0: ਪਿਰਮ ਦਾ ਪਿਆਲਾ ਪਿਆਰਿਓ, ਜਿਹੜੇ ਉਹਨੂੰ ਚੰਗੇ ਲੱਗਦੇ ਉਹਨਾਂ ਨੂੰ ਪਿਆਉਂਦਾ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਹਾਂਜੀ,
1: ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ।
0: ਇਹ ਸਲੋਕ ਕੱਲ ਵਿਚਾਰਾਂਗੇ, ਸਮਾਂ ਹੋ ਗਿਆ। ਅੱਜ ਆਪ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਬਚਨ ਜੋ ਸਰਵਣ ਕੀਤਾ ਹੈ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਜਿਸ ਵੇਲੇ ਵੀ ਕਿਸੇ ਨੇ ਪੁੱਛਿਆ ਮਹਾਂਪੁਰਸ਼ਾਂ ਨੂੰ ਜੀ ਸਵੇਰਾ ਕਦੋਂ ਹੋਊਗਾ, ਸਵੇਰਾ ਰਾਤ ਕਦੋਂ ਮੁੱਕੂਗੀ, ਕਿਸੇ ਨੇ ਪੁੱਛਿਆ ਜੀ ਰਾਤ ਇਹ ਅਗਿਆਨਤਾ ਦੀ ਰਾਤ ਕਦੋਂ ਮੁੱਕੂਗੀ, ਤੇ ਉਹਨਾਂ ਨੇ ਆਖਿਆ ਜਦੋਂ ਜਾਗ ਉੱਠੇਗਾ ਉਦੋਂ ਹੀ ਰਾਤ ਮੁੱਕ ਜੂ, ਜਦੋਂ ਜਾਗੋ ਉਦੋਂ ਹੀ ਸਵੇਰਾ, ਜਦੋਂ ਜਾਗੋ ਉਦੋਂ ਹੀ ਸਵੇਰਾ। ਤੁਸੀਂ ਕਦੀ 12 ਵਜੇ ਰਾਤ ਨੂੰ ਉੱਠ ਕਲੋ, ਸਵੇਰਾ ਹੀ ਹੋਇਆ ਹੁੰਦਾ। ਗੁਰਮੁਖ ਪਿਆਰੇ, ਰਾਤ ਤਾਂ ਮੁੱਕਣਾ ਚਾਹੁੰਦੀ, ਅਸੀਂ ਨੀ ਮੁਕਾਉਣਾ ਚਾਹੁੰਦੇ, ਗੁਰੂ ਮੇਰਾ ਬਖਸ਼ਿਸ਼ ਕਰਦੇ। ਤੁਸੀਂ ਕਿਸੇ ਵੇਲੇ ਵੀ ਪਰਮੇਸ਼ਵਰ ਨੂੰ ਪਾ ਸਕਦੇ ਹੋ। ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਪ੍ਰੋਗਰਾਮ ਬਣਾਇਆ, ਜੇ ਤੁਹਾਡੇ ਵਿੱਚੋਂ ਕੋਈ ਰੂਹਾਂ ਤਿਆਰ ਹੋ ਗਈਆਂ ਅੰਮ੍ਰਿਤ ਛਕਣ ਲਈ, ਤੇ ਫਿਰ 29 ਤਰੀਕ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਬਾਟਾ ਇਸ ਸਥਾਨ ਦੇ ਉੱਤੇ ਹਰ ਵਾਰ ਤੁਸੀਂ ਦਾਸ ਨੂੰ ਸੇਵਾ ਬਖਸ਼ ਦਿਓ। ਐਰਕਾਂ ਵੀ ਝੋਲੀ ਵਿੱਚ ਕੁਝ ਨਾਮ ਪਾਓ, 2, 4, 5, 10 ਸਿੱਖਾਂ ਦੇ, ਆਪਾਂ ਖੁਸ਼ੀਆਂ ਲੈ ਕੇ ਜਾਈਏ ਆਪ ਜੀ ਦੀਆਂ, ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ। ਮੇਰਾ ਵੀ ਆਉਣਾ ਸਫਲ ਹੋ ਜਾਏ, ਦੀਵਾਨ ਲੱਗਣੇ ਖੁਸ਼ ਸਫਲ ਹੋ ਜਾਣ, ਮੇਰਾ ਸਤਿਗੁਰੂ ਕਿਰਪਾ ਕਰੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ, ਭੁੱਲਾਂ ਨਾ ਚਿਤਾਰਨੀਆਂ। ਅਸੀਸ ਦਿਓ, ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ, ਆਪ ਜੀ ਗੁਰਮੁਖ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਦਾਰ ਕਰਨ ਲਈ ਮਨ ਵਿਚ ਫੁਰਨਾ ਬਣਾ ਕੇ ਪੱਟ। ਇੱਕ ਸ਼ਬਦ ਬੜਾ ਪਿਆਰਾ ਕਹਿੰਦਾ ਹੈ, ਸੋ ਕਹੋ ਟਲ ਗੁਰ ਸੇਵ ਹੈ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸ ਹੈ ਗੁਰੂ ਕੈ, ਜਨਮ ਮਰਨ ਦੁੱਖ ਦੁੱਖ ਜਾਏ। ਧਿਆਨ ਦਿਓ ਇਕਾਗਰਤਾ ਨਾਲ, ਸੁਤੇ ਸਿੱਧ ਕਈ ਵਾਰ ਪੜ੍ਹਦੇ ਆ ਇਹ ਵਚਨ, ਧਿਆਨ ਨਹੀਂ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਤੋਂ ਵੱਡਾ ਦੁੱਖ ਕਿਹਨੂੰ ਆਖਿਆ। ਗੁਰਮੁਖ ਪਿਆਰਿਓ, ਆਪਣੀ ਸੁਰਤ ਨੂੰ ਜਗਾ ਕੇ ਗੁਰੂ ਦੀ ਸ਼ਰਨ ਵਿਚ ਬੈਠਿਆ ਕਰੋ। ਗੁਰੂ ਗ੍ਰੰਥ ਸਾਹਿਬ ਦੇ ਵਿਚ ਜੰਮਣ ਮਰਨਾ ਵੱਡਾ ਵਿਛੋੜਾ, ਜੰਮਣ ਮਰਨਾ ਵੱਡਾ ਵਿਛੋੜਾ, ਸਭ ਤੋਂ ਵੱਡਾ ਵਿਛੋੜਾ, ਸਭ ਤੋਂ ਵੱਡਾ ਦੁੱਖ। ਗੁਰਬਾਣੀ ਦੇ ਵਿਚ ਸਭ ਤੋਂ ਵੱਡੀ ਸਜ਼ਾ ਦੱਸੀ ਆ ਜੰਮਣਾ ਤੇ ਮਰਨਾ। ਇਹ ਜੰਮਣ ਤੇ ਮਰਨ ਦਾ ਦੁੱਖ ਜਿਹੜਾ ਕਿਤੇ ਵੀ ਨਹੀਂ ਮਿਟਦਾ। ਭੱਟ ਕਹਿੰਦਾ ਹੈ, ਜੇ ਕਦੀ ਗੁਰੂ ਦੇ ਦੀਦਾਰ ਹੋ ਜਾਣ ਜੀਵ ਆਤਮਾ ਨੂੰ, ਦਰਸ਼ਨ ਪਰਸ ਹੈ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਜੰਮਣ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। ਤੇ ਆਪ ਜੀ ਉਸ ਸਤਿਗੁਰੂ ਪੂਰੇ ਦੇ ਦਰਸ਼ਨ ਕੀਤੇ ਨੇ ਆਣ ਕੇ, ਜਿਹਦੇ ਦੀਦਾਰ ਕੀਤਿਆਂ ਤੋਂ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਇੱਕ ਜਨਮ ਦੀ ਨਹੀਂ। ਕਦੀ ਧਿਆਨ ਦਿਆ ਕਰੋ ਇੱਕ ਇੱਕ ਬਚਨ ਵੱਲ, ਜਨਮ ਜਨਮ ਦੀ ਕੱਟੀ ਹੈ, ਜਨਮ ਜਨਮ ਦੀ ਮੈਲ ਜਿਹੜੀ ਲੱਗੀ ਆ, ਜਨਮ ਜਨਮ ਦੇ ਵਿਯੋਗਾਂ ਦੇ ਵਿਛੋੜੇ ਦੀ ਮੈਲ ਜਿਹੜੀ ਲੱਗੀ, ਸਤਿਗੁਰੂ ਦੇ ਹਜ਼ੂਰੀ ਵਿਚ ਆਣ ਕੇ ਸੱਤਾ ਬਲਵੰਡ ਇਹ ਬਚਨ ਕਹਿ ਰਹੇ ਨੇ, ਹੋਵੇ ਸਿਵਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਉਸ ਗੁਰੂ ਵੱਲ ਨੇਤਰ ਚੁੱਕੋ, ਸਤਿਗੁਰੂ ਗਰੀਬ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇੱਕ ਰਸ ਹੋ ਕੇ ਪੜੀਏ ਗੁਰਪੁਰ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਚਨ ਨੂੰ ਸਮਝੋ। ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਗੁਰ ਮੇਰਾ ਗੁਰੂ ਮੇਰਾ ਗੁਰ ਪੂਰਾ ਸੁਖ ਦਾਤਾ ਮੇਰਾ ਪੂਰਾ ਗੁਰੂ ਜਿਹੜਾ ਹੈ ਕਾਹਦਾ ਦਾਤਾ ਹੈ ਜੀ ਸਾਰੇ ਆਖੋ ਕਾਹਦਾ ਸੁੱਖਾਂ ਦਾ ਦਾਤਾ ਹੈ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਏ। ਇੱਥੇ ਕਹਿੰਦੇ ਨੇ ਮੇਰਾ ਜਿਹੜਾ ਪੂਰਾ ਗੁਰੂ ਆ ਸੁੱਖਾਂ ਦਾ ਦਾਤਾ ਹੈ ਤੇ ਅਗਲੇ ਬਚਨ ਵੱਲ ਮੈਂ ਆਪ ਜੀ ਦੀ ਤਵੱਜੋ ਦੇਵਣੀ ਚਾਹੁੰਦਾ। ਕਹਿੰਦੇ ਬੰਧਨ ਕਾਟ ਕਰੇ ਮਨ ਨਿਰਮਲ ਕਿਹੜੇ ਬੰਧਨ ਨੇ ਜਿਨ੍ਹਾਂ ਨੂੰ ਕੱਟ ਕੇ ਉਹ ਗੁਰੂ ਮਨ ਨੂੰ ਨਿਰਮਲ ਕਰਦਾ ਹੈ ਪਵਿੱਤਰ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਜਦੋਂ ਤੁਸੀਂ ਇਹ ਬਚਨ ਪੜ੍ਹਦੇ ਹੋ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਤਾਰੇ ਬਸ ਰਹਿ ਹਿਰਦੇ ਗੁਰ ਚਰਨ ਬਿਆਰੇ ਤੇ ਅੱਗੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਆ ਜੇ ਬੰਧਨ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਲੀਨਾ ਦਾ ਇੱਥੇ ਮਤਲਬ ਲੀਨ ਹੋ ਗਿਆ ਕਾਹਦੇ ਵਿੱਚ ਕਾਮ ਕ੍ਰੋਧ ਲੋਭ ਤੇ ਮੋਹ ਦੇ ਵਿੱਚ ਮਨ ਹੋ ਗਿਆ ਲੀਨ ਐਸਾ ਫਸ ਗਿਆ ਐਸਾ ਫਸ ਗਿਆ ਕਹਿੰਦਾ ਇਤੋਂ ਤੇ ਬਾਹਰ ਹੋਇਆ ਹੀ ਨਹੀਂ ਜਾ ਸਕਦਾ ਮੋਹ ਤੇ ਛੱਡਿਆ ਹੀ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਕਾਮ ਬਹੁਤ ਬਲੀ ਆ ਇਹ ਛੱਡਿਆ ਹੀ ਨਹੀਂ ਜਾ ਸਕਦਾ ਕੋਈ ਕਹਿੰਦਾ ਜੀ ਮੇਰਾ ਗੁੱਸਾ ਹਟਦਾ ਹੀ ਨਹੀਂ ਕੋਈ ਕਹਿੰਦਾ ਲੋਭ ਮੇਰੇ ਕੋਲੋਂ ਛੱਡਿਆ ਹੀ ਨਹੀਂ ਜਾਂਦਾ ਐਸਾ ਲੀਨ ਹੋ ਗਿਆ ਇਹਦੀ ਗੁਲਾਮੀ ਵਿੱਚ ਫਸ ਗਿਆ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਜਦੋਂ ਲੀਨ ਹੀ ਹੋ ਗਿਆ ਤੇ ਹੋਰ ਕੋਈ ਚਾਰਾ ਹੀ ਨਾ ਰਿਹਾ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਣ ਕੇ ਇਹਨੇ ਹੱਥ ਜੋੜ ਕੇ ਆਖਿਆ ਇੱਕ ਕੋਟ ਪੰਚ ਸਿੱਖ ਦਾਰਾ ਪੰਚੇ ਮੰਗੇ ਹਾਲਾ। ਸਤਿਗੁਰੂ ਇੱਕ ਐਸੇ ਕਿਲੇ ਦੇ ਵਿੱਚ ਮੈਂ ਰਹਿ ਰਿਹਾ ਜਿਹਦੇ ਵਿੱਚ ਪੰਜ ਸਿੱਖਦਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਪੰਜੇ ਹੀ ਮੇਰੇ ਕੋਲੋਂ ਆਣ ਕੇ ਮਾਮਲਾ ਮੰਗਦੇ ਨੇ ਆਖੋ ਸਤਨਾਮ ਸ੍ਰੀ ਪੰਚੇ ਮੰਗੇ ਹਾਲਾ ਜਿਵੇਂ ਨਹੀਂ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ। ਹੇ ਮਹਾਰਾਜ ਇੰਨਾ ਦੁਖੀ ਕਰਦੇ ਨੇ ਇਤਨਾ ਦੁਖੀ ਕਰਦੇ ਨੇ ਮੈਂ ਕਿਸੇ ਦੀ ਜ਼ਮੀਨ ਵੀ ਨਹੀਂ ਬੋਈ ਇਹ ਪੰਜੇ ਆਣ ਕੇ ਮੇਰਾ ਜੋ ਕੁਝ ਹੁੰਦਾ ਲੁੱਟ ਕੇ ਲੈ ਜਾਂਦੇ ਨੇ। ਹਰ ਕੇ ਲੋਗਾ ਮੌਕੋ ਨੀਤ ਦੱਸੇ ਪਟਵਾਰੀ ਹਰੀ ਦੇ ਲੋਗੋ ਸਤਸੰਗੀਓ ਮੈਨੂੰ ਇੱਕ ਇੱਕ ਨਿਤ ਨਿਤ ਹਰ ਦਿਹਾੜੇ ਮਨ ਰੂਪੀ ਪਟਵਾਰੀ ਇਹਨਾਂ ਪੰਜਾਂ ਦੀ ਫੌਜ ਲੈ ਕੇ ਆਣ ਕੇ ਸਭ ਕੁਝ ਲੁੱਟ ਕੇ ਲੈ ਜਾਂਦਾ ਹੈ ਤੇ ਮਹਾਰਾਜ ਮੇਰੀ ਕਿਤੇ ਪੇਸ਼ ਨਹੀਂ ਜਾਂਦੀ ਤੇ ਹੁਣ ਵਾਸਤਾ ਪਾਇਆ ਸੋ ਉੱਪਰ ਪੂਜਾ ਕਰ ਮੈਂ ਗੁਰ ਪੈ ਪਕਾਰਿਆ। ਪਹਿਲੀ ਗੱਲ ਤੇ ਜਿਹਨੂੰ ਇਹ ਸੁੱਧ ਆ ਜਾਏ ਜਿਹਨੂੰ ਇਹ ਚੇਤਾ ਆ ਜਾਏ ਕਿ ਗੁਰੂ ਕੇ ਪਿਆਰਿਓ ਮੈਂ ਲੁੱਟਿਆ ਜਾ ਰਿਹਾ ਮੈਂ ਇਸ ਗੱਲ ਦਾ ਪਤਾ ਵੀ ਕਿਹਨੂੰ ਲੱਗਾ ਆਖੋ ਸਤਨਾਮ ਸ੍ਰੀ ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਥਾਂ ਤੇ ਤੀਸਰੇ ਬਾਪੂ ਨੇ ਬਚਨ ਕੀਤਾ ਇਕਾਗਰਤਾ ਬਖਸ਼ਿਓ ਇਸ ਦੇਹੀ ਅੰਦਰ ਪੰਚ ਚੋਰ ਵਸੇ ਬੋਲੋ ਇਸ ਦੇਹੀ ਅੰਦਰ ਕਿਹੜੇ ਕਿਹੜੇ ਜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਹ ਪੰਜ ਚੋਰ ਵਸਦੇ ਨੇ ਇਸ ਦੇਹੀ ਵਿੱਚ ਮਗਰ ਪਤਾ ਕਿਹਨੂੰ ਘਰ ਦੇ ਵਿੱਚ ਤੇ ਕੋਈ ਚੋਰ ਆ ਜਾਏ ਤੇ ਉਹਦੀ ਰਬਟ ਲਿਖਾਉਣ ਜਾਂਦੇ ਆ ਜੀ ਮੇਰੇ ਘਰ ਚੋਰੀ ਹੋ ਗਈ ਚੋਰ ਆ ਗਿਆ ਹਾਲਾਂਕਿ ਕੀ ਚੀਜ਼ ਚੁੱਕੀ ਟੀਵੀ ਚੁੱਕ ਲਿਆ $500 ਦਾ ਹੋਊ $1000 ਦਾ ਹੋਊ ਉਹਦੀ ਰਿਪੋਰਟ ਤੇ ਕਰਾਉਂਦੇ ਆ ਮਗਰ ਜਿਸ ਘਰ ਵਿੱਚ 24 ਘੰਟੇ ਪੰਜ ਚੋਰ ਲੱਗੇ ਨੇ ਕਦੀ ਇਹਦੀ ਰਿਪੋਰਟ ਲਿਖਾਉਣ ਗਏ ਹੋ ਕਦੀ ਆਖਿਆ ਜੇ ਜਾ ਕੇ ਹਰ ਕੇ ਲੋਗਾ ਮੌਕੋ ਨੀਤ ਦੱਸੇ ਪਟਵਾਰੀ ਕਦੀ ਰੋਏ ਹੋ ਗੁਰੂ ਦੇ ਅੱਗੇ ਕੋਈ ਬੱਚੀ ਦੱਸੇ ਕੋਈ ਭਰਾ ਦੱਸੇ ਕੋਈ ਗੁਰਮੁਖ ਪਿਆਰਾ ਦੱਸੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੇ ਆਖਿਆ ਉੱਪਰ ਭੁਜਾ ਕਰ ਮੈਂ ਗੁਰ ਪੈ ਪਕਾਰਿਆ ਮੈਂ ਬਾਹਾਂ ਖੜ ਲਈਆਂ ਉੱਚੀਆਂ ਬਾਹਾਂ ਉਦੋਂ ਖੜੀਆਂ ਕਰੀਦੀਆਂ ਜਦੋਂ ਹਾਰ ਜਾਈਏ ਆਖੋ ਸਤਨਾਮ ਸ੍ਰੀ ਚੇਤਾ ਕਰਿਓ ਜਦੋਂ ਜੰਗ ਹੁੰਦੀ ਆ ਦੋਵਾਂ ਪਾਸਿਆਂ ਤੋਂ ਉਹਨਾਂ ਚਿਰ ਗੋਲੀ ਚੱਲਦੀ ਰਹਿੰਦੀ ਜਦੋਂ ਦੋਵਾਂ ਪਾਸਿਆਂ ਤੋਂ ਬਾਹਾਂ ਨਾ ਕੋਈ ਖੜੀਆਂ ਕਰੇ ਜੰਗ ਦਾ ਅਸੂਲ ਆ ਕਿ ਇੱਕ ਪਾਸੇ ਵਾਲਾ ਬਾਹਾਂ ਖੜੀਆਂ ਕਰਦੇ ਤੇ ਦੂਸਰੇ ਪਾਸੇ ਨੂੰ ਜੰਗ ਬੰਦ ਕਰਨੀ ਪੈਂਦੀ। ਇੱਥੇ ਵੀ ਬਾਬਾ ਕਬੀਰ ਕਹਿੰਦੇ ਜਦੋਂ ਮੇਰੀ ਕੋਈ ਪੇਸ਼ਨਾ ਇਹਨਾਂ ਪੰਜਾਂ ਦੇ ਨਾਲ ਗਈ ਇਹ ਪੰਜ ਬੜੇ ਵੱਡੇ ਮਹਾਂਬਲੀ ਗੁਰਬਾਣੀ ਦੇ ਵਿੱਚ ਦੱਸੇ ਨੇ ਕਾਮ ਕ੍ਰੋਧ ਮਹਾਂ ਵੱਡ ਦੁੰਦਰ ਤੇ ਮਨ ਮਵਾਸੀ ਰਾਜਾ ਉਥੇ ਮਨ ਰਾਜਾ ਬਣ ਕੇ ਬਿਠਾ ਬੜੇ ਬੜੇ ਸੂਰਮੇ ਨੇ ਕਾਮ ਤੇ ਕ੍ਰੋਧ ਕਿਸੇ ਨੂੰ ਅੰਦਰ ਲੱਗਣ ਹੀ ਨਹੀਂ ਦਿੰਦੇ ਕਿਤੇ ਸੁਰਤ ਅੰਦਰ ਆਉਣ ਹੀ ਨਹੀਂ ਦਿੰਦੇ
ਤੇ ਕਹਿੰਦੇ ਨੇ ਫਿਰ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਪੁਕਾਰ ਕੀਤੀ, ਸਾਹਿਬਾ ਮੈਂ ਹਾਰ ਗਿਆ ਈ, ਉੱਪਰ ਭੁਜਾ ਕਰ, ਭੁਜਾ ਕਹਿੰਦੇ ਨੇ ਬਾਹਾਂ ਨੂੰ, ਕਹਿੰਦੇ ਮੈਂ ਇਤਰਾ ਬਾਹਾਂ ਖੜੀਆਂ ਕਰ ਲਈਆਂ ਅੰਮ੍ਰਿਤ ਵੇਲੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਧਾਵਾਂ ਮਾਰ ਕੇ ਰੋਪਿਆ, ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ, ਉੱਪਰ ਭੁਜਾ ਕਰ ਮੈਂ

ਭਾਰੀ ਦਾ ਮਤਲਬ ਬਚਾ ਲਿਆ, ਭਾਰੀ ਦਾ ਮਤਲਬ ਸਾਰੇ ਦੱਸੋ, ਜਦੋਂ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਤਰਲਾ ਪਾਇਆ, ਹੇ ਮੇਰੇ ਸਾਹਿਬਾ ਮੈਂ ਹਾਰ ਗਿਆ, ਮੇਰੇ ਕੋਲ ਇਹ ਪੰਜ ਕਾਬੂ ਨਹੀਂ ਆਉਂਦੇ, ਪੰਜ ਬਖਾਦੀ ਇੱਕ ਗਰੀਬਾ ਇਹ ਪੰਜ ਮੈਂ ਇੱਕ ਪੰਜ ਬਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਯਾਰ ਬਹੁਤ ਸੰਤਾਵੇ ਆਇਓ ਸ਼ਰਨ, ਹੇ ਸਤਿਗੁਰੂ ਤੇਰੀ ਸ਼ਰਨ ਵਿਚ ਆ ਰਿਹਾ ਕਰ ਕਰ ਹਾਰਿਓ, ਅਨਕ ਬਹੁ ਭਾਤੀ ਇਹ ਛੋਡੇ ਕਤਹੂ ਨਾਹੀ, ਇੱਕ ਬਾਤ ਸੁਣਤਾ ਕੀ ਓਟਾ, ਸਾਧ ਸੰਗਤ ਮਿਟ ਜਾਈ, ਹੇ ਸਤਿਗੁਰੂ ਇੱਕ ਗੱਲ ਸੁਣ ਕੇ ਆਇਆ ਕਿ ਤੇਰੀ ਸ਼ਰਨ ਵਿਚ ਆਇਆ, ਪੰਜ ਖਹਿੜਾ ਛੱਡ ਦਿੰਦੇ ਨੇ, ਇਸ ਕਰਕੇ ਮੈਂ ਤੇਰੀ ਪਨਾਹ ਵਿਚ ਆਇਆ, ਤੇ ਜਦੋਂ ਜੀਵ ਆਤਮਾ ਦੀ ਪਨਾਹ ਵਿਚ ਆਣ ਕੇ ਬੇਨਤੀ ਕਰਦੀ ਆ, ਜੋਧੜੀ ਕਰਦੀ, ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਬਾਏ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਜਦੋਂ ਇਹ ਤਰਲਾ ਪਾਉਂਦੀ ਆ ਜੀਵ ਆਤਮਾ, ਤੇ ਫਿਰ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਾਮ ਕਰੋਧ ਲੋਭ ਮੋਹ ਮਨ ਲੀਨਾ, ਫਿਰ ਬੰਧਨ ਕਾਟ ਮੁਕਤ ਗੁਰ ਕੀਨਾ, ਆਖਿਆ ਜੀ ਫਿਰ ਪੰਜੇ ਜਦੋਂ ਇੱਕ ਵਾਰ ਤੇ ਬੰਧਨ ਕੱਟਦੇ ਆਪਾਂ, ਇੱਥੇ ਗੁਰੂ ਪਿਆਰੇ ਕੋਈ ਭੈਣ ਬੱਚੀ ਕੱਲ ਕਹਿ ਰਹੀ ਸੀ ਕਿ ਜਿੰਨਾ ਚਿਰ ਗੁਰੂ ਦੀ ਸੰਗਤ ਵਿਚ ਬੈਠੀ ਦਾ ਉਹਨਾਂ ਚਿਰ ਤੇ ਇਤਨਾ ਲੱਗਦਾ ਵੀ ਗੁਰੂ ਦੀ ਕਿਰਪਾ ਹੋ ਗਈ, ਹੁਣ ਨਹੀਂ ਕੋਈ ਖਤਰਾ, ਗੁਰੂ ਨਾਨਕ ਪਾਤਸ਼ਾਹ ਦੀ ਪਨਾਹ ਵਿਚ ਆ ਗਏ, ਮੇਰਾ ਸਤਿਗੁਰੂ ਬਚਾ ਲੂਗਾ, ਮਗਰ ਦੋ ਮਿੰਟ ਬਾਅਦ ਜਦੋਂ ਇੱਥੋਂ ਬਾਹਰ ਨਿਕਲਦੇ ਆ ਤੇ ਉਹੋ ਹੀ ਕ੍ਰੋਧ, ਉਹੋ ਹੀ ਹੰਕਾਰ, ਉਹੋ ਹੀ ਈਰਖਾ, ਉਹੋ ਹੀ ਦਵੈਤ, ਉਹੋ ਹੀ ਸੋਹਲੇ ਗਾਉਣ ਲੱਗ ਪੈਂਦੇ ਆ। ਗੁਰਮੁਖ ਪਿਆਰਿਓ, ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਬੜੇ ਪਿਆਰ ਦੇ ਬਚਨ ਨੇ, ਕਹਿੰਦੇ ਨੇ ਦੁੱਖ ਸੁੱਖ ਕਰਤ ਜਨਮ ਫੁੰਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀ ਆ। ਇਹ ਦੁੱਖ ਸੁੱਖ ਦੇ ਵਿਚ ਕਾਮ ਕਰੋ ਲੋਭ ਮੋਹ ਹੰਕਾਰ ਦੇ ਬੰਧਨਾਂ ਦੇ ਵਿਚ ਜੀਵ ਆਤਮਾ ਮਰਦੀ ਰਹਿੰਦੀ ਆ, ਤੇ ਗੁਰੂ ਫਿਰ ਆਪਣੇ ਚਰਨ ਕਮਲ ਰੂਪੀ ਆਸ਼ਰਮ ਵਿਚ ਜਗ੍ਹਾ ਦੇ ਦਿੰਦਾ। ਜਦੋਂ ਕੋਈ ਚਰਨਾਂ ਵਿਚ ਉਹਦੀ ਸੁਰਤ ਟਿਕ ਜਾਂਦੀ ਆ, ਫਿਰ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ, ਫਿਰ ਜਦੋਂ ਉਹਦੇ ਪ੍ਰਤਾਪ ਦੇ ਵਿਚ ਜੀਵ ਆਤਮਾ ਜੁੜ ਜਾਂਦੀ ਆ, ਫਿਰ ਇਹ ਜਮ ਦੂਤ ਉਹਦਾ ਖਹਿੜਾ ਛੱਡ ਜਾਂਦੇ ਨੇ। ਆਓ ਮੇਰੇ ਸਤਿਗੁਰੂ ਦੇ ਚਰਨਾਂ ਵਿਚ ਉਹ ਸ਼ਬਦ ਆਖੀਏ, ਗੁਰਪੁਰ

ਇੱਕ ਵਾਰ ਨੀਲੇ ਦੇ ਘੋੜੇ ਦੇ ਉੱਤੇ 7.5 ਫੁੱਟ ਉੱਚਾ ਕੱਦ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, ਹੱਥ ਉੱਤੇ ਚਿੱਟਾ ਬਾਜ, ਨੀਲਾ ਬਾਣਾ, ਚਿੱਟਾ ਦਸਤਾਰਾ ਤੇ ਮੇਰੇ ਸਤਿਗੁਰੂ ਦਾ ਪਾਵਨ ਸਰੂਪ ਆਪਣੇ ਨੇਤਰਾਂ ਵਿੱਚ ਕਲਪਤ ਕਰਕੇ ਗੁਰ

0: ਵਲੀ ਪੀਰ ਪੈਗੰਬਰ ਧਰਤੀ ਦੇ ਉੱਤੇ ਆਏ ਉਹਨਾਂ ਨੂੰ ਧਰਤੀ ਦੇ ਪੀਰ ਆਖਿਆ ਹੈ, ਮਗਰ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਈ ਨੰਦ ਲਾਲ ਸਾਹਿਬ ਦੀ ਪਾਰਖੂ ਅੱਖ ਪਤਾ ਕੀ ਲਿਖਦੀ ਆ, ਹਰ ਦੋ ਆਲਮ ਸ਼ਾਹ, ਬੋਲੋ ਹਰ ਦੋ ਆਲਮ ਦਾ ਮਤਲਬ ਹੁੰਦਾ ਲੋਕ, ਆਲਮ ਦਾ ਮਤਲਬ ਕੀ ਹੁੰਦਾ ਹੈ ਲੋਕ, ਤੇ ਦੋ ਲੋਕ, ਲੋਕ ਤੇ ਪਰਲੋਕ, ਕਹਿੰਦੇ ਸ਼ਾਹ ਦਾ ਮਾਇਨਾ ਹੁੰਦਾ ਮਾਲਕ, ਸ਼ਾਹ ਕਹਿੰਦੇ ਨੇ ਦੋ ਜਹਾਨ ਦਾ ਮਾਲਕ ਆ, ਹਰ ਦੋ ਆਲਮ ਸ਼ਾਹ ਗੁਰਗੋਬਿੰਦ ਸਿੰਘ, ਹਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾ ਗੁਰਗੋਬਿੰਦ ਸਿੰਘ, ਉਹ ਦੋ ਜਹਾਨ ਦਾ ਮਾਲਕ ਹੈ, ਤੁਹਾਡਾ ਪਿਓ ਸਾਡਾ ਪਿਓ ਹਮਰਾ ਠਾਕੁਰ ਸਭ ਤੇ ਉੱਚਾ, ਕਦੀ ਫਖਰ ਕਰਿਆ ਕਰੋ, ਪਤਾ ਨੀ ਕਿਉਂ ਸਿੱਖ ਡਿੱਗ ਪਿਆ ਪੈਰਾਂ ਭਾਰ, ਇਹ ਕਿਉਂ ਪੈਰਾਂ ਹੇਠ ਰੁਲ ਰਿਹਾ ਹੈ, ਜਿਹਦਾ ਪਿਓ ਏਡਾ ਵੱਡਾ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਤੇ ਤਬਾਰਕ ਭੂਖ ਕੈਸੀ, ਏਡਾ ਵੱਡਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਹੋਵੇ ਤੇ ਉਹਦੀ ਕੌਮ ਅੱਜ ਰੁਲਦੀ ਫਿਰੇ, ਇਹ ਬਦਕਿਸਮਤੀ ਆ। ਗੁਰੂ ਦੇਵ ਸਿੱਖੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਤੇ ਤਤ ਪਰ ਖਾਲਸਾ ਬਣ ਕੇ ਤੁਸੀਂ ਵੀ ਆਖਿਆ ਕਰੋ ਕਿ ਮੇਰੀ ਆਈਡੀ ਦਿੱਤੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਜੇ ਧਰਤੀ ਤੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਣਾ ਵਾ ਤੇ ਅੰਮ੍ਰਿਤਧਾਰੀ ਸਿੱਖ ਨੂੰ ਵੇਖ ਲੋ, ਖਾਲਸਾ ਮੇਰੋ ਰੂਪ ਹੈ। ਕੋਈ ਕਹਿ ਸਕਦਾ ਹੋਰ ਦੁਨੀਆਂ ਦਾ ਬੰਦਾ, ਕੋਈ ਦੁਨੀਆਂ ਦੀ ਕੌਮ ਦਾ ਹੋਰ ਬੰਦਾ ਕਹਿ ਸਕਦਾ ਰੱਬ ਮੇਰੇ ਵਰਗਾ ਵਾ? ਇੱਥੇ ਗੁਰੂ ਸਾਹਿਬ ਨੇ ਆਖਿਆ ਮੇਰੀ ਆਈਡੀ, ਆਪਣੀ ਆਈਡੀ ਦੇ ਦਿੱਤੀ ਕਿ ਜੇ ਦੁਨੀਆਂ ਦੇ ਉੱਤੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਵੇਖਣਾ ਵਾ ਤੇ ਅੰਮ੍ਰਿਤਧਾਰੀ ਸਿੱਖ ਨੂੰ ਵੇਖ ਲੈ, ਖਾਲਸਾ ਮੇਰੋ, ਬੋਲੋ ਗੱਜ ਕੇ ਫਕਰ ਵਿੱਚ ਆਣ ਕੇ ਆਖੋ ਖਾਲਸਾ ਮੇਰੋ, ਕਿਉਂਕਿ ਖਾਲਸੇ ਮੈਂ ਹੂੰ ਕਰੂ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕਿਹੋ ਸਤ ਸਤ ਸੰਗਾ, ਤੇ ਮੁੱਖ ਹੈ ਅੰਗਾ ਦਾ ਵੀ ਕਦੀ ਖਿਆਲ ਕਰਿਓ। ਕਿਸੇ ਬੰਦੇ ਦਾ ਮਰਡਰ ਹੋ ਜਾਏ, ਉਹਦੀ ਡੈਡ ਬੋਡੀ ਸੜਕ ਦੇ ਉੱਤੇ ਡਿੱਗੀ ਪਈ ਹੋਵੇ, ਧਿਆਨ ਦਿਓ ਤੇ ਉਹਦਾ ਸਿਰ ਨਾਲ ਹੋਵੇ ਤੇ ਪਛਾਣੋਗੇ ਕਿਹਦੀ ਬੋਡੀ ਹੈ? ਪਛਾਣੀ ਜਾ ਸਕਦੀ ਹੈ? ਇੱਥੋਂ ਬੈਡ ਡੈਡ ਬੋਡੀ ਦੇ ਨਾਲ ਸਿਰ ਨਾ ਹੋਵੇ ਤੇ ਆਪਾਂ ਆਖਾਂਗੇ ਪਤਾ ਨੀ ਕਿਹਦੀ ਆ, ਮਗਰ ਗੁਰੂ ਦੇ ਸਿੱਖੋ ਐ ਸਿਰ ਨਾਲ ਹੋਇਆ ਤੇ ਵੇਖਣ ਵਾਲੇ ਨੇ ਕਹਿਣਾ ਇਹ ਸਿੱਖ ਦੀ ਬੋਡੀ ਆ, ਇਹ ਖਾਲਸਾ ਮੇਰੋ ਮੁੱਖ ਹੈ ਅੰਗਾ ਮੇਰਾ ਮੂੰਹ ਆ ਖਾਲਸਾ। ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਾਂ ਨਾਲ ਕੀਤਾ ਤੇ ਉਸ ਪਿਓ ਦੇ ਪੁੱਤਰ ਉਹ ਪੂਰਨ ਪੁਰਖ ਵਿਧਾਤਾ ਪਰਮੇਸ਼ਵਰ ਦੇ ਪੁੱਤ ਬਣਨਾ ਆਪਾਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ। ਸੰਸਾਰ ਵਿੱਚ ਕੋਈ ਸਾਡੇ ਵਰਗਾ ਨਹੀਂ, ਸੰਸਾਰ ਵਿੱਚ ਅਸੀਂ ਇਹ ਨੀ ਕਹਿੰਦੇ ਕਿ ਅਸੀਂ ਹੰਕਾਰ ਕਰਦੇ ਹਾਂ ਕਿ ਅਸੀਂ ਸਭ ਤੋਂ ਉੱਚੇ ਹਾਂ, ਮਗਰ ਨਾ ਨਿਮਰਤਾ ਵਿੱਚ ਰਹਿ ਕੇ ਨੀਚ ਕਹਾਏ ਊਚ ਘਰ ਪਾਈ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਸਤਿਗੁਰੂ ਨੇ ਆਪਾਂ ਨੂੰ ਬਣਾਇਆ ਹੀ ਉੱਚੇ ਆ, ਕੀੜੇ ਨੀਕੀ ਕੀੜੀ ਮੈਂ ਕੱਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ, ਸਤਿਗੁਰੂ ਨੇ ਥਾਪੜਾ ਦਿੱਤਾ ਹੈ ਸਾਨੂੰ ਕਿ ਗੁਰੂ ਦੇ ਸਿੱਖਾ ਅੰਮ੍ਰਿਤ ਛਕ ਕੇ ਤੂੰ ਮੇਰਾ ਸਰੂਪ ਹੋ ਗਿਆ ਹੈ। ਆਓ ਉਹ ਸਰਗੁਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨਾਲ ਜਿੰਨੇ ਮੇਰੇ ਭੈਣ ਭਰਾ ਜੇ ਸਾਰੇ ਜੁੜੋ, ਰੀੜ ਦੀ ਹੱਡੀ ਸਿੱਧੀ ਕਰੋ, ਇੱਕ ਰਸ ਹੋ ਕੇ ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਚਰਨਾਂ ਦੇ ਉੱਤੇ ਆਪਣਾ ਮਸਤਕ ਰੱਖ ਦਿਓ ਤੇ ਜਪੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ
1: Wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru

ਨਾਲ ਆਖੋ ਸਤਨਾਮ ਸ੍ਰੀ ਵਾਹਿ, ਅੰਦਰੋਂ ਨਾਭੀ ਚੋਂ ਆਖੋ ਸਤਨਾਮ ਸ੍ਰੀ ਵਾਹਿ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਜਿਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਉਜਲੇ ਮੁਖ ਹੋ ਜਾਣਗੇ। ਲੋਕ ਪਰਲੋਕ ਦੇ ਵਿਚ ਸਹਾਈ ਹੋਣ ਵਾਲਾ ਪਰਮ ਪਿਤਾ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਆਪ ਜੀ ਨੇ ਨਾਮ ਜਪਿਆ ਹੈ। ਮੇਰਾ ਸਤਿਗੁਰੂ ਕਿਰਪਾ ਕਰੇ, ਤੁਹਾਡੇ ਮੇਰੇ ਸਾਰਿਆਂ ਦੇ ਅੰਦਰ ਇਹ ਵਸ ਜਾਵੇ, ਮੁਖੋਂ ਹਰ ਹਰ ਸਭ ਕੋ ਕਹੇ। ਬੋਲੋ ਮੁਖੋਂ ਹਰ ਹਰ, ਮੂੰਹ ਤੋਂ ਤੇ ਸਾਰੇ ਕਹਿੰਦੇ ਨੇ, ਮਗਰ ਵਿਰਲੇ ਹਿਰਦੇ ਵਸਾਇਆ, ਵਿਰਲੇ ਨੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ, ਤੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ। ਸਾਹਿਬ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ, ਜੀ ਜਿਨ੍ਹਾਂ ਦੇ ਹਿਰਦੇ ਚ ਵਸ ਜਾਂਦਾ ਹੈ? ਕਹਿੰਦੇ ਨਾਨਕ ਜਿਨਕੇ ਹਿਰਦੇ ਵਸਿਆ। ਬੋਲੋ ਨਾਨਕ ਜਿਨਕੇ, ਇਹ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿਚ ਵਸ ਗਿਆ। ਮੋਖ ਮੁਕਤ ਤਿੰਨ ਪਾਇਆ, ਮੋਖ ਮੁਕਤ ਉਹਨਾਂ ਨੂੰ ਮੋਕਸ਼ ਦੇ ਦੁਆਰੇ ਖੁੱਲ ਗਏ, ਜਿਨ੍ਹਾਂ ਦੇ ਹਿਰਦੇ ਵਿਚ 24 ਘੰਟੇ ਧੜਕਣ ਨਾਲ ਜੁੜ ਗਿਆ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

0: ਗੁਰੂ ਕਿਰਪਾ ਕਰੇ ਹਿਰਦੇ ਚ ਵਸ ਜਾਵੇ ਇਹ ਪਰਮੇਸ਼ਵਰ ਦਾ ਨਾਮ ਸਾਡੇ ਸਾਰਿਆਂ ਦੇ ਹਿਰਦੇ ਚ ਵਸੇ ਮੇਰਾ ਸਤਿਗੁਰੂ ਗਰੀਬ ਨਿਵਾਜ ਮਿਹਰਾਂ ਕਰੇ ਬਖਸ਼ਾ ਕਰੇ ਸਾਰਿਆਂ ਦੇ ਉੱਤੇ ਮੇਰਾ ਗਰੀਬ ਨਿਵਾਜ ਦਿਆਲ ਹੋਵੇ ਇਹ ਹਿਰਦੇ ਚ ਵਸ ਜਾਵੇ ਆਓ ਹੁਣ ਆਪਾਂ ਅਗਲੇ ਲੜੀਵਾਰ ਬਚਨ ਜੋ ਬਾਬਾ ਫਰੀਦ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਮੈਂ ਪਹਿਲੋ ਆਪ ਜੀ ਨੂੰ ਬੇਨਤੀ ਕਰਾਂ ਘਰਾਂ ਦੇ ਵਿਚ ਹੁਣ ਕੀ ਬੋਲਿਆ ਕਰਨਾ ਹੈ ਇਹ ਨਾ ਇੱਥੇ ਤੋਤੇ ਵਾਂਗੂ ਰਟਨ ਕਰੀਏ ਅਮਲ ਵਿਚ ਲਿਆਓ ਅਮਲ ਵਿਚ ਅਮਲ ਵਿਚ ਅਮਲ ਵਿਚ ਲਿਆਓ ਮੇਰੀਆਂ ਭੈਣਾਂ ਬੱਚੀਆਂ ਬਹੁਤ ਵੱਡੀ ਜਿੰਮੇਵਾਰੀ ਮੇਰੀਆਂ ਬੱਚੀਆਂ ਤੇ ਆਪਣੇ ਬੱਚਿਆਂ ਦਾ ਜੀਵਨ ਸਵਾਰਨ ਲਈ ਆਪਣੇ ਬੱਚਿਆਂ ਨੂੰ ਗੁਰਮੁਖ ਬਣਾਉਣ ਲਈ ਮਾਵਾਂ ਦਾ ਬੜਾ ਰੋਲ ਹੁੰਦਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਉਹ ਬੱਚੀਓ ਭੈਣੋ ਧੀਓ ਤੇ ਗੁਰਮੁਖੋ ਪਿਆਰਿਓ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲ ਕਰੋ ਮਾਤਾ ਪੋਚੀ ਆਪਣੀ ਮਾਂ ਬੋਲੀ ਪੰਜਾਬੀ ਨਾ ਭੁੱਲੋ ਪੰਜਾਬੀ ਬੋਲਿਆ ਕਰੋ ਮੇਰਾ ਸਤਿਗੁਰੂ ਕਿਰਪਾ ਕਰੇ ਆਓ ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਅਗਲੇ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਧੁਰ ਕੀ ਬਾਣੀ ਦੇ ਸਰਵਣ ਕਰੀਏ ਜੀ
1: ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ
0: ਬੜੇ ਪਿਆਰੇ ਬਚਨ ਨੇ ਜਿਨ ਲੋਇਣ ਲੋਇਣ ਕਹਿੰਦੇ ਅੱਖਾਂ ਨੂੰ ਕਿਹਨਾਂ ਨੂੰ ਕਹਿੰਦੇ ਜੀ ਅੱਖਾਂ ਨੂੰ ਗੱਜ ਕੇ ਸਾਰੇ ਆਖੋ ਪਤਾ ਲੱਗ ਜਾਵੇ ਕਿਹਨੂੰ ਕਹਿੰਦੇ ਨੇ ਲੋਇਣ ਲੋਇਣ ਜਿਨ ਲੋਇਣ ਜਗ ਮੋਹਿਆ ਜਿਹੜੀਆਂ ਜਵਾਨੀ ਦੇ ਵੇਲੇ ਅੱਖਾਂ ਦੇ ਵਿਚ ਡੋਰੇ ਸੀ ਕਦੀ ਸਾਰੇ ਜਗਤ ਨੂੰ ਆਪਣੇ ਵੱਲ ਖਿੱਚਦੀਆਂ ਸੀ ਬਾਬਾ ਫਰੀਦ ਜੀ ਕਹਿੰਦੇ ਅੱਜ ਉਹ ਜਦੋਂ ਪੁਰਾਣੀਆਂ ਹੋ ਗਈਆਂ ਅੱਖਾਂ ਥੱਕ ਗਈਆਂ ਅੱਖਾਂ ਕੱਲ ਆਪ ਜੀ ਨੇ ਸੁਣਿਆ ਸੀ ਨਾ ਕਿ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸ਼ਾਖ ਪਕੰਦੀ ਆਇਆ ਅਵਰ ਕਰੇਂਦੀ ਵਨ ਇਹ ਗੱਲ ਸੁਣਿਆ ਸੀ ਅੱਖਾਂ ਥੱਕ ਗਈਆਂ ਹੁਣ ਥੱਕੀਆਂ ਹੋਈਆਂ ਅੱਖਾਂ ਦੀ ਗੱਲ ਬਾਬਾ ਫਰੀਦ ਜੀ ਕਰਦੇ ਨੇ ਕਹਿੰਦੇ ਜਿਨ੍ਹਾਂ ਅੱਖਾਂ ਨੇ ਕਦੀ ਸੰਸਾਰ ਨੂੰ ਮੋਹਿਆ ਸੀ ਅੱਜ ਮੈਂ ਉਹ ਅੱਖਾਂ ਦੇਖੀਆਂ ਹਾਂਜੀ
1: ਕੱਜਲ ਰੇਖ ਪੰਖੀ ਸੂਏ ਬਹਿਠ
0: ਇਸ ਤਰ੍ਹਾਂ ਦੀ ਸਾਖੀ ਇੱਕ ਮਹਾਂਪੁਰਸ਼ਾਂ ਨੇ ਇਹਦੇ ਨਾਲ ਲਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿ ਬਾਬਾ ਫਰੀਦ ਜੀ ਬਾਜ਼ਾਰ ਦੇ ਵਿੱਚੋਂ ਦੀ ਰੋਜ਼ ਲੰਘਦੇ ਸੀ ਤੇ ਕੀ ਵੇਖਦੇ ਆ ਇੱਕ ਵੇਸਵਾ ਆਪਣੀ ਨੌਕਰ ਆਣੀ ਨੂੰ ਡੰਡਿਆਂ ਦੇ ਨਾਲ ਘੁੱਟ ਰਹੀ ਧਿਆਨ ਦਿਓ ਇਕਾਗਰਤਾ ਬਖਸ਼ਿਓ ਸੁਰਤ ਨੂੰ ਟਕਾ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਰਹਿਣਾ ਡਾਕਟਰ ਹਰਬੰਸ ਸਿੰਘ ਸਾਹਿਬ ਨੇ ਵੀ ਇਹ ਸਾਖੀ ਨਾਲ ਲਿਖੀ ਉਹ ਕਹਿੰਦੇ ਉਹ ਵੇਸਵਾ ਡੰਡੇ ਦੇ ਨਾਲ ਆਪਣੀ ਨੌਕਰਾਣੀ ਨੂੰ ਕੁੱਟ ਰਹੀ ਸੀ ਤੇ ਬਾਬਾ ਫਰੀਦ ਜੀ ਰਹਿਮ ਦਿਲ ਵਾਲੇ ਸਨ ਇਹਨੇ ਦਰਵਾਜੇ ਦੇ ਅੱਗੇ ਆਖਿਆ ਬੱਚੀਏ ਇਹਨੂੰ ਕਿਉਂ ਮਾਰਦੀ ਹੈ ਗਰੀਬਣੀ ਨੂੰ ਬਾਬਾ ਤੂੰ ਆਪਣਾ ਕੰਮ ਕਰ ਜਾ ਕੇ ਹੰਕਾਰ ਦੇ ਵਿਚ ਆਈ ਨੇ ਆਖਿਆ ਬਾਬੇ ਨੇ ਫਿਰ ਆਖਿਆ ਨਹੀਂ ਖੁਦਾ ਦੀਏ ਪਿਆਰੀਏ ਮੇਰੀ ਇਹ ਧੀਏ ਇਹਨੂੰ ਕਿਉਂ ਮਾਰਦੀ ਏ ਬਾਬਾ ਮੈਂ ਇਹਨੂੰ ਸੁਰਮਾ ਪੀਣ ਦੀ ਡਿਊਟੀ ਦਿੱਤੀ ਸੀ ਸੁਰਮਾ ਪੀਸਣ ਦੀ ਇਹਨੂੰ ਡਿਊਟੀ ਦਿੱਤੀ ਸਾਰਾ ਦਿਨ ਸੁਰਮਾ ਪੀਂਦੀ ਰਹੀ ਆ ਮਗਰ ਸੁਰਮਾ ਮੋਟਾ ਪੀਠਿਆ ਗਿਆ ਏ ਤੇ ਉਹ ਸਾਰਾ ਦਿਨ ਮੇਰੀਆਂ ਅੱਖਾਂ ਦੇ ਵਿਚ ਰੜਕਦਾ ਰਿਹਾ ਏ ਮੈਂ ਇਸ ਕਰਕੇ ਇਹਨੂੰ ਮਾਰ ਰਹੀ ਆ ਕਿ ਤੇਰੀ ਡਿਊਟੀ ਸੀ ਬਰੀਕ ਸੁਰਮਾ ਕਰਨਾ ਤੇ ਉਹ ਸੁਰਮਾ ਮੋਟਾ ਪਾਇਆ ਸਾਰੀਆਂ ਦਿਨ ਅੱਖਾਂ ਦੇ ਵਿਚ ਰੜਕਦਾ ਰਿਹਾ ਬਾਬਾ ਜੀ ਉਹ ਕਹਿੰਦੇ ਕੱਜਲ ਰੇਖ ਨਾ ਸਹਿੰਦੀਆਂ ਜਿਹੜੀਆਂ ਕਦੀ ਸੁਰਮੇ ਦਾ ਮੋਟਾ ਹੋਣਾ ਵੀ ਅੱਖਾਂ ਦੇ ਵਿਚ ਰੜਕਦਾ ਸੀ ਅੱਜ ਉਹਨਾਂ ਜਿਹੜੀਆਂ ਅੱਖਾਂ ਸੰਸਾਰ ਨੂੰ ਕਦੀ ਮੋਹਦੀਆਂ ਤੇ ਸੁਰਮਾ ਵੀ ਜਿਨ੍ਹਾਂ ਦੇ ਵਿਚ ਮੋਟਾ ਨਹੀਂ ਸੀ ਸਮਾਉਂਦਾ ਅੱਜ ਸੇ ਪੰਖੀ ਸੂਏ ਬਹਿਠ ਬਾਬਾ ਫਰੀਦ ਜੀ ਕਹਿੰਦੇ ਮੈਂ ਜੰਗਲ ਦੇ ਵਿਚੋਂ ਦੀ ਤੁਰਿਆ ਜਾਂਦਿਆਂ ਵੇਖਿਆ ਉਸੇ ਔਰਤ ਦੀ ਖੋਪਰੀ ਪਈ ਤੇ ਵਿਚੋਂ ਮਾਸਤਾ ਜਾਨਵਰਾਂ ਖਾ ਲਿਆ ਸੀ ਮਗਰ ਉਹਦੀ ਖੋਪਰੀ ਦੇ ਵਿਚ ਪੰਛੀਆਂ ਨੇ ਬਹਿ ਕੇ ਆਂਡੇ ਦਿੱਤੇ ਤੇ ਆਂਡਿਆਂ ਵਿਚੋਂ ਬੱਚੇ ਨਿਕਲੇ ਸੀ ਨਿੱਕੇ ਨਿੱਕੇ ਜਿਹੜੀ ਖੋਪਰੀ ਕਦੀ ਨਿੱਕਾ ਜਿਹਾ ਮੋਟਾ ਸੁਰਮੇ ਤੋਂ ਤੜਫਦੀ ਸੀ ਅੱਜ ਉਹਦੀ ਖੋਪਰੀ ਚ ਪੰਛੀਆਂ ਨੇ ਵਿਕ ਕੇ ਬੱਚੇ ਦਿੱਤੇ ਨੇ। ਇਸ ਕਰਕੇ ਇਸ ਸਰੀਰ ਦਾ ਕਦੀ ਮਾਣ ਨਾ ਕਰਿਓ, ਇਹ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਪੁਰਾਣਾ ਹੋਣ ਵਾਲੀ ਚੀਜ਼ ਹੈ, ਇਹਦਾ ਕਦੀ ਮਾਣ ਨਾ ਕਰਨਾ। ਕੱਲ ਜਦੋਂ ਕਿਹੜੇ ਬੱਚੇ ਸੀ, ਅੱਜ ਜਵਾਨ ਹੋ ਗਏ ਨੇ, ਕਦੀ ਬਚਪਨ ਹੱਥ ਨਹੀਂ ਆਇਆ, ਕਦੀ ਜਵਾਨੀ ਹੱਥ ਨਹੀਂ ਆਈ, ਕਦੀ ਵਡੇਪਾ ਹੱਥ ਨਹੀਂ ਆਇਆ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ, ਸਭ ਹੀ ਮਾਨ ਹਰੀ ਦੇ ਭਜਨ ਤੋਂ ਬਿਨਾਂ ਨਾ ਜਵਾਨੀ ਕਿਸੇ ਕੰਮ ਆਈ, ਨਾ ਬਚਪਨ ਕਿਸੇ ਕੰਮ ਆਇਆ, ਤੇ ਨਾ ਵਡੇਪਾ ਕਿਸੇ ਕੰਮ ਆਇਆ, ਤਿੰਨੇ ਹੀ ਅਵਸਥਾ ਖਾਲੀ ਚਲੇ ਗਈਆਂ। ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਇੱਥੇ ਬਚਨ ਕਰਦੇ ਕਹਿੰਦੇ ਨੇ ਕਿ ਇਸ ਜਵਾਨੀ ਦਾ ਮਾਣ ਨਾ ਕਰਨਾ। ਵੇਖੋ ਕਦੀ ਅੱਖਾਂ ਦੇ ਵਿੱਚ ਸੁਰਮਾ ਵੀ ਲੜਕਦਾ ਸੀ, ਅੱਜ ਉਹਨਾਂ ਅੱਖਾਂ ਵਿੱਚ ਪੰਛੀਆਂ ਨੇ ਆਲਣੇ ਪਾਏ ਨੇ, ਕਦੀ ਹੰਕਾਰ ਨਾ ਕਰਿਓ। ਹਾਂਜੀ
1: ਫਰੀਦਾ ਕੂ ਕਹਿੰਦਿਆਂ ਚਾ ਕਹਿੰਦਿਆਂ ਮੱਤੇ ਦਿੰਦਿਆਂ ਨਿੱਤ
0: ਕੂ ਕਹਿੰਦਿਆਂ ਕਹਿੰਦਿਆਂ ਚੁੰਗੇਂਦਿਆਂ ਚੋਗਾ ਦਿੰਦਿਆਂ ਪਿਆਰ ਕਰਦਿਆਂ ਲਡਾਉਂਦਿਆਂ ਤੇ ਰੋਜ਼ ਗਲ ਵਿਚ ਲੈ ਕੇ ਮੱਤਾਂ ਦਿੰਦਿਆਂ ਦਿੰਦਿਆਂ ਕੂ ਕਹਿੰਦਿਆਂ ਚੁੰਗੇਂਦਿਆਂ ਮੱਤੀ ਦਿੰਦਿਆਂ ਨਿੱਤ ਨਿਤਾ ਪ੍ਰਤੀ। ਆ ਬਾਬੇ ਨਾਨਕ ਦੀ ਬਾਣੀ ਆਪਾਂ ਨੂੰ ਹੁਣ ਰੋਜ਼ ਮੱਤਾਂ ਦਿੰਦੀ, ਬੰਦਿਆ ਆਹ ਚੀਜ਼ ਖਾਣੀ ਆਹ ਚੀਜ਼ ਨਹੀਂ ਖਾਣੀ, ਬੰਦਿਆ ਆਹ ਚੀਜ਼ ਪੀਣੀ ਆਹ ਚੀਜ਼ ਨਹੀਂ ਪੀਣੀ, ਪਰ ਬੰਦਾ ਹਟ ਗਿਆ। ਤੁਸੀਂ ਸੋਚੋ ਆਪਣੇ ਅੰਦਰ ਝਾਤੀ ਮਾਰੋ ਕਿ ਇਤਨਾ ਵੇਖਣਾ ਇਤਨਾ ਨਹੀਂ ਵੇਖਣਾ। ਕਦੀ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਬਾਪੂ ਦੀ ਬਾਣੀ ਪੜੋ, ਜਿਹੜੇ ਰਹਿਤ ਮਰਜ਼ਾਦਾ ਦਾ ਆਪਾਂ ਢੰਡੋਰਾ ਪਿੱਟਦੇ, ਗੁਰੂ ਦੀ ਰਹਿਤ ਮਰਜ਼ਾਦਾ ਪੜ ਕੇ ਵੇਖੋ। ਪਰਤਰਿਆ ਰੂਪ ਨਾ ਪੇਖੇ, ਇਹ ਤਾਂ ਆਖੋਗੇ ਕਿ ਇਹ ਤੇ ਬਾਹਰਲੀ ਰਹਿਤ ਮਰਜ਼ਾਦਾ ਕਿਸੇ ਨੇ ਲਿਖੀ ਆ ਜੀ, ਇਹ ਕਿਹੜੀ ਗੁਰੂ ਨੇ ਲਿਖੀ, ਇਹ ਤੇ ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਦਾ ਪਾਵਨ ਬਚਨ ਹੈ ਕਿ ਇਹਨਾਂ ਅੱਖਾਂ ਦੇ ਨਾਲ ਪਰਾਏ ਤਨ ਨੂੰ ਨਹੀਂ ਦੇਖਣਾ। ਪਰ ਤੇਰੇ ਆ ਰੂਪ ਨਾ ਪੇਖੇ ਨੇਤਰ, ਫਿਰ ਮੇਰੇ ਸਤਿਗੁਰੂ ਕਹਿੰਦੇ ਕਰਨਾ ਸੁਣੇ ਕਾਹੂ ਕੀ ਗੁਰੂ ਦੇ ਕਹੇ ਬਚਨੇ ਮੰਨ ਲਿਆ ਆਪਾਂ। ਜਿਹਨੇ ਮੇਰੇ ਭੈਣ ਭਰਾ ਬੈਠੇ ਹੋ, ਬੱਚੀਆਂ ਬੈਠੇ ਹੋ, ਸਾਰੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕੀ ਆਪਾਂ ਇਹ ਗੁਰੂ ਦੇ ਬਚਨ ਮੰਨ ਲੈ ਨੇ। ਕੂ ਕਹਿੰਦਿਆਂ ਚੁਗੇਂਦਿਆਂ ਮੱਤੀ ਦਿੰਦਿਆਂ ਨਿਤ ਨਿਤਾ ਪ੍ਰਤੀ ਗੁਰੂ ਨਾਨਕ ਦੇ ਘਰ ਆਉਂਦਾ ਏ ਤੇ ਮੇਰੇ ਸਤਿਗੁਰੂ ਨੂੰ ਤਰਲਾ ਪਾਉਂਦਾ, ਮੇਰੇ ਸਤਿਗੁਰੂ ਜੀ ਮੈਨੂੰ ਗੁਰਮਤ ਬਖਸ਼ੋ। ਰੋਜ਼ ਕਹਿੰਦੇ ਹੋ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਗੁਰਮਤ ਦਾਨ, ਤੇ ਇੱਕ ਸ਼ਬਦ ਅੱਗੇ ਜਾਂਦੇ ਕਹਿੰਦੇ ਹੋ ਵਿਵੇਕ ਦਾਨ, ਕਹਿੰਦੇ ਹੋ ਨਾ, ਇੱਕ ਵਾਰ ਬੋਲੋ ਕੀ ਕਹਿੰਦੇ ਆ। ਤੇ ਵਿਵੇਕ ਦਾ ਮਤਲਬ ਹੁੰਦਾ ਵਿਵੇਕ ਬੁੱਧੀ, ਨਿਰਮਲ ਬੁੱਧੀ ਮੈਨੂੰ ਬਖਸ਼ਿਸ਼ ਕਰੋ। ਤੇ ਗੁਰੂ ਦੀ ਇਹਦੇ ਨਾਲੋਂ ਨਿਰਮਲ ਬੁੱਧੀ ਕੀ ਹੋ ਸਕਦੀ ਆ ਕਿ ਅੱਖਾਂ ਨੂੰ ਪਵਿੱਤਰ ਰੱਖੀ, ਕੰਨਾਂ ਨੂੰ ਪਵਿੱਤਰ ਰੱਖੀ, ਜੀਭਾਂ ਦੇ ਨਾਲ ਪਰਮੇਸ਼ਵਰ ਦਾ ਨਾਮ ਜਪੀ, ਉਸ ਜਗ੍ਹਾ ਤੇ ਜਾਈ, ਚਰਨ ਚੱਲੋ ਮਾਰਗ, ਫਿਰ ਮੰਨ ਲਿਆ। ਗੁਰੂ ਰੋਜ਼ ਕਹਿੰਦਾ ਚੁਗਲੀ ਨਾ ਕਰੀ, ਗੁਰੂ ਰੋਜ਼ ਕਹਿੰਦਾ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ। ਕੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਕਦੀ ਖਿਲਾ ਰਹੇ ਹੋ? ਆਪਣੇ ਆਪ ਨੂੰ ਪੁੱਛੋ ਨੀ ਮੇਰੀ ਇਹ ਜਿੰਦੜੀਏ, ਮੈਂ ਕਿਸੇ ਦਾ ਬੁਰਾ ਨਹੀਂ ਕਰਦੀ, ਮੈਂ ਛੱਡਦਾ ਗੁਰੂ ਦੇ ਕਹਿਣ ਤੇ ਬੁਰਾ? ਬੇੜੇ ਤੇ ਉਹਨਾਂ ਦੇ ਪਾਰ ਹੋਣੇ ਨੇ ਗੁਰੂ ਦੇ ਪਿਆਰਿਓ, ਜਿਨ੍ਹਾਂ ਗੁਰੂ ਦੀ ਮੱਤ ਲਈ ਆ ਤੇ ਉਹਦੇ ਉੱਤੇ ਚੱਲੇ ਨੇ। ਕੇਵਲ ਸੁਣਨੀ ਨਹੀਂ, ਸੁਣਿਆ ਫਿਰ ਦੂਸਰੀ ਅਵਸਥਾ ਮੰਨਿਆ, ਸੁਣਿਆ ਤੇ ਫਿਰ ਉਹ ਗੁਰੂ ਦੇ ਬਚਨਾਂ ਨਾਲ ਮਨ ਕੀਤਾ ਭਾਓ ਮੈਨੇ ਪ੍ਰੇਮ। ਅਸੀਂ ਤੇ ਗੁਰੂ ਨੂੰ ਗੁਰਮੁਖ ਪਿਆਰਿਓ, ਜਿਤਨਾ ਹਜ਼ਾਰਾਂ ਸਾਲਾਂ ਤੋਂ ਟੱਲ ਖੜਕਾਉਣ ਵਾਲੇ ਪੰਡਿਤ ਕਦੀ ਮੰਦਰਾਂ ਦੇ ਵਿੱਚ ਆਉਂਦੇ ਸੀ, ਪ੍ਰਸ਼ਾਦ ਚੜਾਉਣੇ ਮੂਰਤੀ ਦੇ ਅੱਗੇ ਰੱਖ ਕੇ ਲੈ ਜਾਣੇ, ਨਾ ਮੂਰਤੀ ਨੇ ਦੁੱਧ ਪੀਣਾ, ਉਹ ਦੁੱਧ ਆਪ ਜਾ ਕੇ ਘਰ ਪੀ ਲੈਣਾ, ਆਣ ਕੇ ਟੱਲ ਖੜਕਾ ਲੈਣੇ ਤੇ ਕਹਿਣਾ ਅਸੀਂ ਪੂਜਾ ਕਰਕੇ ਆਏ। ਆਖੋ ਸਤਨਾਮ ਸ੍ਰੀ। ਬਾਹਰ ਦੇਵ ਪਖਾਲੀਏ, ਬਾਹਰੋਂ ਦੇਵ ਨੂੰ, ਬਾਹਰ ਦੇ ਦੇਵਤਿਆਂ ਨੂੰ ਨਵਾਉਣਾ ਹੀ ਸਿੱਖਿਆ ਪੜਤਾ ਵਾਂਗ। ਆਪਾਂ ਵੀ ਗੁਰਦੁਆਰੇ ਆਉਣੇ ਆ, ਲੰਗਰ ਛਕਦੇ ਆ, ਇਹਨਾਂ ਗੁੱਸਾ ਨਾ ਕਰਨਾ ਕਿ ਰੋਜ਼ ਲੰਗਰ ਤੇ ਤਵਾ ਲਾਉਂਦਾ ਹੈ। ਮੇਰਾ ਕਹਿਣ ਦਾ ਮਕਸਦ ਇਹ ਆ ਕਿ ਗੁਰੂ ਕੋਲ ਜਿਤਨਾ ਦੇ ਆਏ ਹੋ ਨਾ ਮੇਰੇ ਵੀਰੋ, ਜਦੋਂ ਜਾਂਦੇ ਹੋ ਇਤਨਾ ਦੇ ਜਾਓ ਨਾ, ਕੁਛ ਤੇ ਤਬਦੀਲੀ ਹੋਵੇ। ਚੰਦਨ ਕਾ ਬਿਰਵਾ ਭਲਾ, ਬੇੜੇ ਹੋ ਟਾਕ ਭਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ। ਇੱਥੋਂ ਤੁਸੀਂ ਮੁੜੋ ਤੇ ਜਦੋਂ ਗੁਰੂ ਦੇ ਪਿਆਰੇ ਮੁੜ ਕੇ ਜਾਓ ਨਾ, ਤੇ ਤੁਹਾਨੂੰ ਮਿਲਣ ਵਾਲਾ ਕੋਈ ਆਪੇ ਹੀ ਪੁੱਛੇ ਵਾ ਤੂੰ ਕਿੱਥੋਂ ਆਏ, ਤੇਰੀ ਰਸਨਾ ਤੇ ਅੰਮ੍ਰਿਤ ਆ ਗਿਆ, ਤੇਰੀਆਂ ਅੱਖਾਂ ਵਿੱਚ ਸ਼ਰਮ ਆ ਗਈ, ਤੇਰੇ ਕੰਨ ਕਹਿੰਦੇ ਨੇ ਮੈਂ ਚੁਗਲੀ ਨਹੀਂ ਸੁਣਨੀ, ਤੇਰੇ ਹੱਥ ਕਹਿੰਦੇ ਨੇ ਮੈਂ ਸ਼ਰਾਬ ਨਹੀਂ ਫੜਨੀ, ਤੇਰਾ ਮੂੰਹ ਕਹਿੰਦਾ ਮੈਂ ਮਾਸ ਨਹੀਂ ਖਾਣਾ, ਆਖਰ ਤੂੰ ਆਇਆ ਕਿੱਥੋਂ ਆ? ਲੋਕੀ ਪੁੱਛਣ ਤੁਹਾਨੂੰ ਵੀ ਤੁਸੀਂ ਕਿੱਥੋਂ ਆਏ ਹੋ, ਤੇ ਤੁਸੀਂ ਫਿਰ ਬੜੇ ਮਾਣ ਨਾਲ ਆਖੋ ਮੈਂ ਆਪਣੇ ਗੁਰੂ ਕੋਲੋਂ ਆਇਆ, ਮੈਂ ਆਪਣੇ ਗੱਜ ਕੇ ਇੱਕ ਵਾਰ ਆਖੋ ਕਿੱਥੋਂ ਆਇਆ? ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਸੁਦਰਸਨ ਰਾਜਾ ਮਿਲਿਆ ਨਾ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵਲ ਨੈਨ ਰਾਜੇ ਦਾ ਭਣੇਵਾ ਸੀ ਇਹ ਸੁਦਰਸਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਦੀਨ ਦੁਨੀਆਂ ਦੇ ਮਾਲਕ ਸੰਗਲਾ ਦੀਪ ਗਏ ਨੇ ਨਾ, ਪਿਆਰ ਨਾਲ ਇਕਾਗਰਤਾ ਚ ਆਣ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਫੇਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਂਦੇ ਹੋ ਮੈਨੂੰ ਬਲ ਮਿਲਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਸੰਗਲਾ ਦੀਪ ਵਿਚ ਗਰੀਬ ਨਵਾਜ ਪਾਤਸ਼ਾਹ ਜਦੋਂ ਗਏ ਨੇ ਤੇ ਬਾਹਰ ਜਾ ਕੇ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆ ਇਸ ਪਿੰਡ ਵਿਚ ਚਲਿਆ ਜਾ, ਸੁਣ ਵਾਲਾ ਬੜਾ ਪਿਆਰਾ ਬਚਨ ਹੈ, ਇਸ ਪਿੰਡ ਵਿਚ ਜਾ ਤੇ ਇਸ ਪਿੰਡ ਦੇ ਵਿਚਕਾਰ ਇੱਕ ਖੂਹ ਆਊਗਾ ਤੇ ਖੂਹ ਦੇ ਸੱਜੇ ਹੱਥ ਜਿਹੜਾ ਦਰਵਾਜਾ ਹੈ ਨਾ ਉਸ ਘਰ ਜਾਵੀ, ਉੱਥੇ ਇੱਕ ਝੰਡੇ ਨਾਮੀ ਵਿਅਕਤੀ ਰਹਿੰਦਾ ਹੈ, ਧਿਆਨ ਦਿਓ, ਉੱਥੇ ਇੱਕ ਝੰਡਾ ਬਾਡੀ ਨਾਮੀ ਵਿਅਕਤੀ ਰਹਿੰਦਾ ਹੈ। ਤੇ ਜਦੋਂ ਸਾਰੀਆਂ ਡਾਇਰੈਕਸ਼ਨਾਂ ਦੱਸੀਆਂ ਤੇ ਮਰਦਾਨਾ ਤੁਰ ਪਿਆ ਤੇ ਦੋ ਕੁ ਕਦਮ ਤੇ ਜਾ ਕੇ ਫੇਰ ਮੁੜ ਕੇ ਆਂਦਾ, ਮੇਰੇ ਮਨ ਵਿਚ ਇੱਕ ਹੈਰਾਨੀ ਆਈ ਆ ਕਿ ਸਤਿਗੁਰੂ ਪਹਿਲੀ ਵਾਰ ਤੇ ਮੈਂ ਉਦਾਸੀ ਤੇ ਤੁਹਾਡੇ ਨਾਲ ਇਸ ਇਲਾਕੇ ਚ ਆਇਆ, ਮੈਨੂੰ ਇਹ ਨਹੀਂ ਸਮਝ ਆਈ, ਤੁਸੀਂ ਇਹ ਵੀ ਦੱਸਿਆ ਹੈ ਕਿ ਪਿੰਡ ਦੇ ਵਿਚ ਇੱਕ ਖੂਹ ਆ, ਖੂਹ ਦੇ ਸੱਜੇ ਪਾਸੇ ਇੱਕ ਘਰ ਆ, ਉੱਥੇ ਝੰਡਾ ਬਾਡੀ ਨਾਮ ਦਾ ਵਿਅਕਤੀ ਰਹਿੰਦਾ ਹੈ, ਪਹਿਲੋਂ ਵੀ ਕਦੀ ਆਏ ਹੋ ਇੱਥੇ? ਤੇ ਸਤਿਗੁਰੂ ਹੱਸ ਕੇ ਕਹਿੰਦੇ, ਮਰਦਾਨਿਆ ਉਹਦੇ ਗੁਪਤ ਬਚਨ ਨਹੀਂ ਪੁੱਛੀ ਦੇ ਹੁੰਦੇ, ਤੂੰ ਜਾ ਜਿਹੜੇ ਪਾਸੇ ਤੈਨੂੰ ਭੇਜਿਆ, ਜਾ ਉਹਨਾਂ ਨੂੰ ਮਿਲ ਕੇ ਆ। ਜਦੋਂ ਉੱਥੇ ਗਿਆ ਤੇ ਝੰਡਾ ਬਾਡੀ ਦੇ ਕੋਲੋਂ ਜਿਹੜੀਆਂ ਵਸਤੂ ਮਹਾਰਾਜ ਨੇ ਮੰਗਾਈਆਂ, ਮੁੜਿਆ ਤੇ ਝੰਡਾ ਬਾਡੀ ਨੇ ਇੱਕ ਗੱਲ ਕਹੀ ਕਿ ਉਹ ਦਿਲਾਂ ਦੀਆਂ ਜਾਣਨ ਵਾਲਾ, ਦਿਲਾਂ ਵਿਚ ਰੋਵਾਂ ਭਰਨ ਵਾਲਾ, ਜੀਵਨ ਬਦਲ ਦੇਣ ਵਾਲਾ ਕਿੱਥੇ ਬੈਠਾ ਏ? ਤੇ ਮਰਦਾਨੇ ਨੇ ਆਖਿਆ, ਉਹ ਪਿੰਡ ਦੀਆਂ ਮੜੀਆਂ ਚ ਬੈਠਾ ਏ। ਵੇਖੋ ਬਾਬੇ ਨਾਨਕ ਦੇ ਬਹਿਣ ਦਾ ਟਿਕਾਣਾ, ਪਿੰਡ ਦੀਆਂ ਮੜੀਆਂ ਚ ਬੈਠਾ ਏ। ਤੇ ਝੰਡਾ ਬਾਡੀ ਕਹਿਣ ਲੱਗਾ, ਹਾਂ ਤੁਸੀਂ ਚੱਲੋ, ਅਸੀਂ ਪਿੱਛੇ ਪਿੱਛੇ ਜਾ ਰਹੇ। ਤੇ ਹਰ ਸ਼ਹਿਰ ਦੇ ਵਿਚ ਸੰਗੀਆਂ ਦੀ ਆਪੋ ਆਪਣੀ ਦੋਸਤੀ ਹੁੰਦੀ ਆ, ਗੁਰਮੁਖ ਸਖੀ ਸਹੇਲੀਆਂ ਦਾ ਪਿਆਰ ਹੁੰਦਾ ਹੈ। ਜੇ ਕੋਈ ਤੁਸੀਂ ਕਿਤੇ ਕੀਰਤਨ ਸੁਣ ਜਾਣਾ ਹੋਵੇ ਤੇ ਕਿਸੇ ਨੂੰ ਫੋਨ ਕਰਦੇ, ਆਓ ਚਲੀਏ ਫਲਾਣੇ ਤਾਂ, ਫਲਾਣੇ ਮਹਾਂਪੁਰਸ਼ ਆਏ ਨੇ, ਗੁਰੂ ਕੇ ਪਿਆਰੇ ਆਏ, ਕਥਾ ਸੁਣ ਚਲੀਏ, ਕੀਰਤਨ ਸੁਣ ਚਲੀਏ। ਇਸੇ ਤਰ੍ਹਾਂ ਹੀ ਝੰਡੇ ਬਾਡੀ ਨੇ ਸੁਦਰਸੈਨ ਨੂੰ ਆਵਾਜ਼ ਮਾਰੀ, ਸੁਦਰਸੈਨ ਆ ਦਿਲਾਂ ਦੀਆਂ ਜਾਣਨ ਵਾਲਾ ਆ ਗਿਆ, ਜੀਵਨ ਬਦਲਣ ਵਾਲਾ ਆ ਗਿਆ, ਦਰਸ਼ਨ ਕਰਨ ਚੱਲਣਾ ਹੀ। ਤੇ ਸੁਦਰਸੈਨ ਨੇ ਮੋਤੀਆਂ ਦਾ ਥਾਲ ਭਰਿਆ, ਮੋਤੀਆਂ ਦਾ ਹੀਰਿਆਂ ਦਾ ਥਾਲ ਭਰ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਦੋਂ ਆਏ ਤੇ ਮਰਦਾਨੇ ਨੂੰ ਪੁੱਛਿਆ ਸੀ ਝੰਡੇ ਬਾਡੀ ਨੇ ਕਿ ਜਦੋਂ ਤੇਰੇ ਮਾਲਕ ਦੇ ਕੋਲ ਅਸੀਂ ਜਾਈਏ, ਜਿਸ ਤਰ੍ਹਾਂ ਆਪਾਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਹੋਏ ਤੇ ਸਾਨੂੰ ਭੁੱਲ ਨਹੀਂ ਗਈ ਕਿ ਜਾ ਕੇ ਕੀ ਕਹਿਣਾ? ਕੀ ਕਹਿਣਾ ਪਾਤਸ਼ਾਹ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਕਹਿਣਾ? ਝੰਡੇ ਬਾਡੀ ਨੂੰ ਪੁੱਛਿਆ ਤੇ ਝੰਡੇ ਬਾਡੀ ਨੇ ਮਰਦਾਨੇ ਨੂੰ ਪੁੱਛਿਆ ਤੇ ਮਰਦਾਨਾ ਕਹਿੰਦਾ, ਜਦੋਂ ਮੇਰੇ ਸਤਿਗੁਰੂ ਨੂੰ ਕੋਈ ਮਿਲਣ ਆਉਂਦਾ ਹੈ ਨਾ ਤੇ ਕਹਿੰਦੇ ਨੇ ਸਤ ਕਰਤਾਰ, ਬੋਲ ਸਤ, ਝੰਡੇ ਨਾ ਬੋਲੋ ਸਤ, ਸਤ ਸਤ ਕਰਤਾਰ, ਸਤ ਕਰਤਾਰ, ਸਤ ਕੇ ਕਰਤਾ ਹੀ ਸਤ ਆ, ਹੋਰ ਸਭ ਝੂਠ ਆ। ਆ ਗਏ ਆਣ ਕੇ ਸਤ ਕਰਤਾਰ ਕਿਹਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਆਓ ਰਾਜਨ ਸਤ ਕਰਤਾਰ, ਸਤ ਕਰਤਾਰ ਕਹਿ ਕੇ ਬਾਲਿਆ। ਜਦੋਂ ਮੋਤੀ ਰੱਖੇ ਨਾ, ਮੈਂ ਕਹਿਣ ਲੱਗਾ ਸਾ ਕਿ ਜਿਤਨਾ ਦੇ ਆਏ ਉਤਰਾਂ ਦੇ ਜਾਓ ਨਾ, ਮੇਰਾ ਕਹਿਣ ਦਾ ਮਕਸਦ ਇੰਨਾ ਲਮਕਾਉਣ ਦਾ ਗੱਲ ਨੂੰ ਇਹ ਵਾ ਕਿ ਆਪ ਜੀ ਨੂੰ ਸਮਝ ਆ ਜਾਏ ਕਿ ਜਿਸ ਤਰ੍ਹਾਂ ਦੇ ਆਏ ਹੋ ਸਾਖੀ ਵਿੱਚੋਂ ਕੋਈ ਸਿੱਖਿਆ ਲੈ ਕੇ ਬਦਲ ਕੇ ਜਾਓ। ਜਦੋਂ ਆਏ ਤੇ ਮੋਤੀਆਂ ਦਾ ਥਾਲ ਰੱਖਿਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਸੁਦਰਸੈਨ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ, ਇਹ ਕੀ ਹੈ? ਤੇ ਸੁਦਰਸੈਨ ਰਾਜਾ ਸੀ, ਬੜੇ ਮਾਣ ਨਾਲ ਕਹਿਣ ਲੱਗਾ, ਮਹਾਰਾਜ ਇਹ ਹੀਰਿਆਂ ਮੋਤੀਆਂ ਦਾ ਭਰਿਆ ਥਾਲ ਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਕਿੱਥੋਂ ਲੈ ਕੇ ਆਇਆ? ਧਿਆਨ ਦਿਓ, ਕਿੱਥੋਂ ਲੈ ਕੇ ਆਇਆ? ਤੇ ਕਹਿੰਦਾ ਜੀ, ਆਪਣੇ ਖਜ਼ਾਨੇ ਚੋਂ। ਤੇ ਮਹਾਰਾਜ ਪਾਤਸ਼ਾਹ ਕਹਿੰਦੇ, ਕਿਹੜੇ ਖਜ਼ਾਨੇ ਚੋਂ? ਕਹਿੰਦਾ ਜੀ, ਜਿਹੜਾ ਮੇਰੇ ਰਾਜ ਦਾ ਖਜ਼ਾਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰਾ ਰਾਜ ਕਿਹੜਾ ਹੈ, ਕਿਹੜਾ ਖਜ਼ਾਨਾ ਹੈ? ਮਹਾਰਾਜ, ਇਸ ਦੇਸ਼ ਦਾ ਮੈਂ ਰਾਜਾ ਵਾਂ, ਇਸ ਦੇਸ਼ ਦੇ ਰਾਜ ਦਾ ਖਜ਼ਾਨਾ ਮੇਰਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰਾ ਦੇਸ਼ ਹੈ, ਤੇਰਾ ਰਾਜ ਆ। ਤੇ ਸੁਦਰਸੈਨ ਅਜੇ ਸੁੱਤਾ ਸੀ ਨਾ, ਆਇਆ ਸੀ ਨਾ ਗੁਰੂ ਦੇ ਕੋਲ, ਅਜੇ ਕੀ ਸੀ? ਆਇਆ ਸੀ, ਆਇਆ ਕੇਵਲ, ਅਜੇ ਗੁਰੂ ਦੀ ਮੱਤ ਨਹੀਂ ਲਈ, ਅਜੇ ਕੇਵਲ ਗੁਰੂ ਨੂੰ ਦੇਖਿਆ ਆਇਆ ਆਣ ਕੇ, ਸ਼ਬਦ ਨਾ ਕਰੇ, ਅਜੇ ਵਿਚਾਰ ਨਹੀਂ ਗੁਰੂ ਦੇ ਨਾਲ ਚੱਲੀ। ਤੇ ਆਖ ਲੱਗਾ, ਮਹਾਰਾਜ ਮੈਂ ਆਪਣੇ ਖਜ਼ਾਨੇ ਚੋਂ ਲੈ ਕੇ ਆਇਆ। ਤੇ ਸੱਚੀ ਸਰਕਾਰ ਨੇ ਆਖਿਆ, ਤੇਰਾ ਖਜ਼ਾਨਾ ਕਿੱਥੋਂ ਹੋ ਗਿਆ? 100 ਸਾਲ ਪਹਿਲੋਂ ਆਏ ਸਾਂ ਇਸੇ ਸ਼ਹਿਰ ਦੇ ਵਿੱਚ, ਤੇ ਇੱਕ ਹੋਰ ਬਜ਼ੁਰਗ ਕਹਿੰਦਾ ਸੀ ਇਹ ਰਾਜ ਮੇਰਾ ਹੈ। ਨੈਣ ਨਕਸ਼ ਦੱਸੇ, ਬੱਚਿਆਂ ਚੁੱਪ ਕਰਾਓ ਮੇਰੀ ਧੀਓ, ਨੈਣ ਨਕਸ਼ ਦੱਸੇ, ਹੌਲਿਆ ਦੱਸਿਆ। ਤੇ ਸੁਦਰਸੈਨ ਕਹਿਣ ਲੱਗਾ, ਮਹਾਰਾਜ ਉਹ ਮੇਰਾ ਦਾਦਾ ਸੀ, ਫਿਰ 50 ਸਾਲ ਬਾਅਦ ਆਇਆ ਸਾਂ, ਮਹਾਰਾਜ ਉਹ ਮੇਰਾ ਪਿਓ ਸੀ। ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, 100 ਸਾਲ ਪਹਿਲੋਂ ਇਹ ਖਜ਼ਾਨਾ ਤੇਰੇ ਦਾਦੇ ਦਾ, 50 ਸਾਲ ਬਾਅਦ ਤੇਰੇ ਪਿਓ ਦਾ, ਅੱਜ ਤੇਰਾ, ਕੱਲ ਨੂੰ ਤੇਰੇ ਪੁੱਤ ਦਾ ਹੋਊਗਾ। ਰਾਜਾ ਇਹ ਖਜ਼ਾਨਾ ਤੇਰਾ ਕਿੱਥੋਂ ਹੋ ਗਿਆ? ਜੇ ਕੋਈ ਦੇ ਸਕਦਾ ਗੁਰੂ ਨੂੰ ਤੇ ਆਪਣੀ ਚੀਜ਼ ਦੇ, ਆਹ ਹੁਣ ਬਦਲ ਲੱਗਾ ਜੇ, ਇਹ ਹੁਣ ਦੁਨੀਆਂ ਬਦਲ ਲੱਗੀ ਦੇ, ਇਹ ਹੁਣ ਗੁਰੂ ਦੇ ਕੋਲ ਆਇਆ ਜੀਵਨ ਬਦਲ ਲੱਗਾ ਏ, ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ, ਇਹ ਗੁਰੂ ਨੂੰ ਮਿਲਣ ਦਾ ਲੱਗਾ ਜੇ ਫਲ ਮਿਲਣ, ਤੇ ਉਸੇ ਵੇਲੇ ਮਨ ਦੇ ਵਿੱਚ ਹਲਚਲ ਹੋਈ, ਹਾਂ ਮੇਰੀ ਇਹ ਜਿੰਦੜੀਏ, ਅੱਜ ਤੋਂ 100 ਸਾਲ ਪਹਿਲਾਂ ਤੇ ਮੇਰਾ ਦਾਦਾ ਰਾਜਾ ਸੀ, 50 ਸਾਲ ਪਹਿਲਾਂ ਮੇਰਾ ਪਿਓ ਸੀ, ਅੱਜ ਮੈਂ ਹਾਂ, ਕੱਲ ਨੂੰ ਮੇਰੇ ਪੁੱਤ ਨੇ ਹੋਣਾ ਹੈ, ਵਾਕਿਆ ਇਹ ਰਾਜ ਮੇਰਾ ਤੇ ਨਹੀਂ? ਤੇ ਮਹਾਰਾਜ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਜੇ ਧਨ ਨੀ ਨਾ ਮੇਰਾ ਤੇ ਤੁਸੀਂ ਮੇਰਾ ਤਨ ਲੈ ਲਓ, ਆਖੋ ਸਤਨਾਮ ਸ੍ਰੀ। ਤੇ ਸਾਹਿਬ ਕਹਿਣ ਲੱਗੇ, ਤਨ ਇਹ ਤਨ ਤੇਰਾ ਹੈ? ਹਾਂ ਮਹਾਰਾਜ ਮੇਰਾ ਹੈ। ਜਾ ਆਪਣੀਆਂ ਰਾਣੀਆਂ ਨੂੰ ਪੁੱਛ ਕੇ ਆ ਕਿ ਇਹ ਤਨ ਦੇ ਕੇ ਮੈਂ ਗੁਰੂ ਦੇ ਨਾਲ ਚਲਿਆ ਜਾਵਾਂ, ਤਨ ਗੁਰੂ ਨੂੰ ਦੇ ਦਾਂ, ਗੁਰੂ ਮੈਨੂੰ ਨਾਲ ਲੈ ਦੇ। ਜਦੋਂ ਰਾਣੀਆਂ ਨੂੰ ਜਾ ਕੇ ਪੁੱਛਿਆ ਤੇ ਰਾਣੀਆਂ ਨੇ ਹੱਥ ਜੋੜ ਕੇ ਆਖਿਆ, ਧਨ ਦੇ ਦੇ, ਹੋਰ ਕੁਝ ਦੇ ਦੇ, ਜੇ ਤਨ ਦੇ ਦਿੱਤਾ ਅਸੀਂ ਕੀ ਕਰਾਂਗੀਆਂ, ਪੁੱਤਾਂ ਨੇ ਆਖਿਆ ਅਸੀਂ ਕੀ ਕਰਾਂਗੇ, ਨਵਾਂ ਨੇ ਆਖਿਆ ਅਸੀਂ ਕੀ ਕਰਾਂਗੇ। ਅਣ ਕੇ ਕਹਿਣ ਲੱਗਾ, ਮਹਾਰਾਜ ਬੱਚੇ ਤੇ ਮੰਨਦੇ ਨਹੀਂ, ਤਨ ਵੀ ਨਹੀਂ ਦਿੱਤਾ ਜਾ ਸਕਦਾ। ਤੇ ਸਾਹਿਬ ਕਹਿਣ ਲੱਗੇ, ਵੇਖ ਧਨ ਤੇਰਾ ਨਹੀਂ, ਤਨ ਤੇਰਾ ਨਹੀਂ, ਕੋਈ ਆਪਣੀ ਚੀਜ਼ ਦੇ। ਤੇ ਰਾਜੇ ਨੇ ਆਖਿਆ, ਫਿਰ ਮਹਾਰਾਜ ਮੇਰਾ ਮਨ ਲੈ ਲਓ। ਕੀ ਆਖਿਆ? ਮੇਰਾ ਮਨ ਲੈ ਲਓ। ਸਾਹਿਬ ਕਹਿਣ ਲੱਗੇ, ਮਨ ਤੇਰਾ ਹੈ, ਤੇਰੇ ਕੋਲ ਆ? ਮਹਾਰਾਜ ਹਾਂ ਮੇਰੇ ਕੋਲ ਆ। ਮਾਰ ਝਾਤੀ ਅੰਦਰ, ਜਦੋਂ ਅੰਦਰ ਝਾਤੀ ਮਾਰੀ ਤੇ ਮਨ ਘੋੜਿਆਂ ਚ ਤੁਰਿਆ ਫਿਰੇ। ਮਹਾਰਾਜ ਪਾਤਸ਼ਾਹ ਕਹਿੰਦੇ, ਮਨ ਤੇਰਾ ਨਹੀਂ, ਤਨ ਤੇਰਾ ਨਹੀਂ, ਧਨ ਤੇਰਾ ਨਹੀਂ, ਰਾਜਾ ਜੇ ਕੋਈ ਚੀਜ਼ ਦੇਣੀ ਤੇ ਆਪਣੀ ਦੇ। ਆ ਜੀਵਨ ਬਦਲ ਲੱਗਾ ਹੁਣ ਗੁਰੂ, ਕੋਈ ਆਪਣੀ ਚੀਜ਼ ਦੇ। ਅੱਜ ਪਹਿਲੀ ਵਾਰ ਸੁਦਰਸੈਨ ਨੂੰ ਕਿਸੇ ਨੇ ਜਗਾਇਆ ਕਿ ਨਾ ਧਨ ਤੇਰਾ ਏ, ਨਾ ਮਨ ਤੇਰਾ ਏ, ਤੇ ਨਾ ਤਨ ਤੇਰਾ, ਤੇਰਾ ਤਾਂ ਕੁਛ ਵੀ ਨਹੀਂ। ਤੇ ਫਿਰ ਮੇਰੇ ਸਾਹਿਬ ਜੀ ਕਿਰਪਾ ਕਰਕੇ ਦੱਸੋ, ਜੇ ਤਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ, ਤੇ ਮੇਰਾ ਹੈ ਕੀ? ਤੇ ਮੇਰੇ ਸਤਿਗੁਰੂ ਕਹਿਣ ਲੱਗੇ, ਆ ਜਿਹੜਾ ਮੈਂ ਮੇਰੀ ਮੇਰੀ ਕਰਦਾ, ਇਹੋ ਹੀ ਤੇਰੀ ਹੂ, ਜੇ ਦੇਣੀ ਤੇ ਇਹ ਦੇ ਦੇ। ਤੇ ਮੇਰਾ ਹੱਥ ਜੁੜ ਕੇ, ਸਾਹਿਬਾ ਇਹ ਤੇ ਕਈ ਜਨਮ ਹੋ ਗਏ ਨੇ, ਜੇ ਮੈਂ ਕੱਢ ਸਕਦਾ ਹੁੰਦਾ ਇਸ ਕੋਡ ਨੂੰ, ਤੇ ਮਹਾਰਾਜ ਮੈਂ ਕੱਢ ਦੇਦਾ, ਇਹ ਕੋਡ ਮੇਰੇ ਕੋਲੋਂ ਨਹੀਂ ਨਿਕਲਦਾ, ਜੇ ਹੁਣ ਇੰਨੀ ਸੋਝੀ ਪਾਤੀ ਹੂ ਤੇ ਕਰ ਦੇ ਕਿਰਪਾ, ਹੁਣ ਆਪ ਕਿਰਪਾ ਕਰ। ਤੇ ਫਿਰ ਮੇਰੇ ਸਤਿਗੁਰੂ ਨੇ ਸਿਰ ਤੇ ਰੱਖਿਆ ਹੱਥ ਤੇ 5 ਵਾਰ ਅਖਵਾਇਆ।

0: ਜਦੋਂ ਪੰਜ ਵਾਰ ਵਾਹਿਗੁਰੂ ਅਖਵਾਇਆ ਤੇ ਮੇਰੇ ਸਾਹਿਬ ਕਹਿਣ ਲੱਗੇ ਲਿਆ ਹੁਣ ਮੋਤੀ ਹੀਰੇ ਆਪਣੇ ਕੋਲੋਂ ਦੇ, ਜਿਹੜੇ ਤੂੰ ਕਹਿੰਦਾ ਸਾਂ ਮੇਰੇ ਮੋਤੀ ਹੀਰੇ ਨੇ, ਤਨ ਦੇ ਦੇ ਆਪਣਾ, ਮਨ ਦੇ ਦੇ ਆਪਣਾ। ਇੱਕ ਮਿੰਟ ਵਿੱਚ ਗੁਰੂ ਦੀ ਸੰਗਤ ਕਰਨ ਨਾਲ ਦੁਨੀਆਂ ਬਦਲ ਗਈ। ਜਿਹੜਾ ਪੈਂਦਾ ਸੀ ਇਹ ਤਨ ਵੀ ਮੇਰਾ, ਧਨ ਵੀ ਮੇਰਾ, ਮਨ ਵੀ ਮੇਰਾ, ਕਿਸੇ ਹੋਰ ਦੁਨੀਆਂ ਵਿੱਚ ਜਾ ਕੇ ਕਹਿਣ ਲੱਗਾ ਮੇਰਾ ਮੁਜਮੇ ਕੁਛ ਨਹੀਂ, ਜੀਵਨ ਬਦਲ ਗਿਆ। ਇੱਥੇ ਵੀ ਜਦੋਂ ਆਉਂਦੇ ਹੋ ਮੇਰੇ ਸਾਹਿਬ ਕਹਿੰਦੇ ਕੁਕੇਂਦੇ ਆ, ਜਗੇਂਦੇ ਆ, ਮਤੀ ਦਿੰਦੇ ਆ, ਨਿਤ ਨਿਤ ਮਤਾਂ ਪਰਮੇਸ਼ਵਰ ਦਿੰਦਾ ਹੈ। ਮਗਰ ਜੋ ਸ਼ੈਤਾਨ, ਅੱਗੇ ਦੱਸੋ ਜੀ,
1: ਜੋ ਸ਼ੈਤਾਨ ਮੰਗਾਇਆ,
0: ਜਿਹੜੇ ਮਨ ਸ਼ੈਤਾਨ ਨੇ ਠੱਗ ਲੈ ਨੇ, ਜੋ ਸ਼ੈਤਾਨ, ਸ਼ੈਤਾਨ ਇੱਥੇ ਮਨ ਨੂੰ ਆਖਿਆ, ਕਿਹਨੂੰ ਆਖਿਆ ਜੀ, ਮਨ ਨੂੰ। ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਪਿੱਛੇ ਲੱਗਣ ਵਾਲੇ ਨੂੰ ਗੁਰਬਾਣੀ ਵਿੱਚ ਮਨਮੁਖ ਆਖਿਆ, ਕੀ ਆਖਿਆ ਜੀ, ਤੇ ਗੁਰੂ ਪਿੱਛੇ ਲੱਗਣ ਵਾਲੇ ਨੂੰ ਕੀ ਆਖਿਆ ਹੈ, ਗੁਰਮੁਖ। ਜਿਹੜੇ ਗੁਰੂ ਦੇ ਪਿੱਛੇ ਲੱਗ ਗਏ ਉਹ ਗੁਰਮੁਖ ਹੋ ਗਏ। ਮਗਰ ਸਾਹਿਬ ਜੀ ਇੱਥੇ ਕਹਿੰਦੇ ਜੋ ਸ਼ੈਤਾਨ ਵੰਝਾਇਆ, ਜਿਹੜੇ ਮਨ ਨੇ ਠੱਗ ਲਏ ਨੇ, ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਦੇ ਖੜੇ ਪੈ ਗਏ ਨੇ, ਮਨ ਦਾ ਕਹਿਣਾ ਮੰਨਦੇ ਨੇ, ਸੇ ਕਿੱਤ ਫੇਰੇ ਕਿੱਤ, ਰੋਜ਼ ਗੱਲਾਂ ਸੁਣਦੇ ਨੇ ਗੁਰਬਾਣੀ ਦੀਆਂ, ਇੱਥੋਂ ਜਾ ਕੇ ਬਾਹਰ ਉਸੇ ਤਰ੍ਹਾਂ ਪੱਲਾ ਝਾੜ ਦਿੰਦੇ ਨੇ, ਉਸੇ ਤਰ੍ਹਾਂ ਸ਼ਰਾਬਾਂ, ਉਸੇ ਤਰ੍ਹਾਂ ਮਾਸ, ਉਸੇ ਤਰ੍ਹਾਂ ਚੁਗਲੀ, ਉਸੇ ਤਰ੍ਹਾਂ ਨਿੰਦਿਆ, ਉਸੇ ਤਰ੍ਹਾਂ ਵਕਾਰ। ਉਹ ਗੁਰੂ ਦੇ ਸਿੱਖੋ, ਸਿੱਖ ਤੇ ਇੱਕ ਇਹੋ ਜਿਹਾ ਫੁੱਲ ਆ, ਇਹ ਜਿਸ ਕਲੋਨੀ ਚ ਇੱਕੋ ਹੀ ਖਿੜਿਆ ਹੋਵੇ ਨਾ, ਇੱਕੋ ਹੀ, ਸਾਰਾ ਸੰਸਾਰ ਮੁੜ ਮੁੜ ਕੇ ਵੇਖੇ ਇੱਥੇ ਸਿੱਖ ਦਾ ਘਰ ਆ। ਸਿੱਖ ਚੁਗਲੀ ਨਾ ਕਰੇ, ਸਿੱਖ ਝਗੜਾ ਪਾਵੇ ਨਾ, ਜਿੱਥੇ ਝਗੜਾ ਹੋਵੇ ਉੱਥੇ ਸਿੱਖ ਜਾ ਕੇ ਖਲੋ ਜੇ ਤੇ ਝਗੜੇ ਨਿਬੇੜ ਦੇਵੇ। ਗੁਰੂ ਨਾਨਕ ਦਾ ਕੰਮ ਝਗੜੇ ਨਿਬੇੜਨਾ ਵਾ। ਆਪਾਂ ਗੁਰੂ ਨਾਨਕ ਦੇ ਪੋਤੇ ਆ, ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤੇ ਆ, ਆਪਾਂ ਝਗੜੇ ਨਿਬੇੜਨ ਆਏ ਆ, ਝਗੜੇ ਪਾਉਣ ਨਹੀਂ ਆਏ। ਇਸ ਕਰਕੇ ਆਪਾਂ ਜਿੱਥੇ ਜਾ ਕੇ ਸਿੱਖ ਖਲੋ ਜੇ ਉੱਥੇ ਕਈਆਂ ਕਈਆਂ ਚਿਰਾਂ ਦੇ ਪਏ ਝਗੜੇ ਮੁੱਕ ਜਾਣ। ਆਪਣੇ ਅੰਦਰ ਇਸ ਤਰ੍ਹਾਂ ਦੀ ਸੁਗੰਧੀ ਪੈਦਾ ਕਰੋ। ਮੇਰੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੂੰ ਸ਼ੈਤਾਨ ਨੇ ਠੱਗ ਲਿਆ ਵਾ, ਉਹ ਸੁਣ ਕੇ ਵੀ ਬਾਣੀ ਦੀ ਆਪਣੇ ਅੰਦਰ ਮੈਂ ਤੇ ਝਾਤੀ ਮਾਰ ਲਾ, ਤੁਸੀਂ ਵੀ ਮਾਰੋ, ਕਿ ਰੋਜ਼ ਸਾਡੇ ਨਾਲ ਇਹੋ ਹੀ ਵਾਪਰਦਾ ਵਾ। ਸ਼ੈਤਾਨ ਨੇ ਐਸਾ ਸਾਡੇ ਅੰਦਰ ਕਬਜ਼ਾ ਕੀਤਾ ਹੈ ਕਿ ਰੋਜ਼ ਗੁਰਬਾਣੀ ਬਦਲ ਕੇ ਸੁਣ ਕੇ ਵੀ ਆਪਾਂ ਆਪਣਾ ਜੀਵਨ ਬਦਲਦੇ ਨਹੀਂ। ਹਾਂਜੀ,
1: ਫਰੀਦਾ ਥਿਓ ਪਵਾਏ ਦੱਬ, ਜੇ ਸਾਏ ਲੋੜੈ ਸਭ।
0: ਇਹ ਬੜਾ ਪਿਆਰਾ ਬਚਨ, ਜੇ ਇੱਕ ਬਚਨ ਆਇਆ ਜੇ ਦੱਬ, ਤੁਸੀਂ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਗੁਰਸਿੱਖ ਪਿਆਰੇ, ਆਪ ਜੀ ਨੂੰ ਪਤਾ ਦੱਬ ਕਿਹਨੂੰ ਕਹਿੰਦੇ। ਦੱਬ ਪਿੱਛੇ ਹੁੰਦੀ ਸੀ, ਹੁਣ ਦੇ ਕਲਰ ਕੁਲਰ ਹੀ ਖਤਮ ਹੋ ਗਏ। ਇੱਥੇ ਅਮਰੀਕਾ ਚ ਤੇ ਅਜੇ ਹੈਗੇ ਕਈ ਇਲਾਕੇ, ਇੱਥੇ ਵੇਖੇ ਨੇ ਚਿੱਟੇ ਰੌੜ ਕਲਰ ਪਏ। ਪੰਜਾਬ ਦੇ ਵਿੱਚ ਵੀ ਬਹੁਤ ਕਲਰ ਹੁੰਦਾ ਸੀ, ਜੇ ਕਦੀ ਉਹਦੇ ਵਿੱਚ ਪਾਣੀ ਖਲੋਜਣਾ ਤੇ ਉਹਦੇ ਵਿੱਚ ਇੱਕ ਬੂਟੀ ਉੱਗਦੀ ਸੀ ਜਿਹਨੂੰ ਕਹਿੰਦੇ ਸੀ ਦੱਬ। ਦੱਬ ਬੜੇ ਕੰਡੇ ਤਿੱਖੇ ਹੁੰਦੇ ਸੀ। ਕਹਿੰਦੇ ਫਰੀਦਾ, ਜੇ ਸਾਈ ਨੂੰ ਲੋੜਦਾ ਏ, ਜੇ ਰੱਬ ਨੂੰ ਲੋੜਦਾ ਏ, ਤੇ ਉਹ ਦੱਬ ਵਰਗਾ ਬਣ ਜਾ। ਆਖਿਆ ਜੀ ਦੱਬ ਤੇ ਬੜੀ ਤਿੱਖੀ ਹੁੰਦੀ ਆ। ਅੱਗੇ ਉਹਦੀ ਨਿਸ਼ਾਨੀ ਦੱਸਦੇ ਨੇ ਕੀ ਕਰਦੇ ਨੇ। ਹਾਂਜੀ,
1: ਜੇ ਸਾਈ ਲੋੜ ਸਭ, ਇੱਕ ਛਿੱਜੇ ਬਿਆਲ ਤਾੜੀ ਐ।
0: ਉਹਦੀ ਇੱਕ ਤੀਲੀ ਲੋਕੀ ਖਿੱਚਦੇ ਸੀ, ਉਹ ਤੀਲਾਂ ਜਿਹੀਆਂ ਜਿਹੜੀਆਂ ਬਣਦੀਆਂ, ਬੋਕਰਾਂ ਬਣਦੀਆਂ ਸੀ ਦੱਬ ਦੀਆਂ। ਇੱਕ ਤੀਲੀ ਖਿੱਚਣ ਲਈ ਜੁੱਤੀ ਪਾ ਕੇ ਉਹਨੂੰ ਦੂਸਰੀ ਸਾਰੀ ਨੂੰ ਪੈਰਾਂ ਹੇਠ ਮਸਲ ਦਿੰਦੇ ਸੀ। ਇੱਕ ਛਿੱਜੇ ਬਿਆਲ ਲਤਾੜੀਏ, ਦੂਸਰੇ ਨੂੰ ਪੈਰਾਂ ਨਾਲ ਵੈਸੇ ਹੀ ਲਤਾੜ ਦਿੰਦੇ ਸੀ। ਇਸ ਤਰ੍ਹਾਂ ਦਾ ਜਦੋਂ ਤੂੰ ਜੀਵਨ ਬਣਾ ਲੇਗਾ, ਪੈਰਾਂ ਹੇਠ ਬਣ ਜਾਏਗਾ, ਕਿਸੇ ਦੇ ਪੈਰਾਂ ਦੀ ਧੂੜ ਬਣ ਜਾਏਗਾ, ਤੇ ਫਿਰ ਕੀ ਹੋਜੂਗਾ। ਹਾਂਜੀ,
1: ਤਾਂ ਸਾਈ ਦਾ ਦਰਵਾੜੀ ਹੈ।
0: ਇਹ ਜੁਗਤੀ ਦੱਸ ਦਿੱਤੀ, ਜੇ ਉਸ ਦੱਬ ਵਾਂਗ ਸਜਣਾ ਕਿਸੇ ਦੇ ਕੰਮ ਆਣ ਕੇ ਪੈਰਾਂ ਦੀ ਧੂੜੀ ਬਣ ਜਾਏਗਾ, ਤਾਂ ਸਾਈ ਦੇ ਦਰ ਵਾੜੀਏ, ਬੋਲੋ ਤਾਂ ਸਾਈ ਦੇ, ਉਸ ਦਰ ਵਿੱਚ ਤੇਰਾ ਪ੍ਰਵੇਸ਼ ਹੋਜੂਗਾ। ਮੈਂ ਇੱਕ ਦਿਨ ਇਹਨਾਂ ਨੂੰ ਦੱਸ ਰਿਹਾ ਸਾਂ, ਗੁਰਸਿੱਖਾਂ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਆਪਾਂ ਮਰਨ ਤੋਂ ਬਾਅਦ ਜਾਣਾ ਹੈ ਗੁਰੂ ਦੀਆਂ ਸਿੱਖਾਂ ਨੇ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਬੈਠੇ ਨੇ, ਇੱਕ ਐਸੇ ਸ਼ੀਸ਼ੇ ਦੇ ਪਿੱਛੇ ਬੈਠੇ ਨੇ, ਮਹਾਂਪੁਰਸ਼ਾਂ ਦੇ ਅਨੁਭਵੀ ਬਚਨ ਨੇ। ਉਸ ਸ਼ੀਸ਼ੇ ਦੇ ਵਿੱਚ ਆਪਾਂ ਤੇ ਸਾਰੇ ਉਹਨਾਂ ਨੂੰ ਨਜ਼ਰ ਆ ਰਹੇ ਹਾਂ, ਮਗਰ ਉਹ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਨਜ਼ਰ ਨਹੀਂ ਆਉਂਦੇ। ਉਹਨਾਂ ਨੇ ਇੱਕ ਇਹੋ ਜਿਹਾ ਦਰਵਾਜ਼ਾ ਲਾਇਆ ਜਿਹੜਾ ਹਵਾਈ ਅੱਡਿਆਂ ਦੇ ਉੱਤੇ ਲੱਗਿਆ ਹੁੰਦਾ ਵਾ, ਜਿਹਦੇ ਵਿੱਚੋਂ ਦੀ ਨੰਘ ਆਉਂਦੇ ਨੇ, ਤੇ ਜੇ ਕੋਈ ਨਜਾਇਜ਼ ਕੋਲ ਹੁੰਦੀ ਚੀਜ਼ ਤੇ ਉਹ ਟੀਂ ਟੀਂ ਟੀਂ ਕਰਕੇ ਬੋਲ ਪੈਂਦਾ ਹੈ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਦਾ ਹੀ ਇੱਕ ਦਰਵਾਜ਼ਾ ਉੱਥੇ ਬਣਾਇਆ ਹੈ ਜਿਹਦੇ ਉੱਤੇ ਲਿਖਿਆ ਵਾ ਰਹਿਤ ਦਾ ਦਰਵਾਜ਼ਾ। ਕੀ ਲਿਖਿਆ ਹੈ, ਢਿੱਲੇ ਨਾ ਬੋਲੋ, ਹੁਣ ਗੱਜ ਕੇ ਆਖੋ, ਕੀ ਲਿਖਿਆ ਹੈ, ਰਹਿਤ ਦਾ ਦਰਵਾਜ਼ਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਜਾ ਕੇ ਸੇਵਾਦਾਰ ਦੱਸਦੇ ਨੇ, ਮਹਾਰਾਜ ਪਾਤਸ਼ਾਹ ਗੋਲ ਦਸਤਾਰਾ ਬੱਧਾ ਹੈ, ਚਿੱਟਾ ਚੋਲਾ ਪਾਇਆ, ਸੋਹਣੇ ਕੱਪੜੇ ਪਾਏ ਨੇ, ਉਹ ਤੁਹਾਡਾ ਸਿੱਖ ਆਇਆ ਜੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੈਂਦੇ ਇਸ ਦਰਵਾਜ਼ੇ ਦੇ ਵਿੱਚੋਂ ਦੀ ਨਗਾ ਦੋ। ਜਦੋਂ ਦਰਵਾਜੇ ਦੇ ਵਿੱਚੋਂ ਦੀ ਲੰਘਾਉਂਦੇ ਨੇ ਉੱਥੇ ਕਿਸੇ ਦਾ ਕੋਈ ਲਿਹਾਜ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੇ। ਉਹ ਦਰਵਾਜਾ ਐਸਾ ਬਣਾਇਆ ਕਿ ਗੁਰੂ ਦੇ ਪਿਆਰੇ ਹੋ, ਜਦੋਂ ਅਜੀਤ ਸਿੰਘ ਵੀ ਸ਼ਹੀਦ ਹੋ ਕੇ ਗਿਆ ਏ ਤੇ ਪਿਛਲੇ ਪਾਸੇ ਦਰਵਾਜੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਖਲੋਤੇ ਸੀ ਤੇ ਸਿੱਖਾਂ ਨੇ ਆਖਿਆ ਤੁਹਾਡਾ ਪੁੱਤ ਸ਼ਹੀਦ ਹੋ ਕੇ ਆਇਆ, ਆਖਿਆ ਮੇਰੇ ਪੁੱਤ ਨੂੰ ਵੀ ਉਸ ਦਰਵਾਜੇ ਥਾੜੀ ਨਗਾਓ, ਰਹਿਤ ਪਿਆਰੀ ਮੁਝ ਕੋ

ਤੇ ਚਿਰਦਾ ਡੀਕਦਾ, ਮੈਂ ਤੇ ਕਹਿੰਦਾ ਸਾ ਤੂੰ ਇਸ ਦਰਵਾਜੇ ਦੇ ਵਿੱਚੋਂ ਦੀ ਪਾਸ ਹੋ ਕੇ ਆ ਤੇ ਮੈਂ ਤੈਨੂੰ ਗੱਲ ਨਾਲ ਲਾਵਾਂ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ ਗੱਲ ਨਾਲ ਲਾ ਕੇ ਮੱਥੇ ਚੁੰਮਦਾ ਵਾ ਗੁਰੂ, ਮਗਰ ਉਹਨਾਂ ਦੇ ਜਿਹੜੇ ਰਹਿਤ ਦੇ ਦਰਵਾਜੇ ਵਿੱਚੋਂ ਪੂਰੇ ਲੰਘ ਜਾਂਦੇ। ਇੱਥੇ ਵੀ ਮੇਰੇ ਸਾਹਿਬ ਕਹਿੰਦੇ ਨੇ ਇੱਕ ਛਿੱਜੇ ਵਿਆਹ ਲਤਾੜੀਏ, ਇਸ ਤਰ੍ਹਾਂ ਦੀ ਵਸਤਾ ਬਣਾ ਲਾ ਕਿ ਪੈਰਾਂ ਹੇਠ ਰੁਲ ਜਾ, ਪੈਰਾਂ ਦੀ ਧੂੜ ਬਣ ਜਾ। ਤਾਂ ਅੱਗੇ ਮੇਰੇ ਸਾਹਿਬ ਕਿੰਨੇ ਸੁੰਦਰ ਬਚਨ ਕਰ ਕਹਿੰਦੇ, ਤਾਂ ਸਾਈ ਦੇ ਦਰ ਵਾੜੀਏ, ਬੋਲੋ ਤਾਂ ਸਾਈ ਦੇ ਉਹਦੇ ਦਰਬਾਰ ਚ ਤੈਨੂੰ ਤਾਂ ਵਾੜਨਗੇ, ਜੇ ਤੇਰਾ ਜੀਵਨ ਨਿਮਰਤਾ ਨਾਲ ਭਰ ਜੂਗਾ, ਜੇ ਤੇਰਾ ਜੀਵਨ ਨੀਵਾ ਹੋ ਜੂਗਾ। ਕਬੀਰ ਰੋੜਾ ਹੋਰੋ ਬਾਟ ਕਾ ਤਜ ਮਨ ਕਾ ਅਭਿਮਾਨ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਹੋਏ ਨਾ ਮਹਾਂਪੁਰਸ਼, ਹੁਣ ਤੇ ਅੱਜ ਦੇ ਸੰਤਾਂ ਨੂੰ ਜਿਨ੍ਹਾਂ ਨੂੰ ਪੈਰੀ ਹੱਥ ਨਾ ਲਾਓ। ਇੱਕ ਪਟਿਆਲੇ ਦੇ ਕੋਲ ਸੰਤ ਆ, ਨਾ ਤਾਂ ਨਾਮ ਲਵਾਂ ਗੁਰੂ ਦੀ ਹਜੂਰੀ ਵਿੱਚ, ਮੈਂ ਸਾਰਿਆਂ ਤੋਂ ਆਪ ਨੀਵਾਂ ਮਾੜਾ ਵਾਂ, ਕੁਕਰਮੀ ਆ, ਮੇਰੇ ਚ ਪਤਾ ਨੀ ਕਿੰਨੇ ਉਗਣ ਨੇ। ਮਗਰ ਉਹਨੇ ਇੱਕ ਬਹੁਤ ਵੱਡਾ ਡੇਰਾ ਬਣਾਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀਆਂ ਸਿੱਖ ਸੰਗਤਾਂ ਜਾਂਦੀਆਂ ਨੇ, ਗੁਰੂ ਦੇ ਪਿਆਰੇ ਅੰਮ੍ਰਿਤਧਾਰੀ ਲੋਕ ਵੀ ਜਾਂਦੇ ਉੱਥੇ। ਵਿਸਾਖ ਪੂਰਨਮਾਸ਼ੀ ਵਾਲੇ ਦਿਨ ਪਤਾ ਨੀ ਕਿੰਨੀ ਕੁ ਦੁਨੀਆਂ, ਲਾਗੇ ਹੀ ਸਰਹੰਦ, ਲਾਗੇ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ, ਉੱਥੇ ਕੋਈ ਨੀ ਜਾਂਦਾ, ਉਹਦੇ ਕੋਲ ਲੋਕੀ ਜਾਂਦੇ ਨੇ। ਉਹਨੇ ਇੱਕ ਸ਼ਰਤ ਰੱਖੀ ਆਪਣੇ ਕੋਲ, ਜਿਹੜੇ ਉਹਦੇ ਬੰਦੇ ਬੈਠੇ ਨੇ, ਕਿ ਜਿਹੜਾ ਮੇਰੇ ਪੈਰੀ ਹੱਥ ਆਣ ਕੇ ਲਾਊਗਾ ਉਹਨੂੰ ਪਤਾਸਿਆਂ ਦਾ ਪ੍ਰਸ਼ਾਦ ਦੇਣਾ, ਜਿਹੜਾ ਫਤਿਹ ਬੁਲਾਵੇ ਉਹਨੂੰ ਨਾ ਦਿਓ। ਫਿਰ ਵੀ ਅਸੀਂ ਟਰਾਲੀਆਂ ਦੀਆਂ ਟਰਾਲੀਆਂ, ਟਰੱਕਾਂ ਦੇ ਟਰੱਕ ਉਸ ਬਾਬੇ ਦੇ ਡੇਰੇ ਤੇ ਜਾਂਦੇ। ਮੈਂ ਬਚਨ ਕਰਨ ਲੱਗਾ ਸਾ, ਗੁਰੂ ਦੇਵ ਸਿੱਖੋ, ਜਿਹੜਾ ਪੈਰੀ ਹੱਥ ਲਵਾਉਣ ਦਾ ਜਿਹਨੂੰ ਭੁੱਸ ਪੈ ਗਿਆ, ਜਿਹਨੂੰ ਪੈਰੀ ਹੱਥ ਲਵਾਉਣ ਦੀ ਆਦਤ ਪੈ ਗਈ, ਉਹ ਰੱਬ ਨਾਲੋਂ ਟੁੱਟ ਗਿਆ, ਸਰੀਕ ਬਣ ਗਿਆ ਰੱਬ ਦਾ। ਕਿਉਂਕਿ ਪੁਰਖ ਜਵਨ ਪੱਗ ਪਰੇ ਤਿਹਾਰੇ, ਇੱਕੋ ਦੇ ਪੈਰੀ ਪੈਣਾ, ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਦਿਨ, ਇੱਕ ਦੇ ਹੀ ਪੈਰੀ ਪੈਣਾ ਏ, ਇੱਕੋ ਨੂੰ ਮੱਥਾ ਟੇਕਣਾ ਏ, ਤੇ ਉਹ ਕੀ ਸਭਨਾ ਜੀਆਂ ਕਾ। ਹੁਣ ਥਾਂ ਥਾਂ ਤੇ ਦਾਤੇ ਹੈ ਨੀ। ਮੈਂ ਬਚਨ ਕਰਨ ਲੱਗਾ ਸੰਤ ਬਾਬਾ ਅਤਰ ਸਿੰਘ ਜੀ ਦਾ, ਬੜੀਆਂ ਕਦੀ ਸੰਸਾਰ ਦੇ ਵਿੱਚ ਵਿਰਲੀਆਂ, ਐਸੇ ਜਨ ਵਿਰਲੇ ਜਗ ਅੰਦਰ, ਐਸੇ ਜਨ ਬੋਲਦਿਆ ਕਰੋ ਹੋਰ ਆਨੰਦ ਆਉਂਦਾ, ਐਸੇ ਜਨ ਵਿਰਲੇ ਜਗ ਪਰਖ ਖਜ਼ਾਨੇ ਪਾਇਆ, ਪਰਖ ਕੇ ਖਜ਼ਾਨੇ ਵਿੱਚ ਪਾਏ, ਜਿਹੜੇ ਇਹੋ ਜਿਹੇ ਗੁਰੂ ਕੇ ਮਹਾਂਪੁਰਸ਼ ਆਉਂਦੇ ਨੇ। ਹਰਿਮੰਦਰ ਸਾਹਿਬ ਮੱਥਾ ਟੇਕਣ ਗਏ, ਤੇ ਜਦੋਂ ਕਦੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸੀ ਨਾ ਸੰਤ ਬਾਬਾ ਅਤਰ ਸਿੰਘ ਜੀ ਤੇ ਗੁਰਮੁਖ ਪਿਆਰਿਓ, ਕਦੀ ਉਹਨਾਂ ਦੇ ਸਮਕਾਲੀਆਂ ਗੁਰਮੁਖਾਂ ਪਿਆਰਿਆਂ ਨੂੰ, ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਉਹ ਕਹਿੰਦੇ ਸੀ ਕਿ ਜਦੋਂ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਵਿੱਚ ਜਾਂਦੇ ਸੀ ਨਾ ਬਾਬਾ ਜੀ, ਤੇ ਮਸਤਕ ਰੱਖ ਕੇ 6-6 ਘੰਟੇ ਮੱਥਾ ਨਹੀਂ ਸੀ ਚੁੱਕਦੇ। ਧਿਆਨ ਦਿਓ ਕਿੰਨਾ ਕਿੰਨਾ ਚਿਰ, 6-6 ਘੰਟੇ ਆਪਣਾ ਮਸਤਕ ਰੱਖ ਦਿੰਦੇ ਸੀ ਸਰਦਲ ਤੇ ਚੁੱਕਦੇ ਨਹੀਂ ਸੀ ਆਪਣਾ ਮਸਤਕ। ਤੇ ਇੱਕ ਦਿਨ ਫਿਰ ਨਾਲ ਵਾਲਿਆਂ ਗੁਰਸਿੱਖਾਂ ਨੇ ਪੁੱਛਿਆ, ਬਾਲੋ ਇਹਨਾਂ ਨੂੰ ਬਾਹੋ, ਉਹ ਦੂਸਰੇ ਨੂੰ ਬਾਹ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫੜ ਲਓ ਤਾਰਾ ਸਿੰਘ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੰਮ ਬੜਾ ਬਰੀਕ ਆ, ਤੁਸੀਂ ਜਾਣਦੇ ਹੋਗੇ ਬਾਬਾ ਵਿੱਚੋਂ ਖਲੋ ਜਾਂਦਾ ਵਾ, ਸੂਈ ਦੇ ਵਿੱਚ ਧਾਗਾ ਵੀ ਪਾਉਣਾ ਹੋਵੇ ਤੇ ਇਧਰ ਉਧਰ ਵੇਖੀਏ ਤੇ ਕਦੀ ਧਾਗਾ ਪੈਂਦਾ ਹੈ, ਦੱਸੋ ਜੀ? ਸੂਈ ਚ ਧਾਗਾ ਪਾਉਣ ਲਈ ਵੀ ਜੇ ਸੁਰਤ ਟਕਾਉਣੀ ਪੈਂਦੀ ਆ, ਤੇ ਇਹ ਸ਼ਬਦ ਵਿੱਚ ਸੁਰਤ ਨੂੰ ਲਿਆਉਣ ਲਈ ਕਿੰਨੀ ਇਕਾਗਰਤਾ ਤੇ ਬਰੀਕੀ ਸੁਰਤ ਚਾਹੀਦੀ। ਬਚਨ ਮੈਂ ਆਪ ਜੀ ਨੂੰ ਕਰਨ ਲੱਗਾ, 6-6 ਘੰਟੇ ਜਾ ਕੇ ਮਸਤਕ ਰੱਖਣਾ, ਤੇ ਇੱਕ ਦਿਨ ਤੁਹਾਡੇ ਵਰਗੇ ਗੁਰਸਿੱਖਾਂ ਨੇ ਪੁੱਛਿਆ, ਬਾਬਾ ਜੀ ਇੱਕ ਮਨ ਵਿੱਚ ਫੁਰਨਾ ਆਇਆ ਪੁੱਛੀਏ, ਤੇ ਬਾਬਾ ਜੀ ਪੁੱਛਣ ਲੱਗੇ, ਆਖਣ ਲੱਗੇ ਗੁਰੂ ਕੇ ਪਿਆਰੇ ਬਾਬਾ ਅਤਰ ਸਿੰਘ ਜੀ, ਕਹਿਣ ਲੱਗੇ ਦੱਸੋ ਮੇਰੇ ਗੁਰੂ ਦੇ ਪਿਆਰਿਓ ਤੇ ਮੇਰੇ ਰਾਖਿਓ, ਧਿਆਨ ਦਿਓ ਮੇਰੇ, ਇਹ ਕਿਉਂ ਆਖਿਆ ਮੇਰੇ ਰਾਖਿਓ, ਧਿਆਨ ਦੇਣਾ ਮੇਰੇ ਗੁਰੂ ਦੇ ਪਿਆਰਿਓ ਤੇ ਮੇਰੇ ਰਾਖਿਓ। ਤੇ ਉਹਨਾਂ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਏਡੇ ਵੱਡੇ ਬ੍ਰਹਮ ਗਿਆਨੀ ਤੇ ਅਸੀਂ ਤੁਹਾਡੇ ਰਾਖੇ ਕਿਤਰਾ ਹਾਂ? ਗੁਰੂ ਦੇ ਪਿਆਰੇ ਤੇ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤਿਆਂ ਤੇ ਤੁਸੀਂ ਇਹ ਸ਼ਬਦ ਵਰਤਾ, ਤੁਹਾਡੇ ਰਾਖੇ ਅਸੀਂ ਕਿਤਰਾ ਵਾਂ? ਤੇ ਸੰਤ ਬਾਬਾ ਅਤਰ ਸਿੰਘ ਜੀ ਬੜੇ ਪਿਆਰ ਵਾਲੀ ਰੂਹ ਸੀ, ਅੱਖਾਂ ਖੀਵੀਆਂ ਸਨ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਦਾ ਸੀ ਅੱਖਾਂ ਦੇ ਵਿੱਚੋਂ, ਤੇ ਕਹਿਣ ਲੱਗੇ ਪਿਆਰਿਓ ਜਿਹੜੇ ਪੰਜ ਸਿੱਖ ਤੇ ਸੰਗਤ ਦੇ ਬੰਦੇ ਨਾਲ ਹੁੰਦੇ ਨੇ ਉਹ ਸੰਤ ਦੇ ਰਾਖੇ ਹੁੰਦੇ ਨੇ, ਰਾਖੇ ਉਹਨਾਂ ਦਾ ਕਰਕੇ ਸੰਤ ਬਹਿੰਦਾ ਇਕਾਗਰਤਾ ਚ ਆ, ਸੰਤ ਵੇਖਦਾ ਇਕਾਗਰਤਾ ਵਿੱਚ ਆ, ਉਹਨਾਂ ਦੀ ਨਿਗਾਹ ਤੋਂ ਬਚ ਕੇ ਇਹ ਆਪ ਬਚਿਆ ਰਹਿੰਦਾ ਸੰਤ। ਇਸ ਕਰਕੇ ਤੁਸੀਂ ਮੇਰੇ ਰਾਖਿਓ ਤੇ ਮੇਰੇ ਗੁਰੂ ਦੇ ਪਿਆਰਿਓ। ਮੈਂ ਤੁਸੀਂ ਜੇ ਅੱਜ ਪੁੱਛ ਹੀ ਲਿਆ ਵਾ ਨਾ ਕਿ ਮੈਂ 6-6 ਘੰਟੇ ਇੱਥੇ ਸਿਰ ਕਿਉਂ ਰੱਖਦਾ, ਤੇ ਮੈਂ ਅੱਜ ਤੁਹਾਨੂੰ ਦੱਸ ਦੇਊਂਗਾ। ਉਹਨਾਂ ਨੇ ਆਖਿਆ ਦੱਸੋ, ਜ਼ਰੂਰ ਦੱਸੋ ਕਿ ਤੁਸੀਂ 6 ਘੰਟੇ ਸਿਰ ਕਿਉਂ ਰੱਖਦੇ ਹੋ? ਤੇ ਸੰਤ

0: ਬਾਬਾ ਅਤਰ ਸਿੰਘ ਕਹਿਣ ਲੱਗੇ, ਮੈਂ ਆ ਗੁਰੂ ਨਾਨਕ ਦੇ ਘਰ ਦਾ ਕੁੱਤਾ, ਧਿਆਨ ਦਿਓ, ਮੈਂ ਆ ਗੁਰੂ ਨਾਨਕ ਦੇ ਘਰ ਦਾ ਬੋਲੋ ਕੁੱਤਾ ਵਾ, ਕੁੱਤਾ ਕੁੱਤਾ, ਮੈਂ ਗੁਰੂ ਨਾਨਕ ਦੇ ਘਰ ਦਾ ਕੁੱਤਾ। ਇਹ ਲੋਕੀ ਮੈਨੂੰ ਸਮਝ ਲੈਂਦੇ ਨੇ ਸੰਤ, ਧਿਆਨ ਦਿਓ, ਇਹ ਲੋਕੀ ਮੈਨੂੰ ਸੰਤ ਸਮਝ ਕੇ ਮੇਰੇ ਪੈਰਾਂ ਤੇ ਮੱਥਾ ਟੇਕ ਦਿੰਦੇ ਨੇ, ਤੇ ਮੈਂ ਬਥੇਰਾ ਮਨਾ ਕਰਦਾ, ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮਗਰ ਫਿਰ ਵੀ ਲੋਕੀ ਮੱਥਾ ਟੇਕੀ ਜਾਂਦੇ ਨੇ, ਮਗਰ ਜਿਹੜੇ ਬਿਲਕੁਲ ਜ਼ਬਰਦਸਤੀ ਮੱਥਾ ਟੇਕੇ ਜਾਂਦੇ ਨੇ, ਫਿਰ ਮੈਂ ਇਹਨਾਂ ਸਾਰਿਆਂ ਦਾ ਮੱਥਾ ਆਪਣੀ ਝੋਲੀ ਚ ਜਮਾ ਕਰੀ ਜਾਂਦਾ, ਧਿਆਨ ਦਿਓ, ਮੱਥਾ ਇਹਨਾਂ ਦਾ ਮੈਂ ਆਪਣੀ ਝੋਲੀ ਵਿੱਚ ਜਮਾ ਕਰੀ ਜਾਂਦਾ। ਜਦੋਂ ਸਾਲ ਬਾਅਦ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਉਣਾ ਵਾ, ਤੇ 6-6 ਘੰਟੇ ਫਿਰ ਮਸਤਕ ਰੱਖ ਕੇ ਉਹ ਸਾਰਿਆਂ ਦਾ ਮੱਥਾ ਮੈਂ ਗੁਰੂ ਰਾਮਦਾਸ ਦੇ ਘਰ ਟੇਕ ਦੇਣਾ, ਲਓ ਗੁਰੂ ਜੀ ਮੱਥਾ ਟਿਕਾਉਣ ਯੋਗ ਤੇ ਤੁਸੀਂ ਜੇ, ਮੈਂ ਤੇ ਤੁਹਾਡੇ ਘਰ ਦਾ ਕੁੱਤਾ ਵਾ। ਤੇ ਗੁਰਮੁਖ ਪਿਆਰਿਓ, ਇਹ ਆ ਨਿਮਰਤਾ ਦੀ ਨਿਸ਼ਾਨੀ ਅੱਜ ਦਾ। ਤੇ ਉਹ ਸੰਤ ਆਪਣੇ ਆਪ ਨੂੰ ਸੰਤ, ਉਹ ਕਹਿੰਦਾ ਸੰਤ ਕਾਹਦਾ ਜਿਹਨੂੰ ਲੋਕੀ ਮੱਥਾ ਨਾ ਟੇਕਣ। ਇਸ ਕਰਕੇ ਗੁਰਮੁਖ ਪਿਆਰਿਓ, ਮੈਂ ਬਾਹਰ ਨਾ ਜਾਵਾਂ, ਮੇਰੇ ਸਾਹਿਬ ਜੀ ਕਹਿੰਦੇ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਈ ਦੇ ਦਰ ਵਾੜੀਏ। ਜੇ ਆਪਣੇ ਆਪ ਨੂੰ ਨੀਵਾਂ ਬਣਾ ਲਿਆਗਾ ਤਾਂ ਉਹਦੇ ਦਰ ਦੀ ਟਿਕਟ ਮਿਲ ਜੂਗੀ, ਉਹਦੇ ਘਰ ਪ੍ਰਵੇਸ਼ ਮਿਲ ਜੂਗਾ, ਨਹੀਂ ਤੇ ਪਿਆਰਿਆ ਫੇਰ ਮੁੜ ਕੇ 84 ਲੱਖ ਯੂਨੀਵਰਸ ਭੇਜ ਦੇਣਗੇ।
1: ਫਰੀਦਾ ਖਾਕ ਨਿੰਦੀ,
0: ਇਹ ਵੀ ਨਿਮਰਤਾ ਦਾ ਬਚਰਿਆ। ਕਹਿੰਦੇ ਨੇ ਮਿੱਟੀ ਨੂੰ ਵੀ ਕਦੀ ਨਾ ਨਿੰਦਿਓ, ਵੱਡੇ ਨੂੰ ਤੇ ਆਪਣੇ ਤੋਂ ਜਿਹੜਾ ਤੁਹਾਡੇ ਤੋਂ ਉੱਚਾ ਵਾ, ਜਿਹੜਾ ਤੁਹਾਡੇ ਵਰਗਾ, ਉਹਦੀ ਤੇ ਨਿੰਦਿਆ ਕਰਨੀ ਕੀ ਆ। ਜਿਹੜੀ ਪੈਰਾਂ ਦੇ ਹੇਠ ਮਿੱਟੀ ਆ ਨਾ, ਖਾਕ, ਕੀ ਕਹਿੰਦੇ ਨੇ ਫਰੀਦਾ, ਖਾਕ ਨਾ ਨਿੰਦੀਏ, ਮਿੱਟੀ ਦੀ ਵੀ ਨਿੰਦਿਆ ਨਾ ਕਰਿਓ। ਆਂਦੇ ਖਾਕੂ ਜੇਡ ਨਾ ਕੋਏ, ਇਸ ਮਿੱਟੀ ਜਿਹੜਾ ਤੇ ਮਹਾਨ ਹੀ ਕੋਈ ਨੀ। ਹਾਂਜੀ, ਕਿਉਂ ਜੀ?
1: ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ,
0: ਵੇਖ ਕਿੰਨੀ ਮਹਾਨ ਆ, ਕਿੰਨੀ ਇਹਦੇ ਚ ਜਰਨ ਸ਼ਕਤੀ ਆ। ਜਿਹੜਾ ਤੂੰ ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਰੱਖਦਾ ਏ, ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਦਬਾਉਣਾ ਵਾ, ਇਹ ਇੰਨੀ ਪਰਉਪਕਾਰੀ ਓ, ਜਦੋਂ ਤੂੰ ਮਰ ਜਾਣਾ ਏ ਲੰਮੇ ਪੈ ਜਾਣਾ ਵਾ, ਤੇ ਇਹ ਤੇਰੀ ਕਬਰ ਦੇ ਉੱਤੇ ਆਣ ਕੇ ਤੇਰੇ ਪਰਦੇ ਢੱਕ ਲੈਂਦੀ। ਜੀਵਨ ਦੇ ਪੈਰਾਂ ਤਲੇ ਤੇ ਮੋਇਆ ਉੱਪਰ ਹੋਏ, ਸੱਚ ਜਾਣਿਓ ਜਿਹੜਾ ਬਰੀਕ ਹੋ ਗਿਆ। ਇੱਕ ਬਚਨ ਗੁਰੂ ਰਾਮਦਾਸ ਮਹਾਰਾਜ ਦਾ ਸੁਣ ਕੇ ਆਪਾਂ ਸਮਾਪਤੀ ਕਰੀਏ। ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਬੋਲੋ ਹਰ ਕੀ, ਹਰ ਨਮਾਣਿਆ ਮਾਣ ਦਿਵਾਏ, ਕਿਤਨਾ ਮਾਣ ਦਿਵਾਉਂਦਾ ਹੈ, ਜਿਉਂ ਧਰਤੀ ਚਰਨ ਤਲੇ, ਜਿਉਂ ਧਰਤੀ ਪੈਰਾਂ ਥੱਲੇ ਆ ਨਾ, ਤੇ ਇੱਕ ਦਿਨ ਫਿਰ ਕੀ ਹੁੰਦਾ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ। ਜਿਤਨਾ ਧਰਤੀ ਪੈਰਾਂ ਹੇਠ ਹੁੰਦੀ ਆ, ਤੇ ਜਿਹੜੀ ਪੈਰਾਂ ਹੇਠ ਰਹਿਣ ਵਾਲੀ, ਫਿਰ ਇੱਕ ਦਿਨ ਉਹ ਜਿਹੜਾ ਪੈਰਾਂ ਹੇਠ ਦੇਣ ਵਾਲਾ ਉਹਦੇ ਉੱਤੇ ਆਉਂਦੀ ਆ, ਤੇ ਉਹ ਨਾਨਕ ਸੰਤ ਜਾਣਾ ਜਗਤ ਆਣ ਸਭ ਪੈਰੀ ਪਾਏ। ਜਿਹੜੇ ਨੀਵੇਂ ਹੋ ਕੇ ਸੰਤ ਰਹਿੰਦੇ ਨੇ, ਜਿਹੜੇ ਨੀਵੇਂ ਹੋ ਜਾਂਦੇ ਨੇ, ਇੱਕ ਦਿਨ ਫਿਰ ਸਾਰਾ ਜਗਤ ਉਹਨਾਂ ਦੇ ਪੈਰੀ ਪੈਂਦਾ ਏ, ਸਾਰਾ ਲੱਕ ਸਾਰੇ ਲੋਕ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਕਿਤੇ ਵੀ, ਇੱਕ ਮੁਸਲਮਾਨ ਫਕੀਰ ਕਹਿੰਦਾ ਏ, ਮੈਂ ਜਿੱਦਣ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹੀ ਤੇ ਮੈਂ ਬਾਣੀ ਦੇ ਵਿੱਚੋਂ ਇੰਨਾ ਕੁਝ ਲੱਭ ਲਿਆ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਜੁੱਤੀ ਦੇ ਬਰਾਬਰ ਨਹੀਂ। ਧਿਆਨ ਦਿਓ, ਮੁਸਲਮਾਨ ਫਕੀਰ ਕਹਿੰਦਾ ਏ, ਮੈਂ ਗੁਰੂ ਨਾਨਕ ਪਾਤਸ਼ਾਹ ਦੀ ਜੁੱਤੀ ਦੇ ਬਰਾਬਰ ਨਹੀਂ। ਆਂਦਾ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਿਹੜੇ ਕੁੱਤੇ ਰੋਟੀ ਖਾਂਦੇ, ਮੈਂ ਕੁੱਤਿਆਂ ਦੇ ਬਰਾਬਰ ਨਹੀਂ। ਤੇ ਉਹਨੂੰ ਪੁੱਛਿਆ, ਜੀ ਕਿਉਂ ਇੰਨਾ ਮਰੀਦ ਹੋ ਗਿਆ ਏ? ਕਹਿੰਦਾ ਮੈਂ ਸਾਰਾ ਬਾਣੀ ਪੜ੍ਹੀ ਆ ਗੁਰੂ ਨਾਨਕ ਦੀ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ, ਮੈਂ ਵੇਖਿਆ ਵਾ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਸੰਤ ਤੇ ਕੀ ਖਵਾਉਣਾ ਸੀ, ਬ੍ਰਹਮ ਗਿਆਨੀ ਤੇ ਕੀ ਖਵਾਉਣਾ ਸੀ। ਸਾਰੇ ਗੁਰੂ ਗ੍ਰੰਥ ਸਾਹਿਬ ਚ ਆਪਣੇ ਆਪ ਨੂੰ ਆਮ ਮਨੁੱਖ ਵੀ ਨਹੀਂ ਆਖਿਆ, ਆਮ ਮਨੁੱਖ ਵੀ ਨਹੀਂ ਆਪਣੇ ਆਪ ਨੂੰ ਆਖਿਆ ਕਿ ਮੈਂ ਮਨੁੱਖ ਆ, ਮੈਂ ਬੰਦਾ ਵਾ। ਜਦੋਂ ਕਦੀ ਗੱਲ ਕੀਤੀ ਆ, ਆਖਿਆ ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੂੜੇ ਫਰਾਏ, ਅਸੰਖ ਮਲੇਸ਼ ਮਲ ਪੱਕ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਤੇ ਅੱਗੇ ਸਾਰਿਆਂ ਦੀ ਗਿਣਤੀ ਕਰਕੇ ਆਪਣੇ ਆਪ ਨੂੰ ਇਹ ਨੀ ਕਿਹਾ ਮੈਂ ਉੱਚਾ ਵਾ? ਕਹਿੰਦੇ ਨਾਨਕ, ਹਾਏ ਹਾਏ ਹਾਏ ਹਾਏ, ਇੰਨੀ ਨਿਮਰਤਾ, ਨਾਨਕ ਨੀਚ ਕਹੇ ਵਿਚਾਰ, ਆਪਣੇ ਆਪ ਨੂੰ ਕੀ ਮੰਨਿਆ, ਨੀਚ ਕਿਹਾ। ਇਸ ਤਰ੍ਹਾਂ ਨੀਚ ਵੀ ਨੀ ਕਿਹਾ, ਇੱਕ ਥਾਂ ਤੇ ਗਾਂਹ ਚਲੇ ਗਏ ਚੌਥੇ ਪਦ ਦੇ ਉੱਤੇ, ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆ ਸੋ ਕਿਹਾ ਰੀਸ। ਮਗਰ ਅੱਜ ਦਾ ਸਿੱਖ ਤੇ ਵੱਡਿਆਂ ਨਾਲ ਦੋਸਤੀ ਪਾਉਂਦਾ ਹੈ। ਜੇ ਕੋਈ ਅੱਜ ਦਾ ਚੰਗਾ ਮਹਿਬਰ ਸਾਡਾ ਜਥੇਦਾਰ ਆਉਂਦਾ ਹੈ, ਉਹ ਵੱਡਿਆਂ ਦੇ ਘਰੀ ਰਹਿੰਦਾ ਹੈ। ਜੇ ਕੋਈ ਸੰਤ ਆ, ਉਹ ਵੱਡਿਆਂ ਦੇ ਘਰੀ ਰਹਿੰਦਾ ਹੈ। ਇਹ ਤੇ ਗੁਰੂ ਨਾਨਕ ਹੀ ਸੀ ਜਿਹੜਾ ਕਹਿੰਦਾ ਸੀ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਹਾ ਰੀਸ। ਇਹ ਗੁਰੂ ਨਾਨਕ ਦੀ ਜੋਤੀ ਜੀ ਜਿਹੜੀ ਕਹਿੰਦੀ ਆ, ਲੋਗਨ ਕੀਆਂ ਵਡਿਆਈਆਂ ਬਸੰਤਰ ਪਾਗੋ, ਜਿਉਂ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ। ਇਹ ਗੁਰੂ ਨਾਨਕ ਦੀ ਬਾਣੀ ਸੀ, ਜਦ ਕਦੀ ਮਾਇਆ ਧਾਰੀ ਛਤਰ ਪੱਤ ਤਿੰਨ ਛੋਡੋ ਤੇ ਆਗ। ਇਹ ਬਾਬੇ ਨਾਨਕ ਦੇ ਪਵਿੱਤਰ ਸੁਭਾਅ ਦੇ ਬਚਨ ਨੇ ਕਿ ਜਿੰਨਾ ਵੱਡਾ ਮਾਇਆ ਧਾਰੀ ਆ ਤੇ ਜਿੰਨਾ ਵੱਡਾ ਰਾਜਾ ਵਾ, ਕਦੀ ਉਹਦੀ ਸੰਗਤ ਨਾ ਕਰਿਓ। ਗਰੀਬ ਦੀ ਸੰਗਤ ਵਿਚ ਬੈਠੋਗੇ ਤੇ ਚੇਤੇ ਆਊਗਾ ਸਤਨਾਮ ਸ੍ਰੀ। ਇਸ ਕਰਕੇ ਮੇਰੇ ਸਤਿਗੁਰੂ ਸਾਰੀ ਬਾਣੀ ਦੇ ਵਿਚ ਕਿਤੇ ਨੀ ਲਿਖਿਆ ਅਮੀਰ ਨਵਾਜ, ਮੈਨੂੰ ਸਾਰੇ ਇਕ ਅੰਗ ਤੋਂ 1430 ਅੰਗਾਂ ਤੱਕ 400 ਸਾਲਾਂ ਪੂਰਵ ਹੁਣ ਆਪਾਂ ਮਨਾਉਣਾ ਏ, ਕਿਤੇ ਇਕ ਜਗ੍ਹਾ ਤੇ ਲੱਭਦੇ ਹੋ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਅਮੀਰ ਨਵਾਜ ਸੀ? ਥਾਂ ਥਾਂ ਤੇ ਕੀ ਲੱਭੂਗਾ? ਗਰੀਬਾਂ ਦਾ ਦੋਸਤ ਆ ਮੇਰਾ ਗੁਰੂ ਨਾਨਕ। ਆਓ ਉਹਦੇ ਚਰਨਾਂ ਨਾਲ ਜੁੜੀਏ, ਆਪਣਾ ਸੁਭਾਅ ਵੀ ਨਿਮਰਤਾ ਗਰੀਬੀ ਵਿਚ ਲੈ ਕੇ ਆਈਏ। ਮੇਰੇ ਸਾਹਿਬ ਕਹਿੰਦੇ ਨੇ ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਤੇ ਕੀ ਕਰਿਆ ਕਰ? ਰੱਖ ਗਰੀਬੀ ਵੇਸ ਤੇ। ਜਿਨ੍ਹਾਂ ਨੂੰ ਗਰੀਬੀ ਮਿਲ ਗਈ ਕਰ ਕਿਰਪਾ ਜਿਸਕੇ ਹਿਰਦੇ, ਜਿਨ੍ਹਾਂ ਨੂੰ ਗਰੀਬੀ ਮਿਲ ਗਈ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਇੰਨੀਆਂ ਰਹਿਮਤਾਂ ਨਿਮਰਤਾ ਦੇ ਵਿਚ, ਨਿਮਰਤਾ ਵਿਚ ਡੁੱਬੋ, ਨਿਮਰਤਾ ਵਿਚ ਰਹਿਣਾ ਸਿੱਖੋ। ਜੋੜੇ ਝਾੜਿਆ ਕਰੋ, ਜੂਠੇ ਬਰਤਨ ਸਾਫ਼ ਕਰਿਆ ਕਰੋ, ਗੁਰਦੁਆਰੇ ਆਣ ਕੇ ਝਾੜੂ ਮਾਰਿਆ ਕਰੋ। ਇਹ ਸਤਿਗੁਰੂ ਦੀਆਂ ਦਿੱਤੀਆਂ ਵੱਡੀਆਂ ਵੱਡੀਆਂ ਕਾਰਾਂ ਤੁਹਾਨੂੰ ਮੁਬਾਰਕ ਨੇ, ਮਗਰ ਜਦੋਂ ਉਤਰ ਕੇ ਆਉਂਦੇ ਹੋ ਇੱਕ ਵਾਰ ਆਪਣਾ ਸੀਸ ਗੁਰੂ ਦੇ ਸਿੱਖਾਂ ਦੇ ਚਰਨਾਂ ਵਿਚ ਨਵਾ ਦਿਆ ਕਰੋ। ਇੱਕ ਜੋੜਾ ਹੀ ਚੁੱਕ ਕੇ ਭਾਵੇਂ ਮਸਤਕ ਨੂੰ ਲਾਇਆ ਕਰੋ, ਗੁਰੂ ਦੇ ਸਿੱਖ ਦੀ ਚਰਨ ਧੂੜੀ ਮਸਤਕ ਨੂੰ ਲਾਓਗੇ ਤੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣਗੇ। ਭੁੱਲਾਂ ਨਾ ਚਿਤਾਰਨੀਆਂ, ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਸਤਿਗੁਰੂ ਦੀ ਕਿਰਪਾ ਦੇ ਨਾਲ। ਜਿਨ੍ਹਾਂ ਮੇਰਿਆਂ ਵੀਰਾਂ ਨੇ ਬੱਚਿਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਬੀਬੀਆਂ ਬੱਚਿਆਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੇ ਲੜ ਲਾ ਕੇ ਮਾਣ ਪ੍ਰਾਪਤ ਕਰੋ ਕਿ ਅਸੀਂ ਮਾਤਾ ਸਾਹਿਬਪੁਰ ਦੇ ਪੋਤੇ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਅਨੰਦਪੁਰ ਦੇ ਵਾਸੀ ਹਾਂ। ਭੁੱਲਾਂ ਨਾ ਚਿਤਾਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਰੋ ਕਿਰਪਾ ਸਾਰੇ ਆਖੋ ਆ।

ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤਸੰਗੀਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਅਸੀਸ ਦਾ ਸਦਕਾ, ਮਿਹਰ ਦਾ ਸਦਕਾ, ਬਖਸ਼ਿਸ਼ ਦਾ ਸਦਕਾ, ਆਪ ਜੀ ਗੁਰੂ ਦੁਆਰੇ ਆਏ ਹੋ। ਇਥੋਂ ਗੁਰਬਾਣੀ ਵਿਚ ਇਸ ਤਰ੍ਹਾਂ ਲਿਖਿਆ ਕਿ ਜੀਵਨ ਦੀ ਸੋਝੀ ਮਿਲਦੀ, ਸੋਝੀ ਤੋਂ ਵਿਹੂਣਾ ਮਨੁੱਖ ਭਟਕ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਜਿੰਨੇ ਤੁਸੀਂ ਮੇਰੇ ਭੈਣ ਭਰਾ ਬੈਠੇ ਸੁਚੇਤ ਹੋ, ਇਸ ਗੱਲ ਨੂੰ ਦ੍ਰਿੜਤਾ ਵਿਚ ਆਪਣੇ ਫੁਰਨਿਆਂ ਵਿਚ ਲਿਆਓ ਕਿ ਗੁਰੂ ਦੇ ਕੋਲ ਜਦੋਂ ਆਈਏ ਜੀਵਨ ਦੀ ਸੋਝੀ ਮਿਲਦੀ ਆ ਕਿ ਜੀਵਨ ਕਿਤਰਾ ਬਤੀਤ ਕਰਨਾ ਹੈ, ਜੀਵਨ ਵਿਚ ਆਪਾਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ। ਅੰਮ੍ਰਿਤ ਵੇਲੇ ਅੱਜ ਵਿਚਾਰ ਚੱਲ ਰਿਹਾ ਸੀ ਕਿਸੇ ਗੁਰਸਿੱਖ ਦੇ ਨਾਲ ਕਿ ਮੂੰਹ ਤੋਂ ਕਿਹੋ ਜਿਹੇ ਬਚਨ ਬੋਲਣੇ ਚਾਹੀਦੇ। ਸਤਿਗੁਰੂ ਦਾ ਇੱਕ ਬਚਨ ਹੈ, ਸਗਲ ਬੋਲਣ ਕੇ ਮਾਹੇ ਵਿਚਾਰ। ਬੋਲੋ, ਸਗਲ ਬੋਲਣ ਕੇ ਮਾਹੇ, ਜਿੰਨਾ ਬੋਲੋ ਵਿਚਾਰ ਕੇ ਬੋਲੋ, ਕੀ ਮੂੰਹ ਚੋਂ ਗੱਲ ਕੱਢਣ ਲੱਗੇ ਹੋ। ਇੱਕ ਬੋਲ ਹੀ ਤੇ ਹੈ ਜਿਹੜਾ ਜ਼ਿੰਦਗੀ ਭਰ ਦੀਆਂ ਦੁਸ਼ਮਣੀਆਂ ਪਾ ਦਿੰਦਾ ਹੈ, ਇੱਕ ਬੋਲ ਹੀ ਹੈ ਜਿਹੜਾ ਜ਼ਿੰਦਗੀ ਭਰ ਦੀਆਂ ਦੁਸ਼ਮਣੀਆਂ ਖਤਮ ਕਰ ਦਿੰਦਾ ਹੈ। ਫਿਰ ਸਤਿਗੁਰੂ ਨੂੰ ਪੁੱਛਿਆ ਗਰੀਬ ਨਵਾਜ ਪਾਤਸ਼ਾਹ, ਹੋਰ ਬੋਲਣ ਵਿੱਚ ਦੱਸੋ ਕੋਈ, ਇਹ ਤੇ ਤੁਸੀਂ ਦੱਸਿਆ ਕਿ ਜਿੰਨਾ ਬੋਲਣਾ ਹੈ ਵਿਚਾਰ ਕੇ ਬੋਲਣਾ ਹੈ। ਫਿਰ ਸਤਿਗੁਰੂ ਅੱਗੇ ਜਾ ਕੇ ਕਹਿੰਦੇ, ਜੇਤਾ ਬੋਲਣ ਤੇਤਾ ਗਿਆਨ, ਜੇਤਾ ਬੋਲਣ ਤੇਤਾ, ਜਿੰਨਾ ਮੂੰਹ ਚੋਂ ਬੋਲ ਗਿਆਨ ਦੇ ਵਚਨ ਬੋਲ। ਦੂਸਰੇ ਪਾਸੇ ਸਤਿਗੁਰੂ ਨੇ ਬੋਲਣ ਦੇ ਵਿੱਚ ਬਾਬਾ ਫਰੀਦ ਜੀ ਦੇ ਵਚਨ ਆਪ ਜੀ ਸਰਵਣ ਕਰ ਲਿਓ। ਆਸਾ ਰਾਗ ਵਿੱਚ ਬਾਬਾ ਫਰੀਦ ਜੀ ਕਹਿੰਦੇ, ਬੋਲੀਏ ਸੱਚ, ਬੋਲੀਏ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ, ਜੁਲੀਏ ਜੋਲੀਏ ਚੱਲੀਏ, ਹਰ ਗੱਲ ਸੱਚੀ ਕਰੀਏ। ਤੇ ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਬੱਚੀਆਂ ਬੈਠੇ ਹੋ, ਆਪਣੇ ਜੀਵਨ ਵਿੱਚ ਆਪਣੇ ਸਤਿਗੁਰੂ ਨੂੰ ਸ਼ੀਸ਼ਾ ਬਣਾ ਕੇ, ਆਪਣੇ ਸਤਿਗੁਰੂ ਨੂੰ ਰੈਫਰੀ ਬਣਾ ਕੇ, ਆਪਣੇ ਜੀਵਨ ਦਾ ਜੱਜ ਬਣਾ ਕੇ, ਤੇ ਆਪ ਸਾਹਮਣੇ ਖਲੋ ਜਾਓ ਤੇ ਵੇਖੋ ਕੀ ਅਸੀਂ ਸੱਚ ਬੋਲਦੇ ਹਾਂ, ਕੀ ਅਸੀਂ ਸੱਚ 24 ਘੰਟੇ ਜ਼ਬਾਨ ਤੋਂ ਜਦੋਂ ਕੋਈ ਗੱਲ ਕਰਦੇ ਹਾਂ ਸੱਚੀਆਂ ਗੱਲਾਂ ਕਰਦੇ ਹਾਂ, ਕਿਤੇ ਸਾਨੂੰ ਝੂਠ ਬੋਲਣ ਦੀ ਆਦਤ ਨਹੀਂ ਪੈ ਗਈ। ਗੁਰਬਾਣੀ ਦੇ ਵਿੱਚ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਸ ਤਰ੍ਹਾਂ ਵੀ ਲਿਖਿਆ, ਕੂੜ ਬੋਲ ਮੁਰਦਾਰ ਖਾਏ। ਕਿਸੇ ਬੰਦੇ ਨੂੰ ਆਪਾਂ ਕਹੀਏ ਕਿ ਆ ਕਈਆਂ ਦਿਨਾਂ ਦਾ ਬੁੱਸਿਆ ਮੁਰਦਾ ਪਿਆ ਹੈ, ਮੁਰਦਾ ਤੈਨੂੰ ਖਾ, ਨੱਕ ਦੇ ਉੱਤੇ ਕੱਪੜਾ ਲਿਖਿਆ ਆਪਾਂ ਗਾਹ ਲੰਘ ਜਾ ਕੇ ਆਖਾਂਗੇ ਇਹਦੇ ਕੋਲੋਂ ਬਦਬੋ ਆਉਂਦੀ। ਮਗਰ ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਾਜੀ ਸ਼ਰਫਦੀਨ ਨੂੰ ਕਹਿੰਦੇ ਨੇ, ਸ਼ਰਫਦੀਨ ਜਦੋਂ ਮੂੰਹ ਦੇ ਵਿੱਚੋਂ ਇੱਕ ਝੂਠ ਬੋਲੀਏ ਇੱਕ ਮੁਰਦਾ ਖਾਈਦਾ, ਧਿਆਨ ਦਿਓ, ਇਕਾਗਰਤਾ ਬਖਸ਼ਿਓ। ਕਿਸੇ ਗੁਰਸਿੱਖ ਨੂੰ ਪੁੱਛਦੇ ਆ ਜੀ ਅੰਮ੍ਰਿਤ ਛਕਲਾ ਗੁਰੂ ਵਾਲਾ ਬਣ ਜਾ, ਉਹ ਕਹਿੰਦਾ ਜੀ ਛਕ ਲਾਂਗੇ ਮਗਰ ਇੱਕ ਗੱਲ ਦਾ ਥੋੜਾ ਜਿਹਾ ਵਿਚਾਰ ਆ, 10 ਪਈ ਕਿਰਪਾਨ ਨਹੀਂ ਪਾਈ ਜਾਂਦੀ। ਨਹੀਂ ਜੀ, ਕਿਰਪਾਨ ਪਾਉਣੀ ਤੇ ਕੋਈ ਏਡੀ ਔਖੀ ਨਹੀਂ, ਮਾਸ ਨਹੀਂ ਛੱਡਿਆ ਜਾਂਦਾ, ਮਾਸ ਵੀ ਛੱਡ ਦਿਆਂਗੇ, ਜੀਬਾ ਦਾ ਸਵਾਦ ਆ ਕੋਈ ਨੀ ਜੀ, ਬਾਬਾ ਜੀ ਗੁਰੂ ਦੇ ਅੰਮ੍ਰਿਤ ਲਈ ਮਾਸ ਛੱਡ ਦਿਆਂਗੇ, ਸ਼ਰਾਬ ਨਹੀਂ ਛੱਡੀ ਜਾਂਦੀ, ਸ਼ਰਾਬ ਵੀ ਛੱਡ ਦਿਆਂਗੇ, ਕੇਸ ਨਹੀਂ ਰੱਖੇ ਜਾਂਦੇ, ਕੇਸ ਵੀ ਰੱਖ ਲਾਂਗੇ। ਫਿਰ ਆਖਰ ਉਹ ਕਿਹੜੀ ਗੱਲ ਆ ਜਿਹੜਾ ਕਰਕੇ ਤੂੰ ਅੰਮ੍ਰਿਤ ਤੋਂ ਅਜੇ ਵਿਚਾਰ ਵਿੱਚ ਬੈਠਾ ਹੈ,
ਭਾਜੀ ਕਿਰਪਾਨ ਵੀ ਪਾ ਲਾਂਗੇ, ਸ਼ਰਾਬ ਵੀ ਛੱਡ ਦਿਆਂਗੇ, ਮਾਸ ਵੀ ਛੱਡ ਦਿਆਂਗੇ, ਕੇਸ ਵੀ ਰੱਖ ਲਾਂਗੇ, ਇੱਕ ਗਜੇ ਅਜੇ ਨਹੀਂ ਜੇ ਛੁੱਟਦੀ। ਉਹ ਕੀ ਜੀ? ਝੂਠ, ਝੂਠ ਬੋਲਣ। ਇਹਦੇ ਤੋਂ ਬਿਨਾਂ ਤੇ ਇਸ ਤਰ੍ਹਾਂ ਲੱਗਦਾ ਮੈਂ ਭੁੱਖਾ ਮਰ ਜੂ ਜੇ ਮੈਂ ਝੂਠ ਨਾ ਬੋਲਿਆ ਤੇ। ਇਹ ਏਡਾ ਇੱਕ ਵਿਅਰਥ ਜਿਹਾ ਜੀਵਨ ਦੇ ਵਿੱਚ ਸਾਡੇ ਚ ਗੁਨਾਹ ਭਰ ਗਿਆ ਹੈ ਕਿ ਆਪਾਂ ਥਾਂ ਥਾਂ ਤੇ ਝੂਠ ਬੋਲਦੇ ਹਾਂ, ਛਿਨ ਛਿਨ ਵਿੱਚ ਆਪਾਂ ਝੂਠ ਬੋਲਦੇ ਹਾਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ, ਗੱਜ ਕੇ ਆਖੋ ਝੂਠ ਨਾ। ਤੇ ਫਿਰ ਗੁਰੂ ਦਾ ਕਿਹਾ ਹੋਇਆ ਬਚਨ ਆਪਾਂ ਕਿੰਨਾ ਕੁ ਕਮਾਇਆ। ਗੁਰੂ

ਅੱਜ ਸੰਸਾਰ ਦੀ 99 ਸਮੱਸਿਆ ਝੂਠ ਤੇ ਖਲੋਤੀ। ਝੂਠਾ ਹੱਸਣਾ, ਝੂਠਾ ਵਿਖਾਵਾ, ਝੂਠਾ ਜੀਵਨ, ਹਰ ਚੀਜ਼ ਜੀਵਨ ਦੇ ਵਿੱਚ ਆਪਾਂ ਝੂਠੀ ਭਰ ਲਈ। ਤੇ ਗੁਰੂ ਕਹਿੰਦਾ ਸੱਜਣਾ, ਇਹ ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਚੀਜ਼ ਹੀ ਸੱਚ ਸਭਨਾ ਹੋਏ ਦਾਰੂ। ਤੇਰੀ ਹਰ ਬਿਮਾਰੀ ਦਾ ਦਾਰੂ ਆ ਸੱਚ। ਤੇ ਜੇ ਸੱਚਾ ਬੋਲਣਾ ਤੂੰ ਸ਼ੁਰੂ ਕਰਦੇ, ਸੱਚੇ ਗੁਰੂ ਨੂੰ ਵੇਖਣਾ ਸ਼ੁਰੂ ਕਰਦੇ, ਤੇ ਸੱਚੀ ਬਾਣੀ ਇਹ ਸਰਵਣੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਜਿੱਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ। ਕੰਨਾਂ ਨੂੰ ਆਦਤ ਪਾਓ ਸੱਚ ਸੁਣਨ ਦੀ। ਖੈਰ ਮੈਂ ਵਚਨ ਕਰ ਰਿਹਾ ਸਾਂ, ਜੇਤਾ ਬੋਲਣ ਤੇਤਾ ਗਿਆਨ। ਜਦੋਂ ਆਪਾਂ ਫਿੱਕਾ ਬੋਲ ਮੂੰਹ ਦੇ ਵਿੱਚੋਂ ਬੋਲਦੇ ਹਾਂ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਬਾਣੀ ਦੇ ਵਿੱਚ ਵਚਨ ਬੋਲਦੇ ਨੇ, ਕਹਿੰਦੇ ਨੇ ਨਾਨਕ ਫਿੱਕੇ ਬੋਲੀਏ। ਜਦੋਂ ਫਿੱਕਾ ਬੋਲਦਾ, ਜਦੋਂ ਜੀ ਉਸ ਜੀਵ ਫਿੱਕਾ ਕਿਸੇ ਨੂੰ ਬੋਲਦਾ, ਮੇਰੇ ਸਾਹਿਬ ਜੀ ਕਹਿੰਦੇ ਨਾਨਕ ਫਿੱਕੇ ਬੋਲੀਏ, ਫਿਰ ਕੀ ਹੁੰਦਾ ਜੀ? ਕਹਿੰਦੇ ਤਨ ਮਨ ਫਿੱਕਾ ਹੋਏ, ਤਨ ਤੇ ਮਨ ਵੀ ਫਿੱਕਾ ਹੋ ਜਾਂਦਾ। ਅੱਗੇ ਜਾ ਕੇ ਤੇ ਕਮਾਲ ਕਰ ਦਿੱਤੀ, ਕਹਿੰਦੇ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕੇ ਬੰਦੇ ਦੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ। ਮਗਰ ਤੁਸੀਂ ਜਿੰਨੇ ਮੇਰੇ ਭੈਣ ਭਰਾ ਜੇ ਗੁਰਸਿੱਖ ਮਾਈ ਭਾਈ ਜੇ ਆਪਣੇ ਅੰਦਰ ਵੇਖੋ, ਅਸੀਂ ਕਿਤੇ ਕਿਸੇ ਨੂੰ ਫਿੱਕਾ ਤੇ ਨਹੀਂ ਬੋਲਦੇ? ਸਾਡੇ ਮੂੰਹ ਦੇ ਵਿੱਚੋਂ ਕੋਈ ਫਿੱਕਾ ਬੋਲ ਤੇ ਨਹੀਂ ਬੋਲਦਾ? ਬਾਪੂ ਤਾਂ ਉਂਗਲ ਫੜ ਕੇ ਕਹਿ ਰਿਹਾ

0: ਸਾਰੀਆਂ ਚੰਗਿਆਈਆਂ ਦਾ ਤੱਤ ਨਿਚੋੜ ਆ ਮਿੱਠਾ ਬੋਲਣਾ। ਤੁਸੀਂ ਆਪਣੇ ਆਪਣੇ ਅੰਦਰ ਸਾਰੇ ਝਾਤੀ ਮਾਰੀ ਜਾਇਓ ਨਾਲੋ ਨਾਲ। ਇੱਕ ਬਾਪੂ ਨਾਨਕ ਜੀ ਹੋਰ ਬੜਾ ਸੁੰਦਰ ਬਚਨ ਕਰਦੇ, ਫਿੱਕਾ ਬੋਲ ਵਿਗੁੱਚਣਾ। ਵਿਗੁੱਚਣਾ ਹੁੰਦਾ ਪਛਤਾਵਾ। ਜਦੋਂ ਕਿਸੇ ਨੂੰ ਆਪਾਂ ਫਿੱਕਾ ਬੋਲ ਪੈਂਦੇ ਹਾਂ ਜਾਂ ਫਿੱਕਾ ਮੂੰਹ ਤੋਂ ਬਚਨ ਕੱਢ ਪੈਂਦੇ ਹਾਂ ਤੇ ਮਗਰੋਂ ਕੀ ਕਰਨਾ ਪੈਂਦਾ ਹੈ? ਪਛਤਾਵਾ। ਤੇ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ ਹੈ। ਫਿਰ ਇਹੋ ਜਿਹਾ ਕੰਮ ਹੀ ਕਿਉਂ ਕਰਦੇ ਹੋ ਜਿਹੜਾ ਰਾਤ ਨੂੰ ਜਾ ਕੇ ਨੀਂਦ ਨਾ ਆਵੇ? ਹਾਏ ਮੇਰੀ ਏ ਜਿੰਦੜੀਏ, ਮੈਂ ਕਿਸੇ ਨੂੰ ਫਿੱਕਾ ਕਿਉਂ ਬੋਲ ਬੈਠੀ? ਹੈ ਮੈਂ ਕਿਸੇ ਦਾ ਮਨ ਕਿਉਂ ਤਾ ਦਿੱਤਾ? ਹੈ ਮੈਂ ਹੁਣ ਤੇ ਕਿਸੇ ਨੂੰ ਕਿਸੇ ਦੇ ਮਨ ਦੀ ਕੀ ਪਰਵਾਹ ਹੈ? ਸਾਰਾ ਸੰਸਾਰ ਅੱਜ ਇਸ ਹਾਲਤ ਵਿਚ ਚੱਲ ਰਿਹਾ ਜਿਕੋ ਉਹ ਆਲ ਪਤਾਲ ਮੂੰਹੋਂ ਬੋਲਦੇ। ਬੋਲੋ ਉਹ ਆਲ ਪਤਾਲ। ਅੱਜ ਦਾ ਇਨਸਾਨ ਆਲ ਪਤਾਲ ਮੂੰਹ ਚੋ ਇਤਨਾ ਬੋਲਦਾ ਪਤਾ ਕਿਤਨਾ? ਜਿਉਂ ਪੀਤੇ ਮਦ ਮਤਵਾਲੇ। ਜਿਉਂ ਪੀਤੇ ਮਦ ਕਹਿੰਦੇ ਨੇ ਸ਼ਰਾਬ ਨੂੰ, ਕਹਿੰਦੇ ਨੇ ਜਿਤਨਾ ਸ਼ਰਾਬੀ ਬੰਦਾ ਬੜ ਬੜਾਉਂਦਾ ਐਵੇਂ ਹੀ ਬੋਲੀ ਜਾਂਦਾ ਬਿਨਾਂ ਮਤਲਬ ਤੋਂ। ਅੱਜ ਦਾ ਹਰ ਇਨਸਾਨ ਇਤਨਾ ਗੱਲਾਂ ਕਰੀ ਜਾਂਦਾ, ਇਹ ਨਹੀਂ ਸੋਚਦਾ ਕਿ ਮੇਰੇ ਮੂੰਹ ਚੋ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਦੇ ਵਿਚ ਅੱਗ ਲਾ ਸਕਦਾ, ਮੇਰੇ ਮੂੰਹ ਦੇ ਵਿਚੋਂ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਨੂੰ ਬਰਬਾਦ ਕਰ ਸਕਦਾ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਫਿੱਕਾ ਬੋਲ ਵਿਗੁੱਚਣਾ। ਬੋਲੋ ਫਿੱਕਾ ਬੋਲ ਵਿਗੁੱਚਣਾ ਦਾ ਮਤਲਬ ਕੀ ਦੱਸਿਆ? ਪਛਤਾਉਣਾ। ਕਹਿੰਦੇ ਫਿੱਕਾ ਬੋਲ ਕੇ ਪਛਤਾਉਣਾ ਪੈਂਦਾ ਵਾ। ਇਸ ਕਰਕੇ ਸੁਣ ਮੂਰਖ ਮਨ ਅਜਾਣ, ਜਿੱਤ ਬੋਲਿਆ ਪਤ ਪਾਈਏ। ਜਿੱਤ ਬੋਲਿਆ, ਜਿਹੜੀ ਬੋਲੀ ਬੋਲਣ ਨਾਲ ਤੇਰੀ ਇੱਜ਼ਤ ਹੋਵੇ ਸੋ ਬੋਲਿਆ ਪਰਵਾਨ। ਤਾਂ ਹੀ ਕਹਿੰਦੇ ਨੇ ਬੋਲਿਆ ਭਗਤਾਂ ਕਾ ਬੋਲਿਆ ਪਰਵਾਨ ਹੈ। ਤਾਂ ਹੀ ਸਾਹਿਬ ਕਹਿੰਦੇ ਭਗਤਾਂ ਕਾ ਬੋਲਿਆ ਪਰਵਾਨ ਹੈ। ਭਗਤਾਂ ਦਾ ਬੋਲਿਆ ਕਿਉਂ ਪ੍ਰਵਾਨ ਆ? ਕਿਉਂਕਿ ਉਹਨਾਂ ਮਿੱਠ ਬੋਲਣੇ ਬੋਲਣਾ ਹੈ। ਉਹਨਾਂ ਹਰ ਇੱਕ ਨੂੰ ਕਹਿਣਾ ਆਓ ਜੀ, ਆਓ ਬੈਠੋ ਜੀ ਗੁਰੂ ਕੇ ਪਿਆਰਿਓ। ਕਦੀ ਗੁਰੂ ਪਿਆਰ ਵਾਲਿਆਂ ਦੀ ਬੋਲੀ ਤੇ ਪੜ੍ਹ ਕੇ ਵੇਖੋ, ਉਹ ਆਪਣੇ ਰੱਬ ਵਰਗੇ ਹੋ ਜਾਂਦੇ ਆ। ਰੱਬ ਦੀ ਬੋਲੀ ਕਿਤਨਾ ਦੀ ਆ? ਇੱਕ ਵਾਰ ਸਾਰੇ ਸਰਵਣ ਕਰੋ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਉਹ ਜਿਹੜਾ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਆ, ਇੱਕ ਗੁਰੂ ਕੇ ਸਿੱਖ ਨੇ ਪਿਛਲੇ ਸਾਲ ਜਦੋਂ ਅਸੀਂ ਆਏ ਨਾ ਤੇ ਕਥਾ ਕੀਤੀ, ਕਥਾ ਦਰਬਾਰ ਹੋਇਆ ਸੀ ਉੱਥੇ। ਕਥਾ ਦਰਬਾਰ ਦੇ ਵਿਚ ਮਸਕੀਨ ਜੀ ਹੋਰ ਗੁਰਮੁਖ ਪਿਆਰੇ 24 ਕਥਾਵਾਨਾਂ ਨੇ, ਕਥਾ ਵਾਚਕਾਂ ਨੇ ਉਹਦੇ ਵਿਚ ਹਿੱਸਾ ਲਿਆ। ਤੇ ਉਹਦੇ ਵਿਚ ਇੱਕ ਗੁਰੂ ਕੇ ਸਿੱਖ ਨੇ ਕਥਾ ਕਰਦਿਆਂ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਕੁਝ ਲਿਖਿਆ ਹੈ, ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਕੁਝ ਲਿਖਿਆ। ਤੇ ਬਾਹਰ ਇੱਕ ਨੌਜਵਾਨ ਬੱਚਾ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਕੁਝ ਲਿਖਿਆ? ਕਹਿੰਦੇ ਹਾਂਜੀ ਸਭ ਕੁਝ ਲਿਖਿਆ। ਉਸੇ ਵੇਲੇ ਜਿਹੜਾ ਕਥਾ ਕਰਨ ਵਾਲਾ ਸੀ ਕਹਿੰਦਾ ਇੱਕ ਮਿੰਟ ਖਲੋ ਜਾ ਸੱਜਣਾ, ਇੱਕ ਚੀਜ਼ ਨਹੀਂ ਉਹ ਲਿਖੀ, ਧਿਆਨ ਦਿਓ, ਸਭ ਕੁਝ ਇਹਦੇ ਚ ਲਿਖਿਆ ਮਗਰ ਇੱਕ ਚੀਜ਼ ਨਹੀਂ ਉਹ ਲਿਖੀ। ਉਹ ਕਹਿੰਦਾ ਜੀ ਹੁਣੇ ਤੁਸੀਂ ਕਿਹਾ ਸੀ ਸਭ ਕੁਝ ਲਿਖਿਆ, ਹੁਣ ਤੁਸੀਂ ਦੱਸੋ ਇੱਕ ਚੀਜ਼ ਉਹ ਕਿਹੜੀ ਆ ਜਿਹੜੀ ਨਹੀਂ ਲਿਖੀ? ਕਹਿੰਦਾ ਸੱਜਣਾ ਇਹਦੇ ਵਿਚ ਸਭ ਕੁਝ ਲਿਖਿਆ ਹੈ ਮਗਰ ਇਹਦੇ ਚ ਝੂਠ ਨਹੀਂ ਉਹ ਲਿਖਿਆ। ਇਹਦੇ ਵਿਚ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਤੂੰ ਕਿਸੇ ਇੱਕ ਸ਼ਬਦ ਤੇ ਉਂਗਲ ਰੱਖ ਕੇ ਇਹ ਨਹੀਂ ਕਹਿ ਸਕਦਾ ਕਿ ਆਹ ਤੁਹਾਡੇ ਗੁਰੂ ਨੇ ਝੂਠਾ ਵਚਨ ਲਿਖਿਆ। ਇਸ ਕਰਕੇ ਮਿੱਠ ਬੋਲਣਾ ਜੀ, ਕਿਸੇ ਨੂੰ ਫਿੱਕਾ ਨਹੀਂ ਬੋਲਿਆ। ਇਹ ਤੇ ਜਿਹੜਾ ਦੁਸ਼ਮਣ ਆ ਉਹਦੇ ਵੀ ਕਹਿੰਦੇ ਨੇ ਬੁਰੇ ਦਾ ਭਲਾ ਕਰ। ਵੇਖੋ ਮਿੱਠਾ ਬੋਲਦਾ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਫਿਰ ਦੇਈ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਇਹ ਤੇ ਮਿੱਠਾ ਬੋਲਦਾ, ਇਤਨਾ ਦੇ ਵੀ ਬਚਨ ਕਹਿੰਦੇ ਨੇ ਸਤਿਗੁਰ ਅੰਦਰੋਂ ਨਿਰਵੈਰ ਹੈ, ਸਤਿਗੁਰੂ ਅੰਦਰੋਂ ਨਿਰਵੈਰ ਹੈ। ਇਹ ਤੇ ਮਿੱਠਾ ਬੋਲਦੇ ਵੀ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ। ਇਹ ਤੇ ਮਿੱਠਾ ਬੋਲਦੇ ਇਹ ਵੀ ਕਹਿੰਦੇ ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕ ਨਾਨਕ ਖਸਮੇ ਬੰਦਾ। ਇਹ ਤੇ ਮਿੱਠਾ ਬੋਲਦੇ ਕਹਿੰਦੇ ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਤੇ ਇਹਨਾਂ ਮਿੱਠਾ ਬੋਲਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਇਹ ਬੜਾ ਹੀ ਮਿੱਠਾ ਬੋਲਦਾ ਹੈ ਪੂਰਾ ਗੁਰੂ। ਮੇਰਾ ਸਤਿਗੁਰੂ ਕਿਰਪਾ ਕਰੇ, ਅੱਜ ਇੱਕ ਹੋਰ ਅਖਬਾਰ ਦੇ ਵਿਚ, ਵੈਸੇ ਤੇ ਜੀ ਕਈ ਵਾਰ ਕਰਦਾ ਵੀ ਅਖਬਾਰ ਪੜ੍ਹਨੀ ਨਹੀਂ ਚਾਹੀਦੀ, ਆਖੋ ਸਤਨਾਮ ਸ੍ਰੀ, ਫਿਰ ਜਦੋਂ ਕਦੀ ਮਨ ਦੇ ਵਿਚ ਆਉਂਦਾ ਹੈ ਕਿ ਜੇ ਅਖਬਾਰ ਨਾ ਪੜਾਂਗੇ ਤੇ ਹਾਲਾਤ ਦਾ ਕਿਤਨਾ ਪਤਾ ਲੱਗੂ। ਅੱਜ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਤੁਹਾਡੇ ਵਿਚੋਂ ਚੜ੍ਹਦੀ ਕਲਾ ਅਖਬਾਰ ਪੜ੍ਹੀ ਹੋਵੇ, ਉਹਨਾਂ ਕੈਨੇਡਾ ਦੇ ਇੱਕ ਪਖੰਡੀ ਬਾਬੇ ਦਾ ਹੋਰ ਲੇਖ ਪੜ੍ਹਿਆ, ਉਥੇ ਕੋਈ ਗਰੇਵਾਲ ਨਾਮ ਦਾ ਨਾਮ ਤੇ ਦਾਸ ਨੂੰ ਵਿਸਰ ਗਿਆ। ਗਰੇਵਾਲ ਨਾਮ ਉਹਦਾ ਲਿਖਿਆ ਹੈ, ਚਰਨ ਗਰੇਵਾਲ ਸ਼ਾਇਦ ਇਸ ਤਰ੍ਹਾਂ ਦਾ ਸ਼ਾਇਦ ਹੋਵੇ, ਨਰਿੰਦਰ ਗਰੇਵਾਲ, ਇੱਕ ਵਾਰ ਆਖੋ ਸਤਨਾਮ ਸ੍ਰੀ। ਉਸ ਪਖੰਡੀ ਬੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਘਰ ਵਿਚ ਰੱਖਿਆ, ਇਤਰਾਂ ਬੈਠਾ ਕੁਰਸੀ ਦੇ ਉੱਤੇ ਤੇ ਮੈਂ ਜਿਹੜੀ ਫੋਟੋ ਵੇਖੀ ਆ, ਅੱਗ ਤਾਂ ਇਸ ਗੱਲ ਦੀ ਲੱਗੀ ਕਿ ਜਿਹੜੀ ਬੱਚੀ ਉਹਨੂੰ ਮੱਥਾ ਟੇਕ ਰਹੀ ਉਹਨੇ ਕੇਸਕੀ ਬੱਧੀ, ਸਿਰ ਤੇ ਕੇਸਕੀ ਸਜਾਈ। ਇੱਕ ਬਚਨ ਗੁਰਬਾਣੀ ਦੇ ਵਿੱਚ ਆਇਆ, ਦਾਗੇ ਹੋਏ ਸੋ ਰਣਵੇਂ ਜੂਝੇ ਬਿਨ ਦਾਗੇ ਭੱਗ ਜਾਈ। ਇਹ ਬੜਾ ਵਿਸ਼ਾ ਬਰੀਕ ਆ, ਦਾਗੇ ਹੋਏ ਸੋ ਰਣਵੇਂ ਜੂਝੇ, ਪਿੱਛੇ ਜਦੋਂ ਜੰਗ ਹੁੰਦੀ ਸੀ ਨਾ ਤੇ ਸੂਰਮਿਆਂ ਦੇ ਮੱਥੇ ਦੇ ਉੱਤੇ ਇੱਥੇ ਦਾਗ ਦਿੰਦੇ ਸੀ ਕਿ ਇਹ ਸੂਰਮਾ ਹੈ, ਧਿਆਨ ਦੇਣਾ। ਸਾਰੇ ਲੋਕੀ ਭੱਜ ਜਾਂਦੇ ਸੀ, ਮਗਰ ਜਿਹੜਾ ਦਾਗਿਆ ਹੁੰਦਾ ਸੀ ਉਹਨੂੰ ਸ਼ਰਮ ਹੁੰਦੀ ਸੀ ਕਿ ਮੇਰੀ ਤੇ ਪਛਾਣ ਆ ਕਿ ਮੈਂ ਦਾਗਿਆ ਵਾਂ, ਸੂਰਮਾ ਵਾਂ। ਜੇ ਮੈਂ ਭੱਜਿਆ ਜੰਗ ਵਿੱਚੋਂ ਤੇ ਮੇਰੇ ਲਈ ਸ਼ਰਮ ਵਾਲੀ ਗੱਲ ਆ। ਜਿਨ੍ਹਾਂ ਨੇ ਕੇਸਕੀਆਂ ਸਿਰਾਂ ਦੇ ਉੱਤੇ ਸਜਾਈਆਂ ਨੇ ਨਾ, ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਵਧਦੀਆਂ ਨੇ। ਜਿਨ੍ਹਾਂ ਗਾਤਰੇ ਗਲਾਂ ਵਿੱਚ ਪਾਏ ਨੇ ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਗੁਰੂ ਪ੍ਰਤੀ ਵਧਦੀਆਂ ਨੇ ਕਿ ਮੇਰੇ ਇੱਕ ਗਲਤੀ ਕਰਨ ਦੇ ਨਾਲ ਕਿੰਨੀਆਂ ਰੂਹਾਂ ਦੇ ਹਿਰਦੇ ਵਿੱਚ ਅੱਗ ਲੱਗਣੀ। ਉਹ ਬੱਚੀ ਮੱਥਾ ਟੇਕ ਰਹੀ, ਚਲੋ ਵਿਸ਼ਾ ਵੱਖਰਾ। ਉਸ ਬੰਦੇ ਨੇ ਜਿਸ ਤਰ੍ਹਾਂ ਪਿਆਰਾ ਸਿੰਘ ਪਨਿਆਰੇ ਵਾਲੇ ਨੇ ਕੁਕਰਮ ਕੀਤਾ ਹੈ, ਨੂਰ ਮਹਿਲ ਵਾਲੇ ਨੇ ਇੱਥੇ ਤੁਹਾਡੇ ਜਿਹਨੇ ਆਣ ਕੇ ਫਰਿਜਨੋ ਦੇ ਵਿੱਚ ਸਵਾਮੀ ਮੋਹਨਪੁਰੀ ਨੇ ਡੇਰਾ ਖੋਲਿਆ ਵਾ, ਇਸ ਤਰ੍ਹਾਂ ਦੇ ਪਖੰਡੀਆਂ ਨੇ ਜੋ ਉੱਥੇ ਕੀਤਾ ਉਹਨੇ ਕੈਨੇਡਾ ਵਿੱਚ ਆਣ ਕੇ ਕਰ ਦਿੱਤਾ ਹੈ। ਉਹ ਕਹਿੰਦਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਗੱਦੀ ਦੇ ਦਿੱਤੀ, ਚੋਲਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ, ਤੇ ਗੁਰੂ ਗ੍ਰੰਥ ਸਾਹਿਬ ਨੇ ਚੋਲਾ ਦੇ ਦਿੱਤਾ ਮੈਨੂੰ, ਇਸ ਵੇਲੇ ਮੈਂ ਮੌਕੇ ਦਾ ਗੁਰੂ ਹਾਂ। ਤੇ ਇੱਕ ਨਹੀਂ ਦੋ ਨਹੀਂ, ਦੋ ਜਨਾਨੀਆਂ ਰੱਖੀਆਂ ਨੇ, ਇੱਕ ਦੇ ਨਾਲ ਆਨੰਦ ਕਾਰਜ ਕਰਾਇਆ, ਇੱਕ ਨੂੰ ਵੈਸੇ ਨਜਾਇਜ਼ ਤੌਰ ਤੇ ਰੱਖਿਆ। ਕਹਿੰਦਾ ਇਹਨੂੰ ਮਾਤਾ ਸਾਹਿਬ ਕੋ ਰੱਖੋ, ਇਹਨੂੰ ਮਾਤਾ ਜੀ ਆਖੋ। ਇਸ ਤਰ੍ਹਾਂ ਦੇ ਕੁਕਰਮ ਕਰਨ ਵਾਲੇ ਇਸ ਤਰ੍ਹਾਂ ਦੇ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ ਜਿਹੜਾ ਮੇਰਾ ਗੁਰੂ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ। ਇੱਕ ਵਾਰ ਆਪਣੇ ਗੁਰੂ ਵੱਲ ਵੇਖੋ ਕਿ ਪਾਕ ਬੇਐਬ ਹੈ ਕਿ ਗੈਬ ਲੁਗੈਬ ਹੈ, ਪਾਕ ਬੇਐਬ ਹੈ। ਇਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਬਦ ਵਰਤੇ ਜਾ ਸਕਦੇ ਨੇ, ਇਹ ਸ਼ਬਦ ਗੁਰੂ ਨਾਨਕ ਵਰਤੇ ਜਾ ਸਕਦੇ। ਦਸਾਂ ਜਾਮਿਆਂ ਦੇ ਵਿੱਚ ਆ ਪਿੱਛੇ ਇੱਕ ਇੰਡੀਆ ਦੇ ਵਿੱਚ ਹੋਰ ਬਾਬਾ ਜਿਹਨੂੰ ਕਹਿੰਦੇ ਝੂਠੇ ਸੌਦੇ ਵਾਲਾ, ਵੈਸੇ ਤੇ ਉਹਨੂੰ ਲੋਕੀ ਸੱਚੇ ਸੌਦੇ ਵਾਲਾ ਕਹਿੰਦੇ, ਆਖੋ ਸਤਨਾਮ, ਮਗਰ ਆਪਾਂ ਉਹਨੂੰ ਕੀ ਕਹਾਂਗੇ, ਝੂਠੇ ਵਾਲਾ ਸੱਚੇ ਵਾਲਾ ਤਾਂ ਮੇਰਾ ਸਤਿਗੁਰੂ ਬੈਠਾ ਹੈ, ਸੱਚਾ ਸੌਦਾ ਤਾਂ ਗੁਰੂ ਨਾਨਕ ਨੇ ਕੀਤਾ ਹੈ। ਉਹ ਝੂਠੇ ਸੌਦੇ ਵਾਲਾ ਸਰਸੇ ਦੇ ਵਿੱਚ ਜਿਹੜਾ ਏਡਾ ਵੱਡਾ ਬਾਬਾ ਬਣ ਕੇ ਬੈਠਾ ਹੈ ਨਾ ਗੁਰਮੁਖ ਪਿਆਰਿਓ, ਉਹਦੇ ਬਾਰੇ ਇੱਕ ਲੇਖ ਲਿਖਿਆ, ਉਹਦੀਆਂ ਕਰਤੂਤਾਂ ਤਾਂ ਸਾਰੀ ਦੁਨੀਆਂ ਜਾਣਦੀ ਹੈ, ਮਗਰ ਉਹਦੇ ਬਾਰੇ ਇੱਕ ਲੇਖ ਲਿਖਿਆ ਅਖਬਾਰ ਵਾਲੇ ਨੇ, ਉਹਦੇ ਪਿਓ ਨੂੰ ਸ਼ਾਹ ਸਤਨਾਮ ਸਿੰਘ ਉਹਦਾ ਨਾਮ ਆ, ਤੇ ਅਖਬਾਰ ਅਜੀਤ ਵਾਲੇ ਨੇ ਲਿਖਿਆ ਸ਼ਾਹੇ ਸ਼ਹਿਨ ਸ਼ਾਹ। ਆ ਸੁਣੋ, ਸ਼ਾਹੇ ਸ਼ਹਿਨ ਸ਼ਾਹ ਸ਼ਬਦ ਆਪਾਂ ਕਿਹਦੇ ਲਈ ਵਰਤਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਲਈ, ਧਿਆਨ ਦੇਣਾ। ਸ਼ਾਹੇ ਸ਼ਹਿਨ ਸ਼ਾਹ ਕੇਵਲ ਭਾਈ ਨੰਦ ਲਾਲ ਸਾਹਿਬ ਨੇ ਲਿਖਿਆ ਹੈ ਤੇ ਗੋਬਿੰਦ ਸਿੰਘ ਪਾਤਸ਼ਾਹ ਲਈ ਲਿਖਿਆ ਹੈ। ਉਹਨੇ ਲਿਖਿਆ ਸ਼ਾਹੇ ਸ਼ਹਿਨ ਸ਼ਾਹ ਸ਼ਾਹ ਸਤਨਾਮ ਸਿੰਘ। ਦਾਸ ਨੂੰ ਅੱਗ ਲੱਗ ਗਈ ਪੜ ਕੇ, ਉਸੇ ਵੇਲੇ ਮੈਂ ਥੱਲੇ ਉਹਦਾ ਮੋਬਾਈਲ ਨੰਬਰ ਨੋਟ ਕਰਕੇ, ਜਿਹਨੇ ਉਹਦਾ ਕਵਰੇਜ ਕੀਤੀ ਸੀ ਸਾਰੇ ਪ੍ਰੋਗਰਾਮ ਦੀ, ਮੈਂ ਉਹਨੂੰ ਫੋਨ ਕੀਤਾ। ਸਰਦਾਰ ਸਿੱਖ ਬੰਦਾ, ਪਗੜੀ ਧਾਰੀ, ਅੰਮ੍ਰਿਤ ਧਾਰੀ, ਸਰਸੇ ਦਾ ਰਹਿਣ ਵਾਲਾ, ਜਿਹਨੇ ਇਹ ਲਿਖਿਆ। ਦਾਸ ਨੇ ਫਤਿਹ ਬੁਲਾਈ, ਕਹਿਣ ਲੱਗਾ ਜੀ ਫਤਿਹ ਅੱਗੋਂ, ਇਹ ਵੀ ਨੀ ਕਿਹਾ ਵਾ ਖਾਲਸਾ ਵਾ, ਕਹਿੰਦਾ ਫਤਿਹ ਜੀ, ਮੈਂ ਕਿਹਾ ਪੂਰੀ ਫਤਿਹ ਬੁਲਾ, ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਲਈ, ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਕਿੱਥੋਂ ਬੋਲਦੇ ਹੋ? ਮੈਂ ਕਿਹਾ ਦਾਸਰਾ ਬੋਲਦਾ ਏ, ਅੰਮ੍ਰਿਤਸਰ ਸਾਹਿਬ ਤੋਂ ਪਰਮਜੀਤ ਸਿੰਘ, ਤੁਹਾਡੇ ਨਾਲ ਕੋਈ ਗੱਲ ਕਰਨੀ। ਕਹਿੰਦਾ ਜੀ ਕਰੋ, ਬੜੇ ਆਕੜ ਵਿੱਚ ਬੋਲਿਆ। ਕਹਿਣ ਲੱਗਾ ਜੀ ਕਰੋ ਗੱਲ, ਕੀ ਕਰਨੀ ਜੇ? ਮੈਂ ਕਿਹਾ ਤੁਸੀਂ ਅੱਜ ਸੱਚੇ ਸੌਦੇ ਵਾਲੇ ਦਾ ਕੋਈ ਲੇਖ ਲਿਖਿਆ? ਸਾਰੀ ਅਖਬਾਰ ਭਰੀ, ਪੂਰਾ ਪੇਜ ਇੱਕ ਭਰਿਆ। ਪੈਸੇ ਦਿੰਦੇ ਭਰਾਉਂਦੇ? ਜਿੱਥੇ ਪੈਸੇ ਦੇਣਾ ਜੋ ਮਰਜ਼ੀ। ਹੁਣ ਤੇ ਕਦੀ ਕਹਿੰਦੇ ਸਾਂ ਅਜੀਤ ਸਾਡੀ ਆਪਣੀ ਅਖਬਾਰ ਆ, ਮਗਰ ਜਿੰਨਾ ਨੂਰ ਮਹਿਲ ਵਾਲੇ ਤੇ ਪਨਿਆਰੇ ਵਾਲੇ ਨੂੰ ਤੇ ਇਹ ਸੱਚੇ ਸੌਦੇ ਵਾਲੇ ਨੂੰ ਅਜੀਤ ਅਖਬਾਰ ਚੁੱਕ ਰਹੀ ਆ, ਉਹਨਾਂ ਕੋਈ ਵੀ ਨਹੀਂ ਚੁੱਕ ਰਿਹਾ। ਧਿਆਨ ਦੇਣਾ, ਆਪਣੇ ਹਿਰਦੇ ਵਿੱਚ ਕਦੀ ਵੇਖਿਓ, ਪੰਜਾਬ ਦੀਆਂ ਕਟਕਾਂ ਮੁਕਾ ਕੇ ਵੇਖੋ, ਜਿੰਨਾ ਇਹਨਾਂ ਲੋਕਾਂ ਨੇ ਹਾਈਲਾਈਟ ਇਹਨਾਂ ਨੂੰ ਕੀਤਾ ਹੈ, ਉਹਨਾਂ ਦਾ ਕੋਈ ਲੇਖ ਹੁੰਦਾ ਹੈ ਤੇ ਐਡੇ ਐਡੇ ਵੱਡੇ ਕਾਲਮ ਲਿਖੇ ਨੇ। ਆ ਪਿਛਲੇ ਮਹੀਨੇ ਦੋ ਬੰਦਿਆਂ ਦੀਆਂ ਅੱਖਾਂ ਦੀ ਰੋਸ਼ਨੀ ਹਰਿਮੰਦਰ ਸਾਹਿਬ ਦੇ ਵਿੱਚ ਆ ਗਈ ਤੇ ਕੋਈ ਲੇਖ ਨਹੀਂ ਲਿਖਿਆ। ਗੁਰੂ ਰਾਮਦਾਸ ਨੂੰ ਹਾਈਲਾਈਟ ਨਹੀਂ ਕਰਦੇ, ਇਹ ਹਾਈਲਾਈਟ ਉਹਨਾਂ ਲੋਕਾਂ ਨੂੰ ਕਰਦੇ ਜਿਨ੍ਹਾਂ ਦੇ ਕੋਲੋਂ ਰੁਪਈਏ ਮਿਲਦੇ ਨੇ। ਤੇ ਉਹਨੇ ਜਦੋਂ ਸ਼ਾਹੇ ਸ਼ਹਿਨਸ਼ਾਹ ਲਿਖਿਆ ਤੇ ਦਾਸ ਨੇ ਉਹਨੂੰ ਫੋਨ ਕੀਤਾ ਕਿ ਤੂੰ ਇਹ ਸ਼ਾਹੇ ਸ਼ਹਿਨਸ਼ਾਹ ਸ਼ਬਦ ਕਿਹਦੇ ਲਈ ਲਿਖਿਆ ਹੈ? ਕਹਿੰਦਾ ਜੀ ਸ਼ਾਹ ਸਤਨਾਮ ਸਿੰਘ ਲਈ। ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਕਿਤਨਾ ਹੋ ਗਿਆ? ਕਹਿੰਦਾ ਜੀ ਕਹਿੰਦੇ ਨੇ ਲੋਕੀ। ਤੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਆ? ਕਹਿੰਦਾ ਉਹ ਵੀ ਸ਼ਾਹੇ ਸ਼ਹਿਨਸ਼ਾਹ। ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਮਤਲਬ ਹੁੰਦਾ ਇੱਕੋ ਹੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ, ਕਿੰਨੇ? ਇਕੱਲਾ ਅਕੇਲਾ ਸ਼ਬਦ ਦਾ ਮਤਲਬ ਹੁੰਦਾ ਇੱਕੋ ਹੀ। ਉਹ ਮਾਂ ਗੁਜਰੀ ਨੇ ਇੱਕੋ ਹੀ ਲਾਲ ਪੈਦਾ ਕੀਤਾ ਹੈ ਜਿਹਦੇ ਨਾਮ ਦੇ ਨਾਲ ਲਿਖਿਆ ਜਾ ਸਕਦਾ ਸ਼ਾਹੇ ਛਹਿਨਸ਼ਾਹ, ਛਾਵਾਂ ਦਾ ਵੀ ਛਹਿਨਸ਼ਾਹ। ਤੇ ਕਹਿਣ ਲੱਗਾ ਜੀ ਇਹ ਤੇ ਕੋਈ ਗੱਲ ਨੀ ਜੀ, ਇਹ ਤੇ ਆਪਾਂ ਆਪਣੀ ਸ਼ਰਧਾ ਹੈ। ਮੈਂ ਕਿਹਾ ਗੁਰਮੁਖਾ ਗੱਲ ਸੁਣ ਮੇਰੀ, ਤੂੰ ਇਹਨੂੰ ਵੀ ਆਖ ਦਿੱਤਾ। ਇਹ ਆਂਦਾ ਇਹ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੀ ਹੈ, ਸਰਦਾਰ ਕਹਿੰਦਾ। ਮੈਂ ਕਿਹਾ ਇੱਕ ਮਿੰਟ ਲਈ ਮੈਂ ਮੰਨ ਲੈਂਦਾ ਕਿ ਤੇਰਾ ਲਿਖਿਆ ਸੱਤ ਆ, ਹੁਣ ਤੂੰ ਦੋਵਾਂ ਨੂੰ ਤੱਕੜੀ ਵਿੱਚ ਇੱਕ ਮਿੰਟ ਲਈ, ਵੈਸੇ ਤੇਰਾ ਗੁਰੂ ਮੇਰੇ ਗੁਰੂ ਨਾਲ ਤੁਲ ਨਹੀਂ ਸਕਦਾ, ਇੱਕ ਮਿੰਟ ਲਈ ਤੂੰ ਸਾਹਮਣੇ ਭਾ ਲਾ। ਉਹਦੇ ਚਾਰ ਪੁੱਤ ਸੀ, ਇਹ ਚਾਹੇ ਜਿਹੜਾ ਤੂੰ ਸ਼ਾਹ ਸਤਨਾਮ ਸਿੰਘ ਕਹਿੰਦਾ ਨਾ, ਇਹਦਾ ਇੱਕੋ ਹੀ ਪੁੱਤ ਆ, ਰਾਮ ਰਹੀਮ ਗੁਰਮੀਤ ਸਿੰਘ। ਮੇਰੇ ਪਿਓ ਦੇ ਚਾਰ ਪੁੱਤ ਸੀ ਤੇ ਦੁਨੀਆਂ ਤੋਂ ਸੋਹਣੇ ਤੇ ਦੁਨੀਆਂ ਤੋਂ ਸੂਰਮੇ, ਮਗਰ ਤੇਰੇ ਗੁਰੂ ਦੇ ਇੱਕ ਪੁੱਤ ਦੇ ਉੱਤੇ ਅੱਠ ਬਲਾਤਕਾਰ ਦੇ ਕੇਸ ਬਣੇ ਨੇ। ਜਿਹੜਾ ਸ਼ਾਹ ਸਤਨਾਮ ਸਿੰਘ ਹੈ ਨਾ, ਸੱਚੇ ਸੌਦੇ ਵਾਲਾ ਜਿਹਨੂੰ ਕਹਿੰਦੇ ਆ, ਉਹਦੇ ਉੱਤੇ ਅੱਠ ਕੇਸ ਇਹੋ ਜਿਹੇ ਬਣੇ ਨੇ ਜਿਹੜੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਨੇ, ਫਿਰ ਉਹਨੇ ਗੁਰੂ ਹੋਣ ਦੇ ਨਾਤੇ ਇਹੋ ਜਿਹੇ ਕੁਕਰਮ ਕੀਤੇ ਨੇ। ਮਗਰ ਜੇ ਤੂੰ ਵੇਖਣਾ ਚਾਹੁੰਦਾ ਹੈ ਤੇ ਮੇਰੇ ਪਾਤਸ਼ਾਹ ਦੇ ਚੌਵਾਂ ਪੁੱਤਾਂ ਦੇ ਵਿੱਚੋਂ ਕਿਤੇ ਉਂਗਲ ਰੱਖ ਕੇ ਦੱਸ, ਮੇਰੇ ਗੁਰੂ ਦੇ ਪੁੱਤ ਨੇ ਕਿਸੇ ਵੱਲ ਮੈਲਾ ਵੀ ਵੇਖਿਆ ਹੋਵੇ, ਤੋਲਾ ਗੁਰੂ ਦੇ ਨਾਲ ਇਹਨਾਂ ਨੂੰ। ਫਿਰ ਕਹਿੰਦਾ ਜੀ ਨਹੀਂ ਮੈਂ ਇਸ ਬਹਿਸ ਵਿੱਚ ਨਹੀਂ ਪੈਂਦਾ। ਮੈਂ ਕਿਹਾ ਤੈਨੂੰ ਹੁਣ ਅਕਾਲ ਤਖ਼ਤ ਸਾਹਿਬ ਤੇ ਸੱਦਾਂਗੇ ਤੇ ਅਕਾਲ ਤਖ਼ਤ ਸਾਹਿਬ ਤੇ ਪੁੱਤ ਤੈਨੂੰ ਆਣ ਕੇ ਸਜਾਵਾਂ ਦਿਆਂਗੇ, ਤੈਨੂੰ ਪੁੱਛਾਂਗੇ ਕਿ ਤੂੰ ਕਿਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਇੱਕ ਉਸ ਬੰਦੇ ਨੂੰ ਸ਼ਾਹ ਸ਼ਹਿਨਸ਼ਾਹ ਲਿਖ ਰਿਹਾ ਜਿਹਦਾ ਜੀਵਨ ਦਾਗਾਂ ਨਾਲ ਭਰਿਆ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕਹਿਣ ਲੱਗਾ ਸਾਂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਇਹ ਕਿੰਨਾ ਕੁ ਚਿਰ ਮਿੱਠਾ ਬੋਲਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਦੋਂ ਤੋਂ ਮੇਰਾ ਚੇਤਾ ਹਾਂ ਸੰਭਲ ਥੱਕੀ ਜੀ। ਇੱਥੇ ਸੰਭਲ ਦਾ ਮਤਲਬ ਚੇਤਾ ਕਰ ਕਰਕੇ, ਮੈਂ ਚੇਤਾ ਕਰ ਕਰਕੇ ਥੱਕ ਗਈ ਹਾਂ ਕਿ ਕਦੀ ਉਹ ਕੌੜਾ ਬੋਲਿਆ ਜਦੋਂ ਤੋਂ ਗੁਰੂ ਬਣਿਆ। ਹਾਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਉਹ ਬੋਲੋ ਇੱਕ ਵਾਰ, ਉਹ ਕਦੇ ਫੇਰ ਉਹ ਕਦੇ ਨਾ ਬੋਲੇ। ਹਾਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਉਹ ਕੌੜਾ ਬੋਲਦਾ ਹੀ ਨਹੀਂ। ਆਖਿਆ ਜੀ ਉਹ ਕੌੜਾ ਬੋਲਦਾ ਕਿਉਂ ਨੀ? ਕਹਿੰਦੇ ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਉਹ ਔਗਣ ਕੋ ਨਾ ਚਿਤਾਰੇ। ਉਹ ਕੌੜਾ ਬੋਲਣਾ ਜਾਣਦਾ ਹੀ ਨੀ ਮੇਰਾ ਗੁਰੂ। ਇਸ ਕਰਕੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਆਪਾਂ ਨੂੰ ਵੀ ਕਹਿੰਦੇ ਜੇ ਮੈਂ ਮਿੱਠ ਬੋਲਣਾ ਹੈ, ਜੇ ਗੁਰੂ ਗ੍ਰੰਥ ਸਾਹਿਬ ਮਿੱਠ ਬੋਲਣੇ ਨੇ ਤੇ ਗੁਰਮੁਖੋ ਉਹਦੀ ਔਲਾਦ ਕਿਉਂ ਫਿੱਕਾ ਬੋਲਦੀ? ਪਿਓ ਦੇ ਨਾਲ ਤੇ ਪੁੱਤ ਦਾ ਸੁਭਾਅ ਮਿਲਦਾ ਹੈ, ਪਿਓ ਨਾਲ ਤੇ ਪੁੱਤ ਦੀ ਸੂਰਤ ਮਿਲਦੀ ਹੈ। ਤੇ ਜੇ ਪਿਓ ਦੇ ਨਾਲ ਸੁਭਾਅ ਨਹੀਂ ਮਿਲਦਾ, ਆਪਾਂ ਉਹਦੇ ਪੁੱਤ ਕਿਤਨਾ ਬਣ ਸਕਦੇ? ਪਿਓ ਮਿੱਠ ਬੋਲਣਾ ਹੈ, ਆਪਾਂ ਫਿੱਕਾ ਬੋਲਦੇ ਹਾਂ। ਪਿਓ ਸ਼ਰਾਬ ਨਹੀਂ ਪੀਂਦਾ, ਅਸੀਂ ਸ਼ਰਾਬ ਪੀਂਦੇ ਹਾਂ। ਪਿਓ ਕੁਕਰਮ ਨਹੀਂ ਕਰਦਾ, ਅਸੀਂ ਕੁਕਰਮ ਕਰਦੇ ਹਾਂ। ਤੇ ਫਿਰ ਆਪਾਂ ਅੱਖਰੀ ਤੌਰ ਤੇ ਨਾ ਕਹੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਉਹਦੇ ਪੋਤੇ ਹਾਂ। ਆਪਣੇ ਅੰਦਰ ਉਹ ਗੁਣ ਪੈਦਾ ਕਰੋ ਜਿਹੜੇ ਤੁਹਾਡੇ ਗੁਰੂ ਦੇ ਵਿੱਚ ਨੇ, ਜਿਹੜੇ ਮੇਰੇ ਸਤਿਗੁਰੂ ਦੇ ਵਿੱਚ ਗੁਣ ਨੇ, ਉਹ ਤਰ੍ਹਾਂ ਦੇ ਗੁਣ ਪੈਦਾ ਕਰੋਗੇ ਤੇ ਮੇਰਾ ਗੁਰੂ ਗੱਲ ਨਾਲ ਲਾ ਕੇ ਤੁਹਾਨੂੰ ਆਖੂਗਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੂੰ ਨਿਵਾਸ। ਮੇਰਾ ਸਤਿਗੁਰੂ ਆਪਣਾ ਸਰੂਪ ਬਖਸ਼ ਕੇ ਆਖੂਗਾ ਕਿ ਖਾਲਸਾ ਮੇਰਾ ਪੁੱਤ ਆ, ਖਾਲਸਾ ਮੇਰਾ ਰੂਪ ਆ। ਮਗਰ ਕਦੋਂ? ਜਦੋਂ ਸਾਡੇ ਵਿੱਚ ਉਹ ਜਿਹੇ ਗੁਣ ਆਉਣਗੇ। ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਸਮਾਂ ਬਹੁਤ ਹੋ ਗਿਆ, ਇੱਕ ਮਨ ਇੱਕ ਚਿੱਤ ਹੋ ਕੇ ਰੀੜ ਦੀ ਹੱਡੀ ਸਿੱਧੀ ਕਰ ਲੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਨੀਲੇ ਬਾਣੀ ਵਿੱਚ ਵੇਖੋ ਤੇ ਮੇਰੇ ਸਾਹਿਬੇ ਆਲਮ ਪਾਤਸ਼ਾਹ ਨੂੰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਦੇ ਚਿਹਰੇ ਤੋਂ ਪੈਂਦਿਆਂ ਵੇਖ ਕੇ, ਉਹਦੇ ਚਰਨਾਂ ਨਾਲ ਜੁੜ ਕੇ, ਉਸ ਰੱਬੀ ਆਨੰਦਮਈ ਮੂਰਤ ਦੇ ਚਰਨਾਂ ਵਿੱਚ ਜੁੜ ਕੇ ਜਿਹੜਾ ਜਪੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਮੇਰੇ ਗਰੀਬ ਨਵਾਜ ਬਾਪੂ ਦੇ ਚਰਨਾਂ ਨਾਲ ਜੁੜ ਜਾਓ। ਇਹ ਜਿਹੜੇ ਸ਼ਰਾਟੇ ਆਉਂਦੇ, ਤੁਸੀਂ ਵੇਖਿਆ ਕਦੀ ਜਦੋਂ ਵਰਖਾ ਆਉਂਦੀ, ਬਹੁਤ ਸਾਰੇ ਸਾਉਣ ਭਾਦਰੋਂ ਦੇ ਵਿੱਚ ਬੱਦਲ ਜਦੋਂ ਘੁਲ ਜਾਂਦੇ ਨੇ, ਇਧਰੋਂ ਸ਼ਰਾਟਾ ਮਾਰ ਕੇ ਐ ਨੂੰ ਲੰਘ ਗਿਆ, ਇਧਰੋਂ ਸ਼ਰਾਟਾ ਮਾਰ ਕੇ ਐ ਨੂੰ ਲੰਘ ਗਿਆ। ਇਸ ਤਰ੍ਹਾਂ ਮੇਰਾ ਸਤਿਗੁਰੂ ਕਿਰਪਾ ਕਰੇ, ਜਦੋਂ ਸੰਗਤ ਇਤਨਾ ਜੁੜ ਕੇ ਬਹਿੰਦੀ ਆ, ਤੇ ਇਹਨੂੰ ਮੇਰੇ ਸਤਿਗੁਰੂ ਨੇ ਕਿਹਾ ਵਾ ਮੋਰ ਪਪੀਏ ਬੋਲਦੇ। ਬੋਲੋ ਮੋਰ ਪਪੀਏ। ਫੇਰ ਇਸ ਤਰ੍ਹਾਂ ਗੱਜ ਕੇ ਆਖੋ ਮੋਰ ਪਪੀਏ। ਕਦੋਂ? ਵੇਖ ਬੱਦਲ ਕਾਲੇ, ਵੇਖ ਬੱਦਲ ਮੋਰ ਤੇ ਪਪੀਏ ਖੁਸ਼ੀ ਚ ਆਏ, ਜਦੋਂ ਬੋਲਦੇ ਨੇ ਪ੍ਰਿਓ ਪ੍ਰਿਓ ਪ੍ਰਿਓ ਕਰਦੇ ਨੇ ਕਾਲੇ ਬੱਦਲ ਵੇਖ ਕੇ। ਆ ਹੁਣ ਸੰਗਤ ਜੁੜੀ ਆ ਨਾ ਜਿਹੜੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਬੱਦਲ ਬਣ ਕੇ ਸਾਹਮਣੇ ਆਇਆ ਬੈਠਾ ਹੈ, ਤੇ ਸਾਡੀਆਂ ਰੂਹਾਂ ਮੋਰ ਤੇ ਪਪੀਏ ਬਣ ਕੇ ਬੋਲਣ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਇਤਨਾ ਮਹਾਰਾਜ ਕਿਰਪਾ ਕਰੇ। ਇਧਰੋਂ ਚੜ ਕੇ ਆ ਜੇ ਐ ਨੂੰ ਲੰਘ ਜੇ, ਇਧਰੋਂ ਚੜ ਕੇ ਆ ਜੇ ਐ ਨੂੰ ਲੰਘ ਜੇ। ਆਪਾਂ ਭਿੱਜਦੇ ਰਹੀਏ ਇਸ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ ਦੇ ਵਿੱਚ। ਮੇਰਾ ਸਤਿਗੁਰੂ ਕਿਰਪਾ ਕਰੇ, ਵੁੱਠੇ ਮੇਘ ਡਰਾਵਣੇ, ਹੁਕਮ ਹੋਵਾ ਕਰਤਾਰ, ਬੱਦਲ ਚੜ ਕੇ ਆਉਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਮ ਰੂਪੀ, ਤੇ ਸਾਡੀਆਂ ਸੁੱਕੀਆਂ ਸੜੀਆਂ ਖੇਤੀਆਂ ਦੇ ਉੱਤੇ ਵਰਦੇ ਰਹਿਣ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਆਹ ਹੁਣ ਜੁੜੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਿਰਪਾ ਕਰੇ, ਜਿਹੜਾ ਬਾਬਾ ਫਰੀਦ ਜੀ ਦਾ ਅਗਲਾ ਬਚਨ ਆਪ ਜੀ ਨੇ ਸਰਵਣ ਕਰਨਾ ਹੈ, ਬੜੇ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਸਹਿਬੇ ਆਲਮ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗਰੀਬ ਨਵਾਜ ਪਾਤਸ਼ਾਹ ਦਾ ਇਹ ਬਚਨ ਜਿਹੜਾ ਆਪ ਜੀ ਨੇ ਸੁਣਨਾ, ਇੱਕ ਵਾਰ ਆਖੋ ਸਤਨਾਮ ਸ੍ਰੀ। ਕੱਲ ਆਪ ਜੀ ਨੇ ਸੁਣ ਲਿਆ ਸੀ, ਫਰੀਦਾ ਖਾਕ ਨਾ ਨਿੰਦੀਏ, ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ। ਖਾਕ ਕਹਿੰਦੇ ਨੇ ਮਿੱਟੀ ਨੂੰ। ਕਹਿੰਦੇ ਸੱਜਣਾ ਆਪਣੇ ਬਰਾਬਰਦਿਆਂ ਦੀ ਤੇ ਨਿੰਦਾ ਛੱਡ ਦੇ, ਸੰਤਾਂ ਮਹਾਂਪੁਰਸ਼ਾਂ ਦੀ ਤੇ ਨਿੰਦਾ ਛੱਡ ਦੇ, ਗੁਰੂ ਦੀ ਨਿੰਦਿਆ ਤੇ ਛੱਡ ਦੇ। ਇਹ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ ਨਾ, ਕਿਤੇ ਗੁਰਬਾਣੀ ਦੇ ਵਿੱਚ ਪੜ੍ਹ ਕੇ ਵੇਖਣੀ, ਜੋ ਨਿੰਦਾ ਕਰੇ, ਇਹ ਨਿੰਦਾ ਹੀ ਕਰਨ ਲਿਆ ਜਿਹੜਾ ਕੈਨੇਡਾ ਬੈਠਾ, ਵੇਖਣਾ ਹਾਲ ਕੀ ਹੁੰਦਾ ਹੈ। ਜੋ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਆਖਿਆ ਜੀ ਕੀ ਹੁੰਦਾ? ਕਹਿੰਦੇ ਸੋ ਔਖਾ ਜੱਗ ਮੈਂ ਹੋਇਆ। ਬੋਲੋ ਉਹ ਔਖਾ ਮੈਂ ਨੀ ਕਹਿ ਰਿਹਾ, ਗੁਰੂ ਰਾਮਦਾਸ ਸਾਹਿਬ ਕਹਿ ਰਹੇ ਜੇ ਸੋ ਔਖਾ ਜੱਗ ਮੈਂ, ਫੇਰ ਆਖੋ ਸੋ ਔਖਾ ਜੱਗ ਮੈਂ ਹੋਇਆ, ਸੋ ਔਖਾ ਜੱਗ ਮੈਂ ਹੋਇਆ। ਆਖਿਆ ਮਹਾਰਾਜ ਜੱਗ ਵਿਚ ਤੇ ਔਖਾ ਹੋ ਗਿਆ, ਤੇ ਲੋਕਾਂ ਨੂੰ ਕਹਿੰਦੇ ਆ ਜੀ ਪਤਾ ਹੈ, ਝੂਠਕੀ ਮਾਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਧਿਆਨ ਦੇਣਾ ਹੈ। ਜਦੋਂ ਇੱਥੇ ਇਹਨਾਂ ਨੂੰ ਕੋਈ ਰੋਗ ਲੱਗ ਜਾਂਦਾ ਨਾ, ਨਿੰਦਿਆ ਦੇ ਕਰਕੇ, ਨਿੰਦਿਆ ਲੋਕਾਂ ਦੀ ਕਰਦੇ ਆ, ਗੁਰੂ ਦੀ ਨਿੰਦਿਆ ਕਰਦੇ ਆ ਤੇ ਰੋਗ ਲੱਗ ਜਾਂਦਾ ਹੈ, ਤੇ ਇਹ ਆਪਣੇ ਚੇਲਿਆਂ ਨੂੰ ਕਹਿੰਦੇ ਜੀ ਅਸੀਂ ਸਾਰੇ ਜਗਤ ਦਾ ਦੁੱਖ ਆਪਣੇ ਤੇ ਲੈ ਲਿਆ। ਧਿਆਨ ਦਿਓ, ਇਤਨਾ ਦਾ ਝੂਠ ਬੋਲਦੇ ਨੇ। ਅਸੀਂ ਤਾਂ ਔਖੇ ਹੋਏ ਆ ਕਿ ਸਾਰੀ ਦੁਨੀਆਂ ਦਾ ਦੁੱਖ ਅਸੀਂ ਆਪਣੇ ਸਰੀਰ ਤੇ ਲੈ ਲਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆ ਬੱਚੇ ਨੂੰ ਫੜ ਲਓ ਜਿਹਦਾ ਹੈਗਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਬੜੀ ਸੁਰਤ ਟੁੱਟਦੀ ਮੇਰੀ ਉਹ ਭੈਣੋ ਬੱਚੀ, ਥੋੜਾ ਜਿਹਾ ਇਸ ਗੱਲ ਦਾ ਖਿਆਲ ਰੱਖਿਆ ਕਰੋ। ਮੇਰੀ ਉਹ ਧੀਓ, ਗੁਰੂ ਨਾਨਕ ਪਾਤਸ਼ਾਹ ਦੀ ਅਸੀਸ ਲਿਆ ਕਰੋ। ਹਰੀ ਦੇ ਨਾਲ ਜੋੜਨ ਜਿੱਡਾ ਪੁੰਨ ਕੋਈ ਨਹੀਂ, ਤੇ ਜੇ ਤੋੜ ਦਿੱਤਾ ਜਾਵੇ ਤੇ ਇਹਦੇ ਜਿੱਡਾ ਪਾਪ ਕੋਈ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਮੈਂ ਕਹਿ ਰਿਹਾ ਸਾਂ, ਜਦੋਂ ਇਹ ਕਹਿੰਦੇ ਜੀ ਸਾਡੇ ਉੱਤੇ ਦੁੱਖ ਆ ਗਿਆ, ਗੁਰੂ ਰਾਮਦਾਸ ਨੂੰ ਪੁੱਛੀਏ ਜੀ ਜਗਤ ਵਿੱਚ ਉਹ ਔਖਾ ਹੋ ਗਿਆ, ਤੇ ਇਹ ਲੋਕਾਂ ਨੂੰ ਕਹਿੰਦੇ ਜੀ ਮੈਂ ਇੱਥੇ ਹੀ ਔਖਾ ਅੱਗੇ ਸੌਖਾ ਵਾਂ। ਕਹਿੰਦੇ ਸੁਣੋ ਅੱਗੇ, ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ, ਸੋ ਔਖਾ ਜੱਗ ਮੈਂ ਹੋਇਆ। ਅੱਗੇ ਮਰਨ ਤੋਂ ਬਾਅਦ ਨਰਕ ਘੋਰ ਦੁੱਖ ਖੂਹ ਹੈ, ਅੱਗੇ ਅੱਗੇ ਅੱਗੇ ਜਿੱਥੇ ਜਾਣਾ ਹੈ, ਨਰਕ ਘੋਰ ਦੁੱਖ ਖੂਹ ਹੈ, ਉਥੇ ਪਕੜ ਉਹ ਟੋਇਆ, ਉਹਦੀ ਕੂਕ ਪਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਇਤਨਾ ਲਿਖਿਆ ਗੁਰਬਾਣੀ ਦੇ ਵਿੱਚ ਕਿ ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਵਾ, ਉਹਦੀ ਕੋਈ ਕੂਕ ਪਕਾਰ ਨਹੀਂ ਸੁਣਦਾ। ਮੇਰੇ ਸਾਹਿਬ ਜੀ ਤੇ ਕਹਿੰਦੇ ਨੇ, ਜੇ ਸੋਨੇ ਨੂੰ ਉਹ ਹੱਥ ਪਾਏ, ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਊ ਸੇ ਤੀਰ ਰਲ ਗਿਆ। ਇਹੋ ਜਿਹਾ ਨਿੰਦਕ ਬੰਦਾ ਜੇ ਸੋਨੇ ਨੂੰ ਵੀ ਹੱਥ ਪਾਉਂਦਾ ਵਾ, ਤੇ ਉਹ ਵੀ ਮਿੱਟੀ ਹੋ ਜਾਂਦਾ, ਖੇ ਹੋ ਜਾਂਦੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਸਤਿਗੁਰਾਂ ਦੀ ਨਿੰਦਿਆ ਤੇ ਬਹੁਤ ਵੱਡੀ ਗੱਲ ਆ, ਆਮ ਇਨਸਾਨ ਦੀ ਨਿੰਦਿਆ ਵੀ ਬੜੀ ਵੱਡੀ ਗੱਲ ਆ। ਬੰਦਿਆ ਜਿਹੜੀ ਪੈਰਾਂ ਥੱਲੇ ਮਿੱਟੀ ਆ, ਇਹਦੀ ਵੀ ਨਿੰਦਿਆ ਨਾ ਕਰੀ। ਫਰੀਦਾ ਖਾਕ ਨਾ ਨਿੰਦੀਏ, ਬੋਲੋ ਖਾਕ, ਪੈਰਾਂ ਥੱਲੇ ਆਉਣ ਵਾਲੀ ਮਿੱਟੀ ਦੀ ਵੀ ਨਿੰਦਿਆ ਨਾ ਕਰੀ। ਆਖਿਆ ਮੇਰੇ ਮਾਲਕ ਜੀ, ਫੇਰ ਕਹਿੰਦੇ ਇਹ ਬੜੀ ਮਹਾਨ ਹੀ ਇਹ ਜੀਵਨ ਦਿਆਂ ਪੈਰਾਂ ਥੱਲੇ, ਇਹਨੇ ਕਦੀ ਗੁੱਸਾ ਨਹੀਂ ਉਹ ਕੀਤਾ ਕਿ ਤੂੰ ਇਹਦੇ ਪੈਰਾਂ ਥੱਲੇ ਆਇਆ, ਤੇ ਇਹ ਗੁੱਸੇ ਹੋ ਕੇ ਆਖੇ ਤੂੰ ਤੇ ਮੈਨੂੰ ਪੈਰਾਂ ਥੱਲੇ ਲਈ ਫਿਰਦਾ ਰਿਹਾ, ਮੈਂ ਤੇਰੇ ਪਰਦੇ ਕੋ ਢੱਕਾਂ। ਇਹ ਬੜੀ ਮਹਾਨ ਹੀ ਖਾਕੂ ਜੇਡ ਨਾ ਕੋਏ, ਇਹ ਜੀਵਨ ਦਿਆਂ ਪੈਰਾਂ ਥੱਲੇ ਮੋਇਆ, ਫੇਰ ਬੋਲੋ ਮੋਇਆ, ਮੜੀ ਦੇ ਉੱਤੇ ਮਿੱਟੀ ਪਾ ਕੇ ਫੇਰ ਸਾਡੇ ਪਰਦੇ ਢੱਕ ਲੈਂਦੀ, ਕਬਰ ਦੇ ਵਿੱਚ ਮਿੱਟੀ ਪੈ ਜਾਂਦੀ ਆ। ਬਾਬਾ ਫਰੀਦ ਮੁਸਲਮਾਨ ਹੋਣ ਕਰਕੇ ਕਬਰ ਦੇ ਹਿਸਾਬ ਨਾਲ ਬੋਲ ਰਹੇ ਨੇ, ਕਹਿੰਦੇ ਨੇ ਕਬਰ ਦੇ ਵਿੱਚ ਮਿੱਟੀ ਪੈ ਕੇ ਫੇਰ ਇਹਨੂੰ ਢੱਕ ਲੈਂਦੀ, ਇਹਦੇ ਗੁਨਾਹ ਢੱਕ ਲੈਂਦੀ ਆ। ਇੱਕ ਗੱਲ ਨੋਟ ਕਰ ਲਿਓ, ਜਿੱਦਣ ਬੰਦਾ ਮਰ ਜਾਂਦਾ ਹੈ ਨਾ ਗੁਰਮੁਖ ਪਿਆਰਿਓ, ਉਦਣ ਉਹਦੇ ਸਾਰੇ ਗੁਨਾਹ ਲੋਕੀ ਭੁੱਲ ਜਾਂਦੇ, ਕਿਉਂਕਿ ਉਹ ਅੱਖਾਂ ਤੋਂ ਛੁੱਪ ਜਾਂਦਾ ਹੈ ਤੇ ਮਿੱਟੀ ਛੁਪਾ ਲੈਂਦੀ। ਬਾਬਾ ਫਰੀਦ ਜੀ ਦਾ ਕੱਲ ਇਹ ਬਚਨ ਆਪ ਜੀ ਨੇ ਸਰਵਣ ਕਰ ਲਿਆ ਸੀ, ਅੱਜ ਅਗਲਾ ਬਚਨ ਸਰਵਣ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਜਾਂ ਲੱਭ ਤਾਂ ਨਿਹੂ ਕਿਆ, ਲੱਭ ਤਾਂ ਕੂੜਾ ਨਿਹੋ।
0: ਇਹ ਬਚਨ ਪਿਆਰ ਵਿਚ ਲੈ ਆਓ, ਜਰਾ ਮੇਰੇ ਨਾਲ ਪੜ੍ਹੋ। ਜਾਂ ਲੱਭ, ਬੋਲੋ ਜਾਂ ਲੱਭ, ਸਮਝਦੇ ਹੋ ਲੱਭ ਕਰਨਾ ਕਿਸੇ ਚੀਜ਼ ਦਾ। ਇੱਥੇ ਹੁਣ ਤੁਹਾਨੂੰ ਰੱਬ ਨੇ ਸਤਿਗੁਰੂ ਗਰੀਬ ਨਵਾਜ ਨੇ ਪੁੱਤ ਦੇ ਦਿੱਤੇ ਨੇ, ਧੀਆਂ ਦੇ ਦਿੱਤੀਆਂ, ਗੱਡੀਆਂ ਦੇ ਦਿੱਤੀਆਂ, ਕਾਰਾਂ ਦੇ ਦਿੱਤੀਆਂ, ਤੇ ਜੇ ਫਿਰ ਵੀ ਬੰਦਾ ਲੱਭ ਕਰਕੇ ਆਖੇ ਅਜੇ ਮੈਨੂੰ ਕੁਝ ਵੀ ਨਹੀਂ ਮਿਲਿਆ, ਧਿਆਨ ਦਿਓ ਇਹ ਲੱਭਿਆ। ਸਭ ਕੁਝ ਤੇ ਦੇ ਦਿੱਤਾ ਉਹਨੇ, ਅੱਖਾਂ ਦੇ ਦਿੱਤੀਆਂ, ਜੀਭਾਂ ਦੇ ਦਿੱਤੀ, ਧੀਆਂ ਦੇ ਦਿੱਤੀਆਂ, ਪੁੱਤ ਦਿੱਤੇ, ਸੁਣਨ ਦੀ ਸ਼ਕਤੀ ਦੇ ਦਿੱਤੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਬੰਦੇ ਦੇ ਅੰਦਰ ਲੱਭਿਆ ਨਾ ਲੱਭ, ਜੇ ਤੁਸੀਂ ਇੱਥੇ ਕੁਝ ਮੰਗਣ ਆਏ ਹੋ, ਧਿਆਨ ਦੇਣਾ ਹੈ। ਕੋਈ ਬੰਦਾ ਕਹਿੰਦਾ ਜੀ ਮੈਂ ਸੇਵਾ ਕਰੂੰਗਾ ਤੇ ਮੈਨੂੰ ਮਿਲੂਗਾ ਕੀ, ਤੇ ਗੁਰਮੁਖ ਪਿਆਰਿਓ ਇਹ ਫਿਰ ਸੇਵਾ ਨਹੀਂ। ਆਖੋ ਸਤਨਾਮ ਸ੍ਰੀ। ਸੇਵਾ ਕਰਤ ਹੋਏ ਨਿਹਕਾਮੀ ਦਾ ਮਤਲਬ ਹੁੰਦਾ ਕੋਈ ਕਾਮਨਾ ਨਹੀਂ। ਕੋਈ ਅੱਜ ਤੱਕ ਕਰਦਾ ਵੇਖਿਆ ਜੇ ਇਹੋ ਜੀ ਸੇਵਾ? ਗੁਰਮੁਖੋ ਪਿਆਰਿਓ, ਕਦੀ ਅੰਦਰ ਝਾਤੀ ਮਾਰ ਕੇ ਵੇਖਿਓ ਕਿ ਕਿਸੇ ਨੂੰ ਕੋਈ ਕਾਮਨਾ ਹੀ ਨਾ ਹੋਵੇ ਤੇ ਫਿਰ ਵੀ ਜੋੜੇ ਝਾੜੇ। ਹਰ ਬੰਦਾ ਕਾਮ ਪਰੇ ਹਰ ਸਿਮਰੀਏ, ਜਦੋਂ ਕੋਈ ਕੰਮ ਪੈਂਦਾ ਵਾ, ਘਰ ਲੈਣਾ ਵਾ, ਗੁਰੂ ਅੱਗੇ ਆਣ ਕੇ ਨੱਕ ਰੋੜਦਾ, ਮਹਾਰਾਜ ਪਾਤਸ਼ਾਹ ਮੈਨੂੰ ਘਰ ਮਿਲ ਜਾਏ, ਮੈਂ ਇਸ ਕਰਕੇ ਜੋੜੇ ਝਾੜਦਾ। ਕੋਈ ਕਹਿੰਦਾ ਮੈਨੂੰ ਪੁੱਤ ਮਿਲ ਜਾਏ, ਕੋਈ ਕਹਿੰਦਾ ਮੈਨੂੰ ਗੱਡੀਆਂ ਮਿਲ ਜਾਣ। ਹਰ ਬੰਦਾ ਕਿਸੇ ਕਾਮਨਾ ਕਰਕੇ ਸੇਵਾ ਕਰਦਾ ਹੈ, ਤੇ ਮੇਰੇ ਸਾਹਿਬ ਕਹਿੰਦੇ ਨੇ ਕਿਤੇ ਕਰਕੇ ਵੇਖ, ਉਹ ਸੇਵਾ ਸੇਵਾ ਕਰਤ ਹੋਏ ਨਿਹ ਕਾਮੀ, ਕੋਈ ਕਾਮਨਾ ਨਹੀਂ, ਤੇ ਫਿਰ ਪ੍ਰਾਪਤੀ ਵੀ ਸੱਜਣਾ ਏਡੀ ਵੱਡੀ ਹੋਊਗੀ। ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪੇ ਦੀ ਪ੍ਰਾਪਤੀ, ਨਿਜ ਸਰੂਪ ਦੇ ਦਰਸ਼ਨ ਹੋਣਗੇ, ਨਿਰੰਕਾਰ ਦੇ ਦਰਸ਼ਨ ਹੋਣਗੇ। ਜੇ ਇਸ ਤਰ੍ਹਾਂ ਜੋੜੇ ਝਾਣੇ ਮੰਗੇ ਕੋਈ ਨਾ, ਫਿਰ ਇੱਕ ਥਾਂ ਤੇ ਹੋਰ ਮੇਰੇ ਸਤਿਗੁਰੂ ਜੀ ਬਾਲੇ ਬੜੇ ਸੁੰਦਰ ਕਹਿੰਦੇ ਨੇ ਕਾਹੂ ਫਲਕੀ ਇੱਛਾ ਨਹੀਂ ਬੰਚੈ, ਕੋਈ ਫਲ ਦੀ ਇੱਛਾ ਨਹੀਂ। ਮਗਰ ਇੱਥੇ ਜਦੋਂ ਆਉਂਦੇ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਦਰਬਾਰ ਵਿੱਚ, ਬਹੁਤ ਘੱਟ ਰੂਹਾਂ ਨੇ ਜਿਹੜੀਆਂ ਲੱਭ ਕਰਕੇ ਨਹੀਂ ਆਉਂਦੀਆਂ। ਸਾਰੇ ਕਹਿੰਦੇ ਜੀ, ਕੋਈ ਕਹਿੰਦਾ ਮੇਰੇ ਔਲਾਦ ਦਾ ਭਲਾ ਹੋ ਜੇ, ਕੋਈ ਕਹਿੰਦਾ ਮੇਰਾ ਕਾਰੋਬਾਰ, ਇਹ ਮਾੜੀ ਗੱਲ ਨਹੀਂ ਗੁਰੂ ਕੋਲੋਂ ਆਣ ਕੇ ਮੰਗਣਾ। ਮਗਰ ਜਿਸ ਅਵਸਥਾ ਵਿੱਚ ਬਾਬਾ ਫਰੀਦ ਜੀ ਬੋਲਦੇ ਨੇ, ਉੱਥੇ ਇੱਕ ਪਿਆਰੇ ਦੀ ਅਵਸਥਾ ਬੋਲ ਰਹੇ ਨੇ ਕਿ ਪਿਆਰਾ ਸਦਾ ਦੇਣ ਆਉਂਦਾ, ਇਹ ਲੈਣ ਨਹੀਂ ਆਉਂਦਾ। ਜਿਹੜੇ ਪਿਆਰ ਕਰਦੇ ਨੇ ਨਾ, ਬਾਬੇ ਨਾਨਕ ਨੇ ਉਹਦੇ ਦੀ ਪਰਿਭਾਸ਼ਾ ਦੱਸੀ ਆ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੇ ਮੇਰੇ ਨਾਲ ਪ੍ਰੇਮ ਦੀ ਖੇਡ ਖੇਡਣੀ, ਜੇ ਮੰਗਤਾ ਬਣ ਕੇ ਆਉਣਾ ਹੈ, ਜੇ ਮੇਰਾ ਪੁੱਤ ਭਿਖਾਰੀ ਬਣ ਕੇ ਆਉਣਾ ਹੈ, ਤੇ ਕੋਈ ਗੱਲ ਨਹੀਂ, ਗੁਰੂ ਕੋਲੋਂ ਮੰਗਣ ਵਾਲੇ ਵੀ ਬੜੇ ਮਹਾਨ ਨੇ। ਇੱਕ ਦਾਤਾ ਸਭ ਮੰਗਤੇ, ਆਪਾਂ ਸਾਰੇ ਮੰਗਦੇ ਹਾਂ, ਗੁਰੂ ਕੋਲੇ ਮੰਗਣਾ, ਹੋਰ ਕਿੱਥੋਂ ਮੰਗਣਾ ਹੈ? ਸਭਨਾ ਜੀਆਂ ਕਾ ਇੱਕ ਦਾਤਾ। ਮਗਰ ਜੇ ਪਿਆਰਾ ਬਣ ਕੇ ਪ੍ਰੇਮ ਕਰਕੇ ਮੈਨੂੰ ਪਾਉਣ ਲਈ ਆਉਣਾ ਹੈ, ਤੇ ਫਿਰ ਸਿੱਖਾ ਉਦੋਂ ਮੰਗ ਕੋਈ ਨਹੀਂ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਜੇ ਪ੍ਰੇਮ ਦੀ ਖੇਡ ਖੇਡਣੀ ਆ, ਤੇ ਫਿਰ ਤੇ ਸਿਰ ਧਰ ਤਲੀ ਗਲੀ, ਫਿਰ ਤੇ ਸਿਰ ਵੀ ਮੈਨੂੰ ਦੇਣ ਆ, ਫਿਰ ਮੰਗ ਕੁਝ ਨਾ। ਇੱਥੇ ਬਾਬਾ ਜੀ ਕਹਿੰਦੇ ਜਾਂ ਲੱਭ, ਬੋਲੋ ਜਾਂ, ਜੇ ਲੱਭ ਵਿੱਚ ਆਇਓ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਇਹ ਨਾ ਕਹਿਣਾ ਕਿ ਤੇਰੇ ਨਾਲ ਪਿਆਰ ਕਰਨਾ ਹੈ। ਫਿਰ ਆਖੋ ਜੀ ਕੋਈ ਨੀ, ਮਿਲਣਾ ਹੈ, ਤੁਹਾਨੂੰ ਮੰਗਣਾ ਹੈ, ਤੁਹਾਡੇ ਧੀਆਂ ਪੁੱਤ ਹੈ, ਤੁਹਾਡੇ ਕੋਲੋਂ ਮੰਗਣਾ ਹੈ। ਪ੍ਰੇਮ ਸ਼ਬਦ ਵੱਖਰਾ ਸ਼ਬਦ ਆ, ਮੰਗਤਾ ਸ਼ਬਦ ਵੱਖਰਾ ਸ਼ਬਦ ਆ, ਪੁੱਤ ਹੋਣਾ ਵੱਖਰਾ ਸ਼ਬਦ ਆ। ਪੁੱਤ ਕਈ ਵਾਰ ਪਿਓ ਦੇ ਨਾਲ ਸਦਾ ਹੀ ਪਿਆਰ ਨਹੀਂ ਕਰਦਾ, ਮਗਰ ਉਹਦੀ ਜਾਇਦਾਦ ਤੇ ਅੱਖ ਰੱਖਦਾ ਕਿ ਮੈਨੂੰ ਮਿਲ ਹੀ ਜਾਣੀ ਆ, ਕਿਉਂਕਿ ਮੇਰੇ ਪਿਓ ਦੀ ਆ। ਇੱਥੇ ਬਚਨ ਬੜੇ ਕੀਮਤੀ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਾਂ ਲੱਭ ਤਾਂ ਨਿਉ ਕਿਹਾ, ਬੋਲੋ ਜਾਂ ਲੱਭ, ਸਮਝ ਲਿਆ ਅਰਥ, ਸਮਝ ਲੱਗੀ? ਜੇ ਲੱਭਿਆ ਤੇ ਪਿਆਰ ਕਾਹਦਾ, ਤੇ ਅਸੀਂ ਸਾਰੇ ਕੀ ਆ? ਲੱਭੀ ਬੋਲਦੇ ਹੋ? ਕੋਈ ਗੁਰਮੁਖ ਪਿਆਰੀ ਰੂਹ ਕਿਤੇ ਸੰਸਾਰ ਚੋਂ ਹੋਊਗੀ ਜਿਹੜੀ ਲੱਭੀ ਨਾ ਹੋਊਗੀ ਤੇ ਪ੍ਰੇਮੀ ਹੋਊ? ਆਖੂਗੀ ਆਣ ਕੇ ਗੁਰੂ ਗ੍ਰੰਥ ਸਾਹਿਬ ਨੂੰ, ਪਿਤਾ ਜੀ ਮੈਂ ਅੱਜ ਕੁਝ ਮੰਗਣ ਨਹੀਂ ਜੇ ਆਇਆ, ਜੋ ਕੁਝ ਮੇਰੇ ਕੋਲ ਆ ਮੈਂ ਤੁਹਾਨੂੰ ਦੇਣ ਆਇਆ, ਮੈਂ ਤਾਨ ਮਾਨ ਧਨ ਸਭ ਸੌਂਪ ਗੁਰ ਕੋ, ਮੈਂ ਸੌਂਪਣ ਆਇਆ ਤੇਰਾ ਦਿੱਤਾ, ਮੈਂ ਮੋੜਨ ਆਇਆ ਤੇਰਾ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਪੁੱਤ ਦੇ ਦਿੱਤੇ ਹਨ, ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਅਗਣਤ ਸ਼ਾਹ ਆਪਣੀ ਦੇ ਰਾਸ, ਉਹਨੇ ਅਗਣਤ ਆਪਾਂ ਨੂੰ ਰਾਸਾਂ ਦਿੱਤੀਆਂ, ਕਾਰਾਂ ਦਿੱਤੀਆਂ, ਗੱਡੀਆਂ ਦਿੱਤੀਆਂ, ਸੁੱਖ ਦਿੱਤੇ, ਤੇ ਇਹਨੂੰ ਖਾਤ ਪੀਤ ਵਰਤੇ ਆਨੰਦ ਉਲਾਸ, ਖਾਂਦਾ ਪੀਂਦਾ ਵਰਤਦਾ ਤੇ ਆਨੰਦ ਉਲਾਸ ਖੁਸ਼ੀਆਂ ਕਰਦਾ ਹੈ। ਮਗਰ ਵੇਖ ਲੋ, ਇਹ ਵੀ ਮੰਨਦਾ ਵਾ ਕਿ ਘਰ ਗੁਰੂ ਦਾ ਦਿੱਤਾ ਹੈ, ਧਿਆਨ ਦੇਣਾ, ਘਰ ਨਹੀਂ ਮੰਨਦੇ, ਹੌਲੀ ਕੋਈ ਬੋਲਦੇ, ਫਿਰ ਉੱਚੀ ਬੋਲੋ, ਘਰ ਪੁੱਤ ਗੁਰੂ ਦੇ ਦਿੱਤੇ ਨੇ, ਗੱਡੀਆਂ ਗੁਰੂ ਦੀਆਂ ਦਿੱਤੀਆਂ ਨੇ, ਮਗਰ ਜਦੋਂ ਕਦੇ ਗੁਰੂ ਅੰਦਰੋਂ ਆਵਾਜ਼ ਦਿੰਦਾ, ਅੰਦਰਲੀ ਆਵਾਜ਼ ਸੁਣਿਓ, ਗੁਰੂ ਅੰਦਰੋਂ ਆਵਾਜ਼ ਦਿੰਦਾ, ਇਸ ਘਰ ਦੇ ਵਿੱਚ ਪ੍ਰਕਾਸ਼ ਕਰ ਲਾ ਗੁਰੂ ਗ੍ਰੰਥ ਸਾਹਿਬ ਦਾ, ਜਿਹਦਾ ਘਰ ਆ ਫਿਰ ਤੇਰਾ ਤੁਝਕੋ ਸੌਂਪਦੇ ਦੇ ਦੇ ਉਹਨੂੰ। ਕਹਿੰਦਾ ਜੀ ਨਹੀਂ, ਚਾਰ ਕਮਰੇ ਆ, ਮਸਾਂ ਦੋਵਾਂ ਚ ਪੁੱਤ ਸੌਂਦੇ ਨੇ, ਇੱਕ ਚ ਆਪ ਸੌਣਾ ਵਾ, ਤੇ ਤੀਸਰੇ ਕਮਰੇ ਚ ਕੋਈ ਆਇਆ ਆਇਆ ਆਏ ਲਈ ਤੇ ਲੋਕੀ ਰੱਖਦੇ, ਗਏ ਲਈ ਵੀ ਰੱਖ ਛੱਡਦਾ ਜੇ। ਆਖੋ ਸਤਨਾਮ ਸ੍ਰੀ, ਧਿਆਨ ਦੇਣਾ, ਵੇਖ ਲੋ ਸ਼ਬਦ ਇਹੋ ਵਰਤਦੇ ਨਾ। ਚੌਥੇ ਚ ਕੌਣ, ਕਦੀ ਵਿਚਾਰਿਆ ਜੇ ਵਚਨ, ਵੀ ਆਏ ਲਈ ਤੇ ਰੱਖਣਾ, ਵੀ ਚਲੋ ਕੋਈ ਆ ਗਿਆ ਤੇ ਸੌ ਗਿਆ, ਉਹ ਕੋਈ ਗਿਆ ਵਾ ਫਿਰ ਖਾਲੀ ਰੱਖ ਛੱਡਦਾ ਹੈ, ਤੇ ਜੇ ਆਏ ਲਈ ਰੱਖਣਾ ਹੈ ਤੇ ਆਇਆ ਤਾਂ ਕੇਵਲ ਘਰ 24 ਘੰਟੇ, ਤੇਰੇ ਗੁਰੂ ਆ ਉਹਦੇ ਲਈ ਰੱਖ। ਆਇਆ ਕੌਣ ਹੈ 24 ਘੰਟੇ? ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ, ਜਿਹੜਾ 24 ਘੰਟੇ ਤੇਰੇ ਘਰ ਰਹਿੰਦਾ ਹੈ, ਇੱਕ ਕਮਰਾ ਕਿਤੇ ਉਹਨੂੰ ਵੀ ਦੇ ਛੱਡ, ਤੈਨੂੰ ਸ਼ਰਮ ਆਊਗੀ ਕਿ ਇਸ ਘਰ ਵਿੱਚ ਗੁਰੂ ਦਾ ਪ੍ਰਕਾਸ਼ ਹੈ, ਮੈਂ ਸ਼ਰਾਬ ਨਾ ਲਿਆਵਾਂ, ਵੱਜੇਗਾ। ਇਸ ਘਰ ਵਿੱਚ ਹੁਣ ਤੇ ਤੋਬਾ ਹੈ ਵੈਸੇ, ਇੱਕ ਕਮਰੇ ਦੇ ਵਿੱਚ ਗੁਰੂ ਦਾ ਪ੍ਰਕਾਸ਼ ਕੀਤਾ, ਦੂਸਰੇ ਕਮਰੇ ਚ ਬਾਰ ਬਣੀ। ਆ ਉਹ ਦਿਨ ਐਲੇ ਮੈਂ ਗਿਆ ਕਿਸੇ ਦੇ ਘਰ, ਗੁਰਮੁਖ ਪਿਆਰੇ ਭਾਈ ਗੁਰਮੀਤ ਸਿੰਘ ਸ਼ਾਇਦ ਨਾਲ ਹੀ ਸੀ, ਅਸੀਂ ਜਿਹਦੇ ਘਰ ਗਏ ਗੁਰਮੁਖ ਪਿਆਰੇ, ਉਹ ਤੇ ਬੜੇ ਲੈਣ ਲਾਡ ਤੇ ਆਪਣੇ ਆਪ ਨੂੰ ਮਾਡਰਨ ਸਿੱਖ ਮੰਨਣ। ਬੀਬੀ ਕਹਿੰਦੀ ਸੀ ਭਾਵੇਂ ਤੁਸੀਂ ਅੱਜ ਚਲੇ ਹੀ ਚੱਲੇ ਹੋ ਕਥਾ ਕਰਕੇ, ਇੱਕ ਮਿੰਟ ਲਈ ਮੇਰੇ ਘਰ ਚੱਲੋ। ਮੈਂ ਕਿਹਾ ਚੱਲ ਭੈਣਾ, ਫਿਰ ਜੇ ਤੇਰਾ ਇੰਨਾ ਹੀ ਪਿਆਰ ਹੈ ਤੇ ਦੋ ਮਿੰਟ ਲਈ ਜਾ ਆਉਂਦੇ ਹਾਂ। ਦੋ ਮਿੰਟ ਗਏ, ਗੁਰਮੁਖੋ ਏਡਾ ਵੱਡਾ ਘਰ ਪਹਾੜੀ ਦੇ ਉੱਤੇ ਬਣਾਇਆ, ਕੁੱਤੇ ਰੱਖੇ, ਵੱਡੀਆਂ ਗੱਡੀਆਂ ਰੱਖੀਆਂ, ਤੇ ਅੰਦਰ ਜਾ ਕੇ ਦਖਤੇ ਦੇ ਦਰਵਾਜੇ ਦੇ ਅੰਦਰ ਵੜਦਿਆਂ ਵੇਖਿਆ ਤੇ ਆਪੇ ਹੀ ਕਹਿੰਦੀ ਮੈਨੂੰ ਭਾਈ ਸਾਹਿਬ ਜੀ, ਇਹੋ ਜੀ ਕੋਈ ਦੁਨੀਆਂ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਲੋ ਸੁਣ ਲੋ, ਇਹ ਵਡਿਆਈ ਦੱਸਣ ਲੱਗੀ ਆਪਣੀ, ਇਹੋ ਜੀ ਕੋਈ ਦੁਨੀਆਂ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਐਡਾ ਬਾਰ ਬਣਿਆ ਤੇ ਬਾਰ ਵਿਖਾ ਕੇ ਚੁੱਪ ਕਰਕੇ ਅਸੀਂ ਹੁਣ ਅੰਦਰ ਆ ਹੀ ਗਿਆ, ਅੰਦਰ ਜਾ ਕੇ ਸੋਫੇ ਤੇ ਬੈਠੇ ਤੇ ਕਹਿੰਦੀ ਗੁਰੂ ਸਾਹਿਬ ਦੇ ਵੀ ਦਰਸ਼ਨ ਕਰ ਲੋ। ਮੈਂ ਕਿਹਾ ਮੇਰੀ ਇਹ ਭੈਣਾ, ਇੱਕ ਪਾਸੇ ਤੂੰ ਸਾਰੀ ਦੱਸਤੀ ਆ ਵੀ ਕੋਈ ਦੁਨੀਆਂ ਦੀ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ, ਇੱਕ ਪਾਸੇ ਤੂੰ ਕਹਿੰਦੀ ਗੁਰੂ ਸਾਹਿਬ ਕਹਿੰਦੀ ਜੀ ਉੱਤੇ ਮਹਾਰਾਜ ਦਾ ਵੀ ਪ੍ਰਕਾਸ਼ ਕੀਤਾ, ਸ਼ਰਾਬ ਨੂੰ ਪੂਰਾ ਕਮਰਾ ਦਿੱਤਾ ਹੈ ਤੇ ਮੇਰੇ ਸਾਹਿਬ ਲਈ ਪੌੜੀਆਂ ਵਿੱਚ ਪ੍ਰਕਾਸ਼ ਕੀਤਾ। ਤੇ ਫਿਰ ਰੋਣ ਲੱਗ ਪਈ। ਉੱਤੋਂ ਆਣ ਕੇ ਜਦੋਂ ਸਤਿਗੁਰੂ ਦੇ ਬਚਨ ਹੁਕਮਨਾਮਾ ਲੈ ਕੇ ਪੜ੍ਹ ਕੇ ਉਹਨੂੰ ਸੁਣਾਇਆ ਵੀ ਮੇਰੀ ਇਹ ਭੈਣੇ ਆ ਸੁਣ ਮੇਰੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਈ, ਤੇ ਥੱਲੇ ਆਣ ਕੇ ਰੋਣ ਲੱਗ ਪਈ। ਕਹਿੰਦੀ ਇੱਕ ਬੱਚੀ ਸੀ, 24 ਘੰਟੇ ਦੀ ਸ਼ਰਾਬੀ ਹੋ ਗਈ ਧੀ, ਮਰ ਗਈ ਸ਼ਰਾਬੀ ਹੋ ਕੇ, ਇੱਕੋ ਹੀ ਪੁੱਤ ਆ, ਉਹ ਸ਼ਰਾਬ ਨੀ ਪੀਂਦਾ, ਇਹਨੂੰ ਕੋਈ ਮਤ ਦਿਓ। ਮੈਂ ਕਿਹਾ ਤੂੰ ਆਪ ਤੇਰੇ ਘਰ ਦਾ? ਕਹਿੰਦੀ ਜੀ ਕਦੀ ਕਦੀ। ਤੇ ਮੈਂ ਕਿਹਾ ਫਿਰ ਨਿਆਣਿਆਂ ਨੂੰ ਕੀ ਮਤ ਦੇਣੀ ਓ ਮੇਰੀ ਇਹ ਭੈਣਾ, ਅਜੇ ਤੇ ਪਹਿਲਾਂ ਆਪ ਬਚ। ਤੇ ਮੈਂ ਉਹਨੂੰ ਬੇਨਤੀ ਕੀਤੀ ਕਿ ਮੇਰੀ ਇਹ ਭੈਣਾ, ਜਾਂ ਗੁਰੂ ਨੂੰ ਘਰ ਵਿੱਚ ਰੱਖ ਤੇ ਜਾਂ ਫਿਰ ਇੱਕ ਚੀਜ਼ ਕਰ, ਜਾਂ ਗੁਰੂ ਰੱਖ ਲਾ, ਜੇ ਗੁਰੂ ਪਿਆਰਾ ਲੱਗਦਾ ਤੇ ਸ਼ਰਾਬ ਕੱਢ ਦੇ, ਜੇ ਕੱਲੀ ਸ਼ਰਾਬ ਪਿਆਰੀ ਲੱਗਦੀ ਤੇ ਗੁਰੂ ਨੂੰ ਗੁਰਦੁਆਰੇ ਛੱਡਿਆ। ਰੋਣ ਲੱਗ ਪਈ, ਭੁੱਬਾ ਮਾਰਨ ਲੱਗ ਪਈ, ਪਾਣੀ ਦਿੱਤਾ ਜੂਸ, ਇਹ ਗੁਰਮੀਤ ਸੋਹਣੀ ਨਾਲ ਸੀ, ਬਿਲਕੁਲ ਜੂਸ ਨੀ ਪੀਣਾ, ਤੇਰੇ ਘਰੋਂ ਪਾਣੀ ਦਾ ਘੁੱਟ ਨੀ ਅੰਦਰ ਨਗਾਉਣਾ, ਏਡਾ ਗੁਨਾਹ ਕੀਤਾ ਈ ਕਿ ਜਿਸ ਘਰ ਵਿੱਚ ਮੇਰਾ ਸਤਿਗੁਰੂ ਜਿੱਥੇ ਵਸੇ ਮੇਰਾ ਪਾਰ ਬ੍ਰਹਮ ਸੋ ਕੇਵਡ ਹੈ ਥਾਂ, ਉਹ ਕਿੱਡਾ ਪਵਿੱਤਰ, ਜਿੱਥੇ ਜਾਏ ਬਹੇ ਮੇਰਾ ਸੋ ਥਾਨ ਸੁਹਾਵਾ, ਗੁਰੂ ਤੇ ਕਹਿ ਰਿਹਾ ਉਹ ਥਾਨ ਇਹੋ ਜਿਹਾ ਵਾ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ, ਤੇ ਤੇਰੇ ਠੇਕੇ ਵਾਲੇ ਘਰ ਦੀ ਧੂੜੀ ਕੌਣ ਲਾਊ। ਕਹਿਣ ਲੱਗੀ ਜੀ ਪਾਣੀ ਪੀ ਲੋ, ਭਾਵੇਂ ਇੱਕ ਘੁੱਟ ਪੀ ਲੋ, ਤੁਸੀਂ ਜੋ ਹੁਕਮ ਕਰੋ ਮੈਂ ਕਰਨ ਨੂੰ ਤਿਆਰ ਆ। ਤੇ ਮੈਂ ਕਿਹਾ ਆਪਣੇ ਪੁੱਤ ਨੂੰ ਬੁਲਾ। ਪੁੱਤ ਆਇਆ, ਨੌਜਵਾਨ ਸੀ, ਕੇਸ ਤੇ ਕੱਟੇ ਸੀ। ਮੈਂ ਉਹਨੂੰ ਕਿਹਾ ਤੂੰ ਲਾਈ ਕਰਦਾ ਸ਼ਰਾਬ ਘਰ ਵਿੱਚ ਰੱਖਣੀ? ਕਹਿੰਦਾ ਜੀ ਨਾ ਤੋਬਾ, ਮੈਂ ਤੇ ਪੀਂਦਾ ਹੀ ਨਹੀਂ, ਇਹ ਮੰਮੀ ਡੈਡੀ ਨੂੰ ਪੁੱਛੋ। ਤੇ ਹੱਥ ਜੋੜ ਕੇ ਫਿਰ ਆਖਿਆ ਵੀ ਅੱਜ ਬਚਨ ਦਿਓ ਸਾਨੂੰ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜੇ ਘਰ ਵਿੱਚ ਰੱਖਣਾ ਫਿਰ ਸ਼ਰਾਬ ਦੀ ਬਾਰ ਚੁੱਕੋ। ਫਿਰ ਗੁਰੂ ਨੇ ਕਿਰਪਾ ਕੀਤੀ, ਚੁੱਕੀ, ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ, ਉਹਨੂੰ ਪਤਾ ਲੱਗ ਗਿਆ। ਮੇਰਾ ਕਹਿਣ ਦਾ ਮਤਲਬ ਸੀ ਅਗਣਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ, ਆਪਣੀ ਅਮਾਨ, ਆਪਣੀਆਂ ਦਿੱਤੀਆਂ ਅਮਾਨਤਾਂ ਵਿੱਚੋਂ ਗੁਰੂ ਕਿਛ ਬਾਹਰ ਸਾਹੋ ਲੇ, ਫਿਰ ਅਗਿਆਨੀ ਮਨ ਇਹ ਰੋਸ ਕਰਦਾ, ਰੁੱਸ ਪੈਂਦਾ ਉਹਦੇ ਨਾਲ। ਕਹਿੰਦਾ ਮਹਾਰਾਜ ਮੈਂ ਤੇ ਘਰ ਤੁਹਾਡੇ ਕੋਲੋਂ ਮੰਗਿਆ, ਤੁਸੀਂ ਦੇ ਘਰ ਚ ਡੇਰਾ ਹੀ ਲਾ ਲਿਆ ਆਣ ਕੇ। ਮਹਾਰਾਜ ਗੱਡੀ ਤੇ ਮੈਂ ਇਸ ਕਰਕੇ ਲਈ ਵੀ ਇਹਦੇ ਸ਼ਰਾਬ ਰੱਖਿਆ ਕਰੂੰਗਾ, ਮਗਰ ਤੁਸੀਂ ਕਹਿੰਦੇ ਗੱਡੀ ਸ਼ਰਾਬ ਨਾ ਰੱਖ। ਮਹਾਰਾਜ ਔਲਾਦ ਤੇ ਮੇਰੀ ਆਪਣੀ ਮਰਜ਼ੀ ਨਾਲ ਚੱਲਣੀ, ਤੁਸੀਂ ਕਹਿੰਦੇ ਅਮਰ ਛਕਾ, ਆਪਣੀ ਅਮਾਨ ਕਛ ਬਾਹਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਤੇ ਅਗਲਾ ਬਚਨ ਆਪ ਜੀ ਦੀ ਬੜੀ ਤਵੱਜੋ ਮੰਗਦਾ ਜੇ, ਆਪਣੀ ਪ੍ਰਤੀਤ, ਬੋਲੋ ਆਪਣੀ ਪ੍ਰਤੀਤ, ਪ੍ਰਤੀਪ ਮੈਨੇ ਵਿਸ਼ਵਾਸ, ਇਹਦਾ ਵਿਸ਼ਵਾਸ ਫਿਰ ਕਿਸੇ ਨੇ ਖਤਮ ਨਹੀਂ ਕੀਤਾ। ਇੱਕ ਵਾਰ ਉਹਦੇ ਕੋਲੋਂ ਘਰ ਲੈ ਲਿਆ, ਮੁੱਕਰ ਗਿਆ, ਕਹਿੰਦਾ ਘਰ ਤੇ ਮੇਰਾ ਜੋ ਮੈਂ ਮਰਜ਼ੀ ਕਰੂੰ। ਇੱਕ ਵਾਰ ਔਲਾਦ ਲੈ ਲਈ, ਕਹਿੰਦਾ ਜਿਤਰਾ ਮੈਂ ਮਰਜ਼ੀ ਸਿਰ ਮੁੰਨਾ, ਇਹ ਸ਼ਰਾਬਾਂ ਪੀਣ, ਇਹ ਜੋ ਮਰਜ਼ੀ ਕਰਨ, ਮੇਰੀ ਔਲਾਦ ਆ। ਇੱਕ ਵਾਰ ਗੱਡੀ ਲੈ ਕੇ ਮੁੱਕਰ ਗਿਆ ਸੱਜਣਾ, ਤੇ ਸਾਹਿਬ ਕਹਿੰਦੇ ਬਹੁਰ ਉਸਕਾ, ਬੋਲੋ ਬਹੁਰ ਉਸਕਾ, ਫਿਰ ਦੁਬਾਰਾ ਵਿਸ਼ਵਾਸ ਨਹੀਂ ਹੁੰਦਾ। ਕਰੋੜ ਵਾਰ ਤਰਲੇ ਪਾਈ ਗੁਰੂ ਨੂੰ, ਇੱਕ ਵਾਰ ਗੁਰੂ ਦੇ ਵਿਸ਼ਵਾਸ ਘਾਤ ਕੀਤਾ ਈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਵਿਸ਼ਵਾਸ ਸੱਜਣਾ ਉਹਨਾਂ ਦਾ ਹੁੰਦਾ ਹੈ ਜਿਸ ਕੀ ਬਸਤ ਤਿਸ ਆਗੇ ਰੱਖੇ, ਜਿਹਦਾ ਘਰ ਆ, ਆਖਿਆ ਮੇਰੇ ਸਤਿਗੁਰੂ ਦਾ ਘਰ ਹੈ, ਇਸ ਘਰ ਵਿੱਚ ਸ਼ਰਾਬ ਮਾਸ ਨਹੀਂ ਆਉਣੀ, ਇਹ ਮੇਰੇ ਸਤਿਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਮੂਵੀਆਂ ਨਹੀਂ ਚੱਲ ਸਕਦੀਆਂ, ਇਹ ਮੇਰੇ ਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਚੀਜ਼ਾਂ ਨਹੀਂ ਆ ਸਕਦੀਆਂ, ਇਹ ਕਾਰ ਮੇਰੇ ਗੁਰੂ ਨੇ ਦਿੱਤੀ ਆ, ਇਹਦੇ ਵਿੱਚ ਅੰਮ੍ਰਿਤ ਤਾਂ ਰੱਖਿਆ ਜਾ ਸਕਦਾ, ਇਹਦੇ ਵਿੱਚ ਪੋਥੀਆਂ ਰੱਖੀਆਂ ਜਾ ਸਕਦੀਆਂ, ਇਹਦੇ ਵਿੱਚ ਮੂਵੀਆਂ ਨਹੀਂ ਰੱਖੀਆਂ ਜਾ ਸਕਦੀਆਂ। ਜਦੋਂ ਉਹਦੇ ਅੱਗੇ ਰੱਖ ਦਿਆਂਗਾ ਫਿਰ ਉਸ ਤੇ ਚੌਗਣ ਕਰੇ ਨਾਨਕ ਸਾਹਿਬ ਸਦਾ ਦਿਆਲ। ਮਗਰ ਅਸੀਂ ਤੇ ਜਦੋਂ ਆਉਂਦੇ ਹਾਂ ਮੰਗਣ ਆਉਂਦੇ ਹਾਂ ਸਾਡਾ ਲੱਭ ਤੇ ਸਿਖਰਾਂ ਨੂੰ ਚੰਬੜ ਗਿਆ। ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਜਾ ਲੱਭ ਤਾਂ ਨਿਓ ਕਿਹਾ, ਜੇ ਲੱਭ ਕਰਕੇ ਗੁਰੂ ਦੇ ਕੋਲ ਆਇਓ ਤੇ ਫਿਰ ਸ਼ਬਦ ਪਿਆਰ ਨਾ ਵਰਤਿਓ, ਉਤਨਾ ਆਖਿਓ ਜੀ ਲੱਭੀ ਬਣ ਕੇ ਆਏ, ਝੂਠ ਨਾ ਬੋਲਿਓ ਗੁਰੂ ਨੂੰ। ਗੁਰੂ ਨੂੰ ਕਹਿ ਦਿਓ ਮਹਾਰਾਜ ਅਸੀਂ ਭੁੱਖੇ ਹਾਂ, ਅਸੀਂ ਰੱਜੇ ਨਹੀਂ, ਇਸ ਕਰਕੇ ਸਾਡਾ ਪਿਆਰ ਤੇ ਤੇਰੇ ਨਾਲ ਕੋਈ ਨਹੀਂ, ਤੇਰੀਆਂ ਦਾਤਾਂ ਨਾਲ ਪਿਆਰ ਆ, ਦਾਤਾਂ ਲੈਣ ਆਏ। ਦਾਤ ਪਿਆਰੀ ਜਦੋਂ ਭਾਈ ਲੈਣਾ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਤੁਰਿਆ ਜਾਂਦਾ ਸੀ ਨਾ, ਇਕਾਗਰਤਾ ਬਖਸ਼ ਦੇਣੀ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ, ਆਪਣੀ ਔਲਾਦ ਦੇ ਭਲੇ ਲਈ ਆਖੋ ਸਤਨਾਮ, ਅਜੇ ਗੱਜ ਕੇ ਨੀ ਸਾਰੇ ਆਖਿਆ ਸਤਨਾਮ। ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਬੜੀ ਸੰਗਤ ਗਈ, 500-700 ਪ੍ਰਾਣੀ ਕਰਤਾਰਪੁਰ ਗਿਆ ਤੇ ਧਾਨਕ ਰੂਪ ਸਤਿਗੁਰੂ ਨੇ ਧਾਰ ਲਿਆ, ਹੱਥ ਵਿਚ ਡੰਡਾ ਫੜ ਲਿਆ, ਕੱਪੜੇ ਹੋਰ ਤਰ੍ਹਾਂ ਦੇ ਪਾ ਲਿਆ, ਬੁਰਕੀਆਂ ਰੋਟੀ ਦੀਆਂ ਮੂੰਹ ਦੇ ਵਿਚ ਅੜਾ ਲੀਆਂ ਤੇ ਅੱਗੇ ਅੱਗੇ ਤੁਰ ਪਏ। ਜਿਹੜੀ ਜਿਹੜੀ ਪਿੱਛੇ ਸੰਗਤ ਤੁਰ ਪਈ, ਮਹਾਰਾਜ ਪਾਤਸ਼ਾਹ ਕਿਸ ਰੂਪ ਵਿਚ ਆ ਗਏ ਨੇ, ਤੇ ਅੱਗੇ ਜਾ ਕੇ ਕਿਲਾ ਕਦੀ ਵਿੱਥ ਦੇ ਉੱਤੇ ਜਾ ਕੇ ਏਕੜ ਦੀ ਇੱਕ ਫਰਲਾਂਗ ਉੱਤੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਕੀ ਲੈਣ ਆਇਓ, ਤੇ ਕਈ ਜਿਹੜੇ ਪੁੱਤ ਮੰਗਣ ਆਏ ਸੀ, ਮਹਾਰਾਜ ਅਸੀਂ ਤੇ ਤੁਹਾਡੇ ਕੋਲੋਂ ਪੁੱਤ ਮੰਗਣ ਆਏ, ਜਾਓ ਤੁਹਾਨੂੰ ਪੁੱਤ ਦਿੱਤੇ ਗੁਰੂ ਨੇ, ਜਾਓ ਤੁਹਾਨੂੰ ਪੁੱਤ ਮਿਲ ਗਏ। ਉਹਨਾਂ ਨੇ ਆਖਿਆ ਗੁਰੂ ਨੇ ਕਹਿ ਤਾ ਪੁੱਤ ਮਿਲ ਗਏ ਤੇ ਮਿਲ ਗਏ, ਮੁੜ ਗਏ ਵਿਚਾਰੇ, ਅਜੇ ਫੇਰ 200-400 ਤੁਰੇ ਆਵੇ, ਤੁਸੀਂ ਕੀ ਲੈਣ ਆਇਓ, ਮਹਾਰਾਜ ਘਰ ਚਾਹੀਦੇ ਨੇ, ਜਾਓ ਤੁਹਾਨੂੰ ਘਰ ਦੇ ਤੇ, ਉਹ ਘਰ ਲੈ ਕੇ ਮੁੜ ਗਏ। 5-7 ਹੋਰ ਆਏ, ਤੁਸੀਂ ਕੀ ਚਾਹੀਦਾ, ਰੁਪਈਏ ਤੇ ਸੋਨਾ ਚਾਹੀਦਾ, ਜਾਓ ਤੁਹਾਨੂੰ ਸੋਨੇ ਰੁਪਈਏ ਦੇ ਤੇ। ਕਿਸੇ ਨੇ ਕਹਿਤਾ ਮੈਨੂੰ ਪਦਵੀਆਂ ਚਾਹੀਦੀਆਂ, ਉਹਨੂੰ ਪਦਵੀਆਂ ਦੇ ਤੀਆਂ। ਜਦੋਂ ਸਾਰੇ ਹੀ ਮੁੜ ਗਏ ਤੇ ਇੱਕ ਤੁਰੇ ਆਉਂਦਾ ਸੀ ਮਗਰ, ਧਿਆਨ ਦਿਓ ਆਖੋ ਸਤਨਾਮ ਸ੍ਰੀ, ਉਹ ਜਿਹੜੇ ਮੁੜ ਗਏ ਉਹਨਾਂ ਨੂੰ ਗੁਰੂ ਦੀਆਂ ਦਾਤਾਂ ਚੰਗੀਆਂ ਲੱਗਦੀਆਂ ਸੀ, ਉਹਨਾਂ ਨੂੰ ਗੁਰੂ ਦੀਆਂ, ਗੱਜ ਕੇ ਆਖਿਆ ਕਰੋ ਕੀ, ਉਹ ਦਾਤਾਂ ਵਾਲੇ ਸੀ ਮੁੜ ਗਏ ਲੈ ਕੇ ਦਾਤਾਂ। ਤੇ ਜਿਹੜਾ ਇੱਕ ਤੁਰੇ ਆਉਂਦਾ ਸੀ, ਮੇਰੇ ਸਤਿਗੁਰੂ ਨੇ ਨੇਤਰ ਲਾਲ ਕਰਕੇ ਧਾਨਕ ਰੂਪ ਕਰਕੇ ਉਹਨੂੰ ਆਖਿਆ ਤੂੰ ਨੀ ਮੁੜਿਆ, ਮਹਾਰਾਜ ਮੈਂ ਕਿੱਥੇ ਜਾਵਾਂ, ਮਹਾਰਾਜ ਉਹਨਾਂ ਦਾ ਤੇ ਕੋਈ ਘਰ ਹੋਊਗਾ ਤੇ ਉਹ ਚਲੇ ਗਏ, ਮੈਂ ਕਿੱਥੇ ਜਾਵਾਂ, ਤੈਨੂੰ ਕੋਈ ਦਾਤ ਨੀ ਚਾਹੀਦੀ, ਨਹੀਂ ਮੈਨੂੰ ਕੋਈ ਦਾਤ ਨੀ ਚਾਹੀਦੀ, ਤੈਨੂੰ ਕੀ ਚਾਹੀਦਾ ਹੈ, ਤੇ ਰੋ ਰਿਹਾ ਸੀ ਗੱਲ ਚ ਪਰਨਾ ਪਾਇਆ, ਅੱਖਾਂ ਤ੍ਰਿਪ ਤ੍ਰਿਪ ਵਗ ਰਹੀਆਂ ਸੀ। ਮਹਾਰਾਜ ਪਾਤਸ਼ਾਹ ਨੇ ਆਖਿਆ ਤੈਨੂੰ ਕੋਈ ਦਾਤ ਨੀ ਚਾਹੀਦੀ, ਤੈਨੂੰ ਕੀ ਚਾਹੀਦਾ ਹੈ, ਤੇ ਹੱਥ ਜੋੜ ਕੇ ਕਹਿਣ ਲੱਗਾ ਦਾਤਾਂ ਨਹੀਂ, ਦਾਤਾ ਚਾਹੀਦਾ, ਦਾਤਾ ਦਾਤਾਂ ਨਹੀਂ, ਕੀ ਚਾਹੀਦਾ ਹੈ, ਦਾਤਾ ਦਿਓ, ਦਾਤਾ ਜੀ ਆਪ ਹਿਰਦੇ ਚ ਵੱਸ ਜਾਓ। ਤੇ ਫਿਰ ਸੱਚ ਜਾਣਿਓ ਉਹ ਭਾਈ ਲੈਣਾ ਹਿਰਦੇ ਵਿੱਚ ਗੁਰੂ ਨਾਨਕ ਵੱਸ ਗਿਆ ਤੇ ਦੂਸਰਾ ਗੁਰੂ ਨਾਨਕ ਬਣ ਗਿਆ। ਜਦੋਂ ਜੀਵ ਆਤਮਾ ਲੱਭ ਤੋਂ ਉੱਤੇ ਉੱਠ ਕੇ ਗੁਰੂ ਦੇ ਕੋਲ ਆਉਂਦੀ ਆ, ਫਿਰ ਤਿਸ ਕੋ ਹੋਤ ਪ੍ਰਾਪਤ ਸਵਾਮੀ ਦੀ ਪ੍ਰਾਪਤੀ। ਇੱਥੇ ਕਹਿੰਦੇ ਨੇ ਜਾ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ, ਇਹ ਗੱਲ ਨੋਟ ਕਰ ਲਿਓ, ਲੱਭ ਜੇ ਲੱਭਿਆ ਤੇ ਪਿਆਰ ਝੂਠਾ ਹੈ, ਪਿਆਰ ਨਾ ਆਖੋ, ਫਿਰ ਇਹ ਆਖੋ ਮੰਗਣ ਆਇਆ ਚਲੋ ਮੰਗ ਕੇ ਚਲੇ ਜਾਓ, ਜੇ ਪਿਆਰ ਕਰਨ ਗੁਰੂ ਲਈ ਆਏ ਹੋ, ਜੇ ਪਰਮੇਸ਼ਵਰ ਨੂੰ ਪਾਉਣਾ ਹੈ ਤੇ ਫਿਰ ਲੱਭ ਛੱਡ ਕੇ ਆਓ। ਹਾਂਜੀ, ਇਹ ਬੜਾ ਪਿਆਰਾ ਬਚਨ ਦੇ, ਕਹਿੰਦੇ ਇੱਕ ਕੱਖਾਂ ਦੀ

0: ਟੁੱਟ ਜਾਂਦਾ ਵਾ ਭਾਰ ਪੈ ਕੇ, ਇਸ ਤਰ੍ਹਾਂ ਤੇਰੀਆਂ ਮੰਗਾਂ ਵੱਧ ਜਾਣੀਆਂ ਨੇ ਤੇ ਤੇਰਾ ਗੁਰੂ ਦੇ ਨਾਲੋਂ ਪਿਆਰ ਟੁੱਟ ਜਾਣਾ ਹੈ। ਇਸ ਕਰਕੇ ਜੇ ਪਿਆਰ ਕਰਨਾ ਹੈ ਤੇ ਫਿਰ ਸੇਵਾ ਕਰਤ ਹੋਏ ਨਿਕਾਮੀ ਨਿਕਾਮ ਨਾਂ ਦੇ ਵਿਚ ਪਿਆਰ ਕਰਕੇ ਵੇਖ ਹਾਂਜੀ।
1: ਫਰੀਦਾ ਜੰਗਲ ਜੰਗਲ ਕਿਆ ਭਵੈ ਵਨ ਕੰਡਾ ਮੋੜੈ,
0: ਇਹ ਵੀ ਜੀਵਨ ਦੇ ਵਿਚ ਸੇਧ ਦੇਣ ਵਾਲਾ ਬਚਨ ਆ। ਫਰੀਦਾ ਜੰਗਲ ਜੰਗਲ ਕਿਆ ਭਵੇ, ਅੱਗੇ ਲੋਕਾਂ ਵਿਚ ਆਮ ਭਾਵਨਾ ਹੁੰਦੀ ਸੀ ਕਿ ਘਰਾਂ ਵਿਚ ਰਿਹਾ ਰੱਬ ਨੀ ਮਿਲਦਾ, ਜੰਗਲਾਂ ਵਿਚ ਚਲੇ ਜਾਣਾ, ਜੰਗਲਾਂ ਵਿਚ ਜਾ ਕੇ ਚੌਂਕੜੇ ਮਾਰ ਕੇ ਭਭੂਤੀ ਮਲ ਲੈਣੀ, ਭੱਠੀਆਂ ਤਾਲਣੀਆਂ, ਅੱਗ ਸੇਕ ਲੈਣੀ, ਪੱਤੇ ਖਾ ਲੈਣੇ। ਤੇ ਮੇਰੇ ਬਾਪੂ ਜੀ ਤੇ ਇਥੋਂ ਤੱਕ ਕਹਿੰਦੇ ਨੇ ਗ੍ਰਹਿ ਤਾਜ ਬਨ ਖੰਡ ਜਾਈਏ, ਇਹ ਬੜਾ ਪਿਆਰਾ ਬਚਨ ਜੇ। ਗ੍ਰਹਿ ਤਾਜ, ਗ੍ਰਹਿ ਕਿਹਨੂੰ ਕਹਿੰਦੇ ਨੇ? ਤੇ ਤਾਜ ਛੱਡਣਾ। ਕਹਿੰਦੇ ਘਰ ਛੱਡ ਕੇ ਕੋਈ ਜੰਗਲ ਵਿਚ ਚਲੇ ਗਿਆ ਬਾਬਾ ਕਬੀਰ, ਕਹਿੰਦੇ ਗ੍ਰਹਿ ਤਾਜ ਬਨ ਖੰਡ ਜਾਈਏ, ਬਨ ਖੰਡ ਕਹਿੰਦੇ ਜੰਗਲ ਨੂੰ, ਉੱਥੇ ਕੀ ਜਾ ਕੇ ਕਰੀਏ? ਹੁਣ ਉੱਥੇ ਤੇ ਪਨੀਰ ਤੇ ਮਿਲਣਾ ਨੀ, ਆਲੂ ਤੇ ਮਿਲਣੇ ਨੀ, ਛੋਲਿਆਂ ਦੀ ਸਬਜ਼ੀ ਤੇ ਮਿਲਣੀ ਨੀ, ਕੀ ਮਿਲਣਾ ਹੈ? ਚੁਣ ਖਾਈਏ ਕੰਦਾ ਕੰਦ ਮੂਲ ਤੀਲੇ ਖਾ ਲੈ, ਚੁਣ ਖਾਈਏ। ਘਰ ਛੱਡ ਕੇ ਜੰਗਲ ਚ ਚਲੇ ਗਿਆ, ਸਬਜ਼ੀਆਂ ਦੀ ਜਗ੍ਹਾ ਤੇ ਤੀਲੇ ਖਾਣ ਲੱਗ ਪਿਆ, ਪੱਤੇ ਖਾਣ ਲੱਗ ਪਿਆ। ਮਗਰ ਬਾਬਾ ਕਬੀਰ ਜੀ ਹੋਕਾ ਦੇ ਕੇ ਕਹਿੰਦੇ ਨੇ ਇਹ ਘਰੋਂ ਚਲੇ ਗਿਆ, ਜੰਗਲ ਚ ਬਹਿ ਗਿਆ, ਪੱਤੇ ਖਾਣ ਲੱਗ ਪਿਆ, ਮਗਰ ਅਜੇ ਵੀ ਅਜੋ ਬੇਕਾਰ ਨਾ ਛੋਡੇਈ ਪਾਪੀ ਮਨ ਮੰਦਾ। ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਫਿਰ ਵੀ ਭਟਕਦਾ ਰਿਹਾ। ਤੇ ਫਿਰ ਕਰਕੇ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨਾ ਬੰਦਿਆ ਜੰਗਲਾਂ ਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ। ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਬਚਨ ਕਦੀ ਪੜੋ, ਕਾਹੇ ਰੇ ਬਨ ਖੋਜਣ ਜਾਈ, ਬਨ ਕਿਹਨੂੰ ਕਹਿੰਦੇ ਨੇ? ਕਹਿੰਦੇ ਕਿਧਰ ਤੁਰ ਪਿਆ ਜੰਗਲ ਨੂੰ, ਕਿਹਨੂੰ ਲੱਭਣ ਤੁਰ ਪਿਆ? ਆਖੇ ਜੀ ਰੱਬ ਨੂੰ। ਕਹਿੰਦੇ ਸੱਜਣਾ ਉਹ ਤੇ ਸਰਬ ਨਿਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ, ਉਹ ਤੇ ਪੋਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਏ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਬਾਈ। ਉਹ ਤੇ ਤੇਰੇ ਅੰਦਰ ਰਹਿੰਦਾ, ਉਹਨੂੰ ਜੰਗਲਾਂ ਚੋਂ ਕਿਧਰ ਲੱਭਣ ਤੁਰ ਪਿਆ? ਨਾ ਜੰਗਲ ਵਿਚ ਗਾ। ਬਾਬਾ ਫਰੀਦ ਜੀ ਕਹਿੰਦੇ ਜੰਗਲ ਜੰਗਲ ਕਿਆ ਭਵੇ, ਬੋਲੋ ਜੰਗਲ ਜੰਗਲ ਕੀ? ਜੰਗਲਾਂ ਦੇ ਵਿਚ ਤੁਰਿਆ ਫਿਰਦਾ ਕਦੀ ਐ ਨੂੰ ਕਦੀ ਐ ਨੂੰ। ਅਜੇ ਬਾਬਾ ਫਰੀਦ ਜੀ ਦੀਆਂ ਬੜੀਆਂ ਕਹਾਣੀਆਂ ਪ੍ਰਚਲਿਤ ਨੇ ਕਿ ਬਾਬਾ ਫਰੀਦ ਆਪ ਜੰਗਲ ਦੇ ਵਿਚ ਗਿਆ ਜੀ, ਉਹਨੇ ਖੂਹ ਦੇ ਵਿਚ ਲਮਕ ਗਿਆ ਜੀ, ਉਹਨੇ ਸੰਗਲ ਪਾ ਲਿਆ ਜੀ, ਉਹਦਾ ਮਾਸ ਕਾਂ ਖਾ ਗਿਆ ਜੀ, ਇਸ ਤਰ੍ਹਾਂ ਦੀਆਂ ਕਹਾਣੀਆਂ। ਮਗਰ ਇਹ ਸ਼ਲੋਕ ਖੰਡਨ ਕਰਦਾ ਹੈ ਕਿ ਬਾਬਾ ਫਰੀਦ ਕਿਸੇ ਜੰਗਲ ਵਿਚ ਨਹੀਂ ਗਿਆ। ਆਖੋ ਸਤਨਾਮ ਸ੍ਰੀ। ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਣ ਵਿਚ ਜੰਗਲ ਵਿਚ ਜਾ ਕੇ ਪੈਰਾਂ ਵਿਚ ਕੰਡੇ ਮਰਵਾਉਂਦਾ ਫਿਰਦਾ ਵਾ, ਜੰਗਲ ਦੇ ਵਿਚ ਨਾ ਜਾ। ਆਖਿਆ ਰੱਬ ਫਿਰ ਕਿੱਥੋਂ ਮਿਲੂਗਾ ਜੀ? ਹਾਂਜੀ
1: ਬੱਸੀ ਰੱਬ ਹਾਲੀ ਜੰਗਲ ਕਿਆ ਢੂੰਡਾ।
0: ਸਾਹਿਬ ਜੀ ਕਹਿੰਦੇ ਨੇ ਉਹ ਰੱਬ ਤੇ ਤੇਰੇ ਹਿਰਦੇ ਚ ਰਹਿੰਦਾ ਏ ਰੱਬ। ਬਾਬਾ ਬੁੱਲੇ ਸ਼ਾਹ ਇੱਕ ਬੜਾ ਰੱਬ ਦੇ ਪਿਆਰ ਵਿਚ ਰੱਤੀ ਹੋਈ ਆ ਰੂਹ, ਜਿਹੜੀ ਕਹਿੰਦੀ ਬੁੱਲੇ ਨਾਲੋਂ ਚੁੱਲਾ ਚੰਗਾ, ਬੁੱਲੇ ਨਾਲੋਂ ਗੱਜ ਕੇ ਬੋਲੋ, ਬੁੱਲੇ ਨਾਲੋਂ ਜਿਸ ਤੇ ਅੰਨ ਪਕਾਈ ਦਾ, ਬੁੱਲੇ ਨਾਲੋਂ ਤੇ ਚੁੱਲਾ ਚੰਗਾ ਹੈ ਜਿਹਦੇ ਵਿਚ ਅੱਗ ਤੇ ਬਲਦੀ ਆ, ਮਗਰ ਉਹਤੇ ਕੋਈ ਰੋਟੀ ਪਕਾ ਕੇ ਕਿਸੇ ਦਾ ਢਿੱਡ ਭਰਦਾ ਹੈ। ਆਪਣੇ ਆਪ ਨੂੰ ਇੰਨੀ ਨਿਮਰਤਾ ਚ ਕਹਿਣ ਵਾਲਾ ਕਹਿੰਦਾ ਬੁੱਲਿਆ ਰੱਬ ਤੇਥੋਂ ਵੱਖ ਨਹੀਂ। ਆ ਬੜਾ ਪਿਆਰ ਵਾਲਾ ਬਚਨ ਹੈ, ਬੁੱਲਿਆ ਰੱਬ ਤੇਥੋਂ ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ। ਤੂੰ ਵੇਖਦਾ ਹੈ ਸਰੀਰ, ਜੋਤ ਨੂੰ ਤੂੰ ਵੇਖਦਾ ਨਹੀਂ। ਕਦੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ ਕਿ ਭਾਈ ਨੰਦ ਲਾਲ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੱਥੇ ਕਿੱਥੇ ਵੇਖਿਆ ਹੈ, ਤੇ ਕਦੀ ਗੁਰੂ ਗੋਬਿੰਦ ਸਿੰਘ ਬਾਰੇ? ਭਾਈ ਨੰਦ ਲਾਲ ਸਾਹਿਬ ਕਹਿੰਦੇ ਰੂਹ ਹਰ ਦਰ ਜਿਸਮ, ਰੂਹ ਹਰ ਦਰ ਜਿਸਮ, ਜਿਸਮ ਕਹਿੰਦੇ ਸਰੀਰ ਨੂੰ, ਕਹਿੰਦੇ ਹਰ ਸਰੀਰ ਵਿਚ ਜਿਹੜੀ ਰੂਹ ਆ ਨਾ, ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ। ਉਹ ਕਹਿੰਦਾ ਦੁਨੀਆਂ ਤੇ ਜਾਣਦੀ ਉਹ ਗੁਰੂ ਗੋਬਿੰਦ ਸਿੰਘ ਆਨੰਦਪੁਰ ਬੈਠਾ ਹੈ, ਮੈਨੂੰ ਤੇ ਹਰ ਸਰੀਰ ਦੇ ਵਿਚ ਜਿਹੜੀ ਰੂਹ ਆ ਨਾ, ਜਿਹੜਾ ਨੂਰ ਚਮਕਦਾ ਹੈ, ਜਿਹੜੀ ਧੜਕਣ ਆ, ਮੈਨੂੰ ਪਤਾ ਵਾ ਕਿ ਹਰ ਸਰੀਰ ਵਿਚ ਜਿਹੜੀ ਧੜਕਣ ਧੜਕਰੀ ਆ ਉਹ ਗੁਰੂ ਗੋਬਿੰਦ ਸਿੰਘ ਹੀ ਆ। ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ, ਹਰ ਅੱਖ ਦੇ ਵਿਚ ਵੇਖਣ ਵਾਲਾ ਜਿਹੜਾ ਨੂਰ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆ। ਤੇ

0: ਕਹਿੰਦਾ ਰੱਬ ਤੇਥੋਂ ਵੱਖ ਨਹੀਂ, ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ। ਆਖਿਆ ਫਿਰ ਬੁੱਲਿਆ ਪਾਉਣ ਦੀ ਯੁਕਤੀ ਦੱਸ। ਕਹਿੰਦਾ ਰੱਬ ਦਾ ਕੀ ਪਾਉਣਾ, ਰੱਬ ਦਾ ਕਿਤਨਾ ਐਵੇਂ ਵੱਡੀ ਗੱਲ ਆਖੀ, ਰੱਬ ਮਿਲਦਾ ਨੀ, ਰੱਬ ਮਿਲਦਾ ਨੀ। ਗੱਲ ਤੇ ਇੱਕ ਵਿੱਚ ਹੀ ਸਾਰੀ ਗੱਲ ਮੁੱਕਦੀ ਆ, ਇੱਕੇ ਗੱਲ ਵਿੱਚ ਹੀ ਗੱਲ ਮੁੱਕ ਜਾਂਦੀ ਆ। ਬੁੱਲਿਆ ਰੱਬ ਦਾ ਕੀ ਪਾਉਣਾ ਹੈ, ਇਧਰੋਂ ਪੁੱਟਣਾ ਲਾਉਂਦਾ ਕੋਈ, ਇਧਰੋਂ ਪੁੱਟਦਾ ਕੋਈ, ਐਵੇਂ ਪਖੰਡ ਨਾ ਕਰੀਏ। ਗੱਲ ਇੱਕ ਵਿੱਚ ਹੀ ਫੈਸਲਾ ਹੈ ਕਿ ਇਹ ਰਸ ਛੋੜ, ਉਹ ਰਸ ਆਵਾ। ਆ ਦੁਨੀਆਂ ਦੇ ਰਸ ਛੱਡਾਂਗੇ ਤੇ ਉਹ ਰਸ ਆਊਗਾ, ਉਹ ਰਸ ਪੀਆ, ਫਿਰ ਇਹ ਰਸ ਨਹੀਂ ਪਾਵਾ। ਜਿੱਦਣ ਉਹ ਪੀ ਲਿਆ ਫਿਰ ਗਲਾਸੀਆਂ ਚੰਗੀਆਂ ਨਹੀਂ ਲੱਗਣਗੀਆਂ, ਫਿਰ ਇਹ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਣਗੇ। ਉਦਣ ਤੇ ਗੁਰਮੁਖ ਪਿਆਰੇ ਹੋ, ਫਿਰ ਉਹੋ ਹੀ ਰਸ ਚੰਗਾ ਲੱਗਣਾ। ਬਾਬਾ ਜੀ ਕਹਿੰਦੇ ਵਸੀ ਰੱਬ ਹਿਆਲੀਏ, ਉਹ ਤੇ ਤੇਰੇ ਹਿਰਦੇ ਵਿੱਚ ਵੱਸਦਾ ਹੈ। ਬਾਬਾ ਕਬੀਰ ਜੀ ਨੇ ਇੱਕ ਬਚਨ ਹੋਰ ਬੜਾ ਸੁੰਦਰ ਕੀਤਾ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਪ੍ਰਮਾਣ ਤੇ ਬੇਅੰਤ ਨੇ। ਇਸ ਸ਼ਬਦ ਦੇ ਉੱਤੇ ਸਾਰਾ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੇ ਉੱਤੇ ਪ੍ਰਮਾਣ ਮੋਹਰਾਂ ਲਾਊਗਾ। ਮਗਰ ਬਾਬਾ ਕਬੀਰ ਜੀ ਇੱਕ ਬੜਾ ਪਿਆਰਾ ਬਚਨ ਕਹਿੰਦੇ, ਕਹਿੰਦੇ ਅੱਲਾ ਏਕ ਮਸੀਤ ਬਸਤ ਹੈ, ਅੱਲੋ ਏਕ ਮੁਸਲਮਾਨ ਕੀ ਕਹਿੰਦੇ ਨੇ ਕਿੱਥੇ ਰਹਿੰਦਾ ਹੈ, ਮੱਕੇ ਮਦੀਨੇ ਮਸੀਤ ਵਿੱਚ ਰਹਿੰਦਾ ਹੈ। ਤੇ ਬਾਬਾ ਕਬੀਰ ਕਹਿੰਦਾ ਕਮਾਲ ਦੀ ਗੱਲ ਆ, ਅੱਲੋ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ। ਜੇ ਉਹ ਇੱਕ ਮਸੀਤ ਵਿੱਚ ਹੀ ਵੜ ਕੇ ਬੰਦ ਹੋ ਕੇ ਬੈਠਾ ਵਾ ਤੇ ਫਿਰ ਦੂਸਰੇ ਲੋਕਾਂ ਨੂੰ ਰੋਜੀ ਕੌਣ ਦੇਣ ਜਾਂਦਾ ਹੈ। ਆਖੋ ਸਤਨਾਮ ਸ੍ਰੀ। ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛੋ, ਨਮੋ ਸਰਬ ਗਾਉਣੇ ਗਾਉਣੇ ਗਾਉਣੇ, ਗਾਉਣ ਕਰਨਾ ਸਾਰਿਆਂ ਦੇ ਘਰ ਜਾਂਦਾ ਹੈ। ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਦੇਸੇ, ਨਮੋ ਸਰਬ ਸਾਰਿਆਂ ਦੇਸਾਂ ਵਿੱਚ ਸਾਰਿਆਂ ਭੇਸਾਂ ਵਿੱਚ ਰੱਬ ਹੀ ਤੁਰਿਆ ਫਿਰਦਾ ਹੈ। ਤੇਰੇ ਕੋ ਆਖੇ ਮਸੀਤ ਰਹਿੰਦਾ ਹੈ, ਅੱਲੋ ਇੱਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ। ਇਹ ਮੁਸਲਮਾਨਾਂ ਨੂੰ ਕਹਿ ਕੇ ਹੁਣ ਹਿੰਦੂ ਦੀ ਗੱਲ ਕਰਦਾ ਹੈ। ਕਹਿੰਦੇ ਹਿੰਦੂ ਮੂਰਤ ਨਾਮ ਨਿਵਾਸੀ, ਹਿੰਦੂ ਕਹਿੰਦਾ ਹੈ ਕਿ ਮੂਰਤੀ ਚ ਬੈਠਾ ਹੈ, ਮਗਰ ਬਾਬਾ ਕਬੀਰ ਕ੍ਰਾਂਤੀਕਾਰੀ ਭਗਤ ਹੋਇਆ ਹੈ। ਕਹਿੰਦਾ ਦੋ ਮੈਂ ਤੱਤ ਨਾ ਹੇਰਾ, ਮੈਨੂੰ ਦੋਵਾਂ ਵਿੱਚੋਂ ਤੱਤ ਨਹੀਂ ਲੱਭਿਆ। ਫਿਰ ਆਖਿਆ ਫਿਰ ਤੁਸੀਂ ਕਿੱਥੋਂ, ਕਹਿੰਦੇ ਅੱਲਾ ਰਾਮ ਜੀਵੋ ਤੇਰੀ ਨਾਈ, ਤੂੰ ਕਰ ਮਹਿਰਮਤ ਸਾਈ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੋ ਮਕਾਮਾ, ਦਿਲ ਮੈਂ ਖੋਜ ਦਿਲੇ ਮੈਂ ਖੋਜੋ, ਇਹੀ ਠੌਰ ਮਕਾਮਾ। ਉਹ ਦੁਨੀਆਂ ਦੇ ਲੋਕੋ ਆਪਣੇ ਦਿਲ ਚੋ ਰੱਬ ਲੱਭੋ, ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮੈਂ ਕਿਉਂ ਪਰੇਸ਼ਾਨੀਆਂ ਵਿੱਚ ਪਿਆ ਵਾ, ਰੱਬ ਨੂੰ ਕਿੱਥੋਂ ਲੱਭਦਾ ਫਿਰਦਾ ਹੈ। ਕਾਹੇ ਰੇ ਵਣ ਖੋਜਣ ਜਾਈ, ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ। ਇੱਕ ਵਾਰ ਤੀਸਰੇ ਬਾਪੂ ਨੂੰ ਪੁੱਛ ਲਓ, ਇੱਕ ਵਾਰ ਆਖੋ ਸਤਨਾਮ ਸ੍ਰੀ, ਤੀਸਰੇ ਨੂੰ ਦੱਸੋ, ਤੁਸੀਂ ਦੱਸੋ ਰੱਬ ਬਾਰੇ। ਕਹਿੰਦੇ ਸਭ ਕਿਛ ਘਰ ਮੈਂ, ਬੋਲੋ ਸਭ ਕਿਛ ਬਾਹਰ ਨਾਈ। ਆ ਸੁਣ ਲਿਆ ਹੁਣ, ਐਵੇਂ ਮਾਸਟਰ ਨੂੰ ਫੋਨ ਕਰਦੇ ਫਿਰਦੇ ਹੋ, ਐਵੇਂ ਹੋਰ ਨਾ ਪਿੱਛਿਆਂ ਪਾਸੇ ਫੋਨ ਕਰਦੇ ਫਿਰਦੇ ਹੋ। ਸਭ ਕਿਛ ਘਰ ਮੈਂ ਬਾਹਰ ਨਾਈ, ਬਾਹਰ ਟੋਲੇ ਸੋ ਭਰਮ ਭਲਾਈ। ਜਿਹੜਾ ਬਾਹਰੋਂ ਲੱਭਦਾ ਉਹ ਤੇ ਭਰਮ ਵਿੱਚ ਪਿਆ ਵਾ। ਬਾਬਾ ਜੀ ਵੀ ਇਹ ਬਚਨ ਕਰਦੇ ਨੇ, ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ, ਕੀ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਏ। ਰੱਬ ਤੇ ਤੇਰੇ ਘਰ ਰਹਿੰਦਾ ਏ, ਰੱਬ ਤੇ ਤੇਰੇ ਕੋਲ ਰਹਿੰਦਾ ਏ। ਆ ਵੇਖ ਤੇਰੇ ਅੰਦਰ ਬੋਲ ਤਾਂ ਰੱਬ ਹੀ ਰਿਹਾ, ਸਭੇ ਘੱਟ ਰਾਮ ਬੋਲੇ। ਫਿਰ ਬੋਲੋ ਸਭੇ ਘੱਟ ਰਾਬਾ ਬੋਲੇ, ਰਾਮ ਬਿਨਾ ਕੋ ਘੱਟ ਘੱਟ ਮੈਂ ਬਾਉਂਡ ਰਹਿੰਦਾ ਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪੁੱਛ ਲੋ ਜੀ, ਹਰ ਸਰੀਰ ਵਿੱਚ ਕੌਣ ਰਹਿੰਦਾ ਹੈ, ਤੇ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸੇ। ਕਮਾਲ ਦੀ ਗੱਲ ਆ, ਗੁਰੂ ਕਾ ਸਿੱਖ ਹੋ ਕੇ ਵੀ ਰੱਬ ਨੂੰ ਲੱਭਣ ਤੁਰੇ, ਇਹਦੇ ਨਾਲ ਦੀ ਵੱਧ ਨਸੀਬੀ ਵਾਲੀ ਗੱਲ ਕੋਈ ਨਹੀਂ। ਇੱਕ ਥਾਂ ਤੇ ਆ ਨਾਮ ਲੈਣ ਤੁਰ ਪੈਂਦੇ ਆਪਾਂ ਥਾਂ ਥਾਂ ਤੋਂ। ਮੇਰੇ ਸਾਹਿਬ ਨੂੰ ਮੇਰੇ ਬਚਨ ਅੱਜ ਅੰਮ੍ਰਿਤ ਵੇਲੇ ਚੱਲ ਰਿਹਾ ਸੀ, ਮੇਰੇ ਸਾਹਿਬ ਦਾ ਜਦੋਂ ਜਪਜੀਤ ਸਾਹਿਬ ਪੜ੍ਹ ਰਹੇ ਸਨ ਤੇ ਬਚਨ ਆ ਗਿਆ, ਜੇਤਾ ਕੀਤਾ ਤੇਤਾ ਨਾਉ, ਜਿੰਨਾ ਕੁਝ ਕੀਤਾ ਹੈ ਕੀ ਆ, ਨਾਮ ਹੀ ਹੈ, ਵਿਣ ਨਾਮ ਹੈ ਨਾਹੀ ਕੋ ਥਾਉ। ਤੇ ਗੁਰਮੁਖਾ ਪਿਆਰਿਆ, ਜਿੱਥੇ ਮਰਜ਼ੀ ਬਹਿ ਜਾ ਤੇ ਜਪਣ ਲੱਗ ਪੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਤੇ ਜੇ ਉੱਥੇ ਨਾਮ ਨਾ ਹੁੰਦਾ ਤੇ ਤੂੰ ਜਪ ਕਿਦਾਂ ਸਕਦੋ, ਧਿਆਨ ਦਿਓ। ਜੇ ਉੱਥੇ ਨਾਮ ਨਾ ਹੁੰਦਾ, ਜਿੱਥੇ ਪਾਣੀ ਨਾ ਹੋਵੇ ਉੱਥੋਂ ਪਾਣੀ ਪੀ ਸਕੀਦਾ, ਜਿੱਥੇ ਪਾਣੀ ਨਾ ਹੋਵੇ ਤੁਸੀਂ ਕਰਿਓ ਪਾਣੀ ਪਾਣੀ ਪਾਣੀ ਪਾਣੀ ਮਿਲਜੂ, ਜਿੱਥੇ ਰੋਟੀ ਨਾ ਹੋਵੇ ਉੱਥੇ ਕਰਿਓ ਰੋਟੀ ਰੋਟੀ ਰੋਟੀ ਮਿਲ ਜੂ। ਮਗਰ ਜੇ ਨਾਮ ਤੂੰ ਜਪਿਆ ਤੇ ਤੈਨੂੰ ਨਾਮ ਦਾ ਆਨੰਦ ਹੋ ਗਿਆ, ਇੱਥੋਂ ਸਿੱਧ ਹੁੰਦਾ ਤੂੰ ਜਿੱਥੇ ਬੈਠਾ ਵਾ ਨਾਮ ਉੱਥੇ ਵੀ ਹੈਗਾ ਏ। ਵਿਣ ਨਾਵੇ ਨਾਹੀ ਕੋ, ਜਿੱਥੇ ਮਰਜ਼ੀ ਬਹਿ ਜਾ, ਪਹਾੜ ਤੇ ਬਹਿ ਜਾ, ਸਮੁੰਦਰ ਅੱਗੇ ਕਹਿਦਾ, ਜੰਗਲ ਚ ਬਹਿ ਜਾ, ਜਿੱਥੇ ਮਰਜ਼ੀ ਬਹਿ ਜਾ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੇ ਨਾਹੀ ਕੋ, ਤੂੰ ਜਪਦਾ ਹੀ ਨਹੀਂ, ਤੂੰ ਉਸ ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰਦਾ। ਹਾਂਜੀ ਅਗਲਾ ਵਚਨ ਦੱਸੋ ਜੀ।
1: ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਿਓਮ।
0: ਹੁਣ ਇਸ ਸਰੀਰ ਦੀ ਹਾਲਤ ਕਹਿੰਦੇ ਨੇ, ਕਹਿੰਦੇ ਫਰੀਦਾ ਵੇਖ, ਇੱਕ ਦਿਨ ਇਹ ਸੀ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਤੇ ਨਿੱਕੇ ਨਿੱਕੇ ਕਦਮਾਂ ਦੇ ਨਾਲ ਇਹ ਸਰੀਰ ਜਦੋਂ ਜਵਾਨੀ ਵਿਚ ਸੀ ਨਾ, ਥਲ ਡੂੰਗਰ ਭਵਿਓਮ, ਥਲਾਂ ਵਿਚ ਤੇ ਬੜੇ ਡੂੰਗਰ ਕਹਿੰਦੇ ਪਹਾੜ ਨੂੰ। ਮੈਨੂੰ ਨੀ ਸੀ ਪਤਾ ਡੂੰਗਰ ਕਿਹਨੂੰ ਕਹਿੰਦੇ ਨੇ, ਤੇ ਮੈਂ ਸੋਚਣਾ ਡੂੰਗਰ ਕਿਹਨੂੰ ਕਹਿੰਦੇ ਨੇ। ਇੱਕ ਦਿਨ ਬੰਬੇ ਕਥਾ ਕਰਨ ਗਿਆ ਤੇ ਇੱਕ ਕਹਿੰਦੇ ਜੀ ਪ੍ਰਸ਼ਾਦਾ ਛਕਣ ਜਾਣਾ ਹੈ। ਮੈਂ ਕਿਹਾ ਜੀ ਚੱਲਣਾ ਕਿ ਕਿੱਥੇ ਕਹਾਉਣਾ ਹੈ, ਕਹਿੰਦੇ ਡੂੰਗਰ ਪਾੜੇ। ਉੱਥੇ ਇੱਕ ਜਗ੍ਹਾ ਦਾ ਨਾਮ ਹੈ ਡੂੰਗਰ ਪਾੜਾ। ਪਾੜਾ ਕਹਿੰਦੇ ਨੇ ਕਲੋਨੀ ਨੂੰ ਤੇ ਡੂੰਗਰ ਕਹਿੰਦੇ ਨੇ ਪਹਾੜ ਨੂੰ। ਤੇ ਮੈਂ ਕਿਹਾ ਜੀ ਇਹਦਾ ਅਰਥ ਕੀ ਆ ਡੂੰਗਰ ਪਾੜੇ ਦਾ, ਕਹਿੰਦਾ ਜੀ ਪਹਾੜ ਦੇ ਉੱਤੇ ਸਾਡਾ ਘਰ ਹੈ ਨਾ, ਇਸ ਕਰਕੇ ਉਹਨੂੰ ਕਹਿੰਦੇ ਡੂੰਗਰ ਪਾੜਾ। ਫਿਰ ਪਤਾ ਲੱਗ ਗਿਆ। ਹੋਰ ਵੀ ਸ਼ਬਦ ਆਪਾਂ ਪੜ੍ਹਦੇ ਹਾਂ, ਘੱਟ ਆਵ ਘੱਟ ਡੂੰਗਰ ਘਣਾ, ਇੱਕ ਨੁਰਗਣ ਬੈਲ ਹਮਾਰ ਪੜ੍ਹਦੇ ਹਾਂ ਨਾ, ਰਮਈਏ ਸੋ ਮੇਰੀ ਬੇਨਤੀ ਮੇਰੀ ਪੂੰਜੀ ਰਾਖ ਮਰਾਰ, ਉਹ ਵੀ ਸ਼ਬਦ ਵਿੱਚ ਡੂੰਗਰ ਸ਼ਬਦ ਆਇਆ। ਇੱਥੇ ਵੀ ਕਹਿੰਦੇ ਨੇ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਸਾਰੀ ਧਰਤੀ ਘੁੰਮ ਆਉਂਦਾ ਸਾਂ, ਪਹਾੜ ਘੁੰਮ ਆਉਂਦਾ ਸਾਂ, ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭਵੇ ਓਮ, ਸਾਰਾ ਦੁਨੀਆਂ ਘੁੰਮ ਆਉਂਦਾ ਸਾਂ, ਮਗਰ ਅੱਜ ਕੀ ਹੋ ਗਿਆ। ਹਾਂਜੀ
1: ਅੱਜ ਫਰੀਦਾ ਕੁੱਜੜਾ,
0: ਅੱਜ ਹੁਣ ਜਿਹੜਾ ਲੋਟਾ ਪਾਣੀ ਵਾਲਾ ਵਾ ਨਾ, ਕੁੱਜਾ ਪਾਣੀ ਵਾਲਾ, ਆ ਦੋ ਕਦਮ ਦੇ ਉੱਤੇ ਪਿਆ ਵਾ ਸਰੀਰ, ਇੰਨਾ ਕਮਜ਼ੋਰ ਹੋ ਗਿਆ। ਆਜ ਫਰੀਦੇ ਕੂਜੜਾ, ਬੋਲੋ ਆਜ ਫਰੀਦੇ, ਉਹ ਜਿਹੜਾ ਕੁੱਜਾ ਪਾਣੀ ਵਾਲਾ, ਸੈ ਕੋਹਾਂ ਥੀ ਓਮ, ਇਤਨਾ ਲੱਗਦਾ ਵਾ ਦੋ ਕਦਮ ਤੇ ਜਿਹੜਾ ਕੁੱਜਾ ਵਾ, ਮੈਂ ਇੱਥੋਂ ਤੱਕ ਵੀ ਨਹੀਂ ਉੱਠ ਕੇ ਤੁਰ ਸਕਦਾ। ਇਹ ਸਰੀਰ ਇੰਨਾ ਇੱਕ ਦਿਨ ਨਿਰਬਲ ਹੋ ਜਾਣਾ ਹੈ, ਇਹ ਸਰੀਰ ਇੰਨਾ ਕਮਜ਼ੋਰ ਹੋ ਜਾਣਾ ਹੈ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ। ਆ ਕਈ ਕਹਿੰਦੇ ਜੀ ਬੁੱਢਾ ਤੂੰ ਹੋ ਗਿਆ, ਤੇ ਗੱਲ ਕਰਦਾ ਉਹ ਗੁਰੂ ਕੇ ਪਿਆਰੇ, ਕਹਿੰਦੇ ਮੇਰਾ ਮਾਂ ਪਿਓ ਵੀ ਬੁੱਢਾ ਹੋਇਆ ਤੇ ਮੈਂ ਉਹਨਾਂ ਦੇ ਵਿੱਚੋਂ ਬਣਿਆ, ਮੈਂ ਵੀ ਬੁੱਢੇ ਹੋਣਾ ਹੈ, ਮਗਰ ਮੇਰੇ ਵਿੱਚ ਇੱਕ ਚੀਜ਼ ਇਹੋ ਜਿਹੀ ਆ ਜਿਹਦਾ ਮਾਂ ਪਿਓ ਬੁੱਢਾ ਨਹੀਂ ਹੁੰਦਾ ਤੇ ਉਹਨੇ ਵੀ ਬੁੱਢੀ ਨਹੀਂ ਹੋਣਾ। ਉਹ ਕੀ ਆ? ਅੰਦਰ ਆਤਮਾ, ਅੰਦਰ ਜਿਹੜੀ ਆਤਮਾ, ਸਰੀਰ ਜਿਹੜੇ ਮਾਂ ਪਿਓ ਚੋਂ ਬਣਿਆ, ਉਹ ਮਾਂ ਪਿਓ ਵੀ ਇੱਕ ਦਿਨ ਬੁੱਢਾ ਹੋਇਆ ਤੇ ਇਹਨੇ ਵੀ ਬੁੱਢਾ ਹੋਣਾ, ਕਿਉਂਕਿ ਬੁੱਢਿਆਂ ਚੋਂ ਬਣਿਆ ਨਾ, ਇਹ ਵੀ ਬੁੱਢੇ ਹੋ ਗਏ। ਮਗਰ ਜਿਹੜੀ ਆਤਮਾ ਹੈ ਉਹ ਨਵੇਂ ਨਕੋਰ ਪਰਮ ਪਿਤਾ ਪਰਮੇਸ਼ਵਰ ਦੇ ਵਿੱਚੋਂ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਹ ਬੁੱਢਾ ਨਾ ਉਹ ਬਾਲਾ, ਉਹ ਸਦਾ ਨਮਸਤੰਗ ਜਰਾਰੰਗ, ਨਮਸਤੰਗ ਜਰਾਰੰਗ, ਵਡੇਪੇ ਦਾ ਵੈਰੀ ਆ ਉਹ ਪਰਮੇਸ਼ਵਰ। ਉਹਨੂੰ ਕਦੀ ਵਡੇਪਾ ਆਉਂਦਾ ਹੀ ਨਹੀਂ, ਉਹ ਕਦੀ ਜੰਮਿਆ ਹੀ ਨਹੀਂ, ਕਦੀ ਉਹ ਬੁੱਢਾ ਹੋਇਆ ਹੀ ਨਹੀਂ, ਤੇ ਉਸ ਪਰਮੇਸ਼ਵਰ ਦੇ ਵਿੱਚੋਂ ਜੰਮੀ ਹੋਈ ਆਤਮਾ ਵੀ ਕਦੀ ਤੁਸੀਂ ਕਦੀ ਵੇਖਿਓ? ਬਜ਼ੁਰਗ ਤੋਂ ਬਜ਼ੁਰਗ ਬੰਦੇ ਦੇ ਅੰਦਰ ਵੀ ਜਿਹੜੀ ਆਤਮਾ ਵਾ, ਕਈ ਵਾਰ ਮਹਿਸੂਸ ਕਰਦਾ ਕਿ ਮੈਂ ਬੁੱਢਾ ਨਹੀਂ, ਸਰੀਰ ਬੁੱਢਾ ਹੈ। ਉਹਦੀ ਸੋਚ ਬੱਚਿਆਂ ਵਾਲੀ ਹੁੰਦੀ, ਉਹਨੂੰ ਐਵੇਂ ਲੱਗਦਾ ਵਾ ਉਹਦਾ ਬਚਪਨ ਉਹਨੂੰ ਇਸ ਤਰ੍ਹਾਂ ਚੇਤੇ ਆਉਂਦਾ ਜਿਵੇਂ ਅਜੇ ਕੱਲ ਦੀ ਗੱਲ ਆ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਅੱਜ ਫਰੀਦੇ ਕੂਜੜਾ, ਜਿਹੜਾ ਅੱਜ ਫਰੀਦੇ ਦਾ ਕੁੱਜਾ ਉਹ ਪਿਆ ਲਾਗੇ ਹੀ, ਤੇ ਇਸ ਤਰ੍ਹਾਂ ਲੱਗਦਾ ਜੀ ਕੋਈ ਸਵਾ ਕੁਵਾਂ ਤੇ ਪਿਆ ਏ। ਇਹ ਸਰੀਰ ਇੱਕ ਦਿਨ ਢਲ ਜਾਣਾ ਹੈ। ਇਹ ਸਰੀਰ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, 10 ਬਾਲ ਤਣ 20 ਰਵਣ, 30 ਕਾ ਸੁੰਦਰ ਕਹਾਵੇ, 40 ਪੁਰ ਹੋਏ, 85 ਪੱਗ ਕਿਸੇ, 60 ਕੋ ਵਡੇਪਾ ਆਵੇ, 70 ਕਾ ਮਤ ਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾਸਣੀ ਮੂਲ ਨਾ ਜਾਣੇ ਆਪ ਬਾਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ। ਪਰ ਲੱਭ ਕੇ ਵੇਖਿਆ ਤੇ ਸਰੀਰ ਹੈ ਕੀ ਸੀ? ਧੂ ਦਾ, ਧੂਏ ਦਾ ਪਹਾੜ ਸੀ। ਐਵੇਂ ਸਮਝਦਾ ਰਿਹਾ ਇਹਨੇ ਇੱਥੇ ਰਹਿਣਾ ਇੱਥੇ ਰਹਿਣਾ, ਜਿਸ ਤਰ੍ਹਾਂ ਧੂਏ ਦੇ ਪਹਾੜ ਜਦੋਂ ਹਵਾ ਆਉਂਦੀ ਹੈ ਤੇ ਉੱਡ ਜਾਂਦੇ ਨੇ, ਇਸ ਤਰ੍ਹਾਂ ਹੀ ਇਹ ਸਰੀਰ ਇੱਕ ਦਿਨ ਦੁਨੀਆ ਦੇ ਉੱਤੋਂ ਅੱਜ ਦਿਸ ਰਿਹਾ ਹੈ ਤੇ ਵੇਖਣਾ ਕਿਸ ਦਿਨ ਇਹਨੇ ਦਿਸਣਾ ਹੀ ਨਹੀਂ, ਕਿਸੇ ਦਿਨ ਲੱਭਣਾ ਲੋਕਾਂ ਨੇ ਉਹ ਕਿੱਧਰ ਗਿਆ, ਕਹਾਂ ਤੇ ਆਇਆ, ਕਹਾਂ ਗਿਆ, ਕਹਿ ਜਾਏ ਸਮਾਵੇ ਕਿੱਥੇ ਚਲੇ ਜਾਂਦਾ ਹੈ। ਇਹ ਤੇ ਧੂਏ ਦਾ ਪਹਾੜ ਸੀ ਸੱਜਣਾ, ਜਿਹਨੂੰ ਫੜੀ ਫਿਰਦਾ ਤੇ ਇੱਕ ਚੀਜ਼ ਰਹਿਣ ਵਾਲੀ ਹੈ, ਉਹ ਜਿਹੜੀ ਤੇਰੀ ਅੰਦਰ ਆਤਮਾ ਹੈ ਉਹ ਨਵੀਂ ਨਕੋਰ ਆ। ਬਾਬਾ ਫਰੀਦ ਜੀ ਕਹਿੰਦੇ ਵੇਖੋ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਂ ਸਾਰੀ ਦੁਨੀਆ ਫਿਰ ਆਉਂਦਾ ਸਾਂ, ਮਗਰ ਅੱਜ ਕੀ ਭਾਣਾ ਵਰਤ ਗਿਆ, ਇਹ ਸਰੀਰ ਬੁੱਢਾ ਹੋ ਗਿਆ। ਤੇ ਗੁਰਮੁਖ ਪਿਆਰਿਓ, ਇਹ ਸਰੀਰ ਅੱਜ ਉੱਥੇ ਕੁੱਜੇ ਚ ਪਿਆ ਪਾਣੀ ਨਹੀਂ ਫੜ ਸਕਦਾ। ਮੈਂ ਇੱਕ ਵਚਨ ਪੜ ਗਿਆ ਸਾਂ, ਤੁਹਾਡੇ ਵਿੱਚੋਂ ਕੋਈ ਪਾਠ ਕਰਨ ਵਾਲੇ ਸੱਜਣ ਹੋਣ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਨਾ, 10 ਬਾਲ ਤਣ 20 ਰਵਣ, 30 ਕਾ ਸੁੰਦਰ ਕਹਾਵੇ ਤੇ ਪਾਠੀ ਪਾਠ ਕਰਦੇ ਨੇ ਚਲੀ ਸੀ ਚਾਲੀ ਸੀ ਪੁਰ ਹੋਏ ਪਚਾਸੀ, ਧਿਆਨ ਦੇਣਾ ਚਾਲੀ ਸੀ ਪੁਰ, ਇਸ ਤਰ੍ਹਾਂ ਨੀ ਪਾਠ, ਦਸ ਬਾਲਤਨ ਵੀਸ ਰਵਣ ਤੀਸਾ ਕਾ ਸੁੰਦਰ ਕਹਾਵੇ, ਚਲੀ ਸੀ ਪੁਰ ਹੋਏ, ਚਾਲੀਆਂ ਦਾ ਪੂਰਾ ਹੀ ਹੋ ਗਿਆ, ਹੁਣ ਪੂਰਾ ਹੋ ਗਿਆ, ਤੇ ਪਚਾਸੀ ਪੱਗ ਖਿੱਸੇ, ਪੰਜਾਹਾਂ ਸਾਲਾਂ ਦੇ ਵਿੱਚ ਪੈਰ ਪਛਾਣ ਨੂੰ ਖਿਸਕਣ ਲੱਗ ਪਿਆ, ਤੇ ਸੱਠੀ ਕੋ ਵੱਡੇਪਾ ਆਵੇ। ਪਾਠ ਦੀ ਵੰਡ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਕੀਤੀ ਹੈ, ਕਈ ਵਾਰ ਆਪਾਂ ਇਸ ਤਰ੍ਹਾਂ ਕਰਦੇ ਨੇ ਚਾਲੀ ਸੀ ਪੁਰ ਹੋਏ ਪਚਾਸੀ, ਚਾਲੀ ਸੀ ਪੁਰ ਹੋਏ ਪਚਾਸੀ, ਅਰਥ ਕੀ ਕਰੋਗੇ ਫਿਰ? ਅਰਥ ਮਹਾਂਪੁਰਸ਼ ਕਹਿੰਦੇ ਨੇ ਚਲੀ ਸੀ ਪੁਰ ਹੋਏ ਪਚਾਸੀ ਪੱਗ ਖਿੱਸੇ ਤੇ ਸੱਠੀ ਕੋ ਵੱਡੇਪਾ ਆਵੇ। ਵੰਡ ਹੋ ਗਈ ਨਾ, ਚਾਲੀਆਂ ਚ ਪੂਰਾ ਹੋ ਗਿਆ, ਪੰਜਾਹਾਂ ਵਿਚ ਪੈਰ ਖਿਸ ਗਿਆ, ਤੇ ਸੱਠਾਂ ਨੂੰ ਵੱਡੇਪਾ ਆ ਗਿਆ, ਫਿਰ ਸੱਤਰਾਂ ਕਾ ਮਤਹੀਨ। ਕਹਿੰਦੇ ਇਹਦੇ ਨਾਲ ਕੀ ਗੱਲ ਕਰਨੀ, ਇਹਦੀ ਤੇ ਮਤ ਮਾਰੀ ਗਈ ਬੁੱਢੇ ਦੀ, ਗੱਲਾਂ ਨੀ ਕਰਦੇ, ਗੱਲਾਂ ਇੱਥੇ ਲਿਖਿਆ ਹੈ ਬਾਣੀ ਵਿੱਚ, ਸੱਤਰਾਂ ਕਾ ਮਤਹੀਣ ਤੇ ਅਸੀਆਂ ਕਾ ਵਿਹਾਰ ਨਾ ਪਾਵੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਇਸ ਵੱਡੇਪੇ ਦੇ ਹੜ ਆਉਣ ਤੋਂ ਪਹਿਲੋਂ ਪਹਿਲੋਂ ਆਪਾਂ ਜਪ ਲਈਏ ਸਤਨਾਮ ਸ੍ਰੀ ਵਾਹਿਗੁਰੂ, ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ। ਗੁਰਮੁਖ ਪਿਆਰੀਆਂ ਰੂਹਾਂ ਆਪ ਜੀ ਦੇ ਵਿੱਚੋਂ ਇੱਕ ਬੀਬੀ ਭੈਣ ਨੇ ਅੱਜ ਅੰਮ੍ਰਿਤ ਛਕਣ ਨੂੰ ਸਾਡੇ ਨਾਲ ਬਚਨ ਕੀਤਾ ਹੈ, ਹੋਰ ਤੁਹਾਡੇ ਵਿੱਚ ਕੋਈ ਗੁਰਮੁਖ ਪਿਆਰੀਆਂ ਰੂਹਾਂ ਅੰਮ੍ਰਿਤ ਛਕਣ ਲਈ ਤਿਆਰ ਹੋਣ, ਮੋਡੈਸਟੋ ਬੇਨਤੀ ਕੀਤੀ ਸੰਗਤ ਨੂੰ, ਫ੍ਰੀ ਮੋਡ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਐਰਕਾ ਅੰਮ੍ਰਿਤ ਸੰਚਾਰ ਨਹੀਂ ਹੋਇਆ ਕਿਹਾ ਸੀ, ਉਹਨਾਂ ਨੂੰ ਬੇਨਤੀ ਕੀਤੀ ਹੈ, ਪੰਜ ਪਿਆਰਿਆਂ ਦਾ ਇੰਤਜ਼ਾਮ ਕਰਕੇ ਆਪ ਜੀ ਨੂੰ ਛੇਤੀ ਤੋਂ ਛੇਤੀ ਦੱਸ ਦਿੱਤਾ ਜਾਊਗਾ। ਮੇਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰੇ, 29 ਤਰੀਕ ਵਾਲਾ ਦਿਨ ਫਿਰ ਇਸ ਕਲਗੀਧਰ ਪਾ, ਮੈਨੂੰ ਤੇ ਇਤਨਾ ਲੱਗਦਾ ਹੈ ਕਿ ਇੱਥੇ ਗੁਰਦੁਆਰੇ ਬਹੁਤ ਨੇ, ਮਗਰ ਇੱਕ ਗੁਰਦੁਆਰੇ ਦਾ ਨਾਮ ਹੀ ਕੀ ਆ, ਕੀ ਉੱਚੀ ਸਾਰੀ ਦੱਸੋ, ਕਲਗੀਧਰ। ਇਸ ਗੁਰਦੁਆਰੇ ਦਾ ਨਾਮ ਕਲਗੀਧਰ ਪਾਤਸ਼ਾਹ ਦੇ ਨਾਮ ਤੇ ਕਲਗੀਧਰ ਪਾਤਸ਼ਾਹ ਦੇ ਘਰ ਤੇ ਫਿਰ ਅੰਮ੍ਰਿਤ ਸੰਚਾਰ ਹੋਣਾ ਹੀ ਹੋਣਾ ਹੈ। ਇਹ ਕਲਗੀਧਰ ਦਾ ਜੋ ਘਰ ਹੋਇਆ, ਕਲਗੀਧਰ ਦੇ ਘਰ ਤੇ ਇੱਕੋ ਹੀ ਦਾਤ ਆ, ਸਤਿਗੁਰ ਤੇ ਦਾਤਾ ਹੀ ਇਸ ਗੱਲ ਦਾ ਵਾ ਕਿ ਉਹਨੂੰ ਆਪਾਂ ਕਹਿੰਦੇ ਅੰਮ੍ਰਿਤ ਦਾ ਦਾਤਾ। ਕੀ ਕਹਿੰਦੇ ਆ, ਵੇਖੋ ਅਲੀ ਪੁੱਤ ਵਾਰੇ ਨੇ, ਆਨੰਦਪੁਰ ਵਾਰਿਆ, ਮਗਰ ਜਦੋਂ ਉਹਨਾਂ ਨੂੰ ਮੁਖਾਤਬ ਕਰਕੇ ਬੋਲਦੇ ਆ ਤੇ ਕਹਿੰਦੇ ਆ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਅੰਮ੍ਰਿਤ ਕੇ ਦਾਤੇ ਕਿਹਨੇ ਨਾ, ਤੇ ਉਹਦੇ ਘਰ ਆਉਣ ਵਾਲੇ ਹੋ, ਉਹਦੀ ਦਾਤ ਤੋਂ ਵਾਂਝੇ ਨਾ ਰਹਿ ਜਿਓ। ਸਤਿਗੁਰੂ ਦੀ ਦਾਤ ਪ੍ਰਾਪਤ ਮੇਰੀ ਉਹ ਬੱਚੀਓ ਧੀਓ ਗੁਰਸਿੱਖੋ ਪਿਆਰਿਓ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਤਿਆਰੀ ਕਰ ਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤ ਬਣ ਲਈ। ਸਤਿਗੁਰੂ ਕਿਰਪਾ ਕਰੇ, ਭੁੱਲਾਂ ਨਾ ਚਿਤਾਰਨੀਆਂ, ਰੋਜ਼ ਆਇਆ ਕਰੋ, ਢਿੱਲੇ ਨਾ ਪੈਣਾ, ਇੱਕ ਇੱਕ ਦੋ ਦੋ ਪ੍ਰੇਮੀ ਨੂੰ ਹੋਰ ਫੋਨ ਕਰੋ, ਮੇਰਾ ਸਤਿਗੁਰੂ ਕਿਰਪਾ ਕਰੂਗਾ, ਗਲ ਨਾਲ ਲਾ ਕੇ ਅਸੀਸਾਂ ਦੇਊਗਾ ਤੁਹਾਨੂੰ। ਤੁਸੀਂ ਅਰਬਾਂ ਰੁਪਈਆ ਵੀ ਦਾਨ ਕਰ ਦੋ, ਗੁਰੂ ਉਹਨਾਂ ਪਿਆਰ ਨਹੀਂ ਕਰਦਾ ਜਿੰਨਾ ਉਦੋਂ ਪਿਆਰ ਕਰਦਾ ਜਦੋਂ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਆਈਏ। ਬੜਾ ਪਿਆਰ ਕਰਦਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ, ਤੇ ਆਪ ਜੀ ਆਇਆ ਕਰੋ ਤੇ ਹੋਰਨਾਂ ਨੂੰ ਪ੍ਰੇਰਿਆ ਕਰੋ। ਜਿੰਨੇ ਗੁਰਸਿੱਖਾਂ ਦੇ ਕੰਨਾਂ ਵਿੱਚ ਬਾਬੇ ਨਾਨਕ ਦੀ ਬਾਣੀ ਪਊਗੀ ਭਾਈ, ਉਹਨਾਂ ਦਾ ਉਧਾਰ ਹੋ ਜਾਊਗਾ, ਉਹਦੇ ਵਿੱਚੋਂ ਪੁੰਨ ਮਿਲੂਗਾ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਹਿਮੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਪਿਆਰਿਓ, ਸਤ ਸੰਗੀ ਜਨੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਨਦਰੇ ਅਨਾਇਤ ਦਾ ਸਦਕਾ, ਆਪ ਜੀ ਅੱਜ ਹਫਤਾਵਾਰੀ ਦੀਵਾਨ ਦੇ ਵਿਚ ਗਰੀਬ ਨਿਵਾਜ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਘਰਾਂ ਘਰਾਂ ਤੋਂ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਗੱਡੀਆਂ ਲੈ ਕੇ ਗੁਰੂ ਦਰ ਨੂੰ ਦੌੜੇ ਹੋ। ਇਹ ਪਿਆਸ ਸਿੱਖ ਦੇ ਮਨ ਵਿਚ ਸਤਿਗੁਰੂ ਕਿਰਪਾ ਕਰੇ ਹੋਰ ਤਤਪਰ ਹੋਵੇ। ਜਿਹੜੀ ਹਫਤਾਵਾਰੀ ਦੀਵਾਨ ਦੀ ਪਿਆਸ ਹੈ ਇਹ ਰੋਜ਼ ਦੀ ਬਣ ਜਾਏ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰੂ ਦੇ ਸਿੱਖ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਰੋਜ਼ ਦਰਸ਼ਨ ਕਰਨੇ ਨੇ। ਦਰਸ਼ਨ ਪਰਸੀ ਹੈ ਗੁਰੂ ਕਹੇ ਜਨਮ ਮਰਨ ਦੁੱਖ ਜਾਏ। ਮਨ ਵਿਚ ਵਿਚਾਰ ਆ ਰਹੀ ਸੀ ਕਿ ਇਸ ਧਰਤੀ ਨੂੰ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਇਹ ਨਿਰਦਈ ਧਰਤੀ, ਮਗਰ ਵੇਖਣ ਵਿਚ ਇਸ ਤਰ੍ਹਾਂ ਆਇਆ ਹੈ ਕਿ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਮਨ ਵਿਚ ਗੁਰੂ ਦੀ ਪ੍ਰੀਤੀ ਜ਼ਿਆਦਾ ਹੈ। ਆਪਾਂ ਅਕਸਰ ਕਹਿੰਦੇ ਹਾਂ ਜਿੰਨਾ ਇਨਸਾਨ ਨੇੜੇ ਹੁੰਦਾ ਹੈ ਓਨਾ ਹੀ ਦੂਰ ਹੁੰਦਾ ਹੈ, ਜਿੰਨਾ ਦੂਰ ਹੁੰਦਾ ਹੈ ਓਨਾ ਹੀ ਨੇੜੇ ਹੁੰਦਾ ਹੈ। ਐਤਵਾਰ ਆਪ ਜੀ ਨੂੰ ਗੱਡੀਆਂ ਲੈ ਕੇ ਗੁਰੂ ਘਰ ਵੱਲ ਨੂੰ ਦੌੜਦਿਆਂ ਮਨ ਵਿਚ ਇਹ ਖਿਆਲ ਆਉਂਦਾ ਹੈ ਕਿ ਇੰਡੀਆ ਵਿਚ ਵੀ ਐਤਵਾਰ ਆਉਂਦਾ ਹੈ, ਮਗਰ ਬਹੁਤ ਘੱਟ ਰੂਹਾਂ, 100 ਦੇ ਵਿਚੋਂ 25% ਰੂਹਾਂ ਜਿਹੜੀਆਂ ਸ੍ਰੀ ਹਰਿਮੰਦਰ ਦੇ ਦਰਸ਼ਨ ਕਰਨ ਜਾਂਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰ, ਆਨੰਦਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗੁਰੂ ਘਰ ਵਿਚ ਜਾਂਦੀਆਂ। 75% ਲੋਕ ਕੇਵਲ ਸਵੇਰੇ ਉੱਠਦੇ ਨੇ, ਸਿਰ ਨਹਾਉਂਦੇ ਨੇ, ਇਸ਼ਨਾਨ ਕਰਦੇ ਨੇ, ਕਹਿੰਦੇ ਅੱਜ ਹਫਤਾਵਾਰੀ ਛੁੱਟੀ ਦਾ ਦਿਨ ਹੈ, ਛੁੱਟੀ ਮਨਾਓ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿਚ ਕਹਿੰਦੇ ਆ ਦਿੱਤ ਕਰੇ ਭਗਤ ਆਰੰਭ। ਐਤਵਾਰ ਤਾਂ ਭਗਤੀ ਆਰੰਭ ਕਰਨੀ ਚਾਹੀਦੀ ਕਿਉਂਕਿ ਛੁੱਟੀ ਦਾ ਦਿਨ ਹੈ, ਸਾਰਾ ਦਿਨ ਵਿਹਲੇ ਆ, ਗੁਰੂ ਦੇ ਕੋਲ ਜਾਓ। ਜਿਹੜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਪੂਰਨੇ ਪਾਏ ਨੇ ਵਿਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਦਰਗਾਹ ਦੇ ਵਿਚ ਜਗ੍ਹਾ ਹੀ ਤਾਂ ਮਿਲਦੀ ਆ ਜੇ ਜੀਵ ਸੇਵਾ ਤੇ ਸਿਮਰਨ ਦੇ ਨਾਲ ਜੁੜ ਜਾਵੇ। ਇਹ ਬਾਣੀ ਦੇ ਫੈਸਲੇ ਮੇਰੇ ਨਹੀਂ। ਜੇ ਜੀਵ ਸੇਵਾ ਕਰੇ, ਐਤਵਾਰ ਵਾਲੇ ਦਿਨ ਇਹਦੇ ਮਨ ਵਿਚ ਚਾਹ ਹੋਵੇ ਅੱਗੇ ਤੇ ਮੈਨੂੰ ਕੰਮ ਕਾਰ ਵਿਚੋਂ ਸਮਾਂ ਨਹੀਂ ਮਿਲਦਾ ਤੇ ਮੈਂ ਜਾ ਕੇ ਕੰਮ ਕਾਰ ਦੇ ਵਿਚੋਂ ਕੋਈ ਸਮਾਂ ਕੱਢ ਕੇ ਜਾਂਦਾ ਜਾਂਦਾ ਜਾਣਾ ਵਾਂ, ਦਰਸ਼ਨ ਕਰਕੇ ਕੰਮ ਤੇ ਚਲਿਆ ਜਾਣਾ, ਅੱਜ ਛੁੱਟੀ ਹੈ, ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿਚੋਂ ਕੁਝ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਪਿਆਰਿਆਂ ਦੇ ਜੋੜੇ ਝਾੜਨੇ ਨੇ, ਅੱਜ ਮੈਂ ਕੁਝ ਸਮਾਂ ਆਪਣੀ ਦੁਨੀਆਂ ਦੇ ਵਿਚੋਂ ਸਮਾਂ ਕੱਢ ਕੇ ਜਦੋਂ ਗੁਰੂ ਨਾਨਕ ਦੀ ਸੰਗਤ ਲੰਗਰ ਛਕੂਗੀ ਮੈਂ ਜੂਠੇ ਬਰਤਨ ਸਾਫ਼ ਕਰਨੇ ਨੇ, ਅੱਜ ਮੈਂ ਰੋਟੀਆਂ ਪਕਾਉਣੀਆਂ, ਅੱਜ ਮੈਂ ਜਲ ਛਕਾਉਣਾ ਸੰਗਤਾਂ ਨੂੰ। ਮਨ ਵਿਚ ਭਾਵਨਾ ਐਤਵਾਰ ਵਾਲੇ ਦਿਨ ਇਹ ਪਰਿਪੱਕ ਬਣ ਜਾਏ ਕਿ ਐਤਵਾਰ ਬਹੁਤਾ ਸਮਾਂ ਮੈਂ ਆਪਣੇ ਸਤਿਗੁਰੂ ਦੇ ਦੀਵਾਰ ਉੱਤੇ ਗੁਜ਼ਾਰਨਾ ਹੈ, ਸਤਸੰਗਤ ਵਿਚ ਗੁਜ਼ਾਰਨਾ ਹੈ। ਤੁਹਾਡੇ ਉੱਤੇ ਸਤਿਗੁਰੂ ਗਰੀਬ ਨਿਵਾਜ ਤੁੱਠੇ ਨੇ। ਬਾਣੀ ਦੇ ਵਿਚ ਇਕ ਥਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਲਿਖਿਆ, ਬਾਹਾਂ ਪਕੜ ਜਿਸ ਮਾਰਗ ਪਾਵੋ। ਬੋਲੋ, ਬਾਹਾਂ ਪਕੜ ਜਿਸ ਮਾਰਗ ਪਾਵੋ, ਚਰਨ ਚੱਲੋ ਮਾਰਗ ਗੋਬਿੰਦ। ਇਹ ਜਿਹੜਾ ਗੋਬਿੰਦ ਦਾ ਮਾਰਗ ਆ, ਗੁਰਦੁਆਰੇ ਆਉਣਾ ਜੀਵ ਆਤਮਾ ਨੇ, ਇਥੋਂ ਜੀਵਨ ਦੀ ਸੋਝੀ ਪ੍ਰਾਪਤ ਕਰਨੀ। ਸਤਿਗੁਰੂ ਕਹਿੰਦੇ ਜਿਹਨੂੰ ਤੂੰ ਬਾਹ ਫੜ ਕੇ ਆਪ ਇਸ ਰਸਤੇ ਦੇ ਉੱਤੇ ਪਾਉਣਾ ਹੈ, ਉਹ ਜੀਵ ਆਤਮਾ ਤੇਰੇ ਦਰਬਾਰ ਵਿਚ ਆਉਂਦੀ, ਤੇਰੀ ਪਨਾਹ ਦੇ ਵਿਚ ਆਉਂਦੀ, ਤੇਰੀ ਸ਼ਰਨ ਵਿਚ ਆਉਂਦੀ। ਤੁਸੀਂ ਸੋਚੋ ਹੁਣ ਜਿੱਦਣ ਸੰਗਰਾਂਦ ਵਾਲੇ ਦਿਨ ਦੱਸ ਰਹੇ ਨੇ ਆਪ ਜੀ ਦੇ ਆਣ ਕੇ ਜੋੜੇ ਝਾੜੇ ਸੀ, ਉਦਣ ਵੀ ਬੇਨਤੀ ਕੀਤੀ ਸੀ ਕਿ ਮਨ ਵਿਚ ਸੋਚੋ ਕਿ ਸਤਿਗੁਰੂ ਕਹਿੰਦੇ ਨੇ ਜਿਹਦੀ ਤੂੰ ਬਾਂਹ ਫੜ ਕੇ ਗੁਰਦੁਆਰੇ ਦੇ ਰਾਹ ਤੇ ਪਾਵੇਂ ਉਹ ਆਉਂਦਾ ਏ। ਤੇ ਜੇ ਤੁਸੀਂ ਹੁਣ ਗੁਰਦੁਆਰੇ ਆਇਓ ਗੁਰਮੁਖ ਪਿਆਰੇ, ਤੇ ਇਥੋਂ ਇਹ ਸਿੱਧ ਹੁੰਦਾ ਏ ਕਿ ਸਤਿਗੁਰੂ ਗੁਰੂ ਨਾਨਕ ਨੇ ਅੱਜ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਜਿੰਨੇ ਗੁਰੂ ਨਾਨਕ ਦੀ ਸੰਗਤ ਆਏ ਆ ਸਾਡੀ ਸਾਰਿਆਂ ਨੂੰ ਬਾਂਹ ਫੜੀ, ਬਾਂਹ ਫੜ ਕੇ ਰਸਤੇ ਉੱਤੇ ਪਾ ਕੇ ਇਹ ਫੁਰਨਾ ਬਣਾਇਆ, ਚੱਲ ਗੁਰਦੁਆਰੇ ਚੱਲੀਏ। ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ, ਗੁਰੂਦੁਆਰੇ ਹੋਏ ਕੇ ਸਾਹਿਬ ਸੰਭਾਲਿਓ, ਗੁਰਦੁਆਰੇ ਜਾ ਕੇ ਉਥੇ ਸਾਹਿਬ ਨੂੰ ਯਾਦ ਕਰਿਓ, ਕਥਾ ਕਹਾਣੀਆਂ ਕਰਿਓ ਪਰਮ ਪਿਤਾ ਪਰਮੇਸ਼ਵਰ ਦੀਆਂ। ਇਹ ਸਤਿਗੁਰੂ ਨੇ ਭਾਗ ਆਪਾਂ ਨੂੰ ਲਾਏ ਨੇ, ਉਦਮ ਬਖਸ਼ਿਆ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਿ ਆਪਾਂ ਜਿੰਨੇ ਗੁਰਮੁਖ ਪਿਆਰੇ ਅੱਜ ਐਤਵਾਰ ਵਾਲੇ ਹਫ਼ਤਾਵਾਰੀ ਦੀਵਾਨ ਵਿਚ ਸਤਿਗੁਰੂ ਦੀ ਸ਼ਰਨ ਵਿਚ ਪਨਾਹ ਵਿਚ ਆਏ ਹਾਂ। ਦੋ ਚੀਜ਼ਾਂ ਲੈਣ ਗੁਰੂ ਨਾਨਕ ਦੇ ਘਰੋਂ ਆਪਾਂ ਮਕਸਦ ਲੈਣ ਤੇ ਆਏ ਹਾਂ, ਸੇਵਾ ਤੇ ਸਿਮਰਨ। ਸੇਵਾ ਕਰਨੀ ਆ, ਸਤਸੰਗਤ ਦੇ ਜੋੜੇ ਝਾੜਨੇ ਨੇ, ਝਾੜੂ ਮਾਰਨਾ ਏ, ਲੰਗਰ ਛਕਾਉਣਾ ਏ, ਲੰਗਰ ਦੇ ਬਰਤਨ ਸਾਫ਼ ਕਰਨੇ ਨੇ, ਜਲ ਵਰਤਾਉਣਾ ਏ, ਪ੍ਰਸ਼ਾਦੇ ਛਕਾਉਣੇ ਨੇ, ਇਹ ਸੇਵਾ ਏ। ਫਿਰ ਸਿਮਰਨ ਕਰਨਾ ਏ, ਸਤਿਗੁਰੂ ਗਰੀਬ ਨਵਾਜ ਦਾ ਸੰਗਤ ਵਿਚ ਬਹਿ ਕੇ ਸਤਿਗੁਰੂ ਦਾ ਹੁਕਮ ਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰਿਆ ਕਰਾਂ ਜੀ ਮਿਲ ਸਾਧ ਸੰਗਤ ਭਜ ਕੇਵਲ ਨਾ। ਗੁਰੂ ਕਿਰਪਾ ਕਰੇ, ਇਹ ਇੰਨੀ ਵਗਦੀ ਅੱਜ ਦੀ ਤੇਜ਼ੀ ਦੀ ਅੰਧੇਰੀ ਵਿਚੋਂ, ਗਿਆਨ ਦੇ ਯੁੱਗ ਵਿਚੋਂ, ਜਿਹੜੇ ਬਚਨ ਸਾਡੇ ਸਤਿਗੁਰੂ ਨੇ ਸਾਡੇ ਕੰਨਾਂ ਵਿਚ ਪਾਏ ਨੇ, ਉਹ ਸਾਨੂੰ ਭੁੱਲਣ ਨਾ। ਸੇਵਾ ਤੇ ਸਿਮਰਨ, ਬੋਲੋ ਕਿਹੜੇ ਕਿਹੜੇ? ਸੇਵਾ ਤੇ ਸਿਮਰਨ, ਇਹਨਾਂ ਦੋਵਾਂ ਕੰਧਾਂ ਦੇ ਉੱਤੇ ਸਿੱਖੀ ਜੀਵਨ ਖਲੋਤਾ ਹੈ। ਸੇਵਾ ਕਰਨੀ ਤੇ ਸਿਮਰਨ ਕਰਨਾ। ਕਈ ਐਸੀਆਂ ਮੇਰੇ ਵਰਗੀਆਂ ਰੂਹਾਂ ਨੇ ਜਿਹੜੀਆਂ ਆਪ ਨਾ ਦੇਹੇ ਚੁਰੂ ਭਰ ਪਾਣੀ, ਆਪ ਕਦੀ ਜੋੜੇ ਨਹੀਂ ਝਾੜੇ, ਆਪ ਕਦੀ ਜੀ ਨਹੀਂ ਕੀਤਾ ਗੁਰੂ ਨਾਨਕ ਦੇ ਸਿੱਖਾਂ ਦੇ ਜੋੜੇ ਝਾੜਨ ਨੂੰ, ਆਪ ਕਦੀ ਜੀ ਨਹੀਂ ਕੀਤਾ ਕਿਸੇ ਗੁਰਸਿੱਖ ਦੀ ਛੋਟੀ ਬਰਤਨ ਸਾਫ਼ ਕਰਨ ਨੂੰ, ਆਪ ਕਦੀ ਨਹੀਂ ਕੀਤਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪਿਤਾ ਦੀ ਯਾਦ ਵਿਚ ਜੁੜ ਕੇ ਵਾਹਿਗੁਰੂ ਦੀ ਯਾਦ ਵਿਚ ਸਿਮਰਨ ਵਿਚ ਜੁੜਨਾ, ਆਪ ਜੁੜੇ ਨਹੀਂ। ਮਗਰ ਉਹ ਤਿਹ ਨਿੰਦੇ ਜਿਹ ਗੰਗਾ ਆਨੀ, ਛੋੜ ਕੁਚਰਚਾ ਆਣ ਨਾ ਜਾਣੇ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ, ਕੇਵਲ ਕੁਚਰਚਾ ਦੇ ਸ਼ਬਦ ਕਈ ਉਨ੍ਹਾਂ ਨੇ ਰਟਨ ਕੀਤੇ ਨੇ ਉਨ੍ਹਾਂ ਰੂਹਾਂ ਨੇ, ਜਿਨ੍ਹਾਂ ਨੂੰ ਕੁਚਰਚਾ ਕਰਨ ਤੋਂ ਬਿਨਾਂ ਕੁਛ ਨਹੀਂ ਆਉਂਦਾ। ਮਗਰ ਆਪਾਂ ਗੁਰੂ ਦੇ ਸਿੱਖਾਂ ਨੇ ਕਿੰਨੀ ਤੇਜ਼ ਹਨੇਰੀ ਚੱਲ ਜੇ, ਜੋ ਵਚਨ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿਚ ਕਹੇ ਨੇ ਉਨ੍ਹਾਂ ਦੇ ਉੱਤੇ ਆਪਾਂ ਪਹਿਰਾ ਦੇਣਾ, ਸੇਵਾ ਤੇ ਸਿਮਰਨ ਨੂੰ ਦ੍ਰਿੜ ਕਰਕੇ ਆਪਣੇ ਮਨ ਵਿਚ ਵਸਾਉਣਾ।

0: ਇਹ ਘੜੀਆਂ ਇਹ ਗੀਤ ਗਾ ਰਿਹਾ ਸੀ ਭਾਈ ਨੰਦ ਲਾਲ ਸਾਹਿਬ ਜਦੋਂ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਵਨ ਚਰਨ ਸ਼ਰਨ ਵਿਚ ਆਇਆ। ਚਿੱਟਾ ਦਸਤਾਰਾ ਸੀ, ਸੋਹਣਾ ਖੁੱਲਾ ਦਾੜਾ, ਦਾਨਿਸ਼ਮੰਦਾਂ ਵਾਲਾ ਚਿਹਰਾ, ਚਿਹਰਾ ਦਗ ਦਗ ਕਰਦਾ ਸੀ, ਵਿਸ਼ੇਵਕਾਰਾਂ ਤੋਂ ਬਚਿਆ ਹੋਇਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਪਨਾਹ ਦੇ ਵਿਚ ਆਇਆ ਤੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿਚ ਗਾ ਰਿਹਾ ਸੀ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਯਾਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਬਾਰੇ ਆਇਆ। ਗਰੀਬ ਨਿਵਾਜ ਦੀ ਨਜ਼ਰੇ ਅਨੈਤ ਪਿਆ ਤੇ ਆਉਂਦੇ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਪੁੱਛਿਆ, ਭਲਿਆ ਬੇਟਾ ਇੱਥੇ ਨੀ ਮੱਥਾ ਟੇਕੀ, ਉਧਰ ਮੱਥਾ ਟੇਕੀ ਦੇ। ਭਲਿਆ ਸੁੰਦਰ ਤੇਰਾ ਦੜ ਹੈ, ਸੂਰਤ ਤੇਰੀ ਗੁਰਮੁਖਾਂ ਵਾਲੀ, ਬੈਠਣੀ ਖਲੋਣੀ ਰਹਿਣੀ ਬਹਿਣੀ ਚੰਗੀ ਕਿਸੇ ਸੱਚੇ ਵਿਚ ਘੜੀ ਹੈ। ਇਕ ਗੱਲ ਦੱਸ ਕਿ ਤੇਰਾ ਨਾਮ ਕੀ ਹੈ, ਧਿਆਨ ਦੇਣਾ ਇਕਾਗਰਤਾ ਬਖਸ਼ਿਓ। ਤੇ ਕਹਿਣ ਲੱਗੇ ਜੀ ਮੇਰਾ ਨਾਮ ਭਾਈ ਨੰਦ ਲਾਲ ਗੋਆ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਅੱਛਾ ਆਪ ਜੀ ਦਾ ਨਾਮ ਭਾਈ ਨੰਦ ਲਾਲ ਗੋਆ ਹੈ, ਕੋਈ ਕੰਮ ਕਰਨਾ ਜਾਣਦੇ ਹੋ? ਤੇ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਮੈਂ ਜੀ ਅਰਬੀ ਫਾਰਸੀ ਉਰਦੂ ਇਹਨਾਂ ਸਾਰੀਆਂ ਭਾਸ਼ਾ ਦਾ ਬਹੁਤ ਵੱਡਾ ਵਿਦਵਾਨ ਆ, ਧਿਆਨ ਦਿਓ। ਗਰੀਬ ਨਿਵਾਜ ਪਾਤਸ਼ਾਹ ਹੱਸੇ, ਮੁਸਕਰਾਏ, ਮੇਰੇ ਸਾਹਿਬ ਕਰਮਾਂ ਵਾਲਾ ਸੀ ਭਾਈ ਨੰਦ ਲਾਲ ਸਾਹਿਬ, ਉਸੇ ਵੇਲੇ ਪਕੜ ਗਿਆ ਕਿ ਮੇਰੇ ਸਤਿਗੁਰੂ ਕਿਉਂ ਹੱਸੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ। ਕਿਉਂ ਹੱਸੇ ਨੇ? ਹੱਥ ਜੋੜੇ, ਅਧੀਨਗੀ ਕਬੂਲ ਕੀਤੀ, ਚਾਕਰਾਂ ਵਾਂਗ ਹੱਥ ਵਿਚ ਹੱਥ ਜੋੜ ਕੇ, ਗਲ ਵਿਚ ਪੱਲਾ, ਅੱਖਾਂ ਚੋਂ ਜਲ ਵਗਿਆ ਤੇ ਕਿਹਾ, ਮਹਾਰਾਜ ਮੈਂ ਗੁਸਤਾਖ ਹਾਂ, ਹਮ ਅਗਿਆਨ ਅਲਪਮਤ ਥੋੜੀ, ਤੁਮ ਆਪਣ ਵਿਰੁੱਧ ਰਖਾਵੋ, ਮਹਾਰਾਜ ਥੋੜੀ ਬੁੱਧੀ ਦਾ ਮਾਲਕ ਆ। ਮੇਰੇ ਮੂੰਹੋਂ ਕੋਈ ਉਹੋ ਜਿਹਾ ਸ਼ਬਦ ਨਿਕਲ ਗਿਆ, ਆਪ ਹੱਸੇ ਕਿਉਂ ਜੇ ਇਹ ਗੱਲ ਸੁਣ ਕੇ ਕਿ ਮੈਂ ਅਰਬੀ ਫਾਰਸੀ ਤੇ ਉਰਦੂ ਦਾ ਬਹੁਤ ਵੱਡਾ ਕਈ ਜ਼ਬਾਨਾਂ ਦਾ ਵਿਦਵਾਨ ਆ? ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਜੋ ਬਚਨ ਕੀਤਾ ਸੀ ਸਮਝਣ ਯੋਗ ਆ, ਕਿਤੇ ਅੱਜ ਦਾ ਵਿਦਵਾਨ ਵੀ ਇਹ ਗੱਲ ਸਮਝ ਲੈ, ਅੱਜ ਦੇ ਵਿਦਵਾਨ ਦੇ ਹਿਰਦੇ ਵਿਚ ਵੀ ਇਹ ਗੱਲ ਆ ਜਾਏ ਜਿਹੜਾ ਕਹਿੰਦਾ ਜਾਪ ਸਾਹਿਬ ਬਾਣੀ ਨਹੀਂ। ਉਹ ਭੋਲਿਆ, ਤੈਨੂੰ ਕੀ ਪਤਾ ਹੈ ਜਾਪ ਸਾਹਿਬ ਦੇ ਵਿਚ ਕੀ ਲਿਖਿਆ? ਤੂੰ ਕਦੀ ਜਾਪ ਸਾਹਿਬ ਪੜਿਆ ਹੀ ਨਹੀਂ, ਤੈਨੂੰ ਕੀ ਪਤਾ ਹੈ ਜਾਪ ਸਾਹਿਬ ਵਿਚ ਕਿਹੜੀਆਂ ਉਡਾਰੀਆਂ ਮੇਰੇ ਬਾਪੂ ਨੇ ਮਾਰੀਆਂ? ਤਰਕ ਦਿੰਦਾ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿਉਂ ਨਾ ਲਿਖਤਾ ਜਾਪ ਸਾਹਿਬ? ਇਹ ਵਿਸ਼ਾ ਲੰਮਾ ਹੈ, ਮੇਰਾ ਗੁਰੂ ਕਿਰਪਾ ਕਰੂਗਾ, ਕੋਈ ਨਾ ਕੋਈ ਮੇਰੇ ਪੰਥ ਨੂੰ ਇਹੋ ਜਿਹਾ ਗੁਰੂ ਕਾ ਪਿਆਰਾ ਮਿਲੂਗਾ ਜਿਹੜਾ ਇਸ ਗੱਲ ਦਾ ਵੀ ਨਿਬੇੜਾ ਕਰੂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਾਪ ਸਾਹਿਬ ਕਿਉਂ ਨਾ ਲਿਖੇ। ਨਵਾਂ ਜਾਮਿਆਂ ਵਿਚ ਨਵਾਂ ਸਰੀਰਾਂ ਦੀ ਬਾਣੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਲਿਖੀ। ਇਹ ਅਕਾਲ ਪੁਰਖ ਦੀ ਜਿਹੜੀ ਬਾਣੀ, ਨਿਰਗੁਣ ਸਰੂਪ ਬਾਣੀ, ਸਰੀਰ ਤੋਂ ਰਹਿਤ ਬਾਣੀ, ਕਿਤੇ ਸਾਰੀ ਬਾਣੀ ਪੜ ਕੇ ਵੇਖੋ, ਨਮਸਤੰਗ ਅਕਾਏ, ਅਕਾਏ ਦਾ ਮਤਲਬ ਕਾਇਆਂ ਤੋਂ ਰਹਿਤ, ਜਿਹੜੀ ਕਾਇਆਂ ਤੋਂ ਰਹਿਤ ਵਾਲੀ ਬਾਣੀ ਸੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ, ਇਹ ਤੇ ਸਾਨੂੰ ਪਤਾ ਨਹੀਂ ਅੱਜ ਕਿਉਂ ਲਾਲਾ ਲਾਲਾ ਲਾਲਾ ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ। ਮੈਨੂੰ ਤੇ ਪਤਾ ਲੱਗਦਾ ਜਿਹੜੇ ਬ੍ਰਾਹਮਣਾ ਬ੍ਰਾਹਮਣਾ ਬਹੁਤਾਂ ਦਾ ਰੌਲਾ ਪਾਉਂਦੇ ਇਹੋ ਹੀ ਬ੍ਰਾਹਮਣਾਂ ਦੇ ਏਜੰਟ ਨੇ, ਜਿਹੜੇ ਤੁਹਾਨੂੰ ਕਹੀ ਜਾਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਕੋਈ ਬਾਣੀ ਨਹੀਂ। ਇਹ ਕਿੱਥੇ ਜਾ ਕੇ ਤੁਹਾਨੂੰ ਖਿਲਾਰ ਦੇਣਗੇ ਜਦੋਂ ਤੁਹਾਡੇ ਅੰਮ੍ਰਿਤ ਸੰਚਾਰ ਦੇ ਵਿੱਚੋਂ ਤਿੰਨ ਬਾਣੀਆਂ ਹੀ ਘੱਟਤੀਆਂ? ਕਮਾਲ ਦੀ ਗੱਲ ਹੈ, ਜਿਹੜੇ ਇਹ ਗੱਲਾਂ ਕਹਿੰਦੇ ਗਾਤਰੇ ਉਨ੍ਹਾਂ ਨੇ ਵੀ ਗੱਲਾਂ ਵਿਚ ਪਾਏ ਨੇ, ਮਗਰ ਉਨ੍ਹਾਂ ਨੂੰ ਜਦੋਂ ਕੋਈ ਪੁੱਛਦਾ ਤੂੰ ਕਿਉਂ ਗਾਤਰਾ ਪਾ, ਕਹਿੰਦਾ ਮੈਂ ਵਿਖਾਵੇ ਮਾਤਰ ਪਾਇਆ ਜੀ। ਚਲੋ ਸ਼ਾਇਦ ਮੈਂ ਇਸ ਪਾਸੇ ਨਾ ਜਾਵਾਂ, ਮੇਰੇ ਸਾਹਿਬ ਨੇ ਕਿਹਾ ਕਿ ਤੂੰ ਬਹੁਤ ਵੱਡਾ ਵਿਦਵਾਨ ਹੈ, ਕਹਿੰਦਾ ਜੀ ਮੈਂ ਅਰਬੀ ਫਾਰਸੀ ਦਾ ਵਿਦਵਾਨ ਆ, ਤੇ ਮੇਰੇ ਸਾਹਿਬ ਨੇ ਜਦੋਂ ਹੱਸੇ ਤੇ ਮੇਰੇ ਸਾਹਿਬ ਕਹਿੰਦੇ ਮੈਨੂੰ ਹਾਸਾ ਇਸ ਕਰਕੇ ਆਇਆ ਹੀ ਨੰਦ ਲਾਲ, ਭਾਂਡਾ ਸੋਹਣਾ ਬੜਾ ਲੱਗਿਆ ਹੈ, ਮਗਰ ਜਦੋਂ ਲਾਗੇ ਆਇਆ ਤੇ ਵਿਚੋਂ ਬੋ ਬੜੀ ਆਈ, ਵਿਚੋਂ ਕਾਹਦੀ? ਅਹੰਕਾਰ ਦੀ। ਮੈਂ ਵਿਦਵਾਨ ਹਾਂ, ਇੱਕ ਗੱਲ ਗੁਰਬਾਣੀ ਦੇ ਵਿਚ ਨੋਟ ਕਰਿਓ, ਕਿਆ ਪੜੀਏ ਕਿਆ ਗੁਣੀਏ, ਗੁਣੀਏ ਗੁਣਨਾ, ਵਿਚਾਰਵਾਨ ਵੀ ਹੋ ਜਾਣਾ, ਪੜ੍ਹਾਈ ਕਰ ਲੈਣੀ ਵੱਖਰੀ ਗੱਲ ਆ, ਉਹਦੀ ਵਿਚਾਰਵਾਨ ਹੋ ਜਾਣਾ ਵੱਖਰਾ ਗੱਲ ਆ, ਮਗਰ ਤੀਸਰੀ ਅਵਸਥਾ ਕਿਹਾ ਪੜੇ ਜਿਸ ਭਾਂਡੇ ਚੋ ਬਵਾਉਂਦੀ ਆ, ਤੇ ਆਪ ਹੀ ਪਹਿਲੇ ਜਾਮੇ ਚੋ ਕਹਿੰਦੇ ਸੋ ਭਾਂਡਾ ਅਤਮਲੀਨ ਧੋਤਾ ਹੱਛਾ ਨਾ ਹੋਏ ਸੀ, ਇਹ ਤਾਂ ਦੁਬਾਰੇ ਧੋਏ ਹੱਛਾ। ਤੁਸੀਂ ਆਪ ਹੀ ਕਿਹਾ ਸੀ ਜੇ ਅੱਤ ਮਲੀਨ ਭਾਂਡਾ ਹੋਵੇ ਤੇ ਗੁਰਦੁਆਰੇ ਲੈ ਆਇਓ ਭਾਂਡਾ ਧੁੱਪਜੂ ਤੇ ਤੁਸੀਂ ਫਿਰ ਧੋ ਦਿਓ ਤੇ ਇਤਿਹਾਸ ਦੇ ਪੰਨੇ ਪੜ ਕੇ ਵੇਖੋ ਫਿਰ ਮੇਰੇ ਸਤਿਗੁਰੂ ਨੇ ਕੀ ਕਿਹਾ ਸੀ ਉਹਨੂੰ। ਅੱਜ ਵਾਲਾ ਵਿਦਵਾਨ ਕਹਿੰਦਾ ਹੈ, ਕਦੀ ਕਹਿੰਦਾ ਜੋੜੇ ਝਾੜਨੇ ਮਿੱਟੀ ਆ, ਕਦੀ ਕਹਿੰਦਾ ਸਿਮਰਨ ਕਰਨਾ ਪਖੰਡੀ ਆ, ਕਦੀ ਕਹਿੰਦਾ ਕੁਛ ਆ, ਕਦੀ ਕਹਿੰਦਾ ਕੁਛ ਆ, ਕਦੀ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਨੂੰ ਜਿਹਨੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ ਮੇਰੇ ਸਾਹਿਬਾ ਜੇ ਭਾਂਡਾ ਅੱਤ ਮਲੀਣਿਆ ਤੇ ਤੇਰੇ ਤੋਂ ਬਿਨਾਂ ਹੋਰ ਧੋਣ ਵਾਲਾ ਚੰਗਾ ਕਿਹੜਾ ਵਾ, ਧੋ ਦੇ। ਤੇ ਫਿਰ ਮੇਰੇ ਸਾਹਿਬ ਨੇ ਆਖਿਆ ਸੀ ਜਾ ਹਾਂ ਹੁਣ ਸ਼ਾਹੀ ਲਿਬਾਸ ਲਾ ਦੇ ਤੇਰੇ ਤੋਂ। ਉਦਣ ਫਿਰ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਇਤਰਾਂ ਬਾਹਾਂ ਕੀਤੀਆਂ ਸੀ ਤੇ ਆਖਿਆ ਆ ਆਨੰਦ ਲਾਲ ਹੁਣ ਮੇਰੇ ਕਲੇਜੇ ਨਾਲ ਲੱਗ ਜਾ, ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ, ਭੇਦ ਸੀ ਤੇ ਕੇਵਲ ਤੇਰੀ ਹੋਮੇ ਦਾ। ਅੱਜ ਮੇਰਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੇ ਸਿੱਖ ਦੇ ਅੰਦਰੋਂ ਹੋਮੇ ਖਤਮ ਹੋ ਜੇ। ਹੋਮੇ ਹੋਮੇ ਨਾਵੇਂ ਨਾਲ ਵਿਰੋਧ ਹੈ। ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰਦਾ ਕੀ ਉਹਨੂੰ ਸਿੱਖ ਸਮਝਦੇ ਹੋ? ਕਿਉਂ ਜੀ? ਜਿਹੜਾ ਬੰਦਾ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ, ਜਿਹੜਾ ਬੰਦਾ ਗੁਰੂ ਦੇ ਕਹੇ ਦੇ ਉੱਤੇ ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਪ੍ਰਭ ਕੇ ਸਿਮਰਨ ਦੁੱਖ ਜਮ ਨਸੇ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦੇ ਸਿਮਰਨ ਦੇ ਉੱਤੇ ਹੀ ਵਿਸ਼ਵਾਸ ਨਹੀਂ ਕਰਦਾ ਕਿ ਉਹ ਸਿੱਖਿਆ? ਗੁਰੂ ਦੇ ਸਿੱਖੋ ਇਹਦੇ ਘਰ ਤੇ ਆਣ ਕੇ ਡਿੱਗ ਕੇ ਇਹ ਕਹਿਣਾ ਹੈ ਮੇਰੇ ਸਤਿਗੁਰੂ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਹੇ ਗਰੀਬ ਨਵਾਜ ਹਮ ਅਗਿਆਨ ਅਲਪਮਤ ਥੋਰੀ, ਹੇ ਮੇਰੇ ਸਤਿਗੁਰੂ ਅਸੀਂ ਅਗਿਆਨੀ ਥੋੜੀ ਮਤ ਦੇ ਜੀਵਿਆਂ, ਸਾਡੇ ਤੇ ਕਿਰਪਾ ਕਰ ਸਾਨੂੰ ਸਮਤ ਬਖਸ਼। ਇਸ ਘਰ ਦੇ ਫੈਸਲੇ ਸੁਣੀ ਦੇ ਨੇ, ਇਸ ਘਰ ਤੇ ਫੈਸਲੇ ਥੋਪੀ ਦੇ ਨਹੀਂ, ਇਸ ਘਰ ਦੇ ਨਾਲ ਜੁੜੀਦਾ ਏ। ਇਸ ਘਰ ਤੇ ਆਣ ਕੇ ਆਖੀਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਮਗਰ ਅੱਜ ਜਿਹੜਾ ਦੋ ਕਿਤਾਬਾਂ ਪੜ੍ਹ ਲੈਂਦਾ ਕਹਿੰਦਾ ਨਹੀਂ ਮੇਰੀ ਮਤ ਜ਼ਿਆਦਾ। ਗੁਰੂ ਘਰ ਵਿੱਚ ਵਿਦਵਾਨ ਪੈਦਾ ਹੋਣ, ਭਾਈ ਗੁਰਦਾਸ ਜੀ ਵਰਗੇ ਵਿਦਵਾਨ ਪੈਦਾ ਹੋਏ ਨੇ, ਭਾਈ ਵੀਰ ਸਿੰਘ ਸਾਹਿਬ ਵਰਗੇ ਵਿਦਵਾਨ ਪੈਦਾ ਹੋਏ ਨੇ, ਹੋਰ ਕਈ ਗੁਰਮੁਖ ਪਿਆਰੀਆਂ ਰੂਹਾਂ ਇਸ ਘਰ ਵਿੱਚ ਵਿਦਵਾਨ ਪੈਦਾ ਹੋਈਆਂ। ਮਗਰ ਗੁਰਮੁਖ ਪਿਆਰਿਓ ਉਹ ਵਿਦਵਤਾ ਗੁਰੂ ਤੋਂ ਉੱਚੀ ਨਹੀਂ, ਆਪਣੇ ਆਪ ਨੂੰ ਨੀਵਾਂ ਕਰਕੇ ਰੱਖਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਭਾਈ ਨੰਦ ਲਾਲ ਕੋਲੋਂ ਜੂਠੇ ਬਰਤਨ ਸਾਫ਼ ਕਰਵਾਏ। ਇਤਿਹਾਸ ਦੇ ਪੰਨਿਆਂ ਵਿੱਚ ਆਉਂਦਾ ਹੈ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਆਪ ਸਿੱਖਾਂ ਦੇ ਜੋੜੇ ਸਾਫ਼ ਕਰਦੇ ਰਹੇ। ਆਓ ਆਪਾਂ ਵੀ ਉਸ ਰਸਤੇ ਨੂੰ ਅਡਾਪਟ ਕਰੀਏ, ਆਪਾਂ ਵੀ ਉਸ ਰਸਤੇ ਤੇ ਗੁਰਸਿੱਖ ਮੀਤ ਗੁਰੂ ਦੀ ਚਾਲ ਉੱਤੇ ਚੱਲੀਏ। ਅੱਜ ਸਾਡੇ ਕੋਲੋਂ ਗੁਰੂ ਦੀ ਚਾਲ, ਆ ਕੁਰਸੀਆਂ ਤੇ ਬਹਿ ਕੇ ਲੰਗਰ ਖਾਣਾ ਸੀ ਨਾ ਜਿਹੜਾ, ਆਪਾਂ ਗੁਰੂ ਦੀ ਚਾਲ ਤੋਂ ਭਟਕ ਗਏ। ਜੇ ਗੁਰੂ ਦੀ ਚਾਲ, ਹਰ ਚਾਲ ਗੁਰੂ ਦੀ ਉੱਤੇ ਚੱਲੀਏ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਇਹ ਕਥਾ ਨਿਰਾਲੀ ਜਿਹੜੀ ਆ ਗੁਰੂ ਦੇ ਕਹੇ ਹੋਏ ਬਚਨ, ਮੇਰੇ ਸਤਿਗੁਰੂ ਕਿਰਪਾ ਕਰੇ ਸਿੱਖ ਨੂੰ ਕਮਾਉਣੇ ਆ ਜਾਣ। ਅੱਜ ਮਨ ਵਿੱਚ ਸੋਚ ਰਿਹਾ ਸਾਂ, ਇੱਕ ਵਾਰ ਆਖੋ ਸਤਨਾਮ ਸ੍ਰੀ। 1978 ਤੋਂ ਬਾਅਦ ਗੁਰੂ ਦੇ ਸਿੱਖੋ ਗੁਰੂ ਨਾਨਕ ਦੇ ਘਰ ਦੇ ਟੁੱਕੜ ਖਾਨਾ ਵਾ ਦਰਦ ਤੇ ਆਉਂਦਾ ਹੀ ਆ। 1978 ਤੋਂ ਬਾਅਦ ਇਸ ਕੌਮ ਦੇ ਪੈਰ ਨਹੀਂ ਲੱਗ ਰਹੇ, ਨਿਤ ਕੋਈ ਨਾ ਕੋਈ ਢਹਿੰਦੀ ਕਲਾ ਦੀ ਖਬਰ ਸੁਣਦੇ। 1978 ਤੋਂ ਬਾਅਦ ਕੋਈ ਵੀ ਇਹੋ ਜਿਹਾ ਦਿਨ ਨਹੀਂ ਆਇਆ ਜਿੱਦਣ ਮੇਰੀ ਕੌਮ ਨੇ ਕੋਈ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਵੇ ਕਿ ਕੌਮ ਇਕੱਠੀ ਹੋ ਗਈ ਆ, ਇਸ ਕੌਮ ਨੂੰ ਸਤਿਗੁਰੂ ਗਰੀਬ ਨਿਵਾਜ ਨੇ ਆਹ ਕਰ ਦਿੱਤਾ ਹੈ, ਇਹਨਾਂ ਇਕੱਠੇ ਬਹਿ ਕੇ ਆਹ ਗੁਰਮਤਾ ਕਰ ਲਿਆ। ਆ ਥੋੜੀ ਠੰਡ ਕੱਲ ਪਈ ਆ, ਜਿਹੜਾ ਨਰਿੰਦਰ ਗਰੇਵਾਲ ਦੇ ਬਰਖਿਲਾਫ 10,000 ਪ੍ਰਾਣੀ ਇਕਦਮ ਖੜਾ ਹੋ ਗਿਆ। ਮੇਰਾ ਸਤਿਗੁਰੂ ਕਿਰਪਾ ਕਰੇ ਮੇਰੀ ਕੌਮ ਸਚੇਤ ਹੋਵੇ, ਜਿੱਥੇ ਵੇਖੇ ਕਿ ਗੁਰੂ ਪੰਥ ਤੋਂ ਉਲਟ ਕੋਈ ਜਾ ਰਿਹਾ, ਸਿੱਖ ਸਿੱਖ ਦੇ ਮੁੜ ਉਦੋਂ ਇਹ ਨਾ ਸੋਚਿਆ ਕਿ ਮੈਂ ਇਸ ਧੜੇ ਦਾ ਵਾਂ। ਪਹਿਲੀ ਗੱਲ ਤੇ ਧੜਾ ਸਿੱਖੀ ਵਿੱਚ ਹੈ ਹੀ ਨਹੀਂ, ਆਖੋ ਸਤਨਾਮ ਸ੍ਰੀ। ਧੜੇ ਦਾ ਕੰਮ ਸਿੱਖੀ ਵਿੱਚ ਹੈ ਹੀ ਨਹੀਂ, ਜਿੱਥੇ ਵੈਰ ਤੇ ਵਿਰੋਧ ਆ ਉੱਥੇ ਗੁਰੂ ਨਾਨਕ ਦਾ ਘਰ ਹੀ ਨਹੀਂ। ਗੁਰੂ ਨਾਨਕ ਦਾ ਘਰ ਯਾਰੋ ਰੋਜ਼ ਕਿਹਾ ਜਾਂਦਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਤੇ ਉੱਥੇ ਚਾਰ ਡੰਡੀਆਂ ਹੋਣ ਤੇ ਚਾਰ ਵੀ ਆਪਸ ਦੇ ਵਿੱਚ ਤਿੜਕੀਆਂ ਹੋਣ, ਚੌਵਾਂ ਦੀ ਮੱਤ ਨਾ ਮਿਲਦੀ ਹੋਵੇ, ਚੌਵਾਂ ਦੀ ਮੱਤ ਇੱਕ ਗੱਲ ਤੇ ਨਾ ਖਲੋਂਦੀ ਹੋਵੇ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਬੇਸ ਬਣਨਾ ਹੈ, ਇਹ ਜਿਹੜਾ ਮੁੱਢ ਤੁਹਾਡਾ ਤੇ ਮੇਰਾ ਬਣਨਾ ਹੈ, ਗੁਰੂ ਦੇ ਪਿਆਰਿਓ ਸੇਵਾ ਤੇ ਸਿਮਰਨ ਨਾਲ ਬਣਨਾ ਹੈ। ਤੇ ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਮਨ ਵਿੱਚ ਕਿਤੇ ਸ਼ੰਕਾ ਨਾ ਲਿਆਉਣਾ, ਪ੍ਰਭੂ ਦਾ ਸਿਮਰਨ ਕਰਨਾ ਪਖੰਡ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਕੀਰਤਨ ਕਰਨਾ ਜਗਰਾਤਾ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਸਤਿਗੁਰੂ ਗਰੀਬ ਨਿਵਾਜ ਦੇ ਚਰਨਾਂ ਨਾਲ ਜੁੜ ਕੇ ਉਹਦੀ ਉਸਤਤ ਵਿੱਚ ਜਾਗਣਾ, ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਚੰਗਾ ਹੈ, ਸਾਰੀ ਸਾਰੀ ਰਾਤ ਮੇਰੇ ਸਤਿਗੁਰੂ ਦੀ ਯਾਦ ਵਿਚ ਜੁੜ ਕੇ ਕੋਈ ਚੌਂਕੜਾ ਮਾਰ ਕੇ ਸਿਮਰਨ ਕਰੇ ਤੇ ਆਓ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਸੁਰਤ ਜੋੜੋ, ਸ਼ਬਦ ਸਿਧਾਂਤ ਵਿਚ ਆਣ ਕੇ ਨੱਕ ਦੀ ਕਰੂੰਬਲੀ ਤੇ ਸੁਰਤ ਟਿਕਾ ਕੇ ਸਤਿਗੁਰੂ ਦੇ ਚਰਨਾਂ ਵਿਚ ਜੁੜੀਏ, ਆਪਾਂ ਵਾਹਿਗੁਰੂ ਗੁਰਸਿਮਰਨ ਦੇ ਵਿਚੋਂ ਆਨੰਦ ਲਈਏ। ਗੁਰਮੁਖ ਪਿਆਰਿਓ, ਭਗਤ ਭੀਖਣ ਇਕ ਐਸਾ ਬਚਨ ਕਹਿੰਦੇ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਯਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ। ਅੱਗੇ ਪੜ ਕੇ ਵੇਖੋ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਹ ਗੂੰਗੇ ਦੀ ਮਠਿਆਈ ਆ, ਇਹਦੇ ਬਾਰੇ ਕੌਣ ਦੱਸ ਸਕਦਾ ਵਾ ਕਿ ਜਿੰਨਾ ਚਾਖਿਆ, ਜਿੰਨੀ ਚਾਖਿਆ, ਬੋਲੋ ਜਿੰਨੀ, ਤਿੰਨੀ ਸਾਧ ਆਇਆ, ਤਿੰਨੀ। ਮੇਰੇ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਚਖਿਆ ਉਹ ਪਿਆਰਿਓ, ਜਿਨ੍ਹਾਂ ਕਦੀ ਅੰਮ੍ਰਿਤ ਵੇਲਾ ਸੰਭਾਲਿਆ ਹੀ ਨਹੀਂ, ਜਿਨ੍ਹਾਂ ਕਦੀ ਕੇਸੀ ਇਸ਼ਨਾਨ ਕੀਤਾ ਹੀ ਨਹੀਂ ਅੰਮ੍ਰਿਤ ਵੇਲੇ ਉੱਠ ਕੇ, ਉਹ ਬੰਦੇ ਉੱਠ ਕੇ ਆਖਣ ਕੇਸੀ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ, ਉਹ ਬੰਦੇ ਆਖਣ ਅੰਮ੍ਰਿਤ ਵੇਲੇ ਉੱਠਣ ਦੀ ਕੋਈ ਜ਼ਰੂਰਤ ਨਹੀਂ। ਆਓ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਕੇ ਵੇਖ ਲੋ, ਹੁਣੇ ਹੀ ਪਤਾ ਲੱਗ ਜੂ ਆਨੰਦ ਕਿਤਨਾ ਵਰਦਾ ਹੈ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
1: ਸਭਾ ਬਣਾਓ। ਸਤਿਗੁਰੂ ਕਿਰਪਾ ਕਰੇ, ਸਾਹਿਬ ਦੇ ਬਚਨ ਮੰਨੋ, ਸਾਸ ਸਾਸ ਸਿਮਰੋ, ਫਿਰ ਬੋਲੋ ਸਾਸ ਸਾਸ ਸਿਮਰੋ, ਮਨ ਅੰਤਰ ਕੀ ਉਤਰੇ ਚਿੰਦ। ਸਤਿਗੁਰੂ ਦਾ ਸਿਮਰਨ ਕਰੋ। ਕਿੰਨੇ ਕ ਬਚਨ ਗੁਰਬਾਣੀ ਦੇ ਵਿਚੋਂ, ਇਹ ਮਨ ਹਰ ਜੀ ਧਿਆਏ ਤੂੰ, ਇਕ ਮਨ ਇਕ ਚਿੱਤ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੱਛੋ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਹ ਕੀ ਆ ਫਿਰ ਜੇ ਸਿਮਰਨ ਪਖੰਡਿਆ, ਇਹ ਕੀ ਹੈ, ਇਹ ਕੀ ਇਸ਼ਾਰਾ ਹੈ ਗੁਰੂ ਅਰਜਨ ਦੇਵ ਸਾਹਿਬ ਦਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਏ ਮਟਾਵੋ। ਮੇਰਾ ਸਤਿਗੁਰੂ ਕਿਰਪਾ ਕਰੇ, ਆਪਾਂ ਲੜੀਵਾਰ ਕਥਾ ਦੇ ਵਿਚ ਜੁੜੀਏ। ਬਾਬਾ ਫਰੀਦ ਜੀ ਜੀਵਨ ਦੀਆਂ ਜਾਚਾਂ ਦੱਸਣਗੇ। ਕੱਲ ਵੀ ਆਪ ਜੀ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਅਗੰਮੀ ਬਾਣੀ ਨੇ ਇਹ ਬਚਨ ਕਿਹਾ ਸੀ, ਜਾਂ ਲੱਭ ਧਾਨੇ ਹੋ ਕਿਹਾ, ਬੋਲੋ ਜਾਂ ਲੱਭ, ਜੇ ਲੱਭਿਆ ਤੇ ਪਿਆਰ ਨਹੀਂ, ਜੇ ਪਿਆਰਿਆ ਤੇ ਫਿਰ ਲੱਭ ਨਹੀਂ। ਦੋਵਾਂ ਗੱਲਾਂ ਦਾ ਧਿਆਨ ਵੇਖ ਰਹੇ ਹੋ, ਜੇ ਲੱਭਿਆ ਤੇ ਪਿਆਰ ਨਹੀਂ, ਜੇ ਪਿਆਰਿਆ ਤੇ ਫਿਰ ਪਿਆਰ ਕਰਨ ਵਾਲਾ ਤੇ ਕਹਿੰਦਾ ਏ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜਿਹੜਾ ਪਿਆਰ ਕਰਨ ਵਾਲਾ ਹੈ ਉਹ ਸਭ ਕੁਝ ਆਪਣਾ ਗੁਰੂ ਦੇ ਅੱਗੇ ਨਿਸ਼ਾਵਰ ਕਰ ਦਿੰਦਾ ਹੈ। ਲੱਭਿਆ ਤੇ ਪਿਆਰ ਨਹੀਂ, ਪਿਆਰਿਆ ਤੇ ਲੱਭ ਨਹੀਂ, ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ, ਕਿਚਰ ਝੱਤ ਲੰਘਾਈਏ ਛੱਪਰ ਟੁੱਟੇ ਮੈਂ ਇਹ ਬਚਨ ਆਪ ਜੀ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁਣ ਲਿਆ ਸੀ। ਅਗਲਾ ਬਚਨ ਸਰਵਣ ਕਰੋ ਜੀ।
2: ਸਤਨਾਮ ਸ੍ਰੀ ਵਾਹਿਗੁਰੂ ਜੀ। ਫਰੀਦਾ ਜੰਗਲ ਜੰਗਲ

0: வெளிப்படும்.
1: பதிதா இன்னி நிக்கி ஜங்கிய தல தூக்கர் பவியோம அஜ பதிதா குஜடா சே புஹா தியோம.
0: ਇਹ ਗੱਲ ਆਖਰੀ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਸੀ। ਬਾਬਾ ਫਰੀਦ ਜੀ ਦੇ ਇਹ ਵਿਚਾਰ ਸਨ, ਇਹ ਬਖਸ਼ਿਸ਼ ਭਰਿਆ ਗਿਆਨ ਸੀ ਕਿ ਇਹ ਸਰੀਰ ਜਿਹੜਾ ਇਹਨੇ ਇਕ ਦਿਨ ਕਮਜ਼ੋਰ ਬੁੱਢਿਆ ਹੋ ਜਾਣਾ, ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਇਹਨੇ ਇਕ ਦਿਨ ਬਜੁਰਗ ਹੋ ਜਾਣਾ। ਬਾਲਕ ਤੇ ਬਿਰਧ ਪਿਆ, ਬੋਲੋ ਬਾਲਕ ਤੇ। ਆ ਤੁਸੀਂ ਮੇਰੇ ਵੀਰ 35-35, 40-40, 50-50 ਸਾਲ ਦੇ ਜਿਹੜੇ ਬੈਠੇ ਹੋ, ਬਚਪਨ ਵੇਖਿਆ, ਜਵਾਨੀ ਵੇਖੀ, ਹੁਣ ਵਡੇਪੇ ਵਿਚ ਆ ਗਏ, ਵੇਖਦਿਆਂ ਵੇਖਦਿਆਂ ਇਹ ਸਭ ਕੁਝ ਹੋ ਗਿਆ। ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਪਾਵਨ ਬਚਨ ਕਰਦੇ ਨੇ, ਕਹਿੰਦੇ ਨੇ ਪਿਤਾ ਜੀ, ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਇਕ ਦਿਨ ਤੇ ਇੰਨਾ ਬਲਵਾਨ ਸੀ ਕਿ ਇੰਨੀ ਨਿੱਕੀ ਜੰਗੀਏ, ਨਿੱਕੇ ਨਿੱਕੇ ਕਦਮਾਂ ਦੇ ਨਾਲ ਥਲ ਡੂੰਗਰ ਪਵੇ ਹੋਮ ਸਾਰੀ ਧਰਤੀ ਤੇ ਬੜੇ ਪਹਾੜਾਂ ਨੂੰ ਫਿਰ ਆਉਂਦਾ ਸਾਂ, ਮਗਰ ਅੱਜ ਇਹ ਸੌ ਵਾਰ ਫਟਕਾਰ ਕਹੀਏ ਕਿਸੇ ਨੂੰ ਤੇ ਇਕ ਧ੍ਰਿਗ ਬਣਦੀ, ਆਖੋ ਸਤਨਾਮ ਸ੍ਰੀ, ਫਿਰ ਇਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਤੇ ਤੁਸੀਂ ਸਰਵਣ ਕਰੋ ਜੇ 100 ਵਾਰ ਫਟਕਾਰ ਕਿਆਂ ਇਕ ਧ੍ਰਿਗ ਬਣਦੀ। ਤੇ ਜਿੱਥੇ ਮੇਰੇ ਸਾਹਿਬ ਕਹਿੰਦੇ ਨੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ, ਇਕ ਥਾਂ ਤੇ ਮੇਰੇ ਕਹਿੰਦੇ ਧ੍ਰਿਗ ਧ੍ਰਿਗ ਖਾਇਆ, ਆ 2 ਵਾਰ ਗਿਣ ਗਏ ਜੇ ਮੇਰੇ ਸਾਹਿਬ। ਤੇ ਹੁਣ ਤੁਸੀਂ ਸੋਚ ਲਓ ਕਿ ਮੇਰੇ ਸਾਹਿਬ ਕਹਿੰਦੇ ਨੇ ਉਸ ਖਾਣਾ ਖਾਦੇ ਨੂੰ 200 ਵਾਰ ਫਟਕਾਰ, 200 ਵਾਰ ਫਿਟੇ ਮੂੰਹ ਉਸ ਰੋਟੀ ਖਾਦੀ ਨੂੰ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਰਾਤ ਨੂੰ ਬਿਸਤਰੇ ਦੇ ਉੱਤੇ ਸਰਾਣਾ ਲੈ ਕੇ ਰਾਤ ਨੂੰ ਸੌਂ ਗਿਆ, ਸੋਲਾ ਨਾ ਪੜਿਆ, ਅੰਮ੍ਰਿਤ ਵੇਲਾ ਨਾ ਸਵੇਰੇ ਉੱਠ ਕੇ ਸੰਭਾਲਿਆ, ਇਸ ਸੌਣ ਨੂੰ ਵੀ 200 ਵਾਰ ਫਟਕਾਰ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ 200 ਵਾਰ ਫਟਕਾਰ, ਇਹ 5-5 ਹਜ਼ਾਰ ਦੇ ਪਾਏ ਸੂਟਾਂ ਨੂੰ, ਜਿਹੜੇ ਸੂਟ ਪਾ ਕੇ ਕਦੀ ਸੂਟ ਦੇਣ ਵਾਲੇ ਨੂੰ ਯਾਦ ਨਾ ਕੀਤਾ, ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਥੇ ਧ੍ਰਿਗ ਸ਼ਬਦ ਬਾਬਾ ਫਰੀਦ ਜੀ ਨੇ ਵਰਤਿਆ, ਕਹਿੰਦੇ ਧ੍ਰਿਗ ਤਿੰਨਾਂ ਕਾ ਜੀਵਿਆ, ਉਹਨਾਂ ਦਾ ਜੀਵਨ ਤਰਕਾਂ ਤੇ ਆ, ਉਹਨਾਂ ਦੇ ਜੀਵਨ ਨੂੰ ਧ੍ਰਿਗ ਆ, ਫਟਕਾਰ ਆ, ਕਿੰਨਾ ਦੇ ਨੂੰ ਜਿੰਨਾ ਵਡਾਣੀ ਆਸ, ਵਡਾਣੀ ਹੁੰਦਾ ਪਰਾਈ ਆਸ ਉੱਤੇ ਬਹਿਣਾ, ਕਿਸੇ ਦੀ ਆਸ ਉੱਤੇ ਜੀਵਨ ਬਤੀਤ ਕਰਨਾ। ਅੱਜ ਤੇ ਮੇਰੇ ਪੰਥ ਕੋਲੋਂ ਆਪਣਾ ਆਪ ਸਾਹਮਣਾ ਔਖਾ ਹੀ ਹੋ ਗਿਆ, ਕਦੀ ਕੋਈ ਮੇਰੇ ਵਰਗਾ ਗੋਲ ਪੱਗ ਵਾਲਾ ਆ ਗਿਆ, ਉਹਨੂੰ ਆਖਿਆ ਬਾਬਾ ਜੀ ਪੈਟਰੋਲ ਪੰਪ ਲਾਉਣਾ ਹੈ, ਬਚਨ ਛੱਡੋ, ਤੇ ਉਹ ਵੀ ਮੇਰੇ ਵਰਗੇ ਠੱਗ ਫਿਰ ਬਚਨ ਛੱਡਦੇ ਨੇ, ਉਹ ਵੀ ਨੀ ਕਹਿੰਦੇ ਕਿ ਗੁਰਮੁਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਬੋਲੋ ਮਨ ਕੀ ਬਿਰਥਾ ਹੋਏ, ਜੇ ਉਹ ਤੇਰੇ ਮਨ ਦੀ ਬਿਰਥਾ ਵਾ, ਜੋ ਤੇਰੇ ਮਨ ਦੀ ਭਾਵਨਾ ਆਪਣੇ ਗੁਰੂ ਨੂੰ ਕਹੋ, ਉਹ ਪੂਰੀ ਕਰੂਗਾ। ਮੈਂ ਇੱਕ ਬਚਨ ਕਰਦਾ ਹੁੰਦਾ, ਤੁਸੀਂ ਧਿਆਨ ਦਿਓ, ਇਕਾਗਰਤਾ ਥੋੜੀ ਜਿਹੀ ਬਖਸ਼ਿਓ। ਜਦੋਂ ਤੁਸੀਂ ਕਿਸੇ ਕੋਲੋਂ ਅਰਦਾਸ ਕਰਾਉਂਦੇ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ। ਜਦੋਂ ਅਰਦਾਸ ਕਰਾਉਣ ਲੱਗੇ ਸੋ ਤੇ ਤੁਸੀਂ ਖਲੋਤੇ ਸੋ ਤੇ ਸਾਹਮਣੇ ਗੁਰੂ ਸੀ, ਕਿੰਨੇ ਜਾਣੇ ਸੋ ਤੁਸੀਂ ਤੇ ਗੁਰੂ? ਕਿੰਨੇ ਹੋ ਗਏ? 2 ਹੋ ਗਏ ਨਾ, ਬੋਲੋ, ਡਰੋ ਨਾ, ਕਿੰਨੇ ਹੋ ਗਏ? 2 ਹੋ ਗਏ। ਇੱਕ ਬਾਬਾ ਲੱਭ ਲਿਆਂਦਾ ਤੁਸੀਂ ਗੋਲ ਪੱਗ ਵਾਲਾ ਮੇਰੇ ਵਰਗਾ, ਉਹਨੂੰ ਆਖਿਆ ਬਾਬਾ ਜੀ ਮੇਰੀ ਅਰਦਾਸ ਕਰੋ, ਉਹ ਵਿੱਚ ਖਲੋ ਗਿਆ, ਹੁਣ ਕਿੰਨੇ ਹੋ ਗਏ? 3 ਹੋ ਗਏ। ਤੁਸੀਂ ਪਛਾਹ ਅੱਗੇ ਖਲੋਗੇ ਅਰਦਾਸ ਵਾਲੇ ਕਿ ਪਿੱਛੇ? ਤੇ ਫਿਰ ਪਛਾਹ ਹੋਏ ਨਾ ਗੁਰੂ ਤੋਂ, ਅੱਗੇ ਅੱਗੇ ਤੋਂ ਦੂਰੀ ਵਧੀ ਨਾ। ਫਿਰ ਇਸ ਬਾਬੇ ਦੀ ਅਰਦਾਸ ਨਾ ਪੂਰੀ ਹੋਈ, ਫਿਰ ਤੀਸਰਾ ਹੋਰ ਬਾਬਾ ਲੱਭਾ, ਉਹਨੂੰ ਆਖਿਆ ਜੀ ਇੱਕ ਨੇ ਤੇ ਅਰਦਾਸ ਨਹੀਂ ਪੂਰੀ ਕੀਤੀ, ਤੁਸੀਂ ਕਰੋ। ਫਿਰ ਕਿੰਨੇ ਹੋ ਗਏ? 4 ਹੋ ਗਏ। ਤੁਸੀਂ ਕਿੰਨੇ ਗਾਂ ਹੋਏ ਕਿ ਪਛਾਹ ਹੋਏ? ਹੋਸ ਬਾਬੇ ਤੋਂ ਤੇ ਫਿਰ ਵੀ ਪਿੱਛੇ ਰਹਿਣਾ ਤੁਸੀਂ ਜਿਹਦੇ ਕੋਲੋਂ ਅਰਦਾਸ ਕਰਾਈ। ਇਸ ਤਰ੍ਹਾਂ ਹੀ ਆਪਾਂ ਅਰਦਾਸੀਏ ਵਿੱਚ ਪਾ ਪਾ ਕੇ ਆਪਣੇ ਗੁਰੂ ਤੋਂ ਦੂਰ ਹੋ ਗਏ। ਜਿੰਨੇ ਕੋਲ ਹੋ ਗਏ ਆਪਣੀ ਅਰਦਾਸ ਆਪ ਕਰੋ, ਮੇਰਾ ਸਤਿਗੁਰੂ ਸਦ ਸੁਣਦਾ, ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਤੇ ਮਹਾਂਪੁਰਸ਼ਾਂ ਨੂੰ ਤੇ ਕਿਹਾ ਸੀ ਅਰਦਾਸ ਕਰਨੀ ਕਿਨੂੰ ਆਉਂਦੀ ਆ, ਜਿਹਨੇ ਕਹਿੰਦੇ ਅਰਦਾਸ ਉਹਦੀ ਮੰਨੀ ਜਾਂਦੀ ਜਿਹਨੂੰ ਅਰਦਾਸ ਆਉਂਦੀ ਨਾ ਹੋਵੇ, ਜਿਹਨੂੰ ਅਰਦਾਸ, ਜਿਹੜਾ ਅਰਦਾਸ ਕਰਨ ਦਾ ਬਹੁਤ ਆਦੀ ਆ, ਉਹਦੇ ਕੋਲ ਤੇ ਸ਼ਬਦਾਂ ਦੇ ਜਾਲ ਤੋਂ ਬਿਨਾਂ ਕੱਖ ਵੀ ਨਹੀਂ। ਅਰਦਾਸ ਸ਼ਬਦਾਂ ਦਾ ਜਾਲ ਨਹੀਂ, ਅਰਦਾਸ ਤੇ ਤੁਸੀਂ ਗੁਰੂ ਅੱਗੇ ਖਲੋਤੇ ਹੋ ਤੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਜਲ ਵਗ ਰਿਹਾ ਹੋਵੇ, ਤੁਹਾਡੀ ਜੀਭਾ ਨਾ ਬੋਲ ਰਹੀ ਹੋਵੇ, ਤੁਹਾਡੀ ਭਾਵਨਾ ਗੁਰੂ ਦੇ ਅੱਗੇ ਬੋਲ ਰਹੀ ਹੋਵੇ, ਜੀਭਾ ਗੱਲਾਂ ਨਾ ਬਹੁਤੀਆਂ ਕਰੇ। ਇਹ ਕੀ ਕਹਿ ਰਿਹਾ ਜੀ ਮੈਂ ਪਾਪੀ ਬਣਾ ਵਾ, ਤੁਸੀਂ ਬਖਸ਼ਣ ਵਾਲੇ ਹੋ, ਇਹ ਤੁਸੀਂ ਦੱਸ ਕੇ ਉਹਨੂੰ ਦੱਸਣਾ ਹੈ ਕਿ ਤੁਸੀਂ ਪਾਪੀ ਬੜੇ ਹੋ? ਇਹ ਅਸੀਂ ਦੱਸਣਾ ਵਾ ਕਿ ਅਸੀਂ ਗੁਨਾਹ ਗੁਨਾਹ ਬਣੇ ਆ, ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਵੀ ਪਛਾਣਨ ਵਾਲਾ ਸਾਰੀ ਗੱਲ ਜਾਣਦਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਇੱਥੇ ਕਹਿੰਦੇ ਨੇ, ਜਿਨ੍ਹਾਂ ਦਾ ਜੀਵਨ ਕਿਸੇ ਦੇ ਆਸਰੇ ਦੇ ਉੱਤੇ ਖਲੋਤਾ ਹੈ, ਤ੍ਰਿਗ ਤਿਨਾ ਕਾ ਜੀਵਿਆ, ਜਿਨ੍ਹਾਂ ਵਡਾਣੀ ਆਸ ਤ੍ਰਿਗ ਅੰਤ ਅੰਤ ਆ ਜੀਵਨ ਉਹਨਾਂ ਦਾ ਜਿਹੜੇ ਕਿਸੇ ਦੇ ਆਸਰੇ ਦੇ ਉੱਤੇ ਜੀਵਨ ਬਤੀਤ ਕਰਦੇ ਨੇ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਆਸਾ ਜੀ ਦੀ ਵਾਰ ਦੇ ਵਿੱਚ ਤੇ ਇੱਕ ਇੰਨਾ ਸੁੰਦਰ ਫੈਸਲਾ ਕਰ ਗਏ ਨੇ, ਆਪਣ ਹੱਥੀ ਆਪਣ, ਬੋਲੋ ਜਰਾ ਗੱਜ ਕੇ, ਆਪਣ ਹੱਥੀ ਆਪਣ। ਤੇ ਕਦੋਂ ਸਵਾਰ ਹੋ ਗਏ, ਕਦੋਂ ਬਾਬਿਆਂ ਕੋਲੋਂ ਅਰਦਾਸਾਂ ਕਰਾਉਣੀਆਂ ਬੰਦ ਕਰੋਗੇ, ਕਦੋਂ ਬਾਬਿਆਂ ਦੀਆਂ ਫੋਟੋ ਲਾਉਣੀਆਂ ਘਰ ਬੰਦ ਕਰੋਗੇ, ਕਦੋਂ ਪੂਜਾ ਕਰਨੀ ਬੰਦ ਕਰੋਗੇ ਇਹਨਾਂ ਸਾਧਾਂ ਦੀ, ਆਪਣੀ ਅਰਦਾਸ ਆਪ ਗੁਰੂ ਦੇ ਅੱਗੇ ਕਰੋ। ਉਹ ਸੁਣਦਾ ਏ, ਭੋਲੇ ਤੋਂ ਭੋਲੇ ਦੀ ਵੀ ਸੁਣਦਾ ਏ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ। ਉਹ ਤੇ ਭੋਲਿਆਂ ਦਾ ਯਾਰ ਆ, ਉਹ ਤੇ ਬਹੁਤੀਆਂ ਗੱਲਾਂ ਕਰਨ ਵਾਲਿਆਂ ਨੂੰ ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ, ਗੱਲਾਂ ਵਾਲਿਆਂ ਨੂੰ ਤੇ ਮਿਲਦਾ ਹੀ ਨਹੀਂ। ਇਸ ਕਰਕੇ ਮੇਰੇ ਸਾਹਿਬ ਦਾ ਇਹ ਬਚਨ ਚੇਤੇ ਰੱਖੋ, ਬਾਬਾ ਫਰੀਦ ਜੀ ਕਹਿੰਦੇ ਨੇ, ਜਿਤਨਾ ਵੱਡੀ ਰਾਤ ਦੇ ਵਿੱਚ ਪਾਸੇ ਧੁਖ ਜਾਂਦੇ ਨੇ, ਇਤਨਾ ਬਗਾਨਿਆਂ ਦੇ ਬੂਹਿਆਂ ਉੱਤੇ ਬੈਠਿਆਂ ਅੱਕ ਜਾਈਦਾ, ਮਿਲਦਾ ਕੱਖ ਨਹੀਂ। ਜੇ ਕੁਝ ਪਾਉਣਾ ਤੇ ਆਪ ਆਓ ਗੁਰੂ ਦੀ ਸ਼ਰਨ ਵਿੱਚ, ਜੇ ਕੁਝ ਪਾਉਣਾ ਤੇ ਆਪ ਗੁਰੂ ਦੀ ਸ਼ਰਨ ਵਿੱਚ ਆਣ ਕੇ ਮੇਰੇ ਸਤਿਗੁਰੂ ਨੂੰ ਡਾਇਰੈਕਟ ਆਖੋ, ਪਿਤਾ ਹੋ ਜਾਨੋ ਨਾਹੀ ਤੇਰੀ ਕਮਨ ਗਾਤਾ, ਕਿਤੇ ਇੱਥੇ ਆਣ ਕੇ ਆਖੋ, ਰਮਈਆ ਹੋ ਬਾਰਕ ਤੇਰਾ, ਆਖੋ ਹਰਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ, ਕਿਤੇ ਇੱਕ ਵਾਰ ਡਿਡਕਲੀਆਂ ਲੈ ਕੇ ਆਖੋ, ਜੈਸਾ ਬਾਲਕ ਭਾਏ ਸਭਾਈ, ਲੱਖ ਅਪਰਾਧ ਕਮਾਵੇ ਕਰੇ ਉਪਦੇਸ਼ ਚਿੜਕੇ, ਬਹੁ ਪਾਤੀ ਬਹੁੜ ਪਿਤਾ ਗਲ, ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੇ, ਸੋਤੇ ਅਪਰਾਧ ਕਰਤ ਹੈ ਜੇ ਤੇ, ਜਨਨੀ ਚੀਤ ਨ ਰੱਖ ਸਤੇ ਤੇ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੇ ਸੁਕੰਤ ਨਾਰ ਹਮ ਸੋਈ। ਬੜਾ ਸੁੰਦਰ ਬਚਨ ਹੈ, ਇੱਕ ਵਾਰ ਆਖੋ ਸਤਨਾਮ ਸ੍ਰੀ। ਇਹ ਬਚਨ ਬੜਾ ਪਿਆਰਾ ਲੱਗਦਾ ਹੈ, ਇਹ ਬਚਨ ਬੜਾ ਖਾ ਜਾਂਦਾ ਹੈ ਜੀਵਨ ਨੂੰ। ਇਹ ਬਚਨ ਵਿੱਚ ਮੇਰੇ ਸਾਹਿਬ ਕਹਿੰਦੇ ਨੇ, ਤੂੰ ਮੇਰਾ ਪਤੀ ਤੇ ਮੈਂ ਤੇਰੀ ਪਤਨੀ, ਤੁਮੇ ਸੁਕੰਤ ਹਮ ਤੁਮ ਬੀਚ ਭਇਓ ਨਹੀਂ ਕੋਈ, ਬੋਲੋ ਹਮ ਤੁਮ ਬੀਚ, ਫੇਰ ਕਿੱਥੋਂ ਆ, ਕਿਤਨਾ ਕੱਢੋਗੇ ਬਾਬੇ, ਕਿਤਨਾ ਕੱਢੋਗੇ ਪੰਡਿਤ ਨੂੰ ਵਿੱਚੋਂ, ਕਿਤਨਾ ਕੱਢੋਗੇ ਸੈਯਦ ਬੁਖਾਰੀ ਨੂੰ ਵਿੱਚੋਂ, ਕਿਤਨਾ ਕੱਢੋਗੇ ਪੁੱਛਾਂ ਵਾਲਿਆਂ ਨੂੰ ਵਿੱਚੋਂ, ਕਿਤਨਾ ਕੱਢੋਗੇ ਧਾਗਿਆਂ ਵਾਲਿਆਂ ਨੂੰ ਵਿੱਚੋਂ। ਉੱਥੇ ਤੇ ਬਾਪੂ ਜੀ ਬਾਬਾ ਕਬੀਰ ਜੀ ਕਹਿੰਦੇ, ਹੇ ਮੇਰੇ ਨਿਰੰਕਾਰ, ਤੇਰੇ ਤੇ ਮੇਰੇ ਵਿੱਚ ਤੀਸਰਾ ਕੋਈ ਨਹੀਂ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੇ ਸੁਕੰਤ ਨਾਰ ਹਮ ਸੋਈ। ਹੇ ਮੇਰੇ ਸਾਹਿਬਾ, ਤੂੰ ਮੇਰਾ ਪਤੀ ਤੇ ਮੈਂ ਤੇਰੀ ਪਤਨੀ, ਤੇ ਹੁਣ ਤੀਸਰਾ ਤੇ ਹੈ ਕੋਈ ਨਹੀਂ। ਇਸ ਕਰਕੇ ਕਿਸੇ ਦੀ ਆਸ ਉੱਤੇ ਨਾ ਜੀਓ, ਆਪ ਆਪਣੇ ਪਤੀ ਪਰਮੇਸ਼ਵਰ ਅੱਗੇ ਬੇਨਤੀ ਕਰੋ, ਉਹ ਸਦਾ ਸੁਣਦਾ ਵਾ, ਉਹ ਗੱਲ ਨਾਲ ਲਾਉਂਦਾ ਏ, ਉਹ ਪਿਆਰ ਕਰਦਾ ਵਾ, ਉਹ ਭੁੱਲਿਆ ਆਪ ਸਮਝਾਏ ਸੀ। ਜੇ ਇਹ ਵੀ ਮਨ ਵਿੱਚ ਆ ਜਾਏ ਕਿ ਮੈਂ ਭੁੱਲਿਆ ਬੜਾ ਵਾ, ਤੇ ਆ ਬਚਨ ਆਸਾ ਦਿੰਦਾ ਏ, ਆਸਰਾ ਦਿੰਦਾ ਵਾ ਕਿ ਭੁੱਲਿਆ ਆਪ ਸਮਝਾਏ ਸੀ। ਬੋਲੋ ਭੁੱਲਿਆ, ਫੇਰ ਇੱਕ ਵਾਰ ਵਿਸ਼ਵਾਸ ਵਿੱਚ ਆਖੋ, ਭੁੱਲਿਆ ਜੇ ਅਸੀਂ ਭੁੱਲ ਵੀ ਜਾਈਏ ਤੇ ਸਮਝਾ ਲੈਂਦਾ ਏ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ, ਨਾ ਕਿਸੇ ਦੇ ਆਸਰੇ ਉੱਤੇ ਜੀਵਨ ਬਤੀਤ ਕਰੋ। ਬਾਬਾ ਜੀ ਕਹਿੰਦੇ, ਜਿਸ ਤਰ੍ਹਾਂ ਰਾਤ ਵੱਡੀਆਂ ਵਿੱਚ ਪਾਸੇ ਧੁਖ ਜਾਂਦੇ ਨੇ ਤੇ ਥੱਕ ਜੀਦਾ ਸੁੱਤਿਆਂ, ਇਸ ਤਰ੍ਹਾਂ ਕਿਸੇ ਦੇ ਬੂਹੇ ਅੱਗੇ ਬੈਠਿਆਂ ਜੀਵਨ ਆਕੇਵੇਂ ਨਾਲ ਭਰ ਜਾਂਦਾ ਏ, ਪ੍ਰਾਪਤੀ ਕੋਈ ਨਹੀਂ ਹੁੰਦੀ। ਹਾਂਜੀ,
1: ਫਜ਼ੀਤਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ।
0: ਇੱਕ ਵਾਰ ਆਪਣੇ ਪਰਿਵਾਰ ਦੇ ਭੱਲੇ ਲਈ ਤੇ ਪੰਥ ਦੇ ਭੱਲੇ ਲਈ, ਇਸ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰ ਕਰਨ ਵਾਲੀਆਂ ਰੂਹਾਂ ਰੋਮ ਰੋਮ ਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਪਹਿਲੇ ਸ਼ਬਦ ਵਿੱਚ ਵੀ ਜੀਵਨ ਦੀ ਜਾਂਚ ਦੱਸਦੇ, ਕਹਿੰਦੇ ਨੇ ਵੇਖੋ ਕਿਸੇ ਦੇ ਬੂਹੇ ਅੱਗੇ ਵਿਕ ਕੇ ਜੀਵਨ ਬਤੀਤ ਨਾ ਕਰਿਓ। ਬਾਬਾ ਜੀ ਅੱਗੇ ਜਾ ਕੇ ਤੇ ਇਸ ਤਰ੍ਹਾਂ ਦਾ ਵੀ ਇੱਕ ਬਚਨ ਕਹਿੰਦੇ ਨੇ, ਬਾਰ ਪਰਾਇਆ ਬੈਸਣ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ। ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛੋ, ਜੇ ਤੂੰ ਤੁੱਠਾ ਕਿਰਪਾ ਨਦਾਨ, ਅੱਗੇ ਪੜੋ, ਨਾ ਦੂਜਾ, ਬਸ ਦੂਜਾ ਭਾਓ ਹੀ ਪਵਾੜਾ ਏ, ਜਿਹਦੇ ਅੰਦਰ ਦੂਜਾ ਭਾਉ ਆ ਗਿਆ ਵੀ ਉਹ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਅੱਗੇ ਜਾ ਕੇ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ, ਜੇ ਇੱਕ ਦੇ ਨਾਲ ਕੋਈ ਜੀਵ ਆਤਮਾ ਜੁੜੀ ਆ ਉਹਦੀ ਕੀਤੀ ਬੰਦਗੀ ਫਲਦੀ, ਉਹਦੀ ਕੀਤੀ ਸੇਵਾ ਫਲਦੀ, ਤੇ ਜੇ ਦੂਸਰੇ ਦੇ ਥਾਂ ਕਿਤੇ ਜੁੜ ਕੇ ਕਰ ਰਹੀ ਆ ਤੇ ਕਹਿੰਦੇ ਅਬ ਕਿਉਂ ਉਗਵੇ। ਮੈਂ ਤੇ ਬਚਨ ਕਰ ਰਿਹਾ ਸਾਂ ਗੁਰਸਿੱਖਾਂ ਨੂੰ, ਕਹਿੰਦੇ ਜੀ ਛੋਲਿਆਂ ਦੀ ਦਾਲ ਬਣਾਈ ਤੇ ਮੈਨੂੰ ਪਤਾ, ਸਾਨੂੰ ਪਤਾ ਲੱਗਾ ਸੀ ਕਿ ਤੁਸੀਂ ਵਾਈ ਚੀਜ਼ ਖਾਂਦੇ ਨੀ, ਤੇ ਮੈਂ ਕਿਹਾ ਮੇਰੇ ਗੁਰਮੁਖੋ ਭਰਾਓ ਛੋਲਿਆਂ ਦੀ ਵਾਲ ਬੜੀ, ਦੋਲਿਆਂ ਦੀ ਦਾਲ ਬੜੀ ਵਾਈ ਹੁੰਦੀ ਜੇ। ਆਖਣ ਲੱਗੇ ਜੀ ਨਹੀਂ ਜੀ ਛੋਲੇ ਤੇ ਗਰਮ ਹੁੰਦੇ ਨੇ, ਤੇ ਦਾਸ ਨੇ ਬੇਨਤੀ ਕੀਤੀ ਹਾਂ ਜਦੋਂ ਛੋਲਿਆਂ ਦਾ ਦਾਣਾ ਸਾਬਤ ਹੁੰਦਾ ਏ, ਛੋਲਿਆਂ ਦੀ ਸਬਜ਼ੀ ਗਰਮ ਤੇ ਛੋਲਿਆਂ ਦੀ ਦਾਲ ਜਿਹੜੀ ਅੱਤ ਵਾਈ ਕਿਉਂ, ਧਿਆਨ ਦਿਓ ਕਿਉਂ, ਦੋ ਹੋ ਗਈ, ਕੀ ਹੋ ਗਈ, ਦੁਫਾੜ ਹੋ ਗਈ ਨਾ, ਦੁਫਾੜ ਹੋ ਗਈ। ਛੋਲਿਆਂ ਦਾ ਇੱਕ ਦਾਣਾ ਪੈਲੀ ਚ ਸੁੱਟੋ ਉਗਦਾ ਏ, ਮਗਰ ਬੋਰੀ ਭਰ ਕੇ ਇੱਕ ਪੈਲੀ ਵਿਚ ਦਾਲ ਦੀ ਬੀਜ ਦਿਓ, ਦਾਲ ਤੇ ਉਗਣੀ ਨੀ ਕਿਉਂਕਿ ਦੋ ਹੋ ਗਈ, ਕੀ ਹੋ ਗਈ, ਦੋ ਹੋ ਗਈ ਨਾ, ਦੋ ਫਾੜ ਚੀਜ਼ ਤੇ ਕੋਈ ਵੀ ਨੀ ਉੱਗਦੀ। ਇਸੇ ਤਰ੍ਹਾਂ ਜਿਹੜਾ ਇੱਕ ਪਰਮੇਸ਼ਵਰ ਨੂੰ ਭੁੱਲ ਕੇ ਕਿਸੇ ਹੋਰ ਦੇਵੀ ਦੇਵਤੇ ਪੀਰ ਪਕੰਬਰ ਦੀ ਆਸ ਰੱਖਦਾ ਵਾ, ਉਹਦੀ ਬੰਦਗੀ ਕਦੀ ਉੱਗਦੀ ਨਹੀਂ, ਉਹਦਾ ਫਲ ਕਦੀ ਲੱਗਦਾ ਹੀ ਨਹੀਂ। ਤੇ ਇੱਥੇ ਆਪ ਜੀ ਸਰਵਣ ਕਰ ਲਿਓ। ਬਾਬਾ ਜੀ ਅਗਲੇ ਬਚਨ ਦੇ ਵਿਚ ਕਹਿੰਦੇ ਨੇ ਫਰੀਦਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਇਹ ਵੀ ਜੀਵਨ ਦੀ ਜਾਚ ਆ। ਬਾਬਾ ਜੀ ਕਹਿੰਦੇ ਜੇ ਮੇਰੇ ਪੱਲੇ ਚਾਰ ਦਮੜੀਆਂ ਕਿਤੇ ਹੋਣ, ਮੇਰੇ ਕੋਲ ਕੋਈ ਵਸਤੂ ਹੋਵੇ ਤੇ ਮੇਰੇ ਘਰ ਕੋਈ ਮਿੱਤਰ ਆ ਜਾਵੇ ਤੇ ਉਹ ਆਖੇ ਸੱਜਣਾ ਮੇਰੀ ਇੱਜ਼ਤ ਤਾਂ ਬਚਦੀ ਆ ਜੇ ਤੂੰ ਅੱਜ 100 ਰੁਪਈਆ ਮੇਰੀ ਮਦਦ ਕਰੇ। ਤੇ ਧਿਆਨ ਦਿਓ ਜੀਵਨ ਦੀ ਜਾਚ, ਜੇ ਅੱਜ ਸੱਜਣਾ ਕੋਲ ਸੱਜਣ ਪਾਸਾ ਵੱਟ ਜਾਂਦੇ, ਵੈਸੇ ਹੁਣ ਹਾਲਾਤ ਵੀ ਇਸ ਤਰ੍ਹਾਂ ਦੇ ਬਣ ਗਏ ਕਿ ਜਿਹੜਾ ਲੈ ਜਾਂਦਾ ਉਹ ਦਿੰਦਾ ਹੀ ਨਹੀਂ, ਮੁੱਕਰ ਜਾਂਦਾ। ਮਗਰ ਐਸਾ ਨਹੀਂ, ਤੁਸੀਂ ਉਸ ਵਿਸ਼ੇ ਤੇ ਆਓ ਜਿਸ ਵਿਸ਼ੇ ਤੇ ਬਾਬਾ ਜੀ ਬੋਲ ਰਹੇ। ਕਹਿੰਦੇ ਜਦੋਂ ਮੇਰੀ ਜੇਬ ਚ 5 ਰੁਪਈਏ ਹੋਣ ਤੇ ਮੈਨੂੰ ਪਤਾ ਵਾ ਇਸ 5 ਵਿੱਚੋਂ ਮੈਂ 2 ਇਹਨੂੰ ਦੇਣਾ ਤੇ ਇਹਦੇ ਭੁੱਖੇ ਬੱਚੇ ਅੱਜ ਰੋਟੀ ਖਾ ਸਕਦੇ ਨੇ। ਮਗਰ ਜੇ ਮੈਂ ਉਹਨਾਂ 2 ਰੁਪਈਆਂ ਨੂੰ ਲਕਾ ਲਾਂ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਆਏ ਮਿੱਤਰਾਂ ਦੇ ਕੋਲੋਂ ਮੈਂ ਆਪਣੇ ਕੋਲ ਚੀਜ਼ ਲਕਾ ਕੇ ਰੱਖ ਲਵਾਂ ਤੇ ਉਦੋਂ ਤੇ ਮੈਂ ਲਕਾ ਲੈਣਾ ਹੱਠ ਵਿੱਚ ਆਇਆ, ਮਗਰ ਮਗਰੋਂ ਮੇਰੇ ਸਰੀਰ ਦੀ ਕੀ ਹਾਲਤ ਹੁੰਦੀ। ਸਰਵਣ ਕਰੋ ਜੀ।
1: ਹੇੜਾ ਜਲੈ ਮੰਜੀਠ ਜਿਉ ਉੱਪਰ ਅੰਗਾਰਾ,
0: ਹੇੜੇ ਦਾ ਮਤਲਬ ਸਰੀਰ। ਕਹਿੰਦੇ ਫਿਰ ਮੇਰਾ ਸਰੀਰ ਇਸ ਤਰ੍ਹਾਂ ਜਲਦਾ ਵਾ ਜਿਸ ਤਰ੍ਹਾਂ ਅੰਗਾਰਾਂ ਦੇ ਉੱਤੇ ਪਈ ਕੋਈ ਚੀਜ਼ ਜਲਦੀ, ਪਛਤਾਵੇ ਦੀ ਅੱਗ ਮੈਨੂੰ ਸਾੜਦੀ ਹੈ ਮੇਰੀ ਇਹ ਜਿੰਦੜੀਏ, 3 ਰੁਪਈਏ ਤੂੰ ਰੱਖ ਲੈਣੀ ਹੋ, 2 ਰੁਪਈਏ ਕਿਸੇ ਨੂੰ ਦੇ ਦੇਣੀ ਹੋ, ਉਹਦੇ ਬੱਚੇ ਵੀ ਰੋਟੀ ਖਾ ਲੈਂਦੇ, ਮਗਰੋਂ ਪਛਤਾਵਾ। ਮਗਰ ਇਹ ਪਛਤਾਵਾ ਵੀ ਗੁਰਮੁਖਾਂ ਨੂੰ ਲੱਗਦਾ ਹੈ, ਇਹ ਪਛਤਾਵਾ ਵੀ ਕਰਮਾਂ ਵਾਲੀਆਂ ਰੂਹਾਂ ਨੂੰ ਲੱਗਦਾ ਹੈ, ਹਰ ਇੱਕ ਨੂੰ ਨਹੀਂ ਲੱਗਦਾ। ਹਰ ਇੱਕ ਬੰਦਾ ਤੇ ਸੰਚਿਤ ਸੰਚਿਤ ਥੈਲੀ ਕਿੰਨੀ, ਪੈਸਾ ਇਕੱਠਾ ਕਰ ਕਰਕੇ ਥੈਲੀਆਂ ਜੋੜੀ ਜਾਂਦਾ ਹੈ। ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਸੂਮੇ ਧਨ ਰਾਖਣ ਕੋ ਦੀਆ ਮੁਗਦ ਕਹੇ ਧਨ। ਮੇਰਾ ਸੂਮ ਨੂੰ ਦਿੱਤਾ ਸੀ ਪੈਸਾ, ਮਗਰ ਉਹ ਸੂਮ ਦੀ ਨਿਸ਼ਾਨੀ ਇਹ ਆ ਕਿ ਇੱਕ ਇੱਕ ਪੈਸਾ ਕਰਕੇ ਜੋੜ ਕੇ ਕਹਿੰਦਾ ਮੇਰਾ ਮੇਰਾ ਮੇਰਾ ਕਰਦਾ ਮਰ ਜਾਂਦਾ ਵਾ, ਤੇ ਉਹ ਫਿਰ ਮਿੱਟੀ ਚ ਦੱਬਿਆ ਕਿਤੇ ਰਹਿ ਜਾਂਦਾ, ਬੈਂਕਾਂ ਚ ਪਿਆ ਰਹਿ ਜਾਂਦਾ ਵਾ। ਕਈ ਤੇ ਇਹੋ ਜਿਹੇ ਧੀਆਂ ਪੁੱਤਾਂ ਨੂੰ ਵੀ ਦੱਸਦੇ ਕਿ ਮੇਰਾ 10,00,000 ਰੁਪਈਆ ਬੈਂਕ ਵਿਚ ਪਿਆ ਵਾ, ਕਾਪੀ ਵੀ ਪਤਾ ਨਹੀਂ ਕਿੱਥੇ ਰੱਖੀ ਹੁੰਦੀ ਆ, ਉਹ ਬੈਂਕਾਂ ਜੋਗਾ ਰਹਿ ਜਾਂਦਾ। ਇੱਥੇ ਬਾਬਾ ਜੀ ਬਚਨ ਕਰਦੇ ਸਰਵਣ ਕਰਿਓ, ਕਹਿੰਦੇ ਜੇ ਮੈਂ ਹੁੰਦਾ ਵਾਰਿਆ, ਜੇ ਮੇਰੇ ਕੋਲ ਹੋਵੇ ਕੋਈ ਚੀਜ਼ ਤੇ ਮੈਂ ਉਹਨੂੰ ਲਕਾ ਲਾਂ, ਆਪਣੇ ਮਿੱਤਰਾਂ ਅਭਿਆਗਤਾਂ ਕੋਈ ਗੁਰਸਿੱਖ ਮਾਈ ਭਾਈ ਆ ਜਾਵੇ, ਕੋਈ ਗੁਰਦੁਆਰੇ ਦੀ ਗੁਰਾਈ ਲੈਣ ਲਾ ਜਾਵੇ, ਆਖੋ ਸਤਨਾਮ ਸ੍ਰੀ, ਕੋਈ ਗੁਰਦੁਆਰੇ ਲਈ ਆ ਜਾਂਦਾ ਗੁਰਮੁਖਾ ਪਿਆਰਿਆ ਗੁਰਦੁਆਰੇ ਆ ਚੀਜ਼ ਬਣਨੀ ਤੇ ਮੇਰੇ ਕੋਲ ਪੈਸੇ ਹੈਗੇ। ਮਗਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਜਨਮ ਸਾਖੀ ਵਿਚ ਬਚਨ ਕੀਤਾ ਵਾ, ਦਮੜਾ ਤਿਸੀਕਾ, ਬੋਲੋ ਜਮ ਦਮੜਾ ਜੋ ਖਰਚੇ ਅਰਖਾਏ, ਦੇਵੇ ਦਲਾਏ ਰਜਾਵੇ ਖੁਦਾਏ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਤਹਿਕੀਕ ਦੇ ਨਦਾਨੀ ਵਹੀ ਪਿਸਤ ਜਾਏ। ਪੈਸਾ ਉਹਦਾ ਹੀ ਆ, ਜੇ ਤੁਸੀਂ 10 ਰੁਪਈਏ ਕਮਾਏ ਨੇ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਉਹਦਾ ਦਸਵੰਧ ਕੱਢੋ, ਤੁਹਾਡੇ ਵਿੱਚੋਂ ਕਿੰਨੇ ਕੁ ਮੇਰੇ ਭੈਣ ਭਰਾ ਬੈਠੇ ਆਪਣੇ ਅੰਦਰ ਮੇਰੀਆਂ ਬੱਚੀਆਂ ਤੇ ਮੇਰੇ ਵੀਰ ਗੁਰਸਿੱਖ ਆਪਣੇ ਅੰਦਰ ਝਾਤੀ ਮਾਰਿਓ, ਜਰਾ ਜਿੰਨੇ ਤੁਸੀਂ ਬੈਠੇ ਹੋ ਆਪਾਂ ਆਪਣੀ ਕਮਾਈ ਦਾ ਦਸਵੰਧ ਕੱਢਦੇ ਹਾਂ। ਕਦੀ ਦਸਵੰਧ ਕੱਢਿਆ ਘਾਟਾ ਨਹੀਂ ਜੇ ਪੈਂਦਾ, ਗੁਰੂ ਦੇ ਨਿਮਿਤ ਦਿੱਤੇ ਦੇਣ ਵਾਲੇ ਨੂੰ ਕਦੀ ਘਾਟਾ ਪਿਆ ਹੀ ਨਹੀਂ। ਜੇ ਤੁਸੀਂ 10 ਰੁਪਈਏ ਕਮਾਉਂਦੇ ਹੋ ਤੇ 1 ਰੁਪਈਆ ਆਪਣੇ ਗੁਰੂ ਦੇ ਨਿਮਿਤ ਜ਼ਰੂਰ ਰੱਖੋ, ਜੇ 100 ਰੁਪਈਆ ਕਮਾਉਂਦੇ ਹੋ ਤੇ 10 ਰੁਪਈਏ ਗੁਰੂ ਲਈ ਜ਼ਰੂਰ ਕੱਢੋ, ਜੇ 1,000 ਰੁਪਈਆ ਗੁਰੂ ਨੇ ਇਨਕਮ ਦਿੱਤੀ ਆ ਤੇ ਫਿਰ 100 ਰੁਪਈਆ 1,000 ਦੇ ਵਿੱਚੋਂ 100 ਰੁਪਈਆ ਜ਼ਰੂਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲਈ ਕੱਢੋ। ਫਿਰ ਪਤਾ ਲੱਗੇ ਕਿ ਗੁਰੂ ਦੇ ਦਿੱਤੇ ਦਸਵੰਧ ਦੇ ਨਾਲ ਘਰ ਵਿੱਚ ਸ਼ਾਂਤੀ ਕਿੰਨੀ ਆਉਂਦੀ। ਘਰ ਵਿੱਚ ਸੁੱਖ ਕਿੰਨੇ ਆਉਂਦੇ ਤੇ ਮੇਰਾ ਵਿਸ਼ਾ ਲੰਮਾ ਨਾ ਹੋਵੇ। ਮੇਰੇ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਕੋਲ ਹੁੰਦੀ ਆ ਤੇ ਆਪਾਂ ਕਈ ਵਾਰ ਲਕਾ ਲੈਂਦੇ ਜੀ ਘਰ ਹੀ ਕੁਝ ਨੀ ਦਈਏ ਕੀ। ਮਰ ਮੇਰੇ ਸਾਹਿਬ ਜੀ ਕਹਿੰਦੇ ਨੇ ਬਾਬਾ ਫਰੀਦ ਜੀ ਕਹਿੰਦੇ ਮੈਨੂੰ ਬੜਾ ਦੁੱਖ ਹੁੰਦਾ, ਇਸ ਤਰ੍ਹਾਂ ਮੇਰਾ ਸਰੀਰ ਫਿਰ ਤਪਦਾ ਵਾ ਜਿਸ ਤਰ੍ਹਾਂ ਕੋਈ ਅੰਗਾਰਾਂ ਉੱਤੇ ਪਈ ਚੀਜ਼ ਤਪਦੀ ਆ। ਜਦੋਂ ਮੇਰੇ ਕੋਲੋਂ ਕੋਈ ਸਾਧੂ ਘਰੋਂ ਭੁੱਖਾ ਚਲਿਆ ਜਾਂਦਾ, ਕੋਈ ਆਇਆ ਰੋਟੀ ਖਾਣ ਤੇ ਉਹ ਮੇਰੇ ਘਰੋਂ ਮੁੜ ਗਿਆ, ਮੈਂ ਤੇ ਬਚਨ ਕਰਦਾ ਹੁੰਦਾ ਮਹਾਂਪੁਰਸ਼ਾਂ ਦਾ, ਗੁਰਮੁਖ ਪਿਆਰਿਆਂ ਦਾ। ਸੰਤ ਬਾਬਾ ਕਰਤਾਰ ਸਿੰਘ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਸੇਵਾ ਕਰਾਈ ਪਟਨਾ ਸਾਹਿਬ ਦੀ, ਉਹਨਾਂ ਦਾ ਬਚਨ ਮੈਨੂੰ ਇੱਕ ਗੁਰਸਿੱਖ ਨੇ ਦੱਸਿਆ। ਕਹਿੰਦੇ ਜਦੋਂ ਸੰਗਤ ਵਿੱਚ ਬਹਿੰਦੇ ਸੀ ਨਾ ਆਖੋ ਸਤਨਾਮ ਸ੍ਰੀ ਤੇ ਇੱਕ ਗੱਲ ਦਿਲ ਕਰਾਉਂਦੇ ਸੀ, ਗੁਰਸਿੱਖੋ ਤੁਹਾਡੇ ਘਰ ਕੋਈ ਦੁਸ਼ਮਣ ਵੀ ਆਵੇ ਨਾ ਦੁਸ਼ਮਣ ਵੀ ਧਿਆਨ ਦਿਓ, ਕਿਤੇ ਦੁਸ਼ਮਣ ਵੀ ਭੁੱਲ ਕੇ ਆ ਜਾਏ ਤੇ ਉਹਨੂੰ ਵੀ ਆਖਿਓ ਆ ਬੈਠ ਚਾਹ ਪੀ ਲਾ ਜਾਂ ਰੋਟੀ ਖਾ ਲਾ।

0: ਬੈਠ ਲੰਗਰ ਛਕ ਪੰਜਾਬ ਚ ਹੁਣ ਵੀ ਜਾਓ ਤੁਸੀਂ ਇੱਥੇ ਵੀ ਵੇਖਿਆ ਕਈ ਗੁਰਸਿੱਖ ਪਿਆਰੇ ਨੇ ਕਈਆਂ ਦੇ ਘਰਾਂ ਚ ਪੰਜਾਬ ਜਾਓ ਕਿਤੇ ਜਾਓ ਗੁਰੂ ਕੇ ਸਿੱਖਾਂ ਦੇ ਘਰ ਦੇ ਵਿਚ ਆਖਣਗੇ ਲੱਸੀ ਪੀ ਲੋ ਨਾ ਵੀ ਜਾਣਦੇ ਹੋਣਗੇ ਤੇ ਅੰਦਰੋਂ ਦੁੱਧ ਦਾ ਕੜਵਾ ਗਰਮ ਲਿਆ ਕੇ ਕਹਿਣਗੇ ਦੁੱਧ ਪੀ ਕੇ ਜਾਇਓ ਬੁੱਲੇ ਸ਼ਾਹ ਵਰਗਾ ਇੱਕ ਸੂਫੀ ਫਕੀਰ ਕਹਿੰਦਾ ਏ ਸੈਯਦ ਫਕੀਰ ਕਹਿੰਦਾ ਏ ਕਿ ਨਹੀਂ ਮੈਂ ਤੇ ਸਮਝਦਾ ਸਾਂ ਕੇਵਲ ਗੁਰੂ ਰਾਮਦਾਸ ਦਾ ਘਰ ਅੰਮ੍ਰਿਤਸਰ ਸਾਹਿਬ ਹੀ ਹੈ ਮੈਂ ਤੇ ਪੰਜਾਬ ਦੇ ਜਿਹੜੇ ਘਰ ਵਿਚ ਗਿਆ ਉਹ ਗੁਰੂ ਰਾਮਦਾਸ ਦਾ ਘਰ ਹੀ ਲੱਗਿਆ ਤੇ ਇੱਥੇ ਬਾਬਾ ਜੀ ਕਹਿੰਦੇ ਨੇ ਮੈਂ ਅੱਗ ਵਾਂਗ ਜਲਦਾ ਵਾਂ ਅੰਗਾਰਾਂ ਵਾਂਗ ਜਲਦਾ ਵਾਂ ਮੈਂ ਭੱਠੀ ਦੇ ਉੱਤੇ ਜਿਸ ਤਰ੍ਹਾਂ ਜਾਲਦਾ ਕਿਸੇ ਚੀਜ਼ ਨੂੰ ਇੰਨਾ ਮੈਨੂੰ ਦੁੱਖ ਹੁੰਦਾ ਵਾ ਜਦੋਂ ਮੇਰੇ ਘਰ ਕੋਈ ਚੀਜ਼ ਹੋਵੇ ਤੇ ਮੈਂ ਉਹਨੂੰ ਨਾ ਕਰ ਦਵਾਂ ਮੇਰੇ ਘਰੋਂ ਕੋਈ ਖਾਲੀ ਮੁੜ ਜਾਵੇ ਹਾਂਜੀ
1: ਫਰੀਦਾ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ
0: ਇਹ ਵੀ ਬੜਾ ਪਿਆਰਾ ਸੂਤਰ ਹੈ ਸੁਚੇਤ ਹੋ ਕੇ ਬੈਠੋ ਰੀੜ ਦੀ ਹੱਡੀ ਸਿੱਧੀ ਕਰਕੇ ਆਖੋ ਸਤਨਾਮ ਸ੍ਰੀ ਲੋੜੇ ਦਾਖ ਆ ਜਿਹੜੇ ਤੁਸਾਂ ਖੇਤਾਂ ਦੇ ਖੇਤ ਲਾਏ ਆ ਇਹਨਾਂ ਨੂੰ ਕੀ ਕਹਿੰਦੇ ਹੋ ਦਾਖਾਂ ਨੇ ਵੈਸੇ ਅੰਗੂਰ ਇਹਨਾਂ ਨੂੰ ਦਾਖਾਂ ਕਹਿੰਦੇ ਦਾਖਾਂ ਕਹਿੰਦੇ ਦਾਖਾਂ ਕਹਿੰਦੇ ਵੇਖੋ ਇੱਕ ਜੱਟ ਬੀਜਦਾ ਤੇ ਕਿੱਕਰਾਂ ਹੈ ਆ ਤੁਸੀਂ ਹੁਣ ਅੰਗੂਰ ਬੀਜੇ ਐਡੇ ਲੱਗ ਗਏ ਨੇ ਛੱਲੇ ਅੰਗੂਰਾਂ ਦੇ ਕਿਉਂਕਿ ਤੁਸੀਂ ਬੀਜਿਆ ਕੀ ਸੀ ਅੰਗੂਰ ਬੀਜੇ ਤੇ ਅੰਗੂਰ ਲੱਗ ਗਏ ਨਾ ਤੇ ਜੇ ਇਹਦੀ ਜਗ੍ਹਾ ਤੇ ਤੁਸੀਂ ਬੀਜੀਆਂ ਹੁੰਦੀਆਂ ਕਿੱਕਰਾਂ ਤੇ ਫਿਰ ਤੁਸੀਂ ਆਸ ਕਰਦੇ ਹੋ ਆਣ ਕੇ ਗੁਰਦੁਆਰੇ ਅਰਦਾਸ ਕਰਾਉਂਦੇ ਹੋ ਜੀ ਜਿਹੜੀਆਂ ਮੈਂ ਕਿੱਕਰਾਂ ਬੀਜੀਆਂ ਇਹਨਾਂ ਨੂੰ ਅੰਗੂਰ ਲੱਗ ਜਾਣ ਕਿਤਨਾ ਹੋ ਸਕਦਾ ਸੀ ਇਹ ਜੀਵਨ ਦੀ ਜਾਂਚ ਦਾ ਪਹਿਲੂ ਆ ਬਾਬਾ ਜੀ ਕਹਿੰਦੇ ਲੋੜੇ ਦਾਖ ਬਜੋਰੀਆਂ ਲੋੜਦਾ ਵਾ ਉਹ ਵੀ ਬਜੌਰ ਇਲਾਕਾ ਵਾ ਪਠਾਨ ਇਲਾਕੇ ਦੇ ਵਿਚ ਕਾਬਲ ਕੰਧਾਰ ਵਾਲੇ ਇਲਾਕਾ ਬਜੌਰ ਦਾ ਇਲਾਕਾ ਜਿੱਥੋਂ ਦੇ ਕਹਿੰਦੇ ਅੰਗੂਰ ਬਹੁਤ ਮਿੱਠੇ ਹੁੰਦੇ ਤੇ ਬਾਬਾ ਜੀ ਉਸ ਇਲਾਕੇ ਦੀ ਗੱਲ ਕਰਕੇ ਕਹਿੰਦੇ ਨੇ ਅੰਗੂਰ ਵੀ ਲੋਚਦਾ ਵਾ ਤੇ ਉਸ ਇਲਾਕੇ ਦੇ ਜਿੱਥੋਂ ਦੇ ਅੰਗੂਰ ਬੜੇ ਮਿੱਠੇ ਨੇ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਬੀਜਦਾ ਕੀ ਆ ਤੇ ਕਹਿੰਦਾ ਲੱਗਣ ਕੀ ਅੰਗੂਰ ਕਦੀ ਹੋ ਸਕਦਾ ਹੈ ਤੁਸੀਂ ਘਰ ਦੇ ਵਿਚ ਤੇ ਕਰੋ ਸਾਰਾ ਦਿਨ ਚੁਗਲੀਆਂ ਘਰ ਦੇ ਵਿਚ ਤੇ ਵੇਖੋ ਸਾਰਾ ਸਾਰਾ ਦਿਨ ਟੀਵੀ ਘਰ ਘਰ ਵਿਚ ਸ਼ਰਾਬਾਂ ਤੇ ਮੀਟ ਲਿਆ ਕੇ ਰੱਖੋ ਤੇ ਆਖੋ ਤੁਹਾਡੇ ਬੱਚੇ ਗੁਰਸਿੱਖ ਹੋ ਜਾਣ ਕਿਤਨਾ ਹੋ ਜਾਣਗੇ ਦੱਸੋ ਹੋ ਜਾਣਗੇ ਸਾਰਾ ਦਿਨ ਟੀਵੀ ਵੇਖਣ ਵਾਲਾ ਬੱਚਾ ਜਪਜੀ ਸਾਹਿਬ ਪੜ੍ਹੂਗਾ ਸਾਰਾ ਦਿਨ ਗੰਦੀਆਂ ਕੁਕਰਮ ਵਾਲੀਆਂ ਕਹਾਣੀਆਂ ਪੜ੍ਹ ਕੇ ਕੋਈ ਬੱਚਾ ਗੁਰਮੁਖ ਭਾਈ ਤਾਰੂ ਸੋ ਬਣ ਜੂਗਾ ਉਹ ਗੁਰਮੁਖੋ ਬਣ ਜੂਗਾ ਨਹੀਂ ਬਣ ਸਕਦਾ ਕਿਉਂਕਿ ਉਹਨੇ ਬੀਜ ਹੀ ਆਪਣੇ ਘਰ ਵਿਚ ਉਹ ਪਾਇਆ ਵਾ ਜਿਹੜਾ ਬੱਚੇ ਦੇ ਦਿਮਾਗ ਵਿਚ ਘੁਲ ਰਿਹਾ ਵਾ ਜਿਹੜਾ ਬੱਚੇ ਦੀਆਂ ਸੋਚਾਂ ਵਿਚ ਘੁਲ ਰਿਹਾ ਵਾ ਜਿਹੜਾ ਬੱਚੇ ਦੇ ਵਿਚਾਰਾਂ ਚ ਘੁਲ ਰਿਹਾ ਤੇ ਬਾਬਾ ਜੀ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ ਇਹ ਬੰਦਾ ਕਿਤਨਾ ਦਾ ਵਾ ਇਹਦਾ ਫੈਸਲਾ ਵਿਚ ਬੀਜੇ ਬੇਖ ਮੰਗੇ ਆ ਮੰਗਦਾ ਅੰਮ੍ਰਿਤ ਕਹਿੰਦਾ ਵਾ ਲਿਆਵਾਂ ਕਮਾਈ ਹੇਰਾਫੇਰੀ ਦੀ ਧਿਆਨ ਦਿਓ ਕਮਾਈ ਲਿਆਵਾਂ ਹੇਰਾਫੇਰੀ ਦੀ ਸਾਰਾ ਦਿਨ ਬੇਈਮਾਨੀ ਕਰਾਂ ਉਹਦਾ ਕਮਾ ਕੇ ਲਿਆ ਕੇ ਉਹਦਾ ਜੂਸ ਪਿਆਵਾਂ ਬੱਚਿਆਂ ਨੂੰ ਤੇ ਬੱਚੇ ਮੇਰੇ ਭਾਈ ਤਾਰੂ ਸਿੰਘ ਬਣਨੇ ਕਿਤਨਾ ਹੋ ਸਕਦਾ ਹੈ ਬੀਜੇ ਵੇਖ ਅੰਦਰ ਤੇ ਉਹਦੇ ਕੀ ਪਾ ਰਿਹਾ ਬੇਈਮਾਨੀ ਵਿਖਿਆ ਕੇ ਧਨ ਗੱਜ ਕੇ ਬੋਲਿਆ ਕਰੋ ਵਿਖਿਆ ਕੇ ਧਨ ਸਦਾ ਦੁੱਖ ਹੋਏ ਵਿਖਿਆ ਕੇ ਧਨ ਵਿਖਿਆ ਬੇਈਮਾਨੀ ਗੁਰੂ ਦੇ ਸਿੱਖੋ ਇਹ ਮਹਿਲ ਗੁਰਸਿੱਖੀ ਦਾ ਤੇ ਖਾਲਸੇ ਦਾ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਖਾਲਸਾ ਰਾਜ ਕਰਨਾ ਹੈ ਜੇ ਖਾਲਸਾ ਰਾਜ ਕਰਨਾ ਹੈ ਤੇ ਖਾਣਾ ਪੀਣਾ ਤੇ ਕਮਾਈ ਸ਼ੁੱਧ ਕਰ ਲਓ ਤਾਂ ਹੋਜੂ ਜੇ ਕਮਾਈ ਸ਼ੁੱਧ ਨਾ ਹੋਈ ਜੇ ਖਾਣਾ ਪੀਣਾ ਸ਼ੁੱਧ ਨਾ ਹੋਇਆ ਤੇ ਕਦੀ ਵੀ ਦਿਨ ਨਾ ਉਹ ਗਿਣਿਓ ਜਿੱਦਣ ਤੁਹਾਡਾ ਰਾਜ ਧਰਤੀ ਤੇ ਹੋਜੂ ਇਹ ਤੇ ਦਿਨੋ ਦਿਨ ਜਿਸ ਤਰ੍ਹਾਂ ਗਰਦਿਸ਼ ਵਿਚ ਡਿੱਗਦੇ ਜਾ ਰਹੇ ਹੋ ਇਹ ਦਿਨੋ ਦਿਨ ਤੇ ਆਪਾਂ ਉਸ ਖੂਹ ਵਿਚ ਪੈਂਦੇ ਜਾ ਰਹੇ ਹਾਂ ਜਿੱਥੋਂ ਸਾਡੇ ਨਿਕਲਣ ਦਾ ਰਾਹ ਹੀ ਕੋਈ ਨਹੀਂ ਖਾਣਾ ਸਾਡਾ ਗੁਰੂਆਂ ਵਾਲਾ ਨਾ ਰਿਹਾ ਪੀਣਾ ਸਾਡਾ ਗੁਰੂਆਂ ਵਾਲਾ ਨਾ ਰਿਹਾ ਵੇਖਣੀ ਸਾਡੀ ਗੁਰੂਆਂ ਵਾਲੀ ਨਾ ਰਹੀ ਸੁਣਨੀ ਸਾਡੀ ਗੁਰੂਆਂ ਵਾਲੀ ਨਾ ਰਹੀ ਕਰਨੀ ਸਾਡੀ ਗੁਰੂਆਂ ਵਾਲੀ ਨਾ ਰਹੀ ਉਹ ਜਿਨ੍ਹਾਂ ਪੁਰਾਤਨ ਗੁਰਸਿੱਖਾਂ ਦੀ ਗੁਰੂਆਂ ਵਰਗੀ ਕਰਨੀ ਸੀ ਨਾ ਉਹਨਾਂ ਨੇ ਖੋਪਰੀ ਲਵਾਈ ਤੇ ਜਲਾਦ ਮੂੰਹ ਦੇ ਵਿਚ ਉਂਗਲਾਂ ਪਾ ਗਿਆ ਕਿਹੜੀ ਮਿੱਟੀ ਦੇ ਬਣੇ ਹੋ ਉਹਨਾਂ ਚਰਖੜੀਆਂ ਤੇ ਚੜ ਕੇ ਆਪਣੇ ਆਪ ਨੂੰ ਤੁੰਬਿਆਂ ਨਾਲ ਉਡਾ ਲਿਆ ਮਗਰ ਕਾਜੀ ਵਰਗੇ ਮੂੰਹ ਚ ਉਂਗਲਾਂ ਪਾ ਗਏ ਕਿ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ ਉਹਨਾਂ ਨੂੰ ਵੇਖ ਕੇ ਚੇਤੇ ਆਉਂਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਕੈਸਾ ਗੁਰੂ ਸੀ ਅੱਜ ਜਦੋਂ ਸ਼ਰਾਬ ਦੀ ਹੱਟੀ ਦੇ ਉੱਤੇ ਮਾਸ ਦੀਆਂ ਦੁਕਾਨਾਂ ਦੇ ਉੱਤੇ ਸਿੱਖਾਂ ਨੂੰ ਖਲੋਤਿਆਂ ਵੇਖਦੇ ਆ ਤੇ ਮਨ ਵਿਚ ਸ਼ੰਕਾ ਲੋਕੀ ਕਰਦੇ ਹੋਣਗੇ ਇਹਨਾਂ ਦਾ ਗੁਰੂ ਵੀ ਇਸ ਤਰ੍ਹਾਂ ਦਾ ਹੀ ਹੋਊ ਉਹ ਜਿਹੋ ਜਿਹਾ ਗੁਰੂ ਹੁੰਦਾ ਉਹੋ ਜਿਹੀ ਰਿਆਇਆ ਹੁੰਦੀ ਆ ਜਿਹੋ ਜਿਹੇ ਗੁਰੂ ਦੇ ਲੱਛਣ ਕਰੈਕਟਰ ਹੁੰਦਾ ਵਾ

0: ਸਿੱਖ ਤੋਂ ਪਤਾ ਲੱਗਦਾ ਵਾ ਕਿ ਇਹਦੇ ਸਿੱਖ ਦੇ ਕਰੈਕਟਰ ਤੋਂ ਪਤਾ ਲੱਗਦਾ ਇਹਨਾਂ ਦੇ ਗੁਰੂ ਦਾ ਕਰੈਕਟਰ ਕਿਸ ਤਰ੍ਹਾਂ ਦਾ ਸੀ। ਆਪਣੇ ਅੰਦਰ ਝਾਤੀ ਮਾਰੋ, ਬੀਜੇ ਵੇਖ ਤੇ ਮੰਗੇ ਅੰਮ੍ਰਿਤ ਵੇਖੋ, ਏ ਨਿਆਂ ਵੇਖ ਲੋ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ। ਜੱਟ ਜੱਟ ਕਿੱਕਰਾਂ ਦੇ ਬੀਜ ਬੀਜ ਕੇ ਕਹਿੰਦਾ ਵਾ ਬਜੌਰੀਆਂ, ਬਜੌਰ ਦੇ ਅੰਗੂਰ ਇਹਦੇ ਉੱਗਣੇ ਕਿਸ ਤਰ੍ਹਾਂ ਹੋ ਸਕਦੇ ਨੇ। ਹਾਂਜੀ,
1: ਹੰਡੈ ਉਨਕ ਤਾਂਦਾ ਪੈਦਾ ਲੋੜੈ ਪੱਟ।
0: ਇਹ ਦੋਵਾਂ ਸ਼ਬਦਾਂ ਨੂੰ ਜਰਾ ਪਿਆਰ ਨਾਲ ਨਖੇੜ ਕੇ ਪੜੋ। ਹੰਡੇ ਉਨਕ ਤਾਂਦਾ, ਹੰਡੇ ਦਾ ਮਤਲਬ ਜੀਵਨ ਬਤੀਤ ਕਰ ਲੈਂਦਾ ਹੈ। ਹੰਡੇ ਦਾ ਮਤਲਬ ਹੰਡ ਜਾਣਾ, ਬਤੀਤ ਕਰ ਦੇਣਾ, ਸਾਰਾ ਜੀਵਨ ਬਤੀਤ ਕਰ ਲਿਆ। ਉਨ ਕੱਤਦਿਆਂ ਕੱਤਦਿਆਂ ਕੀ ਕੱਤਦਿਆਂ, ਉਨ ਹੰਡੇ ਉਨ ਕਤਾਂਦਾ, ਸਾਰਾ ਜੀਵਨ ਤੇ ਬਤੀਤ ਕੀਤਾ ਉਨ ਬੁਣਦਿਆਂ ਬੁਣਦਿਆਂ। ਤੇ ਪੈਂਦਾ ਲੋੜੇ ਪੱਟ, ਪੱਟ ਮਣੇ ਰੇਸ਼ਮ। ਜੇ ਬੰਦਾ ਉਨ ਕੱਤਣ ਵਾਲਾ ਇਹ ਸੋਚੇ ਕਿ ਮੈਨੂੰ ਰੇਸ਼ਮ ਦੇ ਕੱਪੜੇ ਉਹਦੇ ਚੋਂ ਮਿਲ ਜਾਣ, ਕਿਤਰਾ ਮਿਲਣਗੇ। ਜੇ ਬੰਦਾ ਕਿੱਕਰਾ ਬੀਜਣ ਵਾਲਾ ਆਖੇ ਮੈਨੂੰ ਅੰਗੂਰ ਘਰ ਵਿਚ ਢੇਰ ਲੱਗ ਜਾਣ, ਉਹ ਪਿਆਰੇ ਉਹ ਕਿਤਰਾ ਲੱਗ ਜਾਣਗੇ। ਇਸ ਤਰ੍ਹਾਂ ਹੀ ਬੇਈਮਾਨੀ ਕਰਨ ਵਾਲਾ ਇਨਸਾਨ ਕਿਤਨਾ ਸੁਖੀ ਰਹਿ ਸਕਦਾ ਹੈ, ਬੇਈਮਾਨੀ ਬੀਜਣ ਵਾਲਾ, ਬੇਈਮਾਨੀ ਦਾ ਪੈਸਾ ਘਰ ਚ ਲਿਆਉਣ ਵਾਲਾ ਆਪਣੇ ਬੱਚਿਆਂ ਨੂੰ ਗੁਰਮੁਖ ਕਿਤਨਾ ਬਣਾ ਸਕਦਾ ਹੈ। ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਹੱਲ ਆ, ਅੱਜ ਮੰਨ ਲਿਓ, ਕੱਲ ਮੰਨ ਲਿਓ, ਆਉਣ ਵਾਲੀ ਨਸਲ ਨੂੰ ਮੰਨ ਲਿਓ, ਅਗਲੇ ਜਨਮ ਨੂੰ ਮੰਨ ਲਿਓ। ਸੱਜਣੋ, ਉਦਣ ਹੀ ਤੁਹਾਡਾ ਹੱਲ ਹੋਣਾ ਹੈ ਜਿੱਦਣ ਤੁਹਾਡੀ ਕਮਾਈ ਸ਼ੁੱਧ ਹੋਈ। ਬਸ ਇਸ ਗੱਲ ਤੇ ਟਿਕਿਆ ਜੇ। ਦਸਾਂ ਨਵਾਂ ਦੀ ਕਿਰਤ ਜਦੋਂ ਸਿੱਖ ਕਰਦੇ ਸੀ ਨਾ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ, ਤੇ ਪਿਓ ਨੂੰ ਫਾਂਸੀ ਹੋਣ ਲੱਗੀ ਤੇ ਪੁੱਤ ਪਿਓ ਗੋਲੀ ਖਾਣ ਲੱਗਾ। ਆਪ ਜੀ ਨੂੰ ਪਤਾ ਹੈ ਜਦੋਂ ਡੱਲੇ ਚੌਧਰੀ ਬੰਦੂਕ ਦਾ ਟੈਸਟ ਲੈਣ ਲੱਗੇ ਨੇ, ਤੇ ਪਿਓ ਕਹਿੰਦਾ ਸੀ ਕਿ ਗੋਲੀ ਮੇਰੀ ਛਾਤੀ ਚ ਵੱਜੇ। ਮਗਰ ਜਿਨ੍ਹਾਂ ਨੂੰ ਦਸਾਂ ਨਵਾਂ ਦੀ ਕਿਰਤ ਖਾਧੀ ਉਹਨਾਂ ਦਾ ਬੱਚਾ ਅੱਗੇ ਹੋ ਕੇ ਕਹਿੰਦਾ ਨਹੀਂ, ਮੇਰਾ ਪਿਓ ਬਜ਼ੁਰਗਿਆ, ਛਾਤੀ ਮੇਰੀ ਚ ਗੋਲੀ ਵੱਜੇ। ਅੱਜ ਕਿੱਥੇ ਚਲੇਗੀ ਸਿੱਖੀ? ਅੱਜ ਕਿਸੇ ਬੱਚੇ ਨੂੰ ਤੁਸੀਂ ਕੇਸ ਰੱਖਣ ਨੂੰ ਕਹਿ ਕੇ ਵੇਖ ਲਓ, ਬਿਲਕੁਲ ਨਹੀਂ ਰੱਖਦਾ, ਕਹਿੰਦਾ ਇਹਦੇ ਚ ਕੀ ਰੱਖਿਆ ਹੈ। ਇਹ ਗਿਰਾਵਟ ਕਿਉਂ ਆਈ ਆ? ਗੁਰੂ ਦੀ ਹਜੂਰੀ ਚ ਆਪ ਜੀ ਨੂੰ ਬੇਨਤੀ ਕਰ ਰਿਹਾ, ਸਾਡੀ ਕਮਾਈ ਭ੍ਰਿਸ਼ਟ ਹੋ ਗਈ। ਇਸ ਹਵਾ ਦੇ ਮਹਿਲ ਵਿਚ ਭਾਵੇਂ ਜਿਉਂਦੇ ਰਹੋ, ਇੱਕ ਜਨਮ ਜੀ ਲਓ, ਦੋ ਜਨਮ ਜੀ ਲਓ, ਗੁਰਸਿੱਖੋ ਧਾਵਾਂ ਮਾਰ ਕੇ ਪਰਮੇਸ਼ਵਰ ਦੇ ਦਰ ਨੂੰ ਰੋ ਕੇ ਜਾਣਾ ਪਊਗਾ। ਥੋੜੀ ਖਾ ਲਓ, ਅਚਾਰ ਨਾਲ ਖਾ ਲਓ, ਲੂਣ ਨਾਲ ਖਾ ਲਓ, ਮਗਰ ਦਸਾਂ ਨਵਾਂ ਦੀ ਕਿਰਤ ਦੀ ਖਾਓ, ਨਾ ਮਾੜੀ ਕਮਾਈ ਖਾਓ। ਨਹੀਂ ਤੇ ਉਹਦੇ ਦਰ ਤੇ ਰੋਣ ਤੋਂ ਬਿਨਾਂ ਕੱਲੇ ਕੱਖ ਨਹੀਂ ਪੈਣਾ। ਜੇ ਘਰ ਵਿਚ ਗੁਰਮੁਖ ਪੈਦਾ ਕਰਨੇ ਚਾਹੁੰਦੇ, ਜੇ ਬੱਚੇ ਭਾਈ ਤਾਰੂਸੋਂ ਬਣਾਉਣਾ ਚਾਹੁੰਦੇ ਹੋ, ਜੇ ਬੱਚਿਆਂ ਨੂੰ ਆਪਣਿਆਂ ਨੂੰ ਗੁਰਸਿੱਖ ਬਣਾਉਣਾ ਚਾਹੁੰਦੇ ਹੋ, ਤੇ ਥੋੜੀ ਖਵਾ ਲਓ, ਅਚਾਰ ਨਾਲ ਦੇ ਦਿਓ ਰੋਟੀ, ਬ੍ਰੈਡ ਖਾ ਕੇ ਗੁਜ਼ਾਰਾ ਕਰ ਲੈਣ, ਪਾਣੀ ਪੀ ਕੇ ਢਿੱਡ ਭਰ ਲੈਣ, ਇਹਨਾਂ ਨੂੰ ਨਾ ਜੂਸ ਪਿਆਓ, ਮਗਰ ਬੇਈਮਾਨੀ ਦੇਣਾ ਪਿਆਓ। ਬਾਬਾ ਜੀ ਕਹਿੰਦੇ ਨੇ ਜੇ ਇਹ ਬੇਸ ਹੋਇਆ ਤੇ ਭੋਲਿਆ ਕਿੱਕਰਾਂ ਬੀਜ ਕੇ ਕਦੀ ਅੰਗੂਰ ਨਹੀਂ ਵੱਢੇ ਜਾਂਦੇ, ਤੇ ਉਨ ਬੀਜ ਕੇ ਕਦੀ ਰੇਸ਼ਮ ਦੇ ਕੱਪੜੇ ਨਹੀਂ ਪਾਏ ਜਾਂਦੇ। ਇਹ ਉਪਦੇਸ਼ ਜੀਵਨ ਦੀ ਜਾਂਚ ਦੱਸਦੇ ਨੇ ਬਾਬਾ ਜੀ।
1: ਫਰੀਦਾ ਗਲੀਏ ਚਿਪਕੜ ਦੂਰ ਘਰ ਨਾਲ ਪਿਆਰੇ ਨੇ ਹੋ।
0: ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ
2: ਸ੍ਰੀ ਵਾਹਿਗੁਰੂ।
0: ਗਲੀਏ ਚਿੱਕੜ ਦੂਰ ਘਰ, ਘਰ ਸ਼ਬਦ ਦੇ ਕਰ ਨਹੀਂ, ਗਲੀਏ ਚਿੱਕੜ ਦੂਰ ਘਰ। ਕਈ ਵਾਰ ਆਪਾਂ ਇਸ ਤਰ੍ਹਾਂ ਪੜ ਲੈਂਦੇ ਗਲੀਏ ਚਿੱਕੜ ਦੂਰ ਘਰ। ਆ ਕੱਲ ਪਰਸੋਂ ਮੈਂ ਇੱਕ ਗੁਰਸਿੱਖ ਦੇ ਕੋਲ ਬੈਠਾ ਸਾਂ ਇੱਥੇ, ਤੇ ਜਦੋਂ ਅਨੰਦ ਸਾਹਿਬ ਦਾ ਪਾਠ ਹੋਇਆ ਤੇ ਬੜਾ ਸਿਆਣਾ ਗੁਰਸਿੱਖ ਕਹਿ ਰਿਹਾ, ਵਾਜੇ ਅਨਹਦ ਧੂਰੇ, ਵਾਜੇ ਅਨਹਦ ਕੀ ਆ ਉੱਥੇ, ਤੂਰੇ ਤੂਰੇ ਤੂਰੇ, ਤੱਤੇ ਨਾਲ ਤੁਰੀਆਂ ਤੁਰੀਆਂ ਵੱਜਣੀਆਂ ਅੰਦਰ। ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ, ਜਦੋਂ ਗੁਰੂ ਦੇ ਚਰਨਾਂ ਨਾਲ ਜੀਵ ਆਤਮਾ ਜੁੜ ਜਾਂਦੀ ਆ ਤੇ ਅੰਦਰ ਤੁਰੀਆਂ ਦਾ ਨਾਦ ਹੁੰਦਾ ਹੈ, ਅੰਦਰ ਤੁਰੀਆਂ ਵੱਜਦੀਆਂ ਨੇ। ਮਗਰ ਜਦੋਂ ਜਾਪ ਵਿਚ ਪੂਰਾ ਜੁੜ ਜਾਂਦੀ ਆ ਜੀਵ ਆਤਮਾ, ਫਿਰ ਅੰਦਰੋਂ ਤੁਰੀਆਂ ਸੁਣਦੀਆਂ ਨੇ, ਅੰਦਰੋਂ ਵਾਜਾ। ਜਿਹੜੇ ਸਤਿਗੁਰੂ ਅਨਹਦ ਵਾਜ ਨਾਦ ਦੀ ਗੱਲ ਕਰਦੇ ਨੇ, ਉਹ ਨਾਦ ਦੀ ਗੱਲ ਕਰਦੇ ਮੇਰੇ ਸਾਹਿਬ ਜੀ ਕਹਿੰਦੇ, ਇੱਥੇ ਵੀ ਚੇਤਾ ਰੱਖਿਓ, ਗਲੀਏ ਚਿੱਕੜ, ਗਲੀਆਂ ਦੇ ਵਿਚ ਚਿੱਕੜ ਆ, ਦੂਰ ਘਰ, ਘਰ ਮੇਰਾ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਦੂਰ ਆ, ਨਾਲ ਪਿਆਰੇ ਨਿਓ, ਉਸ ਪਰਮੇਸ਼ਵਰ ਨਾਲ ਮੇਰਾ ਪਿਆਰ ਪੈ ਗਿਆ ਜਿਹਦੇ ਨਾਲ ਮੈਂ ਪਿਆਰ ਕਰਦੀ ਆ। ਬਾਬਾ ਫਰੀਦ ਜੀ ਕਹਿੰਦੇ ਨੇ ਉਹਦਾ ਘਰ ਬੜਾ ਦੂਰ ਆ ਤੇ ਗਲੀਆਂ ਦੇ ਵਿਚ ਚਿੱਕੜ ਭਰਿਆ ਪਿਆ ਹੈ। ਹਾਂਜੀ,
1: ਚੱਲਾ ਤਾਂ ਭਿੱਜੈ ਕੰਬਲੀ, ਰਾਹਾ ਤਾਂ ਟੁੱਟੈ ਨਿਹੋ।
0: ਜੇ ਮੈਂ ਉਹਦੇ ਘਰ ਨੂੰ ਤੁਰਦੀ ਆ ਤੇ ਕੰਬਲੀ ਭਿੱਜਦੀ, ਕੱਪੜੇ ਭਿੱਜਦੇ ਨੇ, ਮਗਰ ਕੱਪੜੇ ਤੇ ਭਿੱਜਦੀ ਆ, ਮਗਰ ਰਹਿ ਪਈ ਮੈਂ ਘਰ ਵੀ ਕੱਪੜੇ ਨਾ ਭਿੱਜ ਜਾਣ, ਮਗਰ ਹੁਣ ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਇਹ ਵਿਛੋੜਾ ਰਾਤ ਨੀਂਦ ਨਾ ਆਈ ਤਰਫਦੀ ਦੀ, ਹਾਏ ਉੱਥੇ ਸੰਗਤ ਕਿਹੋ ਜਿਹੀ ਕਥਾ ਹੋ ਗਈ ਹੋਗੀ, ਉੱਥੇ ਕਿਹੋ ਜਿਹਾ ਕੀਰਤਨ ਹੋਊਗਾ। ਹੋ ਸਕਦਾ ਕੋਈ ਕਰਮਾਤਮਾ ਜੁੜ ਗਈ ਹੋਵੇ ਤੇ ਜੁੜ ਕੇ ਜਪਣ ਲੱਗ ਪਈ ਹੋਵੇ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਹੋ ਸਕਦਾ ਕਿਸੇ ਦੀ ਸੁਰਤ ਜੁੜ ਗਈ ਹੋਵੇ ਤੇ ਮੈਂ ਉਸ ਲਾਭ ਤੋਂ ਵਾਂਝੀ ਕਿਉਂ ਰਹਿ ਗਈ। ਜੇ ਜਾਨੀ ਆ ਤੇ ਕੱਪੜੇ ਭੇਜਦੇ ਨੇ, ਇੱਕ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਸਮੁੰਦ ਸਾਗਰ ਹੋਵੇ ਬਹੁ ਖਾਰਾ, ਬੋਲੋ ਸਮੁੰਦ ਸਾਗਰ ਹੋਵੇ, ਇੱਕ ਪਾਸੇ ਸਿੱਖ ਖਲੋਤਾ ਹੋਵੇ, ਦੂਸਰੇ ਪਾਸੇ ਸਿੱਖ ਨੂੰ ਦੱਸ ਦਿੱਤਾ ਜਾਵੇ ਕਿ ਉਸ ਕੰਢੇ ਦੇ ਉੱਤੇ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ, ਤੇ ਫਿਰ ਸਿੱਖ ਦਾ ਪਿਆਰ ਗੁਰੂ ਰਾਮਦਾਸ ਸਾਹਿਬ ਇਸ ਤਰ੍ਹਾਂ ਦਾ ਹੋਵੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਇੰਨਾ ਖਾਰਾ ਸਮੁੰਦਰ ਹੋਵੇ ਤੇ ਆਪਾਂ ਗੁਰਸਿੱਖ ਲੰਘ ਗੁਰੂ ਪੈ ਜਾਈ, ਗੁਰਸਿੱਖ ਫਿਰ ਛਾਲਾ ਮਾਰਦੇ ਉਹਦੀ ਯਾਦ। ਭੌਰੇ ਨੂੰ ਕਿਸੇ ਨੇ ਪੁੱਛਿਆ, ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਗੱਜ ਕੇ ਆਖਿਆ ਕਰੋ ਸਤਨਾਮ। ਭੌਰੇ ਨੂੰ ਕਿਸੇ ਨੇ ਆਖਿਆ, ਉਹ ਭਲਿਆ ਤੂੰ ਚੱਲਿਆ ਵਾ ਫੁੱਲ ਦੇ ਉੱਤੇ ਤੇ ਕੀ ਗੱਲ ਤੇਰਾ ਫੁੱਲ ਦੇ ਨਾਲ? ਆਂਦਾ ਮੇਰਾ ਪਿਆਰ ਬੜਾ ਏ ਫੁੱਲ ਨਾਲ, ਇੱਕ ਵਾਰ ਇਕਾਗਰਤਾ ਬਖਸ਼ੋ, ਮੇਰਾ ਪਿਆਰ ਬੜਾ ਏ ਫੁੱਲ ਦੇ ਨਾਲ। ਤੇ ਉਹਨੇ ਆਖਿਆ ਤੂੰ ਬਹੁਤਾ ਉੱਥੇ ਜਾ ਕੇ ਗਲਵੱਕੜੀਆਂ ਪਾਉਣਾ ਵਾ ਫੁੱਲ ਦੇ ਨਾਲ, ਤੇ ਤੈਨੂੰ ਪਤਾ ਅਜੇ ਤੱਕ ਤੇਰੇ ਕਿੰਨੇ ਭਰਾ ਮਰੇ ਨੇ ਉੱਥੇ ਫੁੱਲ ਦੇ ਨਾਲ ਗਲਵੱਕੜੀ ਪਾਈ, ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਉੱਡਣਾ ਵੀ ਆ ਤੇ ਫੁੱਲ ਦੀਆਂ ਪੱਤੀਆਂ ਬੰਦ ਹੋ ਗਈਆਂ ਤੇ ਵਿੱਚ ਰਹਿ ਕੇ ਕਈ ਭੌਰੇ ਮਰ ਗਏ। ਤੇ ਉਹਨੇ ਅੱਗੋਂ ਹੱਸ ਕੇ ਆਖਿਆ ਜਿਹਦੇ ਨਾਲ ਮੈਂ ਪਿਆਰ ਕਰਦਾ ਜੇ ਉਹਦੇ ਨਾਲ ਗੱਲ ਵੱਕੜੀ ਪਿਆ ਮਰ ਜਾਵਾਂ ਤੇ ਇਹਦੇ ਨਾਲ ਹੋਰ ਚੰਗਾ, ਜਿਹਦੇ ਨਾਲ ਮੈਂ ਪਿਆਰ ਕਰਦਾ ਜੇ ਉਹ ਪਾਰ ਬੈਠਾ ਹੋਵੇ ਤੇ ਮੈਂ ਸਮੁੰਦਰ ਚ ਛਾਲ ਮਾਰਾਂ ਤੇ ਉਹਦੀ ਯਾਦ ਵਿੱਚ ਡੁੱਬ ਕੇ ਮਰ ਜਾ। ਧਿਆਨ ਦਿਓ ਆਖਰ ਤੇ ਜਦੋਂ ਮੈਂ ਸਮੁੰਦਰ ਚ ਡੁੱਬੂਗਾ ਤੇ ਲੋਕੀ ਆਖਿਆ ਹੀ ਕਰਨਗੇ ਨਾ ਕਿ ਗੁਰੂ ਨੂੰ ਮਿਲਣ ਗਿਆ ਡੁੱਬ ਕੇ ਮਰ ਗਿਆ, ਲੱਗ ਗਿਆ ਨਾ ਗੁਰੂ ਦੇ ਲੇਖੇ, ਆ ਗਿਆ ਨਾ ਗੁਰੂ ਦਾ ਨਾਮ ਵਿੱਚ। ਤੇ ਜੇ ਕੋਈ ਠੇਕੇ ਤੇ ਜਾਂਦਾ ਮਰ ਗਿਆ, ਮੋਇਆ ਮੰਦੀ ਸੋਏ, ਬਾਣੀ ਚ ਲਿਖਿਆ ਮੋਇਆ ਮਰਨ ਤੋਂ ਬਾਅਦ ਵੀ ਉਹਦੇ ਚੇਲੇ ਉਹਦੇ ਪੋਤਰੇ ਉਹਨਾਂ ਨੂੰ ਕੋਈ ਪੁੱਛਦੇ ਤੇਰਾ ਦਾਦਾ ਕਿਤਨਾ ਮਰਿਆ ਸੀ ਤੇ ਗੱਲ ਟਾਲ ਜਾਂਦੇ, ਕਹਿੰਦੇ ਨਹੀਂ ਮੈਨੂੰ ਨੀ ਪਤਾ ਕਿਤਨਾ ਮਰਿਆ ਸੀ, ਕਿਉਂਕਿ ਦੱਸਣਾ ਪੈਣਾ ਹੈ ਨਾ ਕਿ ਮੇਰਾ ਦਾਦਾ ਠੇਕੇ ਤੇ ਬੈਠਾ ਮਰ ਗਿਆ। ਕਿੱਡੇ ਮਾਣ ਨਾਲ ਕੋਈ ਦੱਸਦਾ ਹੈ ਕਿ ਮੇਰਾ ਬਾਪੂ ਨਨਕਾਣਾ ਸਾਹਿਬ ਗਿਆ ਤੇ ਨਨਕਾਣਾ ਸਾਹਿਬ ਗਏ ਨੂੰ ਬੜੀ ਦੁਨੀਆਂ ਡੱਕਦੀ ਰਹੀ, ਭੌਰੇ ਨੂੰ ਕਹਿੰਦੇ ਰਹਿ ਕਿ ਉੱਥੇ ਮਸੰਦ ਦਾ ਬੜਾ ਵੱਡਾ ਕਬਜ਼ਾ ਈ, ਉਹਨੇ ਅੰਗਰੇਜ਼ਾਂ ਨਾਲ ਰਲ ਕੇ ਬੜਾ ਵੱਡਾ ਕਾਰਾ ਕਰ ਦੇਣਾ ਈ। ਉਹਨੇ ਕਿਹਾ ਨਹੀਂ ਉਹ ਸੱਜਣਾ, ਹੁਣ ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ, ਜੇ ਰਹਿਣਾ ਤਾਂ ਪਿਆਰ ਟੁੱਟਦਾ ਏ। ਤੇ ਫਿਰ ਆਪ ਜੀ ਨੂੰ ਪਤਾ ਵਾ ਕਿ ਲੱਤਾਂ ਤਾਂ ਕਰਕੇ ਤੇ ਸਿਰ ਥੱਲੇ ਕਰਕੇ ਭਾਈ ਲਕਸ਼ਮਣ ਸਿੰਘ ਨੂੰ ਪੁੱਠਾ ਟੰਗਤਾ। ਇੱਕ ਛੋਟੇ ਜਿਹੇ ਬੱਚੇ ਦੀ ਵੀ ਕਹਾਣੀ ਆਉਂਦੀ, ਇੱਕ ਇੱਕ ਪੈਸਾ ਕਿਤੇ ਜੋੜਦਾ ਰਿਹਾ ਘਰ ਦੇ ਵਿੱਚ, ਕਿਤੇ ਪੁੱਛਦਾ ਸੀ ਜਦੋਂ ਸਿੱਖ ਪਿੰਡਾਂ ਦੇ ਵਿੱਚ ਹਵਾਕਾ ਆਉਣ ਦਿੰਦੇ ਤੇ ਕਹਿੰਦੇ ਆਓ ਜਿੰਨੇ ਕੁਰਬਾਨੀ ਲੈਣੀ ਆ, ਆਓ ਜਿੰਨੇ ਸ਼ਹੀਦੀ ਪਾਉਣੀ ਆ, ਤੇ ਆਪਣੀ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਛੋਟਾ ਜਿਹਾ ਬੱਚਾ ਪੁੱਛਦਾ ਸੀ ਮਾਂ ਇਹ ਸ਼ਹੀਦੀ ਕੀ ਹੁੰਦੀ ਆ? ਤੇ ਉਹ ਕਹਿੰਦੀ ਸੀ ਪੋਤੇ ਕਰਮਾਂ ਵਾਲਿਆਂ ਨੂੰ ਮਿਲਦੀ। ਇਹ ਬੋਲੋ ਮਿਲਣੀ ਤੇ ਕਰਮਾਂ ਵਾਲਿਆਂ ਨੂੰ, ਗੱਜ ਕੇ ਇੱਕ ਵਾਰ ਬੋਲੋ ਤੇ ਸਹੀ, ਇਹ ਕਿਹਨੂੰ ਮਿਲਦੀ ਆ? ਕਰਮਾਂ ਵਾਲਿਆਂ ਨੂੰ ਮਿਲਦੀ। ਕਿਤਨਾ ਮਿਲਦੀ ਆ? ਤੇ ਮਾਂ ਨੇ ਅੱਗੋਂ ਟਾਲਣ ਦੀ ਮਾਰੀ ਨੇ ਛੋਟੇ ਜਿਹੇ ਬੱਚੇ ਨੂੰ ਕਹਿਣਾ ਪੋਤੇ ਬੜੇ ਮੁੱਲ ਨਾਲ ਮਿਲਦੀ, ਤੇ ਉਹ ਸੋਚਦਾ ਸੀ ਪੈਸਿਆਂ ਨਾਲ ਮਿਲਦੀ। ਉਹਨੇ ਦਵਾਨੀ ਦਵਾਨੀ ਚਵਾਨੀ ਚਵਾਨੀ ਜਿੱਥੋਂ ਕਿਤੇ ਮਿਲਣੀ। ਪਿੱਛੇ ਪਤਾ ਆਪਾਂ ਪਿੰਡਾਂ ਵਿੱਚ ਵਾਂਢੇ ਜਾਂਦੇ ਸਾਂ, ਕੋਈ ਰਿਸ਼ਤੇਦਾਰ ਆਉਣਾ ਤੇ ਉਹਨੇ ਆਉਣ ਲੱਗਿਆ ਰੁਪਈਆ ਚਵਾਨੀ ਦਵਾਨੀ ਦਸਾਂ ਬੱਚੇ ਨੂੰ ਫੜਾ ਦਿੰਦਾ, ਉਹ ਜੋੜਦਾ ਰਿਹਾ ਜੋੜਦਾ ਰਿਹਾ ਜੋੜਦਾ ਰਿਹਾ। ਤੇ ਜਿੱਦਣ ਲਕਸ਼ਮਣ ਸਿੰਘ ਸਾਹਿਬ ਤੇ ਤੇਜਾ ਸਿੰਘ ਸਾਹਿਬ ਇਹ ਸਾਰੇ ਸ਼ਹੀਦ ਹੋਣ ਲਈ ਗਏ ਤੇ ਇਹ ਵੀ ਮਗਰੇ ਹੀ ਦੌੜ ਪਿਆ, ਨਿਕਾ ਜਿਹਾ ਬੱਚਾ ਵੀ, ਬਥੇਰਾ ਦੱਸਿਆ ਬਥੇਰਾ ਦੱਸਿਆ ਇਹਨੂੰ ਵੀ ਮੁੜ ਜਾ ਮੁੜ ਜਾ ਮੁੜ ਜਾ। ਕਹਿਣ ਲੱਗਾ ਨਹੀਂ ਮੈਂ ਵੀ ਸ਼ਹੀਦੀ ਲੈਣੀ, ਮੈਂ ਵੀ ਸ਼ਹੀਦੀ ਲੈਣੀ, ਮੈਂ ਵੀ ਸ਼ਹੀਦੀ ਲੈਣੀ ਆ। ਤੇ ਕਦੀ ਇਤਿਹਾਸ ਦੇ ਪੰਨੇ ਪੜ ਕੇ ਵੇਖੋ, ਜਦੋਂ ਨਨਕਾਣਾ ਸਾਹਿਬ ਦੇ ਸਾਹਮਣੇ ਚਲੇ ਗਿਆ ਤੇ ਫੜ ਕੇ ਅੰਗਰੇਜ਼ ਨੇ ਆਖਿਆ ਤੂੰ ਕਿਧਰ ਆਏ? ਕਹਿੰਦਾ ਮੈਂ ਸ਼ਹੀਦੀ ਲੈਣ ਆਇਆ, ਮੈਂ ਸ਼ਹੀਦੀ ਪਾਉਣੀ ਆ। ਉਹ ਕਹਿੰਦਾ ਤੈਨੂੰ ਨੀ ਮਿਲਣੀ ਤੂੰ ਬੱਚਾ ਏ। ਕਹਿੰਦੇ ਕੱਢ ਕੇ ਪੈਸੇ ਜੇਬ ਚ ਨਾ ਵਸੂਮ ਜਿਹਾ ਕੱਢ ਕੇ, ਕਹਿੰਦਾ ਨਹੀਂ ਮੈਂ ਮੁਕਤ ਨੀ ਲੈਣੀ, ਆ ਵੇਖੋ ਮੇਰੇ ਕੋਲ ਵੀ ਪੈਸੇ ਹੈਗੇ ਨੇ, ਜਿੰਨੇ ਕੁ ਪੈਸੇ ਮੇਰੇ ਕੋਲ ਮੈਨੂੰ ਸ਼ਹੀਦੀ ਦੇ ਦਿਓ। ਤੇ ਉਹਨਾਂ ਫਿਰ ਲੱਤਾਂ ਤੋਂ ਚੁੱਕ ਕੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ। ਤੇ ਚਿਰੜ ਚਿਰੜ ਕਰਦਾ ਸੜ ਗਿਆ। ਗੁਰੂ ਕੇ ਪਿਆਰਿਓ, ਫਿਰ ਭਾਈ ਲਕਸ਼ਮਣ ਸਾਹਿਬ ਨੂੰ ਪੁੱਠਾ ਟੰਗਤਾ ਤੇ ਧਿਆਨ ਕਰੋ ਆਪਣੇ ਕਦੀ ਵੱਡੇ ਵਡੇਰਿਆਂ ਦਾ, ਚਲਾ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ, ਕਦੀ ਧਿਆਨ ਕਰੋ ਆਪਣੇ ਵੱਡੇ ਵਡੇਰਿਆਂ ਦਾ, ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਇਹ ਫਖਰ ਵਾਲੀਆਂ ਗੱਲਾਂ ਕਿ ਲੱਤਾਂ ਤਾਂ ਤੇ ਸਿਰ ਥੱਲੇ ਗੱਡ ਕੇ ਕੇਸ ਥੱਲੇ ਲਮਕ ਰਹੇ ਨੇ ਤੇ ਥੱਲੇ ਫਿਰ ਲਾਂਬੂ ਲਾ ਤੇ ਅੱਗ ਦੇ ਤੇ ਤੇਲ ਪਾ ਕੇ ਚਿੜ ਚਿੜ ਕਰਦਾ ਭਾਈ ਲਕਸ਼ਮਣ ਸਿੰਘ ਸਾਹਿਬ। ਜਦੋਂ ਲੱਟ ਲੱਟ ਬਲਦਾ ਹੋਊਗਾ ਤੇ ਫਿਰ ਵੀ ਕਹਿੰਦਾ ਸੀ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ। ਹੁਣ ਅਗਲੇ ਬੱਚੇ ਸੁਣੋ,
1: ਭਿੱਜੋ ਸਿੱਜੋ ਕੰਬਲੀ ਅਲ ਹੈ ਵਰਸੋ ਮੇ ਹੋ।
0: ਹੁਣ ਭਾਵੇਂ ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ, ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ, ਹੁਣ ਤੇ ਉੱਠਦੀ ਆ ਉਠਾਉਂਦੀ ਆ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚੋਂ। ਇਹ ਪ੍ਰੇਮ ਜੇ ਪ੍ਰੇਮ ਸਿੱਖੀ ਨਾਲ ਪ੍ਰੇਮ, ਆ ਛੋਟੇ ਛੋਟੇ ਬੱਚਿਆਂ ਚ ਕੈਂਚੀ ਫੇਰਨ ਵਾਲੇ ਹੋ ਸਿਰਾਂ ਦੇ ਵਿੱਚ। ਤੁਹਾਨੂੰ ਇੱਕ ਦਿਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਣਾ ਹੈ ਕਿ ਕੇਸ ਤੇਰੇ ਸੀ। ਭਾਈ ਤਾਰੂ ਸਿੰਘ ਸਾਹਿਬ ਦੇ ਜਦੋਂ ਕੇਸਾਂ ਦੀ ਗੱਲ ਚੱਲੀ ਕਿ ਕੇਸ ਕਟਾ ਦੇ ਕਿਉਂ ਜਿੰਦ ਵਾਰਦਾ ਹੈ, ਤੇ ਕਹਿਣ ਲੱਗਾ ਸੱਜਣੋ ਜੇ ਕੋਈ ਚੀਜ਼ ਮੇਰੀ ਹੁੰਦੀ ਨਾ, ਜਿਹੜੀ ਚੀਜ਼ ਆਪਣੀ ਹੋਵੇ ਉਹਦਾ ਸੌਦਾ ਕੀਤਾ ਜਾ ਸਕਦਾ, ਇਹ ਚੀਜ਼ ਮੇਰੀ ਨਹੀਂ। ਧਿਆਨ ਦਿਓ, ਇਹ ਚੀਜ਼ ਇਹ ਕਹਿੰਦੀ ਆ ਇਹ ਮੇਰੇ ਗੁਰੂ ਦੀ ਮੋਹਰ ਆ, ਇਹ ਸਿੱਖੀ ਮੇਰੇ ਕੇਸਾਂ ਸਵਾਸਾਂ ਮੇਰੇ ਸਤਿਗੁਰੂ ਦੇ ਬਖਸ਼ੇ ਕੇਸ ਨੇ, ਇਸ ਕਰਕੇ ਜਿਹੜੀ ਮੇਰੇ ਗੁਰੂ ਦੀ ਦਿੱਤੀ ਦਾਤ ਆ ਉਹਦੇ ਨਾਲ ਸੌਦਾ ਨਹੀਂ ਉਹ ਸੱਜਣਾ ਹੋ ਸਕਦਾ। ਉਸ ਮਾਂ ਨੂੰ ਪੁੱਛੋ, 6 ਤੇ 7 ਸਾਲ ਦੇ ਬੱਚੇ ਜਾਂ 7 ਤੇ 9 ਸਾਲ ਦੇ ਜਿੰਨੇ ਤੁਸੀਂ ਉਮਰ ਆਮ ਇਤਿਹਾਸ ਵਿੱਚ ਪੜ੍ਹੀ, ਆਪਣੇ ਅੰਦਰ ਝਾਤੀ ਮਾਰੋ, ਤੁਹਾਡੇ ਬੱਚੇ ਵੀ 7 ਸਾਲ ਦੇ ਹੈਗੇ, ਤੁਹਾਡੇ ਬੱਚੇ ਵੀ 9 ਸਾਲ ਦੇ ਹੈਗੇ, ਉਹਨਾਂ ਬੱਚਿਆਂ ਨੂੰ ਆਪਣੀਆਂ ਨਿਗਾਹ ਵਿੱਚ ਟਿਕਾਓ ਤੇ ਫਿਰ ਵੇਖੋ ਜਦੋਂ ਵਜ਼ੀਰ ਖਾਂ ਦੇ ਸਿਪਾਹੀ ਨੇ ਆਣ ਕੇ ਆਖਿਆ ਕਿ ਮਾਂ ਅੱਗੇ ਤੇ 2 ਵਾਰ ਗਏ ਸੀ ਤੇ ਮੁੜ ਆਏ, ਹੁਣ ਮੈਂ ਤੈਨੂੰ ਦੱਸਾਂ ਅੱਜ ਇਹਨਾਂ ਜਾਣਾ ਹੀ ਤੇ ਇਹਨਾਂ ਮੁੜ ਕੇ ਨਹੀਂ ਆਉਣਾ। ਧਿਆਨ ਦਿਓ, ਇੱਕ ਵਾਰ ਆਖੋ ਸਤਨਾਮ ਸ੍ਰੀ, ਇਹਨਾਂ ਮੁੜ ਕੇ ਅੱਜ ਨਹੀਂ ਆਉਣਾ, ਅੱਜ ਮਿਲਣਾ ਆਖਰੀ ਵਾਰ। ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਫਕੀਰ ਕਵੀ ਹੋਇਆ, ਉਹਨੇ ਕਿਤਾਬ ਲਿਖੀ ਆ, ਕਦੀ ਘਰ ਘਰ ਲਿਆ ਕੇ ਪੜ੍ਹੇ, ਉਸ ਕਿਤਾਬ ਦਾ ਨਾਮ ਹੈ ਗੰਜੇ ਸ਼ਹੀਦਾਂ। ਕੀ ਹੈ ਨਾਮ? ਕਦੀ ਪੰਜਾਬ ਤੋਂ ਮੰਗਵਾਏ, ਇੱਥੇ ਗੁਰਦੁਆਰੇ ਲਿਆ ਕੇ ਵੰਡਿਓ, ਪੜ੍ਹਿਓ, ਕਿਤਨਾ ਸਾਹਿਬਜ਼ਾਦੇ ਦੀ ਸ਼ਹੀਦੀ ਉਹਨੇ ਅੰਕਿਤ ਕੀਤੀ। ਉਹ ਕਹਿੰਦਾ ਮਾਂ ਗੁਜਰੀ ਨੇ ਆਪਣੀ ਗੋਦ ਦੇ ਵਿੱਚ ਸੁੱਤੇ ਹੋਏ ਪੁੱਤਾਂ ਨੂੰ, ਲਾਡਲਿਆਂ ਨੂੰ, ਪੋਤਰਿਆਂ ਨੂੰ ਆਖਿਆ, ਉੱਠੋ ਮੇਰੇ ਲਾਲ ਕੇ ਲਾਲੋ, ਉੱਠੋ ਮੇਰੇ ਲਾਲ ਕੇ ਲਾਲੋ, ਤੁਝੇ ਕੰਘਾ ਤੋਂ ਕਰਾ ਦੂ, ਕੰਘਾ ਕਰਕੇ ਸੀਸ ਪੇ ਛੋਟੀ ਸੀ ਪਗੜੀ ਸਜਾ ਦੂ, ਉੱਪਰ ਛੋਟੀ ਸੀ ਕਲਗੀ ਲਗਾ ਦੂ, ਮੌਤ ਸੇ ਵਿਵਾਹ ਕਰਾਣੇ ਸੇ ਪਹਿਲੇ ਮੇਰੇ ਬੱਚੇ ਤੁਝੇ ਦੁਲਹਾ ਤੋਂ ਬਣਾ ਦੂ। ਮੌਤ ਨਾਲ ਵਿਆਹ ਕਰਨ ਚੱਲੇ ਜੇ ਕਿਤੇ ਰੋਂਦੇ ਨਾ ਜਾਇਓ, ਇਹ ਗਾਉਂਦੇ ਜਾਇਓ।

ਜਿਨ੍ਹਾਂ ਨੂੰ ਉਹ ਪਤਾ ਲੱਗ ਗਿਆ ਕਿ ਪ੍ਰੇਮ ਵਿਚ ਰੱਬ ਬੈਠਾ ਹੈ, ਜਿਨ ਪ੍ਰੇਮ ਕੀਓ, ਫਿਰ ਸੱਜਣੋ ਕੰਬਲੀ ਦੀ ਥੋੜੀ ਪਰਵਾਹ ਕਰਦੇ ਨੇ, ਫਿਰ ਉਹ ਚਿੱਕੜ ਦਾ ਥੋੜਾ ਪਰਵਾਹ ਕਰਦੇ ਨੇ, ਫਿਰ ਉਨ੍ਹਾਂ ਨੂੰ ਇਹ ਥੋੜਾ ਆਖਿਆ ਜਾਂਦਾ ਕਿ ਤੇਰਾ ਪੁੱਤ 18 ਸਾਲ ਦਾ ਤੇ ਤੂੰ 55 ਸਾਲ ਦਾ, 18 ਸਾਲ ਦੀ ਮੱਖਣ ਵਰਗੀ ਦੇਹ ਤੇਰੇ ਪੁੱਤ ਦੀ ਤੇ 55 ਸਾਲ ਦੀ ਤੇਰੀ ਮੱਖਣ ਵਰਗੀ ਦੇਹ। ਭਾਈ ਸ਼ਬੇਗ ਸਿੰਘ, ਆ ਸਿੱਖੀ ਸਿੱਖੀ ਦੀ ਰੱਟ ਬੜੀ ਲਾਉਣਾ ਵਾ, ਉਹ ਚਰਖੜੀ ਵੇਖੀ ਓ, ਆਂਦਾ ਵੇਖੀ ਆ, ਤੈਨੂੰ ਪਤਾ ਵਾ ਕਿ ਮੱਖਣਾ ਨਾਲ ਪਾਲੇ ਪੁੱਤ ਨੂੰ ਜਦੋਂ ਅਸੀਂ ਚਰਖੜੀ ਦੇ ਉੱਤੇ ਵਧਾ ਤੇ ਨਾਲ ਤੈਨੂੰ ਵਧਾ ਤੇ ਇਤਨਾ ਚਰਖੜੀ ਸਾਡੀ ਘੁੰਮ ਗਈ, ਐਡੇ ਐਡੇ ਤਿੱਖੇ ਦੰਦੇ ਤੇਰੇ ਪੁੱਤ ਦੇ ਕਲੇਜੇ ਚ ਜਦੋਂ ਖੁਬੇ, ਤੈਨੂੰ ਪਤਾ ਲੱਗ ਜੂ ਸਿੱਖੀ ਕੀ ਹੁੰਦੀ। ਕਹਿੰਦਾ ਚਾੜ ਕੇ ਵੇਖ ਲਾ। ਸਿੱਖੋ, ਸਾਡਾ ਇਤਿਹਾਸ ਕਿਤੇ ਛੋਟੀ ਜੀ ਗੱਲ ਨਹੀਂ। ਕਿਸੇ ਕੌਮ ਦਾ ਇੱਕ ਸ਼ਹੀਦ ਹੋਇਆ, ਇੱਕ ਫਾਸੀ ਤੇ ਚੜਿਆ, ਅਜੇ ਉਹਨੇ ਵੀ ਖੁਦਾ ਨੂੰ ਆਖ ਦਿੱਤਾ ਸੀ ਮੈਂ ਕੀ ਗੁਨਾਹ ਕੀਤਾ, ਮੈਨੂੰ ਸਜ਼ਾ ਦੇਣ ਲੱਗਾ। ਮਗਰ ਆਪਣੇ ਵੱਡੇ ਵਡੇਰਿਆਂ ਤੇ ਮਾਣ ਕਰੋ। ਜੇ ਗੁਰੂ ਸ਼ਹੀਦੀਆਂ ਪਾਉਂਦਾ ਵਾ ਤੇ ਉਹਦੇ ਪੁੱਤ ਦੀ ਸ਼ਹੀਦੀ ਦੀ ਦਾਸਤਾਂ ਕਿਤੇ ਵੇਖੋ। ਜਦੋਂ ਭਾਈ ਸ਼ਬੇਗ ਸਿੰਘ ਨੂੰ ਬੰਨ ਦਿੱਤਾ, ਪੁੱਤ ਨੂੰ ਸ਼ਹਿਬਾਜ਼ ਸਿੰਘ ਨੂੰ ਬੰਨ ਦਿੱਤਾ ਤੇ ਚਰਖੜੀ ਦੇ ਦੰਦੇ ਕਲੇਜੇ ਚ ਲੱਤਾਂ ਚ ਪੱਟਾਂ ਚ ਖੋਬ ਰਹੇ ਸੀ ਤੇ ਫਿਰ ਅੰਦਰੋਂ ਆਵਾਜ਼ ਆ ਰਹੀ ਸੀ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ, ਸਿਰ ਜਾਏ ਤਾਂ ਇਧਰਾਂ ਨਾ ਪੜੋ। ਅੱਜ ਐਤਵਾਰ ਦੇ ਦੀਵਾਨ ਵਿਚ ਆਨੰਦ ਦੇ ਦਿਓ ਇਕ ਵਾਰ, ਰੋਸ ਵਿਚ ਆਣ ਕੇ, ਅਬੀਰ ਰਸ ਵਿਚ ਆਣ ਕੇ, ਸਿਰ ਜਾਏ ਤਾਂ ਜਾਏ ਮੇਰਾ

0: ਸੈਵੰ ਗੁਰਪਦ ਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅੰਦਰੋਂ ਜੁਣ ਕੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ।

ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਸੰਗਿਓ, ਇੱਕ ਵਾਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਚਵਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਚੋਜੀ ਪ੍ਰੀਤਮ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਆਪ ਜੀ ਵਡਭਾਗੀ ਰੂਹਾਂ ਆਏ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜੀਆਂ ਘੜੀਆਂ ਹੁਣ ਆਪਾਂ ਸਤਿਗੁਰੂ ਗਰੀਬ ਨਵਾਜ ਦੀ ਚਰਨ ਸ਼ਰਨ ਵਿਚ ਗੁਜ਼ਾਰਨੀਆਂ ਨੇ, ਵੈਰ ਵਿਰੋਧ ਤੋਂ ਉੱਤੇ ਉੱਠ ਕੇ, ਈਰਖਾ ਦਵੈਤ ਚੁਗਲੀ ਨਿੰਦਾ ਤੋਂ ਉੱਤੇ ਉੱਠ ਕੇ, ਆਪਣੇ ਆਪ ਨੂੰ ਨਿਮਾਣੇ ਨਿਤਾਣੇ ਗੁਰੂ ਨਾਨਕ ਦੇ ਸਿੱਖ ਬਣ ਕੇ ਅਵਦੇਸ਼ ਰੂਪੀ ਜਲ, ਅੰਮ੍ਰਿਤ ਰੂਪੀ ਜਲ ਆਪਣੇ ਝੋਲੀ ਵਿਚ ਪਵਾਉਣ ਲਈ, ਅੰਤਿਸ਼ ਕਰਨ ਵਿਚ ਸਤਿਗੁਰੂ ਦਾ ਅਵਦੇਸ਼ ਭਰਨ ਲਈ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸਤਿਗੁਰੂ ਦੀ ਚਰਨ ਸ਼ਰਨ ਵਿਚ ਬੈਠੀਏ। ਜਿਉ ਜੀਵ ਆਤਮਾ ਸਤਿਗੁਰੂ ਦੀ ਚਰਨ ਵਿਚ ਆਉਂਦੀ। ਬਾਬਾ ਕਬੀਰ ਜੀ ਦਾ ਇਕ ਬਚਨ ਬੜਾ ਪਿਆਰਾ, ਕਬੀਰ ਸਾਧੂ ਸੰਗ ਪ੍ਰਾਪਤੀ ਕਦੋਂ ਹੁੰਦੀ, ਸਤਸੰਗਤ ਦੀ ਪ੍ਰਾਪਤੀ ਕਦੋਂ ਹੁੰਦੀ ਜੀਵ ਆਤਮਾ ਨੂੰ? ਸਾਹਿਬ ਕਹਿੰਦੇ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ, ਲਿਖਿਆ ਹੋਏ ਲਲਾਟ। ਜੇ ਮੱਥੇ ਦੇ ਉੱਤੇ ਪਹਿਲੋਂ ਲੇਖ ਲਿਖੇ ਹੋਣ, ਮੱਥੇ ਦੇ ਉੱਤੇ ਤਕਦੀਰ ਤੇ ਇਹ ਅਕਸ਼ਰ ਉਕਰੇ ਹੋਣ ਕਿ ਇਹਦੇ ਕਰਮਾਂ ਵਿਚ ਸਤਸੰਗਤ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਗੁਰਬਾਣੀ ਫਰਮਾਨ ਕਰਦੀ ਹੈ, ਫਿਰ ਜੀਵ ਆਤਮਾ ਨੂੰ ਸਤਸੰਗਤ ਨਸੀਬ ਹੁੰਦੀ। ਤੇ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਜੇ ਮੱਥੇ ਦੇ ਲਿਖੇ ਅਨੁਸਾਰ ਜੀਵ ਆਤਮਾ ਨੂੰ ਸੰਗਤ ਮਿਲ ਜਾਵੇ ਤੇ ਫਿਰ ਗਾਂਹ ਪ੍ਰਾਪਤੀ ਕੀ ਹੁੰਦੀ ਆ? ਕਹਿੰਦੇ ਨੇ ਜਿਹੜੇ ਸਤਸੰਗਤ ਵਿਚ ਆ ਗਏ ਸੁਤੇ ਸਿੱਧ ਉਨ੍ਹਾਂ ਨੂੰ ਪ੍ਰਾਪਤੀ ਆ। ਮੁਕਤ ਪਦਾਰਥ ਪਾਈਏ, ਬੋਲੋ ਮੁਕਤ ਪਦਾਰਥ ਪਾਈਏ, ਗੱਜ ਕੇ ਆਖੋ ਮੁਕਤ ਪਦਾਰਥ ਪਾਈਏ। ਮੁਕਤੀ ਦਾ ਪਦਾਰਥ ਝੋਲੀ ਦੇ ਵਿਚ ਪੈਂਦਾ ਏ, ਤੇ ਠਾਕ ਨਾ ਅਵ ਘੱਟ ਘਾਟ, ਉਹ ਜਿਹੜੀ ਅਵਘਟ ਘਾਟੀ ਚਾਹਨੀ ਆ ਜੀਵ ਆਤਮਾ ਨੇ, ਉਹਦੇ ਵਿਚ ਇਹਨੂੰ ਕੋਈ ਹੱਥ ਦੇ ਕੇ ਰੋਕਦਾ ਨਹੀਂ, ਜਿਹੜੇ ਜੀਵ ਸਤਸੰਗਤ ਕਰਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਉਹ ਤਰ ਗਿਆ ਜਿਹੜਾ ਸਤਸੰਗਤ ਵਿਚ ਆ ਗਿਆ। ਬਾਬਾ ਕਬੀਰ ਜੀ ਇਕ ਥਾਂ ਹੋਰ ਕਹਿੰਦੇ, ਕਬੀਰ ਸੰਗਤ ਕਰੀਏ ਸਾਧਕੀ, ਕਬੀਰ ਸੰਗਤ ਕਰੀਏ ਸਾਧਕੀ। ਸਾਧੇ ਹੋਏ ਦਾ ਨਾਮ ਸਾਧੂ ਆ, ਦੁੱਧ ਪੀਣੇ ਮਜਨੂ ਦਾ ਨਾਮ ਸਾਧੂ ਨਹੀਂ, ਪਖੰਡ ਕਰਨ ਵਾਲੇ ਦਾ ਨਾਮ ਸਾਧੂ ਨਹੀਂ, ਆਟਾ ਦੇਣ ਵਾਲਾ ਕੌਡੀਆਂ ਬਣਾ ਕੇ ਜਲ ਦੇਣ ਵਾਲੇ ਦਾ ਨਾਮ ਸਾਧੂ ਨਹੀਂ, ਸਾਧੇ ਦਾ ਨਾਮ ਸਾਧੂ ਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਵਾਹ, ਅੰਤ ਕਾਲ ਤੇ ਨਿਬੇੜੇ ਕਰਾ ਦੇਵੇ, ਅੰਤ ਕਾਲ ਤੇ ਜੀਵ ਦਾ ਛੁਟਕਾਰਾ ਕਰਾ ਦੇ। ਅੱਗੇ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਤੀ ਜਾਂਤੇ ਹੋਏ ਵਿਨਾਹੋ, ਵਿਨਾਹੋ ਦੇ ਅਕਰੀਏ ਸਨੇ ਵਿਨਾਸ਼, ਇਹੋ ਜੇ ਜੀਵ ਦੀ ਕਿਸੇ ਦੀ ਸੰਗਤ ਵਿਚ ਨਾ ਬੈਠਿਓ ਭਾਈ, ਜਿਹਦੇ ਨਾਲ ਇਸ ਮੁਬਾਰਕ ਜੀਵਨ ਦਾ ਵਿਨਾਸ਼ ਹੋ ਜਾਏ। ਉਨ੍ਹਾਂ ਦੀ ਸੰਗਤ ਵਿਚ ਰਹੋ ਜਿਨ੍ਹਾਂ ਦੀ ਸੰਗਤ ਵਿਚ

ਮੇਰੀ ਇਹ ਬੇਨਤੀ ਹੈ ਤੁਹਾਨੂੰ ਮੇਰੀਆਂ ਬੱਚੀਆਂ ਗੁਰਸਿੱਖਾਂ ਪਿਆਰਿਆਂ ਸਾਰਿਆਂ ਨੂੰ, ਜੇ ਆਏ ਹੋ ਤੇ ਲਾਲ ਹੋ ਕੇ ਜਾਇਓ, ਰੰਗੇ ਜਾਇਓ ਗੁਰੂ ਨਾਨਕ ਦੇ ਘਰ ਵਿਚ। ਜਿਹੜਾ ਗੁਰੂ ਨਾਨਕ ਦੇ ਘਰੋਂ ਨਾ ਰੰਗਿਆ ਗਿਆ ਉਹ ਕਿਤੇ ਵੀ ਨਹੀਂ ਰੰਗਿਆ ਜਾਣਾ, ਇਹਦੇ ਤੋਂ ਉੱਤੇ ਤੇ ਕੋਈ ਜਗ੍ਹਾ ਹੀ ਨਹੀਂ। ਸਤਸੰਗਤ ਸਭ ਤੋਂ ਵੱਡੀ ਜਗ੍ਹਾ ਦੱਸੀ, ਇਸ ਕਰਕੇ ਜੋਦੜੀ ਆ ਸਾਰਿਆਂ ਗੁਰਸਿੱਖਾਂ ਮਾਈ ਭਾਈ ਦੇ ਚਰਨਾਂ ਵਿਚ ਰੀੜ ਦੀ ਹੱਡੀ ਸਿੱਧੀ ਕਰੋ, ਸੁਰਤ ਟਿਕਾਓ ਤੇ

0: ਹੁਣ ਖਲੋ ਜੋ ਇੱਕ ਸਮੇਂ ਲਈ ਆਪਣੇ ਆਪ ਨੂੰ ਖਿਲਾਰੋ ਵਿਚਾਰਾਂ ਦੇ ਪ੍ਰਵਾਹ ਨੂੰ ਰੋਕਣਾ ਵੈਸੇ ਤੇ ਸਰੀਰ ਕਰਕੇ ਬੈਠੇ ਹੀ ਹੋ ਆਖੋ ਸਤਨਾਮ ਸ੍ਰੀ
1: ਵਾਹਿਗੁਰੂ
0: ਜਿਹੜਾ ਬਚਨ ਮੈਂ ਕਿਹਾ ਨਾ ਹੁਣ ਖਲੋ ਜੋ ਵੇਖੋ ਅੰਦਰ ਵਿਚਾਰਾਂ ਦੀ ਧਾਰਾ ਚੱਲ ਰਹੀ ਬੈਠੇ ਗੁਰਦੁਆਰੇ ਆ ਅੰਦਰ ਵਿਚਾਰਾਂ ਦੀ ਨਿਰੰਤਰ ਧਾਰਾ ਚੱਲੀ ਜਾਂਦੀ ਇਹਨੂੰ ਰੋਕੋ ਇੱਕ ਸਮੇਂ ਲਈ ਤੇ ਆਪਾਂ ਸਤਿਗੁਰੂ ਦੇ ਚਰਨਾਂ ਵਿੱਚੋਂ ਇੱਕ ਜੋਦੜੀ ਕਰਕੇ ਦਾਤ ਮੰਗੀ ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮੈਨੂੰ ਨਿਰਗੁਣ ਆਰੇ ਨੂੰ ਆਪਣੇ ਲੜ ਲਾ ਲਾ ਮੋਹੇ ਨਿਰਗੁਣ ਲੀਜੇ ਲੜ ਲਾਏ ਬੋਲੋ ਮੋਹੇ ਨਿਰਗੁਣ ਲੀਜੇ ਲੜ ਲਾਏ ਇਹਦੇ ਵਿੱਚ ਜਿੱਦਾਂ ਪੈਸਾ ਕੋਲ ਨਾ ਹੋਵੇ ਤੇ ਕਹਿੰਦੇ ਆ ਮੈਂ ਨਿਰਧਨ ਆ ਰੋਟੀ ਕੋਲ ਨਾ ਹੋਵੇ ਤੇ ਮੈਂ ਕਹਿੰਦਾ ਭੁੱਖਾ ਵਾਂ ਇੱਥੇ ਇੱਕ ਸ਼ਬਦ ਵਰਤਿਆ ਨਿਰਗੁਣ ਨਿਰਗੁਣ ਤੋਂ ਭਾਵ ਗੁਣਾ ਤੋਂ ਖਾਲੀ ਗੁਣਾ ਤੋਂ ਖਾਲੀ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕਰੀਏ ਹੇ ਮੇਰੇ ਸਾਹਿਬ ਜੀ ਨਿਰਗੁਣ ਆਰੇ ਗੁਣ ਨਹੀਂ ਕੋਈ ਨਿਰਗੁਣ ਆਰੇ ਗੁਣ ਨਹੀਂ ਕੋਈ ਨਿਰਗੁਣ ਆਰੇ ਗੁਣ ਨਹੀਂ ਕੋਈ।

ਹੁਣ ਆਪ ਜੀ ਸਚੇਤ ਹੋ, ਮੇਰਾ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਦੀ ਉੱਜਲ ਬੁੱਧੀ ਬਖਸ਼ੇ। ਆਪਾਂ ਕਿਹਾ ਹੇ ਸਤਿਗੁਰੂ ਮੇਰੇ ਕੋਲ ਪੈਸੇ ਹੈਗੇ, ਮੈਂ ਅਮੈਰੀਕਾ ਪਹੁੰਚ ਗਿਆ, ਧੀਆਂ ਪੁੱਤਰ ਨੇ, ਗੱਡੀਆਂ ਨੇ, ਘਰ ਹੈ ਰਹਿਣ ਨੂੰ, ਪੈਸੇ ਹੈ ਖਰਚਣ ਨੂੰ, ਕੱਪੜੇ ਹੈ ਪਾਉਣ ਨਹੀਂ, ਰੋਟੀ ਹੈ ਖਾਣ ਨੂੰ, ਹਰ ਸੁੱਖ ਮੇਰੇ ਕੋਲ ਹੈ, ਮਗਰ ਇੱਕ ਬਚਨ ਦੀ ਗਰੀਬੀ ਦੱਸੀ ਜੇ ਇਸ ਬਚਨ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਚੇਤਾ ਕਰਕੇ ਫੜਿਓ ਨਿਰਗੁਣ

ਚੇਤਾ ਰੱਖੋ ਕਾਹਦੀ ਗਰੀਬੀ ਦੱਸੀ ਆ, ਦੱਸੋ ਜੀ ਗੁਣਾਂ ਦੀ। ਹੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਮੇਰੇ ਕੋਲ ਹਰ ਸੁੱਖ ਤੇਰਾ ਦਿੱਤਾ ਹੈਗਾ ਏ, ਮਗਰ ਸਤਿਗੁਰੂ ਮੈਂ ਮਹਿਸੂਸ ਕੀਤਾ ਏ ਕਿ ਮੇਰੇ ਵਿਚ ਸ਼ੁਭ ਗੁਣ ਨਹੀਂ। ਧਿਆਨ ਦਿਓ, ਆਖੋ ਸਤਨਾਮ ਸ੍ਰੀ। ਮੈਂ ਸੁਣਿਆ ਵਾ ਕਿ ਤੇਰੇ ਨਾਲ ਮਿਲਾਪ ਉਹਨਾਂ ਰੂਹਾਂ ਦਾ ਹੁੰਦਾ ਜਿਹੜੀਆਂ ਗੁਣਕਾਰੀ ਨੇ, ਜਿਹੜੀਆਂ ਗੁਣਵੰਤੀਆਂ ਨੇ। ਗੁਣਵੰਤੀ ਸ਼ੌਹਰ ਆਵਿਆ ਨਿਰਗੁਣ ਕੂਕੇ ਕਾਏ, ਧਿਆਨ ਦਿਓ, ਗੁਣਵੰਤੀ ਸ਼ੌਹ ਰਾਵਿਆ ਨਿਰਗੁਣ ਕੂਕੇ ਕਾਏ। ਨਿਰਗੁਣ ਕੂਕਦੀ ਆ, ਨਿਰਗੁਣ ਰੋਂਦੀ ਆ, ਕਿਉਂਕਿ ਨਿਰਗੁਣ ਆ ਰਹੇ ਨੂੰ ਤੇ ਗਰੀਬ ਨਵਾਜ ਦੇ ਚਰਨਾਂ ਚ ਜਗ੍ਹਾ ਕੋਈ ਨੀ, ਕਿਉਂਕਿ ਉਹ ਆਪ ਗੁਣਾਂ ਦਾ ਮਾਲਕ ਆ, ਉਹ ਆਪ ਕੀ ਆ, ਗੁਣਾਂ ਦਾ ਮਾਲਕ ਆ। ਮੇਰੇ ਸਾਹਿਬ ਨੇ ਇੱਕ ਥਾਂ ਤੇ ਬੜੇ ਸੁੰਦਰ ਬਚਨ ਆਖੇ ਨੇ, ਕਹਿੰਦੇ ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ। ਜਿੰਨੇ ਜੀਵ ਦੇ ਗਲ ਆਪਾਂ ਤੁਸੀਂ ਚੇਤਾ ਕਰਿਓ, ਜਿੰਨੇ ਭੈਣ ਭਰਾ ਆਏ ਹੋ ਆਪਣੇ ਮਨ ਨੂੰ ਖਿਲਾਰ ਕੇ, ਕਿ ਜਿੰਨੇ ਸਾਡੇ ਵਿਚ ਔਗਣ ਨੇ ਨਾ, ਸਾਹਿਬ ਜੀ ਕਹਿੰਦੇ ਪੈਰਾਂ ਤੇ ਹੱਥਾਂ ਨੂੰ ਜੰਜੀਰ ਵੱਜੇ ਨੇ। ਜੰਜੀਰ ਕੀ ਵੱਜੇ ਨੇ ਸਾਰੇ ਦੱਸੋ ਜੀ, ਕੀ ਵੱਜੇ ਆ? ਜੰਜੀਰ ਵੱਜੇ ਨੇ। ਨਾਨਕ ਔਗਣ ਜਿੱਤੜੇ, ਬੋਲੋ ਨਾਨਕ, ਫਿਰ ਅਖਬਾਰ ਆਖੋ ਨਾਨਕ ਔਗਣ, ਜਿੰਨੇ ਔਗਣ ਨੇ ਤੇਤੇ ਗਲੀ ਜੰਜੀਰ, ਤੇਤੇ ਗਲੀ, ਇਹ ਗਲ ਵਿਚ ਕੀ ਵੱਜੇ ਨੇ? ਜੰਜੀਰ ਵੱਜੇ ਨੇ, ਵੱਧੇ ਪਏ ਇਹਨਾਂ ਔਗਣਾਂ ਦਾ ਸਦਕਾ। ਮੇਰੇ ਸਾਹਿਬ ਜੀ ਕਹਿੰਦੇ ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇਪੀਰ। ਅੱਗੇ ਪਰਮੇਸ਼ਵਰ ਦੇ ਦਰਬਾਰ ਦੇ ਵਿਚ ਭਾਵੇਂ ਕੋਈ ਕਿੰਨਾ ਦੌਲਤ ਵਾਲਾ ਹੋਇਆ, ਕਿੰਨਾ ਅਕਲ ਵਾਲਾ ਹੋਇਆ, ਮੇਰੇ ਸਾਹਿਬ ਜੀ ਕਹਿੰਦੇ ਬੇਪੀਰ ਰੂਹਾਂ ਨੂੰ ਧੱਕੇ ਮਾਰ ਕੇ ਉਹਦੀ ਦਰਗਾਹ ਦੇ ਵਿਚੋਂ ਕੱਢ ਦੇਣਾ ਏ, ਤੇ ਜਿਹੜੀਆਂ ਵਜੀਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਔਗਣਾਂ ਦੇ ਬੜੇ ਬੜੇ ਸੰਗਲ ਵੱਜੇ ਹੋਏ, ਸਾਹਿਬ ਨੂੰ ਪੁੱਛਿਆ ਮਹਾਰਾਜ ਕੋਈ ਭਰਾ ਜਾ ਕੇ ਕਟਾ ਦੂ, ਕੋਈ ਸੱਜਣ ਮਿੱਤਰ ਪਿੱਛੋਂ ਚਲ ਜੂਗਾ ਸਿਫਾਰਿਸ਼ ਲੈ ਕੇ, ਕੋਈ ਭੈਣ ਭਰਾ ਜਾ ਕੇ ਸਿਫਾਰਿਸ਼ ਲੈ ਕੇ ਉਹ ਔਗਣਾਂ ਦੇ ਜੰਜੀਰਾਂ ਤੋਂ ਕਟਾਊਦਾ? ਤੇ ਮੇਰੇ ਸਾਹਿਬ ਜੀ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇ ਗੁਣ ਹੋਣ ਤਾਂ ਕੱਟੀਅਨ, ਬੋਲੋ ਜੇ ਗੁਣ, ਉਹ ਜਿਹੜੇ ਔਗਣਾਂ ਦੇ ਜੰਜੀਰ ਵੱਜੇ ਨੇ ਉਹਨਾਂ ਨੂੰ ਗੁਣਾਂ ਦੀ ਸ਼ੈਣੀ ਕੱਟੂਗੀ। ਧਿਆਨ ਦਿਓ, ਇਕਾਗਰਤਾ ਬਖਸ਼ਿਓ, ਜਿਹੜੇ ਔਗਣਾਂ ਦੇ ਜੰਜੀਰ ਵੱਜੇ ਨੇ ਨਾ ਉਹਨਾਂ ਨੂੰ ਗੁਣਾਂ ਦੀਆਂ ਸ਼ੈਣੀਆਂ ਕੱਟਣਗੀਆਂ, ਗੁਣ ਕੱਟਣਗੇ। ਜੇ ਗੁਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ। ਇਹੋ ਹੀ ਭਰਾ ਨੇ ਤੇ ਇਹੋ ਹੀ ਵੀਰ ਨੇ। ਕੌਣ? ਸ਼ੁਭ ਗੁਣ, ਜਿਨ੍ਹਾਂ ਦੀ ਦਾਤ ਗੁਰੂ ਜੀ

ਭਿਖਾਰੀ ਬਣ ਕੇ ਇੱਕ ਗੱਲ ਫੇਰ ਜਰਾ ਸੁਚੇਤ ਹੋ ਕੇ ਸੁਣੋ ਕਿ ਗੁਰੂ ਦੇ ਕੋਲੋਂ ਆਪਾਂ ਮੰਗ ਰਹੇ ਹਾਂ ਗੁਣ ਕੀ ਮੰਗ ਰਹੇ ਹਾਂ ਜੀ ਕਿਉਂਕਿ ਕਹਿ ਦਿੱਤਾ ਸੀ ਔਗਣਾਂ ਨੇ ਤੇ ਜੰਜੀਰ ਮਾਰਤੇ ਨਾ ਕਿਸੇ ਭਰਾ ਕੋਲੋਂ ਕੱਟੇ ਜਾਣੇ ਨੇ ਨਾ ਕਿਸੇ ਭੈਣ ਕੋਲੋਂ ਕੱਟੇ ਜਾਣੇ ਨਾ ਕਿਸੇ ਸੱਜਣ ਕੋਲੋਂ ਜੰਜੀਰ ਕੱਟੇ ਜਾਣੇ ਨੇ ਬਾਪੂ ਨਾਨਕ ਜੀ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਜੇ ਗੁਣ ਹੋਣ ਜੇ ਤਾਂ ਕੱਟੀਆਂ ਇਹ ਜਿਹੜੇ ਜੰਜੀਰ ਪੈਰਾਂ ਤੋਂ ਲੈ ਕੇ ਸਿਰੇ ਤੱਕ ਵੱਜ ਗਿਆ ਉਹ ਬੰਦਿਆ ਤੈਨੂੰ ਇਹ ਜੰਜੀਰ ਤਾਂ ਕੱਟੇ ਜਾਣੇ ਜੇ ਤੇਰੇ ਵਿਚ ਗੁਣ ਹੋਏ ਤੇ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਗੀਤ ਗਾ ਕੇ ਵੇਖੋ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਸਭ

ਇੱਕ ਵਾਰ ਆਪਣੇ ਅੰਦਰ ਦੀ ਗਰੀਬੀ ਵੇਖ ਕੇ ਗਾਓ, ਬੜਾ ਆਨੰਦ ਆਊਗਾ। ਆਪਣੇ ਅੰਦਰ ਵੇਖ ਲਓ, ਆਪਣੇ ਅੰਦਰ ਝਾਤੀ ਮਾਰੋ, ਮੇਰੇ ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਮੁਤਾਬਕ ਕਿ ਸਭ

0: ਕੰਤ ਕਿਹਨੂੰ ਕਹਿੰਦੇ ਨੇ? ਪਤੀ ਨੂੰ, ਪਤੀ ਨੂੰ, ਪਤੀ ਨੂੰ ਕਹਿੰਦੇ ਨੇ। ਕਿਤਨਾ ਉਸ ਪਤੀ ਨਾਲ ਮਿਲਾਪ ਹੋ ਜਾਏ, ਮੇਰਾ ਪਤੀ ਪੈਰਾਂ ਤੋਂ ਲੈ ਕੇ ਸਿਰ ਤੱਕ ਗੁਣਾਂ ਨਾਲ ਭਰਿਆ ਹੈ, ਤੇ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣਾਂ ਨਾ ਭਰੀ, ਸਭ ਔਗਣ ਮੈਂ ਗੁਣ ਨੀ ਕੋਈ। ਭਲੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਅੰਦਰ ਝਾਤੀ ਮਾਰਦੀਆਂ, ਉਹ ਭਲਿਓ ਸੰਸਾਰ ਚੋਂ ਬੜੀਆਂ ਕੋਈ ਵਿਰਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਕੋਡ ਨੂੰ ਵੇਖਦੀਆਂ, ਆਪਣੇ ਨੂੰ। ਲੋਕਾਂ ਦਾ ਕੋਡ ਵੇਖਣਾ ਬੜਾ ਸੌਖਾ ਹੈ, ਲੋਕਾਂ ਦੇ ਗੁਨਾਹ ਵੇਖਣੇ ਬੜੇ ਸੌਖੇ ਨੇ, ਕਦੀ ਆਪਣੇ ਅੰਦਰ ਝਾਤੀ ਮਾਰ ਕੇ ਜਿਹੜੇ ਵੇਹਦੇ ਨੇ ਸੱਜਣੋ, ਉਹਨਾਂ ਨੂੰ ਆਰਾਮ ਵੀ ਆ ਜਾਂਦਾ ਹੈ। ਕਿਉਂਕਿ ਜਿਸ ਬੰਦੇ ਨੂੰ ਪਤਾ ਲੱਗ ਜਾਏ ਨਾ ਮੈਂ ਰੋਗੀ ਹਾਂ, ਉਹ ਫਿਰ ਢੰਡੋਰਾ ਪੁੱਟ ਕੇ ਉਹਦਾ ਇਲਾਜ ਵੀ ਲੱਭ ਲੈਂਦਾ ਹੈ। ਬੇਕਿਸਮਤੀ ਬਦਕਿਸਮਤੀ ਇਨਸਾਨ ਇਹੋ ਜਿਹੇ ਬਹੁਤੇ ਨੇ ਜਿਹੜੇ ਲੋਕਾਂ ਦੇ ਉਗਣ ਤੇ ਵੇਖਦੇ, ਆਪਣੇ ਉਗਣ ਨਹੀਂ ਵੇਖਦੇ। ਧੰਨ ਗੁਰੂ ਨਾਨਕ ਇੱਕ ਪਹਿਲੇ ਮਹਾਂਪੁਰਸ਼ ਹੋਏ ਨੇ ਜਿਹੜੇ ਆਪਣੇ ਉਗਣਾਂ ਦੀ ਗੱਲ ਕਰਦੇ, ਭਾਵੇਂ ਗੁਣਾਂ ਦਾ ਮਾਲਕ ਆ ਮਗਰ ਨਿਵਰਤਾ ਵਿੱਚ ਡੁੱਬੇ। ਕਹਿੰਦੇ ਨੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ
1: ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ

0: ਮਗਰ ਸਾਡਾ ਸੁਭਾਅ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਾਡਾ ਸੁਭਾਅ ਆ ਲੋਕ ਅਵਗੁਣਾ ਕੀ ਬੰਨੇ, ਫਿਰ ਬੋਲੋ ਜੀ ਲੋਕ
1: ਅਵਗੁਣਾ ਕੀ ਬੰਨੇ।
0: ਆਪਾਂ ਜਿਹਦੇ ਪੱਲੇ ਲੱਗੀ ਹੈ, ਜਿਹਦੇ ਮੱਥੇ ਲੱਗੀ ਹੈ, ਜਿਹਦੇ ਘਰ ਜਾਈਏ ਉਹਦੇ ਘਰੋਂ ਕੀ ਚੁੱਕਦੇ ਆ? ਕੀ ਜੀ? ਅਵਗੁਣ। ਉਹਦੇ ਘਰ 100 ਕੰਮ ਚੰਗੇ ਹੋਣ, ਆਪਣੀਆਂ ਅੱਖਾਂ ਇਹ ਹੀ ਲੱਭਦੀਆਂ ਰਹਿੰਦੀਆਂ, ਮੈਂ ਇਹਦੇ ਘਰੋਂ ਕੋਈ ਇਹੋ ਜਿਹੀ ਗੱਲ ਲੱਭਾਂ ਕਿ ਇਹਨੂੰ ਆਖਾਂ ਕਿ ਇਸ ਗੱਲੋਂ ਤੂੰ ਮਾੜਾ ਹੈ। ਤੇ ਬਾਪੂ ਨਾਨਕ ਕਹਿੰਦਾ ਨਹੀਂ, ਗੁਣਾ ਕਾ ਹੋਵੇ ਵਾਸਲਾ, ਗੁਣਾ ਕਾ ਹੋਵੇ ਕੱਢ ਵਾਸ ਲਈਜੇ ਸਾਂਝ ਕਰੀਜੇ ਗੁਣਾ ਤੇਰੀ। ਜਿਹਦੇ ਘਰ ਜਾਈਏ, ਜਿਹਦੇ ਮੱਥੇ ਲੱਗੀਏ, ਜੇ ਉਹਨੇ ਕੇਸ ਰੱਖੇ ਨੇ, ਜੇ ਉਹ ਦਸਤਾਰ ਧਾਰੀ ਆ, ਤੇ ਸਭ ਤੋਂ ਪਹਿਲਾਂ ਤੇ ਧੰਨ ਧੰਨ ਕਰੀਏ ਕਿ ਗੁਰੂ ਦਿਆ ਸਿੱਖਾ ਐਡੇ ਭਿਆਨਕ ਸਮੇਂ ਦੇ ਵਿੱਚ ਜੇ ਤੂੰ ਕੇਸ ਹੀ ਸਾਂਭੇ ਨੇ, ਇਹ ਵੀ ਤੇਰਾ ਸਭ ਤੋਂ ਵੱਡਾ ਗੁਣ ਹੈ। ਅਸੀਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਲੋਕ ਕੀ ਕਰਦੇ, ਲੋਕ ਅਵਗੁਣਾ ਕੀ ਬੰਨੇ, ਗੰਠੜੀ ਗੁਣ ਨਾ ਮੈਂ ਹਾਜੇ ਕੋਈ ਗੁਣਾ ਦਾ ਤੇ ਵਪਾਰ ਹੀ ਕੋਈ ਨੀ ਕਰਦਾ, ਸਾਰੇ ਲੋਕੀ ਅਵਗੁਣ ਲੱਭਦੇ ਫਿਰਦੇ ਨੇ। ਤੇ ਸੱਚ ਜਾਣਿਓ, ਜਿਹੜਾ ਬੰਦਾ ਸਵੇਰ ਤੋਂ ਕਾਗਜ਼ ਕਾਗਜ਼ ਇਕੱਠਾ ਕਰਦਾ ਉਹਦੇ ਕੋਲ ਰੱਦੀ ਦੇ ਢੇਰ ਲੱਗ ਜਾਂਦੇ, ਜਿਹੜਾ ਬੰਦਾ ਨਿੱਕੇ ਨਿੱਕੇ ਲੋਹੇ ਦੇ ਪੀਸ ਇਕੱਠੇ ਕਰਦਾ ਇੱਕ ਦਿਨ ਉਹ ਲੋਹੇ ਦਾ ਸਟੋਰ ਕਰ ਲੈਂਦਾ, ਜਿਹੜੇ ਟੁੱਟੇ ਛਿੱਤਰ ਇਕੱਠੇ ਕਰਦੇ ਨੇ ਉਹ ਟੁੱਟੇ ਛਿੱਤਰਾਂ ਦਾ ਸਟੋਰ ਇਕੱਠਾ ਕਰ ਲੈਂਦੇ ਨੇ, ਜਿਹੜੇ ਔਗਣ ਇਕੱਠੇ ਕਰਦੇ ਇੱਕ ਦਿਨ ਔਗਣਾਂ ਦੇ ਸਟੋਰ ਭਰ ਲੈਂਦੇ ਨੇ, ਮਗਰ ਜਿਹੜੇ ਗੁਣ ਚੁੱਕਦੇ ਨੇ ਲੋਕਾਂ ਦੇ ਵਿੱਚ ਉਹ ਇੱਕ ਇੱਕ ਚੁੱਕਦੇ ਗੁਣ ਇੱਕ ਦਿਨ ਗੁਣਾਂ ਦੇ ਮਾਲਕ ਬਣ ਜਾਂਦੇ ਨੇ, ਗੁਣਾਂ ਦੇ ਮਾਲਕ ਬਣ ਜਾਂਦੇ, ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ। ਇਸ ਕਰਕੇ ਆਪਾਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਭਰਨੀ ਆ, ਹੇ ਮੇਰੇ ਸਤਿਗੁਰੂ ਗਰੀਬ ਨਿਵਾਜ, ਮੈਂ ਨਿਰਗੁਣ ਆ ਰਹਾ ਵਾਂ, ਮੈਨੂੰ ਗੁਣਾਂ ਦਾ ਦਾਤ ਬਖਸ਼ੋ, ਮੇਰੀ ਝੋਲੀ ਚ ਸ਼ੁਭ ਗੁਣ ਪਾਓ, ਰਹਿਤ ਪਾਓ, ਸਿਮਰਨ ਪਾਓ, ਬੰਦਗੀ ਪਾਓ, ਸੇਵਾ ਪਾਓ। ਜਿਹੜੀ ਸੇਵਾ ਤੇ ਬੰਦਗੀ ਦਾ ਸਦਕਾ ਕਰੋੜਾਂ ਜਨਮਾਂ ਤੋਂ ਭਟਕੀ ਹੋਈ ਮੈਂ ਜੀਵ ਆਤਮਾ, ਹੇ ਸਤਿਗੁਰੂ ਤੇਰੇ ਚਰਨਾਂ ਵਿਚ ਆ ਕੇ ਮਿਲਾਪ ਮੇਰਾ ਹੋ ਜੇ। ਆਓ ਹੁਣ ਚੌਂਕੜੇ ਮਾਰ ਲੋ, ਸਮਾਂ ਦੌੜਿਆ ਜਾ ਰਿਹਾ। ਸਤਿਗੁਰੂ ਕਿਰਪਾ ਕਰੇ, ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਰੱਖ ਕੇ ਜਰਾ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੁੜੋ ਜੁੜੋ ਜੁੜੋ।

0: ਮਤਮੈਲੀ ਹੋਏ ਜਾਏ।
1: ਬਸ ਇਸ ਗੱਲ ਉੱਤੇ ਅਸੀਂ ਅਟਕ ਗਏ ਸਾਰੇ। ਆਖੋ ਸਤਨਾਮ ਸ੍ਰੀ
0: ਵਾਹਿਗੁਰੂ।
1: ਇੱਥੇ ਆਣ ਕੇ ਕਈ ਵਾਰ ਮੱਥਾ ਟੇਕਣ ਲੱਗੇ ਵੀ ਸੋਚੀਦਾ ਮੱਥਾ ਥੱਲੇ ਨਾ ਲਾਈਏ, ਪੱਗ ਨਾ ਮੈਲੀ ਹੋ ਜਾਏ। ਕਿਤੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਹੋਏ ਨਮਾਣਾ ਢਹਿ ਪਵੇ, ਹੋਏ ਨਮਾਣਾ। ਇੱਥੇ ਜਦੋਂ ਆਵੇ ਨਾ, ਤੇ ਮੈਂ ਇੱਕ ਵਾਰ ਆਪ ਜੀ ਨੂੰ ਬਹੁਤ ਵਾਰ ਬੇਨਤੀ ਕੀਤੀ, ਕਿਉਂਕਿ 2-3 ਸਾਲ ਤੋਂ ਆਪ ਜੀ ਦੇ ਜੋੜੇ ਝਾੜਦਿਆਂ ਸਮਾਂ ਹੋ ਗਿਆ ਏ। ਦਾਸ ਨੇ ਕਈ ਵਾਰ ਬੇਨਤੀ ਕੀਤੀ, ਸੱਜਣੋ ਜੇ ਨਵਾਂ ਘਰ ਬਣਾਉਣਾ ਹੋਵੇ ਨਾ, ਨਵਾਂ ਘਰ, ਤੇ ਪਹਿਲੇ ਘਰ ਨੂੰ ਕੀ ਕਰਨਾ ਪੈਂਦਾ ਏ? ਕੀ ਜੀ ਸੋਚੋ? ਢਾਉਣਾ ਪੈਂਦਾ ਏ। ਜੇ ਪਹਿਲਾਂ ਢਵੇ ਨਾ ਤੇ ਉੱਤੇ ਨਵਾਂ ਕਿਤਨਾ ਬਣੂ? ਜਿਹੜਾ ਪਰਮਜੀਤ ਸਿੰਘ ਹੰਕਾਰ ਨਾਲ ਭਰਿਆ ਵਾ, ਗੁਰਮੁਖੋ ਪਿਆਰਿਓ, ਜੇ ਗੁਰੂ ਦੇ ਅੱਗੇ ਆਣ ਕੇ ਢਹਿ ਨਾ ਪਿਆ ਤੇ ਗੁਰਮੁਖਾਂ ਵਾਲਾ ਜੀਵਨ ਗੁਰੂ ਕਿਤਨਾ ਬਖਸ਼ੂ? ਪਹਿਲੋਂ ਹੰਕਾਰ ਰੂਪੀ ਮਹਿਲ ਨੂੰ ਢਾਉਣਾ ਏ ਇੱਥੇ ਆਣ ਕੇ, ਪਹਿਲੋਂ ਢਹਿ ਪਵਾਂ। ਇੱਕ ਥਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਤੇ ਮਾਲਕ ਨੇ ਸੰਸਾਰ ਦੇ ਸ੍ਰਿਸ਼ਟੀ ਦੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੇ, ਕਿਤੇ ਪਤਾ ਨੀ ਕਿੰਨੇ ਰੰਗ ਵਿਚ ਰੱਤੀ ਗਈ ਹੋਊਗੀ ਅੰਦਰ ਆਤਮਾ, ਰੱਬੀ ਰੰਗ ਵਿਚ ਜਦੋਂ ਕਹਿ ਰਹੀ ਹੋਊਗੀ

ਹਜੇ ਘੁੰਡ ਕੱਢੇ ਆਪਾਂ ਸਾਰਿਆਂ, ਜਬ ਨਾਚੀ ਤਬ ਘੁੰਗਟ ਕੈਸਾ, ਜੇ ਹੁਣ ਗੁਰੂ ਦੇ ਸਾਹਮਣੇ ਆ ਹੀ ਗਏ ਹੋ, ਰੂਹ ਨਾਚੀ ਉੱਠੀ ਆ, ਤੇ ਹੁਣ ਘੁੰਡ ਕੱਢ ਕੇ ਨੀ ਉਤਨਾ ਹੀ ਆਖੋ ਜਿਤਨਾ ਗੁਰੂ ਅਮਰਦਾਸ ਕਹਿ ਰਹੇ ਹੋਏ।

0: ਪੂਰੇ ਸਤਗੁਰ ਪਾਸ, ਪੂਰੇ ਸਤਗੁਰ ਪਾਸ, ਪੂਰੇ
1: ਸਤਗੁਰ ਪਾਸ, ਸਤਗੁਰ ਪਾਸ
0: ਜੀ, ਪੂਰੇ ਸਤਗੁਰ ਪਾਸ, ਪੂਰੇ ਸਤਗੁਰ ਪਾਸ, ਪੂਰੇ
1: ਸਤਗੁਰ ਪਾਸ, ਪੂਰੇ ਸਤਗੁਰ ਪਾਸ।
0: ਓਏ ਨਿਮਾਣੀ ਤੈ ਪਵਾਂ, ਨਿਮਾਣੀ ਹੋ ਕੇ ਨਿਮਾਣੀ ਅੱਖਾਂ ਆਪਣੇ ਆਪ ਨੂੰ, ਮਹਾਰਾਜ ਮੈਂ ਨਿਮਾਣੀ ਆ, ਮੇਰਾ ਕੋਈ ਮਾਣ ਨਹੀਂ, ਸਾਚੀ ਲਿਵੇ ਬਿਨ ਇਹ ਨਿਮਾਣੀ ਆ, ਦੇ ਮਹਾਰਾਜ ਤੇਰੇ ਚਰਨਾਂ ਵਿਚ ਢਹਿ ਗਈ, ਆਣ ਕੇ ਇਹਨੂੰ ਸ਼ਬਦ ਬਖਸ਼, ਸ਼ਬਦ ਲਾਗ ਸਵਾਰੀਆ, ਇਹਨੂੰ ਸ਼ਬਦ ਦੇ ਨਾਲ ਜੋੜ ਦੇ ਜਿਹਦੇ ਨਾਲ ਇਹਦਾ ਜੀਵਨ ਸਵਰ ਜਾਵੇ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਤੇ ਭੁੱਲਿਆ ਰਿਹਾ ਕਿ ਜੇ ਕਿਤੇ ਤੈ ਪਿਆ, ਨੀਵਾਂ ਹੋ ਗਿਆ, ਧਰਤੀ ਤੇ ਮੱਥਾ ਟੇਕਿਆ, ਖੁਦਾ ਨੂੰ ਨਮਸਕਾਰ ਕੀਤੀ, ਤੇ ਕਿਤੇ ਮੇਰੀ ਚਿੱਟੀ ਪੱਗ ਨਾ ਮੈਲੀ ਹੋਏ। ਮੈਂ ਭੁਲਾਵਾ ਪੱਗ ਦਾ ਬੋਲੋ, ਮੈਂ ਭੁਲਾਵਾ।

0: ਸਾਨੂੰ ਇਹ ਹੀ ਰਹਿੰਦਾ ਜਿਹਨੂੰ ਕਿਸੇ ਨੂੰ ਕਹਿ ਕੇ ਵੇਖ ਲਓ ਜੀ ਜੂਠੇ ਬਰਤਨ ਸਾਫ ਕਰਿਓ, ਕਹਿੰਦੇ ਜੀ ਕਰਨ ਨੂੰ ਜੀ ਤੇ ਕਰਦਾ ਕੱਪੜਿਆਂ ਤੇ ਛਿੱਟਾਂ ਪੈਂਦੀਆਂ। ਇੱਕ ਗੁਰੂ ਦਾ ਸਿੱਖ ਆਨੰਦਪੁਰ ਸਾਹਿਬ ਐਰਕਾ ਦਸੰਬਰ ਦੇ ਵਿੱਚ ਆਨੰਦਪੁਰ ਸਾਹਿਬ ਸਤਿਗੁਰੂ ਗਰੀਬ ਨਿਵਾਸ ਦੇ ਚਰਨਾਂ ਚ ਜਾਣ ਦਾ ਮੌਕਾ ਮਿਲਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਕੀਤੀ ਇਹ ਪਾਵਨ ਧਰਨੀ ਨੂੰ ਕਰੋੜ ਕਰੋੜ ਕਰੋੜ ਕਰੋੜ ਕਰੋੜ ਜਨਮ ਕਰਕੇ ਨਮਸਕਾਰ। ਜਿੱਥੋਂ ਸਿੱਖੀ ਦਾ ਜੀਵਨ ਆਪਾਂ ਨੂੰ ਖਾਲਸਾ ਹੀ ਜੀਵਨ ਮਿਲਿਆ, ਉਥੇ ਬਾਬਾ ਲਾਭ ਸਿੰਘ ਸਾਹਿਬ ਦੇ ਬਾਬਾ ਸੇਵਾ ਸਿੰਘ ਸਾਹਿਬ ਦੇ ਲੰਗਰ ਵਿਚ ਇਕ ਗੁਰੂ ਦਾ ਸਿੱਖ ਬੜੇ ਸੁੰਦਰ ਕੱਪੜੇ ਪਾਏ ਤੇ ਹਰ ਗੁਰਸਿੱਖ ਦੀ ਆਣ ਕੇ ਥਾਲੀ ਚੁੱਕ ਕੇ ਤੇ ਥਾਲੀਆਂ ਚੁੱਕ ਕੇ ਸਾਫ਼ ਕਰਦਾ ਫਿਰੇ। ਇਕ ਸਬਜ਼ੀ ਦਾ ਛਿੱਟਾ ਉਠਿਆ ਤੇ ਉਹਦੇ ਸੁੰਦਰ ਚਿੱਟੇ ਚੋਲੇ ਦੇ ਉੱਤੇ ਪੈ ਗਿਆ। ਆਖੋ ਸਤਨਾਮ ਸ੍ਰੀ ਨਹੀਂ ਗੱਜ ਕੇ ਆਖਿਆ ਕਰੋ। ਵਜਨ ਬੜਾ ਕੀਮਤੀ ਆ, ਆਪਾਂ ਹੌਲੀ ਉਦੋਂ ਬੋਲਦੇ ਆ ਜਦੋਂ ਗੈਰ ਹਾਜ਼ਰ ਹੁੰਦੇ। ਜੁੜ ਕੇ ਆਖੋ ਸਤਨਾਮ ਸ੍ਰੀ। ਸਬਜ਼ੀ ਦਾ ਛਿੱਟਾ ਪੈ ਗਿਆ ਚਿੱਟੇ ਚੋਲੇ ਦੇ ਉੱਤੇ ਤੇ ਕਿਸੇ ਨੇ ਲਾਗੋਂ ਆਵਾਜ਼ ਦਿੱਤੀ, ਗੁਰੂ ਦੇ ਸਿੱਖਾ ਤੇਰੇ ਚਿੱਟੇ ਚੋਲੇ ਤੇ ਛਿੱਟਾ ਪੈ ਗਿਆ, ਦਾਗ ਪੈ ਗਿਆ ਦਾਗ। ਕਹਿੰਦਾ ਸੱਜਣਾ ਉਹ ਜਿਹੜਾ ਮੇਰਾ ਬਾਪੂ ਆ ਨਾ ਵੇਖਣ ਵਾਲਾ, ਉਹਨੂੰ ਪਤਾ ਵਾ ਕਿ ਇਹ ਦਾਗ ਕਿੱਥੋਂ ਲੱਗਾ ਤੇ ਦੂਸਰੇ ਦਾਗ ਕਿੱਥੋਂ ਲੱਗਦੇ। ਜਿਹੜੇ ਦਾਗ ਉਹ ਇੱਕ ਉਹ ਜਿਹੜੇ ਠੇਕੇ ਚੋਂ ਲੱਗਦੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਪੜ੍ਹਦੇ ਹੋ ਨਾ ਦਾਗ ਦੋਸ਼ ਮੂੰਹ ਚੱਲਿਆ, ਜਿਹੜੇ ਦੋਸ਼ਾਂ ਦੇ ਦਾਗ ਲੱਗਦੇ ਨੇ ਮੇਰੇ ਗੁਰੂ ਨੂੰ ਉਹਦਾ ਵੀ ਪਤਾ ਹੈ ਤੇ ਮੇਰੇ ਗੁਰੂ ਨੂੰ ਇਸ ਦਾਗ ਦਾ ਵੀ ਪਤਾ ਵਾ ਕਿ ਇਹ ਜੇ ਸੋੜੇ ਝਾੜਦੇ ਆ ਜੂਠੇ ਬਰਤਨ ਸਾਫ ਕਰਦੇ ਆ ਸਰੀਰ ਦੇ ਉੱਤੇ ਪਿਆ ਵਾ, ਇਹ ਜਿਹੜੇ ਦਾਗ ਲੱਗੇ ਨੇ ਇਹ ਜਿਹੜੇ ਛਿੱਟੇ ਪਏ ਨੇ ਇਹਨਾਂ ਛਿੱਟਿਆਂ ਵਾਲਿਆਂ ਨੂੰ ਤੇ ਮੇਰਾ ਕਲਗੀਧਰ ਪਾਤਸ਼ਾਹ ਗਲਣਾ ਲਾਉਂਦਾ ਗਲਣਾ। ਤੇ ਬਾਬਾ ਫਰੀਦ ਕਹਿੰਦਾ ਜਦੋਂ ਮੈਂ ਕਦੀ ਨੀਵਾਂ ਹੋਣ ਦਾ ਯਤਨ ਕੀਤਾ ਤੇ ਮੈਨੂੰ ਇਹ ਭੁਲੇਖਾ ਰਿਹਾ ਕਿ ਕਿਤੇ ਮੇਰੀ ਪੱਗ ਨਾ ਮੈਲੀ ਹੋ ਜੇ, ਮਗਰ ਮੇਰੀ ਪਾਗਲ ਰੂਹ ਇਹ ਨਹੀਂ ਸੀ ਜਾਣਦੀ। ਹਾਂਜੀ
1: ਗਹਿਲਾ ਰੂਹ ਨ ਜਾਣੀ ਸਿਰ ਪੀ ਮਿੱਟੀ ਖਾਏ।
0: ਬਾਬਾ ਫਰੀਦ ਜੀ ਕਹਿੰਦੇ ਮੇਰੀ ਰੂਹ ਗਹਿਲੀ, ਮੇਰੀ ਕਮਲੀ ਰੂਹ ਇਹ ਨਹੀਂ ਸੀ ਜਾਣਦੀ ਕਿ ਤੂੰ ਤੇ ਕਿਨਾ ਕਿਤੇ ਪੱਗ ਨੂੰ ਮਿੱਟੀ ਨਾ ਲੱਗ ਜੇ, ਇਹ ਤੇ ਸਿਰ ਵੀ ਇੱਕ ਦਿਨ ਜਿਹੜੀ ਸਿਰ ਦੇ ਉੱਤੇ ਤੂੰ ਇਹ ਸੁੰਦਰ ਪੱਗ ਬੱਧੀ ਹੈ, ਇਹ ਸਿਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ, ਮਿੱਟੀ ਨੇ ਕਬਰ ਦੇ ਵਿੱਚ ਦਾਗ ਦੇਣਾ ਹੈ। ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰ ਕਾਗ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਇਹ ਸਿਰ ਦਾ ਮਾਣ ਇਸ ਪੱਗ ਦਾ ਮਾਣ ਕਰਦਾ ਹੈ ਉਹ ਭੋਲਿਆ, ਇਹ ਸਰੀਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ ਹੈ, ਇਹ ਸਰੀਰ ਵੀ ਜਾਂ ਤੇ ਲੱਕੜੀਆਂ ਤੇ ਸੜ ਕੇ ਸਵਾਹ ਹੋ ਜਾਣਾ ਹੈ ਤੇ ਜਾਂ ਕਬਰਦਿਆਂ ਵਿਚ ਕਿਤੜਿਆ ਜੁਗ ਵਾਪਰੇ, ਇਕਤ ਪਿਆ ਪਾਸ ਇੱਟ ਸਰਾਣਾ ਭੋਏ ਸਵਣ, ਕੀੜਾ ਲੜਿਓ ਬੋਲਸੜੀ ਕੀੜਾ ਲੜਿਓ। ਇੱਕ ਦਿਨ ਉਹ ਜਿੱਦਣ ਆਉਣਾ ਹੈ ਜਿੱਦਣ ਕਬਰ ਪੁੱਟੀ ਜਾਣੀ ਆ, ਕਬਰ ਦੇ ਵਿਚ ਤੈਨੂੰ ਲਟਾ ਦੇਣਾ ਹੈ, ਉਸ ਕਬਰ ਦੇ ਥੱਲੇ ਸਰਾਣਾ ਨੀ ਹੋਣਾ ਤੇਰੇ ਥੱਲੇ ਤੇ ਤੇਰੇ ਸਿਰ ਦੇ ਥੱਲੇ ਇੱਟ ਰੱਖ ਦੇਣੀ, ਇੱਟ ਸਰਾਣਾ ਭੋਏ ਸਵਣ, ਨਾ ਕੋਈ ਥੱਲੇ ਤਲਾਈ ਵਿਛਾਉਣੀ, ਤੈਨੂੰ ਮਿੱਟੀ ਉੱਤੇ ਹੀ ਸਵਾਉਣਾ ਹੈ, ਮਿੱਟੀ ਨੂੰ ਮਿੱਟੀ ਉੱਤੇ ਹੀ ਪਾ ਦੇਣਾ ਹੈ, ਇੱਟ ਸਰਾਣਾ ਭੋਏ ਸਵਣ। ਸੱਜਣਾ ਕੀੜਾ ਲੜਿਓ ਮਾਸ, ਫਿਰ ਕਿਤੜਿਆਂ ਜੁਗ ਵਾਪਰੇ, ਇਕਤ ਪਿਆ ਪਾਸ। ਕਿੰਨੇ ਜੁਗ ਬੀਤ ਜਾਣੇ ਨੇ ਤੂੰ ਮਿੱਟੀ ਵਿਚ ਮਿੱਟੀ ਹੋ ਜਾਣਾ ਹੈ, ਇਸ ਮਿੱਟੀ ਤੋਂ ਨਾ ਡਰ, ਇਹ ਨਾ ਸੋਚ ਕੇ ਜੇ ਮੈਂ ਜੋੜੇ ਝਾੜੂੰਗਾ ਮੇਰੀ ਪੱਗ ਨੂੰ ਲੱਗ ਜਾਣਗੇ। ਸੱਜਣਾ ਇਹ ਜੋੜਿਆਂ ਦੀ ਧੂੜੀ ਜਿਹੜੀ ਆ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ, ਬੋਲੋ ਗੁਰਸਿੱਖਾਂ ਕੀ
2: ਧੂੜ ਦੇ,
0: ਫਿਰ ਬੋਲੋ ਗੁਰਸਿੱਖਾਂ ਕੀ ਹਰ ਹਮ ਪਾਪੀ ਵੀ ਗਤ ਪਾਏ। ਇੱਕ ਥਾਂ ਤੇ ਆਉਂਦਾ ਜਿਤਨੇ ਤੀਰਥ ਦੇਵੀ ਥਾਪੇ, ਗੰਗਾ ਜਮਨਾ ਕਦਾਰ ਜਿੰਨੇ ਤਰਵੈਣੀ ਜਿੰਨੇ ਤੀਰਥ ਦੇਵੀਆਂ ਦੇਵਤਿਆਂ ਦੇ ਨੇ, ਸਭ ਲੋਚੇ ਧੂਰ ਸਾਧੂ ਕੀ ਤਾਈ। ਕਿਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਬੋਲੋ ਜੀ ਚਰਨ ਸਾਧ ਕੇ ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਮੇਰੇ ਸਾਹਿਬ ਜੀ ਕਹਿੰਦੇ ਨੇ ਚਰਨ ਧੂੜੀ ਹੋ ਜਾ, ਮਾਗ ਮਜਨ ਸੰਗ ਸਾਧੂਆ ਧੂੜੀ ਕਰ
1: ਇਸ਼ਨਾਨ,
0: ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਧੂੜੀ ਹੋ ਜਾ, ਸਤਸੰਗਤ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੋ ਜਾ। ਕਿਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, सो कईयत है सूरा आत्म जिने सगल वस ताके जाका सतगुर पूरा ठाकुर गाइए आत्म रंग सरणी पावन नाम ते आवन सहज समावन संग अगे सुनियो जन के चरण वसे मेरे हीरे संग पनीता देही जन की तूर देओ कृपा निध आप बोलो जन की
1: तूर देओ कृपा निध
0: सारे बोलो जन की
1: तूर देओ कृपा निध
0: जेड़े तेरे सेवक ने उन्हां दी जन

ਕਿਰਪਾਨਿਦ ਨਾਨਕ ਕਹਿ ਸੁਖ ਇਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿਸੇ ਲਈ ਵੱਡਾ ਘਰ ਸੁੱਖ ਹੋਊਗਾ, ਕਿਸੇ ਲਈ ਦੌਲਤ ਸੁੱਖ ਹੋਊਗੀ, ਕਿਸੇ ਲਈ ਵੱਡੀਆਂ ਸੁੱਖ ਗੱਡੀਆਂ ਸੁੱਖ ਹੋਣਗੇ। ਮਗਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਹੇ ਮੇਰੇ ਪਰਮ ਪਿਤਾ ਗੁਰੂ ਪਰਮੇਸ਼ਰ ਜੀ, ਮੇਰੇ ਲਈ ਸਭ ਤੋਂ ਵੱਡਾ ਸੁੱਖ ਇਹ ਆ ਕਿ ਜਨ ਕੀ ਧੂੜ ਦਿਓ, ਜਨ ਕੀ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ। ਮੇਰੇ ਲਈ ਇਹੋ ਹੀ ਸੁਖ ਆ ਕਿ ਤੇਰੇ ਪਿਆਰਿਆਂ ਦੀ ਮੈਨੂੰ ਚਰਨ ਧੂੜੀ ਮਿਲੇ, ਤੇਰੇ ਨਾਮ ਜਪਣ ਵਾਲਿਆਂ ਦੀ ਚਰਨ ਰਾਖ ਮੇਰੇ ਮੱਥੇ ਨੂੰ ਲੱਗੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਰੀਦਾ ਮੈਂ ਭਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਮੈਂ ਤੇ ਡਰਦਾ ਵਾਂ ਕਿਤੇ ਜੋੜੇ ਝਾੜਦਿਆਂ ਲੰਗਰ ਦੇ ਬਰਤਨ ਸਾਫ਼ ਕਰਦਿਆਂ ਜਾਂ ਸੇਵਾ ਸਿਮਰਨ ਕਰਦਿਆਂ ਇਹ ਪੱਗ ਮੈਲੀ ਨਾ ਹੋ ਜੇ। ਮਗਰ ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ, ਇਹਨੂੰ ਇਹ ਨੀ ਪਤਾ ਕਿ ਇੱਕ ਦਿਨ ਸਿਰ ਵੀ ਮਿੱਟੀ ਨੇ ਖਾ ਜਾਣਾ ਹੈ ਜੀ।

0: ਵੇਖੋ ਕਿੰਨੇ ਪਿਆਰੇ ਸ਼ੱਕਰ, ਖੰਡ, ਨਿਵਾਤ, ਗੁੜ, ਅੱਗੇ ਮਾਖਿਓ, ਮਾਝਾ, ਦੁੱਧ, ਇਹ ਸਾਰੀਆਂ ਚੀਜ਼ਾਂ ਆਪਾਂ ਕਿਸੇ ਨਾ ਕਿਸੇ ਸਮੇਂ ਚੱਖ ਕੇ ਵੇਖੀਆਂ। ਸ਼ੱਕਰ ਖਾ ਕੇ ਵੇਖੀ, ਖੰਡ ਖਾ ਕੇ ਵੇਖੀ, ਨਿਵਾਤ ਦਾ ਮਤਲਬ ਮਿਸ਼ਰੀ ਖਾ ਕੇ ਵੇਖੀ, ਮਾਖਿਓ ਦਾ ਸ਼ਹਿਦ ਖਾ ਕੇ ਵੇਖਿਆ, ਮਾਝਾ ਦੁੱਧ ਪੀ ਕੇ ਵੇਖਿਆ। ਮੇਰੇ ਸਤਿਗੁਰੂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਂ ਲੈ ਕੇ ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ। ਆਖੋ ਸਤਨਾਮ ਸ੍ਰੀ। ਇਹ ਗੱਲ ਉਹਨਾਂ ਨੇ ਆਖੇ, ਅਲੌਤੀ ਕਾ ਜੈਸੇ ਭਇਆ ਬਰੇਡਾ, ਬੋਲੋ ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿੰਨ ਜਾਣਿਆ, ਜਿਨ ਪੀਆ ਤਿੰਨ ਜਾਣਿਆ। ਬਾਬਾ ਕਬੀਰ ਕਹਿੰਦਾ ਹੈ, ਗਰਮੀ ਹੋਵੇ, ਠੰਡਾ ਪਾਣੀ ਹੋਵੇ ਤੇ ਮਿਸ਼ਰੀ ਦਾ ਬਣਿਆ ਹੋਵੇ ਸ਼ਰਬਤ, ਮਿਸ਼ਰੀ ਦਾ ਅਲੌਤੀ ਕਾ ਜੈਸੇ ਭਇਆ ਬਰੇਡਾ, ਮਿਸ਼ਰੀ ਦਾ ਸ਼ਰਬਤ ਹੋਵੇ ਐਡਾ ਸਰਬਲੋ ਦਾ ਕੌਲਾ ਭਰਿਆ, ਤੇ ਫਿਰ ਜਿਨ ਪੀਆ ਤਿੰਨ ਜਾਣੇ ਆ। ਇਹ ਤੇ ਜਿਨੇ ਪੀਤਾ ਏ ਉਹਨੂੰ ਪਤਾ ਨਾ ਫਿਰ ਮਿਸ਼ਰੀ ਦਾ ਸ਼ਰਬਤ ਕਿੰਨਾ ਆਨੰਦ ਦੇਈ। ਇੱਥੇ ਵੀ ਬਾਬੇ ਫਰੀਦ ਨੇ ਜਦੋਂ ਉਸ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਦਾ ਰਸ ਚੱਖ ਲਿਆ, ਉਹਦੀ ਮਿਠਾਸ ਵੇਖ ਲਈ, ਤੇ ਹੁਣ ਕਹਿੰਦਾ ਨਹੀਂ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਇਹ ਸਾਰੀਆਂ ਚੀਜ਼ਾਂ ਹੈ ਵਾਹਿਗੁਰੂ, ਬੜੀਆਂ ਮਿੱਠੀਆਂ ਨੇ, ਖਾ ਕੇ ਵੇਖੀਆਂ ਨੇ। ਹਾਂਜੀ ਅੱਗੇ ਜੀ,
1: ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ।
0: ਬੜਾ ਪਿਆਰਾ ਬਚਨਿਆ ਸਾਹਿਬ ਜੀ ਕਹਿੰਦੇ ਨੇ, ਸਭੇ ਵਸਤੂ ਮਿੱਠੀਆਂ। ਇੱਥੇ ਖਿਲਾਰੋ ਇੱਕ ਵਾਰ ਸਾਰੇ, ਆਖੋ ਸਭੇ ਵਸਤੂ ਮਿੱਠੀਆਂ। ਜਿਕੋ ਆਪਾਂ ਕਹਿੰਦੇ ਇਹ ਤੇ ਗੱਲ ਠੀਕ ਆ, ਇਹ ਤੇ ਗੱਲ ਪਰ ਅੱਗੇ ਆ ਨਾ, ਪਰ ਆ ਵੀ ਤੇ ਗੱਲ ਹੈ, ਆ ਗੱਲ ਜਿਹੜੀ ਇਹ ਹੋਰ ਆਨੰਦ ਦੇਈ ਆ। ਇੱਥੇ ਵੀ ਮੇਰੇ ਸਤਿਗੁਰੂ ਕਹਿੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੱਕਰ ਮਿੱਠੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਖੰਡ ਮਿੱਠੀ ਨਹੀਂ, ਇਹਦੇ ਚ ਕੋਈ ਸ਼ੱਕ ਨਹੀਂ ਕਿ ਕਿਤੇ ਸ਼ਹਿਦ ਜਿਹੜਾ ਵਾ ਮਾਖਿਓ ਦਾ ਉਹ ਕਿੰਨਾ ਮਿੱਠਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਝਾ ਦੁੱਧ ਕਿੱਡਾ ਪਿਆਰਾ ਹੈ। ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੂੰ ਕਿਸੇ ਗੁਰਸਿੱਖ ਪਿਆਰੇ ਨੇ ਪੁੱਛ ਲਿਆ ਕਿ ਤੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਜਦੋਂ ਮੂੰਹ ਦੇ ਵਿੱਚੋਂ ਬੋਲਦੇ ਨੇ ਉਹਨਾਂ ਦਾ ਇੱਕ ਇੱਕ ਬਚਨ ਕਿੰਨਾ ਕੁ ਮਿੱਠਾ ਹੈ। ਆਖੋ ਸਤਨਾਮ ਸ੍ਰੀ। ਜਰਾ ਗੱਜ ਕੇ ਆਖੋ, ਸਮਾਂ ਹੋ ਚੱਲਿਆ ਏ, ਮੇਰਾ ਗੁਰੂ ਨਾਨਕ ਤੁਹਾਡੀਆਂ ਝੋਲੀਆਂ ਭਰ ਕੇ ਘਰਾਂ ਨੂੰ ਭੇਜੇ। ਆਖੋ ਸਤਨਾਮ ਸ੍ਰੀ। ਜਨਮਾਂ ਦੇ ਭੁੱਖੇ ਆਇਓ, ਗੁਰੂ ਨਵਾਜ ਦੇਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਸਤਿਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬੋਲਦਾ ਵਾ ਕਿੰਨੀ ਕੁ ਮਿਠਾਸ ਆ, ਤੇ ਭਾਈ ਨੰਦ ਲਾਲ ਸਾਹਿਬ ਨੇ ਛੇਤੀ ਨਾਲ ਆਖਿਆ, ਜਿੰਨੀ ਇੱਕ ਖੰਡ ਦੀ ਬੋਰੀ ਮਿੱਠੀ, ਸ਼ੱਕਰ ਦੀ ਬੋਰੀ ਮਿੱਠੀ। ਤੇ ਫਿਰ ਛੇਤੀ ਨਾਲ ਕਹਿੰਦੇ, ਨਹੀਂ ਨਹੀਂ ਮੈਂ ਗਲਤ ਕਹਿ ਬੈਠਾ, ਮੈਨੂੰ ਮਾਫ ਕਰਿਓ, ਮੈਂ ਗਲਤ ਕਹਿ ਬੈਠਾ। ਉਹਨਾਂ ਕਿਹਾ ਦੱਸ ਫਿਰ ਕਿੰਨਾ ਕੁ ਮਿੱਠੀ ਆ। ਉਹਨਾਂ ਫਿਰ ਇੱਕ ਬੋਰੀ ਦੋ ਬੋਰੀਆਂ ਕਰਦੇ ਕਰਦੇ ਕਹਿੰਦੇ ਨੇ, ਆ ਦੋ ਜਹਾਨ ਲੋਕ ਤੇ ਪ੍ਰਲੋਕ ਸ਼ੱਕਰ ਦੇ ਬਣ ਜਾਣ, ਲੋਕ ਤੇ ਪ੍ਰਲੋਕ ਸ਼ੱਕਰ ਹੀ ਹੋ ਜਾਏ, ਤੇ ਜਿੰਨੀ ਉਹਦੀ ਮਿਠਾਸ ਆ ਉਹ ਮਿਠਾਸ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਵਚਨ ਦੇ ਬਰਾਬਰ ਨਹੀਂ। ਮੇਰਾ ਗੁਰੂ ਇੰਨਾ ਮਿੱਠ ਬੋਲੜਾ ਏ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮਿੱਠ ਬੋਲੜਾ ਜੀ, ਉਹ ਮਿੱਠ ਬੋਲੜਾ ਇੰਨਾ ਮਿੱਠਾ ਏ। ਤੇ ਸਾਹਿਬ ਜੀ ਕਹਿੰਦੇ ਨੇ ਇਹ ਸਾਰੀਆਂ ਵਸਤੂ ਮਿੱਠੀਆਂ ਨੇ, ਸਭੇ ਵਸਤੂ ਮਿੱਠੀਆਂ, ਮਗਰ ਰੱਬ ਨਾ ਪੁੱਜਣ ਤੁਧ। ਮੈਂ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਦੀ ਸਾਰੀ ਮਿਠਾਸ ਇੱਕ ਪਾਸੇ ਪਾ ਕੇ ਵੇਖੀ ਆ, ਮਗਰ ਇੱਕ ਪਾਸੇ ਹੇ ਅਕਾਲ ਪੁਰਖ ਤੇਰੀ ਮਿੱਠੀ ਬਾਣੀ ਪਾ ਕੇ ਵੇਖੀ ਆ, ਤੇਰਾ ਮਿੱਠਾ ਸੁਭਾਅ ਪਾ ਕੇ ਵੇਖਿਆ ਹੈ, ਮਗਰ ਤੇਰੇ ਮਿੱਠੇ ਸੁਭਾਅ ਦੇ ਬਰਾਬਰ ਇਹ ਮਿਠਾਸ ਨਹੀਂ ਪੁੱਜਦੀ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹਾਂਜੀ।

0: ਸ੍ਰੀ
1: ਫਿਰ ਇੱਕ ਵਾਰ ਆਖੋ ਸਤਨਾਮ। ਬਹੁਤ ਸਮਾਂ ਆਪਾਂ ਛੋਟਿਆਂ ਛੋਟਿਆਂ ਤੋਂ ਕਹਾਣੀਆਂ ਕਥਾ ਬੜੀਆਂ ਵੱਡਿਆਂ ਵਡੇਰਿਆਂ ਤੋਂ ਸੁਣੀਆਂ ਕਿ ਬਾਬੇ ਫਰੀਦ ਨੇ ਗਲ ਦੇ ਵਿਚ ਲੱਕੜੀ ਦੀ ਰੋਟੀ ਪਾਈ ਸੀ ਤੇ ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਕ ਮਾਰ ਲੈਂਦੇ ਸੀ। ਮਗਰ ਨਹੀਂ, ਇੱਥੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਸੁੱਕੀ ਲੱਕੜ ਵਰਗੀ ਜਿਹੜੀ ਮੇਰੀ ਰੋਟੀ, ਸੁੱਕੀ ਲੱਕੜ ਵਰਗੀ ਸੁੱਕੀ ਰੋਟੀ, ਬਿਨਾਂ ਚੋਪੜੀ ਬਿਨਾਂ ਮੱਖਣ ਤੋਂ ਗਰੀਬੀ ਦਾਵੇ ਵਾਲੀ ਰੋਟੀ, ਮਗਰ ਦਸਾਂ ਨੌਵਾਂ ਦੀ। ਕਾਹਦੀ? ਫਿਰ ਇੱਕ ਵਾਰ ਆਖੋ ਕਾਹਦੀ ਜੀ? ਦਸਾਂ ਨੌਵਾਂ ਦੀ ਕਿਰਤ ਕਮਾਈ ਦੀ ਸੁੱਕੀ ਮੇਰੀ ਰੋਟੀ, ਰੋਟੀ ਮੇਰੀ ਕਾਠ ਕੀ ਲੱਕੜ ਵਰਗੀ ਸੁੱਕੀ ਤੇ ਲਾਵਣ, ਲਾਵਣ ਨਹੀਂ ਲਾਵਣ, ਲਾਵਣ ਮੈਨੇ ਹੁੰਦਾ ਸਬਜ਼ੀ, ਲਾਵਣ ਮੈਨੇ ਕੀ ਹੁੰਦਾ ਏ? ਫਿਰ ਇੱਕ ਵਾਰ ਆਖੋ ਲਾਵਣ ਮੈਨੇ, ਕਿਤੇ ਲਾਵਣ ਨਾ ਪੜਿਓ, ਲਾਵਣ ਦਾ ਮਤਲਬ ਜਿਹੜਾ ਲਾਉਣੀ, ਇੱਥੇ ਲਾਵਣ। ਸੁੱਕੀ ਮੇਰੀ ਰੋਟੀ ਦਸਾਂ ਨਵਾਂ ਦੀ ਰੁੱਖੀ ਮਸੀ ਤੇ ਜਿਹੜੀ ਸਬਜ਼ੀ ਆ ਉਹ ਮੇਰੀ ਭੁੱਖ ਆ। ਜਦੋਂ ਮੈਨੂੰ ਭੁੱਖ ਲੱਗਦੀ ਆ ਮੈਂ ਰੁੱਖੀ ਸੁੱਕੀ ਰੋਟੀ ਜਿਹੜੀ ਆ ਚੱਕ ਮਾਰ ਕੇ ਖਾ ਲੈਂਦਾ, ਢਿੱਡ ਭਰ ਲੈਂਦਾ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਤੇ ਅੱਗੇ ਜਰਾ ਪੜਿਓ,
2: ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ।
1: ਹੁਣ ਪੜੋ ਤੇ ਸਹੀ, ਕਦੀ ਗਰੀਬ ਨਿਵਾਜ ਪਾਤਸ਼ਾਹ ਨੂੰ ਪੁੱਛੋ ਤੇ ਸਹੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮੀਟ ਕਿੱਥੇ ਰਹਿ ਗਿਆ, ਮੱਛੀ ਕਿੱਥੇ ਰਹਿ ਗਈ, ਪਰੌਂਠੇ ਕਿੱਥੇ ਰਹਿ ਗਏ, ਵੰਸਵੰਨੇ ਤਲੇ? ਇੱਕ ਥਾਂ ਤੇ ਜਨਮ ਸਾਖੀ ਕਦੀ ਪੜਿਆ ਕਰੋ, ਆਖੋ ਸਤਨਾਮ ਸ੍ਰੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰੂ ਗਰੀਬ ਨਿਵਾਜ ਜੀ, ਜਿਹੜੇ ਬੰਦਗੀ ਕਰਨ ਵਾਲੇ ਗੁਰੂ ਦੇ ਸਿੱਖ ਨੇ, ਪਿਆਰੀਆਂ ਸੰਗਤਾਂ ਨੇ ਜਿਹੜੀਆਂ ਰੱਬ ਦੀ ਪ੍ਰਾਪਤੀ ਵਿਚ ਫਿਰਦੀਆਂ ਨੇ, ਕੀ ਇਹਨਾਂ ਨੂੰ ਮੀਟ ਖਾਣਾ ਪਾਸਿਆ? ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿਚ ਕਹੇ, ਉੱਥੇ ਜਨਮ ਸਾਖੀ ਵਿਚ ਕਹਿੰਦੇ ਨੇ, ਜਿੰਨਾ ਜਰਾਇਤ ਬੰਦਗੀ, ਬੋਲੋ ਜਿੰਨਾ
2: ਜਰਾਇਤ ਬੰਦਗੀ,
1: ਤਿੰਨਾ ਮਾਸ ਨਾ ਪਾਸ, ਤਿੰਨਾ ਮਾਸ, ਉਹਨਾਂ ਲਈ ਮਾਸ ਪਾਸ ਨਹੀਂ। ਤੇ ਫਿਰ ਹੋਰ ਅੱਗੇ ਜਾ ਕੇ ਪੁੱਛਿਆ ਕਾਜੀਆਂ ਨੇ, ਹੋਰ ਨਾ ਗੁਰਸਿੱਖਾਂ ਪਿਆਰੀਆਂ ਰੂਹਾਂ ਨੇ ਪੁੱਛਿਆ, ਮਹਾਰਾਜ ਜਿੰਨਾ ਰੱਬ ਨੂੰ ਮਿਲਣਾ ਉਹ ਕਿਤਨਾ ਦੀ ਰੋਟੀ ਖਾਣ, ਕਿਤਨਾ ਦਾ ਭੋਜਨ ਖਾਣ? ਤੇ ਕਹਿੰਦੇ ਨੇ ਜਵਾਂ ਦੀ ਰੋਟੀ ਖਾਏ ਕੇ ਜਉ, ਸਾਧੂ ਕੀ ਸੰਗਤ ਰਹੋ ਜਉ ਕੀ ਭੂਸੀ ਖਾਓ। ਇਹ ਮੂੰਹ ਦੇ ਸਵਾਦ ਬੋਲਦੇ ਨੇ, ਇਹ ਮੂੰਹ ਦੇ ਸਵਾਦ ਗੱਲਾਂ ਕਰਦੇ ਨੇ ਵੰਸਵਨੀਆਂ, ਕਿੱਥੇ ਲਿਖਿਆ, ਕਿਉਂ ਲਿਖਿਆ, ਇਹ ਦੁਬਧਾ ਦੇ ਬਚਨ ਉਹ ਕਰਦੇ ਨੇ। ਕਦੀ ਬਾਬੇ ਨਾਨਕ ਪਾਤਸ਼ਾਹ ਦੀ ਬਾਣੀ, ਸਾਧੂ ਕੀ ਸੰਗਤ ਰਹੋ, ਬੋਲੋ ਸਾਧੂ ਕੀ
2: ਸੰਗਤ ਰਹੋ,
1: ਤੇ ਅੱਗੇ ਲਿਖਿਆ ਜਉ ਕੀ ਭੂਸੀ ਖਾਓ, ਜਵਾਂ ਦੀ ਰੋਟੀ ਖਾ ਕੇ ਵੀ ਸੰਗਤ ਸਾਧੂਆਂ ਦੀ ਕਰਿਓ। ਹੁਣ ਹਾਰਸੋ ਹੋਏ ਹੈ ਸਾਕਤ ਸੰਗ ਨਾ ਜਾਓ। ਤੇ ਇੱਥੇ ਮੇਰੇ ਸਾਹਿਬ ਕਹਿੰਦੇ ਜਵਾਂ ਦੀ ਰੋਟੀ ਖਾਏ ਕੇ ਲੂਣ ਨਾ ਵਿੱਚ ਮਲਾ, ਫਿਰ ਠੰਡਾ ਪਾਣੀ ਪੀ ਕੇ ਪ੍ਰਭੂ ਦੇ ਗੁਣ ਗਾ। ਜਵਾਂ ਦੀ ਰੋਟੀ ਖਾ ਕੇ ਵਿੱਚ ਲੂਣ ਵੀ ਘੱਟ ਪਾਈ ਕਿ ਤੈਨੂੰ ਤਵਛ ਲੱਗੇ, ਤੇਹ ਲੱਗੇ, ਤੇ ਸਿਮਰਨ ਅਭਿਆਸ ਦੇ ਵਿੱਚ ਵਗਨ ਪਵੇ। ਸਾਦੀ ਤੋਂ ਸਾਦੀ ਰੋਟੀ ਖਾ ਕੇ ਖੂਬ ਖਾਣਾ ਖਿਚਰੀ, ਬੋਲੋ ਖੂਬ ਖਾਣਾ
2: ਖਿਚਰੀ।
1: ਇਹ ਬਾਣੀ ਦੇ ਬਚਨ ਨੇ, ਬਾਣੀ ਦੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਕੇਬੰਦ ਬਚਨ ਨੇ ਕਿ ਖੂਬ ਖਾਣਾ ਖਿਚਰੀ ਜਾਂ ਮੈਂ ਅੰਮ੍ਰਿਤ ਲੋਨ। ਅੱਗੇ ਪੜੋ, ਹੇਰਾ ਰੋਟੀ ਕਾਰਨੇ ਗਲਾ ਕਟਾਵੇ, ਕੌਣ? ਹੇਰਾ ਬਣੇ ਸ਼ਿਕਾਰ, ਹੇਰਾ ਬਣੇ ਮਾਸ, ਜੀਆਂ ਦਾ ਆਹਾਰ, ਜੀਆਂ ਦਾ ਵੱਧ ਕਰਕੇ ਖਾਣਾ। ਆਂਦੇ ਨੇ ਇਹ ਰੋਟੀ ਦੇ ਕਾਰਨੇ ਕੌਣ ਆਪਣਾ ਗਲਾ ਅੱਗੇ ਜਾ ਕੇ ਕਟਾਵੇ। ਮੇਰੇ ਗੁਰੂ ਨਾਨਕ ਦੀ ਸਿੱਕੇ ਬੰਦ ਬਾਣੀ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਰੁੱਖੀ, ਇੱਥੇ ਮੇਰੇ ਸਾਹਿਬ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਅੱਗੇ ਕਹਿੰਦੇ ਜਿੰਨਾ ਖਾਧੀ ਚੋਪੜੀ ਉਹ ਘਣੇ ਸਹਿਣਗੇ ਦੁੱਖ। ਪੜ ਕੇ ਵੇਖੋ, ਹਾਂਜੀ,
2: ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ।
1: ਸਾਹਿਬ ਜੀ ਕਹਿੰਦੇ ਰੁੱਖੀ ਸੁੱਖੀ ਖਾਏ ਕੇ, ਦਸਾਂ ਦੀ ਭਾਵੇਂ ਰੁੱਖੀ ਹੋਵੇ ਭਾਵੇਂ ਲੂਣ ਨਾਲ ਖਾ। ਮੈਂ ਪਰਸੋਂ ਦੇ ਦੀਵਾਨ ਚ ਬੇਨਤੀ ਕੀਤੀ ਸੀ, ਮੇਰੇ ਵੀਰੋ ਗੁਰਸਿੱਖੋ, ਆਪਣੇ ਪੋਤਰਿਆਂ ਨੂੰ, ਆਪਣੀਆਂ ਪੋਤਰੀਆਂ ਨੂੰ, ਆਪਣੇ ਪੁੱਤਾਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਨੌਵਾਂ ਨੂੰ ਦਸਾਂ ਨੌਵਾਂ ਦੀ ਭਾਵੇਂ ਲੂਣ ਨਾਲ ਰੋਟੀ ਖਵਾਓ, ਮਗਰ ਮਾੜੀ ਕਮਾਈ ਨਾ ਖਵਾਇਓ, ਨਾ ਪਰੌਂਠੇ ਖਾਇਓ, ਨਾ ਵੇਸਣ ਵਾਲੇ ਤਲ ਤਲ ਕੇ ਪਰੌਂਠੇ, ਨਾ ਪਨੀਰ ਖਾਇਓ, ਨਾ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਖਾਇਓ, ਨਾ ਜੂਸ ਪੀਓ, ਫਿੱਕਾ ਪਾਣੀ ਭਾਵੇਂ ਪੀਓ, ਮਗਰ ਉਸ ਪਾਣੀ ਪੀ ਕੇ ਵੀ ਤੁਹਾਡੇ ਬੱਚੇ ਭਾਈ ਮਨੀ ਸਿੰਘ ਵਰਗੇ ਬਣਨਗੇ। ਉਹ ਜਿਹੜਾ ਦਸਾਂ ਨਵਾਂ ਦੀ ਕਿਰਤ ਕਮਾਈ ਦਾ ਧਾਨ ਹੈ ਨਾ, ਉਹ ਖਾ ਕੇ ਤੁਹਾਡੇ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਬਣਨਗੇ। ਮਗਰ ਜੇ ਤੁਸੀਂ ਆਖੋ ਬੇਈਮਾਨੀ ਦਾ ਪੈਸਾ ਖਵਾ ਕੇ ਤੇ ਗੁਰੂ ਦੇ ਸਿੱਖੋ ਰਿਜ਼ਲਟ ਤੁਹਾਡੇ ਸਾਹਮਣੇ ਆ, ਨਿਕਲਿਆ ਪਿਆ ਵਾ, ਮੈਂ ਕੀ ਦੱਸਣਾ ਹੈ ਤੁਹਾਡੇ ਸਾਹਮਣੇ? ਰਿਜ਼ਲਟ ਤੁਹਾਡੇ ਘਰਾਂ ਦੇ ਵਿੱਚ ਆ, ਆਸ ਪੜੋਸ ਵਿੱਚ ਆ, ਰਿਸ਼ਤੇਦਾਰਾਂ ਵਿੱਚ ਆ, ਸਾਰਾ ਰਿਜ਼ਲਟ ਸਾਡੇ ਸਾਹਮਣੇ ਆ ਚੁੱਕਾ ਹੈ ਕਿ ਬੇਈਮਾਨੀ ਦਾ ਪੈਸਾ ਕੀ ਰੰਗ ਲਿਆਉਂਦਾ ਹੈ। ਮੇਰੇ ਸਾਹਿਬ ਕਹਿੰਦੇ ਰੁੱਖੀ ਸੁੱਖੀ ਖਾਏ ਕੇ, ਫਿਰ ਅੱਗੇ ਕੀ ਕਹਿੰਦੇ? ਠੰਡਾ
2: ਠੰਡਾ ਪਾਣੀ ਪੀਓ,
1: ਠੰਡਾ ਪਾਣੀ ਸਾਦੇ ਤੋਂ ਸਾਦਾ ਨਾਲ ਪਾਣੀ ਪੀ, ਥੋੜੀ ਖਾ, ਮਗਰ ਫਿਰ ਅੱਗੇ ਕੀ ਕਹਿੰਦੇ ਜੀ?
2: ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ।
1: ਲੋਕਾਂ ਦੇ ਘਰ ਵਿੱਚ ਬੇਈਮਾਨੀ ਦੀ ਚੋਪੜੀ ਵੇਖ ਕੇ ਆਪਣੇ ਮਨ ਨੂੰ ਨਾ ਤਰਸਾ, ਲੋਕਾਂ ਦੇ ਘਰ ਵਿੱਚ ਹੇਰਾ ਫੇਰੀ ਦੇ ਪਰੌਂਠੇ ਪੱਕਦੇ ਵੇਖ ਕੇ ਆਪਣੇ ਘਰ ਤਰਸਣਾ, ਆਪਣੀ ਦਸਾਂ ਨਵਾਂ ਦੀ ਭਾਵੇਂ ਸਾਦੀ ਤੋਂ ਸਾਦੀ ਖਾ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਦੀ ਬੰਦਗੀ ਕਰਿਆ ਕਰ, ਇਸ ਮਨੁੱਖਾ ਜਨਮ ਨੂੰ ਸਵਾਰ, ਇਸ ਮਨੁੱਖਾ ਜਨਮ ਦੀ ਬੰਦਗੀ ਕਰ, ਦੁਰਲੱਭ ਦੇ ਸਵਾਰ, ਬੋਲੋ ਦੁਰਲੱਭ ਦੇ, ਇੱਕ ਵਾਰ ਬੋਲਦੇ ਹੋ, ਬੜਾ ਪਿਆਰਾ ਬਚਨ ਹੈ ਰਾਮ ਕਲੀ ਮਹੱਲਾ ਪੰਜਵਾਂ, ਦੁਰਲੱਭ ਦੇ, ਫੇਰ ਬੋਲੋ ਦੁਰਲੱਭ ਦੇ ਸਵਾਰ, ਜਾਏ ਨਾ ਦਰਗੇ ਹਾਰ, ਇਹਨੂੰ ਸਵਾਰ ਲਾ ਸੱਜਣਾ, ਕਿਤੇ ਦਰਗਾਹ ਦੇ ਵਿੱਚ ਹਾਰ ਨਾ ਜਾਵੇ, ਕਿਤੇ ਇਸ ਤਰ੍ਹਾਂ ਦੀ ਬੰਦਗੀ ਕਰ ਲਾ। ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਕਿਹੜਾ ਜੀ? ਕਹੋ ਨਾਨਕ ਇਹ ਸਰੀਰ
2: ਪਰਵਾਨ
1: ਹੋਆ, ਗੱਜ ਕੇ ਬੋਲ, ਕਹੋ ਨਾਨਕ ਇਹ ਸਰੀਰ
2: ਪਰਵਾਨ
1: ਕਿਹੜਾ ਜੀ? ਜਿਨ ਸਤਗੁਰ ਸਿਉ ਚਿਤ ਲਾਇਆ, ਜਿਨ ਸਤਗੁਰ ਸਿਉ ਚਿਤ ਲਾਇਆ, ਉਹ ਸਰੀਰ ਪ੍ਰਵਾਨ ਹੋ ਗਿਆ ਆਇਆ, ਜਿਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ, ਜਿਨੇ ਆਪਣੇ ਮਾਲਕ ਨਾਲ ਚਿੱਤ ਜੋੜਿਆ। ਮੇਰੀ ਆਪ ਜੀ ਸਰਬੱਤ ਮਾਈ ਭਾਈ ਨੂੰ ਹੱਥ ਜੋੜ ਕੇ ਬੇਨਤੀ ਆ, ਜਿੱਥੇ ਲੜੀਵਾਰ ਕਥਾ ਸੁਣਦੇ ਹੋ ਉਥੇ ਅੰਮ੍ਰਿਤ ਦਾ ਬਾਟਾ 29 ਤਰੀਕ ਨੂੰ ਸਵੇਰੇ 7 ਵਜੇ ਇੱਥੇ ਆਰੰਭ ਹੋਣਾ ਹੈ। ਅੰਮ੍ਰਿਤ ਛਕ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨ ਵਾਲੀ ਦੇ ਧੀਆਂ ਪੁੱਤਰ ਬਣੋ। ਉਸ ਦਿਨ ਵੇਖਿਓ ਮਾਣ ਕਿੱਡਾ ਵੱਡਾ ਮਿਲਣਾ ਹੈ। ਅੱਜ ਤੱਕ ਤੁਸੀਂ ਤੇਜਾ ਸਿੰਘ ਦੇ ਪੋਤੇ ਹੋ, ਤੇਜਾ ਸਿੰਘ ਵੀ ਜੂਨੀ ਵਿੱਚ ਆ, ਤੁਸੀਂ ਵੀ ਜੂਨੀ ਵਿੱਚ ਹੋ, ਤੇਜਾ ਸਿੰਘ ਵੀ ਭਿਖਾਰੀ ਆ, ਤੁਸੀਂ ਵੀ ਭਿਖਾਰੀ ਹੋ। ਜਿੱਦਣ ਤੁਸੀਂ ਆਨੰਦਪੁਰ ਸਾਹਿਬ ਵਾਲੇ ਦੇ ਅੰਮ੍ਰਿਤ ਦੇ ਨਾਲ ਜੁੜ ਜਾਣਾ ਹੈ, ਉਦਣ ਤੁਹਾਡੇ ਪਿਤਾ ਜੀ ਹੋ ਜਾਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਉਹ ਆ ਦੋ ਜਹਾਨ ਦਾ ਮਾਲਕ, ਤੇ ਤੁਸੀਂ ਪੁੱਤ ਬਣ ਜਾਣਾ ਦੋ ਜਹਾਨ ਦੇ ਮਾਲਕ ਦੇ। ਐਡਾ ਵੱਡਾ ਤਬਦੀਲੀ ਜੀਵਨ ਦੇ ਵਿੱਚ ਕਿ ਗੁਰੂ ਗਰੰਟੀ ਦੇਵੇ ਪੀਓ ਪੌਲ ਖੰਡੇ ਧਾਰ ਹੋਏ
0: ਜਨਮ।
1: ਇੱਥੇ ਕੋਈ ਧਾਗੇ ਵਾਲਾ ਕਹਦੇ ਲੈ ਧਾਗਾ ਲੈ ਲਾ, ਤੇਰੇ ਘਰ ਵਿੱਚ ਦੁੱਖ ਨਹੀਂ ਆਉਣਗੇ, ਤੇ ਆਪਾਂ ਲਕਾ ਲਕਾ ਕੇ ਗੁਰੂ ਤੋਂ ਬੇਮੁੱਖ ਹੋ ਕੇ ਉਹ ਧਾਗਾ ਪਾਈ ਜਾਂਦੇ ਆ। ਗੁਰੂ ਡੰਕੇ ਦੀ ਚੋਟ ਦੇ ਉੱਤੇ ਕਹਿ ਰਿਹਾ ਹੈ ਕਿ ਕਿਰਪਾਨ ਪਾਲਾ ਤੇਰਾ ਹੋਵੇ ਜਨਮ, ਤੇ ਆਪਾਂ ਗੁਰੂ ਦੇ ਕਹਿਣ ਦੇ ਉੱਤੇ ਨਹੀਂ ਚੱਲਦੇ, ਗੁਰੂ ਦੇ ਬਚਨਾਂ ਦੇ ਉੱਤੇ ਚੱਲੋ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਭੁੱਲਾਂ ਨਾ ਚਿਤਾਰਨੀਆਂ। ਆਉਂਦੇ ਐਤਵਾਰ ਵਾਲਾ ਦਿਨ, ਭਾਗਾਂ ਵਾਲਾ ਦਿਨ ਫਿਰ ਇਸ ਦਰਬਾਰ ਵਿੱਚ ਆਊਗਾ, ਜਦੋਂ ਪੰਜ ਪਿਆਰੇ ਸਹਿਬਾਨ ਸੱਜ ਕੇ ਸਤਿਗੁਰੂ ਦੀ ਹਜ਼ੂਰੀ ਚ ਆਉਣਗੇ, ਅਨੰਤ ਜਨਮਾਂ ਤੋਂ ਵਿਛੜੀਆਂ ਹੋਈਆਂ ਰੂਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਗੇ, ਗੁਰੂ ਵਾਲੇ ਬਣਾਉਣਗੇ। ਨਗੁਰੇ ਕਾਹੇ ਨਾ ਉਗਰਾ, ਭੁੱਲਾਂ ਨਾ ਚਿਤਾਰਨੀਆਂ ਜੀ। ਅਸੀਸ ਦੇਣੀ ਮੇਰੇ ਜੀਵਨ ਦਾ ਇੱਕ ਇੱਕ ਸਵਾਸ, ਵਫਾਦਾਰ ਕੂਕਰ ਵਾਂਗ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
3: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਮਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਜੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਰਬਾਰ ਕਰਕੇ ਧੰਨ ਹੋ ਰਹੇ ਹੋ, ਭਾਈ ਗੁਰਦਾਸ ਜੀ ਦਾ ਇੱਕ ਪਾਵਨ ਬਚਨ ਸਾਰੇ ਪੜ੍ਹੀਏ। ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
1: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
0: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
1: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
0: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ ਪਰਸਣ ਆਇਆ,
1: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਗੁਰਸਿੱਖ ਪਰਸਣ ਆਇਆ,
0: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ ਪਰਸਣ ਆਇਆ,
1: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ

ਸਰਲ ਜਿਹਾ ਬਚਨਿਆ, ਇਕਾਗਰਤਾ ਬਖਸ਼ਿਓ ਕਿ ਸਤਿਗੁਰੂ ਦੇ ਦਰਸ਼ਨ ਧਨਤਾ ਦੇ ਯੋਗ ਨੇ, ਜੋ ਗੁਰੂ ਦੇ ਦੀਦਾਰ ਕਰਨੇ ਨੇ ਉਹ ਧਨਤਾ ਦੇ ਯੋਗ ਨੇ। ਮਗਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਦਰਸ਼ਨ ਕਰਨ ਆਇਆ ਹੈ ਉਹ ਵੀ ਘੱਟ ਨਹੀਂ, ਧਨ ਧਨ ਗੁਰਸਿੱਖ ਪਰਸਣ ਆਇਆ। ਜਿੱਥੇ ਗੁਰੂ ਦੇ ਦੀਦਾਰ ਧਨ ਨੇ ਉਹ ਸਿੱਖ ਵੀ ਧਨ ਆ, ਜਿਹਨੇ ਆਣ ਕੇ ਗੁਰੂ ਦੇ ਦੀਦਾਰ ਕੀਤੇ ਤੇ ਕੰਨਾਂ ਵਿੱਚ ਆਵਾਜ਼ ਪਈ ਸਾਰਿਆਂ ਦੁੱਖਾਂ ਦਾ ਦਾਰੂ ਦੁੱਖ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਇਤਿਹਾਸ ਆਪਣੇ ਆਪ ਵਿੱਚ ਆਪ ਆਪਣੀ ਪੈੜ ਆਪਣੇ ਹਵਾਲੇ ਆਪਣੀ ਮਹਾਨਤਾ ਹਰ ਸਮੇਂ ਦੱਸਦਾ ਹੈ। ਤੇ ਜਿਹੜਾ ਸ਼ਬਦ ਆਪ ਜੀ ਨੇ ਸੁਣਿਆ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਬੋਲੋ ਦੁੱਖ ਭੰਜਨ ਤੇਰਾ ਨਾਮ ਜੀ, ਫੇਰ ਬੋਲੋ ਦੁੱਖ ਭੰਜਨ ਤੇਰਾ ਨਾਮ ਜੀ। ਇੱਕ ਧਿਆਨ ਦਿਓ, ਪੰਥ ਵਿਚ ਇੱਕ ਗੁਟਕਾ ਛਪ ਗਿਆ ਹੈ, ਇਕਾਗਰਤਾ ਬਖਸ਼ਿਓ, ਐਡਾ ਕ ਗੁਟਕਾ ਛਪਿਆ ਹੈ, ਕੀ ਉਹਦਾ ਨਾਮ ਰੱਖਿਆ? ਕੀ ਕੇਵਲ ਉਹਨੂੰ ਪੜ੍ਹਨ ਦੇ ਨਾਲ ਦੁੱਖ ਦੂਰ ਹੋ ਜਾਣਗੇ? ਕਿਉਂਕਿ ਸ਼ਬਦ ਤਾਂ ਕਹਿ ਰਿਹਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ, ਹਰ ਸ਼ਬਦ ਇਹ ਅਗਵਾਈ ਦਿੰਦਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਵਰ ਦਾ ਨਾਮ ਆ। ਤੇ ਕਈ ਮੇਰੀਆਂ ਭੈਣਾਂ, ਕਈ ਮੇਰੇ ਵੀਰ ਕਹਿੰਦੇ ਜੀ ਮੈਂ ਦੁੱਖ ਭੰਜਨੀ ਦਾ 5 ਵਾਰ ਪਾਠ ਕਰਦੀ ਹਾਂ, ਦੁੱਖ ਤੇ ਦੂਰ ਹੋਏ ਨਹੀਂ। ਇਸ ਤਰ੍ਹਾਂ ਨਹੀਂ, ਜੋ ਡਾਇਰੈਕਸ਼ਨ ਦਿੱਤੀ ਉਹਦੇ ਵਿੱਚ, ਜੋ ਇਸ਼ਾਰੇ ਦਿੱਤੇ ਨੇ ਉਹਦੇ ਵਿੱਚ, ਆਪਾਂ ਨੂੰ ਉਹ ਕਰਨਾ ਪੈਣਾ। ਇੰਟਰਨੈਟ ਤੁਹਾਡੇ ਕੋਲ ਨੇ, ਸ਼੍ਰੋਮਣੀ ਕਮੇਟੀ ਦਾ ਤੁਹਾਡੇ ਕੋਲ ਵੈਬਸਾਈਟ ਵੀ ਹੋਊ, ਕੱਢ ਕੇ ਵੇਖੋ ਕੁਝ 1-2 ਮਹੀਨੇ ਦੀਆਂ ਨਵੀਆਂ ਖਬਰਾਂ। ਇਹ ਕੋਈ ਅਤ ਕਥਨੀ ਨਹੀਂ, ਇਹ ਕੋਈ ਭਰਮ ਭੁਲੇਖੇ ਵਾਲੀਆਂ ਗੱਲਾਂ ਨਹੀਂ। ਸਿੱਖੋ, ਸਾਨੂੰ ਤੇ ਇਸ ਤਰ੍ਹਾਂ ਅੱਜ ਲੱਗਦਾ ਹੈ ਕਿ ਮੀਡੀਆ ਸਾਨੂੰ ਡੇਗਣ ਤੇ ਹੀ ਆ ਗਿਆ। ਜਿਹੜੀਆਂ ਸਾਡੀਆਂ ਚੜ੍ਹਦੀ ਕਲਾ ਵਾਲੀਆਂ ਖਬਰਾਂ ਨੇ ਕਿਤੇ ਨਹੀਂ ਲੱਗਦੀਆਂ। ਮੈਂ ਉਦਨ ਯੂਟਾ ਸਟੇਟ ਇਹ ਬਚਨ ਸੁਣਾਇਆ ਸੀ ਕਿ ਕੁਝ ਕੁ ਮਹੀਨੇ, ਅੱਜ ਤੋਂ 3-4 ਮਹੀਨੇ ਤੁਸੀਂ ਪੜ੍ਹ ਸਕਦੇ ਹੋ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਕਿ ਇੱਕ ਗੁਜਰਾਤੀ ਬਾਊ ਆਇਆ ਹਰਿਮੰਦਰ ਸਾਹਿਬ, ਕੈਂਸਰ ਦਾ ਰੋਗ ਹੋ ਗਿਆ, ਸਾਰੇ ਸਰੀਰ ਦੇ ਕੇਸ ਝੜ ਗਏ, ਇਲਾਜ ਕਰਾ ਲਿਆ, ਬਹੁਤ ਵੱਡਾ ਅਵਸਰ ਆ। ਪੜ੍ਹ ਕੇ ਵੇਖੋਗੇ, ਮੈਨੂੰ ਤੇ ਉਹ ਡਿਗਰੀ ਦਾ ਵੀ ਨਹੀਂ ਪਤਾ ਵੀ ਕਿੱਡਾ ਵੱਡਾ ਅਵਸਰ ਆ। ਉਹ ਮਹਾਰਾਸ਼ਟਰ ਦੇ ਵਿੱਚ ਸੈਟਲ ਸੀ ਬਹੁਤ ਵੱਡੀ ਕਿਸੇ ਅਫਸਰੀ ਦੇ ਉੱਤੇ, ਤੇ ਜਦੋਂ ਕੋਈ ਇਲਾਜ ਨਾ ਲੱਭਿਆ ਤੇ ਘਰ ਮੰਜੇ ਤੇ ਪੈ ਗਿਆ ਤੇ ਡਾਕਟਰਾਂ ਨੇ ਕਹਿ ਦਿੱਤਾ ਇਹ ਕੁਝ ਦਿਨ ਦਾ ਪ੍ਰਾਹੁਣਾ ਹੈ, ਜਿੰਨੀ ਸੇਵਾ ਕਰਨੀ ਇਹਦੀ ਕਰ ਲਓ। ਧਿਆਨ ਦਿਓ ਜਰਾ, ਜਿਹੜੀ ਗਵਾਂਢਣ ਸੀ ਨਾ ਇਹਦੀ, ਉਹ ਸਿੱਖ ਸੀ, ਬੀਬੀ ਰਾਣੀ ਬਾਣੀ ਪੜ੍ਹਦੀ ਸੀ, ਘਰ ਵਾਲਾ ਬਾਣੀ ਪੜ੍ਹਦਾ ਸੀ, ਤੇ ਇਹਦੀ ਤੀਵੀਂ ਤੇ ਉਹ ਜਿਹੜੀ ਗਵਾਂਢਣ ਸਿੱਖ ਬੀਬੀ ਬੱਚੀ ਸੀ ਇਹ ਆਪਸ ਵਿੱਚ ਸਹੇਲੀਆਂ ਸੀ। ਇੱਕ ਦਿਨ ਬਹੁਤ ਡੂੰਘਾ ਸਾਹ ਲੈ ਕੇ ਇਸ ਬਾਊ ਜੀ ਦੀ ਘਰਵਾਲੀ ਨੇ ਕਿਤੇ ਆਖਿਆ ਕਿ ਹੁਣ ਤੇ ਸਾਨੂੰ ਸਮਾਂ ਦੇ ਦਿੱਤਾ ਡਾਕਟਰ ਨੇ ਕਿ ਇਹਦੀ 1-2 ਮਹੀਨੇ ਦੇ ਵਿੱਚ ਵਿੱਚ ਮੌਤ ਹੋ ਜਾਣੀ, ਇਹਦੀ ਸੇਵਾ ਜਿੰਨੀ ਕਰ ਸਕਦੇ ਹੋ ਕਰ ਲਓ। ਆ ਜਿਹੜਾ ਸ਼ਬਦ ਪੜਿਆ ਨਾ ਦੁੱਖ ਭੰਜਨ ਤੇਰਾ, ਜਰਾ ਗੱਜ ਕੇ ਆਖਿਆ ਕਰੋ, ਬੜੇ ਅਮੀਰ ਵਿਰਸੇ ਦੇ ਮਾਲਕ ਜੇ ਘਰ ਹੁੰਦੇ ਭੁੱਖੇ ਦੇ, ਸਾਰਾ ਕੁਝ ਘਰ ਵਿੱਚ ਹੁੰਦੇ ਆ, ਤੁਸੀਂ ਕੰਗਲੇ ਆਪਾਂ ਬਣੇ ਬੈਠੇ ਆ, ਭੁਖਾਰੀ ਬਣੇ ਬੈਠੇ ਆ। ਸਾਡੀ ਬਦਕਿਸਮਤੀ ਜੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਭ ਕੁਝ ਹੋਵੇ ਤੇ ਫਿਰ ਵੀ ਮੰਗਤਿਆਂ ਵਾਂਗ ਤੁਰੇ ਫਿਰਦੇ ਹੋਣ। ਉਹਨੇ ਆਖਿਆ 1-2 ਮਹੀਨੇ ਦਾ ਕਹਿ ਦਿੱਤਾ ਕਿ 1-2 ਮਹੀਨਿਆਂ ਚ ਮੇਰੇ ਹਸਬੈਂਡ ਨੇ, ਮੇਰੇ ਪਤੀ ਨੇ ਸੰਸਾਰ ਤੋਂ ਚਲੇ ਜਾਣਾ। ਤੇ ਸਿੱਖ ਬੀਬੀ ਦਾ ਵਿਸ਼ਵਾਸ ਸੀ, ਉਹਨੇ ਕਿਸੇ ਐਰਾ ਵਗੈਰਾ ਦੀਆਂ ਕਿਤਾਬਾਂ ਨਹੀਂ ਸੀ ਪੜ੍ਹੀਆਂ, ਉਹਨੇ ਆਪਣੇ ਧੰਨ ਗੁਰੂ ਨਾਨਕ ਦੀ ਬਾਣੀ ਪੜ੍ਹੀ ਸੀ, ਸਰਬ ਰੋਗ ਕਾ ਔਖਦ, ਫਿਰ ਬੋਲੋ ਸਰਬ ਰੋਗ ਕਾ ਉਹਨੇ ਪੜ੍ਹਿਆ ਸੀ, ਅਵਰ ਅਪਾਰ ਸਭ ਤਿਆਗਿਆ ਦਾਰੂ ਨਾਮ ਲਿਆ। ਉਹ ਕਹਿਣ ਲੱਗੀ ਮੇਰੀ ਇਹ ਭੈਣਾਂ ਬੜਿਆਂ ਬੜਿਆਂ ਵੱਡਿਆਂ ਡਾਕਟਰਾਂ ਨੂੰ ਵਿਖਾ ਆਈਏ, ਇੱਕ ਵਾਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਵਚਨ ਅਨੁਸਾਰ ਹਰਿਮੰਦਰ ਸਾਹਿਬ ਇਹਨੂੰ ਲੈ ਜਾ। ਅੱਜ ਦੇ ਲੇਖਕ ਦੀ ਕਲਮ ਹਰਿਮੰਦਰ ਦੇ ਦੁਆਲੇ ਵੀ ਹੋਈ ਆ, ਅੱਜ ਦੇ ਲੇਖਕ ਦੀ ਕਲਮ ਨੇ ਪਤਾ ਨੀ ਤੁਹਾਨੂੰ ਕਿੱਥੇ ਜਾ ਕੇ ਪਚਾ ਕੇ ਖੜਿਆ ਕਰ ਦੇਣਾ ਹੈ। ਉਹ ਹਰਿਮੰਦਰ ਨੂੰ ਵੀ ਖੰਡਨ ਕਰਦਾ ਹੈ, ਉਹ ਸਰੋਵਰ ਨੂੰ ਵੀ ਖੰਡਨ ਕਰਦਾ ਹੈ, ਉਹ ਅਕਾਲ ਤਖ਼ਤ ਨੂੰ ਵੀ ਖੰਡਨ ਕਰਦਾ ਹੈ। ਇੱਕ ਚੰਗੀ ਗੱਲ ਦੇ ਪਰਦੇ ਪਿੱਛੇ ਪਤਾ ਨੀ ਉਹ ਤੁਹਾਡੀਆਂ ਕਿੱਥੋਂ ਕਿੱਥੋਂ ਨੀਹਾਂ ਪੁੱਟਣੀਆਂ ਚਾਹੁੰਦਾ, ਨੀਹਾਂ ਚ ਬਹਿਣਾ ਚਾਹੁੰਦਾ ਤੁਹਾਡੀਆਂ ਚ ਜੜਾਂ ਚ। ਗੁਰਮੁਖ ਪਿਆਰਿਓ, ਇਹ ਬੀਬੀ ਰਾਣੀ ਦੇ ਕਹਿਣ ਦੇ ਉੱਤੇ ਇਹ ਦੋਵੇਂ ਜੀ ਟਿਕਟ ਕਟਾ ਕੇ ਕਿਤੇ ਪੜ੍ਹ ਕੇ ਵੇਖ ਲਓ, ਉੱਥੇ ਕਿਤਾਬ ਦੇ ਵਿੱਚ ਲਿਖਿਆ ਗਿਆ ਵਾ, ਇਸ਼ਤਿਹਾਰਾਂ ਦੇ ਵਿੱਚ ਛਾਪ ਕੇ ਅਜੀਤ ਦੇ ਵਿੱਚ ਵੀ ਖਬਰ ਆਈ, ਇਹ ਬਾਊ ਦੋਵੇਂ ਜੀ ਹਰਿਮੰਦਰ ਸਾਹਿਬ ਚਲੇ ਗਏ, ਜਾ ਕੇ ਇਸ਼ਨਾਨ ਪਾਣੀ ਕੀਤਾ, ਗਿਆਨੀ ਪੂਰਨ ਸਿੰਘ ਸਾਹਿਬ ਨੂੰ ਮਿਲੇ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਹੈੱਡ ਗ੍ਰੰਥੀ ਸਾਹਿਬਾਨ ਆ ਸਮੇਂ ਦੇ, ਉਹਨਾਂ ਨੂੰ ਬੇਨਤੀ ਕੀਤੀ ਇਹ ਬਾਊ ਜੀ ਨੇ, ਇਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੂੰ 3ਰੇ ਮਹੀਨੇ ਤੱਕ ਮਰ ਜਾਣਾ ਹੈ,
ਕਿਤੇ ਵਿਸ਼ਵਾਸ ਵਾਲੀ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ, ਜਿਹਦੇ ਮਨ ਵਿਚ ਵਿਸ਼ਵਾਸ ਆ, ਜਿਹਦੇ ਮਨ ਵਿਚ ਇਹ ਵਿਸ਼ਵਾਸ ਆ ਕਿ ਇੱਥੋਂ ਕੁਝ ਨੀ ਮਿਲਦਾ, ਉਹਨੇ ਇਹੋ ਹੀ ਕਹਿਣਾ ਇੱਥੋਂ ਕੁਝ ਨੀ ਮਿਲਦਾ। ਜਿਹਨੂੰ ਇਹ ਵਿਸ਼ਵਾਸ ਹੈ ਇੱਥੋਂ ਸਭ ਕੁਝ ਮਿਲਦਾ, ਉਹਨੇ ਆਖਿਆ ਬੜੇ ਡਰਾਮੇ ਵਿਚ ਆਣ ਕੇ, ਯਾਨੀ ਪੂਰਨ ਸਿੰਘ ਸਾਹਿਬ ਨੇ ਆਖਿਆ, ਡਾਕਟਰਾਂ ਅਲਾ ਦੇਤਾ ਹੈ ਨਾ ਜਵਾਬ, ਮੇਰੇ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ। ਆਖਣ ਲੱਗੇ ਫਿਰ ਕੀ ਕਰੀਏ, ਕਹਿਣ ਲੱਗੇ ਇੱਥੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜੋ, ਅਖੰਡ ਪਾਠ ਸਾਹਿਬ ਰਖਵਾਓ ਤੇ ਸੁਣੋ। ਨਾਲ ਕੀ ਆਖਿਆ, ਸੁਣੋ, ਅਜੇ ਤੱਕ ਉਹ ਬਾਊ ਅਖੰਡ ਪਾਠ ਸਾਹਿਬ ਰਖਵਾ ਦਿੱਤਾ, ਉਹਦੀ ਹਾਲਤ ਵੇਖ ਕੇ ਉਹਨੂੰ ਸਮਾਂ ਮਿਲ ਗਿਆ ਅਕਾਲ ਤਖ਼ਤ ਸਾਹਿਬ ਤੇ, ਅਖੰਡ ਪਾਠ ਕਰਵਾਇਆ, ਉਹਨੇ ਸਾਰਾ ਅਖੰਡ ਪਾਠ ਸਾਹਿਬ ਨਾਲੇ ਤੇ ਟੇਪ ਕਰ ਲਿਆ, ਨਾਲੇ ਸੁਣਿਆ, ਤੇ 48 ਘੰਟਿਆਂ ਬਾਅਦ ਡਾਕਟਰ ਨੂੰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿੰਦਾ, ਸੱਜਣਾ ਤੇ ਕਾਗਜ਼ ਹੀ ਤੇਰੇ ਨਹੀਂ, ਧਿਆਨ ਦਿਓ, ਇਹ ਅੱਤ ਕਥਨੀਆਂ ਤੇ ਜਾ ਕੇ ਉਥੋਂ ਪੜ ਲਓ, ਸ਼੍ਰੋਮਣੀ ਕਮੇਟੀ ਦਾ ਰਿਕਾਰਡ ਖੋਲ ਲਓ ਕਿ ਇਹ ਕੁਝ ਹੋਇਆ ਕਿ ਨਹੀਂ। ਉਹ ਬਾਊ ਪੈਰਾਂ ਤੋਂ ਲੈ ਕੇ ਸਿਰ ਤੱਕ ਫੇਰ ਉਹਦੇ ਕੇਸ ਆ ਗਏ ਨੇ, ਤੇ ਕੈਂਸਰ ਦਾ ਰੋਗ ਉਹਦੇ ਵਿੱਚ ਇੱਕ ਸੂਈ ਮਾਤਰ ਨਹੀਂ ਅੰਦਰ ਰਹਿ ਗਿਆ। ਤੁਹਾਡੇ ਘਰ ਵਿੱਚੋਂ ਇਲਾਜ ਕਰਵਾ ਕੇ ਆਰਾਮ ਲੈ ਕੇ ਜਦੋਂ ਉਹਨੂੰ ਘਰਦਿਆਂ ਨੇ ਆਖਿਆ ਕਿ ਬਾਊ ਜੀ ਹੁਣ ਆਪਾਂ ਠੀਕ ਹੋ ਗਏ ਹਾਂ ਵਾਪਸ ਚਲੀਏ, ਤੇ ਕਹਿਣ ਲੱਗਾ, ਨਹੀਂ ਸੱਜਣੋ, ਜਿਸ ਨਗਰੀ ਦੇ ਵਿੱਚੋਂ ਇਲਾਜ ਹੋਇਆ ਮੈਂ ਹੁਣ ਰਹਿਣਾ ਹੀ ਇਸ ਨਗਰੀ ਚ। ਉਹਨੇ ਮੇਰੇ ਘਰ ਦੇ ਸਾਹਮਣੇ ਦੱਸਦਾ ਜਿੱਥੇ ਘਰ ਆ ਅੰਮ੍ਰਿਤਸਰ ਸਾਹਿਬ, ਉਹਦੇ ਘਰ ਦੇ ਸਾਹਮਣੇ 250 ਗਜ ਦਾ ਪਲਾਟ ਲੈ ਕੇ ਕੋਠੀ ਨਵੀਂ ਪਾ ਕੇ, ਬੜਾ ਵੱਡਾ ਅਫਸਰ ਆ, ਬੜਾ ਲੈਣ ਲੱਡ ਬੰਦਾ ਹੈ, ਨਵੀਂ ਕੋਠੀ ਪਾ ਕੇ ਉਹ ਦਰਬਾਰ ਸਾਹਿਬ ਹੀ ਰਹਿਣ ਲੱਗ ਪਿਆ। ਆ 3 ਮਹੀਨਿਆਂ ਦੀ ਗੱਲ ਆ, ਤੇ ਦਰਬਾਰ ਸਾਹਿਬ ਹੁਣ ਆਪਣੇ ਘਰੋਂ 3 ਕਿਲੋਮੀਟਰ ਦੀ ਵਿੱਥ ਦੇ ਉੱਤੇ ਸਵੇਰੇ ਨੰਗੇ ਪੈਰੀ ਤੁਰ ਕੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਜਾਂਦਾ, ਜਿੱਥੋਂ ਉਹਨੂੰ ਜ਼ਿੰਦਗੀ ਮਿਲੀ। ਇੱਕ ਵਾਰ ਪੜ੍ਹੋ, ਦੁੱਖ

ਪਾਣੀਪਤ ਦਾ ਮਨਜੀਤ ਸਿੰਘ 38 ਸਾਲ ਦੀ ਉਮਰ, ਨੌਜਵਾਨ ਉਮਰ, ਤੇ ਅਚਾਨਕ ਇੱਕ ਦਿਨ ਅੱਖਾਂ ਦੀ ਰੋਸ਼ਨੀ ਚਲੇ ਗਈ। ਇਹ ਵੀ 6 ਮਹੀਨਿਆਂ ਦੇ ਅੰਦਰ ਦੀ ਕਹਾਣੀ, ਜਿਹੜੀ ਮੈਂ ਗੁਰੂ ਦੀ ਜੂਰੀ ਚ ਕਹਿ ਰਿਹਾ। ਇੱਥੇ ਝੂਠ ਬੋਲਣ ਵਾਲੇ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ। ਸਾਚੀ ਦਰਗੇ ਬੋਲੇ ਕੂੜ, ਜਿਹੜਾ ਇਸ ਦਰਗਾਹ ਵਿੱਚ ਝੂਠ ਬੋਲਦਾ ਉਹਨੇ ਜਗ੍ਹਾ ਕਿੱਥੇ ਮਿਲਣੀ ਆ। ਮਗਰ ਜੋ ਮੈਂ ਪੜ੍ਹਿਆ, ਜੋ ਮੈਂ ਅੱਖੀਂ ਵੇਖਿਆ, ਮਨਜੀਤ ਸਿੰਘ ਸਾਹਿਬ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ। ਤੇ ਇਹ ਵੀ ਸਾਰਿਆਂ ਡਾਕਟਰਾਂ ਕੋਲੋਂ ਇਲਾਜ ਕਰਾ ਕੇ ਜਦੋਂ ਹਰਿਮੰਦਰ ਚਲੇ ਗਿਆ, ਤੇ ਸੰਯੋਗ ਵਸ ਇਹਨੂੰ ਵੀ ਗਿਆਨੀ ਪੂਰਨ ਸਿੰਘ ਮਿਲਿਆ। ਪਤਾ ਨੀ ਗੁਰੂ ਰਾਮਦਾਸ ਨੂੰ ਪਤਾ ਹੋਊਗਾ ਵੀ ਕਿਹਦੇ ਮਨ ਵਿੱਚ ਵਿਸ਼ਵਾਸ ਆ, ਕਿਹਦੇ ਜਾ ਕੇ ਮਿਲਾਵਾਂ, ਕਿਤੇ ਮੇਰੇ ਵਰਗਾ ਕਾਲਾ ਫਗਾਨਾ ਵਰਗਾ ਮਿਲ ਜਾਂਦਾ ਤੇ ਕਹਿੰਦੇ ਇੱਥੋਂ ਕੀ ਲੱਭਣਾ ਹੀ। ਜਿਹਨੂੰ ਆਪ ਨੂੰ ਵਿਸ਼ਵਾਸ ਨੀ ਉਹਨੇ ਇਹੀ ਕਹਿਣਾ ਸੀ। ਉਹਦੀ ਕਿਤੇ ਇੱਕ ਕਿਤਾਬ ਪੜ੍ਹ ਕੇ ਵੇਖੋ, ਅੱਜ ਉਹਨੇ ਗਿਆਨੀ ਗੁਰਬਚਨ ਸਿੰਘ ਸਾਹਿਬ, ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਜੋ ਟਿੱਪਣੀਆਂ ਕੀਤੀਆਂ ਨਾ ਸਪੋਕਸਮੈਨ ਦੇ ਵਿੱਚ, ਪਤਾ ਨੀ ਇਹ ਸਾਨੂੰ ਕਿੱਥੇ ਲੈ ਕੇ ਜਾਊਗਾ ਜੇ ਆਪਾਂ ਇਸ ਬੰਦੇ ਨੂੰ ਨੱਥ ਨਾ ਪਾਈ ਦੇ। ਉਹ ਕਹਿੰਦਾ ਏ, ਕਹਿੰਦਾ ਸਰੋਵਰ ਕਹਿੰਦੇ ਹੋ, ਇਹਦੇ ਚ ਮਰਿਆ ਨੂੰ ਜੀਵਨ ਮਿਲਦਾ ਹੈ। ਜਦੋਂ ਖਾੜਕੂਆਂ ਨੂੰ ਗੋਲੀਆਂ ਵੱਜ ਰਹੀਆਂ ਸੀ 84 ਚ, ਤੇ ਕਹਿੰਦਾ ਗੋਲੀਆਂ ਖਾ ਖਾ ਕੇ ਡਿੱਗਣ ਡੇ ਸੀ ਤੁਹਾਡੇ ਨੌਜਵਾਨ ਬੱਚੇ ਸਰੋਵਰ ਦੇ ਵਿੱਚ, ਉਹਨਾਂ ਨੂੰ ਇਸ ਅੰਮ੍ਰਿਤ ਨੇ ਜਿਉਂਦਿਆਂ ਕਿਉਂ ਨਾ ਕਰ ਦਿੱਤਾ। ਉਹ ਪਾਗਲਾ ਇਸ ਅੰਮ੍ਰਿਤ ਨੇ ਜਿਉਂਦਿਆਂ ਕੀਤਾ ਹੋਊਗਾ, ਜਿਹੜਾ ਜਿਉਣਾ ਗੁਰੂ ਦਿੰਦਾ ਹੈ ਨਾ, ਉਹਨੇ ਜ਼ਰੂਰ ਉਹ ਜੀਵਨ ਦਿੱਤਾ ਹੋਊਗਾ। ਅੰਮ੍ਰਿਤ ਪੀਵੋ ਸਦਾ ਚਿਰ, ਉਹਨੇ ਆਤਮਕ ਜੀਵਨ ਉਹਨਾਂ ਨੂੰ ਬਖਸ਼ਿਆ ਹੋਊਗਾ ਜਿਹੜੇ ਸਰੋਵਰ ਚ ਡਿੱਗੇ ਨੇ। ਤੂੰ ਸਰੀਰ ਦੇ ਜੀਵਨ ਨੂੰ ਕਹਿੰਦਾ ਹੈ, ਸਰੀਰ ਤੇ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਜਿਹੜੇ ਮੇਰੇ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਡਿੱਗੇ ਨੇ ਉਹਨਾਂ ਨੂੰ ਆਤਮਕ ਜੀਵਨ ਮਿਲਿਆ ਹੀ ਹੋਊਗਾ। ਤੇ ਭਾਗਾਂ ਵਾਲਿਓ, ਫਿਰ ਮਨਜੀਤ ਸਿੰਘ ਸਾਹਿਬ ਨੇ ਵੀ ਉੱਥੇ ਇਸ਼ਨਾਨ ਕੀਤਾ। ਤੇ ਇੱਕ ਗੱਲ ਆਪਾਂ ਨੂੰ ਭੁੱਲ ਜਾਂਦੀ ਹੈ, ਆਪਾਂ ਕੇਵਲ ਇਸ਼ਨਾਨ ਕਰਦੇ ਹਾਂ, ਗੁਰੂ ਕੇ ਪਿਆਰ ਵਾਲੇ ਕਹਿੰਦੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਾਰਾ ਸ਼ਬਦ ਕਰ ਇਸ਼ਨਾਨ, ਅੱਗੇ ਪੜੋ, ਫਿਰ ਆ ਨਹੀਂ ਕਰਦੇ ਆਪਾਂ, ਕੇਵਲ ਇਸ਼ਨਾਨ ਕਰਦੇ ਹਾਂ। ਉੱਥੇ ਵੀ ਕੇ ਘੰਟਿਆਂ ਬੱਧੀ ਮਨਜੀਤ ਸਿੰਘ ਸਾਹਿਬ ਨੇ ਸਿਮਰਨ ਕੀਤਾ, ਅਜੇ ਜਿਉਂਦਾ ਜਾਗਦਾ ਹੈ। ਐਡਰੈਸ ਦਾਸ ਕੋਲ ਹੈਗਾ, ਸ਼੍ਰੋਮਣੀ ਕਮੇਟੀ ਕੋਲ ਹੈਗਾ, ਦਿੱਲੀ ਕਮੇਟੀ ਕੋਲ ਹੈਗਾ, ਤੇ ਉਹਦਾ ਐਡਰੈਸ ਲੈ ਕੇ ਤੁਸੀਂ ਉਹਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿ 8ਵੇਂ ਦਿਨ ਗੁਰੂ ਰਾਮਦਾਸ ਨੇ ਉਹਦੀਆਂ ਅੱਖਾਂ 'ਚ ਰੋਸ਼ਨੀ ਬਖਸ਼ਤੀ। ਵਿਸ਼ਵਾਸ ਵਿੱਚ ਆਖੋ ਦੁੱਖ ਪੰਜੇ

0: वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
1: गुरु नानक की कृपा का सदका ए नेत्रा भी रोशनी आई। ਇਹ ਖਬਰ ਜਿਹੜੀ ਆ ਅਜੀਤ ਅਖਬਾਰ ਵਿੱਚ ਦੋ ਜਗ੍ਹਾ ਤੇ ਲੱਗੀ ਮਗਰ ਜਿੰਨੀ ਲੱਗਣੀ ਚਾਹੀਦੀ ਸੀ ਹੁਣ ਸਾਡੇ ਵਾਰੀ ਨੀ ਟੀਵੀ ਤੇ ਵਿਖਾਇਆ ਸਾਡੇ ਵਾਰੀ ਨੀ ਟੀਵੀ ਤੇ ਬਾਰ ਬਾਰ ਖੜਿਆ ਕਰਕੇ ਵਿਖਾਇਆ ਉਸ ਬੱਚੇ ਨੂੰ ਕਿ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਗੁਰੂ ਰਾਮਦਾਸ ਨੇ ਬਖਸ਼ੀ। ਚੰਗਾ ਪੁਆਇੰਟ ਜਿਹੜਾ ਇਸ ਕੌਮ ਦਾ ਵਾ ਉਹਨੂੰ ਕੋਈ ਹਾਈਲਾਈਟ ਕਰਦਾ ਹੀ ਨਹੀਂ ਹਰ ਬੰਦਾ ਇਸ ਕੌਮ ਦਾ। ਮੈਂ ਇੱਕ ਵਾਰ ਮਨ ਵਿੱਚ ਸੋਚਿਆ ਕਿ ਹੇ ਵਾਹਿਗੁਰੂ ਪਿਤਾ ਜੀ ਇਸ ਸਿੱਖ ਕੌਮ ਦੇ ਪੱਲੇ ਕਿਉਂ ਦੁਨੀਆਂ ਪੈ ਗਈ ਸਾਰੀ ਇਹਦੀ ਦੁਸ਼ਮਣ ਕਿਉਂ ਬਣ ਗਈ ਤੇ ਜਵਾਬ ਆ ਗਿਆ ਪਰਮਜੀਤ ਸਿੰਘ ਸੱਚ ਦਾ ਝੂਠ ਹਮੇਸ਼ਾ ਹੀ ਦੁਸ਼ਮਣ ਰਿਹਾ ਇਹ ਆ ਚਾਨਣ ਤੇ ਅੰਧੇਰੇ ਨੂੰ ਆਉਂਦਾ ਡਰ ਕਿ ਜਿੱਦਣ ਚਾਨਣ ਸਾਰੇ ਫੈਲ ਗਿਆ ਮੇਰੀ ਜਗ੍ਹਾ ਹੀ ਨਹੀਂ ਰਹਿਣੀ ਮੇਰੀ ਥਾਂ ਹੀ ਨਹੀਂ ਰਹਿਣੀ। ਕਿਸੇ ਨੇ ਉੱਲੂ ਨੂੰ ਪੁੱਛਿਆ ਉੱਲੂ ਨੂੰ ਧਿਆਨ ਦਿਓ ਜੀ ਕਿਸੇ ਨੇ ਉੱਲੂ ਨੂੰ ਪੁੱਛਿਆ ਕਿ ਸੂਰਜ ਕਦੀ ਵੇਖਿਆ ਹੀ ਤੇ ਉੱਲੂ ਵਾਕਿਆ ਹੀ ਨਹੀਂ ਸੀ ਕਦੀ ਵੇਖਿਆ ਕਈਆਂ ਗੱਲਾਂ ਜੀਵਨ ਦੇ ਦਿੰਦੀਆਂ ਭਾਈ ਸਾਹਿਬ ਸਿਮਰਨ ਕਈਆਂ ਦਿਨਾਂ ਦਾ ਬੰਦ ਹੋ ਗਿਆ ਮੈਂ ਕੀ ਹੋਇਆ ਕਹਿੰਦਾ ਇੱਥੇ ਇੱਕ ਮਕਸੀਕਾ ਆਉਂਦਾ ਫੁੱਲ ਪਹਿਨਾ ਜਿਹਾ ਤੇ ਉਹ ਰੋਜ਼ ਮੈਨੂੰ ਕਹਿੰਦਾ ਲੈ ਮੈਨੂੰ ਕਾਗਜ਼ ਤੇ ਕੁਝ ਲਿਖ ਦੇ ਤੇ ਕਹਿੰਦਾ ਮੈਂ ਦੋ ਕੁ ਦਿਨ ਤੇ ਲਿਖ ਦਿੰਦਾ ਰਿਹਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹੈ ਜੁਨੀ ਸਾਹਿਬ ਭੰਗ ਤੇ ਕਦੀ ਕਹਿੰਦਾ ਮੈਨੂੰ ਆਈਸਕ੍ਰੀਮਾਂ ਦੇ ਨਾਂ ਲਿਖ ਦੇ ਕਦੀ ਕੁਝ ਲਿਖ ਦੇ ਤੇ ਭਾਈ ਸਾਹਿਬ ਜਿੱਦਣ ਦਾ ਮੈਂ ਲਿਖ ਕੇ ਦੇਣਾ ਵਾ ਉਦਣ ਦਾ ਮੇਰਾ ਸਿਮਰਨ ਬੰਦ ਹੋ ਗਿਆ। ਮੈਂ ਕਿਹਾ ਵਾਹ ਉਹ ਗੁਰੂ ਦਿਆ ਸਿੱਖਾ ਵਿਸ਼ਵਾਸ ਹੋਵੇ ਤੇ ਤੇਰੇ ਵਰਗਾ ਜਿਹੜਾ ਮਿੰਟਾਂ ਚ ਕੜਾਚ ਕਰਦਾ ਟੁੱਟ ਜੇ ਕਿਤੇ ਵਿਸ਼ਵਾਸ ਕਰ ਬਾਬੇ ਕਬੀਰ ਵਰਗਾ ਭਗਤ ਰਵਿਦਾਸ ਵਰਗਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਿਤੇ ਵਿਸ਼ਵਾਸ ਕਰ ਗੁਰੂ ਅਰਜਨ ਦੇਵ ਸਾਹਿਬ ਵਰਗਾ ਮੂੰਹ ਲਾਲ ਨਸਿਓ ਪ੍ਰੀਤ ਮਣੀ ਬੁੱਲ ਮੂੰਹ ਲਾਲ ਨਸਿਓ
2: ਪ੍ਰੀਤ ਬਣੀ
1: ਜਿਹੜਾ ਗੱਜ ਕੇ ਆਖੋ ਮੂੰਹ ਲਾਲ ਨਸਿਓ ਪ੍ਰੀਤ ਬਣੀ ਇਹ ਹੁਣ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਬਾਦੋ ਖਿੰਚਤ ਨਹੀਂ ਕਿਤੇ ਵਿਸ਼ਵਾਸ ਬਣਾ ਭਾਈ ਮਤੀ ਦਾਸ ਵਰਗਾ ਤੈਨੂੰ ਕੋਈ ਡਰ ਆ ਗਿਆ ਉਸ ਬਲਵੀਨੇ ਦੇ ਕੋਲੋਂ ਆਪਣੇ ਅੰਦਰ ਝਾਤੀ ਮਾਰ ਕੇ ਤੇ ਇੱਥੇ ਗਾਇਬ ਪਿਆ ਹੈ ਕਿ ਤੇਰੇ ਅੰਦਰ ਨੁਕਸ ਆਇਆ ਹੈ ਫਲਪੀਨੇ ਨੂੰ ਦੋ ਅਕਸ਼ਰ ਲਿਖ ਦਿੰਦਾ ਵਾ ਤੇ ਕੀ ਫਲਪੀਨੇ ਦਾ ਮੰਤਰ ਤੇਰੇ ਤੇ ਚੱਲ ਗਿਆ ਤੇ ਤੇਰਾ ਨਿਤਨੇ ਭੰਗ ਹੋ ਗਏ ਕਮਾਲ ਦੀ ਗੱਲ ਹੈ ਸਿੱਖੋ ਵਿਸ਼ਵਾਸ ਟੁੱਟਦਾ ਜਾਂਦਾ ਹੈ ਵਿਸ਼ਵਾਸ ਵਿੱਚ ਆਣ ਕੇ ਆਖੋ ਦੁੱਖ

गुरु अगे कृपा करो बेनती करो हे मेरे सतगुरु ऐसा रंग चाढ़ दे एक बार जेड़ा रंग कहिंदे ओ काया रंगण जे थिए प्यारे पाईए नाउ रंगण वाला जे रंगे साहेब रंगण वाला जे ऐसा रंग कहते एहो जिहा रंग चढ़ जाए। बाबा बंदा सिंह बहादुर नूं जदों फरखशीर ने फड़िया ते गुरु दे सिखो कहते अपने वड्डे वडेरिया का इतिहास पढ़ियो अपने वड्डे वडेरिया का इतिहास पढ़ के उत्ते गर्व करिया करो माण करिया करो उहदे उत्ते। सत सौ साथी दे नाल जदों फड़ के खड़िया ते रोज वारी सिर गुरु दे सिखां दे सिर कलम कीते जांदे सी दिल्ली चांदनी चौंक ते आखर जदों सूरमे दी वारी आई पिंजरे दे विचों कढ़िया ते इतना बहाड़िया सी जंजीर मारे सी ते चार चफेरे पहरा सी ते आखण लगे हुण दस गुरु दे सिखा एक पासे मौत ही एक पासे गुरु ही दस की चुनना ही। ध्यान दियो सिखी जदों परखी गई पता नहीं किस तरह की हुण आर्टिफिशियल जी सिखी बन गई है निक्कियां निक्कियां गल्लां ते शराब की गलासी ते सिखी डिग पैंदी नाई की दुकान ते सिखी डिग पैंदी दो चार पांच रुपये मिल जाण कौडियां दे पास सिखी विक जांदी है। अज दा सिख सिख कमाउंदा कितना है इहदे मन विचों शरदा टुट क्यों नहीं गई है। दो गल्लां रख दित्तियां एक पासे सजणा आ तत्ता कीता जमूरी ते तेनू असी मौत भी यह नहीं कितने गोली मार के मार देना है इस जमूर दे नाल कत्ते कीते नाल तेरा बोटियां नाल मास तोड़ना है। ध्यान दियो अज मैं बच्चे नू दस रहा सा ते कहिंदे इतना उन्हू शहीद किया मैं कहा गुरमुखा कि पढ़ के वेखो ओहदा इतिहास इतना गुरु का सिख बह गया ते जलाद लैके जमूर इतना इतना आ वेखो तोड़ तोड़ के तत्ते जमूरां दे नाल बोटियां मास दियां तोड़ियां ते हर बोटी टुटन दे नाल कहिंदा सी धन गुरु गोबिंद सिंह साहब जे को किसे नू नशा चढ़दा है ना किसे दे प्यार विच आण के ओहदियां अखां विच नेत्रां विच लाली चढ़दी जांदी सी ते बोटियां तोड़ तोड़ के जदों खूनो खून कर दिता ते फिर भी गुरु का सिख ना डोलिया ते फिर जलाद कहण लगा बाबा बंदा सिंह साडे कोल इक होर तरीका हैगा है तेनू मौत दे खौफ तों वी ज्यादा डराउण वाला ते गुरु दे सिख ने नेत्रां विच खून भरिया सी आख्या ओह किहड़ा ते फिर चार साल का पुत लिया सामने आखो सतनाम श्री इतिहास के पन्ने पढ़ो बाबा बंदा सिंह बहादुर का चार साल का पुत लिया आखन लगे ए पुत के कह लगा सतगुरु का बख्शिया दास का पुत है कह लगे फिर तेनू ए ते तेरी कमजोरी हो ए ते तेरी वीकनेस होगी एदे वल वेख के तू तू सिखी छेगा कह लगा नहीं वह सजना एदे वल वेख के रंग होर चढ़ गया ਇਹਦੇ ਵਿੱਚ ਆਣ ਕੇ ਤੇ ਰੰਗ ਰੰਗਣ ਵਾਲਾ ਜੇ ਰੰਗੇ ਇਹ ਰੰਗਣ ਵਾਲੇ ਨੇ ਰੰਗ ਹੀ ਐਸਾ ਚਾੜਿਆ ਵਾ ਇਹ ਤੇ ਘੱਟੋ ਘੱਟ ਚੜਨਾ ਹੀ ਚੜਨਾ ਹੈ ਹੁਣ ਤੇ ਫਿਰ ਐਸਾ ਕੀਤਾ ਉਹਨਾਂ ਨੇ ਆਖਿਆ ਅਸੀਂ ਇਸ ਤਰ੍ਹਾਂ ਕਰਨਾ ਹੀ ਤੇਰੇ ਪੁੱਤਰ ਨੂੰ ਤੇਰੇ ਸਾਹਮਣੇ ਕਤਲ ਕਰਨਾ ਹੀ ਅਸੀਂ ਹੁਣ ਦੱਸ ਗੁਰੂ ਪਿਆਰਾ ਕੇ ਮੌਤ ਉਹਨੇ ਕਿਹਾ ਗੁਰੂ ਪਿਆਰਾ ਵਾ ਮੌਤ ਦਾ ਮੈਨੂੰ ਕੋਈ ਡਰ ਨਹੀਂ ਤੇ ਗੁਰੂ ਦੇ ਸਿੱਖੋ ਇਤਰਾ ਸਾਹਮਣੇ ਲਿਆ ਕੇ ਪੁੱਤ ਪਾਤਾ ਲੰਮੇ ਤੇ ਇਤਰਾ ਤਿੱਖਾ ਛੁਰਾ ਲਿਆ ਕੇ ਜਲਾਦ ਨੇ ਆਖਿਆ ਵੇਖ ਲਾ ਹੁਣ ਦੀ ਘੜੀ ਹੈਗੀ ਗੁਰੂ ਦਾ ਖਹਿੜਾ ਛੱਡ ਦੇ ਦੀਨ ਅਮਾਨ ਕਬੂਲ ਕਰ ਲਾ ਮੁਸਲਮਾਨ ਬਣਨਾ ਮੰਨ ਲਾ ਹੁਣੇ ਤੇਰਾ ਪੁੱਤ ਛੱਡ ਦਾਂਗੇ ਪੁੱਤ ਰੋਜ਼ ਨੀ ਮਿਲਦੇ ਪੁੱਤ ਬੜੇ ਮਿੱਠੇ ਬੇਵੇ ਹੀ ਉਹਨੇ ਕਿਹਾ ਸੱਜਣਾ ਜਿਹੜੇ ਗੁਰੂ ਨੇ ਦਿੱਤਾ ਸਿੱਖੀ ਵੀ ਗੁਰੂ ਦੀ ਤੇ ਸਿੱਖੀ ਕੀਮਤੀ ਪੁੱਤ ਨਾਲੋਂ ਸਿੱਖੀ ਕੀਮਤੀ ਉਹਨਾਂ ਕਿਹਾ ਅੱਛਾ ਫਿਰ ਇੱਥੋਂ ਲਿਆਂਦਾ ਜਲਾਦ ਨੇ ਤੁਸੀਂ ਕਦੀ ਉਸ ਤਰ੍ਹਾਂ ਦੀ ਫੋਟੋ ਵੇਖੀ ਹੋਊਗੀ ਇੱਥੋਂ ਲਿਆਂਦਾ ਜਲਾਦ ਨੇ ਤਿੱਖਾ ਕੀਤਾ ਛੁਰਾ ਤੇ ਚਾਰ ਸਾਲ ਦੇ ਪੁੱਤ ਦੇ ਕਲੇਜੇ ਚ ਮਾਰਿਆ ਤੇ ਜਦੋਂ ਪੁੱਤ ਕਲੇਜੇ ਦੇ ਵਿੱਚ ਵੱਜਾ ਛੁਰਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫੇਰ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਿਰਪਾ ਰੱਖੀ ਆਪਣੇ ਦਾਸ ਦੇ ਉੱਤੇ ਇਸ ਇਮਤਿਹਾਨ ਦੇ ਵਿੱਚੋਂ ਪਾਸ ਕਰ ਲਈ ਕਦੀ ਤੂੰ ਚਮਕੌਰ ਦੀ ਗੜੀ ਵਿੱਚ ਆਖਿਆ ਸੀ ਸਾਰੀ ਦੁਨੀਆ ਆਪਣੇ ਪੁੱਤ ਨੂੰ ਕੰਡਾ ਵੀ ਵੱਜੇ ਤੇ ਹੌਕਾ ਲੈਂਦੀ ਮਗਰ ਜਦੋਂ ਅਜੀਤ ਨੂੰ ਤੋਰਿਆ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਤੇ ਇੱਕ ਅੱਲਾ ਯਾਰਖਾਂ ਜੋਗੀ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਅਜੀਤ ਸਿੰਘ ਹਸਰਤ ਹੈ ਮੁਝੇ ਹਸਰਤ ਹੈ ਮੇਰੇ ਮਨ ਵਿੱਚ ਸ਼ੌਕ ਹੈ ਹਸਰਤ ਹੈ ਚਾਹਤ ਹੈ ਇੱਕ
ਤੇ ਪਿਓ ਜਿੱਡਾ ਹੀ ਹੋ ਚੁੱਕਿਆ ਸੀ ਬਾਬਾ ਅਜੀਤ ਸਿੰਘ ਸਾਹਿਬ ਕਹਿਣ ਲੱਗਾ ਪਿਤਾ ਜੀ ਦੱਸੋ ਤੁਹਾਡੀ ਕੀ ਹਸਰਤ ਆ ਤੇ ਪਿਤਾ ਜੀ ਨੇ ਆਖਿਆ ਹਸਰਤ ਹੈ ਮੁਝੇ ਕਿ ਬਰਸ਼ੀ ਖਾਤੇ ਹੋਏ ਤੁਝੇ ਦੇਖੂ ਮੇਰੇ ਮਨ ਵਿੱਚ ਸ਼ੌਕ ਹੈ ਅਜੀਤ ਸਿੰਘ ਕਿ ਤੇਰੇ ਕਲੇਜੇ ਚ ਬਰਸ਼ੀਆਂ ਵੱਜਣ ਤੇ ਪਿਓ ਵੇਖੇ ਤੇ ਤੂੰ ਸਨਮੁਖ ਹੋ ਕੇ ਰਣ ਦੇ ਵਿੱਚ ਸ਼ਹੀਦ ਹੋਵੇਂ ਪਿੱਠ ਵਿੱਚ ਵਾਰ ਨਾ ਖਾਵੀ ਸ਼ੇਰ ਦਾ ਪੋਤੇ ਤੇ ਫਿਰ ਇਤਨਾ ਹੀ ਸਨਮੁਖ ਹੋ ਕੇ ਸ਼ਹੀਦ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਕਲੇਜੇ ਚ ਜਦੋਂ ਮਾਰਿਆ ਛੁਰਾ ਤੇ ਪੁੱਤ ਨੇ ਤਰਫਣਾ ਤੇ ਸੀ ਸੀ ਸਰੀਰ ਕਰਕੇ ਆਖਣਗੇ ਵੇਖ ਇਹ ਕੀ ਹੋਇਆ ਮਗਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਨੂੰ ਤੇ ਅਸਰ ਹੀ ਕੋਈ ਨੀ ਹੋਇਆ ਤੇ ਫਿਰ ਜਲਾਦ ਨੇ ਗੁਰੂ ਦਿਓ ਸਿੱਖੋ ਐਡਾ ਤਪਸਵੀ ਐਡਾ ਮਹਾਨ ਸੂਰਬੀਰ ਪੰਥ ਦਾ ਹੋਇਆ ਕਿ ਜਲਾਦ ਨੇ ਇਤਨਾ ਛੁਰਾ ਫੇਰ ਕੇ ਇੰਨਾ ਮਘੋਰਾ ਕਰ ਲਿਆ ਕਲੇਜੇ ਦੇ ਵਿੱਚ ਚਾਰ ਸਾਲ ਦਾ ਬੱਚਾ ਵੇਖੋ ਆਪਣੀ ਨਜ਼ਰ ਵਿੱਚ ਇੱਕ ਵਾਰ ਸ਼ਾਂਤ ਹੋ ਜਾਓ ਆਖੋ ਸਤਨਾਮ ਸ੍ਰੀ ਤੁਹਾਡੇ ਵੀ ਘਰਾਂ ਵਿੱਚ ਚਾਰ ਸਾਲ ਦੇ ਬੱਚੇ ਹੈ ਵੇਖੇ ਹੀ ਆ ਵੇਖੇ ਜੇ ਕਿ ਨਹੀਂ ਚਾਰ ਸਾਲ ਦੇ ਬੱਚੇ ਜਾਣਦੇ ਹੋ ਕਿੰਨਾ ਮਾਸੂਮ ਉਹਨਾਂ ਦਾ ਮਾਸ ਹੁੰਦਾ ਏ ਉਹਦੇ ਵਿੱਚ ਇਤਨਾ ਫੇਰ ਦਿੱਤਾ ਛੁਰਾ ਤੇ ਆਖਣ ਲੱਗੇ ਅਜੇ ਵੀ ਨੀ ਡਰਿਆ ਕਹਿੰਦਾ ਅਜੇ ਵੀ ਨੀ ਡਰਿਆ ਰੰਗ ਦਿੱਤਾ ਪਰਮੇਸ਼ਵਰ ਨੇ ਆਪਣੇ ਇਤਿਹਾਸ ਦੇ ਪੰਨਿਆਂ ਤੇ ਮਾਣ ਕਰੋ ਕਦੀ ਦੁਨੀਆਂ ਤੇ ਇਹੋ ਜਿਹਾ ਪਿਓ ਨੀ ਮਿਲੂਗਾ ਜਿਹਨੇ ਇਹੋ ਜਿਹੀ ਸਜ਼ਾ ਵੀ ਭੁਗਤੀ ਹੋਵੇ ਕਿ ਜਲਾਦ ਨੇ ਕੰਪ ਕਰਦਾ ਇਹਦੇ ਕਲੇਜੇ ਚ ਹੱਥ ਮਾਰ ਲਿਆ ਤੇ ਇਤਨਾ ਰੁੱਗ ਚ ਇਹਦਾ ਕਲੇਜਾ ਫੜ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਤੇ ਆਖਣਗਾ ਹੁਣ ਕਹਿ ਗੁਰੂ ਪਿਆਰਾ ਮੌਤ ਪਿਆਰੀ ਕਿ ਸਿੱਖੀ ਪਿਆਰੀ ਆ ਕਹਿਣ ਲੱਗਾ ਨੀ ਸਿੱਖੀ ਪਿਆਰੀ ਆ ਤੇ ਗੁਰੂ ਦੇ ਸਿੱਖੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਤਾ ਪੁੱਤ ਦਾ ਕਲੇਜਾ ਫਿਰ ਵੀ ਕਹਿੰਦਾ ਸੀ ਨਹੀਂ ਸਿੱਖੀ ਪਿਆਰੀ ਸਿੱਖੀ ਪਿਆਰੀ ਸਾਡਾ ਸਿਦਕ ਕਿਉਂ ਟੁੱਟ ਗਿਆ ਏ ਸਾਡੇ ਸਿਦਕ ਵਿੱਚ ਤਰੇੜਾਂ ਕਿਉਂ ਪੈ ਗਈਆਂ ਅੰਮ੍ਰਿਤ ਉਹ ਬਾਟਾ ਉਹ ਬਾਣੀ ਉਹ ਅਜੇ ਤੇ ਤੁਹਾਡੇ ਦੁਆਲੇ ਜਮ ਹੋਏ ਨੇ ਜਿਨ੍ਹਾਂ ਨੇ ਤਰੇੜਾਂ ਪਾਉਣੀਆਂ ਨੇ ਜਿਨ੍ਹਾਂ ਜਿਨ੍ਹਾਂ ਛਕਿਆ ਪ੍ਰਪਾਤ ਰਹੋ ਜਿਨ੍ਹਾਂ ਜਿਨ੍ਹਾਂ ਛਕਿਆ ਗੁਰੂ ਦੇਵ ਸਿੱਖੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹੋ ਜਿਹੀਆਂ ਕਿਤਾਬਾਂ ਨਹੀਂ ਪੜ੍ਹਨੀਆਂ ਵੈਸੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਹੈ ਆਖੋ ਸਤਨਾਮ ਸ੍ਰੀ ਕੋਈ ਤੁਹਾਡੀ ਸਟੇਜ ਦੇ ਉੱਤੇ ਉਹਦੀ ਕਿਤਾਬ ਦੀ ਗੱਲ ਨਾ ਸੁਣਾਵੇ ਕੋਈ ਤੁਹਾਡੀ ਸਟੇਜ ਦੇ ਉੱਤੇ ਇਹ ਹੁਕਮਨਾਮਾ ਜਾਰੀ ਹੋਇਆ ਹੈ ਕਿ ਇਹਦੀ ਨਾ ਕਿਤਾਬ ਪੜ੍ਹਨੀ ਆ ਨਾ ਖਰੀਦਣੀ ਆ ਤੇ ਨਾ ਕਿਤੇ ਵੇਚਦਿਆਂ ਵੇਖਣੀ ਆ ਜਿੱਥੇ ਵਿਕਦੀ ਹੋਵੇ ਉਹਨੂੰ ਮਨਾ ਕਰਨਾ ਮੈਂ ਕਹਿੰਦਾ ਕਈ ਗੱਲਾਂ ਹੋਣਗੀਆਂ ਚੰਗੀਆਂ ਉਹਦੀਆਂ ਵੀ ਜਿਹੜੀਆਂ ਉਹਨੇ ਇੱਕ ਚੰਗੀ ਗੱਲ ਦੇ ਪਿੱਛੇ ਇਹੋ ਜਿਹੀਆਂ ਗੱਲਾਂ ਦਾ ਆਸਰਾ ਲੈ ਕੇ ਤੁਹਾਡੀਆਂ ਜੜ੍ਹਾਂ ਪੁੱਟਣੀਆਂ ਸ਼ੁਰੂ ਕੀਤੀਆਂ ਜੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਚੇਤ ਮੈਂ ਨੀ ਕਹਿੰਦਾ ਸੰਤ ਚੰਗੇ ਨੇ ਮੈਂ ਦੋ ਪੱਖ ਲੈ ਕੇ ਤੁਰਦਾ ਨਾ ਤਾਂ ਮੈਂ ਸੰਤਾਂ ਦੇ ਨਾਂ ਮੈਂ ਮਿਸ਼ਨਰੀ ਹਾਂ ਮੈਂ ਤਾਂ ਗੁਰੂ ਦੀ ਗੱਲ ਗੁਰੂ ਨਾਨਕ ਦਾ ਕੁੱਤਾ ਹੋਣ ਦੇ ਨਾਤੇ ਕਰਦਾ ਵਾਂ ਕਿ ਜਿਨ੍ਹਾਂ ਸੰਤਾਂ ਨੇ ਪਖੰਡ ਕੀਤੇ ਨੇ ਜੋਤਾਂ ਦੇ ਦੀਵਿਆਂ ਦੇ ਤੀਸਰੇ ਚੌਥੇ ਪੰਜਵੇਂ ਹਮੰਦੇ ਅਖੰਡ ਪੜੇ ਸੰਪਟ ਦੇ ਉਹ ਵੀ ਪਖੰਡੀ ਨੇ ਮਗਰ ਉਹਦੇ ਨਾਲ ਕਿਤੇ ਮਾਰੂ ਹੋਏ ਆ ਜਿਹੜਾ ਕਹਿੰਦਾ ਵਾ ਅੱਜ ਇਹਨੇ ਕਿਹਾ ਵਾ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੁਣ ਇਹਦਾ ਅਗਲਾ ਹਥਿਆਰ ਇਹ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਈਏ ਕੱਢਣੇ ਨੇ ਭੱਟਾਂ ਦੇ ਸਵਈਏ ਕੱਢਣੇ ਕਹਿੰਦੇ ਉਹ ਬਾਣੀ ਨਹੀਂ ਧਿਆਨ ਦਿਓ ਜੇ ਤੁਸੀਂ ਚੁੱਪ ਚਪੀਤੇ ਪੰਜ ਬਾਣੀਆਂ ਦੇ ਵਿੱਚੋਂ ਤਿੰਨ ਬਾਣੀਆਂ ਹਟਾਤੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚੋਂ ਇਹਨੇ ਕਹਿਣਾ ਸਵਈਏ ਕੱਢੋ ਤੇ ਸਵਈਆਂ ਤੋਂ ਬਾਅਦ ਇਹਨੇ ਕਹਿਣਾ ਭਗਤਾਂ ਦੀ ਬਾਣੀ ਕੱਢੋ ਕਿੱਥੇ ਲੈ ਕੇ ਜਾਊਗਾ ਤੁਹਾਨੂੰ ਇਹ ਸਚੇਤ ਹੋ ਜਾਓ ਗੁਰੂ ਦੇ ਸਿੱਖੋ ਆਪਣੇ ਸਿਦਕ ਵਿੱਚ ਇੰਨੇ ਪ੍ਰਪੱਕ ਹੋ ਕਿੱਡਾ ਮਹਾਨ ਹੋ ਗੁਰੂ ਦਾ ਸੂਰਮਾ ਹੈ ਪੁੱਤ ਦਾ ਕਲੇਜਾ ਪਾ ਕੇ ਵੀ ਮੂੰਹ ਦੇ ਵਿੱਚ ਕਹਿੰਦਾ ਮੈਨੂੰ ਗੁਰੂ ਦੀ ਸਿੱਖੀ ਪਿਆਰੀ ਆ ਇੱਕ ਵਾਰ ਆਖੋ ਗੁਰੂ ਦੀ ਇੱਕ ਵਾਰ ਤਰਾਨਾ ਗਾ ਲੋ ਜਿਹੜਾ ਬਾਬੇ ਬੰਦੇ ਨੇ ਗਾਇਆ ਹੈ ਸਿਰ

0: ਦਾ ਦੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
1: ਦੁੱਖ ਭੰਜਨ ਤੇਰਾ ਨਾਮ
0: ਦੁੱਖ ਭੰਜਨ ਤੇਰਾ ਨਾਮ ਜੀ ਉਸ ਨਾਮ ਦਾ ਅਭਿਆਸ ਕਰੀਏ ਉਸ ਨਾਮ ਦੇ ਨਾਲ ਜੁੜੀਏ ਮੇਰਾ ਸਤਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਇੱਕ ਛੋਟੇ ਤੋਂ ਛੋਟੇ ਬੱਚੇ ਤੋਂ ਬਜੁਰਗ ਤੱਕ ਸਿੱਖ ਦੇ ਮਨ ਵਿਚ ਇਹ ਵਿਸ਼ਵਾਸ ਬਣ ਜੇ ਕਿ ਹਰ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਪਰਮੇਸ਼ਵਰ ਦਾ ਨਾਮ ਆ ਉਹ ਪਰਮੇਸ਼ਵਰ ਦੀ ਬੰਦਗੀ ਆ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨਾਂ ਦੇ ਕੋਲੋਂ ਦੁੱਖ ਦਲਿੱਦਰ ਨਸ ਜਾਂਦੇ ਨੇ ਜਿਸ ਸਿਮਰਤ ਦੁੱਖ ਡੇਰਾ ਢਹੇ ਬੋਲੋ ਜਿਸ ਸਿਮਰਤ ਦੁੱਖ ਫੇਰ ਗੱਜ ਕੇ ਇੱਕ ਵਾਰ ਉਹਨੇ ਵਿਸ਼ਵਾਸ ਵਿਚ ਆਖੋ ਜਿਸ ਸਿਮਰਤ ਦੁੱਖ ਡੇਰਾ ਢਹੇ ਜਿਸ ਸਿਮਰਤ ਜਮ ਕਛੂ ਨਾ ਕਹੇ ਆ ਵੇਖੋ ਸੁਣੋ ਜਿਸ ਸਿਮਰਤ ਜਮ ਕਛੂ ਨਾ ਕਹੇ ਜਿਸ ਸਿਮਰਤ ਹੋਤ ਸੂਕੇ ਹਰੇ ਇਹ ਸਿਮਰਨ ਦੀ ਬਰਕਤ ਆ ਜੇ ਸਿਮਰਤ ਡੂਬਤ ਪਾਹਨ ਤਰੇ ਜਿਹਦਾ ਸਿਮਰਨ ਕਰਨ ਡੁੱਬਦੇ ਪੱਥਰ ਤਰਦੇ ਨੇ ਆਹ ਉਹਦਾ ਸਿਮਰਨ ਕਰੀਏ ਕਿਤੇ ਇਹਨਾਂ ਦੀਆਂ ਗੱਲਾਂ ਚ ਛੁੱਟ ਕੇ ਡਾਲੀਆਂ ਦੇ ਨਾਲ ਹੱਥ ਪਾ ਲੈ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਇੱਕ ਮੂਲ ਲੱਗੇ ਮੂਲ ਮਹਿਣੇ ਮੁੱਢ ਜੜ ਜੜ ਜੜ ਜੜ ਪਰਮੇਸ਼ਵਰ ਦਾ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਨਾਲ ਜਿਹੜੀਆਂ ਜੀਵ ਆਤਮਾਵਾਂ ਜੁੜਨ ਗਈਆਂ ਸਾਹਿਬ ਜੀ ਨੇ ਲਿਖ ਦਿੱਤਾ ਹੈ ਕਿ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਬੋਲੋ ਮੂਲ ਲੱਗੇ ਤਿੰਨੀ
1: ਸੁੱਖ ਪਾਇਆ
0: ਡਾਲੀ ਲਾਗੇ ਤਿੰਨੀ ਜਨਮ ਗਵਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਫਿਰ ਬੋਲੋ ਡਾਲੀ ਲਾਗੇ ਤਿੰਨ ਜਨਮ ਗਵਾਇਆ ਡਾਲਾਂ ਨਾਲ ਨੀ ਜੰਮਣਾ ਪਦਾਰਥਾਂ ਨਾਲ ਨੀ ਜੰਮਣਾ ਜਿਹੜਾ ਮੋਢਿਆ ਪਰਮੇਸ਼ਵਰ ਦੁਨੀਆਂ ਨਾਲ ਨੀ ਜੰਮਣਾ ਦੁਨੀਆਂ ਦਾ ਮੋਢਿਆ ਵਿੱਚ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਕੁਝ ਦਾ ਵਿਸ਼ਵਾਸ ਆ ਜਿਹੜਾ ਕਰ ਆਸਣ ਡਿੱਠੋ ਚਾਓ ਕਰ ਆਸਣ ਦੂਈ ਕੁਦਰਤ ਸਾਜੀਏ ਦੂਈ ਇਹ ਜਿਹੜੀ ਕੁਦਰਤ ਤੁਸੀਂ ਦੇਖ ਰਹੇ ਹੋ ਜਿਹੜੀ ਦੁਨੀਆ ਵਾ ਇਹ ਦੋ ਨੰਬਰ ਦੀ ਆ ਇਸ ਪਾਲਕੀ ਸਾਹਿਬ ਜਿਹਦੇ ਵਿੱਚ ਮੰਜਾ ਸਾਹਿਬ ਦੇ ਉੱਤੇ ਆਪਾਂ ਸਤਿਗੁਰੂ ਦਾ ਪ੍ਰਕਾਸ਼ ਕੀਤਾ ਵਾ ਮੰਜੇ ਦੇ ਅਪਾਸ਼ਕ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਪਾਸ਼ਕ ਆ ਇਸ ਮੰਜੇ ਦਾ ਸਤਿਕਾਰ ਤਾਂ ਵਾ ਕਿ ਇਸ ਮੰਜੇ ਦੇ ਉੱਤੇ ਮੇਰਾ ਸਤਿਗੁਰੂ ਬੈਠਾ ਹੈ ਇਸ ਕਰਕੇ ਇਸ ਦੇਹ ਦੇ ਵਿੱਚ ਇਸ ਦੁਨੀਆਂ ਦਾ ਵੀ ਅਸੀਂ ਤਾਂ ਸਤਿਕਾਰ ਕਰਦੇ ਹਾਂ ਕੁਦਰਤ ਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ ਕਿ ਕੁਦਰਤ ਦੇ ਵਿੱਚ ਕਾਦਰ ਬੈਠਾ ਹੈ ਕੁਦਰਤ ਦੇ ਵਿੱਚ ਦੂਈ ਕੁਦਰਤ ਸਾਜੀਏ ਪੜੋ ਦੂਈ ਆਪੀ ਨੇ ਆਪ ਸਾਜਨ ਆਪੀ ਨੇ ਰਚਿਓ ਨਾਉ ਅੱਗੇ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਟੋ ਵਿੱਚ ਆਸਣ ਲਾ ਕੇ ਬੈਠਾ ਹੈ ਨਾ ਤਾਂ ਕੁਦਰਤ ਨਾਲ ਪਿਆਰ ਆ ਜਦੋਂ ਕੋਈ ਬੰਦਾ ਮਰ ਜਾਂਦਾ ਜਿਹਦੇ ਵਿੱਚੋਂ ਜੋਤ ਉਹਨੂੰ ਕਿਉਂ ਨੀ ਮੱਥੇ ਟੇਕਦੇ ਫਿਰ ਇੱਥੇ ਗਿਆਨਤਾ ਚ ਉਹਨੂੰ ਵੀ ਟੇਕਦੇ ਨੇ ਮਗਰ ਆਪਾਂ ਤੇ ਜਾਗਦੀ ਜੋਤ ਦੇ ਪਛਕਿਆ ਗੁਰੂ ਨਾਨਕ ਪਾਤਸ਼ਾਹ ਨਾਮ ਕੇ ਧਾਰੇ ਸਗਲੇ ਜੰਤ ਮੂਲ ਦੇ ਨਾਲ ਜੁੜਨਾ ਹੈ ਮੂਲ ਪਰਮੇਸ਼ਵਰ ਦਾ ਨਾਮ ਆ ਜਿਹੜੇ ਮੂਲ ਨਾਲ ਜੁੜਨਗੇ ਉਹਨਾਂ ਨੂੰ ਕਹਿ ਦਿੱਤਾ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਜਿਹੜੇ ਡਾਲਾਂ ਨਾਲ ਸੰਸਾਰ ਨਾਲ ਚੜ ਗਏ ਤੇ ਮੂਲ ਭੁੱਲ ਗਿਆ ਉਹਨਾਂ ਦਾ ਜਨਮ ਗਵਾ ਜਾਣਾ ਹੈ ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੂੰ ਸਰਵਣ ਕਰਨ ਲਈ ਮਨ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ
2: ਸਤਨਾਮ ਸ੍ਰੀ ਵਾਹਿਗੁਰੂ ਜੀ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ
0: ਸ਼ਬਦ ਦਾ ਵੇਗ ਵੇਖੋ ਸ਼ਬਦ ਦੀ ਬੋਲੀ ਸ਼ਬਦ ਦਾ ਸ਼ਿੰਗਾਰ ਕਿਤਨਾ ਘੜਿਆ ਇੱਕ ਕਰਮਵੰਤ ਦੁਹਾਗਣ ਇੱਕ ਜਿਹੜੀ ਸੁਹਾਗਣ ਪਰਮੇਸ਼ਵਰ ਦਾ ਨਾਮ ਜਪਣ ਵਾਲੀ ਦੋਵਾਂ ਦਾ ਪੱਖ ਪੇਸ਼ ਕੀਤਾ ਹੈ ਜਿਹੜਾ ਇੱਕ ਅੰਮ੍ਰਿਤ ਵੇਲੇ ਉੱਠਦਾ ਨਿਤਨੇਮ ਕਰਦਾ ਹੈ ਇੱਕ ਦਿਨ ਨਹੀਂ ਨਿਤਨੇਮ ਕਰਦਾ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ ਦੂਸਰੇ ਨੂੰ ਕੀ ਪਤਾ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਦੇ ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕੀ ਕਹਿੰਦੇ, ਕਹਿੰਦੇ ਅੱਜ ਨਾ ਸੁੱਤੀ ਕੰਤ ਸਿਉ, ਅੱਜ ਨਾ ਬੋਲੋ ਘਬਰਾਉਣਾ, ਅੱਜ ਨਾ ਬਾਬੇ ਨਾਨਕ ਦੀ ਬਾਣੀ ਰਸਨਾ ਤੇ ਲਿਆਓ, ਅੱਜ ਨਾ ਸੁੱਤੀ, ਅੱਜ ਨਾ ਨਿਤਨੇਮ ਕੀਤਾ, ਅੱਜ ਪਤੀ ਪਰਮੇਸ਼ਵਰ ਦੇ ਨਾਲ ਸੁੱਤੀ ਦਾ ਮਤਲਬ ਜੁੜੀ ਨਹੀਂ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਤੇ ਸਾਰਾ ਦਿਨ ਪਤਾ ਕੀ ਹੁੰਦਾ, ਅੰਗ ਮੁੜੇ ਮੁੜ ਜਾਏ, ਅੰਗ ਹੱਥਾਂ ਪੈਰ ਇਤਰਾਂ ਹੋ ਕੇ ਜਾ ਰਹੇ ਨੇ, ਕੋਈ ਚੀਜ਼ ਚੰਗੀ ਨਹੀਂ ਲੱਗਦੀ, ਹਰ ਘੜੀ ਹਰ ਫੁਰਨੇ ਨਾਲ ਕੁਝ ਇਤਰਾਂ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਇਹ ਜਿੰਦੜੀ ਅੱਜ ਤੇਰਾ ਕੁਝ ਛੁੱਟ ਗਿਆ, ਮੇਰੀ ਇਹ ਜਿੰਦੜੀ ਅੱਜ

0: ਅੰਗ ਮੁੜੇ ਮੁੜ ਜਾਏ, ਇਹ ਭਗਤ ਦੀ ਅਵਸਥਾ ਦੱਸੀ। ਹੁਣ ਅੱਗੇ ਵੇਖੋ, ਹਾਂਜੀ,
1: ਜਾਏ ਪੁੱਛੋ ਦੋਹਾਗਣੀ ਤੁਮ ਕਿਉਂ ਰਹਿਣ ਵਿਹਾਏ।
0: ਕਿਉਂ ਦਾ ਮਤਲਬ ਕਿਸ ਤਰ੍ਹਾਂ, ਧਿਆਨ ਦਿਓ, ਕਿਉਂ ਦਾ ਮਤਲਬ ਆਂਦੀ ਆ, ਮੈਂ ਤੇ ਇੱਕ ਦਿਨ ਨਹੀਂ ਨਿਤਨੇਮ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਾਂ ਜਾ ਕੇ ਜਿਹਨਾਂ ਕਦੀ ਨਿਤਨੇਮ ਨਹੀਂ ਕੀਤਾ। ਜਾਏ ਪੁੱਛੋ ਦੋਹਾਗਣੀ, ਦੋਹਾਗਣੀ ਜਿਹੜੀਆਂ ਖਸਮ ਤੋਂ ਟੁੱਟੀਆਂ, ਜਿਹੜੀਆਂ ਮਾਲਕ ਨਾਲ ਟੁੱਟੀਆਂ ਰੂਹਾਂ, ਮੈਂ ਤਾਂ ਇੱਕ ਦਿਨ ਨਾ ਨੀ ਨਿਤਨੇਮ ਕੀਤਾ ਤੇ ਮੈਨੂੰ ਰਾਤ ਨੀਂਦ ਨਾ ਆਈ, ਅੰਗ ਮੁੜ ਮੁੜ ਜਾਂਦੇ ਰਹੇ, ਸਾਰਾ ਦਿਨ ਮੈਨੂੰ ਚੈਨ ਨਹੀਂ ਆਇਆ, ਸਾਰਾ ਦਿਨ ਮੈਨੂੰ ਆਨੰਦ ਨਹੀਂ ਆਇਆ। ਤੇ ਆਨੰਦ ਤੇ ਉਦੋਂ ਹੀ ਆਉਣਾ, ਗੁਰਸਿੱਖੋ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ। ਜਿਨ੍ਹਾਂ ਦੀਆਂ ਅੱਖਾਂ ਵਿਚ ਸੁਰਮਾ ਗਿਆਨ ਦਾ ਪਿਆ, ਆਨੰਦ ਤਾਂ ਉਹਨਾਂ ਨੂੰ ਆਇਆ, ਦੂਸਰਿਆਂ ਨੂੰ ਕੀ ਆਨੰਦ ਆਉਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਹੁਣ ਮੈਂ ਜਾਏ ਪੁੱਛੋ ਦੁਹਾਗਣੀ, ਇਤਨਾ ਬੋਲੋ ਜਰਾ, ਜਾਏ ਦੁਹਾਗਣੀ ਸ਼ਬਦ ਨੂੰ ਪਛਾਣਿਓ, ਗੁਰਬਾਣੀ ਦੇ ਵਿਚ ਇਕ ਲਿਖਿਆ ਹੈ, ਆਖੋ ਸਤਨਾਮ ਸ੍ਰੀ ਬਾਬੇ ਨਾਨਕ ਨੇ ਇਕ ਬਜਰ ਕੀਤਾ, ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ, ਬੋਲੋ ਦੁਹਾਗਣੀ ਕੀ ਨਿਸ਼ਾਨੀ ਆ ਦੁਹਾਗਣ ਦੀ, ਕਿਹਨੂੰ ਕਹਿੰਦੇ ਨੇ ਦੁਹਾਗਣ, ਧਿਆਨ ਦਿਓ। ਗੁਰਬਾਣੀ ਵਿਚ ਇਤਨਾ ਲਿਖਿਆ, ਕੁਐਸਚਨ ਕੀਤਾ, ਦੁਹਾਗਣੀ ਕਿਆ ਨਿਸ਼ਾਨੀਆਂ, ਕੀ ਨਿਸ਼ਾਨੀ ਆ ਦੁਹਾਗਣ ਦੀ, ਤੇ ਆਪ ਹੀ ਅੱਗੇ ਜਵਾਬ ਦਿੰਦੇ ਨੇ, ਆ ਮੈਂ ਦੱਸਾਂ ਤੈਨੂੰ ਭਲਿਆ, ਦੁਹਾਗਣ ਦੀ ਨਿਸ਼ਾਨੀ, ਦੁਹਾਗਣ ਦੀ ਨਿਸ਼ਾਨੀ ਇਹ ਹੋਈ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਮਾਣੀਆਂ। ਜਿਨ੍ਹਾਂ ਨੂੰ ਗੁਰਦੁਆਰੇ ਦਾ ਘਰ ਭੁੱਲ ਗਿਆ ਹੈ, ਰਾਧਾ ਸਵਾਮੀਆਂ ਦੇ ਡੇਰਿਆਂ ਨੂੰ ਤੁਰ ਪਏ ਨੇ, ਜਿਨ੍ਹਾਂ ਨੂੰ ਨੂਰ ਮਹਿਲ ਵਾਲਿਆਂ ਦੇ ਡੇਰੇ ਨੂੰ ਤੁਰ ਪਏ ਨੇ, ਆਪਣਾ ਖਸਮ ਛੱਡ ਕੇ ਜਿਹੜੀਆਂ ਦੂਸਰੇ ਥਾਂ ਚਲੇ ਗਈਆਂ ਉਹਨੂੰ ਕਹਿੰਦੇ ਨੇ ਦੁਹਾਗਣਾ। ਉਹਨਾਂ ਨੂੰ ਕੀ ਕਹਿੰਦੇ ਨੇ, ਇੱਕ ਨੂੰ ਛੱਡ ਕੇ ਦੂਸਰੇ ਥਾਂ ਬਹਿਣ ਵਾਲੀ ਕੀ ਹੁੰਦੀ, ਦੁਹਾਗਣੀ ਕਹਿੰਦੇ। ਜੇ ਆਪਾਂ ਚਲੋ ਸਮਾਜ ਦੇ ਵਿਚ ਇਸ ਤਰ੍ਹਾਂ ਵੀ ਮੰਨ ਲਓ, ਇੱਕ ਪਤੀ ਨੇ ਕਿਸੇ ਨੂੰ ਵੈਸੇ ਛੱਡ ਦਿੱਤਾ, ਇੱਕ ਤਲਾਕ ਹੋ ਗਿਆ ਤੇ ਦੂਸਰੇ ਥਾਂ ਜਿਹੜੀ ਬੈਠੀ ਹੈ ਨਾ ਪਿਆਰੇ, ਉਹ ਖਸਮ ਤੇ ਮਿਲ ਗਿਆ, ਸੁਹਾਗਣ ਨਹੀਂ ਖਵਾਉਂਦੀ, ਕੀ ਖਵਾਉਂਦੀ ਹੈ ਪੁੱਛੋ ਦੱਸੋ, ਸੁਹਾਗਣ ਨਹੀਂ, ਸੁਹਾਗਣ ਤੇ ਉਹ ਜਿਹੜੀ ਇੱਕ ਦੀ, ਜਿਹੜੀ ਇੱਕ ਦੀ। ਇੱਕ ਥਾਂ ਤੇ ਮੇਰੇ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ, ਜਾਂ ਕੁਵਾਰੀ ਤਾਂ ਚਾਹੋ, ਵਿਵਾਹੀ ਤਾਂ ਮਾਮਲੇ ਫਰੀਦਾ, ਇਹੋ ਪੱਛੋ ਤਾਓ ਫਿਰ ਵਕਤ ਕੁਵਾਰੀ ਨਾ ਥੀ। ਇੱਕ ਥਾਂ ਤੋਂ ਛੱਡੀ ਦੂਸਰੇ ਥਾਂ, ਕੁਵਾਰੀ ਨਹੀਂ ਖਵਾਉਣਾ, ਉਹ ਘਰ ਘਰ ਹੰਡੇ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ, ਉਸ ਵੀ ਲੱਛਣ ਲਾਇਆ। ਜਿਹੜੇ ਇਹੋ ਜਿਹਿਆਂ ਦੇ ਕੋਲ ਬਹਿੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਚੱਲ ਵਿਆਸਾ ਚੱਲੀਏ, ਉਸ ਨਾਲ ਮੂੰਹ ਜੋੜੇ, ਜਿਹੜਾ ਉਹਦੇ ਕੋਲ ਬਹਿੰਦਾ ਉਸ ਵੀ ਲੱਛਣ ਲਾਇਆ। ਉਹਨੂੰ ਵੀ ਕਹਿੰਦਾ ਚੱਲ ਦੁਹਾਗਣ ਉੱਥੇ ਚੱਲੀਏ, ਵਿਆਸਾ ਚੱਲੀਏ, ਚੱਲ ਸਾਡੇ ਬਾਬੇ ਕੋਲ ਚੱਲੀਏ। ਸੁਹਾਗਣਾ ਤੇ ਕਹਿੰਦੀਆਂ ਨੇ ਭੈਣਾ, ਇਹ ਸੰਸਾਰ ਵਿੱਚ ਇਸ ਜਗਮੈਂ ਪੁਰਖ ਏਕ ਹੈ, ਬੋਲੋ ਇਸ ਜਗਮੈਂ ਜਿਹੜਾ ਗੱਜ ਕੇ ਬੋਲਦੇ ਹੋਰ ਇਹਨਾਂ ਦਾ, ਇਸ ਜਗਮੈਂ ਸੁਹਾਗਣ ਇਹ ਕਹਿੰਦੀਆਂ ਨੀ ਭਲੀਏ, ਦੂਸਰਾ ਤੇ ਹੈ ਹੀ ਕੋਈ ਨੀ, ਜਾਈਏ ਕਿਹਦੇ ਕੋਲ। ਸੁਹਾਗਣ ਤੇ ਕਹਿੰਦੀ ਹੈ ਇੱਕੋ, ਇਸ ਜਗਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਨਾਨਕ ਕਹਿ ਸਹੇਲੀਓ ਸ਼ੋ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸੱਚਾ ਖਸਮ ਹਮਾਰਾ, ਉਹ ਇੱਕੋ ਹੀ ਸੱਚਾ ਪਰਮੇਸ਼ਵਰ ਰਹਿਣ ਵਾਲਾ ਸਾਰੀਆਂ ਦਾ ਪਤੀ ਆ, ਤੇ ਉਹ ਹੀ ਸੁਹਾਗਣਾ ਨੇ ਆ ਜਿਹੜੀਆਂ ਵਰਤ ਰੱਖਦੀਆਂ ਨੇ। ਤੇ ਇਹਨਾਂ ਨੂੰ ਮੈਂ ਕਈ ਵਾਰ ਪੁੱਛਿਆ ਕਿਉਂ ਵਰਤ ਰੱਖਿਆ ਜੇ, ਕਹਿੰਦੀਆਂ ਕਰਵਰਿਆ ਚੌਥ ਦਾ ਜਿਹੜੀਆਂ ਵਰਤ ਰੱਖਦੀਆਂ ਨਾ ਇਹ ਸਦਾ ਸੁਹਾਗਣਾ ਰਹਿੰਦੀਆਂ। ਕਮਾਲ ਦੀ ਗੱਲ ਆ, ਕਿਸੇ ਦਾ 20 ਸਾਲਾਂ ਬਾਅਦ ਚਲੇ ਜਾਣਾ ਹੈ, ਕਿਸੇ ਦਾ ਜੋ ਉਪਜਿਓ ਸੋ, ਜੇ ਉਹ ਜਨਮੇ ਸੋ ਜਾਣੋ ਮੂਆ, ਜਿਹੜਾ ਪੈਦਾ ਹੋਇਆ ਉਹਨੇ ਤੇ ਮਰ ਜਾਣਾ, ਸੁਹਾਗਣ ਕਿਤਨਾ ਰਹੇਗੀ। ਹਾਂ ਇੱਕ ਤਰੀਕਾ ਹੈ, ਤੂੰ ਸੁਹਾਗਣ ਰਹਿ ਸਕਦੀ ਏ, ਜੇ ਤੂੰ ਹਰੀ ਦੀ ਨਾਰ ਬਣ ਜਾਏ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਨਾਰ ਬਣ ਜਾਏ। ਬਾਣੀ ਦੇ ਵਿਚ ਫੈਸਲਾ ਦਿੱਤਾ ਹੈ, ਹਰ ਕੀ ਨਾਰ, ਬੋਲੋ ਹਰ ਕੀ, ਇਤਨਾ ਹੀ ਬੋਲੋ ਹਰ ਕੀ। ਸੋ ਸਦਾ ਸੁਹਾਗਣ, ਸੋ ਸਦਾ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ। ਜੇ ਮੈਂ ਰੰਡੀ ਸ਼ਬਦ ਬੋਲੂਗਾ ਤੇ ਗੁੱਸਾ ਨਾ ਕਰਨਾ, ਕਿਉਂਕਿ ਬਾਣੀ ਚ ਵਰਤਿਆ ਹੈ, ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ ਹੈ, ਨਾ ਉਹਦੇ ਕਦੀ ਕੱਪੜੇ ਮੈਲੇ ਹੋਣੇ ਨੇ, ਨਾ ਉਹਦਾ ਵੈਸ ਮੇਲਾ ਹੋਣਾ ਹੈ। ਜਿਹੜੀ ਹਰੀ ਦੀ ਇਸਤਰੀ ਬਣ ਗਈ, ਜਿਹੜੀ ਰੱਬ ਦੀ ਬਣ ਗਈ, ਕਿਉਂਕਿ ਰੱਬ ਤੇ ਕਦੀ ਮਰਦਾ ਹੀ ਨਹੀਂ, ਰੱਬ ਤੇ ਕਦੀ ਮਰਦਾ, ਗੱਜ ਕੇ ਬੋਲੋ ਰੱਬ, ਤੇ ਜਿਹਦਾ ਪਤੀ ਕਦੀ ਨਾ ਮਰੇ ਫਿਰ ਉਹ ਸਦਾ ਸੁਹਾਗਣ ਹੋਈ ਨਾ। ਇਸ ਕਰਕੇ ਬਾਬਾ ਜੀ ਇੱਥੇ ਬਚਨ ਕਹਿ ਰਹੇ ਨੇ, ਮੈਂ

ਕਿਰਪਾ ਕਰਿਓ ਆਪਣੇ ਅੰਦਰ ਝਾਤੀ ਮਾਰ ਕੇ ਹਰ ਜੀਵ ਆਪਣੇ ਆਪ ਨੂੰ ਵਣਜ ਕਰਨ ਆਇਆ ਇਸ ਧਰਤੀ ਦੇ ਉੱਤੇ ਹਰ ਜੀਵ ਵਣਜ ਕਰਨ ਆਇਆ ਹੈ ਜਿੰਨੀਆਂ ਬੱਚੀਆਂ ਜਿੰਨੇ ਭੈਣ ਭਰਾ ਗੁਰਮੁਖ ਪਿਆਰੇ ਬੈਠੇ ਹੋ ਸੰਸਾਰ ਦਾ ਹਰ ਪ੍ਰਾਣੀ ਇਸ ਧਰਤੀ ਦੇ ਉੱਤੇ ਵਣਜ ਕਰਨ ਆਇਆ ਕੀ ਕਰਨ ਆਇਆ ਜੀ ਵਪਾਰੀ ਬਣ ਕੇ ਆਇਆ ਵਪਾਰੀ ਬਣ ਕੇ ਕੁਝ ਖਰੀਦਣ ਆਇਆ ਇਥੋਂ ਕੁਝ ਲੈਣ ਆਇਆ ਇਹਨੇ ਕੁਝ ਖੱਟ ਕੇ ਜਾਣਾ ਹੈ ਤੇ ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿੱਚ ਆਪਾਂ ਨੂੰ ਕਿਹੜੇ ਵਣਜ ਦੀ ਗੱਲ ਕਰ ਰਹੇ ਨੇ ਵਣਜ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜੋ ਜੁੜੋ ਜੁੜੋ ਜੁੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਰੇ ਰਾਮ ਕਹੋ ਕਿੱਡਾ ਪਿਆਰਾ ਬਚਨ। ਕਈ ਵਾਰ ਆਪਾਂ ਸੋਚਦੇ ਜੀ ਸਾਨੂੰ ਗੁਰਬਾਣੀ ਪੜ੍ਹਦੇ ਆ ਸਮਝ ਨਹੀਂ ਆਉਂਦੀ, ਕਿੰਨੀ ਮਿੱਠੀ ਬੋਲੀ ਵਿਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਬਚਨ। ਭਾਈ ਰੇ ਬੋਲੋ, ਹਾਂ ਭਾਈ ਰੇ ਸਮਝ ਆ ਗਈ ਹੈ ਮੇਰੇ ਆ ਭਰਾਵਾ, ਮਨ ਨੂੰ ਭਰਾ ਬਣਾ ਕੇ ਭੁੱਲੇ ਭਟਕੇ ਮਨ ਨੂੰ ਆਵਾਜ਼ ਮਾਰੋ, ਭਾਈ ਰੇ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ, ਮਗਰ ਇੱਕ ਚੇਤੇ ਰੱਖੀ ਰਾਮ ਕਹੋ ਚਿੱਤ ਲਾਏ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇਹਦਾ ਖਿਆਲ ਰੱਖੀ। ਇਹ ਪੱਗਾ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਇਹਦੇ ਪੈਰ ਹੈ ਨੀ ਓ ਮਗਰ ਇਹ ਦੜੰਗੇ ਬੜੇ ਮਾਰਦਾ ਈ। ਮਨ ਮਨ ਦੀ ਗੱਲ ਕੀਤੀ, ਪੱਗਾ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਇਹ ਬਿਨਾ ਮਤਲਬ ਤੋਂ ਹੀ ਅਪੱਧਰ ਬਣਾਉਂਦਾ ਈ, ਗੁਰਦੁਆਰੇ ਬੈਠਾ ਵੀ ਭੱਜਿਆ ਫਿਰਦਾ ਈ। ਇਹਨੂੰ ਜੋੜ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰੀ ਦੇ ਨਾਮ ਦਾ ਪਰਮੇਸ਼ਵਰ ਦੇ ਨਾਮ ਦਾ ਲਾਹ ਖੱਟ ਚਿੱਤ ਜੋੜ ਕੇ ਆਖਿਆ ਜੀ ਕੀ ਕਰਾਂ। ਕਹਿੰਦੇ ਹਰ ਜਸ ਵੱਖਰ ਲੈ ਚਲੋ, ਵੱਖਰ ਬਣੇ ਸੌਦਾ, ਆਖੋ ਸਤਨਾਮ ਸ੍ਰੀ। ਵਪਾਰ ਕਰਕੇ ਨਾ ਹਰੀ ਦੇ ਨਾਮ ਦਾ, ਉਸ ਦਰ ਨੂੰ ਜਦੋਂ ਤੂੰ ਵੜੇ, ਤੁਸੀਂ ਸਟੋਰ ਜਾਂਦੇ ਹੀ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕੱਲ ਗੁਰਮੁਖ ਪਿਆਰਿਆਂ ਦੇ ਨਾਲ ਸਟੋਰ ਗਿਆ ਸਾਂ, ਉਥੇ ਜਿਹੜੇ ਸਟੋਰ ਵਿਚ ਸਮਾਨ ਖਰੀਦਣ ਵਾਲੇ ਨਾਲ ਟਰਾਲੀ ਲਈ ਤੇ ਨਾਲ ਇੱਕ ਲਿਸਟ ਬਣਾਈ ਸੀ ਉਹਨਾਂ, ਜਿਹੜੀ ਜਿਹੜੀ ਚੀਜ਼ ਚੁੱਕਦੇ ਸੀ ਉੱਤੇ ਕਾਂਟਾ ਮਾਰੀ ਜਾਂਦੇ ਸੀ ਵੀ ਆਹ ਚੀਜ਼ ਲੈਣ ਆਏ ਇਹ ਲੈ ਲਈ। ਤੁਸੀਂ ਵੀ ਵਪਾਰੀ ਬਣ ਕੇ ਇਸ ਸੰਸਾਰ ਵਿਚ ਆਏ ਹੋ, ਕੋਈ ਲਿਸਟ ਬਣਾਈ ਜੇ ਕੀ ਲੈਣ ਆਏ ਜੇ? ਆਹ ਅੰਦਰੋਂ ਜੁੜ ਕੇ ਆਖੋ ਸਤਨਾਮ ਸ੍ਰੀ ਕਿ ਭੁੱਲੇ ਭਟਕੇ ਸੁੱਤੇ ਹੀ ਫਿਰਦੇ ਆ। ਕੋਈ ਲਿਸਟ ਬਣਾਈ ਜੇ ਕਿ ਅਸੀਂ ਇਸ ਸਟੋਰ ਵਿਚ ਜਿੱਥੇ ਆਏ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ, ਇੱਥੇ ਆਪਾਂ ਤਿੰਨ ਹੱਟੜੇ ਬਾਜ਼ਾਰ ਦੇ ਵਿਚ ਧਰਤ ਪਤਾਲ ਆਕਾਸ਼ ਦੇ ਵਿਚ ਜਿੱਥੇ ਜਨਮ ਲਿਆ, ਇੱਥੇ ਆਪਾਂ ਕੋਈ ਸੌਦਾ ਲੈਣ ਆਏ ਆ, ਆਪਾਂ ਵੀ ਕੋਈ ਵਪਾਰ ਕਰਨਾ ਹੈ, ਕੋਈ ਲਿਸਟ ਕੱਢੋ ਆਪਣੇ ਆਪ ਨੂੰ ਜਾਂ ਗੁਰੂ ਸਾਹਿਬ ਨੂੰ ਪੁੱਛ ਲੋ ਸਤਿਗੁਰੂ ਮੈਂ ਕੀ ਲੈਣ ਆਇਆ ਹੈ, ਤੇ ਇਹੋ ਹੀ ਤੇ ਚੇਤਾ ਕਰਾ ਰਹੇ ਨੇ। ਹਰ ਜਸ ਵੱਖਰ ਲੋ ਚਲੋ, ਹਰ ਜਸ ਵੱਖਰ ਲੈ ਚਲੋ, ਹਰ ਜਸ

ਰਹਿਣ ਸਭ ਮੁਕਦੀ ਚੱਲੀ ਰਹਿਣ ਸਭ ਮੁਕਦੀ ਸਤਿਗੁਰੂ ਨੂੰ ਪੁੱਛੋ ਇਹ ਗਰੀਬ ਨਵਾਜ ਇਹ ਦੁਨੀਆਂ ਦੇ ਸਟੋਰ ਵਿਚ ਅਸੀਂ ਕੀ ਖਰੀਦਣ ਆਏ ਹਾਂ ਅਸੀਂ ਕੀ ਲੈਣ ਆਏ ਹਾਂ ਸਾਡੇ ਆਉਣ ਦਾ ਇੱਥੇ ਮਕਸਦ ਹੈ ਕੀ ਸਟੋਰ ਲੈਣਾ ਸੀ ਕੇਵਲ ਸਾਡੇ ਜੀਵਨ ਦਾ ਇੰਨਾ ਹੀ ਮਨੋਰਥ ਸੀ ਕਿ ਅਸੀਂ ਇਸੇ ਆਣ ਕੇ ਅਮਰੀਕਾ ਦਾ ਵੀਜ਼ਾ ਲੱਗ ਜਾਂਦਾ ਸਟੋਰ ਲੈ ਲੈਂਦੇ ਕਾਰੋਬਾਰ ਖੋਲ ਲੈਂਦੇ ਕੇਵਲ ਸਾਡਾ ਇਹੋ ਹੀ ਮਕਸਦ ਆ ਮੇਰੇ ਸਾਹਿਬ ਕਹਿੰਦੇ ਨਹੀਂ ਉਹ ਭੋਲਿਆ ਇਹ ਤੇ ਦੁਨੀਆਂ ਦੀ ਕਿਰਤ ਰੁਜ਼ਗਾਰ ਮੇਰੇ ਮਾਲਕ ਨੇ ਚਲਾਇਆ ਹੈ ਤੇਰਾ ਕੋਈ ਸੌਦਾ ਹੋ ਰਿਹਾ ਜਿਹੜਾ ਤੂੰ ਲੈਣ ਆਇਆ ਮੇਰੇ ਸਾਹਿਬਾਂ ਮੈਂ ਤੇ ਦੁਨੀਆਂ ਦੇ ਖੇਲ ਤਮਾਸ਼ਿਆਂ ਚ ਭੁੱਲ ਗਿਆ ਮੈਂ ਕੀ ਲੈਣਾ ਆ ਚੇਤਾ ਕਰਾਓ ਤੇ ਸਾਹਿਬ ਚੇਤਾ ਕਰਾਓ

ਤੇ ਮੇਰੇ ਮਨ ਵਿਚ ਵਿਚਾਰ ਆ ਰਿਹਾ ਸੀ ਇਹ ਗੋਰਾ ਕਿੱਡਾ ਕਰਮਾਂ ਵਾਲਾ ਵਾ ਜਿਨ੍ਹੇ ਸਟੋਰ ਵਿਚ ਆਉਣ ਤੋਂ ਪਹਿਲੋਂ ਲਿਸਟ ਬਣਾਈ। ਧਿਆਨ ਦਿਓ ਬੱਚਿਓ ਗੁਰਮੁਖੋ ਪਿਆਰਿਓ ਕਿ ਉਹਨੇ ਇੱਕ ਲਿਸਟ ਬਣਾਈ। ਮੈਂ ਸਟੋਰ ਚੱਲਿਆ ਕਿਉਂ, ਲੈਣ ਕੀ ਜਾਣਾ ਹੈ? ਕਿਤੇ ਇਹ ਨਾ ਹੋਵੇ ਬਹੁਤੇ ਸੌਦੇ ਵੇਖ ਕੇ ਜਿਹੜਾ ਸੌਦਾ ਲੈਣ ਗਿਆ ਕਿਤੇ ਉਹ। ਸਾਡੇ ਨਾਲ ਅਕਸਰ ਇਹੋ ਹੋਇਆ ਜਿਹਨੇ ਆਪਾਂ ਗੁਰਮੁਖ ਪਿਆਰਿਓ ਇਸ ਜਨਮ ਵਿਚ ਆਏ ਆ। ਮੈਂ ਵੇਖਦਾ ਬਹੁਤ ਸਾਰੇ ਸੰਸਾਰ ਨੂੰ ਮੇਰੇ ਸਮੇਤ, ਕਿਤੇ ਇਹ ਤਾਂ ਨਹੀਂ ਕਿ ਮੈਨੂੰ ਚੇਤਾ ਹੈ, ਸੰਸਾਰ ਭੁੱਲ ਗਿਆ। ਗੁਰੂ ਸਾਹਿਬ ਕਹਿੰਦੇ ਸੀ ਸਾਰੀਆਂ ਗੱਲਾਂ ਭੁੱਲ ਜਾਣ, ਸਭੇ ਗੱਲਾਂ ਵਿਸਰਨ। ਬੋਲੋ ਸਭੇ, ਮਗਰ ਇੱਕੋ ਵਿਸਰ ਨਾ ਜਾਓ, ਇੱਕੋ ਸਾਰੀਆਂ ਭੁੱਲ ਜਾਣ ਮਗਰ ਉਹ ਨਾ ਭੁੱਲੀ ਜਿਹੜੀ ਲੈਣ ਆਇਆ।

ਭੈਣਾਂ ਬੀਬੀਆਂ ਬੱਚੀਆਂ ਦੇ ਚਰਨਾਂ ਚ ਵੀ ਬੇਨਤੀ ਆ, ਮੇਰੀ ਉਹ ਧੀਓ ਇਸ ਹਾਲ ਦੇ ਵਿੱਚੋਂ ਗੁੰਜਾ ਪਾਓ। ਮਨਮੁੱਖ ਕੀ ਗਵਾ ਕੇ ਚਲੇ ਗਏ, ਜਿਹੜੀ ਪੂੰਜੀ ਲਿਖ ਕੇ ਸਵਾਸਾਂ ਦੀ ਆਈ ਉਹ ਵੀ ਗਵਾ ਕੇ ਚਲੇ ਗਏ। ਚੱਲੇ ਮੂਲ ਗਵਾਏ ਮਨਮੁੱਖ।

0: गए गुरमुख लाल गए गुरमुख लाल
1: गुरमुख लाल
0: चले मूल गवाए मनमुख

ਮਨਮੁਖ ਨੇ ਲਾਹਾ ਕੀ ਖੱਟਣਾ ਸੀ, ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਉਹ ਵੀ ਬੋਲਦੇ ਹੋ ਗਵਾ ਗਿਆ, ਖੱਟਿਆ ਹੀ ਕੁਝ ਨਹੀਂ। ਇੱਕ ਦਿਨ ਉਹਦੇ ਦਰਬਾਰ ਦੇ ਵਿਚ ਇਸ ਤਰ੍ਹਾਂ ਵੀ ਬਾਣੀ ਵਿਚ ਲਿਖਿਆ ਹੈ ਕਿ ਉਥੋਂ ਜਦੋਂ ਲੈਣ ਆਉਣਾ ਹੈ ਨਾ ਹਰ ਜੀਵ ਆਤਮਾ ਨੂੰ, ਬੜਾ ਪਿਆਰ ਦਾ ਵਚਨ ਆ, ਤੇ ਇਸ ਤਰ੍ਹਾਂ ਸ਼ਬਦ ਵਿਚ ਲਿਖਿਆ ਕਿਆ ਤੈਂ ਖੱਟਿਆ, ਬੋਲੋ ਕਿਆ ਕੀ ਖੱਟਿਆ ਈ, ਕਿਆ ਤੈਂ ਖੱਟਿਆ ਕਹਾ ਗਵਾਇਆ, ਕੀ ਗਵਾਇਆ ਈ ਤੇ ਕੀ ਖੱਟਿਆ ਈ, ਚਲੋ ਸ਼ਤਾਬ ਦੀਵਾਨ ਬੁਲਾਇਆ, ਛੇਤੀ ਕਰ, ਉਸ ਪਰਮੇਸ਼ਵਰ ਦੇ ਘਰੋਂ ਸੱਦਾ ਆ ਗਿਆ ਏ ਤੇ ਆਪਣੀ ਜੀਵਨ ਦੀ ਡੈਰੀ ਵਿਖਾ ਉੱਥੇ ਜਾ ਕੇ ਕਿ ਕੀ ਖੱਟਿਆ ਤੇ ਕੀ ਗਵਾਇਆ ਈ। ਆਪੋ ਆਪਣੀ ਡੈਰੀ ਚੈੱਕ ਕਰ ਲੋ ਮੇਰੇ ਭੈਣ ਭਰਾ ਬੱਚੇ ਬੱਚੀਆਂ ਜਿਨ੍ਹਾਂ ਨੂੰ ਮੇਰੇ ਬਚਨ ਦੀ ਸਮਝ ਆ ਰਹੀ ਹੈ, ਪੰਜਾਬੀ ਠੇਠ ਬੋਲੀ ਬੋਲਦਾ ਦਾਸ ਜਿਨ੍ਹਾਂ ਨੂੰ ਸਮਝ ਆ ਰਹੀ ਹੈ, ਆਪਣੇ ਜੀਵਨ ਦੀ ਡੈਰੀ ਵੱਲ ਵੇਖੋ ਕਿ ਕੀ ਡੈਰੀ ਵਿਖਾਵਾਂਗੇ ਜਾ ਕੇ, ਸਾਰੀ ਸਾਰੀ ਰਾਤ ਨੀਂਦ, ਸਾਰਾ ਜੀਵਨ ਚੁਗਲੀ, ਸਾਰਾ ਜੀਵਨ ਨਿੰਦਿਆ, ਸਾਰਾ ਜੀਵਨ ਕੁਕਰਮਾਂ ਨਾਲ ਭਰਿਆ ਜੀਵਨ ਪਰਮੇਸ਼ਵਰ ਨੂੰ ਜਾ ਕੇ ਵਿਖਾਵਾਂਗੇ। ਇਸ ਕਰਕੇ ਮੇਰੇ ਸਤਿਗੁਰੂ ਆਵਾਜ਼ ਮਾਰ ਰਹੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹੇ ਮੇਰਿਆ ਸੱਜਣਾ ਮੇਰੇ ਭਰਾਵਾ ਚਿੱਤ ਜੋੜ ਕੇ ਆਖ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

ਗੁਰੂ ਆਖੋ ਜੀ ਸਤਨਾਮ ਸ੍ਰੀ ਭਾਈ ਰੇ ਭਾਈ ਰੇ ਰਾਮ ਕਹੋ ਭਾਈ ਰੇ ਰਾਮ ਕਹੋ ਬੋਲੋ ਭਾਈ ਰੇ ਚਿੱਤ ਲਾਏ ਹਰ ਜਸ ਵੱਖਰ ਲੈ ਚਲੋ ਇੱਥੋਂ ਜਾਣ ਲੱਗੇ ਪੰਡਾ ਬਣ ਕੇ ਜਾਓ ਇੱਥੋਂ ਜਾ ਕੇ ਲਾਦ ਖੇਪ ਸੰਤੈ ਸੰਗ ਚਾਲ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਲਾਦ ਖੇਪ ਗੱਡੇ ਲੱਦ ਕੇ ਜਦੋਂ ਸਰਕਾਰੀ ਦਰਬਾਰੇ ਜਾਵੇ ਤੂੰ ਨਿਰੰਕਾਰ ਦੇ ਦਰਬਾਰ ਵਿਚ ਉਥੋਂ ਤੱਕ ਤੇਰੇ ਗੱਡੇ ਖਲੋਤੇ ਹੋਣ ਤੇ ਪੁੱਛਣ ਭਾਈ ਕੌਣ ਆਇਆ ਹੈ ਤੇ ਆਖਣੇ ਭਜਨੀਕ ਸਿੰਘ ਆਇਆ ਹੈ ਇਹ ਜਰਨੈਲ ਸਿੰਘ ਆਇਆ ਹੈ ਇਹ ਰਜਿੰਦਰ ਸਿੰਘ ਆਇਆ ਹੈ ਇਹ ਗੁਰੂ ਕਾ ਪਿਆਰਾ ਆਇਆ ਹੈ ਕੀ ਕਰਕੇ ਜੀ ਇਹ ਗੱਡਿਆਂ ਦੇ ਵਿਚ ਕੀ ਭਰਿਆ ਹੈ ਤੇ ਕਿਤੇ ਐਸਾ ਨਾ ਹੋਵੇ ਫੋਲ ਫੋਲ ਕੇ ਵੇਖੀਏ ਤੇ ਵਿਚੋਂ ਚੁਗਲੀਆਂ ਨਿਕਲਣ ਵਿਚੋਂ ਨਿੰਦਿਆ ਗੱਡੇ ਤੇ ਦੋਵਾਂ ਦੇ ਲੱਦੇ ਜਾਣੇ ਨੇ ਚੰਗਿਆਈਆਂ ਬੁਰਿਆਈਆਂ ਬੋਲੋ ਚੰਗਿਆਈਆਂ ਫੇਰ ਇਕ ਵਾਰ ਆਖੋ ਕਾਹਦੇ ਗੱਡੇ ਲੱਦੇ ਜਾਣੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਉਸ ਧਰਮ ਦੀ ਹਜ਼ੂਰੀ ਵਿਚ ਜਾ ਕੇ ਧਰਮਰਾਜ ਦੇ ਹਜ਼ੂਰ ਵਿਚ ਦੋ ਹੀ ਚੀਜ਼ਾਂ ਤੇ ਪਰਖੀਆਂ ਜਾਣੀਆਂ ਬੰਦਿਆ ਤੇਰੀਆਂ ਚੰਗੇ ਤੇ ਮੰਦੇ ਕਰਮ ਤੇ ਵੇਖ ਕੋਈ ਇਹੋ ਜਿਹਾ ਕਰਮ ਕਰ ਤੇਰੀ ਇਕ ਇਕ ਪੰਡ ਦੇ ਵਿਚੋਂ ਨਿਕਲੇ ਸਤਨਾਮ ਸ੍ਰੀ ਵਾਹਿਗੁਰੂ ਤੇਰੀ ਇਕ ਇਕ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੇ ਤੇਰੀ ਗਾਂਠੁਲੀ ਬੋਲੋ ਆਜ ਕਾਲ ਖੁੱਲੇ ਤੇਰੀ ਆ ਬਚਨ ਜਰਾ ਚੰਗੀ ਤਰ੍ਹਾਂ ਬੋਲੋ ਕਿ ਅੱਜ ਜਾਂ ਕੱਲ ਉੱਥੇ ਜਾ ਕੇ ਤੇਰੀ ਗੱਠਲੀ ਖੁੱਲਣੀ ਗਾਂਠੁਲੀ ਗਾਂਠੁਲੀ ਬਣੇ ਗੱਠ ਇਥੋਂ ਜੱਜ ਹੁੰਦਾ ਬਾਣੀ ਵਿਚ ਮੇਰੇ ਸਾਹਿਬ ਕਹਿੰਦੇ ਨੇ ਕਿ ਗੱਠਾਂ ਮਾਰ ਰਿਹਾ ਬੰਦਾ ਹਰ ਰੋਜ਼ ਇਹਦੀਆਂ ਗੱਠਾਂ ਬਣ ਰਹੀਆਂ ਨੇ ਤੇ ਕਹਿੰਦੇ ਕਹੋ ਨਾਨਕ ਸਮਝ ਰੇ ਇਆਣੇ ਬੋਲੋ ਕਹੋ ਨਾਨਕ ਸਮਝ ਰੇ ਹੇ ਮੇਰੇ ਇਆਣੇ ਮਨਾ ਹੇ ਇਆਣੇ ਜੀਵ ਇਹ ਗੱਲ ਸਮਝ ਲਾ ਕਿ ਆਜ ਕਾਲ ਖੁੱਲੇ ਤੇਰੀ ਗੰਠਲੀ ਬੋਲੋ ਆਜ ਕਾਲ ਖੁੱਲੇ ਤੇਰੀ ਉੱਥੇ ਨਿਰੰਕਾਰ ਦੇ ਦਰਬਾਰ ਚ ਤੇਰੀ ਗੱਠ ਖੁੱਲਣੀ ਆ ਚੇਤਾ ਕਰ ਉਸ ਗੱਠ ਦੇ ਵਿਚੋਂ ਕੀ ਨਿਕਲੂਗਾ ਕਿਤੇ ਚੁਗਲੀਆਂ ਨਾ ਨਿਕਲਣ ਕਿਤੇ ਨਿੰਦਿਆ ਨਾ ਨਿਕਲੇ ਕਿਤੇ ਸ਼ਰਾਬ ਦੀਆਂ ਬੋਤਲਾਂ ਨਾ ਨਿਕਲਣ ਕਿਤੇ ਮਾਸ ਨਾ ਨਿਕਲੇ ਕਿਤੇ ਕੁਕਰਮ ਨਾ ਨਿਕਲਣ ਜਿਹੜੀ ਜਿਹੜੀ ਤੇਰੀ ਗੰਢ ਪਰਮੇਸ਼ਵਰ ਖੋਲੇ ਉਹਦੇ ਵਿਚੋਂ ਨਿਕਲੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਭੈਣੋ ਗੱਜ ਕੇ ਨਾਮ ਵਾਹਿਗੁਰੂ ਮੇਰੀਆਂ ਧੀਆਂ ਗੱਜ ਕੇ ਜਰਾ

0: ਇੱਕ ਸਾਹਿਬ ਨੇ ਬਚਨ ਬੜਾ ਪਿਆਰਾ ਕੀਤਾ, ਸਮਾਂ ਦੌੜ ਗਿਆ ਮੇਰਾ, ਕਹੋ ਨਾਨਕ ਤਾਂ ਕਿ ਬਲ ਜਾਓ, ਬੋਲੋ ਕਹੋ ਨਾਨਕ ਤਾਂ ਕਿ ਮੈਂ ਉਹਦੇ ਤੋਂ ਬਲਹਾਰ ਜਾਣਾ, ਸਪਸ਼ਟ ਜਿਹਾ ਸ਼ਬਦ ਹੈ, ਕਹੋ ਨਾਨਕ ਤਾਂ ਕਿ ਬਲ ਜਾਓ, ਕਲਯੁਗ ਮੈਂ ਪਾਇਆ ਜਿਨ ਨਾਓ, ਕਲਯੁਗ ਮੈਂ ਪਾਇਆ, ਜਿਹੜੇ ਕਲਯੁਗ ਵਿਚ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਕਲਯੁਗ ਜਪਣ ਨਹੀਂ ਦਿੰਦਾ, ਇਹਨੇ ਟੁੰਡ ਮਰੁੰਡ ਕਰ ਦਿੱਤਾ ਸਾਰੀ ਦੁਨੀਆਂ ਦਾ ਜੀਵਨ, ਕੋਈ ਫੁੱਲ ਖਿੜਦਾ ਹੀ ਨਹੀਂ, ਸਾਰੀ ਦੁਨੀਆਂ ਨੂੰ ਅੱਗ ਲੱਗੀ ਈਰਖਾ ਦਵੈ ਦੀ, ਮਗਰ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਜਿਹੜਾ ਕਲਯੁਗ ਵਿਚ ਵੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਤੇ ਤੁਸੀਂ ਭਾਗਾਂ ਵਾਲੇ ਹੋ, ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਕਾਰਜ ਮੇਰੇ ਸਤਿਗੁਰੂ ਸਵਾਰ ਦਿੰਦੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਗਰੰਟੀ ਦੇ ਸ਼ਬਦ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਉਹਨਾਂ ਦੇ ਕਾਜ ਸਵਾਰਦਾ ਪਰਮੇਸ਼ਵਰ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਖਿਲਾਰੋ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿਚ, ਸੁਰਤ ਨੂੰ ਟਿਕਾ ਕੇ ਰੱਖਿਓ, ਮੇਰਾ ਸਤਿਗੁਰੂ ਕਿਰਪਾ ਕਰੇ ਮਨ ਬਾਹਰ ਨਾ ਜਾਵੇ, ਸੁਰਤ ਬਾਹਰ ਨਾ ਜਾਵੇ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਵਾਹ।
1: ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ,
0: ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਹਿਲੀ ਗੱਲ ਤਾਂ ਗੁਰਮੁਖੋ ਚੇਤੇ ਰੱਖਿਓ, ਘਰਾਂ ਵਿਚ ਕੀ ਬੋਲਣਾ, ਹੁਣ ਪੰਜਾਬੀ ਬੋਲਿਆ ਕਰਨੀ, ਬੱਚਿਆਂ ਦੇ ਨਾਲ ਪੰਜਾਬੀ ਪੜ੍ਹਨੀ, ਪੰਜਾਬੀ ਬੱਚਿਆਂ ਨੂੰ ਪੜ੍ਹਾਉਣੀ ਹੈ। ਇੱਥੇ ਬਾਬਾ ਫਰੀਦ ਜੀ ਬੜੇ ਪਿਆਰੇ ਬਚਨ ਕਰ ਰਹੇ, ਕਹਿੰਦੇ ਨਾਤੀ ਧੋਤੀ ਸੰਭਹੀ, ਨਹਾ ਲਿਆ ਧੋ ਲਿਆ ਆਪਣੇ ਆਪ ਨੂੰ ਸੰਭਾਲ ਲਿਆ, ਮਗਰ ਸਭ ਕੁਝ ਕਰਨ ਤੋਂ ਬਾਅਦ ਫੇਰ ਸੌਂ ਗਈ, ਜਦੋਂ ਪਰਮੇਸ਼ਵਰ ਨੂੰ ਮਿਲਣ ਦਾ ਵੇਲਾ ਆਇਆ ਫੇਰ ਸੌਂ ਗਈ। ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ, ਇੱਕ ਅਰਥ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ ਨੇ ਹੋਰ ਕੀਤਾ ਹੈ, ਉਹ ਕਹਿੰਦੇ ਪੜ੍ਹ ਲਿਖ ਗਿਆ ਵਿਦਵਾਨ ਬਣ ਗਿਆ, ਮਗਰ ਸਾਰਾ ਕੁਝ ਪੜ੍ਹ ਲਿਖ ਤੇ ਗਿਆ, ਮਗਰ ਜਦੋਂ ਪਰਮੇਸ਼ਵਰ ਦੀ ਬੰਦਗੀ ਦੀ ਗੱਲ ਆਈ ਉਦੋਂ ਬੇਹੋਸ਼ ਹੋ ਕੇ ਸੌਂ ਗਿਆ। ਜਿੱਥੇ ਨਿਤਨੇਮ ਦੀ ਗੱਲ ਆਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਜਿੱਥੇ ਨਿਤਨੇਮ ਦੀ ਗੱਲ ਆਈ, ਸਿਮਰਨ ਦੀ ਗੱਲ ਆਈ, ਉਸ ਗੱਲੋਂ ਬੇਹੋਸ਼ ਹੋ ਕੇ ਇਹ ਜੀਵ ਸੌਂ ਗਿਆ। ਇੱਥੇ ਮੇਰੇ ਸਤਿਗੁਰੂ ਦਾ ਇਹ ਵੀ ਅਰਥ ਬਣ ਸਕਦਾ ਹੈ, ਕੋਈ ਕੋਈ ਅੰਮ੍ਰਿਤ ਵੇਲੇ ਉੱਠਿਆ ਹੋਵੇ, ਨਹਾਤਾ ਹੋਵੇ, ਧੋਤਾ ਹੋਵੇ, ਪਰਮੇਸ਼ਵਰ ਦੀ ਬੰਦਗੀ ਕਰਦਾ ਹੋਵੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਸਾਹਿਬ ਹੋਏ ਨੇ, ਉਨ੍ਹਾਂ ਦੇ ਕੋਲ ਜਿਹੜੇ ਵਿਦਿਆਰਥੀ ਰਹਿੰਦੇ ਸੀ, ਤੇ ਜਦੋਂ ਅੰਮ੍ਰਿਤ ਵੇਲੇ 2 ਵਜੇ ਉਠਾ ਲੈਂਦੇ ਸੀ, ਆਖੋ ਸਤਨਾਮ ਸ੍ਰੀ, 2 ਵਜੇ ਇਸ਼ਨਾਨ ਕਰਾ ਕੇ ਸਿਮਰਨ ਬੰਦਗੀ ਵਿਚ ਲਾ ਲੈਣਾ, ਜਦੋਂ ਸਿਮਰਨ ਬੰਦਗੀ ਕਰਕੇ 5 ਵਜੇ ਤੱਕ 3 ਘੰਟੇ ਅਭਿਆਸ ਚੋਂ ਨਿਤਨੇਮ ਚ ਉਠਾਉਣਾ, ਤੇ ਕਈਆਂ ਮੇਰੇ ਵਰਗੀਆਂ ਆਲਸੀਆਂ ਨੇ ਸਮਝਣਾ ਫਿਰ, ਤੇ ਉਹਨੇ ਆਵਾਜ਼ਾਂ ਮਾਰਦੇ ਫਿਰਨਾ ਮੱਥੇ ਤੇ ਹੱਥ ਫੇਰ ਫੇਰ ਕੇ, ਉਹ ਭਲਿਓ ਜੇ ਨਿਤਨੇਮ ਕਰਕੇ ਸੌਂ ਜਾਈਏ ਤੇ ਇਸ ਤਰ੍ਹਾਂ ਵਾ ਬੜੀ ਸੁੰਦਰ ਪੈਲੀ ਬਣਾ ਲਈ ਹੋਵੇ, ਉਹਦੇ ਵਿਚ ਬੀਜ ਪਾ ਦਿੱਤਾ ਹੋਵੇ, ਉਹਦੇ ਉੱਤੇ ਸੁਹਾਗਾ ਮਾਰ ਦਿੱਤਾ ਹੋਵੇ, ਮਗਰ ਉਹਦੇ ਉੱਤੇ ਬਰਸਾਤ ਹੋ ਜਾਏ ਤੇ ਕੀ ਜੰਮ ਜਾਂਦੀ ਉੱਤੇ, ਉਹ ਰੁਕੜੀ ਜੀ ਜੰਮ ਜਾਂਦੀ ਹੈ ਨਾ, ਫਿਰ ਉਹ ਫੇਰ ਨਹੀਂ ਪੈਂਦੀ ਹੈ ਦੰਦਾਂ ਜਿਹਾ ਵਾਲੀ, ਤੇ ਫੇਰ ਬੀਜ ਵਿਚੋਂ ਨਿਕਲਦਾ ਵਾ। ਕਹਿਣ ਲੱਗੇ ਇਸ ਤਰ੍ਹਾਂ ਉਹ ਬੰਦਗੀ ਕੀਤੀ, ਉੱਗਦੀ ਨਹੀਂ ਗੀ, ਜਦੋਂ ਆਪਾਂ ਇੱਕ ਵਾਰ ਸਵੇਰੇ ਉੱਠ ਕਲੋਈਏ, ਸਿਮਰਨ ਕਰ ਲਈਏ ਤੇ ਫੇਰ ਸਮਝ ਆਈਏ, ਘਰਾੜੇ ਮਾਰਨ ਲੱਗ ਪਈਏ। ਇੱਥੇ ਵੀ ਬਾਬਾ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਕਹਿੰਦੇ ਸਭ ਕੁਝ ਜਾਣ ਲਿਆ, ਗਿਆਨਵਾਨ ਹੋ ਗਿਆ, ਮਗਰ ਪਰਮੇਸ਼ਵਰ ਦੇ ਵੇਲੇ ਆਣ ਕੇ ਸੁੱਤੀ ਹੋਏ ਨਚਿੰਦ, ਬੋਲੋ ਸੁੱਤੀ ਹੋਏ, ਉਸ ਵੇਲੇ ਜਦੋਂ ਸਿਮਰਨ ਬੰਦਗੀ ਦਾ ਵੇਲਾ ਆਇਆ, ਵਿਦਵਤਾ ਤਾਂ ਪ੍ਰਾਪਤ ਕਰ ਲਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਸਿਮਰਨ ਦੇ ਵੇਲੇ ਨਚਿੰਦ ਹੋ ਕੇ ਸੌਂਗੀ, ਫਿਰ ਕੀ ਰਹਿ ਗਿਆ ਜੀ।
1: ਗਈ ਕਥੂਰੀ ਗੰਧ,
0: ਕਥੂਰੀ ਦਾ ਮਤਲਬ ਹੁੰਦਾ ਕਸਤੂਰੀ, ਕੀ ਮਤਲਬ ਹੁੰਦਾ ਜੀ? ਕਹਿੰਦੇ ਨੇ ਜਿਹੜੀ ਕਸਤੂਰੀ ਦੀ ਸੁਗੰਧ ਛੁੱਟੀ ਸੀ ਨਾ ਅੰਦਰੋਂ ਅੰਮ੍ਰਿਤ ਵੇਲੇ ਸਿਮਰਨ ਬੰਦਗੀ ਕਰਕੇ, ਉਹ ਫਿਰ ਉੱਡ ਗਈ ਸੌਣ ਦਾ ਸਦਕਾ। ਤੇ ਹਿੰਗ ਦੀ, ਜਦੋਂ ਹਿੰਗ ਦੀ ਬੋ ਆਉਂਦੀ ਆ, ਜਿਹਾ ਇਲਾਕੇ ਜਿਹਦੇ ਚ ਹਿੰਗ ਹੁੰਦੀ ਹੋਵੇ, ਜਾਂ ਜਿਹਨੇ ਮੂੰਹ ਦੇ ਵਿਚ ਹਿੰਗ ਪਾਈ ਹੋਵੇ, ਤੇ ਕਦੀ ਕਿਸੇ ਨੇ ਆਖਿਆ ਹਿੰਗ ਦੀ ਖੁਸ਼ਬੋ ਆ ਰਹੀ, ਕੀ ਕਹਿੰਦੇ ਨੇ? ਹਿੰਗ ਦੀ ਬੋ ਆ ਰਹੀ। ਕਹਿੰਦੇ ਫਿਰ ਜਿਹੜਾ ਸਿਮਰਨ ਬੰਦਗੀ ਵਾਲਾ ਸੁਭਾਅ ਸੀ, ਜਿਹੜੀ ਨਾਮ ਬਾਣੀ ਵਾਲੀ ਬਿਰਤੀ ਸੀ ਨਾ, ਉਹ ਤੇ ਸੌਣ ਕਰਕੇ, ਨਿਚਿੰਦ ਹੋ ਕੇ, ਬੇਹੋਸ਼ ਹੋ ਕੇ ਸੌਣ ਕਰਕੇ ਵਿੱਚੋਂ ਕਸਤੂਰੀ ਵਾਲੀ ਖੁਸ਼ਬੋ ਤੇ ਉੱਡ ਗਈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਰਹੀ ਸੋ ਬੇੜੀ ਹਿੰਗ ਦੀ, ਬੇੜੀ ਹਿੰਗ ਦੀ ਬਦਬੋ ਹੀ ਰਹਿ ਗਈ ਮੂੰਹ ਦੇ ਵਿੱਚੋਂ, ਕੇਵਲ ਵਿਦਵਤਾ ਰਹਿ ਗਈ, ਕੇਵਲ ਤੇ ਕੇਵਲ ਇਹਦੀਆਂ ਸਿਆਣਪਾਂ ਹੀ ਰਹਿ ਗਈਆਂ, ਮਗਰ ਕਸਤੂਰੀ ਵਾਲੀ ਜਿਹੜੀ ਖੁਸ਼ਬੋ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਡਦਿਆਂ ਬਹਿੰਦਿਆਂ ਸੌਂਦਿਆਂ ਇਹਦੇ ਮੂੰਹੋਂ ਜਿਹੜਾ ਵਾਹਿਗੁਰੂ ਨਿਕਲਣਾ ਸੀ, ਜਿਹੜੀ ਪਰਮੇਸ਼ਵਰ ਦਾ ਮਿੱਠਾ ਸੁਭਾਅ ਸੀ, ਉਹਦੇ ਮੂੰਹੋਂ ਮਾਥੇ ਤੇ ਕੁੱਟੀ ਦਿਸ਼ਟ ਕਰੂਰ ਬੋਲੇ ਕੌੜਾ ਜੇ ਬਾਕੀ ਫੂਡ, ਕੌੜਾ ਹੀ ਬੋਲ ਰਹਿ ਗਿਆ, ਮਿੱਠੇ ਬੋਲ ਇਹਦੇ ਕੋਲੋਂ ਉੱਡ ਗਏ, ਕਿਉਂਕਿ ਇਹਨੇ ਉਹ ਬੰਦਗੀ ਨਹੀਂ ਕੀਤੀ ਜਿਹਦੇ ਨਾਲ ਇਹਨੂੰ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਂਦਾ। ਬਾਬਾ ਜੀ ਦਾ ਬਚਨ ਫਿਰ ਇੱਕ ਵਾਰ ਮੇਰੇ ਨਾਲ ਪੜ੍ਹ ਲਓ, ਨਾਤੀ

0: ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬੰਦਗੀ ਕਰੋ ਤੇ ਫਿਰ ਸੂਰਜ ਦੀ ਟਿੱਕੀ ਚੜ੍ਹਨ ਤੱਕ ਜਾਗਦੇ ਰਹੋ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ। ਜਦੋਂ ਮੂੰਹ ਤੋਂ ਰਸਨਾ ਤੋਂ ਬੰਦ ਹੋ ਜਾਏ ਫਿਰ ਮੇਰੇ ਗੁਰੂ ਨਾਨਕ ਦੇ ਚਰਨਾਂ ਚ ਜੁੜ ਕੇ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ। ਫਿਰ ਘੰਟਾ ਇਸ ਅਭਿਆਸ ਵਿਚ ਲੱਗ ਜਾਓ। ਇਹ ਕਿਤੇ ਦਿਨ ਵਾਰ ਵਾਰ ਆਉਣੇ ਨੇ, ਇਹ ਘੜੀਆਂ ਕਿਤੇ ਵਾਰ ਵਾਰ ਆਉਣੀਆਂ ਨੇ। ਇੱਕ ਦਿਨ ਜਿਹੜਾ ਅੱਜ ਲੰਘ ਗਿਆ ਕੱਲ ਦੁਬਾਰਾ ਨੀ ਜੇ ਆਉਣਾ। ਇੱਕ ਗੱਲ ਨੋਟ ਕਰ ਲਿਓ ਆਪਾਂ ਪਿੰਡਾਂ ਚ ਰਹਿਣ ਵਾਲੇ ਆ, ਜਿਹੜਾ ਪਾਣੀ ਇੱਕ ਵਾਰ ਪੁਲ ਦੇ ਥੱਲੋਂ ਦੀ ਲੰਘ ਜਾਏ ਦਰਾ ਆਉਂਦਾ ਜੀ। ਕਹਿੰਦੇ ਨੇ ਜਿਹੜਾ ਪਾਣੀ ਇੱਕ ਵਾਰ ਪੁਲਾਂ ਦੇ ਥੱਲਿਓ ਦੀ ਲੰਘ ਗਿਆ ਉਹ ਦੁਬਾਰਾ ਨਹੀਂ, ਜਿਹੜਾ ਸਵਾਸ ਵੀ ਮੂੰਹ ਚੋਂ ਪਿਆਰੇ ਉਹ ਨਿਕਲ ਗਿਆ ਉਹ ਦੁਬਾਰਾ ਫਿਰ ਨਹੀਂ ਮਿਲਣਾ। ਇਸ ਕਰਕੇ ਜਿੰਨਾ ਅਭਿਆਸ ਜਿੰਨੀ ਬੰਦਗੀ ਹੋ ਸਕਦੀ ਆ ਆਪਣੇ ਸਰੀਰ ਦੇ ਕੋਲੋਂ ਕਰਨੀ ਕਰੋ। ਹਾਂਜੀ
1: ਜੋ ਪਨ ਜਾਂਦੇ ਨਾ ਡਰਾ, ਜੇ ਸ਼ਹਿ ਪ੍ਰੀਤ ਨਾ ਜਾਏ।
0: ਇਹ ਵੀ ਬੜਾ ਪਿਆਰਾ ਬਾਬਾ ਫਰੀਦ ਜੀ ਦਾ ਬਚਨ ਆ। ਇਕਾਗਰਤਾ ਵਿਚ ਆਣ ਕੇ ਆਪੋ ਆਪਣੇ ਬੱਚਿਆਂ ਦੇ ਇੱਕ ਵਾਰ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਹਾਡੀ ਇੱਥੇ ਔਲਾਦ ਬਚ ਗਈ ਤੇ ਸਭ ਕੁਝ ਬਚ ਗਿਆ ਉਹਦੇ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਥ ਦੇ ਭਲੇ ਲਈ ਇੱਕ ਵਾਰ ਆਖਦੇ ਹੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਮੈਨੂੰ ਡਰ ਇਸ ਗੱਲ ਦਾ ਨਹੀਂ ਕਿ ਮੇਰੀ ਜਵਾਨੀ ਚਲੇ ਚੱਲੀ। ਧਿਆਨ ਦਿਓ, ਜਵਾਨੀ ਚਲੇ ਚੱਲੀ, ਸਾਨੂੰ ਤੇ ਇਸ ਗੱਲ ਦਾ ਹੀ ਡਰ ਰਹਿੰਦਾ ਹੈ। ਜੇ ਜਰਾ ਦੰਦ ਕਮਜ਼ੋਰ ਹੋ ਗਏ ਤੇ ਦੰਦਾਂ ਦੇ ਡਾਕਟਰ ਵੱਲ ਭੱਜ ਗਏ, ਜੇ ਅੱਖਾਂ ਕਮਜ਼ੋਰ ਹੋ ਗਈਆਂ ਤੇ ਚਸ਼ਮੇ ਵਾਲੇ ਭੱਜ ਗਏ, ਜੇ ਜਰਾ ਕਿੱਥੇ ਵਾਲ ਆਉਣੇ ਸ਼ੁਰੂ ਹੋ ਗਏ ਤੇ ਡੱਬੀ ਖਰੀਦ ਲਿਆਂਦੀ। ਡੱਬੀ ਸਮਝਦੇ ਹੋ ਨਾ, ਡੱਬੀ ਡੱਬੀ ਕਾਲਖ ਦੀ ਡੱਬੀ ਮੂੰਹ ਦੇ ਉੱਤੇ ਫੇਰ ਦਿੱਤੀ ਕਿ ਮੈਂ ਕਿਤੇ ਬੁੱਢਾ ਨਾ ਹੋ ਜਾ। ਮਗਰ ਬਾਬਾ ਫਰੀਦ ਕਹਿੰਦਾ ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ। ਆਖੋ ਸਤਨਾਮ ਸ੍ਰੀ, ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ, ਮਗਰ ਇੱਕ ਗੱਲ ਦਾ ਡਰ ਆ ਕਿਤੇ ਮੇਰਾ ਰੱਬ ਨਾਲੋਂ ਪਿਆਰ ਨਾ ਟੁੱਟ ਜਾਏ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਬੋਲੋ ਜੋਬਨ ਜਵਾਨੀ ਜਾਣ ਦਾ ਮੈਨੂੰ ਕੋਈ ਡਰ ਨਹੀਂ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ ਵਡੇਪਾ ਆਉਣਾ ਹੀ ਆ। ਜੇ ਬਚਪਨ ਤੋਂ ਬਾਅਦ ਜਵਾਨੀ ਆਈ ਸਜਣਾ ਤੇ ਉਹਦੇ ਤੂੰ ਖੁਸ਼ ਹੋਇਓ ਕਿ ਮੈਂ ਜਵਾਨ ਹੋ ਗਿਆ ਵਾ, ਤੇ ਬੁਢਾਪੇ ਨੂੰ ਕੋਈ ਰੋਕ ਹੀ ਨਹੀਂ ਸਕਦਾ। ਜੇ ਤੇਰੇ ਬਚਪਨ ਨੂੰ ਕੋਈ ਰੋਕ ਨਹੀਂ ਸਕਿਆ, ਵੇਖ ਤੂੰ ਛੋਟਾ ਜਿਹਾ ਸੈਂ, ਉਹ ਵੇਖ ਲਾ ਦਿਨ ਤੇਰੇ ਹੱਥੋਂ ਖੁਸ ਗਏ, ਫਿਰ ਤੂੰ ਜਵਾਨ ਹੋ ਗਿਓ, ਜਵਾਨੀ ਤੋਂ ਬਾਅਦ ਵਡੇਪਾ ਆ ਗਿਆ। ਬਾਬਾ ਫਰੀਦ ਕਹਿੰਦਾ ਇਹ ਤੇ ਕਿਰਿਆ ਸੰਸਾਰ ਦੀ ਚੱਲਦੀ ਰਹਿਣੀ ਆ। ਇਹ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ। ਉਹ ਮਨ ਪਛਤਾਵੇ ਜਰਾ ਆਪਣੇ ਮਨ ਵਿਚ ਸੋਚ ਲੋ। ਆਪਾਂ ਪਿੰਡਾਂ ਦੇ ਵਿਚ ਜਦੋਂ ਇਹਨਾਂ ਦਿਨਾਂ ਦੇ ਵਿਚ ਫਲੇ ਵਾਹੁੰਦੇ ਸੀ ਨਾ, ਲੋਕੀ ਫਲੇ ਵਾਹੁੰਦੇ ਕਣਕਾਂ ਕੱਢਦੇ, ਤੇ ਕਿਤੇ ਤੂਤ ਦੇ ਥੱਲੇ ਜਾਂ ਕਿਸੇ ਦਰਖਤ ਦੇ ਥੱਲੇ ਮੰਜਾ ਡਾ ਕੇ 2 ਮਿੰਟ ਬਹਿ ਜਾਣਾ, ਆਖਣਾ ਹੁਣ ਬਹੁਤ ਦੁਪਹਿਰ ਲੱਗ ਗਈ, ਬਲਦਾਂ ਨੂੰ ਵੀ ਸਾਹ ਦਵਾ ਲੋ, ਆਪ ਵੀ ਬਹਿ ਜਾਓ, ਤੇ ਫਿਰ ਗੁਰਮੁਖ ਪਿਆਰਿਓ ਘੰਟਾ ਕੁ ਲੰਮੇ ਪੈ ਜਾਣਾ। ਤੇ ਧੁੱਪ ਮੂੰਹ ਦੇ ਉੱਤੇ ਆਈ ਹੁੰਦੀ ਸੀ ਨਾ, ਚੇਤਾ ਹੈ ਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਤਨਾ ਬਿਰਖ ਦੀ ਛਾਂ, ਇਹ ਬੱਚੇ ਨੂੰ ਫੜ ਲਓ, ਜਿਤਨਾ ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ, ਧਿਆਨ ਦਿਓ, ਇਕਾਗਰਤਾ ਬਖਸ਼ਿਓ, ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਜੇ ਕੋਈ ਆਖੇ ਕਿ ਮੈਂ ਇੱਥੇ ਮੰਜਾ ਡਾ ਲਿਆ ਜੀ, ਇਹ ਹੁਣ ਇਧਰ ਹੋਣੀ ਨਹੀਂ, ਨਾ ਨਾ ਉਹਦੀ ਭੁੱਲਿਆ, ਉਹ ਬਿਨਸੇ, ਉਹ ਮਨ ਪਛਤਾਵੇ। ਜਿਹੜਾ ਬੰਦਾ ਕਹਿੰਦਾ ਕਿ ਇੱਥੇ ਮੰਜਾ ਡਾ ਕੇ ਹੁਣ ਸਾਰੀ ਉਮਰ ਛਾਂ ਰਹਿਣੀ ਆ, ਜਿਹੜਾ ਕਵੇ ਮੈਂ ਬਚਪਨ ਚ ਆ ਤੇ ਬਚਪਨ ਹੀ ਰਹਿਣਾ ਹੈ, ਜਿਹੜਾ ਕਵੇ ਜਵਾਨੀ ਆ ਜਵਾਨੀ ਰਹਿਣੀ ਆ, ਜਿਹੜਾ ਕਹੇ ਵਡੇਪਾ ਹੁਣ ਵਡੇਪਾ ਹੀ ਰਹਿਣਾ ਹੈ। ਨਾ ਪਿਆਰਿਓ, ਇਹ ਕਿਰਿਆਸ਼ੀਲ ਮਾਇਆ ਦਾ ਨਾਮ ਹੀ, ਕਿਸੇ ਨੇ ਮਹਾਂਪੁਰਸ਼ਾਂ ਨੂੰ ਆਖਿਆ ਜੀ ਮਾਇਆ ਕਿਹਨੂੰ ਕਹਿੰਦੇ ਨੇ, ਕਹਿੰਦੇ ਜਿਹੜੀ ਹਰ ਘੜੀ ਤੇ ਹਰ ਵਕਤ ਬਦਲਦੀ ਰਹਿੰਦੀ ਉਹਨੂੰ ਕਹਿੰਦੇ ਮਾਇਆ। ਉਹਨੂੰ ਕੀ ਕਹਿੰਦੇ ਨੇ? ਮਾਇਆ। ਇਹ ਸਰੀਰ ਵੀ ਇੱਕ ਮਾਇਆ ਦਾ ਪੁਤਲਾ, ਇਹ ਸਰੀਰ ਮਾਇਆ ਕਾ ਪੁਤਲਾ, ਬੋਲੋ ਇਹ ਸਰੀਰ ਨਹੀਂ, ਸਾਰੇ ਬੋਲੋ ਫਿਰ ਪਤਾ ਲੱਗ ਜੇ, ਇਹ ਸਰੀਰ ਵਿੱਚ ਹਉਮੈ ਦੁਸ਼ਟੀ ਪਾਈ, ਇਹ ਸਰੀਰ ਮਾਇਆ ਦਾ ਪੁਤਲਾ ਹੈ, ਵਿੱਚ ਹਉਮੈ ਦੁਸ਼ਟ ਨੂੰ ਪਾ ਦਿੱਤਾ ਹੈ, ਕਹਿੰਦਾ ਮੈਂ ਬੁੱਢੇ ਨਹੀਂ ਹੋਣਾ। ਬਾਬਾ ਫਰੀਦ ਕਹਿੰਦਾ ਮੈਨੂੰ ਜੋਬਨ ਜਾਣ ਦਾ ਜਵਾਨੀ ਜਾਣ ਦਾ ਕੋਈ ਡਰ ਨਹੀਂ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ ਉਹਦੇ ਨਾਲੋਂ ਪਿਆਰ ਨਾ ਟੁੱਟ ਜਾਏ। ਭਾਵੇਂ ਬੁੱਢਾ ਹੋਵਾਂ, ਭਾਵੇਂ ਜਵਾਨ ਹੋਵਾਂ, ਭਾਵੇਂ ਬਚਪਨ ਹੋਵਾਂ, ਮਗਰ ਮੈਨੂੰ ਚੇਤੇ ਰਵੇ ਸਤਨਾਮ ਸ੍ਰੀ ਵਾਹਿਗੁਰੂ। ਜੋਬਨ ਜਾਣ ਦਾ ਮੈਨੂੰ ਕੋਈ ਡਰ ਨਹੀਂ, ਜੋ ਉਪਜਿਓ ਸੋ ਬਿਨਸ ਹੈ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਪੜਨਾ ਹੀ ਮਰਨਾ ਹੈ ਇਸ ਕਰਕੇ ਮੇਰੇ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੀ
1: ਪਰੀਤਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ
0: ਇਹ ਹੁਣ ਬੜਾ ਪਿਆਰਾ ਬਚਨ ਆਖਿਆ ਜੇ ਇਕਾਗਰਤਾ ਬਖਸ਼ਿਓ ਕਹਿੰਦੇ ਮੈਨੂੰ ਜਵਾਨੀ ਜਾਣ ਦਾ ਡਰ ਨਹੀਂ ਜੇ ਪ੍ਰੀਤ ਨਾ ਜਾਵੇ ਮਗਰ ਕਹਿੰਦੇ ਮੈਂ ਇਸ ਤਰ੍ਹਾਂ ਵੇਖਿਆ ਕਈ ਜਵਾਨੀਆਂ ਕੁਮਲਾ ਗਈਆਂ ਕਈ ਜਵਾਨੀਆਂ ਕੁਮਲਾ ਗਈਆਂ ਮਨਮੁਖ ਬਾਲਕ ਬਿਰਧ ਸਮਾਨ ਹੈ ਬੋਲੋ ਮਨਮੁਖ ਬਾਲਕ ਮਨਮੁਖ ਬਾਲਕ ਫੇਰ ਇੱਕ ਵਾਰ ਸਾਰੇ ਆਖੋ ਬੱਚੇ ਬੱਚੀਆਂ ਮਨਮੁਖ ਬਾਲਕ ਜਿਹੜਾ ਮਨਮੁਖ ਆ ਉਹ ਬੱਚਾ ਹੀ ਕਾਹਦੇ ਵਰਗਾ ਹੈ ਬੁੱਢਿਆਂ ਵਰਗਾ ਹੈ ਜਦੋਂ ਉਹਦੇ ਅੰਦਰ ਕੋਈ ਖੇੜਾ ਹੀ ਨਹੀਂ ਆਇਆ ਕੋਈ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ ਤੇ ਜਿੱਥੇ ਗੁਰਮੁਖ ਦੀ ਗੱਲ ਆਈ ਆਖਿਆ ਮਨਮੁਖ ਤੇ ਜਿਹੜਾ ਬੱਚਾ ਹੀ ਉਹ ਬੁੱਢਿਆਂ ਵਰਗਾ ਵਾ ਤੇ ਜਦੋਂ ਗੁਰਮੁਖ ਦੀ ਗੱਲ ਆਈ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ ਬੋਲੋ ਗੁਰਮੁਖ ਬੁੱਢੇ ਕਦੀ ਵੇਖਿਓ ਬਜੁਰਗਾਂ ਦੇ ਵਿੱਚ ਚਿਹਰੇ ਦਗ ਦਗ ਕਰਦੇ ਮਗਰ ਉਹ ਉਹਨਾਂ ਦੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਜਿਹਨਾਂ ਅੰਦਰ ਸੁਰਤ ਗਿਆਨ ਜਿਹਨਾਂ ਦੇ ਅੰਦਰ ਸੁਰਤ ਗਿਆਨ ਆ ਜਿਹੜੇ ਪਰਮੇਸ਼ਵਰ ਦੀ ਬੰਦਗੀ ਕਰਦੇ ਬਾਬਾ ਫਰੀਦ ਕਹਿੰਦਾ ਮੈਨੂੰ ਕੋਈ ਡਰ ਨਹੀਂ ਜਵਾਨੀ ਚੱਲ ਜੇ ਮਗਰ ਮੈਂ ਤੇ ਵੇਖਿਆ ਕਈ ਜਵਾਨੀਆਂ ਕਮਲਾ ਗਈਆਂ ਕਈ ਜਵਾਨੀਆਂ ਹੀ ਬੁੱਢੀਆਂ ਹੋ ਗਈਆਂ ਜਿਨ੍ਹਾਂ ਦੀ ਸੋਚ ਬੁੱਢੀ ਹੋ ਗਈ ਜਿਨ੍ਹਾਂ ਦੇ ਅੰਦਰੋਂ ਗੁਰਮੁਖ ਪਿਆਰੇ ਉਹ ਭਾਵਨਾ ਹੀ ਮਰ ਗਈ ਅੱਜ ਸਾਡੇ ਲੀਡਰਾਂ ਦੇ ਅੰਦਰੋਂ ਵੀ ਭਾਵਨਾ ਮਰ ਗਈ ਆ ਰਾਜ ਕਰੇਗਾ ਇਹਨਾਂ ਦੇ ਅੰਦਰੋਂ ਮਰ ਚੁੱਕੀ ਆ ਉਹ ਗੱਲ ਇਹਨਾਂ ਨੂੰ ਕੇਵਲ ਤੇ ਕੇਵਲ ਕੁਰਸੀ ਦੀਦੀ ਇਹ ਗੁਰ ਅੱਜ ਤੋਂ 14-15 ਸਾਲ ਨਹੀਂ ਜ਼ਿਆਦਾ ਹੀ 87-88 ਦੀ 83 ਦੀ ਗੱਲ ਹੋਊਗੀ ਆਖੋ ਸਤਨਾਮ ਸ੍ਰੀ ਇਸ ਗੁਰੂ ਪੰਥ ਦੀ ਸਟੇਜ ਦੇ ਉੱਤੋਂ ਅਕਾਲ ਤਖ਼ਤ ਸਾਹਿਬ ਤੋਂ ਮੰਜੀ ਸਾਹਿਬ ਜਿੱਥੇ ਦੀਵਾਨ ਲੱਗਦਾ ਹੈ ਉੱਥੇ ਇੱਕ ਦੀਵਾਨ ਲੱਗਿਆ ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਧਿਆਨ ਦਿਓ ਇਕਾਗਰਤਾ ਬਖਸ਼ ਇੱਕ ਮਿੰਟ ਲਈ ਉੱਥੇ ਇੱਕ ਗੁਰੂ ਦੇ ਪਿਆਰੇ ਨੇ ਸਪੀਚ ਕੀਤੀ ਅੱਜ ਤੱਕ ਕੰਨਾਂ ਵਿੱਚ ਵੱਜਦੀ ਉਹ ਕਹਿੰਦੇ ਸੀ ਗੁਰੂ ਦਿਓ ਸਿੱਖੋ ਉਸ ਬੰਦੇ ਦੀ ਬੀਬੀ ਰਜਿੰਦਰ ਕੌਰ ਬੋਲ ਕੇ ਗਈ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ ਧਿਆਨ ਦਿਓ ਉਹ ਬੋਲ ਕੇ ਗਈ ਕਿ ਸਿੱਖ ਰਾਜ ਵੀ ਨਹੀਂ ਚਾਹੁੰਦਾ ਸਿੱਖ ਮੁਕਤੀ ਵੀ ਨਹੀਂ ਚਾਹੁੰਦਾ ਸਿੱਖ ਕੇਵਲ ਗੁਰੂ ਦੇ ਚਰਨਾਂ ਦੀ ਪ੍ਰੀਤੀ ਚਾਹੁੰਦਾ ਉਹ ਤੋਂ ਬਾਅਦ ਇੱਕ ਗੁਰੂ ਦਾ ਪਿਆਰਾ ਉੱਠਿਆ ਉਹ ਕਹਿਣ ਲੱਗਾ ਨਹੀਂ ਸਿੱਖ ਰਾਜ ਵੀ ਚਾਹੁੰਦਾ ਹੈ ਸਿੱਖ ਮੁਕਤੀ ਵੀ ਚਾਹੁੰਦਾ ਹੈ ਮਗਰ

0: ਨਹੀਂ ਦਾ ਨਹੀਂ ਡਰ, ਮੈਨੂੰ ਡਰ ਆ ਤੇ ਇਸ ਗੱਲ ਦਾ ਕਿਤੇ ਮੇਰੀ ਰੱਬ ਨਾਲੋਂ ਪ੍ਰੀਤੀ ਨਾ ਟੁੱਟ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਕਿੰਨੀਆਂ ਜਵਾਨੀਆਂ ਉਸ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕੀ ਹੋ ਗਈਆਂ, ਸੁੱਕ ਗਏ ਕਮਲਾਏ। ਬੋਲੋ ਸੁੱਕ ਗਏ, ਸੁੱਕ ਗਏ ਕਮਲਾ ਗਏ। ਕਿੰਨੇ ਜੋਬਨ, ਕਿੰਨੀਆਂ ਜਵਾਨੀਆਂ ਉਸ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਕਮਲਾ ਗਈਆਂ। ਹਾਂਜੀ,
1: ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ।
0: ਇਹ ਵੀ ਬੜਾ ਪਿਆਰਾ ਧਿਆਨ ਦੇਣ ਵਾਲਾ ਹੈ, ਇੱਕ ਇੱਕ ਵਚਨ ਕਰਕੇ। ਚਿੰਤ ਖਟੋਲਾ, ਚਿੰਤ ਖਟੋਲਾ, ਖਟੋਲਾ ਖਾਟ, ਖਾਟ ਮਣੇ ਮੰਜੀ, ਪਿੰਡਾਂ ਚ ਆਪਾਂ ਕਹਿੰਦੇ ਨਾ ਖਾਟ। ਕਹਿੰਦੇ ਵੇਖ ਮੇਰੇ ਵਾਹਿਗੁਰੂ, ਚਿੰਤਾ ਦੀ ਮੰਜੀ ਦੇ ਉੱਤੇ ਸੁੱਤੇ ਆ, ਦੁੱਖਾਂ ਦਾ ਉਹਨੂੰ ਵਾਣ ਲੱਗਿਆ ਹੈ। ਚਿੰਤ ਖਟੋਲਾ ਵਾਣ ਦੁੱਖ ਤੇ ਬਿਰਹੇ ਵਿਛਾਵਣ ਲੇਪ, ਜਿਹੜੀ ਉੱਤੇ ਤਲਾਈ ਵਿਛੀ ਆ ਉਹ ਵਿਛੋੜੇ ਦੀ ਆ, ਧਿਆਨ ਦਿਓ। ਵਿਛੋੜੇ ਦੀ ਤਲਾਈ, ਦੁੱਖਾਂ ਦਾ ਵਾਣ ਤੇ ਚਿੰਤਾ ਦੀ ਮੰਜੀ ਜਿਹਦੇ ਉੱਤੇ ਆਪਾਂ ਘਰਾੜੇ ਮਾਰ ਰਹੇ। ਆਖੋ ਸਤਨਾਮ ਸ੍ਰੀ, ਮਾਰਦੇ ਆ ਨਾ ਰਾਤ ਰਾਤ ਭਰ ਸਾਰੇ ਘਰਾੜੇ ਮਾਰਦੇ। ਚਿੰਤਾ ਵੀ ਹੈ, ਇਹ ਗੱਲ ਤੇ ਹੁਣ ਸੁੱਧ ਹੋ ਗਈ ਆ ਕਿ ਘਰਾੜੇ ਉਹਨੂੰ ਬਹੁਤੇ ਆਉਂਦੇ ਨੇ ਜਿਹਨੂੰ ਬੜੀ ਚਿੰਤਾ ਹੈ। ਚਿੰਤਾ ਵਾਲੇ ਬੰਦੇ ਨੂੰ ਘਰਾੜੇ ਬਹੁਤੇ ਆਉਂਦੇ, ਸਾਰਾ ਦਿਨ ਫਿਕਰ ਦੇ ਵਿੱਚ ਡਿੱਗਾ ਰਹਿੰਦਾ ਹੈ। ਜਦੋਂ ਮੰਜੀ ਦੇ ਉੱਤੇ ਡਿੱਗਦਾ, ਇਹਨੂੰ ਪਤਾ ਹੀ ਨਹੀਂ ਰਹਿੰਦਾ ਕਦੋਂ ਸਾਰੇ ਟੱਬਰ ਦੇ ਭਾਅ ਦੀ ਵਿਵਤਾ ਪਾਈ ਹੁੰਦੀ, ਖਾ ਖਾ ਖਾ ਖਾ ਖਾ। ਸਾਰੇ ਟੱਬਰ ਨੂੰ ਕਿਸੇ ਨੂੰ ਨਾਲ ਦੇ ਕਮਰੇ ਚ ਵੀ ਨਹੀਂ ਸੌਣ ਦਿੰਦਾ। ਮੇਰੇ ਸਾਹਿਬ ਜੀ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ ਵੇਖੋ ਅਸੀਂ ਚਿੰਤਾ ਦੇ ਮੰਜੇ ਉੱਤੇ ਸੁੱਤੇ ਹਾਂ, ਜਿਹੜੇ ਮੰਜੇ ਨੂੰ ਦੁੱਖਾਂ ਦਾ ਵਾਣ ਲੱਗਾ ਏ। ਇੱਕ ਥਾਂ ਤੇ ਮੇਰੇ ਸਾਹਿਬ ਨੇ ਹੋਰ ਬਚਨ ਕੀਤੇ, ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਕਹਿੰਦੇ ਦੁੱਖਾਂ ਸੇਤੀ ਦੇ ਗਿਆ, ਦੇ ਮੈਨੇ ਦੇਣ। ਆਂਦੇ ਨੇ ਸਾਰਾ ਦਿਨ ਬੰਦਾ ਕਦੀ ਕਿਸੇ ਨਾਲ ਉਲਝਦਾ, ਕਦੀ ਕਿਸੇ ਨਾਲ ਉਲਝਦਾ, ਕਦੀ ਕਿਸੇ ਗੱਲ ਤੋਂ ਉਲਝਦਾ, ਦੁੱਖਾਂ ਵਿੱਚ ਇਹਦਾ ਦਿਨ ਲੰਘ ਗਿਆ। ਤੇ ਮੈਂ ਕਿਹਾ ਜੀ, ਜੇ ਦੁੱਖਾਂ ਵਿੱਚ ਵਿਚਾਰਾ ਘੁਲਦਾ ਘਲਦਾ ਸਾਰਾ ਦਿਨ ਨਭਾ ਬਿਠਾ, ਇਹਦੀ ਰਾਤ ਹੀ ਸੁਖੀ ਲੰਘਦੀ ਹੋਊ? ਕਹਿੰਦੇ ਨਹੀਂ, ਰਾਤ ਤੇ ਪਿਆਰਿਆ ਸੂਲਾਂ ਤੇ ਲੰਘਦੀ ਇਹਦੀ। ਦੁੱਖਾਂ ਸੇਤੀ ਦੇਹ ਗਿਆ ਤੇ ਸੂਲਾਂ ਸੇਤੀ ਰਾਤ, ਰਾਤ ਸੂਲਾਂ ਤੇ ਲੰਘੀ। ਆਖਿਆ ਮਹਾਰਾਜ ਸੂਲਾਂ ਕਾਹਦੀਆਂ? ਮੈਂ ਤੇ ਵੇਖਿਆ ਅਮੈਰੀਕਾ ਸੀ, ਬੜੀ ਸੁੰਦਰ ਸਟੋਰ ਦੇ ਵਿੱਚੋਂ ਤਲਾਈ, ਬੜੇ ਗੱਦੇ ਪੁੱਲੇ ਨਾ ਇੱਥੇ, ਪਤਾ ਨਾ ਆਪ ਜੀ ਨੂੰ, ਬੜੇ ਗੱਦੇ ਪੁੱਲੇ। ਜੇ ਕੋਈ ਸੌਂਜਵੇ ਹੋ ਸਕਦਾ ਚਾਰ ਚਾਰ ਦਿਨ ਜਾਗ ਹੀ ਨਾ ਆਵੇ, ਐਡੇ ਪੁੱਲੇ ਵਿੱਚੇ ਖੁਬਜੀਦਾ। ਮਗਰ ਸਾਧੂ ਤਾਂ ਥੱਲੇ ਸੌਂਦੇ ਸੀ, ਸਾਧੂ ਤਾਂ ਆਉਂਦੇ ਸੀ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਤੇਰੀ ਯਾਦ ਨਾ ਟੁੱਟੇ ਸੁੱਤੇ ਧਰਤੀ ਦੇ ਉੱਤੇ ਹੋਈਏ, ਭਾਵੇਂ ਕੱਖਾਂ ਦੀ ਝੁੱਗੀ ਹੋਵੇ, ਮਗਰ ਜਦੋਂ ਰਾਤ ਪੁੰਜੇ ਸੁੱਤੇ ਹੋਈਏ ਨਾ, ਤੇ ਦੋ ਤਿੰਨ ਘੰਟੇ ਨੀਂਦ ਆਉਣ ਤੋਂ ਬਾਅਦ ਆ ਪਾਸੇ ਥੱਕ ਜਾਂਦੇ ਨੇ, ਫਿਰ ਬੰਦਾ ਆਉਂਦਾ ਉੱਠ ਖਲੋ ਬੰਦਿਆ ਨਾਮ ਜਪਲਾ, ਹੁਣ ਤੇ ਬੜਾ ਚਿਰ ਹੋ ਗਿਆ ਸੁੱਤਿਆਂ ਨੂੰ, ਆਉਂਦਾ ਨਾ ਇਸ ਤਰ੍ਹਾਂ ਮਨ ਦੇ ਵਿੱਚ, ਜੇ ਤੱਲੇ ਸੁੱਤੇ ਹੋਈਏ ਤੇ ਜੇ ਪੋਲਿਆ ਗੱਦਿਆਂ ਦੇ ਉੱਤੇ ਸਰਾਣਾ ਮਰੋੜ ਮਰੋੜ ਕੇ ਕਦੀ ਐ ਨੂੰ ਕਦੀ ਐ ਨੂੰ ਕਦੀ ਐ ਨੂੰ, ਸਾਰੀ ਸਾਰੀ ਰਾਤ ਜਾਗਣ ਨੂੰ ਦਿਲ ਕਿੱਥੇ ਕਰਦਾ? ਉਧਰੋਂ ਏਸੀ ਲੱਗੇ ਨੇ, ਉਧਰੋਂ ਪਰਦੇ ਲੱਗੇ ਨੇ। ਇੱਥੇ ਕਹਿੰਦੇ ਨੇ ਇਹ ਭਾਵੇਂ ਸੁੱਤਾ ਗੱਦਿਆਂ ਉੱਤੇ ਆ, ਭਾਵੇਂ ਏਸੀ ਕਮਰੇ ਵਿੱਚ ਸੁੱਤਾ ਏ, ਮਗਰ ਮੇਰੇ ਸਾਹਿਬ ਦੀ ਬਾਣੀ ਕਹਿੰਦੀ ਹੈ ਇਹ ਸੂਲਾਂ ਤੇ ਸੁੱਤਾ, ਸੂਲਾਂ ਤੇ। ਆਖੋ ਸਤਨਾਮ ਸ੍ਰੀ, ਕਾਤੇ ਸੁੱਤਾ ਜੀ? ਮਗਰ ਸਾਹਿਬ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਸੂਲਾਂ ਕਾਹਦੀਆਂ? ਇਹ ਤੇ ਗੱਦੇ ਤੇ ਸੁੱਤਾ ਹੈ। ਕਹਿੰਦੇ ਗੱਦੇ ਤੇ ਸੌਣ ਵਾਲੇ ਨੂੰ ਪੁੱਛੋ ਤੇ ਸਹੀ, ਇਹ ਚਿੰਤਾ ਦੀਆਂ ਸੂਲਾਂ ਤੇ ਸੁੱਤਾ, ਚਿੰਤਾ ਦੀਆਂ। ਸਾਰਾ ਦਿਨ ਦੇਣਾ ਲੈਣਾ ਐ ਕਰਨਾ, ਧੀਆਂ ਦੀ ਚਿੰਤਾ, ਪੁੱਤਾਂ ਦੀ ਚਿੰਤਾ। ਗੁਰਮੁਖੋ ਸੱਜਣੋ, ਇੱਥੇ ਤੇ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਚਿੰਤਾ ਉਹ ਔਲਾਦ ਦੀ ਆ, ਮੰਨਦੇ ਹੋ ਕਿ ਨਹੀਂ? ਇੱਕ ਮਹਾਂਪੁਰਸ਼ ਗੁਰੂ ਕੇ ਪਿਆਰੇ ਕਹਿੰਦੇ, ਜਿੰਨੇ ਅਮਰੀਕਾ ਆਪਾਂ ਆਏ ਆ ਨਾ, ਅਸੀਂ ਔਲਾਦ ਹੀ ਵੇਚਣ ਆਏ ਇੱਥੇ। ਕਿਤੇ ਗੁਰੂ ਨਾਨਕ ਕਿਰਪਾ ਕਰੇ, ਸਾਰੀ ਸ਼ਕਤੀ ਦਾ ਧਿਆਨ ਇਸ ਗੱਲ ਉੱਤੇ ਲੱਗੇ ਕਿ ਮੈਂ ਜਿੰਨੇ ਪੈਸੇ ਕਮਾਉਣੇ ਨੇ ਉਹ ਤੋਂ ਜ਼ਿਆਦਾ ਚਿੱਤ ਆਪਣੇ ਬੱਚਿਆਂ ਵਿੱਚ ਜੋੜ ਕੇ ਬੱਚਿਆਂ ਨੂੰ ਬਚਾਉਣਾ ਹੈ ਕਿ ਸਿੱਖ ਰਹਿ ਜਾਣ। ਸਮਝੋ, ਜੇ ਸਿੱਖੀ ਤੋਂ ਬੱਚੇ ਪਤਿਤ ਹੋ ਗਏ, ਬੱਚਿਆਂ ਨੇ ਸਿਰ ਮਨਾ ਦਿੱਤਾ, ਜੇ ਤੁਹਾਡੇ ਘਰੋਂ ਸਿੱਖੀ ਗੁਆਚ ਗਈ ਨਾ ਪਿਆਰਿਓ, ਤੇ ਅਰਬਾਂ ਖਰਬਾਂ ਨੀਲਾਂ ਡਾਲਰ ਕਮਾਏ ਵੀ ਤੁਸੀਂ ਕੰਗਲੇ ਹੋ ਕੇ ਧਾਵਾਂ ਮਾਰ ਕੇ ਸਾਰੇ ਪਾਤਣੀ ਆ ਗੁਰੂ ਵਾਜਾ ਮਾਰਿਆ ਏ, ਕਹਿ ਰਿਹਾ ਬੇੜਾ ਕਪਰਵਾਤ, ਬੇੜਾ ਕਪਰਵਾਤ, ਬੇੜਾ ਗੱਜ ਕੇ ਕਪਰਵਾਤ ਦਾ ਮਤਲਬ ਹੁੰਦਾ ਕਿ ਬੰਦਿਆ ਤੂੰ ਤੇ ਚਿੰਤਾ ਦੀਆਂ ਸੂਲਾਂ ਉੱਤੇ ਸੁੱਤਾ, ਸਾਰਾ ਦਿਨ ਦੁੱਖਾਂ ਨਾਲ ਘੁਲਦਾ ਵਾ, ਤੇਰਾ ਬੇੜਾ ਜਿਹੜਾ ਹੈ ਨਾ ਤੂਫਾਨਾਂ ਵਿੱਚ, ਕਪਰਵਾਦ ਦਾ ਮਤਲਬ ਤੂਫਾਨ ਚ ਘਿਰ ਗਿਆ ਈ। ਗੁਰੂ ਮਲਾ ਆਵਾਜ਼ਾਂ ਮਾਰਿਆ ਬੰਨੇ ਉੱਤੇ ਖਲੋਤਾ ਕਿ ਬੇੜਾ ਕਪਰਵਾਤ, ਬੇੜਾ

0: ਬੰਦਿਆ ਜਾਗ, ਪਰਮੇਸ਼ਵਰ ਦੀ ਬੰਦਗੀ ਕਰ। ਤੇਰਾ ਬੇੜਾ ਦੁੱਖਾਂ ਨੇ ਘੇਰ ਲਿਆ ਹੈ, ਤੇਰਾ ਬੇੜਾ ਚਿੰਤਾਵਾਂ ਨੇ, ਦੁੱਖਾਂ ਨੇ, ਕਲੇਸ਼ਾਂ ਨੇ ਘੇਰ ਲਿਆ ਹੈ। ਇਨ੍ਹਾਂ ਵਿਚੋਂ ਨਿਕਲਣ ਦਾ ਇਕੋ ਹੀ ਤਰੀਕਾ ਹੀ, ਜਪਲਾ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਵਰ ਦਾ ਨਾਮ ਤੈਨੂੰ ਬਚਾ ਸਕਦਾ ਈ। ਜੈ ਮਾਤ ਪਿਤਾ ਸਹੀ ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਜੈ ਮਾਂ ਭੈਣ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ। ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈਂ ਉਧਾਰੀ, ਇਕ ਪਰਮੇਸ਼ਵਰ ਦਾ ਨਾਮ ਤੇਰਾ ਉਧਾਰ ਕਰ ਸਕਦਾ ਹੈ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਤੇ ਇਸ ਗੱਲ ਦੀ ਚਿੰਤਾ ਵਾ। ਇਕ ਵਾਰ ਫੇਰ ਦੱਸ ਦਿਓ, ਚਿੰਤ ਖਟੋਲਾ
1: ਵਾਣ ਦੁੱਖ
0: ਬਿਰਹਿ ਵਛਾਵਣ ਲੇਪ, ਇਸ ਤਰ੍ਹਾਂ ਦੇ ਮੰਜੇ ਤੇ ਅਸੀਂ ਸੁੱਤੇ ਹਾਂ। ਹਾਂਜੀ,
1: ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ।
0: ਇੱਕ ਵਾਰ ਤੁਸੀਂ ਵੀ ਆਖੋ, ਹਾਂ ਸੁੱਤੇ ਤੇ ਆਪਾਂ ਸਾਰੇ ਹੀ ਆ ਚਿੰਤਾ ਦੀ ਮੰਜੀ ਤੇ। ਜੇ ਕੋਈ ਮੁੱਕਰਦਾ ਤੇ ਉਹ ਭਾਵੇਂ ਨਾ ਬੋਲੇ, ਜੇ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਹੈ ਸਾਨੂੰ, ਕਿਤੇ ਸੂਲਾਂ ਸਾਨੂੰ ਦੁੱਖਾਂ ਦੀਆਂ ਲੱਗ ਰਹੀਆਂ ਨੇ, ਤੇ ਆਪਾਂ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਨੂੰ ਜਾਣ ਕੇ, ਕਲਗੀਆਂ ਵਾਲੀ ਸਰਕਾਰ ਨੂੰ ਸਾਹਮਣੇ ਵਾ ਕੇ ਇੱਕ ਵਾਰ ਆਖੋ, ਹਾਂ ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚੇ।

0: ਇੱਕ ਛੋਟਾ ਜਿਹਾ ਜਾਨਵਰ ਆ, ਉਹਨੂੰ ਆਪਾਂ ਜਦੋਂ ਅੰਬ ਲੱਗਦੇ ਆ ਨਾ, ਇੱਥੇ ਤੇ ਵੈਸੇ ਗੁਰੂ ਕੇ ਪਿਆਰ ਵਾਲੇ, ਇੱਥੇ ਵੈਸੇ ਬੋਲਦੀ ਬੜੀ ਉਹ, ਇੱਥੇ ਵੀ ਜਾਨਵਰ ਉਹ ਹੈਗਾ। ਪੰਜਾਬ ਦੇ ਵਿੱਚ ਉਹਨੂੰ ਕਹਿੰਦੇ ਨੇ ਕਾਲੀ ਕੋਇਲ, ਬਾਣੀ ਤੇ ਨਾਂ ਆਇਆ। ਤੇ ਕਾਲੀ ਕੋਇਲ ਨੂੰ ਇੱਕ ਦਿਨ ਬਾਬੇ ਫਰੀਦ ਨੇ ਪੁੱਛ ਰਿਹਾ, ਹੋਰ ਵੀ ਤੇ ਜਾਨਵਰ ਕਾਲੇ ਨੇ, ਉਹਨਾਂ ਨੂੰ ਲੋਕੀ ਕਾਲਾ ਕਹਿ ਕੇ ਨੀ ਮੁਖਾਤਬ ਕਰਦੇ, ਤੂੰ ਮੈਨੂੰ ਦੱਸੇਂਗੀ ਭਲੀਏ ਤੇਰਾ ਨਾਮ ਕਾਲੀ ਕੋਇਲ ਕਿਉਂ ਪਿਆ? ਕਾਲੀ ਕੋਇਲ ਬੋਲੋ, ਤੂੰ ਕਿਹੜੇ ਕਰਕੇ ਕਾਲੀ ਏ? ਤੂੰ ਤੈਨੂੰ ਕਿਉਂ ਲੋਕੀ ਕਾਲਾ ਕਹਿੰਦੇ ਨੇ? ਤੇਰਾ ਨਾਮ ਕਾਲਾ ਕਿਉਂ ਪੈ ਗਿਆ? ਇੱਥੇ ਤੇ ਬਹੁਤ ਸਾਰੇ ਮੈਂ ਲੋਕ ਵੇਖੇ ਨੇ, ਬਾਬੇ ਫਰੀਦ ਨੇ ਆਖਿਆ ਲੋਕੀ ਕਾਲੇ ਤਾਂ ਰੰਗ ਹੋ ਜਾਂਦੇ ਨੇ, ਕੋਈ ਪੁੱਤ ਤੋਂ ਵਿਛੜ ਕੇ ਕਾਲਾ ਹੋ ਜਾਂਦਾ ਹੈ, ਕਿਸੇ ਦੇ ਕੋਲ ਵੱਡਾ ਘਰ ਨਹੀਂ ਤਾਂ ਕਾਲਾ ਹੋ ਗਿਆ, ਕਿਸੇ ਦੇ ਕੋਲ ਵੱਡੀ ਗੱਡੀ ਨਹੀਂ, ਉਹ ਸੋਚ ਸੋਚ ਕੇ। ਕਦੀ ਵੇਖਿਓ ਦੋ ਗੱਲਾਂ ਹੁੰਦੀਆਂ, ਇੱਕ ਨਸ਼ਾ ਕਰਨ ਵਾਲਾ, ਇੱਕ ਚਿੰਤਾ ਕਰਨ ਵਾਲੇ ਦੀਆਂ। ਇੱਥੋਂ ਅੱਖਾਂ ਥੱਲਿਓ ਵੇਖੀਆਂ ਬਹੁਤ, ਵੇਖਿਓ ਦੋ ਕਾਰਨ ਨੇ, ਇੱਕ ਤੇ ਜਾਂ ਬਹੁਤ ਨਸ਼ਾ ਕਰਦਾ ਹੋਊਗਾ ਤੇ ਜਾਂ ਬਹੁਤ ਚਿੰਤਾ ਕਰਦਾ ਹੋਊਗਾ, ਉਹਦੀਆਂ ਅੱਖਾਂ ਇੱਥੋਂ ਕਾਲੀਆਂ ਹੋ ਜਾਂਦੀਆਂ। ਤੇ ਬਾਬੇ ਫਰੀਦ ਨੇ ਆਖਿਆ ਨੀ ਨਾ ਤੈਨੂੰ ਘਰ ਦਾ ਦੁੱਖ ਆ, ਤੇ ਕੋਇਲ ਨੇ ਆਖਿਆ ਨਾ ਮੈਨੂੰ ਤੇ ਘਰ ਦਾ ਦੁੱਖ ਕੋਈ ਨੀ, ਆਲਣਾ ਪਾਇਆ ਬੜੀ ਮੌਜ ਦੇ ਨਾਲ ਰਹਿੰਦੇ। ਉਹਨੇ ਆਖਿਆ ਫਿਰ ਤੇਰੇ ਕੋਲ ਪੈਸੇ ਥੋੜੇ ਨੇ? ਉਹਨੇ ਕਿਹਾ ਪੈਸੇ ਦੀ ਵੀ ਕੋਈ ਚਿੰਤਾ ਨਹੀਂ। ਉਹਨੇ ਕਿਹਾ ਵੱਡੀ ਗੱਡੀ ਦੀ ਗੱਲ ਹੈ? ਉਹਨੇ ਕਿਹਾ ਗੱਡੀ ਵੱਡੀ ਵੀ ਕੋਈ ਗੱਲ ਨਹੀਂ, ਸਾਰੇ ਪਦਾਰਥ ਜਿਨ੍ਹਾਂ ਤੋਂ ਆਪਾਂ ਸੜ ਕੇ ਕਾਲੇ ਹੋਏ ਆ। ਬਾਬੇ ਫਰੀਦ ਨੇ ਪੁੱਛਿਆ ਤੇ ਆਖਿਆ ਨੀ ਭੋਲੀਏ, ਜੇ ਤੇਰੇ ਨੂੰ ਕੋਈ ਦੁੱਖ ਇਹਨਾਂ ਦੁੱਖਾਂ ਵਿੱਚੋਂ ਨਹੀਂ, ਤੇ ਮੈਨੂੰ ਦੱਸ ਫਿਰ ਤੂੰ ਕਾਲੀ ਕਿਵੇਂ? ਕਾਲੀ ਕੋਇਲ ਤੂੰ ਕਿਤ ਗੁਣ ਕਾਲੀ? ਤੇ ਕਰਮਾਂ ਵਾਲੀ ਸੀ, ਜਿਹਨੇ ਆਖਿਆ ਬਾਬਾ ਕੋਈ ਘਰ ਦਾ ਦੁੱਖ ਨਹੀਂ, ਕੋਈ ਬਹੁਤੀ ਵੱਡੇ ਬਣਨ ਦਾ ਦੁੱਖ ਨਹੀਂ, ਮੈਨੂੰ ਦੁੱਖ ਆ ਤੇ ਇਸ ਗੱਲ ਦਾ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ? ਉਹਨੇ ਆਖਿਆ ਆਪਣੇ ਪ੍ਰੀਤਮ ਕੇ, ਮੈਂ ਉਹਦੇ ਵਿਛੋੜੇ ਚ ਸੜ ਕੇ ਕਾਲੀ ਹੋਈ। ਕੋਈ ਇਹ ਗੱਲ ਆਖੇ, ਅੱਜ ਠੰਡੇ ਹੋ ਕੇ ਆਪਾਂ ਨੂੰ ਕਈ ਵਾਰ ਆਉਂਦੇ ਨੇ ਨਾ, ਕਈ ਵਾਰ ਵੇਖੋ ਬੜੇ ਠੰਡੇ ਹੋ ਕੇ ਆਉਂਦੇ ਆ, ਤੇ ਜਿਹਨੂੰ ਪੁੱਛ ਕੇ ਵੇਖ ਲੋ ਅੱਜ ਬੜੇ ਹੋ ਕੇ ਲੈਣਾ ਹੈ, ਕਹਿੰਦਾ 10 ਸਾਲ ਹੋ ਗਏ ਨੇ ਗ੍ਰੀਨ ਕਾਰਡ ਨਹੀਂ ਬਣਿਆ, ਮਾਂ ਪਿਓ ਤੋਂ ਵਿਛੜਿਆ ਤਾਂ ਹੋ ਕੇ ਆਉਂਦੇ। ਉਹ ਪਿਆਰਿਓ 10 ਸਾਲ ਲਈ ਮਾਂ ਪਿਓ ਤੋਂ ਵਿਛੜਿਆ ਤੇ ਹੋ ਕੇ ਆਉਂਦੇ ਆ, ਮਗਰ ਅਨੰਤ ਜਨਮ ਤੋਂ ਵਿਛੜੇ ਪਰਮੇਸ਼ਵਰ ਤੋਂ। ਜਿਹੜਾ ਐਸਾ ਪਿਆਰਾ ਪਿਓ ਆ ਜਿਹਨੇ ਘਰ ਦਿੱਤਾ, ਮਾਂ ਦਿੱਤੀ, ਪੁੱਤ ਦਿੱਤੇ, ਪਰਮੇਸ਼ਵਰ ਨੇ ਹਰ ਦੌਲਤ ਦਿੱਤੀ, ਉਸ ਪਰਮੇਸ਼ਵਰ ਤੋਂ ਵਿਛੜਿਆ ਸਾਨੂੰ ਹੋ ਕੇ ਕਿਉਂ ਨਹੀਂ ਆਉਂਦੇ? ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਬਿਰਹਾ ਬਿਰਹਾ ਆਖੀਏ ਬਿਰਹਾ, ਤੂੰ ਸੁਲਤਾਨ, ਤੂੰ ਤੇ ਵਿਛੋੜਿਆ ਪਾਤਸ਼ਾਹ ਏ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਛੋੜੇ ਰੂਪੀ ਸਲ ਨਹੀਂ ਲੱਗਦਾ, ਜਿਨ੍ਹਾਂ ਦੇ ਹਿਰਦੇ ਵਿੱਚੋਂ ਇਹ ਆਵਾਜ਼ਾਂ ਨਹੀਂ ਆਉਂਦੀਆਂ ਬਹੁਤ ਜਨਮ ਵਿਛੜੇ ਥੇ ਮਾਧੋ, ਜਿਹਨੇ ਇਹ ਨਹੀਂ ਕਹਿੰਦੇ ਕਰ ਕਿਰਪਾ ਮਿਲੋ ਰਾਮ, ਉਹ ਕੋਈ ਬੰਦੇ ਨਹੀਂ, ਉਹ ਤੇ ਮਰੇ ਹੋਏ ਮੁਰਦੇ ਤੁਰੇ ਫਿਰਦੇ ਨੇ, ਉਹਨਾਂ ਨੂੰ ਮਸਾਣ ਸਮਝੋ। ਮੇਰੇ ਸਾਹਿਬ ਜੀ ਕਹਿੰਦੇ ਨੇ ਜਿੱਤ ਤਨ ਬਿਰਹੋ ਨਾ ਉਪਜੇ, ਸੋ ਤਨ ਜਾਣ ਮਸਾਣ, ਉਹਨਾਂ ਨੂੰ ਮੜੀਆਂ ਜਾਣੋ, ਵਸਦਾ ਘਰ ਨਾ ਸਮਝੋ। ਵਸਦੇ ਘਰ ਵਿੱਚ ਤੇ ਗੁਰਮੁਖ ਪਿਆਰਿਓ ਜਿਨ੍ਹਾਂ ਮੜੀਆਂ ਦੇ ਵਿੱਚ ਫਰਕ ਆ, ਇੰਨਾ ਫਰਕ ਉਹਨਾਂ ਦੇ ਜੀਵਨ ਵਿੱਚ ਵੇਖੋ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਅਸੀਂ ਰੱਬ ਤੋਂ ਵਿਛੜੇ ਆ। ਬੋਲੋ ਰੱਬ ਤੋਂ, ਫਿਰ ਬੋਲੋ ਰੱਬ ਤੋਂ। ਜਿਨ੍ਹਾਂ ਨੂੰ ਇਹ ਹੀ ਚੇਤਾ ਭੁੱਲ ਗਿਆ ਕਿ ਅਸੀਂ ਰੱਬ ਤੋਂ ਵਿਛੜੇ ਆ, ਉਹ ਜਿਉਂਦੇ ਨਹੀਂ, ਉਹ ਮਸਾਣ ਨੇ। ਮੇਰਾ ਸਤਿਗੁਰੂ ਕਿਰਪਾ ਕਰੇ, 28-29 ਤਰੀਕ ਵਾਲਾ ਦਿਨ ਵਿਛੋੜੇ ਖਤਮ ਕਰਨ ਵਾਲਾ ਦਿਨ ਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ। ਸਤਿਗੁਰੂ ਦੀ ਕਿਰਪਾ ਦਾ ਸਦਕਾ, ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦਾ ਸਦਕਾ, ਆ ਕਾਫੀ ਨਾਂ, ਬੀਬੀ ਜਗਪ੍ਰੀਤ ਕੌਰ ਜੀ, ਬੀਬੀ ਸੁਰਿੰਦਰ ਕੌਰ ਪਾਲ ਜੀ, ਬੀਬੀ ਪ੍ਰੀਤ ਇੰਦਰ ਕੌਰ ਜੀ, ਇਹ ਇੱਕ ਇੱਕ ਸਿਕਰਮਾਂ ਵਾਲੇ ਪਿਓ ਦੀਆਂ ਧੀਆਂ ਲੱਗਦੀਆਂ ਨੇ। ਭਾਗਾਂ ਵਾਲਾ ਪਿਓ ਆ ਜਿਹਦੀਆਂ ਧੀਆਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ। ਬਹੁਤਾ ਇੱਕ ਸਾਨੂੰ ਵਹਿਮ ਆ ਕਿ ਜੇ ਅੰਮ੍ਰਿਤ ਛਕਾਤਾ ਜੀ ਮੁੰਡੇ ਨਹੀਂ ਲੱਭਣੇ, ਵਾਹ ਜੀ ਵਾਹ, ਆਖੋ ਸਤਨਾਮ ਸ੍ਰੀ, ਬੜਾ ਸਾਡੇ ਸਿਰ ਦੇ ਉੱਤੇ ਥੌੜਾ ਚੱਲਦਾ ਹੈ। ਪਿਆਰਿਓ ਅਜੇ ਤੇ ਤੁਸੀਂ ਮੰਗਣੀਆਂ ਤੇ ਤੁਸੀਂ ਵੇਖਣੇ ਨੇ ਲੋਕਾਂ ਦੇ ਸਟੋਰ, ਤੁਸੀਂ ਵੇਖਣੀਆਂ ਲੋਕਾਂ ਦੀਆਂ ਗੱਡੀਆਂ। ਜਦੋਂ ਇਹ ਧੀ ਬਣ ਗਈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਫਿਰ ਵੇਖਿਓ ਪੁੱਤ ਲੱਭ ਕੇ ਦਿੰਦਾ ਉਹ, ਫਿਰ ਵੇਖਿਓ ਮੇਰਾ ਮਾਲਕ ਉਸੇ ਘਰ ਹੀ ਖੜ ਕੇ ਰਿਸ਼ਤਾ ਆਪਣੀ ਧੀ ਦਾ ਕਰਦਾ। ਜਿੱਦਣ ਤੋਂ ਕੋਈ ਬੱਚੀ ਅੰਮ੍ਰਿਤ ਛਕ ਲੈਂਦੀ ਆ, ਉਹਦੇ ਪਿਓ ਦਾ ਨਾਮ ਕੀ ਹੋ ਜਾਂਦਾ ਹੈ? ਫਿਰ ਇੱਕ ਵਾਰ ਆਖੋ ਗੁਰੂ, ਤੇ ਫਿਰ ਗੁਰੂ ਗੋਬਿੰਦ ਸਿੰਘ ਵਰਗੀ ਪਵਿੱਤਰ ਆਤਮਾ ਤੇ ਸਿਆਣਾ ਕਿ ਸਾਹਿਬ ਦਿਮਾਗ ਹੈ, ਦਿਮਾਗ ਸਾਹਿਬ ਵਾਲਾ ਸਭ ਤੋਂ ਸਿਆਣਾ ਪਿਤਾ ਆਪਣੀ ਧੀ ਨੂੰ ਕਿਤੇ ਖੂਹ ਚ ਨਹੀਂ ਸੁੱਟਣ ਲੱਗਾ। ਇਹ ਨਾ ਮਨ ਵਿੱਚ ਸੋਚਿਆ ਕਰੋ ਜੀ ਬੱਚੀਆਂ ਦਾ ਆਨੰਦ ਕਾਰਜ ਕਰਨਾ ਕਿੱਥੇ, ਆ ਸਾਨੂੰ ਵੀ ਵੱਡੇ ਸਟੋਰ ਤੋਂ ਦੋ ਬੱਚੀਆਂ ਨੇ ਅੰਮ੍ਰਿਤ ਛਕਣਾ ਸੀ, ਅੱਜ ਹੌਲੀ ਜੀ ਕਹਿੰਦੇ ਜੀ ਅੰਮ੍ਰਿਤ ਛਕਣਾ ਤੇ ਜੀਤ ਕਰਦਾ ਸੀ। ਸਾਡੇ ਮਨ ਚ ਇੱਕ ਸੋਚ ਆ, ਮੈਂ ਕਿਹਾ ਮੈਨੂੰ ਪਤਾ ਜਿਹੜੀ ਸੋਚ ਆ, ਕਹਿੰਦੇ ਕੀ ਸੋਚ ਆ ਤੁਸੀਂ ਦੱਸ ਦਿਓ, ਮੈਂ ਕਿਹਾ ਜੀ ਇਹੋ ਹੀ ਸੋਚ ਹੋਊਗੀ ਵੀ ਇਹਨਾਂ ਨੂੰ ਮੰਗਾਂਗੇ ਕਿੱਥੇ। ਪਿਆਰਿਓ ਅੰਮ੍ਰਿਤਧਾਰੀ ਬੱਚੀਆਂ ਨੂੰ, ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਜਦੋਂ ਆਨੰਦ ਕਾਰਜ ਕਰਦੀਏ ਨਾ, ਤੇ ਫਿਰ 100 ਚੋਂ 100% ਚਿੰਤਾ ਮਾਂ ਪਿਓ ਦੀ ਲੱਥ ਜਾਂਦੀ ਹੈ, ਕਿਉਂਕਿ ਜਵਾਈ ਸ਼ਰਾਬ ਨਹੀਂ ਪੀਂਦਾ, ਜਵਾਈ ਜੂਆ ਨਹੀਂ ਖੇਡਦਾ, ਜਵਾਈ ਕੁਕਰਮ ਨਹੀਂ ਕਰਦਾ, ਉਹਦੇ ਲੜ ਲਾਈ ਆ ਜਿਹੜਾ ਵੀ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਬਣਿਆ ਹੈ ਤੇ ਭਰੋਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚ ਬਾਂਹ ਫੜਾਈ ਹੈ। ਇਸ ਕਰਕੇ ਆਹ ਬੀਬੀਆਂ ਕਰਮਾਂ ਵਾਲੀਆਂ ਭੈਣਾਂ ਨੇ, ਬੀਬੀ ਰਣਜੀਤ ਕੌਰ, ਜਰਨੈਲ ਸਿੰਘ, ਸੁਰਿੰਦਰ ਕੌਰ, ਇਹ ਨਾਮ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦੇ ਨਾਲ ਆ ਗਏ ਨੇ। ਹੋਰ ਕਿਰਪਾ ਕਰੇ ਮੇਰਾ ਸਤਿਗੁਰੂ, ਤੁਹਾਡੇ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਣ ਲਈ ਆਪਾਂ ਤਿਆਰ ਹੋਈਏ। 29 ਤਰੀਕ ਨੂੰ ਹੁਣੇ ਸੁਣਿਆ ਵਾ ਨਾ ਕਿ ਜਿਹੜਾ ਵਿਛੜਿਆ ਵਾ ਉਹ ਮਸਾਣ ਆ, ਜੀਵਨ ਨਹੀਂ। ਤੇ ਆਓ ਗੁਰਮੁਖ ਪਿਆਰਿਓ, ਆਖਾਂ ਜੀਵਾਂ, ਬੋਲੋ ਆਖਾਂ, ਇੱਕ ਵਾਰ ਆਖ ਦਿਓ ਗੱਜ ਕੇ, ਆਖਾਂ ਤੇ ਵਿਸਰੇ, ਆਓ ਵਿਛੋੜੇ ਦੇ ਸੱਲ ਨੂੰ ਭੁਲਾਈਏ, ਜੁੜ ਜਾਈਏ ਉਹਦੇ ਨਾਲ, ਜਿਉਂਦੇ ਹੋ ਜਾਈਏ। ਅੰਮ੍ਰਿਤ ਪੀਵੋ ਸਦਾ ਚਿਰ, ਜੀਵੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਸਤਿਗੁਰੂ ਦੇ ਲੜ ਲੱਗੀਏ। 29 ਤਰੀਕ ਸਵੇਰੇ 7 ਵਜੇ ਕੇਸੀ ਇਸ਼ਨਾਨ ਕਰਕੇ ਸਾਹਿਬਾਂ ਦੀ ਹਜੂਰੀ ਚ ਆਉਣਾ ਏ ਤੇ 7 ਵਜੇ ਆਓਗੇ ਨਗੁਰੇ, ਤੇ ਜਦੋਂ 10:30-11 ਵਜੇ ਨਿਕਲੋਗੇ, ਜਨਮ ਬਦਲ ਚੁੱਕਿਆ ਹੋਊਗਾ, ਜੀਵਨ ਬਦਲ ਚੁੱਕਿਆ ਹੋਊਗਾ, ਪਿਓ ਮਿਲ ਚੁੱਕਿਆ ਹੋਊਗਾ, ਮਾਂ ਮਿਲ ਚੁੱਕੀ ਹੋਊਗੀ, ਪਰਿਵਾਰ ਮਿਲ ਚੁੱਕਿਆ ਹੋਊਗਾ, 5 ਕਕਾਰ ਮਿਲ ਚੁੱਕੇ ਹੋਣਗੇ, ਨਿਤਨੇਮ ਮਿਲ ਚੁੱਕਿਆ ਹੋਊਗਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਜਦੋਂ ਆਏ ਸੋ ਮੰਗਤੇ ਬਣ ਕੇ ਅੰਮ੍ਰਿਤ, ਮਗਰ ਜਦੋਂ ਨਿਤਨੇਮ ਲੈ ਕੇ ਜਾਓਗੇ, ਪਾਤਸ਼ਾਹਾਂ ਦੇ ਪਾਤਸ਼ਾਹ ਬਣ ਕੇ ਜਾਓਗੇ, ਭੁੱਲਾਂ ਨਾ ਚਿਤਾਰਨੀਆਂ ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਰੁਣੀ ਸੈਵਨ ਗੁਰਪਦ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
2: ਅੰਦਰੋਂ ਜੁੜ ਕੇ ਆਖੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਫਿਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੁੜ ਜਾਓ ਮਨ ਦੀ ਬਿਰਤੀ ਨੂੰ ਇਕਾਗਰਤਾ ਚ ਲਿਆ ਕੇ, ਸਾਰਿਆਂ ਫੁਰਨਿਆਂ ਨੂੰ ਸੰਕੋਚ ਕੇ ਇੱਕ ਵਾਰ ਮੈਂ ਆਪ ਜੀ ਨੂੰ ਹੱਥ ਜੋੜਾਂ, ਆਪਣੇ ਅੰਦਰ ਆਓ ਤੇ ਵੇਖੋ ਸੁਰਤ ਕਰਕੇ ਕਿਤੇ ਬਾਹਰ ਤਾਂ ਨਹੀਂ ਤੁਰੇ ਫਿਰਦੇ। ਛੱਡ ਦਿਓ ਸਾਰਾ ਭੱਜਣਾ ਦੌੜਨਾ, ਤਿਆਗ ਸਗਲ ਸਿਆਣਪਾਂ, ਭੱਜ ਏਕ ਪਾਰ ਬ੍ਰਹਮ ਨਿਰੰਕਾਰ। ਸਾਰੀਆਂ ਸਿਆਣਪਾਂ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਇਸ ਤੌੜੀ ਜਾਂਦੀ ਨੂੰ, ਦੌੜਦੀ ਫਿਰਦੀ ਸੁਰਤੀ ਨੂੰ ਆਵਾਜ਼ ਮਾਰ ਕੇ ਆਖੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਪਰਦੇਸੀ ਮਨਾ ਘਰ ਵਿਚ ਬੈਠ, ਤੇਰਾ ਭਲਾ ਹੀ ਤਾਂ ਹੋਣਾ ਹੈ ਜੇ ਤੂੰ ਗੁਰੂ ਦੇ ਬਚਨ ਸਰਵਣ ਕਰੇਗਾ। ਇਸ ਕਰਕੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਜਿੰਨੇ ਹੋ, ਇਕ ਵਾਰ ਪੂਰੇ ਜ਼ੋਰ ਨਾਲ ਗੱਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਟਿਆਲੇ ਕਦੀ ਜਾਣ ਦਾ ਮੌਕਾ ਮਿਲਿਆ ਨਾ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਟਿਆਲੇ ਤੋਂ 21 ਕਿਲੋਮੀਟਰ ਦੱਖਣ ਵਾਲੀ ਬਾਈ ਨੂੰ ਇੱਕ ਗੁਰਦੁਆਰਾ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ, ਪਿਆਰ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਪਿੰਡ ਵਿਚ ਮੇਰੇ ਗਰੀਬ ਨਵਾਜ ਬਾਪੂ ਮੀਰੀ ਪੀਰੀ ਦੇ ਮਾਲਕ ਆਏ। ਇਸ ਪਿੰਡ ਤੋਂ ਬਾਹਰ ਇੱਕ ਕੁਟੀਆ ਬਣੀ ਸੀ ਜਿੱਥੇ ਅੱਜ ਗੁਰਦੁਆਰਾ ਬਣਿਆ। ਇਸ ਕੁਟੀਆ ਦੇ ਵਿਚ ਇੱਕ ਘੋੜਾ ਰਹਿੰਦਾ ਸੀ, ਘੋੜਾ ਪੈਰਾਂ ਤੋਂ ਲੈ ਕੇ ਸਿਰ ਤੱਕ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਖੂਨ ਤੇ ਪੀਕ ਵਗਦਾ ਸੀ ਸਰੀਰ ਦੇ ਵਿਚੋਂ, ਕੀੜੇ ਕੁਰਬਲ ਕੁਰਬਲ ਕਰਦੇ ਸਰੀਰ ਵਿਚ ਪੈ ਗਏ, ਅੱਖਾਂ ਦੀਆਂ ਪਰਵਟਣੀਆਂ ਕਿਰਨੀਆਂ ਸ਼ੁਰੂ ਹੋ ਗਈਆਂ, ਹੱਥਾਂ ਦੇ ਨੌ ਕਿਰਨੇ ਸ਼ੁਰੂ ਹੋ ਗਏ, ਇੰਨਾ ਕੁੜ ਦਾ ਜ਼ੋਰ ਵੱਧ ਗਿਆ। ਅੱਜ ਜਿਹੜਾ ਰੋਟੀ ਦੇਣ ਆਇਆ ਨਾ ਇਹਦੀ ਕੁਟੀਆ ਦੇ ਵਿਚ, ਇਕਾਗਰਤਾ ਬਖਸ਼ ਕੇ ਜੁੜ ਕੇ ਰੋਟੀ ਦੇਣ ਆਇਆ ਜਿਹੜਾ ਇਹਦੀ ਕੁਟੀਆ ਦੇ ਵਿਚ, ਰੋਟੀ ਸੁੱਟ ਕੇ ਜਦੋਂ ਅੰਦਰ ਨਹੀਂ ਸੀ ਵੜਦੇ, ਇਤਰਾਂ ਹੀ ਦੂਰੋਂ ਸੁੱਟੀ ਰੋਟੀ, ਕਿਉਂਕਿ ਕੋਹੜ ਪਿਆ ਸੀ ਨਾ, ਲੋਕੀ ਕਹਿੰਦੇ ਛੂਤ ਦੀ ਬਿਮਾਰੀ ਹੈ। ਇਤਰਾਂ ਦੂਰੋਂ ਰੋਟੀ ਸੁੱਟ ਕੇ ਅੱਜ ਬੜੀ ਪੈਰਾਂ ਦੇ ਵਿਚ ਕੋਈ ਜ਼ਿਆਦਾ ਹੀ ਛੇਤੀਪਨ ਸੀ, ਕਾਲਾਪਨ ਸੀ, ਤੇ ਇਹਨੇ ਵਿਚਾਰੇ ਕੋਹੜੇ ਨੇ ਅੱਖਾਂ ਹੱਥਾਂ ਦੇ ਨਾਲ ਇਤਰਾਂ ਚੁੱਕ ਕੇ ਆਖਿਆ, ਭਲਿਆ ਅੱਗੇ ਤੇ ਜਦੋਂ ਤੂੰ ਮੈਨੂੰ ਰੋਟੀ ਦੇਣ ਆਉਂਦਾ ਸੈਂ ਕਦੀ ਮੈਨੂੰ ਪੁੱਛ ਲੈਂਦਾ ਸਾਂ ਵੀ ਤੇਰਾ ਕੀ ਹਾਲ ਆ, ਕੀ ਚਾਲ ਆ, ਤੈਨੂੰ ਕੀ ਚਾਹੀਦਾ, ਅੱਜ ਬੜੀ ਛੇਤੀ ਰੋਟੀ ਸੁੱਟ ਕੇ ਮੁੜ ਚੱਲਿਆ, ਗੱਲ ਕੀ? ਤੇ ਰੋਟੀ ਦੇਣ ਵਾਲੇ ਨੇ ਆਖਿਆ, ਅੱਜ ਆਪਣੇ ਨਗਰ ਦੇ ਵਿਚ ਛੇਵੇਂ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ, ਤੇ ਛੇਤੀ ਤੋਂ ਛੇਤੀ ਜਾ ਕੇ ਮੈਂ ਦਰਸ਼ਨ ਕਰਨੇ ਨੇ, ਮੈਂ ਇਸ ਕਰਕੇ ਜਲਦੀ ਜਾ ਰਿਹਾ। ਮਨ ਦੇ ਵਿਚ ਪਿਆਸ ਇਹਦੇ ਵਿਚ ਵੀ ਪੈਦਾ ਹੋ ਗਈ ਕਿ ਹੇ ਮੇਰੇ ਸਾਹਿਬਾ, ਇਹ ਤੇ ਸਾਰੇ ਪੈਰਾਂ ਨਾਲ ਤੁਰ ਸਕਦੇ ਨੇ, ਅੱਖਾਂ ਨਾਲ ਵੇਖ ਸਕਦੇ, ਹੱਥ ਨਾਲ ਤੇਰੇ ਜੋੜੇ ਝਾੜ ਲੈਣਗੇ, ਆ ਵੇਖ ਪੈਰਾਂ ਤੋਂ ਲੈ ਕੇ ਸਿਰ ਤੱਕ ਕੋੜਾ ਹੋਇਆ, ਇਹ ਤੇਰਾ ਸੇਵਕ ਵੀ ਤੇਰੇ ਚਰਨਾਂ ਵਿੱਚ

ਇਹਨੇ ਜੋ ਤੇਰੀ ਕੀਤੀ ਮੇਰੇ ਮਨ ਵਿਚ ਵੀ ਚਾਹ ਪੈਦਾ ਹੋਇਆ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਛੇਵੇਂ ਸਰੂਪ ਜੀ, ਮੇਰੇ ਮਨ ਵਿਚ ਵੀ ਇਹ ਚਾਹ, ਮੇਰੇ ਮਨ ਵਿਚ ਵੀ ਇਹ ਭੁੱਖ ਲੱਗੀ ਆ ਕਿ ਕਿਤੇ ਮੈਨੂੰ ਵੀ ਤੇਰੇ ਦੀਦਾਰ ਹੋਣ। ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਿੱਖਾਂ ਦੇ ਨਾਲ ਜਦੋਂ ਪਿੰਡ ਵਿਚ ਗਏ ਨੇ ਤੇ ਮੇਰੇ ਸਾਹਿਬ ਨੇ ਸਾਰਿਆਂ ਸਿੱਖਾਂ ਨੂੰ ਆਖਿਆ ਤੁਸੀਂ ਪਿੰਡ ਵਿਚ ਜਾ ਕੇ ਸਤ ਸੰਗਤ ਕਰੋ, ਨਾਮ ਜਪੋ, ਅਸੀਂ ਆ ਰਹੇ ਹਾਂ। ਤੁਰ ਪਿਆ ਅੰਦਰ ਦੀਆਂ ਜਾਣਨ ਵਾਲਾ ਮੇਰਾ ਮਾਲਕ, ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ, ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪ ਤੋ ਚੌਂ ਕੁੰਟ, ਮਾਨੇ ਉਹ ਨਵਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਘੋੜੇ ਦੀਆਂ ਵਾਗਾਂ ਮੋੜੀਆਂ ਤੇ ਮੇਰੇ ਗਰੀਬ ਨਵਾਜ ਉਥੇ ਆ ਗਏ ਜਿੱਥੇ ਕੁਟੀਆ ਵਿਚ ਘੋੜਾ ਪਿਆ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਘੋੜੇ ਦੇ ਸੁੰਮਾਂ ਦੀ ਸੋਚ ਸੁਣੀ ਤੇ ਘੋੜੇ ਨੇ ਨੇਤਰ ਖੋਲੇ। ਮੇਰੇ ਸਤਿਗੁਰੂ ਨੇ ਆਖਿਆ ਪਿਆਰਿਆ ਬਾਹਰ ਆ, ਜਿਹਨੂੰ ਯਾਦ ਕਰਦਾ ਸਾਂ ਅਸੀਂ ਆ ਗਏ ਹਾਂ। ਮੇਰੇ ਗਰੀਬ ਨਵਾਜ ਪਾਤਸ਼ਾਹ ਮੈਂ ਕਿਤਰਾ ਤੁਰਾ ਕੋਢ ਨਾਲ ਮਰਿਆ ਹੈ। ਮੇਰੇ ਮਾਲਕ ਕਹਿੰਦੇ ਰਿੜਕੇ ਆ ਜਾ ਬਾਹਰ। ਘੋੜੇ ਦੀ ਲਗਾਮ ਹੱਥ ਵਿਚ ਫੜੀ ਆ, ਸਾਢੇ ਸੱਤ ਫੁੱਟ ਉੱਚਾ ਕੱਦ ਆ, ਅੱਖਾਂ ਖੀਵੀਆਂ ਨੇ ਅੰਮ੍ਰਿਤ ਨਾਲ ਭਰੀਆਂ, ਰਸਨਾ ਦੇ ਉੱਤੇ ਮਿੱਠੇ ਬੋਲ ਨੇ, ਪਿਆਰਿਆ ਬਾਹਰ ਆ, ਕੁਛ ਨੀ ਹੁੰਦਾ, ਤੂੰ ਕੋਸ਼ਿਸ਼ ਕਰ। ਬਾਹਰ ਆਇਆ, ਮਹਾਰਾਜ ਮੈਂ ਕੋੜਾ ਵਾਂ, ਤੁਹਾਡੇ ਗੱਲ ਨੂੰ ਕਿਤਰਾ ਲੱਗਾ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਛਪੜੀ ਆ ਨਾ ਜਿਹੜੀ ਛਪੜੀ, ਹੁਣ ਸਰੋਵਰ ਬਣਿਆ ਜੇ ਉੱਥੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉੱਥੇ ਛਪੜੀ ਦਾ ਸਰੋਵਰ ਬਣਿਆ, ਛਪੜੀ ਦੇ ਵਿਚ ਵੜ ਜਾ, ਇਸ਼ਨਾਨ ਕਰ ਛਪੜੀ ਦੇ ਵਿਚ, ਬਾਹਰ ਨਿਕਲੇਗਾ ਕੋੜ ਹਟਿਆ ਹੋਊਗਾ। ਇਤਿਹਾਸ ਦੇ ਪੰਨੇ ਬੋਲਦੇ ਨੇ, ਜਦੋਂ ਵੜਿਆ ਉਦੋਂ ਕੋੜਾ ਸੀ, ਜਦੋਂ ਬਾਹਰ ਹੋਇਆ ਉਦੋਂ ਰਾਜੀ ਹੋਇਆ, ਆਣ ਕੇ ਸਤਿਗੁਰੂ ਦੇ ਚਰਨਾਂ ਨੂੰ ਚੰਬੜ ਗਿਆ। ਮਹਾਰਾਜ ਬੜੀ ਤੁਸਾਂ ਕਿਰਪਾ ਕੀਤੀ, ਮੈਨੂੰ ਰਾਜੀ ਕੀਤਾ ਏ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਉੱਥੇ ਜੋ ਬੋਰਡ ਦੇ ਉੱਤੇ ਇਤਿਹਾਸ ਲਿਖਿਆ, ਉਹ ਲਿਖਿਆ ਏ ਕਿ ਇਸ ਛਪੜੀ ਦੇ ਵਿਚ ਉਹਨੇ ਨਹਾਤਾ ਤੇ ਮੇਰੇ ਸਤਿਗੁਰੂ ਨੇ ਬਚਨ ਛੱਡਿਆ, ਗੁਰਸਿੱਖਾ ਤੇਰਾ ਤੇ ਇਕ ਤਰ੍ਹਾਂ ਦਾ ਸਰੀਰ ਦਾ ਕੋਢ ਦੂਰ ਹੋਇਆ ਏ, 18 ਤਰ੍ਹਾਂ ਦਾ ਕੋਢ ਦੱਸਿਆ ਵੇਦਾਂ ਦੇ ਵਿਚ, ਜਿਹੜਾ ਇਸ ਸਰੋਵਰ ਵਿਚ ਆਣ ਕੇ ਇਸ਼ਨਾਨ ਕਰਿਆ ਕਹੂਗਾ, 18 ਤਰ੍ਹਾਂ ਦੇ ਕੋੜ ਉਹਦੇ ਦੂਰ ਹੋ ਜਾਇਆ ਕਰਨਗੇ। ਉਸ ਥਾਂ ਤੇ ਜਿੱਥੇ ਕੋੜੇ ਨੂੰ ਰਾਜੀ ਕੀਤਾ ਏ, ਉਥੋਂ ਹੱਥ ਜੋੜ ਕੇ ਉਹ ਆਤਮਾ ਗੁਰੂ ਦੇ ਚਰਨਾਂ ਵਿਚ ਇਹ ਅਰਦਾਸ ਕਰਦੀ ਸੀ, ਇਕ ਛਿਨ ਦਰਸ ਦਿਖਾਏ ਜੀ, ਇਕ ਛਿਨ ਦਰਸ ਦਿਖਾਏ ਜੀ, ਇਕ ਪਾਵਾਂ ਤਰਲਾ ਤੁਸੀਂ ਵੀ, ਇਕ ਭੋਰੀ ਦਰਸ਼ਨ ਦੀ ਜੈ, ਇਕ ਭੋਰੀ ਦਰਸ਼ਨ ਦੀ ਜੈ, ਇਕ ਭੋਰੀ ਜਿਨ੍ਹਾਂ ਨੂੰ ਲੱਗ ਗਈ ਨਾ ਉਹਦੇ ਦਰਸ਼ਨਾਂ ਦੀ ਪਿਆਸ, ਪਿਆਰੇ ਉਹਨਾਂ ਗਲੀ ਚ ਤੁਰਿਆ ਜਾਂਦਿਆਂ ਨੂੰ ਆਵਾਜ਼ਾਂ ਮਾਰੀਆਂ। ਨਾਮ ਜਪਣ ਵਾਲਾ ਕਿਸੇ ਨੂੰ ਵੇਖਿਆ, ਨਾਮ ਅਭਿਆਸੀ ਕਿਸੇ ਨੂੰ ਵੇਖਿਆ ਤੇ ਗਲੀ ਚੋ ਦੀ ਤੁਰਿਆ ਜਾਂਦਿਆਂ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਬੋਲੋ ਸੁਣ ਯਾਰ ਸੱਜਣ। ਨਾਮ ਜਪਣ ਵਾਲੇ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਉਹਨੇ ਆਖਿਆ ਦੱਸ। ਜਦੋਂ ਆਖਿਆ ਸੁਣ ਯਾਰ ਹਮਾਰੇ ਸੱਜਣ, ਤੇ ਇਹਨੇ ਆਖਿਆ ਇੱਕ ਕਰੂੰ ਬੇਨੰਤੀਆ, ਇੱਕ ਕਰੂੰ ਬੇਨੰਤੀਆ। ਮੇਰੇ ਸੱਜਣਾ, ਮੇਰੇ ਪ੍ਰੀਤਮਾ, ਮੇਰੇ ਗੁਰੂ ਦੇ ਪਿਆਰਿਆ, ਇੱਕ ਬੇਨਤੀ ਕਰਦੀ ਆ, ਇੱਕ ਜੋਦੜੀ ਕਰਦੀ ਆ। ਆਖਿਆ ਦੱਸ ਕੀ ਬੇਨਤੀ ਕਰਦੀ ਏ, ਤੇ ਸਮੋਹਨ ਲਾਲ ਪਿਆਰੇ, ਆਖੋ ਤੇ ਸਮੋਹਨ ਕਈ ਜਨਮਾਂ ਤੋਂ ਆਪਾਂ ਵੀ ਲੱਭਦੇ ਫਿਰਦੇ ਆ ਉਸ ਟਿਕਾਣੇ ਨੂੰ, ਤੇ ਸਮੋਹਨ ਲਾਲ ਪਿਆਰੇ, ਤੇ ਸਮੋਹਨ ਹਾਂ ਫਿਰੋ ਖੁਜੰਤੀਆ, ਹਾਂ ਫਿਰੋ ਖੁਜੰਤੀਆ। ਸੱਜਣਾ ਮੈਂ ਕਈਆਂ ਜਨਮਾਂ ਦੇ ਵਿੱਚੋਂ ਇੱਕ ਚੀਜ਼ ਨੂੰ ਲੱਭਦੀ ਫਿਰਦੀ ਆ, ਖੋਜਦੀ ਫਿਰਦੀ ਆ, ਕਈ ਜਨਮਾਂ ਤੋਂ ਢੂੰਡਦੀ ਫਿਰਦੀ ਆ, ਕਿਨੂੰ ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ

ਕੱਟੀਏ ਮਲ ਜਨਮ ਉਹਨੇ ਆਖਿਆ ਅੱਛਾ ਤਿਸ ਮੋਹਨ ਲਾਲ ਪਿਆਰੇ ਹੂੰ ਫਿਰੋ ਖੁਜੰਤੀਆ ਤੇ ਉਹਨੇ ਬੜੇ ਪਿਆਰ ਨਾਲ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ ਉਹਨੇ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ ਮੈਂ ਉਹਦੀਆਂ ਡਾਇਰੈਕਸ਼ਨਾਂ ਤੈਨੂੰ ਦੇ ਸਕਦਾ ਮਗਰ ਭੋਲੀਏ ਮੈਨੂੰ ਇੱਕ ਗੱਲ ਦੱਸ ਜੇ ਮੈਂ ਤੈਨੂੰ ਉਹਦਾ ਦਵਾਂ ਘਰ ਦੱਸ ਤੇ ਫਿਰ ਮੈਨੂੰ ਦੇਗੀ ਕੀ ਫੀਸ ਕੀ ਦੇਗੀ ਰੱਬ ਦੇ ਪਿਆਰ ਚ ਭੱਜੀ ਹੋਈ ਰੱਬੀ ਆਤਮਾ ਨੇ ਆਖਿਆ ਕੀ ਦੇਗੀ ਤੇ ਉਹਨੇ ਫਿਰ ਅੱਗੋਂ ਜਿਹਨੂੰ ਪਿਆਸ ਲੱਗੀ ਸੀ ਨਾ ਸੱਜਣੋ ਸਾਨੂੰ ਪਿਆਸ ਨਹੀਂ ਲੱਗੀ ਬਸ ਜਿਨ੍ਹਾਂ ਨੂੰ ਪਿਆਸ ਲੱਗੀ ਆ ਉਹ ਲੱਭਦੀਆਂ ਫਿਰਦੀਆਂ ਨੇ ਉਹ 24 ਘੰਟੇ ਅੰਮ੍ਰਿਤ ਵੇਲੇ ਉੱਠਦੀਆਂ ਇਸ਼ਨਾਨ ਕਰਦੀਆਂ ਨੇ ਨੰਗੇ ਪੈਰੀ ਬਗਲਾ ਸਾਹਿਬ ਨੂੰ ਦੌੜਦੀਆਂ ਨੇ ਉਹ ਨੰਗੇ ਪੈਰੀ ਹਰਿਮੰਦਰ ਨੂੰ ਦੌੜਦੀਆਂ ਨੇ ਉਹ ਨੰਗੇ ਪੈਰੀ ਆਨੰਦਪੁਰ ਸਾਹਿਬ ਨੂੰ ਦੌੜਦੀਆਂ ਨੇ ਜਿਨ੍ਹਾਂ ਨੂੰ ਪਿਆਸ ਲੱਗੀ ਆਖੋ ਸਤਨਾਮ ਸ੍ਰੀ ਉਹਨੇ ਆਖਿਆ ਅੱਛਾ ਜੇ ਪਿਆਸ ਲੱਗੀ ਜੇ ਮੈਂ ਤੈਨੂੰ ਉਹਦਾ ਘਰ ਦੱਸ ਦਵਾਂ ਦੇਗੀ ਕੀ ਤੇ ਰੱਬ ਵਿਚ ਰੰਗੀ ਹੋਈ ਆਤਮਾ ਕਿਸੇ ਪਿਆਸ ਵਿਚ ਡੁੱਬੀ ਹੋਈ ਨੇ ਆਖਿਆ ਤਿਸ ਦੱਸ ਪਿਆਰੇ ਬੋਲੋ ਤਿਸ ਪਿਆਰਿਆ ਦੱਸ ਉਹਦੇ ਬਾਰੇ ਕੁਝ ਉਹ ਕਿੱਥੇ ਰਹਿੰਦਾ ਹੈ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ ਫਿਰ ਬੋਲੋ ਸਿਰ ਆ ਫੀਸ ਦੇ ਦੂੰਗੀ ਕੋਈ 2-4 ਰੁਪਈਆਂ ਦਾ ਸੌਦਾ ਨਹੀਂ ਸੱਜਣਾ ਜੇ ਤੂੰ ਮੇਰੇ ਕਰਨ ਕਾਦਰ ਪਿਤਾ ਦੇ ਮੈਨੂੰ ਦੀਦਾਰ ਕਰਾ ਦੇ ਸਿਰ ਧਰੀ ਉਤਾਰੇ ਸਿਰ ਧਰੀ ਉਤਾਰੇ ਸਿਰ ਗੱਜ ਕੇ ਪਿਆਰੇ ਸਿਰ ਉਤਾਰ ਕੇ ਰੱਖਣਾ ਬੜਾ ਔਖਾ ਏ ਬੋਲ ਤੇ ਦਿਓ ਕਿਸੇ ਨੰਦ ਚਾਣ ਕੇ ਸਿਰ

ਆਖਿਆ ਦੋ ਚਾਰ ਦਿਨ ਕੱਢ ਮੈਂ ਆਊਂਗਾ। ਉਹਨੇ ਕਿਹਾ ਨਾ ਨੈਣ ਹਮਾਰੇ ਪਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧਰੀਜੇ, ਹੁਣ ਤੇ ਇੱਕ ਤਿਲ ਮਾਤਰ ਧੀਰਜ ਨਹੀਂ ਉਹ ਕਰਦੇ, ਇਹ ਤੇ ਇਸ਼ਕ ਹੁਣ ਇੱਥੋਂ ਤੱਕ ਪਹੁੰਚ ਗਿਆ। ਪ੍ਰਭ ਸਿਉ ਮਨ ਲੀਨਾ, ਪ੍ਰਭੂ ਦੇ ਚਰਨਾਂ ਚ ਮਨ ਇਤਨਾ ਲੀਨ ਹੋ ਗਿਆ, ਕਿਤਨਾ ਜਿਉ ਜਲ ਮੀਨਾ, ਜਿਤਨਾ ਜਲ ਤੋਂ ਬਿਨਾ ਪਾਣੀ ਤਰਫ ਤਰਫ ਕੇ ਮਰ ਜਾਂਦੀ ਆ ਮੱਛੀ, ਇਤਨਾ ਸੱਜਣਾ ਹੁਣ ਜੇ ਇੱਕ ਮਿੰਟ ਪਰਮੇਸ਼ਵਰ ਨਹੀਂ ਮਿਲਦਾ ਤੇ ਮੇਰੀ ਹਾਲਤ ਇਹ ਹੋ ਗਈ ਆ ਮੱਛੀ ਵਰਗੀ, ਮੈਂ ਤੜਫ ਤੜਫ ਕੇ ਮਰ ਜੂਗੀ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤਰਕ ਜਿਵੇਂ ਤਸੰਤੀਆ, ਜਿਤਨਾ ਚਾਤਰਕ ਤਰਸਦਾ ਵਾ ਉਸ ਬੂੰਦ ਲਈ, ਉਹ ਮੇਰੀ ਹਾਲਤ ਹੋ ਗਈ। ਸੱਜਣਾ ਇੱਕ ਵਾਰ ਕਿਤੇ ਮਿਲਾ, ਇੱਕ ਵਾਰ ਉਹਦੀ ਖਬਰ ਦੱਸ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ ਨੇ, ਫਿਰ ਉਹਨੇ ਆਖਿਆ ਆ ਦੱਸਾਂ ਉਹਦੇ ਮਿਲਣ ਦੀ ਨਿਸ਼ਾਨੀ। ਆਖੋ ਸਤਨਾਮ ਸ੍ਰੀ, ਸੁਣ ਸਕੀਏ ਪ੍ਰਭ ਮਿਲਣ ਦੀ ਨਿਸ਼ਾਨੀ। ਤੁਹਾਡੇ ਵਿੱਚੋਂ ਵੀ ਕਿਸੇ ਨੂੰ ਪਿਆਸ ਲੱਗੀ ਹੋਵੇ, ਤੁਹਾਡੇ ਵਿੱਚੋਂ ਵੀ ਕਿਸੇ ਨੂੰ ਭੁੱਖ ਲੱਗੀ ਹੋਵੇ, ਤੇ ਮੇਰੇ ਮਾਲਕ ਦੀ ਬਾਣੀ ਵਿੱਚ ਲਿਖਿਆ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਮਨ ਤਨ ਦੇ ਲੋਕਾਂ ਦੀ ਸ਼ਰਮ ਛੱਡ ਦੇ। ਆ ਜਿਹੜੇ ਮੇਰੇ ਵੀਰ ਭੈਣ ਭਰਾ ਅੱਜ ਵਿਛੜੇ ਬੈਠੇ ਆ, ਜੀ ਵੀ ਕਰਦਾ ਮਿਲਣ ਨੂੰ, ਮਗਰ ਲੋਕਾਂ ਦੀ ਸ਼ਰਮ ਪਿੱਛੇ ਦਾੜੇ ਕਾਲੇ ਕਰਦੇ ਆ, ਲੋਕਾਂ ਦੀ ਸ਼ਰਮ ਪਿੱਛੇ ਭਰਵੱਟੇ ਕੱਟਦੇ ਆ, ਲੋਕਾਂ ਦੀ ਸ਼ਰਮ ਪਿੱਛੇ ਵਾਲ ਕਾਲੇ ਕਰਦੇ ਆ, ਲੋਕਾਂ ਦੀ ਸ਼ਰਮ ਪਿੱਛੇ ਸਮਾਜ ਦੇ ਰਸਮਾਂ ਪੂਰੀਆਂ ਕਰਨ ਵਿੱਚ ਰੱਬ ਨਾਲੋਂ ਟੁੱਟਦੇ ਨੇ ਆ। ਪ੍ਰਭੂ ਨੇ ਉਹਨੇ ਪਿਆਰੇ ਨੇ ਆਖਿਆ ਆ ਮੈਂ ਤੈਨੂੰ ਦੱਸਾਂ ਰੱਬ ਕਿਤਰਾ ਮਿਲਦਾ, ਮਾਨ ਤਨ ਅਰਪ, ਬੋਲੋ ਮਾਨ ਤਨ ਤੇ ਤਾਜ ਲੋ ਲਾਜ ਲੋਕਾਨੀ, ਲੋਕਾਂ ਦੀ ਸ਼ਰਮ ਕਰਨੀ ਛੱਡ ਦੇ। ਆ ਉਸ ਪਰਮੇਸ਼ਵਰ ਦੇ ਚਰਨਾਂ ਵਿਚ ਆਣ ਕੇ ਜਬ ਨਾਚੀ ਤਬ ਘੁੰਗਟ ਕੈਸਾ, ਹੁਣ ਉਹਦੇ ਚਰਨਾਂ ਚ ਉਹਦੀ ਖੁਸ਼ੀ ਲੈਣ ਲਈ ਉਹਦੇ ਅੱਗੇ ਆਣ ਕੇ ਬੇਨਤੀਆਂ ਕਰ। ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ ਇੱਕ ਬਚਨ ਹੋਰ ਬੜਾ ਸੁੰਦਰ ਗੁਰੂ ਨਾਨਕ ਸਾਹਿਬ ਨੇ ਵਿਛੋੜੇ ਦਾ ਕੀਤਾ ਹੈ। ਆ ਜਦੋਂ ਹੁਣ ਆ ਮਹੀਨਾ ਮੁੱਕਣਾ ਹੈ ਨਾ, ਤੇ ਅਗਲਾ ਮਹੀਨਾ ਪਤਾ ਚੜਨਾ ਹੈ, ਤੇ ਤੁਸੀਂ ਸਾਰੀਆਂ ਸੰਗਤਾਂ ਨੇ ਕਰਮਾਂ ਵਾਲੀਆਂ ਰੂਹਾਂ ਨੇ ਜੁੜ ਕੇ ਕਹਿਣਾ ਭੈਣੇ

ਬਲਵਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਤੇ ਪਿੱਛੇ ਜਾ ਕੇ ਇੱਕ ਬਚਨ ਮੇਰੇ ਸਾਹਿਬ ਨੇ ਬੜਾ ਸੁੰਦਰ ਕੀਤਾ ਹੈ, ਕਹਿੰਦੇ ਇੱਕ ਦਿਨ ਫਿਰ ਉਹ ਸੁਪਨੇ ਵਿੱਚ ਆ ਗਿਆ, ਆਖੋ ਸਤਨਾਮ ਸ੍ਰੀ, ਆਇਆ ਸੁਪਨੇ ਵਿੱਚ, ਧਿਆਨ ਦੇਣਾ ਇਕਾਗਰਤਾ ਬਖਸ਼ੋ, ਸੁਪਨੇ ਚ ਆਇਆ, ਸੁਪਨੇ ਚ, ਸੁਪਨੇ ਆਇਆ, ਬੋਲੋ ਸੁਪਨੇ। ਇਹ ਬੜੇ ਦਿਨਾਂ ਦੀ ਕਹਿੰਦੀ ਸੀ ਮੈਂ ਦਰਸ਼ਨ ਕਰਨੇ ਦਰਸ਼ਨ ਕਰਨੇ, ਉਹ ਸੁਪਨੇ ਚ ਆਇਆ, ਸੁਪਨੇ ਚ ਆਇਆ ਤੇ ਕੁਝ ਛਿਨ ਦਰਸ਼ਨ ਦਦਾਰ ਦੇ ਕੇ ਕੋਲ ਬਹਿ ਕੇ ਚਲੇ ਗਿਆ। ਸੁਪਨੇ ਆਇਆ ਭੀ ਗਿਆ, ਜਿੰਨਾ ਚਿਰ ਨਹੀਂ ਸੀ ਵੇਖਿਆ ਉਹਨਾਂ ਚਿਰ ਗੱਲ ਹੋਰ ਸੀ, ਸੁਪਨੇ ਵਿਚ ਹੀ ਝਲਕ ਵਿਖਾ ਕੇ ਚਲ ਗਿਆ। ਹੁਣ ਰੋਂਦੀ ਆ ਮੈਂ ਜਲ ਭਰਿਆ, ਰੋਏ ਅੱਖਾਂ ਚ ਜਲ ਤਰਪ ਤਰਪ ਵਗੀ ਜਾਂਦਾ ਏ ਤੇ ਕਹਿੰਦੀ ਆ ਹੁਣ ਕਰਾਂ ਕੀ, ਸੁਪਨੇ ਚ ਤੇ ਮਿਲਿਆ ਚਲੇ ਗਿਆ, ਹੁਣ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ ਤੇਰੇ ਕੋਲ, ਨਾ ਕੋਈ ਸੁਨਾਹ ਭੇਜ ਸਕਦੀਆਂ ਨਾ ਮੈਂ ਆ ਸਕਦੀਆਂ, ਕਿਉਂਕਿ ਪਤਾ ਨੀ ਤੂੰ ਰਹਿੰਦਾ ਕਿੱਥੇ ਆ। ਹੁਣ ਤੇ ਰਾਤ ਦਿਨ ਕਿਸੇ ਵਿਯੋਗ ਚ ਕਹਿੰਦੀ ਆ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ,

ਹੁਣ ਤੇ ਤਰਲੇ ਪਾਉਂਦੀ ਉਹ ਦੇਸ਼ ਧਾਨਿਆ ਜਿੱਥੇ ਤੂੰ ਮੇਰੇ ਸੱਜਣਾ ਰਹਿੰਦਾ ਹੈ, ਮਗਰ ਮੈਂ ਕਰਾਂ ਕੀ, ਐਡਰੈਸ ਕੋਈ ਨਹੀਂ। ਚਿੱਠੀ ਲਿਖੀ ਇੱਕ ਉਹਨੂੰ, ਚਿੱਠੀ ਵਿੱਚ ਬੜੇ ਵਿਯੋਗ ਦੇ ਗੀਤ ਲਿਖੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਰਾਤ ਦਿਨ ਆਖਿਆ ਮੇਰਾ ਮਨ ਲੋਚੇ, ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ। ਹੋਰ ਤੁਕਾਂ ਲਿਖੀਆਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ। ਬੜੇ ਤਰਲੇ ਪਾਏ, ਸਾਰੀ ਚਿੱਠੀ ਲਿਖ ਦਿੱਤੀ, ਸਾਰੀਆਂ ਗੱਲਾਂ ਲਿਖ ਦਿੱਤੀਆਂ, ਬਿਰਹੋਂ ਦੀਆਂ ਗੱਲਾਂ ਲਿਖ ਕੇ ਜਦੋਂ ਚਿੱਠੀ ਬੰਦ ਕੀਤੀ, ਐਡਰੈਸ ਪਾਉਣ ਲੱਗੀ, ਐਡਰੈਸ ਹੈ ਨਹੀਂ ਸੀ, ਐਡਰੈਸ ਉਹਦਾ ਹੈ ਹੀ ਨਹੀਂ, ਉਹਦਾ ਐਡਰੈਸ ਕਿੱਥੋਂ ਲੱਭੋਗੇ। ਫਿਰ ਰੋਂਦੀ ਸੀ, ਚਿੱਠੀ ਹੱਥ ਵਿੱਚ ਫੜੀ ਰੋਂਦੀ ਫਿਰਦੀ ਆ। ਫਿਰ ਗਲੀ ਚੋਂ ਦੀ ਲੰਘਦੇ ਕਿਸੇ ਨੇ ਆਖਿਆ, ਅੱਛਾ ਇੰਨੀ ਵਿਯੋਗਣ ਹੋ ਗਈ ਏ, ਤੈਂ ਸਾਹਿਬ ਕੀ ਬਾਤ ਜੇ ਆਖੇ, ਤੈਂ ਤੈਨੂੰ ਜੇ ਕੋਈ ਤੇਰੇ ਸਾਹਿਬ ਦੀ ਗੱਲ ਦੱਸ ਦੇਵੇ ਕਿ ਉਹ ਕਿੱਥੇ ਰਹਿੰਦਾ ਏ, ਤੈਨੂੰ ਐਡਰੈਸ ਦੇ ਦੇ, ਤੇ ਕਹੋ ਨਾਨਕ ਕਿਆ ਦੀਜੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੀ ਦੇਗੀ ਉਹਦਾ, ਜੇ ਤੈਨੂੰ ਮੈਂ ਉਹਦੀ ਗੱਲ ਦੱਸ ਦਵਾਂ। ਤੇ ਇੱਥੇ ਵੀ ਫਿਰ ਫੀਸ ਹੋ ਦਿੱਤੀ ਸੀ, ਸਵੱਡੇ ਕਰ ਪੈਸਣ ਦੀਜੇ। ਫਿਰ ਇੱਥੇ ਵੀ ਉਹ ਫੀਸ ਦੱਸੀ ਆ ਕਿ ਸੱਜਣਾ ਕਿਤੇ ਇੱਕ ਵਾਰ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਇੱਥੇ ਵੀ ਕਹਿੰਦੇ ਸੀ ਸਵੱਡੇ, ਜੇ ਤੂੰ ਉਹਦੇ ਕਿਤੇ ਮੈਨੂੰ ਦੱਸਦੇ ਤੇ ਸੱਜਣਾ ਮੈਂ ਤੇਰੇ ਬਹਿਣ ਲਈ ਆਪਣਾ ਸਿਰ ਵੱਢ ਕੇ ਮੂੜਾ ਬਣਾ ਦਾਂ, ਆ ਸਿਰ ਵੱਢਣ ਤੇ ਵੱਢ ਕੇ ਤੇਰੇ ਬਹਿਣ ਲਈ ਮੂੜਾ ਬਣਾ ਦਾਂ। ਸੀਸ ਵੱਡੇ ਕਰ ਬੈਸਣ ਦੀਜੇ, ਸੀਸ ਵੱਢ ਕੇ ਮੂੜਾ ਬਣਾ ਦਾਂ ਤੇ ਸੱਜਣਾ ਜੇ ਤੂੰ ਕਿਤੇ ਮੈਨੂੰ ਉਹਦੇ ਘਰ ਦਾ ਰਾਹ ਦੱਸ ਦੇ ਤੇ ਮੈਂ ਤੇਰੀ ਵਿਣ ਸਿਰ ਸੇਵਕਰੀ ਜੈ, ਵਿਣ ਸਿਰ ਸੇਵਕਰੀ ਜੈ, ਵਿਣ ਸਿਰ ਕਰੋ ਕਿਰਪਾ, ਵਿਣ ਸਿਰ ਸੇਵ ਕਰੀ ਜੈ, ਵਿਣ ਸਿਰ ਸੇਵ ਕਰੀ ਜੈ, ਵਿਣ ਸਿਰ ਇਹ ਪੱਕੇ ਗੁਰੂ ਦੀਆਂ ਪ੍ਰੇਮਣਾ ਨੇ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਚੇਤਾ ਲੱਗੀ ਆ, ਜਿਨ੍ਹਾਂ ਨੂੰ ਪੂਰਾ ਗੁਰੂ ਦਾ ਮਿਲਣ ਦਾ ਚਾਹ ਮਨ ਵਿਚ ਪੈਦਾ ਹੋਇਆ, ਉਹ ਸੌਦਾ ਕਰਦੀਆਂ ਨੇ, ਕਹਿੰਦੀਆਂ ਸਿਰ ਦੇਵਾਂਗੀਆਂ, ਸਿਰ ਦਾ ਮੂੜਾ ਬਣਾ ਕੇ ਤੈਨੂੰ ਉੱਤੇ ਪਾਵਾਂਗੀਆਂ, ਇੱਕ ਵਾਰ ਮੈਨੂੰ ਪਿਆਰੇ ਦਾ ਰਾਹ ਦੱਸ। ਅੱਜ ਕੱਚੇ ਗੁਰੂ ਕੱਚੇ ਕਹਿਣ ਵਾਲੇ, ਮੈਂ ਆ ਜੂਟਾ ਸੈਟੀ ਜਿੱਥੇ ਗਿਆ ਸਾਂ, ਗੁਰਮੁਖ ਪਿਆਰੇ ਵੀ ਗਏ ਸੀ, ਭਾਈ ਤਾਰਾ ਸਿੰਘ ਹੁਣੀ, ਉੱਥੇ ਪਿਆਰੇ ਇੱਕ ਸੱਜਣ ਮਿਲਿਆ ਮੈਨੂੰ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਸ ਦੀ ਗੱਲ ਆ ਕਿ ਪਿਆਸ ਵੀ ਲੱਗੇ ਤੇ ਪੂਰੇ ਗੁਰੂ ਦੇ ਦਰਸ਼ਨਾਂ ਦੀ ਲੱਗੇ, ਪੂਰੇ ਗੁਰੂ ਦੇ ਦੀ, ਕਿਹਨਾਂ ਦੀ, ਆਹ ਫੇਰ ਇੱਕ ਵਾਰ ਆਖੋ ਕਾਹਦੀ ਜੀ, ਅਧੂਰੇ ਬੜੇ ਨੇ 99, ਅੱਜ ਅਧੂਰੇ ਨੇ ਇਸ ਦੁਨੀਆਂ ਤੇ ਇਸ ਵੇਲੇ 99 ਗੁਰੂ ਅਧੂਰੇ ਨੇ, 99 ਇੱਕੋ ਹੀ ਪੂਰਾ ਹੈ, ਬਾਣੀ ਗੁਰੂ, ਇਹਦੇ ਤੋਂ ਬਿਨਾਂ ਕੋਈ ਧਰਤੀ ਤੇ ਗੁਰੂ ਨਹੀਂ। ਉੱਥੇ ਕਮਾਲ ਦੀ ਗੱਲ ਸੁਣਾਈ, ਸਹਿ ਤੇ ਮੋਨਾ ਸੀ ਉਹ, ਕਹਿੰਦਾ ਜੀ ਕਥਾ ਸੁਣਦਾ ਵਾ, ਆਨੰਦ ਆਇਆ ਜੀਵਨ ਵਿੱਚ, ਮੈਂ ਤੁਹਾਨੂੰ ਘੁੰਮਣ ਖਾਣਾ ਕਿਸੇ ਦਿਨ। ਜੂਟਾ ਸਾਲਟ ਲੇਕ ਦੇ ਲਾਗੇ ਲਾਗੇ ਬੜੇ ਸੁੰਦਰ ਪਹਾੜ ਨੇ, ਬਰਫ਼ ਪੈਂਦੀ, ਮੈਨੂੰ ਕਹਿੰਦਾ ਮੈਂ ਤੁਹਾਨੂੰ ਘੁਮਾ ਕੇ ਲਿਆਉਂ, ਘੁਮਾਉਣ ਲੈ ਗਿਆ। ਧਿਆਨ ਦਿਓ, ਇਕਾਗਰਤਾ ਬਖਸ਼ੋ, ਮੈਂ ਕੋਈ ਰੋਚਕ ਗੱਲ ਬਣਾ ਕੇ ਆਪ ਜੀ ਦਾ ਧਿਆਨ ਨਹੀਂ, ਉਹਦੇ ਵਿੱਚੋਂ ਕੁਝ ਲੈਣਾ ਚਾਹੁੰਦਾ। ਪਹਾੜੀ ਦੇ ਉੱਤੇ ਲੈ ਗਿਆ ਜਾ ਕੇ, ਕਹਿਣ ਲੱਗਾ ਕਿ ਕੁਝ ਦਿਨਾਂ ਤੋਂ ਜਦੋਂ ਦਾ ਕਥਾ ਸੁਣ ਲਿਆ, ਮੇਰਾ ਮਨ ਕਰਦਾ ਕਿ ਮੈਂ ਅੰਮ੍ਰਿਤ ਛਕ ਲਾਂ। ਆਪ ਜੀ ਨੂੰ ਖੁਸ਼ੀ ਦੀ ਗੱਲ ਦੱਸਾਂ, 27 ਤਰੀਕ ਨੂੰ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ, ਸਾਰਾ ਸ਼ਹਿਰ ਹੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਜਿੰਨੀਆਂ 60 ਫੈਮਲੀਆਂ ਰਹਿੰਦੀਆਂ ਨੇ ਜੂਟਾ ਸਿਟੀ ਦੇ ਵਿੱਚ, 60 ਦੀਆਂ 60 ਫੈਮਲੀਆਂ ਹੀ ਅੰਮ੍ਰਿਤ ਛਕਣ ਲਈ ਤਿਆਰ, ਸਾਰੀਆਂ ਨੇ ਨਾਂ ਲਿਖਾਤਾ, ਐਸੀ ਗੁਰੂ ਦੀ ਕਿਰਪਾ ਹੋਈ। ਇਹਨੂੰ ਜਦੋਂ ਦਾਸ ਨੇ ਬੇਨਤੀ ਕੀਤੀ ਕਿ ਛਸਰਨਾ, ਜੇ ਤੈਨੂੰ ਗੁਰੂ ਦੇ ਬਚਨ ਪਿਆਰੇ ਲੱਗੇ ਨੇ ਤੇ ਫਿਰ ਤੂੰ ਅੰਮ੍ਰਿਤ ਛਕਣ ਲਈ ਤਿਆਰ ਹੋ ਜਾ, ਕਹਿੰਦਾ ਮੈਂ ਨਾਮ ਲਿਆ ਹੈ, ਧਿਆਨ ਦਿਓ, ਮੈਂ ਨਾਮ ਲਿਆ ਹੈ। ਮੈਂ ਕਿਹਾ ਨਾਮ ਕਿੱਥੋਂ ਲੈ ਲਿਆ, ਪੰਜਾਂ ਤੋਂ ਬਿਨਾਂ ਤੇ ਨਾਮ ਕੋਈ ਦੇ ਨਹੀਂ ਸਕਦਾ। ਬੋਲੋ ਆਖੋ ਸਤਨਾਮ ਸ੍ਰੀ, ਕਿਉਂਕਿ ਇੱਕ ਬਾਣੀ ਦੇ ਵਿੱਚ ਬਚਨ ਲਿਖਿਆ ਸਤਗੁਰ ਦਾਤਾ ਹਰ ਨਾਮ ਕਾ, ਸਤਗੁਰ ਦਾਤਾ, ਫਿਰ ਬੋਲੋ ਸਤਗੁਰ ਦਾਤਾ, ਗੱਜ ਕੇ ਇੱਕ ਵਾਰ ਆਖੋ, ਨਾਮ ਕੌਣ ਦੇ ਸਕਦਾ, ਸਤਗੁਰ ਦਾਤਾ। ਅੰਮ੍ਰਿਤ ਦਾ ਬਾਟਾ ਵੀ ਜੇ ਕੋਈ ਕੱਲਾ ਬੰਦਾ ਬਣਾ ਕੇ ਦੇ ਤੇ ਲੈ ਲੋਗੇ, ਪਾਂਚ ਸਿੰਘ ਅੰਮ੍ਰਿਤ ਜੋ ਦੇਵੇ ਤਾਂ ਕੋ ਸਿਰ ਧਰ ਸ਼ੱਕ ਭੁੰਨ ਲੇਵੇ,
ਕੱਲਾ ਬੰਦਾ ਤੇ ਰਹਿਤ ਵੀ ਦ੍ਰਿੜ ਕਰਾਵੇ ਤੇ ਨਹੀਂ ਲੈਣੀ। ਪੁੰਨ ਮਿਲ ਪੰਚੋ ਰਹਿਤ ਜੋ ਭਾਖੇ ਤਾਂ ਕੋ ਦ੍ਰਿੜ ਕਰ ਮਨ ਮੇ ਰੱਖੇ, ਜਿਹੜੇ ਪੰਜਿਆਂ ਦਾ ਫੈਸਲਾ ਹੈ। ਤੇ ਕਹਿਣ ਲੱਗਾ ਜੀ ਮੈਂ ਨਾਮ ਲਿਆ ਹੈ। ਮੈਂ ਕਿੱਥੋਂ ਲੈ ਲਿਆ ਨਾਮ? ਰਾਧਾ ਸਵਾਮੀਆਂ ਤੋਂ? ਕਹਿੰਦਾ ਨਹੀਂ। ਮੈਂ ਨਿਰੰਕਾਰੀਆਂ ਕੋਲੋਂ? ਕਹਿੰਦਾ ਨਹੀਂ। ਸਾਡੇ ਦੁਸ਼ਮਣ ਥੋੜੇ ਨਹੀਂ ਹੋਣ, ਆਪ ਜੀ ਨੂੰ ਤਾਂ ਬੇਨਤੀਆਂ ਕਰਦਾ, ਸੁਚੇਤ ਹੋਣ ਦੀ ਜ਼ਰੂਰਤ, ਦੁਸ਼ਮਣ ਥੋੜੇ ਨਹੀਂ। ਆਖਿਆ ਫਿਰ ਕਿੱਥੋਂ ਲਿਆ? ਸੱਚੇ ਸੌਦੇ ਵਾਲਿਆਂ ਦਾ ਲੈ ਲਿਆ ਈ, ਨੂਰ ਮਹਿਲ ਵਾਲਿਆਂ ਦਾ ਕੋਈ ਸ਼ਬਦ ਸ਼ੁਭ ਚਾਨਣਾ ਵੇਖ ਲਿਆ? ਕਹਿੰਦਾ ਨਾ, ਇਹਨਾਂ ਦਾ ਨਹੀਂ ਲਿਆ। ਮੈਂ ਕਿਹਾ ਫਿਰ ਤੂੰ ਕਿੱਥੋਂ ਲੈ ਲਿਆ? ਇੱਕ ਬੜੀ ਸਤਿਕਾਰਯੋਗ ਸੰਸਥਾ ਦਾ ਨਾਂ ਲੈ ਕੇ ਕਹਿੰਦਾ ਜੀ ਭੁੱਚੋ ਦੀ ਮੰਡੀ ਵਾਲਿਆਂ ਕੋਲੋਂ ਨਾਮ ਲਿਆ। ਭੁੱਚੋ ਮੰਡੀ, ਬਾਬਾ ਹਰਨਾਮ ਸਿੰਘ ਸਾਹਿਬ ਬੜੇ ਜੀਵਨ ਵਾਲੇ ਹੋਏ ਨੇ, ਬੜੀ ਕਰਨੀ ਵਾਲੇ, ਬੜਾ ਸਿਮਰਨ ਵਿਆਸੀ ਰੂਹ ਹੋਈ, ਰੱਬ ਦੇ ਚਰਨਾਂ ਨਾਲ ਲਵਟੀ ਹੋਈ ਰੂਹ ਰਹੀ। ਮੈਂ ਕਿਹਾ ਭੁੱਚੋ ਮੰਡੀ ਵਾਲਿਆਂ ਦਾ ਨਾਮ ਤੇ ਮੈਂ ਸਤਿਕਾਰ ਨਾਲ ਸੁਣਿਆ, ਦੇਖਿਆ ਤਾਂ ਨਹੀਂ ਕਦੀ, ਉਹ ਨਾਮ ਦਿੰਦੇ ਨੇ? ਕਹਿੰਦੇ ਜੀ ਉਹਨਾਂ ਦੀ ਇੱਕ ਸ਼ਾਖਾ ਹੈ ਮਲੂਕਾ ਪਿੰਡ ਬਠਿੰਡੇ ਜ਼ਿਲ੍ਹੇ ਚ। ਮੈਂ ਕਿਹਾ ਜੀ ਉੱਥੇ ਕੀ ਹੈ? ਕਹਿੰਦਾ ਆਓ ਮੈਂ ਤੁਹਾਨੂੰ ਘਰ ਜਾ ਕੇ ਵਿਖਾਉਣਾ, ਧਿਆਨ ਦੇਣਾ, ਆਖੋ ਸਤਨਾਮ ਸ੍ਰੀ। ਜਿਤਨਾ ਦਾ ਭਾਈ ਜਰਨੈਲ ਸਿੰਘ ਸਾਹਿਬ ਦਾ ਸਰੀਰ ਹੈ ਨਾ, ਇਸ ਤਰ੍ਹਾਂ ਦੀ ਪੱਗ, ਇਸ ਤਰ੍ਹਾਂ ਦਾ ਕਮੀਜ਼ ਪਜਾਮਾ, ਕਰਨ ਮਰੜੀ ਦਾੜੀ ਉਸ ਬਾਬੇ ਦੀ, ਨਾਮ ਉਹਦਾ ਬਲਵਿੰਦਰ ਸਿੰਘ। ਕਹਿੰਦਾ ਮੈਨੂੰ ਉਹਨੇ ਨਾਮ ਦਿੱਤਾ ਹੈ? ਮੈਂ ਕਿਹਾ ਕੀ ਨਾਮ ਦਿੱਤਾ ਹੈ, ਦੱਸ ਦੇਗਾ? ਕਹਿੰਦਾ ਦੱਸਦਾ ਤਾਂ ਨਹੀਂ, ਉਹ ਕਹਿੰਦੇ ਨੇ ਦੱਸਣਾ ਨਹੀਂ ਨਾਮ ਕਿਸੇ ਨੂੰ, ਮਗਰ ਤੁਹਾਡੇ ਨਾਲ ਵੀ ਪ੍ਰੇਮ ਪੈ ਗਿਆ, ਮੈਂ ਦੱਸ ਦੂੰ ਉਹਨੇ ਨਾਮ ਕੀ ਦਿੱਤਾ, ਧਿਆਨ ਦਿਓ। ਮੈਂ ਕਿਹਾ ਕੀ ਨਾਮ ਦਿੱਤਾ ਹੈ? ਤੁਸੀਂ ਹੈਰਾਨ ਹੋ ਜਾਓਗੇ, ਇਹਨਾਂ ਕਾਲੀਆਂ ਭੇਡਾਂ ਨੂੰ ਕਿੱਥੋਂ ਫੜੋਗੇ ਹੁਣ, ਇਹਨਾਂ ਨੂੰ ਕਿੱਥੋਂ ਫੜੋਗੇ? ਰਾਧਾ ਸਵਾਮੀ ਦਾ ਪਤਾ ਲੱਗ ਗਿਆ ਕਿ ਸਾਡੇ ਦੁਸ਼ਮਣ ਨੇ ਸਾਨੂੰ ਤੋੜਦੇ, ਨਿਰੰਕਾਰੀਆਂ ਦਾ ਤਾਂ ਪਤਾ ਲੱਗ ਗਿਆ, ਆ ਜਿਹੜੀਆਂ ਸਿੱਖੀ ਭੇਸ ਵਿੱਚ ਕਾਲੀਆਂ ਭੇਡਾਂ ਇਹਨਾਂ ਨੂੰ ਕੀ ਕਰੋਗੇ? ਆਖਣ ਲੱਗੇ ਜੀ ਉਹਨੇ ਨਾਮ ਦਿੱਤਾ। ਮੈਂ ਕੀ ਨਾਮ ਦਿੱਤਾ ਹੈ? ਕਹਿੰਦਾ ਇੱਕ ਓਅੰਕਾਰ ਸੁਣਿਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਓਮ। ਇੰਨਾ ਲਿਖ ਕੇ ਨਾ ਇੱਕ ਓਅੰਕਾਰ ਸਤਨਾਮ ਤੇ ਨਾਲ ਜੋੜਤਾ ਓਮ। ਫੇਰ ਅੱਗੇ ਸੁਣੋ, ਬਹਿ ਜਾ ਪੁੱਤ, ਬਹਿ ਜਾ ਬਹਿ ਜਾ। ਇੰਨਾ ਦੇ ਕੇ ਨਾਲ ਓਮ ਜੋੜ ਦਿੱਤਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਓਮ। ਤੇ ਕਹਿੰਦਾ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਸ਼ੇਵਾਏ। ਹੱਸਣ ਵਾਲੀ ਗੱਲ ਨਹੀਂ, ਹਿਰਦੇ ਚ ਪੜਚੋਲ ਕਰਨ ਦੀ ਜ਼ਰੂਰਤ ਹੈ ਕਿ ਸਾਡੇ ਅੰਦਰ ਕਿਹੜੇ ਕਿਹੜੇ ਚੋਰ ਵਾਰਤੇ ਨੇ ਸਮੇਂ ਨੇ। ਹੈ ਭੁੱਚੋ ਵਾਲੀ ਮੰਡੀ ਦਾ ਨਾਮ ਹੈ, ਲੋਕਾਂ ਨੇ ਭੁੱਚੋ ਵਾਲੀ ਮੰਡੀ ਨਾਮ ਦੇ ਨਾਮ ਤੇ ਜਾਣਾ ਹੈ। ਤਾਂ ਹੀ ਤਾਂ ਕਹਿੰਦੇ ਸੱਜਣਾ ਤੇਰੀ ਗੱਡੀ ਤੁਰੇ ਤੇ ਆਨੰਦਪੁਰ ਜਾਵੇ ਜਿੱਥੇ ਕੋਈ ਨਾਮ ਨਹੀਂ ਮਿਲਦਾ, ਜਿੱਥੋਂ ਕੇਵਲ ਪੰਜਾਂ ਦਾ ਅੰਮ੍ਰਿਤ ਮਿਲਦਾ ਹੈ। ਮੈਂ ਤੇ ਕਈ ਵਾਰ ਕਿਹਾ ਵਾ ਜਿੰਨੇ ਡੇਰੇ ਬਣੇ ਨੇ ਭਾਵੇਂ ਕੋਈ ਨਾਮ ਲੈ ਲਓ, ਅੱਗ ਲੱਗ ਜਾਣੀ ਹੈ ਸਾਨੂੰ ਬਹੁਤੇ ਡੇਰਿਆਂ ਦਾ। ਮੈਂ ਨਾਮ ਲਿਆ ਤੇ ਆਪਾਂ ਸਾਰੇ ਜੁੜੇ ਹਾਂ, ਮਗਰ ਇਹਨਾਂ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਰਾਹ ਚ ਹੀ ਬੈਰੀਅਰ ਲਾਏ ਦੇ ਕਿ ਕੋਈ ਆਨੰਦਪੁਰ ਨਾ ਚਲ ਜੇ। ਇਹਨੇ ਨਾਮ ਦਿੱਤਾ ਇੱਕ ਓਅੰਕਾਰ ਦਾ ਗੁਰਪ੍ਰਸਾਦ ਤੱਕ ਮੂਲ ਮੰਤਰ ਪੜ ਕੇ ਤੇ ਨਾਲ ਲਾਤਾ ਓਮ ਜਾਪ ਸਾਹਿਬ ਦੇ ਵਿੱਚੋਂ ਪੜ ਕੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰਿਅੰਗ ਤੇ ਨਾਲ ਲਾਤਾ ਸ਼ਿਵਾਏ। ਕਹਿੰਦਾ ਜੀ ਮੈਂ ਇਹ ਨਾਮ ਜਪਦਾ, ਗੁਰਮੁਖੋ ਇਹਨਾਂ ਨੂੰ ਕੌਣ ਫੜੂ, ਇਹ ਪੂਰੇ ਗੁਰੂ ਤੱਕ ਮਿਲਾ ਦੇਣਗੇ ਇਹਨਾਂ ਦੇ ਅਧੂਰੇ ਨਾਮ। ਮੈਂ ਕਹਿਣ ਡਿਆ ਸਾਂ ਜਿਨ੍ਹਾਂ ਦੇ ਮਨ ਵਿੱਚ ਚਾਅ ਪੈਦਾ ਹੋ ਗਿਆ ਹੈ ਕਿ ਮੈਂ ਗੁਰੂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਹ ਤਰੱਕੀ ਨੇ ਆਈ। ਉਹਨਾਂ ਨੂੰ ਤੇ ਜੇ ਪੂਰੇ ਗੁਰੂ ਨੂੰ ਮਿਲਣਾ ਹੈ ਤੇ ਫਿਰ ਰਸਤਾ ਵੀ ਉਹ ਹੀ ਫੜਨਾ ਪੈਣਾ ਜਿਹੜਾ ਪੂਰੇ ਗੁਰੂ ਨੇ ਦੱਸਿਆ ਹੈ। ਪੂਰੇ ਗੁਰੂ ਨੇ ਦੱਸਿਆ ਪਿਓ ਪੋਲ ਖੰਡੇ ਤਾਰ ਪਿਓ

ਇੱਕ ਛਿਨ ਦਰਸ ਦਿਖਾਏ ਜੀ, ਇੱਕ ਛਿਨ ਦਰਸ ਦਿਖਾਏ ਜੀ, ਇੱਕ ਆਓ ਹੁਣ ਜੁੜੀਏ, ਨਾਮ ਜਪ ਲੋ ਦੋ ਛਿਨ, ਫਿਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮੈਂ ਆਪ ਜੀ ਨੂੰ ਬੇਨਤੀ ਕਰ ਦਵਾਂ, ਨਾਮੀ ਤਾਈ ਪਹੁੰਚਣ ਲਾ ਇੱਕੋ ਹੀ ਤਰੀਕਾ ਹੈ, ਨਾਮ, ਨਾਮ ਤੇ ਨਾਮੀ ਦੋ ਚੀਜ਼ਾਂ ਦਾ ਮੇਲ ਆ। ਜੇ ਨਾਮੀ ਦੀ ਪ੍ਰਾਪਤੀ ਕਰਨੀ ਆ ਤੇ ਨਾਮ ਜਪਣਾ ਪੈਣਾ ਹੈ। ਕੀ ਕਰਨਾ ਪੈਣਾ ਹੈ? ਨਾਮ ਜਪਣਾ ਪੈਣਾ ਹੈ, ਰਾਤ ਦਿਨ ਆਪਣੇ ਰੋਮ ਰੋਮ ਵਿਚ ਭਰਨਾ ਪੈਣਾ ਹੈ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਜੋੜ ਜਾੜ ਕੇ ਇਕੱਠੇ ਕਰਕੇ ਸਰਾਣੇ ਥੱਲੇ ਰੱਖ ਕੇ ਕਹਿੰਦਾ ਆਹ ਇੰਨੇ ਇਕੱਠੇ ਕਰ ਲਏ ਹੁਣ ਲੱਖਪਤੀ ਬਣ ਗਿਆ ਕਰੋੜਪਤੀ ਬਣ ਗਿਆ ਮਗਰ ਸਵੇਰੇ ਸੱਦਾ ਆ ਗਿਆ ਭਲਕੇ ਚੱਲਣ ਹੋਏ ਤੇ ਅੱਗੇ ਕਿਹਾ ਨਾਨਕ ਨਾਲ ਨਾ ਚੱਲੇ ਉਹ ਜਿਹੜਾ ਪੈਸਾ ਜੋੜਿਆ ਨਾਨਕ ਤੇ ਫਿਰ ਪਛਤਾਵਾ ਹੋਏ ਫਿਰ ਪਛਤਾਵਾ ਹੋਏ ਫਿਰ ਪਛਤਾਵੇ ਤੋਂ ਬਿਨਾਂ ਪੱਲੇ ਕੱਖ ਨਹੀਂ ਰਹਿ ਜਾਂਦਾ ਕਹਿੰਦੇ ਇੱਕ ਬੀਜ ਦੇ ਰਹਿ ਗਏ ਇੱਕ ਬੀਜ ਕੇ ਚਲੇ ਗਏ ਮਗਰ ਸਾਰੇ ਉਜਾੜਾ ਹੀ ਕਰਕੇ ਚਲੇ ਗਏ ਕੋਈ ਅਸਲੀ ਚੀਜ਼ ਨਾ ਬੀਜ ਕੇ ਖੜੀ ਜਿਹੜੇ ਨਾਮ ਦੀ ਖੇਤੀ ਤਾਂ ਮੇਰੇ ਸਾਹਿਬ ਕਹਿੰਦੇ ਨੇ ਬੀਜੋ

0: कहा देते 100 डॉलर च। एक महापुरुष गुरमुख प्यारे थाईलैंड कथा करन गए, आखो सतनाम श्री, फिर एक बार आखो सतनाम श्री वाहिगुरु, ते ओ कहिंदे मैनू उत्थे कहिंदे जी पाठ दी ड्यूटी ला ला, सहज पाठ कर दे। कहिंदे मैं पाठ करन लग पिया, जदों मैं एक एक पन्ना पढ़ा ते मैनू अंदरों गुरु साहब आवाजां देण, वेचता ही एक अंग, वेचता ही एक अंग, एक रुपये च, दो रुपये च वेचता ही, 100 रुपये च सहज पाठ करेगा, 100 रुपये च गुरु ग्रंथ साहब महाराज का सहज पाठ किया, वेचता ही। जिन्हां नूं जाग आ गई, जिन्हां नूं पता लग गया कि ए जीवन मैं वेच रहा वा, रहण गवाए, चार गवाया हंड के, ते चार गवाया, चार पैर दिन काम करके गवाता, चार पैर रात सौं के गवा दिती, ते अगे की कहिंदे ने, हां जी,
1: लेखा रब मंगेसिया तू आहो केरे कम,
0: लेखा रब मंगेसिया, उन्हें तेनू रब ने लेखा पुछना है, गुरमुख प्यारिया ए पुछना के तू संसार विच केड़े काम आया सै, तानू मैनू सारिया नू। मेरे साहब जी कहिंदे सबना का दर लेखा होए, बोलो सबना का दर, करनी बाजो तरे ना कोई, रहत तो बिना कोई नहीं जे तर सकदा। जे कोई आखे जी मैं इतना वा, मेरी आ रही हो जूगी, मैं 100 रुपया गोलक च पाया सी, मैं 100 रुपये का कलील लिया के चढ़ाया सी, मैं ता छुट जूगा, ना। कर्म धर्म पखंड जो दिसे तिन जम जगाती लुटे, इस जगत दे विच आ जिहड़ा समा चल रहा है, ना कोई पुन उगदा है, ना कोई धर्म, ना कोई कर्म, ना कोई होर चीज उगदी नहीं, इको ही बीज उगदा है, सतनाम श्री वाहिगुरु। ए जे बीज बीजा निमक कीर्तन गाओ करते का निमक सिमरत जित छुटे, ते मेरे सतगुरु गरीब नवाज पातशाह जी कहते तेनू पुछना है कि उत्थे तू की लैन गया सै, तेरा धरती ते जाण दा मकसद की सी, की रोटी खानी। एक थां ते ना मेरे साहब ने बड़ा सुंदर बचन किया है, एक बचन आया, आप पिंडां वाले लोग जानते हैं, जदों किसी दे सवेर तो मकान बनते हुंदे सी ते लोगों ने आखना अज आई मेरे नाल सारा दिन दिहाड़ी, कोई गारा ढोना, किसी ने गारा बनाउणा, किसी ने इट्टां फड़ाउणियां, ते रात नूं उह दिहाड़ी थोड़ी लैंदा सी, की करदा सी, उह शब्द बाणी विच लिखिआ है, खेद भयो बिगारी की न्याई, खेद मैने पछतावा शर्मिंदगी, बेगार हुंदा सी बेगार कट्टण जाणा, आपां कहिंदे सी ना कि चौलां चालां ते रात नूं जरदा ही खावांगे, मगर दिहाड़ी ते नहीं ना मिलदी, की करन जाणा, बेगार कट्टण जाणा। सतगुरु पासे सारो दिन मजूरी करता, तो मुसले शराया, खेत भयो बिगारी की न्याई, घर के काम ना आया। जदों पछतावा मिलिया, सारा दिन ते बिगार कट्टन चले गया, इट्टां फड़ाउंदा रहा, गारा फड़ाउंदा रहा, थक गया, रात नूं रोटी खा के जदों मुड़ूगा, कड़े रुपये लैके मुड़ना, खाली मुड़ना ना। आपां वी धीआं पुत्तरां दी बिगार ही कट्टन डए आ, की कर रहे हां, ते जदों मुड़ांगे कोल ते कुछ भी नहीं होना, कि होऊ कुछ, यह परिवार लई बिगार कट्टन डए ना, ओ मैं घर लई आ सोफा बना लिया, की बिगार कट्टन डए हो, ना सोफा नाल जाना, ना गड्डी नाल जानी, ना घर नाल जाना है, ना दौलत नाल जानी है। ते उत्थे साहब ने कह दिता, खेद भयो बिगारी की न्याई, बोलो खेद भयो बिगार कट्टन वाले वांग शर्मिंदा होके मुड़ना पैना है, घर के काम ना आया, किसे काम नहीं आना, एदा जीवन इन्हे चार गवाया हंड के, चार गवाया सम, एक दिन लेखा रब मंगेसिया तू आयो, केड़े काम तेन पुछना है। हां जी,
1: पवीता दलदल वाचे जाए के, क्यों जिथो कड़ियाल,
0: ए बड़ा प्यारा सूत्र, जे कते जीवन विच कोई समझ आ जाए, फरीदा दर दरवाजे जाए के, किसे मंदिर दे दरवाजे उते, किसे कचहरी दे दरवाजे उते जाके किते वेखियो, उते अड़े अड़े ना पिछे पित्तल जे दे बना के जिहदे नाल टल खड़काउंदे सी, टल लगे हुंदे, टल इथों लिया, उहदे थोड़ा जिहा तड़प करदा, उहदे सिर च मार दे, उह टन दी आवाज दिंदा है, कहिंदे दर दरवाजे जाए के, क्यों डिठो कड़ियाल, कदी कड़ियाल वेख्या ही, बाबा फरीद कहिंदे ने, फरीदा दर दरवाजे जाए के, क्यों डिठो, कदी कड़ियाल वेख्या ही, कहिंदा हां वेख्या है, कहिंदा इहनूं घड़ी मुड़ी छित्तर वजदे ने विचारे नूं, इहने की कसूर कीता है, इन्हें की गुनाह किया है, अगे पढ़ के वेखो जरा। हां जी, हुण बाबा फैसला दिंदा जे, कहिंदे इन्हें कोई दोष नहीं किया, नदोशे नूं पै रही ने, ए नदोशा मारिए, बोलो ए, फिर एक बार बोलो ए, ਇਹਨੂੰ ਦੋਸ਼ੇ ਨੂੰ ਮਾਰ ਪੈ ਰਹੀ ਆ, ਹਮ ਦੋਸ਼ਾਂ ਦਾ। ਤੁਸੀਂ ਅੰਦਰ ਝਾਤੀ ਮਾਰ ਲਓ, ਮੈਂ ਵੀ ਮਾਰਾਂ। ਆਪਣੇ ਗੁਨਾਹਾਂ ਵੱਲ ਵੇਖੋ, ਜਦੋਂ ਤੋਂ ਹੋਸ਼ ਸੰਭਾਲੀ ਜੇ, ਜਦੋਂ ਤੋਂ ਹੋਸ਼ ਕਾਇਮ ਹੋਈ, ਜਦੋਂ ਤੋਂ ਤੁਸੀਂ ਸਮਝਦਾਰ ਹੋਏ ਹੋ, ਅੱਜ ਤੱਕ ਕਿੰਨੇ ਗੁਨਾਹ ਕੀਤੇ ਦੇ, ਇੱਕ ਇੱਕ ਗੁਨਾਹ ਦੀ ਸਜ਼ਾ ਮਿਲਣੀ। ਇਹ ਦੋਸ਼ਾਂ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ। ਇੱਕ ਤਰੀਕਾ ਹੈ ਛੁੱਟਣ ਦਾ, ਆਖੋ ਸਤਨਾਮ ਸ੍ਰੀ ਸਤਿਗੁਰੂ ਪਾਤਸ਼ਾਹ ਨੂੰ ਪੁੱਛੀਏ ਉਹ ਤਰੀਕਾ ਕਿਹੜਾ। ਕਹਿੰਦੇ ਜੇ ਤੂੰ ਅੰਮ੍ਰਿਤ ਛਕ ਲੈ ਨਾ, ਅੰਮ੍ਰਿਤ ਛਕ ਲੈ ਤੇ ਤੇਰੇ ਸਾਰੀ ਪਿਛਲੀ ਜਾਤ ਕੋਲ ਜਨਮ ਪਾਪ ਗੁਨਾਹ ਸਾਰੇ ਕੱਟੇ ਗਏ। ਉਹਦਿਨ ਤੋਂ ਇੱਕ ਨਵਾਂ ਜਨਮ ਹੋਇਆ। ਆਖਿਆ ਜੀ ਉਹ ਕਿੱਥੇ, ਪੁੱਤ ਤੇ ਮੈਂ ਸੰਤਾ ਸਿੰਘ ਦਾ ਹੀ ਹਾਂ। ਕਹਿੰਦੇ ਉਹ ਕੋਈ ਗੱਲ ਨੀ, ਸਰੀਰ ਕਰਕੇ ਰਿਹਾ ਵਾ, ਮਗਰ ਜਿਹਦੇ ਕੋਲੋਂ ਲੇਖਾ ਮੰਗਣਾ ਸੀ ਨਾ ਸੱਜਣਾ, ਉਹਦਾ ਜਨਮ ਹੁਣ ਗੁਰੂ ਦੇ ਘਰ ਵਿੱਚ ਹੋ ਗਿਆ। ਸਤਿਗੁਰ ਕੈ ਜਨਮੇ ਗਵਨ ਮਟਾਇਆ, ਆਵਾਗੌਣ ਮਿਟ ਗਿਆ, ਕੋਈ ਲੇਖਾ ਨਹੀਂ। ਹੁਣ ਤੇ ਲੇਖੇ ਪਾੜ ਦਿੱਤੇ, ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ, ਸਾਰੇ ਲੇਖੇ ਫਾਟ ਗਏ, ਕਾਗਜ਼ ਪਾੜ ਦਿੱਤੇ ਉਹਨੇ, ਕਿਉਂਕਿ ਤੂੰ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਣ ਗਏ ਹੋ। ਪਿਛਲੇ ਜਨਮ ਵਾਲੇ ਕਾਗਜ਼ ਮੇਰੇ ਸਤਿਗੁਰੂ ਨੇ ਸੁਪਨੇ ਵਾਂਗ, ਜਿਸ ਤਰ੍ਹਾਂ ਹਰੀ ਚੰਦ ਰਾਜੇ ਦੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਗੁਰਦੁਆਰਾ ਗੁਰੂ ਕਾ ਬਾਗ, ਜਿੱਥੇ ਸੁਪਨੇ ਦੇ ਵਿੱਚ 84 ਕੱਟਤੀ ਸਤਿਗੁਰੂ ਨੇ। ਕਦੀ ਜਾ ਕੇ ਦਰਸ਼ਨ ਕਰਿਓ, ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੈ। ਇਹ ਰਾਜਾ ਸਾਸੀ ਹਵਾਈ ਅੱਡੇ ਤੋਂ 7 ਮੀਲ ਦੀ ਦੂਰੀ ਦੇ ਉੱਤੇ ਬਣਿਆ ਸੁੰਦਰ, ਜਿੱਥੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਸਕੇਤ ਮੰਡੀ ਦਾ ਰਾਜਾ ਹਰੀ ਚੰਦ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੈ ਤੇ ਆਣ ਕੇ ਕਹਿੰਦਾ ਗਰੀਬ ਨਿਵਾਜ ਪਾਤਸ਼ਾਹ, ਮੈਨੂੰ ਪੰਡਤਾਂ ਨੇ ਦੱਸਿਆ ਤੇਰਾ ਘਰ ਇੱਕ ਜਨਮਾਂ ਦੇ ਦੁਸ਼ਟਾਂ ਦੇ ਘਰ ਹੋਣਾ ਹੈ, ਨਿੱਕੀ ਜਾਤ ਵਾਲਿਆਂ ਦੇ ਹੋਣਾ ਹੈ। ਮੇਰੇ ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਮਹਾਰਾਜ, ਮੇਰਾ ਜਨਮ ਮਿਟ ਜੂ, ਮਹਾਰਾਜ ਪਾਤਸ਼ਾਹ ਕਹਿੰਦੇ ਕੀਰਤਨ ਸੁਣੋ। ਜਦੋਂ ਹਜ਼ੂਰੀ ਵਿੱਚ ਜਾ ਕੇ ਦਰਬਾਰ ਸਾਹਿਬ ਕੀਰਤਨ ਸੁਣਿਆ ਤੇ ਸ਼ਬਦ ਲੱਗ ਰਿਹਾ ਸੀ, ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ। ਹੱਥ ਜੋੜ ਕੇ ਆਣ ਕੇ ਕਹਿੰਦਾ ਮਹਾਰਾਜ ਮੈਨੂੰ ਛੁੱਟੀਆਂ ਦਿਓ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਰਾਜਨ ਤੂੰ ਤੇ ਕਹਿੰਦਾ ਸਾ ਮੈਂ 7 ਦਿਨ ਰਹਿਣਾ ਇੱਥੇ ਕੀਰਤਨ ਸੁਣਨਾ ਵਾ ਤੇ ਮੁੜ ਚੱਲੇ। ਮਹਾਰਾਜ ਜਿਹੜੀ ਗੱਲ ਤੋਂ ਡਰਦਾ ਇੱਥੇ ਆਇਆ ਸਾ, ਤੁਹਾਡੀ ਬਾਣੀ ਵਿੱਚ ਵੀ ਲਿਖਿਆ ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾਰ, ਤੇ ਮੇਰੇ ਸਾਹਿਬ ਕਹਿੰਦੇ ਹਾਂ ਲਿਖਿਆ ਤੇ ਹੈ, ਇਹ ਤੇ ਕੋਈ ਬਦਲ ਨਹੀਂ ਸਕਦਾ, ਮਗਰ ਇੱਕ ਰਾਤ ਸਾਡੇ ਕੋਲ ਠਹਿਰ ਜਾ। ਫਿਰ ਸੁਪਨਾ ਆਇਆ ਕਿ ਸੁਪਨੇ ਦੇ ਵਿੱਚ ਮੈਂ ਸ਼ਿਕਾਰ ਕਰਨ ਗਿਆ, ਉਸੇ ਪਿੰਡ ਵਿੱਚ ਚਲੇ ਗਿਆ, ਅਜੇ ਉਹ ਪਿੰਡ ਹੈਗਾ ਏ, ਅਸੀਂ ਉਹ ਪਿੰਡ ਵਿੱਚ ਗੁਰਦੁਆਰਾ ਬਣਿਆ, ਉਸ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਗਏ ਨੇ ਤੇ ਉਸ ਪਿੰਡ ਦੇ ਵਿੱਚ ਜਾ ਕੇ ਸੁਪਨੇ ਦੇ ਵਿੱਚ ਮੇਰੇ ਸਤਿਗੁਰੂ ਨੇ ਪੈਦਾ ਕੀਤਾ ਤੇ ਸੁਪਨੇ ਵਿੱਚ ਹੀ ਪੈਦਾ ਕਰਕੇ ਧੀਆਂ ਪੁੱਤ ਪਰਿਵਾਰ ਵਿਖਾ ਕੇ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ ਮਹਾਰਾਜ ਸੁਪਨਾ ਬੜਾ ਡਰਾਉਣਾ ਆਇਆ। ਕੀ ਸੁਪਨਾ ਵੇਖਿਆ ਜੀ? ਮਹਾਰਾਜ ਮੇਰਾ ਚਮਾਰਾਂ ਦੇ ਘਰ ਜਨਮ ਹੋਇਆ ਹੈ, ਮੈਂ ਚਮਾਰਾਂ ਦੇ ਘਰ ਜੰਮਿਆ, ਮੇਰੇ ਧੀਆਂ ਪੁੱਤ ਹੋਏ ਨੇ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਆਖਿਆ ਰਾਜਨ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਿਆ ਏ, ਤੇਰਾ 84 ਦਾ ਚੱਕਰ ਸੁਪਨੇ ਵਿੱਚ ਕੱਟ ਦਿੱਤਾ ਹੈ। ਸੁਪਨੇ ਚ ਇਹ ਉਹ ਗੁਰੂ ਆ ਸੁਪਨੇ ਚ ਲੇਖੇ ਪਾੜਨ ਵਾਲਾ ਜਿਹਦੀ ਸ਼ਰਨ ਵਿੱਚ ਆਪਾਂ ਆਏ ਆ। ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰੇ, ਕਹਿੰਦੇ ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ। ਆਪਣੀ ਸ਼ਰਾਬ ਦਾ ਵੀ ਲੇਖਾ ਲੈਣਾ ਹੈ, ਆਪਣੀ ਚੁਗਲੀ ਨਿੰਦਿਆ ਦਾ ਲੇਖਾ ਲੈਣਾ ਹੈ, ਮਾਸ ਦਾ ਲੇਖਾ ਲੈਣਾ ਹੈ, ਕਿਤੇ ਕੁਕਰਮਾਂ ਦਾ ਲੇਖਾ ਪਰਮੇਸ਼ਵਰ ਨੇ ਲੈਣਾ ਹੈ, ਇਹ ਹਰ ਕਿਤੇ ਗੁਨਾਹ ਦਾ ਪਰਮੇਸ਼ਵਰ ਨੇ ਲੇਖਾ ਲੈਣਾ। ਇੱਕ ਦਿਨ ਇਹ ਨਦੋਸ਼ਾ ਉੱਥੇ ਨਦੋਸ਼ਿਆਂ ਨੂੰ ਮਾਰ ਪੈਂਦੀ ਆ, ਸਾਡਾ ਕਸੂਰਵਾਰਾਂ ਦਾ ਗੁਰਮੁਖੋ ਕੀ ਹਾਲ ਹੋਊਗਾ। ਜੇ ਕਸੂਰਵਾਰ ਆਪਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਡਿੱਗ ਕੇ ਕਿਤੇ ਇੱਕ ਵਾਰ ਕਹਿ ਦਈਏ ਆਇਓ ਚਰਨ ਤੁਹਾਰੀ ਸਤਿਗੁਰ ਆ।

0: ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਕਰੋ ਕਿਰਪਾ ਸਾਰਿਆਂ ਕੋ ਆਦ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਜੁੜ ਕੇ ਆਪ ਜੀ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਉਪਦੇਸ਼ ਗੁਰਬਾਣੀ ਵਿਚੋਂ ਸਰਵਣ ਕੀਤਾ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਵ, ਗਾਵਿਆ, ਸੁਣਿਆ, ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਆ ਗੁਰਦੁਆਰੇ ਆਉਣਾ, ਗੁਰਬਾਣੀ ਨੂੰ ਸੁਣਨਾ। ਗੁਰਦੁਆਰੇ ਆਉਂਦਿਆਂ ਗੁਰਬਾਣੀ ਸੁਣਦਿਆਂ ਫਿਰ ਵੀ ਸਾਨੂੰ ਧਾਗਿਆਂ ਤਵੀਤਾਂ ਵੱਲ ਕਿਉਂ ਭਟਕਣਾ ਪੈਂਦਾ ਹੈ? ਫਿਰ ਵੀ ਕੱਚੇ ਪਿੱਲਿਆਂ ਗੁਰੂਆਂ ਵੱਲ ਕਿਉਂ ਜਾਣਾ ਪੈਂਦਾ ਹੈ? ਕਸਰ ਇੱਥੇ ਹੀ ਰਹਿ ਗਈ ਕਿ ਜੋ ਗੁਰੂ ਦੇ ਉਪਦੇਸ਼ ਸੁਣੇ ਉਹਨਾਂ ਨੂੰ ਕਮਾਇਆ। ਜੇ ਕਦੀ ਸਿੱਖ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਵੇ, ਜੋ ਗੁਰੂ ਸਾਹਿਬ ਨੇ ਬਚਨ ਆਪਾਂ ਨੂੰ ਬਾਣੀ ਦੇ ਵਿੱਚ ਕਹੇ ਨੇ, ਉਸ ਅਨੁਸਾਰ ਜੀਵਨ ਢਾਲੇ, ਸਾਰੇ ਸੰਸਾਰ ਤੋਂ ਸਨੁੱਖਾ ਤੇ ਭਾਗਾਂ ਵਾਲਾ ਗੁਰੂ ਦਾ ਸਿੱਖ ਹੋਵੇ। ਇਹ ਵੀ ਕੇਵਲ ਹਜ਼ਾਰਾਂ ਸਾਲਾਂ ਤੋਂ ਜਿਸ ਤਰ੍ਹਾਂ ਲੋਕੀ ਮਸਜਿਦ ਵਿੱਚ ਜਾ ਕੇ ਸਿਰ ਨਵਾਉਂਦੇ ਨੇ, ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਂਦੇ ਨੇ, ਪ੍ਰਸ਼ਾਦ ਚੜਾਉਂਦੇ ਨੇ, ਆਸਤੇ ਆਸਤੇ ਸਾਡੇ ਵਿੱਚ ਵੀ ਉਹ ਬ੍ਰਾਹਮਣਵਾਦ ਧੱਸਦਾ ਜਾ ਰਿਹਾ। ਇੱਥੇ ਕੇਵਲ ਪ੍ਰਸ਼ਾਦ ਚੜਾਉਣ ਨੂੰ ਪ੍ਰਧਾਨਤਾ ਨਹੀਂ, ਰੁਮਾਲੇ ਚੜਾਉਣ ਨੂੰ ਪ੍ਰਧਾਨਤਾ ਨਹੀਂ, ਇਸ ਘਰ ਵਿੱਚ ਮੁਬਾਰਕਬਾਦ ਉਹਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ। ਜੋ ਗੁਰੂ ਕਹਿੰਦਾ ਹੈ ਉਸ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਪਿਆਰੇ ਭਾਈ ਬਖਸ਼ੀਸ਼ ਸਿੰਘ ਸਾਹਿਬ ਪੜ੍ਹ ਰਹੇ ਸੀ, ਜੇ ਕਦੀ ਇਹ ਪੂਰੀਆਂ ਤੁਕਾਂ ਜੀਵਨ ਦੀਆਂ ਵਿੱਚ ਉੱਤਰ ਆਉਣ, ਇਹ ਪੂਰੀਆਂ ਤੁਕਾਂ ਜੀਵਨ ਵਿੱਚ ਹਾਂ ਤਿਸ ਘੋਲ ਘੁਮਾਇਆ, ਭਾਈ ਗੁਰਦਾਸ ਜੀ ਹਾਂ ਤਿਸ ਗੱਜ ਕੇ ਦੱਸੋ, ਹਾਂ ਤਿਸ, ਫਿਰ ਗੱਜ ਕੇ ਆਖੋ ਹਾਂ ਤਿਸ, ਘੋਲ ਘੁਮਾਉਣਾ ਦਾ ਵਾਰੇ ਵਾਰੇ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਘੋਲ ਘੁਮਾਉਣਾ ਵਾਰੇ ਵਾਰੇ ਜਾਣਾ, ਜਿਨ੍ਹਾਂ ਦੇ ਹਿਰਦਿਆਂ ਚ ਗਰੀਬੀ ਆ ਗਈ, ਗਰੀਬੀ ਨਿਮਰਤਾ ਆ ਗਈ ਜਿਨ੍ਹਾਂ ਦੇ ਹਿਰਦਿਆਂ ਚ, ਜਿਹੜੇ ਮਿਟ ਗਏ। ਹਾਂ ਤਿਸ ਘੋਲ ਘੁਮਾਇਆ, ਪਹਿਲਾਂ ਗਰੀਬੀ ਆਵੇ, ਫਿਰ ਜਿਹੜਾ ਦੂਸਰਾ ਵਚਨ ਮੇਰੇ ਗਰੀਬ ਨਿਵਾਜ ਨੇ ਕੀਤਾ ਹੈ, ਪਰ ਨਾਰੀ ਕੇ ਨੇੜ ਨਾ ਜਾਵੇ। ਬੋਲੋ ਪਰ ਨਾਰੀ ਕੇ, ਸਮਝ ਲਿਓ, ਜਿਹੜਾ ਉੱਚੀ ਸਾਰੀ ਆਖੋ ਪਰ ਨਾਰੀ ਕੇ ਨੇੜ ਨਾ ਜਾਵੇ। ਇਹ ਮੁਬਾਰਕ ਜੀਵਨ ਦੀਆਂ ਕੜੀਆਂ ਨੇ ਜਿਹੜੀਆਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਾਵਨ ਵਿਦਵਾਨ ਨੇ, ਬ੍ਰਹਮ ਗਿਆਨੀ ਬਾਬਾ ਭਾਈ ਗੁਰਦਾਸ ਜੀ ਨੇ ਆਪਾਂ ਦੇ ਨਾਲ ਸਾਂਝੀਆਂ ਕੀਤੀਆਂ। ਹਾਂ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ, ਤੀਸਰਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਪਈ ਹੋਵੇ ਕਰੋੜਾਂ ਰੁਪਈਆ ਕਿਸੇ ਦੀ ਮਾਇਆ, ਅੱਜ ਤੇ ਆਪਾਂ ਗੁਰਸਿੱਖ ਪਿਆਰੇ ਉਹ ਮਿਥ ਕੇ ਇਹ ਕੰਮ ਕਰ ਰਹੇ ਹਾਂ ਨਾ ਵੀ ਲੁੱਟ ਲਓ ਜਿਹਨੂੰ ਲੁੱਟਿਆ ਜਾਂਦਾ ਹੈ, ਆਖੋ ਸਤਨਾਮ ਸ੍ਰੀ, ਮਾਰ ਲਓ ਧਰਮ ਦੇ ਨਾਮ ਦੇ ਉੱਤੇ, ਕੌਮ ਨਾਲ ਵਿਸ਼ਵਾਸਘਾਤ ਵੀ ਕਰ ਦੋ, ਧਰਮ ਦੇ ਨਾਮ ਦੇ ਉੱਤੇ ਗੁਰੂ ਘਰ ਦੇ ਨਾਲ ਵੀ ਲੁੱਟਾਂ ਮਾਰ ਲਓ, ਜੋ ਕੁਝ ਹੁੰਦਾ ਹੈ ਗੁਰੂ ਦੇ ਨਾਂ ਉੱਤੇ ਵੀ ਜੇ ਲੁੱਟਿਆ ਜਾਂਦਾ ਤੇ ਲੁੱਟ ਲਓ। 84 ਦੇ ਕਾਂਡ ਤੋਂ ਬਾਅਦ ਜਿਨ੍ਹਾਂ ਧਰਮ ਦੇ ਨਾਮ ਦੇ ਉੱਤੇ ਸਿੱਖ ਨੇ ਸਿੱਖਾਂ ਨੂੰ ਲੁੱਟਿਆ, ਹੋਰ ਕਿਸੇ ਨੇ ਲੁੱਟਿਆ? ਸਤਿਗੁਰੂ ਤੇ ਕਹਿ ਰਹੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ
اس گائے مگر اپا خوب رج کے گاں کھادی سور کھادا حق پرائے نو اپا کھادا کدی کسے دے نام دے اتے کوئی اتھے تواڈے کول آندا جی میں فلانے تھاں تے کالج بنا رہا تواڈی حق حلال دی ایک ایک ڈالر کٹھا کیتا اپنے نجی سوارتھاں لئی لوکی خرچ دے کوئی کہندا میں انڈیا دے وچ لوکاں غریب شادی کردا بچیاں دی کوئی اس طرح پیسے کما رہا ہے گرو کی کہہ رہا ہے گرو کہہ رہا ہوں تے سکول کمایا پر دربے نو ہاتھ نہ لاوے پرائے پیسے نو کی نہ کرے ہاتھ نہ لاوے ہاں تے سکول کمایا پر نندا سن آپ ہٹاوے کسے دی نندیا ہوندی ہوے اتھوں اپنے آپ نو پرے کر لے ساریاں گلاں سدگرو غریب نواز پاتشاہ نے آپاں نو سمجھائیاں نے مگر گرمکھ پیارےو اج دے اپدیش وچوں تسی ایہو ہی دھارن کر کے جاؤ ہاں تے سکول کمایا گرمت ہردے غریبی آوے اج جوڑو ہاتھ میرے سدگرو غریب نواز پاتشاہ دے چرناں وچ ہے میرے سدگرو غریب نواز میں اٹھارہ اٹھارہ ویاں ویاں سٹوراں دا پاویں مینوں مالک بنا دے مگر میں سرت وچ غریب ہواں سرت وچ آکھاں میر اسی کھاندے بھی زیادہ اسی سوندے بھی زیادہ اسی پرایا تن وی لٹیے اسی پرایا تن نوں وی چھوئیے اسی ہنکاری وی ہوئیے تے پھر وی اسی آنے گرو مک اسی گرو دے سکھاں گرو دا سکھ تا اے تصویر کھچ کے رکھ دتی آ بھائی گرداس جی نے سکھ اوہ گرمک سوئی سہج سماوے اوہی ستگرو دے وچ سماؤندا وا اوہی گرو دے ستگرو دے چرنا چ ابھید ہوندا وا جیہدیاں اے نشانیاں تھوڑا کھاندا سوہدا سوندا ہے پر ناری نے نیڑ نہیں جاندا پرائی نندیا نہیں سندا کسے دے پیسے نو ہاتھ نہیں لاؤندا غریبی بھاو وچ رہندا ہے مگر اپنے اندر چاتی مار کے گرو دیو سکھو ویکھ لو کدی لب کے ویکھو اپنے جیون دے وچوں ایک وی گڑ نہیں لبدا جے لبدا تے دسو پیراں تو لے کے سر تک چاتی مار کے ویخ لو انہاں گناں دے وچوں ایک گن دے وی اپاں دھارنی نہیں تے میرے سدگرو کہندے نے رہنی رہے سوئی سکھ میرا اے رہت دسی آ میرے سدگرو غریب نواز پاتشاہ دے پیاریاں نے کہ گرمکھ دا سکھ اوہی ہو سکدا جے دی اے رہت آ پیارے ہو تے آؤ آپاں سدگرو غریب نواز پاتشاہ دے چرناں وچ بینتی کریے اے میرے مالک ساڈے تے وی کرپا کر میر کر بخشش کر اسیس دے اسی اس دھارنا بنیے اسی تھوڑا کھائیے تھوڑا سوئیے پرائی نندیا تو اپنے آپ نو ہٹائیے پرائے تن تو اپنے آپ نو ہٹائیے پرائے تن تو اپنے آپ نو ہٹائیے سدگرو کرپا کر کے اپنا اپدیش سانو بخشش کرو اے آپاں وی اتاں چرناں وچ بینتی کریے

ਤਰਲਾ ਕਰੋ, ਮੈਨੂੰ ਗਰੀਬ ਨੂੰ ਵੀ ਉਹਨਾਂ ਸਿੱਖਾਂ ਵਿਚ ਮਿਲਾ ਲਓ ਜਿਨ੍ਹਾਂ ਸਿੱਖਾਂ ਦੇ ਪਰਉਪਕਾਰੀ ਗੁਣ ਨੇ, ਜਿਨ੍ਹਾਂ ਸਿੱਖਾਂ ਦੀ ਤੁਸੀਂ ਗੱਲ ਕੀਤੀ ਆ ਕਿ ਮੈਂ ਉਹਦੇ ਤੋਂ ਬਲਹਾਰ ਆ, ਜਿਹੜਾ ਗਰੀਬ ਆ। ਇਹ ਸਾਰੇ ਗੁਣ ਜਿਹੜੇ ਆਪ ਜੀ ਨੇ ਸਰਵਣ ਕੀਤੇ ਨੇ, ਜਿਨ੍ਹਾਂ ਤੇਰਿਆਂ ਪਿਆਰਿਆਂ ਸਿੱਖਾਂ ਵਿਚ ਪਰਮ ਗੁਣ ਧਾਰਨ ਹੋਏ ਨੇ ਮੇਰੇ ਗਰੀਬ ਨਿਵਾਜ, ਉਹਨਾਂ ਸਿੱਖਾਂ ਦੀ ਸੰਗਤ ਵਿਚ ਮੈਨੂੰ ਵੀ ਮੋਹੇ

ਤਰਲਾ ਪਾਓ ਹਾਂ 29 ਤਰੀਕ ਵਾਲੇ ਦਿਨ ਗਰੀਬ ਨਵਾਜ ਜਿਹੜੀ ਤੂੰ ਸੰਗਤ ਬਣਾਉਣੀ ਆ ਗੁਰਸੰਗਤ ਕੀਨੀ ਖਾਲਸਾ ਜਿਹੜੀ ਸੰਗਤ ਤੁਸੀਂ ਕੀਤੀ ਗਰੀਬ ਨਵਾਜ ਪਾਤਸ਼ਾਹ ਜਿਹੜੀ ਸੰਗਤ ਤੁਸੀਂ ਬਣਾਈ ਆ ਮੈਂ ਅਜੇ ਤੱਕ ਸਤਿਗੁਰੂ ਖਾਲਸਾ ਨਹੀਂ ਬਣਿਆ ਗੁਰਦੁਆਰੇ ਆਉਣਾ ਵਾ ਕੜਾ ਪ੍ਰਸ਼ਾਦ ਚੜਾਉਣਾ ਵਾ ਲੰਗਰ ਛਕਦਾ ਵਾ ਪੈਸੇ ਗੋਲਕ ਵਿਚ ਪਾਉਂਦਾ ਵਾ ਮੇਰੇ ਸਤਿਗੁਰੂ ਮੈਂ ਤੇਰੀ ਉਸ ਸੰਗਤ ਵਿਚ ਨਹੀਂ ਬੈਠਾ ਜਿਹਦੀ ਰੋਜ਼ ਅਰਦਾਸ ਹੁੰਦੀ ਵੇਖੋ ਪਿਆਰੇ ਉਹ ਕੋਈ ਪਿਆਰਾ ਕਿਸੇ ਦਿਨ 21 ਰੁਪਈਏ ਦਿੰਦਾ ਹੈ ਤੇ ਉਹਦਾ ਨਾਮ ਬੋਲਿਆ ਜਾਂਦਾ ਹੈ ਫਲਾਣਾ ਸਿੰਘ ਨੇ ਮਹਾਰਾਜ 21 ਰੁਪਈਏ ਦਿੱਤੇ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਇਹ ਰੁਮਾਲਾ ਚੜਾਇਆ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਆਹ ਕੰਮ ਕੀਤਾ ਇਹਦਾ ਆਹ ਕੰਮ ਕਰੋ ਮਗਰ ਇੱਕ ਰੋਜ਼ ਅਰਦਾਸ ਹੁੰਦੀ ਆ ਜਿੱਥੇ ਜਿੱਥੇ ਸਿੱਖ ਅਰਦਾਸ ਕਰਦਾ ਹੈ ਉਸ ਅਰਦਾਸ ਵਿਚ ਗੁਰਮੁਖ ਪਿਆਰੇ ਹੋ ਕਿਸੇ ਅਮੀਰ ਦਾ ਨਾਮ ਨਹੀਂ ਕਿਸੇ ਦੇਣ ਵਾਲੇ ਦਾ ਨਾਮ ਨਹੀਂ ਕਿਸੇ ਲੈਣ ਵਾਲੇ ਦਾ ਨਾਮ ਨਹੀਂ ਉੱਥੇ ਆਖਿਆ ਜਾਂਦਾ ਜਹਾਂ ਜਹਾਂ ਖਾਲਸਾ ਜੀ ਬੋਲੋ ਜਹਾਂ ਜਹਾਂ ਫਿਰ ਬੋਲੋ ਜਹਾਂ ਜਹਾਂ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਪਟੀਸ਼ਨ ਲੱਗਦੀ ਆ ਹਰ ਸਿੱਖ ਨੇਤਰੇਮ ਤੋਂ ਬਾਅਦ ਅਰਦਾਸ ਕਰਦਾ ਏ ਹੇ ਮੇਰੇ ਸਤਿਗੁਰੂ ਇਹ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਜਿਨ੍ਹਾਂ ਪਿਆਰਿਆਂ ਦੇ ਬਾਰੇ ਹਰ ਹੱਥ ਜੋੜਨ ਵਾਲਾ ਸਿੱਖ ਅਰਦਾਸ ਕਰਦਾ ਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਹੇ ਮੇਰੇ ਸਤਿਗੁਰੂ ਮੈਨੂੰ ਵੀ

ਹੇ ਸਾਹਿਬ ਜੀ ਇਹ ਜਿਹੜੀ ਰੋਜ਼ ਅਰਦਾਸ ਹੁੰਦੀ ਆਖੋ ਸਤਨਾਮ ਸ੍ਰੀ ਹੇ ਸਾਹਿਬ ਜਿਹੜੀ ਰੋਜ਼ ਅਰਦਾਸ ਹੁੰਦੀ ਆ ਖਾਲਸੇ ਦੀ ਭਾਵੇਂ ਅਕਾਲ ਤਖ਼ਤ ਤੇ ਅਰਦਾਸ ਹੋਵੇ ਭਾਵੇਂ ਹਜੂਰ ਸਾਹਿਬ ਅਰਦਾਸ ਹੋਵੇ ਭਾਵੇਂ ਤਖ਼ਤ ਸ੍ਰੀ ਪਟਨਾ ਸਾਹਿਬ ਅਰਦਾਸ ਹੋਵੇ ਭਾਵੇਂ ਕੇਸਗੜ੍ਹ ਸਾਹਿਬ ਅਰਦਾਸ ਹੋਵੇ ਦੁਨੀਆਂ ਦੇ ਹਰ ਕੋਨੇ ਦੇ ਗੁਰਦੁਆਰੇ ਵਿਚ ਹੇ ਮੇਰੇ ਸਤਿਗੁਰੂ ਸੁੱਖ ਮੰਗੀ ਜਾਂਦੀ ਆ ਖਾਲਸੇ ਦੀ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਅਰਦਾਸ ਕੀਤੀ ਜਾਂਦੀ ਆ ਤੇ ਮੇਰੇ ਸਤਿਗੁਰੂ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਉਹਨਾਂ ਦੀ ਕਲਾਸ ਦੇ ਵਿਚ ਮੈਨੂੰ ਵੀ ਰਲਾ ਲਾ ਮੈਨੂੰ ਵੀ ਖਾਲਸਾ ਬਣਾ ਲਾ ਅਰਦਾਸ ਕਰੋ ਮੇਰੀਆਂ ਭੈਣਾਂ ਬੱਚੀਆਂ ਵੀਰ ਗੁਰਸਿੱਖ ਫਿਰ ਇੱਕ ਇੱਕ ਦਾ ਨਾਮ ਦੱਸ ਕੇ ਅਰਦਾਸ ਨਾ ਕਰਾਉਣੀ ਪਵੇ ਰੋਜ਼ ਸੁਤੇ ਸਿੱਧ ਪਟੀਸ਼ਨ ਹੋ ਜਾਏ ਰੋਜ਼ ਸੁਤੇ ਸਿੱਧ ਅਰਦਾਸ ਗੁਰੂ ਦੇ ਘਰ ਵਿਚ ਰੋਜ਼ ਐਪਲੀਕੇਸ਼ਨ ਤੁਹਾਡੀ ਲੱਗੇ ਜੇ ਤੁਸੀਂ ਖਾਲਸੇ ਬਣ ਜਾਓ ਤੇ ਇਸ ਕਰਕੇ ਪਰਸੋਂ ਇਹ ਭਾਗਾਂ ਵਾਲਾ ਦਿਨ ਆਉਣਾ ਹੈ ਕੋਈ ਮੇਰੀ ਭੈਣ ਕੋਈ ਬੱਚਾ ਮਨ ਦੇ ਪ੍ਰਭਾਵ ਥੱਲੇ ਆਣ ਕੇ ਗੁਰੂ ਦਾ ਪੱਲਾ ਨਾ ਛੱਡ ਦਿਓ ਦੋ ਤਰ੍ਹਾਂ ਦਾ ਜੀਵਨ ਹੁੰਦਾ ਹੈ ਗੁਰੂ ਮਰਜ਼ੀ ਤੇ ਮਨ ਮਰਜ਼ੀ ਗੁਰੂ ਮਰਜ਼ੀ ਤੇ ਮਨ ਮਰਜ਼ੀ ਇਹ ਮਨ ਮਰਜ਼ੀ ਹੋਊਗੀ ਜਿਹੜਾ ਆਖੋਗੇ ਅਜੇ ਸਾਲ ਖਲੋਣਾ ਹੈ ਇਹ ਗੁਰੂ ਮਰਜ਼ੀ ਹੋਊਗੀ ਕਿ ਜਿਹੜਾ ਕਹਿੰਦਾ ਹਰ ਜਪਦਿਆਂ ਢਿੱਲ ਨਾ ਕੀਜੀ ਮੇਰੀ ਜਿੰਦੜੀਏ ਮਤ ਜਾਪੇ ਸਾਹ ਆਵੇ ਕਿਹਦਾ ਆਵੇ ਰਾਮ ਇਹ ਗੁਰੂ ਦੀ ਮਰਜ਼ੀ ਹੋਊਗੀ ਕਿ ਮੇਰੇ ਗੁਰੂ ਦਾ ਉਪਦੇਸ਼ ਹੋਊਗਾ ਪੀਓ

0: ਜੂਝ ਰਹੇ ਜੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਨਾਲ, ਅੰਮ੍ਰਿਤ ਛਕੋ ਸੁਖੀ ਹੋ ਜਾਓ। ਪਤਾ ਨੀ ਕਿਉਂ ਆਪਾਂ ਠੱਗਾਂ ਦੇ ਕਹਿਣ ਤੇ ਦੋਵਾਂ ਮਿੰਟਾਂ ਦੇ ਵਿਚ ਆਪਣੇ ਘਰ ਦੇ ਬੂਹੇ ਅੱਗੇ ਭੂਤ ਵੀ ਲਮਕਾ ਲੈਨੇ। ਨਵੇਂ ਨਵੇਂ ਘਰ ਬਣਾਉਂਦੇ ਇੰਡੀਆ ਦੇ ਵਿਚ, ਤੇ ਮੈਂ ਕਈ ਵਾਰ ਵੇਖਿਆ ਨਵਾਂ ਜਿਹੜਾ ਕੋਠੀ ਬਣਦੀ, ਜਿਹੜਾ ਘਰ ਬਣਦਾ ਹੈ ਨਾ, ਉਹਦੇ ਅੱਗੇ ਲਾਲ ਜੀ ਜਬੀਨ ਕੱਢੀ ਤੇ ਕਾਲੇ ਮੂੰਹ ਵਾਲਾ ਭੂਤ ਜਿਹਾ ਲਾ ਦਿੰਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਨੰਦਪੁਰ ਸਾਹਿਬ ਤੋਂ ਆ ਰਿਹਾ ਸਾ ਤੇ ਰੋਪੜ ਦੇ ਕੋਲੇ ਕੋਠੀ ਪਾਈ ਕਿਸੇ ਨੇ, ਤੇ ਨਾਲ ਮਹਾਂਪੁਰਸ਼ ਸੀ ਗੁਰਮੁਖ ਪਿਆਰੀ, ਬੜੀ ਬਖਸ਼ੀ ਹੋਈ ਰੂਹ। ਮੈਂ ਕਿਹਾ ਬਾਬਾ ਜੀ ਇਹ ਰੁਝਾਨ ਬੜਾ ਵੱਧ ਗਿਆ, ਧਿਆਨ ਦੇਣਾ ਇਕਾਗਰਤਾ ਬਖਸ਼ਿਓ, ਇਹ ਰੁਝਾਨ ਬੜਾ ਵੱਧ ਗਿਆ ਵਾ ਅੱਜ ਕੱਲ। ਭਾਵੇਂ ਸਿੱਖ ਦਾ ਹੀ ਘਰ ਹੋਵੇ, ਭਾਵੇਂ ਪ੍ਰਚਾਰਕ ਦਾ ਹੋਵੇ, ਭਾਵੇਂ ਰਾਗੀ ਦਾ ਹੋਵੇ, ਢਾਡੀ ਦਾ ਹੋਵੇ, ਮਹਾਰਾਜ ਪਾਤਸ਼ਾਹ ਤੁਸੀਂ ਗੁਰਮੁਖ ਪਿਆਰੇ ਹੋ, ਦੱਸੋ ਕਿ ਇਹ ਭੂਤ ਕਿਉਂ ਮੂੰਹ ਦੇ ਉੱਤੇ ਲਾ ਦਿੰਦੇ ਨੇ, ਮੂੰਹ ਐ ਲਾਲ ਜਿਹਾ ਮੂੰਹ ਕੱਢਿਆ ਡੈਣ ਜੀ ਦਾ ਮੂੰਹ ਭੂਤ ਜਿਹਾ ਬਣਾ ਕੇ ਕਿਉਂ ਲਾ ਦਿੰਦੇ ਨੇ? ਤੇ ਹੱਸ ਕੇ ਕਹਿੰਦਾ ਪਰਮਜੀਤ ਸਿੰਘ, ਇਹ ਦੱਸਦੇ ਨੇ ਕਿ ਇਸ ਘਰ ਵਿਚ ਰਹਿਣ ਵਾਲੇ ਵੀ ਕੀ ਨੇ। ਜੇ ਘਰ ਵਿਚ ਗੁਰੂ ਦੇ ਸਿੱਖ ਰਹਿੰਦੇ ਹੋਣ, ਉਸ ਘਰ ਦੇ ਉੱਤੇ ਭੂਤ ਦੀ ਗੁਰਮੁਖ ਪਿਆਰੇ ਉਹ ਸਾਈਨ ਬੋਰਡ ਨਾ ਦਿੱਤਾ ਹੋਵੇ, ਉਹਦੇ ਉੱਤੇ ਖੰਡਾ ਲੱਗਾ ਹੋਵੇ, ਤੇ ਜਾਂ ਉਹਦੇ ਉੱਤੇ ਇੱਕ ਓਂਕਾਰ ਲਿਖਿਆ ਹੋਵੇ, ਤੇ ਜਾਂ ਉਹਦੇ ਤੇ ਲਿਖਿਆ ਹੋਵੇ ਜੈ ਪ੍ਰਸਾਦ ਬਸੇ ਸੁਖ ਮੰਦਰ, ਇਸੇ ਧਿਆਏ ਸਦਾ ਮਨ ਅੰਦਰ। ਭੂਤਾਂ ਦਾ ਵਾਸਾ ਹੋ ਗਿਆ ਸਾਡੇ ਜੀਵਨ ਦੇ ਵਿਚ। ਗੁਰੂ ਦੇ ਅੱਗੇ ਅਰਦਾਸ ਕਰੋ, ਹੇ ਮੇਰੇ ਗਰੀਬ ਨਵਾਜ ਪਾਤਸ਼ਾਹ, ਰਹਿਮ ਕਰ, ਬਖਸ਼ ਦੇ ਘਰ ਵਿਚ ਆ, ਆਪਣੀ ਪਿਆਰੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਧਾਗਿਆਂ ਤੋਂ ਬਚਾਓ, ਇਹਨਾਂ ਨੂੰ ਤਵੀਤਾਂ ਤੋਂ ਬਚਾਓ, ਇਹਨਾਂ ਨੂੰ ਵਹਿਮਾਂ ਭਰਮਾਂ ਦੇ ਵਿਚੋਂ ਕੱਢ ਕੇ ਮੇਰੇ ਸਤਿਗੁਰੂ ਇਹਨਾਂ ਨੂੰ ਸਮਝਾ ਦਿਓ ਕਿ ਪੀਓ ਪੌਲ ਖੰਡੇ ਧਾਰ, ਹੋਏ ਜਨਮ ਸੁਹੇਲਾ ਮੈਨੇ ਸੁਖੀ ਹੁੰਦਾ ਜੇ। ਗਰੰਟੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਕੋਈ ਦੱਸਦਾ ਜੀ ਮੈਨੂੰ ਇੰਨੀਆਂ ਬਿਮਾਰੀਆਂ, ਉਹਨੂੰ ਕਹਿ ਕੇ ਵੇਖੋ ਅੰਮ੍ਰਿਤ ਛਕ ਲੋ, ਛਕ ਲਾਂਗੇ ਜੀ, ਕਮਾਲ ਦੀ ਗੱਲ ਆ। ਅੱਜ ਕੋਈ ਤਿੰਨਾਂ ਪੈਸਿਆਂ ਦਾ ਸਾਧੂ ਪਾਣੀ ਚ ਥੁੱਕ ਕੇ ਦੇ ਦੇ ਉਹ ਤੇ ਪੀ ਲੈਨੇ ਆ, ਅੱਗੋ ਤਿੰਨਾਂ ਪੈਸਿਆਂ ਦਾ ਬੰਦਾ ਆਣ ਕੇ ਧਾਗਾ ਦੇ ਦੇ ਉਹ ਤੇ ਬਾਂਹ ਨੂੰ ਬੰਨ ਲੈਨੇ ਆ, ਮਗਰ ਪੁੱਤਰਾਂ ਦਾ ਦਾਨੀ ਕਹਿੰਦਾ ਗਲ ਵਿਚ ਕਿਰਪਾਨ ਪਾਲਾ, ਕੜਾ ਪਾਲਾ, ਕੰਘਾ ਰੱਖ ਲਾ, ਕੇਸ ਰੱਖ ਲਾ, ਸ਼ਰਾਬ ਛੱਡ ਦੇ, ਮਾਂ ਛੱਡ ਦੇ, ਫਿਰ ਮੈਂ ਤੈਨੂੰ ਗਰੰਟੀ ਦੇਣਾ। ਹੋਵੇ ਜਨਮ ਸੋਹੇਲਾ, ਹੋਵੇ ਜਨਮ ਸੋਹੇਲਾ, ਹੋਏ ਭਾਈ ਗੁਰਦਾਸ ਜੀ ਨੇ ਨਾ, ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਵਾਰ ਪੁੱਛਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਕਿਤਰਾ ਪਤਾ ਲੱਗ ਜਾਂਦਾ ਕਿ ਆਹ ਕੱਚੀ ਬਾਣੀ ਆ ਤੇ ਇਹ ਸੱਚੀ ਬਾਣੀ ਆ? ਤੇ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਦਾ ਲੱਗਾ ਹੋਵੇ ਤੇ ਇਸਤਰੀ ਇਸ ਪਾਸੇ ਪਰਦੇ ਤੋਂ ਬੈਠੀ ਹੋਵੇ ਤੇ ਪਰਲੇ ਪਾਸੇ ਪਰਦੇ ਦੇ ਉਹਦਾ ਪਤੀ ਬੈਠਾ ਹੋਵੇ ਤੇ ਬੋਲਦਾ ਹੋਵੇ ਤੇ ਭਲਾ ਇਸਤਰੀ ਪਛਾਣਦੀ ਨਹੀਂ? ਉਹਨੂੰ ਪਤਾ ਨਹੀਂ ਲੱਗਦਾ ਕਿ ਪਰਦੇ ਤੋਂ ਪਿੱਛੇ ਮੇਰਾ ਗੁਰੂ ਬੋਲ ਰਿਹਾ, ਮੇਰਾ ਪਤੀ ਬੋਲ ਰਿਹਾ ਵਾ? ਤੇ ਗੁਰੂ ਦੇ ਸਿੱਖੋ ਸਾਨੂੰ ਇਹ ਬੋਲ ਕਿਉਂ ਭੁੱਲ ਗਏ ਨੇ ਕਿ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਸਾਹਮਣੇ ਸ਼ਿਵਾਲਕ ਦੀ ਪਹਾੜੀ ਤੇ ਕੇਸਗੜ੍ਹ ਖਲੋਤੇ ਕਹਿ ਰਹੇ ਨੇ ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਹੋਏ ਜਨਮ ਸੋਹੇਲਾ, ਹੋਏ ਜਨਮ ਸੋਹੇਲਾ, ਹੋਏ ਬੜੀਆਂ ਰਹਿਮਤਾਂ ਨੇ। ਉਹ ਜਿਹੜੇ ਵਿਦਵਾਨ ਦਾ ਆਪਾਂ ਰੋਜ਼ ਵਿਦਵਾਨ ਤਾਂ ਨਹੀਂ ਕਿਹਾ ਜਾ ਸਕਦਾ, ਵਿਦਵਾਨ ਤਾਂ ਗੁਰਮੁਖ ਪਿਆਰੇ ਉਹ ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਹੋਏ, ਇਸ ਕੌਮ ਦੇ ਵਿਚ ਚੰਗੇ ਚੰਗੇ ਹੋਰ ਵੀ ਵਿਦਵਾਨ ਹੋਏ ਨੇ ਗੁਰਮੁਖ ਪਿਆਰੇ ਜਿਨ੍ਹਾਂ ਪੰਥਲੀ ਕੰਮ ਕੀਤਾ ਹੈ। ਉਹਦਾ ਟਿੱਪਣੀ ਕਰ ਜਿਹਦੇ ਬਾਰੇ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਉਹ ਲਿਖਦਾ ਵਾ ਕਿ ਇਹ ਕਿੱਡਾ ਅਨਰਥ ਆ ਕਿ ਇੱਕ ਚਿੜੀ ਦੇ ਮੂੰਹ ਚ ਅੰਮ੍ਰਿਤ ਪਿਆ ਤੇ ਉਹਨੇ ਬਾਜ ਨੂੰ ਮਰੋੜਿਆ, ਇਹ ਕਿੱਡਾ ਅਨਰਥ ਆ ਕਿ ਇੱਕ ਗਿੱਦੜ ਦੇ ਮੂੰਹ ਵਿਚ ਅੰਮ੍ਰਿਤ ਪਿਆ ਤੇ ਉਹਨੇ ਸ਼ੇਰ ਨੂੰ ਲਲਕਾਰਿਆ। ਉਹ ਗੁਰਮੁਖਾ ਚਿੜੀ ਇਹ ਨਹੀਂ ਜਿਹੜੀ ਬਾਹਰ ਉੱਡਦੀ ਹੈ, ਇਹਨੇ ਅੰਮ੍ਰਿਤ ਕਿੱਥੋਂ ਪੀਣਾ ਸੀ? ਗਿੱਦੜ ਇਹ ਨਹੀਂ ਜਿਹੜੇ ਹਵਾਕਦੇ ਫਿਰਦੇ ਨੇ ਗੰਨੇ, ਉਹ ਜਿਹੜੇ ਡਰਪੋਕ ਲੋਕ ਹਿੰਦੁਸਤਾਨ ਦੇ ਗਿੱਦੜਾਂ ਵਰਗੇ ਸੀ, ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹਨਾਂ ਵੀ ਆਪਣੇ ਆਪ ਵਾਲੇ ਅਖਵਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ, ਕਦੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਅੱਗੇ ਗਿੱਦੜਾਂ ਵਾਂਗ ਭੱਜਦੇ ਸੀ, ਮਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਪੀਣ ਵਾਲੇ ਗੁਰੂ ਦੇ ਸਿੱਖਾਂ ਨੇ ਉਸ ਆਉਣ ਵਾਲੇ ਛੇਰ ਦੇ ਅੱਗੇ, ਆਪਣੇ ਆਪ ਨੂੰ ਛੇਰ ਖਵਾਉਣ ਵਾਲੇ ਦੇ ਅੱਗੇ, ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਅੰਮ੍ਰਿਤ ਪੀਣ ਵਾਲੇ ਇੱਕ ਵਾਰ ਅੱਖਾਂ ਚੁੱਕ ਕੇ ਖਲੋਤੇ ਤੇ ਫਿਰ ਗੁਰਮੁਖ ਪਿਆਰੇ ਉਹ ਸਦਾ ਲਈ ਸਤਲੁਜ ਤੋਂ ਕੀ ਪਾਰ ਹੋਣਾ ਸੀ, ਖੈਬਰ ਦਰਿਆ ਤੋਂ ਪਾਰ ਨਹੀਂ ਨੱਗ ਸਕਿਆ, ਉੱਥੇ ਵਿਯੋਗ ਨਾਲ ਮਰ ਗਿਆ। ਇਹ ਸੀ ਅੰਮ੍ਰਿਤ ਦੀ ਤਸੀਰ ਕਿ ਕੱਲ ਤੱਕ ਹਿੰਦੁਸਤਾਨ ਨੂੰ ਲੁੱਟਣ ਵਾਲਾ ਜੇ ਹਿੰਦੁਸਤਾਨ ਦੇ ਨਾਮ ਤੋਂ ਥਰੀਅਰ ਥਰੀਅਰ ਕੰਬਦਾ ਤੇ ਆਪਣੇ ਵਜ਼ੀਰਾਂ ਨੂੰ ਪੁੱਛਦਾ ਵਾ ਸਾਰੇ ਹਿੰਦੁਸਤਾਨ ਮਰਾਟਿਆਂ ਨੂੰ ਮੈਂ ਲੁੱਟ ਲਿਆਵਾਂ, ਰਾਜਪੂਤਾਂ ਨੂੰ ਮੈਂ ਲੁੱਟ ਲਿਆਵਾਂ, ਹਜ਼ਾਰਿਆਂ ਸਾਰਿਆਂ ਨੂੰ ਮੈਂ ਲੁੱਟ ਲਿਆਵਾਂ, ਰੋਲਿਆਂ ਨੂੰ ਮੈਂ ਲੁੱਟ ਲਿਆਵਾਂ, ਸਾਰੇ ਮੇਰਾ ਪਾਣੀ ਭਰਦੇ ਨੇ, ਮਗਰ ਸਤਲੁਜ ਤੋਂ ਲੈ ਕੇ ਰਾਵੀ ਦੇ ਵਿਚ ਵਿਚ ਜਿਹੜੇ ਕਿਹੜੀ ਕੌਮ ਆ ਜਿਹੜੀ ਮੈਨੂੰ ਪੈਂਦੀ ਆ ਤੇ ਮੇਰੇ ਕੋਲੋਂ ਵੀ ਸਮਾਨ ਖੋ ਲੈਂਦੀ, ਮੇਰਾ ਵੀ ਲੁੱਟਿਆ ਸਮਾਨ ਲੁੱਟ ਲੈਂਦੀ ਆ ਤੇ ਮੇਰੀ ਫੌਜਾਂ ਨੂੰ ਮਾਰ ਦਿੰਦੀ ਆ। ਤੇ ਵਜ਼ੀਰ ਨੇ ਆਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ। ਗੁਰੂ ਦੇ ਸਿੱਖੋ, ਪਤਾ ਨੀ ਕਿਉਂ ਸਾਡੇ ਅੰਦਰੋਂ ਤਸੀਰ ਤੇ ਆਪਣੇ ਗੁਰੂ ਦੇ ਕਹਿ ਬਚਨਾਂ ਦੀ ਭੁੱਲ ਹੁੰਦੀ ਜਾਂਦੀ ਆ। ਕਿਉਂ ਮੇਰਾ ਪੰਥ ਅੱਜ ਨੂਰ ਮਹਿਲੀਏ ਦੇ ਪਿੱਛੇ ਤੁਰਿਆ ਫਿਰਦਾ ਏ? ਕਿਉਂ ਇਹਨਾਂ ਦੇ ਘਰ ਵਿਚ ਆਣ ਕੇ ਸੰਨ ਲਾ ਕੇ ਨੂਰ ਮਹਿਲ ਵਾਲਾ ਆਪਣਾ ਆਸ਼ਰਮ ਖੋਲ ਦਿੰਦਾ ਏ? ਕਿਉਂ ਰਾਧਾ ਸਵਾਮੀ ਆਪਣੇ ਨਾਮ ਦੇ ਦਿੰਦੇ ਨੇ? ਕਿਉਂ ਨਿਰੰਕਾਰੀ ਆਪਣਾ ਨਾਮ ਸਾਡੇ ਘਰਾਂ ਵਿਚ ਆਣ ਕੇ ਦੇ ਦਿੰਦੇ ਨੇ? ਸਾਡੇ ਕੋਲੋਂ ਕੀ ਭੁੱਲ ਹੋ ਗਈ ਆ? ਸਾਨੂੰ ਕਿਉਂ ਨੀ ਇਹ ਬਚਨ ਸੁਣਦਾ ਪੀਓ ਪੌਲ ਖੰਡੇ ਤਾਰ ਹੋਏ? ਆਪਣੇ ਗੁਰੂ ਤੇ ਭਰੋਸਾ ਕਿਉਂ ਨੀ ਆਉਂਦਾ? ਆਪਣੇ ਗੁਰੂ ਦੇ ਬਚਨ ਦੇ ਉੱਤੇ ਦ੍ਰਿੜਤਾ ਸਾਨੂੰ ਕਿਉਂ ਨੀ ਆ ਰਹੀ? ਮੇਰੀ ਹੱਥ ਜੋੜ ਕੇ ਬੇਨਤੀ ਜੇ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਸਤਸੰਗੀਆਂ ਨੇ ਅੰਮ੍ਰਿਤ ਨਹੀਂ ਅਜੇ ਛਕਿਆ, ਇੱਕ ਵਾਰ ਪੀ ਕੇ ਵੇਖ ਲਓ, ਮੇਲਾ ਵੇਖ ਲਓ, ਤੰਬੂ ਵਿਚ ਵੜ ਕੇ ਅੰਦਰ ਆਓ, ਮੇਲਾ ਵੇਖੋ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਦਾ ਅੰਮ੍ਰਿਤ ਇੱਕ ਵਾਰ ਪੀ ਕੇ ਵੇਖੋ, ਪਤਾ ਲੱਗ ਜੂਗਾ ਇਸ ਅੰਮ੍ਰਿਤ ਦੇ ਵਿਚ ਕੀ ਤਸੀਰ ਛੁਪੀ ਪਈ। ਮੇਰਾ ਸਤਿਗੁਰੂ ਕਿਰਪਾ ਕਰੇ ਮੈਂ ਕੱਲ ਦੇ ਦੀਵਾਨ ਵਿਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੰਮ੍ਰਿਤ ਦੀਆਂ ਹੋਰ ਬਚਨ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਅੱਜ ਤੇ ਕਿਸੇ ਕਾਰਨ ਸੰਗਤ ਆਈ ਸੀ ਦੂਰੋਂ, ਆਪ ਜੀ ਦੇ ਕੋਲ ਆਉਂਦਿਆਂ ਆਉਂਦਿਆਂ ਲੇਟ ਹੋ ਗਿਆ, ਮੈਨੂੰ ਮੁਆਫ ਕਰ ਦੇਣਾ। ਹੱਥ ਜੁੜ ਕੇ ਇੱਕ ਇੱਕ ਕਦਮ ਆਪ ਜੀ ਦਾ ਗੁਰਦੁਆਰੇ ਨੂੰ ਜਿਹੜਾ ਚੱਲ ਕੇ ਆਉਂਦੇ ਹੋ ਪਿਆਰੇ, ਉਹ ਸੇਵਕ ਦੇ ਸਿਰ ਦੇ ਉੱਤੇ ਰੱਖ ਕੇ ਆਓ। ਮੇਰਾ ਸਤਿਗੁਰੂ ਕਿਰਪਾ ਕਰੇ, ਭੁੱਲ ਦੀ ਮਾਫੀ ਮੰਗਦਾ ਵਾਂ। ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਬਚਨ ਸਰਵਣ ਕਰਨ ਤੋਂ ਪਹਿਲਾਂ ਰੀੜ ਦੀ ਹੱਡੀ ਸਿੱਧੀ ਕਰੋ। ਅੰਮ੍ਰਿਤ ਪੀਏ ਬਾਪੂ ਨਾਨਕ ਦੇ ਨਾਮ ਦਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
1: ਆਓ ਜੁੜੋ ਹੁਣ ਮਨ ਬਿਰਤੀ ਇਕਾਗਰਤਾ ਚ ਲਿਆਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇੱਕ ਵਾਰ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ। ਕੀ ਘਰ ਵਿਚ ਬੋਲਣਾ? ਪੰਜਾਬੀ ਬੋਲੀ ਨਾਲ ਦ੍ਰਿੜਤਾ ਲਿਆਓ ਆਪਣੇ ਮਨ ਵਿਚ। ਘਰ ਵਿਚ ਬੱਚਿਆਂ ਨੂੰ ਪੰਜਾਬੀ ਪੜਾਓ, ਪੰਜਾਬੀ ਪੜਿਆ ਕਰੋ। ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਆ ਰਿਹਾ। ਮੇਰੀ ਹੱਥ ਜੋੜ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਬੇਨਤੀ, ਆਪਣੇ ਘਰ ਦੇ ਵਿਚ ਸਤਿਗੁਰੂ ਦੀਆਂ, ਜੇ ਪੂਰਾ ਪ੍ਰਕਾਸ਼ ਨਹੀਂ ਕਰ ਸਕਦੇ, ਜੇ ਪ੍ਰਕਾਸ਼ ਕਰੋ ਤੇ ਮੁਬਾਰਕ। ਜਿੱਥੇ ਜਾਏ ਵਹੇ ਮੇਰਾ ਸੋ ਥਾਨ ਸੁਹਾਵਾ। ਕੁਝ ਸ਼ਰਮ ਆਉਂਦੀ ਆ, ਕੁਝ ਲੱਜਾ ਆਉਂਦੀ ਕਿ ਇਸ ਘਰ ਵਿਚ ਮਾੜਾ ਕੰਮ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਕੁਛ ਨਾ ਕੁਛ ਆਤਮਾ ਡਰਦੀ ਆ, ਜੀਵ ਆਤਮਾ ਦੇ ਖੌਫ ਪੈਦਾ ਮਨ ਵਿਚ ਹੁੰਦਾ ਹੈ। ਜੇ ਗੁਰਮੁਖ ਪਿਆਰਿਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਤੌਰ ਤੇ ਚੰਦੋਆ ਲਾ ਕੇ ਪ੍ਰਕਾਸ਼ ਨਹੀਂ ਕਰ ਸਕਦੇ ਤੇ ਸੰਚੀਆਂ ਲਿਆਓ। ਇੱਕ ਇੱਕ ਪਾਠ ਆਪਣੇ ਘਰ ਦੇ ਵਿਚ ਆਉਂਦੇ ਸਾਲ ਅਗਸਤ ਦੇ ਵਿਚ 400 ਸਾਲਾ ਪੁਰਬ ਸਾਰੇ ਸੰਸਾਰ ਵਿਚ ਮਨਾਉਣਾ ਹੈ। ਤੁਸੀਂ ਤੇ ਸੌਂਗੇ, ਮਗਰ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਆਇਆ। ਕੁਝ ਨਾ ਕੁਝ ਇਹਨਾਂ ਦੇ ਮਨਾਂ ਚ ਗੁਰੂ ਲਈ ਸਤਿਕਾਰ ਪੈਦਾ ਹੋਣਾ ਹੈ। ਵਿਰੋਧੀਆਂ ਨੇ ਉਹ ਪ੍ਰੋਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਧਿਆਨ ਦੇਣਾ ਹੈ, ਇਕਾਗਰਤਾ ਬਖਸ਼ਿਓ, ਇਹਨਾਂ ਗੱਲਾਂ ਨੂੰ ਨੋਟ ਕਰਿਓ। ਜੇ ਕੋਈ 300 ਸਾਲਾ ਆਪਾਂ ਮਨਾਇਆ ਤੇ ਆਪਾਂ ਇਹ ਆਵਾਜ਼ ਮਾਰ ਦਿੱਤੀ ਕਿ ਪੀਓ ਪੌਲ ਖੰਡੇ ਤਾਰ ਹੋਏ ਜਨਮ ਸੇ ਲਾ, ਅਸੀਂ ਸਾਰੇ ਸਿੱਖ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ। ਆਪਾਂ ਤੇ ਨਾਰਾ ਲਾ ਕੇ ਸੌਂਗੇ ਤੇ ਵਿਰੋਧੀ ਖੜੇ ਹੋ ਗਏ, ਕਿਤੇ ਸਾਰੇ ਖਾਲਸੇ ਨਾ ਬਣ ਜਾਣ। ਉਹਨਾਂ ਨੇ ਸਾਡੇ ਵਿਚ ਭੇਡਾਂ ਮਾਰ ਦਿੱਤੀਆਂ। ਹੁਣ ਫਿਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਿੱਤੀ ਹੈ ਕਿ 400 ਸਾਲਾ ਆਪਾਂ ਵੱਡੇ ਪੱਧਰ ਤੇ ਮਨਾਉਣਾ ਵਾ
0: ਤੇ ਜਿਹੜੇ ਗੁਰੂ ਡੰਮ ਵਾਲੇ ਨੇ ਉਹਨਾਂ ਨੂੰ ਤੇ ਪੀੜ ਪੈ ਵੀ ਗਈ, ਉਹਨਾਂ ਨੇ ਤੇ ਇੱਕ ਕਿਤਾਬ ਲਿਖ ਵੀ ਦਿੱਤੀ ਆ ਪੁਰਖ ਗੁਰੂ। ਕੀ ਲਿਖਦੀ ਆ? ਪੁਰਖ ਗੁਰੂ ਨਾਮਧਾਰੀਆਂ ਨੇ ਕਿਤਾਬ ਲਿਖ ਦਿੱਤੀ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਕਾਬਲੇ ਤੇ। ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ, ਪੁਰਖ ਗੁਰੂ ਨੂੰ ਵਡਿਆਈ ਦੇ ਕੇ ਗਏ ਨੇ, ਭਾਵੇਂ ਉਸ ਕਿਤਾਬ ਦੇ ਉੱਤੇ ਬੈਨ ਅਕਾਲ ਤਖ਼ਤ ਸਾਹਿਬ ਵੱਲੋਂ ਲੱਗ ਗਿਆ, ਉਹਨਾਂ ਆਣ ਕੇ ਮਾਫੀ ਮੰਗ ਲਈ ਆ, ਮਗਰ ਵਿਰੋਧੀ ਇੱਕ ਤੇ ਨਾਮਧਾਰੀਆਂ ਦਾ ਤੇ ਪਤਾ ਲੱਗ ਗਿਆ, ਹੋਰ ਕਿੰਨੇ ਵਿਰੋਧੀ ਨੇ ਜਿਨ੍ਹਾਂ ਪਿਆਰੇ ਪਨਿਹਾਰੇ ਵਰਗਿਆਂ ਨੂੰ ਹਵਾਵਾਂ ਦੇ ਕੇ ਗ੍ਰੰਥ ਵੀ ਲਿਖਵਾ ਦਿੱਤੇ ਨੇ ਬਰਾਬਰ ਤੇ। ਮਗਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਘਰਾਂ ਵਿੱਚ ਸੰਚੀਆਂ ਤੇ ਇੱਕ ਇੱਕ ਸਹਿਜ ਪਾਠ ਰੱਖੋ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ੍ਹੋ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਿੰਨੇ ਹੀਰੇ, ਕਿੰਨਾ ਸੁੰਦਰ ਬਚਨ ਲਿਖਿਆ ਵਾ, ਗੁਰ ਸਾਗਰ ਗੁਰ, ਫਿਰ ਬੋਲੋ ਸਾਰੇ ਗੱਜ ਕੇ, ਗੁਰ ਗੁਰੂ ਕੀ ਆ? ਸਾਗਰ ਆ, ਸਮੁੰਦਰ ਆ। ਆਖਿਆ ਜੀ ਕਾਹਦਾ? ਕਹਿੰਦੇ ਰਤਨਾ ਭਰਪੂਰੇ, ਰਤਨਾ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ। ਹੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡਾ ਵੱਧ ਨਸੀਬ ਹੋਊਗਾ ਜਿਹਦੇ ਕੋਲ ਸਮੁੰਦਰ ਹੋਊਗਾ ਹੀਰਿਆਂ ਮੋਤੀਆਂ ਦਾ ਭਰਿਆ, ਤੇ ਉਹ ਕੰਗਲਿਆਂ ਵਾਂਗ ਲੋਕਾਂ ਦੇ ਅੱਗੇ ਹੱਥ ਜੋੜ ਕੇ ਨਾਮ ਮੰਗਦਾ ਫਿਰਦਾ ਹੈ। ਤੇਰੇ ਸਿੱਖ ਨੂੰ ਅੱਜ ਕੀ ਭਟਕਣਾ ਲੱਗ ਗਈ ਆ? ਤੇਰਾ ਸਿੱਖ ਕਿਉਂ ਭਿਖਾਰੀ ਬਣ ਗਿਆ? ਤੂੰ ਸਾਗਰੋ ਰਤਨਾਗਰੋ। ਹੇ ਮੇਰੇ ਸਤਿਗੁਰੂ, ਮੈਂ ਕਿੰਨਾ ਵੱਧ ਨਸੀਬ ਆ ਕਿ ਤੂੰ ਰਤਨਾ ਦਾ ਭਰਿਆ, ਮੇਰੇ ਕੋਲ ਇਹੋ ਜਿਹਾ ਸਾਗਰ ਹੋਵੇ ਜਿਹਦਾ ਇੱਕ ਇੱਕ ਸ਼ਬਦ ਜਗਤ ਦਾ ਭਲਾ ਕਰ ਸਕਦਾ ਵਾ, ਤੇ ਮੈਂ ਪੰਜ ਪੰਜ ਸ਼ਬਦ ਲੋਕਾਂ ਕੋਲੋਂ ਉਧਾਰੇ ਮੰਗਦਾ ਫਿਰਦਾ, ਮੈਂ ਪੰਜਾਂ ਪੰਜਾਂ ਸ਼ਬਦਾਂ ਲਈ ਆਪਣਾ ਦੀਨ ਅਮਾਨ ਵੇਚਦਾ ਫਿਰਦਾ, ਤੇ ਮੇਰਾ ਸਤਿਗੁਰੂ ਕਿਰਪਾ ਕਰੇ ਆ ਨੌਜਵਾਨ ਬੱਚੇ ਬੱਚੀਆਂ ਭੈਣਾਂ ਵੀਰ ਗੁਰਸਿੱਖ ਪਿਆਰੇ ਜਿੰਨੇ ਸਤਸੰਗੀ ਤੁਸੀਂ ਬੈਠੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਦੇ, ਘਰ ਘਰ ਵਿੱਚ ਸਹਿਜ ਪਾਠ ਰੱਖੋ ਤੇ ਆਉਂਦੇ ਸਾਲ ਤੱਕ ਭਾਵੇਂ ਇੱਕ ਇੱਕ ਅੰਗ ਪੜੋ, ਉਸ ਇੱਕ ਇੱਕ ਅੰਗ ਨੂੰ ਗੁਰੂ ਅੱਗੇ ਜੋਦੜੀ ਕਰੋ। ਹੇ ਮੇਰੇ ਸਤਿਗੁਰੂ ਕਿਰਪਾ ਕਰ, ਜਿਹੜਾ ਮੈਂ ਇੱਕ ਅੰਗ ਪੜਿਆ ਵਾ, ਮੇਰੇ ਸਤਿਗੁਰੂ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ? ਕਿਰਪਾ ਨਿਧ ਦੇਦੋ ਬਸੋ ਹਰਨੀਤ, ਮੇਰੇ ਹਿਰਦੇ ਵਿੱਚ ਵਸੋ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਘ ਪ੍ਰੀਤ। ਹੇ ਮੇਰੇ ਮਾਲਕ, ਮੈਨੂੰ ਐਸੀ ਬੁੱਧੀ ਪ੍ਰਕਾਸ਼ ਕਰੋ ਕਿ ਮੈਨੂੰ ਅਸਲੀ ਗੱਲ ਦਾ ਪਤਾ ਲੱਗੇ ਕਿ ਸੰਸਾਰ ਵਿੱਚ ਮੈਂ ਕਿਤਨਾ ਜੀਣਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰ ਲਿਓ। ਜਿਹੜੇ ਜਿਹੜੇ ਗੁਰਮੁਖੀ ਪੜ ਸਕਦੇ ਜੇ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਆਰੰਭ ਕਰੀਏ। ਜੇ ਬਹੁਤੀ ਜਲਦੀ ਨਹੀਂ ਹੋ ਸਕਦਾ, ਆਉਂਦੇ ਸਾਲ ਤੱਕ ਤੇ ਪਾਵਾਂਗੇ ਹੀ। ਦੋ ਦੋ ਚਾਰ ਚਾਰ ਅੰਗ ਰੋਜ਼ ਦੇ ਪੜੋ, ਪੰਜ ਪੰਜ ਅੰਗ ਰੋਜ਼ ਦੇ ਪੜੋ, ਸਵੇਰੇ ਪੜ ਜਾਓ, ਸ਼ਾਮ ਨੂੰ ਪੜੋ ਆਣ ਕੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਾ 400 ਸਾਲਾਂ ਮਨਾਉਣ ਤੱਕ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਵਾਰ ਪੂਰਨ ਤੌਰ ਤੇ ਆਪ ਦੀਦਾਰ ਕਰੋ। ਅਜੇ ਤੇ ਪਾਠੀਆਂ ਨੂੰ ਪੈਸੇ ਦੇ ਕੇ ਕੰਮ ਸਾਰ ਲਿਆ ਵਾ, ਆਪਣੇ ਗੁਰੂ ਦੇ ਆਪ ਦੀਦਾਰ ਕਰੀਏ, ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਓ ਜਰਾ ਬਾਬਾ ਫਰੀਦ ਜੀ ਦੇ ਬਚਨ ਸਰਵਣ ਕਰੀਏ ਜੀ।

0: ਵੇਖੋ ਬਾਬਾ ਜੀ ਦਾ ਕੱਲ ਵਾਲਾ ਬਚਨ ਆਪ ਜੀ ਨੇ ਸੁਣਿਆ ਸੀ ਕਿ ਦਰ ਦਰਵਾਜੇ ਜਾਏ ਕੇ, ਬੋਲੋ ਦਰ ਦਰਵਾਜੇ ਕਿਉਂ ਡਿੱਠੋ? ਘੜਿਆਲ ਵੇਖਿਆ ਜੇ ਕਦੀ? ਇਹ ਨਦੋਸ਼ਾ ਮਾਰੀਏ, ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ। ਹਮ ਦੋਸ਼ਾਂ ਦਾ ਕਿਆ, ਅਸੀਂ ਦੋਸ਼ੀ ਜਿਹੜੇ ਆ, ਅਸੀਂ ਕਿੰਨੇ ਕੁ ਦੋਸ਼ ਕੀਤੇ ਨੇ ਆਪਣੇ ਆਪ ਨੂੰ ਪੁੱਛੋ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਨ ਨਾਈ ਜਾਏ, ਜੇਤਾ ਮੋਹ ਪ੍ਰੀਤ ਸਵਾਦ। ਆਪਾਂ ਕਹਿੰਦੇ ਜੀ ਮੈਂ ਕਿਹੜਾ ਦੋਸ਼ ਕੀਤਾ ਏ? ਜਿੰਨਾ ਮੋਹ ਆ ਇਹ ਵੀ ਦੋਸ਼ ਆ, ਜਿੰਨੀ ਪ੍ਰੀਤੀ ਏ ਸੰਸਾਰ ਨਾਲ ਇਹ ਵੀ ਦੋਸ਼ ਆ, ਤੇ ਜਿੰਨੇ ਜੀਭਾ ਦੇ ਸਵਾਦ ਲਈ ਰਸ ਮਾਣੇ ਦੇ ਇਹ ਵੀ ਦੋਸ਼ ਨੇ। ਜੇਤਾ ਮੋਹ, ਬੋਲੋ ਜੇਤਾ ਪ੍ਰੀਤ ਸਵਾਦ, ਇਹ ਤਿੰਨ ਗੱਲਾਂ ਗਿਣ ਗਏ ਮੇਰੇ ਗੁਰੂ ਨਾਨਕ ਪਾਤਸ਼ਾਹ। ਜਿੰਨਾ ਮੋਹ ਪ੍ਰੀਤੀ ਤੇ ਸਵਾਦ ਆ ਨਾ ਲਾਏ ਤੂੰ ਮੂੰਹ ਨੂੰ, ਇਹ ਸਭਾ ਕਾਲਖ ਦਾਗਾ ਦਾਗ, ਇਹ ਤੇਰੇ ਮੂੰਹ ਦੇ ਉੱਤੇ ਕਾਲਖ ਦੇ ਦਾਗ ਲੱਗ ਗਏ ਨੇ। ਤੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਦਾ ਮੂੰਹ ਕਾਲਾ ਹੋਵੇ, ਉਹਨੂੰ ਚੰਗੇ ਲੋਕੀ ਕੋਲ ਨਹੀਂ ਬਹਿਣ ਦਿੰਦੇ। ਇੱਕ ਵਾਰ ਪਿੰਡ ਦੇ ਵਿੱਚ ਕਿਸੇ ਨੇ ਬੱਜਰ ਗਲਤੀ ਕਰਤੀ ਹੋਵੇ, ਤੇ ਆਪਾਂ ਸਭ ਤੋਂ ਵੱਡੀ ਸਜ਼ਾ ਉਹਨੂੰ ਕੀ ਦਿੰਦੇ ਸਾਂ? ਮੂੰਹ ਕਾਲਾ ਕਰਾ ਕੇ ਖੋਤੇ ਤੇ ਚੜਾਉਣਾ, ਤੇ ਫਿਰ ਸਾਰੀ ਉਮਰ ਲਈ ਪਿੰਡ ਦੇ ਲੋਕਾਂ ਨੇ ਉਹਦੇ ਦਾਦਿਆਂ ਪੜਦਾਦਿਆਂ ਤੱਕ ਯਾਦ ਰੱਖਣਾ, ਪੋਤਰਿਆਂ ਤੱਕ ਯਾਦ ਰੱਖਣਾ ਕਿ ਇਹਦੇ ਦਾਦੇ ਦਾ ਮੂੰਹ ਕਾਲਾ ਕੀਤਾ ਸੀ, ਤੇ ਇਹਦੇ ਨਾਲ ਮੇਲ ਵਰਤਨ ਨਹੀਂ ਰੱਖਣਾ। ਮੇਰੇ ਸਤਿਗੁਰੂ ਕਹਿੰਦੇ ਜਿੰਨੇ ਮੋਹ ਤੇ ਪ੍ਰੀਤੀ ਸਵਾਦਾਂ ਦੇ ਵਿੱਚ ਤੂੰ ਪਿਆਵਾ, ਇਹ ਤੇਰੇ ਮੂੰਹ ਦੇ ਉੱਤੇ ਦਾਗ ਲੱਗਦੇ ਜਾਂਦੇ ਹੀ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਸਾਡਾ ਕੀ ਹਾਲ ਹੋਣਾ ਆ, ਕਿ ਕਿੰਨੀ ਮਾਰ ਪੈਣੀ ਉਸ ਨਿਰੰਕਾਰ ਦੇ ਘਰ ਵਿੱਚ ਜਾ ਕੇ। ਡਰਿਆ ਕਰੋ, ਥਰ ਹਰ ਕੰਪੇ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਥਰ ਥਰ ਕੰਬਦੀ ਹੈ ਜੀਵਾਤਮਾ, ਪਤਾ ਨਹੀਂ ਉਸ ਘਰ ਵਿੱਚ ਜਾ ਕੇ ਕਿੰਨੀ ਸਜ਼ਾ ਮਿਲਣੀ। ਮਗਰ ਜਿਨ੍ਹਾਂ ਨੂੰ ਜਾਗ ਆਈ, ਜਿਨ੍ਹਾਂ ਨੂੰ ਪਤਾ ਹੈ ਕਿ ਕਿਤੇ ਜਾਣਾ ਹੈ, ਜਿਹੜੇ ਬੇਪਰਵਾਹ ਹੋ ਕੇ ਕਹਿੰਦੇ ਕਿਤੇ ਵੀ ਨਹੀਂ ਜਾਣਾ, ਉਹਨਾਂ ਨੂੰ ਕਾਹਦਾ ਹੈ? ਇਹ ਤੇ ਉਦਣ ਪਤਾ ਲੱਗਣਾ ਜਿਦਣ ਫੜੇ ਗਏ। ਹੁਣ ਮੇਰੇ ਸਤਿਗੁਰੂ ਜੀ ਅਗਲੇ ਸਲੋਕ ਵਿੱਚ ਕਹਿੰਦੇ ਨੇ ਫਰੀਦਾ, ਇਹਨੂੰ ਵੇਖ ਘੜੀ ਘੜੀ ਪਿੱਛੋਂ, ਪੈਰ ਪੈਰ ਪਿੱਛੋਂ। ਆਪ ਜੀ ਨੂੰ ਪਤਾ ਵਾ ਕਈ ਚਾਰ ਪੈਰਾਂ ਪੈਰ ਪਿੱਛੋਂ ਵੱਜਦਾ ਸੀ ਉਹ ਟੱਲ ਜਿਹੜਾ ਖੜਕਦਾ ਸੀ, ਕਿਸੇ ਨੂੰ ਇੱਕ ਘੰਟੇ ਬਾਅਦ ਵੱਜਦਾ ਸੀ। ਘੜੀਏ ਘੜੀਏ ਮਾਰੀਏ, ਪੈਰੀ ਲੈ ਸਜਾਏ, ਕਿਤੇ ਪੈਰਾਂ ਕਰਕੇ ਸਜ਼ਾ ਮਿਲਦੀ, ਕਿਤੇ ਘੰਟਿਆਂ ਬਾਅਦ ਉਹਨੂੰ ਸਜ਼ਾ ਮਿਲਦੀ ਜਿਹੜਾ ਟੱਲ ਬੂਹੇ ਦੇ ਅੱਗੇ ਟੰਗਿਆ ਹੈ। ਹਾਂਜੀ,
1: ਸੋ ਹੇੜਾ ਘੜਿਆਲ ਦੁਖੀ ਲੈਣ ਵਿਹਾਏ।
0: ਇਹ ਵਿਸ਼ਾ ਚੱਲ ਰਿਹਾ ਇਹ ਵਿਸ ਗੰਦਲਾਂ ਦਾ। ਬਾਬਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਿਸ ਗੰਦਲਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਜਿਸ ਤਰ੍ਹਾਂ ਉਹ ਮਾਰ ਖਾਂਦਾ ਤੇ ਦੁਖੀ ਹੁੰਦਾ ਵਾ। ਸੋ ਹੇੜਾ, ਹੇੜਾ ਮੈਨੇ ਸਰੀਰ, ਉਹ ਸਰੀਰ ਵੀ ਰੋਗਾਂ ਦੇ ਵਿੱਚ ਪੈ ਕੇ, ਦੁੱਖਾਂ ਵਿੱਚ, ਮੋਹ ਵਿੱਚ ਪੈ ਕੇ, ਕਲੇਸ਼ਾਂ ਵਿੱਚ ਪੈ ਕੇ ਇਤਨਾ ਹੀ ਦੁਖੀ ਹੁੰਦਾ ਜਿਸ ਤਰ੍ਹਾਂ ਉਹ ਟੱਲ ਦੁਖੀ ਮਾਰ ਖਾ ਕੇ ਹੁੰਦਾ। ਸੋ ਹੇੜਾ ਘੜਿਆਲ ਜਿਉ, ਉਸ ਘੜਿਆਲ ਵਾਂਗ ਉਹ ਸਰੀਰ ਵੀ ਦੁਖੀ ਰਹਿੰਦਾ ਹੈ। ਦੁਖੀ ਰਹਿਣ ਵਿਹਾਏ, ਉਹਨਾਂ ਦੇ ਵੀ ਜੀਵਨ ਦੀ ਰਾਤ, ਜਿਸ ਤਰ੍ਹਾਂ ਉਹ ਵਿਚਾਰਾ ਕਦੀ ਇਧਰੋਂ ਮਾਰ ਖਾਂਦਾ, ਕਦੀ ਇਧਰੋਂ ਮਾਰ ਖਾਂਦਾ ਹੈ, ਇਹ ਕਦੀ ਪੁੱਤ ਵੱਲੋਂ ਪਰੇਸ਼ਾਨ ਹੋ ਗਿਆ, ਕਦੀ ਧੀਆਂ ਵੱਲੋਂ, ਕਦੀ ਨਹੁਆਂ ਵੱਲੋਂ, ਕਦੀ ਪੋਤਰਿਆਂ ਵੱਲੋਂ, ਕਦੀ ਕਾਰੋਬਾਰ ਵੱਲੋਂ, ਇਹ ਸਾਰਾ ਜੀਵਨ ਜੀਵ ਦੁਖੀ ਰਹਿੰਦਾ ਹੈ, ਜਿਸ ਤਰ੍ਹਾਂ ਉਹ ਟੱਲ ਮਾਰ ਖਾ ਕੇ ਦੁਖੀ ਰਹਿੰਦਾ ਹੈ। ਸੋ ਹੇੜਾ, ਹੇੜਾ ਮੈਨੇ ਸਰੀਰ, ਘੜਿਆਲ ਜਿਉ, ਉਸ ਘੜਿਆਲ ਵਾਂਗ ਦੁਖੀ ਰਹਿਣ ਵਿਹਾਏ, ਇਹਦੇ ਜੀਵਨ ਦੀ ਰਾਤ ਵੀ ਸਾਰੀ ਦੁੱਖਾਂ ਵਿੱਚ ਬੀਤ ਜਾਂਦੀ ਹੈ ਜੀ।
1: ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ।
0: ਇਹ ਹੁਣ ਜੀਵਨ ਦਾ ਇਹ ਪਹਿਲੂ ਅਗੇੜਿਆ ਹੈ ਕਿ ਇੱਕ ਦਿਨ ਬੰਦਿਆਂ ਤੋਂ ਬੁੱਢਿਆਂ ਹੋ ਜਾਣਾ ਹੈ, ਆਖੋ ਸਤਨਾਮ ਸ੍ਰੀ, ਤੇ ਉਦਣ ਕੀ ਹੋਣਾ ਹੈ? ਉਦਣ ਹੱਥ ਇਤਨਾ ਸਿਰ ਕੰਪਿਓ, ਤੇ ਪੱਗ ਡਗਮਗੇ, ਦਾ ਮਤਲਬ ਡਗਮਗਾ ਗਏ, ਰੱਖਣੇ ਕਿਤੇ ਚਾਹੁੰਦਾ ਸੀ ਰੱਖੇ ਕਿਤੇ ਗਏ, ਗੱਡੀ ਤੇ ਚੜ੍ਹਨ ਲੱਗਾ ਪੈਰ ਰੱਖ ਕੇ ਉੱਤੇ ਪੈਰ, ਉੱਥੇ ਰੱਖਿਆ ਨਹੀਂ ਗਿਆ, ਪੈਰ ਡਗਮਾਗ ਆ ਗਏ, ਸਿਰ ਕੰਬਣ ਲੱਗ ਪਿਆ। ਤੀਸਰਾ ਕਹਿੰਦੇ ਨੈਣ ਜੋਤ ਤੇ, ਅੱਖਾਂ ਜੋਤਨਾ ਤੋਂ ਹੀਣੀਆਂ ਹੋ ਗਈਆਂ। ਤੂੰ ਦੱਸ ਫਿਰ ਬੰਦਿਆ, ਕਹੋ ਨਾਨਕ ਇਹ ਬਿੱਧ ਪਈ, ਜਦੋਂ ਇਹ ਤੇਰੀ ਹਾਲਤ ਹੋ ਗਈ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਣ, ਜਦੋਂ ਇਹ ਤੇਰੀ ਹਾਲਤ ਹੋ ਗਈ, ਕਹੋ ਨਾਨਕ ਇਹ ਬਿੱਧ ਪਈ, ਫਿਰ ਤਊ ਨਾ ਹਰ ਰਸ ਲੀਨ, ਕਿਤਨਾ ਹਰੀ ਦੇ ਰਸ ਵਿੱਚ ਲੀਨ ਹੋਏਗਾ, ਫਿਰ ਗਲੇ ਦੀ ਬਲਗਮ ਕਰੇਗਾ ਦੂਰ, ਕਿ ਆਪਣੇ ਸਰੀਰ ਦੀਆਂ ਪੀੜਾਂ ਬਾਹਾਂ ਘੁੱਟੇਗਾ, ਕਿ ਸਿਰ ਦਰਦ ਦੂਰ ਕਰੇਗਾ, ਕਿ ਅੱਖਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਲੈ, ਕਿਤਨਾ ਕਰ ਲੇਗਾ। ਕਹੋ ਨਾਨਕ ਇਹ ਬਿੱਧ ਪਈ ਤਊ ਨਾ ਹਰ ਰਸ ਲੀਨ, ਉਦੋਂ ਹਰੀ ਦੇ ਰਸ ਵਿੱਚ ਲੀਨ ਨਹੀਂ ਹੋਇਆ ਜਾਣਾ ਜੇ ਕੁਝ ਕਰ ਸਕਦਾ, ਤੇ ਹੁਣ ਕਰ। ਨੈਣੋ ਨੀਰ ਬਹੇ ਤਨ ਖੀਨਾ, ਅੱਖਾਂ ਚੋਂ ਪਾਣੀ ਵਗ ਗਿਆ, ਤਨ ਕਮਜ਼ੋਰ ਹੋ ਗਿਆ, ਨੈਣੋ ਨੀਰ ਬਹਿ ਤਨਖੀਨਾ ਭੈ ਕੇਸ ਦੁੱਧ ਵਾਨੀ ਰੁਦਾ ਕੰਠ ਸ਼ਬਦ ਨੀ ਉਚਰੇ ਅਬ ਕਿਆ ਕਰੇ ਹੁਣ ਕੀ ਕਰੇਗਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ ਤੇ ਬੁੱਢਾ ਹੋਣ ਦੇ ਨਾਲ ਕੀ ਹੋਇਆ ਫਿਰ ਕੰਬਣ ਲੱਗੀ ਦੇ ਇਹ ਸਰੀਰ ਕੰਬਣ ਲੱਗ ਪਈ ਹੱਥ ਕੰਬਣ ਲੱਗ ਪਏ ਪੈਰ ਕੰਬਣ ਲੱਗ ਪਏ ਜੀਭਾ ਕੰਬਣ ਲੱਗ ਪਈ ਸਾਰਾ ਜੀਵਨ ਬਰਬਾਦ ਹੋ ਗਿਆ ਹਾਂਜੀ
1: ਜੇ ਸੋ ਵਧਿਆ ਜੀਵਣਾ ਪੀਤਮ ਹੋਤੀ ਖੇ
0: ਨਾਲ ਹੀ ਕਹਿ ਦਿੱਤਾ ਹੈ ਕਿ ਬੰਦਿਆ ਇਹ ਗੱਲ ਨੋਟ ਕਰ ਲਈ ਕਿੰਨੀ ਕੁ ਦੂਰ ਆਪਾਂ ਕਹਿੰਦੇ ਨੇ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ ਇੱਕ ਮੇਰੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ ਕਹਿੰਦੇ ਤੂੰ ਕਦੀ ਸੋਚ ਰੇ ਮਨ ਰਾਮ ਸਿਉ ਕਰ ਪ੍ਰੀਤ ਬੋਲੋ ਰੇ ਮਨ ਬਈ ਰਸ ਵਿੱਚ ਆਣ ਕੇ ਆਖਿਆ ਕਰੋ ਰੇ ਮਨ ਰਾਮ ਸਿਉ ਕਰ ਚਲੋ ਇਤਰਾ ਪੜ ਲੋ ਰਾਮ ਸਿਉ ਕਰ ਪ੍ਰੀਤ ਰੇ ਮਨ ਰਾਮ

0: ਤੇ ਸਾਹਿਬ ਨੂੰ ਪੁੱਛਿਆ ਮਹਾਰਾਜ ਕਿਸ ਤਰ੍ਹਾਂ ਕਰੀਏ? ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ, ਸਰਵਣ ਇਤਰਾ ਕਰੋ ਪ੍ਰੀਤੀ, ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ ਔਰ ਗਾਓ ਰਸਨਾ ਗੀਤ। ਅੱਗੇ ਜਾ ਕੇ ਜਿਹੜਾ ਮੈਂ ਬਚਨ ਆਪ ਜੀ ਨੂੰ ਕਹਿਣ ਲੱਗਾ ਸਾ, ਕਾਲ ਬਿਆਲ ਜਿਉਂ ਪਰਿਓ ਡੋਲੇ ਮੁੱਖ ਪਸਾਰੇ ਮੀਤ, ਉਹ ਜਿਹੜਾ ਕਾਲਿਆ ਤੇਰੇ ਵੱਲ ਮੂੰਹ ਅੱਡ ਕੇ ਤੁਰਿਆ ਆ ਰਿਹਾ ਹੈ, ਆਜ ਕਾਲ ਫੁੱਨ ਤੋਹੇ ਗਰਸ ਹੈ ਜੇ ਸੋ ਵਰਿਆ ਜੀਵਣਾ ਪੀਤਨ ਹੋਸੀ। ਉਹ ਤੇਰੇ ਵੱਲ ਨੂੰ ਜਿਹੜਾ ਕਾਲ ਮੂੰਹ ਅੱਡ ਕੇ ਤੁਰਿਆ ਆਉਂਦਾ ਹੈ, ਅੱਜ ਜਾਂ ਕੱਲ ਉਹਨੇ ਤੈਨੂੰ ਗਰਸ ਜਾਣਾ ਹੈ, ਉਹਨੇ ਤੈਨੂੰ ਖਾ ਜਾਣਾ ਹੈ। ਕਾਲ ਤੋਂ ਪਹੁੰਚਿਓ ਆਣ, ਕਾਲ ਤੋਂ ਫਿਰ ਬੋਲੋ, ਕਾਲ ਤੋਂ ਕਹਾਂ ਜੇ ਹੈ ਭਾਜਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੋ ਆਪਾਂ ਕਹਿੰਦੇ ਕਿੱਥੇ ਭਾਜੇਗਾ ਪੁਲਿਸ ਤੇ ਆ ਗਈ। ਇਤਰਾ ਹੀ ਮੇਰੇ ਸਾਹਿਬ ਜੀ ਕਹਿੰਦੇ ਕਾਲ ਤੇ ਆਣ ਕੇ ਸਿਰ ਤੇ ਡੰਕਾ ਵਜਾ ਦਿੱਤਾ ਵਾ ਗੁਰਮੁਖਾ ਪਿਆਰਿਆ, ਕਿਤਰਾ ਕਿੱਥੇ ਭੱਜ ਜਾਏਗਾ। ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਖੇ ਜੇ ਸੌ ਵਰਿਆਂ ਤੱਕ ਵੀ ਜੀਵਨ ਹੋਵੇ, ਆਖਰ ਵੀ ਤੇ ਗੁਰੂ ਦਿਆ ਪਿਆਰਿਆ ਇਹ ਸਰੀਰ ਇੱਕ ਦਿਨ ਖੇ ਹੋ ਹੀ ਜਾਣਾ ਹੈ, ਇਹਨੇ ਮਰ ਹੀ ਜਾਣਾ ਹੈ। ਇਹ ਲੋਕਾਂ ਆਪੋ ਆਪਣੀ ਮੈਂ ਆਪਣੀ ਇੰਨੀ ਲੋਇਣੀ ਦੇਖਦਿਆਂ ਕਿਹਤੀ ਚੱਲ ਗਈ ਇਹਨਾਂ ਦੇ ਅੱਖਾਂ ਦੇ ਸਾਹਮਣਿਆਂ ਸਾਹਮਣਿਆਂ, ਤੇਰੇ ਸਾਹਮਣੇ ਕਿੰਨੇ ਚਲੇ ਗਏ ਭੈਣ ਭਾਈ ਸੱਜਣ ਮਿੱਤਰ ਚਾਚੇ ਤਾਏ, ਕਿੰਨੇ ਤੇਰੇ ਅੱਖਾਂ ਦੇ ਕੋਲੋਂ ਚਲੇ ਗਏ। ਇੱਕ ਥਾਂ ਤੇ ਹੋਰ ਸਾਹਿਬ ਕਹਿੰਦੇ ਆਖੋ ਸਤਨਾਮ ਸ੍ਰੀ, ਬਾਬਾ ਕਬੀਰ ਜੀ ਕਹਿੰਦੇ ਕਬੀਰ ਡੁੱਬੋ ਗੇ ਰੇ ਬਾਪਰੇ, ਬੋਲੋ ਗਣਕੀ ਕਾਨ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਬੋਲੋ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਪੜੋਸੀ ਦੇ ਘਰੋਂ ਅਰਥੀ ਉੱਠੀ ਆ, ਇਹ ਗੱਲ ਦ੍ਰਿੜ ਕਰਕੇ ਮੰਨ ਲਾ ਕੇ ਕੱਲ ਇਹ ਤੇਰੇ ਘਰੋਂ ਵੀ ਇੱਕ ਦਿਨ ਸੱਦਾ ਆਉਣਾ ਹੈ। ਚੇਤੇ ਕਰ ਮੌਤ ਨੂੰ, ਚੇਤੇ ਕਰ ਜਿਨ੍ਹਾਂ ਨੂੰ ਮਰਨਾ ਚੇਤੇ ਆ ਗਿਆ, ਉਹਨਾਂ ਨੂੰ ਰੱਬ ਚੇਤੇ ਆ ਗਿਆ। ਸਾਡਾ ਤੇ ਹਾਲ ਤੋਂ ਅੱਗੇ ਹੱਸਣਾ ਖਾਣਾ ਪੀਣਾ, ਹੱਸਣਾ ਸੌਣਾ, ਸਾਡੀ ਹਾਲਤ ਇਹ ਹੋ ਗਈ ਅਮਰੀਕਾ ਆ ਗਏ ਆ, ਖਾਣਾ ਪੀਣਾ ਹੱਸਣਾ ਸੌਣਾ। ਆ ਫ੍ਰੀ ਮੋਡ ਜਦੋਂ ਮੈਂ ਹੁਣ ਕਥਾ ਕਰ ਰਿਹਾ, ਕਿਸੇ ਦੇ ਘਰ ਪ੍ਰਸ਼ਾਦਾ ਛਕਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਰਾ ਗੱਜ ਕੇ ਆਖੋ ਸਤਨਾਮ। ਤੇ ਜਿੱਥੇ ਤੁਸੀਂ ਗੱਡੀਆਂ ਖਿਲਾਰਦੇ ਹੋ ਨਾ ਗੈਰਜ ਦੇ ਵਿੱਚ, ਉਹਨਾਂ ਨੇ ਇਹ ਲੰਮਾ ਜਿਹਾ ਇੱਕ ਮੇਜ਼ ਬਣਾਇਆ ਤੇ ਉਹਦੇ ਚਾਰ ਚਪੇਰੇ ਕੁਰਸੀਆਂ ਲਾਈਆਂ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਕਾਹਦੇ ਲਈ ਬਣਾਇਆ ਜੇ? ਤੇ ਹੱਸ ਕੇ ਕਹਿੰਦਾ ਜੀ ਕੋਈ ਆਊ ਜਾਂਦੇ ਨਾ ਪੀਣ ਪੂਣ ਨੂੰ ਬਣਾਇਆ, ਇਹ ਜਿਹੜਾ ਮੇਜ਼ ਆ ਪੀਣ ਪੂਣ ਨੂੰ ਲਾਇਆ, ਬਸ ਭੁੱਲ ਗਿਆ ਨਾ ਮਰਨਾ, ਪੀਣਾ ਚੇਤੇ ਆ, ਮਾਸ ਖਾਣਾ ਚੇਤੇ ਆ, ਹੱਸਣਾ ਚੇਤੇ ਆ, ਭੰਗੜੇ ਪਾਉਣੇ ਵਿਆਹਾਂ ਦੇ ਵਿੱਚ ਚੇਤੇ ਨੇ, ਮਗਰ ਇੱਕ ਗੱਲ ਭੁੱਲ ਗਈ ਕਿ ਮੇਰੀ ਇਹ ਜਿੰਦੜੀ ਹੈ ਤੂੰ ਕਿਤੇ ਜਾ ਕੇ ਪੇਸ਼ੀ ਭਰਨੀ ਆ, ਮੇਰੀ ਇਹ ਜਿੰਦੜੀ ਹੈ ਇੱਕ ਦਿਨ ਤੂੰ ਨਿਰੰਕਾਰ ਦੇ ਪੇਸ਼ ਹੋਣਾ ਜਾ ਕੇ, ਇੱਕ ਦਿਨ ਤੇਰੇ ਕੋਲੋਂ ਇੱਕ ਇੱਕ ਸਵਾਸ ਬਾਰੇ ਪੁੱਛਿਆ ਜਾਣਾ ਹੈ, ਖਾਣਾ ਪੀਣਾ ਹੱਸਣਾ ਸੌਣਾ, ਆ ਚਾਰ ਗੱਲਾਂ ਗਿਣਗੇ ਜੇ, ਖਾਣਾ ਪੀਣਾ ਹੱਸਣਾ ਸੌਣਾ, ਹੱਸਣਾ ਚੇਤੇ ਸੌਣਾ ਚੇਤੇ ਖਾਣਾ ਚੇਤੇ ਪੀਣਾ ਚੇਤੇ, ਮਗਰ ਇੱਕ ਗੱਲ ਭੁੱਲ ਗਈ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਇੱਕ ਨਾ ਨੂੰ ਮਰਨਾ ਚੇਤੇ ਹੀ ਨਹੀਂ। ਉਹ ਕਹਿੰਦੇ ਨੇ ਪੋਤਰੇ ਪਾਲਣੇ ਨੇ, ਦੋਤਰੇ ਪਾਲਣੇ ਨੇ, ਪੜਦੋਤੜੇ ਪਾਲਣੇ ਨੇ, ਮੈਂ ਸੋਨੇ ਦੀ ਪੌੜੀ ਤੇ ਚੜਨਾ ਹੈ, ਪਤਾ ਨੀ ਸੋਨੇ ਦੀ ਤੇ ਚੜਨਾ ਕਿ ਕਾਤੇ ਚੜਨਾ ਹੀ, ਇਹ ਤੇ ਗੁਰੂ ਜਾਣਦਾ। ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ ਵੇਖ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਜੇ ਸੌ ਵਰਿਆਂ ਜੀਵਣਾ ਭਾਵੇਂ ਸੌ ਵਰੇ ਤੱਕ ਜੀ, ਮਗਰ ਇੱਕ ਗੱਲ ਚੇਤੇ ਰੱਖ ਲਈ ਕਿ ਭੀ ਤਨ ਹੋਸੀ। ਬਾਬਾ ਫਰੀਦ ਜੀ ਬਾਬਾ ਕਬੀਰ ਕਹਿੰਦੇ ਨੇ ਕਬੀਰ ਧੂਲ ਸਕੇਲ ਕੇ, ਧੂਲ ਧੂਲ ਦਾ ਮਤਲਬ ਮਿੱਟੀ, ਮਿੱਟੀ ਇਕੱਠੀ ਕਰਕੇ ਪੁਰੀਆ ਬਾਧੀ ਦੇ, ਇਹ ਪੁਰੀਆ ਬਾਧੀ ਦੇ, ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ, ਇਹ ਚਾਰ ਦਿਨ ਦੀ ਪ੍ਰਾਹਣੀ ਅੰਤੇ ਨੇ ਖੇ ਨੇ ਮਿੱਟੀ ਦੇ ਮਿੱਟੀ ਹੋ ਜਾਣਾ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਵਾ, ਜੇ ਸੌ ਵਰਿਆਂ ਜੀਵਣਾ, ਜੇ ਸੌ ਵਰੇ ਵੀ ਭਾਵੇਂ ਕੋਈ ਜੀਂਦਾ ਰਹੇ, ਆਖਰ ਤੇ ਪਿਆਰੇ ਹੋਏ ਨੇ ਮਿੱਟੀ ਨੇ ਮਿੱਟੀ ਹੋ ਹੀ ਜਾਣਾ ਹੈ ਜੀ। ਬਾਰ ਕਹਿੰਦੇ ਨੇ ਦਰਵਾਜੇ ਨੂੰ, ਸਮਾਂ ਹੋ ਗਿਆ ਮੇਰਾ, ਕਹਿੰਦੇ ਨੇ ਦਰਵਾਜੇ ਦੇ ਕਿਸੇ ਦੇ ਬੂਹੇ ਅੱਗੇ ਜਾ ਕੇ, ਪਤਾ ਨੀ ਕਿੰਨੇ ਲੋਕੀ ਢੀਠ ਨੇ, ਗੁਰੂ ਨਾਨਕ ਪਾਤਸ਼ਾਹ ਦਾ ਘਰ ਛੱਡ ਕੇ ਜਦੋਂ ਨਾਮ ਮੰਗਣ ਜਾਂਦੇ ਨੇ, ਅਗਲੇ ਵੀ ਇਹਨੂੰ ਪੁੱਛਦੇ ਵੀ ਤੁਹਾਡੇ ਤੇ ਘਰ ਹੀ ਸਾਰੀ ਦੁਨੀਆਂ ਨੂੰ ਨਾਮ ਦੇਣ ਦਾ ਖਜ਼ਾਨਾ, ਤੁਸੀਂ ਕਿੱਥੋਂ ਆ ਗਏ? ਮਗਰ ਬਾਬਾ ਫਰੀਦ ਕਹਿੰਦਾ ਵਾ ਕਿ ਜਿੱਦਣ ਕਿਸੇ ਦੇ ਪਰਾਏ ਦੇ ਬੂਹੇ ਅੱਗੇ ਜਾ ਕੇ ਬਹਿਣਾ ਪਏ, ਹੇ ਖੁਦਾ ਤੈਨੂੰ ਛੱਡ ਕੇ ਕਿਸੇ ਦੇ ਬੂਹੇ ਅੱਗੇ ਜਾਣਾ ਪਏ, ਬਾਹਰ ਪਰਾਇਆ ਬੈਸਣਾ ਸਾਈ, ਹੇ ਮੇਰੇ ਮਾਲਕ ਮੇਰੇ ਜੀਵਨ ਵਿਚ ਉਹ ਘੜੀ ਨਾ ਆਵੇ ਜਿੱਦਣ ਮੈਂ ਇਹ ਨਾ ਗਾਵਾਂ, ਜੇ ਤੂੰ ਤੁੱਠਾ ਕਿਰਪਾ ਨਦਾਨ ਨਾ ਦੂਜਾ ਵਖਾਲ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ, ਹੇ ਮੇਰੇ ਸਤਿਗੁਰੂ ਗਰੀਬ ਨਵਾਜ ਤੇਰੇ ਤੋਂ ਬਿਨਾਂ ਮੈਂ ਕਿਸੇ ਦੇ ਦਰ ਨਾ ਜਾਵਾਂ, ਮੈਂ ਗਾਇਆ ਕਰਾਂ ਸਗਲ ਦਵਾਰ ਕੋ ਛੱਡ ਕੇ ਗਏ ਤੁਹਾਰੋ ਦਵਾਰ, ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਸਤਿਗੁਰੂ ਗਰੀਬ ਨਵਾਜ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਪਰਾਏ ਦਰਵਾਜੇ ਅੱਗੇ ਜਾ ਕੇ ਬਹਿਣਾ ਸਾਈ, ਮੁਝੇ ਨਾ ਦੇ, ਹੇ ਮੇਰੇ ਮਾਲਕ ਮੈਨੂੰ ਇਹੋ ਜਿਹੀ ਹਾਲਤ ਨਾ ਦੇ ਕਿ ਮੈਨੂੰ ਤੇਰਾ ਘਰ ਛੱਡ ਕੇ ਕਿਸੇ ਦੇ ਦਰਵਾਜੇ ਅੱਗੇ ਜਾ ਕੇ ਬਹਿਣਾ ਪਏ। ਹਾਂਜੀ,
1: ਜੇ ਤੂੰ ਇਹ ਵੈ ਰੱਖਸੀ ਜੀਓ ਸਰੀ ਰਹੋਲੇ,
0: ਕਿੱਡੇ ਪਿਆਰ ਦਰਵੇਸ਼ੀ ਰੂਹ ਆ, ਕਿੰਨੀ ਰੱਬ ਦੇ ਰੱਬ ਵਿਚ ਰੰਗੀ ਰੂਹ ਆ, ਜੇ ਤੂੰ ਇਸ ਤਰ੍ਹਾਂ ਕਰਨਾ ਏ ਕਿ ਆਪਣੇ ਘਰੋਂ ਪੱਲਾ ਛੁਡਾ ਕੇ ਮੈਨੂੰ ਕਿਸੇ ਦੇ ਬੂਹੇ ਅੱਗੇ ਪਾਉਣਾ ਏ, ਤੇ ਫਿਰ ਸਤਿਗੁਰੂ ਜੀਓ ਸਰੀਰੋਂ ਲੈ, ਮੇਰੀ ਜਾਨ ਕੱਢ ਲਾ, ਮੈਨੂੰ ਜਿਉਂਦਾ ਹੀ ਨਾ ਰੱਖ, ਮਗਰ ਜੇ ਰੱਖਣਾ ਏ ਤੇ ਆਪਣੇ ਘਰ ਰੱਖ, ਦੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ, ਤੇ ਅੱਗੇ ਇਸ਼ਕ ਦੇ ਬਚਨ ਸੁਣੋ, ਤੁਮੇ ਛਾਡ, ਫਿਰ ਬੋਲੋ ਜੀ, ਤੁਮੇ ਛਾਡ ਕੋਈ, ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਉ, ਇਸ਼ਕ ਦੇ ਬਚਨ ਸੁਣੋ, ਰੱਬੀ ਰੰਗ ਵਿਚ ਰੱਤੀਆਂ ਹੋਈਆਂ ਰੂਹਾਂ ਕਿ ਕਿੰਨੀਆਂ ਪਾਏ ਗਹੇ, ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ, ਸ੍ਰੀ ਅਸਪਾਨ ਕਿਰਪਾ ਕਰ ਤੁਮਰੀ ਮੈਂ ਨਾ ਕਹਿਓ ਸਭ ਤੋਏ ਬਖਾਨੇ, ਰੱਬੀ ਰੰਗ ਵਿਚ ਰਤੇ ਕਹਿੰਦੇ ਨੇ ਮੈਂ ਨਾ ਗਨੇ ਸੇ ਪ੍ਰਿਥ

ਹੱਥਾਂ ਪਿਆਰ ਮਰ ਭਰ ਗਿਆ। ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ। ਤੇ ਉੱਥੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹਨ ਜੀ ਕਾਂਡੀਆ, ਮੈਂ ਭੁੱਲ ਜਾਵਾਂ ਮੈਂ ਚੁੱਕ ਜਾਵਾਂ ਮਗਰ ਫਿਰ ਵੀ ਮਰੀ ਹੋਈ ਨੂੰ ਆਖਣ ਗੁਰੂ ਦਾ ਸਿੱਖ ਮਰ ਗਿਆ ਏ। ਇਹ ਹਾਲਤ ਹੋਵੇ ਭਾਵੇਂ ਮੈਂ ਕਿੰਨਾ ਭੁੱਲਿਆ ਹੋਵਾਂ, ਭਾਵੇਂ ਮੈਂ ਕਿੰਨਾ ਦਰ ਤੋਂ ਤੇਰੇ ਤੋਂ ਅਜੇ ਦੂਰ ਹੋਵਾਂ, ਮਗਰ ਮੇਰੇ ਤੋਂ ਇਹ ਲੇਬਲ ਨਾ ਲੱਥੇ ਕਿ ਇਹ ਗੁਰੂ ਦਾ ਸਿੱਖ ਸੀ। ਜੇ ਭੁੱਲੀ ਜੇ ਝੁੱਕੀ ਸਾਈ ਭੀ ਤਹਨ ਜੀ ਕਾਂਡੀਆ, ਜਿੰਨਾ ਨਿਉ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਡੀਆ। ਹੇ ਮੇਰੇ ਸਤਿਗੁਰੂ, ਮੇਰਾ ਪਿਆਰ ਹੋਰ ਕਿਤੇ ਨਾ ਪਵੇ। ਮੇਰੇ ਬਾਬਾ ਜੀ ਇੱਥੇ ਬਚਨਾ ਚ ਕਹਿੰਦੇ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖਸੀ ਤਾਂ ਜੀਓ ਸਰੀਰ ਹੋ ਲੈ, ਜੇ ਤੂੰ ਇਤਰਾ ਮੈਨੂੰ ਰੱਖਣਾ ਤੇ ਮੇਰੀ ਜਿੰਦ ਕੱਢ ਲਾ, ਮੇਰੀ ਜਾਨ ਕੱਢ ਲਾ, ਮਗਰ ਆਪਣੇ ਘਰੋਂ ਹੁਣ ਗਾਹ ਨਾ ਕਿਸੇ ਤੋੜੀ। ਬੋੜੇ ਜਨਮਾਂ ਤੋਂ ਵਿਛੜ ਕੇ ਹੁਣ ਮੈਨੂੰ ਸਤਿਗੁਰੂ ਤੇਰਾ ਘਰ ਲੱਭ ਗਿਆ ਵਾ, ਇਥੋਂ ਨਹੀਂ ਹੁਣ ਖੜਗ ਕੇ ਤੇ ਮੈਂ ਸ਼ਰਨ ਤੁਹਾਰੀ, ਆਪ ਹਾਥ ਦੇ ਲਿਓ ਅਭਾਰੀ, ਹੁਣ ਸਰਬ ਠੌਰ ਮੈਂ ਹੋ ਸਹਾਈ, ਪਿਤਾ ਜੀ ਤੁਸੀਂ ਦੁਸ਼ਟ ਦੋਖ ਤੇ ਲਿਓ ਬਚਾਈ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ 29 ਤਰੀਕ ਨੂੰ, ਕੱਲ ਦਾ ਇੱਕ ਦੀਵਾਨ ਰਾਤ ਦਾ ਬਾਕੀ ਰਹਿ ਗਿਆ, 15 ਦਿਨਾਂ ਦਾ ਪਤਾ ਹੀ ਨਹੀਂ ਲੱਗਾ ਗੁਰਸਿੱਖੋ ਕਦੋਂ ਬੀਤ ਗਏ ਨੇ। ਮੇਰਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਪਿਆਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਕੇ ਬਹਿਣਾ ਆਪਣਾ ਬਣਾਈ ਰੱਖੇ। ਅੰਮ੍ਰਿਤ ਛਕਣ ਲਈ ਆਪ ਜੀ ਸਰਬੱਤ ਮਾਈ ਭਾਈ ਦੇ ਚਰਨਾਂ ਵਿਚ ਬੇਨਤੀ, ਆਪਣੀਆਂ ਬੱਚਿਆਂ ਨੂੰ ਤਿਆਰ ਕਰੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਾਓ। ਆਪਾਂ ਸਾਰੇ ਰਲ ਮਿਲ ਕੇ ਅੰਮ੍ਰਿਤ ਸੰਚਾਰ ਵਿਚ ਹਿੱਸਾ ਲੈ ਕੇ ਐਤਵਾਰ ਦੇ ਦੁਪਹਿਰ ਦੇ ਦੀਵਾਨ ਵਿਚ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਦੇ ਸਕੀਏ, ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ, ਜਿਹੜੇ ਸਤਿਗੁਰੂ ਦੇ ਉਦਮ ਦੀਦਾਰ ਕਰਨਗੇ, ਭੁੱਲਣਾ ਚਿਤਾਰਨੀ ਅਸੀਸ ਦੇਣੀ। ਸਤਿਗੁਰੂ ਕਿਰਪਾ ਕਰੇ, ਤੁਹਾਨੂੰ ਤੇ ਮੈਨੂੰ ਉਦਮ ਬਖਸ਼ੇ, ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਜਾਨੇ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮਹੀ ਜਾਨੇ ਨਾਨਕ ਦਾਸ ਸਦਾ ਕੁਰਬਾਨੀ ਅਨ ਝੰਜ ਗਾਤ ਅਨ ਰੰਜ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੜੇ ਪਿਆਰੇ ਬਚਨ ਨੇ, ਸਮਝਣ ਦੀ ਕੋਸ਼ਿਸ਼ ਕਰਿਓ। ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੋਜਦਿਆਂ ਖੋਜਦਿਆਂ ਉਹ ਅੰਮ੍ਰਿਤ ਮਿਲ ਗਿਆ, ਜਿਹੜਾ ਅੰਮ੍ਰਿਤ ਪੀਣ ਦੇ ਨਾਲ ਜੀਵ ਅੰਮ੍ਰਿਤ ਅਮਰ ਹੋ ਜਾਂਦਾ ਹੈ। ਅੰਮ੍ਰਿਤ ਪੀਵੇ ਅਮਰ ਸੋ ਹੋਏ, ਬੋਲੋ ਅੰਮ੍ਰਿਤ ਪੀਵੇ ਅਮਰ ਸੋ ਹੋਏ। ਇਹ ਹਰ ਰਸ ਪਾਵੇ ਜਨ ਕੋਏ, ਕੋਈ ਕਿਤੇ ਕਰੋੜਾਂ ਦੇ ਵਿੱਚੋਂ ਨਹੀਂ ਤੇ ਛੋਟੇ ਛੋਟੇ ਸੰਕਿਆ ਨੇ ਅੰਮ੍ਰਿਤ ਤੋਂ ਦੂਰ ਰੱਖ ਲੈਣਾ ਹੈ। ਜਿਹਦੇ ਤੇ ਸਤਿਗੁਰੂ ਗਰੀਬ ਨਿਵਾਜ, ਬਾਬੇ ਨਾਨਕ ਦਾ ਹਰ ਦਰਵਾਜ਼ਾ ਮਿਹਰ ਦਾ ਜਿਹਦੇ ਘਰ ਨੂੰ ਖੁੱਲ ਗਿਆ, ਉਹਦੀ ਰੂਹ ਨੇ ਆਖਣਾ ਚਲੋ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਨਹੀਂ ਤੇ ਨਿੱਕੇ ਨਿੱਕੇ ਫੁਰਨਿਆਂ ਨੇ ਐਵੇਂ ਨਿੱਕੇ ਨਿੱਕੇ ਫੁਰਨਿਆਂ ਨੇ ਗੁਰੂ ਦੇ ਅੰਮ੍ਰਿਤ ਤੋਂ ਵਾਂਝਿਆਂ ਕਰ ਦੇਣਾ। ਇਹੋ ਹਰ ਰਸ, ਬੋਲੋ ਇਹੋ ਅੰਮ੍ਰਿਤ ਕੀ ਆ? ਹਰੀ ਦਾ ਰਸ ਆ। ਇਹੋ ਹਰ ਰਸ ਪਾਵੇ ਜਨ ਕੋਏ, ਕੋਏ ਦਾ ਮਤਲਬ ਕੋਈ ਕਰੋੜਾਂ ਦੇ ਵਿੱਚੋਂ ਜਿਹਦੇ ਤੇ ਮਿਹਰਬਾਨ ਬਾਪੂ ਹੋਵੇ, ਤੇ ਜਿਨ੍ਹਾਂ ਨੂੰ ਇਹ ਹਰੀ ਦਾ ਰਸ ਮਿਲ ਗਿਆ, ਅੰਮ੍ਰਿਤ ਨਾਮ ਆ ਉਸ ਹਰੀ ਦੇ ਰਸ ਦਾ, ਤੇ ਸਾਹਿਬ ਕਹਿੰਦੇ ਨੇ ਅੰਮ੍ਰਿਤ ਪੀਵੇ ਅਮਰ ਸੋ ਹੋਏ, ਅਮਰ ਹੋ ਗਿਆ। ਅਮਰ ਦੇ ਅੱਖਰੀ ਅਰਥ ਸਮਝੋ ਅਮਰ। ਅਮਰ ਸ਼ਬਦ ਆਪਾਂ ਕਹਿੰਦੇ ਕਈ ਵਾਰ, ਬਹੁਤੀ ਵਾਰ ਤੇ ਪਤਾ ਨਹੀਂ ਹੁੰਦਾ ਸਾਨੂੰ। ਅਮਰ ਮਰਨ ਤੋਂ ਰਹਿਤ, ਜਿਹਨੇ ਹੁਣ ਮਰਨਾ ਹੀ ਨਹੀਂ। ਸਾਹਿਬ ਕਹਿੰਦੇ ਨੇ ਇਹ ਪੱਕੀ ਗੱਲ ਆ, ਜਿਸ ਜੀਵ ਦੇ ਮੂੰਹ ਦੇ ਵਿੱਚ ਅੰਮ੍ਰਿਤ ਪੈ ਗਿਆ ਉਹਨੇ ਨਹੀਂ ਮਰਨਾ ਮੁੜ ਕੇ। ਅੰਮ੍ਰਿਤ ਪੀਓ ਸਦਾ ਚਿਰ ਜੀਵੋ, ਹੁਣ ਸਦਾ ਚਿਰ ਵਾਲਾ ਜੀਵਨ ਮਿਲ ਗਿਆ। ਰੋਜ਼ ਰੋਜ਼ ਦਾ ਆਵਾ ਗਮਨ ਮਿਟੇ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰ ਦੇਵ। ਸਤਿਗੁਰੂ ਕਹਿੰਦੇ ਨੇ ਜਿਹੜਾ ਆਵਾਗਮਨ ਦਾ ਚੱਕਰ ਆ ਜੀਵ ਆਤਮਾ ਦਾ, ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੀ ਆ, ਗੁਰੂ ਦੀ ਪਨਾਹ ਵਿੱਚ ਆਉਂਦੀ ਆ, ਗੁਰੂ ਦੀ ਬਾਰਗਾਹ ਵਿੱਚ ਆਣ ਕੇ ਡਿੱਗ ਕੇ ਅੰਮ੍ਰਿਤ ਦੀ ਦਾਤ ਮੰਗਦੀ ਆ ਆਪਣੇ ਬਾਪੂ ਦੇ ਕੋਲੋਂ, ਤੇ ਜਨਮਾਂ ਦੀ ਵਿਛੜੀ ਹੋਈ ਨੂੰ ਜਦੋਂ ਅੰਮ੍ਰਿਤ ਮਿਲ ਜਾਂਦਾ ਹੈ, ਉਸ ਦਿਨ ਇਹਦਾ ਆਉਣ ਜਾਣ ਦਾ ਚੱਕਰ ਮੁੱਟ ਗਿਆ। ਆਵਾਗਮਨ ਮਿਟੇ, ਬੋਲੋ ਆਵਾਗਮਨ। ਬੜਾ ਢਿੱਲਾ ਬੋਲਦੇ ਹੋ, ਗੱਜ ਕੇ ਬੋਲੋ। ਬਾਬਾ ਨਾਨਕ ਤੁਹਾਡੇ ਤੇ ਮਿਹਰਬਾਨ ਹੋਵੇ। ਆਖਰੀ ਦੀਵਾਨ ਹੈ ਅੱਜ, ਪਤਾ ਨਹੀਂ ਨਦੀ ਨਾਲ ਸੰਜੋਗੀ ਮੇਲੇ ਨੇ, ਰਸ ਬਖਸ਼ੋ, ਦਾਸ ਨੂੰ ਵੀ ਸੇਵਕ ਦਿਓ, ਸੇਵਾ ਦਿਓ। ਆਵਾਗਮਨ ਮਿਟੇ, ਬੋਲੋ ਆਵਾ ਕਦੋਂ? ਪ੍ਰਭ ਸੇਵ, ਜਦੋਂ ਪ੍ਰਭੂ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ, ਜਦੋਂ ਆਪ ਤਿਆਗ ਸ਼ਰਨ ਗੁਰਦੇਵ, ਆਪਾ ਛੱਡ ਕੇ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਜੀਵ ਆਤਮਾ ਡਿੱਗ ਪਈ ਨਾ ਆਣ ਕੇ, ਤੇ ਸਾਹਿਬ ਕਹਿੰਦੇ ਨੇ ਉਦਣ ਇਹਦਾ ਆਵਾਗਮਨ ਮਿਟ ਗਿਆ। ਇਉਂ ਰਤਨ ਜਨਮ ਕਾ ਹੋਏ ਉਧਾਰ, ਇਹ ਰਤਨ ਜਨਮ ਦਾ ਉਧਾਰ ਹੋ ਗਿਆ, ਇਹਦਾ ਭਲਾ ਹੋ ਗਿਆ ਜੀਵ ਆਤਮਾ ਦਾ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਹਰੀ ਦਾ ਰਸ ਆ, ਜਿਨ੍ਹਾਂ ਨੂੰ ਮਿਲ ਗਿਆ ਅਮਰ ਹੋ ਗਏ, ਉਹਨਾਂ ਮੁੜ ਕੇ ਮੁੜਨਾ ਨਹੀਂ, ਉਹਨਾਂ ਨੇ ਮੁੜ ਕੇ ਕਿਤੇ ਨਹੀਂ ਆਉਣਾ ਕੋਈ ਜੀਵ ਆਤਮਾ ਚੱਕਰ ਦੇ ਵਿੱਚ। ਨਾ ਉਸ ਦਿਨ ਤੋਂ ਇਹ ਅਮਰ ਹੋ ਗਈ ਜਿਦਨ ਤੋਂ ਇਹਨੂੰ ਅੰਮ੍ਰਿਤ ਮਿਲ ਗਿਆ। ਅਨੰਤ ਅਨੰਤ ਜਨਮ ਦੀ ਬੰਦਗੀ ਕਰਨ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅੰਮ੍ਰਿਤ ਨਹੀਂ ਮਿਲਿਆ, ਮੈਂ ਸਤਿਗੁਰੂ ਦੀ ਹਜੂਰੀ ਵਿੱਚ ਮੇਰੇ ਗੁਰੂ ਦੀ ਫਿਲੋਸਫੀ ਮੁਤਾਬਕ ਕਹਿ ਰਿਹਾ ਵਾਂ ਕਿ ਉਹਨਾਂ ਦਾ ਆਵਾਗਮਨ ਨਹੀਂ ਮਿਟਦਾ ਜਿਹੜੀਆਂ ਰੂਹਾਂ ਅੰਮ੍ਰਿਤ ਨਹੀਂ ਛਕਦੀਆਂ। ਆਖੋ ਸਤਨਾਮ ਸ੍ਰੀ। ਫਿਰ ਆਉਣਾ ਪੈਂਦਾ ਹੈ, ਫਿਰ ਆਉਣਾ ਪੈਂਦਾ ਹੈ, ਫਿਰ ਆਉਣਾ ਪੈਂਦਾ ਹੈ। ਕਹਿੰਦੇ ਜੀ ਅਸੀਂ ਬਾਣੀ ਬੜੀ ਪੜਦੇ ਹਾਂ, ਸਿਮਰਨ ਬੜਾ ਕਰਦੇ ਹਾਂ, ਜੇ ਅੰਮ੍ਰਿਤ ਨਾ ਛਕੀਏ ਤੇ ਸਾਡੀ ਗਤੀ ਨਹੀਂ ਹੋ ਸਕਦੀ? ਨਹੀਂ ਹੋ ਸਕਦੀ। ਇਹ ਡੰਕੇ ਦੀ ਚੋਟ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਵਿਚਾਰਾਂ ਮੁਤਾਬਕ ਦਾਸ ਰਾਵ ਜੀ ਦਾ ਕਹਿ ਰਿਹਾ ਕਿ ਜਿੰਨਾ ਚਿਰ ਜੀਵ ਆਤਮਾ ਆਪਣਾ ਸਿਰ ਦੇ ਕੇ ਗੁਰੂ ਦੇ ਚਰਨਾਂ ਵਿੱਚ ਮਿਟਦੀ ਨਹੀਂ, ਜਿੱਦਣ ਮਿਟ ਗਈ ਉਦਣ ਬਣ ਗਈ, ਜਿੱਦਣ ਮਿਟ ਗਈ ਉਦਣ ਹੀ ਬਣ ਗਈ, ਜਿੰਨਾ ਚਿਰ ਮਿਟਦੀ ਨਹੀਂ, ਜਿੰਨਾ ਚਿਰ ਆਣ ਕੇ ਡਿੱਗਦੀ ਨਹੀਂ ਚਰਨਾਂ ਦੇ ਵਿੱਚ, ਉਹਨਾਂ ਚਿਰ ਆਵਾਗਮਨ ਮਿਟਦਾ ਨਹੀਂ। ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਹੋਰ ਇਸ਼ਾਰੇ ਕਰਨਗੇ, ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਨੂੰ ਜਦੋਂ ਸਿੱਧਾ ਨੇ ਪੁੱਛਿਆ ਸਤਿਗੁਰੂ ਜੀ ਤੁਸੀਂ ਮੈਨੂੰ ਕਿਰਪਾ ਕਰਕੇ ਦੱਸਣਾ ਕਰੋ ਕਿ ਜੇ ਤੁਸੀਂ ਹਰਿਦੁਆਰ ਗਏ ਹੋ ਤੇ ਪਾਂਡੇ ਤੁਹਾਡੇ ਚਰਨਾਂ ਉੱਤੇ ਡਿੱਗੇ ਨੇ, ਧਿਆਨ ਦੇਣਾ, ਜਿੱਤੀ ਨੌ ਖੰਡ ਪ੍ਰਿਥਵੀ। ਬਾਬੇ ਨੇ ਕੋਈ ਇੱਕ ਦੇਸ਼ ਨਹੀਂ ਜਿੱਤਿਆ, ਬਾਬੇ ਨੇ ਦੋ ਦੇਸ਼ ਨਹੀਂ ਜਿੱਤੇ। ਇਹ ਤੇ ਸਾਡੀ ਬਦਕਿਸਮਤੀ ਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਚੱਲਣ ਵਾਲੇ ਪ੍ਰਚਾਰਕ ਮੁੱਕ ਗਏ। ਧੰਨ ਗੁਰੂ ਨਾਨਕ ਵਰਗ ਵਰਗੇ ਦਰਵੇਸ਼ ਪ੍ਰਚਾਰਕ ਨਹੀਂ ਇਸ ਕੌਮ ਵਿਚ ਰਹੇ। ਜੇ ਹਰਿਦੁਆਰ ਗਏ ਐਸੇ ਗਿਆਨ ਦੇ ਤੀਰ ਮਾਰੇ, ਹਰਿਦੁਆਰ ਦੇ ਪਾਂਡੇ ਪੈਰਾਂ ਤੇ ਡਿੱਗ ਪਏ। ਜੇ ਜਗਨਨਾਥਪੁਰੀ ਗਏ ਜਗਨਨਾਥਪੁਰੀ ਵਾਲੇ ਪੈਰਾਂ ਤੇ ਡਿੱਗ ਪਏ। ਜੇ ਮੱਕੇ ਮਦੀਨੇ ਗਏ ਉਥੇ ਮੱਕਾ ਮਦੀਨਾ, ਗੜ ਬਗਦਾਦ ਨਵਾਏ ਕੇ, ਬੋਲੋ ਗੜ ਬਗਦਾਦ ਆ ਨਵਾਇਆ ਨਾ, ਤੁਸੀਂ ਕਹਿੰਦੇ ਹੋ ਨਵਾ ਦਿੱਤਾ ਟੈਲੀਵਿਜ਼ਨ ਦੇ ਉੱਤੇ, ਰੋਜ਼ ਅਖਬਾਰਾਂ ਚ ਪੜ੍ਹਦੇ ਹੋ ਕਿ ਬਗਦਾਦ ਨੂੰ ਨਵਾਤਾ, ਮਗਰ ਇਹਨੂੰ ਨਵਾਉਣ ਨੂੰ ਕਿੰਨਾ ਚਿਰ ਲੱਗਾ ਤੇ ਕੀ ਵਰਤਿਆ?
ਕਿੰਨੀਆਂ ਹੇਰਾ ਫਿਰੀਆਂ, ਕਿੰਨੇ ਤੋਪਾਂ, ਕਿੰਨੇ ਟੈਂਕ। ਬਾਬੇ ਨਾਨਕ ਕੋਲ ਕਿਹੜਾ ਟੈਂਕ ਸੀ, ਬਾਬੇ ਨਾਨਕ ਕੋਲ ਕਿਹੜੀ ਤੋਪ ਸੀ? ਜਦੋਂ ਗਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਗੜ ਬਗਦਾਦ ਨਵਾਏ ਕੇ ਫਿਰ ਮੱਕਾ ਮਦੀਨਾ ਸਭ ਨਵਾਇਆ। ਮੱਕਾ ਮਦੀਨਾ ਵੀ ਨਵਾਇਆ, ਗੜ ਬਗਦਾਦ ਵੀ। ਬੀਬੀਓ ਬੱਚਿਆਂ ਚੁੱਪ ਕਰਾਓ ਮੇਰੀਆਂ ਭੈਣਾਂ, ਮੱਕਾ ਮਦੀਨਾ ਸਭ ਨਵਾਇਆ, ਮੱਕੇ ਮਦੀਨੇ ਨੂੰ ਨਵਾਇਆ, ਗੜ ਬਗਦਾਦ ਨਵਾਇਆ। ਆਖਰ ਸਿੱਧ ਪੁੱਛਦੇ ਨੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ, ਉਹ ਕਿਹੜੀ ਆਪ ਜੀ ਦੇ ਕੋਲ ਸ਼ਕਤੀ ਆ? ਤੁਸੀਂ ਜਿੱਥੇ ਗਏ ਹੋ ਤੁਹਾਡੇ ਚਰਨਾਂ ਉੱਤੇ ਡਿੱਗ ਪਏ ਨੇ, ਸ਼ਬਦ ਦੀ ਕਿਸੇ ਨੇ ਝਾਲ ਹੀ ਨਹੀਂ ਚੱਲੀ। ਕਿਤੇ ਸਿੱਧਾਂ ਦੇ ਕੋਲ ਗਏ, ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਆਖੋ ਸਤਨਾਮ ਸ੍ਰੀ। ਤੇ ਜਦੋਂ ਮੇਰੇ ਸਾਹਿਬ ਨੇ ਬੜੇ ਬੜੇ ਪਿਆਰੇ ਨਿਵਾਰੇ ਬਚਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਕਹੇ, ਤੇ ਉਹਨਾਂ ਨੇ ਮਨ ਦੇ ਵਿੱਚ ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਇਹੋ ਜਿਹਾ ਜੋਗੀ ਕਿਤੇ ਸਾਡਾ ਜੋਗੀ ਬਣ ਜਾਏ, ਕੰਨ ਪੜਵਾ ਕੇ ਮੁੰਦਰਾ ਪਾ ਕੇ। ਗੋਰਖਨਾਥ ਦੇ ਚੇਲੇ ਇਹ ਗੱਲ ਸੋਚਦੇ ਨੇ ਕਿ ਜੇ ਇਹ ਕੰਨ ਪੱਟਾ ਜੋਗੀ ਬਣ ਜਾਏ ਤੇ ਜੋਗ ਨੂੰ ਚਾਰ ਚੰਨ ਲਾ ਜਾਣ, ਸਾਰੀ ਦੁਨੀਆਂ ਵਿੱਚ ਜੋਗ ਦੀ ਚਰਚਾ ਹੋ ਜਾਏ। ਮਗਰ ਮੇਰੇ ਸਾਹਿਬ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਉੱਥੇ ਵੀ ਜਿੱਤਿਆ, ਸਿੱਧਾਂ ਨੂੰ ਵੀ ਜਿੱਤਿਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਉੱਥੇ ਵੀ ਨਾਨਕ ਨਾਮ ਧਰਮ ਦੀਆਂ ਨਿਰਮਲ ਪੰਥ ਦੀਆਂ ਧੁੰਮਾਂ ਪਾ ਦਿੱਤੀਆਂ ਤੇ ਉਹ ਵੀ ਚਰਨਾਂ ਤੇ ਡਿੱਗ ਕੇ ਕਹਿ ਰਹੇ ਨੇ ਧੰਨ।

0: ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ
1: ਨਾਨਕ, ਧੰਨ ਗੁਰੂ ਨਾਨਕ, ਗੁਰੂ ਨਾਨਕ, ਧੰਨ ਗੁਰੂ ਨਾਨਕ,
0: ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।

ਸਿੱਧ ਕਹਿੰਦੇ ਨੇ ਅਸੀਂ ਸਾਰੀ ਮੰਡਲੀ ਨੇ ਤੁਹਾਨੂੰ ਧੰਨ ਕਿਹਾ, ਹਰਿਦੁਆਰ ਦੇ ਪਾਂਡਿਆਂ ਨੇ ਤੁਹਾਨੂੰ ਧੰਨ ਕਿਹਾ, ਜਗਨਨਾਥਪੁਰੀ ਵਾਲਿਆਂ ਤੁਹਾਨੂੰ ਧੰਨ ਕਿਹਾ, ਮੁਲਤਾਨ ਦੇ ਪੀਰ ਤੇਰੇ ਚਰਨਾਂ ਤੇ ਡਿੱਗ ਪਏ, ਮੱਕੇ ਮਦੀਨੇ ਵਾਲੇ ਗੜ੍ਹ ਬਗਦਾਦ ਵਾਲੇ ਤੇਰੇ ਚਰਨਾਂ ਤੇ ਡਿੱਗ ਪਏ। ਆਖਰ ਰਾਜ ਕੀ? ਧਿਆਨ ਦਿਓ ਜਰਾ, ਆਖਰ ਰਾਜ ਕੀ, ਸ਼ਕਤੀ ਕੀ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਸਿੱਧੋ ਖੋਜਤ ਖੋਜਤ ਅੰਮ੍ਰਿਤ ਪੀਆ, ਬੋਲੋ ਖੋਜਤ ਖੋਜਤ ਲੱਭਦਿਆਂ ਲੱਭਦਿਆਂ ਉਹ ਚੀਜ਼ ਲੱਭ ਗਈ ਜਿਹਦੇ ਨਾਲ ਫਿਰ ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਖੋਜਤ ਖੋਜਤ ਅੰਮ੍ਰਿਤ ਪੀਆ, ਅੰਮ੍ਰਿਤ ਪੀਤਾ ਮੈਂ ਜਿਹਦੇ ਕਰਕੇ ਜੈ ਜੈਕਾਰਾਂ ਹੋ ਗਈਆਂ, ਜਿਹਦੇ ਕਰਕੇ ਜੈ ਜੈਕਾਰ ਹੋ ਗਈ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਮਨ ਤਨ ਵਿੱਚ ਪਰਮੇਸ਼ਵਰ ਵਸ ਗਿਆ। ਤੇ ਫਿਰ ਸਿੱਧਾ ਨੇ ਅਗਲਾ ਸਵਾਲ ਕੀਤਾ, ਇਹ ਜਿਹੜਾ ਅੰਮ੍ਰਿਤ ਆ ਬੜਾ ਕੀਮਤੀ ਆ? ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਬਹੁਤ ਕੀਮਤੀ ਆ। ਆਖਿਆ ਫਿਰ ਦਿੱਤਾ ਕੀ, ਕੀਮਤ ਕੀ ਦਿੱਤੀ ਜੇ? ਤੇ ਬੜੇ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਨੇ ਜੋ ਉੱਥੇ ਬੋਲੇ, ਬੜੇ ਪਿਆਰ ਦੇ ਬਚਨ ਨੇ, ਕਹਿੰਦੇ ਖਿਮਾ ਗਈ ਮਨ ਸਤਿਗੁਰ ਦੀ ਆ, ਅੰਮ੍ਰਿਤ ਨਹੀਂ ਉਤਰਾ ਮਿਲਦਾ ਜਿੰਨਾ ਚਿਰ ਮਨ ਨਹੀਂ ਆਪਣੇ ਗੁਰੂ ਦੇ ਅੱਗੇ ਅਰਪਣ ਕਰਨਾ ਪੈਂਦਾ, ਜਿੰਨਾ ਚਿਰ ਮਨ ਨਹੀਂ ਜੀਵ ਆਤਮਾ ਵੇਚ ਦਿੰਦਾ। ਆ ਲੋਕੀ ਬਹੁਤੇ ਕਹਿੰਦੇ ਮੇਰਾ ਮਨ ਨਹੀਂ ਕਰਦਾ, ਮੇਰਾ ਮਨ ਨਹੀਂ ਮੰਨਿਆ, ਮੇਰੇ ਮਨ ਦੀ ਅਜੇ ਪਰਪਕਤਾ ਨਹੀਂ ਹੋਈ। ਗੁਰਮੁਖ ਪਿਆਰਿਓ, ਇਹ ਤੇ ਰੋਗੀ ਹੋਏ ਨੂੰ, ਇਹਨੂੰ ਕੋੜੇ ਹੋਏ ਨੂੰ, ਇਹਨੂੰ ਵਿਗੜੇ ਹੋਏ ਨੂੰ, ਮਨ ਵਿੱਚ

ਛੇ ਜੁੜ ਕੇ ਜੁੜ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਸੌਦਾ ਕਰ ਲਿਆ ਪਰਮੇਸ਼ਵਰ ਦੇ ਨਾਲ, ਉਸ ਵਾਹਿਗੁਰੂ ਪਰਮੇਸ਼ਵਰ ਨੂੰ ਆਪਣਾ ਮਨ ਵੇਚ ਦਿੱਤਾ ਏ ਤੇ ਆਖਿਆ ਜੀ ਦਿੱਤਾ ਏ ਤੇ ਕੁਝ ਲਈਦਾ ਵੀ ਆ, ਕੋਈ ਚੀਜ਼ ਦਈਏ ਤੇ ਉਹਦੇ ਬਰਾਬਰ ਲਈਦੀ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਸਿੱਧੋ ਮੈਂ ਲਿਆ ਏ, ਕਹਿੰਦੇ ਕੀ ਲਿਆ ਏ, ਕਹਿੰਦੇ ਮਨ ਦਿੱਤਾ ਵਾ ਤੇ ਖਿਮਾ ਲੈ ਲਈ, ਖਿਮਾ ਨਿਮਰਤਾ ਲੈ ਲਈ ਉਹਦੇ ਕੋਲੋਂ, ਨੀਵਾਂ ਪੰਨ ਲੈ ਲਿਆ ਉਹਦੇ ਕੋਲੋਂ, ਨਿਮਰਤਾ ਲੈ ਲਈ, ਝੋਲੀਆਂ ਭਰ ਲਈਆਂ ਮਨ ਦੇ ਕੇ। ਅੱਜ ਜਦੋਂ ਮੈਂ ਕਈ ਵਾਰ ਪੜ੍ਹਦੇ ਹਾਂ ਨਾ, ਤੁਸੀਂ ਵੀ ਪੜ੍ਹਦੇ ਤੇ ਮੈਂ ਵੀ ਪੜ੍ਹਦਾ, ਸਿੱਖਾਂ ਦਾ ਰੋਜ਼ ਪੜ੍ਹਦੇ ਹੋ, ਮਨ ਨੀਵਾਂ ਤੇ ਮਤ ਉੱਚੀ, ਇਤਰਾ ਹੋ ਗਿਆ ਜੀ, ਉਲਟੀ ਗੱਲ ਚੱਲ ਗਈ। ਹੁਣ ਮਨ ਹੁਣ ਉੱਚਾ ਹੋ ਗਿਆ ਤੇ ਮਤ ਇਤਰਾ ਨਹੀਂ ਲੱਗਦਾ, ਧਿਆਨ ਦਿਓ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਮਨ ਕਰਕੇ ਤੇ ਅਸੀਂ ਕੋਠੇ ਤੇ ਚੜੇ ਹਾਂ, ਮਨ ਕਰਕੇ ਤੇ ਸਾਡੇ ਵਰਗਾ ਹੈ ਹੀ ਕੋਈ ਨੀ। ਮਨ ਦੇ ਵਿਚ ਤੇ ਜਿਹਨੂੰ ਵੀ ਵੇਖਦੇ ਕਹਿੰਦੇ ਛੱਡ ਇਹਦੇ ਵਰਗਾ, ਮੈਂ ਇਹਦੇ ਨਾਲੋਂ ਚੰਗਾ। ਮਨ ਦੇ ਵਿਚ ਮਨ ਕਰਕੇ ਆਪਾਂ ਰੋਜ਼ ਕਹਿੰਦੇ ਅਰਦਾਸ ਵਿਚ ਕਿ ਹੇ ਸਤਿਗੁਰੂ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ ਹੋਵੇ। ਮਗਰ ਕਿਤਨਾ ਦੀ ਇਹ ਗੱਲ ਹੋ ਗਈ ਸਾਡੇ ਨਾਲ ਵਾਪਰ ਗਈ, ਅਸੀਂ ਮਨ ਕਰਕੇ ਹੰਕਾਰੀ ਬਣ ਗਏ, ਮਤ ਕਰਕੇ ਨੀਵੇਂ ਹੋ ਗਏ, ਮਤ ਇੰਨੀ ਨੀਵੀਂ ਹੋ ਗਈ ਆ ਭਰਾ ਨੂੰ ਭਰਾ ਵੇਖ ਕੇ ਰਾਜੀ ਨਹੀਂ। ਸਿੱਖ ਸਿੱਖ ਦਾ ਕੀ ਆ, ਬੋਲੋ ਜੀ ਕੀ ਆ, ਜੇ ਗੁਰੂ ਗੋਬਿੰਦ ਸਿੰਘ ਸਾਡਾ ਪਿਓ ਆ ਤੇ ਸਿੱਖ ਦਾ ਸਿੱਖ ਕੀ ਲੱਗਦਾ ਹੈ? ਇਹਦੇ ਨਾਲੋਂ ਦੂਸਰੇ ਭਰਾ ਤੇ ਕਦੀ ਧੋਖਾ ਦੇ ਦੇਣਗੇ? ਦੂਸਰੇ ਭਰਾ ਨੂੰ ਤੇ ਅਸੀਂ ਮੰਨਿਆ ਹੈ ਨਾ ਕਿ ਇਹ ਮੇਰਾ ਭਰਾ ਹੈ, ਮਨ ਕਰਕੇ ਮੰਨਿਆ ਨਾ, ਇਹ ਤੇ ਗੁਰੂ ਨੇ ਮੋਹਰ ਕਲਾ ਕੇ ਦਿੱਤਾ ਕਿ ਇੱਕ ਪਿਤਾ ਤੇ ਤੂੰ ਮੇਰਾ ਗੁਰ ਹਾਈ, ਇੱਕ ਪਿਓ ਦੀ ਔਲਾਦ ਆ, ਜਿਨੇ ਜਿਨੇ ਵਾਟੇ ਚੋਂ ਅੰਮ੍ਰਿਤ ਪੀਤਾ ਵਾ। ਕਮਾਲ ਦੀ ਗੱਲ ਆ, ਉਹਦੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਮਾਤਾ ਸਾਹਿਬ ਕੋਰ ਆ, ਉਸੇ ਪਿਓ ਦਾ ਪੁੱਤ, ਉਸੇ ਮਾਂ ਦਾ ਪੁੱਤ, ਇੱਕ ਦੂਸਰੇ ਦਾ ਵੈਰੀ ਬਣਿਆ। ਕਦੀ ਰਹਿਤ ਮਰਜ਼ਾਦਾ ਪੜ੍ਹ ਕੇ ਵੇਖੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬਾਹਰ ਨਾ ਚਲਿਆ ਜਾਵਾਂ, ਸਾਰੇ ਮਾਤਰ ਆਪ ਜੀ ਨੂੰ ਕਹੂੰਗਾ, ਜੋ ਸਿੱਖ ਸਿੱਖ ਦੀ ਚੁਗਲੀ ਕਰੇ, ਬੋਲੋ ਜੋ ਸਿੱਖ ਸਿੱਖ ਦੀ, ਸੋ ਤਨਖਾਹੀਆ, ਸੋ ਤਨਖਾਹੀਏ ਦਾ ਮਤਲਬ ਹੁੰਦਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਜਿਸ ਤਰ੍ਹਾਂ ਗੁਰਮੁਖ ਪਿਆਰੇ ਚੌਰ ਕਰ ਰਹੇ ਨੇ, ਤਨਖਾਹੀਏ ਨੂੰ ਕੋਈ ਹੱਕ ਨਹੀਂ ਗੁਰੂ ਦੀ ਹਜੂਰੀ ਚ ਚੌਰ ਕਰੇ, ਧਿਆਨ ਦਿਓ। ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰੇ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰਕੇ ਕਾਜ ਵਿਗਾੜੇ, ਉਹ ਕੜਾਹ ਪ੍ਰਸ਼ਾਦ ਨਹੀਂ ਵਿਗਾ ਸਕਦਾ, ਪ੍ਰਚਾਰ ਸਕਦਾ, ਉਹ ਤਨਖਾਹੀਏ। ਜਿਹੜਾ ਸਿੱਖ ਸਿੱਖ ਦੇ ਦਾੜੇ ਵਿਚ ਹੱਥ ਪਾਵੇ, ਸੋ ਤਨਖਾਹੀਏ। ਜਿਹੜਾ ਸਿੱਖ ਸਿੱਖ ਦਾ ਮੂੰਹ ਖੜਾਵੇ, ਸੋ ਤਨਖਾਹੀਏ। ਮਗਰ ਆਪਾਂ ਆਪਣੇ ਸ਼ੀਸ਼ੇ ਵਿਚ ਕਿਤੇ ਝਾਤ ਕੇ ਵੇਖੀਏ, ਫਿਰ ਅਸੀਂ ਸਾਰੇ ਹੀ ਤਨਖਾਹੀਏ। ਇਤਨਾ ਲੱਗਦਾ ਵਾ ਹੇ ਮੇਰੇ ਸਤਿਗੁਰੂ, ਕਦੀ ਕਹਿਣਾ ਪਊਗਾ ਹੱਥ ਜੁੜ ਕੇ, ਹਮ ਬਾਰਕ ਮੁਗਦ ਆਣ, ਹਮ ਬਾਰਕ

0: ਦਿੱਲੇ ਚੌਧਰੀ ਨੂੰ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਬੜੇ ਭਾਗ ਲਾਏ, ਕਈ ਚਿਰ ਮੇਰੇ ਗਰੀਬ ਨਵਾਜ ਡੱਲੇ ਚੌਧਰੀ ਦੇ ਘਰ ਰਹੇ। ਮਗਰ ਜਿੱਦਣ ਜਾਣ ਲੱਗੀ ਸੱਚੀ ਸਰਕਾਰ ਸੱਚਖੰਡ ਹਜੂਰ ਸਾਹਿਬ ਨੂੰ, ਤੇ ਆਖਿਆ ਡੱਲਿਆ ਹੁਣ ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ, ਮੋੜਿਓ ਮੇਰੇ ਸਾਹਿਬ ਨੇ ਆਗਿਆ ਕਰ ਦਿੱਤੀ ਆ, ਹੁਣ ਅਸੀਂ ਦਮਦਮਾ ਸਾਹਿਬ ਤੋਂ ਅੱਗੇ ਨੂੰ ਚਾਲੇ ਪਾਉਣੇ ਨੇ, ਕੁਝ ਮੰਗ ਲਾ, ਧਿਆਨ ਦੇਣਾ ਏ। ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਦੀ ਮਿਲਣ ਤੇ ਤੁਹਾਨੂੰ ਆਖਣ ਕੁਝ ਮੰਗ ਲਾ, ਤੇ ਕੀ ਮੰਗੋਗੇ? ਸਟੋਰ ਦੇ ਦੋ ਇੱਕ ਹੋਰ, ਇੱਥੇ ਕੀ ਖਲੋ ਗਿਆ? ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਲਾਂ, ਜਿਹੜਾ ਜੀਵਨ ਤੁਰਿਆ ਤੁਰਿਆ ਜਾਂਦਾ ਕਿਤੇ ਵੀ ਖਲੋ ਗਿਆ ਨਾ, ਪਾਣੀ ਤੁਰਿਆ ਤੁਰਿਆ ਜਾਂਦਾ ਜਿਹੜਾ ਹੁੰਦਾ ਹੈ, ਮਹਾਂਪੁਰਸ਼ ਕਹਿੰਦੇ ਤੁਰਿਆ ਜਾਂਦਾ ਪਾਣੀ ਪਵਿੱਤਰ ਹੁੰਦਾ ਹੈ, ਆਖੋ ਸਤਨਾਮ ਸ੍ਰੀ, ਕਿਉਂਕਿ ਉਹ ਤੁਰਿਆ ਜਾ ਰਿਹਾ, ਤੁਰਿਆ ਜਾਂਦਾ ਪਾਣੀ ਛਾਣਿਆ ਜਾਂਦਾ ਪਵਿੱਤਰ ਹੁੰਦਾ। ਮਗਰ ਇੱਕ ਥਾਂ ਤੇ ਖਲੋਤਾ ਪਾਣੀ ਜਿਹੜਾ, ਇੱਕ ਤੇ ਉਹ ਖਤਰਨਾਕ, ਇੱਕ ਉਹ ਪਵਿੱਤਰ ਨਹੀਂ। ਸਾਹਿਬ ਜੀ ਕਹਿੰਦੇ ਜਦੋਂ ਤੁਰੀ ਜਾਂਦੀ ਨਦੀ ਆ ਉਹ ਪਵਿੱਤਰ ਹੁੰਦੀ, ਜਦੋਂ ਖਲੋ ਜਾਂਦੀ ਆ, ਆ ਦਿੱਲੀ ਦੇ ਕੋਲ ਇੱਕ ਨਦੀ ਵਗਦੀ ਜਿਹਨੂੰ ਜਮਨਾ ਕਹਿੰਦੇ, ਅੱਜ ਕੱਲ ਰੁਕ ਚੁੱਕੀ, ਕਿਤੇ ਹੜਾਂ ਦੇ ਦਿਨਾਂ ਵਿੱਚ ਦੋ ਕੁ ਦਿਨ ਵਗਦੀ, ਨਹੀਂ ਤੇ ਸਾਰਾ ਸਾਲ ਰੁਕ ਜਾਂਦੀ ਆ, ਤੇ ਜਦੋਂ ਰੁਕ ਜਾਂਦੀ ਵਿੱਚ ਨਾਲਿਆਂ ਦਾ ਪਾਣੀ, ਗੰਦਾ ਪਾਣੀ, ਵਿੱਚ ਮੱਛਰ ਪੈਦਾ, ਰੰਗ ਕਾਲਾ ਹੋ ਗਿਆ, ਉਹ ਜਿਹੜੀ ਨਦੀ ਤੁਰੀ ਜਾਂਦੀ ਦੇ ਵਿੱਚੋਂ ਲੋਕੀ ਕਦੀ ਇਸ਼ਨਾਨ ਕਰਕੇ ਕਹਿੰਦੇ ਸੀ ਮੈਂ ਪਵਿੱਤਰ ਹੋ ਗਿਆ, ਅੱਜ ਉਸੇ ਨਦੀ ਵਿੱਚ ਲੋਕੀ ਥੁੱਕਦੇ ਨੇ, ਥੁੱਕਦੇ। ਸਿੱਖਾ ਜਿੰਨਾ ਚਿਰ ਤੂੰ ਵੀ ਤੁਰਿਆ ਜਾਂਦਾ ਸੈਂ, ਜਿੰਨਾ ਚਿਰ ਭਾਵੇਂ ਤੂੰ ਕੋਠੇ ਕੁਹਾੜਿਆਂ ਦੀਆਂ ਕੋਠੀ ਕਾਠੀਆਂ ਤੇ ਬੈਠਾ ਸੈਂ, ਮਗਰ ਤੇਰੀ ਆਤਮਾ ਪਰਮ ਪਿਤਾ ਵੱਲ ਨਿਤਨੇਮ ਕਰਕੇ ਭੱਜ ਰਹੀ ਸੀ, ਤੇਰਾ ਜੀਵਨ ਪਰਮੇਸ਼ਵਰ ਵੱਲ ਨੂੰ ਤੁਰਿਆ ਜਾ ਰਿਹਾ ਸੀ, ਤੂੰ ਨਿਤਨੇਮ ਹੀ ਸੈਂ, ਤੇਰੇ ਲੋਕੀ ਦਰਸ਼ਨ ਕਰਦੇ ਸੀ, ਅੱਜ ਤੂੰ ਰੁਕ ਗਿਓ ਦੁਨੀਆਂ ਦੇ ਪਦਾਰਥਾਂ ਦੇ ਵਿੱਚ, ਇਹਨਾਂ ਵਿਸ ਗੰਦਲਾਂ ਵਿੱਚ ਆਪਣੇ ਮਨ ਨੂੰ ਖਿਲਾਰ ਲਿਆ, ਤੇ ਹੁਣ ਗੁਰਸਿੱਖਾ ਉਹ ਹਾਲਤ ਹੋ ਗਈ ਜਿਸ ਤਰ੍ਹਾਂ ਜਮਨਾ ਖਲੋਤੀ ਦੀ ਆ, ਲੋਕੀ ਤੇਰੇ ਤੋਂ ਵੀ ਦੂਰ ਰਹਿਣਾ ਚਾਹੁੰਦੇ ਨੇ, ਕਿਉਂਕਿ ਤੇਰੇ ਵਿੱਚੋਂ ਹੁਣ ਖੁਸ਼ਬੋ ਨਹੀਂ ਆਉਂਦੀ, ਤੇਰੇ ਚੋਂ ਲੋਕਾਂ ਨੂੰ ਬੋਲਦੇ ਹੋ ਸੱਚ ਬਦਬੋ ਆਉਂਦੀ, ਬਦਬੋ। ਸਿੱਖਾ ਈਰਖਾ ਦੀ, ਦਵੈਤ ਦੀ, ਨਿੰਦਾ ਦੀ, ਚੁਗਲੀ ਦੀ, ਨਹੀਂ ਤੇ ਸਿੱਖ ਕੀ ਈਰਖਾ ਲੂ ਹੋਏ, ਨਹੀਂ ਤੇ ਸਿੱਖ ਕੀ ਦਵੈਤ ਹੋਵੇ, ਸਿੱਖ ਕੀ, ਕਿਉਂਕਿ ਸਿੱਖ ਉਸ ਗੁਰੂ ਦਾ ਰੂਪ ਆ, ਤੇ ਗੁਰੂ ਦੇ ਵਿੱਚ ਈਰਖਾ ਨਹੀਂ ਤੇ ਸਿੱਖ ਵਿੱਚ ਈਰਖਾ ਕਿਉਂ ਹੋਵੇ? ਮੈਂ ਬਚਨ ਕਰ ਰਿਹਾ ਸਾ, ਡੱਲੇ ਨੂੰ ਮੇਰੇ ਸਾਹਿਬ ਨੇ ਆਖਿਆ ਕੁਝ ਮੰਗ, ਤੇ ਡੱਲੇ ਆਖਿਆ ਸਾਹਿਬਾ ਘੋੜੇ ਬੜੇ ਨੇ, ਮੱਝਾਂ ਬੜੀਆਂ ਨੇ, ਰਥ ਬੜੇ ਨੇ, ਧੀਆਂ ਬੜੀਆਂ ਨੇ, ਪੁੱਤ ਬੜੇ ਨੇ, ਪੋਤਰੇ ਬੜੇ ਨੇ, ਹੁਣ ਤੇ ਤੁਸੀਂ ਇੰਨੇ ਭਾਗ ਲਾਏ, ਕੁਝ ਮੰਗਣ ਨੂੰ ਰਹਿ ਹੀ ਨਹੀਂ ਗਿਆ। ਤੇ ਫਿਰ ਮੇਰੇ ਸਾਹਿਬ ਨੇ ਨੇਤਰਾਂ ਵਿੱਚ ਨੇਤਰ ਜਦੋਂ ਪਾ ਦਿੰਦਾ ਹੈ ਨਾ ਗੁਰੂ, ਤੇ ਇੱਕ ਨੋਟ ਕਰਿਓ, ਤੁਸੀਂ ਰੋਜ਼ ਪੜ੍ਹਦੇ ਹੋ, ਨਾਨਕ ਨਦਰੀ ਨਦਰ, ਫਿਰ ਬੋਲੋ ਨਾਨਕ ਨਦਰੀ ਨਦਰ, ਨਦਰਾਂ ਵਿੱਚ ਪਾ ਕੇ ਨਦਰਾਂ ਨਿਹਾਲ ਕਰ ਦਿੰਦਾ ਏ, ਇਹਦਾ ਅਰਥ ਵੀ ਸਮਝਦੇ ਹੋ, ਨਾਨਕ ਨਦਰੀ ਨਦਰ ਵਿੱਚ ਨਦਰ ਪਾਈ ਤੇ ਕੀ ਨਿਹਾਲ ਕਰਦਾ, ਨਦਰ ਨੂੰ ਨਿਹਾਲ ਕੀਤਾ, ਉਹਦੀਆਂ ਅੱਖਾਂ ਜਿਹੜੀਆਂ ਕੱਲ ਤੱਕ ਸੰਸਾਰ ਵਹਿੰਦੀਆਂ ਸੀ ਨਾ, ਉਹਨਾਂ ਨੂੰ ਵੇਖਣ ਦੀ ਸੋਝੀ ਆ ਗਈ, ਜਦੋਂ ਅੱਖਾਂ ਚ ਅੱਖਾਂ ਪਾ ਕੇ ਦਿਖਾਇਆ ਤੇ ਫਿਰ ਕਹਿੰਦਾ ਓਹੋ, ਨਾ ਪੁੱਤ ਮੇਰਾ, ਨਾ ਧੀਆਂ ਮੇਰੀਆਂ, ਨਾ ਪਰਿਵਾਰ ਮੇਰਾ, ਨਾ ਸੰਸਾਰ ਦੀ ਕੋਈ ਚੀਜ਼ ਮੇਰੀ, ਤੇ ਮੈਂ ਭੁੱਲਿਆ, ਗੁਰੂ ਨੂੰ ਆਖੀ ਜਾਂਦਾ ਮੇਰੇ ਕੋਲ ਸਭ ਕੁਝ ਹੈਗਾ ਏ, ਹੁਣ ਅੱਖਾਂ ਵਾਲਾ ਹੋਇਆ। ਕਹੇ ਨਾਨਕ ਕੇ ਨੇਤਰ ਅੰਧ ਸੇ ਸਤਿਗੁਰ ਮਿਲੇ, ਦਿਵ ਦ੍ਰਿਸ਼ਟ ਹੋਈ, ਦਿਵ ਦ੍ਰਿਸ਼ਟੀ ਵਿੱਚ ਅੱਖਾਂ ਆਈਆਂ, ਤੇ ਕਹਿਣ ਲੱਗੀਆਂ ਡੱਲਿਆ ਤੇਰਾ ਤੇ ਕੁਝ ਵੀ ਨਹੀਂ ਮੰਗ ਇਹਦੇ ਕੋਲੋਂ। ਤੇ ਫਿਰ ਮਨ ਨੇ ਆਖਿਆ ਸਾਹਿਬਾ, ਜੇ ਹੁਣ ਤੁਸੀਂ ਤੀਸਰੀ ਵਾਰ ਕਿਹਾ ਵਾ ਨਾ, ਤੇ ਤੇਰੀ ਕਿਰਪਾ ਦਾ ਸਦਕਾ ਥੋੜੀ ਜੀ ਸੋਝੀ ਆਈ ਆ, ਫਿਰ ਜਿੱਥੇ ਤੂੰ ਸੱਚਖੰਡ ਬੈਠਾ ਹੋਏਗਾ, ਜਿੱਥੇ ਤੇਰਾ ਇਤਰਾ ਹੀ ਦਰਬਾਰ ਲੱਗਾ ਹੋਊਗਾ, ਜਿੱਥੇ ਚੌਰ ਹੋ ਰਿਹਾ ਹੋਊਗਾ, ਉੱਥੇ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਅੱਖਾਂ ਜਾਗ ਉੱਠੀਆਂ, ਕਹੇ ਨਾਨਕ ਕੇ ਨੇਤਰ ਅੰਧ ਸੇ, ਅੱਖਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹੁਣ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼ ਹੋਇਆ, ਆਖਿਆ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਤੇ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਡੱਲਿਆ ਨਹੀਂ ਮਿਲਣੀ ਜਗ੍ਹਾ, ਸਤਿਗੁਰੂ ਤੁਸੀਂ ਹੁਣੇ ਕਹਿੰਦੇ ਸੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਤੇ ਹੁਣ ਕਿਹੜੀ ਗੱਲੋਂ ਤੁਸੀਂ ਕਹਿੰਦੇ ਹੋ ਕਿ ਕੁਝ ਨਹੀਂ ਮਿਲਣਾ? ਮੇਰੇ ਸਾਹਿਬ ਕਹਿਣ ਲੱਗੇ, ਡੱਲਿਆ ਜਿਹੜਾ ਅੰਦਰਲੇ ਦਰਵਾਜੇ ਦੀ ਗੱਲ ਆ ਨਾ, ਜਿੱਥੇ ਆਉਣ ਦੀ ਗੱਲ ਕਰਦਾ ਹੈ, ਜਿੱਥੇ ਮੇਰਾ ਸਾਹਿਬ ਕਹਿ ਰਿਹਾ ਸੀ ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ
1: ਹਮਾਰੇ ਪਾਸ, ਤੋ ਆਓ ਹਮਾਰੇ ਪਾਸ,
0: ਇੱਕ ਵਾਰ ਮਨ ਵਿੱਚ ਵਿਚਾਰ ਬਣਾਓ, ਉਹ ਨੀਲੇ ਪਾਤਸ਼ਾਹ ਦੀਨ ਦੁਨੀਆਂ ਦਾ ਮਾਲਕ, ਨੀਲਾ ਦਸਤਾਰਾ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, 7.5 ਫੁੱਟ ਉੱਚਾ ਕੱਦ, ਐੜੀਆਂ ਐਡੀਆਂ ਬਾਹਾਂ, ਸੋਹਣੇ ਚੋਲੇ ਵਾਲਾ, ਸੋਹਣੇ ਬਾਜਾਂ ਵਾਲਾ, ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਆਖਣਿਆ, ਹੱਥ ਇਤਰਾ ਕਰਕੇ ਕਹਿ ਰਿਹਾ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਅੰਦਰੋਂ ਜੁੜ ਕੇ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਫਿਰ ਕੀ ਕਰਨਾ ਪਊ? ਸਤਿਗੁਰੂ ਆਪ ਜੀ ਨੇ ਕਹਿ ਦਿੱਤਾ ਏ ਕਿ ਉਸ ਘਰ ਵਿੱਚ ਜਗ੍ਹਾ ਨੀ ਮਿਲਣੀ। ਹਾਂ ਡੱਲਿਆ, ਤੂੰ ਰੋਟੀ ਖਵਾਈ, ਰੋਟੀ ਦਾ ਇੱਕ ਦਾਣਾ ਬੀਜੀਏ, ਧਿਆਨ ਦਿਓ, ਪੈਲੀ ਦੇ ਵਿੱਚ ਇੱਕ ਦਾਣਾ ਬੀਜਦੀਏ ਤੇ ਕਿੰਨੇ ਹੋ ਜਾਂਦੇ? 100 ਦਾਣਾ ਉਹ ਖਲੋਂਦਾ ਸਟੇ ਨੂੰ ਲੱਗ ਜਾਂਦਾ। ਡੱਲਿਆ, ਤੂੰ ਰੋਟੀ ਲਈ ਦਾਣੇ ਬੀਜੇ, ਦਾਣੇ ਲੈ ਲਾ। ਡੱਲਿਆ, ਤੂੰ ਦੁੱਧ ਪਿਆਇਆ, ਮੱਝਾਂ ਹੋਰ ਲੈ ਲਾ। ਡੱਲਿਆ, ਤੂੰ ਪੈਸੇ ਦਾਨ ਸਿੱਖਾਂ ਦੇ ਉੱਤੇ ਕੀਤੇ, ਪੈਸੇ ਲੈ ਲਾ। ਮਹਾਰਾਜ ਪਾਤਸ਼ਾਹ, ਫਿਰ ਉਹ ਕੀ ਬੀਜਣਾ ਸੀ ਜਿਹਦੇ ਸਦਕਾ ਉੱਥੇ ਜਗ੍ਹਾ ਮਿਲਣੀ ਸੀ? ਡੱਲਿਆ, ਉਹ ਬੀਜਣਾ ਸੀ ਆਪਾ, ਆਪਾ ਵਾਰ ਦੇਣਾ ਸੀ ਆਪਣੇ ਗੁਰੂ ਤੋਂ ਪਹਿਲਾਂ, ਮਰਨ ਕਬੂਲ, ਆਪਾ ਵਾਰਨਾ ਸੀ, ਆਪ ਗਵਾਉਣਾ ਸੀ, ਆਪ ਗਵਾਈਏ ਤਾਂ ਛੋ ਪਾਈਏ। ਤੇ ਫਿਰ ਡੱਲੇ ਨੇ ਆਖਿਆ, ਸਤਿਗੁਰੂ ਕਿਰਪਾ ਕਰ, ਉਹ ਜੁਗਤੀ ਦੱਸ ਦੇ ਜਿਹਦੇ ਨਾਲ ਆਪਾ ਗਵਾਇਆ ਜਾਂਦਾ। ਤੇ ਫਿਰ ਮੇਰੇ ਸਾਹਿਬ ਨੇ ਡੱਲੇ ਦੇ ਰੱਖਿਆ ਸੀ ਸਿਰ ਤੇ ਹੱਥ, ਤੇ ਅੱਖਾਂ ਵਿੱਚ ਅੱਖਾਂ ਪਾ ਕੇ ਡੱਲੇ ਨੂੰ ਵੀ ਕਿਹਾ ਸੀ, ਪੀਓ ਪਾਓ।

ਗੱਲਿਆ ਜੇ ਮੇਰੇ ਕੋਲ ਆਉਣਾ ਚਾਹੁੰਦਾ ਹੈ, ਸੱਚਖੰਡ ਦੇ ਦਰਵਾਜ਼ੇ ਖੁਲਾਉਣੇ ਚਾਹੁੰਦਾ ਹੈ, ਤੇ ਫਿਰ ਅੰਮ੍ਰਿਤ ਦੀ ਦਾਤ ਲੈ। ਆਪਾਂ ਗਵਾਹ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨਾ ਕਬੂਲ ਕਰ ਦੁਨੀਆਂ ਵੱਲੋਂ। ਦੁਨੀਆਂ ਵੱਲੋਂ ਅਸੀਂ ਦੁਨੀਆਂ ਵੱਲ ਜੀਣਾ ਚਾਹੁੰਦੇ ਹਾਂ। ਆ ਜਿਨ੍ਹਾਂ ਨੂੰ ਅੰਮ੍ਰਿਤ ਛਕਣ ਲਈ ਰਹਿੰਦੇ ਆ, ਇਹੋ ਕਹਿੰਦੇ ਨਾ ਭਾਈ ਜੀ ਦੁਨੀਆਂ ਚ ਰਹਿਣਾ ਹੈ, ਆਖੋ ਸਤਨਾਮ ਸ੍ਰੀ ਤੇ ਰਹੋ ਫਿਰ ਦੁਨੀਆਂ ਚ। ਅੱਗੇ ਕਰੋੜ ਵਾਰ ਆਏ ਹੋ, ਕਰੋੜ ਵਾਰ ਗਏ ਹੋ, ਰਹੋ ਦੁਨੀਆਂ ਚ। ਫਿਰ ਆਪ ਹੀ ਕਹਿੰਦੇ ਨਾ ਭਾਈ ਜੀ ਕਿੱਥੇ ਰਹਿਣਾ, ਦੁਨੀਆਂ ਚ ਰਹਿਣਾ, ਧੀਆਂ ਪੁੱਤ ਵਿਆਹਣੇ ਨੇ। ਫਿਰ ਤੁਹਾਡੀ ਤੇ ਬੋਲੀ ਤੇ ਹੀ ਨਹੀਂ ਅਜੇ ਆਇਆ ਕਿ ਮੈਂ ਉੱਥੇ ਜਾਣਾ ਜਿੱਥੇ ਵਸੇ ਮੇਰਾ ਪਾਰ ਬ੍ਰਹਮ। ਬੋਲੋ, ਜਿੱਥੇ ਵਸੇ, ਮੈਂ ਉਸ ਦੇਸ਼ ਵਿੱਚ ਜਾਣਾ ਜਿੱਥੇ ਮੇਰਾ ਗੁਰੂ ਰਹਿੰਦਾ। ਪ੍ਰੀਤਮ ਕੇ ਦੇਸ਼, ਕੈਸੇ ਬਾਤਨ ਤੇ ਜਾਈਏ, ਗੱਲਾਂ ਨਾਲ ਤਨੀ ਨਾ, ਕੁਝ ਦੇਣਾ ਪੈਣਾ ਹੈ, ਉੱਥੋਂ ਦੀ ਟਿਕਟ ਖਰੀਦਣੀ ਪੈਣੀ ਆ। ਇਹ ਖੰਡੇ ਬੱਟ ਦਾ ਅੰਮ੍ਰਿਤ ਉੱਥੋਂ ਦੀ ਟਿਕਟ ਜੇ ਗੁਰੂ ਦੇ ਕੇ ਕਹਿ ਰਿਹਾ, ਹੋਏ ਜਨਮ ਸੋਹਿਲਾ ਹੋਏ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ, ਡੱਲਿਆ ਅੰਮ੍ਰਿਤ ਪੀਲਾ ਫਿਰ ਜੇ ਮੇਰੇ ਕੋਲ ਆਉਣਾ ਹੀ ਉੱਥੇ ਤੇ। ਸਤਿਗੁਰੂ ਤੇਰੇ ਉੱਥੋਂ ਦੇ ਘਰ ਦੇ ਦਰਵਾਜ਼ੇ ਦੀ ਚਾਬੀ ਕੇਵਲ ਅੰਮ੍ਰਿਤ ਆ? ਹਾਂ ਡੱਲਿਆ, ਅੰਮ੍ਰਿਤ ਤੋਂ ਬਿਨਾਂ ਕੋਈ ਚਾਬੀ ਨਹੀਂ। ਤੇ ਫਿਰ ਹੱਥ ਜੋੜ ਲੈ, ਗਲ ਵਿਚ ਪੱਲਾ ਪਾ ਲਿਆ, ਧੀਆਂ ਨਾਲ ਲੈ ਲਿਆ, ਪੁੱਤ ਨਾਲ ਲੈ ਲੈ, ਨਵਾਂ ਨਾਲ ਲੈ ਲਿਆ, ਸਾਰਾ ਪਰਿਵਾਰ ਜਿਨ੍ਹਾਂ ਨੂੰ ਸੋਝੀ ਆ ਗਈ। ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਕ ਬਚਨ ਬੜਾ ਬਾਬਾ ਫਰੀਦ ਜੀ ਨੇ ਅੱਗੇ ਜਾ ਕੇ, ਇੱਥੇ ਤੇ ਪੂਰੇ ਹੋ ਗਿਆ ਪ੍ਰਕਰਣ, ਅੱਗੇ ਜਾ ਕੇ ਬਾਬਾ ਜੀ ਕਹਿੰਦੇ, ਫਰੀਦਾ ਮੌਤ ਦਾ ਬੰਨਾ ਐਵੇਂ ਦਿਸੇ ਜਿਉਂ ਦਰਿਆ ਵੇਟਾ, ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਾਹਾ। ਆ ਬਚਨ ਸੁਣਿਓ, ਇੱਕ ਨਾ ਨੂੰ ਸਭ ਸੋਝੀ ਆਈ। ਬੋਲੋ, ਇੱਕ ਨਾ ਨੂੰ ਸਭ, ਫੇਰ ਬੋਲੋ, ਇੱਕ ਨਾ ਨੂੰ ਸਭ, ਇੱਕ ਫਿਰ ਦੇਵੇ ਪਰਵਾ, ਇੱਕ ਫਿਰ ਦੇਵੇ ਪਰ। ਇੱਕ ਨਾ ਨੂੰ ਸੋਝੀ ਆ ਗਈ, ਗੁਰੂ ਦੇ ਕੋਲ ਜਾਣਾ ਹੈ, ਭਾਵੇਂ ਸਿਰ ਦੇਣਾ ਪਵੇ, ਭਾਵੇਂ ਆਪਾ ਗਵਾਉਣਾ ਪਏ, ਮੈਂ ਉਸ ਦਰ ਦੇ ਉੱਤੇ ਲੰਘਣਾ ਹੈ, ਮੈਂ ਉਸ ਘਰ ਦੇ ਉੱਤੇ ਲੰਘਣਾ ਹੈ, ਮੈਂ ਉਸ ਬੂਹੇ ਦੇ ਅੰਦਰ ਜਾਣਾ ਹੈ ਜਿੱਥੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਪਿਓ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰੀ ਮਾਤਾ ਸਾਹਿਬ ਕੌਰ ਬੈਠੀ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਅਜੀਤ ਸਿੰਘ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਬਾਬਾ ਦੀਪ ਸਿੰਘ ਸ਼ਹੀਦ ਬੈਠਾ ਹੈ, ਮੈਂ ਉਸ ਦੇਸ਼ ਦੇ ਵਿੱਚ ਜਾਣਾ ਹੈ। ਮੈਂ ਨੀ ਇਹਨਾਂ ਗੰਦਿਆਂ ਲੋਕਾਂ ਸ਼ਰਾਬੀਆਂ ਕੁਆਬੀਆਂ ਚ ਰਹਿਣਾ, ਮੈਂ ਨੀ ਮੰਗਦਾ ਇਹਨਾਂ ਲੋਕਾਂ ਦੇ ਵਿੱਚ ਰੁਲ ਰੁਲ ਕੇ ਮਰਨਾ। ਵਿਸ਼ਟਾ ਕਾ ਕੀੜਾ ਵਿਸ਼ਟਾ ਮੈਂ ਸਮਾਏ, ਮੈਂ ਗੰਦ ਵਿੱਚੋਂ ਪੈਦਾ ਹੋ ਕੇ ਗੰਦ ਵਿੱਚ ਨਹੀਂ ਮਰਨਾ ਚਾਹੁੰਦਾ, ਮੈਂ ਇਸ ਗੰਦ ਵਿੱਚੋਂ ਨਿਕਲ ਕੇ ਉਸ ਘਰ ਜਾਣਾ ਚਾਹੁੰਦਾ ਹੈ ਜਿੱਥੇ ਮੇਰਾ ਵੀਰ ਤਾਰੂ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਭਾਈ ਮਨੀ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਉਸ ਘਰ ਵਿੱਚ ਜਾਣਾ ਹੈ, ਮੈਂ ਉਸ ਘਰ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ। ਤੇ ਮੇਰੇ ਸਤਿਗੁਰੂ ਕਹਿੰਦੇ ਨੇ, ਚੰਗਾ ਡੱਲਿਆ, ਜੇ ਤੇਰੇ ਮਨ ਵਿੱਚ ਇਹ ਰੀਝ ਪੈਦਾ ਹੋ ਗਈ ਆ ਤੇ ਡਿੱਗ ਗਿਆ ਸਤਿਗੁਰੂ ਦੇ ਚਰਨਾਂ ਉੱਤੇ, ਤੂੰ ਡਿੱਗ ਪਿਆ ਹੈ, ਤੇ ਫਿਰ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਜਿਸ ਤਰ੍ਹਾਂ ਗੁਰਸਿੱਖੋ ਹੁਣ ਤੁਹਾਡੀਆਂ ਰੂਹਾਂ ਦੇ ਅੱਗੇ ਵੀ ਉਨਾ ਹੀ ਸਮਾਂ ਵਾ ਕਿ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਇਤਨਾ ਹੀ ਬਚਨ ਮੇਰੇ ਸਾਹਿਬ ਨੇ ਭਾਈ ਡੱਲੇ ਨੂੰ ਕਹਿ, ਕੱਲ ਨੂੰ ਕੇਸੀ ਇਸ਼ਨਾਨ ਕਰ ਲਈ, ਆਪਣੀਆਂ ਧੀਆਂ ਨੂੰ ਕਰਾ ਲਈ, ਆਪਣੇ ਬੱਚਿਆਂ ਨੂੰ ਕਰਾ ਲਈ, ਕਿੱਡਾ ਭਾਗਾਂ ਵਾਲਾ ਹੋਊਗਾ। ਡੱਲੇ ਦੇ ਸਾਰੇ ਪਰਿਵਾਰ ਨੇ ਕੇਸੀ ਇਸ਼ਨਾਨ ਕੀਤਾ, ਆਖੋ ਸਤਨਾਮ ਸ੍ਰੀ। ਤੇ ਫਿਰ ਸਵੇਰੇ ਹਾਜ਼ਰ ਹੋ ਗਿਆ, ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਆਪ ਅੰਮ੍ਰਿਤ ਦੀ ਸੇਵਾ ਵਿੱਚ ਲੱਗੇ, ਆਪ ਮੇਰੇ ਗਰੀਬ ਨਵਾਜ ਨੇ ਜਾਪ ਸਾਹਿਬ ਦੀ ਬਾਣੀ ਪੜ੍ਹੀ, ਆ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਮੁਬਾਰਕ ਹੱਥਾਂ ਦੇ ਨਾਲ, ਕਿੱਡੇ ਕਰਮਾਂ ਵਾਲੇ ਉਹ ਜੀਵ ਹੋਣਗੇ ਜਿਨ੍ਹਾਂ ਨੂੰ ਮੇਰੇ ਕਲਗੀਧਰ ਪਾਤਸ਼ਾਹ ਦੇ ਮੁਬਾਰਕ ਹਸਤਾਂ ਤੋਂ ਅੰਮ੍ਰਿਤ ਮੂੰਹ ਵਿੱਚ ਪਿਆ, ਅੰਮ੍ਰਿਤ ਮੂੰਹ ਵਿੱਚ ਪਾਇਆ ਡੱਲੇ ਦੇ। ਆਖਿਆ, ਡੱਲਿਆ ਪਹਿਲੀ ਵਾਰ ਮੂੰਹ ਦੇ ਵਿੱਚ ਅੰਮ੍ਰਿਤ ਪਾਉਂਗਾ ਤੇ ਬੋਲੂੰਗਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲਿਆ ਤੂੰ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਮੇਰਾ ਗੁਰੂ ਅੰਮ੍ਰਿਤ ਪਾਉਂਦਾ ਗਿਆ, ਅੰਮ੍ਰਿਤ ਪਾਉਂਦਾ ਗਿਆ, ਇੰਨਾ ਟੁੱਟ ਗਿਆ ਕਿ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ। ਇੱਕ ਬੂੰਦ ਨੂੰ ਰਿਸ਼ੀ ਮੁਨੀ ਤਰਸਦੇ ਸੀ, ਜਦੋਂ ਮੇਰਾ ਗੁਰੂ ਨਾਨਕ ਟੁੱਟ ਪਿਆ ਦਸਵੇਂ ਜਾਮੇ ਵਿੱਚ, ਫਿਰ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ। ਬੋਲੋ, ਇੱਕ ਬੂੰਦ ਗੁਰ, ਫਿਰ ਬੋਲੋ, ਇੱਕ ਬੂੰਦ ਗੁਰ ਤਾਂ ਅਟਲ ਅਮਰ ਨਾ ਮੋਆ। ਇੱਕ ਬੂੰਦ ਦੇ ਨਾਲ ਅਟਲ ਜੀਵ ਹੋ ਜਾਂਦਾ ਹੈ,
ਅਮਰ ਹੋ ਜਾਂਦਾ ਹੈ, ਮਰਨ ਤੋਂ ਰਹਿਤ ਹੋ ਜਾਂਦਾ ਹੈ। ਮਗਰ ਮੇਰਾ ਗੁਰੂ ਫਿਰ ਡੱਲੇ ਤੇ ਇੰਨਾ ਟੁੱਟਿਆ, ਇੱਕ ਬੂੰਦ ਨਹੀਂ, ਪੰਜ ਚੁਲੇ ਭਰ ਕੇ ਮੂੰਹ ਵਿਚ ਪਾਏ, ਪੰਜ ਨੇਤਰਾਂ ਵਿਚ ਪਾਏ ਤੇ ਪੰਜ ਸਿਰ ਵਿਚ ਪਾ ਕੇ ਸਿਰ ਤੇ ਹੱਥ ਰੱਖ ਕੇ ਡੱਲਿਆ, ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਡੱਲਾ ਜਦੋਂ 15 ਚੁਲੇ ਪੀ ਕੇ ਤਾਂ ਨੇਤਰ ਚੁੱਕੇ, ਜੀਵਨ ਬਦਲ ਚੁੱਕਿਆ ਸੀ। ਹੁਣ ਭਾਈ ਡੱਲਾ ਨਹੀਂ, ਹੁਣ ਭਾਈ ਡੱਲ ਸਿੰਘ ਬਣ ਗਿਆ। ਇੱਕ ਮਿੰਟ ਵਿਚ ਸਭ ਕੁਝ ਵਾਪਰ ਗਿਆ, ਜਿੱਥੇ 2 ਮਿੰਟ ਬਾਅਦ ਭਾਈ ਡੱਲਾ ਚੌਧਰੀ ਸੀ, ਹੁਣ ਗੁਰੂ ਦਾ ਖਾਲਸਾ ਪ੍ਰਗਟ ਹੋ ਗਿਆ, ਭਾਈ ਡੱਲ ਸਿੰਘ ਬਣ ਗਿਆ। ਬੀਬੀ ਨੇ ਅੰਮ੍ਰਿਤ ਛਕ ਲਿਆ, ਨੌਵਾਂ ਨੇ ਅੰਮ੍ਰਿਤ ਛਕ ਲਿਆ ਤੇ ਹੁਣ ਪੈਰਾਂ ਵਿਚ ਮੱਥਾ ਰੱਖ ਕੇ ਸੋਝੀ ਆ ਗਈ ਤੇ ਸਹਿਬਾ ਮੇਰੀ ਮੰਗ ਯਾਦ ਆ ਨਾ, ਵੇਖੋ ਮੇਰੀ ਮੰਗ ਚੇਤੇ ਆ ਨਾ। ਮੇਰੇ ਸਾਹਿਬ ਕਹਿਣ ਲੱਗੇ, ਤੀਰ ਮੱਥੇ ਤੇ ਰੱਖਿਆ, ਆਖਿਆ ਉੱਠ ਦੱਸ ਕੀ ਮੰਗਿਆ। ਆਖਣ ਲੱਗਾ, ਮਹਾਰਾਜ ਹੁਣ ਉਹ ਜਿੱਥੇ ਕਹਿੰਦੇ ਸੋ ਤਾਓ ਆਓ ਹਮਾਰੇ ਪਾਸ, ਅੰਮ੍ਰਿਤਧਾਰੀਆਂ ਨੂੰ ਆਵਾਜ਼ਾਂ ਮਾਰ ਦੇ ਸੋ, ਹੁਣ ਉੱਥੇ ਪੀੜੇ ਜੋਗੀ ਜਗ੍ਹਾ ਮਿਲ ਜੂਗੀ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਡੱਲਿਆ ਪੀੜੇ ਜੋਗੀ ਨਹੀਂ, ਹੁਣ ਤੇ ਸਾਰਾ ਪਰਿਵਾਰ ਤੇਰਾ ਆਸਣ ਲਾ ਲਿਆ ਸਾਡੇ ਚਰਨਾਂ ਚ, ਅਭੇਦ ਹੋ ਜਾ ਸਾਡੇ ਚਰਨਾਂ ਵਿਚ ਜਾ ਕੇ, ਕਿਉਂਕਿ ਮੇਰੇ ਪੁੱਤ ਬਣ ਗਏ ਨੇ। ਇਹਨਾਂ ਗੁਰੂ ਦੀ ਰਜ਼ਾ ਮੰਨ ਲਈ ਆ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ। ਆ ਆਪਣ ਭਾਣੇ ਜੋ ਚੱਲੇ ਭਾਈ ਵਿਛੜ। ਕੋਈ ਇੱਥੇ ਸੰਪਰਦਾਵਾਂ ਨੇ ਜਿਹੜੀਆਂ ਕਹਿੰਦੀਆਂ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ, ਤੁਹਾਡੀ ਮੁਕਤੀ ਕਰਾ ਦਾਂਗੇ। ਉਹ ਪਿਆਰਿਓ, ਮੈਨੂੰ ਤੇ ਇੱਕ ਮਹਾਂਪੁਰਸ਼ ਨੇ ਆਖਿਆ, ਇਹ ਜਿੰਨੇ ਸਾਧੂ ਮਹਾਤਮਾ ਨੇ ਨਾ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਇਹਨਾਂ ਨੂੰ ਤੇ ਉੱਥੇ ਅੰਦਰ ਹੀ ਨਹੀਂ ਵੰਡ ਦਿੱਤਾ, ਇਹਨਾਂ ਨੂੰ ਤੇ ਫੇਰ ਭੇਜਿਆ ਹੈ। ਆਖਿਆ, ਜਾਓ ਚਿੱਟੀਆਂ ਪੱਗਾਂ ਵਾਲਿਓ, ਦਮਾਲੇ ਸਜਾ ਕੇ ਆਓ ਜੇ ਅੰਦਰ ਆਉਣਾ ਜੇ ਤੇ। ਕਿਉਂ? ਆਖਿਆ, ਜਿਹੜਾ ਅੰਦਰ ਬੈਠਾ ਵਾ ਨਾ, ਉਹਨੇ ਚਿੱਟੀ ਗੋਲ ਪੱਗ ਨਹੀਂ ਬੱਧੀ, ਉਹਨੇ ਕਿਤੇ ਪਿੱਛੇ ਪਰਨੇ ਨਹੀਂ ਛੱਡੇ, ਉਹਨੇ ਹੱਥ ਚ ਮਾਲਾ ਨਹੀਂ ਫੜੀਆਂ, ਉਹਦੇ ਹੱਥ ਚ ਸ਼ਸਤਰ ਆ, ਉਹਨੇ ਦਮਾਲਾ ਸਜਾਇਆ ਤੇ ਉਹਦੇ ਸਿਰ ਤੇ ਕਲਗੀ ਆ, ਉਹਦੇ ਹੱਥ ਵਿਚ ਤੇਗ ਆ, ਉਤਰਾ ਦੇ ਬਣ ਕੇ ਆਓਗੇ ਤੇ ਫਿਰ ਬੂਹੇ ਦੇ ਅੰਦਰ ਲੰਘਣ ਦੇਣਗੇ। ਕਿਉਂ? ਆਖਣਗੇ, ਜਿਹੜਾ ਅੰਦਰ ਬੈਠਾ ਉਹਦੇ ਨਾਲ ਇਹਦੀ ਸ਼ਕਲ ਮਿਲਦੀ। ਜਿਹੜਾ ਅੰਦਰ ਬੈਠਾ ਹੈ ਨਾ, ਅੰਦਰ ਕੌਣ ਬੈਠਾ ਹੈ? ਹੁਣ ਤੁਸੀਂ ਪੁੱਛੋ, ਅੰਦਰ ਕੌਣ ਬੈਠਾ ਹੈ? ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਹਰ ਦੋ ਆਲਮ ਸ਼ਾਹ, ਹਰ ਫੇਰ ਬੋਲੋ, ਹਰ ਦੋ। ਇੱਕ ਗੱਲ ਨੋਟ ਕਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ ਜੋਤ ਨੇ, ਇੱਕ ਪਹਿਲਾਂ ਸਮਝ ਲੈਣਾ ਇਹਨੂੰ, ਮੈਂ ਇਹ ਦੋ ਨਹੀਂ ਜੋਤਾਂ ਕਹਿੰਦਾ। ਮਗਰ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਬਾਰੇ ਨਹੀਂ ਲਿਖੀ ਭਾਈ ਨੰਦ ਲਾਲ ਸਾਹਿਬ ਨੇ ਕਿ ਦੋ ਆਲਮ ਸ਼ਾਹ, ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਲਿਖਿਆ ਦੋ ਆਲਮ ਸ਼ਾਹ, ਕੇਵਲ ਦਸਵੇਂ ਸਰੂਪ ਵਿਚ ਜਾ ਕੇ ਆਖਿਆ ਵਾ ਕਿ ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਤੇ ਜਿੱਥੇ ਅੰਦਰ ਸੱਚਖੰਡ ਆ ਨਾ, ਜਿਹਨੂੰ ਕਲਪਤ ਕੀਤਾ ਹੈ, ਉਸ ਸੱਚਖੰਡ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਤਰਾਂ ਦੀ ਤਸਵੀਰ, ਸੁੰਦਰ ਦਮਾਲਾ, ਸਿਰ ਤੇ ਕਲਗੀ, ਹੱਥ ਤੇ ਬਾਜ, ਸ਼ਸਤਰਧਾਰੀ। ਤੇ ਕਹਿੰਦੇ ਨੇ ਜੇ ਤੇ ਇਹਦੇ ਨਾਲ ਸ਼ਕਲ ਮਿਲਦੀ ਤੇ ਅੰਦਰ ਆ ਜਾ, ਨਹੀਂ ਤੇ ਵਾਪਸ ਚਲ ਜਾ। ਇਹ ਗੱਲ ਨੋਟ ਕਰ ਲਿਓ, ਨਹੀਂ ਤੇ ਵਾਪਸ ਚੱਲਾ। ਆਖਿਆ ਜੀ, ਕਦੋਂ ਬੁਲਾਓਗੇ? ਪੂਰਾ ਤੇ ਤੂੰ ਹੈ ਹੀ ਹੈ, ਗੁਰੂ ਨਾਨਕ ਦੀ ਬਾਣੀ ਤੇ ਤੂੰ ਪੜ੍ਹੀ ਆ, ਜਾ ਪੰਜਾਂ ਤੋਂ ਅੰਮ੍ਰਿਤ ਛੱਕ ਕੇ ਇਸ ਤਰ੍ਹਾਂ ਦਾ ਸ਼ਸਤਰਧਾਰੀ ਹੋ। ਕਿਉਂਕਿ ਪਰਮੇਸ਼ਵਰ ਦੀ ਜਦੋਂ ਤੁਸੀਂ ਸੂਰਤ ਜਾਪ ਸਾਹਿਬ ਦੇ ਵਿਚ ਵੇਖਦੇ ਹੋ, ਆਖੋ ਸਤਨਾਮ ਸ੍ਰੀ, ਤੇ ਮੈਨੂੰ ਇੱਕ ਤੋਂ ਕਿਹੋ ਜੀ ਸੁਣਾਓ ਜਾਪ ਸਾਹਿਬ ਦੇ ਵਿਚ ਜਿੱਥੇ ਲਿਖਿਆ ਕਿ ਅਕਾਲ ਪੁਰਖ ਦੇ ਹੱਥ ਚ ਮਾਲਾ ਹੈ। ਧਿਆਨ ਦਿਓ, ਜਾਪ ਸਾਹਿਬ ਤੇ ਪੜ੍ਹਦੇ ਹੋ, ਇੱਕ ਤੋਂ ਕਿਹੋ ਜੀ ਪੜਾਓ ਮੈਨੂੰ ਕਿ ਜਿੱਥੇ ਲਿਖਿਆ ਹੋਵੇ ਕਿ ਅਕਾਲ ਪੁਰਖ ਮਾਲਾ ਫੇਰ ਰਿਹਾ ਹੈ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਹੇ ਮੇਰੇ ਮਾਲਕ, ਕਿ ਛਤਰੰਗ ਛਤਰੀ ਹੈ ਕਿ ਜਗਤੰਗ ਕ੍ਰਿਤੀ ਹੈ, ਕਿ ਛਤਰੰਗ ਛਤਰੀਆਂ ਦਾ ਤੂੰ ਛਤਰੀ ਹੈ। ਤੇ ਫਿਰ ਮੈਂ ਤੈਨੂੰ ਮਾਲਾ ਵਾਲਾ ਨਹੀਂ ਵੇਖਿਆ, ਮੈਂ ਤੈਨੂੰ ਵੇਖਿਆ ਨਮੋ ਸ਼ਸਤਰ ਪਾਣੇ, ਤੇਰੇ ਗਲ ਵਿਚ ਸ਼ਸਤਰ ਨੇ, ਪੜ ਕੇ ਵੇਖੋ। ਇਹ ਅਕਾਲ ਪੁਰਖ ਨੂੰ ਕਹਿ ਰਹੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ, ਨਮੋ ਸ਼ਸਤਰ ਪਾਣੇ। ਕੱਲੇ ਸ਼ਸਤਰ ਉਹ ਹੁੰਦੇ ਨੇ ਜਿਹੜੇ ਹੱਥ ਨਾਲ ਚਲਾਏ ਜਾਂਦੇ। ਆ ਗਤਕਾ ਖੇਡਣ ਵਾਲੇ ਤੁਹਾਡੇ ਵਿਚ ਗੁਰਸਿੱਖ ਬੈਠੇ ਹੋਣਗੇ, ਜਿਨ੍ਹਾਂ ਨੂੰ ਹੱਥ ਨਾਲ ਚਲਾਇਆ ਜਾਵੇ ਉਹਨੂੰ ਕਹਿੰਦੇ ਸ਼ਸਤਰ। ਜਿਹੜੇ ਅਗਨੀ ਸ਼ਸਤਰ ਹੁੰਦੇ ਨੇ, ਰਫਲਾਂ, ਬੰਦੂਕਾਂ, ਸਾਲਟਾਂ, ਤੋਪਾਂ, ਇਹਨੂੰ ਕਹਿੰਦੇ ਅਸਤਰ, ਅਗਨੀ ਦੇ ਅਗਰ। ਮੇਰੇ ਸਾਹਿਬ ਕਹਿੰਦੇ ਨੇ, ਮੈਂ ਤੈਨੂੰ ਦੋਵਾਂ ਰੂਪਾਂ ਵਿਚ ਵੇਖਿਆ ਕਿ ਤੇਰੇ ਹੱਥ ਵਿਚ ਤਲਵਾਰ ਵੀ ਆ ਤੇ ਤੇਰੇ ਹੱਥ ਵਿਚ ਬੰਦੂਕ ਵੀ ਆ। ਨਮੋ ਸ਼ਸਤਰ ਪਾਣੇ, ਨਮੋ ਅਸਤਰ ਪਾਣੇ। ਕੇਵਲ ਤੂੰ ਸ਼ਾਂਤੀ ਮੰਗਣ ਵਾਲਾ ਨਹੀਂ, ਤੂੰ ਕਹਿੰਦਾ ਨਮੋ ਯੁੱਧ ਜੁਦੇ, ਨਮੋ, ਤੂੰ ਯੁੱਧ ਨੂੰ ਨਮਸਕਾਰਾਂ ਕਰਦਾ ਹੈ, ਤੂੰ ਯੁੱਧ ਰੂਪ ਪਰਮੇਸ਼ਵਰ ਹੈ, ਤੂੰ ਬਰਿਆਈਆਂ ਦੇ ਨਾਲ ਜੰਗ ਕਰਦਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹਦੇ ਦਰ ਦੇ ਉੱਤੇ ਜੇ ਜਾਣਾ ਹੈ ਤੇ ਫਿਰ ਡੱਲੇ ਨੂੰ ਆਖਿਆ, ਡੱਲਿਆ ਹੁਣ ਤੇਰੇ ਗਲ ਵਿਚ ਕਿਰਪਾਨ, ਹੁਣ ਤੇਰੇ ਸਿਰ ਤੇ ਦਮਾਲਾ, ਹੁਣ ਤੇਰੇ ਗਲ ਤੇਰੇ ਤੇੜ ਕਛਹਿਰਾ, ਹੁਣ ਤੇਰੇ ਹੱਥ ਵਿਚ ਕੜਾ, ਹੁਣ ਤੇ ਪੂਰਾ ਸਰੂਪ ਤੂੰ ਗੁਰੂ ਵਰਗਾ ਬਣ ਗਿਆ ਹੈ। ਤੇ ਜਦੋਂ ਦਰਵਾਜੇ ਉੱਤੇ ਜਾ ਕੇ ਜਾਏਗਾ ਤੇ ਉੱਥੇ ਆਖਦੀ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੋਤ ਆਇਆ,
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੁਸੀਂ ਵੀ ਆਖਿਓ ਮਾਣ ਨਾਲ ਗੱਜ ਕੇ ਤੇ ਬੋਲੋ ਕੀ ਆਖੋਗੇ ਉੱਥੇ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੱਜ ਕੇ ਆਖੋ ਕੀ ਆਖੋਗੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਆਇਆ ਪੁੱਤ ਪੁੱਤ ਪੁੱਤ ਆਇਆ ਮੇਰੇ ਪਿਓ ਨੂੰ ਆਖੋ ਜਾ ਕੇ ਕਿ ਤੁਹਾਡਾ ਪੁੱਤ ਆਇਆ ਅੰਮ੍ਰਿਤਧਾਰੀ ਦਰਵਾਜ਼ੇ ਖੁੱਲ ਜਾਣਗੇ ਠਾਕ ਨਾ ਹੋਤੀ ਤਿੰਨੋ ਦਰ ਠਾਕ ਨਾ ਹੋਤੀ ਤਿੰਨੋ ਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕੀ ਨਾਨਕ ਸੇ ਜਨ ਧਨ ਧਨ ਨੇ ਉਹ ਰੂਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਗਲ ਨਾਲ ਲਾ ਕੇ ਅੰਮ੍ਰਿਤ ਦੇ ਕੇ ਆਪਣੇ ਪੁੱਤ ਬਣਾ ਲਿਆ ਤੇ ਕੱਲ ਨੂੰ ਬਣਾ ਲੈਣਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਰਹਿ ਨਾ ਜਾਇਓ ਕਿਤੇ ਭਰਮ ਵਿਚ ਨਾ ਰਹਿ ਜਾਇਓ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪੀਤਾ ਪਿਆਰਿਓ ਕੇਸੀ ਇਸ਼ਨਾਨ ਸਵੇਰੇ ਕਰਕੇ ਆ ਜਾਇਓ ਮੇਰੇ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤ ਬਣ ਜਾਇਓ ਇਹਦੇ ਵਰਗੀ ਵੱਡੀ ਕੋਈ ਦਾਤ ਨਹੀਂ ਜਿਹੜੀ ਦਾਤ ਅੰਮ੍ਰਿਤ ਦੀ ਸਭ ਤੋਂ ਵੱਡੀ ਦਾਤ ਜੇ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਕਿ ਸਭ ਤੋਂ ਵੱਡੀ ਦਾਤ ਕੀ ਆ ਕਹਿੰਦੇ ਨਾਨਕ ਕੇ ਘਰ ਕੇਵਲ ਨਾਮ ਤੇ ਨਾਮ ਹੀ ਮਿਲਣਾ ਸਵੇਰੇ ਅੰਮ੍ਰਿਤ ਛਕਾ ਕੇ ਕੀ ਦ੍ਰਿੜ ਕਰਾਉਣਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਕਿਰਪਾ ਕਰੇ ਮੇਰਾ ਸਤਿਗੁਰੂ ਸਾਹਿਬ ਚਿੱਤ ਆਵੇ ਜਦੋਂ ਕਿਤੇ ਗੁਰੂ ਦੇ ਪਿਆਰੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦੇ ਕੋਲ ਜਾਣਾ ਤੇ ਇਕ ਮਹਾਂਪੁਰਸ਼ ਕਥਾ ਕਰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਹਦੇ ਸਿਰ ਤੇ ਹੱਥ ਰੱਖਣਾ ਉਹਨੂੰ ਕਹਿਣਾ ਤੈਨੂੰ ਸਾਹਿਬ ਚਿੱਤ ਆਵੇ ਤੈਨੂੰ ਸਾਹਿਬ ਜਿਹਦੇ ਉੱਤੇ ਕੋਈ ਨਹੀਂ ਥੱਲੇ ਵਾਲਾ ਨਹੀਂ ਕੋਈ ਸਾਹਿਬ ਦਾ ਮਤਲਬ ਹੁੰਦਾ ਜਿਹਦੇ ਉੱਤੇ ਕੋਈ ਨਾ ਹੋਵੇ ਜਿਹਦੇ ਤੋਂ ਉੱਤੇ ਹੋਰ ਕੋਈ ਨਾ ਹੋਵੇ ਸਾਹਿਬ ਆਪਾਂ ਕਹਿੰਦੇ ਹੀ ਉਹਨੂੰ ਤੇ ਮੇਰੇ ਸਾਹਿਬ ਕਹਿੰਦੇ ਨੇ ਕਹਿਣਾ ਤੈਨੂੰ ਸਾਹਿਬ ਚਿੱਤ ਆਵੇ ਮੇਰਾ ਗੁਰੂ ਨਾਨਕ ਕਿਰਪਾ ਕਰੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਰਾਤ ਦਾ ਆਖਰੀ ਦੀਵਾਨ ਆ ਕੱਲ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਵਿਚ ਵੰਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਸੰਭਾਲ ਨਿਭਾ ਕੇ ਛੇਤੀ ਤੋਂ ਛੇਤੀ ਦਸਰਿਆਂ ਨੇ ਚਲੇ ਜਾਣਾ ਏ ਮੇਰਾ ਸਤਿਗੁਰੂ ਕਿਰਪਾ ਕਰੇ ਰਾਤ ਦੇ ਦੀਵਾਨ ਵਿਚ ਮੇਰੀ ਵੀ ਅਰਦਾਸ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਚ ਮੇਰੇ ਸਤਿਗੁਰੂ ਇਸ ਸਥਾਨ ਤੇ ਜਿੰਨੀਆਂ ਆਉਂਦੀਆਂ ਸੰਗਤਾਂ ਵੈਸੇ ਤੇ ਸਾਰੇ ਸੰਸਾਰ ਨੂੰ ਚੇਤੇ ਆਵੇ ਇਹ ਜਿਹੜੀਆਂ ਤੇਰੀਆਂ ਪਿਆਸੀਆਂ ਭੁੱਖੀਆਂ ਰੂਹਾਂ ਅੰਮ੍ਰਿਤਧਾਰੀ ਰੂਹਾਂ ਸਤਿਗੁਰੂ ਇਹਨਾਂ ਸਾਰਿਆਂ ਨੂੰ ਸਾਹਿਬ ਚਿੱਤ ਆਵੇ ਸਾਰਿਆਂ ਨੂੰ ਸਾਹਿਬ ਚਿੱਤ ਆਵੇ ਇਹ ਉੱਠਦੇ ਬਹਿੰਦੇ ਜਪਿਆ ਕਰਨ ਸਤਨਾਮ ਸ੍ਰੀ ਵਾਹਿਗੁਰੂ ਸਵੇਰੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਿਓ ਸਵੱਛ ਕੱਪੜੇ ਪਾਇਓ ਇੱਕ ਮਨ ਵਿਚ ਭੁੱਖ ਲਈ ਕੇ ਆਇਓ ਕਿ ਮੈਂ ਅੰਮ੍ਰਿਤ ਦੀ ਦਾਤ ਲੈਣ ਚੱਲਿਆ ਮੇਰੀ ਇਹ ਜਿੰਦੜੀਏ ਜਿਹੜਾ ਮਸਲਾ ਦੇਵੀ ਦੇਵਤਿਆਂ ਦਾ ਹੱਲ ਨਹੀਂ ਹੋਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਬ੍ਰਹਮਾ ਨੂੰ ਨਹੀਂ ਮਿਲੀ ਵਿਸ਼ਨੂੰ ਨੂੰ ਨਹੀਂ ਮਿਲੀ ਸ਼ਿਵਜੀ ਨੂੰ ਨਹੀਂ ਮਿਲੀ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ ਮਗਰ ਇਸ ਚੀਜ਼ ਤੋਂ ਉਹ ਵੀ ਭੁੱਖੇ ਰਹੇ ਤੇ ਮੇਰਾ ਗੁਰੂ ਨਾਨਕ ਮੇਰੇ ਤੇ ਟੁੱਟਾ ਹੈ ਅੱਜ ਮੈਨੂੰ ਉਹ ਦਾਤ ਮਿਲਣ ਲੱਗੀ ਜਿਹੜੀ ਦੇਵੀ ਦੇਵਤਿਆਂ ਨੂੰ ਨਹੀਂ ਮਿਲੀ ਤੇ ਚਾਹ ਦੇ ਨਾਲ ਅੰਮ੍ਰਿਤ ਲੈਣ ਆਇਆ ਜਿਨ੍ਹਾਂ ਨੇ ਕੋਈ ਅਵਗਿਆ ਕਰ ਲਈ ਜਾਂ ਭੁੱਲ ਕਰ ਲਈ ਉਹ ਵੀ ਬਖਸ਼ਾਉਣ ਆਇਓ ਜਿਨ੍ਹਾਂ ਦੀ ਕਿਸੇ ਦੀ ਕੋਈ ਸਰਜਰੀ ਹੋਈ ਹੈ ਉਹ ਵੀ ਆਣ ਕੇ ਪੰਜਾਂ ਪਿਆਰਿਆਂ ਤੋਂ ਫਿਰ ਆਪਣੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਨਾਲ ਗਾਂਢਣਹਾਰ ਗੋਪਾਲ ਟੁੱਟੀ

0: ਔਰ ਟੁੱਟੀਆਂ ਗੰਢਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਦਾਵੇ ਪਾੜਨ ਵਾਲਾ ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਉਹਦੀ ਸ਼ਰਨ ਵਿਚ ਆਉਣਾ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਆਉਣਾ ਤੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ। ਸਵੇਰੇ 7:30 ਵਜੇ ਹਰ ਹਾਲਤ ਵਿਚ ਆਪ ਜੀ ਨੇ ਜਿੰਨਾ ਅੰਮ੍ਰਿਤ ਛਕਣਾ ਇੱਥੇ ਆਉਣਾ ਹੈ, ਕੇਸੀ ਇਸ਼ਨਾਨ ਕਰਕੇ ਆਉਣਾ ਹੈ, ਹਲਕਾ ਫੁਲਕਾ ਨਾਸ਼ਤਾ ਕਰਕੇ ਆਉਣਾ ਹੈ। 2-3 ਘੰਟੇ ਦਾ ਪੀਰੀਅਡ ਹੋਊਗਾ ਜਿਹਦੇ ਵਿਚ ਆਪ ਜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਨਾਲ ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ, ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ। 2 ਘੰਟੇ ਪਹਿਲਾਂ ਨਗੁਰੇ ਪਾਂਦੀ ਮੈਲ ਵਿਚ ਗੱਚਾ ਗੱਚ ਸੋ ਤੇ 2 ਘੰਟਿਆਂ ਬਾਅਦ ਗੁਰਮੁਖ ਪਿਆਰਿਓ, ਜਦੋਂ ਬਾਹਰ ਨਿਕਲੋਗੇ ਦੁਨੀਆਂ ਬਦਲ ਚੁੱਕੀ ਹੋਊਗੀ, ਗੁਰੂ ਦੇ ਪੁਰ ਬਣ ਚੁੱਕੇ ਹੋਗੇ, ਅੰਮ੍ਰਿਤਧਾਰੀ ਹੋ ਚੁੱਕੇ ਹੋਗੇ। ਆਓ ਜਿਹੜੇ 2 ਸਲੋਕ ਅੱਜ ਵਿਚਾਰ ਹੋ ਸਕਦੀ ਹੈ, ਸਮਾਂ ਹੋ ਗਿਆ। ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਕਿਰਪਾ ਕਰੇ ਰਾਤ ਦੇ ਦੀਵਾਨਾਂ ਵਿਚ ਆਉਣ ਵਾਲਾ ਹਰ ਪ੍ਰਾਣੀ ਜਿਹੜਾ ਉਹਨੇ ਦਿਨ ਤੋਂ ਹਾਜ਼ਰੀਆਂ ਭਰ ਰਿਹਾ, ਹੱਥ ਜੋੜ ਕੇ ਬੇਨਤੀ ਆ, ਕੋਈ ਬਚਨ ਅਪ ਸ਼ਬਦ ਕਿਹਾ ਗਿਆ ਹੋਵੇ, ਸਾਰੇ ਮੇਰੇ ਤੇ ਮਾੜੇ ਨੇ, ਗੁਰਬਾਣੀ ਦੇ ਸਾਰੇ ਉੱਤਮ ਬਚਨ ਨੇ, ਗਲਤੀਆਂ ਪਰਮਜੀਤ ਸਿੰਘ ਦੀਆਂ ਜਾਣ ਕੇ ਮੁਆਫ ਕਰ ਦਿਓ, ਤੇ ਜਿਹੜੇ ਅਮੋਲਕ ਬਚਨ ਗੁਰਬਾਣੀ ਦੇ ਕੋਈ ਚੰਗੇ ਲੱਗੇ ਹੋਣ ਉਹਨਾਂ ਨੂੰ ਗੁਰੂ ਦੇ ਬਚਨ ਜਾਣ ਕੇ, ਗੁਰੂ ਦੀ ਬਾਣੀ ਜਾ ਕੇ ਹਿਰਦੇ ਵਿਚ ਵਸਾਇਓ, ਤਾਂ ਕਿ ਤੁਹਾਡੇ ਤੇ ਮੇਰੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕਣ। ਆਓ ਸਰਵਣ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਕੰਧ ਕੁਹਾੜਾ ਸਿਰ ਕੜਾ ਵਣ ਕੈ ਸਰ ਲੋਹਾਰ।
0: ਆਖੋ ਸਤਨਾਮ ਸ੍ਰੀ। ਇਹ ਬਾਬਾ ਫਰੀਦ ਜੀ ਨੇ ਇੱਕ ਲੱਕੜਹਾਰੇ ਪ੍ਰਤੀ ਸ਼ਬਦ ਉਚਾਰਨ ਕੀਤੇ ਨੇ, ਕਹਿੰਦੇ ਕੰਧ ਬਣੇ ਕੰਧਾ, ਕੰਧ ਤੇ ਕੁਹਾੜਾ ਇਸ ਤਰ੍ਹਾਂ ਰੱਖਿਆ, ਜਿਹੜੇ ਲੱਕੜੀਆਂ ਲੈਣ ਜਾਂਦੇ ਵੇਖਿਆ ਹੀ ਨਾ, ਸਿਰ ਘੜਾ, ਸਿਰ ਤੇ ਪਾਣੀ ਵਾਲਾ ਘੜਾ, ਕਿਉਂਕਿ ਜੰਗਲਾਂ ਵਿਚ ਜਾਣਾ, ਕਿਤੇ ਪਾਣੀ ਮਿਲਿਆ ਨਾ ਮਿਲਿਆ, ਜੰਗਲ ਦੇ ਵਿਚ ਲੁਹਾਰ ਨੂੰ ਕਹਿੰਦੇ ਨੇ, ਜੰਗਲ ਦੇ ਵਿਚ ਤੂੰ ਘੁੰਮ ਰਿਹਾ ਏ ਤੇ ਜੰਗਲ ਵਿਚ ਮੈਂ ਵੀ ਘੁੰਮ ਰਿਹਾ। ਬਾਬਾ ਫਰੀਦ ਕਹਿੰਦਾ ਮੈਂ ਵੀ ਜੰਗਲ ਵਿਚ ਘੁੰਮ ਰਿਹਾ, ਮਗਰ ਤੇਰਾ ਤੇ ਮੇਰਾ ਬੁਨਿਆਦੀ ਕੋਈ ਫਰਕ ਆ, ਤੂੰ ਕੁਛ ਹੋਰ ਲੱਭਦਾ ਫਿਰਦਾ ਏ ਤੇ ਮੈਂ ਕੁਛ ਹੋਰ ਲੱਭਦਾ ਫਿਰਦਾ ਏ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੁਹਾਰ। ਹੇ ਲੁਹਾਰ, ਤੂੰ ਕੰਧੇ ਉੱਤੇ ਕੁਹਾੜਾ ਰੱਖ ਕੇ, ਸਿਰ ਦੇ ਉੱਤੇ ਪਾਣੀ ਵਾਲਾ ਘੜਾ ਰੱਖ ਕੇ ਤੁਰਿਆ ਫਿਰਦਾ ਹੈ ਜੀ।
1: ਫਰੀਦਾ ਹੋ ਲੋੜੀ ਸਹੋ ਆਪਣਾ, ਤੂੰ ਲੋੜ ਹੈ ਅੰਗਿਆਰ।
0: ਉਹਨੂੰ ਕਹਿੰਦੇ ਨੇ ਵੇਖ ਤੇਰੀ ਤੇ ਮੇਰੀ ਦੋਵਾਂ ਦੀ ਸੁਰਤ, ਤੇਰੀ ਤੇ ਮੇਰੀ ਮੰਗ ਕੀ। ਆਖੋ ਸਤਨਾਮ ਸ੍ਰੀ। ਤੇਰੀ ਤੇ ਮੇਰੀ ਮੰਗ ਵਿਚ ਇਹ ਬੁਨਿਆਦੀ ਫਰਕ ਆ ਕਿ ਤੂੰ ਰੋਜ਼ ਜੰਗਲ ਵਿਚ ਆਉਣਾ ਏ ਤੇ ਜੰਗਲ ਵਿਚੋਂ ਆਣ ਕੇ ਲੱਕੜੀਆਂ ਕੋਲੇ ਇਕੱਠੇ ਕਰਨ ਆਉਣਾ ਏ ਤੇ ਰੋਜ਼ ਆਉਣਾ ਏ ਤੇ ਮੁੜ ਜਾਣਾ, ਮਗਰ ਤੂੰ ਲੱਕੜੀਆਂ ਲੱਭਦਾ ਫਿਰਦਾ ਏ। ਤੂੰ ਹਾਂ ਲੋੜੀ ਸ਼ੋ ਆਪਣਾ, ਮੈਂ ਤੇ ਉਸ ਪਤੀ ਪਰਮੇਸ਼ਵਰ ਦੀ ਯਾਦ ਵਿਚ ਨਾਮ ਅਕਾਗਰ ਚ ਧੋ ਕੇ ਜਪਦਾ ਵਾਂ, ਮਗਰ ਤੂੰ ਕੇਵਲ ਤੇ ਕੇਵਲ ਲੱਕੜੀਆਂ ਦੀ ਭਾਲ ਵਿਚ ਆਉਣਾ ਏ ਤੇ ਲੱਕੜੀਆਂ ਲੈ ਕੇ ਮੁੜ ਜਾਣਾ ਏ। ਇਕ ਮਹਾਂਪੁਰਸ਼ਾਂ ਦਾ ਬਚਨ ਬੜਾ ਪਿਆਰਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕ ਲੱਕੜਹਾਰਾ ਗੁਰੂ ਦਾ ਪਿਆਰਾ ਰੋਜ਼ ਜੰਗਲ ਵਿਚ ਆਇਆ ਕਰੇ, ਧਿਆਨ ਦਿਓ, ਸਾਖੀ ਵਿਚੋਂ ਸਿੱਖਿਆ ਲਿਓ, ਸਾਖੀ ਵਿਚੋਂ ਕੇਵਲ ਕੰਨ ਰਸਨਾ ਬਣਾਇਓ। ਲੱਕੜਹਾਰਾ ਆਉਂਦਾ ਲੱਕੜੀਆਂ ਲੈਣ, ਇੰਨੀਆਂ ਕੁ ਲੱਕੜੀਆਂ ਵੱਢਦਾ ਏ, ਸਿਰ ਦੇ ਉੱਤੇ ਰੱਖ ਦਿੰਦਾ ਏ ਤੇ ਮੁੜ ਜਾਂਦਾ ਏ, ਜਾ ਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚਦਾ ਏ, ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਬੱਚਿਆਂ ਦਾ ਪੇਟ ਭਰਦਾ ਵਾ, ਕਹਿੰਦਾ ਸ਼ੁਕਰੀਆ ਵਾਹਿਗੁਰੂ, ਇੰਨੀਆਂ ਕੁ ਲੱਕੜੀਆਂ ਲਿਆ ਕੇ ਮੈਂ ਬੱਚੇ ਪਾਲ ਰਿਹਾ। ਇੱਥੇ ਹੀ ਇੱਕ ਕੁਟੀਆ ਸਾਧੂ ਦੀ, ਮਹਾਤਮਾ ਗੁਰੂ ਦੇ ਪਿਆਰੇ ਦੀ, ਉਹਨੇ ਇੱਕ ਦਿਨ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਮੈਂ ਤੈਨੂੰ ਕਈਆਂ ਸਾਲਾਂ ਤੋਂ ਵੇਖਦਾ, ਤੂੰ ਰੋਜ਼ ਜੰਗਲ ਵਿਚ ਆਉਣਾ ਏ, ਇੰਨੀਆਂ ਕੁ ਲੱਕੜੀਆਂ ਲੈ ਕੇ ਮੁੜ ਜਾਣਾ ਏ, ਕੀ ਕਰਦਾ ਏ? ਮਹਾਰਾਜ ਮੇਰੇ ਬੱਚਿਆਂ ਦਾ ਢਿੱਡ ਭਰ ਜਾਂਦਾ ਏ, ਮੈਨੂੰ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ। ਕਹਿਣ ਲੱਗੇ ਤੂੰ ਰੋਜ਼ ਲੱਕੜੀਆਂ ਚ ਵੜਦਾ ਤੇ ਭਾਰ ਵੀ ਚੁੱਕ ਕੇ ਖੜਦਾ ਵਾ, ਜੇ ਤੂੰ ਕਿਤੇ ਇੱਕ ਕਦਮ ਗਾਂ ਹੋਵੇ। ਆਖੋ ਸਤਨਾਮ ਸ੍ਰੀ। ਜੇ ਇੱਕ ਕਦਮ ਕਿਤੇ ਤੂੰ ਗਾਂ ਹੋਵੇ ਤੇ ਲੱਕੜਹਾਰੇ ਨੇ ਰੀਝ ਭਰੀਆਂ ਅੱਖਾਂ ਨਾਲ ਆਖਿਆ, ਅੱਗੇ ਕੀ ਹੈ? ਧਿਆਨ ਦਿਓ, ਅੱਗੇ ਕੀ ਹੈ? ਕਹਿਣ ਲੱਗਾ, ਅੱਗੇ ਤੈਨੂੰ ਲੱਕੜੀਆਂ ਨਹੀਂ ਲਿਆਉਣੀਆਂ ਪੈਣਗੀਆਂ, ਅੱਗੇ ਰੁਪਈਆਂ ਦਾ ਢੇਰ ਲੱਗਾ ਹੈ। ਅੱਗੇ ਰੁਪਈਆਂ ਦੇ ਢੇਰ ਲੱਗੇ? ਕਹਿਣ ਲੱਗਾ ਹਾਂ ਹਾਂ, ਮਗਰ ਇੱਕ ਗੱਲ ਚੇਤੇ ਰੱਖੀ ਕਿ ਇੱਕ ਕਦਮ ਅੱਗੇ ਵਧੀ। ਅੱਗੇ ਗਿਆ ਕੱਲ ਨੂੰ, ਵਾਕਿਆ ਰੁਪਈਆਂ ਦਾ ਢੇਰ ਲੱਗਾ, ਭਰ ਲਈ ਰੁਪਈਆਂ ਦੀ ਪੰਡ, ਮੁੜ ਗਿਆ ਤੇ ਹੁਣ ਜਦੋਂ ਕਦੀ ਰੁਪਈਏ ਮੁੱਕਦੇ ਤੇ ਆਉਂਦਾ ਤੇ ਉੱਥੋਂ ਹੀ ਮੁੜ ਜਾਂਦਾ ਏ। ਉਹ ਗੱਲ ਫੇਰ ਭੁੱਲ ਗਈ ਕਿ ਇੱਕ ਕਦਮ ਰੋਜ਼ ਅੱਗੇ ਵਧਣਾ, ਉੱਥੋਂ ਰੁਪਈਏ ਲੈ ਲੈ। ਹੁਣ ਰੁਪਈਆਂ ਤੇ ਖਲੋ ਗਿਆ, ਕਦੀ ਲੱਕੜੀਆਂ ਤੇ ਖਲੋਤਾ ਸੀ, ਹੁਣ ਰੁਪਈਆਂ ਤੇ ਖਲੋਤਾ ਹੈ। ਫੇਰ ਉਹਨਾਂ ਨੇ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਤੂੰ ਤੇ ਫੇਰ ਖਲੋ ਗਏ, ਇੱਕ ਕਦਮ ਅੱਗੇ ਜਾ। ਉਹਨੇ ਕਿਹਾ ਜੀ, ਰੁਪਈਆਂ ਤੋਂ ਅੱਗੇ ਤੇ ਕੁਝ ਵੀ ਨਹੀਂ, ਸਾਡੇ ਵਰਗੇ ਹੋਣਗੇ, ਸਾਡੇ ਵਾਲੀ ਹਾਲਤ ਹੋ ਗਈ, ਅਸੀਂ ਭੁੱਖੇ ਰੁਪਈਏ ਲੱਭਣ ਆਏ ਸਾਂ ਨਾ ਇੱਥੇ, ਰੁਪਈਏ ਲੱਭ ਕੇ ਰੱਬ ਕੌਣ, ਅਸੀਂ ਕੌਣ, ਸਿੱਖੀ ਕੌਣ, ਰੁਪਈਆਂ ਦੀ ਸਾਨੂੰ ਭੁੱਖ ਸੀ, ਅਸੀਂ ਲੱਖਾਂ ਪਤੀ ਬਣ ਗਏ, ਉਹਨੇ ਮਹਾਂਪੁਰਸ਼ ਨੇ ਫੇਰ ਆਖਿਆ ਭਲਿਆ ਥੋੜਾ ਜਿਹਾ ਅੱਗੇ ਹੋ, ਆਖਿਆ ਰੁਪਈਆ ਤੋਂ ਅੱਗੇ ਕੀ ਆ, ਕਿਤੇ ਜਾ ਕੇ ਵੇਖ ਮੇਰਾ ਬਚਨ ਕਮਾਇਆ ਕਰ, ਰੋਜ਼ ਇੱਕ ਕਦਮ ਅੱਗੇ ਵਧਿਆ ਕਰ, ਅੱਗੇ ਕੀ ਆ? ਕਹਿੰਦੇ ਅੱਗੇ ਸੋਨੇ ਦਾ ਢੇਰ ਲੱਗਾ, ਸੋਨਾ ਚੁੱਕ ਕੇ ਖਾ। ਅੱਛਾ, ਅੱਗੇ ਸੋਨਾ ਹੈ, ਇੱਕ ਕਦਮ ਅੱਗੇ ਗਿਆ, ਹੁਣ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਤੇ ਹੁਣ ਕਹਿੰਦਾ ਇਹ ਤੋਂ ਅੱਗੇ ਤੇ ਕੁਝ ਵੀ ਨਹੀਂ, ਰੁਪਈਏ ਤੇ ਸੋਨਾ ਮੁੰਦਰੀਆਂ ਪਾਲੀਆਂ, ਰੁਪਈਏ ਜੇਬ ਚ ਨੇ, ਹੋਰ ਕੀ ਲੈਣਾ ਹੈ? ਅੱਗੇ ਉਹਨੇ ਆਖਿਆ ਵਾ ਤੂੰ ਫੇਰ ਰੁਕ ਗਿਆ, ਅੱਗੇ ਹੋ। ਉਹਨੇ ਕਿਹਾ ਅੱਗੇ ਹੁਣ ਕੀ ਆ? ਕਹਿੰਦੇ ਵੇਖ ਸੋਨੇ ਤੋਂ ਅੱਗੇ ਕੁਝ ਹੋਰ ਹੈ। ਉਹਨੇ ਕਿਹਾ ਸੋਨੇ ਤੋਂ ਅੱਗੇ ਕੀ ਆ? ਕਹਿੰਦੇ ਅੱਗੇ ਹੀਰੇ ਮੋਤੀ ਜਵਾਹਰਾਤ ਪਏ ਨੇ। ਫਿਰ ਅੱਗੇ ਗਿਆ, ਹੁਣ ਹੀਰੇ ਜਵਾਹਰਾਤਾਂ ਤੇ ਖਲੋ ਗਿਆ, ਰੁਪਈਏ ਮਿਲ ਗਏ, ਚਾਂਦੀ ਮਿਲ ਗਈ, ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਹੀਰੇ ਮੋਤੀ ਮਿਲ ਗਏ। ਹੁਣ ਕਹਿੰਦਾ ਜੇ ਸਾਧੂ ਨੇ ਕਿਹਾ ਵੀ ਨਾ ਤੇ ਮੈਂ ਅੱਗੇ ਨਹੀਂ ਆਉਣਾ, ਹੁਣ ਆ ਰੌਲਾ ਪਾ ਹੀ ਰਹੇ ਨਾ, ਹੁਣ ਆ ਜਾਓ ਗਾਂਹ ਹੋ ਜਾਓ। ਇਹੋ ਹੀ ਕਹਿ ਰਹੇ ਵੀ ਸਟੋਰ ਮਿਲ ਗਏ ਨੇ, ਘਰ ਮਿਲ ਗਏ ਨੇ, ਗੱਡੀਆਂ ਮਿਲ ਗਈਆਂ, ਆ ਜਾਓ ਦੋ ਕਦਮ ਹੁਣ ਗਾਂਹ ਹੋ, ਅੱਗੇ ਵੀ ਕੁਝ ਹੋਊ। ਤੇ ਜਦੋਂ ਉਹਨੇ ਆਖਿਆ ਵਾ ਤੂੰ ਫੇਰ ਖਲੋ ਗਿਆ ਏ, ਉਹਨੇ ਕਿਹਾ ਬਾਬਾ ਜੀ ਹੁਣ ਤੇ ਮੈਨੂੰ ਸਤਾਇਓ ਨਾ। ਆਹ ਕੋਈ ਕਹਿੰਦਾ ਮੈਨੂੰ, ਜਦੋਂ ਕਿਸੇ ਨੂੰ ਅਮਰ ਛਕਣ ਨੂੰ ਕਹਿੰਦੇ, ਕਹਿੰਦੇ ਭਾਈ ਜੀ ਕੀ ਰੱਡ 24 ਘੰਟੇ, ਜੇ ਤੁਸੀਂ ਪਰਮਜੀਤ ਸਿੰਘ ਆ ਜਦੋਂ ਤੂੰ ਆਵੇ ਕਿਤੇ ਅੰਮ੍ਰਿਤ ਦੀ ਗੱਲ ਨਾ ਨਾ ਕਰੇ, ਸੱਚ ਜਾਣ ਤੈਨੂੰ ਲੋਕੀ ਲੱਤ ਦੇਣ ਰੁਪਈਆਂ ਨਾ। ਬਹੁਤੇ ਲੋਕੀ ਤੇ ਜਿੱਦਣ ਤੂੰ ਅੰਮ੍ਰਿਤ ਛਕਾਉਣਾ ਹੁੰਦਾ ਉਦਣ ਰਾਤ ਨੂੰ ਅੱਜ ਦੇ ਦੀਵਾਨ ਚ ਘੱਟ ਆਏ ਨੇ। ਆ ਤੁਸੀਂ ਨੋਟ ਕਰਿਓ, ਕਈ ਚਿਹਰੇ ਗਾਇਬ ਹੋ ਗਏ, ਮੈਨੂੰ ਪਤਾ ਹੈ, ਇਸੇ ਕਰਕੇ ਨਹੀਂ ਆਏ ਕਿ ਉਹਨੇ ਰਾਤ ਨੂੰ ਫੇਰ ਆਖਣਾ ਸਵੇਰੇ ਚੱਕ ਲਿਓ। ਉਹਨੇ ਆਵਾਜ਼ ਮਾਰ ਕੇ ਆਖਿਆ ਸਿੰਘਾ ਤੁਰ ਅੱਗੇ ਹੋਰ ਤੁਰ, ਲੱਕੜਾਰੇ ਨੂੰ ਆਖਿਆ ਤੁਰ। ਉਹਨੇ ਕਿਹਾ ਜੀ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਚਾਂਦੀ ਹੀਰੇ ਮੋਤੀ ਮਿਲ ਗਏ, ਅੱਗੇ ਕੀ ਆ? ਤੇ ਉਹਨੇ ਆਖਿਆ ਸੱਜਣਾ ਇੱਕ ਕਦਮ ਹੁਣ ਗਾਂਹ ਹੋਏਗਾ ਤੇ ਅੱਗੇ ਗੁਰਦੁਆਰਾ ਹੀ, ਅੱਗੇ ਜਿੱਥੋਂ ਉਹ ਧਨ ਮਿਲਦਾ ਜਿਹੜਾ ਨਾਲ ਜਾਂਦਾ ਹੈ, ਇਹ ਧਨ ਤੇ ਇੱਥੇ ਹੀ ਰਹਿ ਜਾਣਾ। ਅੱਗੇ ਇੱਕ ਕਦਮ ਹੋਰ ਵਧੇਗਾ ਤੇ ਅੱਗੇ ਗੁਰੂ ਦਾ ਉਪਦੇਸ਼ ਹੀ, ਅੱਗੇ ਗੁਰੂ ਨਾਮ ਦੇ ਰਿਹਾ ਹੀ, ਅੱਗੇ ਗੁਰੂ ਅੰਮ੍ਰਿਤ ਦੇ ਰਿਹਾ ਹੀ। ਤੇ ਆਪਾਂ ਦੋਵੇਂ ਸਾਰੇ ਜੰਗਲ ਦੇ ਵਿੱਚ ਆ, ਕੋਈ ਕੇਵਲ ਤੇ ਕੇਵਲ ਸੋਨੇ ਤੱਕ ਸੀਮਤ ਆ, ਕੋਈ ਹੀਰਿਆਂ ਤੱਕ ਸੀਮਤ ਆ, ਕੋਈ ਰੁਪਈਆਂ ਤੱਕ ਸੀਮਤ ਆ, ਤੇ ਕਰਮਾਂ ਵਾਲੀਆਂ ਰੂਹਾਂ। ਬਾਬਾ ਫਰੀਦ ਜੀ ਕਹਿੰਦੇ ਹਾਂ ਲੋੜੀ ਇਸ ਜੰਗਲ ਦੇ ਵਿੱਚੋਂ, ਹਾਂ ਲੋੜੀ ਛੋ ਆਪਣਾ, ਮੈਂ ਤੇ ਆਪਣੇ ਪਤੀ ਨੂੰ ਲੱਭਦਾ ਫਿਰਦਾ ਵਾਂ, ਮਗਰ ਤੂੰ ਲੋੜੇ ਅੰਗਿਆਰ, ਤੂੰ ਕੇਵਲ ਲੱਕੜੀਆਂ ਇਕੱਠੀਆਂ ਕਰਦਾ ਫਿਰਦਾ। ਹਾਂਜੀ ਅਗਲੇ ਦਾ ਮਤਲਬ ਹੁੰਦਾ ਬਹੁਤਾ। ਬਾਬਾ ਫਰੀਦ ਜੀ ਕਹਿੰਦੇ ਨੇ ਇੱਕ ਤੇ ਇਹੋ ਜਿਹੇ ਨੇ ਜਿਨ੍ਹਾਂ ਵਿਸ ਗੰਦਲਾਂ ਰੂਪੀ ਇੱਥੇ ਸਾਰੇ ਪਦਾਰਥ ਬਣਾ ਲਿਆ, ਰੁਪਈਆ ਬਣਾ ਲਿਆ, ਦੌਲਤਾਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ, ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦੇ, ਆਖੋ ਸਤਨਾਮ ਸ੍ਰੀ, ਇਹ ਫਲਾਣੀ ਚੀਜ਼ ਦਾ ਬਾਦਸ਼ਾਹ ਹੈ ਜੀ। ਆਂਦੇ ਨੀ ਕਿ ਇੱਥੇ ਤੁਹਾਡੇ ਆਮ ਇੱਕ ਬੋਲੀ, ਇਹ ਸੌਗੀ ਦਾ ਬਾਦਸ਼ਾਹ ਹੈ, ਇਹ ਫਲਾਣੇ ਚੀਜ਼ ਦਾ ਬਾਦਸ਼ਾਹ, ਇਹ ਢੀਂਗੜੇ ਚੀਜ਼ ਦਾ ਬਾਦਸ਼ਾਹ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਇੱਕ ਵਾਰ ਗਏ ਕਾਨਪੁਰ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ, ਤੇ ਉੱਥੇ ਇੱਕ ਸੈਕਟਰੀ ਸਾਹਿਬ ਗੁਰਦੁਆਰੇ ਦੇ ਸਾਰੀ ਸੰਗਤ ਨੇ ਫਤਿਹ ਬੁਲਾਈ, ਤੇ ਇਹ ਆਕੜ ਕੇ ਖਲੋਤਾ ਰਿਹਾ ਕਿ ਟਾਈਮ ਤੇ ਮੇਰੇ ਕੋਲੋਂ ਹੀ ਲੈਣਾ ਜੇ ਨਾ ਸੰਤ ਜੀ, ਤੁਸੀਂ ਮੈਨੂੰ ਬੁਲਾਓ, ਧਿਆਨ ਦੇਣਾ। ਤੇ ਸਾਰੀ ਸੰਗਤ ਨੇ ਆਖਿਆ ਬਾਬਾ ਜੀ ਇਹ ਜਿਹੜਾ ਬੰਦਾ ਖਲੋਤਾ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਤੇ ਬਾਬਾ ਕਰਤਾਰ ਸਿੰਘ ਸਾਹਿਬ ਬੜੇ ਕਰਨੀ ਵਾਲੇ ਮਹਾਂਪੁਰਸ਼ ਸੀ, ਬੰਦਗੀ ਵਾਲੀ ਰੂਹ ਸੀ, ਜਿਹੜੇ ਲੋਕੀ ਸਵੇਰੇ ਸ਼ਰਾਬ ਨਾਲ ਚੁਲੀਆਂ ਕਰਦੇ ਉਹਨਾਂ ਦੇ ਮੂੰਹ ਚ ਅੰਮ੍ਰਿਤ ਪਾਇਆ ਉਹਨਾਂ ਨੂੰ ਪ੍ਰੇਰਿਆ। ਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਸਾਡੇ ਘਰ ਪੁੱਤ ਨਹੀਂ ਹੁੰਦਾ, ਧਿਆਨ ਦਿਓ, ਅੱਜ ਵਰਗੇ ਮੇਰੇ ਪਖੰਡੀ ਤੇ ਕਹਿੰਦੇ ਨਾ ਲਿਆ ਸੇਬ ਤੇਰੀ ਝੋਲੀ ਚ ਪਾਦਾ ਪੁੱਤ ਹੋ ਜੂ, ਉਸ ਸੰਤ ਨੂੰ ਜੇ ਕੋਈ ਕਹਿੰਦਾ ਸੀ ਨਾ ਸਾਡੇ ਘਰ ਪੁੱਤ ਨਹੀਂ ਹੁੰਦਾ, ਤੇ ਕਹਿੰਦਾ ਸੀ ਸੱਜਣਾ ਮੇਰੀ ਡਿਊਟੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਉਣ ਦੀ ਲਾਈ ਹੂੰ, ਮੈਂ ਪੁੱਤ ਵੰਡਣ ਵਾਲਾ ਨਹੀਂ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਇੰਨੀ ਨਿਮਰਤਾ ਮਨ ਵਿੱਚ ਰੱਖਦੇ ਸੀ, ਐਵੇਂ ਵੀ ਨਹੀਂ ਸੀ ਕਹਿੰਦੇ ਕਿ ਜਾ ਹੋਜੂ। ਤੇ ਜਦੋਂ ਕਾਨਪੁਰ ਉਤਰੇ ਤੇ ਉਹਨੇ ਫਤਿਹ ਨਾ ਬੁਲਾਈ ਸੈਕਟਰੀ ਸਾਹਿਬ ਨੇ, ਤੇ ਸਾਰੀ ਸੰਗਤ ਕਹਿੰਦੀ ਜੀ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਮਹਾਂਪੁਰਸ਼ ਕਹਿੰਦੇ ਕੋਈ ਖਾਸ ਚੀਜ਼ ਆ? ਬਾਬਾ ਜੀ ਕਹਿੰਦੇ ਪੜ੍ਹੇ ਲਿਖੇ ਬੜੇ ਸੀ, ਕਹਿੰਦੇ ਕੋਈ ਖਾਸ ਚੀਜ਼ ਆ? ਕਹਿੰਦੇ ਜੀ ਇਹਦੀਆਂ 16 ਫੈਕਟਰੀਆਂ ਨੇ ਕਾਨਪੁਰ ਦੇ ਵਿੱਚ, ਇੰਨਾ ਅਮੀਰ ਆ ਜਿਹੜਾ ਕਿਤੇ ਸੰਤੇ ਨੂੰ ਚੰਗਾ ਲੱਗ ਜਾਏ ਜਾਣ ਲੱਗਾ ਕਾਰ ਦਿੰਦਾ ਹੈ, ਕਾਰ ਦੇ ਕੇ ਭੇਜਦਾ ਹੈ। ਤੇ ਮਹਾਂਪੁਰਸ਼ ਕਹਿਣ ਲੱਗੇ ਮੈਂ ਕਦੀ ਕਿਸੇ ਬੰਦੇ ਕੋਲੋਂ ਨਹੀਂ ਮੰਗਿਆ, ਆਖੋ ਸਤਨਾਮ ਸ੍ਰੀ, ਕਿਉਂਕਿ ਬੰਦਾ ਵੀ ਮੰਗਤਾ ਤੇ ਮੈਂ ਵੀ ਮੰਗਤਾ। ਇੱਕ ਪਿੰਡਾਂ ਵਿੱਚ ਕਹਿੰਦੇ ਨੇ ਮੰਗਤਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ ਹੈ, ਮੰਗਤਿਆਂ ਕੋਲੋਂ ਮੰਗਣਾ, ਫੇਰ ਬੋਲੋ, ਭਿਖਾਰੀ ਕੋਲੋਂ ਮੰਗ ਕੇ ਕੀ ਰਹੋਗੇ? ਭਿਖਾਰੀ ਰਹੋਗੇ, ਕਿਉਂਕਿ ਦੇਣ ਵਾਲਾ ਵੀ ਭਿਖਾਰੀ ਆ, ਤੁਹਾਨੂੰ ਰਾਜਾ ਕਿੱਥੋਂ ਬਣਾ ਦੂ? ਜੇ ਦਾਤੇ ਕੋਲੋਂ ਮੰਗੋਗੇ ਤੇ ਇੱਕ ਦਿਨ ਬਣਾ ਵੀ ਦਾਤੇ ਦਊ। ਆਖਣ ਲੱਗੇ ਜੀ ਇਹਨੂੰ ਤੁਸੀਂ ਫਤਿਹ ਬੁਲਾਓ। ਕਹਿਣ ਲੱਗੇ ਵੀ ਸੱਜਣਾ ਫਤਿਹ ਤੇ ਗੁਰੂ ਦੀ ਆ, ਬੁਲਾ ਦਾਂਗੇ, ਮਗਰ ਮੈਂ ਵੇਖ ਲਵਾਂ ਕਿ ਇਹਦੀ ਅਮੀਰੀ ਕਿੰਨੀ ਕਿਆ, ਧਿਆਨ ਦਿਓ। ਜਾ ਕੇ ਕੋਲ ਕਹਿਣ ਲੱਗੇ ਸੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨੇ ਐ ਚਿੜੇ ਦੀ ਪੂਛ ਵਾਂਗ ਸਾਹ ਕਰਕੇ ਆਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਇਹ ਤਾਂ ਫਤਿਹ ਵੀ ਇਸ ਤਰ੍ਹਾਂ ਬੁਲਾਉਂਦੇ ਨੇ ਆਕੜ ਵਿੱਚ। ਤੇ ਮਹਾਂਪੁਰਸ਼ ਕਹਿਣ ਲੱਗੇ ਤੂੰ ਸੁਣਿਆ ਅਮੀਰ ਬੜਾ ਏ? ਤੇ ਛੇਤੀ ਨਾਲ ਕਹਿੰਦਾ ਹਾਂ ਜੀ, 16 ਫੈਕਟਰੀਆਂ ਨੇ, ਵਿੱਚੋਂ ਇਹ ਪਾ ਪਿਆ ਵੇਸ ਗੰਦਲਾ ਤੇ ਇਕੱਠੀਆਂ ਕਰ ਲਈਆਂ, ਕਿਸੇ ਦੇ 10 ਸਟੋਰ ਨੇ, ਕਿਸੇ ਦੇ ਇੰਨੇ ਖੱਤੇ ਨੇ, ਕਿਸੇ ਕੋਲ ਇੰਨੀ ਪੈਲੀ ਆ। ਮੇਰੇ ਸਾਹਿਬ ਕਹਿੰਦੇ ਇੱਕ ਨਾ ਆਟਾ ਅਗਲਾ, ਇਹਨਾਂ ਦੇ ਕੋਲ ਤੇ ਇੰਨੇ ਆਟੇ ਦੇ ਢੇਰ ਲਾ ਲਏ ਨੇ ਕਿ ਬਹੁਤ ਸਾਰਾ ਧਨ ਇਕੱਠਾ ਕਰ ਲਿਆ, ਮਗਰ ਇੱਕ ਨਾ ਹੀ ਲੂਣ, ਆਟੇ ਦੇ ਵਿੱਚ ਲੂਣ ਬਰਾਬਰ ਵੀ ਕਿਸੇ ਨੇ ਦੌਲਤ ਨਹੀਂ ਜੋੜੀ। ਉਹ ਨਾਮ ਜਪ ਰਿਹਾ ਹੈ, ਉਹ ਪੈਸੇ ਇਕੱਠੇ ਕਰ ਲਿਆ। ਅਗਲੀ ਤੋਂ ਕੁਝ ਸੁਣੋ,
1: ਅੱਗੇ ਕਹੇ ਸਿਆਂ ਪਸੰਦ ਚੋਟਾ ਖਾਸੀ ਕੌਣ।
0: ਹੁਣ ਇੱਕ ਕੋਲ ਪੈਸਾ ਹੈ।

ਅੰਮ੍ਰਿਤ ਦੀ ਦਾਤ ਲਈ ਰੋਜ਼ ਪਖੰਡ ਲਈ ਵੀ ਕੋਈ ਨਾ ਕੋਈ ਬਚਨ ਕਰਦੇ ਰਹੇ ਹਾਂ ਕਿ ਪਖੰਡ ਦੇ ਕੋਲੋਂ ਬਚੋ, ਦੇਹਧਾਰੀ ਗੁਰੂਆਂ ਤੋਂ ਸੁਚੇਤ ਕਰਦੇ ਰਹੇ ਹਾਂ। ਅੱਜ ਦੇ ਤਤ ਗਿਆਨੀ ਤਥਾਕਥਿਤ ਜਿਹੜੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਨੇ ਉਨ੍ਹਾਂ ਪ੍ਰਤੀ ਵੀ ਇਸ਼ਾਰੇ ਕੀਤੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਆਪਣੇ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਜ਼ਰੂਰ ਇਨ੍ਹਾਂ ਬੱਚਿਆਂ ਕੋਲੋਂ ਲੈ ਕੇ ਦੇਣੀਆਂ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਚਾਨਣ ਸੰਸਾਰ ਵਿਚ ਫੈਲ ਸਕੇ। ਭੁੱਲਾ ਨਾ ਚਿਤਾਰਨੀਆਂ ਅਸੀਸ ਦਿਓ। ਸਤਿਗੁਰੂ ਕਿਰਪਾ ਕਰੇ ਇਹ ਜਿਹੜਾ 14 ਦਿਨਾਂ ਤੋਂ ਰਗ ਰਿਹਾ ਦੀਵਾਨ ਨੇ ਇਨ੍ਹਾਂ ਵਿਚ ਹੋਈਆਂ ਗਲਤੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਨਾਨਕ ਦੀ ਸੰਗਤ ਬਖਸ਼ਣ ਜੋਗਿਆ ਬਖਸ਼ ਦਿਓ, ਅਸੀਸ ਦਿਓ। ਕਦੀ ਫੇਰ ਮੇਰਾ ਗੁਰੂ ਨਾਨਕ ਪਾਤਸ਼ਾਹ ਆਪਣੇ ਸੰਯੋਗ ਬਣਾਵੇ, ਆਪਾਂ ਫੇਰ ਰਲ ਬੈਠੀਏ, ਫੇਰ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ ਕਰੀਏ। ਅੰਮ੍ਰਿਤ ਵੇਲੇ ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਰਬੱਤ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿਚ ਆਉਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ। ਜਿਨ੍ਹਾਂ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਸਾਰਿਆਂ ਦੇ ਚਰਨਾਂ ਉੱਤੇ ਦਾਸਰੇ ਦਾ ਸੀਸ ਆ, ਆਪ ਜੀ ਦੇ ਚਰਨਾਂ ਉੱਤੇ ਮਸਤਕ ਰੱਖ ਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ। ਕਈ ਵਾਰ ਮਨ ਅਗਿਆਨਤਾ ਦੇ ਵਿਚ ਉਸ ਗੱਲ ਨੂੰ ਅਜੇ ਸਮਝ ਨਹੀਂ ਰਿਹਾ, ਆਓ ਭੁੱਲੇ ਭਟਕੇ ਮਨ ਨੂੰ ਗੁਰੂ ਦੇ ਚਰਨਾਂ ਵਿਚ ਰੱਖ ਦਈਏ। ਸਾਡੇ ਕਾਰਜ ਰਾਸ ਹੋਣ, ਸਾਡਾ ਭਲਾ ਹੋਵੇ, ਸਾਡਾ ਮਨੁੱਖਾ ਜਨਮ ਮੁਬਾਰਕ ਹੋ ਜਾਵੇ। ਭੁੱਲਾ ਨਾ ਚਿਤਾਰਨੀਆਂ ਅਸੀਸ ਦਿਓ। ਰਹਿੰਦੇ ਸਵਾਸ ਗੁਰੂ ਪੰਥ ਦੇ ਲੇਖੇ ਲੱਗਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੰਮ੍ਰਿਤ ਕਿੰਨਾ ਨੂੰ ਮਿਲਿਆ? ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਸੱਚਾ ਮਨ ਵਸਾਇਆ। ਇਹ ਉਹਨਾਂ ਦੇ ਭਾਂਡੇ ਵਿਚ ਪਿਆ ਜਿਨ੍ਹਾਂ ਦੇ ਭਾਂਡੇ ਵਿਚੋਂ ਲੱਭ, ਲੋਭ, ਅਹੰਕਾਰ, ਚੁੱਕਾ। ਧਿਆਨ ਦਿਓ, ਜਿਨ੍ਹਾਂ ਦੇ ਭਾਂਡੇ ਵਿਚੋਂ ਇਹ ਜਿਹੜੀਆਂ ਵਸਤੂਆਂ ਸੀ ਨਾ, ਜਿਨ੍ਹਾਂ ਚੋਂ ਖਤਮ ਹੋ ਗਈਆਂ, ਲੱਭ, ਲੋਭ, ਅਹੰਕਾਰ, ਚੁੱਕਾ, ਸਤਿਗੁਰੂ ਭਲਾ ਪਾਇਆ, ਸਤਿਗੁਰੂ ਨੂੰ ਚੰਗਾ ਲੱਗ ਗਿਆ, ਲੱਭ ਖਤਮ ਹੋ ਗਿਆ, ਲੋਭ ਖਤਮ ਹੋ ਗਿਆ, ਲੱਭ ਲੋਭ ਅਹੰਕਾਰ ਚੁੱਕ ਗਿਆ ਵਿੱਚੋਂ, ਮੈਂ ਮਿਟਾਤੀ, ਤੇ ਗੁਰੂ ਦੇ ਚਰਨਾਂ ਉੱਤੇ ਆਣ ਕੇ ਡਿੱਗ ਕੇ ਆਖਿਆ ਹੁਣ ਉਹ ਅਨੁੱਠੀ ਦਾਤ ਦੇ ਦੇ ਜਿਹਦੇ ਨਾਲ ਹੋਵੇ ਜਨਮ ਸੁਹੇਲਾ। ਬੋਲੋ, ਹੋਵੇ ਜਨਮ ਸੁਹੇਲਾ। ਗਰੀਬ ਨਵਾਜ, ਦਾਤਾਂ ਤੇ ਤੂੰ ਮੈਨੂੰ ਬਹੁਤ ਦਿੱਤੀਆਂ, ਧਿਆਨ ਦੇਣਾ, ਮਗਰ ਉਹਨਾਂ ਦਾਤਾਂ ਦੇ ਨਾਲ ਮੇਰਾ ਸਾਰਾ ਜਨਮ ਸੁਹੇਲਾ ਨਹੀਂ ਹੋਇਆ। ਪੁੱਤ ਦਿੱਤਾ, ਕੁਝ ਕੁ ਦਿਨ ਪਿਆਰਾ ਲੱਗਿਆ, ਵੱਡਾ ਹੋ ਕੇ ਅੱਖਾਂ ਵਿਖਾਉਣ ਲੱਗ ਪਿਆ, ਕੁਛ ਉਹਦੇ ਨਾਲ ਵੀ ਗੜਬੜ ਹੋ ਗਈ। ਦੌਲਤ ਦਿੱਤੀ, ਦੌਲਤ ਨੇ ਵੀ ਸੰਦੀਪ ਸੁੱਖ ਨਾ ਬਖਸ਼ਿਆ। ਦੁਨੀਆਂ ਦੀਆਂ ਡਿਗਰੀਆਂ ਦਿੱਤੀਆਂ, ਪਦਵੀਆਂ ਦਿੱਤੀਆਂ, ਉਹਨਾਂ ਸੰਦੀਪੀ ਮਨੁੱਖਾ ਜਨਮ ਨਾ ਸਫਲਾ ਕੀਤਾ। ਸਾਹਿਬਾ, ਹੁਣ ਹਾਰ ਕੇ ਥੱਕ ਕੇ ਆਣ ਕੇ ਤੇਰੇ ਚਰਨਾਂ ਵਿਚ ਡਿੱਗ ਪਈਆਂ, ਹੁਣ ਉਹ ਦਾਤ ਦੇ ਦੇ ਜਿਹੜੀਆਂ ਅੱਜ ਡਿੱਗ ਪਈਆਂ ਨਾ ਰੂਹਾਂ, ਤੇ ਜਿਨ੍ਹਾਂ ਨੇ ਆਣ ਕੇ ਆਖਿਆ ਹੁਣ ਦੁਨਿਆਵੀ ਦਾਤਾਂ ਦੇ ਉੱਤੇ ਵਾਲੀ ਦਾਤ ਦੇ ਦੇ ਜਿਹਦੇ ਨਾਲ

ਆਣ ਕੇ ਡਿੱਗ ਪਈ ਸਤਿਗੁਰੂ ਦੇ ਚਰਨਾਂ ਵਿਚ, ਆਖਿਆ ਸਾਹਿਬਾ ਹੁਣ ਉਹ ਦਾਤ ਦੇ ਦੇ ਜਿਹਦੇ ਨਾਲ ਇੱਕ ਦੋ ਸਾਲ ਚਾਰ ਸਾਲ ਨਾ ਚੰਗੇ ਲੱਗਣ, ਸਾਰਾ ਜਨਮ ਸੁਹੇਲਾ ਹੋ ਜਾਏ। ਤੇ ਜਦੋਂ ਕੋਈ ਡਿੱਗ ਪੈਂਦਾ ਨਾ ਗੁਰੂ ਦੇ ਚਰਨਾਂ ਵਿਚ ਆਣ ਕੇ, ਤੇ ਇਸ ਮੇਰੇ ਬਾਪੂ ਦਾ ਬੜਾ ਸੁਭਾਅ ਇੱਕ ਮੁਬਾਰਕ ਜੇ, ਇਹ ਸ਼ਰਨ ਪਰੇ ਕੀ ਰਾਖਤਾ, ਬੋਲੋ ਸ਼ਰਨ ਪਰੇ ਕੀ, ਫੇਰ ਬੋਲੋ ਸ਼ਰਨ ਪਰੇ ਕੀ, ਜਿਹੜਾ ਇਹਦੀ ਸ਼ਰਨ ਵਿਚ ਡਿੱਗਦਾ ਉਹਦੀ ਇਹ ਇੱਜ਼ਤ ਰੱਖਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗ ਯੁਗ ਭਗਤਾਂ ਦੀ ਰੱਖਦਾ ਹੈ। ਜਿਹੜਾ ਇਹਦੀ ਸ਼ਰਨ ਵਿਚ ਆਣ ਕੇ ਡਿੱਗਦਾ, ਨਮਾਣਾ ਨਤਾਣਾ ਹੋ ਕੇ ਬੇਨਤੀ ਕਰਦਾ ਹੈ, ਇਹਦਾ ਬਿਰਦਿਆ ਫਿਰ ਉਹਨੂੰ ਪੈਰਾਂ ਚੋਂ ਡਿੱਗੇ ਨੂੰ ਗਲ ਨਾਲ ਲਾਉਂਦਾ ਹੈ, ਕੰਠ ਲਾਏ ਅਵਗੁਣ ਸਭ ਮੇਟੇ, ਪੈਰਾਂ ਚੋਂ ਚੁੱਕਿਆ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਆਖਿਆ ਅੱਛਾ ਬਸ ਗੱਲ ਤੇ ਇੰਨੀ ਸੀ ਕਿ ਮੈਂ ਤੈਨੂੰ ਬੜੇ ਚਿਰਾਂ ਤੋਂ ਡੀਕਦਾ ਸਾਂ ਵੀ ਤੂੰ ਡਿੱਗ ਪਵੇ, ਤੂੰ ਸਮਝਿਓ ਬਚਨ ਨੂੰ, ਤੂੰ ਡਿੱਗ ਪਵੇ ਢਹਿ ਪੈ, ਤੇ ਜੇ ਤੈਨੂੰ ਹੁਣ ਪਤਾ ਲੱਗ ਗਿਆ ਕਿ ਦੁਨੀਆਂ ਦਾ ਹਰ ਸੁੱਖ ਜਿਹੜਾ ਦੋ ਚਾਰ ਦਿਨ ਦਾ ਪ੍ਰਾਹੁਣਾ ਹੈ, ਸੰਦੀਪ ਰਹਿਣ ਵਾਲਾ ਸੁੱਖ ਅੰਮ੍ਰਿਤ ਵਿੱਚ ਆ, ਤੇ ਜੇ ਤੂੰ ਅੱਜ ਆਣ ਕੇ ਡਿੱਗ ਪਈਆਂ ਨਾ ਜੀਵ

ਆਤਮਾ ਤੇ ਫਿਰ ਮੇਰੇ ਸਤਿਗੁਰੂ ਨੇ ਚਰਨਾਂ ਤੋਂ ਚੁੱਕਿਆ, ਗਲ ਨਾਲ ਲਾਇਆ, ਗਲ ਨਾਲ ਲਾ ਕੇ ਫਿਰ ਕੰਠ ਲਾਏ ਔਗਣ ਸਭ ਮਿੱਟੇ। ਕੰਠ ਕਿਹਨੂੰ ਕਹਿੰਦੇ ਨੇ? ਗਲੇ ਨੂੰ। ਪੈਰਾਂ ਤੋਂ ਚੁੱਕ ਕੇ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਕੰਠ ਲਾਏ ਅਵਗੁਣ ਸਭ ਮੇਟੇ ਉਹ ਦਿਆਲ ਪੁਰਖ ਬਖਸ਼ੰਦ। ਤੇ ਹੁਣ ਅੱਖਾਂ ਵਿੱਚ ਅੱਖਾਂ ਪਾ ਕੇ ਆਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਵਿਕਾਲ ਦੀ ਗੱਲ ਹੈ, ਇੱਕ ਬਚਨ ਹੋਰ ਬੜਾ ਪਿਆਰਾ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਤਾ ਕਿਰਪਾਲ ਆਗਿਆ ਇਹ ਕਿੰਨੀ, ਪਹਿਲੋਂ ਤਾਂ ਇਹ ਕਿਹਾ ਕਿ ਜਿਨ੍ਹਾਂ ਅੰਮ੍ਰਿਤ ਛਕ ਲਿਆ ਅੱਜ ਉਨ੍ਹਾਂ ਦਾ ਪਿਤਾ ਕੌਣ ਬਣ ਗਿਆ ਜੀ ਦੱਸੋ? ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ। ਕਮਾਲ ਦੀ ਗੱਲ, ਆਨੰਦ ਦਾ ਬਚਨ ਹੈ। ਕਿਤੇ ਅੰਦਰ ਆਉਣ ਦਿਓ ਵਰਨ, ਇਹਨੂੰ ਪੀਓ ਇਸ ਸ਼ਬਦ ਨੂੰ ਕਿ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ। ਹੇ ਮੇਰੇ ਮਾਲਕ, ਹੇ ਮੇਰੇ ਪਰਮ ਪਿਤਾ ਪਰਮੇਸ਼ਵਰ, ਜਿਹਦਾ ਤੂੰ ਪਿਓ ਹੋਵੇ। ਤੁਸੀਂ ਸੋਚੋ ਕਿਸੇ ਦਾ ਲੱਖਪਤੀ ਪਿਓ ਹੋਵੇ, ਉਹ ਕਹਿੰਦਾ ਮੈਨੂੰ ਕਾਹਦਾ ਘਾਟਾ, ਮੇਰਾ ਪਿਓ ਲੱਖਪਤੀ ਆ। ਕਿਸੇ ਦਾ ਕਰੋੜਪਤੀ ਹੋਵੇ, ਉਹ ਤੇ ਫਿਰ ਬਿਲਕੁਲ ਨਹੀਂ ਸਮਾਉਂਦਾ। ਮਗਰ ਜਿਹਦਾ ਪਿਓ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਤੂੰ ਹੋਵੇਂ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤੇ ਤਬਾਰਕ ਭੁੱਖ ਕੈਸੀ। ਉਸ ਬੱਚੇ ਨੂੰ ਫਿਰ ਕਿਹੋ ਜੀ ਭੁੱਖ ਰਹਿ ਗਈ ਜਿਹਦਾ ਪਿਓ ਪਰਮੇਸ਼ਵਰ ਬਣ ਗਿਆ, ਜਿਹਦਾ ਪਿਓ ਅਕਾਲ ਪੁਰਖ ਬਣ ਗਿਆ, ਜਿਹਦਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਗਿਆ, ਉਹਨੂੰ ਭੁੱਖ ਕਾਹਦੀ? ਨੌ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਤੇਰੇ ਘਰ ਵਿਚ ਨੌ ਨਿਧੀਆਂ ਅਠਾਰਾਂ ਸਿੱਧੀਆਂ ਨਾਮ ਦੇ ਖਜ਼ਾਨੇ ਭਰੇ। ਜੋ ਬਾਂਛੇ ਸੋ ਲੈਸੀ, ਜੋ ਬਾਂਛਦਾ ਵਾ, ਜੋ ਮੰਗਦਾ ਵਾ, ਉਹ ਤੇਰੇ ਘਰੋਂ ਉਹਦੀਆਂ ਝੋਲੀਆਂ ਭਰ ਜਾਂਦੀਆਂ। ਇੱਕ ਦਿਨ ਤੇ ਫਿਰ ਤੁੱਠਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਗਲ ਚ ਕਿਰਪਾਨ ਪਾਈ ਵੇਖੀ, ਹੱਥ ਵਿਚ ਕੜਾ ਪਾਇਆ ਵੇਖਿਆ, ਸਿਰ ਉੱਤੇ ਦਸਤਾਰਾ ਦਮਾਲਾ ਸਜਾਇਆ ਵੇਖਿਆ, ਸੁੰਦਰ ਕਕਾਰ ਪਾਏ ਵੇਖੇ, ਨਿਤਨੇਮ ਕਰਦੇ ਨੂੰ ਵੇਖਿਆ, ਤੇ ਫਿਰ ਦੇਣ ਵਾਲੇ ਦਾਤਾ ਨੂੰ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ। ਬੋਲੋ ਪਿਤਾ ਕਿਰਪਾਲ। ਉਸ ਕਿਰਪਾਲੂ ਪਿਤਾ ਨੇ ਇਸ ਪੁੱਤ ਵੱਲ ਇਸ਼ਾਰਾ ਕਰਕੇ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ। ਕੀ ਆਗਿਆ ਕਿੰਨੀ ਜੀ? ਕਹਿੰਦੇ ਜਿਹੜਾ ਮੇਰਾ ਪੁੱਤ ਬਣਿਆ ਨਾ ਅੰਮ੍ਰਿਤਧਾਰੀ, ਇਹ ਮੇਰਾ ਬਣ ਗਿਆ ਅੱਜ ਤੋਂ ਪੁੱਤ ਬਾਰ

पूरन छगलिया अमृत ते आख्या साहबा मैं हुण की करिया करा आखो सतनाम श्री वाहिगुरु आख्या जोड़े झाड़िया कर की आख्या इना हथा नू बहुत कुछ लग चुकिया है सोचो इना हथा नाल किनिया बेईमानिया कीतिया ए हथ किन्ने अपवित्र ने ए हथ पवित्र उदो ही होने ने कर हर कर्म कर ए कर कहिंदे हथा नू जिदने हरी दे कर्मा च लगणगे हथ झाड़न जोड़े झाड़नगे गुरु गोबिंद सिंह साहब नू पुछया इन्हे छोटी जी आत्मा ने आख्या सतगुरु तू मेनू अमृत दिता है हुण मैं करिया की करा ते आखण लगे मेरे आ पुत्रा जोड़े झाड़िया कर संगत दे जोड़े हुण नहीं कोई कहिंदा ये गल जे अपने जीवन नू मुबारक बनाउणा है जे आपा अंदरों जिन मारना है जे अंदरों बैठे सप नू मारना चाहुणा है हौमे रूपी सप नू मारना चाहुणा है अंदरों ਉਹ ਜਿਹੜਾ ਮਨ ਸ਼ੈਤਾਨ ਬੈਠਾ ਜੇ ਉਹਨੂੰ ਖਤਮ ਕਰਨਾ ਚਾਹੁੰਦਾ ਤੇ ਜੋੜੇ ਝਾੜਿਆ ਕਰ ਅੱਛਾ ਸਤਿਗੁਰੂ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ ਹਾਂ ਪੁੱਤਰ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ ਇਹ ਪਿਓ ਕਹਿ ਰਿਹਾ ਪੁੱਤ ਨੂੰ ਤੇ ਪੁੱਤ ਕਹਿੰਦਾ ਜੀ ਹੋਰ ਕੀ ਕਰਿਆ ਕਰਾਂ ਜੇ ਟਾਈਮ ਮਿਲਿਆ ਕਰੇ ਤੇ ਫਿਰ ਸੰਗਤ ਦੇ ਜੂਠੇ ਬਰਤਨ ਸਾਫ ਕਰਿਆ ਕਰ ਆਖਿਆ ਮਹਾਰਾਜ ਉਹ ਕੀ ਕਰੂ ਉਹਦੇ ਨਾਲ ਕੀ ਹੋਊ ਤੇ ਮੇਰੇ ਸਤਿਗੁਰੂ ਨੇ ਆਖਿਆ ਜੋੜੇ ਝਾੜਨ ਦੇ ਨਾਲ ਤੇ ਮਨ ਸਾਫ਼ ਹੁੰਦਾ ਹੀ ਆਖੋ ਸਤਨਾਮ ਸ੍ਰੀ ਜਦੋਂ ਸੰਗਤ ਦੇ ਜੋੜੇ ਸਾਫ਼ ਕਰੇ ਜਿੰਨੇ ਘੁੱਟ ਕੇ ਜੋੜੇ ਸਾਫ਼ ਕਰੀਏ ਉਹਨੇ ਮਨ ਦੀ ਮੈਲ ਲਾਦੀ ਹਉਮੇ ਮਿਟਦੀ ਜਾਂਦੀ ਤੇ ਅੰਤ ਚ ਕਰਨ ਸ਼ੁੱਧ ਹੋ ਜਾਂਦਾ ਜੂਠੇ ਬਰਤਨ ਸਾਫ਼ ਕਰਨ ਨਾਲ ਇੱਕ ਦਿਨ ਫਿਰ ਗੁਰੂ ਪਿਆਰਿਓ ਜੋੜੇ ਸਾਫ਼ ਕਰਨ ਲਿਆ ਸੀ ਤੇ ਮੇਰੇ ਕਲਗੀਧਰ ਪਾਤਸ਼ਾਹ ਸਿਰ ਦੇ ਉੱਤੇ ਖਲੋਤੇ ਸੀ ਉਹਨੂੰ ਨਹੀਂ ਸੀ ਪਤਾ ਕਿ ਜਿਹਦੇ ਨੂੰ ਅੰਮ੍ਰਿਤ ਦੇ ਦਿੰਦਾ ਫਿਰ ਉਹਨੂੰ ਕਹਿੰਦਾ ਖਾਲਸੇ ਕੇ ਹੋ ਸਦ ਸਦ ਸੰਗਾ ਬੋਲੋ ਖਾਲਸੇ ਕੇ ਹੋ ਸਾਧ ਸਾਧ ਉਹਨੂੰ ਬੱਚੇ ਨੂੰ ਪਤਾ ਨਹੀਂ ਸੀ ਉਹ ਸਿਰ ਤੇ ਖਲੋਤਾ ਸੀ ਤੁਹਾਡੇ ਮੇਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾ ਗੁਰਮੁਖ ਪਿਆਰੇ ਜੇ ਚੰਗੇ ਕਰਮਾਂ ਕਰਕੇ ਗੁਰੂ ਕੋਲ ਖਲੋਤਾ ਤੇ ਬੁਰੇ ਕਰਮ ਨੂੰ ਵੀ ਵੇਖ ਰਿਹਾ ਗੁਰੂ ਬੁਰੇ ਕਰਮ ਕਰਨ ਲੱਗੇ ਵੀ ਨਰ ਅਚੇਤ ਪਾਪ ਤੇ ਡਰ ਰੇ ਹੇ ਅਚੇਤ ਨਰ ਪਾਪ ਕਰਨ ਲੱਗਾ ਡਰਿਆ ਕਰ ਉਦੋਂ ਵੀ ਚੇਤੇ ਕਰਿਆ ਕਰ ਗੁਰ

ਜੇ ਬਿਪਤਾ ਵੇਲੇ ਕਹਿੰਦਾ ਕਿ ਗੁਰੂ ਮੇਰੇ ਨਾਲ ਰਵੇ, ਜਦੋਂ ਕੋਈ ਕੰਮ ਪੈਂਦਾ ਤੇ ਉਦੋਂ ਕਹਿੰਦਾ ਸਤਿਗੁਰੂ ਮੇਰੇ ਕੋਲ ਜੇ ਤੁਸੀਂ, ਮੈਂ ਮੰਨਦਾ ਕਿ ਤੁਸੀਂ ਹਾਜ਼ਰ ਨਾਜ਼ਰ ਜੇ ਮੇਰੀ ਰੱਖਿਆ ਕਰੋ ਤੇ ਮਾੜੇ ਕਰਮ ਕਰਨ ਲੱਗੇ ਵੀ ਸੋਚਿਆ ਕਰੋ ਕਿ ਗੁਰੂ ਤੇ 24 ਘੰਟੇ ਉੱਥੇ ਸ਼ਬਦ ਲਿਖਤਾ ਸਦਾ। ਇਹ ਨਹੀਂ ਕਿ 1 ਘੰਟਾ ਮੇਰੇ ਨਾਲ ਆ ਗੁਰੂ, ਜਦੋਂ ਮੈਂ ਪਾਠ ਕਰਦਾ ਉਦੋਂ ਮੇਰੇ ਗੁਰੂ ਨਾਲ ਆ। ਤਾਂ ਹੀ ਤਾਂ ਸ਼ਬਦ ਗੁਰੂ ਦਿੱਤਾ ਵਾ ਕਿ ਜੈ ਜੈ ਮਨ ਤੂੰ ਧਾਮਦਾ, ਬੋਲੋ ਜੈ ਜੈ ਮਨ ਤੂੰ ਤੈ ਤੈ ਹਰ ਤੇਰੇ ਨਾਲ ਏ, ਜਿੱਥੇ ਜਿੱਥੇ ਤੂੰ ਜਾਣਾ ਹੈ, ਜਿੱਥੇ ਜਿੱਥੇ ਤੂੰ ਵਿਚਰਦਾ ਵਾ ਗੁਰੂ ਤੇਰੇ ਨਾਲ ਰਹਿੰਦਾ ਹੈ। ਤੇ ਚੇਤਾ ਕਰੋ, ਬੁਰਾ ਕਰਮ ਕਰਨ ਲੱਗਿਆ ਵੀ ਗੁਰੂ ਚੇਤੇ ਰਹਿੰਦਾ ਹੈ, ਗੁਰੂ ਕੋਲ ਰਹਿੰਦਾ ਹੈ। ਤੇ ਇਹ ਛੋਟੇ ਜੇ ਬੱਚੇ ਦੇ ਸਿਰ ਤੇ ਖਲੋਤੀ ਸੀ ਸਰਕਾਰ, ਤੇ ਅੱਜ ਫੇਰ ਪੁੱਛਿਆ, 2 ਸਾਲ ਬੀਤ ਗਏ ਸੀ, ਥੱਲਿਓ ਬੱਚੇ ਨੇ ਨੀ ਤਾਂ ਨੂੰ ਵੇਖਿਆ, ਉੱਤੋਂ ਖਲੋਤੇ ਸਤਿਗੁਰੂ ਨੇ ਪੁੱਛਿਆ, ਬੇਟਾ ਇਹ ਜੋੜੇ ਨੂੰ ਬੜਾ ਘੁੱਟ ਘੁੱਟ ਕੇ ਸਾਫ਼ ਕਰਦਾ ਹੈ, ਕੀ ਗੱਲ ਕੀ ਹੈ, ਬਾਰ ਬਾਰ ਇੱਕੋ ਜੋੜਾ ਘਸਾਈ ਜਾਂਦਾ ਹੈ, ਤੇ ਤਾਂ ਨਹੀਂ ਵੇਦਾ ਵੀ ਉੱਤੇ ਕੌਣ ਪੁੱਛ ਰਿਹਾ। ਤੇ ਥੱਲੇ ਥੱਲੇ ਨੂੰ ਮੂੰਹ ਕਰਕੇ ਕਹਿੰਦਾ, ਮੇਰੇ ਸਤਿਗੁਰੂ ਨੇ ਕਿਹਾ ਜਿੰਨਾ ਜੋੜਾ ਸਾਫ਼ ਕਰੀਏ ਉਹਨਾਂ ਮਨ ਸਾਫ਼ ਹੁੰਦਾ ਹੈ। ਆਖੋ ਸਤਨਾਮ ਸ੍ਰੀ ਗੁਰੂ ਉੱਤੇ ਸੁਣ ਰਿਹਾ, ਕਹਿ ਵੀ ਗੁਰੂ ਰਿਹਾ, ਸੁਣ ਵੀ ਗੁਰੂ ਰਿਹਾ। ਤੇ ਫਿਰ ਇੱਕ ਦਿਨ ਜੂਠੇ ਬਰਤਨ ਸਾਫ਼ ਕਰਨ ਰਿਹਾ ਸੀ ਕੇਸਗੜ੍ਹ ਸਾਹਿਬ, ਕਦੀ ਆਨੰਦਪੁਰ ਸਾਹਿਬ ਜਾਇਆ ਕਰੋ, ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਜੇ, ਆਖੋ ਸਤਨਾਮ ਸ੍ਰੀ। ਮਰ ਗਏ ਆਪਾਂ ਡੇਰਿਆਂ ਡੂਰਿਆਂ ਦੇ ਚੱਕਰਾਂ ਚ ਪੈ ਕੇ, ਹਰਿਆ ਤੇ ਉਹਨੇ ਹੋਣਾ ਜਿਹੜਾ ਆਪਣੇ ਮੁੱਢ ਕੋਲ ਜਾਊ। ਸਿੱਖੀ ਦਾ ਮੁੱਢ ਕੀ ਆ? ਆਨੰਦਪੁਰ ਸਾਹਿਬ। ਇਹ ਬਾਟਾ ਪਹਿਲੀ ਵਾਰ ਕਿੱਥੇ ਤਿਆਰ ਹੋਇਆ ਸੀ? ਤੇ ਸਿੱਖੋ ਜਦੋਂ ਕਦੀ ਯਾਤਰਾ ਕਰਨ ਜਾਂਦੇ ਹੁੰਦੇ ਉਹ ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਢੀਂਗੜਿਆਂ ਬਾਬਿਆਂ ਕੋਲੋਂ ਮੋਹਿਆ, ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਉਸ ਬਾਬੇ ਕੋਲ ਵੀ ਜਾਇਆ ਕਰੋ ਜਿਹਨੇ ਪੁੱਤ ਵਾਰੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਪੁੱਤਰਾਂ ਦੀ ਉਸ ਕਰਬਲਾ ਉੱਤੇ ਜਾਇਆ ਕਰੋ ਜਿੱਥੇ ਬਾਬਾ ਅਜੀਤ ਸਿੰਘ ਸ਼ਹੀਦ ਹੋਇਆ ਹੈ, ਜਿੱਥੇ ਬਾਬਾ ਜੁਝਾਰ ਸਿੰਘ ਸ਼ਹੀਦ ਹੋਇਆ ਹੈ। ਸਾਡੇ ਨਾਲੋਂ ਤੇ ਕਿਤੇ ਸੁਰਤ ਵਾਲਾ ਹੋਊਗਾ ਉਹ ਮੁਸਲਮਾਨ, ਜਿਸ ਮੁਸਲਮਾਨ ਨੂੰ ਪੁੱਛਿਆ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ ਤੀਰਥ ਸਥਾਨ ਦੱਸ, ਧਿਆਨ ਦਿਓ, ਕੋਈ ਤੀਰਥ ਸਥਾਨ ਦੱਸ, ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਕਹਿਣ ਲੱਗਾ, ਬਸ ਇੱਕ ਹੀ ਤੀਰਥ ਹੈ ਹਿੰਦ ਮੇ। ਲਓ ਸੁਣੋ, ਇੱਕ ਮੁਸਲਮਾਨ ਕਹਿੰਦਾ, ਸਾਡੇ ਲਈ ਤੇ ਬੜੇ ਹੁਣ ਬਣ ਗਏ ਨਵੇਂ ਨਵੇਂ ਹੀ, ਇੱਕ ਮੁਸਲਮਾਨ ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਜੇ ਯਾਤਰਾ ਕਰਨੀ ਆ ਤੇ ਹਿੰਦੁਸਤਾਨ ਚ ਬਸ ਇੱਕੋ ਹੀ ਤੀਰਥ ਆ। ਆਖਿਆ ਕਿਹੜਾ? ਕਹਿੰਦੇ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਕਟਾਏ ਯਹਾਂ ਬੇਟੇ ਬਾਪ ਨੇ ਖੁਦਾ ਕੇ ਲਈ, ਕਟਾਏ ਜਹਾਂ ਬੇਟੇ ਬਾਪ ਨੇ ਖੁਦਾ ਕੇ ਲਈ। ਉਸ ਖੁਦਾ ਦੀ ਜਾਤ ਤੋਂ, ਉਸ ਅਕਾਲ ਪੁਰਖ ਦੇ ਹੁਕਮ ਤੋਂ ਆਪਣੇ ਪੁੱਤ ਜਿੱਥੇ ਵਾਰੇ, ਉਸ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਚਮਕੌਰ ਦੀ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਉਸ ਦੀਵਾਰ ਨੂੰ ਜਾ ਕੇ ਸਜਦਾ ਕਰਿਆ ਕਰੋ ਜਿਹਦੀ ਦੀਵਾਰ ਵਿੱਚ ਤੁਹਾਡੇ ਭਰਾ ਖਲੋ ਕੇ ਆ ਕੇ ਹੀ ਰਾਜ ਕਰੇਗਾ ਖਾਲਸਾ। ਕਦੇ 7 ਤੇ 9 ਸਾਲ ਦੀਆਂ ਜਿੰਦੜੀਆਂ ਕਹਿ ਗਈਆਂ ਸੀ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਉਹ ਕਹਿੰਦਾ ਸੀ ਮੈਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ। ਤੇ ਛੋਟੇ ਜਿਹੇ ਬੱਚੇ ਬਾਬਾ ਫਤਿਹ ਸਿੰਘ ਸਾਹਿਬ ਨੇ ਕਿਹਾ ਸੀ, ਵਜ਼ੀਰ ਖਾਨ ਤੂੰ ਤੇ ਸਾਨੂੰ ਮਿਟਾਉਣ ਦੀਆਂ ਗੱਲਾਂ ਕਰਦਾ ਹੈ, ਕਾਸ਼ ਕਿਤੇ ਤੈਨੂੰ ਦੁਬਾਰਾ ਜਨਮ ਮਿਲਦਾ ਤੇ ਤੂੰ ਇਹਦੇ ਤੋਂ ਬਾਅਦ ਆਣ ਕੇ ਵੇਖਦਾ ਜਿਨ੍ਹਾਂ ਨੂੰ ਮਿਟਾਉਣਾ ਚਾਹੁੰਦਾ, ਜਿਹੜੀ ਦੀਵਾਰ ਵਿੱਚ ਮਿਟਾਉਣਾ ਚਾਹੁੰਦਾ ਹੈ। ਇਸ ਦੀਵਾਰ ਤੇ 100-100 ਫੁੱਟ ਉੱਚੇ ਨਿਸ਼ਾਨ ਝੁੱਲਣੇ ਨੇ, ਉਹ ਸਾਡੀ ਯਾਦ ਵਿੱਚ ਝੁੱਲਣੇ, ਤੇਰੀ ਚ ਨਹੀਂ। ਤੇਰੀ ਤੇ ਕਬਰ ਵੀ ਨਹੀਂ ਲੱਭਣੀ ਸਰਹੰਦ ਦੇ ਵਿੱਚ ਲੋਕਾਂ ਨੂੰ ਕਿ ਕਿੱਥੇ ਤੂੰ ਦੱਬਿਆ ਹੈ। ਜਿਨ੍ਹਾਂ ਨੂੰ ਮਿਟਾਉਣਾ ਚਾਹੁੰਦਾ ਉਹਨਾਂ ਸਦਾ ਲਈ ਅਮਰ ਹੋ ਜਾਣਾ ਹੈ। ਉਹ ਮੈਂ ਕਹਿਣ ਲੱਗਾ ਸਾਂ ਆਨੰਦਪੁਰ ਸਾਹਿਬ ਵਾਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕੇਸਗੜ੍ਹ ਸਾਹਿਬ, ਇਹ ਛੋਟਾ ਜਿਹਾ ਬੱਚਾ ਥਾਲੀ ਮਾਂਝੀ ਜਾਂਦਾ ਹੈ ਤੇ ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੰਬਲ ਦੀ ਬੁੱਕਲ ਮਾਰੀ ਆ, ਕਹਿੰਦੇ ਬੇਟਾ ਇੱਕੋ ਥਾਲ ਨੂੰ ਬਾਰ ਬਾਰ ਕਿਉਂ ਮਾਂਝੀ ਜਾਣਾ ਹੈ, ਕਿਉਂ ਇੱਕੇ ਵਾਰ ਲਿਸ਼ਕਾਏ? ਤੇ ਕਹੀ ਜਾਂਦਾ ਹੈ ਮੇਰੇ ਗੁਰੂ ਨੇ ਕਿਹਾ ਵਾ ਕਿ ਜਿੰਨੀ ਥਾਲੀ ਮਾਰੀਏ ਉਹਨਾਂ ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਤੇ ਫਿਰ ਠਾ ਲਿਆ, ਆਖਿਆ ਉੱਠ ਤਾਂ ਵੇਖ ਤੇ ਸਹੀ ਤਾਂ ਕੌਣ ਖਲੋਤਾ ਹੈ। ਭੱਜ ਕੇ ਲਪਟ ਕੇ ਕਰੋੜਾਂ ਸਾਲਾਂ ਦਾ, ਕਰੋੜਾਂ ਜੂਨਾਂ ਤੋਂ ਜੇ ਕੋਈ ਭੁੱਲਿਆ ਪੇ ਬੱਚਾ ਆਪਣੇ ਪਿਓ ਦੇ ਚਰਨਾਂ ਨਾਲ ਲਪਟਦਾ ਹੈ, ਲਪਟ ਗਿਆ ਸਤਿਗੁਰੂ ਤੁਸੀਂ ਖਲੋਤੇ ਹੋ, ਉਦਨ ਜੋੜੇ ਖਾਨੇ ਵੀ ਤੁਸੀਂ ਪੁੱਛਦੇ ਸੋ, ਅੱਜ ਥਾਲਿਆਂ ਬਾਰੇ ਵੀ ਤੁਸੀਂ ਪੁੱਛਦੇ ਹੋ। ਤੇ ਗਲ ਵਿੱਚ ਲੈ ਕੇ ਛੋਟੇ ਜੇ ਬੱਚੇ ਨੂੰ ਦੋਵਾਂ ਹੱਥਾਂ ਵਿੱਚ ਮੂੰਹ ਲੈ ਕੇ ਆਖਿਆ, ਮੈਂ ਇੱਕ ਗੱਲ ਪੁੱਛਾਂ, ਤੇਰਾ ਨਾਮ ਕੀ ਆ? ਤੇ ਛੋਟੇ ਜੇ ਬੱਚੇ ਨੇ ਆਖਿਆ, ਮੇਰਾ ਨਾਮ ਜੋਗਾ ਹੈ, ਮੇਰਾ ਨਾਮ ਜੋਗਾ ਹੈ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਨਾਂ ਤੇ ਤੇਰਾ ਬੜਾ ਪਿਆਰਾ ਹੈ, ਆਪਣੇ ਮਾਂ ਪਿਓ ਜੋਗਾ ਕਿ ਸਾਡੇ ਜੋਗਾ ਹੈ? ਬਸ ਅੱਜ ਤੁਸੀਂ ਵੀ ਜੋਗੇ ਬਣੇ ਜੇ, ਜੋਗੇ ਕੀ ਬਣੇ ਜੇ, ਧਿਆਨ ਦਿਓ, ਜੋਗੇ ਬਣੇ ਜੇ ਜੋਗੇ। ਤੇ ਮੇਰਾ ਗੁਰੂ ਪੁੱਛ ਰਿਹਾ ਕਿ ਆਪਣੇ ਮਾਂ ਪਿਓ ਜੋਗਾ ਕਿ ਮੇਰੇ ਜੋਗਾ ਹੈ, ਸਤਿਗੁਰੂ ਜੋਗਾ ਹੈ। ਤੇ ਇਸ ਬੱਚੇ ਨੂੰ ਹੁਣ ਮਾਂ ਪਿਓ ਭੁੱਲ ਗਿਆ, ਇਸ ਬੱਚੇ ਨੂੰ ਆ ਮੈਂ ਹੁਣੇ ਦੱਸਿਆ ਸੀ ਅੰਮ੍ਰਿਤ ਸੰਚਾਰ ਦੇ ਵਿੱਚ ਜਥੇਦਾਰੀ ਕਰਦੇ ਹਾਂ ਕਿ ਅੱਜ ਤੋਂ ਤੁਹਾਡਾ ਮਾਂ ਪਿਓ ਵਾਰ ਜਾਤ ਕੋਲ ਪਿਛਲਾ ਜਿਹੜਾ ਸੀ ਸਭ ਖਤਮ ਹੋ ਗਿਆ,
ਅੱਜ ਤੋਂ ਨਵਾਂ ਨਕੋਰ ਪਿਓ ਮਿਲਿਆ, ਮਾਂ ਮਿਲੀ, ਘਰ ਮਿਲਿਆ, ਨਿਤਨੇ ਮਿਲਿਆ, ਬਾਣੀ ਮਿਲੀ, ਬਾਣਾ ਮਿਲਿਆ, ਸੰਸਾਰ ਮਿਲਿਆ, ਘਰ ਮਿਲਿਆ, ਨਾਨਕੇ ਮਿਲੇ, ਦਾਦਕੇ ਮਿਲੇ, ਅੱਜ ਤੇ ਸਭ ਕੁਝ ਨਵਾਂ ਹੋ ਗਿਆ। ਤੇ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਕਿਹਦੇ ਜੋਗਾ ਹੈ? ਮਹਾਰਾਜ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਤਿਗੁਰੂ ਨੇ ਸੱਜਾ ਮੋਟਾ ਚੰਗੀ ਤਰ੍ਹਾਂ ਘੁੱਟ ਕੇ ਆਖਿਆ, ਯਾਦ ਕਰ ਲਾ ਬਚਨ ਕੀ ਕਰ ਰਿਹਾ ਹੈ। ਆਖਣ ਲੱਗਾ ਨਹੀਂ ਮਹਾਰਾਜ, ਯਾਦ ਕਰਕੇ ਕਿਹਾ ਵਾ ਜਿਹੜਾ ਬਚਨ ਮੇਰੇ ਮਾਂ ਪਿਓ ਨੇ ਛੋਟਿਆਂ ਛੋਟਿਆਂ ਕਿਹਾ ਸੀ, ਜਿਹੜਾ ਬਚਨ ਕਿਸੇ ਨੂੰ ਦੇ ਦਈਓ ਤੇ ਪੂਰਾ ਉਤਰੀਦਾ ਹੈ। ਤੇ ਕਹਿਣ ਲੱਗੇ ਅੱਛਾ, ਫਿਰ ਤੂੰ ਸਾਡੇ ਜੋਗਾ ਹੈ? ਹਾਂ ਸਤਿਗੁਰੂ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਾਹਿਬ ਨੇ ਮੂੰਹ ਹੱਥ ਵਿੱਚ ਲੈ ਕੇ ਚੰਗੀ ਤਰ੍ਹਾਂ ਇਹਦਾ ਮੂੰਹ ਹੱਥਾਂ ਵਿੱਚ ਲੈ ਕੇ ਪਿਆਰ ਕਰਕੇ ਆਖਿਆ, ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇ ਫਿਰ ਬਣ ਕੇ ਵਿਖਾਇਆ। ਅੱਜ ਤੁਸੀਂ ਬਣ ਗਏ ਹੋ ਨਾ ਉਹਦੇ, ਅੱਜ ਤੁਸੀਂ ਅੰਮ੍ਰਿਤ ਛੱਕ ਕੇ ਬਣ ਗਏ। ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਕਿਤੇ ਇੱਕ ਵਾਰ ਬਣ ਕੇ ਵੇਖਣਾ, ਇੱਕ ਵਾਰ ਕਿਤੇ ਕਹਿਣਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਕਿਤੇ ਕਹਿ ਕੇ ਵੇਖਣਾ, ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ, ਐਸੀ ਮਾਧੋ ਖਿੰਚਤ ਨੀ। ਹੁਣ ਤੇ ਮਾਧੋ ਨਾਲ ਜੁੜ ਗਈ ਆ ਨਾ, ਤੇ ਵੇਖਿਓ ਹੁਣ ਮਾਧੋ ਕਿੱਥੋਂ ਤੱਕ ਨਿਭਦਾ ਹੈ। ਉਹ ਛੋਟਾ ਜਿਹਾ ਮਾਸੂਮ ਬੱਚਾ ਜਵਾਨ ਹੋਇਆ, ਵਿਆਹ ਕਰਾ ਕੇ ਘਰ ਨੂੰ ਮੁੜਿਆ, ਤੇ ਗੁਰਮੁਖ ਪਿਆਰੇ ਭੁੱਲ ਗਿਆ ਹੁਸ਼ਿਆਰਪੁਰ ਦੇ ਵਿੱਚ ਚਿਲਮਲ ਬਸਿਆਰ ਦੁਨੀਆ ਫਾਨੀ, ਮਾਲਕ ਨੇ ਖੇਲ ਕਰਾ ਦਿੱਤਾ ਤੇ ਆਪ ਵਿਛੋੜਿਆ ਆਪ ਮਲਾਇਆ, ਇਹ ਖੇਲ ਰਚਾ ਦਿੱਤਾ, ਕੌਤਕ ਰਚਾ ਦਿੱਤਾ। ਤੇ ਫਿਰ ਜਦੋਂ ਵੇਸਵਾ ਦੇ ਦੁਆਰੇ ਦੇ ਉੱਤੇ ਚੜ੍ਹਨ ਲੱਗਾ ਨਾ, ਤੇ ਉਹਨੂੰ ਤੇ ਭਾਵੇਂ ਭੁੱਲ ਗਿਆ ਸੀ, ਗੁਰੂ ਨੂੰ ਨਾ ਭੁੱਲਿਆ। ਭੁੱਲਣ ਅੰਦਰ ਸਭ ਕੋ, ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਉਹਨੂੰ ਤੇ ਭੁੱਲ ਗਿਆ ਕਿ ਮੈਂ ਕਦੀ ਕਿਹਾ ਸੀ ਮੈਂ ਤੇਰੇ ਜੋਗਾ, ਮੈਂ ਕਿੱਥੇ ਚਲੇ ਚੱਲਿਆ, ਮੈਂ ਤੇ ਗੁਰੂ ਜੋਗਾ ਵਾਂ। ਸਿੱਖੋ ਅੱਜ ਤੁਸੀਂ ਵੀ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ ਹੋ, ਤੇ ਗੱਲ ਚੇਤੇ ਰੱਖਿਓ, ਮੈਂ ਠੇਕੇ ਜੋਗਾ ਨਹੀਂ, ਮੈਂ ਸ਼ਰਾਬ ਜੋਗਾ ਨਹੀਂ, ਮੈਂ ਗੁਰੂ ਜੋਗਾ ਵਾਂ। ਮੈਂ ਵਕਾਰਾਂ ਜੋਗਾ ਨਹੀਂ, ਹੁਣ ਮੈਂ ਗੁਰੂ ਜੋਗਾ ਵਾਂ। ਹੁਣ ਮੈਂ ਟੀਵੀ ਦੇ ਗੀਤਾਂ ਜੋਗਾ ਨਹੀਂ, ਹੁਣ ਮੈਂ ਸਤਿਗੁਰੂ ਦੀ ਬਾਣੀ ਜੋਗਾ ਵਾਂ। ਉਹਨੂੰ ਤੇ ਭੁੱਲ ਗਿਆ, ਭੁੱਲ ਕੇ ਜਦੋਂ ਚੜਿਆ ਪੌੜੀਆਂ ਤੇ ਜਿਹਦੇ ਨਾਲ ਬਚਨ ਕੀਤਾ ਸੀ, ਸੂਰ ਬੀਰ ਬਚਨ ਕੇ ਬਲੀ, ਉਹ ਸੂਰ ਬੀਰ ਬਚਨ ਕਾ ਬਲੀ ਜਿਹਨੇ ਬਚਨ ਦਿੱਤਾ ਸੀ ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ, ਫਿਰ ਉਹ ਅੱਗੇ ਖਲੋਤਾ ਸੀ, ਪਿਓ ਨੂੰ ਨਹੀਂ ਸੀ ਭੁੱਲਿਆ। ਪੁੱਤ ਭਾਵੇਂ ਜੇ ਹੋ ਪੂਤ ਕਪੂਤ ਹੂੰ ਬੋੜ ਪਿਤਾ ਕੋ ਲਾਜ, ਮੈਂ ਪੁੱਤਰ ਕਪੁੱਤਰ ਹੋ ਸਕਦਾ, ਮੇਰੇ ਪਿਓ ਨੂੰ ਲਾਜ ਆਉਣੀ ਆ। ਨਾਮ ਪਰੇ ਉਹ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਹਾਰੀ, ਹੇ ਮੇਰੇ ਮਾਲਕ ਹੁਣ ਤੇਰਾ ਨਾਮ ਪੈ ਗਿਆ ਕਿ ਮੈਂ ਤੇਰਾ ਸਿੱਖਿਆ, ਇਹ ਪੈਜ ਵੀ ਤੇਰੀ ਆ। ਹਰ ਜੀਓ ਨਿਮਾਣਿਆ ਤੂੰ ਮਾਣ। ਉਹ ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਫਿਰ ਪੌੜੀਆਂ ਚ ਅੱਗੇ ਖਲੋਤਾ ਸੀ, ਕਿੱਥੇ ਚੱਲਿਆ ਹੈ ਤੂੰ, ਕੌਣ ਹੋਣਾ ਪੁੱਛਣ ਵਾਲਾ? ਇੱਕ ਵਾਰ, ਦੋ ਵਾਰ, ਤਿੰਨ ਵਾਰ, ਤੇ ਫਿਰ ਤੀਸਰੀ ਵਾਰ ਉਹਨੇ ਚੇਤਾ ਕਰਾ ਹੀ ਦਿੱਤਾ, ਆਖੋ ਸਤਨਾਮ ਸ੍ਰੀ। ਉਹਨੇ ਕਿਹਾ ਤੂੰ ਲੱਗਦਾ ਗੁਰੂ ਦਾ ਸਿੱਖ ਏ, ਗਲ ਵਿਚ ਕਿਰਪਾਨ ਆ, ਸੋਹਣਾ ਦਸਤਾਰਾ ਸਜਾਇਆ ਈ, ਮੈਨੂੰ ਇਤਨਾ ਲੱਗਦਾ ਜੀ ਕਿ ਤੂੰ ਆਨੰਦਪੁਰ ਵਾਲੇ ਸਤਿਗੁਰੂ ਦਾ ਸਿੱਖ ਏ। ਫੜ ਕੇ ਖੜਾ ਤੇਰੇ ਸਤਿਗੁਰੂ ਦੇ ਕੋਲ, ਜਦੋਂ ਆਖਿਆ ਫੜ ਕੇ ਖੜਾ ਤੈਨੂੰ ਸਤਿਗੁਰੂ ਦੇ ਕੋਲ, ਤੇ ਚੇਤਾ ਆ ਗਿਆ। ਫਿਰ ਚੇਤਾ ਚੇਤਾ ਚੇਤਾ ਹੀ ਭੁੱਲਿਆ ਸੀ ਨਾ, ਕੀ ਹੋਇਆ ਸੀ? ਬਸ ਚੇਤਾ ਹੀ ਭੁੱਲ ਗਿਆ ਸਾਨੂੰ ਸਾਰਿਆਂ ਨੂੰ, ਚੇਤਾ ਆ ਗਿਆ, ਚੇਤਾ ਕਰਾਤਾ ਕਰਾਉਣ ਵਾਲੇ ਨੇ, ਖੜਾ ਤੈਨੂੰ ਆਨੰਦਪੁਰ ਫੜ ਕੇ, ਤੇਰੀਆਂ ਕਰਤੂਤਾਂ ਦਾ ਲਾਵਾਂ ਦੱਸਾਂ ਜਾ ਕੇ ਪਤਾ ਸਰ। ਬਸ ਫਿਰ ਉਥੋਂ ਦੌੜਿਆ ਅੱਖ ਬਚਾ ਕੇ, ਤੇ ਕਲਗੀਧਰ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਆਪ ਨਿਰੰਕਾਰ ਜਦੋਂ ਆਉਂਦਿਆਂ ਨੂੰ ਅੱਗੇ ਬੈਠੇ ਸੀ, ਤੇ ਫਿਰ ਗੁਰੂ ਦੇ ਸਿੱਖੋ ਇਸ ਤਰ੍ਹਾਂ ਲਿਖਿਆ ਵਾ ਕਿ ਮੇਰੇ ਸਤਿਗੁਰੂ ਦੀਵਾਨ ਵਿੱਚ ਬੈਠੇ ਜਾਣ ਕੇ ਹੀ ਅੱਖਾਂ ਮੀਟਣ ਲੱਗ ਪਏ। ਤੇ ਲਾਗੇ ਸਿੱਖ ਨੇ ਪੁੱਛਿਆ, ਗੁਰੂ ਮਹਾਰਾਜ ਪਾਤਸ਼ਾਹ ਦੀਵਾਨ ਦੇ ਵਿੱਚ ਤੇ ਸੁਚੇਤ ਹੋ ਕੇ ਬੈਠਿਆ ਕਰਦੇ ਸੋ, ਅੱਜ ਕੀ ਕਰ ਰੰਗਲਾ ਆ ਰਹੇ ਨੇ? ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਜਿਹਨੂੰ ਮੈਂ ਆਪਣਾ ਬਣਾਇਆ ਸੀ ਨਾ, ਆਪਣਾ ਜਿਹਨੂੰ ਮੈਂ ਸਿੱਖ ਆਖਿਆ ਸੀ, ਅੱਜ ਸਾਰੀ ਰਾਤ ਮੇਰੇ ਕੋਲੋਂ ਲੱਤਾਂ ਘਟਾਉਂਦਾ ਰਿਹਾ, ਲੱਤਾਂ ਸਾਰੀ ਰਾਤ ਉਹਦੀ ਜਗ੍ਹਾ ਤੇ ਪਹਿਰਾ ਦਿੱਤਾ ਹੈ। ਤੇ ਲਾਗੇ ਖਲੋਤਾ ਸੀ, ਗਲ ਵਿੱਚ ਪੱਲਾ ਪਾ ਕੇ ਭੁੱਬਾ ਮਾਰ ਕੇ ਰੋ ਪਿਆ, ਸਤਿਗੁਰੂ ਇੱਕ ਵਾਰ ਮੈਨੂੰ ਉਹ ਬੰਦਾ ਦੱਸੋ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ ਹੈ, ਅਜੇ ਅਣਜਾਣ ਸੀ, ਅਜੇ ਭੁੱਲਾ ਸੀ, ਉਹ ਦੱਸੋ ਤਾਂ ਸਹੀ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ, ਮੈਂ ਉਹਦਾ ਸਿਰ ਲਵਾ ਦਵਾਂ। ਤੇ ਮੇਰੇ ਸਾਹਿਬ ਨੇ ਨੇਤਰ ਚੁੱਕੇ ਤੇ ਆਖਿਆ, ਜੋਗਿਆ ਆਪਣੇ ਆਪ ਨੂੰ ਜਾਣ ਲਾ, ਸਮਝ ਲਾ ਤੂੰ ਹੀ ਹੈ। ਜਦੋਂ ਨੇਤਰਾਂ ਵਿੱਚ ਨੇਤਰ ਪਾਏ, ਸਾਰੀ ਸੋਝੀ ਬਖਸ਼ ਦਿੱਤੀ ਕਿ ਹੁਸ਼ਿਆਰਪੁਰ ਦੇ ਬਾਜ਼ਾਰ ਵਿੱਚ ਇਤਨਾ ਸਿੱਖ ਗਿਆ, ਉਹਨੂੰ ਸਾਨੂੰ ਬਚਾਉਣ ਲਈ ਅੱਗ ਵਿੱਚ ਪੈਣ ਲੱਗੇ ਨੂੰ ਪਹਿਰਾ ਦੇਣਾ ਪਿਆ। ਫਿਰ ਚੇਤਾ ਆ ਗਿਆ, ਸਤਿਗੁਰੂ ਤੇ ਸਭ ਕੁਝ ਜਾਣੀ ਜਾਣ ਨੇ, ਅੰਤਰ ਜਾਮੀ ਜਾਣ ਮੇਰਾ ਪ੍ਰਭ

ਇੱਕ ਵਾਰ ਭੈਣੋ ਬੱਚਿਓ ਤੁਸੀਂ ਵੀ ਪੜ੍ਹੋ, ਜਦੋਂ ਕਿਤੇ ਭਰਵੱਟੇ ਕਟਾਉਣ ਕੋਈ ਲੱਗੇ, ਜਦੋਂ ਕਿਤੇ ਕੋਈ ਕਰਮ ਕਰਨ ਲੱਗੇ ਬੱਚੀ ਬੱਚਾ, ਉਦੋਂ ਸਾਨੂੰ ਪਤਾ ਲੱਗ ਜਾਏ ਅੰਤਰ ਜਾਮੀ ਜਾਣ ਮੇਰਾ ਪ੍ਰਭ

मूरख मुगदा जन्म भया, परणवत नानक तिनकी शरणा, जिन तो नाहीं विसरिया। परणवत नानक तिनकी शरणा, जिन तो नाहीं विसरिया। परम सम्मान योग चवर शतर तख दे मालक, जुगो जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरु सवारे सत संगी जनों, संध्या वेले दे दीवान दी आप जी ने हाजरी भरी है। अमृत बचना दा कीर्तन सतगुरु जी दे बख्शे हुए नित नेम सोदर रह राज साहब जी दा जाप आप जी ने सरवण कीता। आओ मेरे साहब सतगुरु गुरु कलगीधर सच्चे पातशाह जी महाराज, जिन्ना ने वैसाखी दे पुरब ते अमृत दी दात दे के और आप अमृत पान कर गुर चेले दी उस रीत नू दृढ़ कराया। आओ आपां अज उसे विषय दे उते आरंभता करनी है। सब तो पहला अज दे इस पावन पवित्र जो अमृत बचन आपां विचारने ने, विचार दा विशा आपां केवल सतगुरु के अमृत छकना, केवल ता केवल एक बाजमुखी रस्म नहीं। अमृत दा संबंध केवल ता केवल एक आपां सोचिए भी शायद कोई फिरका प्रस्ती जा वखरेवें दी गल, बिल्कुल नहीं। असल विच अमृत सानू आत्मक जीवन प्रदान करन दे लई, सतगुरु दे चरणा विच जुड़न दे लई दातार दी रहमत है। आओ सतगुरु जी दे अमृत बचना नू हजूर दी कृपा नाल आपां ने विचारना है। आप समूह माई भाई कृपालता करो, मनोबिरतियां नू एकागर करो। साहिब धन गुरु ग्रंथ साहिब जी आप कृपा करन सानू कहण वालियां नू और सुनन वालियां नू अंदर दा टिकाव बख्श के विचार कहण सुन दी दात बख्श दे। करो कृपालता गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी दे अमृत बचना दे अनुसार जिस भी जीव नूं इह मनुखी जामा प्राप्त होया है ते उस मनुख दी जिंदगी दा एक लक्ष्य मालक ने मिट दिता है कि जिवें समुंदर दे विचों भाप बन के पानी उड़दा है, परत के ओही पानी पहाड़ दे शिखर ते जा के वरसदा है ते छोटियां छोटियां बूंदा दे रूप विच एक ओ प्रवाह बन के किसे दायरे विच चल के दरिया दा रूप धारण करके जिस समुंदर तो विछड़िया है, परत के उसे पानी दी बूंद अपने शौ सागर दे विच लीन हो जांदी है।
ਕੁਦਰਤ ਦਾ ਇੱਕ ਅਸੂਲ ਹੈ ਕਿ ਜੋ ਪਾਣੀ ਸਮੁੰਦਰ ਤੋਂ ਉੱਡਿਆ ਭਾਵੇਂ ਉਹ ਬਰਫ਼ ਰੂਪ ਵਿੱਚ ਜੰਮਿਆ ਰਿਹਾ, ਭਾਵੇਂ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਡਿੱਗਿਆ, ਪਰਤ ਕੇ ਸ਼ੌ ਸਾਗਰ ਦੀ ਖਿੱਚ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਸ ਦੇ ਅੰਦਰ ਦੀ ਖਿੱਚ ਪਾਣੀ ਦੀਆਂ ਬੂੰਦਾਂ ਨੂੰ ਪਰਤ ਕੇ ਸਾਗਰ ਤੱਕ ਲੈ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਮੀਨ ਦੇ ਉੱਤੇ ਹਵਾ ਚੱਲੇ, ਹਨੇਰੀ ਚੱਲੇ, ਮਿੱਟੀ ਜਾਂ ਗਰਦ ਜ਼ਮੀਨ ਤੋਂ ਉੱਡ ਕੇ ਅਸਮਾਨ ਵਿੱਚ ਜਾਂਦੀ ਹੈ, ਕਈ ਦਿਨ ਉਸ ਮਿੱਟੀ ਦੇ ਕਣ ਅਸਮਾਨ ਦੇ ਵਿੱਚ ਮੰਡਰਾਉਂਦੇ ਨੇ, ਘੁੰਮਦੇ ਨੇ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਧਰਤੀ ਦੀ ਖਿੱਚ ਪਰਤ ਕੇ ਉਹ ਰੇਤ ਦੇ ਉਸ ਮਿੱਟੀ ਦੇ ਜ਼ਰੇ, ਮਿੱਟੀ ਦੇ ਕਣ ਜਿਹੜੇ ਨੇ ਉਹਨਾਂ ਨੂੰ ਪਰਤ ਕੇ ਫਿਰ ਆਪਣੇ ਵੱਲ ਲੈ ਆਉਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਇਹ ਕੇਵਲ ਸਿੱਖ ਲਈ ਨਹੀਂ ਹਰ ਮਨੁੱਖ ਮਾਤਰ ਦੇ ਲਈ ਹੈ। ਇਸ ਕਰਕੇ ਪਹਿਲਾਂ ਮੈਂ ਸ਼ਬਦ ਅਰਗ ਕੀਤਾ ਹੈ ਕਿ ਜਿਸ ਜੀਵ ਨੂੰ ਮਨੁੱਖੀ ਜਾਮਾ ਮਿਲ ਗਿਆ, ਜਿਸ ਨੂੰ ਮਨੁੱਖਾ ਸਰੀਰ ਮਿਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਉਹਦੇ ਜੀਵਨ ਦਾ ਕੋਈ ਪ੍ਰਯੋਜਨ ਹੈ। ਤੇ ਹਜ਼ੂਰ ਨੇ ਉਸ ਪ੍ਰਯੋਜਨ ਨੂੰ, ਉਸ ਮਕਸਦ ਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕੀਤਾ ਤੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਜੇ ਇਹ ਮਨੁੱਖਾ ਜਾਮਾ ਮਿਲਿਆ ਹੈ ਤੇ ਅਗਲੀ ਤੋਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿ ਇਹ ਵਾਰੀ ਤੈਨੂੰ ਜਗਦੀਸ਼ ਨੂੰ ਮਿਲਦੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਗੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਕਿਤਨਾ ਸਮਾਂ ਘੁੰਮਣ ਤੋਂ ਬਾਅਦ ਇਹ ਦੇਹ ਮਿਲੀ ਤੇ ਤੇਰਾ ਮਕਸਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਵਿੱਚ ਰੋਜ਼ ਆਪਾਂ ਜੋ ਬਚਨ ਪੜ੍ਹਨੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਵਜੋ ਦਿਓ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਕਿਉਂ ਦਿੱਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਕਿਉਂ ਦਿੱਤੀ ਗਈ? ਬੇਨਤੀ ਕਰ ਰਿਹਾ, ਪਹਿਲੀ ਗੱਲ, ਆਖਰ ਇਹ ਸਰੀਰ ਮਿਲਿਆ ਹੈ, ਕੋਈ ਨਾ ਕੋਈ ਇਹਦਾ ਮਕਸਦ ਹੈ। ਸਾਹਿਬ ਨੇ ਸ਼ਬਦ ਵਰਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਕਹਿ ਦਿੱਤਾ ਤੈਨੂੰ ਪਰਮਾਤਮਾ ਨਾਲ ਮਿਲਣ ਦਾ ਮੌਕਾ ਮਿਲਿਆ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਸਮਾਂ ਕਹਿ ਦਿੱਤਾ, ਵਾਰੀ ਕਹਿ ਦਿੱਤੀ, ਮਾਲਕ ਨੇ ਇੱਕ ਤੈਨੂੰ ਮੌਕਾ ਦੇ ਦਿੱਤਾ, ਸ਼ਬਦ ਇਹ ਵਰਤੇ। ਤੇ ਹੁਣ ਕੁਦਰਤੀ ਤੌਰ ਤੇ ਸਵਾਲ ਉੱਠਦਾ ਹੈ ਕਿ ਮਨੁੱਖਾ ਜਨਮ ਦਾ ਮਕਸਦ ਕੇਵਲ ਖਾਣਾ, ਕੇਵਲ ਪੀਣਾ, ਕੇਵਲ ਦੁਨੀਆਂ ਦੇ ਅੰਦਰ ਸੁੱਖ ਆਰਾਮ ਹੰਢਾ ਕੇ ਨਹੀਂ ਚਲੇ ਜਾਣਾ? ਆਖਰ ਜਿਹੜੀ ਮਾਲਕ ਨੇ ਸਰੀਰ ਦਿੱਤਾ ਹੈ, ਸਮਾਂ ਕਿਸੇ ਦਾ ਵੱਖ ਹੋ ਸਕਦਾ? ਕੋਈ 70 ਸਾਲ ਜੀ ਕੇ ਜਾ ਸਕਦਾ, ਕੋਈ 50 ਸਾਲ ਜੀ ਕੇ ਜਾਏਗਾ, ਕੋਈ 40 ਸਾਲ, ਕੋਈ 20 ਸਾਲ, ਕੋਈ 5-10 ਸਾਲ, ਆਖਰ ਜਿਤਨਾ ਵੀ ਸਮਾਂ ਮਾਲਕ ਨੇ ਦਿੱਤਾ ਹੈ, ਇਹ ਸਮਾਂ ਕਿਸੇ ਲੇਖੇ ਵਿੱਚ ਜਾਂ ਕਿਸੇ ਮਕਸਦ ਲਈ ਸਾਨੂੰ ਮਿਲਿਆ ਹੈ? ਤੇ ਜੇ ਕੇਵਲ ਤਾਂ ਕੇਵਲ ਇਹ ਗੱਲ ਹੁੰਦੀ, ਆਏ ਆ ਸੰਸਾਰ ਤੇ, ਖਾਧਾ ਪੀਤਾ, ਪਰਿਵਾਰ ਵਿੱਚ ਰਹੇ, ਕੁਝ ਦੁਨੀਆਂ ਦੇ ਧੰਦੇ ਕੀਤੇ ਤੇ ਸੰਸਾਰ ਤੋਂ ਚਲੇ ਗਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਤੁਕ ਕਹੀ, ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਰੀਰ ਲੈ ਕੇ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਚੇਤੇ ਹੈ, ਇੱਕ ਬੰਦੇ ਨੂੰ ਇਹ ਗੱਲ ਭੁੱਲ ਗਈ ਕਿ ਜੇ ਜਨਮ ਹੋਇਆ ਤੇ ਮੇਰੀ ਮੌਤ ਵੀ ਜ਼ਰੂਰ ਹੋਣੀ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਖਸਮ ਨੂੰ ਵਿਸਾਰ ਦਿੱਤਾ ਤੇ ਸਾਹਿਬ ਨੇ ਉਸ ਨੂੰ ਸਰੀਰ ਨੂੰ ਉਸ ਜੀਵਨ ਨੂੰ ਸੁਨਹਿਰੀ ਮੌਕਾ ਨਹੀਂ ਕਿਹਾ, ਫਿਰ ਉਹਦੇ ਲਈ ਸ਼ਬਦ ਵਰਤੇ ਨੇ ਤ੍ਰਿਗ ਜੀਵਨ ਨਹੀਂ ਰਹਿਣਾ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਆਖਰ ਇਹ ਸਮਾਂ ਇਹ ਮੌਕਾ ਕਿਸੇ ਚੀਜ਼ ਲਈ ਕਿਸੇ ਮਕਸਦ ਲਈ ਮਿਲਿਆ ਹੈ? ਹੋਰ ਸੁਖੈਨ ਤਰੀਕੇ ਨਾਲ ਸਮਝ ਲਈਏ, ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਨਾ ਆਪਣੀ ਪਵਿੱਤਰ ਰਚਨਾ ਦੇ ਵਿੱਚ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਜਨਮ ਤੋਂ ਬਾਅਦ ਕੇਵਲ ਦੁਨੀਆਂ ਵਿੱਚ ਜੀ ਕੇ ਮਰ ਜਾਣਾ ਇਹ ਮਨੁੱਖ ਦੀ ਜ਼ਿੰਦਗੀ ਨਹੀਂ, ਜਨਮ ਤੋਂ ਬਾਅਦ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਹੀ ਮਨੁੱਖ ਦੀ ਜ਼ਿੰਦਗੀ ਹੈ। ਧਿਆਨ ਦਿਆ ਜੀ,
ਭਾਈ ਸਾਹਿਬ ਨੇ ਸਮਝਾਉਣ ਲਈ ਕੁਝ ਪ੍ਰਮਾਣ ਦਿੱਤੇ ਨੇ ਕਿ ਆਖਿਰ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਕੀ। ਭਾਈ ਸਾਹਿਬ ਨੇ ਉਦਾਹਰਨਾਂ ਸਾਡੀਆਂ ਜ਼ਿੰਦਗੀ ਵਿੱਚ ਜੋ ਆਪਾਂ ਘਰਾਂ ਵਿੱਚ ਵਰਤਨੇ ਆ ਉਹ ਹੀ ਲਈਆਂ ਨੇ। ਭਾਈ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤੇ ਮਾਤਾ ਪਿਤਾ ਉਹਨਾਂ ਨੂੰ ਸ਼ੁਰੂ ਤੋਂ ਇੱਕ ਜਨਮ ਤੋਂ ਲੈ ਕੇ ਅੰਦਰ ਇੱਕ ਜ਼ਰੂਰ ਇਹ ਚਿੰਤਾ ਬੈਠ ਜਾਂਦੀ ਹੈ ਕਿ ਮਾਲਕ ਕਿਰਪਾ ਕਰੀ ਕਿ ਪਾਕ ਦਾਮਨ ਇਹ ਬੱਚੀ ਆਪਣੇ ਘਰ ਨੂੰ ਚਲੀ ਜਾਏ। ਉਸ ਬੱਚੀ ਨੂੰ ਪੜਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਲਿਖਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਕੱਢਣ ਪਰੋਣ ਦੀ ਜਾਂਚ ਵੀ ਸਿਖਾਈ ਜਾਂਦੀ ਸੀ। ਪਰ ਨਾਲ ਇੱਕ ਸ਼ਬਦ ਕਹਿਣਾ, ਜੇ ਬੱਚੀ ਨੇ ਕੰਮ ਨਾ ਕਰਨਾ ਤੇ ਮਾਂ ਨੇ ਕਹਿਣਾ, ਧੀਏ ਇਸ ਘਰ ਵਿੱਚ ਤਾਂ ਤੇਰਾ ਲਾਡ ਦੇਖ ਕੇ ਮੈਂ ਤੇਰੇ ਕੰਮ ਕਰ ਦਿਆਂਗੀ, ਤੇਰੀਆਂ ਭਰਜਾਈਆਂ ਤੇਰੇ ਕੰਮ ਕਰਨਗੀਆਂ, ਪਰ ਇੱਕ ਗੱਲ ਯਾਦ ਰੱਖੀ, ਇਸ ਘਰ ਵਿੱਚ ਤਾਂ ਤੇਰੇ ਲਾਡ ਕਰਕੇ ਤੈਨੂੰ ਕੋਈ ਨੀ ਝਿੜਕਦਾ, ਕੰਮ ਕਰ ਚਾਹੇ ਨਾ ਸਿੱਖ, ਪਰ ਯਾਦ ਰੱਖ ਸਹੁਰੇ ਘਰ ਕੀਮਤ ਉਹਨਾਂ ਦੀ ਪੈਂਦੀ ਏ ਜਿਹੜੀਆਂ ਗੁਣਾਂ ਦਾ ਦਾਜ ਆਪਣੇ ਨਾਲ ਲੈ ਕੇ ਜਾਂਦੀਆਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਕਿਉਂ ਦਿੱਤੀ, ਗੁਰੂ ਦੇ ਚਰਨਾਂ ਵਿੱਚ ਜਾਣ ਦੀ ਲੋੜ ਕਿਉਂ ਹੈ। ਭਾਈ ਸਾਹਿਬ ਕਹਿੰਦੇ ਨੇ, ਆਪਣੇ ਘਰ ਵਿੱਚ ਮਾਂ ਲਾਡ ਦੇਖਦੀ ਏ, ਪਿਤਾ ਲਾਡ ਦੇਖਦਾ, ਭਰਾ ਲਾਡ ਦੇਖਦੇ ਨੇ, ਰੋਟੀ ਪਕਾਏ ਨਾ, ਖਾਏ ਨਾ, ਕੱਢੇ ਪਰੋਏ ਨਾ, ਤਾਂ ਵੀ ਉਹ ਲਾਡ ਨਾਲ ਸਭ ਕੁਝ ਜਰ ਲੈਂਦੇ ਨੇ। ਪਰ ਕਹਿਣ ਲੱਗੇ, ਦੇਖ ਧੀਏ ਪੇਕੇ ਘਰ ਵਿੱਚ ਲਾਡ ਚੱਲਦੇ ਨੇ, ਸਹੁਰੇ ਘਰ ਵਿੱਚ ਲਾਡ ਨਹੀਂ, ਉੱਥੇ ਕੇਵਲ ਗੁਣਾਂ ਵਾਲੀਆਂ ਦੀ ਕਦਰ ਪੈਂਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਬੰਦਿਆ ਅਸਲ ਵਿੱਚ ਇਹ ਸੰਸਾਰ ਤੇਰਾ ਪੇਕਾ ਘਰ ਹੈ, ਮਤ ਸਮਝੀ ਕਿ ਜਿਹੜੇ ਭੈਣ ਭਰਾ ਅੱਜ ਨਾਲ ਨੇ ਮਰਨ ਤੋਂ ਬਾਅਦ ਸਹੁਰੇ ਘਰ ਇਹਨਾਂ ਨੇ ਸਾਡੇ ਨਾਲ ਜਾਣੇ, ਜਿਹੜੇ ਟਕਿਆ ਤੇ ਤੂੰ ਮਾਣ ਕਰੀ ਬੈਠਾ, ਮਤ ਸਮਝੀ ਇਹ ਟਕੇ ਵੀ ਤੇਰੇ ਨਾਲ ਜਾਣੇ ਨੇ। ਹਕੀਕਤ ਇਹ ਹੀ, ਟਕੇ ਭੈਣ ਭਰਾ ਤਾਂ ਦੂਰ ਦੀ ਗੱਲ, ਜਿਹੜਾ ਸਰੀਰ ਤੂੰ ਲੈ ਕੇ ਆਇਆ ਇਸ ਸਰੀਰ ਨੇ ਵੀ ਉਸ ਘਰ ਨੂੰ ਨੀ ਜਾਣਾ, ਆਖਿਰ ਜਿਸ ਜਿੰਦ ਨੇ ਜਾਣਾ ਇਸ ਜਿੰਦ ਨਾਲ ਜਾਣ ਵਾਲਾ ਤੇ ਕੋਈ ਚਾਹੀਦਾ ਨਾ। ਕਿਉਂ ਗੁਰੂ ਧਾਰਨ ਕੀਤਾ ਜਾਂਦਾ, ਕਿਉਂ ਅੰਮ੍ਰਿਤ ਦੀ ਦਾਤ ਲੈਣੀ ਹੈ, ਤੇ ਅੱਜ ਮੈਂ ਯਤਨ ਕਰਨਾ, ਵਿਸ਼ਾ ਰੱਖਿਆ ਗੁਰੂ ਪਦਵੀ, ਗੁਰੂ ਦੀ ਜ਼ਰੂਰਤ ਤੇ ਸਤਿਗੁਰੂ ਨੇ ਕਿਵੇਂ ਇਹ ਮਰਿਆਦਾ ਸਾਨੂੰ ਬਖਸ਼ੀ। ਸਾਹਿਬ ਕਹਿੰਦੇ ਨੇ, ਪੇਕੇ ਘਰ ਕੰਮ ਕੀਮਤ ਲਾਡ ਕਰਕੇ ਚੱਲ ਜਾਂਦਾ, ਸਹੁਰੇ ਘਰ ਕਦਰ ਗੁਣਾਂ ਨਾਲ ਪੈਂਦੀ ਏ। ਇਹ ਸੰਸਾਰ ਵਿੱਚ ਧੰਦਿਆਂ ਨਾਲ ਵਾਹਵਾ ਵਾਹਵਾ ਮਿਲ ਜਾਏਗੀ, ਪਰ ਜਦੋਂ ਮਾਲਕ ਦੇ ਘਰ ਜਾਣਾ ਉਦੋਂ ਕੇਵਲ ਇਹ ਪੁੱਛਿਆ ਜਾਂਦਾ ਕਿ ਤੇਰੇ ਕੋਲ ਗੁਰੂ ਸ਼ਬਦ ਹੈ, ਤੇਰੇ ਕੋਲ ਗੁਰਮੰਤਰ ਹੈ, ਤੇਰੀ ਜਿੰਦ ਦਾ ਸਹਾਰਾ ਗੁਰੂ ਤੇਰੇ ਨਾਲ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿੰਦੇ ਨੇ, ਜਿਵੇਂ ਬੱਚੀ ਸਹੁਰੇ ਕਰਕੇ ਗੁਣਾ ਕਰਕੇ ਜਾਣੀ ਜਾਂਦੀ ਏ, ਮਨੁੱਖ ਵਪਾਰ ਕਰਨ ਜਾਂਦਾ ਹੈ ਪਰਦੇਸ਼ ਵਿੱਚ, ਦੋ ਪੁੱਤਰ ਇਕੱਠੇ ਤੋਰੇ ਨੇ ਆਪਣੇ ਘਰੋਂ ਇੱਕ ਮਨੁੱਖ ਨੇ, ਕਹਿੰਦੇ ਨੇ ਜਿਹੜਾ ਪੁੱਤਰ ਪੂੰਜੀ ਨੂੰ ਖਰਚ ਕੇ ਕੁਝ ਆਪਣੇ ਨਾਲ ਕਮਾ ਕੇ ਲੈ ਆਏ ਉਹਨੂੰ ਲੋਕ ਸਪੁੱਤਰ ਕਹਿ ਕੇ ਸਤਿਕਾਰ ਦਿੰਦੇ ਨੇ, ਤੇ ਜਿਹੜਾ ਬਾਪ ਦੀ ਪੂੰਜੀ ਨੂੰ ਵੀ ਤਬਾਹ ਕਰਕੇ ਆ ਜਾਏ, ਹਕੀਕਤ ਇਹ ਜੇ ਉਸ ਬੰਦੇ ਨੂੰ ਕਦੀ ਸਤਿਕਾਰ ਨਹੀਂ ਜੇ ਮਿਲਦਾ, ਉਹਨੂੰ ਕਪੁੱਤਰ ਕਿਹਾ ਜਾਂਦਾ। ਆਖਿਰ ਇਸ ਧਰਤੀ ਤੇ ਆਏ ਆ, ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ ਏ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੇ ਤਾਂ ਉਸ ਬਾਪੂ ਦੀ ਪੂੰਜੀ ਨੂੰ ਲੈ ਕੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਕਮਾਈ ਕਰਕੇ ਨਾਮ ਦੇ ਭੰਡਾਰੇ ਭਰ ਕੇ ਗਿਓ ਤੇ ਬਾਪੂ ਪ੍ਰਸੰਨ ਹੋਵੇਗਾ, ਤੇ ਜੇ ਸਵਾਸ ਵੀ ਤਬਾਹ ਕਰਕੇ ਆ ਗਿਓ ਪੱਲੇ ਵੀ ਕੁਝ ਨਾ ਹੋਇਆ। ਤੇ ਸੱਜਣਾ, ਜੇ ਪੁੱਤਰ ਕਮਾ ਕੇ ਨਾ ਜਾਏ ਤੇ ਮਾਂ ਬਾਪ ਉਹਦੇ ਨਾਲ ਰੋਸਾ ਕਰਦੇ ਨੇ, ਤੇ ਜਦੋਂ ਤੂੰ ਦੁਨੀਆਂ ਤੋਂ ਤੁਰੇਗਾ ਪੱਲੇ ਕੁਝ ਨਾ ਹੋਇਆ ਤੇ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ, ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ, ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਠ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਇਆ, ਜੇ ਕੁਝ ਕਮਾ ਕੇ ਲਿਆਉ ਤੇ ਤਾਂ ਮਾਲਕ ਦੇ ਘਰ ਵਿੱਚ ਥਾਈ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ। ਤੀਜਾ ਬਚਨ ਕੀਤਾ, ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ,
ਜੇ ਤਾਂ ਵਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸਜਣਾ ਤੈਨੂੰ ਸੰਤ ਸਿਪਾਹੀ ਸੂਰਮਾ ਕਹਿਣਗੇ, ਤੇ ਜੇ ਵਕਾਰਾਂ ਵਿੱਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾ ਰਿਹਾ ਹੋਇਆਂ ਨੂੰ ਕਦੀ ਵੀ ਸਤਿਕਾਰ ਨਹੀਂ ਮਿਲਦਾ ਹੁੰਦਾ। ਅਸਲ ਵਿੱਚ ਮਨੁੱਖਾ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ, ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਤੇ ਸਾਈਂ ਦੇ ਘਰ ਕਿਵੇਂ ਜਾਣਾ ਹੈ, ਮਨੁੱਖਾ ਜਿਦੇਹੀ ਦਾ ਅਸਲ ਵਿੱਚ ਪ੍ਰਯੋਜਨ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਆਉਂਦੇ ਨੇ, ਕਹਿਣ ਲੱਗੇ ਨਹਿਰ ਕੁਵਾਰ ਕੰਨਿਆ ਲਾਡਲੀ ਕਹਿ ਮਾਨੀਅਤ, ਵਿਆਹੇ ਸੁਸਰਾਰ ਜੈ ਗੁਣਨ ਕਹਿ ਮਾਨੀਏ, ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈਐ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁਭਟ ਬਖਾਨੀਏ, ਅਗਲੀ ਤੋ ਕਦੀ ਨਾ ਭੁੱਲਿਓ ਕਿਉਂ ਅੰਮ੍ਰਿਤ ਛਕਣਾ, ਕਿਉਂ ਗੁਰੂ ਦੇ ਨੇੜੇ ਲੱਗਣਾ। ਭਾਈ ਸਾਹਿਬ ਕਹਿਣ ਲੱਗੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਹੀ ਮਿਲੇ ਤੇ ਬੰਦਾ ਗੁਰੂ ਦੀ ਸ਼ਰਨ ਵਿੱਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਨਹੀਂ ਕੋਈ। ਅੱਗੇ ਅਰਜ਼ ਕਰਨੀ ਹੈ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ, ਅੰਮ੍ਰਿਤ ਸਾਡੇ ਅੰਦਰ ਰੋਮ ਰੋਮ ਵਿੱਚ ਰਚਣ ਵਾਲੀ ਦਾਤ ਹੈ, ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਕਰਾ ਦੇਣਾ ਹੈ। ਹੁਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ। ਜੇ ਅਸੀਂ ਕਹੀਏ, ਕਈ ਵਾਰੀ ਅਸੀਂ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਜਦੋਂ ਸੰਗਤ ਵੀ ਚਲੇ ਜਾਂਦੇ ਹਾਂ, ਫਿਰ ਕੀ ਲੋੜ ਹੈ ਗੁਰੂ ਵਾਲੇ ਬਣਨ ਦੀ। ਮੈਂ ਇਹ ਬੇਨਤੀ ਜ਼ਰੂਰ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਪਹਿਲੀ ਗੱਲ, ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਆਸਾਂ ਕੀ ਵਾਰ ਅਸੀਂ ਪੜ੍ਹਨੇ ਹਾਂ। ਮੈਂ ਕਹਿੰਦਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ, ਕਦੀ ਉਹਨਾਂ ਦੇ ਅਰਥ ਕਰਕੇ ਦੇਖੋ। ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਤਾਨੇ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ। ਹਰ ਬੰਦੇ ਦੇ ਤਿੰਨ ਸਵਾਲ ਹੀ ਇਹ, ਜਦੋਂ ਕੋਈ ਗੁਰੂ ਨੇੜੇ ਆਉਂਦਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੈਂ ਗੁਰੂ ਕੋਲ ਜਾਵਾਂਗਾ, ਸਤਿਗੁਰੂ ਵਾਲਾ ਬਣਾਂਗਾ ਤੇ ਮੇਰੀ ਜ਼ਿੰਦਗੀ ਵੀ ਤਬਦੀਲੀ ਕੀ ਆਵੇਗੀ। ਦੂਜਾ ਸਵਾਲ ਹੁੰਦਾ ਹੈ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਏ ਹੋ ਕਿ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਤਿਗੁਰੂ ਕੇ ਕਕਾਰ ਧਾਰਨ ਕਰੋ। ਤੇ ਤੀਜੀ ਗੱਲ ਕੀਤੀ ਜਾਂਦੀ, ਜੇ ਗੁਰੂ ਧਾਰਨ ਨਾ ਕਰੀਏ ਤੇ ਤਾਂ ਕੀ ਹੈ। ਦੇਖੋ ਤਿੰਨ ਹੀ ਸਾਡੇ ਸਵਾਲ ਨੇ, ਇੱਕ ਇੱਕ ਵਿਸ਼ੇ ਵੱਲ ਆਪਾਂ ਤੁਰਨੇ। ਪਹਿਲੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰੂ ਦੀ ਪਦਵੀ ਹੈ ਨਾ, ਉਹ ਖਾਰੀ ਸਾਰੀ ਮਨੁੱਖ ਦੀ ਨਹੀਂ, ਕਿਉਂਕਿ ਸ਼ਬਦ ਦੀ ਕਈ ਵਾਰੀ ਲੋਕ ਦੁਰਵਰਤੋਂ ਕਰਦੇ ਨੇ। ਗੁਰੂ ਹੈ ਕੀ ਇਹ? ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਤਿੰਨ ਪੌੜੀਆਂ ਆਸਾ ਕੀ ਵਾਰ ਦੀਆਂ, ਉਹ ਮੈਂ ਪ੍ਰਮਾਣ ਵਜੋਂ ਅਰਜ਼ ਕਰਨੀਆਂ ਨੇ। ਸਾਹਿਬ ਨੇ ਪਹਿਲਾ ਬਚਨ ਕੀਤਾ ਹੈ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਸਾਈਂ ਦੇ ਦਰ ਤੱਕ ਪਹੁੰਚਣ ਲਈ ਕੇਵਲ ਗੁਰੂ ਦਾ ਹੀ ਇੱਕ ਦਰ ਹੈ ਜਿਹਦੇ ਵਿੱਚੋਂ ਨਿਕਲ ਕੇ ਰੱਬ ਦੇ ਦਰ ਤੱਕ ਜਾਇਆ ਜਾ ਸਕਦਾ। ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦੇ ਹੀ, ਇਹ ਹਕੀਕਤ ਹੈ ਤੇ ਸ਼ਬਦ ਤੋਂ ਬਾਹਰ ਨਹੀਂ। ਜੇ ਕੋਈ ਕਹੇ ਮੈਂ ਸਿੱਧਾ ਰੱਬ ਤੱਕ ਪਹੁੰਚ ਬਣਾ ਲਾਂਗਾ, ਸਾਹਿਬ ਕਹਿੰਦੇ ਨੇ ਸੌ ਦਰ ਤੇਰੀ ਮੰਜ਼ਿਲ ਹੈ, ਪਰ ਯਾਦ ਰੱਖੀ ਸੌ ਦਰ ਮਿਲਦਾ ਹੀ ਉਹਨਾਂ ਨੂੰ ਇਹ ਜਿਹੜੇ ਗੁਰੂ ਦਰ ਵਿੱਚੋਂ ਨਿਕਲ ਕੇ ਜਾਂਦੇ ਨੇ। ਤਾਂ ਹੀ ਹਜ਼ੂਰ ਨੇ ਬਚਨ ਕੀਤਾ, ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਸਾਈਂ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ, ਤੇ ਮਹਾਰਾਜ ਸਤਿਗੁਰੂ ਕੀ ਏ? ਉੱਥੇ ਫਿਰ ਹਜ਼ੂਰ ਨੇ ਜਿਹੜੀ ਅਗਲੀ ਤੋਕ ਕਹੀ ਏ ਉਹਨੂੰ ਸਮਝੀਏ। ਕਹਿੰਦੇ ਨੇ ਜਿਸ ਰੱਬ ਨੂੰ ਤੂੰ ਪਾਣਾ ਚਾਹੁੰਦੇ ਸੱਚ ਜਾਣੀ, ਉਹ ਸਤਿਗੁਰੂ ਵਿੱਚ ਆਪ ਬੈਠਾ ਹੈ ਤੇ ਆਪ ਬੋਲ ਕੇ ਕਹਿੰਦਾ ਪਿਆ, ਜੇ ਸਾਈਂ ਦੇ ਦਰ ਤੱਕ ਜਾਣੀ ਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਅਤ ਜ਼ਰੂਰੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਆਪ ਰੱਖਿਓਨ ਦਾ ਅਰਥ ਇਹ ਵੇ ਕਿ ਆਪਣੇ ਆਪ ਨੂੰ ਸਤਿਗੁਰੂ ਵਿੱਚ ਉਹਨਾਂ ਸਮੋਇਆ, ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ। ਪਰ ਦਾਤਾ
ਕਿ ਸਤਿਗੁਰੂ ਹਰ ਇੱਕ ਨੂੰ ਮਿਲ ਜਾਂਦੇ ਨੇ। ਮੇਰੇ ਦਾਤਾਰ ਕਹਿੰਦੇ ਨੇ ਨਹੀਂ ਹੋਏ, ਅਸਲ ਵਿੱਚ ਇਹ ਰੱਬ ਦੀ ਨਜ਼ਰ ਦੀ ਖੇਡ ਹੈ। ਹਜ਼ੂਰ ਨੇ ਸ਼ਬਦ ਵਰਤੇ, ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਜੇ ਤੇਰੀ ਨਜ਼ਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ। ਤੇ ਜਦੋਂ ਸਤਿਗੁਰੂ ਮਿਲੇ ਤੇ ਉਹ ਕੀ ਕਰਦੇ ਨੇ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਗੁਰੂ ਸ਼ਬਦ ਸੁਣਾ ਕੇ ਇਸ ਭਟਕਦੀ ਹੋਈ ਜਿੰਦ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਕਹਿਣ ਲੱਗੇ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਕਿ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਤੇ ਮੈਂ ਬੇਨਤੀ ਕਰਾਂ, ਜੇ ਅਸੀਂ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ, ਇੱਕ ਪਾਸੇ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਤੁਸੀਂ ਸਾਡੇ ਗੁਰੂ ਹੋ, ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ, ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਹਾਂ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨੇ। ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ, ਸਤਿਗੁਰੂ ਵਿੱਚ ਉਹ ਆਪ ਬੈਠਾ ਹੈ। ਖਜ਼ੂਰ ਨੇ ਫਿਰ ਇੱਕ ਬਚਨ ਹੋਰ ਕਿਹਾ, ਆਸਾ ਕੀ ਵਾਰ ਦੀ ਪੌੜੀਏ, ਕਹਿਣ ਲੱਗੇ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆਂ ਇੰਨੀ ਜਗ। ਕਹਿਣ ਲੱਗੇ ਜਿਹਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ, ਆਪਣੀ ਰਹਿਮਤ ਕਰ ਦਿੱਤੀ, ਤੇ ਸਤਿਗੁਰੂ ਤੋਂ ਬਿਨਾਂ ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਨਾਂ ਵੀ ਜੁੜ ਕੇ ਪ੍ਰਭੂ ਦੀ ਸੰਭਾਲ ਹੋਈ, ਜਿਹਨੇ ਗਿਆਨ ਦਾ ਸੁਰਮਾ ਦਿੱਤਾ, ਤੇ ਸਤਿਗੁਰੂ ਇੱਕ ਬੋਹਿਤ ਨਜ਼ਰ ਆਇਆ, ਗੁਰੂ ਬੋਹਿਤ ਤੋਂ ਬਿਨਾਂ ਰੱਬ ਦਾ ਪਾਰ ਵਾਲਾ ਪਾਸਾ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ, ਗੁਰੂ, ਗੁਰੂਦੇਵ ਜਾਂ ਮੁਰਸ਼ਦ ਸ਼ਬਦ ਵਰਤ ਲਈਏ, ਗੁਰਮਤ ਨੇ ਗੱਲ ਪਰਪੱਕ ਕਰਾ ਦਿੱਤੀ ਏ ਕਿ ਸਾਈਂ ਦੇ ਦਰ ਤੇ ਕੇਵਲ ਜਾ ਹੀ ਹੋ ਸਕਦਾ ਜਿਹਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਕਮਾਇਆ ਨਹੀਂ ਜਾ ਸਕਦਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਇੱਕ ਹੁੰਦਾ ਗਿਆਨ ਬਾਹਰ ਦਾ, ਬਾਹਰ ਦਾ ਗਿਆਨ, ਬਾਹਰ ਦੀ ਲਿਆਕਤ ਪੁਸਤਕਾਂ ਨੂੰ ਪੜ੍ਹ ਕੇ, ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਹੈ, ਪਰ ਜਿਹੜਾ ਆਤਮਕ ਜੀਵਨ ਹੈ ਉਹ ਗੁਰੂ ਤੋਂ ਬਿਨਾਂ ਕਦੀ ਨਹੀਂ ਮਿਲ ਸਕਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ, ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਖਜ਼ੂਰ ਨੇ ਬਾਣੀ ਵਿੱਚ ਦੋ ਤਿੰਨ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਕਲ ਦਾ ਗਿਆਨ ਹੈ, ਅਕਲ ਦੇ ਗਿਆਨ ਨਾਲ ਅਮਿਓ ਰਸ ਨਹੀਂ ਚੱਖਿਆ ਜਾ ਸਕਦਾ। ਅੰਦਰ ਦਾ ਜੋ ਗਿਆਨ ਹੈ, ਆਤਮਕ ਜੀਵਨ ਹੈ, ਉਹ ਸਤਿਗੁਰੂ ਦੇ ਦਿੱਤੇ ਹੋਏ ਸ਼ਬਦ ਦੁਆਰਾ ਹੀ ਚੱਕਿਆ ਜਾ ਸਕਦਾ। ਫਿਰ ਸਤਿਗੁਰੂ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ, ਅੰਧਕਾਰ ਹੋਵੇ, ਦੀਵਾ ਬਾਲਦਾ ਚਾਨਣ ਹੋ ਜਾਏ, ਸੂਰਜ ਚੜ੍ਹੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ, ਚੰਦਰਮਾ ਦੀ ਚਾਨਣੀ ਜਿਹੜੀ ਇਹ ਅੰਧਕਾਰ ਨੂੰ ਖਤਮ ਕਰ ਦੇ। ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਹਜ਼ਾਰਾਂ ਸੂਰਜ ਚੜ ਜਾਣ, ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ, ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਤੋਂ ਬਿਨਾਂ ਬੰਦੇ ਦੇ ਅੰਦਰ ਕਦੀ ਚਾਨਣ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ, ਜੇ ਸੌ ਚੰਦਾ ਉਗ ਵਹਿ, ਸਲੋਕ ਹੈ ਆਸਾਂ ਕੀ ਵਾਰ ਦਾ ਦੂਜਾ। ਤੇ ਦੂਜੇ ਸਲੋਕ ਤੋਂ ਵਿਚਾਰ ਸ਼ੁਰੂ ਕੀਤੀ ਹੈ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਪਰ ਗੁਰੂ ਤੋਂ ਬਿਨਾਂ ਹਨੇਰਾ ਹੈ। ਜੇ ਸੋ ਚੰਦਾ ਉਗਵੇਂ, ਸੂਰਜ ਚੜੇ ਹਜ਼ਾਰ, ਪਰ ਪਿਆਰੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ, ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ, ਦੁਨੀਆ ਬਿਲਕੁਲ ਛੋਟੀ ਹੋ ਗਈ ਹੈ। ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ, ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁੱਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ,
ਕੁਝ ਕੁ ਦਿਨਾਂ ਵਿੱਚ, ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦੇ ਨੇ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਦੀ ਤੂੰ ਦੁਨੀਆ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈਂ ਇੱਕ ਖਿੰਡ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲਏਗਾ ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ, ਅੰਦਰ ਦਾ ਸਬਰ ਕਰਨਗੇ ਉਹ ਜਿਨ੍ਹਾਂ ਉੱਤੇ ਗੁਰੂ ਕੀ ਨਜ਼ਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰ ਜੰਤ ਆਕਾਸ਼ ਹੈ ਦੀਪ ਲੋਸ਼ ਹੈ ਖੰਡਣੈ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ ਪਰਮਾਣੂ ਬਣ ਜਾਏ ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰ ਜੰਤ ਆਕਾਸ਼ ਹੈ ਦੀਪ ਲੋਸ਼ ਹੈ ਖੰਡਣੇ, ਗਾਛੇਨ ਨੈਣ ਪਾਰੇਣ ਨਾਨਕ ਬਿਨਾਂ ਸਾਧੂ ਨਾ ਸਿੱਧ ਅਤੇ, ਗੁਰੂ ਤੋਂ ਬਿਨਾਂ ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ ਪਰ ਅੰਦਰ ਦਾ ਸੁੱਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੇ ਸ਼ਬਦ ਹੁੰਦਾ, ਹਜ਼ੂਰ ਨੇ ਮੇਰ ਕੀਤੀ ਹੈ। ਕਹਿੰਦੇ ਨੇ ਕਿ ਬੰਦਿਆ ਕਦੀ ਸੋਚ, ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ ਹੈ, ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ। ਕਹਿੰਦੇ ਨੇ ਅੰਦਰ ਇੱਕ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ, ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ ਬਾਣੀ ਤੋਂ ਬਿਨਾਂ ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ, ਪਰ ਮਤ ਸਮਝਿਓ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ ਨੇ, ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ। ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ, ਤੇ ਜਦੋਂ ਆਪਣੇ

ਨਹੀਂ ਕੋਈ ਨਹੀਂ। ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਕੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਕੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ, ਇਹਦੇ ਅੰਦਰ ਮਨ ਪਿਆ ਹੈ, ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ, ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ, ਸੂਰਜ ਚੜੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਹਿੰਦੇ ਚਾਬੀ ਕੇਵਲ ਗੁਰੂ ਦੇ ਕੋਲ ਹੈ, ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਪਹਿਲਿਆਂ ਕੀ ਛਕਿਆ ਅੰਮ੍ਰਿਤ, ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ, ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਹੁਣ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ। ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ, ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ ਨੇ। ਗੁਰੂ ਦੀ ਪਦਵੀ, ਗੁਰੂ ਦਾ ਪਦ ਤੋਂ ਦਰਗਾਹ ਮਿਲਿਆ, ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ, ਤੇ ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ, ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੀਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ। ਤੇ ਸਾਰੇ ਵਿਦਵਾਨ ਇਹ ਮੰਨਦੇ ਨੇ, ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ, ਚਰਨ ਓਧਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋਰ ਰਹਿ ਰਾਸ ਕਰ। ਕਹਿੰਦੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਲਾਵੇ। ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਉਦਕ ਲੈ ਉੱਚ ਮਨ, ਹੋਮੈ ਦੁਬਦਾ ਰੋਗ ਗਵਾਏ। ਕਿ ਜਿਨ੍ਹਾਂ ਦੇ ਅੰਦਰ ਦੇ ਹੋਮੇ ਦੇ ਦੁਬਦਾ ਦੇ ਰੋਗ ਦੂਰ ਹੋਏ, ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ, ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨੇ ਕੋਈ ਕਰ ਸਕਦਾ। ਭੱਟਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹੇ, ਕਹਿੰਦੇ ਨੇ ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ।

गुर कर सच विचार गुरु कर रे मन मेरे। एदा अर्थ की है गुरु कर रे मन मेरे, कहिंदे ने मेरे मना जे अंदर दी सुरत दी खेड लैनी चाहना है ते गुरु कर, गुरु नू अपनी जिंदगी विच धारण कर लै, गुरु दे चरणां नाल जुड़ जा। ते जे बाहर दे कर्मां नाल अंदर दा ज्ञान हुंदा होवे ते नाले बाबे नानक दे घर दी तां रीत ही है वे गुरमुखो कि इत्थे जदों भी कोई गुर सिख आए, कोई जगियासु आवे, ते वैसे जगियासु दा अर्थ भी ए वे आम तौर ते असीं शब्द वरतने आ जगियासु जगे आसा। हुण जगियासु हर कोई बंदा आउण वाला जगियासु नहीं हुंदा, यह दो शब्दां दा सुमेल है जग आस। जेड़ा बंदा ए आस लैके आउंदा है कि गुरु कोल जाके मैं करोड़ा जन्मां दे सुत्ते ने जागना है, जेड़ा जागण दी आस लैके आवे असल विच ओ ही जगियासु हुंदा है, जिहदे अंदर जगियासा है मैं अंदर नूं जगाना है। धन गुरु नानक साहिब कृपालू जी ने चरना अमृत दी दात दित्ती नाल गुरमंत्र, उत्थे साहिब भाई जी ने शब्द भी वरते ने भाई गुरदास ने कि वाहेगुरु गुर शब्द सुनाया, जां शब्द वरते ने कि वाहेगुरु गुर मंत्र है जप खौ मैं खोई। धन गुरु नानक साहिब कृपालू आए ने जिन्हां चरना अमृत दी दात लई उन्हां ने गुरु की सिक्ख्या नूं ग्रहण कीता, जिन्हां ने सिक्ख्या लैके कमाई कीती फिर उन्हां दा अंतर आत्मा परमात्मा दे चरणां विच लीन होया। साहिब कृपालू जी दे अमृत बचना ते आधारित के हजूर ने चरण पौल दी दात दिती ते गुरु दिखिया शब्द दी दात दे के उस कमाई वल फिर सिख नूं तोरिया। हजूर ने जदों गुरु दी पदवी दी गल करने आ ते सतगुरु आप अमृत नाल भिजे ने ते जिहड़ा गुरु दे चरणां विच आउंदा है उम्र दा तकाजा नहीं, यह नहीं कि इस उम्र विच कोई गुरु कोल आवे ते तां उहदा अंदर चल सकदा है। सतगुरु ने ते इन्नी कृपा कीती है, कई बार बेनती करना हुना कि देखो जिस बजुर्ग की उम्र 63 कु साल के करीब लंघ गई होवे बाबा अमरदास की उन्हां नूं गुरु शब्द की कमाई करन दी ते गुरु कोल आउण दी लोड़ जरूर पई, कि उन्हां दा गुरु तो बिना सरिया क्यों ना। अपनी जिंदगी दे 20 साल जिन्हां ने कर्म धर्म किए होण, अपनी जिंदगी का बहुत हिस्सा जिन्हां ने दान पुन विच बतीत किया होवे ते जिदन उन्हां दे अंदर नूं भी जाग लगी ते केवल पूरे गुरु दी चरण शरण विच आउण ते गुरु तो बिना अंदर दी जाग लग नहीं सकदी। अज ओ जे घर आए ने ते एक सज्जन ने सिर्फ इन्ने कहा सी कि बाबा परमात्मा दीयां गल्लां बड़ियां करना पर तेरे गुरु दा नाम की है, ते बाबा अमरदास कहिंदे ने अजे यतन पिया करना कि गुरु कितों लभ जाए क्योंकि अजे मैं गुरु धारण नहीं कीता। उस सज्जन ने इन्नी शब्द कहे सन कि अपने शरीर वल अपने दाड़े वल झाती मारो शब्द सन कि देखो बाबा जी जवानी चली गई है, बुढ़ेपे विच केस दुध वर्गे चिट्टे ने ते चिट्टे केस प्रतीक ने भी फसल पक गई है, चिट्टे केस प्रतीक ने कि मौत दा सदड़ा आ गया है, की पता है कि मौत ने कितन आ जाना है ते अजे तक तुसी गुरु वाली नहीं बने, गुरु तो मंत्र ही नहीं लिया, गुरु दिखिया नहीं लई, बस एक शब्द कहा पता नहीं वो जागण दी सबब सौ लखनी घड़ी आ गई कि बाबे अमरदास नू एक शब्द ने एक बचन ने अंदरों तब्दील करके रख दिता। ते गुरमुख जो उन्होंने शब्द सुनिया उहदे विच भी गल गुरु की महानता दी कही सी, भावां वह शब्द धन गुरु नानक साहब जी का गुरु ग्रंथ साहब के राग मारू विच है ते उहदे विच उदाहरणां भी अंदर दीयां दित्तियां, गुरु बन ते चरणां भी जुड़न लई अंदर नूं कमान दी गल उहदे विच कही। साहब ने उदाहरण की दित्ती सी किन ने बंदे दा मन सड़ चुका है ते मन दा सफर जिहड़ा उह इस जन्म दा नहीं, मन दा सफर तां कई जन्मां दा है। ते उदाहरण दित्ती सी कि जिवें एक लोहा घड़न वाला सज्जन लोहे दीयां चीज़ां बनाउण वाला सज्जन ਭੱਠੀ ਵਿੱਚ ਕੋਲੇ ਪਾਉਂਦਾ ਹੈ, ਉਸ ਕੋਲਿਆਂ ਨੂੰ ਅੱਗ ਲਾਉਂਦਾ ਹੈ ਤੇ ਪਰਤ ਕੇ ਲੋਹਾ ਜਦੋਂ ਰੱਖਦਾ ਹੈ ਤੇ ਅੱਗ ਦੇ ਭਾਂਬੜ ਬਲਦੇ ਨੇ, ਕੋਲਿਆਂ ਦੀ ਅੱਗ ਦਾ ਸੁਭਾਅ ਹੈ ਕਿ ਉਸ ਲੋਹੇ ਨੂੰ ਵੀ ਉਹ ਲਾਲ ਕਰ ਦਿੰਦੀ ਹੈ। ਹਜ਼ੂਰ ਨੇ ਬਾਣੀ ਵਿੱਚ ਉਦਾਹਰਣ ਲੈ ਲਈ, ਕਹਿੰਦੇ ਨੇ ਕੁਝ ਲੋਹਾ ਐਸਾ ਹੈ ਜਿਹੜਾ ਗਰਮ ਹੋਣ ਤੋਂ ਬਾਅਦ ਉਹਨੂੰ ਘੜ ਕੇ ਉਹਨੂੰ ਸੰਵਾਰ ਕੇ ਕੋਈ ਕੀਮਤੀ ਵਸਤੂ ਬਣਾਈ ਜਾਂਦੀ ਹੈ,
ਪਰ ਕੁਝ ਲੋਹਾ ਸੜ ਜਾਂਦਾ ਹੈ, ਇੰਨਾ ਕੁ ਸੜ ਜਾਂਦਾ ਹੈ, ਉਹਨੂੰ ਸ਼ਬਦ ਮਨੂਰ ਵਰਤਦੇ ਨੇ, ਉਸ ਸੜੇ ਹੋਏ ਉਸ ਨਿਕੰਮੇ ਮਨੂਰ ਨੂੰ, ਉਸ ਲੋਹੇ ਨੂੰ ਕਦੀ ਵੀ ਕੋਈ ਘਰ ਨਹੀਂ ਰੱਖਦਾ, ਉਸ ਲੋਹੇ ਨੂੰ ਘਰੋਂ ਬਾਹਰ ਹੀ ਸਟਿਆ ਜਾਂਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਸੱਜਣਾ, ਜਿਹੜਾ ਲੋਹਾ ਸੜ ਜਾਏ ਨਿਕੰਮਾ ਮਨੂਰ ਬਣ ਜਾਏ, ਦੁਨੀਆਦਾਰ ਲੋਕ ਉਹਨੂੰ ਚੁੱਕ ਕੇ ਬਾਹਰ ਸੜ ਦਿੰਦੇ ਨੇ, ਪਰ ਜਿਹੜਾ ਮਨ ਕਈ ਜਨਮਾਂ ਦਾ ਸੜ ਕੇ ਮਨੂਰ ਹੋ ਗਿਆ, ਮੇਰੇ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰੂ ਕੋਲ ਆ ਜਾਏ, ਗੁਰੂ ਕੋਲ ਅੰਮ੍ਰਿਤ ਦ੍ਰਿਸ਼ਟੀ ਹੈ, ਗੁਰੂ ਕੋਲ ਅੰਮ੍ਰਿਤ ਨਾਮ ਹੈ, ਗੁਰੂ ਕੋਲ ਆਤਮਕ ਜੀਵਨ ਦੇਣ ਵਾਲਾ ਜਲ ਹੈ। ਸੜੇ ਲੋਹੇ ਨੂੰ ਤਾਂ ਲੋਕੀ ਬਾਹਰ ਸੜਦੇ ਨੇ, ਪਰ ਜੇ ਕਿਤੇ ਸੜਿਆ ਹੋਇਆ ਮਨ ਅੰਮ੍ਰਿਤ ਦੀ ਦਾਤ ਲੈ ਲੈ ਤੇ ਗੁਰੂ ਉਹਨੂੰ ਕੀਮਤੀ ਸੋਨਾ ਬਣਾ ਦਿੰਦੇ। ਇਹ ਗੁਰੂ ਕੀ ਨਦਰ ਹੈ। ਮੈਂ ਬੇਨਤੀ ਸਿਰਫ ਕਰਨੀ ਚਾਹੁੰਦਾ ਜਿਹੜੀ ਕਿ ਗੁਰੂ ਦੇ ਚਰਨਾਂ ਵਿੱਚ ਜੁੜਨਾ ਕੇਵਲ ਬਾਜਮੁਖੀ ਬਿਰਤੀ ਤੱਕ ਸੀਮਤ ਨਹੀਂ, ਇੱਕ ਅੰਦਰ ਦੀ ਬੜੀ ਵੱਡੀ ਤਬਦੀਲੀ ਹੈ ਅੰਮ੍ਰਿਤ ਦੀ ਦਾਤ ਲੈਣੀ। ਸਤਿਗੁਰੂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾਂ, ਪੰਚ ਅਗਨ ਤਿਤ ਲਾਗ ਲਹੀ ਲਾਗ ਰਹੀ, ਕੋਇੜੇ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਬਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਹੁਣ ਸ਼ਬਦ ਗੁਰੂ ਮਿਲੇ ਕਿਹਾ, ਇਹ ਨਹੀਂ ਕਿਹਾ ਵੀ ਸਿੱਧਾ ਰੱਬ ਨੂੰ ਆਪਣੇ ਆਪ ਮਿਲ ਜਾਏ, ਇਹ ਬਾਬੇ ਨਾਨਕ ਦੇ ਸ਼ਬਦ ਨੇ। ਕਹਿਣ ਲੱਗੇ ਜੇ ਗੁਰ ਮਿਲੇ ਤਨੇਹਾ, ਤੇ ਮਹਾਰਾਜ ਗੁਰੂ ਦਿੰਦੇ ਕੀ ਨੇ? ਕਹਿਣ ਲੱਗੇ ਏਕ ਨਾਮ ਅੰਮ੍ਰਿਤ ਉਹ ਦੇਵੈ, ਕਿ ਸਤਿਗੁਰੂ ਨਾਮ ਅੰਮ੍ਰਿਤ ਦੀ ਦਾਤ ਦਿੰਦੇ ਨੇ। ਤੇ ਪਰਤ ਕੇ ਹੁੰਦਾ ਕੀ ਏ? ਸਾਹਿਬ ਕਹਿੰਦੇ ਨੇ ਅੰਦਰ ਤ੍ਰਿਪਤ ਹੋ ਜਾਂਦਾ ਕਿ ਭਇਆ ਮਨੂਰ ਕੰਚਨ ਬਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਅੰਦਰ ਤ੍ਰਿਪਤ ਹੋ ਜਾਂਦਾ ਹੈ ਜਦੋਂ ਪੂਰਾ ਗੁਰੂ ਮਿਲਦਾ ਹੈ। ਜੇ 63 ਸਾਲ ਦੇ ਬਜ਼ੁਰਗ ਨੂੰ, ਜਿਹਦੀ ਜ਼ਿੰਦਗੀ ਦੇ 6 ਦਹਾਕੇ ਨਿਕਲ ਚੁੱਕੇ ਨੇ, ਜੇ ਉਹਦਾ ਗੁਰੂ ਤੋਂ ਬਿਨਾਂ ਨਹੀਂ ਸਰਦਾ, ਉਹ ਬੰਦਿਆ ਤੂੰ ਤਾਂ ਕਈ ਜਨਮਾਂ ਦਾ ਸਾਈਂ ਤੋਂ ਵਿਛੜਿਆ, ਕਿ ਤੇਰਾ ਗੁਰੂ ਤੋਂ ਬਿਨਾਂ ਸਾਈਂ ਦੇ ਘਰ ਵੀ ਸਰ ਜਾਏਗਾ? ਗੁਰੂ ਤੋਂ ਬਿਨਾਂ ਤੇਰੇ ਅੰਦਰ ਨੂੰ ਟਿਕਾ ਮਿਲ ਜਾਏਗਾ? ਫਿਰ ਦੂਸਰੀ ਕਿਰਪਾ ਸਤਿਗੁਰੂ ਨੇ ਕੀਤੀ ਕਿ ਜਦੋਂ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਬਾਬਾ ਅਮਰਦਾਸ 63 ਸਾਲ ਦੀ ਉਮਰ ਦਾ ਜ਼ਿਕਰ ਵਿਦਵਾਨ ਕਰਦੇ ਨੇ, ਕੋਈ 60 ਕਹਿੰਦਾ, ਕੋਈ 62 ਕਹਿੰਦਾ। ਹੁਣ 63 ਸਾਲ ਦਾ ਬਜ਼ੁਰਗ ਆਉਂਦਾ ਹੈ, ਤੇ ਤਕਰੀਬਨ ਉਸ ਉਮਰ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਕੰਮ ਮੁਕਾ ਕੇ ਵਿਹਲੇ ਹੋ ਜਾਂਦੇ ਕਿ ਹੁਣ ਸੁੱਖ ਨਾਲ ਦਿਨ ਬਤੀਤ ਕਰਾਂਗੇ। ਮੈਂ ਕਹਿੰਦਾ ਗੁਰਸਿੱਖੀ ਦੀ ਖੇਡ ਬੜੀ ਨਿਆਰੀ ਹੈ ਗੁਰਮੁਖ। ਜਿਸ ਉਮਰ ਵਿੱਚ ਲੋਕ ਘਰ ਵਿੱਚ ਆਰਾਮ ਕਰਦੇ ਨੇ, ਉਸ ਉਮਰ ਵਿੱਚ ਬਾਬੇ ਨੇ ਸਿੱਖੀ ਦਾ ਸਫ਼ਰ ਸ਼ੁਰੂ ਕੀਤਾ ਸੀ। 63 ਸਾਲ ਦੀ ਉਮਰ ਦੇ ਬਜ਼ੁਰਗ ਆਏ ਨੇ, ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਨੇ। ਉਸ ਦਿਨ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅੱਗੇ ਆਇਆ ਬੜੀ ਵਾਰੀ, ਪਰ ਕੁੜਮਾਚਾਰੀ ਦਾ ਨਾਤਾ ਲੈ ਕੇ, ਸਿੱਖ ਤੇ ਗੁਰੂ ਦਾ ਨਾਤਾ ਕੇਵਲ ਖੂਨ ਦਾ ਨਾਤਾ ਨਹੀਂ, ਸੱਚ ਜਾਣੋ ਸਿੱਖ ਤੇ ਗੁਰੂ ਦਾ ਨਾਤਾ ਅੰਦਰ ਦਾ ਨਾਤਾ ਹੈ। ਕਹਿਣ ਲੱਗੇ ਅੱਜ ਤੱਕ ਕੁੜਮਾਚਾਰੀ ਦੇ ਨਾਤੇ ਨਾਲ ਆਇਆ, ਪਰ ਅੱਜ ਮੈਂ ਇੱਕ ਨਗੁਰਾ ਆਇਆ। ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੇ ਨਗੁਰੇ ਪੁਣੇ ਦੀ ਮੈਲ ਨੂੰ ਧੋ ਦਿਓ। ਗੁਰਮੁਖ ਅੰਮ੍ਰਿਤ ਦੀ ਦਾਤ ਲੈਣੀ, ਗੁਰੂ ਵਾਲਾ ਬੰਨਾ, ਇਹ ਤਾਂ ਆਪਣੇ ਅੰਦਰ ਨੂੰ ਧੋ ਕੇ ਗੁਰੂ ਦੇ ਚਰਨਾਂ ਵਿੱਚ ਓਤ ਪੋਤ ਕਰਨੇ। ਮਰਿਆਦਾ ਉਹੀ ਅੰਮ੍ਰਿਤ ਦੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਮਾਈ ਕੀਤੀ, ਉਹਨਾਂ ਨੇ ਨਾਮ ਜਪਿਆ, ਸ਼ਾਇਦ ਇੱਥੇ ਅਰਜ਼ ਵੀ ਕੀਤੀ ਸੀ। ਚਰਨ ਪੌਲ ਦੀ ਦਾਤ ਲੈਣ ਤੋਂ ਬਾਅਦ ਫਿਰ ਸ਼ਬਦ ਦੀ ਕਮਾਈ ਇੰਨੀ ਕੁ ਕੀਤੀ, ਕਹਿੰਦੇ ਨੇ ਬਾਬਾ ਅਮਰਦਾਸ ਕਿ ਪਹਿਲਾਂ ਨਗੂਰਾਪਣ ਸੀ, ਪਰਤ ਕੇ ਸਿੱਖ ਬਣੇ, ਤੇ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਉਹੀ ਬਜ਼ੁਰਗ ਜਿਹੜੇ ਨੇ 75 ਸਾਲ ਦੀ ਉਮਰ ਵਿੱਚ ਉਹ ਗੁਰੂ ਪਦਵੀ ਉੱਤੇ ਪਹੁੰਚ ਗਏ ਸਨ। 75 ਸਾਲ ਦੀ ਉਮਰ ਵਿੱਚ ਉਹਨਾਂ ਗੁਰੂ ਪਦਵੀ ਉੱਤੇ ਜਾ ਪਹੁੰਚੇ ਨੇ। ਹੁਣ ਉਹਨਾਂ ਦੇ ਅੰਮ੍ਰਿਤ ਬਚਨ ਮੈਂ ਬੇਨਤੀ ਕੀਤੀ, ਕੋਈ 72 ਕੋਈ 75 ਸ਼ਬਦ ਵਰਤਦਾ। 70 ਤੋਂ ਉੱਤਰ ਉਮਰ ਹੋ ਗਈ ਜਦੋਂ ਗੁਰੂ ਪਦਵੀ ਤੇ ਪਹੁੰਚੇ, ਤੇ ਭੱਟਾਂ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਹਕੀਕਤ ਇਹ ਜੇ ਕਿ ਗੁਰੂ ਅਮਰਦਾਸ ਨੇ ਪਹਿਲਾਂ ਕਰਮ ਧਰਮ ਬੜੇ ਕੀਤੇ, ਪਰ ਗੁਰੂ ਦਾ ਸ਼ਬਦ ਜਿਸ ਦਿਨ ਤੋਂ ਬਾਅਦ ਲਿਆ, ਜਿਸ ਦਿਨ ਦਾ ਲਿਆ, ਉਸ ਤੋਂ ਬਾਅਦ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਪਲਟਾ ਹੋਇਆ। ਅੰਮ੍ਰਿਤ ਛਕਣ ਦਾ ਭਾਵ ਕੀ ਹੈ? ਚਰਨ ਪੌਲ ਲਈ, ਤੇ ਕਹਿੰਦੇ ਨੇ ਹੁਣ ਬਾਬਾ ਅਮਰਦਾਸ ਦੇ ਵੇਖਣ ਵਿੱਚ ਤਬਦੀਲੀ ਆ ਗਈ, ਅੰਮ੍ਰਿਤ ਉਹਨਾਂ ਵੀ ਲਿਆ। ਕਹਿੰਦੇ ਨੇ ਬਾਬਾ ਅਮਰਦਾਸ ਜੀ ਦੀ ਜ਼ਬਾਨ ਵੀ ਤਬਦੀਲੀ ਆ ਗਈ,
ਬਾਬੇ ਅਮਰਦਾਸ ਦੇ ਸੁਣ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਬਹਿਣ ਦੇ ਕਹਿਣ ਵੀ ਤਬਦੀਲੀ ਆ ਗਈ। ਕਿਉਂ? ਕਹਿ ਲੱਗੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਨਾਮ ਹੀ ਕੇਵਲ ਦੱਸੇ ਤੇ ਅੰਮ੍ਰਿਤ ਚੜ੍ਹੇ, ਉਹਨਾਂ ਦੀ ਰਸਮਾਂ ਵਿੱਚ ਵੀ ਕੇਵਲ ਨਾਮ ਟਿਕਿਆ, ਉਹਨਾਂ ਦੇ ਅੰਦਰ ਵੀ ਕੇਵਲ ਨਾਮ ਟਿਕਿਆ। ਕਹਿੰਦੇ ਨੇ ਚਰਨਾ ਅੰਮ੍ਰਿਤ ਲੈਣ ਦਾ ਮਤਲਬ ਇਹ ਸੀ ਕਿ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਉਹ ਸਿੱਖ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਿਆ। ਅੰਮ੍ਰਿਤ ਲੈਣ ਤੋਂ ਭਾਵ ਇਹ ਵੇ ਕਿ ਗੁਰੂ ਦੇ ਚਰਨਾਂ ਨੂੰ ਜੁੜ ਕੇ ਅੰਦਰ ਦੇ ਸਫ਼ਰ ਨੂੰ ਤੈਅ ਕਰਨਾ। ਸਹਿ ਪਟਾ ਨੇ ਗੁਰੂ ਅਮਰਦਾਸ ਬਾਰੇ ਕਿਹਾ ਸੀ, ਕਹਿਣ ਲੱਗੇ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋ ਇੱਕ ਇੱਕ, ਦੋਇ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੇਂ ਲੀਣੋ, ਤੇਸ ਤੀਸ ਇੱਕ ਅਰ ਪੰਜ ਸਿੱਧ, ਪੈਂਤੀਸ ਨਾ ਖੀਣੋ, ਇੱਕੋ ਜੇ ਲਾਖ, ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਬ ਭਰੈ, ਤੂੰ ਇੱਕ ਲੋੜੈ ਇੱਕ ਮੰਨਿਓ। ਜੇ ਉਸ ਬਜ਼ੁਰਗ ਨੂੰ ਗੁਰੂ ਕੋਲ ਆ ਕੇ ਦਾਤ ਲਈ ਤੇ ਇਸ ਮੰਜ਼ਿਲ ਤੇ ਪਹੁੰਚ ਗਿਆ, ਤੇ ਸਿੱਖਾਂ ਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ ਤੂੰ ਆਤਮਿਕ ਜੀਵਨ ਦਾ ਸਬਰ ਤੈਅ ਨਹੀਂ ਕਰ ਸਕੇਗਾ। ਜਿਹੜੀ ਬੇਨਤੀ ਕਰ ਰਿਹਾ ਕਿ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ, ਉਸ ਚਰਨ ਪੌਲ ਦੀ ਬਦੌਲਤ ਫਿਰ ਸਿੱਖ ਨੇ ਜੀਵਨ ਕਿਹੋ ਜਿਹਾ ਕਮਾਇਆ। ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੌੜੀ, ਖਾਸ ਕਰਕੇ ਜਿਨ੍ਹਾਂ ਨੇ ਚਰਨ ਪੌਲ ਲਈ ਉਹਨਾਂ ਦਾ ਜੀਵਨ ਕੈਸਾ ਸੀ। ਅੰਮ੍ਰਿਤ ਲੈਣ ਤੋਂ ਬਾਅਦ ਜੀਵਨ ਨੂੰ ਕਮਾਉਣ ਤੁਰਨਾ, ਗੁਰੂ ਦੀ ਸਿੱਖਿਆ ਨੂੰ ਕਮਾਉਣਾ, ਉਹਨਾਂ ਨੇ ਇੱਕ ਬਚਨ ਕੀਤਾ ਭਾਈ ਸਾਹਿਬ ਜੀ ਨੇ। ਕਹਿੰਦੇ ਨੇ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੇ ਲਈ, ਕਹਿੰਦੇ ਨੇ ਦੁਨੀਆਂ ਦੀ ਨਜ਼ਰ ਵਿੱਚ ਇੰਜ ਲੱਗਦਾ ਹੈ ਕਿ ਜਿਵੇਂ ਇਸ ਨੂੰ ਸਮਝ ਹੀ ਕੋਈ ਨਹੀਂ, ਇਹ ਬਿਲਕੁਲ ਅਣਜਾਣ ਭੋਲੇ ਬੱਚੇ ਦੀ ਤਰ੍ਹਾਂ ਹੈ। ਪਰ ਕਹਿੰਦੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ, ਜਿਹਨੇ ਚਰਨਾ ਅੰਮ੍ਰਿਤ ਦੀ ਦਾਤ ਲਈ ਸੀ, ਭਾਈ ਗੁਰਦਾਸ ਕਹਿੰਦੇ ਨੇ ਉਹ ਅੰਦਰੋਂ ਕਦੀ ਵੀ ਗੁਰੂ ਦੇ ਸ਼ਬਦ ਤੋਂ ਟੁੱਟਿਆ ਨਹੀਂ। ਜਿਹਨੇ ਚਰਨ ਪੌੜ ਲਈ, ਕਹਿਣ ਲੱਗੇ ਹਕੀਕਤ ਏਵੇ ਕਿ ਉਹਨੇ ਗੁਰੂ ਤੋਂ ਬਿਨਾਂ ਹੋਰ ਕੋਈ ਦੇਖੇ ਹੀ ਨਾ। ਜਿਹਨੇ ਚਰਨ ਪੌੜ ਲੈ ਲਈ, ਕਹਿੰਦੇ ਨੇ ਲੋਕਾਂ ਦੇ ਭਾਣੇ ਤਾਂ ਚੁੱਪ ਕਰਕੇ ਤੁਰਿਆ ਫਿਰਦਾ, ਪਰ ਚਰਨ ਪੌੜ ਲੈਣ ਤੋਂ ਬਾਅਦ ਇੱਕ ਪਿਆਲਾ ਨਾਮ ਦਾ ਉਹਨੇ ਆਪਣੇ ਮੂੰਹ ਨੂੰ ਲਾ ਲਿਆ ਤੇ ਨਾਮ ਪਿਆਲੇ ਦਾ ਅੰਮ੍ਰਿਤ ਸਰੂਰ ਉਹਦੇ ਅੰਦਰੋਂ ਕਦੀ ਗਿਆ ਹੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਜਿਹਨਾਂ ਚਰਨ ਪੌੜ ਲਈ, ਤੇ ਸ਼ਬਦ ਵਰਤੇ ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਕਿ ਗੁਰੂ ਕੇ ਸਿੱਖ ਨੇ ਗੁਰੂ ਦੀ ਸਿੱਖਿਆ ਲਈ ਅੰਦਰੋਂ ਅੱਤ ਦਾ ਸਿਆਣਾ ਹੈ, ਬਾਹਰੋਂ ਇੰਜ ਲੱਗਦਾ ਜਿਵੇਂ ਭੋਲਾ ਜਿਹਾ, ਉਹਨੂੰ ਸਮਝ ਕੋਈ ਨਹੀਂ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ। ਉਹ ਆਪਣੇ ਅੰਦਰ ਸ਼ਬਦ ਤੇ ਸੁਰਤ ਦਾ ਅਭਿਆਸੀ ਇੰਨਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨੇ ਕਦੀ ਕੋਈ ਬੋਲ ਸੁਣਿਆ ਹੀ ਨਹੀਂ। ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ। ਅੱਗੇ ਸ਼ਬਦ ਵਰਤੇ ਨੇ, ਪੈਰੀ ਪੈਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਕਿ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਪੈਰਾਂ ਵਿੱਚ ਡਿੱਗਿਆ ਤੇ ਉਹਨੇ ਦਾਤ ਪਤਾ ਕੀ ਲਈ, ਚਰਨ ਧੋਏ ਗੁਰੂ ਦੇ ਚਰਨਾਂ ਨੂੰ ਧੋ ਕੇ ਚਰਨਾਤਕ ਚੋਲਾ, ਉਹਨਾਂ ਨੇ ਚਰਨਾ ਅੰਮ੍ਰਿਤ ਦੀ ਦਾਤ ਲਈ। ਇਹਦਾ ਮਤਲਬ ਕਿ ਜਿਸ ਸਿੱਖ ਨੇ ਸੁਰਤ ਤੇ ਸ਼ਬਦ ਦੀ ਖੇਡ ਮੰਨਣੀ ਸੀ, ਜਿਸ ਸਿੱਖ ਨੇ ਗੁਰੂ ਦੇ ਦਰਸ਼ਨਾਂ ਵਿੱਚ ਲੀਨ ਹੋਣਾ ਹੈ, ਜਿਸ ਸਿੱਖ ਨੇ ਅੰਦਰੋਂ ਵਾਹਿਗੁਰੂ ਗੁਰ ਸ਼ਬਦ ਦੇ ਪਿਆਲੇ ਨੂੰ ਚੱਖਣਾ ਹੈ, ਉਹਦੇ ਲਈ ਜ਼ਰੂਰੀ ਸੀ ਕਿ ਉਹ ਚਰਨ ਪੌਲ ਦੀ ਦਾਤ ਲੈਂਦਾ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ, ਪੈਰੀ ਪੈ ਕਹਿ ਲੱਗੇ ਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾਂ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾਂ ਚਰਨ ਕਮਲ ਚਿਤ ਭਵਰ ਕਰ, ਭਵ ਜਲ ਅੰਦਰ ਰਹਿ ਨਰੋਲਾਂ। ਅਗਲੀ ਤੁਖ ਅਖੀਰਲੀ ਸੀ, ਜਿੰਨੇ ਜਿਉਂਦੇ ਕੀ ਮੁਕਤ ਹੋਣਾ, ਉਹਨੂੰ ਇਹ ਦਾਤ ਗੁਰੂ ਤੋਂ ਲੈਣੀ ਅਤ ਜ਼ਰੂਰੀ ਹੈ। ਜੀਵਨ ਮੁਕਤ ਸਚਾਵਾ ਚੋਲਾ, ਕਿ ਉਹਦਾ ਚੋਲਾ ਉਹ ਜ਼ਿੰਦਗੀ ਦਾ ਮਨੋਰਥ ਤਾਂ ਹੱਲ ਹੋਵੇਗਾ ਜੇ ਉਹ ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਜਿਹੜੀ ਬੇਨਤੀ ਆਰੰਭ ਕੀਤੀ ਸੀ, ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਸਾ ਕੀ ਵਾਰ ਵਿੱਚ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਜੀ ਕਰਦੇ ਕੀ ਨੇ, ਦੂਜੀ ਗੱਲ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ, ਤੀਜੀ ਗੱਲ ਕਿ ਜੇ ਗੁਰੂ ਨੂੰ ਧਾਰਨ ਨਾ ਕਰੀਏ, ਜੇ ਗੁਰੂ ਵਾਲੇ ਨਾ ਬਣੀਏ
ਤਾਂ ਕੀ ਸਾਡਾ ਗੁਜ਼ਾਰਾ ਨਹੀਂ। ਦੇਖੋ ਸ਼ਬਦ ਸਾਹਿਬ ਨੇ ਤਿੰਨ ਹੀ ਬੜੇ ਸੋਹਣੇ ਕਹੇ ਨੇ। ਆਸਾ ਕੀ ਵਾਰ ਦੇ ਪਹਿਲੇ ਤਿੰਨ ਸ਼ਲੋਕ ਜੇ ਇਹ ਪੜ੍ਹ ਕੇ ਵਿਚਾਰ ਵੀ ਸਮਝ ਨਾ ਲੱਗੇ ਕਿ ਗੁਰੂ ਦੀ ਕੀ ਲੋੜ ਹੈ ਤੇ ਫਿਰ ਬਦਕਿਸਮਤੀ ਹੋ ਸਕਦੀ। ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਮਨੁੱਖ ਜਿਹੜੇ ਕੋਲ ਆਤਮਕ ਜੀਵਨ ਦਾ ਕਿਣਕਾ ਵੀ ਨਹੀਂ, ਜਿਹਨੂੰ ਸੋਝੀ ਵੀ ਕੋਈ ਨਹੀਂ, ਜੇ ਸਤਿਗੁਰੂ ਇੱਕ ਅੰਮ੍ਰਿਤ ਦ੍ਰਿਸ਼ਟੀ ਕਰਦਾ ਨਾ ਆਮ ਮਨੁੱਖ ਤੋਂ ਚੁੱਕ ਕੇ ਉਹਨੂੰ ਸਾਈਂ ਦੇ ਚਰਨਾਂ ਨਾਲ ਓਤ ਪੋਤ ਕਰ ਸਕਦਾ ਹੈ। ਇਹ ਗੁਰੂ ਕੋਲ ਸਮਰੱਥਾ ਹੈ। ਤਾਂ ਹੀ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਨ। ਇੱਕ ਦਿਨ ਵਿੱਚ ਸੈਂਕੜੇ ਵਾਰੀ ਗੁਰੂ ਤੋਂ ਕੁਰਬਾਨ ਜਾਣਾ ਵਾ। ਕਿਉਂ ਜੀ? ਕਹਿਣ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਵਾਰ ਇੱਥੇ ਦੇਵਤੇ ਦਰ ਤੇ ਦੈਵੀ ਗੁਣਾਂ ਨਾਲ ਭਰਪੂਰ। ਹੁਣ ਕਰਤ ਨਾ ਲਾਗੀ ਵਾਰ ਇੱਕ ਖਿੰਨ ਨੀ ਲੱਗਾ ਕਿ ਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹੁਣ ਗੁਰੂ ਕੀ ਜਿਹੜੀ ਖੇਡ ਹੈ, ਅੰਮ੍ਰਿਤ ਅਸਲ ਵਿੱਚ ਪਾਰਸ ਕਲਾ ਹੈ। ਅੰਮ੍ਰਿਤ ਤਾਂ ਅੰਦਰ ਨੂੰ ਤਬਦੀਲ ਕਰਨ ਵਾਲੀ ਦਾਤੇ ਦੀ ਦਾਤ ਹੈ। ਤੇ ਸੱਚ ਜਾਣੋ ਇਹਦਾ ਅਰਥ ਵੀ ਇਹ ਵੇ ਕਿ ਪੌਲ ਦਾ ਅਰਥ ਵੀ ਆਪਾਂ ਕਰਨੇ ਆ ਜਿਹਦੇ ਅੰਦਰ ਤਬਦੀਲੀ ਆ ਜਾਏ। ਧਰਮ ਦਾ ਅਰਥ ਇਹ ਵੇ ਧਾਰਨ ਕਰਨਾ। ਹਜ਼ੂਰ ਨੇ ਕਿਰਪਾ ਕੀਤੀ ਕਿਹਦੇ ਨੇ? ਗੁਰੂ ਕੋਲ ਇੰਨੀ ਸਮਰੱਥਾ ਕਿ ਇੱਕ ਖਿੰਨ ਵਿੱਚ ਉਹ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਹਜ਼ੂਰ ਜੀ ਕਿਵੇਂ? ਭੱਟਾਂ ਨੇ ਉਸ ਅੰਮ੍ਰਿਤ ਦ੍ਰਿਸ਼ਟੀ ਨੂੰ ਮਾਣਿਆ, ਭੱਟਾਂ ਨੇ ਉਸ ਆਨੰਦ ਨੂੰ ਮਾਣਿਆ। ਤੇ ਨਾਲ ਸ਼ਬਦ ਵਰਤੇ ਨੇ, ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ। ਕਹਿੰਦੇ ਨੇ ਜੇ ਕਿਤੇ ਸਤਿਗੁਰੂ ਆਪਣੀ ਨਦਰ ਕਰਦਾ ਇੱਕ ਖਿੰਨ ਵਿੱਚ ਤੇ ਜਿਹੜਾ ਬੰਦਾ ਦਰ ਦਰ ਤੇ ਕੱਚ ਦੀ ਤਰ੍ਹਾਂ ਰੁਲਦਾ ਪਿਆ ਨਾ, ਗੁਰੂ ਨਦਰ ਕਰਦਾ, ਉਹ ਕੱਚ ਤੋਂ ਕੀਮਤੀ ਕੰਚਨ ਬਣ ਜਾਂਦਾ ਹੁੰਦਾ ਹੈ। ਸਿਰ ਮੈਂ ਤਿੰਨ ਹੀ ਬੇਨਤੀਆਂ ਆਰੰਭ ਕੀਤੀਆਂ ਸਨ, ਗੁਰੂ ਕੋਲ ਸਮਰੱਥਾ ਕਿੰਨੀ ਕੁ ਹੋਵੇ। ਕਹਿੰਦੇ ਨੇ ਇੱਕ ਨਦਰ ਕਰੇ ਕੱਚ ਤੋਂ ਕੰਚਨ ਬਣਾ ਦਿੰਦੇ ਨੇ। ਉਹ ਜਾਣ ਤੇ ਜ਼ਹਿਰ ਵਾਲੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੱਕ ਅੰਮ੍ਰਿਤ ਨਾਲ ਭਰਪੂਰ ਕਰ ਸਕਦੇ ਨੇ। ਜੇ ਸਤਿਗੁਰੂ ਚਾਹਣ ਦਰ ਦਰ ਤੇ ਰੁਲਣ ਵਾਲੇ ਪੱਥਰ ਨੂੰ ਕੀਮਤੀ ਲਾਲ ਬਣਾ ਸਕਦੇ ਨੇ। ਜੇ ਸਤਿਗੁਰੂ ਨਦਰ ਕਰ ਦੇਣ ਤੇ ਸੱਜਣਾ ਜਿਹੜੀ ਲੱਕੜ ਆਮ ਧੱਕੇ ਤੇ ਖਾਂਦੀ ਏ ਉਹਨੂੰ ਕੀਮਤੀ ਚੰਦਨ ਬਣਾ ਸਕਦੇ ਨੇ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕੱਚੋ ਕੰਚਨ ਭਇਓ। ਸ਼ਬਦ ਗੁਰ ਸਰਵਣੈ ਸੁਣਿਓ, ਇੱਕ ਸ਼ਬਦ ਸੁਣਿਆ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਕੱਚ ਤੋਂ ਕੰਚਨ ਬਣਾ ਦਿੱਤਾ। ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਨ ਮਾਨਕ ਕਰੈ ਗਿਆਨ ਗੁਰ, ਕਿਉਂ ਵਿਚਾਰੈ ਕਾਠੋਂ ਸ੍ਰੀ ਖੰਡ, ਸਤਿਗੁਰ ਕੀਓ। ਪਿਆਰਿਓ, ਉਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਹੜੀ ਅੰਮ੍ਰਿਤ ਛਕਣ ਦੇ ਨਾਲ ਆਮ ਲੱਕੜ ਨੂੰ ਚੰਦਨ ਵਰਗਾ ਬਣਾ ਸਕਦੀ ਏ, ਜਿਹੜੀ ਜ਼ਹਿਰ ਨੂੰ ਅੰਮ੍ਰਿਤ ਵੀ ਤਬਦੀਲ ਕਰ ਸਕਦੀ ਏ, ਜਿਹੜੀ ਕੱਚ ਨੂੰ ਕੰਚਨ ਬਣਾ ਸਕਦੀ ਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ ਲੈਣੀ ਅਸਲ ਵਿੱਚ ਆਪਣੇ ਅੰਦਰ ਨੂੰ ਤਬਦੀਲ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਦੂਜਾ ਬਚਨ ਕਿਹਾ ਸੀ ਕਿ ਬਾਹਰ ਜਿਤਨਾ ਮਰਜ਼ੀ ਗਿਆਨ ਹੋਵੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਅੰਦਰ ਦਾ ਰਸ ਨਹੀਂ ਆ ਸਕਦਾ। ਤੇ ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ। ਉਹ ਕਹਿੰਦੇ ਨੇ ਬੰਦਾ ਇੰਨੇ ਹੰਕਾਰ ਵੀ ਤੁਰਿਆ ਫਿਰਦਾ। ਸ਼ਬਦ ਵਰਤੇ ਉਹਨਾਂ, ਕਈ ਵਾਰੀ ਸੋਚਦੇ ਹਾਂ ਚੋਖੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਸ਼ਾਇਦ ਗੁਰੂ ਦੇ ਬਹੁਤ ਨੇੜੇ ਹੋਵੇ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੰਦੇ ਦਾ ਸਿਰ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ। ਕਹਿੰਦੇ ਨੇ ਇਹ ਉਹ ਭਾਂਡਾ ਹੈ ਜਿਹੜਾ ਥਾਂ ਥਾਂ ਦੀਆਂ ਗੱਲਾਂ ਨੂੰ ਆਪਣੇ ਵਿੱਚ ਇਕੱਠੀ ਕਰੀ ਜਾਂਦਾ ਹੈ। ਕਹਿੰਦੇ ਨੇ ਉਸ ਬੰਦੇ ਦੀ ਹਾਲਤ ਤੱਕੋ ਜਿਹੜਾ ਦਰ ਦਰ ਤੇ ਮੰਗ ਕੇ ਝੂਠ ਆਪਣੇ ਭਾਂਡੇ ਵਿੱਚ ਪਾਉਂਦਾ ਹੈ। ਉਹਨਾਂ ਸ਼ਬਦ ਵਰਤੇ ਨੇ ਕਿ ਮੁਰਸ਼ਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਨਾ ਆਪਣੇ ਤੇ ਗੱਲ ਚੁਕਾਈ, ਪਰ ਉਹ ਗੁਰਮੁਖ ਨਾਮ ਰਚੀਏ ਨੇ ਆਪਣੇ ਸਿਰ ਨੂੰ। ਕਹਿੰਦੇ ਨੇ ਇੱਕ ਭਾਂਡਾ ਬਣਾਇਆ, ਜਿੱਥੇ ਕੋਈ ਪੜਿਆ ਮਿਲਿਆ ਉਹਦੇ ਤੋਂ ਗੱਲ ਸੁਣੀ, ਉਹਦੇ ਤੋਂ ਕੋਈ ਜੁਗਤ ਸੁਣੀ। ਕਹਿੰਦੇ ਨੇ ਮੈਨੂੰ ਇੰਨੀਆਂ ਗੱਲਾਂ ਆਉਣ ਲੱਗ ਪਈਆਂ, ਲੋਕਾਂ ਕਹਿ ਦਿੱਤਾ ਮਹਾਨ ਵਿਦਵਾਨ ਹੈ, ਮਹਾਨ ਪੰਡਿਤ ਹੈ। ਕਹਿੰਦੇ ਨੇ ਇੱਕ ਦਿਨ ਮੈਂ ਕਿਸੇ ਉਸੇ ਹੰਕਾਰ ਵਿੱਚ ਗੁਰੂ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਕਹਿੰਦੇ ਨੇ ਦੁਨੀਆਦਾਰ ਲੋਕ ਮੇਰੀ ਇੱਜ਼ਤ ਕਰਦੇ ਸਨ, ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਝੁਕਿਆ ਉਹਨੇ ਕਹਿ ਦਿੱਤਾ ਆਪਣੇ ਸਿਰ ਨੂੰ ਚੁੱਕ, ਤੇਰਾ ਆਪਣਾ ਅਨੁਭਵ ਕੀ ਹੈ, ਤੇਰੇ ਵਿੱਚੋਂ ਤਾਂ ਕੇਵਲ ਦੂਜਿਆਂ ਦੇ ਝੂਠ ਦੀ ਬੋਪ ਹੀ ਆਉਂਦੀ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਆਪਣੇ ਅੱਖਰਾਂ ਦੇ ਗਿਆਨ ਵਿੱਚ ਹੀ ਮਸਤ ਹੈ, ਜੇ ਅਮਿਓ ਰਸ ਲੈਣੇ ਆਪਣੇ ਅੰਦਰ ਨੂੰ ਧੋ ਕੇ ਅੰਮ੍ਰਿਤ ਟਿਕਾ।
ਉਹਨਾਂ ਸ਼ਬਦ ਵਰਤੇ ਨੇ, ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ, ਭਰਿਆ ਦੇਖ ਅਭਰਿਆ ਸਮੇ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ, ਇੱਕ ਦਿਨ ਉਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੌਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਸਾਹਿਬ ਕਹਿੰਦੇ ਨੇ ਜੇ ਅੰਦਰ ਨੂੰ ਧੋਣਾ ਹੀ, ਗੁਰੂ ਤੋਂ ਬਿਨਾਂ ਅੰਦਰ ਦੀ ਮੈਲ ਕੋਈ ਨਹੀਂ ਧੋ ਸਕਦਾ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਗੁਰੂ ਕੋਲ ਜਾ, ਇੱਕ ਖਿੰਨ ਵਿੱਚ ਤੈਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਕਿ ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਤੇ ਸ਼ਬਦ ਵਰਤੇ, ਜੇਸੋ ਚੰਦਾ ਉਗਵੈ ਸੂਰ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਹੁਣ ਤੀਜਾ ਜਿਹੜਾ ਬਚਨ ਕਿਹਾ ਨਾ, ਉਹ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਮੈਨੂੰ ਸਿਰਫ ਦੋ ਤਿੰਨ ਰਹਿ ਗਏ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਉਹ ਗੱਲ ਚੇਤੇ ਰੱਖੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਦੇਖੋ ਅੰਮ੍ਰਿਤ ਛਕਨੇ ਆ, ਜੇ ਨਾ ਛਕਾਂਗੇ ਸਾਨੂੰ ਕਿਸੇ ਚੀਜ਼ ਦੀ ਕਮੀ ਥੋੜਾ। ਸਾਡੇ ਸਵਾਲ ਹੁੰਦੇ ਨੇ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦਾ ਤਾਂ ਕੰਮ ਹੀ ਨਹੀਂ ਚੱਲਦਾ ਪਿਆ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦੇ ਘਰ ਤਾਂ ਦੁੱਖ ਇੰਨਾ ਆ ਗਿਆ। ਗੁਰਮੁਖੋ ਅੰਮ੍ਰਿਤ ਦਾ ਸੰਬੰਧ ਕੇਵਲ ਦੁਨੀਆਂ ਦੇ ਪਦਾਰਥਾਂ ਨਾਲ ਨਹੀਂ। ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਮੇਰ ਭਰਿਆ ਉੱਤਰ ਦਿੱਤਾ, ਕਹਿਣ ਲੱਗੇ ਇੱਕ ਤਿਲਾਂ ਦੇ ਬੂਟੇ ਵੱਲ ਝਾਤੀ ਮਾਰੋ, ਜਦੋਂ ਬੀਜ ਪਾਇਆ ਜਾਂਦਾ ਪਾਣੀ ਸਾਰਿਆਂ ਤਿਲਾਂ ਨੂੰ ਦਿੰਦੇ ਨੇ, ਖਾਦ ਸਾਰੇ ਤਿਲਾਂ ਨੂੰ ਪਾਈ ਜਾਂਦੀ ਏ, ਵਾਰ ਸਾਰਿਆਂ ਤਿਲਾਂ ਨੂੰ ਕਰਦੇ ਨੇ, ਪਰ ਜਦੋਂ ਤਿਲਾਂ ਦੀ ਫਸਲ ਪੱਕਦੀ ਏ ਨਾ, ਤੇ ਮਾਲਕ ਦੇ ਘਰ ਕੇਵਲ ਉਹ ਸਤਿਕਾਰੇ ਜਾਂਦੇ ਨੇ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਨੇ, ਜਿਨ੍ਹਾਂ ਨੇ ਖੁਰਾਕ ਤਾਂ ਲਈ, ਵਾਰ ਦੇ ਓਲੇ ਤਾਂ ਰਹੇ, ਫਲੀਆਂ ਵੀ ਲੱਗੀਆਂ, ਫੁੱਲ ਵੀ ਬਣੇ, ਪਰ ਬਦਕਿਸਮਤੀ ਦਾਣਿਆਂ ਤੋਂ ਖਾਲੀ ਰਹਿ ਗਏ। ਜੇ ਦਾਣਿਆਂ ਤੋਂ ਖਾਲੀ ਤਿਲ ਰਹਿਣ ਤੇ ਨਖਸਮਿਆਂ ਨੂੰ ਥਾਂ ਕੋਈ ਨਹੀਂ। ਤੇ ਸੱਜਣਾ ਜੇ ਦੁਨੀਆਂ ਦੇ ਪਦਾਰਥ ਲੈ ਗਿਓ, ਅੰਦਰ ਨਾਮ ਦਾ ਕਿਣਕਾ ਨਾ ਰਿਹਾ, ਸੱਚ ਜਾਣੀ ਉੱਥੇ ਵੀ ਨਖਸਮਿਆਂ ਨੂੰ ਥਾਂ ਕੋਈ ਨਹੀਂ। ਗੁਰੂ ਤਾਂ ਖਸਮ ਬਣਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨਾਨਕ ਗੁਰੂ ਨਾ ਚੇਤਨੀ। ਹੁਣ ਅਗਲੀ ਤੁਕ ਦਾਤੇ ਨੇ ਬੜੀ ਟੁਕਾ ਕੇ ਕਹੀ, ਕਿਉਂਕਿ ਪਤਾ ਸੀ ਕਿ ਨਗੁਰਾ ਗੱਲਾਂ ਬੜੀਆਂ ਕਰਦਾ। ਸਾਹਿਬ ਨੇ ਸ਼ਬਦ ਵਰਤੇ, ਜਿਉਂ ਨਗਰਾਂ ਬਹੁ ਬਾਤਾਂ ਜਾਣੈ, ਉਹਦੇ ਜਿਹੜੀਆਂ ਗੱਲਾਂ ਦਲੀਲਾਂ ਕਿਹਦੇ ਕੋਲ ਨੇ। ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਵਾਰ ਜੋ ਸੁਣੈ ਅੰਦਰ ਖੇਤ, ਖੇਤਾਂ ਅੰਦਰ ਚੁੱਟਿਆ ਕਹੋ ਨਾਨਕ ਸੋ ਨਾ। ਪਿਆਰਿਓ, ਫਲੀਏ ਫੁਲੀਏ ਬੱਪੜੇ ਧੀ ਤਨ ਵਿੱਚ ਸਵਾ, ਕੀ ਹੋਇਆ ਜੇ ਪਦਾਰਥ ਲੈ ਗਿਓ, ਕੋਠੀਆਂ ਬਣ ਗਈਆਂ, ਕਾਰਾਂ ਆ ਗਈਆਂ, ਦੁਨੀਆਂ ਵਿੱਚ ਵਾਹ ਵਾਹ ਵਾਹ ਵਾਹ ਹੋ ਗਈ, ਤਿਲ ਵੀ ਬੜਾ ਆਕੜ ਕੇ ਆਪਣੇ ਆਪ ਵਿੱਚ ਰਹਿੰਦਾ ਸੀ, ਪਤਾ ਤਾਂ ਉਦੋਂ ਲੱਗਾ ਜਦੋਂ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣ ਦੀ ਗੱਲ ਚੱਲੀ। ਮੈਂ ਜਿੱਥੋਂ ਬੇਨਤੀ ਆਰੰਭ ਕੀਤੀ ਸੀ, ਇਕੱਲਾ ਸਰੀਰ ਨਹੀਂ, ਇਸ ਸਰੀਰ ਨੂੰ ਛੱਡ ਕੇ ਇੱਕ ਦਿਨ ਜਿੰਦ ਨੇ ਤੁਰਨਾ ਹੈ, ਜਿੰਦ ਨਾਲ ਕੇਵਲ ਗੁਰੂ ਜਾਂਦਾ ਹੈ, ਤੇ ਜਾਏਗਾ ਉਹਨਾਂ ਨਾਲ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ। ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ ਸਰੀਰ ਨਾਲ ਕਾਬਲੇ ਤੁਰਦੇ ਨੇ, ਪਰ ਜਿੰਦ ਨਾਲ ਕਦੀ ਸਰੀਰ ਵੀ ਨਹੀਂ ਤੁਰਦਾ ਹੁੰਦਾ। ਸ਼ਬਦ ਵੱਲ ਧਿਆਨ ਦਿਆ ਜੇ, ਸਰੀਰ ਨਾਲ ਕਾਬਲੇ ਤੁਰਦੇ ਨੇ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਪਰ ਜਿੰਦ ਨਾਲ ਸਰੀਰ ਵੀ ਨਹੀਂ ਜਾਂਦਾ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਜੇ ਆਪਣੀ ਜਿੰਦ ਦਾ ਕੋਈ ਸਾਥੀ ਬਣਾਉਣਾ ਹੈ ਤਾਂ ਕੇਵਲ ਉਹ ਸਤਿਗੁਰੂ ਹੈ, ਸਤਿਗੁਰੂ ਤੋਂ ਬਿਨਾਂ ਕੋਈ ਸਾਥੀ ਨਹੀਂ। ਸੇਵਾ ਰਾਮ ਦੀਆਂ ਪਰਚੀਆਂ ਦੀ ਉਹ ਗੱਲ ਕਹਿ ਕੇ ਮੈਂ ਸਮਾਪਤੀ ਕਰਨਾ। ਅੱਜ ਗੁਰੂ ਕਲਗੀਧਰ ਜੀ ਦਾ ਜੇ ਪੁਰਬ ਨਾਮ ਤੁਰੇ, ਉਹ ਗੁਰਸਿੱਖੋ ਸਿਰਫ ਇੱਕ ਵਿਸ਼ਾ ਰੱਖਿਆ ਸੀ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਸਾਹਿਬ ਗੁਰੂ ਕਲਗੀਧਰ ਬਾਰੇ ਕਈ ਵੱਖ ਵੱਖ ਤਰੀਕੇ ਨਾਲ ਇਸ ਘਟਨਾ ਨੂੰ ਪੇਸ਼ ਸੱਜਣ ਕਰਦੇ ਨੇ, ਪਰ ਇਹ ਸੇਵਾ ਰਾਮ ਦੀ ਪਰਚੀ ਵਿੱਚ ਲਿਖੀ ਹੋਈ ਘਟਨਾ ਹੈ। ਉਸ ਕਿਤਾਬ ਦਾ ਨਾਮ ਹੈ ਪਰਚੀ ਦਸਵੇਂ ਪਾਤਸ਼ਾਹ ਕੀ। ਕਹਿ ਕੇ ਸੰਪੂਰਨ ਕਰਨਾ, ਕਹਿਣ ਲੱਗੇ ਸਤਿਗੁਰੂ ਦੇ ਹੱਥ ਵਿੱਚ ਪੱਥਰ ਹੈ, ਕਈ ਵਾਰੀ ਤੁਸੀਂ ਸਰਵਣ ਕੀਤਾ ਹੋਣਾ, ਉਸ ਪੱਥਰ ਨੂੰ ਪਕੜਿਆ, ਉਹਨੂੰ ਖੱਬੇ ਤੋਂ ਸੱਜੇ ਹੱਥ ਤੇ, ਸੱਜੇ ਤੋਂ ਖੱਬੇ ਹੱਥ ਤੇ ਵਿਛਾਲ ਕੇ ਰੱਖਦੇ ਨੇ। ਅਚਨਚੇਤ ਉਹ ਪੱਥਰ ਹੱਥ ਵਿੱਚੋਂ ਨਿਕਲਿਆ ਤੇ ਡਿੱਗਿਆ ਪਾਣੀ ਵਿੱਚ, ਪਾਣੀ ਵਿੱਚ ਡਿੱਗਦਿਆਂ ਸਾਰ ਉਹ ਪੱਥਰ ਡੁੱਬ ਗਿਆ। ਧਿਆਨ ਦਿਆ ਜੇ, ਹਜ਼ੂਰ ਰੁਕੇ ਤੇ ਪੁੱਛਿਆ ਇਸ ਪੱਥਰ ਦੇ ਡੁੱਬਣ ਦਾ ਕਾਰਨ ਕੀ। ਕਹਿਣ ਲੱਗੇ ਮਹਾਰਾਜ, ਪੱਥਰ ਭਾਰਾ ਹੈ,
ਪਾਣੀ ਦਾ ਸੁਭਾਅ ਹੈ ਡੋਬ ਦਿੰਦਾ ਹੈ, ਦੂਜਾ ਕਹਿੰਦਾ ਪਾਣੀ ਦਾ ਸੁਭਾਅ ਹੈ ਭਾਰੀ ਚੀਜ਼ ਨੂੰ ਡੋਬ ਦਿੰਦਾ ਹੈ। ਪਰ ਗੁਰਮੁਖ ਪਿਆਰੇ ਕਿੱਕੋ ਗੱਲ ਕਹੀ ਪਿਆਰੇ ਭਾਈ ਦਇਆ ਸਿੰਘ, ਹੇ ਦਾਤਾ ਜੀ ਪਾਣੀ ਦੇ ਸੁਭਾਅ ਦਾ ਪਤਾ ਨਹੀਂ, ਪੱਥਰ ਦੇ ਸੁਭਾਅ ਦਾ ਪਤਾ ਨਹੀਂ, ਬਸ ਜਿਹੜਾ ਤੇਰੇ ਹੱਥੋਂ ਨਿਕਲ ਗਿਆ ਉਹਨੇ ਡੁੱਬਣਾ ਹੀ ਡੁੱਬਣਾ ਹੈ, ਉਹਦੇ ਤਰਨ ਦਾ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਗੁਰਮੁਖੋ ਪੱਥਰ ਵੀ ਤਰ ਜਾਂਦਾ ਹੈ ਜੇ ਗੁਰੂ ਵਾਲਾ ਬਣੇ। ਤਾਂ ਹੀ ਸਾਹਿਬ ਨੇ ਕਿਹਾ ਜਿਉ ਪਾਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਕੱਲ ਇਸੇ ਵਿਸ਼ੇ ਨੂੰ ਆਪਾਂ ਅੱਗੇ ਤੋਰ ਕੇ ਅੰਮ੍ਰਿਤ ਵਾਲੇ ਪਾਸੇ ਆਉਣਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸੂਝ ਬਖਸ਼ਣ ਕੱਲ ਅੰਮ੍ਰਿਤ ਸੰਬੰਧੀ, ਉਸ ਤੋਂ ਅੱਗੇ ਰਹਿਤ ਫਿਰ ਖਾਲਸਾ ਹੋਈਆਂ ਪੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

पीतर ते इनको डारो, आपन निकट बुलावह। अपनी विद आप जनावह, हर जन मंगल गावह। बिसर नाही कब हुही ऐते, एह बिद मन मैं पावह। गुर पूरा पीत्यो वड भागी, जन नानक कतह ना जावह। ना खौ जति सति नहीं पड़या, मूरख मुगदा जन्म भया। परणवत नानक तिनकी शरणा, जिन तू नाही विसरया। परणवत नानक तिनकी शरणा, जिन तू नाही विसरया। परम सम्मान योग चवर शतर तख दे मालिक, जुगह जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सोभाए मान खोए बैठे गुरमुख प्यारे सतसंगी जनों, अमृत बचना दा सोदर रह राज साहब जी दा पाठ और उस तो उपरंत हजूर दे अमृत बचन कीर्तन रूप अंदर आप जी ने सरवण कीते ने। आओ अपने ख्यालां नूं संकोच दे होए अंतरमुख हो। कल दी जो आपां एक विचार दी लड़ी आरंभ कीती है, उहदे वल थोड़ा जिहा आपां पंछी झात जरूर पा लईए। कल आप जी दे चरणां विच बेनती कीती सी कि आखिर इस शरीर नूं धारण करन दा कोई मकसद है, ते संपूर्णता कीती सी कि आपां केवल इंद्रियां दे रस विच मस्त हो के शरीर दी बाजमुखी क्रिया तक सीमित हां, पर हकीकत विच ए पता ही नहीं कि एक दिन इस शरीर नूं इस चोले नूं त्याग के जीव आत्मा ने जाना है, ते फिर इस जिंद दा सहारा कौन बनेगा, इस जिंद दा आसरा कौन होवेगा। ते संपूर्णता विच आप जी दे चरणां दे विच बेनती कीती सी कि केवल एक सतगुरु है जिस दा शब्द साडी जिंद दे नाल जांदा है, बाकी शरीर नाल तुरन वालियां दा काफला बहुत जिउंदियां भी मिलदा है, मरण तो बाद भी लोक नाल चलदे ने। पर एक बेनती आरंभ विच करदे आं, कई वारी इस भरम विच आपां रह जांदे आं कि कोई आदमी चलाना करदा है ते उस दी अर्थी नाल लोकां दी गिनती बहुत हुंदी, कई वारी उहदे भोग ते लोकां दी गिनती हजारां लखां दी तादाद विच हो जाएगी, ते आपां सहज सुभाए कह दिंदे आं कि जिस बंदे दे भोग ते जिस बंदे दी अर्थी नाल लखां बंदे चले होण, आखिर रब दी दरगाह विच प्रवान हो ही गया होना, क्योंकि इह इकट्ठ दसदा पे कि इस बंदे दी किन्नी कु बनी सी। सतगुरु गुरु नानक साहिब ने बड़ा स्पष्ट बचन कहे, कहन लगे इस भरम नूं अपने मन विच ना पाली कि लोकां दी गिनती पिछे होवे ते रब दी दरगाह विच प्रवान हो जाईदा है।
साहब ने इको तुक विच गल मुका दिती। कहन लगे चंगा नाउ रखाए कै जस कीरत जग ले, ते इन्नी वड्डी रब दी रहमत होवे उम्र भी थोड़ी नहीं। साहब ने जदों उम्र दी गिनती कीती ते शब्द वरते जे जुग चारे आर जा खोर दसूनी खोए, नवा खंडा भी जानिए नाल चला सब कोए, चंगा नाउ रखाए कै जस कीरत जग ले। पर प्यारियो कि चंगा ना वाह वाह वाह वाह करान नाल ही प्रभु प्रवान कर लेंदा। साहब कहन लगे जे तिस नजर ना आवई ता वात ना पुछै के परमेश्वर दी नजर विच जे प्रवान नहीं ते सजना किसे ने तेरी वात नहीं पुछनी। आओ सतगुरु गुरु ग्रंथ साहब दी अमृत बाणी ने कल ए उपदेश कीता सी के गुरु तो बिना जीव आत्मा दा उधार नहीं। उस लड़ी नूं आपां अज अगे तोरना है कि गुरु कैसा चाहिदा है, क्योंकि जदों शब्द गुरु धारण कर ली आउंदा है, कई वारी साडे सज्जन यह भी शब्द कह देंदे ने जिहड़े केवल दंभ भेख पखंड तक सीमित ने। मैं आरंभ विच अर्ज करदिआं कि किसे ते कटाक्ष किसे ते तर्क नहीं, पर जो गुरु ग्रंथ साहिब दी बाणी जी ने सानू उपदेश दिता है, कई वारी इह भरम पा लैंदे आ कि जिहड़ी गुरु धारण करन दी गल कही इह शायद साडे गुरु ते लागू हुंदी है। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਹੈ ਕਿ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕੋਈ ਕਿਸੇ ਬੰਦੇ ਨੂੰ ਗੁਰੂ ਮੰਨੀ ਬੈਠਾ, ਕੋਈ ਕਿਸੇ ਨੂੰ ਗੁਰੂ ਮੰਨੀ ਬੈਠਾ। ਆਓ ਆਪਾਂ ਇਹ ਵੀ ਨਖੇੜਾ ਬਾਣੀ ਵਿੱਚੋਂ ਕਰ ਲਈਏ ਕਿ ਕੈਸਾ ਗੁਰੂ ਚਾਹੀਦਾ ਹੈ, ਉਸ ਗੁਰੂ ਕੋਲ ਕੀ ਰਹਿਮਤ ਹੈ। ਉਸ ਤੋਂ ਅੱਗੇ ਅਸੀਂ ਅੰਮ੍ਰਿਤ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਕਿਉਂ ਜ਼ਰੂਰਤ ਹੈ, ਇਸ ਦੀ ਵਿਚਾਰ ਅੱਜ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ ਦੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਕਲਗੀਧਰ ਜੀ ਦੇ ਇਸ ਪਵਿੱਤਰ ਪੁਰਬ ਨੂੰ, ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਆਪਾਂ ਮਨਾ ਰਹੇ ਹਾਂ ਤੇ ਅਰਦਾਸ ਕਰੀਏ ਮੇਰੇ ਦਾਤਾ ਜੀ ਕਿਰਪਾ ਕਰੋ, ਜੇ ਅੰਮ੍ਰਿਤ ਦੀ ਦਾਤ ਲਈ ਹੈ ਤੇ ਅੰਦਰ ਨਾਮ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਚੱਲ ਜਾਏ, ਜੇ ਅੰਮ੍ਰਿਤ ਦੀ ਦਾਤ ਨਹੀਂ ਤੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਵਿਚਾਰ ਆਰੰਭਣ ਤੋਂ ਪਹਿਲਾਂ ਬੇਨਤੀ ਹੈ ਕਿ ਇਕਾਗਰਤਾ ਜ਼ਰੂਰ ਬਖਸ਼ਿਓ, ਕਿਉਂਕਿ ਇਕਾਗਰਤਾ ਤੋਂ ਬਿਨਾਂ ਅੰਦਰ ਖਿੰਡ ਜਾਏ ਤੇ ਵਿਸ਼ੇ ਤੋਂ ਬੰਦਾ ਥਿੜਕ ਜਾਂਦਾ ਹੈ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਸ਼ਾ ਸੀ ਕਿ ਮਤ ਕੋ ਭਰਮ ਭੂਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਹ। ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਤੇ ਸਾਹਿਬ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਉ ਨਾਨਕ ਪ੍ਰਭ ਇਹ ਜਨਾਈ। ਇਸ ਤੁਕ ਵੱਲ ਧਿਆਨ ਦਿਆ ਜੀ, ਇੱਥੇ ਸ਼ਬਦ ਨੀ ਇਹ ਨਹੀਂ ਵਰਤਿਆ ਕਿ ਗੁਰੂ ਨੇ ਮੈਨੂੰ ਗੱਲ ਜਣਾਈ। ਹਜ਼ੂਰ ਕਹਿੰਦੇ ਨੇ ਕਉ ਨਾਨਕ ਪ੍ਰਭ ਇਹ ਜਨਾਈ, ਪ੍ਰਭ ਦਾ ਅਰਥ ਪ੍ਰਭੂ ਕਰਾਂਗੇ, ਵਾਹਿਗੁਰੂ ਕਰਾਂਗੇ, ਕਿ ਮੇਰੇ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਇੱਕ ਗੱਲ ਦੀ ਸੋਝੀ ਦਿੱਤੀ। ਕੀ ਸੋਝੀ ਦਿੱਤੀ? ਕਹਿਣ ਲੱਗੇ ਬਿਨ ਗੁਰ ਮੁਕਤ ਨਾ ਪਾਈਐ। ਭਾਈ ਪ੍ਰਭੂ ਨੇ ਗੱਲ ਸਮਝਾ ਦਿੱਤੀ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਹੀ ਤੇਰਾ ਮੁਕਤੀ ਦਾਤਾ ਹੈ। ਹੁਣ ਸਵਾਲ ਉੱਠਿਆ ਵੀ ਗੁਰੂ ਕੌਣ ਹੁੰਦਾ ਹੈ? ਤੇ ਇੱਕ ਬੇਨਤੀ ਕਰਾਂ, ਅਸਲ ਵਿੱਚ ਬਾਣੀ ਵਿੱਚ ਗੁਰੂ, ਗੁਰ, ਸਤਿਗੁਰੂ ਤੇ ਸਤਿਗੁਰ ਸ਼ਬਦ ਬੜੀ ਵਾਰੀ ਆਇਆ ਹੈ। ਹੁਣ ਹਜ਼ੂਰ ਨੂੰ ਪੁੱਛੀਏ ਵੀ ਗੁਰੂ ਕੌਣ ਹੁੰਦਾ ਹੈ? ਇਹ ਦੋ ਅੱਖਰਾਂ ਨਾਲ ਬਣਿਆ ਹੈ। ਅਸਲ ਵਿੱਚ ਗੁਰੂ ਸ਼ਬਦ ਹੀ ਐਸਾ ਭਾਵਪੂਰਤ ਹੈ ਕਿ ਆਪਣੇ ਆਪ ਵਿੱਚ ਗੁਰੂ ਸ਼ਬਦ ਬੜੀ ਵੱਡੀ ਰਮਜ ਸਮੋ ਕੇ ਬੈਠਾ ਹੈ। ਜਿਹੜਾ ਅਸੀਂ ਸ਼ਬਦ ਗੁਰੂ ਪੜ੍ਹਨੇ ਹਾਂ, ਇਹਦੀ ਉਤਪਤੀ, ਇਹ ਸ਼ਬਦ ਦੀ ਹੋਂਦ ਆਈ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ ਵਿੱਚੋਂ ਇਹ ਪੈਦਾ ਹੋਇਆ ਹੈ। ਦੋ ਅੱਖਰਾਂ ਨਾਲ ਇਹ ਸ਼ਬਦ ਬਣਿਆ ਹੈ, ਇੱਕ ਹੈ ਗੋ ਤੇ ਦੂਸਰਾ ਹੈ ਰੂਹ। ਗੋ ਦਾ ਅਰਥ ਅੱਖਰੀ ਹੁੰਦਾ ਹੈ ਹਨੇਰਾ, ਤੇ ਰੂਹ ਦਾ ਅਰਥ ਹੁੰਦਾ ਹੈ ਚਾਨਣ। ਗੁਰੂ ਦਾ ਅੱਖਰੀ ਅਰਥ ਹੀ ਇਹ ਹੈ ਕਿ ਜਿਹੜਾ ਸਾਡੇ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਚਾਨਣ ਦਾ ਚਿਰਾਗ ਬਾਲ ਦੇਵੇ, ਸ਼ਬਦ ਦਾ ਦੀਪਕ ਬਾਲ ਦੇਵੇ, ਅਸਲ ਵਿੱਚ ਉਹ ਗੁਰੂ ਹੈ। ਤੇ ਅਗਲੀ ਬੇਨਤੀ ਕਰਾਂ, ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਕਿ ਕਿਹੜਾ ਗੁਰੂ ਹੁੰਦਾ ਹੈ, ਗੁਰੂ ਦੀ ਪਰਿਭਾਸ਼ਾ ਕੀ ਹੈ। ਮੈਂ ਤਿੰਨ ਚਾਰ ਪ੍ਰਮਾਣ ਦੇ ਕੇ ਇਸ ਤੋਂ ਅੱਗੇ ਤੁਰਨਾ ਅੰਮ੍ਰਿਤ ਦੇ ਵਿਸ਼ੇ ਵੱਲ।
ਕਿਉਂਕਿ ਇਹ ਗੱਲ ਨਖੇੜਨੀ ਅਤ ਲਾਜ਼ਮੀ ਹੈ। ਅਸੀਂ ਭਰਮ ਕਈ ਸੱਜਣ ਪਾ ਲੈਂਦੇ ਨੇ ਕਿ ਜੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਇਹ ਸਾਡੇ ਗੁਰੂ ਲਈ ਕਹਿ ਹੋਣਗੇ, ਤੇ ਸ਼ਬਦਾਂ ਦੀ ਲੋਕ ਦੁਰਵ ਅਰਥ ਆਪਣੇ ਢੰਗ ਨਾਲ ਕਰਕੇ ਯਤਨ ਕਰਦੇ ਨੇ ਕਿ ਸ਼ਬਦਾਂ ਦੇ ਰਾਹੀਂ ਸਿੱਧ ਕਰੀਏ ਕਿ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਸਾਡਾ ਹੀ ਗੁਰੂ ਇਸ ਤਰ੍ਹਾਂ ਦਾ। ਹਜ਼ੂਰ ਨੂੰ ਪੁੱਛਿਆ ਤੇ ਦਾਤਾਰ ਨੇ ਗੁਰੂ ਦੀ ਪਰਿਭਾਸ਼ਾ ਵਿੱਚ ਪਹਿਲਾ ਬਚਨ ਕਿਹਾ, ਕਹਿਣ ਲੱਗੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਕਿ ਜਿਸ ਨੂੰ ਮਿਲਣ ਦੇ ਨਾਲ ਅੰਦਰ ਨੂੰ ਆਨੰਦ ਮਿਲਦਾ ਹੋਵੇ, ਅੰਦਰ ਨੂੰ ਖੇੜਾ ਮਿਲਦਾ ਹੋਵੇ, ਤੇ ਆਨੰਦ ਦਾ ਅਖਰੀ ਅਰਥ ਪਿਛਲੀ ਵਾਰੀ ਵੀ ਅਰਜ਼ ਕੀਤਾ ਸੀ, ਆਨੰਦ ਦਾ ਅਰਥ ਕੇਵਲ ਕੁਝ ਸਮੇਂ ਦੀ ਵਕਤੀ ਖੁਸ਼ੀ ਨਹੀਂ, ਆਨੰਦ ਦਾ ਅਰਥ ਥੋੜੇ ਸਮੇਂ ਦਾ ਅੰਦਰ ਦਾ ਖੇੜਾ ਨਹੀਂ, ਅਸਲ ਵਿੱਚ ਆਨੰਦ ਦਾ ਅਰਥ ਇਹ ਵੇ ਕਿ ਜਦੋਂ ਗੁਰੂ ਕਿਰਪਾ ਕਰਕੇ ਅੰਦਰ ਦੇ ਔਗੁਣਾਂ ਨੂੰ ਕੱਟ ਦੇਵੇ, ਅੰਦਰ ਗਿਆਨ ਦਾ ਸੁਰਮਾ ਦੇ ਦੇਵੇ, ਤੇ ਉਹਦੀ ਕਿਰਪਾ ਨਾਲ ਸ਼ਬਦ ਦੀ ਕਮਾਈ ਕਰਕੇ ਇੰਨਾ ਕੁ ਦਮ ਆ ਜਾਏ ਕਿ ਬੰਦੇ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਸ਼ਬਦ ਲੋਕ ਤੇ ਪਰਲੋਕ ਸੱਚੇ ਹੋ ਜਾਣ, ਸੱਚ ਜਾਣੋ, ਇਸ ਅਵਸਥਾ ਨੂੰ ਆਨੰਦ ਕਿਹਾ ਜਾਂਦਾ ਹੈ। ਸਾਹਿਬ ਨੇ ਕਿਹਾ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ, ਕਿਹੜਾ ਆਨੰਦ? ਉੱਥੇ ਹਜ਼ੂਰ ਨੇ ਬਾਣੀ ਵਿੱਚ ਕਹਿ ਆਨੰਦ ਆਨੰਦ ਸਭ ਕੋ ਕਹਿ, ਅਗਲੀ ਤੋਕੇ ਆਨੰਦ ਗੁਰੂ ਤੇ ਜਾਣਿਆ ਕਿ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ, ਗੁਰੂ ਹੈ ਹੀ ਉਹ ਜਿਹਨੂੰ ਮਿਲ ਕੇ ਆਨੰਦ ਆਵੇ। ਹੁਣ ਇੱਥੇ ਆਨੰਦ ਦੇ ਅਰਥ ਦੋ ਚਰਿਆਂ ਚ ਖੁਸ਼ੀ ਖੁਸ਼ੀ ਨਹੀਂ। ਮੈਂ ਫਿਰ ਬੇਨਤੀ ਕਰਦਿਆਂ, ਮੰਨ ਲਓ ਕੋਈ ਮਨੁੱਖ ਗੁਰੂ ਨੂੰ ਮਿਲਦਾ ਹੈ, ਆਮ ਦੇਹ ਧਾਰੀ ਕਿਸੇ ਨੂੰ, ਤੇ ਉਹਦੇ ਘਰ ਪੁੱਤਰ ਨਹੀਂ, ਰੱਬ ਨੇ ਮਿਹਰ ਕੀਤੀ ਪੁੱਤਰ ਹੋ ਗਿਆ, ਕਹਿੰਦਾ ਦੇਖੋ ਜੀ ਜਿਹੜਾ ਬਾਣੀ ਵੀ ਸ਼ਬਦ ਆਇਆ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ ਹੈ, ਮੇਰੇ ਘਰ ਪੁੱਤਰ ਆਇਆ ਤੇ ਆਨੰਦ ਆ ਗਿਆ, ਮੇਰੇ ਘਰ ਪੈਸੇ ਆਏ ਤੇ ਆਨੰਦ ਆ ਗਿਆ। ਨਹੀਂ ਗੁਰਮੁਖੋ, ਆਨੰਦ ਦੀ ਪਰਿਭਾਸ਼ਾ ਕੇਵਲ ਪੁੱਤਰ ਧੀਆਂ ਸਮੱਗਰੀ ਜਾਂ ਐਸ਼ ਵਰਜ ਨਹੀਂ, ਆਨੰਦ ਅਸਲ ਵਿੱਚ ਅੰਦਰ ਦੀ ਇੱਕ ਅਵਸਥਾ ਹੈ ਜਿਹੜਾ ਗੁਰੂ ਤੋਂ ਮਿਲਦਾ ਹੈ। ਸਾਹਿਬ ਨੇ ਸ਼ਬਦ ਵਰਤੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕੱਟੇ, ਗੁਰੂ ਹੋਵੇ ਜਿਹੜਾ ਕਿਰਪਾ ਕਰਕੇ ਅੰਦਰ ਦੇ ਪਾਪ ਖਤਮ ਕਰ ਦੇਵੇ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ। ਗੁਰੂ ਉਹ ਹੈ ਜਿਹੜਾ ਬੰਦੇ ਦੇ ਅੰਦਰ ਦੇ ਮੋਹ ਨੂੰ ਤੋੜ ਦੇਵੇ, ਅੰਦਰ ਦੀਆਂ ਵਿਕਾਰਾਂ ਦੀਆਂ ਤੰਦਾਂ ਤੋੜ ਦੇਵੇ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਸਾਹਿਬ ਕਹਿਣ ਲੱਗੇ ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਨੇ ਅਸਲ ਵਿੱਚ ਆਨੰਦ ਏਵੇ ਕਿ ਅੰਦਰ ਦੇ ਪਾਪ ਖਤਮ ਹੋ ਜਾਣ, ਅੰਦਰ ਗਿਆਨ ਦਾ ਚਾਨਣ ਹੋ ਜਾਏ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਕੌਣ ਹੈ? ਸਾਹਿਬ ਨੇ ਪਹਿਲਾ ਪ੍ਰਮਾਣ ਦਿੱਤਾ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਮਨ ਕੀ ਦੁਬਦਾ ਬਿਨਸ ਜਾਏ, ਜਿਹਨੂੰ ਮਿਲ ਕੇ ਅੰਦਰ ਦੀ ਦੁਭਾਂਤੀ ਦਵੈਸ਼ ਖਤਮ ਹੋ ਜਾਏ, ਹਰ ਪਰਮ ਪਦ ਲਈ ਹੈ ਉਹ ਹੈ ਗੁਰੂ। ਹੋਰ ਸੁਖੈਣ ਤਰੀਕੇ ਨਾਲ ਸਮਝਣਾ ਹੋਵੇ ਤੇ ਮੇਰੇ ਦਾਤਾਰ ਜੀ ਦੇ ਅੰਮ੍ਰਿਤ ਬਚਨ ਆਪ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ। ਜਿਹੜੇ ਸੱਜਣ ਨਹੀਂ ਕਰਦੇ ਉਹ ਵੀ ਜ਼ਰੂਰ ਯਤਨ ਕਰਨ ਕਿ ਗੁਰੂ ਅਰਜੁਨ ਦੇਵ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਪੜ੍ਹਨ ਦਾ। ਹਜ਼ੂਰ ਨੇ ਇੱਕ ਸਲੋਕ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦਿੱਤੀ ਤੇ ਉੱਥੇ ਸਤਿਗੁਰੂ ਦੀ ਪਰਿਭਾਸ਼ਾ ਕੀ ਇਹ ਸ਼ਬਦ ਵਰਤੇ ਨੇ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨੇ ਸਤ ਪੁਰਖ ਨੂੰ ਜਾਣਿਆ ਹੈ, ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੈ, ਸੱਚ ਜਾਣੋ, ਨਿਰੰਕਾਰ ਦਾ ਸਾਕਾਰ ਰੂਪ ਹੀ ਉਹ ਹੈ ਜਿਹਨੇ ਸਤ ਪੁਰਖ ਨੂੰ ਜਾਣ ਲਿਆ ਹੈ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਏ, ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਬੰਦੇ ਨੂੰ ਪਰਮੇਸ਼ਵਰ ਦਾ ਨਾਮ ਅੰਦਰ ਵਸ ਜਾਏ। ਹਜ਼ੂਰ ਨੇ ਕਿਹਾ ਇਹ ਸਤਿਗੁਰੂ ਹੈ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ, ਉਹ ਕਹਿ ਕੇ ਅੱਗੇ ਤੁਰੀਏ ਕਿ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵੀ ਸਾਹਿਬ ਫਰਮਾਉਂਦੇ ਨੇ, ਕਹਿੰਦੇ ਨੇ ਗੁਰੂ ਉਹ ਨਹੀਂ ਕਿ ਜਿਹੜਾ ਦਰ ਦਰ ਤੇ ਆਪਣੇ ਪੇਟ ਦੀ ਖਾਤਰ ਮੰਗਣ ਤੁਰਦਾ ਹੈ। ਕਹਿੰਦੇ ਨੇ ਗੁਰੂ ਉਹ ਨਹੀਂ ਜਿਹੜਾ ਆਪਣੀ ਹਉਮੈ ਨੂੰ ਅੰਦਰੋਂ ਪਾਲਦਾ ਪਿਆ ਹੈ। ਕਹਿੰਦੇ ਨੇ ਪੂਰੇ ਗੁਰੂ ਦੀ ਤਾਂ ਲੱਛਣ ਹੀ ਇਹ ਵੇ ਕਿ ਪੂਰਾ ਗੁਰੀ ਬੇਮੁਥਾਜ ਹੈ, ਉਹਨੂੰ ਕਿਸੇ ਦੇ ਦਰ ਤੋਂ ਮੰਗਣਾ ਨਹੀਂ ਪੈਂਦਾ, ਪੂਰਾ ਗੁਰੂ ਦਾਤਾ ਹੈ। ਦੂਜਾ ਸ਼ਬਦ ਵਰਤਿਆ ਕੇਵਲ ਦਾਤਾ ਨਹੀਂ,
ਪੂਰੇ ਗੁਰੂ ਕੋਲ ਇੰਨੀ ਕੁ ਠੰਡ ਹੈ ਕਿ ਤਪਦੇ ਹਿਰਦੇ ਵੀ ਸ਼ਾਂਤ ਕਰ ਦਿੰਦਾ ਹੈ। ਤੀਜਾ ਸ਼ਬਦ ਵਰਤਿਆ ਕਿ ਪੂਰਾ ਗੁਰੂ ਤਾਂ ਇੱਕ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ, ਤੇ ਤਿੰਨਾਂ ਅੱਖਰਾਂ ਤਿੰਨਾਂ ਸ਼ਬਦਾਂ ਨੂੰ ਕਿਤੇ ਅਸੀਂ ਪੜ੍ਹ ਲਈਏ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ, ਗੁਰੂ ਦਾਤਾ ਹੁੰਦਾ ਹੈ, ਗੁਰੂ ਠੰਡ ਦਾ ਘਰ ਹੁੰਦਾ ਹੈ, ਤੇ ਗੁਰੂ ਜੋ ਨੇ ਉਹ ਦੀਵੇ ਦੀ ਤਰ੍ਹਾਂ ਚਾਨਣ ਦਿੰਦੇ ਨੇ। ਸਤਿਗੁਰੂ ਨੇ ਇੱਥੇ ਸਤਿਗੁਰੂ ਦੀ ਪਰਿਭਾਸ਼ਾ ਦਿੰਦੇ ਆ ਸ਼ਬਦ ਵਰਤੇ, ਕਹਿਣ ਲੱਗੇ ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉਂ ਲੋਏ। ਸਤਿਗੁਰੂ ਇੱਕ ਦਾਤੇ ਦੀ ਤਰ੍ਹਾਂ ਉਹ ਰਹਿਮਤਾਂ ਵੰਡਦੇ ਨੇ। ਇੱਕ ਬੇਨਤੀ ਕਰਾਂ ਗੁਰਮੁਖੋ, ਅੱਜ ਜਣਾ ਖਣਾ ਆਪਣੇ ਸ਼ਬਦ ਨਾਲ ਗੁਰੂ ਸ਼ਬਦ ਜੋੜੀ ਜਾਂਦਾ ਤੇ ਅਸੀਂ ਲੋਕ ਮੰਨੀ ਵੀ ਜਾਂਦੇ ਹਾਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਣਾ ਨਾ ਅਲੂਣੀ ਸਿਲ ਚਟਨਾ ਹੈ। ਇਹ ਖੰਡੇ ਧਾਰ ਗਲੀ ਅਤ ਭੀੜੀ ਵਾਲਾ ਮਾਰਗ ਹੈ। ਸਾਹਿਬ ਕਿਰਪਾਲੂ ਜੀ ਦੀ ਬਚਨਾਂ ਵਿੱਚੋਂ ਮੈਂ ਬੇਨਤੀ ਕਰਨੀ ਹੈ ਕਿ ਪੂਰਾ ਗੁਰੂ ਕੌਣ ਹੈ? ਪੂਰਾ ਗੁਰੂ ਮੰਗਤਾ ਨਹੀਂ, ਦਾਤਾਰ ਕਹਿੰਦੇ ਨੇ ਜਿਹੜਾ ਗੁਰੂ ਆਪਣੇ ਆਪ ਨੂੰ ਕਹੇ ਕਿ ਮੈਂ ਚੇਲਿਆਂ ਦਾ ਉਧਾਰ ਕਰਨਾ ਵਾ, ਤੇ ਆਪ ਕੇਵਲ ਢਿੱਡ ਦੀ ਖਾਤਰ ਚੇਲਿਆਂ ਦੇ ਘਰ ਵਿੱਚ ਬਹਿ ਕੇ ਸਾਜ ਵਜਾਈ ਜਾਏ, ਕਹਿੰਦੇ ਨੇ ਸੱਜਣਾ ਉਹਨੂੰ ਕਦੀ ਗੁਰੂ ਨਾ ਤੂੰ ਮੰਨੇ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗਿਆ ਪਾਏ। ਦਾਤਾਰ ਨੇ ਇੱਕ ਬਚਨ ਹੋਰ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ। ਇਹ ਵੀ ਤਾਂ ਗੁਰੂ ਸ਼ਬਦ ਵਰਤੇ ਨਾ, ਆਪਣੇ ਆਪ ਨੂੰ ਕਹੀ ਜਾਣਾ ਸੀ ਗੁਰੂ ਆ। ਸਾਹਿਬ ਕਹਿੰਦੇ ਨੇ ਨਹੀਂ, ਚੇਲਿਆਂ ਦੇ ਇਸ਼ਾਰਿਆਂ ਤੇ ਗੁਰੂ ਨੱਚਦੇ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ, ਉੱਡ ਉੱਡ ਰਾਵਾ ਝਾਟਾ ਪਾਏ, ਵੇਖੇ ਲੋਕ ਸਹਿ ਕਰ ਜਾਏ, ਤੇ ਉਹਨਾਂ ਤੋਂ ਪਰਮਾਰਥ ਨਹੀਂ ਕਮਾਇਆ ਜਾਂਦਾ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾਣੇ ਧਰਤੀ ਨਾਲ ਉਹ ਗੁਰੂ ਨਹੀਂ। ਧਿਆਨ ਦਿਓ, ਇੱਕ ਹੋਰ ਮੈਂ ਬੇਨਤੀ ਕਰਦਿਆਂ, ਦੇਖੋ ਜੋ ਸਤਿਗੁਰੂ ਹੈ ਨਾ ਉਹ ਬੇਮੁਥਾਜ ਹੈ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ ਹੋ ਸਕਦਾ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਕੱਲ ਪ੍ਰਕਰਨ ਚੱਲਿਆ ਸੀ, ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਤੇ ਕੋਈ ਭਰਮ ਪਾ ਲੈ ਕੇ ਸਾਡੇ ਗੁਰੂ ਦੀ ਗੱਲ ਕਹੀ। ਗੁਰਦਾਤਾ, ਦੂਸਰਾ ਸ਼ਬਦ ਗੁਰ ਖਿਵੈ ਘਰ, ਗੁਰੂ ਠੰਡ ਦਾ ਘਰ ਹੈ, ਉਹਦੇ ਕੋਲ ਇੰਨੀ ਸ਼ੀਤਲਤਾ ਹੈ ਕਿ ਜਦੋਂ ਕੋਈ ਗੁਰੂ ਸ਼ਬਦ ਹੀ ਕਹਿੰਦਾ ਤੇ ਅੰਦਰ ਨੂੰ ਸਕੂਨ ਮਿਲਦਾ ਹੈ। ਸਾਹਿਬ ਨੇ ਤੀਜਾ ਸ਼ਬਦ ਵਰਤਿਆ ਕਿ ਗੁਰੂ ਦੀਵੇ ਦੀ ਤਰ੍ਹਾਂ ਹੈ, ਇੱਕ ਦੀਵਾ ਹੋਵੇ ਜਗਦਾ, ਤੇ ਦੀਪਕ ਸ਼ਬਦ ਕਿਹਾ ਹੀ ਤਾਂ ਹੈ ਕਿ ਉਹਦੇ ਸਾਹਮਣੇ ਲੱਖਾਂ ਬੁੱਝੇ ਹੋਏ ਦੀਵੇ ਲੈ ਆਓ, ਤੇ ਉਸ ਦੀਵੇ ਬਲਦੇ ਕੋਲ ਇੰਨੀ ਸਮਰੱਥਾ ਹੈ ਕਿ ਆਪਣੇ ਵਰਗੇ ਲੱਖਾਂ ਦੀਵੇ ਹੋਰ ਵੀ ਬਾਲ ਸਕਦਾ, ਤੇ ਜਿਹੜੇ ਉਹਦੇ ਤੋਂ ਬਲਦੇ ਨੇ ਉਹਨਾਂ ਨੂੰ ਗੁਰੂ ਕਹਿੰਦਾ ਤੁਸੀਂ ਆਪਣੇ ਵਰਗੇ ਹੋਰ ਵੀ ਦੀਵੇ ਬਾਲ ਸਕਦੇ ਹੋ। ਸੱਚ ਜਾਣੋ, ਗੁਰੂ ਦਾ ਗਿਆਨ ਤਾਂ ਦੀਵੇ ਦੀ ਤਰ੍ਹਾਂ ਹੈ, ਕਿਸੇ ਇੱਕ ਦੇ ਅੰਦਰ ਚਾਨਣ ਹੁੰਦਾ ਤੇ ਗੁਰੂ ਜੀ ਦਾ ਉਹ ਸਿੱਖ ਅੱਗੇ ਲੱਖਾਂ ਦੇ ਅੰਦਰ ਚਾਨਣ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਧਿਆਨ ਦਿਆ ਜੀ, ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਨਾ ਸਾਡੀ ਇਸ ਗੱਲ ਦਾ ਉੱਤਰ ਬੜਾ ਸੋਹਣਾ ਦਿੱਤਾ ਹੈ, ਤੇ ਮੈਂ ਆਰੰਭ ਹੀ ਚਰਜ ਕੀਤੀ ਕਿ ਗੁਰੂ ਦੇ ਬਚਨਾਂ ਨੂੰ ਲੁਕਾਉਣਾ ਵੀ ਬੰਦੇ ਲਈ ਪਾਪ ਹੈ। ਜੋ ਸਤਿਗੁਰੂ ਦਾ ਸ਼ਬਦ ਹੈ ਕਿ ਜੇ ਸੋਚੀਏ ਵੀ ਦੁਨੀਆਂ ਨਾਲ ਨਾਰਾਜ਼ ਹੋ ਜਾਏ, ਦੇਖੋ ਦੁਨੀਆਂ ਕਦੀ ਵੀ ਸਾਰੀ ਕਿਸੇ ਉੱਤੇ ਪਰੇਸ਼ਾਨ ਨਹੀਂ ਜੇ ਹੁੰਦੀ, ਸੁਭਾਅ ਹੀ ਲੋਕਾਂ ਦਾ ਇਹ ਵੀ। ਦੇਖੋ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇਸ ਗੱਲ ਦਾ ਉੱਤਰ ਦਿੱਤਾ, ਜਿਹੜੇ ਕਹਿੰਦੇ ਨੇ ਲਓ ਜੀ ਇੱਥੇ ਵੀ ਗੁਰੂ ਕੇਵਲ ਰੱਬ ਦੀ ਗੱਲ ਕਰਦੇ ਨੂੰ ਫਿਰਕਾ ਪ੍ਰਸਤੀ ਨਾ ਸਮਝਿਓ। ਕਹਿਣ ਲੱਗੇ ਸਾਡਾ ਗੁਰੂ ਵੀ ਤਾਂ ਰੱਬ ਦੀ ਗੱਲ ਹੀ ਕਰਦਾ ਪਿਆ ਨਾ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਰੱਬ ਦੀ ਗੱਲ ਗੱਲ ਕਰਨ ਵਿੱਚ ਬੜਾ ਅੰਤਰ ਹੈ। ਪੁੱਛਿਆ ਜੀ ਕਿਉਂ? ਭਾਈ ਸਾਹਿਬ ਨੇ 6 ਉਦਾਹਰਨਾਂ ਦਿੱਤੀਆਂ ਨੇ ਸਿਰਫ ਇੱਕ ਗੱਲ ਨੂੰ ਸਮਝਾਉਣ ਲਈ ਕਿ ਸਮਰੱਥ ਗੁਰੂ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਭਾਈ ਜੀ ਸ਼ਬਦ ਵਰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਦੇਖੋ ਅੰਬ ਦਾ ਇੱਕ ਰੁੱਖ ਹੈ, ਹੁਣ ਉਸ ਦੀ ਇੱਕ ਟਾਹਣੀ ਦੇ ਉੱਤੇ ਅੰਬ ਲੱਗਾ ਹੈ ਜਿਹੜਾ ਬਿਲਕੁਲ ਪੱਕ ਚੁੱਕਾ ਹੈ। ਹੁਣ ਉਸੇ ਅੰਬ ਦੀ ਟਾਹਣੀ ਤੇ ਨਿੱਕੀ ਜੀ ਇੱਕ ਕੱਚੀ ਅੰਬੀ ਲੱਗੀ ਹੈ। ਹੁਣ ਪੱਕੇ ਹੋਏ ਅੰਬ ਤੇ ਕੱਚੀ ਅੰਬੀ ਦੇ ਸਵਾਦ ਵਿੱਚ ਅੰਤਰ ਨੇ? ਭਾਈ ਗੁਰਦਾਸ ਕਹਿੰਦੇ ਨੇ ਕੱਚੇ ਫਲ ਨੂੰ ਤੋੜ ਕੇ ਦੇਖੋਗੇ ਤੇ ਉਹਦੇ ਵਿੱਚੋਂ ਖਟਾਸ ਤੇ ਕੜਵਾਪਨ ਪ੍ਰਤੀਤ ਹੋਵੇਗਾ, ਤੇ ਜੇ ਕਿਤੇ ਪੱਕੇ ਹੋਏ ਨੂੰ ਤੁਸੀਂ ਤੋੜ ਕੇ ਦੇਖੋਗੇ ਉਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਵੇਗਾ। ਜੇ ਆਪਾਂ ਕਹਿ ਦਈਏ ਲਓ ਜੀ ਟਾਹਣੀ ਤਾਂ ਇੱਕੋ ਨੂੰ, ਰੁੱਖ ਤਾਂ ਇੱਕੋ ਨੂੰ ਲੱਗੇ ਨੇ,
ਤੇ ਕੀ ਫਰਕ ਹੈ ਕੱਚੀ ਅੰਬੀ ਤੇ ਪੱਕੇ ਅੰਬ ਵਿੱਚ? ਤੇ ਅੱਗੋਂ ਉੱਤਰ ਮਿਲੇਗਾ, ਇਹਨਾਂ ਨੂੰ ਖਾ ਕੇ ਦੱਸੀ ਫਿਰ ਤੈਨੂੰ ਸਮਝ ਪਏਗਾ ਕਿ ਭਾਵੇਂ ਰੁੱਖ ਇੱਕੋ ਨੂੰ ਲੱਗੇ ਨੇ ਪਰ ਜ਼ਮੀਨ ਅਸਮਾਨ ਦਾ ਅੰਤਰ ਹੀ। ਪੱਕਾ ਅੰਬ ਖਾਇਆ ਅੰਦਰ ਨੂੰ ਰਸ ਮਿਲਦਾ ਹੈ ਤੇ ਕੱਚਾ ਖਾਣ ਨੂੰ ਅੰਦਰ ਕਈ ਵਾਰੀ ਖੇਦ ਪੈਦਾ ਹੋ ਜਾਂਦਾ ਹੈ। ਹੁਣ ਕਹੀਏ ਵੀ ਰੱਬ ਤਾਂ ਇੱਕੋ ਦੀ ਗੱਲ ਕਰਦੇ ਨੇ। ਮੈਂ ਬੇਨਤੀ ਕਰਾਂ ਸਮਰੱਥ ਗੁਰੂ ਪੱਕੇ ਅੰਮ੍ਰਿਤ ਫਲ ਦੀ ਤਰ੍ਹਾਂ ਹੈ ਤੇ ਜਿਹਦੇ ਪੱਲੇ ਕੁਝ ਨਹੀਂ, ਗੱਲ ਤਾਂ ਰਾਮ ਕੀ ਕਰਦਾ ਹੈ ਪਰ ਕੌੜੀ ਅੰਬੀ ਦੀ ਤਰ੍ਹਾਂ ਹੈ। ਫਰਕ ਹੈ ਨਾ ਦੋਨਾਂ ਵਿੱਚ, ਰੁੱਖ ਇੱਕ ਨੂੰ ਲੱਗੇ ਨੇ, ਗੱਲ ਇੱਕੋ ਰੱਬ ਦੀ ਕਰਦੇ ਨੇ। ਭਾਈ ਸਾਹਿਬ ਨੇ ਉਦਾਹਰਨਾਂ ਬੜੀਆਂ ਢੁਕਵੀਆਂ ਲਈਆਂ। ਉਹਨਾਂ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਬੰਦੇ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ। ਸਾਰੇ ਸਰੀਰ ਪੰਜਾਂ ਤੱਤਾਂ ਦੇ ਨੇ, ਬੋਲੀ ਵੱਖ ਹੋ ਸਕਦੀ ਹੈ, ਪਹਿਰਾਵਾ ਵੱਖ ਹੋ ਸਕਦਾ, ਪਰ ਤੱਤ ਤਾਂ ਪੰਜੇ ਨੇ ਨਾ। ਕਹਿੰਦੇ ਨੇ ਇੱਕ ਬੱਚੇ ਛੋਟੇ ਜਿਹੇ ਨੂੰ ਚੁੱਕ ਕੇ ਉਹਦੇ ਬਾਪ ਦੀ ਗੋਦ ਵਿੱਚੋਂ ਇਹ ਕਹੀਏ ਵੀ ਤੇਰੇ ਬਾਪੂ ਨਾਲੋਂ ਅਕਲ, ਤੇਰੇ ਬਾਪੂ ਨਾਲੋਂ ਧਨ, ਤੇਰੇ ਗਵਾਂਢੀ ਕੋਲ ਜ਼ਿਆਦਾ ਹੈ, ਤੇ ਬੇਟਾ ਤੂੰ ਆਪਣੇ ਪਿਤਾ ਨੂੰ ਛੱਡ ਕੇ ਗਵਾਂਢੀ ਦੀ ਗੋਦ ਵੀ ਸੁੱਖ ਮਾਣ। ਭਾਈ ਸਾਹਿਬ ਕਹਿੰਦੇ ਨੇ ਸਰੀਰ ਪੰਜਾਂ ਤੱਤਾਂ ਦਾ ਹੈ, ਬੋਲੀ ਇੱਕ ਹੋ ਸਕਦੀ ਏ, ਪਰ ਚੇਤੇ ਰੱਖੀ ਉਹ ਬੰਦਿਆ ਜਿਹੜਾ ਬਾਪੂ ਦੀ ਗੋਦ ਵਿੱਚ ਬੈਠ ਕੇ ਸੁੱਖ ਮਿਲਦਾ ਹੈ ਉਹ ਕਦੀ ਗਵਾਂਢੀ ਦੀ ਗੋਦ ਵਿੱਚ ਬਹਿ ਕੇ ਆਨੰਦ ਨਹੀਂ ਆਉਂਦਾ। ਪੂਰੇ ਗੁਰੂ ਕੋਲ ਮੈਂ ਸਿਰਫ ਇਸ ਕਰਕੇ ਨਿਖੇੜਾ ਕਰ ਲਈ, ਮਤਾ ਕੋਈ ਭਰਮ ਪਾਲੇ ਵੀ ਸਾਡੇ ਗੁਰੂ ਲਿਖੇ ਸਮਰੱਥ ਗੁਰੂ। ਦੇਖੋ ਪਿਤਾ ਦਾ ਪਿਆਰ ਕਦੀ ਗਵਾਂਢੀ ਤੋਂ ਨਹੀਂ ਮਿਲਦਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਤਾਂ ਛੱਪੜ ਵਿੱਚ, ਸਰੋਵਰ ਵਿੱਚ, ਝੀਲ ਵਿੱਚ ਵੀ ਹੈ, ਪਰ ਚੇਤੇ ਰੱਖੋ ਪਾਣੀ ਇੱਕ ਬੱਦਲਾਂ ਦੇ ਵਿੱਚ ਵੀ ਹੈ। ਜੇ ਕਹੀਏ ਵੀ ਪਾਣੀ ਤਾਂ ਪਾਣੀ ਹੋਈ ਹੈ, ਉਹ ਵੀ ਰਾਮ ਦੀ ਪ੍ਰਭੂ ਦੀ ਗੱਲ ਕਰਦੇ ਨੇ, ਇੱਥੇ ਵੀ ਰੱਬ ਦੀ ਗੱਲ ਹੁੰਦੀ ਹੈ, ਕੋਈ ਫਰਕ ਨਹੀਂ। ਭਾਈ ਸਾਹਿਬ ਕਹਿੰਦੇ ਨੇ ਫਰਕ ਬਿਲਕੁਲ ਹੈ। ਕਹਿੰਦੇ ਨੇ ਖੂਹ ਦਾ ਪਾਣੀ ਕੁਝ ਕੁ ਲੋਕਾਂ ਦੇ ਕਬਜ਼ੇ ਥੱਲੇ ਹੈ, ਉਹ ਪਹਾੜ ਦੇ ਸ਼ਿਖਰ ਨੂੰ ਕਦੀ ਵੀ ਠੰਡਿਆ ਨਹੀਂ ਕਰ ਸਕਦਾ, ਪਰ ਮੇਘ ਦੇ ਪਾਣੀ ਕੋਲ ਇੰਨੀ ਤਾਕਤ ਹੈ ਉਹ ਤਪਦੇ ਹੋਏ ਪਹਾੜਾਂ ਨੂੰ ਵੀ ਠੰਡਿਆ ਕਰ ਸਕਦਾ ਹੈ। ਦੇਖੋ ਸਮਰੱਥ ਗੁਰੂ ਉਹ ਉੱਚੇ ਹੰਕਾਰੀਆਂ ਨੂੰ ਵੀ ਸ਼ਾਂਤ ਕਰ ਸਕਦੇ ਨੇ। ਮੈਂ ਕਹਿੰਦਾ ਕੋਈ ਮਾਈ ਕਾ ਲਾਲ ਹੋਵੇਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰੀਸ ਕਰ ਸਕੇ? ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਕਿਹਾ, ਮੈਨੂੰ ਉਹ ਚੇਤੇ ਆ ਗਿਆ, ਉਹਨਾਂ ਦੀਆਂ ਦੋ ਤਿੰਨ ਤੁਕਾਂ ਨੇ ਕਾਵ ਰਚਨਾ ਦੀਆਂ। ਉਹ ਕਹਿੰਦੇ ਨੇ ਗੁਰੂ ਕਹਾਣਾ ਬੜਾ ਸੌਖਾ ਹੈ, ਮੱਥੇ ਟਿਕਾਣੇ ਬੜੇ ਸੌਖੇ ਨੇ, ਆਪਣੇ ਚੇਲੇ ਵਧਾਣੇ ਬੜੇ ਸੌਖੇ ਨੇ। ਉਹ ਕਹਿੰਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਰੱਬ ਦੇ ਮਿੱਠੇ ਗੀਤ ਗਾਏ, ਠੰਡ ਵਿੱਚ ਬੈਠੇ ਰਹੇ, ਪਰ ਕਹਿੰਦੇ ਨੇ ਗੁਰੂ ਦੀ ਰੀਚ ਕਰਨ ਵਾਲਿਓ ਕਦੀ ਤੱਤੀ ਸਲਾਈ ਤੁਹਾਨੂੰ ਲੱਗੇ ਤੇ ਦੇਖਾਂਗੇ ਚੀਕ ਕਿਵੇਂ ਨਿਕਲਦੀ ਏ। ਕਹਿੰਦੇ ਨੇ ਉਹਦੇ ਵੱਲ ਝਾਤੀ ਮਾਰੋ। ਉਹਨਾਂ ਤਿੰਨ ਗੱਲਾਂ ਕਹੀਆਂ, ਮੇਰੇ ਅੰਦਰ ਨੂੰ ਉਹਨਾਂ ਟੁੰਬਿਆ। ਉਹ ਕਹਿੰਦੇ ਨੇ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕੇਲੀ ਚੌਰ ਨਹੀਂ, ਕੱਲਾ ਹਰਿਮੰਦਰ ਵਿੱਚ ਕੀਰਤਨ ਨਹੀਂ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਉਹ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਕੋਈ ਹੋਵੇਗਾ ਗੁਰੂ ਐਸਾ? ਘਵਾਲ ਮੱਥੇ ਟਿਕਾਣੇ, ਰੁਪਈਏ ਇਕੱਠੇ ਕਰਨੇ, ਚੇਲੇ ਬਣਾਉਣੇ ਕੋਈ ਮੁਸ਼ਕਲ ਨਹੀਂ, ਪਖਾਂਡੇ ਕਿਨ ਵਿੱਚ ਭਰਮ ਜਾਂਦੇ ਨੇ ਲੋਕ, ਸਹਿਬ ਕਿਰਪਾਲੂ ਜੀ ਕਹਿੰਦੇ ਨੇ। ਪਰ ਕਦੀ ਇਹ ਦੇਖੋ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਸੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ, ਉਹ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਕਹਿਣਾ ਸ਼ਬਦ ਉਹਨਾਂ ਵਰਤੇ ਨੇ ਕਿ ਸੀਨਾ ਤਪਦਾ ਸੰਸਾਰ ਦਾ ਥਾਰਨੇ ਨੂੰ, ਤਨ ਆਪਣਾ ਸਾਧ ਦਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਏ ਅਮਲ ਕਮਾਉਣ ਵਾਲੀ। ਉਹ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਕੋਈ ਗੁਰੂ ਅਰਜਨ ਸਾਹਿਬ ਵਰਗਾ ਹੋਵੇਗਾ? ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਏ ਅਮਲ ਕਮਾਉਣ ਵਾਲੀ। ਉਹ ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਜਿਹੜੀ ਬੇਨਤੀ ਮੈਂ ਕਰ ਰਿਹਾ, ਪਾਣੀ ਖੂਹ ਦਾ ਵੀ ਏ, ਪਰ ਖੂਹ ਦਾ ਪਾਣੀ ਬੱਦਲ ਦਾ ਮੁਕਾਬਲਾ ਨਹੀਂ ਕਰ ਸਕੇਗਾ। ਭਾਈ ਸਾਹਿਬ ਕਹਿੰਦੇ ਨੇ ਚਾਨਣ ਰਾਤ ਨੂੰ ਦੀਵੇ ਵਿੱਚੋਂ ਵੀ ਨਿਕਲਦਾ ਹੈ, ਪਰ ਦੀਵੇ ਦਾ ਚਾਨਣ ਕਦੀ ਸੂਰਜ ਦੇ ਚਾਨਣ ਦਾ ਮੁਕਾਬਲਾ ਨਹੀਂ ਕਰ ਸਕੇਗਾ। ਦੀਵਾ ਕਿਸ ਦਾਇਰੇ ਤੱਕ ਸੀਮਤ ਰਹਿ ਕੇ ਚਾਨਣ ਬਖੇਰਦਾ ਹੈ, ਪਰ ਸੂਰਜ ਤਾਂ ਬਿਨਾਂ ਵਿਤਕਰੇ ਤੋਂ ਸਾਰੀ ਧਰਤੀ ਨੂੰ ਚਾਨਣ ਦਿੰਦਾ ਹੈ। ਗੁਰਮੁਖੋ, ਕੇਵਲ ਪਖੰਡ ਰਹਿ ਕਾਇਮ ਕਰਨਾ ਮਾਨੋ ਇੱਕ ਦੀਵੇ ਦਾ ਚਾਨਣ ਤੇ ਸੂਰਜ ਦੇ ਚਾਨਣ ਵਿੱਚ ਅੰਤਰ ਨਹੀਂ? ਭਾਈ ਸਾਹਿਬ ਉਹਨਾਂ ਨੇ ਪੰਜਵਾਂ ਪ੍ਰਮਾਣ ਲਿਆ, ਕਹਿਣ ਲੱਗੇ ਗੁਰੂ ਕੇ ਸਿੱਖਾਂ ਆਮ ਪਲਾਸ ਦੇ ਰੁੱਖ ਵਿੱਚ ਤੇ ਚੰਦਨ ਦੇ ਰੁੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੀ।
ਕਿ ਜਿਹੜਾ ਸੁਖ ਦੇਖ ਚੰਦਨ ਕੋਲ ਹੈ ਉਹ ਛਿਛਰੇ ਦੇ ਰੁੱਖ ਵਿੱਚ ਨਹੀਂ। ਉਹਨਾਂ ਛੇਵੀਂ ਉਦਾਹਰਨ ਲਈ ਸੀ, ਕਹਿਣ ਲੱਗੇ ਜਿਹੜੇ ਖਜ਼ਾਨੇ ਸਮੁੰਦਰ ਦੇ ਪਾਣੀ ਵਿੱਚੋਂ ਨਿਕਲਣੇ ਨੇ ਉਹ ਕਦੀ ਛੱਪਣਾ ਵਿੱਚੋਂ ਨਹੀਂ ਨਿਕਲਣੇ। ਜਿਹੜੀ ਪੂਰੀ ਰਹਿਮਤ ਸਮਰੱਥ ਗੁਰੂ ਤੋਂ ਮਿਲਣੀ ਹੈ ਇਹ ਰਹਿਮਤ ਕਿਸੇ ਹੋਰ ਤੋਂ ਮਿਲ ਨਹੀਂ ਸਕਦੀ। ਭਾਈ ਸਾਹਿਬ ਦਾ ਕਵਿੱਤ ਕਹਿ ਕੇ ਆਪਾਂ ਅੱਗੇ ਤੁਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ, ਸਾਗਰ ਕੀ ਨਿਦ ਕਤ ਪਾਈਐ, ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ, ਚੰਦਨ ਸੁਵਾਸ ਨਾ ਪੈਲਾਸ ਮੈਂ ਕਾਈਐ, ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲਓ ਢਾਈਐ। ਉਹਦਾ ਅਸਤ ਦਾ ਅਰਥ ਹੁੰਦਾ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਭਟਕ ਲਈ ਬੰਦਿਆਂ, ਸੱਚ ਜਾਣੀ ਪੂਰੇ ਗੁਰੂ ਵਰਗੀ ਰਹਿਮਤ ਹੋਰ ਕਿਤੋਂ ਨਹੀਂ ਉਹ ਮਿਲਣੀ। ਮੈਂ ਇਸ ਕਰਕੇ ਬੇਨਤੀ ਕੀਤੀ, ਉਹ ਸਮਰੱਥ ਸਤਿਗੁਰੂ ਸਾਡੇ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਆਓ ਇਸ ਤੋਂ ਅੱਗੇ ਹੁਣ ਚੱਲੀਏ ਸ਼ਬਦ ਅੰਮ੍ਰਿਤ ਵੱਲ, ਕਿਉਂਕਿ ਇਸ ਸੰਬੰਧੀ ਵਿਸਤਾਰ ਨਾਲ ਵਿਚਾਰ ਕਰਨੀ ਅਤ ਜ਼ਰੂਰੀ ਹੈ। ਆਪਾਂ ਜਿਤਨੇ ਦਿਨਾਂ ਦੇ ਪੁਰਬ ਮਨਾ ਰਹੇ ਹਾਂ ਤੇ ਮੈਂ ਬੇਨਤੀ ਕਰਾਂਗਾ, ਵਿਚਾਰ ਵੀ ਸਾਰਥਕ ਤਾਂ ਸਮਝਾਂਗੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ। ਜੇ ਬਾਣੀ ਸਤਿਗੁਰੂ ਦੇ ਸ਼ਬਦ ਉੱਤੇ ਭਰੋਸਾ ਹੋਵੇ ਤੇ ਵਿਚਾਰ ਨੂੰ ਸੁਣ ਕੇ ਗੁਰੂ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਲੈ ਲਈਏ। ਹੁਣ ਅੰਮ੍ਰਿਤ ਸ਼ਬਦ ਇਸ ਸੰਬੰਧੀ ਬਾਣੀ ਵਿੱਚੋਂ ਅੰਮ੍ਰਿਤ ਦੀ ਲੋੜ ਕਿਉਂ ਹੈ, ਅੰਮ੍ਰਿਤ ਕਿੱਥੇ ਹੈ, ਅੰਮ੍ਰਿਤ ਕਿਵੇਂ ਛਕਣਾ ਹੈ, ਨਾਮ ਅੰਮ੍ਰਿਤ ਦੀ ਦਾਤ ਕਿਵੇਂ ਮਿਲਣੀ ਹੈ। ਪਹਿਲੀ ਗੱਲ, ਅੰਮ੍ਰਿਤ ਦਾ ਅਖਰੀ ਅਰਥ ਕੀ ਹੈ। ਇਹਨੂੰ ਸੋਮਰਾ ਸ਼ਬਦ ਵੀ ਵਰਤਿਆ ਜਾਂਦਾ, ਇਹਨੂੰ ਸੁਦਾਰਾ ਸ਼ਬਦ ਵੀ ਵਰਤਿਆ ਜਾਂਦਾ ਹੈ, ਇਸਲਾਮ ਵਿੱਚ ਇਹਨੂੰ ਵੀਰ ਆਬੇ ਹਯਾਤ ਸ਼ਬਦ ਵੀ ਵਰਤਦੇ ਨੇ, ਅਮਰ ਕਰਨ ਵਾਲਾ ਜਲ। ਵੈਸੇ ਅੰਮ੍ਰਿਤ ਦਾ ਅਖਰੀ ਅਰਥ ਹੈ, ਇਹ ਦੋ ਅੱਖਰ ਜਦੋਂ ਆਪਾਂ ਵੱਖ ਵੱਖ ਕਰ ਦਈਏ, ਇਹ ਪਹਿਲਾ ਹੈ, ਇਹਦੇ ਐੜਾ ਅੱਗੇ ਲੱਗਾ ਅੰਮ੍ਰਿਤ। ਹੁਣ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਮ੍ਰਿਤ, ਮ੍ਰਿਤ ਦਾ ਅਖਰੀ ਅਰਥ ਹੁੰਦਾ ਹੈ ਮੌਤ, ਮਰਨਾ। ਐੜਾ ਅੱਗੇ ਲੱਗਾ ਅੰਮ੍ਰਿਤ, ਅੰਮ੍ਰਿਤ ਦਾ ਅਰਥ ਹੈ ਕਿ ਉਹ ਪਵਿੱਤਰ ਦਾਤ ਜਿਹਦੇ ਪੀਣ ਨਾਲ, ਜਿਹਦੇ ਧਾਰਨ ਕਰਨ ਦੇ ਨਾਲ ਬੰਦੇ ਉੱਤੇ ਮੌਤ ਦਾ ਅਸਰ ਵੀ ਕੋਈ ਨਾ ਰਹੇ।

ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਦੇ ਨਾਲ ਕਈ ਵਾਰੀ ਗਿਣਤੀ ਵੀ ਆਉਂਦੀ। ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਧੰਨ ਗੁਰੂ ਅਰਜੁਨ ਸਾਹਿਬ ਜੀ, ਜੇ ਪ੍ਰਸਾਦ ਦਰ ਤੇ ਜਿਸ ਦੀ ਕਿਰਪਾ ਨਾਲ ਤੁਆਮ ਦਿਆ ਜੇ ਗੁਰਮੁਖੋ, ਇਹ ਵਿਸ਼ਾ ਥੋੜਾ ਜਿਹਾ ਇਕਾਗਰਤਾ ਨਾਲ ਸਰਵਣ ਕਰਨ ਵਾਲਾ, ਕਿਉਂਕਿ ਜੇ ਪਿਛਲਾ ਪ੍ਰਮਾਣ ਭੁੱਲ ਗਏ ਤੇ ਅਗਲੇ ਦੀ ਕੋਈ ਨਹੀਂ ਸਮਝ ਪੈਣੀ। ਪਹਿਲੀ ਗੱਲ ਕਿ ਅੰਮ੍ਰਿਤ ਨਾਲ ਅੱਖਰਾਂ ਦੀ ਗਿਣਤੀ ਸ਼ਬਦ ਵਰਤਿਆ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਇੱਥੇ ਛੱਤੀ ਦਾ ਅੱਖਰੀ ਅਰਥ, ਅੰਮ੍ਰਿਤ ਤਾਂ ਇੱਕ ਹੈ ਪਰ ਇੱਥੇ ਜਿੱਥੇ ਛੱਤੀ ਅੰਮ੍ਰਿਤ ਆਉਂਦਾ ਇਹਦਾ ਅਰਥ ਕਰਾਂਗੇ 36 ਪ੍ਰਕਾਰ ਦੇ ਸਵਾਦ ਲਈ ਭੋਜਨ, ਇੱਥੇ ਅੰਮ੍ਰਿਤ ਦਾ ਅਰਥ ਹੈ ਭੋਜਨ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ, ਇੱਕ ਪ੍ਰਮਾਣ ਹੋਰ, ਸਿਰਫ ਚੂਕ ਮਾਤਰ ਦੋ ਦੋ ਤਿੰਨ ਤਿੰਨ ਪ੍ਰਮਾਣ ਦੇਣੇ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ ਕਿ ਅੰਮ੍ਰਿਤ ਦੇ ਕਿੰਨੇ ਕੁ ਅਰਥ ਨੇ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਸ੍ਰੀ ਰਾਗ ਦਾ ਸ਼ਬਦ ਹੈ, ਸਾਹਿਬ ਫਰਮਾਉਂਦੇ ਨੇ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ। ਇੱਥੇ ਵੀ 36 ਅੰਮ੍ਰਿਤ ਦਾ ਅਰਥ ਹੈ 36 ਪ੍ਰਕਾਰ ਦੇ ਭੋਜਨ। ਪਹਿਲਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਦਾ ਕਰਾਂਗੇ 36 ਪ੍ਰਕਾਰ ਦੇ ਭੋਜਨ। ਇੱਕ ਤੁਕ ਹੋਰ ਬਾਣੀ ਵਿੱਚ ਆਉਂਦੀ ਹੈ, ਕਬੀਰ ਸਾਹਿਬ ਦੀ ਇਹ ਤੁਕ ਹੈ, ਆਪ ਸਭ ਨੂੰ ਚੇਤੇ ਹੋਣੀ ਹੈ। ਕਹਿਣ ਲੱਗੇ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਸੋ ਮੁਖ ਦੇਖਤ ਲੂਕਟ ਲਾਏ। ਹੁਣ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਪਾਸੇ ਅੰਮ੍ਰਿਤ ਨਾਲ ਸ਼ਬਦ 36 ਵਰਤਿਆ, ਹੁਣ ਇੱਥੇ ਕਹਿ ਦਿੱਤਾ ਨਹੀਂ, ਕਹਿਣ ਲੱਗੇ ਪੰਜ ਤਰ੍ਹਾਂ ਦਾ ਅੰਮ੍ਰਿਤ ਹੁੰਦਾ ਹੈ, ਪੰਚੋ ਅੰਮ੍ਰਿਤ ਸ਼ਬਦ ਵਰਤਿਆ, ਜੇ ਮੁਖ ਪੰਚੋ ਅੰਮ੍ਰਿਤ ਖਾਏ। ਹੁਣ 36 ਦਾ ਅਰਥ ਹੋ ਗਿਆ 36 ਪ੍ਰਕਾਰ ਦਾ ਭੋਜਨ, ਤੇ ਪੰਚੋ ਅੰਮ੍ਰਿਤ ਦਾ ਅਰਥ ਕੀ ਹੋਇਆ? ਗੁਰਮੁਖੋ, ਇੱਥੇ ਅੰਮ੍ਰਿਤ ਸ਼ਬਦ ਜਿਹੜਾ ਪਵਿੱਤਰ ਪਦਾਰਥਾਂ ਲਈ ਵਰਤਿਆ ਗਿਆ ਹੈ, 36 ਪਦਾਰਥਾਂ ਲਈ ਨਹੀਂ। ਉਹ ਪੰਜ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਪੰਚੋ ਅੰਮ੍ਰਿਤ? ਉਹਨਾਂ ਵਿੱਚੋਂ ਪਹਿਲਾ ਅੰਮ੍ਰਿਤ ਸ਼ਬਦ ਵਰਤਿਆ ਹੈ ਦੁੱਧ ਲਈ, ਪਹਿਲਾ ਸ਼ਬਦ ਦੁੱਧ, ਦੂਸਰਾ ਦਹੀਂ, ਤੀਜਾ ਘਿਓ, ਚੌਥੀ ਖੰਡ ਤੇ ਪੰਜਵਾਂ ਸ਼ਹਿਦ। ਇਹਨਾਂ ਪੰਜਾਂ ਖਾਣ ਵਾਲੇ ਪਵਿੱਤਰ ਵਸਤੂਆਂ ਲਈ ਵੀ ਸ਼ਬਦ ਪੰਚੋ ਅੰਮ੍ਰਿਤ ਵਰਤਿਆ ਗਿਆ। 36 ਅੰਮ੍ਰਿਤ ਸਵਾਦਲੇ ਭੋਜਨ, ਪੰਚੋ ਅੰਮ੍ਰਿਤ ਦਾ ਅਰਥ ਪਵਿੱਤਰ ਚੀਜ਼ਾਂ, ਜੇ ਮੁਖ ਪੰਚੋ ਅੰਮ੍ਰਿਤ ਖਾਹੇ, ਇਹਦਾ ਅਰਥ ਭਾਵੇਂ ਵੇ ਜਿਸ ਮੂੰਹ ਨਾਲ ਤੂੰ ਪੰਜੇ ਕੀਮਤੀ ਪਦਾਰਥ ਖਾਣਾ ਹੈ। ਕਹਿੰਦੇ ਨੇ ਮੈਂ ਦੇਖਿਆ ਉਸ ਮੂੰਹ ਨੂੰ ਮਰਨ ਤੋਂ ਬਾਅਦ ਲੋਕੀ ਅੱਗ ਲਾਉਂਦੇ ਦੇਖੇ ਗਏ ਨੇ, ਉਹਨੂੰ ਅੱਗ ਲਾਈ ਜਾਂਦੀ ਜਿਸ ਮੋਹ ਤੂੰ ਅੰਮ੍ਰਿਤ ਪਿਆ ਖਾਣਾ, ਕਿਉਂਕਿ ਅੱਗ ਸਿਰ ਵਾਲੇ ਪਾਸੇ ਲਾਉਂਦੇ ਨੇ ਅਕਸਰ। ਇੱਥੇ ਪੰਚੋ ਅੰਮ੍ਰਿਤ ਦਰ ਤੇ ਪੰਜ ਪਦਾਰਥ, ਇਸ ਤੋਂ ਅੱਗੇ ਚੱਲੋ। ਹੁਣ ਇਹਨਾਂ ਪਦਾਰਥਾਂ ਤੋਂ ਅੱਗੇ ਹਜ਼ੂਰ ਨੇ ਅੰਮ੍ਰਿਤ ਸ਼ਬਦ ਜਿਹੜਾ ਹੈ ਉਹ ਦੁੱਧ ਵਾਸਤੇ ਇਕੱਲਿਆਂ ਵੀ ਵਰਤੇ ਹੈ। ਅਸੀਂ ਬਾਣੀ ਪੜ੍ਹਨੇ ਹਾਂ, ਇੱਕ ਤੁਕ ਆਉਂਦੀ ਹੈ, ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ, ਹਾਲਾਂਕਿ ਅੰਮ੍ਰਿਤ ਦਾ ਦਾਤਾ ਤਾਂ ਗੁਰੂ ਹੈ। ਇੱਥੇ ਸ਼ਬਦ ਵਰਤਿਆ ਪਸ਼ੂ ਅੰਮ੍ਰਿਤ ਦਿੰਦਾ ਹੈ, ਪਰ ਇੱਥੇ ਅਰਥ ਸਾਨੂੰ ਬਦਲਣੇ ਪੈਣਗੇ, ਅੰਮ੍ਰਿਤ ਦਾ ਅਰਥ ਇੱਥੇ ਨਾਮ ਨਹੀਂ, ਇੱਥੇ ਅਰਥ ਕਰਾਂਗੇ ਦੁੱਧ ਜਿਹੜਾ ਸ਼ੁੱਧ ਹੈ। ਸਾਹਿਬ ਨੇ ਇੱਕ ਸ਼ਬਦ ਹੋਰ ਵੀ ਦੁੱਧ ਲਈ ਅੰਮ੍ਰਿਤ ਵਰਤਿਆ ਹੈ, ਆਪਾਂ ਨਾਮਦੇਵ ਜੀ ਦਾ ਸ਼ਬਦ ਪੜ੍ਹਨੇ ਆ ਕਿ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤੋ ਘਰ ਕੋ ਬਾਪ ਰਸਾਏ। ਉੱਥੇ ਇੱਕ ਤੁਕ ਹੁੰਦੀ ਹੈ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੇ ਨਾਮੈ ਹਰ ਆਗੈ ਧਰੀ, ਕਿ ਸੋਨੇ ਦੀ ਕਟੋਰੀ ਅੰਮ੍ਰਿਤ ਦੇ ਨਾਲ, ਅੰਮ੍ਰਿਤ ਦਾ ਅਰਥ ਉੱਥੇ ਦੁੱਧ ਕਰਾਂਗੇ, ਕਿ ਉਹ ਦੁੱਧ ਨਾਲ ਭਰ ਕੇ ਸਾਈਂ ਦੇ ਚਰਨਾਂ ਵਿੱਚ ਰੱਖੀ। ਤੀਜਾ ਇਹਦਾ ਅਰਥ ਆ ਗਿਆ ਜੀ, ਕੇਵਲ ਦੁੱਧ, ਤਵਜੋ ਦਈ ਜੇ ਆ ਜੇ। ਪਹਿਲਾ ਅਰਥ ਕੀਤਾ 36 ਪ੍ਰਕਾਰ ਦੇ ਭੋਜਨ, ਦੂਜਾ ਅਰਥ ਕੀਤਾ ਪੰਜ ਖਾਣ ਵਾਲੇ ਪਵਿੱਤਰ ਪਦਾਰਥ, ਤੀਜਾ ਅਰਥ ਕੀਤਾ ਹੈ ਕੇਵਲ ਦੁੱਧ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅੰਮ੍ਰਿਤ ਸ਼ਬਦ ਹਜ਼ੂਰ ਨੇ ਇੱਕ ਥਾਂ ਤੇ ਚੰਦਨ ਦੀ ਲੱਕੜ ਲਈ ਵੀ ਵਰਤਿਆ ਗਿਆ। ਲਖਾਇਕ ਹੈ, ਗੁਜਰੀ ਰਾਗ ਦਾ ਪਦਾ ਸੀ ਪੜ੍ਹਨੇ ਆ, ਤੇ ਬਾਬਾ ਰਵਿਦਾਸ ਜੀ ਦਾ ਉਹ ਸ਼ਬਦ ਆਉਂਦਾ, ਉੱਥੇ ਬਚਨ ਹੈ, ਮੈਲਾ ਗਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਕਿ ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਤੇ ਨੇ। ਭਾਵੇਂ ਉੱਥੇ ਸਮੁੰਦਰ ਦੇ ਅਰਥ ਕੀਤੇ ਕਿ ਸਮੁੰਦਰ ਵਿੱਚੋਂ ਜ਼ਹਿਰ ਤੇ ਅੰਮ੍ਰਿਤ, ਪਰ ਲਖਾਇਕ ਨੇ ਕਿ ਸੱਪ ਜ਼ਹਿਰ ਦਾ ਸੂਚਕ ਹੈ ਤੇ ਚੰਦਨ ਜਿਹੜਾ ਉਹ ਅੰਮ੍ਰਿਤ ਦਾ ਸੂਚਕ ਹੈ। ਅੰਮ੍ਰਿਤ ਸ਼ਬਦ ਚੰਦਨ ਲਈ ਵੀ ਵਰਤਿਆ ਗਿਆ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਚੰਗੇ ਗੁਣਾਂ ਲਈ ਵੀ ਵਰਤਿਆ ਗਿਆ। ਇੱਕ ਤੁਕ ਅਸੀਂ ਪੜ੍ਹਨੇ ਆ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾ। ਅਗਲੀ ਤੁਕ ਹੈ, ਅੰਮ੍ਰਿਤ ਲੂਟੈ, ਉੱਥੇ ਸ਼ਬਦ ਜਿਹੜੋ ਇਹ ਅੰਮ੍ਰਿਤ ਲੂਟੈ, ਇਹਦਾ ਅਰਥ ਹੈ

ਕਿ ਸ਼ੁਭ ਗੁਣਾਂ ਨੂੰ ਲੁੱਟ ਕੇ ਲਿਜਾਂਦੇ ਪਏ ਨੇ ਇਹ ਵਿਕਾਰ। ਉੱਥੇ ਅੰਮ੍ਰਿਤ ਦਾ ਅਰਥ ਹੈ ਗੁਣ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਦਾ ਅਰਥ ਹਜ਼ੂਰ ਨੇ ਆਪਣੇ ਆਪ ਨੂੰ ਹੰਕਾਰ ਵਿੱਚ ਕਹਿਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉੱਥੇ ਵੀ ਸ਼ਬਦ ਇੱਕ ਅੰਮ੍ਰਿਤ ਵਰਤੇ। ਇਹ ਸ਼ਲੋਕ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਹਜ਼ੂਰ ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਹੁਣ ਉੱਥੇ ਅੰਮ੍ਰਿਤ ਕਾਇਆ ਦਰ ਤੇ ਆਪਣੇ ਆਪ ਨੂੰ ਇਹ ਸਮਝੀ ਜਾਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਨੂੰ ਮੌਤ ਨਹੀਂ ਆਉਣੀ। ਉੱਥੇ ਵੀ ਸ਼ਬਦ ਅੰਮ੍ਰਿਤ ਵਰਤੇ ਹੈ। ਮੈਂ ਸਿਰਫ ਫਿਰ ਸੰਖੇਪ ਵਿੱਚ ਅਰਧ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਹੁ ਅਰਥਕ ਹੈ। ਇਹ ਦੁੱਧ ਲਈ ਵੀ ਹੈ, ਭੋਜਨ ਲਈ ਵੀ ਹੈ, ਲੱਕੜ ਲਈ ਵੀ ਹੈ, ਗੁਣ ਲਈ ਵੀ ਹੈ, ਪਦਾਰਥਾਂ ਲਈ ਵੀ ਹੈ। ਇਸ ਤੋਂ ਅੱਗੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ। ਹੁਣ ਜਿਹੜੇ ਵਿਸ਼ੇ ਵੱਲ ਅਸੀਂ ਜਾਣਾ ਹੈ ਕਿ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਕਿਉਂਕਿ ਸਾਡੇ ਸਵਾਲ ਨੇ। ਅੱਜ ਲੋਕ ਕਹਿੰਦੇ ਪਏ ਨੇ ਲਓ ਜੀ ਅੰਮ੍ਰਿਤ ਤਾਂ ਅੰਦਰ ਹੈ, ਅੰਮ੍ਰਿਤ ਤਾਂ ਬਾਣੀ ਹੈ, ਅੰਮ੍ਰਿਤ ਤਾਂ ਨਾਮ ਹੈ, ਤੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਮੈਂ ਇਸ ਸੰਬੰਧੀ ਅਰਧ ਕਰਨੀ ਚਾਹੁੰਦਾ, ਬਾਣੀ ਵਿੱਚ ਨਾਮ ਨੂੰ ਵੀ ਅੰਮ੍ਰਿਤ ਮੰਨਿਆ ਹੈ। ਜਦੋਂ ਅਸੀਂ ਪੜ੍ਹਦੇ ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਅਗਲੀ ਤੋਕੇ ਮਿਲ ਪੀਵੋ ਭਾਈ, ਹਜ਼ੂਰ ਦਾ ਇੱਕ ਬਚਨ ਹੁੰਦਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਤੀਸਰਾ ਬਚਨ ਹਜ਼ੂਰ ਕਹਿੰਦੇ ਨੇ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਪਿਤ ਮਿਲੈ ਰਸ ਖਾਏ। ਹੁਣ ਦੇਖੋ ਉੱਥੇ ਨਾਮ ਨੂੰ ਅੰਮ੍ਰਿਤ ਕਿਹਾ, ਤੇ ਕੇਵਲ ਨਾਮ ਨੂੰ ਅੰਮ੍ਰਿਤ ਨਹੀਂ, ਗੁਰੂ ਕੇ ਸਿੱਖੋ ਨਾਮ ਨੂੰ ਅੰਮ੍ਰਿਤ ਦੇ ਨਾਲ ਨਾਲ ਹਜ਼ੂਰ ਨੇ ਬਾਣੀ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ ਹੈ। ਨਾਮ ਜੇ ਅੰਮ੍ਰਿਤ ਹੈ ਤੇ ਅਸੀਂ ਪੜ੍ਹਨੇ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁੱਝੀ ਸ਼ੀਤਲ ਕੋਈ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਧਿਆਨ ਦਿਆ ਜੀ। ਅਸੀਂ ਪੜ੍ਹਨੇ ਆ ਕਿ ਹਮਾਰੀ ਪਿਆਰੀ, ਹੁਣੇ ਭਾਈ ਸਾਹਿਬ ਪੜ੍ਹ ਕੇ ਗਏ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਢਾਰੀ ਰੇ। ਜਾਂ ਅਸੀਂ ਪੜ੍ਹਨੇ ਆ ਹਜ਼ੂਰ ਦੇ ਅੰਮ੍ਰਿਤ ਬਚਨ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਉੱਥੇ ਸ਼ਬਦ ਵਰਤੇ ਨੇ ਅੰਮ੍ਰਿਤ ਬਚਨ ਗੁਰੂ ਦੀ ਬਾਣੀ ਨੂੰ। ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ। ਤੇ ਦੇਖੋ ਕੈਸੀ ਰੋਚਕ ਹਜ਼ੂਰ ਨੇ ਕਿਰਪਾ ਕੀਤੀ। ਇੱਕੋ ਸਾਡਾ ਦੁਖਾਂਤ ਹੈ, ਸਤਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ। ਕਈ ਵਾਰੀ ਅਧੂਰਾ ਗਿਆਨ, ਕੋਈ ਵੀ ਚੀਜ਼ ਅਧੂਰੀ ਜਿਹੜੀ ਹੈ ਨਾ, ਬੰਦੇ ਨੂੰ ਬਹੁਤ ਦੁੱਖ ਦਿੰਦੀ ਹੈ। ਕੱਚਾ ਭੋਜਨ ਜਿਹੜਾ ਹੈ ਨਾ, ਉਹ ਬੰਦੇ ਨੂੰ ਦੁਖਦਾਈ ਕਰ ਦਿੰਦਾ। ਅਧੂਰੀ ਕਵਿਤਾ ਕਈ ਵਾਰੀ ਅੰਦਰ ਨੂੰ ਖਟਕਦੀ ਹੈ ਵੀ ਜੇ ਕਿਤੇ ਬੋਲ ਪੂਰੇ ਹੁੰਦੇ ਤੇ। ਅਧੂਰਾ ਗਿਆਨ ਜਿਹੜਾ ਹੈ, ਕੋਈ ਬੰਦੇ ਨੂੰ ਲੈ ਡੁੱਬਦਾ। ਹੁਣ ਦੇਖੋ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਨੇ ਆ, ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ। ਤੇ ਕਿਰਪਾਲੂ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਅੰਮ੍ਰਿਤ ਹੁੰਦਾ ਕਿੱਥੇ ਵੇ? ਤੇ ਉਹਨਾਂ ਨੇ ਗੱਲ ਹੋਰ ਮੁਕਾ ਦਿੱਤੀ, ਕਹਿਣ ਲੱਗੇ ਬਾਹਰ ਨਾ ਭੱਜੀ ਅੰਮ੍ਰਿਤ ਤੇਰੇ ਸਰੀਰ ਵਿੱਚ ਹੀ। ਅਸੀਂ ਪੜ੍ਹਦੇ ਹਾਂ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸ਼ਰਾਮ ਇਹ ਤਾਂ ਸਰੀਰ ਵਿੱਚ ਰਹਿੰਦਾ। ਹਜ਼ੂਰ ਨੇ ਇੱਕ ਤੁੱਕ ਹੋਰ ਵਰਤੀ ਹੈ, ਕਹਿਣ ਲੱਗੇ ਪਿਆਰੇ ਕਿ ਦੇਖ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਪੁਲਾਇਆ। ਕਹਿਣ ਲੱਗੇ ਤੇਰੇ ਅੰਦਰ ਅੰਮ੍ਰਿਤ ਹੈ, ਪਰ ਤੈਨੂੰ ਮਿਰਗ ਦੀ ਤਰ੍ਹਾਂ ਸਮਝ ਨਹੀਂ ਪਈ ਕਿ ਕਸਤੂਰੀ ਉਹਦੀ ਨਾਭੀ ਵਿੱਚ, ਪਰ ਵਿਚਾਰਾ ਬਾਹਰ ਭਟਕਦਾ ਪਿਆ, ਅੰਦਰ ਅੰਮ੍ਰਿਤ ਹੈ। ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ ਹੈ। ਹੁਣ ਵਾਕਿਆ ਸਵਾਲ ਤੇ ਉੱਠਣੇ ਨੇ ਵੀ ਜੇ ਨਾਮ ਅੰਮ੍ਰਿਤ ਹੈ, ਜੇ ਬਾਣੀ ਅੰਮ੍ਰਿਤ ਹੈ, ਜੇ ਅੰਦਰ ਬੰਦੇ ਦੇ ਅੰਮ੍ਰਿਤ ਹੈ, ਤੇ ਫਿਰ ਅੰਮ੍ਰਿਤ ਗੁਰੂ ਸਾਹਿਬ ਨੇ ਕਿਹਾ ਗੁਰੂ ਕੋਲੋਂ ਲਈ। ਅਸੀਂ ਤੁਕ ਪੜ੍ਹਨੇ ਆ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ, ਗੁਰੂ ਨੇ ਅੰਮ੍ਰਿਤ ਦਿੱਤਾ। ਹਜ਼ੂਰ ਦੀ ਇੱਕ ਤੁਕ ਆਉਂਦੀ ਹੈ, ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਹਜ਼ੂਰ ਨੇ ਕਿਹਾ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਹੁਣ ਇੱਕ ਸਵਾਲ ਇੱਥੇ ਖੜਾ ਹੋ ਗਿਆ ਵੀ ਜੇ ਅੰਦਰ ਅੰਮ੍ਰਿਤ ਹੈ, ਇੱਕ ਪਾਸੇ ਕਹਿੰਦੇ ਆ ਅੰਮ੍ਰਿਤ ਸਾਰਾ ਖਜ਼ਾਨਾ ਅੰਦਰ ਵਿੱਚ, ਦੇਹੀ ਵਿੱਚ ਅੰਮ੍ਰਿਤ ਹੈ, ਫਿਰ ਗੁਰੂ ਕੋਲੋਂ ਕਿਹੜਾ ਅੰਮ੍ਰਿਤ ਜਾ ਕੇ ਲੈਣਾ ਹੈ? ਜੇ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਤੇ ਫਿਰ ਸਤਿਗੁਰੂ ਕੋਲੋਂ ਖੰਡੇ ਬਾਟੇ ਦੀ ਪਹੁ ਲੈਣ ਦੀ ਕੀ ਜ਼ਰੂਰਤ ਹੈ? ਗੁਰਮੁਖੋ, ਇਹਦਾ ਉੱਤਰ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੁਝ ਆਸਰਾ ਲਏ ਨੇ। ਦੇਖੋ ਜਿਹੜੀ ਚੀਜ਼ ਅੰਦਰ ਹੈ, ਕੋਈ ਜ਼ਰੂਰੀ ਨਹੀਂ
ਹਰ ਇੱਕ ਬੰਦਾ ਉਸ ਚੀਜ਼ ਨੂੰ ਪ੍ਰਗਟ ਕਰ ਸਕੇ। ਸ਼ਬਦਾਂ ਤੋਂ ਉੱਪਰ ਉੱਠਿਓ, ਕੇਵਲ ਇਹਨੂੰ ਗੰਭੀਰਤਾ ਨਾਲ ਸੋਚਿਓ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ, ਕਹਿੰਦੇ ਹਰ ਮਰਦ ਦੇ ਅੰਦਰ ਇਸਤਰੀ ਹੈ ਤੇ ਹਰ ਇਸਤਰੀ ਵਿੱਚ ਮਰਦ ਬੈਠਾ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਤੋਕ ਹੈ। ਹੁਣ ਹੈਰਾਨਗੀ ਦੀ ਗੱਲ ਜਦੋਂ ਅੱਜ ਇਹ ਮੇਰੇ ਸਾਹਮਣੇ ਆਇਆ ਵੀ ਕਿਵੇਂ ਸਿੱਧ ਕਰੀਏ ਵੀ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ ਹੈ। ਹਰ ਇਸਤਰੀ ਵਿੱਚ ਸਮਰੱਥਾ ਹੈ, ਉਹ ਮਰਦ ਨੂੰ ਜਨਮ ਦੇ ਸਕਦੀ ਏ, ਹਰ ਮਰਦ ਅੰਦਰ ਉਹ ਤੱਤ ਨੇ ਉਹਦੇ ਲਈ ਇਸਤਰੀ ਪੈਦਾ ਹੋ ਸਕਦੀ ਏ, ਪਰ ਪੈਦਾ ਤਾਂ ਹੋਣਗੇ ਜੇ ਦੋਨਾਂ ਦਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਦੋਨਾਂ ਅੰਦਰ ਉਹ ਦਾਤ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਤੋਕ ਕਹੀ, ਕਹਿਣ ਲੱਗੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਉਸ ਮਾਲਕ ਕੋਲ ਇੰਨੀ ਸਮਰੱਥਾ ਹੈ, ਨਾਰੀ ਵਿੱਚ ਮਰਦ ਹੈ, ਮਰਦ ਵਿੱਚ ਨਾਰੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਖੇਡ ਤਾਂ ਵਾਪਰਦੀ ਏ ਜੇ ਸੁਮੇਲ ਹੋਵੇ ਤੇ ਜੋ ਅੰਦਰ ਤੱਤ ਛਿਪੇ ਨੇ ਉਹ ਸ਼ਕਲ ਧਾਰਨ ਕਰਕੇ ਪ੍ਰਗਟ ਹੋ ਜਾਂਦੇ ਨੇ। ਸੱਚ ਜਾਣੋ ਅੰਦਰ ਅੰਮ੍ਰਿਤ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਗੁਰੂ ਨਾਲ ਤੇਰਾ ਸੁਮੇਲ ਹੋਵੇਗਾ, ਉਸ ਤੋਂ ਬਿਨਾ ਨਹੀਂ। ਹੈ ਹੈ ਸਭ ਕੁਛ, ਅੰਦਰ ਅੰਮ੍ਰਿਤ ਨਹੀਂ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਬੜਾ ਵੱਡਾ ਸਵਾਲ ਹੈ ਸਾਡੇ ਲੋਕ ਖਾਸ ਕਰਕੇ ਪ੍ਰਚਾਰੀ ਜਾ ਰਹੇ ਨੇ, ਖੰਡੇ ਬਾਟੇ ਦੀ ਪੌਲ ਦੀ ਲੋੜ ਹੀ ਕੋਈ ਨੀ ਜੀ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਮੈਂ ਕੱਲ ਬੇਨਤੀ ਕੀਤੀ ਸੀ ਅੰਮ੍ਰਿਤ ਨੂੰ ਵਿਰਕਾ ਪ੍ਰਸਤੀ ਦੇ ਸ਼ਬਦ ਮਤ ਦਿਓ। ਅੰਮ੍ਰਿਤ ਤਾਂ ਸਿੱਖ ਦਾ ਜੀ ਦਾਨ ਹੈ, ਅੰਮ੍ਰਿਤ ਨਾਲ ਤਾਂ ਸਿੱਖ ਨੇ ਜੀਣਾ ਹੈ। ਜੇ ਪੁਰਖ ਤੇ ਇਸਤਰੀ ਦਾ ਸੁਮੇਲ ਹੈ ਤੇ ਬੱਚਾ ਸ਼ਕਲ ਤੀਜਾਂ ਵਿੱਚੋਂ ਧਾਰਨ ਕਰਦਾ ਹੈ, ਉਹ ਗੁਰੂ ਕੇ ਸਿੱਖਾਂ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤੇਰੇ ਅੰਦਰ ਪ੍ਰਵੇਸ਼ ਕਰੇਗਾ ਤੇ ਸੱਚ ਜਾਣੀ ਤੇਰੇ ਅੰਦਰੋਂ ਸੰਤ ਦਾ ਜਨਮ ਹੋਵੇਗਾ, ਤੇਰੇ ਅੰਦਰੋਂ ਗੁਰੂ ਕੇ ਸਿੱਖ ਦਾ ਜਨਮ ਹੋਵੇਗਾ। ਇਸ ਤੋਂ ਅੱਗੇ ਦੂਸਰਾ ਪ੍ਰਮਾਣ ਮੈਂ ਅਰਜ਼ ਕਰਾਂ, ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹਨੇ, ਸੂਈ ਰਾਗ ਹਜ਼ੂਰ ਦਾ ਸ਼ਬਦ ਪੜ੍ਹਿਓ। ਦੇਖੋ ਦਾਤਾ ਨੇ ਬੜੀ ਕਿਰਪਾ ਕੀਤੀ, ਕਹਿੰਦੇ ਨੇ ਆਮ ਉਦਾਹਰਨ ਤੁਸੀਂ ਵਰਤਦੇ ਹੋ ਕਿ ਅਸੀਂ ਜਦੋਂ ਅੰਮ੍ਰਿਤ ਦੀ ਦਾਤ ਲੈਣੀ ਤੇ ਕਿਰਪਾਲੂ ਸਤਿਗੁਰੂ ਕਹਿੰਦੇ ਨੇ ਇਸ ਅੰਦਰ ਦੇ ਅੰਮ੍ਰਿਤ ਨੂੰ ਚਲਾਉਣ ਲਈ ਤੈਨੂੰ ਗੁਰੂ ਕੋਲੋਂ ਅੰਮ੍ਰਿਤ ਲੈਣਾ ਅਤ ਜ਼ਰੂਰੀ। ਸ਼ਬਦ ਦਾਤਾਰ ਨੇ ਵਰਤੇ ਨੇ, ਕਹਿੰਦੇ ਨੇ ਦੁੱਧ ਨੂੰ ਕਦੀ ਤੁਸੀਂ ਤੱਕਿਓ ਕਿ ਦੁੱਧ ਵਿੱਚ ਮੱਖਣ ਹੈ, ਦੁੱਧ ਵਿੱਚ ਘਿਓ ਹੈ। ਪਿਛਲੇ ਵਾਰ ਅਰਜ਼ ਕੀਤੀ ਸੀ, ਕਈ ਸੱਜਣ ਕਹਿੰਦੇ ਨੇ ਕਿ ਅਭਿਆਸ ਕਰਨ ਲਈ ਬਹਿਣਾ ਜ਼ਰੂਰੀ ਹੈ। ਆਮ ਤੌਰ ਤੇ ਕਹਿੰਦੇ ਸੀ ਚਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਣੀ ਨੇ ਮੰਨਿਆ ਉਠਤ ਬਹਿਤ ਸੋਵਤ ਨਾਮ ਕਹੋ ਨਾਨਕ ਜਨਕੈ ਸਦਕਾਂ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਪਰ ਇਹ ਗੱਲ ਧਿਆਨ ਵਿੱਚ ਰੱਖੀਏ, ਅਭਿਆਸ ਤੋਂ ਬਿਨਾਂ ਤੱਤ ਦੀ ਪ੍ਰਾਪਤੀ ਨਹੀਂ। ਪਿਛਲੀ ਵਾਰ ਇੱਕ ਅਰਜ਼ ਕੀਤੀ ਸੀ ਕਿ ਦੁੱਧ ਤੇ ਪਾਣੀ ਨੂੰ ਇਕੱਠਿਆਂ ਕਰੋ ਤੇ ਕਦੀ ਤੱਕਿਓ, ਪਾਣੀ ਉੱਤੇ ਦੁੱਧ ਕਦੀ ਨਹੀਂ ਜੇ ਤਰਦਾ ਤੇ ਦੁੱਧ ਉੱਤੇ ਪਾਣੀ ਕਦੀ ਨਹੀਂ ਤਰਦਾ, ਦੋਨਾਂ ਨੂੰ ਇਕੱਠਿਆਂ ਕਰਕੇ ਦੇਖ ਲਓ। ਪਾਣੀ ਵਿੱਚ ਦੁੱਧ ਮਿਲਾਉਣ ਦੀ ਦੇਰ ਏ, ਇੱਕੋ ਦਮ ਪਾਣੀ ਤੇ ਦੁੱਧ ਦੋਨੋਂ ਇੱਕੋ ਹੋ ਜਾਣਗੇ, ਇਕੱਠੇ ਰਹਿਣਗੇ। ਹੁਣ ਜੇ ਕਹੀਏ ਵੀ ਦੁੱਧ ਬੜਾ ਕੀਮਤੀ ਹੈ, ਪਾਣੀ ਦੀ ਓਨੀ ਕੀਮਤ ਨਹੀਂ, ਦੁੱਧ ਪਾਣੀ ਉੱਤੇ ਤਰਨਾ ਚਾਹੀਦਾ ਸੀ, ਤੇ ਸਿਆਣੇ ਕਹਿੰਦੇ ਨੇ ਇਸ ਤਰ੍ਹਾਂ ਨਹੀਂ, ਜੇ ਦੁੱਧ ਵਿੱਚੋਂ ਕੁਝ ਤੱਤ ਲੈਣਾ ਹੀ ਤੇ ਕੁਝ ਘਾਲਣਾ ਕਰਨੀ ਪਏਗੀ। ਦੁੱਧ ਵਿੱਚ ਘਿਓ ਜ਼ਰੂਰ ਏ, ਪਰ ਇਹਨੂੰ ਗਰਮ ਕਰਕੇ ਜੇ ਜਾਗ ਲਾਏ ਤੇ ਜਾਗ ਲਾਉਣ ਤੋਂ ਬਾਅਦ ਕੁਝ ਸਮੇਂ ਲਈ ਇਸ ਦੁੱਧ ਨੂੰ ਪੂਰਨ ਤੌਰ ਤੇ ਟਿਕਾ ਦੇ। ਹੁਣ ਦੁੱਧ ਨੂੰ ਜਾਗ ਲਾਈਏ ਤੇ ਪਰਤ ਕੇ ਕਹੀਏ ਵੀ ਹੁਣੇ ਅਸੀਂ ਖੱਟਾ ਲਾਇਆ, ਹੁਣੇ ਰੇੜਕਾ ਪਾਣਾ। ਤੁਸੀਂ ਸਿਆਣੀਆਂ ਬੈਠੀਓ ਬੀਬੀਆਂ ਭੈਣਾਂ, ਕਦੀ ਖੱਟਾ ਲਾਉਣ ਤੋਂ ਬਾਅਦ ਉਸੇ ਵਕਤ ਮੱਖਣ ਨਹੀਂ ਨਿਕਲਣਾ, ਖੱਟਾ ਲਾ ਕੇ ਉਹਨੂੰ ਜਾਗ ਲਾ ਕੇ ਟਿਕਾਣਾ ਪਏਗਾ। ਤੇ ਜਦੋਂ ਉਹਨੂੰ ਟਿਕਾਇਆ, ਪਰਤ ਕੋ ਬਾਅਦ ਉਹ ਜੰਮਿਆ, ਜੰਮਣ ਤੋਂ ਬਾਅਦ ਰਿੜਕਿਆ, ਤੇ ਰਿੜਕਣ ਤੋਂ ਬਾਅਦ ਉਸੇ ਦੁੱਧ ਵਿੱਚੋਂ ਮੱਖਣ ਨਿਕਲਿਆ। ਤੇ ਹੈਰਾਨਗੀ ਦੀ ਗੱਲ ਕਿ ਜਿਹੜਾ ਦੁੱਧ ਪਾਣੀ ਉੱਤੇ ਤਰਦਾ ਨਹੀਂ ਮੱਖਣ ਨਿਕਲਿਆ। ਭਾਵੇਂ ਟੱਪ ਪਾਣੀ ਦਾ ਰੱਖੋ, ਮੱਖਣ ਪਾਣੀ ਵਿੱਚ ਕਦੀ ਡੁੱਬਦਾ ਹੀ ਨਹੀਂ, ਮੱਖਣ ਪਾਣੀ ਉੱਤੇ ਤਰਦਾ, ਦੁੱਧ ਨਹੀਂ ਤਰਦਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਿਹੜਾ ਅੰਮ੍ਰਿਤ ਮੈਂ ਤੈਨੂੰ ਦੇਣਾ ਚਾਹੁੰਦਾ, ਤੂੰ ਰਲਿਆ ਪਿਆ ਪਾਣੀ ਤੇ ਦੁੱਧ ਦੀ ਤਰ੍ਹਾਂ, ਆ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਪਰਤ ਕੇ ਆਪਣੇ ਅੰਦਰ ਨੂੰ ਟਿਕਾ ਕੇ ਜੋ ਗੁਰੂ ਕੇ ਲਾਲ ਤੈਨੂੰ ਗੁਰਮੰਤਰ ਦ੍ਰਿੜ ਕਰਾਣ, ਉਹਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰੀ। ਤੇ ਸੱਚ ਜਾਣੀ ਜੇ ਸੰਸਾਰ ਵਿੱਚ ਤੂੰ ਕਹਿੰਦਾ ਖਲ ਜਗਣ ਹੈ, ਇਹਦੇ ਵਿੱਚ ਮੱਖਣ ਦੀ ਤਰ੍ਹਾਂ ਪਾਣੀ ਉੱਤੋਂ ਉਤਰ ਜਾਵੇਗਾ। ਸਾਹਿਬ ਨੇ ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਸੋਈ ਰਾਗ ਦਾ ਅਸੀਂ ਸ਼ਬਦ ਪੜ੍ਹਨੇ ਆ। ਉਹ ਸਿੱਖ ਨੇ ਅੰਮ੍ਰਿਤ ਕਿਵੇਂ ਪੀਣਾ ਹੈ? ਵੈਸੇ ਤਾਂ ਹੈਰਾਨਗੀ ਦੀ ਗੱਲ, ਆਪ ਸਿਆਣੇ ਬੈਠੇ ਹੋ, ਕੱਲ ਨੂੰ ਅੱਗੇ ਜਦੋਂ ਅਸੀਂ ਲੜੀ ਅੱਗੇ ਤੋਰਾਂਗੇ ਇਹ ਵਾਚਾਂਗੇ, ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ ਨਾ ਤੇ ਪੰਜ ਗੁਰੂ ਕੇ ਸਿੱਖ
ਉਹ ਜਿਨ੍ਹਾਂ ਦੇ ਆਪਣੇ ਅੰਦਰ ਅੰਮ੍ਰਿਤ ਝਰਦਾ ਹੈ। ਤਨਖਾਹ ਵਾਲੇ ਨਹੀਂ, ਖਿਮਾ ਕਰਿਓ ਕਿ ਅਸੀਂ ਉਹਨਾਂ ਸਿੰਘਾਂ ਦੀ ਕਦਰ ਨੂੰ ਜਾਣੀਏ। ਅਸਲ ਵਿੱਚ ਅੰਮ੍ਰਿਤ ਜਦੋਂ ਤਿਆਰ ਕੀਤਾ ਜਾਂਦਾ ਉਹਦੇ ਆਪਣੇ ਅੰਦਰ ਅੰਮ੍ਰਿਤ ਦਾ ਸਵਾਦ ਆਉਂਦਾ ਹੋਵੇ। ਅੰਮ੍ਰਿਤ ਤਿਆਰ ਕਰਦਿਆਂ 45 ਉਂਗਲਾਂ ਲੱਗਦੀਆਂ ਨੇ ਬਾਟੇ ਨੂੰ। ਆਪ ਸੋਚੋਗੇ 50 ਕਿਉਂ ਨੀ, ਕਿਉਂਕਿ 5 ਲੱਗੇ ਨੇ ਨਾ ਤੇ 10-10 ਉਂਗਲਾਂ ਬਣਦੀਆਂ ਨੇ ਅੰਗੂਠੇ ਸਮੇਤ। 45 ਉਂਗਲਾਂ ਲੱਗਦੀਆਂ ਨੇ ਕਿਉਂਕਿ ਇੱਕ ਨੇ ਆਪਣੇ ਹੱਥ ਵਿੱਚ ਖੰਡੇ ਨੂੰ ਪਕੜਿਆ ਹੋਇਆ। 45 ਉਂਗਲਾਂ ਬਾਟੇ ਤੇ ਲੱਗਦੀਆਂ ਨੇ ਗੁਰਮੁਖੋ, 10 ਨੇਤਰ ਉਸ ਅੰਮ੍ਰਿਤ ਬਾਟੇ ਤੇ ਟਿਕਦੇ ਨੇ, 5 ਜ਼ਬਾਨਾਂ ਗੁਰੂ ਕਾ ਸ਼ਬਦ ਪੜਦੀਆਂ ਨੇ, 5 ਸਰੀਰਾਂ ਦਾ ਰੋਮ ਰੋਮ ਗੁਰੂ ਜਪਦਾ ਹੈ, ਤੇ ਜਿੰਨਾ ਅੰਦਰ ਗੁਰੂ ਵਰਤਦਾ ਹੋਵੇ ਜਦੋਂ ਉਹਨਾਂ ਦੀ ਨਦਰ ਪਾਣੀ ਤੇ ਜਾਏਗੀ ਕੀ ਪਾਣੀ ਅੰਮ੍ਰਿਤ ਬਣੇਗਾ ਨਹੀਂ? ਜਦੋਂ ਉਹ ਸਪਰਸ਼ ਕਰਨਗੇ ਬਾਟੇ ਨੂੰ ਤੇ ਕੀ ਅੰਦਰ ਨੂੰ ਉਹ ਤਬਦੀਲੀ ਆਏਗੀ ਨਹੀਂ? ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਹਰ ਚੀਜ਼ ਅਸਰ ਕਬੂਲਦੀ। ਆ ਮਿੱਟੀ ਜ਼ਮੀਨ ਤੇ ਪਈ ਹੈ ਨਾ, ਕਿ ਮਿੱਟੀ ਅਸਰ ਨਹੀਂ ਕਬੂਲਦੀ? ਹੈ ਤਾਂ ਦਾਣਾ, ਘਰ ਜਿਤਨਾ ਮਰਜ਼ੀ ਸਮਾਂ ਰੱਖੀਏ, ਇਹਨੂੰ ਕਿਤੇ ਕੱਪੜੇ ਵਿੱਚ ਬੰਨ ਕੇ ਰੱਖੀਏ, ਕਿਸੇ ਭਾਂਡੇ ਕਿਸੇ ਪਾਤਰ ਵਿੱਚ ਪਾ ਕੇ ਰੱਖੀਏ, ਪਰ ਉਹ ਦਾਣਾ ਕਦੀ ਵੀ ਜੰਮਦਾ ਨਹੀਂ। ਪਰ ਜਦੋਂ ਮਿੱਟੀ ਦੀ ਸੰਗਤ ਕਰੇ ਤੇ ਰੁੱਖ ਜਨਮ ਲੈ ਲੈਂਦਾ ਹੈ। ਉਹ ਗੁਰੂ ਕੇ ਸਿੱਖਾਂ ਜਿਹੜੇ ਕਮਾਈ ਵਾਲਿਆਂ ਦੀ ਸੰਗਤ ਤੇ ਜਿਨ੍ਹਾਂ ਦੇ ਮੁੱਖ ਵਿੱਚੋਂ ਅੰਮ੍ਰਿਤ ਬਾਣੀ ਨਿਕਲਦੀ ਹੈ, ਉਹਨਾਂ ਦੇ ਰਸਨਾ ਤੋਂ ਨਿਕਲੇ ਹੋਏ ਸ਼ਬਦ ਆਮ ਜਲ ਨੂੰ ਵੀ ਅੰਮ੍ਰਿਤ ਬਣਾ ਦਿੰਦੇ। ਸਾਹਿਬ ਕਿਰਪਾਲੂ ਜੀ ਦੇ ਬਚਨਾਂ ਵਿੱਚੋਂ ਕਿ ਉਹ ਅੰਮ੍ਰਿਤ ਉਹਨਾਂ ਦੇ ਅੰਦਰੋਂ ਝਰਦਾ ਹੈ, ਅੱਗੇ ਉਹ ਅੰਮ੍ਰਿਤ ਦਾ ਸੰਚਾਰ ਕਰਦੇ ਨੇ। ਪਰ ਦੇਖੋ ਗੁਰੂ ਦੀ ਹਜ਼ੂਰੀ ਤੋਂ ਵੱਖਰੇ ਨਹੀਂ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਅੰਮ੍ਰਿਤ ਤਾਂ ਲੈਣਾ ਹੈ ਕਿ ਅੰਦਰੋਂ ਅੰਮ੍ਰਿਤ ਦਾ ਪ੍ਰਵਾਹ ਚੱਲ ਜਾਏ। ਹਜ਼ੂਰ ਨੇ ਸ਼ਬਦ ਵਰਤੇ ਨੇ ਬਾਬਾ ਨਾਨਕ ਸਤਿਗੁਰੂ ਜੀ ਨੇ, ਕਹਿਣ ਲੱਗੇ ਪਿਆਰਿਆਂ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਕਿਉਂਕਿ ਤੇਰੀ ਮੰਜ਼ਿਲ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਉਹ ਦੁੱਧ ਕੋਲ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਖੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਇਹਦਾ ਮਤਲਬ ਇਹ ਵੇ, ਹੁਣ ਸਾਡੇ ਵਿੱਚ ਕਿਉਂ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਅੰਮ੍ਰਿਤ ਛਕਿਆ ਉਹਨੇ ਆਹ ਭੁੱਲ ਕਰ ਲਈ? ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਅੰਮ੍ਰਿਤ ਛਕਣ ਤੋਂ ਬਾਅਦ ਕਮਾਈ ਕਰਨੀ। ਇੱਕ ਬਾਟਾ ਤੇ ਸੀ ਬਾਹਰ ਜਿਹਦੇ ਵਿੱਚ ਉਹਨਾਂ ਨੇ ਖੰਡੇ ਨਾਲ ਬਾਣੀਆਂ 5 ਪੜ ਕੇ 5 ਨੇ ਅੰਮ੍ਰਿਤ ਤਿਆਰ ਕੀਤਾ, ਤੇ ਜਿਹੜੀਆਂ 5 ਅੰਮ੍ਰਿਤ ਦੀਆਂ ਬਾਣੀਆਂ ਉਹੀ 5 ਨਿਤਨੇਮ ਦੀਆਂ ਬਾਣੀਆਂ। ਕੀ ਕਾਰਨ? ਕਿ ਜਿਹੜੀਆਂ ਨਿਤਨੇਮ ਦੀਆਂ ਉਹ ਅੰਮ੍ਰਿਤ ਦੀਆਂ ਬਾਣੀਆਂ, ਜਿਹੜੀਆਂ ਅੰਮ੍ਰਿਤ ਦੀਆਂ ਨਿਤਨੇਮ ਦੀਆਂ। ਇਹਦਾ ਮਤਲਬ ਇਹ ਸੀ ਕਿ ਅੱਜ ਗੁਰੂ ਦੀ ਹਜ਼ੂਰੀ ਵਿੱਚ 5 ਜਦੋਂ ਬਾਟੇ ਵਿੱਚ ਜਲ ਪਾ ਕੇ ਪਤਾਸੇ ਮਿਸ਼ਟਾਨ ਪਾ ਕੇ ਉਸ ਸਰਬ ਲੋਹ ਦੇ ਬਾਟੇ ਵਿੱਚ ਖੰਡੇ ਨੂੰ ਜਦੋਂ ਫੇਰਦੇ ਨੇ, 5 ਬਾਣੀਆਂ ਨਾਲ ਜਲ ਅੰਮ੍ਰਿਤ ਬਣਦਾ ਹੈ। ਤੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਦੋਂ 5 ਬਾਣੀਆਂ ਦਾ ਟੇਕ ਕੇ ਨਿਤਨੇਮ ਕਰੇ ਤੇ ਸੱਚ ਜਾਣੀ ਰੋਜ਼ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ। ਇਹੀ ਕਾਰਨ ਕਿ 5 ਬਾਣੀਆਂ ਨਿਤਨੇਮ ਦੀਆਂ ਤੇ 5 ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨ ਦੀਆਂ ਰੱਖ ਦਿੱਤੀਆਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਹਜ਼ੂਰ ਕਹਿੰਦੇ ਨੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਕਮਾਈ ਵਾਲੇ ਪਾਸੇ ਤੂੰ ਤੁਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ, ਖੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਪ੍ਰਗਟ ਹੋਣਾ? ਇਹ ਮਨ ਈਤੀ ਖਾਤ ਕਰੋ। ਕਮਾਲ ਦੀ ਗੱਲ ਕਿ ਜੇ ਅੰਦਰੋਂ ਅੰਮ੍ਰਿਤ ਨੂੰ ਲੈਣਾ ਹੀ, ਅੰਮ੍ਰਿਤ ਛਕਣ ਤੋਂ ਬਾਅਦ ਆਪਣੀ ਸ਼ਖਸੀਅਤ ਨੂੰ ਰਿੜਕਣਾ ਹੈ, ਤੇ ਇਹਦੇ ਰਿੜਕਣ ਦੇ ਨਾਲ ਅੰਦਰੋਂ ਅੰਮ੍ਰਿਤ ਦੇ ਫੁਹਾਰੇ ਫੁੱਟਣਗੇ। ਸਾਹਿਬ ਨੇ ਕਿਹਾ ਇਹ ਮਨ ਈਤੀ ਖਾਤ ਕਰੋ, ਜਿਵੇਂ ਬੀਬੀਆਂ ਦੁੱਧ ਰਿੜਕਦੀਆਂ ਨੇ ਤੇ ਲੱਕੜ ਦੀਆਂ ਗੁੱਲੀਆਂ ਨੂੰ ਇੱਟੀਆਂ ਨੂੰ ਹੱਥਾਂ ਤੋਂ ਛੱਡਦੀਆਂ ਨਹੀਂ ਜਿੰਨੀ ਦੇਰ ਤੱਕ ਮੱਖਣ ਨਾ ਨਿਕਲੇ, ਆਪਣੇ ਮਨ ਨੂੰ ਇੱਟੀਆਂ ਦੀ ਤਰ੍ਹਾਂ ਗਹਿ ਲਵੀ ਤੇ ਰਸਨਾ ਨਾਲ ਤੂੰ ਗੁਰੂ ਦਾ ਬਖਸ਼ਿਆ ਮੰਤਰ ਜਪੀ, ਸੱਚ ਜਾਣੀ ਉਹ ਰਿੜਕਣ ਨਾਲ ਤੇਰੇ ਅੰਦਰੋਂ ਵੀ ਅੰਮ੍ਰਿਤ ਨਿਕਲੇਗਾ, ਤਾਂ ਤੈਨੂੰ ਅੰਮ੍ਰਿਤ ਛਕਾਇਆ ਹੈ। ਇਹ ਮਨ ਈਟੀ ਖਾਤ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਤੀਆ ਅਗਲੀ ਤੋਂ ਕਿ ਇਨ ਵਿਦ ਅੰਮ੍ਰਿਤ ਪਾਵੋ। ਇਹ ਤਰੀਕਾ ਹੈ ਕਿ ਤੇਰੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋਵੇ। ਦੂਸਰੀ ਗੱਲ, ਜਪ ਸਾਹਿਬ ਅਸੀਂ ਸੰਪੂਰਨ ਕਰਨੇ ਆ। ਜਪਜੀ ਸਾਹਿਬ ਉਹਦੀ ਅਖੀਰ ਵਾਲੀ ਪੌੜੀ ਕਦੀ ਪੜ੍ਹਿਓ? ਹਕੀਕਤ ਵਿੱਚ ਸਾਡੇ ਅੰਦਰ ਦੀ ਸ਼ਖਸੀਅਤ ਨੂੰ, ਅੰਦਰ ਦੇ ਗੁਣਾਂ ਨੂੰ ਉਭਾਰਨ ਵਾਸਤੇ ਦਾਤੇ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜੇ ਘਿਓ ਦੁੱਧ ਵਿੱਚੋਂ ਪ੍ਰਗਟ ਕਰਨਾ ਹੈ, ਉਹਨੂੰ ਬਾਹਰੋਂ ਜਾਗ ਲਾਉਣ ਦੀ ਲੋੜ ਹੈ। ਗੁਰੂ ਕੇ ਸਿੱਖੋ, ਲੱਕੜ ਵਿੱਚ ਅੱਗ ਹੈ, ਪਰ ਅੱਗ ਨੂੰ ਪ੍ਰਗਟ ਕਰਨ ਲਈ ਵੀ ਬਾਹਰੋਂ ਅੱਗ ਚਾਹੀਦੀ ਹੈ।
ਤੇ ਜੇ ਗੁਰਮਖਾ ਤੇਰੇ ਅੰਦਰ ਨਾਮ ਦੇ ਭੰਡਾਰੇ ਨੇ, ਇੰਨੀ ਕਮਾਈ ਤੇਰੀ ਕੋਈ ਨੀ, ਤੂੰ ਅੰਦਰੋਂ ਅੰਮ੍ਰਿਤ ਪ੍ਰਗਟ ਕਰ ਲੈ, ਗੁਰ ਪ੍ਰਸਾਦ ਲੈ, ਜਦੋਂ ਗੁਰੂ ਕਿਰਪਾ ਕਰੇ ਤੇ ਅੰਦਰੋਂ ਵੀ ਅੰਮ੍ਰਿਤ ਪ੍ਰਗਟ ਹੋਵੇਗਾ। ਸਾਹਿਬ ਨੇ ਸ਼ਬਦ ਵਰਤੇ ਨੇ, ਅਸੀਂ ਇੱਕ ਤੁਕ ਪੜ੍ਹਨੇ ਹਾਂ। ਦਾਤਾਰ ਨੇ ਬਹੁਤ ਕਮਾਲ ਦਾ ਉੱਥੇ ਬਚਨ ਕਿਹਾ, ਇੱਕ ਤੁਕ ਵਿੱਚ ਉੱਤਰ ਦੇ ਦਿੱਤਾ। ਕਹਿਣ ਲੱਗੇ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਆਪਾਂ ਪੜ੍ਹਨੇ ਆ, ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ। ਹੁਣ ਅਗਲੀ ਤੋਕੇ ਪਾਈਏ ਗੁਰ ਪ੍ਰਸਾਦ ਹੈ ਤੇਰੇ ਅੰਦਰ, ਪਰ ਜਿਹੜਾ ਅੰਦਰ ਵਾਲਾ ਉਹਨੇ ਵੀ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੋਣਾ ਹੈ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਦੁੱਧ ਵਿੱਚੋਂ ਮੱਖਣ ਨਿਕਲਦਾ ਹੈ ਰਿੜਕਣ ਦੇ ਨਾਲ, ਅੱਗ ਲੱਕੜ ਵਿੱਚੋਂ ਨਿਕਲਦੀ ਹੈ ਬਾਹਰੋਂ ਅੱਗ ਲਾਉਣ ਦੇ ਨਾਲ। ਉਹ ਗੁਰੂ ਕੇ ਸਿੱਖਾਂ, ਧਰਤੀ ਤਾਂ ਸਾਰੀ ਤੇ ਪਾਣੀ ਹੈ, ਪਰ ਚੇਤੇ ਰੱਖੀ ਪ੍ਰਗਟ ਉੱਥੇ ਹੁੰਦਾ ਜਿੱਥੇ ਕਿਸੇ ਨੇ ਮੁਸ਼ਕਤ ਕੀਤੀ ਹੋਵੇਗੀ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਬੜਾ ਫਰਕ ਹੈ ਆਤਮ ਰਸ ਦਾ, ਕਿਉਂਕਿ ਖਾਲਸਾ ਆਤਮ ਰਸ ਨੂੰ ਮਾਨਣ ਵਾਲਾ ਨਹੀਂ, ਮਾਨਣ ਵਾਲਾ ਹੈ। ਇਹ ਕੇਵਲ ਸੁੱਕੀ ਉੱਪਰ ਵਾਲੀ ਕੇਵਲ ਖੇਡ ਨਹੀਂ। ਦੇਖੋ ਅਸੀਂ ਹੁਣ ਕਿਉਂ ਸਾਡੇ ਅੰਦਰ ਭਰਮ ਹੈ, ਕਿਉਂਕਿ ਨਾਮ ਅਭਿਆਸ ਨਹੀਂ, ਬਾਣੀ ਦਾ ਸਿਮਰਨ ਨਹੀਂ, ਕੇਵਲ ਦੋ ਚਾਰ ਗੱਲਾਂ ਸੁਣੀਆਂ ਪੜੀਆਂ ਉਸੇ ਨੂੰ ਲੈ ਕੇ ਤੁਰ ਪੈਂਦੇ। ਨਹੀਂ, ਗੁਰਮੁਖੋ ਖਾਲਸਾ ਤਾਂ ਹੈ ਹੀ ਉਹ ਜਿਹਨੇ ਆਤਮ ਰਸ ਨੂੰ ਚੱਖਿਆ ਹੋਇਆ। ਸਾਹਿਬ ਨੇ ਸ਼ਬਦ ਵੀ ਵਰਤੇ ਸਨ, ਆਤਮ ਰਸ ਜੇ ਜਾਣਕੀ ਸੋ ਹੈ ਖਾਲਸ ਦੇਵ। ਜਿਹਨੇ ਆਤਮ ਰਸ ਨੂੰ ਮਾਣਿਆ ਹੈ ਉਹ ਖਾਲਸਾ ਹੈ, ਤੇ ਜਿਹਨੇ ਆਤਮ ਰਸ ਨੂੰ ਮਾਣਿਆ ਹੈ ਨਾ ਉਹਦੇ ਕੋਲ ਬੈਠ ਕੇ ਵੀ ਅੰਦਰ ਨੂੰ ਸਕੂਨ ਮਿਲਦਾ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਪਾਣੀ ਸਾਰੀ ਧਰਤੀ ਤੇ ਵੇ, ਪਰ ਜਿੱਥੇ ਖੂਹ ਤੇ ਪਾਣੀ ਪ੍ਰਗਟ ਹੋ ਜਾਏ ਨਾ, ਲੋਕਾਂ ਦੇ ਹੱਥ ਉੱਥੇ ਅੱਡੇ ਜਾਂਦੇ ਨੇ। ਜਿੱਥੇ ਧਰਤੀ ਪਾੜ ਕੇ ਨਲਕੇ ਵਿੱਚੋਂ ਪਾਣੀ ਪ੍ਰਗਟ ਹੋਵੇ, ਹੱਥ ਉੱਥੇ ਜਾ ਕੇ ਅੱਡੇ ਜਾਂਦੇ ਨੇ, ਬੁੱਕ ਓਕ ਉੱਥੇ ਬਣਦੀ ਹੈ। ਉਹ ਸੱਜਣਾ, ਜਿਸ ਖਾਲਸੇ ਦੇ ਅੰਦਰ ਅੰਮ੍ਰਿਤ ਪ੍ਰਗਟ ਹੋ ਜਾਏ, ਸੱਚ ਜਾਣੀ ਬਦੋ ਬਦੀ ਬੰਦੇ ਦਾ ਅੰਦਰ ਉਹਦੇ ਸਾਹਮਣੇ ਝੁੱਕ ਜਾਂਦਾ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਇਸ ਖੰਡੇ ਬਾਟੇ ਦਾ ਅੰਮ੍ਰਿਤ ਦਾ ਭਾਵ ਏਵੇ ਕਿ ਸਾਡੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋ ਸਕੇ, ਉਹ ਤਾਂ ਹੋਵੇਗਾ ਕਿ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਜੀ ਦੀ ਪਾਰਸ ਕਲਾ ਵਿੱਚ ਵਰਤਦੀ, ਸਤਿਗੁਰੂ ਨੇ ਜਿਹੜਾ ਅੰਮ੍ਰਿਤ ਦਿੱਤਾ ਹੈ, ਫਿਰ ਇਹਦੀ ਅਲੌਕਿਕ ਸ਼ਕਤੀ ਕਿੰਨੀ ਕੁ ਹੋਵੇ। ਆਰੰਭ ਤਾਂ ਮੈਂ ਕੀਤੀ ਸੀ, ਅੰਮ੍ਰਿਤ ਦਾ ਅਖਰੀ ਅਰਥੇ ਐ ਮ੍ਰਿਤ, ਜਿਹੜਾ ਮੌਤ ਤੋਂ ਬਚਾ ਦੇ। ਬੜੇ ਲੋਕਾਂ ਨੇ ਮੌਤ ਤੋਂ ਬਚਣ ਲਈ ਅੰਮ੍ਰਿਤ ਲੱਭਿਆ, ਪਰ ਮੇਰੇ ਸਤਿਗੁਰੂ ਨੇ ਕਿਹਾ ਮੌਤ ਤਾਂ ਫਿਰ ਵੀ ਆਉਣੀ ਹੈ। ਜਿੱਦਣ ਸਿੱਖ ਨੂੰ ਅੰਮ੍ਰਿਤ ਦਿੱਤਾ, ਪਹਿਲੀ ਗੱਲ ਕਹੀ ਮੈਂ ਤੈਨੂੰ ਮਰਨ ਦੀ ਜਾਂਚ ਸਿਖਾਉਣੀ ਚਾਹੁੰਦਾ, ਜਿਸ ਮੌਤ ਤੋਂ ਲੋਕ ਤਰਿੰਦੇ ਨੇ ਤੈਨੂੰ ਮਰਨ ਦੀ ਜਾਂਚ ਆ ਜਾਏ ਤੇ ਸਦਾ ਲਈ ਅਮਰ ਹੋ ਜਾਵੇਗਾ। ਇਹੀ ਕਾਰਨ ਕਿ ਪੰਜਾਂ ਦੇ ਸ਼ੀਸ਼ ਮੰਗੇ। ਤੇ ਦੇਖੋ ਜਦੋਂ ਕੱਲ ਵੀ ਭਾਈ ਸਾਹਿਬ ਹੋਰਾਂ ਨੇ ਮੀਰ ਮਨੂ ਦਾ ਜ਼ਿਕਰ ਕੀਤਾ, ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਪੜ੍ਹ ਕੇ ਦੇਖੋ ਜਿਹਨਾਂ ਲੋਕਾਂ ਨੇ ਅੰਮ੍ਰਿਤਧਾਰੀਆਂ ਦੇ ਜਲਵੇ ਦੇਖੇ। ਗੱਲ ਕਰਨੀ ਬੜੀ ਸੌਖੀ ਹੈ, ਅੱਜ ਟਿਚਰਾ ਕਰਦੇ ਨੇ ਸਾਡੇ ਲੋਕ ਇਸ ਬਾਣੀ ਨੂੰ। ਇਹਦਾ ਕਾਰਨ ਇਹ ਵੀ ਕਿਉਂਕਿ ਕਮਾਈ ਆਪਾਂ ਵੀ ਨਹੀਂ ਕਰਦੇ। ਓਨੀ ਕਮਾਈ ਹੋਵੇ ਕਿਸੇ ਦੀ ਯੁਰਤ ਕੀ ਹੈ, ਕੋਈ ਅੱਖ ਚੋਕ ਕੇ ਦੇਖ ਜਾਏ। ਨਾਦਰ ਨੇ ਇਹ ਗੱਲ ਜ਼ਕਰੀਏ ਨੂੰ ਪੁੱਛੀ ਸੀ। ਆਪ ਨੂੰ ਪਤਾ ਭਾਈ ਸਾਹਿਬ ਇਤਿਹਾਸ ਦੇ ਖੋਜੀ ਨੇ, ਨਾਦਰ ਇੱਕ ਆਜੜੀ ਸੀ, ਆਜੜੀਆਂ ਦਾ ਪੁੱਤਰ ਭੇਡਾਂ ਚਾਰਨ ਵਾਲਾ ਸੀ। ਜਿਸ ਦਿਨ ਇਹਨੇ ਦਿੱਲੀ ਫਤਿਹ ਕੀਤੀ, ਗੱਲ ਇਹਨੇ ਵੀ ਕਿਰਪਾਨ ਦੀ ਕੀਤੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦਿੱਤਾ, ਗੱਲ ਉਹਨੇ ਵੀ ਖੰਡੇ ਦੀ ਕੀਤੀ। ਬਸ ਕਿੰਨਾ ਫਰਕ ਹੈ ਅੰਮ੍ਰਿਤ ਵਿੱਚ ਤੇ ਇੱਕ ਆਮ ਬੰਦੇ ਕੇਵਲ ਹੰਕਾਰੀ ਵਿੱਚ। ਨਾਦਰ ਦਿੱਲੀ ਨੂੰ ਜਿੱਤਿਆ ਤੇ ਮੁਹੰਮਦ ਸ਼ਾਹ ਰੰਗੀਲਾ ਹਾਰੇ। ਨਾਦਰ ਦਾ ਪੁੱਤਰ ਨਾਸਰ, ਉਹਦਾ ਰਿਸ਼ਤਾ, ਉਹਦਾ ਵਿਆਹ, ਉਹਦਾ ਨਿਕਾਹ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਕੀਤਾ ਗਿਆ। ਕਹਿੰਦੇ ਨੇ ਜਦੋਂ ਨਾਸਰ ਮਹੱਲਾਂ ਵਿੱਚ ਗਿਆ, ਨਾਦਰ ਦਾ ਪੁੱਤਰ ਨਾਸਰ ਮਹੱਲ ਵਿੱਚ ਗਿਆ ਤੇ ਉੱਥੇ ਬੈਠੀਆਂ ਕੁੜੀਆਂ ਨੇ, ਉੱਥੇ ਬੈਠੀਆਂ ਉਸ ਮੁਹੰਮਦ ਸ਼ਾਹ ਰੰਗੀਲੇ ਦੀ ਬੱਚੀ ਦੀਆਂ ਸਖੀਆਂ ਨੇ, ਇੰਨੇ ਪੁੱਛ ਲਿਆ ਸੀ ਆ ਤਾਂ ਗਿਆ ਤੇਰਾ ਕੁਰਸੀ ਨਾਮਾ ਕੀ, ਕਿਉਂਕਿ ਉਹਨੂੰ ਪਤਾ ਸੀ ਮੇਰਾ ਬਾਪ ਆ ਜਿਹੜੀ ਕੁਰਸੀ ਨਾਮਾ ਕੀ ਦੱਸਣਾ ਸੀ, ਚੁੱਪ ਕਰ ਗਿਆ। ਉਹਨਾਂ ਫਿਰ ਪੁੱਛਿਆ ਨਾਸਰ ਤੇਰਾ ਕੁਰਸੀ ਨਾਮਾ ਕੀ ਏ, ਤੇ ਉਹ ਚੁੱਪ ਕਰ ਗਿਆ ਤੇ ਵਾਪਸ ਆ ਗਿਆ ਮਯੂਸ ਹੋ ਕੇ। ਤੇ ਨਾਦਰ ਨੇ ਪੁੱਛਿਆ, ਕਹਿੰਦਾ ਬੇਟਾ ਕਿ ਇਹ ਪਿਸਰ ਤੂੰ ਇੰਨਾ ਮਯੂਸ ਕਿਉਂ ਵੇ? ਕਹਿਣ ਲੱਗਾ ਅੱਬਾ ਜਾਨ ਮਹੱਲ ਵਿੱਚ ਗਿਆ, ਉਹਨਾਂ ਨੇ ਮੇਰਾ ਤੂੰ ਮੇਰਾ ਕੁਰਸੀ ਨਾਮਾ ਪੁੱਛਿਆ। ਤੇ ਕਹਿੰਦੇ ਨੇ ਨਾਦਰ ਕਹਿੰਦਾ ਤੂੰ ਉੱਤਰ ਕੀ ਦਿੱਤਾ ਇਸ ਗੱਲ ਵੱਲ, ਥੋੜਾ ਜਿਹਾ ਤਵੱਜੋ ਦਿਓ, ਜਿਹੜੀ ਦਾਤ ਮੇਰਾ ਕਲਗੀ ਵਾਲਾ ਦੇ ਕੇ ਗਿਆ।
ਕਹਿਣ ਲੱਗੇ ਬੇਟਾ ਤੂੰ ਕੀ ਉੱਤਰ ਦਿੱਤਾ? ਕਹਿਣ ਲੱਗਾ ਮੈਂ ਉੱਤਰ ਕੀ ਦਿੰਦਾ, ਮੈਂ ਚੁੱਪ ਕਰਕੇ ਆ ਗਿਆ। ਮੈਨੂੰ ਪਤਾ ਮੇਰਾ ਬਾਪ ਆਜੜੀ ਸੀ, ਆਜੜੀਆਂ ਦਾ ਪੁੱਤਰ ਏ। ਕਹਿੰਦੇ ਨੇ ਨਾਦਰ ਨੇ ਉਸੇ ਵਕਤ ਆਪਣੀ ਮਿਆਨ ਵਿੱਚੋਂ ਆਪਣੀ ਸ਼ਮਸ਼ੀਰ ਨੂੰ ਕੱਢਿਆ ਤੇ ਕਹਿੰਦਾ ਵਾਪਸ ਜਾ, ਮੇਰਾ ਕੁਰਸੀਨਾਮਾ ਦੱਸ ਕੇ ਆਈ। ਉੱਥੇ ਫਾਰਸੀ ਦੇ ਸ਼ਬਦ ਨੇ ਕਿ ਮਨਮ ਨਾਸਰ, ਇਹ ਜਾ ਕੇ ਸ਼ਬਦ ਉਹਨੇ ਕਹੇ। ਕਹਿੰਦਾ ਤੇਰੇ ਤੋਂ ਪੁਰਸਿਆ ਵੀ ਤੇਰਾ ਕੁਰਸੀਨਾਮਾ ਕੀ ਏ? ਤੇ ਬੇਟਾ ਕੁਰਸੀਨਾਮਾ ਜਾ ਕੇ ਦੱਸੀ, ਮਨਮ ਨਾਸਰ, ਇਹਦਾ ਅਰਥ ਹੈ ਮੈਂ ਨਾਸਰ ਹਾਂ, ਪਿਸਰੇ ਨਾਦਰ, ਮੈਂ ਨਾਦਰ ਦਾ ਪੁੱਤਰ ਹਾਂ, ਪਿਸਰ ਦਾ ਅਰਥ ਹੈ ਪੁੱਤਰ, ਮਨਮ ਨਾਸਰ, ਪਿਸਰੇ ਨਾਦਰ, ਨਾਦਰ ਪਿਸਰੇ ਵਾ ਸ਼ਮਸ਼ੀਰ। ਤੇ ਜਾ ਕੇ ਕਹੀ ਨਾਦਰ ਆਜੜੀ ਦਾ ਪੁੱਤਰ ਨਹੀਂ, ਆ ਨਾਦਰ ਜਿਹੜਾ ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਵਧਿਆ, ਤੇ ਨਾਦਰ ਦਾ ਕੁਰਸੀਨਾਮਾ ਕੇਵਲ ਤਲਵਾਰ ਹੈ। ਧਿਆਨ ਦਿਓ, ਉਸ ਹੰਕਾਰੀ ਬੰਦੇ ਨੇ ਇਹ ਸ਼ਬਦ ਕਹਿ ਦਿੱਤੇ ਕਿ ਜਾ ਕੇ ਕੁਰਸੀਨਾਮਾ ਦੱਸ ਕਿ ਤੂੰ ਨਾਦਰ ਹੈ, ਮੇਰਾ ਬਾਪ ਨਾਦਰ ਹੈ, ਤੇ ਨਾਦਰ ਸ਼ਮਸ਼ੀਰ ਵਿੱਚੋਂ ਜ਼ੋਰ ਵਿੱਚੋਂ ਪੈਦਾ ਹੋਇਆ ਹੈ। ਮੈਂ ਕਹਿੰਦਾ ਉਹ ਜਿਹੜਾ ਸ਼ਮਸ਼ੀਰ ਦਾ ਮਾਣ ਕਰਦਾ ਸੀ, ਜਦੋਂ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੇ ਖੌਲਿਆ ਕੀਤਾ, ਉਹਨੇ ਪੁੱਛਿਆ, ਕਹਿੰਦਾ ਜ਼ਖਰੀਏ ਇਹ ਕੌਣ ਨੇ ਜਿਹੜੇ ਮੇਰੀ ਸ਼ਮਸ਼ੀਰ ਦੀ, ਮੇਰੀ ਤਲਵਾਰ ਦੀ ਤਾਕ ਸਾਹਮਣੇ ਇਹ ਝੁਕੇ ਨਹੀਂ? ਤੇ ਮੈਂ ਇੱਕ ਬੇਨਤੀ ਕਰਾਂ, ਅੱਜ ਮੈਂ ਪੜਿਆ ਜਦੋਂ ਤੇ ਮਨ ਵਿੱਚ ਆਇਆ, ਸੰਗਤ ਵਿੱਚ ਬੇਨਤੀ ਕਰਾਂਗਾ, ਇੱਕ ਬੰਦਾ ਤਲਵਾਰ ਦੀ ਜ਼ੋਰ ਨਾਲ ਆਪਣੀ ਗੱਲ ਮਨਾਉਂਦਾ ਹੈ, ਉਹ ਬੰਦਾ ਹਾਰ ਕੇ ਪੁੱਛਦਾ ਕਿ ਮੇਰੀ ਸ਼ਮਸ਼ੀਰ ਸਾਹਮਣੇ ਝੁਕੇ ਕਿਉਂ ਨਹੀਂ? ਤੇ ਅੱਗੋ ਜ਼ਖਰੀਆ ਉੱਤਰ ਦਿੰਦਾ, ਸੱਚ ਜਾਣੀ ਤੇਰੀ ਸ਼ਮਸ਼ੀਰ ਇੱਕ ਧਾਰੀ ਏ, ਇਹ ਜਿਸ ਖੰਡੇ ਵਿੱਚੋਂ ਨਿਕਲੇ ਨੇ ਉਹ ਦੋ ਧਾਰਾ ਹੈ, ਤੇਰੇ ਕੋਲ ਕੇਵਲ ਇੱਕ ਧਾਰੀ ਤਲਵਾਰ ਹੈ, ਇਹ ਖੰਡੇ ਵਿੱਚੋਂ ਨਿਕਲੇ ਨੇ। ਉੱਥੇ ਜਿਹੜੇ ਸ਼ਬਦ ਕਹਿ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੇ ਨੇ, ਭਾਈ ਸਾਹਿਬ ਬੜੀ ਬੈਠੇ ਨੇ, ਇਹਨਾਂ ਨੂੰ ਯਾਦ ਹੋਣੇ ਨੇ ਸ਼ਬਦ। ਉਹਨੇ ਪੁੱਛਿਆ ਵੀ ਸਿੱਖ ਕੌਣ ਨੇ? ਕਹਿਣ ਲੱਗਾ ਵੀ ਸਿੱਖ ਗੁਰੂ ਨਾਨਕ ਇਹਨਾਂ ਦਾ ਮੁਰਸ਼ਦ ਹੋਇਆ। ਕਹਿੰਦਾ ਇਹਨਾਂ ਨੂੰ ਖਤਮ ਕਰ ਦੇ। ਕਹਿੰਦਾ ਇਹ ਖਤਮ ਹੋ ਨਹੀਂ ਸਕਦੇ, ਕੱਲ ਨੂੰ ਮੈਂ ਅਰਜ਼ ਕਰਨੀ ਹੈ, ਤਲਵਾਰ ਦੀ ਥਾਂ ਖੰਡਾ ਹੀ ਕਿਉਂ ਵਰਤੇ? ਕਿਉਂਕਿ ਆਪਾਂ ਅਗਲੇ ਦਿਨ ਚੱਲਣਾ। ਹਜ਼ੂਰ ਨੇ ਉੱਥੇ ਉਹਨੂੰ ਪੁੱਛਦਾ ਜਦੋਂ ਨਾਦਰ ਜ਼ਖਰੀਏ ਨੂੰ ਕਿ ਕੌਣ ਨੇ? ਕਹਿੰਦਾ ਸਿੱਖ ਇਹਨਾਂ ਦਾ ਮੁਰਸ਼ਦ ਗੁਰੂ। ਕਹਿੰਦਾ ਇਹ ਖਤਮ ਕਿਉਂ ਨਹੀਂ ਹੁੰਦੇ? ਕਹਿੰਦਾ ਇਹਨਾਂ ਦਾ ਦਸਵਾਂ ਪੀਰ ਇਹਨਾਂ ਨੂੰ ਆਬੇ ਖਿਆਤ ਦੇ ਗਿਆ, ਪੀਂਦੇ ਨੇ। ਕਹਿੰਦਾ ਮੈਂ ਅੱਖਾਂ ਨਾਲ ਦੇਖਿਆ, ਜਿਹੜੇ ਲੋਕ ਸਾਡੇ ਸਾਹਮਣੇ ਹੱਥ ਜੋੜਦੇ ਨੇ ਅੰਮ੍ਰਿਤ ਤੋਂ ਪਹਿਲਾਂ, ਤੇ ਜਦੋਂ ਆਬੇ ਹੱਥ ਪੈਂਦੇ ਨੇ ਪੀਂਦੇ ਨੇ, ਇੱਕ ਜਣੀ ਸਾਡੀ ਪੂਰੀ ਦੀ ਪੂਰੀ ਮਖਿਮ ਨੂੰ ਰੋਕ ਕੇ ਖਲੋ ਜਾਂਦਾ। ਉਹਨੇ ਕਿਹਾ, ਕਹਿੰਦਾ ਆਬੇ ਹੱਥ ਖੋਲਾ, ਇਹਨਾਂ ਤੋਂ ਅੰਮ੍ਰਿਤ ਖੋਲਾ? ਉਹਨੂੰ ਸ਼ਦਾਈ ਨੂੰ ਕੀ ਪਤਾ ਵੀ ਆਬੇ ਹੱਥ ਕੀ ਚੀਜ਼ ਸੀ। ਕਹਿੰਦਾ ਇਹਨਾਂ ਤੋਂ ਅੰਮ੍ਰਿਤ ਖੋਲਾ? ਉਹ ਕਹਿੰਦਾ ਜਿੰਨੀ ਦੇਰ ਤੱਕ ਸਿੱਖ ਜਿਉਂਦੇ ਰਹਿਣਗੇ ਉਹ ਐਸਾ ਆਬੇ ਹਯਾਤ ਦੇ ਗਿਆ ਜਿਹਨੇ ਕਦੀ ਖਤਮ ਨਹੀਂ ਹੋਣਾ। ਕਹਿੰਦਾ ਕਿਉਂ? ਕਹਿੰਦਾ ਜਿੱਥੇ ਇਹਨਾਂ ਦੇ ਗੁਰੂ ਦਾ ਹੋਵੇਗਾ ਪ੍ਰਕਾਸ਼, ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਚੇਤੇ ਰੱਖੀ, ਪੰਜ ਹੋਣਗੇ ਇਕੱਠੇ, ਉੱਥੇ ਇਹੋ ਜਿਹੀ ਕਲਾਮ, ਇਹੋ ਜਿਹੀ ਬਾਣੀ ਦੱਸ ਗਿਆ। ਆਮ ਪਾਣੀ ਲੈਂਦੇ ਨੇ ਤੇ ਬਾਣੀ ਪੜ੍ਹਦੇ ਨੇ, ਕਹਿੰਦਾ ਜਿੱਥੇ ਬਾਣੀ ਪੜ੍ਹਨ ਉੱਥੇ ਅੰਮ੍ਰਿਤ ਬਣਾ ਲੈਂਦੇ। ਉਹਨੇ ਸ਼ਬਦ ਵਰਤੇ ਸਨ, ਉਹ ਕਹਿ ਕੇ ਸੰਪੂਰਨਤਾ ਕਰਨੀ ਹੈ। ਕਹਿਣ ਲੱਗੇ ਮੁਰਸ਼ਦ ਇਨਕਾ ਵਲੀ ਭਯੋ ਹੈ, ਇਨਕੋ ਆਬੇ ਹਯਾਤ ਦਯੋ ਹੈ। ਅਗਲੀ ਗੱਲ ਸੀ, ਕਹਿੰਦਾ ਐਸੀ ਗਯੋ ਕਲਾਮ ਬਤੈ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਲੋਕਣ ਕੈ ਤਾਈ, ਸਿਆਰਨ ਤੇ ਸਿਆਰ ਦਾ ਅਰਥ ਇੱਥੇ ਗਿੱਦੜ ਹੈ। ਕਹਿਣ ਲੱਗੇ ਐਸੀ ਗਯੋ ਕਲਾਮ ਬਤੈ ਹੈ, ਜਿਸੇ ਸੁਧਾ ਬਣਾਈ ਲੈ ਹੈ, ਸੋਏ ਪਿਲਾਏ ਲੋਕਣ ਕੈ ਤਾਈ, ਸਿਆਰਨ ਤੇ ਸਿੰਗਲੇਤ ਬਣਾਈ, ਗਜ਼ਬ ਅਸਰ ਤਿਸ਼ਕਾ ਹਮ ਦੇਖਾਂ, ਬੁਝ ਦਿਲ ਹੋਵਤ ਸ਼ੇਰ ਬਿਸ਼ੇਖਾਂ। ਕਹਿੰਦਾ ਕਾਨ ਨਾ ਕਿਸ ਨੂੰ ਕੀ ਏ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ। ਕਹਿੰਦਾ ਮੇਰੇ ਬਾਰੇ ਕੀ ਖਿਆਲ ਏ? ਉਹ ਕਹਿੰਦੇ ਤੇਰੇ ਬਾਰੇ, ਕਹਿੰਦੇ ਨੇ ਅਵਰ ਜਵ ਜੀਵ ਸਭ ਜਿੰਨੇ ਨੇ, ਅਵਰ ਸਭਨ ਸਭ ਜੀਵ 84, ਮਾਨਤ ਆਪ ਤਾਹੇ ਅਵਿਨਾਸ਼ੀ। ਤੈਨੂੰ ਤੇ 84 ਦਾ ਕੀੜਾ ਕਹਿੰਦੇ ਨੇ, ਆਪਣੇ ਆਪ ਨੂੰ ਅਵਿਨਾਸ਼ੀ ਕਹਿੰਦੇ ਨੇ। ਉਹ ਗੁਰੂ ਕੇ ਸਿੱਖਾਂ, ਨਾਸਰ ਨੇ ਕੁਰਸੀਨਾਮਾ ਦੱਸਿਆ ਸੀ, ਮੇਰਾ ਬਾਪ ਨਾਦਰ ਹੈ, ਨਾਦਰ ਤਲਵਾਰ ਦੇ ਜ਼ੋਰ ਵਿੱਚੋਂ ਪੈਦਾ ਹੋਇਆ ਹੈ, ਉਹ ਤੇਰਾ ਤਾਂ ਕੁਰਸੀਨਾਮਾ ਹੈ, ਮੈਂ ਅਨੰਦਪੁਰ ਦਾ ਵਾਸੀ ਹਾਂ, ਨਾਨਕੇ ਗੁਰੂ ਕੇ ਲਾਹੌਰ ਨੇ, ਮਾਂ ਮੇਰੀ ਸਾਹਿਬ ਕੌਰ ਏ, ਬਾਪੂ ਮੇਰੇ ਦਾ ਨਾਮ ਗੁਰੂ ਗੋਬਿੰਦ ਸਿੰਘ ਏ, ਦਾਦਾ ਮੇਰਾ ਗੁਰੂ ਤੇਗ ਬਹਾਦਰ ਏ, ਕਿ ਇਸ ਕੁਰਸੀਨਾਮੇ ਕਹਿਣ ਤੋਂ ਤੂੰ ਕਿਉਂ ਪਿੱਛੇ ਡਰਨਾ ਪਏ? ਕਿ ਤੈਨੂੰ ਇਹ ਕੁਰਸੀਨਾਮਾ ਚੰਗਾ ਨਹੀਂ ਲੱਗਦਾ? ਤਨ ਗੁਰੂ ਗ੍ਰੰਥ ਸਾਹਿਬ ਕਰੇ ਸਮਾਂ ਸਮਾਪਤ ਹੈ, ਅੱਗੇ ਲੜੀ ਆਪਾਂ ਕੱਲ ਨੂੰ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

माटी का क्या तुप स्वामी, मानस की गत एगी। माटी का क्या तुप स्वामी, मानस की गत एगी। परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों, उस अकाल पुरख वाहगुरु जी की कृपा सदका धन गुरु ग्रंथ साहिब महाराज जी की प्रेरणा का सदका अज का एक कथा दरबार आयोजित किया गया। आप जी ने सिख कौम के महान विद्वान सिंह साहब ज्ञानी जसवंत सिंह जी परवाना उन्हां पासों गुरमत विचारां सतगुरु जी दे खालसा पंथ दे खालसे दे ओ दिन जदों ओ जंगलां विच भावें पत्ते खा के जंगलां दे कंद मूल खा के गुजारा करदे रहे, सिखी दे घीरे नूं उन्हां ने सांभ के रखिया। आओ अपने समय अंदर रह के ही जितनी कु सूझ धन गुरु ग्रंथ साहिब जी कृपा करके बख्शणगे, सतगुरु गुरु ग्रंथ साहिब जी दी टेक लगे, आप समूह माई भाई कृपा करके एकाग्रता बख्शो। हजूर दे अमृत दी आपां विचार करनी, धन गुरु ग्रंथ साहिब करन कृपा, आप मेहर करके दाता विच वरते, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। आप जी ने गुरमुखां पासों सतगुरु गुरु गोबिंद सिंह महाराज जी ने जो खंडे बाटे दी पौ सिखां नूं दित्ती ते नाल खालसा पद नाल सुशोभित कीता मेरे गुरदेव ने, आपने सरवण किया है। सतगुरु गुरु ग्रंथ साहिब महाराज जी की पावन पवित्र बाणी के आधार से जो भी रहत गुरु गोबिंद सिंह महाराज जी ने सानू बख्शिश की है, इस रहत का आधार धन गुरु ग्रंथ साहिब जी की बाणी। सतगुरु गुरु ग्रंथ साहिब महाराज जी की बाणी अंदर अमृत का जिक्र बेअंत वरी आया, ते साहब जी ने अमृत का जदों जिक्र किया ते गुरु ग्रंथ साहब की बाणी अंदर अमृत के अर्थ भी वक् वक् ने। सतगुरु गुरु ग्रंथ साहब की बाणी विचों गुरदेव के जदों असी बचन पढ़ने हैं खंडे बाटे दे अमृत ही आप आना। सतगुरु गुरु ग्रंथ साहब की बाणी अंदर गुरदेव ने बेअंत बचन अमृत के संबंध में कहे, असी पढ़ने हैं गुरदेव जी का बचन साहब कहते ने सब रस मिठा मने अमृत दे संबंधी, सुनया सा लोने खट तुरसी मुख बोलना मारन नाद किए। अगे साहब कहिंदे छत्ती अमृत भाओ एक जाको नदर करे, इत्थे अमृत का अर्थ केवल स्वादला भोजन वक् वक् अर्थां विच आया। कहन लगे छत्ती अमृत भाओ एक जाको नदर करे, धन गुरु ग्रंथ साहिब की बाणी दूसरा प्रमाण साहब कहते जे प्रसाद छत्ती अमृत खाए तिस ठाकुर को रख मन माहे, उत्थे भी अमृत का अर्थ स्वादले भोजन। साहब ने बाणी विच एक प्रमाण दिता है, कहन लगे एक मासाहारी एक तृण खाए एक ना छत्ती अमृत पाए, उत्थे भी अमृत का अर्थ गुरदेव ने स्वादिष्ट भोजन किया। खजूर की बाणी पढ़ते हैं, साहब ने अमृत के संबंधी मैं अर्थ करा नाल एक बचन किया, दुध लई भी गुरु ग्रंथ साहिब शब्द अमृत वरते। साहब की बाणी का बचन आंदा कह लगे पशु मिले चंगियाइयां खड़ खावें अमृत दे, उत्थे भी जिक्र दुध की थां ते भी अमृत शब्द वरतिया।
ਸਾਹਿਬ ਦੀ ਬਾਣੀ ਪੜ੍ਹਦਿਆਂ ਮਹਾਰਾਜ ਜੀ ਨੇ ਕਿਰਪਾ ਕਰਕੇ ਬਚਨ ਕੀਤਾ ਤੇ ਚੰਦਨ ਦੀ ਵੀ ਅੰਮ੍ਰਿਤ ਨਾਲ ਤੁਲਨਾ ਕੀਤੀ। ਕਹਿਣ ਲੱਗੇ, ਮੈਲਾ ਗਰ ਬੇਰੇ ਹੈ ਭੁਯੰਗਾ, ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ। ਉੱਥੇ ਚੰਦਨ ਨੂੰ ਅੰਮ੍ਰਿਤ ਤੇ ਚੰਦਨ ਨੂੰ ਇੱਕ ਬਰਾਬਰਤਾ ਦੇ ਦਿੱਤੀ। ਸਾਹਿਬ ਦੀ ਬਾਣੀ ਪੜ੍ਹਦੀ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਸੋਨ ਕਟੋਰੀ ਅੰਮ੍ਰਿਤ ਭਰੀ, ਲੈਣਾ ਮੈਂ ਹਰ ਆਗੈ ਧਰੀ। ਉੱਥੇ ਵੀ ਸਾਹਿਬ ਨੇ ਸ਼ਬਦ ਅੰਮ੍ਰਿਤ ਵਰਤਿਆ ਦੁੱਧ ਦੀ ਥਾਂ ਤੇ। ਖੈਰ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸਵਾਦਿਸ਼ਟ ਭੋਜਨ ਨੂੰ ਵੀ ਕਿਹਾ, ਅੰਮ੍ਰਿਤ ਦੁੱਧ ਨੂੰ ਵੀ ਗਿਆ। ਹਜ਼ੂਰ ਦੀ ਬਾਣੀ ਵਿੱਚ ਚੰਦਨ ਦੀ ਗੱਲ ਕਰਦਿਆਂ ਵੀ ਅੰਮ੍ਰਿਤ ਸ਼ਬਦ ਵਰਤਿਆ ਤੇ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਇੱਕ ਬਚਨ ਆਇਆ, ਕਹਿਣ ਲੱਗੇ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ। ਉੱਥੇ ਕਾਇਆਂ ਨੂੰ ਅੰਮ੍ਰਿਤ ਨਾਲ ਸਾਹਿਬ ਨੇ ਦੋਨਾਂ ਨੂੰ ਇਕੱਠਿਆਂ ਕਰ ਦਿੱਤਾ। ਕਹਿਣ ਲੱਗੇ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਇੱਥੇ ਅੰਮ੍ਰਿਤ ਦਾ ਅਰਥ ਦੁੱਧ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਸਵਾਦਿਸ਼ਟ ਭੋਜਨ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਆਪਣੇ ਆਪ ਨੂੰ ਅਮਰ ਜਾਣਨ ਵਾਲਾ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਹਜ਼ੂਰ ਦੀ ਬਾਣੀ ਪੜ੍ਹਦਿਆਂ ਸਾਹਿਬ ਨੇ ਬਾਣੀ ਨੂੰ ਵੀ ਅੰਮ੍ਰਿਤ ਕਿਹਾ। ਕਹਿਣ ਲੱਗੇ, ਹੇ ਮੇਰੇ ਮਾਲਕ ਜੀ, ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਹਿਰਦੈ ਸਮਾਣੀਆਂ। ਸਾਹਿਬ ਨੇ ਬਾਣੀ ਨੂੰ ਅੰਮ੍ਰਿਤ ਕਿਹਾ। ਕਹਿਣ ਲੱਗੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਹਿਣ ਲੱਗੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਬਾਣੀ ਨੂੰ ਕਿਹਾ ਅੰਮ੍ਰਿਤ ਨਾਲ ਭਰਪੂਰ ਏ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਤਾਰੀ ਰੇ। ਸਾਹਿਬ ਨੇ ਕਿਹਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਤੇ ਸਾਰੇ ਦਰ ਤੇ ਕੁਛ ਸੰਭਾਲ ਕਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਹਿਣ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ ਪਿਆਰਿਆ, ਕਿ ਬਾਣੀ ਨੇ ਵੀ ਸ਼ਬਦ ਅੰਮ੍ਰਿਤ ਵਰਤਿਆ, ਮੈਂ ਆਉਣਾ ਕਿ ਖੰਡੇ ਬਾਟੇ ਦੀ ਪੌਲ ਕਿਉਂ ਜ਼ਰੂਰੀ ਹੈ। ਸਤਿਗੁਰੂ ਨੇ ਦੁੱਧ ਲਈ ਅੰਮ੍ਰਿਤ ਸ਼ਬਦ, ਚੰਦਨ ਲਈ ਅੰਮ੍ਰਿਤ ਸ਼ਬਦ, ਬਾਣੀ ਵਾਸਤੇ ਅੰਮ੍ਰਿਤ ਸ਼ਬਦ, ਤੇ ਜਦੋਂ ਨਾਮ ਦੀ ਗੱਲ ਕੀਤੀ ਉਦੋਂ ਵੀ ਸਾਹਿਬ ਨੇ ਕਿਹਾ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲਿਆ ਰਸ ਖਾਏ। ਉੱਥੇ ਨਾਮ ਨੂੰ ਗੁਰਦੇਵ ਨੇ ਅੰਮ੍ਰਿਤ ਕਿਹਾ। ਸਾਹਿਬ ਦੀ ਬਾਣੀ ਪੜ੍ਹਨੇ ਆ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਭਾਈ, ਸ਼ਬਦ ਨਾਮ ਲਈ ਅੰਮ੍ਰਿਤ ਵਰਤਿਆ। ਹਜ਼ੂਰ ਦੇ ਪਵਿੱਤਰ ਬਚਨ ਬੜੇ। ਕਹਿਣ ਲੱਗੇ, ਮੇਰੇ ਮਾਲਕ ਜੀ, ਤੇਰਾ ਨਾਮ ਵੀ ਅੰਮ੍ਰਿਤ ਏ। ਗੁਰਦੇਵ ਦੇ ਪਵਿੱਤਰ ਬਚਨ ਆਉਂਦੇ ਨੇ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਤ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਉੱਥੇ ਨਾਮ ਨੂੰ ਅੰਮ੍ਰਿਤ ਕਿਹਾ। ਸਾਹਿਬ ਦਾ ਬਚਨ ਆਉਂਦਾ, ਹਜ਼ੂਰ ਕਹਿੰਦੇ ਨੇ, ਹਉ ਵਾਰ ਢਾਡੀ ਬੇਕਾਰ ਕਾਰਾ ਲਾਇਆ, ਰਾਤ ਦਹਿ ਕਹਿ ਵਾਰ ਧੁਰੋਂ ਪੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਆਇਆ। ਕਹਿਣ ਲੱਗੇ ਪਿਆਰਿਆ, ਪਰ ਚੇਤੇ ਰੱਖੀ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਉੱਥੇ ਨਾਮ ਨੂੰ ਫਿਰ ਅੰਮ੍ਰਿਤ ਕਿਹਾ। ਖੈਰ, ਸਤਿਗੁਰੂ ਕੀ ਬਾਣੀ ਪੜ੍ਹਦਿਆਂ ਜਿੱਥੇ ਬਾਣੀ ਨੂੰ ਅੰਮ੍ਰਿਤ ਕਿਹਾ, ਨਾਮ ਨੂੰ ਅੰਮ੍ਰਿਤ ਕਿਹਾ, ਉੱਥੇ ਗੁਰੂ ਰਾਮਦਾਸ ਨੇ ਇੱਕ ਬਚਨ ਕੀਤਾ। ਕਹਿਣ ਲੱਗੇ, ਗੁਰ ਅੰਮ੍ਰਿਤ ਭਿੰਨੀ ਦੋਹਰੀ, ਅੰਮ੍ਰਿਤ ਗੁਰ ਕਹਿ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਇਆ, ਭਾਇਆ ਅੰਮ੍ਰਿਤ ਛਕ ਛਕੇ। ਸਤਿਗੁਰੂ ਦੀ ਬਾਣੀ ਪੜ੍ਹਦਿਆਂ ਨਾਮ ਅੰਮ੍ਰਿਤ, ਬਾਣੀ ਨੂੰ ਅੰਮ੍ਰਿਤ, ਦੁੱਧ ਨੂੰ ਅੰਮ੍ਰਿਤ, ਚੰਦਨ ਦੀ ਥਾਂ ਤੇ ਵੀ ਅੰਮ੍ਰਿਤ ਸ਼ਬਦ ਵਰਤਿਆ, ਤੇ ਜਦੋਂ ਸਾਹਿਬ ਦੇ ਬਚਨ ਪੜ੍ਹੇ ਤੇ ਨਾਲ ਇਹ ਵੀ ਕਹਿ ਦਿੱਤਾ। ਕਹਿਣ ਲੱਗੇ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਫਿਰ ਸ਼ਬਦ ਉੱਥੇ ਅੰਮ੍ਰਿਤ ਵਰਤਿਆ, ਕਹਿ ਦਿੱਤਾ ਕਿ ਕੇਵਲ ਇੱਕ ਅੰਮ੍ਰਿਤ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਸਾਹਿਬ ਦੀ ਬਾਣੀ ਪੜ੍ਹਦਿਆਂ ਕਹਿਣ ਲੱਗੇ, ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਏ ਗੁਰ ਪ੍ਰਸਾਦ ਤੇਰੇ ਅੰਦਰ ਅੰਮ੍ਰਿਤ। ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦਿਆਂ ਸਾਹਿਬ ਕਹਿਣ ਲੱਗੇ, ਤੇਰੇ ਅੰਦਰ ਨਾਮ ਏ, ਤੇਰੇ ਅੰਦਰ ਅੰਮ੍ਰਿਤ ਏ। ਤੇ ਦੂਸਰੇ ਪਾਸੇ ਜਦੋਂ ਬਾਣੀ ਪੜ੍ਹੀ ਤੇ ਨਾਲ ਇੱਕ ਬਚਨ ਹੋਰ ਕਹਿ ਦਿੱਤਾ। ਕਹਿਣ ਲੱਗੇ, ਮਨ ਰੇ ਠਿਰ ਰਹੋ, ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਫਿਰ ਇੱਕ ਹੋਰ ਪ੍ਰਮਾਣ ਮਿਲੇ। ਕਹਿਣ ਲੱਗੇ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨਤਾਨੀ, ਗੁਰੂ ਨੇ ਅੰਮ੍ਰਿਤ ਦਿੱਤਾ, ਡਿਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਸਾਹਿਬ ਦੇ ਬਚਨ ਪੜ੍ਹੇ, ਕਹਿਣ ਲੱਗੇ, ਗੁਰ ਪੂਰਾ ਮੇਰੀ ਰਾਤ ਲਈ। ਕਹਿਣ ਲੱਗੇ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ,
ਸਾਹਿਬ ਦਾ ਬਚਨ ਪੜਿਆ, ਕਹਿਣ ਲੱਗੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਜਲਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਖੈਰ ਮੈਂ ਸਿਰਫ ਸੰਖੇਪ ਮਾਤਰ ਕੁਝ ਪ੍ਰਮਾਣ ਅਰਜ਼ ਕੀਤੇ ਨੇ। ਸਾਹਿਬ ਨੇ ਨਾਮ ਨੂੰ ਅੰਮ੍ਰਿਤ ਕਿਹਾ, ਬਾਣੀ ਨੂੰ ਅੰਮ੍ਰਿਤ ਕਿਹਾ, ਗੁਰਦੇਵ ਨੇ ਬਖਸ਼ਿਸ਼ ਕੀਤੀ ਤੇ ਸਾਹਿਬ ਨੇ ਦੁੱਧ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ, ਕਾਇਆ ਨਾਲ ਵੀ ਸ਼ਬਦ ਅੰਮ੍ਰਿਤ ਵਰਤਿਆ। ਤੇ ਕੁਦਰਤੀ ਤੌਰ ਤੇ ਇੱਕ ਸਵਾਲ ਉਪਜੇਗਾ, ਜੇ ਹਰ ਇੱਕ ਦੇ ਅੰਦਰ ਅੰਮ੍ਰਿਤ ਏ, ਸਾਹਿਬ ਨੇ ਤਾਂ ਮਨਮੁਖ ਤੱਕ ਵੀ ਸ਼ਬਦ ਵਰਤ ਕੇ ਕਹਿ ਦਿੱਤਾ। ਕਹਿਣ ਲੱਗੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭ੍ਰਿਮ ਭਰਮ ਦਾ ਭਰਮ ਭੁਲਾਇਆ। ਇਹਦਾ ਮਤਲਬ ਉਹਦੇ ਅੰਦਰ ਵੀ ਕੋਈ ਪਰਮੇਸ਼ਵਰ ਦੀ ਦਾਤ ਹੈ। ਜੇ ਅੰਦਰ ਅੰਮ੍ਰਿਤ ਏ, ਬਾਣੀ ਅੰਮ੍ਰਿਤ ਏ, ਫਿਰ ਸਤਿਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਤੇ ਕੁਦਰਤੀ ਤੌਰ ਤੇ ਪੁੱਛਾਂਗੇ ਇਹ ਕਿਉਂ? ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਹਦਾ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ ਸੱਜਣਾ, ਮੇਰੇ ਸਤਿਗੁਰੂ ਨੇ ਤੇਰੇ ਅੰਦਰੋਂ ਉਸੇ ਅੰਮ੍ਰਿਤ ਦਾ ਪ੍ਰਵਾਹ ਚਲਾਉਣਾ, ਜਿਹੜਾ ਅੰਮ੍ਰਿਤ ਤੇਰੇ ਅੰਦਰ ਮੌਜੂਦ ਹੀ, ਪਰ ਉਸ ਅੰਮ੍ਰਿਤ ਦਾ ਪ੍ਰਵਾਹ ਓਨੀ ਦੇਰ ਤੱਕ ਨਹੀਂ ਚੱਲਣਾ ਜਿੰਨੀ ਦੇਰ ਤੱਕ ਤੂੰ ਸਤਿਗੁਰੂ ਦੀ ਕਿਰਪਾ ਨਹੀਂ ਲੈ ਲੈਂਦਾ। ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਨਹੀਂ ਲੈਂਦਾ। ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਕਹਿਣ ਲੱਗੇ ਲੱਕੜ ਵਿੱਚ ਅੱਗ ਏ, ਜਿਹੜੀ ਆਪਾਂ ਲੱਕੜ ਘਰ ਵਿੱਚ ਵਰਤਨੇ ਆ, ਜਿਸ ਮੰਜੇ ਤੇ ਆਰਾਮ ਕਰਨੇ ਆ ਉਸ ਲੱਕੜ ਵਿੱਚ ਵੀ ਅੱਗ ਏ, ਖਿੜਕੀਆਂ ਦਰਵਾਜ਼ੇ ਘਰਾਂ ਜਿਹੜੇ ਲੱਕੜਾਂ ਨਾਲ ਬਣੇ ਨੇ ਉਹਨਾਂ ਵਿੱਚ ਵੀ ਅੱਗ ਏ, ਪਰ ਕਦੀ ਉਹ ਅੱਗ ਪ੍ਰਗਟ ਨਹੀਂ ਹੋਈ। ਲੱਕੜ ਵਿੱਚ ਅੱਗ ਮੌਜੂਦ ਏ, ਪਰ ਸਾਹਿਬ ਕਹਿੰਦੇ ਨੇ ਪਿਆਰਿਆਂ ਜੇ ਉਸ ਅੱਗ ਨੂੰ ਪ੍ਰਗਟ ਕਰਨੀ ਤੇ ਇੱਕ ਗੱਲ ਚੇਤੇ ਰੱਖੀ, ਲੱਕੜ ਦੀ ਗੁਪਤ ਅੱਗ ਪ੍ਰਗਟ ਤਾਂ ਹੋਵੇਗੀ ਜੇ ਤੂੰ ਉਹਨੂੰ ਬਾਹਰ ਕੋਈ ਅੱਗ ਦੀ ਚਿਣਗ ਲਾਏਗਾ, ਨਹੀਂ ਤੇ ਉਹ ਅੱਗ ਪ੍ਰਗਟ ਕਿਵੇਂ ਹੋ ਜਾਣੀ? ਤੇਰੇ ਅੰਦਰ ਨਾਮ ਦਾ ਅੰਮ੍ਰਿਤ ਜਲ ਸਾਹਿਬ ਨੇ ਕਿਹਾ, ਪਰ ਉਹਨੇ ਪ੍ਰਗਟ ਤਾਂ ਹੋਣਾ ਹੀ ਜਦੋਂ ਤੂੰ ਗੁਰੂ ਤੋਂ ਖੰਡੇ ਤੇ ਅੰਮ੍ਰਿਤ ਦੀ ਦਾਤ ਲਏਗਾ, ਪਰਤ ਕੇ ਅੰਮ੍ਰਿਤਮਈ ਬਾਣੀ ਨਾਲ ਜੁੜੇਗਾ, ਫਿਰ ਦੇਖੀ ਤੇਰੇ ਅੰਦਰੋਂ ਉਹ ਅੰਮ੍ਰਿਤ ਦਾ ਪ੍ਰਵਾਹ ਚੱਲੇਗਾ। ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਹੋਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਨੇ, ਸੱਚਖੰਡ ਤੱਕ ਆ ਕੇ 37 ਪੌੜੀਆਂ ਸੰਪੂਰਨ ਹੋ ਜਾਂਦੀਆਂ ਨੇ। ਜਿਹੜੀ 78ਵੀਂ ਪੌੜੀ ਏ, ਸਾਹਿਬ ਨੇ ਉਹਦੇ ਵਿੱਚ ਵੀ ਗੱਲ ਅੰਮ੍ਰਿਤ ਦੀ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜੇ ਅੰਦਰ ਤੇ ਅੰਮ੍ਰਿਤ ਤੱਕ ਪਹੁੰਚਣਾ ਚਾਹੁੰਦੇ ਤੇ ਗੁਰੂ ਕੇ ਸਿਖਾ ਤੈਨੂੰ ਆਪਣਾ ਜੀਵਨ ਕਮਾਉਣਾ ਪਏਗਾ। ਜਿਹੜੀ ਰਹਿਤ ਗੁਰਦੇਵ ਨੇ ਦੱਸੀ ਕਿ ਚੇਤੇ ਰੱਖੀ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸੋ ਰੱਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਤੇ ਗੁਰਦੇਵ ਨੇ ਪਹਿਲੀ ਗੱਲ ਹੀ ਇਹ ਕਹੀ, ਕਹਿਣ ਲੱਗੇ ਸੱਜਣਾ ਆਪਣੇ ਆਚਰਣ ਨੂੰ ਤੂੰ ਉੱਚਿਆ ਕਰ, ਜੇ ਅੰਦਰੋਂ ਅੰਮ੍ਰਿਤ ਦਾ ਸਵਾਦ ਚੱਖਣੀ ਤੇ ਗੁਰੂ ਦੀ ਕਿਰਪਾ ਲੈ ਕੇ। ਇੱਕ ਸੁਨਹਿਰੇ ਦੀ ਉਦਾਹਰਣ ਦੇ ਦਿੱਤੀ। ਕਹਿਣ ਲੱਗੇ ਉਹ ਸੋਨੇ ਨੂੰ ਢਾਲਦਾ, ਉਹਦੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕਦੀ ਧਿਆਨ ਨਾਲ ਤੱਕੇ? ਸਾਹਿਬ ਕਹਿਣ ਲੱਗੇ ਜੱਤ ਪਹਾਰਾ, ਪਹਾਰਾ ਦਾ ਅਰਥ ਸਿੱਖ ਵਿਦਵਾਨਾਂ ਨੇ ਕੀਤਾ ਉਹ ਦੁਕਾਨ ਜਿੱਥੇ ਬੈਠ ਕੇ ਸੋਨਾ ਢਾਲਿਆ ਜਾਣਾ। ਜੇ ਅੰਦਰ ਤੇ ਅੰਮ੍ਰਿਤ ਨੂੰ ਲੈਣੇ ਤੇ ਪਹਿਲਾਂ ਆਪਣੇ ਆਚਰਣ ਨੂੰ ਉੱਚਾ ਬਣਾ। ਜੱਤ ਪਹਾਰਾ ਧੀਰਜ ਸੁਨਿਆਰ, ਕਮਾਈ ਕਰਨੀ ਆ ਅੰਦਰ ਟਿਕਾ ਰੱਖੀ, ਤੇਰੇ ਅੰਦਰ ਧੀਰਜ ਹੋਵੇ ਜੀਵਨ ਨੂੰ ਕਮਾਉਣੀ ਤੇ ਗੁਰੂ ਤੇ ਬਚਨਾਂ ਤੇ ਧੀਰਜ ਨਾਲ ਸਬਰ ਨਾਲ ਟੇਕ ਕੇ ਬੈਠਾ ਰਹੀ। ਕਦੀ ਤੱਕ ਸੋਨੇ ਘੜਨ ਵਾਲੇ ਵੱਲ, ਉਹ ਨਿੱਕੀ ਨਿੱਕੀ ਸੂਖਸ਼ਮ ਜੀ ਕਲਾ ਨਾਲ ਜਦੋਂ ਗਹਿਣੇ ਘੜਦਾ ਤੇ ਕਿੰਨਾ ਕਿੰਨਾ ਸਮਾਂ ਉਹ ਧੀਰਜ ਨਾਲ ਟਿਕਿਆ ਰਹਿੰਦਾ। ਕਹਿਣ ਲੱਗੇ ਆਪਣੇ ਅੰਦਰ ਧੀਰਜ ਨੂੰ ਤੂੰ ਸੁਨਾਰ ਬਣਾ ਲੈ। ਜੱਤ ਪਹਾੜਾ ਧੀਰਜ ਸੁਨਿਆਰ, ਤੇ ਜਿੱਥੇ ਸੋਨਾ ਘੜਿਆ ਜਾਂਦਾ ਉਹ ਕੋਲ ਐਰਨ ਪਿਆ, ਐਰਨ ਮਤ ਆਪਣੀ ਮਤ ਨੂੰ ਐਰਨ ਬਣਾ, ਵੇਦ ਹਥਿਆਰ ਗੁਰੂ ਤੇ ਬਖਸ਼ੇ ਗਿਆਨ ਨੂੰ ਹਥੌੜਾ ਬਣਾ, ਤੇਰੇ ਕੋਲ ਸ਼ਬਦ ਗੁਰੂ ਦਾ ਗਿਆਨ ਹੋਵੇ ਇਹ ਹਥੌੜਾ ਹੋਵੇ। ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖਲਾ ਵਾਹਿਗੁਰੂ ਜੀ ਦੇ ਅਦਬ ਨੂੰ ਸੱਜਣਾ ਤੂੰ ਉਹ ਧੋਕ ਨੀ ਬਣਾ ਜਿਹਦੇ ਨਾਲ ਉਹ ਅੱਗ ਨੂੰ ਫੂਕ ਮਾਰਦਾ ਪਿਆ। ਭਉ ਖਲਾ ਅਗਨ ਤਪਤਾਓ, ਗੁਰੂ ਦੀ ਬਖਸ਼ਿਸ਼ ਨਾਲ ਤੂੰ ਸੇਵਾ ਕਰ, ਇਹ ਤੂੰ ਵੱਡਾ ਕੋਈ ਤਪ ਨਹੀਂ, ਇਹ ਤੇਰੇ ਵਾਸਤੇ ਮਨ ਨੂੰ ਅੱਗ ਬਣ ਜਾਏਗੀ। ਭਉ ਖਲਾ ਅਗਨ ਤਪਤਾਓ, ਤੇ ਜਿੱਥੇ ਅੰਮ੍ਰਿਤ ਢਾਲਣਾ। ਕਹਿਣ ਲੱਗੇ ਭਾਂਡਾ ਭਾਓ, ਪ੍ਰੇਮ ਨੂੰ ਭਾਂਡਾ ਬਣਾ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਪਰ ਕਿਵੇਂ ਘੜਿਆ ਜਾਏਗਾ ਸੱਜਣਾ? ਘੜੀਐ ਸ਼ਬਦ ਸੱਚੀ ਟਕਸਾਲ, ਅੰਦਰ ਦਾ ਜੇ ਅੰਮ੍ਰਿਤ ਲੈਣੇ। ਦੂਜਾ ਪ੍ਰਮਾਣ ਸਾਹਿਬ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ। ਕਹਿਣ ਲੱਗੇ ਦੇਖ ਤੂੰ ਪੁੱਛਣਾ,
ਕਿ ਬਾਹਰ ਤੇ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਦੁੱਧ ਦੇ ਅੰਦਰ ਮੱਖਣ ਮੌਜੂਦ ਹੈ, ਦੁੱਧ ਦੇ ਅੰਦਰ ਘਿਓ ਭਰਪੂਰ ਹੈ, ਤੇ ਜੇ ਕਿਸੇ ਆਮ ਬੰਦੇ ਨੂੰ ਕਹਿ ਦਈਏ ਸੱਜਣਾ ਆਹ ਦੁੱਧ ਦੇਖ ਕੀ ਇਹਦੇ ਵਿੱਚ ਮੱਖਣ ਹੈ, ਕਿ ਇਸ ਦੁੱਧ ਦੇ ਅੰਦਰ ਘਿਓ ਹੈ, ਤੇ ਆਮ ਤੌਰ ਤੇ ਦੇਖਣ ਨੂੰ ਕਹੇਗਾ ਨਹੀਂ ਪਿਆਰਿਆ, ਕੇਵਲ ਦੁੱਧ ਪ੍ਰਤੀਤ ਹੁੰਦਾ, ਅੱਧ ਅੰਦਰ ਮੱਖਣ ਘਿਓ ਜਾਂ ਤੱਤ ਨਹੀਂ। ਤੇ ਸਿਆਣੇ ਕਹਿਣਗੇ ਇਸ ਦੁੱਧ ਦੇ ਅੰਦਰ ਘਿਓ ਮੱਖਣ ਮੌਜੂਦ ਹੈ, ਪਰ ਇਹਨੂੰ ਪ੍ਰਗਟ ਕਰਨ ਲਈ ਵੀ ਜੁਗਤੀ ਚਾਹੀਦੀ ਹੈ। ਪੁੱਛੀਏ ਫਿਰ ਕਿਹੜੀ ਜੁਗਤੀ? ਕਹਿਣ ਲੱਗੇ ਅੰਦਰ ਦੁੱਧ ਦੇ ਘਿਓ ਹੈ, ਪ੍ਰਗਟ ਹੋਣਾ ਪਹਿਲੀ ਗੱਲ ਭਾਂਡਾ ਸਾਫ਼ ਹੋਵੇ, ਧੋਤਾ ਹੋਵੇ, ਟਿਕ ਕੇ ਇਹਦੇ ਵਿੱਚ ਤੂੰ ਦੁੱਧ ਨੂੰ ਪਾਈ, ਗਰਮ ਕਰਕੇ ਜਾਗ ਲਾਈ, ਜਾਗ ਲਾਉਣ ਤੋਂ ਬਾਅਦ ਤੂੰ ਮਧਾਣੀ ਨਾਲ ਦੁੱਧ ਰਿੜਕੀ, ਤੇ ਚੇਤੇ ਰੱਖੀ ਰਿੜਕਣ ਤੋਂ ਬਾਅਦ ਜਿਹੜੇ ਦੁੱਧ ਨੂੰ ਜਾਗ ਲੱਗੀ ਉਹਦੇ ਵਿੱਚੋਂ ਘਿਓ ਨਿਕਲਦਾ ਹੈ। ਇਸੇ ਤਰ੍ਹਾਂ ਤੇਰੇ ਅੰਦਰ ਉਹਦੀ ਕਿਰਪਾ ਹੈ, ਜਦੋਂ ਗੁਰੂ ਤੋਂ ਖੰਡੇ ਬਾਟੇ ਦੀ ਦਾਤ ਲੈ ਲੈਗਾ ਨਾ, ਪਰਤ ਕੇ ਫਿਰ ਤੂੰ ਕਰੀ ਬਖਸ਼ੇ ਹੋਏ ਨਾਮ ਦਾ ਅਭਿਆਸ, ਤੇ ਮੇਰਾ ਸਤਿਗੁਰੂ ਤੇਰੇ ਅੰਦਰੋਂ ਨਾਮ ਜਲ ਦਾ ਪ੍ਰਵਾਹ ਚਲਾ ਦੇਗਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ। ਗੱਲ ਫਿਰ ਅੰਮ੍ਰਿਤ ਦੀ ਕੀਤੀ, ਜੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਭਾਂਡਾ ਭਾਉ ਅੰਮ੍ਰਿਤ ਢਾਲ, ਇੱਥੇ ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ। ਬੈਸ ਦਰ ਤੇ ਟਿਕਾ ਵਿੱਚ ਧੀਰਜ ਵਿੱਚ ਆਈ, ਭਾਂਡਾ ਧੋਏ ਬੈਸ ਧੂਪ ਦੇਵੋ, ਤਾਉ ਦੂਧੇ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਕਹਿਣ ਲੱਗੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਤਿਗੁਰੂ ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਚੱਲੇ? ਤੇ ਸਾਹਿਬ ਨੇ ਨਾਲ ਕਹਿ ਦਿੱਤਾ, ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ, ਜਿਵੇਂ ਬੀਬੀ ਦੁੱਧ ਰਿੜਕਦੀ ਏ ਤੇ ਲੱਕੜ ਦੀਆਂ ਇੱਟੀਆਂ ਨੂੰ ਘੁੱਟ ਕੇ ਪਕੜ ਕੇ ਰੱਖਦੀ ਏ। ਜਦੋਂ ਸਤਿਗੁਰੂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਨਾਮ ਨਾਲ ਜੁੜਿਆ, ਉਦੋਂ ਮਨ ਨੂੰ ਇੰਨਾ ਕੁ ਟਿਕਾ ਕੇ ਨਾਮ ਜਪੀ ਜਿਵੇਂ ਦੁੱਧ ਰਿੜਕਣ ਲੱਗਿਆ ਆਪਣੇ ਹੱਥ ਵਿੱਚੋਂ ਲੱਕੜ ਦੀਆਂ ਗਿੱਟੀਆਂ ਨੂੰ ਛੱਡ ਦੇ। ਕਹਿਣ ਲੱਗੇ ਇਹ ਮਨ ਈਤੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਇੱਕ ਨੇਤਰ ਹੈ ਜਿਹਦੇ ਨਾਲ ਉਹ ਇੱਟੀਆਂ ਬੰਨੀਆਂ ਨੇ, ਤੈਨੂੰ ਅੰਦਰ ਮਾਇਆ ਦੇ ਮੋਹ ਦੀ ਨੀਂਦਰ ਨਾ ਆਵੇ, ਸੁਚੇਤ ਹੋ ਜਾਈ। ਇਹ ਮਨ ਈਤੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਐ, ਜਦੋਂ ਤੂੰ ਗੁਰੂ ਬਖਸ਼ਿਆ ਨਾਮ ਜਪੇਗਾ ਫਿਰ ਕੀ ਮਿਲੇਗਾ? ਇਨ ਬਿਦ ਅੰਮ੍ਰਿਤ ਪਾਵ। ਇਸ ਤਰੀਕੇ ਨਾਲ ਤੈਨੂੰ ਅੰਦਰੋਂ ਅੰਮ੍ਰਿਤ ਦੀ ਦਾਤ ਮਿਲੇਗੀ। ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਜੋਗੀ ਨੂੰ ਸੰਬੋਧਨ ਕਰਦਿਆਂ ਵੀ ਇਹੀ ਗੱਲ ਕਹੀ, ਕਹਿਣ ਲੱਗੇ ਜੇ ਅੰਦਰ ਦਾ ਅੰਮ੍ਰਿਤ ਲੈਣੇ ਫਿਰ ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਐ। ਤੇਰੇ ਅੰਦਰੋਂ ਉਹ ਨਾਮ ਰਸ ਚੱਲੇਗਾ। ਪਹਿਲਾਂ ਜਦੋਂ ਗੁਰੂ ਕੇ ਸਿੱਖਾਂ ਨੇ ਚਰਨ ਪਾਉ ਰਹੀ ਕਮਾਈਆਂ ਕੀਤੀਆਂ, ਅੰਦਰੋਂ ਗੁਰੂ ਨੇ ਨਾਮ ਦੀ ਝੜੀ ਲਾ ਦਿੱਤੀ, ਉਹ ਨੇਤਰ ਵੀ ਅੰਮ੍ਰਿਤ ਵਿੱਚ ਭਿੱਜ ਗਏ, ਉਹ ਰਸਨਾ ਵੀ ਅੰਮ੍ਰਿਤ ਵਿੱਚ ਭਿੱਜ ਗਈ, ਉਹ ਹਿਰਦਾ ਵੀ ਅੰਮ੍ਰਿਤ ਵਿੱਚ ਭਿੱਜ ਗਿਆ। ਉਸੇ ਸਤਿਗੁਰੂ ਨੇ ਜਿਵੇਂ ਗੁਰਮੁਖ ਪਿਆਰੇ ਕਹਿ ਰਹੇ ਸਨ, ਗੁਰੂ ਕਲਗੀ ਵਾਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ ਦਿੱਤਾ, ਹੁਣ ਪੰਜ ਸਿੰਘ ਸਾਹਿਬਾਨ ਪੰਜ ਪਿਆਰੇ ਅੰਮ੍ਰਿਤ ਜਦੋਂ ਤਿਆਰ ਕਰਦੇ ਨੇ, ਪੰਜਾਂ ਦੇ ਅੰਦਰ ਗੁਰੂ ਵਰਗਦਾ ਪਾਣੀ ਉਹੀ ਏ ਜਿਹੜਾ ਆਪਾਂ ਘਰ ਵਿੱਚ ਵਰਤਨੇ ਆ, ਉਸੇ ਜਲ ਨੂੰ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਆਏ। ਜਿਵੇਂ ਗੁਰਮੁਖਾਂ ਦੱਸਿਆ ਜਲ ਪਵਿੱਤਰਤਾ ਦਾ, ਸ਼ੀਤਲਤਾ ਦਾ ਤੇ ਨਿਮਰਤਾ ਦਾ ਪ੍ਰਤੀਕ ਏ, ਜਿਹੜੇ ਪਤਾਸੇ ਨੇ ਮਿਠਾਸ ਦੇ ਪ੍ਰਤੀਕ ਨੇ, ਖੰਡਾ ਜਿਹੜਾ ਮੀਰੀ ਤੇ ਪੀਰੀ ਦਾ ਪ੍ਰਤੀਕ ਏ। ਕਹਿਣ ਲੱਗੇ ਇੱਕ ਪਾਸੇ ਗੁਰਦੇਵ ਨੇ ਪੰਜਾਂ ਨੂੰ ਇੰਨੀ ਕੁ ਸਮਰੱਥਾ ਦੇ ਦਿੱਤੀ, ਜਦੋਂ ਤੁਸੀਂ ਬਾਣੀ ਨਾਲ ਜੁੜੇ ਹੋ ਤੁਹਾਡੇ ਅੰਮ੍ਰਿਤ ਗੁਰੂ ਕੀ ਕਿਰਪਾ ਵਰਸਦੀ ਏ, ਤੇ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਤਿਆਰ ਕਰੋਗੇ ਤੁਹਾਡੇ ਨੇਤਰ ਉਸ ਜਲ ਦੇ ਵਿੱਚ ਰਹਿਣ। ਜਦੋਂ ਪੰਜ ਅੰਮ੍ਰਿਤ ਤਿਆਰ ਕਰਦੇ ਨੇ ਉਹਨਾਂ ਦੇ ਨੇਤਰ ਬਾਟੇ ਦੇ ਜਲ ਤੇ ਨੇ, ਇਕਾਗਰ ਹੋ ਕੇ ਬਾਣੀ ਪੜ੍ਹਦੇ ਨੇ, ਮੁੱਖ ਵਿੱਚੋਂ ਵੀ ਗੁਰੂ ਵਰਦਾ ਹੈ, ਨੇਤਰ ਜਦੋਂ ਟਿਕਾਉਂਦੇ ਨੇ ਅੰਮ੍ਰਿਤ ਜਲ ਤੇ ਉਦੋਂ ਵੀ ਗੁਰੂ ਵਰਦਾ ਹੈ, ਤੇ ਜਦੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਣੀਆਂ ਨੂੰ ਦਿੰਦੇ ਨੇ ਤੇ ਉਹਨਾਂ ਪੰਜਾਂ ਵਿੱਚੋਂ ਗੁਰੂ ਵਰਤ ਕੇ ਉਹਨਾਂ ਪ੍ਰਾਣੀਆਂ ਦੇ ਅੰਦਰ ਵੀ ਅੰਮ੍ਰਿਤ ਦੀ ਝੜੀ ਲਾ ਦਿੰਦੇ। ਪੰਜਾਂ ਅੰਦਰ ਸਤਿਗੁਰੂ ਵਰਦਾ ਹੈ, ਮੇਰੇ ਗੁਰਦੇਵ ਨੇ ਅੰਮ੍ਰਿਤ ਦੀ ਦਾਤ ਦਿੱਤੀ। ਆਪਾਂ ਸੁਣਿਆ ਕਿ ਸ਼ਬਦ ਦੇ ਦਿੱਤਾ ਖਾਲਸਾ, ਮੈਂ ਅਰਜ਼ ਕਰਾਂ ਮੇਰੇ ਸਤਿਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਗੁਰਮੁਖ ਕਹਿ ਰਹੇ ਸਨ ਕਿ ਸੁਖੀ ਬਸੈ ਮੋਰੋ ਪਰਿਵਾਰਾਂ, ਸਿੱਖ ਵਿਦਵਾਨਾਂ ਨੇ ਕੋਸ਼ਿਸ਼ ਕੀਤੀ ਆਪਣੇ ਆਪਣੇ ਢੰਗ ਨਾਲ ਕਲਗੀ ਵਾਰੇ ਦੀ ਉਪਮਾ ਕੀਤੀ। ਜਦੋਂ ਚਮਕੌਰ ਦੀ ਗੜੀ ਨੂੰ ਤੱਕੀਏ
ਇਧਰ ਸਤਿਗੁਰੂ ਅੰਮ੍ਰਿਤ ਦਾ ਦਾਤਾ ਆਪਣੇ ਪੁੱਤਰ ਕੁਰਬਾਨ ਕਰਦਾ ਹੈ, ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਸ ਪੰਥ ਲਈ ਕੀ ਮੰਗਦਾ ਪਿਆ, ਤੇ ਉਧਰ ਜਿਨ੍ਹੇ ਅੰਮ੍ਰਿਤ ਦੀ ਦਾਤ ਲਈ ਜਿੱਦਣ ਉਹਦਾ ਪੁੱਤਰ ਕੁਰਬਾਨ ਹੁੰਦਾ ਗੁਰੂ ਨੂੰ ਸ਼ਰਧਾ ਦੇ ਫੁੱਲ ਕੀ ਹੋ ਜਾਏ ਭੇਟ ਕਰਦਾ। ਮੈਂ ਦੋ ਪ੍ਰਮਾਣ ਦੇਣੇ ਨੇ। ਬੜਾ ਗੁਰਮੁਖ ਪਿਆਰਾ ਢਾਡੀ ਵਿਦਵਾਨ ਹੋਇਆ ਸੋਹਣ ਸਿੰਘ ਜੀ ਸੀਤਲ, ਉਹਨਾਂ ਤੋਂ ਸਿੱਖ ਕੌਮ ਦਾ ਬੱਚਾ ਬੱਚਾ ਜਾਣੂ। ਉਹ ਕਹਿੰਦਾ ਚਮਕੌਰ ਦੀ ਗੜੀ ਵਿੱਚ ਜਦੋਂ ਮੇਰੇ ਸਤਿਗੁਰੂ ਦੇ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋ ਗਿਆ, ਫਿਰ ਉਸ ਢਾਡੀ ਦੇ ਅੰਦਰ ਦੀ ਉਡਾਰੀ ਏ ਉਹਨੇ ਆਪਣੀ ਕਲਮ ਦੇ ਨਾਲ ਕੁਝ ਕਾਮ ਪੰਕਤੀਆਂ ਕਹੀਆਂ, ਤੇ ਜੋ ਕੁਝ ਉਹਨੇ ਗੁਰੂ ਕਲਗੀ ਵਾਲੇ ਦੇ ਮੁੱਖ ਤੋਂ ਇਸ ਖਾਲਸਾ ਪੰਥ ਲਈ ਕਢਾ ਦਿੱਤਾ, ਉਹ ਸ਼ਬਦ ਜਦੋਂ ਸੁਣੇ ਹਰ ਇੱਕ ਦਾ ਹਿਰਦਾ ਬੈਰਾਗ ਦੇ ਨਾਲ ਭਿੱਜ ਜਾਂਦਾ। ਆਮ ਤੌਰ ਤੇ ਇੱਕ ਪੰਕਤੀ ਅਸੀਂ ਵਰਤਨੇ ਆ, ਕਹਿੰਦੇ ਨੇ ਸਾਹਮਣੇ ਮੇਰੇ ਸਤਿਗੁਰੂ ਨੂੰ ਦਿਸਦਾ ਕਿ ਪੁੱਤਰ ਜੁਝਾਰ ਸਿੰਘ ਸ਼ਹੀਦ ਹੋ ਗਿਆ, ਤੇ ਚਮਕੌਰ ਦੀ ਗੜੀ ਵਿੱਚ ਬੈਠਾ ਮੇਰਾ ਦਸ਼ਮੇਸ਼ ਬਾਪੂ ਬੜੇ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ। ਉਹਨਾਂ ਸ਼ਬਦ ਟੁਕੜਾ ਟੁਕੜਾ ਵਰਤੇ। ਖੈਰ ਇਹ ਢਾਡੀ ਦੇ ਕਵੀ ਦੇ ਅੰਦਰ ਦੀ ਵੀ ਉਡਾਰੀ ਏ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ। ਕਹਿਣ ਲੱਗੇ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਤੇ ਇੱਕ ਸ਼ਬਦ ਵਰਤਿਆ ਉਸ ਦਿਨ ਚਮਕੌਰ ਦੀ ਗੜੀ ਵਿੱਚ, ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ। ਇੱਥੇ ਉਹਨਾਂ ਨੇ ਪੰਕਤੀ ਵਰਤੀ ਜਦੋਂ ਕਹਿ ਦਿੱਤਾ ਕਿ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ। ਜਦੋਂ ਇੱਧਰ ਤੱਕ ਨੇ ਆ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦਾ ਦਾਤਾ ਹੈ, ਉਹਦੇ ਪੁੱਤਰ ਸ਼ਹੀਦ ਹੁੰਦੇ ਨੇ, ਤੇ ਕਹਿੰਦੇ ਨੇ ਪੰਥ ਵਸਦਾ ਰਹਿ ਮੈਨੂੰ ਉਜਾੜਾ ਪਰਵਾਣੇ। ਤੇ ਜਦੋਂ ਲਾਹੌਰ ਦੀ ਧਰਤੀ ਨੂੰ ਤੱਕਨੇ ਆ ਜਿਨ੍ਹਾਂ ਨੂੰ ਸਤਿਗੁਰੂ ਤੂੰ ਅੰਮ੍ਰਿਤ ਦੀ ਦਾਤ ਦੇ ਗਿਆ, ਤੇ ਜਿੱਦਣ ਉਹਨਾਂ ਤੇ ਸਮਾਂ ਬਣਿਆ ਉਹਨਾਂ ਅੰਮ੍ਰਿਤ ਪੀਣ ਵਾਲੇ ਗੁਰਸਿੱਖਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਵੇਕ ਸਿੰਘ ਦੇ ਸਾਹਮਣੇ ਉਹਦਾ ਇਕਲੌਤਾ ਪੁੱਤਰ ਸ਼ਾਬਾਸ਼ ਸਿੰਘ ਟਿਕਿਆ। ਜ਼ਾਲਮ ਨੇ ਪਿਓ ਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਰਤਨ ਸਿੰਘ ਭੰਗੂ ਲਿਖਦਾ ਹੈ ਉਸ ਵਕਤ ਆਇਆ ਕਾਜ਼ੀ ਹਾਕਮ ਆਇਆ, ਉਹਨੇ ਇੱਕ ਗੱਲ ਕਹੀ ਸ਼ਵੇਕ ਸਿੰਘਾਂ ਕੁਝ ਹੋਸ਼ ਵੱਲ ਝਾਤੀ ਮਾਰ, ਕੁਝ ਹੋਸ਼ ਨੂੰ ਹੱਥ ਮਾਰ, ਦੇਖ ਸੱਜਣਾ ਲੋਕ ਪੁੱਤਰਾਂ ਨੂੰ ਤਰਸਦੇ ਨੇ, ਦਰ ਦਰ ਤੇ ਜਾਂਦੇ ਨੇ ਪੁੱਤਰਾਂ ਦੀ ਦਾਤ ਮੰਗਣ ਲਈ, ਤੈਨੂੰ ਨਿਰੰਕਾਰ ਨੇ ਉਸ ਖੁਦਾ ਨੇ ਜੇ ਇੱਕ ਪੁੱਤਰ ਦਿੱਤਾ ਇਹਨੂੰ ਬਚਾ ਲੈ ਤੇ ਪੁੱਤਰ ਬਚ ਸਕਦੇ ਜੇ ਤੂੰ ਇਸਲਾਮ ਨੂੰ ਕਬੂਲ ਕਰੇ। ਸਤਿਗੁਰੂ ਤੇ ਪੁੱਤਰ ਜਾਂਦੇ ਨੇ, ਕਹਿੰਦੇ ਨੇ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ। ਤੇ ਜਦੋਂ ਸ਼ਵੇਕ ਸਿੰਘ ਦੇ ਸਾਹਮਣੇ ਸਮਾਂ ਆਉਂਦਾ ਆਪਣੇ ਪੁੱਤਰ ਨੂੰ ਬਚਾ ਲੈ, ਤੇ ਅੱਗੋਂ ਉਹ ਬੜੇ ਸ਼ਬਦ ਪਿਆਰ ਦੇ ਕਹਿੰਦਾ ਆਖਦਾ ਉਹ ਕਾਜ਼ੀ ਤੈਨੂੰ ਕੇਵਲ ਅੱਖਾਂ ਨਾਲ ਇਹ ਸੰਸਾਰ ਦਿਸਦਾ ਪਿਆ, ਤੂੰ ਇਸ ਦਿਸ ਦੇ ਦ੍ਰਿਸ਼ਟਮਾਨ ਸੰਸਾਰ ਤੱਕ ਸੀਮਤ ਏ, ਪਰ ਕਹਿੰਦਾ ਮੈਨੂੰ ਇਹਦੇ ਪਿੱਛੇ ਕੁਝ ਹੋਰ ਵੀ ਨਜ਼ਰ ਆਉਂਦਾ ਪਿਆ। ਪੁੱਛਿਆ ਤੈਨੂੰ ਕੀ ਹੋਰ ਦਿਸਦਾ, ਤੇ ਅੱਗੋਂ ਉਹਨੇ ਸ਼ਬਦ ਬੜੇ ਪਿਆਰੇ ਕਹਿ, ਕਹਿਣ ਲੱਗਾ ਤੈਨੂੰ ਪਤਾ ਨਹੀਂ ਤੂੰ ਕਹਿੰਦਾ ਇੱਕ ਪੁੱਤਰ ਨੂੰ ਬਚਾ ਲੈ, ਤੇ ਜਦੋਂ ਮੈਂ ਇੱਕ ਪੁੱਤਰ ਨੂੰ ਬਚਾ ਕੇ ਰੱਬ ਦੇ ਘਰ ਨੂੰ ਗਿਆ, ਤੇ ਰਤਨ ਸਿੰਘ ਭੰਗੂ ਲਿਖਦੇ ਨੇ ਅੱਗੋਂ ਆਵਾਜ਼ ਆਏਗੀ ਸ਼ਵੇਕ ਸਿੰਘਾਂ ਮੈਂ ਚਾਰ ਕੁਰਬਾਨ ਕਰਕੇ ਕਿਹਾ ਸੀ ਕਿ ਪੰਥ ਵਸੇ ਤੂੰ ਇੱਕ ਦੀ ਖਾਤਰ ਥਿੜ ਗਿਓ। ਦੇਖੋ ਉਹਨੇ ਕਿਹੋ ਜਿਹਾ ਸ਼ਰਧਾ ਦੇ ਫੁੱਲ ਭੇਟ ਕੀਤੇ। ਰਤਨ ਸਿੰਘ ਭੰਗੂ ਲਿਖਦਾ ਕਹਿਣ ਲੱਗੇ ਸਿੱਖਣ ਕਾਜ ਗੁਰੂ ਹਮਾਰੇ ਸੀਸ ਦਿਓ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ ਸੋ ਚੰਡੀ ਕੀ ਭੇਟ ਕਰਾਏ। ਕਹਿਣ ਲੱਗੇ ਹਮ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੇ ਕਮਲ ਵਿੜਾਈ। ਸਾਡੀ ਖਾਤਰ ਸਾਹਿਬ ਨੇ ਇੰਨਾ ਕੁਝ ਕੁਰਬਾਨ ਕਰ ਦਿੱਤਾ ਤੇ ਮੈਂ ਆਪਣੇ ਆਪ ਨੂੰ ਬਚਾ ਕੇ ਲੈ ਜਾ। ਪਿਆਰਿਓ ਉਸ ਕਲਗੀ ਵਾਲੇ ਨੇ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਇਹ ਕੇਵਲ ਕਰਮ ਕਾਂਡ ਨਹੀਂ, ਪੰਜਾਂ ਵਿੱਚ ਸਤਿਗੁਰੂ ਵਰਤਦਾ ਬਾਣੀ ਰੂਪ। ਜਦੋਂ ਉਹ ਗੁਰੂ ਕੀ ਬਾਣੀ ਭਿੱਜ ਕੇ ਪੜ੍ਹਦੇ ਨੇ ਉਹੀ ਜਲ ਅੰਮ੍ਰਿਤ ਬਣ ਜਾਂਦਾ, ਜਦੋਂ ਉਹ ਜਲ ਸਿੱਖ ਦੇ ਘਿਰਦੇ ਵੀ ਜਾਂਦਾ ਅੰਦਰ ਨੂੰ ਵੀ ਧੋ ਦਿੰਦਾ ਜੇ ਨਾਲ ਕਮਾਈ ਕਰੀਏ। ਪਰ ਵੈਸੇ ਰਹਿਤਨਾਮੇ ਵਿੱਚ ਇੱਕ ਸ਼ਬਦ ਉਹਨਾਂ ਕਿਹਾ, ਕਹਿਣ ਲੱਗੇ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁੰਚ ਸਕੇ। ਉਹਨਾਂ ਨੇ ਪ੍ਰਥਮ ਰਹਿਤ ਸ਼ਬਦ ਵਰਤਿਆ, ਇਹਦਾ ਮਤਲਬ ਹਰ ਸਿੱਖ ਲਈ ਲਾਜ਼ਮੀ ਏ, ਜਿਹਨੇ ਜੀਵਨ ਕਮਾਉਣਾ ਉਹਦੇ ਲਈ ਪ੍ਰਥਮ ਰਹਿਤ ਸ਼ਬਦ ਵਰਤਿਆ। ਰਹਿਤਨਾਮੇ ਵਾਲੇ ਗੁਰਸਿੱਖਾਂ ਨੇ
ਕਹਿਣ ਲੱਗੇ ਉਹਨਾਂ ਪੰਜਾਂ ਤੋਂ ਜਦੋਂ ਅੰਮ੍ਰਿਤ ਲਏਗਾ ਅੰਦਰ ਵੀ ਗੁਰੂ ਕਿਰਪਾ ਕਰੇਗਾ, ਨੇਤਰਾਂ ਨੂੰ ਵੀ ਗੁਰੂ ਕਿਰਪਾ ਕਰਕੇ ਸਵੱਛਤਾ ਬਖਸ਼ੇਗਾ, ਤੇਰੇ ਸੀਸ ਵੀ ਜਦੋਂ ਨਿਪਿਆ ਅੰਮ੍ਰਿਤ ਤੇ ਜਿਹੜੇ ਬਚਨ ਤੂੰ ਪੜ੍ਹਨਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ, ਉੱਥੇ ਗੁਰੂ ਦੀ ਰਹਿਮਤ ਵਰਤੇਗੀ। ਸਾਹਿਬ ਨੇ ਕਿਰਪਾ ਕਰਕੇ ਅੰਮ੍ਰਿਤ ਆਪ ਪਾਣ ਕੀਤਾ, ਗੁਰਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਬੜਾ ਪਿਆਰਾ ਵਰਤੇ, ਅਸੀਂ ਆਪਣੇ ਆਪਣੇ ਢੰਗ ਨਾਲ ਖਾਲਸੇ ਦੀ ਪਰਿਭਾਸ਼ਾ ਸੰਗਤ ਸਾਹਮਣੇ ਰੱਖਨੇ ਹਾਂ। ਕਹਿੰਦੇ ਨੇ ਜਦੋਂ ਮੇਰੇ ਗੁਰਦੇਵ ਇਕਾਗਰਤਾ ਬਖਸ਼ਣਾ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਨਾ, ਤੇ ਭਾਈ ਡੱਲੇ ਨੇ ਰੱਜ ਕੇ ਸੇਵਾ ਕੀਤੀ, ਭਾਵਾਂ ਸੂਬਾ ਸਰਹੰਦ ਨੇ ਆਪਣੇ ਵੱਲੋਂ ਕਿੰਨਾ ਡਰਾਵਾ ਵੀ ਦਿੱਤਾ, ਪਰ ਕਹਿੰਦੇ ਨੇ ਤਾਂ ਵੀ ਉਹ ਗੁਰੂ ਕਲਗੀ ਵਾਲੇ ਦੇ ਚਰਨਾਂ ਦਾ ਭਵਰਾ ਬਣਿਆ ਰਿਹਾ। ਇੱਕ ਦਿਨ ਬੈਠਿਆਂ ਅਚਨਚੇਤ ਇਕਾਗਰਤਾ ਬਖਸ਼ਿਆ ਦੇ ਥੋੜੀ ਜਿਹੀ, ਇੱਕ ਦਿਨ ਬੈਠਿਆਂ ਅਚਨਚੇਤ ਭਾਈ ਡੱਲੇ ਦਾ ਜਦੋਂ ਇਹ ਪਤਾ ਲੱਗਾ ਕਿ ਸੂਬੇ ਸਰਹੰਦ ਦੀ ਧਮਕੀ ਦੀ ਵੀ ਇਹਨੇ ਪਰਵਾਹ ਨਹੀਂ ਕੀਤੀ, ਤੇ ਹਜ਼ੂਰ ਨੇ ਹੱਸ ਕੇ ਕਿਹਾ, ਡੱਲਿਆ ਜੋ ਕੁਝ ਤੂੰ ਮੰਗੇਗਾ ਮੈਂ ਤੇਰੀ ਝੋਲੀ ਵਿੱਚ ਪਾ ਦਿਆਂਗਾ, ਕੁਝ ਮੰਗ ਤਾਂ ਸਹੀ। ਤੇ ਡੱਲੇ ਨੇ ਇੱਕ ਬੇਨਤੀ ਕੀਤੀ, ਦਾਤਿਆ ਜੇ ਤਰੁੱਠੈ ਤੇ ਕਿਰਪਾ ਕਰ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦੇ। ਸਾਹਿਬ ਉਸੇ ਵਕਤ ਸੋਚੀ ਪੈ ਗਏ ਤੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ, ਕਹਿਣ ਲੱਗੇ, ਡੱਲਿਆ ਥਾਂ ਲੈਣਾ ਚਾਹੁੰਦਾ ਗੁਰੂ ਦੇ ਚਰਨਾਂ ਵਿੱਚ, ਸੇਵਾ ਕੀਤੀ ਕੇਵਲ ਦੁਨੀਆਂ ਤੱਕ ਸੀਮਤ ਰਹਿ ਕੇ, ਦੁਨੀਆਂ ਦੀ ਸੇਵਾ ਕਰਕੇ ਤੂੰ ਦੀਨ ਪਿਆ ਮੰਗਣਾ, ਜੇ ਗੁਰੂ ਦੇ ਚਰਨਾਂ ਵਿੱਚ ਦਾਤ ਲੈਣੀ ਆ ਤੇ ਚੇਤੇ ਰੱਖੀ ਅੰਮ੍ਰਿਤ ਦੀ ਦਾਤ ਲੈ ਕੇ ਤੈਨੂੰ ਖਾਲਸਾ ਬਣਨਾ ਪਏਗਾ, ਵਾਹਿਗੁਰੂ ਜੀ ਕਾ ਖਾਲਸਾ ਬਣ। ਉਹਨੇ ਪੁੱਛਿਆ, ਮਹਾਰਾਜ ਖਾਲਸੇ ਦੀ ਪਰਿਭਾਸ਼ਾ? ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਡੱਲਿਆ ਖਾਲਸਾ ਇਹਦਾ ਮਤਲਬ ਇਹ ਨਹੀਂ ਕਿ ਜਿਵੇਂ ਆ ਤੇਰੇ ਕਿਲੇ ਨੇ ਇਸੇ ਤਰ੍ਹਾਂ ਵਾਹਿਗੁਰੂ ਦਾ ਖਾਲਸਾ, ਆਪਾਂ ਸ਼ਬਦ ਪਰਤਨੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ। ਕਹਿਣ ਲੱਗੇ, ਜਿਵੇਂ ਤੇਰੇ ਕਿਲੇ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਖਾਲਸਾ ਨਹੀਂ, ਜਿਵੇਂ ਤੇਰੇ ਹਾਥੀ ਘੋੜੇ ਤੇਰੀ ਜ਼ਮੀਨ ਭੋਏ ਪਾਂਡਾ ਇਸ ਤਰ੍ਹਾਂ ਮੇਰਾ ਵਾਹਿਗੁਰੂ ਦਾ ਖਾਲਸਾ ਨਹੀਂ। ਕਹਿਣ ਲੱਗਾ, ਫਿਰ ਹੋਰ ਕਿਉਂ ਜਿਹਾ ਖਾਲਸਾ? ਤੇ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਸੱਜਣਾ ਅੱਜ ਕਿਲੇ ਤੇਰੇ ਨੇ, ਤੂੰ ਚਲਾ ਗਿਆ ਕਿਲੇ ਫਿਰ ਵੀ ਕਾਇਮ ਰਹਿਣੇ ਨੇ, ਚੇਤੇ ਰੱਖੀ ਅੱਜ ਭੋਏ ਭਾਂਡਾ ਜ਼ਮੀਨ ਤੇਰਾ, ਕੱਲ ਨੂੰ ਚਲਾ ਗਿਆ ਜ਼ਮੀਨ ਫਿਰ ਵੀ ਰਹੇਗੀ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ। ਕਹਿਣ ਲੱਗੇ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਕਹਿਣ, ਜੇ ਸੂਰਜ ਹੈ ਕਿਰਨਾਂ ਨੇ, ਜੇ ਸੂਰਜ ਨੇ ਤੇ ਕਿਰਨ ਦੀ ਹੋਂਦ ਕੀ? ਦੇਖੋ ਕੈਸਾ ਸੰਬੰਧ ਹੈ, ਆਪਾਂ ਸੂਰਜ ਦੀ ਕਿਰਨ ਕਹਿੰਦੇ ਹਾਂ ਪਰ ਇੰਨੀ ਕੁ ਨੇੜਤਾ, ਸੂਰਜ ਹੈ ਤਾਂ ਕਿਰਨੇ। ਕਹਿਣ ਲੱਗੇ, ਜਿਵੇਂ ਪਾਣੀ ਤੇ ਪਾਣੀ ਦਾ ਚਸ਼ਮਾ ਹੈ, ਸੱਜਣਾ ਜਿਹੜਾ ਚਸ਼ਮੇ ਵਿੱਚੋਂ ਪਾਣੀ ਨਿਕਲਦਾ ਉਹ ਤਾਂ ਹੀ ਨਿਰਮਲਤਾ ਹੀ ਨਾਲ ਹੈ ਜੇ ਉਹਦੇ ਨਾਲ ਜੁੜਿਆ, ਉਹਦੇ ਤੋਂ ਟੁੱਟ ਕੇ ਉਹ ਨਹੀਂ ਰਹਿ ਸਕਦਾ। ਕਹਿਣ ਲੱਗੇ, ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ, ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ। ਕਹਿਣ ਲੱਗੇ, ਜਿਵੇਂ ਇੱਕ ਰੁੱਖ ਤੇ ਰੁੱਖ ਦੀ ਟਾਹਣੀ ਨਾਲ ਲੱਗਾ ਹੋਇਆ ਪੱਤਾ, ਜੇ ਉਹ ਪੱਤਾ ਜੁੜਿਆ ਉਹਦੇ ਅੰਦਰ ਹਰਿਆਵਲ ਹੈ। ਪਿਆਰਿਓ, ਉਸ ਵਕਤ ਸਾਹਿਬ ਨੇ ਕਿਹਾ, ਡੱਲਿਆ ਜੇ ਕੁਝ ਲੈਣਾ ਚਾਹੁੰਦਾ ਦੀਨ ਵਿੱਚ ਥਾਂ ਭਾਲਣਾ ਤੇ ਪਹਿਲਾਂ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ ਆ, ਕਿਲਿਆਂ ਵਿੱਚ ਥਾਂ ਦੇ ਦਿੱਤੀ, ਇਸ ਧਰਤੀ ਤੇ ਤੂੰ ਰਹਿਣ ਲਈ ਥਾਂ ਦਿੱਤੀ, ਆਪਣੇ ਅੰਦਰ ਗੁਰੂ ਨੂੰ ਥਾਂ ਦੇ। ਕਹਿੰਦਾ, ਸਾਹਿਬ ਜੀ ਮੈਂ ਸਮਝਿਆ ਨਹੀਂ। ਕਹਿਣ ਲੱਗੇ, ਅੰਦਰ ਤੂੰ ਅੰਮ੍ਰਿਤ ਦੀ ਦਾਤ ਪਹਿਲਾਂ ਲੈ ਤੇ ਚੇਤੇ ਰੱਖੀ ਰੁਪਈਏ ਨਾਲ ਅੰਮ੍ਰਿਤ ਨਹੀਂ। ਭਗਤਾਂ ਨੇ ਵੀ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਨੇ ਨਾਮ ਤੇ ਗੁਰੂ ਦੀ ਕਿਰਪਾ ਦੌਲਤ ਨਾਲ ਨਹੀਂ। ਭਗਤ ਰਵਿਦਾਸ ਦਾ ਸੀ ਬਚਨ ਪੜ੍ਹਨੇ, ਮੇਰੀ ਪ੍ਰੀਤ ਗੋਬਿੰਦ ਸਿਉਂ

0: ਦੂਸਰੇ ਦੇ ਹੱਥ ਦੇ ਅੰਦਰ ਰੋਟੀ ਦਾ ਟੁੱਕੜ ਨਜ਼ਰ ਆਇਆ ਹੈ ਤਾਂ ਕੁੱਤਾ ਦੂਸਰੇ ਦੇ ਮਗਰ ਚੱਲ ਪਏਗਾ। ਮਗਰ ਮਗਰ ਚੱਲ ਰਹੇ ਹਾਂ ਪਰਮਾਤਮਾ ਦੇ, ਪਰ ਕਿਉਂ ਚੱਲ ਰਹੇ ਹਾਂ? ਕਿਉਂਕਿ ਸਾਨੂੰ ਗਰਜ ਦਾ ਚਾਰਾ, ਗਰਜ ਦਾ ਟੁਕੜਾ ਪਰਮਾਤਮਾ ਦੇ ਹੱਥ ਵਿੱਚ ਨਜ਼ਰ ਆ ਰਿਹਾ ਹੈ, ਪਰਮਾਤਮਾ ਦੇ ਰਿਹਾ। ਫਿਰ ਇਹ ਸੋਚ ਕੋਈ ਬਹੁਤ ਚੰਗੀ, ਬਹੁਤ ਵਧੀਆ ਸੋਚ ਨਹੀਂ ਹੈ, ਇਹ ਬਹੁਤ ਉੱਚੀ ਤੇ ਮਹਾਨ ਸੋਚ ਨਹੀਂ ਹੈ, ਇਹ ਵਪਾਰੀ ਵਾਲੀ ਸੋਚ ਹੈ। ਵਪਾਰੀ ਵਾਲੀ ਸੋਚ, ਵਪਾਰੀ ਦਾ ਸੁਭਾਅ ਹੁੰਦਾ ਹੈ ਸੌਦਾ ਇੱਕ ਦੁਕਾਨ ਤੋਂ ਨਹੀਂ ਮਿਲਿਆ, ਚਲੋ ਦੂਸਰੀ ਦੁਕਾਨ ਤੇ ਜਾ ਕੇ ਖੋਜ ਬੀਨ ਕਰਨੇ ਆ, ਸ਼ਾਇਦ ਉੱਥੋਂ ਮਿਲ ਜਾਏ। ਦੂਸਰੀ ਦੁਕਾਨ ਤੋਂ ਸੌਦਾ ਨਹੀਂ ਮਿਲਿਆ ਤੇ ਚਲੋ ਤੀਸਰੀ ਦੁਕਾਨ ਤੋਂ ਜਾ ਕੇ ਵੇਖਣੇ ਆ, ਸੌਦਾ ਉੱਥੋਂ ਮਿਲ ਜਾਏ। ਜਿੱਥੋਂ ਵਪਾਰੀ ਨੂੰ ਸੌਦਾ ਮਿਲਣਾ ਬੰਦ ਹੋ ਜਾਏ, ਵਪਾਰੀ ਉਸ ਦੁਕਾਨ ਦੇ ਉੱਤੇ ਜਾਣਾ ਬੰਦ ਕਰ ਦਿੰਦਾ ਹੈ। ਕੀ ਲੈਣ ਜਾਣਾ ਜਦ ਕੁਝ ਮਿਲ ਹੀ ਨਹੀਂ ਰਿਹਾ, ਮੇਰੀ ਮਤਲਬ ਦਾ ਸਮਾਨ ਜਦ ਇਸ ਸਟੋਰ ਤੋਂ ਮਿਲਦਾ ਹੀ ਨਹੀਂ ਹੈ, ਦੁਕਾਨ ਤੋਂ ਮਿਲਦਾ ਹੀ ਨਹੀਂ ਹੈ, ਤਾਂ ਫਿਰ ਮੈਂ ਇਸ ਜਗ੍ਹਾ ਦੇ ਉੱਤੇ ਜਾਵਾਂ ਵੀ ਕਿਉਂ? ਖਿਮਾ ਚਾਹਾਂਗਾ, ਬਹੁਤ ਸਾਰਿਆਂ ਲੋਕਾਂ ਨੂੰ ਮੈਂ ਇਸ ਤਰ੍ਹਾਂ ਦਾ ਜੀਵਨ ਗੁਜ਼ਾਰਦਿਆਂ ਵੇਖਿਆ ਹੈ। ਮੰਦਰ ਵਿੱਚ ਨਤਮਸਤਕ ਹੁੰਦੇ ਨੇ, ਗਰਜ ਪੂਰੀ ਨਹੀਂ ਹੋਈ, ਮਸਜਿਦ ਵਿੱਚ ਚਲੇ ਜਾਂਦੇ ਨੇ। ਮਸਜਿਦ ਵਿੱਚ ਜਾ ਕੇ ਚਾਰ ਦਿਨ ਨਮਾਜ਼ ਅਦਾ ਕਰਦੇ ਨੇ, ਗਰਜ ਪੂਰੀ ਨਹੀਂ ਹੋਈ, ਗੁਰਦੁਆਰੇ ਆ ਜਾਂਦੇ ਨੇ। ਗੁਰਦੁਆਰੇ ਆਣ ਕੇ ਚਾਰ ਦਿਨ ਬਹਿ ਕੇ ਸੁਣਦੇ ਸੁਣਾਉਂਦੇ ਨੇ, ਸਮਾਂ ਲੱਗ ਗਿਆ ਹੈ, ਅਜੇ ਕਰਮਾਂ ਦੀ ਪਿਕਚਰ ਨੂੰ ਪਰਮਾਤਮਾ ਨੇ ਵੇਖਿਆ ਹੈ। ਇਹ ਦਾਤ ਤੇਰੀ ਝੋਲੀ ਵਿੱਚ ਪੈਣੀ ਨਹੀਂ ਹੈ, ਪੈਣੀ ਹੈ ਤੇ ਦੇਰ ਦੇ ਨਾਲ ਪੈਣੀ ਹੈ। ਇੱਥੇ ਆਉਂਦਿਆਂ ਚਾਰ ਦਿਨ ਬੀਤ ਗਏ ਨੇ, ਗਰਜ ਪੂਰੀ ਨਹੀਂ ਹੋਈ, ਤੋ ਹੋਰ ਹੋਰ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਦਾ ਹੈ। ਮੈਂ ਇੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਸ਼ਾਇਦ ਕਿਧਰੋਂ ਗਰਜ ਪੂਰੀ ਹੋ ਜਾਏ। ਜਿੱਥੋਂ ਗਰਜ ਪੂਰੀ ਹੋ ਜਾਏ, ਉਹੀ ਇਹਦਾ ਪਰਮਾਤਮਾ ਹੈ, ਉਹੀ ਇਹਦਾ ਗੁਰੂ ਹੈ। ਹਕੀਕਤ ਵਿੱਚ ਜੋ ਗੁਰੂ ਨੇ ਉਹਦੀ ਸਮਝ ਨਹੀਂ ਹੈ, ਹਕੀਕਤ ਵਿੱਚ ਜੋ ਪਰਮਾਤਮਾ ਹੈ ਉਹਦੀ ਸਮਝ ਨਹੀਂ ਹੈ। ਫਿਰ ਬੇਨਤੀ ਨੂੰ ਦੁਹਰਾਦਿਆਂ, ਇੱਥੇ ਇਸ ਤਰ੍ਹਾਂ ਦੇ ਸਾਡਾ ਜੁੜਨਾ ਹੈ ਕਿ ਜਿਵੇਂ ਗਊ ਸਾਡੇ ਹੱਥ ਵਿੱਚ ਹਰੇ ਰੰਗ ਦਾ ਚਾਰਾ ਵੇਖ ਕੇ ਸਾਡੇ ਮਗਰ ਆ ਰਹੀ ਹੈ, ਕੁੱਤਾ ਹੱਥ ਵਿੱਚ ਰੋਟੀ ਵੇਖ ਕੇ ਮਗਰ ਮਗਰ ਚੱਲਦਾ ਹੈ, ਅਸੀਂ ਗੁਰੂ ਕੋਲੋਂ ਦਾਤਾਂ ਵੇਖ ਕੇ ਮਗਰ ਮਗਰ ਚੱਲ ਰਹੇ ਹਾਂ। ਗੁਰੂ ਧਨ ਦੇ ਰਿਹਾ ਹੈ, ਗੁਰੂ ਪਰਿਵਾਰ ਦੇ ਰਿਹਾ ਹੈ, ਗੁਰੂ ਤੰਦਰੁਸਤੀ ਦੇ ਰਿਹਾ ਹੈ, ਮਗਰ ਮਗਰ ਚੱਲ ਰਹੇ ਹਾਂ। ਜਿਸ ਦਿਨ ਗੁਰੂ ਕਹਿਣ ਕਿ ਅਜੇ ਸਮਾਂ ਨਹੀਂ ਆਇਆ, ਤੈਨੂੰ ਦਾਤ ਮਿਲੇਗੀ ਮਿਲੇਗੀ ਥੋੜੀ ਚਰੋਕਣੀ ਦੇਰ ਬਾਅਦ, ਅਸੀਂ ਗੁਰੂ ਦਾ ਦਰ ਛੱਡ ਦਿਆਂਗੇ। ਔਰ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਮੰਨ ਲਓ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਕਹਿ ਦੇਣ ਕਿ ਸੱਜਣੋ ਇੱਕ ਮਹੀਨੇ ਵਾਸਤੇ ਤੁਹਾਨੂੰ ਕੋਈ ਦਾਤ ਮਿਲੇਗੀ ਨਹੀਂ। ਕਹਿੰਦੇ ਨਹੀਂ ਹੈ, ਗੁਰੂ ਦਾ ਦਰ 24 ਘੰਟੇ ਖੁੱਲਾ ਹੈ, ਛਿਣ ਛਿਣ ਖੁੱਲਾ ਹੈ। ਮੈਂ ਕੇਵਲ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਮੰਨ ਲਓ ਕਿ ਸਤਿਗੁਰੂ ਕਹਿ ਦੇਣ ਕਿ ਇੱਕ ਮਹੀਨੇ ਵਾਸਤੇ ਤੁਸੀਂ ਆਉਂਦੇ ਰਹੋ, ਸੁਣਦੇ ਰਹੋ, ਸੇਵਾ ਕਰਦੇ ਰਹੋ, ਪਰ ਦਾਤ ਨਹੀਂ ਮਿਲੇਗੀ। ਦਾਤ ਮਿਲੇਗੀ ਇੱਕ ਮਹੀਨੇ ਦੇ ਬਾਅਦ। ਮੈਨੂੰ ਐਵੇਂ ਲੱਗਦਾ ਹੈ ਚੰਦ ਕੁ ਮਨੁੱਖ ਹੀ ਰਹਿ ਜਾਣਗੇ ਜੋ ਆਉਣ ਵਾਲੇ ਰਹਿਣਗੇ, ਬਾਕੀ ਨਹੀਂ ਆਉਣਗੇ। ਜਦ ਦਾਤ ਨਹੀਂ ਮਿਲਣੀ, ਮਹੀਨੇ ਬਾਅਦ ਮਿਲਣੀ ਹੈ, ਤੇ ਫਿਰ ਤੇਰਾ ਦਰਵਾਜ਼ਾ ਵੀ ਮਹੀਨੇ ਬਾਅਦ ਹੀ ਖੜਕਾਵਾਂਗੇ, ਤੈਨੂੰ ਨਮਸਕਾਰ ਵੀ ਮਹੀਨੇ ਬਾਅਦ ਹੀ ਕਰਾਂਗੇ। ਅੱਜ ਕਿਉਂ ਕਰੀਏ? ਅੱਜ ਤੇ ਤੂੰ ਦੇਣਾ ਕੁਝ ਨਹੀਂ, ਤੇਰਾ ਹੀ ਐਲਾਨ ਹੈ ਅੱਜ ਮੈਂ ਦੇਣਾ ਕੁਝ ਨਹੀਂ। ਤੂੰ ਅੱਜ ਦੇਣਾ ਨਹੀਂ ਤੇ ਅੱਜ ਫਿਰ ਨਮਸਕਾਰ ਕਿਉਂ? ਅੱਜ ਦੇਣਾ ਨਹੀਂ ਤੇ ਅੱਜ ਤੇਰੇ ਦਰ ਤੇ ਆਈਏ ਕਿਉਂ? ਜਿਸ ਦਿਨ ਦੇਣਾ ਸ਼ੁਰੂ ਕਰੇਗਾ ਸਾਡਾ ਆਉਣਾ ਸ਼ੁਰੂ ਹੋਏਗਾ, ਤੂੰ ਦੇਣਾ ਬੰਦ ਕਰ ਦੇਗਾ ਸਾਡਾ ਆਉਣਾ ਬੰਦ ਹੋ ਜਾਏਗਾ। ਪਰਮਾਤਮਾ ਦੇ ਨਾਲ ਪਿਆਰ ਜੋ ਸਾਡਾ ਬਣਿਆ ਹੈ ਉਹ ਕੋਈ ਬਹੁਤ ਉੱਚ ਕੁਆਲਿਟੀ ਦਾ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਸ਼ਰਤ ਨਹੀਂ ਆਉਂਦੀ, ਬੜੇ ਧਿਆਨ ਨਾਲ ਸਮਝ ਲੈਣਾ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਆਉਂਦੀ। ਔਰ ਜੋ ਸ਼ਰਤਾਂ ਦੇ ਆਧਾਰ ਦੇ ਉੱਤੇ ਚੱਲਦਾ ਹੈ ਉਹ ਪ੍ਰੇਮ ਨਹੀਂ ਹੁੰਦਾ। ਅਗਰ ਪਤੀ ਤੇ ਪਤਨੀ ਸ਼ਰਤਾਂ ਦੇ ਆਧਾਰ ਤੇ ਚੱਲ ਰਹੇ ਨੇ, ਰੋਟੀ ਤੂੰ ਪਕਾਉਣੀ ਹੈ, ਭਾਂਡੇ ਮੈਂ ਸਾਫ ਕਰਨੇ ਨੇ, ਇਸ ਤਰ੍ਹਾਂ ਮੈਂ ਕਰਨਾ ਹੈ, ਉਸ ਤਰ੍ਹਾਂ ਤੂੰ ਕਰਨਾ ਹੈ, ਇਹ ਪ੍ਰੇਮ ਨਹੀਂ ਹੈ, ਇਹ ਤੇ ਐਗਰੀਮੈਂਟਡ ਲਾਈਫ ਹੈ। ਇੱਕ ਦੂਸਰੇ ਦੇ ਨਾਲ ਇਕਰਾਰਨਾਮਾ ਕਰ ਲਿਆ, ਤੂੰ ਇਸ ਤਰ੍ਹਾਂ ਕਰਨਾ ਹੈ, ਮੈਂ ਇਸ ਤਰ੍ਹਾਂ ਕਰਨਾ ਹੈ। ਇਕਰਾਰਨਾਮਾ ਟੁੱਟਿਆ ਤੇ ਪਰਿਵਾਰ ਟੁੱਟ ਜਾਏਗਾ, ਪਰਿਵਾਰ ਬਿਖਰ ਜਾਏਗਾ, ਇਹ ਕੋਈ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਇੱਕ ਦੂਸਰੇ ਤੋਂ ਕੁਰਬਾਨ ਹੋਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਆਪਣਾ ਆਪਾ ਲੁਟਾਉਣਾ ਹੁੰਦਾ ਹੈ, प्रेम दे अंदर शर्त नहीं होंदी। अक्सर पंजाबी दे बुजुर्ग वार पुराने बुजुर्ग कह देंदे ने प्रेम दे अगे नेम नहीं होंदी। अगर कोई नेम है कोई शर्त है तो खिमा चाहूंगा फिर प्रेम नहीं है, केवल तेरा इकरारनामा है, तेरा एग्रीमेंट है। एक मैं होर भी बेनती आप संगत दे सन्मुख करदा चला, दुनिया का सारा ही संबंध खड़ा है लैन दे उते ते देन दे उते। सारी दुनिया का संबंध इस तरह ही खड़ा है। सब तो पहला अपने शरीर वल वेखिए, असी सह बार कढ रहे हैं तां ही दूसरा सह अंदर जा रहा है। अगर बार कढ़ना बंद कर दईए अंदर जाना बंद हो जाएगा, अगर अंदर लजाना बंद कर दईए तो जीवन की लीला खत्म हो जाएगी।
1: श्री वाहे गुरु साहिब जीओ। श्लोक शेख फरीद के एक ओंकार सतगुर प्रसाद, जित दिहाड़ है धनवरी साहे लै लिखाए, मलक जे कन्नी सुनींदा मोहं दिखाले आए, जिंद निमानी कड़ी है हड्डां कू कड़काए, शाहे लिखे ना चलनी जिंदू को समझाए, जिंद बहुटी मरण वर ले जासी पर नाए, अपना हथी जूल कै कै गल लगे ताए, वालों हो निकी पुरस लात कन्नी ना सुनी आए, फरीदा कीड़ी पवन दई खड़ा ना आप मुहाए, वालों निकी पुरस लात कन्नी ना सुनियाए, फरीदा कीड़ी पवन दई खड़ा ना आप मुहाए। वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी जनों आप सरवण कर रहे से तन श्री गुरु ग्रंथ साहिब पातशाह महाराज जी दी पावन बाणी दे खजाने विचों भगत फरीद साहब जी दे सलोक। भगत फरीद साहब जी दे सलोकां दी रोज सवेर दे वकत लड़ीवार कथा मैं आप संगतां दे सन्मुख पेट करन दा निमाणा यतन आरंभ कर रहा। कुछ बेनतियां भगत फरीद साहब जी दे जीवन संबंधी मैं आप संगतां दे सन्मुख रखदा चलां। लम्मा समा गजनी ते काबुल इन्हां दोवां दा आपसी झगड़ा चलदा रहा, कले कलेश वाद विवाद वैर विरोध लंबा समा चलदा रहा, और ये घटना तकरीबन सन 1124-25 दे करीब दी है। बहुत जद रौला वध्या ते काबल दे रहन वाले वजी उद दीन काजी एक काबल विचों उठ के ते मुल्तान शहर दे अंदर अपने परिवार नू नाल लेके रहन वास्ते आ जांदे ने। ਇਹ ਜਿਹੜੇ ਕਾਜ਼ੀ ਜਿਨ੍ਹਾਂ ਦਾ ਨਾਮ ਵਜ਼ੀਰ-ਉਦ-ਦੀਨ ਸਾਹਿਬ ਹੈ, ਇਹਨਾਂ ਦੇ ਕੋਲ ਇੱਕ ਬੇਟੀ ਸੀ ਜਿਸ ਬੇਟੀ ਦਾ ਨਾਂ ਸੀ ਮਰੀਅਮ। ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਸੰਬੰਧ ਵਿੱਚ ਤੁਸੀਂ ਬਹੁਤ ਵਾਰ ਪੜ੍ਹਿਆ ਸੁਣਿਆ, ਪਰ ਮੈਂ ਕੁਝ ਬੇਨਤੀਆਂ ਉਹਨਾਂ ਦੇ ਜੀਵਨ ਸੰਬੰਧੀ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ। ਇਹਨਾਂ ਦੇ ਪਾਸ ਇੱਕ ਬੇਟੀ ਸੀ ਜਿਸ ਦਾ ਨਾਮ ਸੀ ਮਰੀਅਮ, ਬੀਬੀ ਮਰੀਅਮ ਕਰਕੇ ਇਤਿਹਾਸ ਦੇ ਅੰਦਰ ਨਾਮ ਪ੍ਰਸਿੱਧ ਹੋਇਆ। ਇਹ ਬੀਬੀ ਮਰੀਅਮ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਸਕੇ ਚਾਚਾ ਹਜ਼ਰਤ ਅਬਾਸ ਜੀ ਦੇ ਖਾਨਦਾਨ ਵਿੱਚੋਂ ਸੀ। ਬੀਬੀ ਮਰੀਅਮ ਹਜ਼ਰਤ ਅਬਾਸ ਸਾਹਿਬ ਜੀ ਦੇ ਖਾਨਦਾਨ ਦੇ ਨਾਲ ਸੰਬੰਧਿਤ ਹੈ। ਇਸ ਬੀਬੀ ਨੂੰ, ਇਸ ਬੱਚੀ ਨੂੰ ਕਾਜ਼ੀ ਸਾਹਿਬ ਨੇ ਗੋਦ ਲੈ ਕੇ ਪਾਲਿਆ, ਪੜਾਇਆ, ਲਿਖਾਇਆ ਤੇ ਜਦ ਇਹ ਮੁਲਤਾਨ ਆਏ ਤੇ ਨਾਲ ਹੀ ਚਲਦੀ ਚਲਦੀ ਬੀਬੀ ਮਰੀਅਮ ਵੀ ਆਈ। ਬੀਬੀ ਮਰੀਅਮ ਜਦ ਜਵਾਨ ਹੋਈ, ਇਹਨਾਂ ਦਾ ਨਿਕਾਹ ਕੀਤਾ ਗਿਆ ਤੇ ਨਿਕਾਹ ਕੀਤਾ ਗਿਆ ਇਹਨਾਂ ਦਾ ਜਲਾਲਦੀਨ ਸਾਹਿਬ ਜੀ ਦੇ ਨਾਲ। ਬੀਬੀ ਮਰੀਅਮ ਦਾ ਨਿਕਾਹ, ਉਹਨਾਂ ਦਾ ਵਿਆਹ ਜਲਾਲਦੀਨ ਸਾਹਿਬ ਜੀ ਦੇ ਨਾਲ ਕੀਤਾ ਗਿਆ। ਇਹਨਾਂ ਦੇ ਦੋਵਾਂ ਦੇ ਸੰਯੋਗ ਤੋਂ, ਬੀਬੀ ਮਰੀਅਮ ਤੇ ਜਲਾਲਦੀਨ ਸਾਹਿਬ, ਇਹਨਾਂ ਦੇ ਸੰਯੋਗ ਤੋਂ ਇਹਨਾਂ ਦੇ ਘਰ ਦੇ ਅੰਦਰ 5 ਪੁੱਤਰਾਂ ਨੇ ਜਨਮ ਲਿਆ ਹੈ ਤੇ 3 ਪੁੱਤਰੀਆਂ ਨੇ ਜਨਮ ਲਿਆ ਹੈ। ਤੋ ਖੈਰ, ਇਸ ਤਰ੍ਹਾਂ ਬੀਬੀ ਮਰੀਅਮ ਇਹਨਾਂ ਦੇ ਕੁੱਖ ਵਿੱਚੋਂ ਜਨਮ ਲੈਣ ਵਾਲੇ ਜਿਹੜੇ ਦੂਸਰੇ ਪੁੱਤਰ ਨੇ ਉਹਨਾਂ ਦਾ ਨਾਮ ਰੱਖਿਆ ਗਿਆ ਫਰੀਦ ਸਾਹਿਬ। ਫਰੀਦ ਦਾ ਅਖਰੀ ਅਰਥ ਹੈ ਅਦੁੱਤੀ, ਅਖਰੀ ਅਰਥ ਹੈ ਲਾਸਾਨੀ। ਫਰੀਦ ਉਹਨੂੰ ਕਹਿੰਦੇ ਨੇ ਜਿਹੜੀ ਕੋਈ ਚੀਜ਼ ਅਦੁੱਤੀ ਜਿਹੀ ਹੋਵੇ, ਹੈਰਾਨ ਕਰਨ ਵਾਲੀ ਹੋਵੇ, ਲਾਸਾਨੀ ਹੋਵੇ, ਉਹਨੂੰ ਕਹਿ ਦਿੰਦੇ ਨੇ ਫਰੀਦ। ਜਿਵੇਂ ਕਬੀਰ ਦਾ ਅਖਰੀ ਅਰਥ ਹੈ ਵੱਡਾ, ਕਬੀਰ ਦਾ ਹੋਰ ਕੋਈ ਅਖਰੀ ਅਰਥ ਨੇ। ਪੁਰਾਣੇ ਸਮੇਂ ਦੇ ਅੰਦਰ ਬੱਚੇ ਦੇ ਜਨਮ ਹੁੰਦਿਆਂ ਸਾਰ ਬੱਚੇ ਦਾ ਨਾਂ ਤਜਵੀਜ਼ ਨਹੀਂ ਸੀ ਕੀਤਾ ਜਾਂਦਾ, ਨਾਲ ਲੱਗਦਾ ਬੱਚੇ ਦਾ ਨਾਮ ਨਹੀਂ ਸੀ ਰੱਖਿਆ ਜਾਂਦਾ। ਤਕਰੀਬਨ 1 ਸਾਲ, 1.5 ਸਾਲ, 2-2 ਸਾਲ ਸਮਾਂ ਬੀਤ ਜਾਂਦਾ ਸੀ ਤੇ ਤਾਂ ਉਸ ਬੱਚੀ ਬੱਚੇ ਨੂੰ ਉਹਦੇ ਥੋੜੇ ਜਿਹੇ ਕਰਮ, ਉਹਦੇ ਲੱਛਣ ਵੇਖ ਕੇ ਤਾਂ ਉਹਦੇ ਸਰੀਰ ਨੂੰ ਕੋਈ ਨਾ ਕੋਈ ਨਾਮ ਦਿੱਤਾ ਜਾਂਦਾ ਸੀ। ਬੀਬੀ ਮਰੀਅਮ ਤੇ ਜਲਾਲਦੀਨ ਦੇ ਸਾਹਿਬ, ਇਸ ਦੂਸਰੇ ਬੱਚੇ ਦਾ ਜਨਮ ਹੋਇਆ 9 ਮਹੀਨੇ ਬਾਅਦ ਹੀ ਬਾਲ ਦਾ ਜਨਮ ਤੇ ਤਕਰੀਬਨ 9 ਮਹੀਨੇ ਬਾਅਦ ਹੀ ਅੱਗੇ ਜਾ ਕੇ ਇਹਨਾਂ ਨੂੰ ਨਾਮ ਮਿਲਦਾ ਹੈ ਮਾਂ ਬਾਪ ਵੱਲੋਂ ਫਰੀਦ। ਫਰੀਦ ਦਾ ਮਤਲਬ ਅਦੁੱਤੀ, ਕਿਉਂਕਿ ਲੱਛਣ ਬੜੇ ਅਦੁੱਤੀ ਸਨ। ਹੋਣ ਹਾਰ ਬਿਰ ਵਾਨ ਕੇ ਚਿਕਨੇ ਚਿਕਨੇ ਪਾਤ, ਕਹਿੰਦੇ ਨੇ ਹੋਣ ਹਾਰ ਸ਼ਖਸੀਅਤਾਂ ਦਾ ਪਹਿਲੇ ਦਿਨ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਕੋਈ ਅਦੁੱਤੀ ਬਣੇਗਾ, ਮਹਾਨ ਬਣੇਗਾ ਜਾਂ ਨਹੀਂ ਬਣੇਗਾ। ਔਰ ਬੜੇ ਸੂਝਵਾਨ ਤੇ ਸਿਆਣੇ ਸੱਜਣ, ਉਹਦਾ ਬਹਿਣਾ, ਉੱਠਣਾ, ਬੋਲਣਾ, ਚੱਲਣਾ, ਬੱਚੇ ਦਾ ਰਹਿਣਾ ਸਹਿਣਾ ਇੱਥੋਂ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਆਉਣ ਵਾਲੇ ਸਮੇਂ ਦੇ ਅੰਦਰ ਕਰਮ ਧਰਮ ਤੇ ਸੰਸਕਾਰ ਕਿਵੇਂ ਦੇ ਹੋਣਗੇ। ਪਰ ਇਹ ਗੱਲ ਭਾਵੇਂ 100% ਤੇ ਕਿਸੇ ਦੇ ਉੱਤੇ ਨਹੀਂ ਟੁੱਕਦੀ, ਕਿਉਂਕਿ ਜਿਵੇਂ ਜਿਵੇਂ ਅੱਗੇ ਜਵਾਨੀ ਦੇ ਅੰਦਰ, ਬੁਢਾਪੇ ਦੇ ਅੰਦਰ ਸੰਗਤ ਦਾ ਰੰਗ ਮਿਲਦਾ ਹੈ, ਤਿਵੇਂ ਤਿਵੇਂ ਬੰਦੇ ਦੇ ਵਿਚਾਰ ਬਦਲਣੇ ਸ਼ੁਰੂ ਹੁੰਦੇ ਨੇ। ਜਿਵੇਂ ਵਿਚਾਰ ਬਦਲਦੇ ਨੇ, ਵਿਚਾਰ ਬਦਲਦਿਆਂ ਹੀ ਮਨੁੱਖ ਦੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ। ਫਿਰ ਵੀ ਕੁਛ ਨਾ ਕੁਛ ਅੰਦਾਜ਼ਾ ਲਾਇਆ ਜਾਂਦਾ ਸੀ ਪੁਰਾਣੇ ਸਮੇਂ ਦੇ ਅੰਦਰ। ਮੈਂ ਗੱਲ ਉਸ ਵਕਤ ਦੀ ਕਰ ਰਿਹਾ। ਬਾਬਾ ਫਰੀਦ ਸਾਹਿਬ ਦੀ ਉਮਰ ਹੋਈ 16 ਸਾਲ ਦੀ। ਇਹ ਆਪਣੇ ਮਾਂ ਬਾਪ ਦੇ ਨਾਲ ਹੱਜ ਕਰਨ ਵਾਸਤੇ ਜਾਂਦੇ ਨੇ ਕਾਬੇ ਦੇ ਮੰਦਰ ਦੇ ਅੰਦਰ। ਜਵਾਨੀ ਦੀ ਉਮਰ ਹੈ 16 ਸਾਲ ਦੀ ਉਮਰ। ਇਹਨਾਂ ਦੇ ਮਨ ਦੇ ਉੱਤੇ ਖਾਸ ਪ੍ਰਭਾਵ ਪਿਆ ਹਾਜੀਆਂ ਨੂੰ ਮਿਲ ਕੇ, ਹੱਜ ਕਰਨ ਵਾਲੇ ਜਿਹੜੇ ਸਤਸੰਗੀ ਸਨ ਉਹਨਾਂ ਨੂੰ ਮਿਲ ਕੇ ਵਿਚਾਰ ਵਿਮਰਸ਼ ਕਰਕੇ, ਗੱਲਾਂ ਬਾਤਾਂ ਕਰਕੇ ਇਹਨਾਂ ਦੇ ਮਨ ਦੇ ਉੱਤੇ ਇੱਕ ਅਜੀਬ ਕਿਸਮ ਦਾ ਅਸਰ ਆਇਆ। ਇਹ ਵਾਪਸ ਆਏ ਨੇ ਹੱਜ ਕਰਨ ਤੋਂ ਬਾਅਦ, ਇਹਨਾਂ ਨੇ ਆ ਕੇ ਮੁਲਤਾਨ ਕੁਛ ਧਾਰਮਿਕ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਮੁਲਤਾਨ ਸ਼ਹਿਰ ਦੇ ਅੰਦਰ। ਆਖਰ ਚਲਦਿਆਂ ਚਲਦਿਆਂ ਮੁਲਤਾਨ ਸ਼ਹਿਰ ਦੇ ਅੰਦਰ ਇੱਕ ਦਿਨ ਖਵਾਜਾ ਕੁਤਬਦੀਨ ਬਖਤੀਅਰ, ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ, ਫਿਰ ਮੈਂ ਨਾਮ ਦੁਹਰਾ ਰਿਹਾ, ਖਵਾਜਾ ਕੁਤਬਦੀਨ ਬਖਤੀਅਰ ਸਾਹਿਬ ਦਿੱਲੀ ਦੇ ਰਹਿਣ ਵਾਲੇ, ਚਲਦੇ ਚਲਦੇ ਪਹੁੰਚ ਜਾਂਦੇ ਨੇ ਮੁਲਤਾਨ ਸ਼ਹਿਰ ਦੇ ਅੰਦਰ। ਮੁਲਤਾਨ ਨੂੰ ਵੈਸੇ ਵੀ ਉਸ ਵਕਤ ਪੀਰਾਂ ਦਾ ਸ਼ਹਿਰ ਹੀ ਬਿਆਨ ਕੀਤਾ ਜਾਂਦਾ ਸੀ। ਮੁਲਤਾਨ ਦੇ ਅੰਦਰ ਪਹੁੰਚ ਜਾਂਦੇ ਨੇ इन्हों ने कुतुबद्दीन साहब की संगत की ते कुतुबद्दीन साहब दियां गल्लां दा बातां दा उन्हां दे जीवन दा फरीद साहब जी दे उत्ते खास प्रभाव पिया, उचेचा प्रभाव पिया। मुल्तान विचों काजी कुतुबद्दीन साहब जी दे फरीद साहब शगिरद हो गए। इन्हां दे कोल रह के धार्मिक विद्या पढ़दे रहे, पढ़ाउंदे रहे, रब जी दे गुणां नूं अपने हिरदे विच वसाउंदे रहे, परमात्मा दे राह दे उत्ते चलण वालियां योग जुगतियां नूं सिखदे रहे। परमात्मा दी नेत दे नाल जो आया है समा पा के उसने चले ते जाना ही है। सदीवी काल वास्ते दुनिया दे अंदर शरीर करके ना कोई टिकया है ते ना कोई टिकया रहेगा। और शरीर करके जे अज भगत कबीर साहब, फरीद साहब, रविदास साहब, नामदेव साहब इन्हां नूं पंज तत्तां वाले शरीर दे अंदर वेखना चाहवांगे ते इन्हां दा पंज तत्तां वाला शरीर अज साडे पास नहीं है। पर उन्हां नूं आत्मिक तौर ते ज्ञान तौर ते वेखना चाहोगे ते धन गुरु ग्रंथ साहिब जी दे रूप दे अंदर सुभायमान है। शरीर ते अज पंज तत्तां वाला श्री गुरु नानक साहिब जी दा वी साडे कोल नहीं है, पर आत्मिक तौर ते ज्ञान तौर दे उत्ते उह श्री गुरु ग्रंथ साहिब जी दे रूप विच साडे पास ने, दूर नहीं, सुभायमान है। समा पा के काजी कुतुबद्दीन साहब परमात्मा दे हुक्म दे नाल शरीर छड़ जांदे ने। काजी कुतुबद्दीन साहब दे शरीर छड़न तो बाद बाबा फरीद साहब जी दे मन दे उत्ते बड़ा गहरा असर होया। इन्हां दे मन ने चोट खादी, मन वैराग दे अंदर आया। एक घर नूं छड़ के, मुल्तान शहर नूं छड़ के रब दे राह ते चाली रहे सन। वैराग में हिरदे नूं लै के चलदे चलदे पहुंच जांदे ने हांसी शहर दे अंदर, जो अजकल हिसार दे नेड़े हरियाणा दे अंदर हांसी नाम दा शहर, हांसी शहर दे अंदर पहुंच जांदे ने बाबा फरीद साहब जी। हांसी दे अंदर कुछ समा बिताउण तो बाद, और इतिहास दे पन्ने इस तरह कहिंदे ने, तकरीबन 15-18 साल हांसी शहर दे अंदर ही इन्हां ने समा बतीत कीता है। और उत्थे बाबा फरीद साहब जी दी याद दे अंदर अज भी यादगार बनी है। उत्थों चलदे चलदे हांसी नूं छड़ के फिर पहुंच जांदे ने मिंटगोमरी जिले दे अंदर पाकपटन। पाकपटन दे अंदर भी लम्मा समा रहे ने। फिर बाबा फरीद साहब जी दी शादी हो जांदी है ते फिर बाबा फरीद साहब जी दे घर दे अंदर 6 पुत्रां ने ते 2 पुत्रियां ने जन्म लिया है समा पा के। और मैं एक होर बेनती करदा चला, जिन्या भगतां दी बाणी श्री गुरु ग्रंथ साहिब जी दे अंदर है, मैं किसी वक्त आप संगतां दे सन्मुख बेनती रखण दा यतन करांगा। तकरीबन भगत गृहस्थी ने, सारे गुरु साहिबान श्री गुरु हरकृष्ण साहब जी नूं छड के गृहस्थी ने, जिन्हें भी उच्च क्वालिटी दे सर्व उच्चतम भगत होए सारे दे सारे इस गृहस्त मार्ग दे विचों दी हो के गुजरे ने। और जिन्हें उन्हां दे कोल उन्हां दे शगिर्द बन के आउंदे रहे उन्हां नूं उन्हां ने गृहस्त मार्ग धारण करन दा उपदेश भी दिता है। बाबा फरीद साहब जी दे घर दे अंदर 6 पुत्रां ने ते 2 पुत्रियां ने जन्म लिया है। पाक पटन तो चलदे चलदे एक वार बाबा फरीद साहब जी पहुंच जांदे ने एक शहर दे अंदर, जिस शहर दा नां है मोकल देव। और ये शहर अजकल पंजाब दे अंदर है, मैं आने वाले समय दे अंदर अर्ज करांगा मोकल देव। मोकल देव शहर नूं वसाया से एक मोकल नाम दे राजे ने। मोकल नाम दा राजा सी, धर्मी राजा सी, न्यायकारी राजा सी। जो कोई गरीब गुरबा इस दे पास चल के आउंदा सी ये उन्हां दियां झोलियां भरदिया करदा सी, कदी अनाज दे नाल, कपड़े दे नाल, जो भी लोड़ होनी पूरी करिया करदा सी। मूल रूप विच कह लो कि मोकल नाम दा राजा धर्मी राजा सी। इन्हें एक नगर आबाद कीता ते नगर दा नाम रख दिता गया मोकल देव। चलदे चलदे बाबा फरीद साहब जी मोकल देव शहर दे अंदर, नगर दे अंदर पहुंच जांदे ने। कुछ दिन मोकल देव नगर दे अंदर रहन तो बाद उत्थों दे लोग ते उत्थों दा राजा मोकल बाबा फरीद साहब जी दे जीवन तो, इन्हां दियां गल्लां बातां तो, इन्हां दियां कथा कहानियां तो बड़े मुतासर होए, बड़े प्रभावित होए। जद बाबा फरीद साहब उस नगर दे अंदर रहन तो बाद चलन दी तैयारी करदे ने, उत्थों दा हुक्मरान राजा मोकल बाबा फरीद साहब जी दे सामने हाथ जोड़ के खड़ा हो गया। ਕਹਿਣ ਲੱਗਾ ਸਾਈ ਜੀ ਮੈਂ ਤੁਹਾਡੇ ਚਰਨਾਂ ਦੇ ਅੰਦਰ ਇੱਕ ਭੇਟਾ ਰੱਖਣੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਭੇਟਾ ਦੀ ਮੈਨੂੰ ਲੋੜ ਨਹੀਂ ਹੈ ਔਰ ਨਾ ਮੈਂ ਤੁਹਾਡੇ ਕੋਲ ਕੁਛ ਲੈਣ ਵਾਸਤੇ ਆਇਆ ਹੀ ਹਾਂ। ਜੋ ਲੈਣ ਵਾਸਤੇ ਕਿਸੇ ਗਰਜ ਵਾਸਤੇ ਆਉਂਦਾ ਹੈ ਸਹੀ ਰੂਪ ਦੇ ਅੰਦਰ ਉਹ ਸਾਈ ਨੇ। ਮੈਂ ਤੇ ਰੱਬ ਦਾ ਸੰਦੇਸ਼ ਤੁਹਾਡੀ ਝੋਲੀ ਦੇ ਅੰਦਰ ਪਾਉਣ ਵਾਸਤੇ ਆਇਆ ਤੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ। ਤੁਸੀਂ ਰੱਬ ਜੀ ਦੀਆਂ ਗੱਲਾਂ ਬਾਤਾਂ ਰੱਬ ਜੀ ਦੀਆਂ ਕਥਾ ਕਹਾਣੀਆਂ ਮੇਰੇ ਕੋਲੋਂ ਕੁਝ ਦਿਨ ਲਗਾਤਾਰ ਸੁਣੀਆਂ ਨੇ, ਇਸ ਗੱਲੋਂ ਮੈਂ ਤੁਹਾਡਾ ਧੰਨਵਾਦੀ ਹਾਂ। ਫਿਰ ਵੀ ਉਹ ਮੋਕਲ ਰਾਜਾ ਕਹਿਣ ਲੱਗਾ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਭੇਟ ਤੇ ਕਰਨੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਕੀ ਭੇਟ ਰੱਖਣੀ ਚਾਹੁੰਦਾ ਹੈ। ਇਹ ਕਹਿੰਦਾ ਜੀ ਇਹ ਜਿਹੜਾ ਸ਼ਹਿਰ, ਇਹ ਸ਼ਹਿਰ ਦਾ ਨਾਂ ਹੈ ਮੋਕਲ ਦੇਹ। ਇਹ ਨਾਂ ਮੇਰੇ ਨਾਂ ਦੇ ਉੱਤੇ ਟਿਕਿਆ ਤੇ ਅੱਜ ਮੈਂ ਚਾਹੁੰਦਾ ਕਿ ਇਸ ਸ਼ਹਿਰ ਦਾ ਨਾਂ ਬਦਲ ਕੇ ਤੁਹਾਡੇ ਨਾਂ ਦੇ ਉੱਤੇ ਰੱਖ ਦਿੱਤਾ ਜਾਏ। ਮੋਕਲ ਨਾਮ ਦੇ ਰਾਜੇ ਨੇ ਉਸ ਸ਼ਹਿਰ ਦਾ ਨਾਂ ਬਦਲ ਕੇ ਰੱਖ ਦਿੱਤਾ ਫਰੀਦਕੋਟ। ਫਰੀਦਕੋਟ ਸ਼ਹਿਰ ਅੱਜ ਪੰਜਾਬ ਦੇ ਅੰਦਰ ਹੈ ਔਰ ਜ਼ਿਲ੍ਹਾ ਹੈ, ਵੱਡਾ ਸ਼ਹਿਰ ਹੈ। ਉਹਦਾ ਨਾਂ ਰੱਖ ਦਿੱਤਾ ਫਰੀਦਕੋਟ ਤੇ ਰੱਖਿਆ ਬਾਬਾ ਫਰੀਦ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਕੇ। ਫਰੀਦ ਸਾਹਿਬ ਰੱਬ ਜੀ ਦੇ ਰਾਹ ਦੇ ਉੱਤੇ ਚੱਲਦੇ ਨੇ ਔਰ ਰੱਬ ਜੀ ਦੇ ਰਾਹ ਦੇ ਉੱਤੇ ਚੱਲਦਿਆਂ ਚੱਲਦਿਆਂ ਕੁਝ ਗਿਆਨ ਪੈਦਾ ਹੁੰਦਾ ਹੈ। ਕੋਈ ਵੀ ਚੱਲਣ ਵਾਲਾ ਹੋਵੇ, ਕੋਈ ਜਾਤ, ਕੋਈ ਮਜ਼ਹਬ, ਕੋਈ ਕੌਮ, ਕੋਈ ਬਰਾਦਰੀ, ਕੋਈ ਭਾਈਚਾਰੇ ਦਾ ਵਿਤਕਰਾ ਨਹੀਂ, ਕੋਈ ਵੀ ਚੱਲਦਾ ਹੈ ਉਸਨੂੰ ਰੱਬੀ ਗਿਆਨ ਅੰਦਰੋਂ ਮਿਲਣਾ ਸ਼ੁਰੂ ਹੁੰਦਾ। ਉਸ ਰੱਬੀ ਗਿਆਨ ਨੂੰ ਕਈ ਤੇ ਆਪਣੀ ਮਸਤੀ ਦੇ ਆਲਮ ਦੇ ਅੰਦਰ ਛੁਪਾ ਲੈਂਦੇ ਨੇ, ਬੋਲਦੇ ਕੁਝ ਨਹੀਂ ਹੈ, ਖਾਮੋਸ਼ ਹੋ ਜਾਂਦੇ ਨੇ। ਪਰ ਕਈ ਉਸ ਗਿਆਨ ਨੂੰ, ਆਪਣੇ ਅੰਦਰ ਪੈਦਾ ਹੋਏ ਗਿਆਨ ਨੂੰ ਅਲਫਾਜ਼ਾਂ ਦਾ ਰੂਪ ਦੇ ਕੇ ਲੋਕਾਂ ਦੀ ਝੋਲੀ ਦੇ ਅੰਦਰ ਪਾਈ ਜਾਂਦੇ ਨੇ, ਲੋਕਾਂ ਦੇ ਨਾਲ ਉਸ ਗਿਆਨ ਨੂੰ ਸਾਂਝਿਆਂ ਕਰੀ ਜਾਂਦੇ ਨੇ। ਇਹੀ ਕਾਰਨ ਹੈ ਗੁਰੂ ਸਾਹਿਬਾਨਾਂ ਨੇ ਸਾਡੇ ਸਾਹਮਣੇ ਸਾਡੀ ਝੋਲੀ ਦੇ ਅੰਦਰ ਆਪਣੇ ਪਾਵਨ ਕਲਾਮ, ਪਾਵਨ ਬਾਣੀ ਸਾਡੀ ਝੋਲੀ ਦੇ ਅੰਦਰ ਪਾਈ, ਜਿਸ ਦਾ ਨਾਮ ਗੁਰੂ ਬਾਣੀ ਬਣ ਗਿਆ। ਫਰੀਦ ਸਾਹਿਬ ਅਰਬੀ ਦੇ ਤੇ ਫਾਰਸੀ ਦੇ ਬੜੇ ਵਿਦਵਾਨ ਨੇ ਬਾਬਾ ਫਰੀਦ ਸਾਹਿਬ, ਪਰ ਪੰਜਾਬ ਦੇ ਅੰਦਰ ਰਹਿਣ ਵਾਲੇ ਸਨ, ਮਿੰਟ ਗੁਮਰੀ ਦੇ ਅੰਦਰ ਰਹਿਣ ਵਾਲੇ ਸਨ, ਮੁਲਤਾਨ ਦੇ ਅੰਦਰ ਵੱਡੇ ਹੋਏ, ਜੰਮੇ ਪਲੇ। ਇਸ ਕਰਕੇ ਇਹਨਾਂ ਨੇ ਪੰਜਾਬੀ ਭਾਸ਼ਾ ਦੇ ਅੰਦਰ ਆਪਣੀ ਬਾਣੀ ਨੂੰ ਰਚਿਆ। ਪੰਜਾਬੀ ਭਾਸ਼ਾ ਦੇ ਅੰਦਰ, ਠੇਠ ਪੰਜਾਬੀ ਦੇ ਅੰਦਰ ਇਹਨਾਂ ਨੇ ਆਪਣੇ ਅੰਦਰ ਦੇ ਗਿਆਨ ਨੂੰ ਸਲੋਕਾਂ ਦੇ ਰੂਪ ਦੇ ਅੰਦਰ ਸਾਡੇ ਸਾਹਮਣੇ ਰੱਖਿਆ। ਅੱਜ ਜਦੋਂ ਬਾਬਾ ਕਬੀਰ ਸਾਹਿਬ ਤੇ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਭੋਗ ਤੋਂ ਪਹਿਲਾਂ ਆਉਂਦੇ ਨੇ ਤੇ ਤਕਰੀਬਨ ਲੋਕ ਬੜੇ ਪਿਆਰ ਦੇ ਨਾਲ ਇਹਨਾਂ ਸਲੋਕਾਂ ਨੂੰ ਸੁਣਦੇ ਨੇ, ਝੂਮਦੇ ਹੋਏ ਵੇਖੇ ਜਾਂਦੇ ਨੇ ਕਿ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਆਏ। ਬਾਕੀ ਕੋਈ ਬਾਣੀ ਸੁਣੋ ਨਾ ਸੁਣੋ, ਚਲੋ ਹੁਣ ਤੇ ਜਾ ਕੇ ਫਰੀਦ ਸਾਹਿਬ ਜੀ ਦੀ ਬਾਣੀ ਨੂੰ ਸੁਣ ਲਈ, ਪਰ ਜਿਸ ਬਾਣੀ ਨੂੰ ਇਤਨੇ ਪਿਆਰ ਮਗਨ ਹੋ ਕੇ ਆਪ ਸੁਣਦੇ ਹੋ, ਉਸ ਬਾਣੀ ਦੇ ਅਰਥ ਭੇਦ ਸਮਝ ਵਿੱਚ ਆ ਜਾਣ ਕਿ ਫਰੀਦ ਸਾਹਿਬ ਕਹਿੰਦੇ ਕੀ ਨੇ। ਸਲੋਕ ਸੁਣਨ ਦਾ ਵੀ ਆਨੰਦ ਵਾਧੂ ਬਣ ਜਾਏਗਾ ਤੇ ਨਾਲ ਫਿਰ ਸਾਨੂੰ ਸਮਝ ਆ ਜਾਏਗੀ ਕਹਿ ਕੀ ਰਹੇ ਨੇ। ਉਹਨਾਂ ਸਲੋਕਾਂ ਦੇ ਨੇਮ ਨੁਕਤੇ ਅਸੀਂ ਆਪਣੇ ਜੀਵਨ ਦੇ ਅੰਦਰ ਫਿਰ ਅਪਣਾਉਣਾ ਵੀ ਸ਼ੁਰੂ ਕਰ ਦਿਆਂਗੇ। ਮੈਂ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਆਧਾਰ ਬਣਾ ਕੇ ਲੜੀਵਾਰ ਵਿਆਖਿਆ ਰੋਜ਼ ਸਵੇਰ ਦੇ ਵਕਤ ਆਪ ਸੰਗਤਾਂ ਦੇ ਸਨਮੁਖ ਭੇਟ ਕਰਨ ਦਾ ਨਿਮਾਣਾ ਯਤਨ ਕਰ ਰਿਹਾ। ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਪ੍ਰਾਰੰਭ ਕਰੀਏ, ਸੁਣੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ। ਸਲੋਕਾਂ ਦੇ ਆਰੰਭ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਮੰਗਲਾ ਚਰਨ ਬਖਸ਼ਿਆ। ਬਾਣੀ ਨੂੰ ਜਿਹੜੀ ਤਰਤੀਬ ਦਿੱਤੀ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਿੱਤੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸਲੋਕ ਲਿਖਣ ਤੋਂ ਪਹਿਲਾਂ ਇਹਦੇ ਉੱਤੇ ਇੱਕ ਮੰਗਲਾ ਚਰਨ ਦਿੱਤਾ। ਉਹ ਮੰਗਲਾ ਚਰਨ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾ ਚਰਨ ਇਸ ਰੂਪ ਦੇ ਅੰਦਰ ਜਿਹੜਾ ਮੰਗਲਾ ਚਰਨ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ 523 ਵਾਰ ਆਉਂਦਾ ਹੈ। ਜਿਹੜਾ ਇੱਕ ਓਅੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮੰਗਲਾ ਚਰਨ ਆਉਂਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਤਕਰੀਬਨ 33 ਵਾਰ ਆਉਂਦਾ ਹੈ। ਤੋ ਖੈਰ ਇਹ ਮੰਗਲਾ ਚਰਨ ਇਹਨਾਂ ਸਲੋਕਾਂ ਦੇ ਆਰੰਭ ਦੇ ਅੰਦਰ ਹੈ। ਇੱਕ ਬੇਨਤੀ ਮੈਂ ਹੋਰ ਵੀ ਆਪ ਸੰਗਤਾਂ ਦੇ ਗਿਆਤ ਵਾਸਤੇ ਕਰਦਾ ਚੱਲਾਂ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਉਹ ਪ੍ਰਗਟ ਹੁੰਦੇ ਨੇ ਦੁਨੀਆਂ ਦੇ ਅੰਦਰ 1469 ਦੇ ਅੰਦਰ ਤੇ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ 1173 ਦੇ ਅੰਦਰ। ਕਹਿ ਲਈਏ ਕਿ ਤਕਰੀਬਨ 200 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਬਾ ਫਰੀਦ ਸਾਹਿਬ ਜੀ ਹੋ ਚੁੱਕੇ ਨੇ, ਤਕਰੀਬਨ 200 ਸਾਲ ਪਹਿਲਾਂ। तीसरी उदासी दे समय गुरु नानक साहब जी चलदे चलदे पहुंचदे ने पाक पतन। बाबा फरीद साहब जी दी गद्दी दे उते यारवें थां दे उते जेडे उस वक्त शख्स सुभाए मान ने उन्हां जी दा उन्हां दा नाम है शेख ब्रह्म साहब। शेख ब्रह्म जी कोलों भगत फरीद साहब जी दी ए बाणी गुरु नानक पातशाह महाराज जी नूं मिली। भगत फरीद साहब जी दे ए सलोक गिनती दे अंदर 112 ने। इन्हां सलोकां दे अंदर 18 सलोक गुरु साहिबाना दे ने विच मिला के जो लिखे गए। इस तरह इन्हां सलोकां दी टोटल गिनती बन जांदी 130, पर भगत फरीद साहब जी दे सलोक ने केवल 112। और इन्हां सलोकां तो बगैर गुरु ग्रंथ साहिब जी दे अंदर 4 शब्द बाबा फरीद साहब जी दे होर मिलदे ने। अज पहला श्लोक जो मैं आप संगतां दे सन्मुख पढ़िया, दोबारा इस श्लोक नूं आरंभ करां। जित दिहाड़े धन वरी साहे लै लिखाए। कहन लगे जिस दिन इन्हें वरी जाना है, धन मैंने जीव इस्त्री, एक धन लफज गुरबाणी दे अंदर इस तरह का लफज आउंदा है जिदे बड़े अर्थ गुरबाणी दे अंदर आए। मैं वनगी मात्र उदाहरण वजो गुरबाणी दे 2-4 बचन आप संगतां दे सन्मुख रखदा चलां। तिचर वसे सुहेलड़ी जिचर साथी नाल, जा साथी उठी चलिया तां तन खाकूराल। हुण इन्हां पंक्तियां दे अंदर तन लफज आया, पर इत्थे तन दा मतलब है शरीर, तां तन खाकूराल। जितना समा परमात्मा दी अंश आत्मा साडे अंदर वस रही है, उतना समा तू हस रहा है, नच रहा है, गा रहा है, कमा रहा है, रह रहा है। ते जिस दिन आत्मा उडारी भर जाएगी, उस दिन ये तन खाक बन जाएगा, खाक दे नाल मिल जाएगा। इन्हां पंक्तियां दे अंदर तन दा अर्थ आया देही, तन दा अर्थ आया शरीर, तन तन ओ राम बेन बाजे। इत्थे तन दा मतलब है तनता दे योग, जिवें असीं कह दिंदे आ तन तन श्री गुरु नानक देव साहब जी, तन तन श्री गुरु ग्रंथ साहब जी। इत्थे तन दा मतलब है वड्याई दा लखायक, वड्याई वास्ते, महानता वास्ते ये लफज तन वरतों विच आया। इस तों अगे होर चलो, गुरबाणी दे अंदर एक बचन आउंदा है कि तन पिर एह ना आखियां बैन इकट्ठे होए, एक जोत दोए मूर्ति तन पिर कई है सोए। इत्थे गुरबाणी दे अंदर तन दा अखरी अर्थ बन जांदा है जीव इस्त्री, कामने। तन पिर ए ना आखियां, पिर मैंने पति, तन मैंने इस्त्री। कहन लगे ओ पति पत्नी नहीं अखवाउंदे हकदार, जो शरीरां करके नेड़े ने। पति पत्नी दा संजोग इस तरह दा होना चाहिदा, एक जोत दोए मूर्ति तन पिर कई है सोए। ते तन दे अखरी अर्थ फिर बदल गए ना पंक्तियां दे अंदर आण के। इत्थे जो तन दा अखरी अर्थ बाबा फरीद साहब जी लै रहे ने, ओ लै रहे ने इस शरीर वास्ते। कहन लगे जित दिहाड़े तन वरी, जिस दिन इसने वरी जाना है, वरी दा मतलब व्याई जाना है। साहे लै लिखाए, ओ साह लिखिया गया है, ओ दिन मुकरर किया गया है। जदों किसी बची बच्चे दा कोई व्याह मुकरर करना होवे, ते आपां दोवें परिवार बह के दिन नियत कर लेने हैं, दिन मुकरर कर लेने हैं भी आ दिन चंगा रहेगा। ते गुरमत दे अंदर है भी यही तजवीज, यही व्योतबंदी, दोवां परिवारां नूं जिहड़ा दिन चंगा लगे वह दिन मिथ लिया जाए। कोई दिन उचेचे तौर दे उत्ते कड़वाउण दी लोड़ नहीं, कोई मुहूर्त पुछण दी लोड़ नहीं, ना कोई दिन चंगा है ना कोई दिन मंदा है। उही दिन चंगा है जो तुहानूं दोवां परिवारां नूं माफक आ जाए। इस वहम दे अंदर नहीं पैना अज बुधवार है, अज वीरवार है, अज मंगलवार है, अज शनिवार है, अज दा साया बड़ा है, अज दा साया नहीं। यह हिंदू इजम दे वहम ते है, पर गुरमत दे धारनी मनुख नूं गुरु नानक साहब जी ने इस चिक्कड़ ते दलदल विचों बाहर कढ़िया है। ते जे सतगुरु ने बाहर कढ़िया है ते बाहर निकले ही रहो, दोबारा दोबारा उस चिक्कड़ दे अंदर पणतां पांध्यां दे कोल जा जा के ना डुबो। तो खैर भगत जी कहिंदे ने जित दिहाड़े धन वरी साहे लै लिखाए। जिस दिन मौत ने आउणा है, मतलब सानू जाना पैना है, ओ साह ओ दिन नियत है, मुकरर है। उस तो ना समा पहला आ सकता है ते ना समा बाद विच आ सकता है, वह समा नियत है। हुण मैनू दूसरे ढंग दे नाल कहन दा निमाणा यतन करा, जिस दिन साडा जन्म होया सी उस दिन परमात्मा ने एक मौत वाला टाइम बम साडे प्राणा दे अंदर फिट करके सानू तां अमृत मंडल दे अंदर तोरिया सी, मौत वाला टाइम बम फिट करके। ते मैनू टाइम बम क्यों कह रहा, क्योंकि ये टाइम दे मुताबक फट जाना है, इहदा समा पता है, समा मुकर्रर है, समा नियत है। हर एक मनुख दे नाल मौत चल रही है, मौत ने चल के किधरे बाहरों नहीं आउणा। अगर मौत ने बाहरों चल के आउणा हुंदा ते असी कोई ना कोई अप्रोच जरूर लड़ाउण दा यतन करदे, कोई रिश्वत देण दा यतन करदे, मौत नूं किले दीआं द्वारां उच्चियां करके रोक लैण दा यतन करदे। मौत अंदरों ही पैदा हुंदी है और मौत दा बंब तेरे प्राणा दे अंदर है। पता इन्ना ही लगना बाकी है कि अज फलाने दे घर उस मौत दे बंब ने ब्लास्ट कीता है, ते आउण वाले कल नूं दूसरे दे घर दे अंदर ब्लास्ट होना, बंब फट जाना है। उह समा मुकर्रर है। कहन लगे जित दिहाड़े तनवरी साहे लै लखाए मलक जे कन्नी सुनींदा। इस्लामी शरा दे मुताबक मौत दे फरिश्ते नूं नाम दिता गया मलक। ते भगत फरीद साहब जी कहन लगे ओ जो तो ताकतवर मौत दा मलक है, मौत दा फरिश्ता है, उन्हें एक दिन आ जाना है। जिहड़ा कन्ना दे नाल सुन रहे हैं ना, ते की सुन रहे हैं भी अज साडी गली दे अंदर फलाना सिंह नहीं रहा, अज साडे महल्ले दे अंदर फलाना सिंह नूं मौत आ गई, फलाना चलदा चलदा चला गया, गुजर गया, बीत गया। एक कन्ना दे नाल रोज रोज घटनावां सुन रहे हैं, समाज दे अंदर हुंदियां वापरदियां, रिश्तेदारां दे अंदर, भाईचारे दे अंदर, कारोबार दे अंदर रोज रोज कन्ना विच आवाज पै रही, अज फलाने दे घर जन्म होया ते फलाने दे घर मौत होई, किसे दे घर वधाईयां ने, किसे दे घर शहनाईयां ने, किसे दे घर रोना पिटना है, रोज रोज सुन रहे हैं। तो भगत जी कहिंदे ने जिस मौत दे फरिश्ते दे संबंध विच तुसी रोज रोज सुन रहे हो ते विश्वास नहीं करदे, ए मन रहे हो कि मौत दूजे नूं आउणी सी आ गई, मेरा ते पक्का टिकाणा इही है। कहिण लगे ओ मौत दा फरिश्ता चलदा चलदा एक दिन आण के तेरा दरवाजा भी खड़काएगा। एक मैं होर बेनती करां, असीं तकरीबन हिंदुस्तान दे अंदर पंजाब दे विच वेखो मरघट जिन्हों मड़ियां कहिंदा है, शमशान भूमि, ओह वसों तों बाहर बनाए ने, वसों तों दुरेडे बनाए ने ताकि मौत सानू आउंदिया जांदिया नजर ना पै। एक पासे नवेकले दुरेडे थां दे उत्ते शमशान भूमि नू बना दिता, पर कौन दसे कि मौत इस तरह की बलवान है जो हर घर का दरवाजा खड़का के उन्हें मरघट बनन दे उत्ते मजबूर कर देंदी है, उन्हें शमशान भूमि बना के रख देंदी है। कोई भी घर इस तरह का नहीं है जो मौत दे फरिश्ते तो बचिया हो, मौत दे ताकतवर इस फरिश्ते तो अपना आपा बचा पाया हो। जाओगे भी कित्थे भज के, जिथे भी जाओगे मौत तुहाडे नाल है, तुहाडे अंदरों पैदा होनी है। कहन लगे मलक जे कन्नी सुनींदा, अज दूजियां दे बारे सुनिया फलाने नूं मौत आई, अपने बारे मनुख विश्वास नहीं करदा। एक मैरज होर करदा चला, धन श्री गुरु ग्रंथ साहिब जी दी पवित्र बाणी दे अंदर विशा एक नहीं है, हजारां विशयां दे उत्ते गुरबाणी दी चर्चा है। गुरु साहिबाना दे भगत जना दे बचन ने औगुणा दे संबंध विच, गुणा दे संबंध विच, जिन्नियां बुराईयां ने उन्हां बुराईयां नूं नचिजक गुरु ग्रंथ साहिब जी ने चर्चा दे अंदर लियांदा है, जिन्ने गुण ने उन्हां गुणां दी भी चर्चा कीती। इस तरह चर्चा करदियां करदियां अगर गुरु ग्रंथ साहिब जी दे विच्चों मूल रूप विच दो टॉपिक लभीए कि केड़े ने, ते फिर यह बचदा है कि हर पंक्ति दे अंदर, हर शब्द दे अंदर गुरु बाणी ने सानू परमात्मा नूं चेते करन वास्ते हुक्म लाया है, फरमाया परमात्मा नूं अपने चेते दे अंदर लियाउण दा यतन कर, वसाउण दा यतन कर, परमात्मा दे नाल जुड़, परमात्मा दी बंदगी कर, उहदे गुणां नूं अपना। शब्द शब्द दे अंदर, पंक्ति पंक्ति दे अंदर सानूं इह उपदेश मिलदा है। दूसरा, बहुती बाणी दे अंदर सानूं साडा अंतला पल चेते कराया गया, साडा मौत वाला पल चेते कराया गया। मैं भगत फरीद साहब जी दे श्लोकां नूं प्रारंभ कीता है। प्रारंभ दे अंदर ही भगत फरीद साहब मौत चेते करवा रहे हैं। जिसनूं मौत चेते विच आ जाए कि मैनूं मरना पैना है, वह बंदा गुनाहां तों बाज आ जांदा है ते वह बंदा गुरु की शरण विच आ जांदा है। सतगुरु जद मैं मरना ही है, मैनूं जाना ही पैना है, ते फिर मैं अपने जीवन नूं विगाड़ा क्यों, अपने सिर दे उते पाप अपराध दी पंड बन के रखा क्यों, जद मरना ही है। ते फिर ये भी नहीं पता कि मौत दा डंका वज कदों जाना है। ये ते जरूरी नहीं कि 90 साल बाद ही मौत ने आना है या 100 साल बाद मौत वाली घटना घटेगी। पता नहीं मौत दा डंका कदों वज जाना है। हजूर दा फरमान ते इस तरह भी है कि हरी नाही नह डडरी पक्की वडन हार। उदी मर्जी बालपन विच लेके चला जाए, उदी मर्जी है वह जवानी दे दौर विच मौत नूं भेज देवे, उदी मर्जी है वह बुढ़ापे तो बाद ले जावे। मर्जी ते परमात्मा दी, अपने ते बस विच नहीं। और ना ही अजे तक कोई मौत नूं रोक पाया ते ना ही मौत नूं कोई रोक पाएगा। खैर जो मैं बेनती कर रहा सा कि मौत दे संबंध विच गुरु बाणी दे अंदर वार वार जिक्र आया, जिसनू मौत ध्यान विच आ जाए, मौत चेते विच आ जाए, वो पापां अपराधा तो बच के गुरु दी शरण विच आ जांदा है अपने जीवन दे सुधार हित। ते जे पहला गुरु चेते विच आ जान, मौत बाद विच चेते आवे, ते फिर गुरु चुक के इनू मौत चेते करवा देंदे ने कि तैनू मरना पैना है। ते जे मरना पैना है ते फिर पाप अपराध क्यों कर रहे हैं, जे मरना ही पैना है ते फिर दोष क्यों कमा रहे हैं। मौत चेते विच नहीं, गुरु चेते विच नहीं, ते मनुख नचिजक हो के पाप भी कमाई जांदा है, अपराध भी कमाई जांदा है, दिन पर रात कमाई जांदा है। केड़ा मरना, जाना सी गवांडी ने चला गया, मेरी ते पक्की एटे थी, मेरा ते पक्का टिकाणा यही। तो खैर भगत जी कह रहे ने मलक जे कन्नी सुनींदा, कन्ना दे नाल सुन रहे सा अज फलाने दे घर मौत आई, कन्ना दे नाल सुन रहे सा और लंबे समय तो सुन रहे सा, पर समझ उदो आई मुंह दखाले आए जद मौत राणी ने मुंह दे उत्तों कुंड चुक के दरवाजा खोल के आन दीदार दिते। ते मैं एक बेनती होर करदा चला, सूझवान तजर्बेकार सज्जन इस तरह कहिंदे ने, ओ कहिंदे ने कि बंदे दी जिंदगी दे अंदर एक बार अख जरूर खुलदी है। अख खुलन तो मतलब इनू एक बार जिंदगी दे मोड़ दे उते, किसे ना किसे मोड़ दे उते होश जरूर आउंदी है, इनू समझ जरूर आउंदी है। किसे किसे विरले नेमी प्रेमी नू समझ आ जांदी है कथा करके जां कथा सुन के, कीर्तन करके कीर्तन सुन के, बाणी पढ़ के बाणी सुन के, संगत करके, किसे नू ते समझ गुरुद्वारे आउन तो बाद ए आ जांदी है, कथा विचार सुनन तो बाद ए समझ आ जांदी है कि मौत ने आउना है ते मैं अपने जीवन नू सुर ताल दे अंदर तरतीब दे अंदर कर लवां ते मौत आउन तो पहला पहला कर लवां। मौत ने आउना आउना, जो ना कथा कीर्तन सुन के जागे ना बाणी पढ़ सुन के जागे, उदे वास्ते कोई उपदेश कारगर सिद्ध ना होवे, कोई कथा कीर्तन कारगर सिद्ध ना होवे, उदी फिर अख उदों खुलदी है जदों मौत दरवाजा खोल के उदे अंदर आण के उहनूं दीदार देंदी है, उदों दी अख खुलदी। पर मैं बेनती करां जे उदों अख खुली फिर ना खुली दे बराबर है, उदों होश आई ना आई दे बराबर है, क्योंकि हुण कुछ कर सकण दा समां साडे पास बाकी नहीं है। अगर कथा कीर्तन सुन के गुरबाणी पढ़ के संगत विच बह के कोई विचार शब्द दी करके अज होश आ जाए कि मरना पैना है, फिर ते साडे पास समां बाकी अपना सुधार कर लवांगे, अपने लगे हुए दाग दोष जेडे आप ही अपने मन दे कपड़े ते लाए ने उहनां नूं धो लवांगे। ते जे समझ ही उदों आई कि जदों समां ही खत्म हो गया ते फिर समा कोल होना नहीं, फिर करना भी चाहवांगे कर नहीं पावांगे। फरीद साहब जी कहन लगे मलक जे कन्नी सुनींदा मुंह दिखाले आए। ओ जो मौत दा फरिश्ता कन्ना दे नाल सुन रहे सा, ओ एक दिन अपने घर दे अंदर आण के दीदार दे देंदा है। जिंद निमाणी कढ़ी है हड्डां कूकड़काए। कहन लगे फिर इहदे विचों जिंद नूं कढ लिया जांदा है, प्राणा दी माला बिखर जांदी, सवास रुक जांदे, दिल दी धड़कन खत्म हो जांदी, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ ਉਹਨੂੰ ਵੀ ਰੁਕਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ। ਉਹ ਵੀ ਪਾਣੀ ਦਾ ਰੂਪ ਬਣ ਜਾਂਦਾ ਹੈ, ਪਰ ਕਦੋਂ? ਜਦੋਂ ਮੌਤ ਦਾ ਫਰਿਸ਼ਤਾ ਆਣ ਕੇ ਘਰ ਦੇ ਅੰਦਰ ਖੜਾ ਹੋ ਜਾਂਦਾ ਹੈ। ਹੱਡਾਂ ਕੋ ਕੜਕਾਏ, ਇਹਦਾ ਮਤਲਬ ਮੌਤ ਅੰਦਰੋਂ ਪੈਦਾ ਹੋਈ। ਜੇ ਮੌਤ ਨੇ ਕਿਧਰੇ ਬਾਹਰੋਂ ਆਉਣਾ ਹੁੰਦਾ, ਅਸੀਂ ਕੋਈ ਨਾ ਕੋਈ ਜ਼ੋਰ ਯਤਨ ਪ੍ਰਯਤਨ ਜ਼ਰੂਰ ਕਰਦੇ ਕਿ ਮੇਰੇ ਘਰ ਦੇ ਅੰਦਰ ਮੌਤ ਨਾ ਆਵੇ। ਚਲੋ ਜੇ ਮੌਤ ਨੇ ਆਉਣਾ ਹੀ ਹੈ ਤੇ ਫਿਰ ਗਵਾਂਢੀਆਂ ਦੇ ਘਰ ਵਿੱਚ ਆ ਜਾਏ, ਮੈਂ ਤੇ ਬਚਿਆ ਰਿਹਾ, ਮੇਰੇ ਘਰ ਵਿੱਚ ਤੇ ਨਾ ਆਵੇ। ਤੇ ਖਿਮਾ ਚਾਹਾਂਗਾ, ਉਮਰ ਭਾਵੇਂ 100 ਸਾਲ ਦੀ ਹੋ ਜਾਏ, ਸਰੀਰ ਬਿਲਕੁਲ ਜੀਰਨ ਕਮਜ਼ੋਰ ਪੁਰਾਣਾ ਬਿਲਕੁਲ ਬੋਧਾ ਹੋ ਜਾਏ, ਪਰ ਬੰਦਾ ਫਿਰ ਵੀ ਚਾਹੁੰਦਾ ਹੈ ਕਿ ਅਜੇ ਜੀਵਨ ਹੋਰ ਚਾਹੀਦਾ ਹੈ, ਮੌਤ ਦੀ ਮੰਗ ਫਿਰ ਵੀ ਨਹੀਂ ਹੈ। ਭਾਵੇਂ 90 ਸਾਲ ਦਾ ਹੋ ਜਾਏ ਨਾ, ਮੌਤ ਦੀ ਮੰਗ ਫਿਰ ਵੀ ਨਹੀਂ ਕਰਦਾ। ਇਹ ਕਹਿੰਦਾ ਹੋਰ ਜੀਵਨ ਚਾਹੀਦਾ, ਹੋਰ ਜੀਵਨ ਚਾਹੀਦਾ। ਇਹੀ ਕਾਰਨ ਹੈ ਸਿੱਖ ਧਰਮ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਫਿਰ ਹਰ ਮਰਨ ਵਾਲੇ ਦੇ ਕੰਨਾਂ ਵਿੱਚ ਜਾ ਕੇ ਇੱਕ ਪ੍ਰਸ਼ਨ ਕਰੋ ਕਿ ਬਾਬਾ 90 ਸਾਲ 95 ਸਾਲ ਦੀ ਉਮਰ ਭੋਗ ਕੇ ਜਾ ਰਿਹਾ ਹੈ, ਖੁਸ਼ੀ ਖੁਸ਼ੀ ਜਾ ਰਿਹਾ ਹੈ ਜਾਂ ਜਾਣ ਦੇ ਉੱਤੇ ਅਫਸੋਸ ਹੈ? ਹਜ਼ਾਰਾਂ ਵਿੱਚੋਂ ਕਿਸੇ ਵਿਰਲੇ ਦਾ ਜਵਾਬ ਆਏਗਾ ਕਿ ਜਾਣ ਦੇ ਉੱਤੇ ਕੋਈ ਅਫਸੋਸ ਨਹੀਂ ਹੈ, ਇਤਰਾਜ਼ ਨਹੀਂ ਹੈ, ਚਲੋ ਜਾਣਾ ਸੀ। ਜ਼ੁਬਾਨੋਂ ਕਹਿਣਾ ਹੋਰ ਗੱਲ ਹੈ, ਮਨ ਦੀ ਉਹਦੀ ਭਾਵਨਾ ਨੋਟ ਕਰੋ, ਮਨ ਨੂੰ ਪੜੋ, ਮਨ ਇਹ ਕਹੇਗਾ ਕਿ ਅਜੇ ਜੀਵਨ ਚਾਹੀਦਾ ਹੈ, ਅਜੇ ਅੱਖਾਂ ਹੋਰ ਵੇਖਣਾ ਚਾਹੁੰਦੀਆਂ ਨੇ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਸੀਂ ਖਾਣਾ ਚਾਹੁੰਦੇ ਹਾਂ। ਭਾਵੇਂ ਮੇਦਾ ਪਚਾਉਣ ਤੋਂ ਜਵਾਬ ਦੇ ਗਿਆ, ਖਾਣ ਦੀ ਤਮੰਨਾ ਬਾਕੀ ਹੈ, ਭਾਵੇਂ ਵੇਖਣ ਤੋਂ ਅੱਖਾਂ ਜਵਾਬ ਦੇ ਗਈਆਂ ਨੇ ਪਰ ਵੇਖਣ ਦੀ ਤਮੰਨਾ ਬਾਕੀ ਹੈ, ਭਾਵੇਂ ਸਰੀਰ ਚੱਲਣ ਤੋਂ ਜਵਾਬ ਦੇ ਗਏ ਪਰ ਚੱਲਣ ਦੀ ਤਮੰਨਾ ਤੇ ਖਤਮ ਨਹੀਂ ਹੋਈ, ਉਹ ਤਮੰਨਾ ਅਜੇ ਬਾਕੀ ਹੈ। ਗਲਾ ਬੋਲਣ ਤੋਂ ਜਵਾਬ ਦੇ ਗਿਆ, ਬੋਲਣ ਦੀ ਤਮੰਨਾ ਬਾਕੀ ਹੈ। ਵਿਸ਼ੇ ਵਿਕਾਰਾਂ ਵੱਲੋਂ ਸਰੀਰ ਹਾਰ ਚੁੱਕਾ ਹੈ, ਸਾਹ ਦੇਣਾ ਛੱਡ ਗਿਆ, ਪਰ ਵਿਸ਼ੇ ਵਿਕਾਰਾਂ ਦੇ ਭੋਗਣ ਦੀ ਅਜੇ ਤਮੰਨਾ ਬਾਕੀ। ਖਿਮਾ ਚਾਹਾਂਗਾ, ਇਹ ਤਮੰਨਾ ਇਹ ਲਾਲਸਾ ਬਾਕੀ ਹੈ। ਮਰ ਕੇ ਕੋਈ ਰਾਜੀ ਨਹੀਂ, ਜੀਵਨ ਸਾਰੇ ਲੋੜਦੇ ਨੇ। ਮਰ ਕੇ ਕੋਈ ਵੀ ਰਾਜੀ ਨਹੀਂ ਹੈ, ਕਿਸੇ ਅਖੀਰ ਤੇ ਪਹੁੰਚੇ ਹੋਏ ਮਨੁੱਖ ਨੂੰ ਪ੍ਰਸ਼ਨ ਕਰਕੇ ਵੇਖੋ, ਇਹੀ ਕਹੇਗਾ ਕਿ ਜਾਣ ਦੀ ਅਜੇ ਤਮੰਨਾ ਨਹੀਂ ਹੈ, ਅਜੇ ਜੀਵਨ ਚਾਹੀਦਾ ਤੇ ਹੋਰ ਜੀਵਨ ਚਾਹੀਦਾ। ਭਾਵੇਂ ਸਰੀਰ ਦਾ ਬੇੜਾ ਜਰਜਰਾ ਕਮਜ਼ੋਰ ਪੁਰਾਣਾ ਹੋ ਜਾਏ, ਇਹਦੇ ਅੰਗ ਅੰਗ ਦੇ ਅੰਦਰ ਰੋਗ ਹੋਣ, ਅੱਖਾਂ ਦਰਦ, ਨੱਕ ਦਰਦ, ਕੰਨਾਂ ਤੋਂ ਸੁਣੇ ਨਾ, ਲੱਤਾਂ ਤੋਂ ਚੱਲਿਆ ਨਾ ਜਾਏ, ਬਾਹਾਂ ਕੁਝ ਕਰਨ ਦੀ ਸਮਰੱਥਾ ਨਾ ਰੱਖਣ, ਨਾ ਬੋਲਿਆ ਜਾਏ, ਨਾ ਵੇਖਿਆ ਜਾਏ, ਪਰ ਤਮੰਨਾ ਬਾਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਹੋਰ ਵੀ ਕਿਹਾ ਹੈ, ਉਹ ਕਹਿੰਦੇ ਨੇ, ਅੰਨਾ ਬੋਲਾ ਪਿੰਗਲਾ, ਤਨ ਥੱਕਾ ਮਨ ਦਹਿ ਦਿਸ ਧਾਵੈ। ਮਨ ਅਜੇ ਦੌੜਦਾ ਹੈ, ਮਨ ਸਰੀਰ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ, ਪਰ ਪਰਮਾਤਮਾ ਦੀ ਨੇਤ ਦੇ ਮੁਤਾਬਕ ਭਾਵੇਂ ਅਸੀਂ ਰਾਜੀ ਹਾਂ ਜਾਂ ਨਹੀਂ ਰਾਜੀ, ਜਦੋਂ ਮੌਤ ਆ ਜਾਂਦੀ ਹੈ ਸਰੀਰ ਛੱਡਣਾ ਹੀ ਪੈਂਦਾ ਹੈ, ਭਾਵੇਂ ਹੱਸ ਕੇ ਛੱਡਦੀ ਹੈ, ਰੋ ਕੇ ਛੱਡਦੀ ਹੈ, ਸਰੀਰ ਛੱਡਣਾ ਹੀ ਪੈਂਦਾ ਹੈ। ਮੈਂ ਇੱਕ ਵਕਤ 2001 ਦੀ ਘਟਨਾ ਨੂੰ ਬਿਆਨ ਕਰ ਰਿਹਾ, ਮੈਂ ਮਹੀਨੇ ਕੁ ਵਾਸਤੇ ਆਇਆ ਸਾਂ ਗਲੀੜਾ ਰੋਡ ਦੇ ਉੱਤੇ। ਇੱਕ ਬਜ਼ੁਰਗ ਮਾਤਾ ਮੇਰੇ ਕੋਲ ਆਈ, ਉਹਨੇ ਇੱਕ ਛੋਟਾ ਜਿਹਾ ਬੱਚਾ ਆਪਣੀ ਉਂਗਲੀ ਦੇ ਨਾਲ ਲਾਇਆ, ਤਕਰੀਬਨ 5-7 ਸਾਲ ਦੀ ਬੱਚੇ ਦੀ ਉਮਰ ਹੋਣੀ ਹੈ। ਮੈਨੂੰ ਉਹ ਘਟਨਾ ਬੜੀ ਚੰਗੀ ਤਰ੍ਹਾਂ ਯਾਦ ਹੈ। ਉਹ ਮਾਤਾ ਮੇਰੇ ਕੋਲ ਆਈ, ਗਿਆਨੀ ਜੀ ਅਰਦਾਸ ਕਰਾਉਣੀ ਹੈ ਤੇ ਕਰਾਉਣੀ ਵੀ ਤੁਹਾਡੇ ਕੋਲੋਂ ਹੈ। ਮੈਂ ਕਿਹਾ, ਮਾਤਾ ਮੈਂ ਅਰਦਾਸ ਕਰਦਾ ਨਹੀਂ ਹਾਂ, ਮੇਰੀ ਜ਼ਿੰਮੇਵਾਰੀ ਵੀ ਨਹੀਂ ਹੈ, ਗ੍ਰੰਥੀ ਸਿੰਘਾਂ ਨੂੰ ਸੰਪਰਕ ਵਿੱਚ ਲਓ, ਅਰਦਾਸ ਕਰਾਉਣੀ ਵੀ ਤੁਹਾਡੇ ਕੋਲੋਂ। ਪੁੱਛਿਆ, ਮਾਂ ਅਰਦਾਸ ਕੀ? ਕਹਿਣ ਲੱਗੀ, ਇਹ ਮੇਰਾ ਪੜਪੋਤਰਾ ਹੈ, ਪੋਤਰੇ ਦਾ ਵੀ ਪੁੱਤਰ ਇਹ ਪੜਪੋਤਰਾ ਹੈ, ਅਰਦਾਸ ਕਰੋ ਕਿ ਮੈਂ ਇਸ ਪੜਪੋਤਰੇ ਦਾ ਵਿਆਹ ਵੇਖ ਕੇ ਤੇ ਫੇਰ ਮਰਾਂ। ਮੈਂ ਕਿਹਾ, ਮਾਤਾ ਇਹ ਅਰਦਾਸ ਤੇ ਹੋਣੀ ਨਹੀਂ, ਆਪਣਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਸਖੀਆਂ ਸਹੇਲੀਆਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਧੀਆਂ ਪੁੱਤਰਾਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਪੋਤਰੀਆਂ ਪੋਤਰਿਆਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ। ਇੱਕ ਪੜਪੋਤਰੇ ਦਾ ਵਿਆਹ ਵੇਖਣ ਤੋਂ ਬਾਅਦ ਤਮੰਨਾ ਨੇ ਰੁਕਣਾ ਨਹੀਂ ਹੈ, ਵਾਸ਼ਨਾ ਨੇ ਰੁਕਣਾ ਨਹੀਂ ਹੈ। ਜੀਵਨ ਦੀ ਲਾਲਸਾ ਹੈ, ਮਰਨ ਵਾਸਤੇ ਕੋਈ ਰਾਜ਼ੀ ਨਹੀਂ ਹੁੰਦਾ। 95 ਸਾਲ ਦੀ ਆਰਜ਼ਾ ਹੋ ਜਾਏ ਤੇ ਬੰਦਾ 95 ਸਾਲ ਦੇ ਅੰਦਰ ਵੀ ਜਨਮ ਦਿਨ ਦੀ ਅਰਦਾਸ ਕਰਾਉਂਦਾ ਹੈ। 95 ਸਾਲ ਪਹਿਲਾਂ ਘਟਨਾ ਘਟੀ ਸੀ ਜਨਮ ਵਾਲੀ, 95 ਸਾਲ ਪਹਿਲਾਂ, ਉਹ 95 ਸਾਲ ਪਹਿਲਾਂ ਜਿਹੜੀ ਘਟਨਾ ਘਟੀ ਸੀ ਉਹ ਦਿਨ ਤੇ ਚੇਤੇ ਕਰਦਾ ਹੈ, ਜਨਮ ਦਿਨ ਦੀ ਅਰਦਾਸ ਕਰਾਉਂਦਾ ਹੈ, ਜਨਮ ਦਿਨ ਮਨਾਉਂਦਾ ਹੈ, ਹਾਲਾਂਕਿ ਉਹ 90-100 ਸਾਲ ਪਹਿਲਾਂ ਦੀ ਘਟਨਾ ਹੈ। मौत भरोसा ही नहीं है, 95 मिनटा बाद आ जाए, सकेंटा बाद आ जाए, हुणे आ जाए, पल बाद आ जाए, पर मौत ना कन्ना दे अंदर पैंदियां सार अंदरों हिल जांदा है, कंब जांदा है, नहीं नहीं नहीं, अजे ते जीवन की तमन्ना है, अजे मैं मरना नहीं चाहता। तो भगत फरीद साहब जी कहन लगे जो ताकतवर देवता है मौत दा, ये जद आ जांदा है ते फिर ये गले नूं दबा देंदा है, सवासां दी माला बिखर जांदी है, इनू नाल चलना पैंदा है। इस तो अगे बाकी दे बचे सलोक इदी व्याख्या आउन वाले कल नूं मैं
0: लंगन देहु प्रभ कर तो उदर गोपाल मोह निर्गुण मत थोरिया तू सद ही दीन दयाल जो आवत शरण ठाकुर प्रभ तुम्हारी किसे राखो हो कृपा तार जन नानक शरण तुम्हारी हर जियो राखो हो लाज मुरार वाहे गुरु साहिब जी जित

ਇੰਦਾ ਮੋਹਨ ਦਿਖਾਲਿਆ ਜਿੰਦ ਨਿਮਾਣੀ ਕੱਢਿਆ

ਤੁਸੀਂ ਆਪ ਹੈ। ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈ ਕਿ ਮੇਰੇ ਜੀਵਨ ਨੂੰ ਕੋਈ ਦੂਜਾ ਸਵਾਰ ਦਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਜਦ ਤੁਸੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੋਗੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਮਦਦ ਕਰਨ ਵਾਸਤੇ ਨਾਲ ਖੜੇ ਤੁਹਾਨੂੰ ਜ਼ਰੂਰ ਮਿਲਣਗੇ। ਪਰ ਤੁਸੀਂ ਯਤਨ ਤੇ ਕਰੋ, ਤੁਸੀਂ ਇੱਕ ਕਦਮ ਤੁਰੋ ਤਾਂ ਸਹੀ, ਗੁਰੂ ਗ੍ਰੰਥ ਸਾਹਿਬ ਕਰੋੜਾਂ ਕਦਮ ਅੱਗੋਂ ਤੁਹਾਨੂੰ ਲੈਣ ਵਾਸਤੇ ਤਿਆਰ ਮਿਲਣਗੇ। ਤੁਸੀਂ ਥੋੜਾ ਸੁਧਾਰ ਕਰਨ ਦਾ ਤਹੱਈਆ ਕਰੋ, ਪਾਤਸ਼ਾਹ ਬਹੁਤੀ ਕਿਰਪਾ ਆਪ ਹੀ ਕਰ ਦੇਣਗੇ। ਔਰ ਜਦ ਪੜ੍ਹੀਏ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਤੇ ਭਾਈ ਸਾਹਿਬ ਨੇ ਉੱਚੀ ਡੰਕੇ ਦੀ ਚੋਟ ਦੇ ਉੱਤੇ ਬਚਨ ਫੁਰਮਾ ਦਿੱਤਾ ਹੈ, ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਗਰ ਪਰਮਾਤਮਾ ਵੱਡਾ ਹੈ ਤਾਂ ਫਿਰ ਮੰਨਣਾ ਪਏਗਾ ਪਰਮਾਤਮਾ ਦਾ ਕਦਮ ਹੀ ਬੜਾ ਵੱਡਾ ਹੈ। ਅਸੀਂ ਛੋਟੇ ਹਾਂ ਤੇ ਸਾਡਾ ਕਦਮ ਹੀ ਬੜਾ ਛੋਟਾ। ਤੁਸੀਂ ਛੋਟਾ ਜਿਹਾ ਇੱਕ ਕਦਮ ਉਸ ਪਾਸੇ ਨੂੰ ਵਧਾਉਣਾ ਹੈ, ਉਸ ਵੱਡੇ ਮਾਲਕ ਨੇ ਆਪਣਾ ਬਹੁਤ ਵੱਡਾ ਕਦਮ ਤੁਹਾਡੇ ਵੱਲ ਨੂੰ ਵਧਾਉਣਾ ਹੈ, ਤੇ ਉਹ ਵੀ ਇੱਕ ਨਹੀਂ ਉਹ ਵੀ ਕਰੋੜਾਂ ਕਦਮ। ਤੁਸੀਂ ਯਤਨ ਕਰਨਾ ਹੈ ਕਿ ਮੈਂ ਆਪਣੇ ਆਪ ਨੂੰ ਸਵਾਰਾਂ, ਤੇ ਯਤਨ ਕਰਨ ਦਾ ਵਿਚਾਰ ਬਣਾਉਂਦਿਆਂ ਤੁਹਾਨੂੰ ਨਜ਼ਰ ਆਏਗਾ ਕਿ ਖੁਦਾਈ ਕਿਰਪਾ ਤੁਹਾਡੇ ਉੱਤੇ ਹੁੰਦੀ ਕਿਵੇਂ ਨਜ਼ਰ ਪੈ ਰਹੀ। ਆਪਾਂ ਮਨ ਕਰਕੇ ਸੋਚਦੇ ਨਹੀਂ ਆ, ਯਤਨ ਕਰਦੇ ਨਹੀਂ ਆ ਕਿ ਮੈਨੂੰ ਆਪਣਾ ਆਪਾ ਤਰਤੀਬ ਦੇ ਅੰਦਰ ਸੁਰਤਾਲ ਦੇ ਅੰਦਰ ਕਰ ਲੈਣਾ ਚਾਹੀਦਾ। ਤੋ ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ ਕਿ ਸਾਹੇ ਲਿਖੇ ਨਾ ਚੱਲਣੀ, ਸਾਹੇ ਦਾ ਮਤਲਬ ਸਾਹ ਮੁਕਰਰ ਹੋਇਆ, ਚੱਲਣ ਵਾਲਾ ਦਿਨ, ਮੌਤ ਵਾਲਾ ਪਲ, ਨਾ ਚੱਲਣੀ ਉਹਨੇ ਟਲਣਾ ਨਹੀਂ ਹੈ, ਉਹਨੇ ਸਾਡੇ ਪਾਸ ਆ ਹੀ ਜਾਣਾ। ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾਉਣ ਦਾ, ਮਨ ਨੂੰ ਸਮਝਾਉਣ ਦਾ ਯਤਨ ਕਰ ਕਿ ਮਨਾ ਜਦ ਮਰਨਾ ਹੀ ਹੈ ਤੇ ਫਿਰ ਪਾਪ ਅਪਰਾਧ ਧੋਖਾ ਧੜੀ ਦੂਜਿਆਂ ਦਾ ਹੱਕ ਮਾਰਨਾ ਨਿੰਦਾ ਚੁਗਲੀ ਈਰਸ਼ਾ ਵਕੀਲੀ ਫਿਰ ਇਹ ਸਾਰਾ ਕੁਝ ਕਿਉਂ ਕਰ ਰਿਹਾ, ਮੇਰੇ ਕੋਲੋਂ ਕਿਉਂ ਕਰਵਾ ਰਿਹਾ, ਜਦ ਮਰਨਾ ਹੀ ਪੈਣਾ ਔਰ ਫਿਰ ਲੰਮਾ ਸਮਾਂ ਇੱਥੇ ਰਹਿ ਵੀ ਨਹੀਂ ਸਕਣਾ। ਇੱਕ ਬੇਨਤੀ ਮੈਂ ਆਪ ਗੁਰਮੁਖ ਪ੍ਰੇਮੀਆਂ ਦੇ ਸਾਹਮਣੇ ਹੋਰ ਵੀ ਕਰਦਾ ਚੱਲਾ, ਸਾਨੂੰ ਦੂਜੇ ਦਾ ਕਾਰੋਬਾਰ ਵੇਖ ਕੇ ਇਹ ਤੇ ਚਾਹ ਬਣਦਾ ਹੈ, ਰੀਸ ਬਣਦੀ ਹੈ ਕਿ ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਸਟੈਂਡ ਕਰਾਂ, ਮੈਂ ਵੀ ਆਪਣੀ ਦੁਕਾਨਦਾਰੀ ਇਸ ਤਰ੍ਹਾਂ ਦੀ ਬਣਾਵਾਂ, ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਚਲਾਵਾਂ ਜਿਵੇਂ ਦੂਸਰਾ ਚਲਾ ਰਿਹਾ। ਦੂਸਰੇ ਦੀ ਚੰਗੀ ਤਾਲੀਮ ਵੇਖ ਕੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਭੁੱਲਦੇ ਤੇ ਨਹੀਂ? ਰੋਜ਼ ਰੋਜ਼ ਕਹਿੰਦੇ ਆ ਬੇਟਾ ਤਾਲੀਮ ਲੈਣੀ ਹੈ ਤੇ ਫਲਾਣੇ ਅੰਕਲ ਵਾਂਗ, ਤਾਲੀਮ ਲੈਣੀ ਹੈ ਤੇ ਫਲਾਣੇ ਬੰਦੇ ਵਾਂਗ ਜਿਸ ਤਰ੍ਹਾਂ ਉਹਨੇ ਤਾਲੀਮ ਲਈ। ਦੂਸਰੇ ਦੀ ਤਾਲੀਮ ਵੇਖ ਕੇ ਸਾਨੂੰ ਤਾਲੀਮ ਲੈਣ ਦੀ ਰੀਸ ਬਣਦੀ ਹੈ, ਚਾਹ ਬਣਦਾ ਹੈ। ਦੂਜੇ ਦਾ ਕਾਰੋਬਾਰ ਵੇਖ ਕੇ ਸਾਨੂੰ ਯਾਦ ਆਉਂਦਾ ਹੈ ਸਾਡਾ ਕਾਰੋਬਾਰ ਇਸ ਤਰ੍ਹਾਂ ਦਾ ਹੋਵੇ। ਦੂਜੇ ਦਾ ਧਨ ਵੇਖ ਕੇ ਧਨ ਕਮਾਉਣ ਦੀ ਜੁਗਤ ਆਉਂਦੀ, ਭਾਵੇਂ ਉਹ ਰੀਸ ਕਰਕੇ ਹੀ ਆਵੇ, ਭਾਵੇਂ ਚਾਹ ਕਰਕੇ ਆਵੇ। ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਚੇਤੇ ਕਿਉਂ ਨਹੀਂ ਆਉਂਦੀ? ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਖਿਆਲ ਵਿੱਚ ਆ ਜਾਣੀ ਚਾਹੀਦੀ, ਮੈਨੂੰ ਵੀ ਮਰਨਾ ਪੈਣਾ। ਸਾਡੇ ਕੋਲੋਂ ਰੋਜ਼ ਉੱਠ ਉੱਠ ਕੇ ਜਾ ਰਹੇ ਨੇ, ਰੋਜ਼ ਆ ਵੀ ਰਹੇ ਨੇ, ਦੂਜੇ ਪਾਸਿਓਂ ਜਾ ਵੀ ਰਹੇ ਨੇ, ਉਹਨਾਂ ਜਾਣ ਵਾਲਿਆਂ ਨੂੰ ਵੇਖ ਕੇ ਧਿਆਨ ਵਿੱਚ ਆ ਰਹੇ ਕਿ ਇੱਕ ਦਿਨ ਜਾਣਾ ਮੈਨੂੰ ਵੀ ਪੈਣਾ। ਮੈਂ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਹਾੜ ਜਲੇ ਜਿਉ ਲਾਕਰੀ, ਕੇਸ ਜਰੇ ਜਿਉ ਕਾਸ, ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਬੀਰ ਸਾਹਿਬ ਕਹਿਣ ਲੱਗੇ, ਹੱਡ ਲੱਕੜੀਆਂ ਵਾਂਗ ਬਲਦੇ ਹੋਏ ਵੇਖੇ, ਤੇ ਆਪਣੇ ਨਹੀਂ ਕਿਸੇ ਦੇ, ਕਿਸੇ ਦੀ ਅਰਥੀ ਲੈ ਕੇ ਗਏ ਹੋਣਗੇ, ਮਰਕਟ ਤੱਕਿਆ ਹੋਏਗਾ, ਸ਼ਮਸ਼ਾਨ ਭੂਮੀ ਦੇ ਅੰਦਰ ਚਿਖਾ ਦੇ ਉੱਤੇ ਪਏ ਹੋਏ ਸਰੀਰ ਦੀਆਂ ਹੱਡੀਆਂ ਬਲਦੀਆਂ ਵੇਖੀਆਂ ਤੇ ਮਨ ਦੇ ਅੰਦਰ ਵਿਚਾਰ ਬਣ ਗਿਆ, ਫੁਰਨਾ ਬਣ ਗਿਆ। ਕਹਿਣ ਲੱਗੇ, ਹਾੜ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਕਾਸ, ਕਾ ਵਾਂਗ ਇਹ ਕੇਸ ਜਰਦੇ ਹੋਏ ਸੜਦੇ ਹੋਏ ਨਜ਼ਰ ਪਏ, ਇਹ ਜਗ ਜਰਤਾ ਦੇਖ ਕੇ। ਕਹਿਣ ਲੱਗੇ, ਸੜਦੇ ਬਲਦੇ ਜਗ ਨੂੰ ਵੇਖ ਕੇ ਮੈਂ ਉਦਾਸ ਹੋਇਆ ਕਿ ਮੈਨੂੰ ਵੀ ਜਾਣਾ ਪੈਣਾ। ਕਿਸੇ ਨੂੰ ਕੋਈ ਦੂਸਰਾ ਜਲਦਾ ਵੇਖ ਕੇ ਆਪਣਾ ਜਲਣਾ ਧਿਆਨ ਵਿੱਚ ਆਉਂਦਾ ਹੈ, ਤੇ ਕਿਸੇ ਨੂੰ ਆਪਣਾ ਜਲਣਾ ਵੀ ਖਾਲੀ ਧਿਆਨ ਵਿੱਚ ਨਹੀਂ ਆਉਂਦਾ, ਉਹਨੇ ਦੂਸਰੇ ਨੂੰ ਕੀ ਵੇਖਣਾ। ਕਿਸੇ ਦੂਸਰੇ ਦੀ ਮੌਤ ਵੇਖ ਕੇ ਕਿਸੇ ਨੂੰ ਆਪਣੀ ਮੌਤ ਚੇਤੇ ਆਉਂਦੀ ਹੈ, ਤੇ ਕਿਸੇ ਦੀ ਮੌਤ ਬਿਲਕੁਲ ਕਿਨਾਰੇ ਤੇ ਖੜੀ ਹੋਵੇ ਉਹਨੂੰ ਤਾਂ ਵੀ ਧਿਆਨ ਵਿੱਚ ਨਹੀਂ ਆਉਂਦਾ ਕਿ ਮੈਂ ਜਾਣਾ।

किजना बूझै है किजना सूझै, दुनिया गुजी पाहे। साई मेरा चंगा कीता, नहीं ता हम भी दजा आहे। साई मेरे चंगा कीता, नहीं ता हम भी दजा आहे। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी श्रोते जनो, आप सरवण कर रहे सी भगत फरीद साहब जी दी बाणी विचों, उन्हां दे मुबारक हिरदे विचों उठे हुए वलवले और उन्हां दी मुबारक रसना दे कहे हुए बचन। भगत फरीद साहब जी दी बाणी नूं बहुत ध्यान दे के पढ़िए विचारीए, ते भगत फरीद साहब जी ने अपनी रसना दे नाल जो बचन कहे, उन्हां बचना दे अंदर दुनिया दे बहुत सारे विषयां नूं छोण दा यतन कीता। कदी किसी सलोक दे अंदर मौत दा जिक्र, किसी सलोक दे अंदर जीवन दा जिक्र, किसी सलोक दे अंदर गुनाहां दा जिक्र, किसी सलोक दे अंदर गुणा दी गल, किसी सलोक दे अंदर पखंडवाद दी चर्चा, किसी सलोक दे अंदर परमात्मा हृदय दे अंदर है इस गल दी चर्चा। भगत फरीद साहब जी ने बहु पक्षी जीवन नूं बहु पक्खां दे नाल वेख के सुधारन दा यतन कीता है। जिस भी पक्ष तो भगत जी नूं कोई कमी पेशी आम दुनिया दे जीवन दे अंदर नजर आई, रड़कदी दिसी, उसे ही एंगल तो तमाम भगतां ने अपनी अपनी बाणी दे जरिए, गुरु साहिबाना ने अपनी बाणी दे जरिए मनुखता दी झोली दे अंदर उच्चा ते सुच्चा ज्ञान पा के मनुखता नूं नवाजिया। अज दे महावाक दे अंदर भगत फरीद साहब जी दा उपदेश कहन लगे, फरीदा दर दर वेशी गाखड़ी। दरवेश दा अखरी अर्थ हुंदा है रब दे दर दे उत्ते खड़ा होके मंग करन वाला रब दा मंगता, रब दा जाचक। दरवेश दा अखरी अर्थ ए हुंदा है। पर आम किसे दूसरे दरवाजे ते नहीं, किसे बादशाह दे दरवाजे ते नहीं, जो परमात्मा दे दर ते खड़ा होवे और मंग भी करे केवल इको ही, परमात्मा तेरे मिलाप दी चाहना है, होर कोई चाहना बाकी नहीं बची, उन्हों कह देंदे ने दरवेश। दर दर वेशी गाखड़ी चलना दुनिया पत। कहन लगे, आम मनुखता दे अंदर विचरदिया होया नजर मैनू ए आया कि मनुखा दे नाम दे नाल लफज ते दरवेश जुड़िया या दरवेश लफज जोड़िया गया, पर उन्हां दी तरजे जिंदगी नूं वेखो, जीवन दी चाल नूं वेखो, ते ओ आम दुनियादारां वाली चाल उन्हां दे जीवन विचों नजर पैंदी है। इत्थे मैं एक दो बेनतियां आप संगत दे सन्मुख करदा चला। अगर गुरु साहिबाना नूं भगत जना नूं आपां बाहरों वेखीए ते बाहरों वाकई दुनिया वर्गी चाल है, कोई फर्क नहीं है। और भगत दी चाल एक दरवेश दी चाल बाहरों रहनी भी आम दुनिया वर्गी चाहीदी है, पर अगर अंदरों वेखो ते अंदरों नरोल खुदा दे नाल मिले हुए खुदा वर्गे नजर पैंदे ने। अगर अंदरों वेखो, बाहरी तौर दे उत्ते गुरु साहिबाना तो मैं गल प्रारंभ करा, बाहरी तौर दे उत्ते वेखो असी भी गृहस्थी ते साडे दसे दे दसे गुरु साहिबान गृहस्थी। अगर गृहस्थ मार्ग नूं अख्तियार नहीं कीता ते उमर दे तकाजे दे नाल धन श्री गुरु हरकृष्ण पातशाह महाराज जी ने गृहस्थ मार्ग नूं प्रवान नहीं कीता,
इस तरह नहीं कि उन्होंने हृदय विचों परवाह नहीं किया, उम्र के लिहाजे दे नाल उस मार्ग नूं अपना ना सके। तकरीबन पौने 8 साल की उम्र के अंदर ज्योति जोत समा जाते ने 8वें हजूर गुरु हरकृष्ण पातशाह महाराज। और फिर मैं एक होर भी बेनती करा, तकरीबन 22 साल का लम्मा समा 4 उदासियां दे अंदर 4 फेरियां दे अंदर तकरीबन 22 साल का लम्मा समा धन श्री गुरु नानक देव पातशाह महाराज जी घरों बहर भी रेंदे ने और आए भी जगत जलंधे नूं ठारन वास्ते ने। ते फिर ये भी कोई नहीं कह सकता कि धन श्री गुरु नानक देव पातशाह महाराज जी दे मुबारक पवित्र हिरदे दे अंदर कोई मैल का अंश बाकी सी। मैल उन्हां दे नेड़े तेड़े नहीं है, वासना उन्हां दे हृदय विच बाकी बची नहीं है, कोई आश कोई तरंग कोई उम्मीद उस पवित्र हिरदे दे अंदर नहीं है। उन्हां दे कोल इस मार्ग नूं अपनाउण वास्ते समा भी नहीं। मैं अज जिहड़ियां बेनतियां करनियां ने जां गुर इतिहास विचों ते जां गुरबाणी नूं आधार बना के मैं अपने कोलों कुछ भी कहण दा यतन नहीं करना, क्योंकि विशा ही बड़ा पेचीदा विशा है। तो खैर, गुरु नानक पातशाह महाराज जी दे कोल समा ना हुंदिया होया वी फिर भी उन्होंने इस मार्ग नूं अख्तियार कीता, मार्ग नूं अपनाया। क्यों अपनाया? क्योंकि आउण वाले कल नूं जो लोग मेरे मगर मगर चलदे आ रहे ने उन्हां नूं इह कहण दा समा ना मिले कि ग्रिस्त मार्ग माड़ा हुंदा है, ग्रिस्त मार्ग बुरा हुंदा है, उन्हां नूं इह कहण दा समा मिले ना। क्योंकि अक्सर असी चलने अपने वड्डियां वडेरियां दे चिहन कदमां नूं वेखदे होए, अक्सर आपां चलने आ जिहड़े वड्डियां वडेरियां ने पूरने पाए ने, गुरु साहिबाना ने पैगंबर जना ने जिथे कदम टकाए ने उन्हां कदमां दे चिन्ह वेखदे होए, मेरा मतलब उन्हां गल्लां बातां नूं मनदे होए, उन्हां नुक्तियां सिद्धांतां नूं अपनाउंदे होए अक्सर मनुख चलदे ने। अगर कोई हिंदूइज्म दे अंदर चल रहा है तो वह श्री राम ते श्री कृष्ण जी की गल करके चल रहा है। अगर कोई बुद्ध धर्म के अंदर चल रहा है तो वह गल करता है पहला महात्मा बुद्ध की, महात्मा बुद्ध इस तरह चलते रहे, महात्मा बुद्ध इस तरह करते रहे, फिर वह जीवन की चाल चलनी शुरू कर देता है। अगर कोई जैन मत का धारणी बन के चल रहा है वो यही एग्जाम्पल देता है कि साढ़े महावीर जैन तकरीबन अज तो 2500 साल पहला कह लगे वो आए ते उन्होंने इस तरह दुनिया के अंदर मृत मंडल के अंदर आके लोगों नूं उपदेश दिता, इस मार्ग के पांधी बन के चले ते जैनी कहिंदे ने असीं तां चल रहे। हुण कोई सिख नूं पुछे भी तुसीं किस मार्ग ते चलना चाहोगे ते सिख दे कोल यही जवाब होएगा ना कि असीं गुरु नानक साहब जी दे बनाए मार्ग ते चलांगे, होर ते कोई जवाब नहीं है ना कि गुरु नानक साहब जिस मार्ग ते चले असीं उस मार्ग ते चलांगे। फिर गुरु नानक पातशाह महाराज जी ग्रिस्त दे मार्ग दे अंदर भी चले ने। ग्रिस्त दे मार्ग तो उपराम होना गुरमत दा असूल भी नहीं ते गुरु नानक देव पातशाह महाराज जी दा बख्शिया सिद्धांत भी नहीं। अगर कोई ग्रिस्त मार्ग नूं छड के चलन दा यतन कर रहा है मैं यही कहांगा वो पहले कदम दे उत्ते पटकदा होया नजर पै रहा है, पहले कदम दे उत्ते थिड़क गया है। क्योंकि गुरु साहिबाना ने जद यह मार्ग अपनाया है असी इस मार्ग नूं नफरत करनी, असी इस मार्ग नूं माड़ा कह के इस मार्ग नूं छड देना ते एक दूसरा मार्ग अपना के अपने आप नूं ज्यादा पवित्र जान लेना, दूजियां नालों महान ते अगे मन लेना, ये साड़ी अपनी अग्ञानता या साड़ी अपनी भुल है। गुरु पातशाह ग्रिस्त मार्ग दे अंदर रहे, गुरु गोबिंद सिंह पातशाह ग्रिस्त मार्ग दे अंदर रहे, दसे गुरु साहिबान ग्रिस्त मार्ग दे अंदर रहे, जिन्हां भगतां दी बाणी ग्रिस्ती होए ने, बाबा फरीद साहब जिन्हां दे सलोकां दी व्याख्या मैं लड़ीवार तुहाडी अरज कर रहा, बाबा फरीद साहब जी दे भी 6 लड़के ने ते 2 लड़कियां ने, 8 संताना नूं जन्म दिता है भगत फरीद साहब जी ने, जिन्हां दी बाणी आप प्यार सहित रोज रोज सरवण कर रहे हो। फिर गुरु नानक साहब जी ने सानू ग्रिस्त मार्ग दा साधु बनाया है, ग्रिस्त तो त्यागी होके साधु बनन दा उपदेश नहीं दिता, उन्हें आख्या ग्रिस्त दे विच रह के साधु बन, मैं इस मार्ग नूं जन्म दे रहा। तो खैर, अगर बाहरों वेखिए गुरु साहिबाना नूं ते बाहरों उन्हां दे घर दे अंदर सुपत्नी, उन्हां दे घर दे अंदर तियां दा जन्म, उन्हां दे घर दे अंदर पुत्रां दा जन्म,
ਉਹਨਾਂ ਦੀ ਜੇਬ ਦੇ ਅੰਦਰ ਸਾਡੇ ਨਾਲੋਂ ਧਨ ਜ਼ਿਆਦਾ, ਉਹਨਾਂ ਦਾ ਘਰ ਬਾਰ ਸਾਡੇ ਨਾਲੋਂ ਚੰਗਾ, ਉਹਨਾਂ ਦੇ ਘਰ ਦੇ ਅੰਦਰ ਸਾਡੇ ਨਾਲੋਂ ਪਦਾਰਥ ਵੀ ਵਧੀਕ, ਭਾਵੇਂ ਸੰਗਤਾਂ ਹੀ ਲਿਆਉਂਦੀਆਂ ਨੇ, ਪਦਾਰਥ ਵੀ ਵਧੀਕ, ਮਾਇਆ ਵੱਧ, ਪਰਿਵਾਰ ਕੁਟੰਬ ਕਬੀਲਾ ਮਹਿਲ ਮਾੜੀਆਂ ਦੇ ਅੰਦਰ ਵਸਦੇ ਹੋਏ ਗੁਰੂ ਸਾਹਿਬਾਨ ਨਜ਼ਰ ਪੈਣਗੇ। ਅਗਰ ਬਾਹਰਲੇ ਤੌਰ ਤੇ ਵੇਖੋ, ਅਗਰ ਅੰਦਰੋਂ ਵੇਖੋ ਕਿਸੇ ਦੇ ਕੋਲ ਇੰਨੀ ਬਰੀਕ ਬੀਨੀ, ਬਰੀਕ ਨਿਗਾਹ ਹੋਵੇ ਜੋ ਪਾਤਸ਼ਾਹ ਨੂੰ ਅੰਦਰੋਂ ਵੇਖ ਸਕੇ, ਤੇ ਅੰਦਰੋਂ ਵੇਖੋਗੇ ਉਹ ਨਰੋਲ ਪਰਮਾਤਮਾ ਦੇ ਵਰਗੇ ਨਜ਼ਰ ਪੈਣਗੇ। ਬਾਹਰੋਂ ਸੰਸਾਰੀ ਨਜ਼ਰ ਪੈਣਗੇ, ਅੰਦਰੋਂ ਨਿਰੰਕਾਰੀ ਨਜ਼ਰ ਪੈਣਗੇ। ਬਾਹਰੋਂ ਵੇਖੋਗੇ ਮਾਇਆਵੀ ਨਜ਼ਰ ਪੈਣਗੇ, ਅੰਦਰੋਂ ਵੇਖੋਗੇ ਤੇ ਮਾਇਆ ਦੇ ਪਤੀ ਖੁਦਾਵੰਦ ਕਰੀਮ ਦੇ ਨਾਲ ਜੁੜੇ ਨਜ਼ਰ ਪੈਣਗੇ। ਮੈਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਚੇਤੇ ਵਿੱਚ ਆਉਂਦਾ ਹੈ। ਐਲਾਨੀਆਂ ਕਹਿੰਦੇ ਨੇ ਕਿ ਜਾਹਰ ਅੰਦਰ ਮਾਇਲੇ ਫਰਜੰਦ ਜਨ, ਫਾਰਸੀ ਦਾ ਲਫ਼ਜ਼ ਫਰਜੰਦ, ਫਰਜੰਦ ਕਹਿ ਦਿੰਦੇ ਨੇ ਪੁੱਤਰਾਂ ਨੂੰ, ਜਨ ਜੱਜੇ ਦੇ ਪੈਰ ਹੇਠ ਬਿੰਦੀ ਲਾ ਕੇ, ਜਨ ਜਨ ਦਾ ਮਤਲਬ ਔਰਤ, ਤੇ ਜੇ ਬਿੰਦੀ ਨਾ ਲਾਓ ਇਕੱਲਾ ਪੜੀਏ ਜਨ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇੱਥੇ ਜਨ ਦਾ ਮਤਲਬ ਹੈ ਸੇਵਕ, ਪਰ ਜਿੱਥੇ ਗੁਰਬਾਣੀ ਦੇ ਅੰਦਰ ਆਉਂਦਾ ਹੈ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਇੱਥੇ ਜਨ ਤੇ ਜਨ ਦਾ ਮਤਲਬ ਹੁੰਦਾ ਹੈ ਔਰਤ, ਫਾਰਸੀ ਦਾ ਲਫ਼ਜ਼ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਜ਼ਾਹਰ ਅੰਦਰ ਮਾਇਲੇ ਫਰਜੰਦ ਜਨ, ਗੁਰੂ ਸਾਹਿਬਾਨਾਂ ਨੂੰ ਵੇਖੋ ਬਾਹਰੋਂ ਬਾਹਰੋਂ ਤੇ ਤੁਹਾਨੂੰ ਨਜ਼ਰ ਪੈਣਗੇ ਕਿ ਉਹਨਾਂ ਦੇ ਕੋਲ ਜਨ ਵੀ ਹੈ, ਜਨ ਦਾ ਮਤਲਬ ਔਰਤ, ਉਹਨਾਂ ਦੇ ਕੋਲ ਫਰਜੰਦ ਨੇ, ਫਰਜੰਦ ਦਾ ਮਤਲਬ ਉਹਨਾਂ ਦੇ ਸ਼ਹਿਜਾਦੇ, ਉਹਨਾਂ ਦੇ ਸਾਹਿਬਜ਼ਾਦੇ। ਪਰ ਕਹਿਣ ਲੱਗੇ ਦਰ ਹਕੀਕਤ ਬਾ ਖੁਦਾਏ ਖੇਸ ਤਨ, ਕਹਿਣ ਲੱਗੇ ਹਕੀਕਤ ਉਹਨਾਂ ਦੀ ਇਹ ਨਹੀਂ ਹੈ ਜੋ ਉਹਨਾਂ ਨੂੰ ਬਾਹਰੋਂ ਵੇਖ ਰਹੇ ਹੋ। ਤੇ ਭਾਈ ਨੰਦ ਲਾਲ ਸਾਹਿਬ, ਫਿਰ ਉਹਨਾਂ ਦੀ ਹਕੀਕਤ ਹੈ ਕੀ? ਹਕੀਕਤ ਵਿੱਚ ਨਜ਼ਰ ਆ ਰਿਹਾ ਹੈ ਕਿ ਪਰਿਵਾਰ ਹੈ, ਕੁਟੰਬ ਹੈ, ਕਬੀਲਾ ਹੈ, ਧੀਆਂ ਨੇ, ਪੁੱਤਰ ਨੇ, ਧਨ ਹੈ, ਦੌਲਤ ਹੈ। ਤੁਸੀਂ ਕਹਿ ਰਹੇ ਹੋ ਸਤਿਗੁਰੂ ਸਾਹਿਬਾਨਾਂ ਦੀ ਇਹ ਹਕੀਕਤ ਨਹੀਂ, ਸੱਚਾਈ ਨਹੀਂ। ਤੇ ਫਿਰ ਹਕੀਕਤ ਦੇ ਅੰਦਰ ਕੀ? ਅਗਲੀ ਪੰਕਤੀ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਦਰ ਹਕੀਕਤ ਬਾਤ ਖੁਦਾਏ ਖੇਸ ਤਨ, ਅਗਰ ਕੋਈ ਉਹਨਾਂ ਨੂੰ ਬਰੀਕ ਬੀਨੀ ਦੇ ਨਾਲ ਅੰਦਰੋਂ ਵੇਖ ਸਕੇ ਤੇ ਅੰਦਰੋਂ ਨਰੋਲ ਖੁਦਾ ਵਰਗੇ ਨਜ਼ਰ ਪੈਣਗੇ। ਦਰ ਹਕੀਕਤ ਬਾ ਖੁਦਾਏ ਖੇਸ ਤਨ, ਅੰਦਰੋਂ ਰੱਬ ਵਰਗੇ ਨਜ਼ਰ ਪੈਣਗੇ। ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿੰਦੇ ਨੇ ਫਰੀਦਾ ਦਰ ਦਰ ਵੇਸ਼ੀ ਗਾਖੜੀ, ਕਹਿਣ ਲੱਗੇ ਰੱਬ ਦੇ ਦਰ ਦਾ ਅਗਰ ਦਰਵੇਸ਼ ਬਣਨਾ ਹੈ ਤੇ ਸੌਖੀ ਕਾਰ ਨਹੀਂ ਹੈ। ਕਹਿਣ ਲੱਗੇ ਗਾਖੜੀ, ਗਾਖੜੀ ਦਾ ਮਤਲਬ ਬੜੀ ਕਠਿਨ ਖੇਡ ਹੈ, ਆਮ ਖੇਡ ਨਹੀਂ ਹੈ। ਜਿਤਨੀ ਮੰਜ਼ਿਲ ਮਹਾਨ ਹੋਵੇ ਉਸ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਉਨੀ ਮਹਾਨ ਕਰਨੀ ਪੈਂਦੀ ਹੈ। ਅਗਰ ਪਦਾਰਥ ਤੁੱਛ ਹੈ, ਮੰਜ਼ਿਲ ਤੁੱਛ ਹੈ ਤੇ ਉਹਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਤੁੱਛ ਦੀ ਕਰਨੀ ਪੈਂਦੀ ਹੈ। ਆਮ ਸਾਧਨਾ, ਆਮ ਮਿਹਨਤ ਕਰਨ ਤੋਂ ਬਾਅਦ ਉਹ ਮੰਜ਼ਿਲ, ਉਹ ਪਦਾਰਥ ਹੱਥ ਵਿੱਚ ਆ ਜਾਂਦਾ ਹੈ, ਕਿਉਂਕਿ ਪਦਾਰਥ ਦੀ ਕੀਮਤ ਬੜੀ ਘੱਟ ਹੈ ਤੇ ਪਦਾਰਥ, ਜਿਸ ਪਦਾਰਥ ਦੀ ਕੀਮਤ ਥੋੜੀ ਉਹਦੀ ਪ੍ਰਾਪਤੀ ਵਾਸਤੇ ਉਨੀ ਮਿਹਨਤ ਵੀ ਥੋੜੀ। ਜਿਹੜਾ ਪਦਾਰਥ ਆਪਣੇ ਆਪ ਦੇ ਅੰਦਰ ਮਹਾਨ ਹੈ, ਜਿਹੜੀ ਮੰਜ਼ਿਲ ਆਪਣੇ ਆਪ ਦੇ ਅੰਦਰ ਮਹਾਨ ਹੈ, ਮਹਾਨ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਪਿਆਰਿਓ ਮਿਹਨਤ ਵੀ ਮਹਾਨ ਹੀ ਕਰਨੀ ਪੈਂਦੀ, ਆਮ ਮਿਹਨਤ ਦੇ ਨਾਲ ਗੱਲ ਨਹੀਂ ਬਣਦੀ। ਅਗਰ ਕਿਸੇ ਨੇ ਦੋ ਅੱਖਰ ਪੜ੍ਹਨੇ ਹੋਣ ਨਾ, ਏ ਬੀ ਸੀ ਡੀ, ਚਾਰ ਅੱਖਰ ਪੜ੍ਹਨੇ ਹੋਣ, ਉਹ ਇੱਕ ਅੱਧੇ ਦਿਨ ਦੇ ਅੰਦਰ ਸਿੱਖ ਸਕਦਾ ਹੈ, ਅਣਜਾਣ ਤੋਂ ਅਣਜਾਣ ਬੰਦਾ ਵੀ ਸਿੱਖ ਸਕਦਾ ਹੈ। ਪਰ ਕਿਸੇ ਨੇ ਪੜ੍ਹਦਿਆਂ ਪੜ੍ਹਦਿਆਂ ਡਾਕਟਰ ਦੀ ਡਿਗਰੀ ਲੈਣੀ ਜਾਂ ਇੰਜੀਨੀਅਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਉਹਨੂੰ ਤੇ ਇੱਕ ਦਿਨ ਦੀ ਮਿਹਨਤ ਦੇ ਨਾਲ ਡਿਗਰੀ ਨਹੀਂ ਨਾ ਮਿਲਣ ਲੱਗੀ, ਉਹਨੂੰ ਤੇ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਹੀ ਪੈਣਾ ਹੈ, ਉਹਨੂੰ ਇੱਕ ਮਿਹਨਤ ਸਾਧਨਾ ਦੇ ਦੌਰ ਵਿੱਚੋਂ ਦੀ ਨਿਕਲਣਾ ਪਏਗਾ, ਕਿਉਂਕਿ ਉਹਦੀ ਮੰਜ਼ਿਲ ਮਹਾਨ ਹੈ। ਪਰਮਾਤਮਾ ਸਭ ਤੋਂ ਮਹਾਨ ਹੈ, ਸ੍ਰੇਸ਼ਟ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਫਿਰ ਸਾਨੂੰ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਤੇ ਉਹ ਮਿਹਨਤ ਦਾ ਦੌਰ ਵੀ ਬੜਾ ਕਠਿਨ ਹੈ, ਆਮ ਨਹੀਂ ਹੈ। ਅਸੀਂ ਕਰਦੇ ਕੀ ਹਾਂ? ਰੱਬ ਦੀ ਚਾਹਤ ਵਾਸਤੇ ਆਪਣੇ ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ ਤੇ ਮਨ ਸਾਡਾ ਧਰਮ ਦੇ ਮਾਰਗ ਦੇ ਅੰਦਰ ਤੁਰਦਾ ਨਹੀਂ ਹੈ। ਫਿਰ ਮੈਂ ਬੇਨਤੀ ਕਰਾਂ, ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ ਤੇ ਮਨ ਸਾਡਾ ਧਰਮ ਤੋਂ ਬਾਗੀ ਹੁੰਦਾ ਹੈ, ਮਨ ਨੂੰ ਅਸੀਂ ਧਰਮ ਦੇ ਮਾਰਗ ਦੇ ਉੱਤੇ ਤੋਰਦੇ ਨਹੀਂ।
ਧਰਮ ਦੀ ਦੁਨੀਆਂ ਦੇ ਅੰਦਰ ਤਨ ਦੀ ਸਾਧਨਾ ਨਾਲੋਂ ਕਰੋੜ ਗੁਣਾ ਅੱਗੇ ਹੈ ਮਨ ਦੀ ਸਾਧਨਾ। ਔਰ ਫਿਰ ਮੈਂ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹ ਕੇ ਵੇਖ ਲਓ, ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਜਿਹੜੀ ਗੱਲ ਚੱਲਦੀ ਹੈ ਨਾ ਗੁਰਬਾਣੀ ਦੇ ਅੰਦਰ, ਉਹ ਮਨ ਦੀ ਚੱਲਦੀ ਹੈ। ਤੁਸੀਂ ਬਦਲਣਾ ਆਪਣੇ ਮਨ ਨੂੰ ਹੈ, ਬਦਲੇ ਹੋਏ ਮਨ ਵਾਲੇ ਦਾ ਨਾਮ ਬਣਦਾ ਹੈ ਗੁਰਮੁਖ। ਹੁਣ ਇੱਕ ਮਨਮੁਖ ਹੋਵੇ, ਇੱਕ ਗੁਰਮੁਖ ਹੋਵੇ, ਤੇ ਦੋਨਾਂ ਦੇ ਸਰੀਰ ਨੂੰ ਪੈਰਲਰ ਬਰਾਬਰ ਬਰਾਬਰ ਖੜਾ ਕਰਕੇ ਵੇਖੋ, ਤੁਹਾਨੂੰ ਸਰੀਰਕ ਬਣਤਰ ਦੇ ਅੰਦਰ ਅੰਤਰ ਪਏਗਾ, ਨਜ਼ਰ ਆਏਗਾ ਵੀ ਇਹਦੇ ਅੰਦਰ ਕੋਈ ਫਰਕ, ਇਹਦੇ ਅੰਦਰ ਕੋਈ ਫਰਕ ਹੈ। ਦੋਵਾਂ ਦੇ ਅੰਗ ਪ੍ਰਤੰਗ ਤਕਰੀਬਨ ਬਰਾਬਰ ਨੇ, ਦੋ ਹੀ ਨੇਤਰਾਂ ਦਾ ਮਾਲਕ ਮਨਮੁਖ ਹੈ ਤੇ ਦੋ ਹੀ ਨੇਤਰਾਂ ਦਾ ਮਾਲਕ ਗੁਰਮੁਖ ਹੈ। ਇੱਕ ਜੀਵਾ, ਦੋ ਪੈਰ, ਦੋ ਕੰਨ, ਨੱਕ, ਮੂੰਹ, ਮੱਥਾ, ਚਮੜੀ, ਸਰੀਰ, ਸਭ ਕੁਝ ਮਨਮੁਖ ਦੇ ਪਾਸ ਹੈ। ਇਹੀ ਅੰਗ ਪ੍ਰਤੰਗ ਸਾਰੇ ਦੇ ਸਾਰੇ ਇੱਕ ਗੁਰਮੁਖ ਦੇ ਪਾਸ ਨੇ। ਬਾਹਰੋਂ ਅੰਤਰ ਕੀ ਹੈ? ਬਾਹਰੋਂ ਕੋਈ ਅੰਤਰ ਨਹੀਂ। ਹਾਂ, ਕੱਦ ਕਾਠ ਦਾ ਅੰਤਰ ਤੇ ਗੁਰਮੁਖ ਮਨਮੁਖ ਦੇ ਅੰਦਰ ਹੁੰਦਾ ਹੈ, ਤੇ ਉਹ ਗੁਰਮੁਖ ਮਨਮੁਖ ਹੋਣ ਕਰਕੇ ਨਹੀਂ, ਉਹ ਤੇ ਆਮ ਕਿਸੇ ਦਾ ਕੱਦ ਛੋਟਾ, ਕਿਸੇ ਦਾ ਵੱਡਾ, ਕਿਸੇ ਦੀ ਚਮੜੀ ਦਾ ਰੰਗ ਕਾਲਾ, ਕਿਸੇ ਦਾ ਚਿੱਟਾ, ਇਹ ਫਰਕ ਆਮ ਫਰਕ ਹੈ। ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਮਨ ਜਦੋਂ ਅੰਦਰੋਂ ਬਦਲਦਾ ਹੈ ਤੇ ਮਨ ਦੀ ਦਸ਼ਾ ਬਦਲਣ ਦੇ ਨਾਲ ਤੁਹਾਡੇ ਨਾਂ ਦੇ ਨਾਲ ਇੱਕ ਲਫ਼ਜ਼ ਜੁੜ ਜਾਂਦਾ ਹੈ, ਇਹ ਬੰਦਾ ਬੜਾ ਗੁਰਮੁਖ ਹੈ। ਜਦੋਂ ਤੁਹਾਡਾ ਮਨ ਬਦਲਦਾ ਹੈ ਤੇ ਅੰਦਰੋਂ ਨਾਂ ਬਦਲ ਜਾਂਦਾ ਹੈ, ਲੋਕਾਂ ਦੇ ਅੰਦਰ ਨਾਂ ਪ੍ਰਚਲਿਤ ਹੁੰਦਾ ਹੈ, ਇਹ ਭਗਤ ਹੈ, ਇਹ ਦਰਵੇਸ਼ ਹੈ, ਇਹ ਫਕੀਰ ਹੈ, ਨਾਂ ਬਦਲਦਾ ਹੈ। ਔਰ ਨਾਂ ਬਦਲਦਾ ਕਦੋਂ ਹੈ? ਜਦੋਂ ਪਹਿਲਾਂ ਸਾਡਾ ਮਨ ਬਦਲਦਾ ਹੈ। ਤੁਹਾਡੇ ਸਾਹਮਣੇ ਮੈਂ ਇਤਿਹਾਸ ਵਿੱਚੋਂ ਇੱਕ ਹੋਰ ਬੇਨਤੀ ਕਰਾਂ। ਜਿਸ ਤੁਲੰਬੇ ਨਗਰ ਦੇ ਅੰਦਰ ਚਲਦੇ ਚਲਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚਦੇ ਨੇ, ਤੁਲੰਬੇ ਨਗਰ ਦੇ ਅੰਦਰ ਰਹਿੰਦਾ ਹੈ ਇੱਕ ਸ਼ਖਸ, ਇਹਨੂੰ ਲੋਕ ਨਾਂ ਕਰਕੇ ਬੁਲਾਉਂਦੇ ਨੇ ਸੱਜਣ ਠੱਗ, ਕਿਉਂਕਿ ਠੱਗੀ ਕਰਨਾ ਇਹਦਾ ਕੰਮ ਹੈ, ਠੱਗੀ ਕਰਨਾ ਇਹਦੀ ਕਿਰਤ ਹੈ, ਇਹ ਕਰਦਾ ਹੈ ਠੱਗੀਆਂ, ਰਾਹ ਮਾਰ ਹੈ, ਲੁੱਟਦਾ ਹੈ, ਸੇਵਾ ਕਰਦਾ ਹੈ, ਲੋਕਾਂ ਨੂੰ ਮਾਰ ਦਿੰਦਾ ਹੈ, ਮੁਕਾ ਦਿੰਦਾ ਹੈ ਤੇ ਉਹਨਾਂ ਦਾ ਮਾਲ ਅਸਬਾਬ ਲੁੱਟ ਕੇ ਆਪਣੇ ਘਰ ਵਿੱਚ ਰੱਖ ਲੈਂਦਾ ਹੈ। ਲੋਕ ਰੋਕਦੇ ਨੇ, ਬਾਬਾ ਇੱਧਰ ਨਾ ਜਾ, ਇੱਧਰ ਇੱਕ ਸੱਜਣ ਠੱਗ ਨਾਮ ਦਾ ਆਦਮੀ ਰਹਿੰਦਾ ਹੈ ਜੋ ਕਿਸੇ ਨੂੰ ਬਖਸ਼ਦਾ ਨਹੀਂ ਹੈ, ਠੱਗ ਹੀ ਲੈਂਦਾ ਹੈ, ਮਾਰ ਹੀ ਦਿੰਦਾ ਹੈ। ਪਰ ਜਿਸ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਹੋਈ, ਉਸ ਦਿਨ ਤੋਂ ਬਾਅਦ ਤੇ ਉਹ ਸੱਜਣ ਠੱਗ ਨਹੀਂ ਰਿਹਾ, ਸੱਜਣ ਗੁਰਮੁਖ ਬਣ ਗਿਆ। ਪਰ ਹੁਣ ਸੱਜਣ ਦਾ ਕੱਦ ਤੇ ਨਹੀਂ ਬਦਲਿਆ, ਨਾ ਉਹਦਾ ਚਿਹਨ ਚੱਕਰ ਬਦਲੇ, ਨਾ ਅੱਖਾਂ ਬਦਲੀਆਂ, ਨਾ ਚਮੜੀ ਦਾ ਰੰਗ ਬਦਲਿਆ, ਨਾ ਨਕਸ਼ੋ ਨਿਗਾਰ ਬਦਲੇ। ਬਦਲਿਆ ਕੀ ਹੈ? ਸੱਜਣ ਅੰਦਰੋਂ ਬਦਲਿਆ। ਅੰਦਰ ਦੀ ਬਦਲਾਹਟ ਦਾ ਨਾਂ ਹੀ ਮਨਮੁਖ ਹੈ, ਅੰਦਰ ਦੇ ਬਦਲ ਜਾਣ ਦਾ ਨਾਂ ਹੀ ਗੁਰਮੁਖ ਹੈ। ਇਸ ਬੇਨਤੀ ਨੂੰ ਬੜੇ ਧਿਆਨ ਨਾਲ ਸਮਝ ਲੈਣਾ। ਅੰਦਰ ਬਦਲਣ ਕਰਕੇ ਨਾ ਠੱਗ ਹੈ, ਅੰਦਰ ਬਦਲਣ ਕਰਕੇ ਨਾ ਸੱਜਣ ਹੈ। ਅੰਦਰ ਬਦਲਣ ਕਰਕੇ ਲੋਕ ਚੋਰ ਕਹਿ ਦਿੰਦੇ ਨੇ, ਅੰਦਰ ਬਦਲਣ ਕਰਕੇ ਲੋਕ ਸਾਧੂ ਕਹਿ ਦਿੰਦੇ ਨੇ, ਜੋ ਆਪਣੇ ਅੰਦਰ ਨੂੰ ਬਦਲਦਾ ਹੈ। ਜਿਹਨੂੰ ਆਪਾਂ ਦਰਵੇਸ਼ ਕਹਿੰਦੇ ਹਾਂ, ਉਹ ਵੀ ਉਹਨੂੰ ਹੀ ਕਹਿਣਾ ਚਾਹੀਦਾ ਹੈ ਜਿਹਦਾ ਅੰਦਰ ਬਦਲਿਆ ਹੋਵੇ, ਜਿਹਦਾ ਅੰਦਰ ਸੁਧਰਿਆ ਹੋਵੇ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਗੱਲ ਆਰੰਭ ਕੀਤੀ ਸੀ ਕਿ ਧਰਮ ਦੀ ਦੁਨੀਆਂ ਦੇ ਅੰਦਰ ਤਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ, ਤੇ ਧਰਮ ਦੀ ਦੁਨੀਆਂ ਦੇ ਅੰਦਰ ਮਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ। ਤਨ ਕਰਕੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ, ਮਨ ਕਰਕੇ ਧਰਮ ਕਬੂਲ ਲੈਣਾ ਤੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ। ਕੋਈ ਤਨ ਦੇ ਉੱਤੇ ਧੋਤੀ ਲਾ ਲਵੇ, ਮੱਥੇ ਦੇ ਉੱਤੇ ਤਿਲਕ ਸਜਾ ਲਵੇ, ਗਲ ਦੇ ਅੰਦਰ ਤੇਰੇ ਧਾਗੇ ਦਾ ਜਨੇਊ ਪਾ ਲਵੇ, ਤੇ ਗੀਤਾ ਦੇ 18 ਅਧਿਆਏ ਵਿੱਚੋਂ ਉਹ ਗੀਤਾ ਦਾ ਇੱਕ ਵੀ ਸਲੋਕ ਨਾ ਮੰਨੇ, ਉਹ ਬਾਹਰੋਂ ਦਿਸੇਗਾ ਹਿੰਦੂ ਹੈ, ਅੰਦਰੋਂ ਉਹ ਹਿੰਦੂ ਨਹੀਂ, ਕਿਉਂਕਿ ਗੀਤਾ ਦੇ ਸਲੋਕ ਨੂੰ ਮੰਨਦਾ ਨਹੀਂ ਹੈ। ਕੋਈ ਮੁੱਛਾਂ ਕਟਵਾ ਲਵੇ, ਦਾੜੀ ਰੱਖ ਲਵੇ, ਹੱਥ ਵਿੱਚ ਤਸਬੀਹ ਰੱਖੇ, ਕੁਰਾਨ ਦੀ ਤਲਾਵਤ ਕਰੇ, ਰੋਜੇ ਰੱਖੇ, ਚਲੀਏ ਕੱਟੇ, ਬਾਹਰੋਂ ਵੇਸ਼ਭੂਸ਼ਾ ਤੋਂ ਨਜ਼ਰ ਪਏਗਾ, ਸੁੰਨਤ ਹੋਈ ਹੋਵੇ ਕਿ ਇਹ ਮੁਸਲਮਾਨ ਹੈ, ਪਰ ਜੇ ਉਹ ਕੁਰਾਨ ਦੀ ਕਿਸੇ ਆਇਤ ਨੂੰ ਨਾਲ ਲੈ ਕੇ ਜੀਵਨ ਦੇ ਅੰਦਰ ਚੱਲ ਹੀ ਨਹੀਂ ਰਿਹਾ, ਤੇ ਫਿਰ ਉਹ ਵਿਖਾਵੇ ਦਾ ਮੁਸਲਮਾਨ ਹੈ, ਸੱਚਾ ਮੁਸਲਮਾਨ ਨਹੀਂ ਹੈ। ਹੁਣ ਮੈਂ ਗੱਲ ਆਪਣੀ ਕਰਾਂ, ਜੇ ਕੋਈ ਬਾਹਰੋਂ ਪੰਜ ਕਕਾਰੀ ਬਾਣਾ ਵੀ ਪਾ ਲਵੇ, ਬਾਹਰੋਂ ਗਿੱਟਿਆਂ ਤੱਕ ਲੰਮਾ ਚੋਲਾ ਵੀ ਪਾ ਲਵੇ, ਗਲ ਦੇ ਅੰਦਰ 5-7 ਜਲਾਓ ਬਣਾਉਣ ਵਾਸਤੇ ਮਾਲਾ ਵੀ ਸੁੱਟ ਲਵੇ, ਬਾਹਰੋਂ ਨਜ਼ਰ ਆਏਗਾ ਇਹ ਬੜਾ ਦਰਵੇਸ਼ ਹੈ, ਬੜਾ ਗੁਰਮੁਖ ਹੈ, ਬੜਾ ਪਿਆਰਾ ਹੈ,
ਤੇ ਜੇ ਅੰਦਰ ਗੁਰਬਾਣੀ ਦਾ ਇੱਕ ਵਚਨ ਨਾਲ ਲੈ ਕੇ ਨਹੀਂ ਚੱਲ ਰਿਹਾ ਤੇ ਫੇਰ ਕਹਿਣਾ ਪਏਗਾ ਇਸ ਤਰ੍ਹਾਂ ਦਾ ਦਰਵੇਸ਼ ਸਗੋਂ ਦੁਨੀਆਂ ਨੂੰ ਕੁਰਾਏ ਪਾਉਣ ਦਾ ਕੰਮ ਕਰ ਰਿਹਾ। ਇਸ ਤਰ੍ਹਾਂ ਦਾ ਦਰਵੇਸ਼ ਜਿਹਦੇ ਅੰਦਰ ਕੁਝ ਨਹੀਂ ਪਰ ਬਾਹਰ ਹੈ। ਗੁਰੂ ਬਾਬੇ ਨੇ ਸਾਨੂੰ ਪਹਿਲਾਂ ਅੰਦਰ ਸੁਧਾਰਨ ਵਾਸਤੇ ਹੁਕਮ ਫਰਮਾਇਆ, ਆਪਣੇ ਮਨ ਨੂੰ ਪਹਿਲਾਂ ਸੁਧਾਰ, ਅੰਦਰ ਨੂੰ ਪਹਿਲਾਂ ਸੁਧਾਰ। ਤੇ ਜੇ ਅੰਦਰ ਨੂੰ ਸੁਧਾਰ ਲਵੇਂਗਾ, ਤੇਰੇ ਤਨ ਦੇ ਉੱਤੇ ਹੋਵੇ ਬਾਣਾ, ਤਨ ਦੇ ਉੱਤੇ ਨਜ਼ਰ ਆਵੇ ਤਨ ਨੂੰ ਵੇਖ ਕੇ ਕਿ ਬੜਾ ਚੰਗਾ ਹੈ, ਗੁਰਮੁਖ ਹੈ, ਲੋਕ ਤੇਰੇ ਨੇੜੇ ਲੱਗਣ, ਤੇਰੀ ਸੰਗਤ ਦੀ ਰੰਗਤ ਕਬੂਲ ਕਰਨ, ਲੋਕਾਂ ਦਾ ਜੀਵਨ ਬਦਲੇ, ਤੇਰੇ ਜੀਵਨ ਦੇ ਅਸਰ ਨੂੰ ਪਾ ਕੇ ਲੋਕ ਕਹਿਣਗੇ ਬੜਾ ਚੰਗਾ ਹੈ, ਪਰ ਨਤੀਜਾ ਉਲਟਾ ਨਿਕਲਦਾ ਨਜ਼ਰ ਆ ਰਿਹਾ ਹੈ। ਜਦ ਲੋਕ ਦੂਰੋਂ ਵੇਖਦੇ ਨੇ ਤੇ ਦਿਸਦਾ ਹੈ ਕਿ ਬੜਾ ਚੰਗਾ ਹੈ, ਤੇ ਜਦ ਲੋਕ ਤੇਰੇ ਨੇੜੇ ਹੋ ਕੇ ਤੈਨੂੰ ਵੇਖਦੇ ਨੇ ਨਜ਼ਰ ਆ ਜਾਂਦਾ ਹੈ ਚੰਗਾ ਨਹੀਂ ਹੈ, ਭਰਮ ਸੀ, ਭੁਲੇਖਾ ਸੀ ਜੋ ਉੱਡ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਜ਼ਿਮੀਦਾਰ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਹਿਣ ਲੱਗੇ ਅਨਿਕ ਬਸਤਰ ਸੁੰਦਰ ਪਹਿਰਾਇਆ, ਜਿਉ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਇੱਕ ਜ਼ਿਮੀਦਾਰ ਦੇ ਖੇਤ ਸਨ ਬਹੁਤੇ, ਉਹਨੇ ਕਈ ਖੇਤਾਂ ਦੇ ਅੰਦਰ ਬੀਜ ਬੀਜ ਦਿੱਤਾ, ਕਣਕ ਦਾ ਬੀਜ, ਦੂਜਾ ਤੀਜਾ ਬੀਜ, ਫਸਲਾਂ ਫੁੱਲਾਂ ਫਲਾਂ ਦੇ ਬੀਜ ਉਹਨੇ ਆਪਣੇ ਕਈ ਖੇਤਾਂ ਦੇ ਅੰਦਰ ਬੀਜ ਦਿੱਤੇ। ਹੋਇਆ ਕਿ ਜ਼ਿਮੀਦਾਰ ਨੇ ਵੇਖਿਆ ਕਿ ਮੇਰੇ ਬੀਜੇ ਹੋਏ ਬੀਜ ਨੂੰ ਕਬੂਤਰ ਚੁਗਦੇ ਨੇ, ਕਾਂ ਚੁਗਦੇ ਨੇ, ਚਿੜੀਆਂ ਚੁਗਦੀਆਂ ਨੇ, ਪਰਿੰਦੇ ਆਉਂਦੇ ਨੇ, ਬੀਜ ਚੁੱਕਦੇ ਨੇ, ਉਡਾਰੀ ਭਰ ਜਾਂਦੇ ਨੇ, ਤੇ ਮੈਂ ਇਕੱਲਾ, ਖੇਤ ਬਹੁਤੇ ਨੇ, ਇਹਨਾਂ ਖੇਤਾਂ ਦੀ ਰਖਵਾਲੀ ਕਰਾਂ ਤੇ ਕਿਵੇਂ ਕਰਾਂ। ਜ਼ਿਮੀਦਾਰ ਦੇ ਹਿਰਦੇ ਦੇ ਅੰਦਰੋਂ ਇੱਕ ਤਜਵੀਜ਼ ਦਾ ਜਨਮ ਹੋਇਆ, ਉਹਦੇ ਅੰਦਰੋਂ ਇੱਕ ਸੋਚ ਦਾ ਜਨਮ ਹੋਇਆ। ਉਹਨੇ ਕੱਖਾਂ ਕਾਨਾਂ ਦਾ ਪੁਤਲਾ ਬਣਾਇਆ, ਘਾਹ ਫੂਸ ਇਕੱਠਾ ਕਰਕੇ ਨਾ ਉਹਨੇ ਪੁਤਲਾ ਬਣਾਇਆ, ਤੇ ਉਸ ਪੁਤਲੇ ਦਾ ਸਿਰ ਵੀ ਬਣਾਇਆ, ਉਸ ਪੁਤਲੇ ਦੀਆਂ ਬਾਹਾਂ ਵੀ ਬਣਾਈਆਂ, ਉਸ ਪੁਤਲੇ ਦੀਆਂ ਲੱਤਾਂ ਵੀ ਬਣਾਈਆਂ, ਤੇ ਫਿਰ ਕੀਤਾ ਕਿ ਉਸ ਪੁਤਲੇ ਦੇ ਸਿਰ ਦੇ

ਵਾਸਤੇ ਨਾ ਆਏ। ਹੁਣ ਕਾਂ ਬੜਾ ਚਲਾਕ ਹੈ, ਬੜਾ ਚਲਾਕ ਪਰਿੰਦਾ ਹੈ ਕਾਂ, ਔਰ ਬੜਾ ਸਿਆਣਾ ਹੈ। ਆਖਰ ਹਵਾ ਦਾ ਇੱਕ ਬੁੱਲਾ ਆਇਆ, ਤੇਜ ਹਵਾ ਦਾ ਝੋਂਕਾ ਆਇਆ, ਉਸ ਹਵਾ ਦੇ ਨਾਲ ਪੁਤਲਾ ਜ਼ਮੀਨ ਦੇ ਉੱਤੇ ਡਿੱਗ ਪਿਆ, ਉਹਦੇ ਜਿਹੜੇ ਪਾਏ ਹੋਏ ਕੱਪੜੇ ਸਨ ਉਹ ਵੀ ਉੱਡ ਗਏ, ਉਹਦੇ ਜਿਹੜੇ ਬਣੇ ਹੋਏ ਬਨਾਵਟੀ ਅੰਗ ਸਨ ਉਹ ਵੀ ਬਿਖਰ ਗਏ, ਤੇ ਉਹ ਜਿਹੜਾ ਕਾਂ ਸੀ ਨਾ ਮੈਲੇ ਵਾਲੀ ਚੁੰਝ ਉਸ ਪੁਤਲੇ ਦੇ ਉੱਤੇ ਬਹਿ ਕੇ ਸਵਾਰਨੀ ਸ਼ੁਰੂ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਫਰਮਾਇਆ, ਕਹਿਣ ਲੱਗੇ ਉਹ ਬੰਦੇ ਜਿਨ੍ਹਾਂ ਦੇ ਕੋਲ ਕੇਵਲ ਲਿਬਾਸ ਹੈ, ਪਹਿਰਾਵਾ ਹੈ, ਅੰਦਰ ਧਰਮ ਦੀ ਜੋਤ ਨਹੀਂ ਜਗ ਰਹੀ, ਕਹਿਣ ਲੱਗੇ ਉਸ ਪੁਤਲੇ ਤੋਂ ਵੱਧ ਕੁਝ ਵੀ ਨਹੀਂ ਹੈ। ਜਿਵੇਂ ਉਹ ਪੁਤਲਾ ਬੇਜਾਨ ਹੈ, ਹੈ ਤਾਂ ਪੁਤਲਾ ਪਰ ਬੇਜਾਨ ਹੈ, ਉਹਦੇ ਅੰਦਰ ਜਾਨ ਨਹੀਂ, ਸਵਾਸ ਨਹੀਂ ਚੱਲ ਰਿਹਾ, ਉਹਨਾਂ ਨਾੜਾਂ ਦੇ ਅੰਦਰ ਖੂਨ ਗਰਦਿਸ਼ ਨਹੀਂ ਕਰ ਰਿਹਾ, ਉਹਦੇ ਅੰਦਰ ਦਿਲ ਦੀ ਧੜਕਣ ਜਾਰੀ ਨਹੀਂ ਹੈ, ਉਹ ਮੁਰਦਾ ਨਿਰਜੀਵ ਪੁਤਲਾ ਹੈ। ਕਹਿਣ ਲੱਗੇ ਜਿਸ ਮਨੁੱਖ ਨੇ ਬਾਹਰੋਂ ਕੇਵਲ ਲਿਬਾਸ ਪਾਇਆ ਹੈ, ਪਹਿਰਾਵਾ ਸਜਾਇਆ ਹੈ, ਪਰ ਉਹਦੇ ਅੰਦਰ ਧਰਮ ਦੀ ਜੋਤ ਨਹੀਂ ਜਗਦੀ, ਬਾਣੀ ਦਾ ਅਸਰ ਨਹੀਂ, ਬਾਣੀ ਦਾ ਸਿਧਾਂਤ ਨਹੀਂ, ਬਾਣੀ ਉਹਦੇ ਅੰਦਰ ਚੱਲ ਨਹੀਂ ਰਹੀ, ਪਰਮਾਤਮਾ ਦੀ ਯਾਦ ਉਹਦੇ ਅੰਦਰ ਲਗਾਤਾਰ ਚੱਲਦੀ ਨਹੀਂ। ਕਹਿਣ ਲੱਗੇ ਉਸ ਪੁਤਲੇ ਨਾਲੋਂ ਵੱਧ ਨਹੀਂ ਹੈ, ਪੁਤਲੇ ਵਰਗਾ ਹੀ ਹੈ। ਤੇ ਹਜ਼ੂਰ ਨੇ ਐਲਾਨੀਆ ਕਹਿ ਦਿੱਤਾ, ਅਨਿਕ ਬਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਜਿਵੇਂ ਡਰਾਉਣਾ ਖੇਤ ਦੇ ਅੰਦਰ ਹੈ, ਇਵੇਂ ਹੀ ਉਹ ਬੰਦਾ ਹੈ ਜਿਹਨੇ ਬਾਹਰੋਂ ਬਾਹਰੋਂ ਲਿਬਾਸ ਬਣਾਇਆ ਹੈ ਪਰ ਉਹਦੇ ਅੰਦਰ ਨਹੀਂ ਹੈ। ਮੈਂ ਫਿਰ ਇੱਕ ਬੇਨਤੀ ਕਰਾਂ, ਗੁਰਬਾਣੀ ਦੇ ਬਚਨਾਂ ਨੂੰ ਉਲੰਘ ਕੇ ਅਰਥਾਂ ਨੂੰ ਮਰੋੜ ਤਰੋੜ ਕੇ ਕਰਾਂ, ਇਹ ਮੇਰੀ ਇਮਾਨਦਾਰੀ ਵੀ ਨਹੀਂ ਹੋਏਗੀ ਤੇ ਮੈਂ ਸੰਗਤ ਦਾ ਵੀ ਚੋਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਵੀ ਚੋਰ ਹੋਵਾਂਗਾ। ਕਿਉਂਕਿ ਜੇ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਦਰ ਦਰ ਵੇਸ਼ੀ ਗਾਖੜੀ, ਤੇ ਫਿਰ ਮੈਨੂੰ ਇਹ ਅਰਥ ਤੇ ਤੁਹਾਡੇ ਸਾਹਮਣੇ ਰੱਖਣੇ ਹੀ ਪੈਣਗੇ। ਆਪ ਬਰਦਾਸ਼ਤ ਕਰੋ ਨਾ ਕਰੋ, ਅਰਥ ਤੇ ਮੈਨੂੰ ਕਰਨੇ ਹੀ ਪੈਣਗੇ ਨਾ ਇਸ ਪੰਕਤੀ ਦੇ ਅਰਥ। ਹੁਣ ਇੱਕ ਬਚਨ ਮੈਂ ਗੁਰਬਾਣੀ ਦੇ ਅੰਦਰੋਂ ਹੋਰ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰਬਾਣੀ ਇਹ ਕਹਿੰਦੀ ਏ ਕਿ ਦਿਲ ਦਰ ਵਾਣੀ ਜੋ ਕਰੇ, ਦਿਲ ਦਰ ਵਾਸ਼ੀ ਰਾਸ, ਦਿਲ ਦਰ ਵੇਸ਼ੀ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਦਿਲ ਦਰ ਵਾਣੀ ਜੋ ਕਰੇ, ਦਿਲ ਦਰ ਵੇਸ਼ੀ ਰਾਸ, ਕਹਿਣ ਲੱਗੇ ਜੋ ਆਪਣੇ ਅੰਦਰ ਦੀ ਰਖਵਾਲੀ ਕਰਦਾ ਹੈ। ਮੈਂ ਫਿਰ ਬੇਨਤੀ ਕਰਾਂ, ਅੰਦਰ ਦੀ ਰਖਵਾਲੀ, ਮਨ ਦੀ ਰਖਵਾਲੀ, ਮਨ ਮੇਰਾ ਕਾਮ ਵੱਲ ਨਾ ਜਾਏ, ਮਨ ਮੇਰਾ ਨਿੰਦਾ ਵੱਲ ਨਾ ਜਾਏ, ਮਨ ਮੇਰਾ ਝੂਠ ਵੱਲ ਨਾ ਜਾਏ, ਮਨ ਮੇਰਾ ਬੁਰਾਈਆਂ ਵੱਲ ਨਾ ਜਾਏ, ਮਨ ਮੇਰਾ ਲੋਭ ਦੇ ਅੰਦਰ ਮਸਤ ਨਾ ਰਹਿ, ਮਨ ਵਿੱਚ ਕੋਈ ਬੁਰਾਈ ਨਾ ਰਹਿ। ਗੁਰਬਾਣੀ ਦਾ ਬਚਨ ਹੈ, ਦਿਲ ਦਰਵਾਨੀ ਜੋ ਕਰੇ, ਦਰਵਾਨੀ ਦਾ ਮਤਲਬ ਰਾਖੀ ਕਰਨਾ, ਜੋ ਆਪਣੇ ਅੰਦਰ ਦੀ ਰਾਖੀ ਕਰਦਾ, ਦਿਲ ਦਰਵੇਸ਼ੀ ਰਾਸ, ਤੇ ਫਿਰ ਮਨ ਕਰਕੇ ਰਾਹ ਦੇ ਉੱਤੇ ਚੱਲ ਰਿਹਾ, ਤੇ ਚੱਲ ਕਿਹੜੇ ਰਾਹ ਦੇ ਉੱਤੇ ਰਿਹਾ ਹੈ, ਜਿਹੜਾ ਰਾਹ ਨਿਰੰਕਾਰ ਦੇ ਘਰ ਨੂੰ ਜਾਂਦਾ ਹੈ, ਉਹ ਰਾਹ ਮਿਲਦਾ ਕਿੱਥੋਂ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਵਿੱਚੋਂ। ਜੋ ਆਪਣੇ ਅੰਦਰ ਦੀ ਰਾਖੀ ਕਰ ਰਿਹਾ ਹੈ ਔਰ ਜੋ ਰੱਬ ਜੀ ਦੇ ਰਾਹ ਦੇ ਉੱਤੇ ਸਹੀ ਢੰਗ ਦੇ ਨਾਲ ਚੱਲ ਰਿਹਾ ਹੈ, ਗੁਰਬਾਣੀ ਇਹ ਕਹਿੰਦੀ ਹੈ ਉਹਦਾ ਇਸ਼ਕ ਮੁਬਾਰਕ ਹੈ, ਉਹਦਾ ਲੇਖਾ ਕਰਤੇ ਦੇ ਪਾਸ ਹੈ, ਮਤਲਬ ਕਰਤਾ ਉਹਨੂੰ ਅੰਦਰੋਂ ਜਾਣਦਾ ਤੇ ਕਰਤਾ ਪੁਰਖ ਵਾਹਿਗੁਰੂ ਦੀ ਉਹ ਰਹਿਮਤ ਦਾ ਪਾਤਰ ਵੀ ਬਣ ਜਾਏਗਾ, ਉਹ ਕਰਤਾ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਪਾਤਰ ਅਵੱਛ ਬਣੇਗਾ। ਇੱਕ ਬਚਨ ਮੈਂ ਭਗਤ ਫਰੀਦ ਸਾਹਿਬ ਜੀ ਦਾ ਤੁਹਾਡੇ ਸਾਹਮਣੇ ਹੋਰ ਰੱਖਣਾ ਚਾਹਾਂਗਾ। ਉਹ ਕਹਿੰਦੇ ਨੇ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਦ। ਭਗਤ ਫਰੀਦ ਸਾਹਿਬ ਜੀ ਦਾ ਬਚਨ, ਕਹਿਣ ਲੱਗੇ ਫਰੀਦਾ ਸਾਹਿਬ ਦੀ ਕਰ ਚਾਕਰੀ, ਚਾਕਰੀ ਮੈਨੇ ਸੇਵਾਦਾਰੀ ਕਰ, ਚਾਕਰੀ ਮੈਨੇ ਨੌਕਰੀ ਕਰ, ਚਾਕਰੀ ਮੈਨੇ ਗੁਲਾਮੀ ਕਰ, ਕਹੇ ਕਬੀਰ ਗੁਲਾਮ ਕਰ ਕਾ ਜੀ ਆਏ ਭਾਵੇਂ ਮਾਰ। ਭਗਤ ਜੀ ਕਹਿਣ ਲੱਗੇ ਸਾਹਿਬ ਦੀ ਕਰ ਚਾਕਰੀ, ਆਪਣੇ ਸਾਹਿਬ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਕਰ ਬਣ, ਤੇ ਚਾਕਰ ਬਣਨ ਦਾ ਮਤਲਬ ਹੈ ਗੁਲਾਮ ਬਣ, ਗੁਲਾਮ ਦਾ ਮਤਲਬ ਹੈ ਜੋ ਹੁਕਮ ਗੁਰੂ ਕਹਿਣ ਉਸ ਹੁਕਮ ਨੂੰ ਮੰਨਣਾ ਹੈ, ਕੋਈ ਉਕਤੀ ਕੋਈ ਯੁਕਤੀ ਕੋਈ ਅਪੀਲ ਕੋਈ ਦਲੀਲ ਕੋਈ ਕਿੰਤੂ ਕੋਈ ਬਿੰਤੂ ਲੇਕਿਨ ਵੇਕਿਨ ਕਰਨ ਦੀ ਲੋੜ ਨਾ ਹੋਵੇ। ਗੁਰੂ ਨੇ ਕਹਿ ਦਿੱਤਾ ਇਹ ਕੰਮ ਕਰਨਾ ਹੈ ਤੇ ਕਰਨਾ ਹੈ, ਉਹਦੇ ਅੱਗੇ ਅਪੀਲ ਦਲੀਲ ਕਰਨ ਵਾਸਤੇ ਮਨ ਕੋਈ ਪ੍ਰਸ਼ਨ ਉਠਾਏ ਨਾ। ਆਖਿਆ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਦ, ਆਪਣੇ ਅੰਦਰ ਜਿਹੜੀ ਲੱਗੀ ਹੋਈ ਮੈਲ ਇਹਨਾਂ ਮੈਲ ਨੂੰ ਲਾ।
काम क्रोध लोभ मोह निंदा चुगली।

0: ਈਰਸ਼ਾ ਬਖੇਲੀ ਠੱਗੀ ਠੋਰੀ ਹੇਰਾ ਫੇਰੀ ਤਰ੍ਹਾਂ ਤਰ੍ਹਾਂ ਦਾ ਬੁਰਾ ਸੋਚਣਾ ਬੁਰਾ ਚਿਤਵਣਾ ਬੁਰਾ ਕਰਨਾ ਕਹਿਣ ਲੱਗੇ ਉਹ ਅੰਦਰ ਦੀ ਮੈਲ ਨੂੰ ਨਾ ਬਾਹਰ ਕਰ ਦਿਲ ਦੀ ਲਾਹੇ ਪ੍ਰਾਂਦ। ਅਗਲਾ ਬਚਨ ਕਹਿਣ ਲੱਗੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਦਰਵੇਸ਼ ਉਹ ਹੈ ਜਿਹਦਾ ਜਿਗਰਾ ਜਿਹਦਾ ਰਿਦਾ ਵਿਸ਼ਾਲ ਹੈ। ਤੇ ਕਿਸ ਤਰ੍ਹਾਂ ਦਾ ਵਿਸ਼ਾਲ ਹੈ? ਭਗਤ ਫਰੀਦ ਸਾਹਿਬ ਐਗਜ਼ਾਮਪਲ ਦੇ ਰਹੇ ਨੇ ਰੁੱਖਾਂ ਦੀ ਜੀ ਰਾਂਦ, ਜਿਹਦਾ ਜੇਰਾ ਜਿਹਦੀ ਬਰਦਾਸ਼ਤ ਤਾਕਤ ਇੱਕ ਰੁੱਖ ਵਰਗੀ ਹੈ। ਰੁੱਖ ਨੂੰ ਲੋਕ ਪੱਤਿਆਂ ਨੂੰ ਤੋੜਨ ਤਾਂ ਨਹੀਂ, ਫੁੱਲਾਂ ਨੂੰ ਤੋੜਨ ਤਾਂ ਕੋਈ ਨਹੀਂ, ਜੇ ਕੋਈ ਫਲ ਕੱਚਾ ਤੋੜ ਲਵੇ ਤਾਂ ਕੋਈ ਨਹੀਂ, ਫਲ ਪੱਕਾ ਤੋੜ ਲਵੇ ਤਾਂ ਕੋਈ ਨਹੀਂ। ਫਲ ਤੋੜਨ ਲੱਗਿਆਂ ਕਦੀ ਕਦੀ ਬੱਚੇ ਰੁੱਖ ਦੀ ਟਹਿਣੀ ਤੋੜ ਕੇ ਰੱਖ ਦਿੰਦੇ ਨੇ ਤਾਂ ਕੋਈ ਪਰਵਾਹ ਨਹੀਂ, ਕਦੀ ਕਦੀ ਲੁਹਾਰ ਆਰੀ ਲੈ ਕੇ ਚਲਾ ਜਾਂਦਾ ਹੈ ਉਹਨੂੰ ਕੱਟਣਾ ਸ਼ੁਰੂ ਕਰ ਦਿੰਦਾ ਹੈ ਤੇ ਤਾਂ ਕੋਈ ਨਹੀਂ। ਮੈਂ ਮਾਰੂ ਰਾਗ ਦੇ ਅੰਦਰ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਪੜਿਆ ਤੇ ਪੜ੍ਹ ਕੇ ਹੈਰਾਨ ਹੋਇਆ ਕਿ ਪਾਤਸ਼ਾਹ ਦਰਵੇਸ਼ ਇਹਨੂੰ ਕਹਿੰਦੇ ਨੇ, ਅਸੀਂ ਤੇ ਗਲਤੀ ਦੇ ਅੰਦਰ ਖੜੇ ਹਾਂ। ਹਜ਼ੂਰ ਕਹਿਣ ਲੱਗੇ ਸ਼ਸਤਰ ਤੀਖਣ, ਤੀਖਣ ਮੈਨੇ ਤਿੱਖੇ, ਸ਼ਸਤਰ ਮੈਨੇ ਹਥਿਆਰ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੂ ਰੋਸ। ਰੁੱਖ ਦੀ ਗੱਲ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਤੇ ਰੁੱਖ ਦੀ ਗੱਲ ਕਰ ਰਹੇ ਨੇ ਭਗਤ ਫਰੀਦ ਸਾਹਿਬ। ਭਗਤ ਫਰੀਦ ਸਾਹਿਬ ਕਹਿੰਦੇ ਨੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ, ਤੇ ਇਧਰ ਗੁਰੂ ਨਾਨਕ ਸਾਹਿਬ ਜੀ ਰੁੱਖ ਵਾਸਤੇ ਕਹਿ ਰਹੇ ਨੇ, ਕਹਿਣ ਲੱਗੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੂ ਰੋਸ। ਤਿੱਖੇ ਸ਼ਸਤਰਾਂ ਦੇ ਨਾਲ ਆਰੀ ਦੇ ਨਾਲ ਕੱਟਣ ਵਾਲੇ ਨੇ ਨਾ ਉਹਨੂੰ ਟੁਕੜੇ ਟੁਕੜੇ ਕੀਤੇ, ਉਹਦੇ ਫੱਟੇ ਬਣਾਏ, ਉਹਨੂੰ ਜੜ ਦਿੱਤਾ, ਉਹਦੇ ਤਨ ਬਦਨ ਦੇ ਅੰਦਰ ਕਿੱਲ ਕਾਂਟਾ ਠੋਕਿਆ, ਉਹਦੀ ਇੱਕ ਬੇੜੀ ਬਣਾਈ ਤੇ ਆਖਿਆ ਜਿਹਨੇ ਬੇੜੀ ਬਣਾਈ ਹੈ ਜਿਹਨੇ ਕੱਟਿਆ ਉਸ ਰੁੱਖ ਦਾ ਦਿਲ ਵੇਖੋ, ਉਸ ਕੱਟਣ ਵਾਲੇ ਨੂੰ ਨਦੀ ਤੋਂ ਪਾਰ ਲੈ ਕੇ ਜਾ ਰਿਹਾ, ਇਹਨੂੰ ਡੋਬਦਾ ਰਾਹ ਵਿੱਚ ਨਹੀਂ। ਦਰਵੇਸ਼ ਦੀ ਤਬੀਅਤ, ਦਰਵੇਸ਼ ਦਾ ਹਿਰਦਾ, ਦਰਵੇਸ਼ ਦਾ ਅੰਦਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਹਜ਼ੂਰ ਕਹਿਣ ਲੱਗੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੂ ਰੋਸ, ਕਾਜ ਉਹਾਂ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ਼। ਉਹਨੂੰ ਤਿਲ ਜਿੰਨਾ ਦੋਸ਼ ਨਹੀਂ ਦਿੱਤਾ ਵੀ ਤੂੰ ਮੈਨੂੰ ਕੱਟਿਆ, ਤੂੰ ਮੈਨੂੰ ਵੱਟਿਆ, ਤੂੰ ਮੇਰੇ ਅੰਦਰ ਕਿੱਲ ਠੋਕੇ, ਤੂੰ ਮੇਰੀ ਬੇੜੀ ਬਣਾਈ, ਮੇਰਾ ਰੂਪ ਵਿਗਾੜਿਆ, ਤੇ ਮੈਂ ਸੱਜਣਾ ਤੈਨੂੰ ਦਰਿਆ ਤੋਂ ਪਾਰ ਲੈ ਕੇ ਜਾਣਾ ਨਹੀਂ, ਤੈਨੂੰ ਡੋਬਾਂਗਾ ਤੇ ਡੋਬਾਂਗਾ ਦਰਿਆ ਦੀ ਲਹਿਰ ਦੇ ਅੰਦਰ, ਉਹਦਾ ਤਿਲ ਭਰ ਦੋਸ਼ ਨਹੀਂ। ਫਿਰ ਜਦੋਂ ਮੈਂ ਪੜ੍ਹਦਾ ਗੁਰ ਇਤਿਹਾਸ ਤੇ ਗੁਰ ਇਤਿਹਾਸ ਪੜ੍ਹਦਿਆਂ ਪੜ੍ਹਦਿਆਂ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਦਰਵੇਸ਼ ਹੁੰਦਾ ਕੌਣ ਹੈ, ਦਰਵੇਸ਼ ਕਹਿਣਾ ਕਿਹਨੂੰ ਚਾਹੀਦਾ। ਨਿਕਲਦੇ ਨੇ ਘਰੋਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਔਰ ਨਾਲ ਲੈ ਕੇ ਨਿਕਲਦੇ ਨੇ ਅਤੀ ਸਤਿਕਾਰ ਯੋਗ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਨੂੰ, ਜਗਤ ਨੂੰ ਧਾਰਨ ਵਾਸਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ। ਤੇ ਜਗਤ ਨੇ ਝੁਕ ਝੁਕ ਕੇ ਸਲਾਮਾਂ ਵੀ ਕੀਤੀਆਂ ਨੇ ਤੇ ਜਿੱਥੇ ਸਲਾਮ ਕਰਨ ਵਾਲਿਆਂ ਦੀ ਕਤਾਰ ਖੜੀ ਸੀ ਉੱਥੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਮੰਦੇ ਬੋਲ ਬੋਲਣ ਵਾਲੇ, ਇੱਟਾਂ ਵੱਟੇ ਮਾਰਨ ਵਾਲੇ, ਕੋਚੇ ਤੇ ਕਮਲੇ ਬੋਲ ਬੋਲਣ ਵਾਲੇ, ਉਹਨਾਂ ਦੀ ਲਾਈਨ ਵੀ ਬੜੀ ਵੱਡੀ ਸੀ, ਕੋਈ ਛੋਟੀ ਨਹੀਂ ਸੀ। ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਿਜਦਾ ਨਹੀਂ ਕੀਤਾ, ਸਾਰੇ ਪਾਤਸ਼ਾਹ ਦੇ ਸਾਹਮਣੇ ਨਹੀਂ ਚੁੱਕੇ ਔਰ ਇਕੱਲੇ ਗੁਰੂ ਨਾਨਕ ਸਾਹਿਬ ਨਹੀਂ, ਕਬੀਰ ਸਾਹਿਬ ਨੂੰ ਸਾਰਾ ਬਨਾਰਸ ਕਹਿੰਦਾ ਰਿਹਾ, ਕਬੀਰ ਬੋਰਾ, ਕਬੀਰ ਬੋਰਾ, ਕਬੀਰ ਬੋਰਾ ਸਾਰੇ ਕਹਿੰਦੇ ਰਹੇ। ਨਾਮਦੇਵ ਸਾਹਿਬ ਨੂੰ ਮੰਦਰ ਵਿੱਚੋਂ ਧੱਕੇ, ਰਵਿਦਾਸ ਸਾਹਿਬ ਜੀ ਦੇ ਨਾਲ ਵਧੀਕੇ, ਸਰਮਦ ਸੂਫੀ ਫਕੀਰ ਦੇ ਨਾਲ ਵਧੀਕੇ। ਖੈਰ ਮੈਂ ਕਿੰਨੀਆਂ ਇਤਿਹਾਸ ਵਿੱਚੋਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਲਿਆ ਕੇ ਰੱਖਾਂ। ਗੁਰੂ ਨਾਨਕ ਪਾਤਸ਼ਾਹ ਨੂੰ ਬਗਦਾਦ ਦੇ ਅੰਦਰ ਇੱਕ ਜਗ੍ਹਾ ਤੇ ਇੱਕ ਖੂਹ ਦੇ ਅੰਦਰ ਧੱਕਾ ਦੇ ਦਿੱਤਾ ਸੀ, ਖੂਹ ਦੇ ਅੰਦਰ। ਪਰ ਜਿਹਨੂੰ ਧੱਕਾ ਦਿੱਤਾ ਹੈ ਉਹ ਬਿਲਕੁਲ ਸ਼ਾਂਤ ਹਿਰਦੇ ਦੇ ਮਾਲਕ ਨੇ ਤੇ ਬਾਹਰ ਨਿਕਲ ਕੇ ਵੀ ਸ਼ਾਂਤੀ ਦਾ ਉਪਦੇਸ਼ ਕਰ ਰਹੇ ਨੇ, ਪਰ ਜਿਨ੍ਹਾਂ ਨੇ ਧੱਕਾ ਦਿੱਤਾ ਹੈ ਉਹ ਕਲਪਦੇ ਹੋਏ, ਰੋਂਦੇ ਹੋਏ, ਕੁਰਜਦੇ ਹੋਏ ਹਜ਼ੂਰ ਦੇ ਕਦਮੀ ਪੈਂਦੇ ਨੇ ਬਾਅਦ ਵਿੱਚ ਆਪਣੀ ਭੁੱਲ ਦੀ ਖਿਮਾ ਮੰਗ ਕੇ। ਗੁਰਬਾਣੀ ਫੈਸਲਾ ਸਾਡੇ ਸਾਹਮਣੇ ਰੱਖ ਰਹੀ ਹੈ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਜਗਤ ਦੇ ਭੂਤ ਨੇ ਲਾਉਣ ਵਾਸਤੇ ਆਏ ਤੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤਾ ਹੈ ਆ ਭੂਤਨਾ ਹੈ। ਕੋ ਕਹੇ ਭੂਤਨਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ। ਬੇਤਾਲ ਜੋ ਸਾਜ ਤਾਲ ਵਿੱਚ ਨਾ ਹੋਵੇ, ਹਾਰਮੋਨੀਅਮ ਤਾਲ ਵਿੱਚ ਨਾ ਹੋਵੇ, ਵਜਾਉਣ ਵਾਲੇ ਦਾ ਸੁਣਨ ਵਾਲੇ ਦਾ ਰਸ ਨਹੀਂ। ਗੁਰੂ ਕੇ ਕੀਰਤਨੀਏ ਨਿੱਕੀ ਜਿਹੀ ਹਥੌੜੀ ਦੇ ਨਾਲ ਜੋੜੀ ਨੂੰ ਤਾਲ ਵਿੱਚ ਕਰਦੇ ਨੇ ਤੁਹਾਡੇ ਸਾਹਮਣੇ, ਜੋੜੀ ਦੇ ਪੁੜੇ ਨੂੰ ਕਦੀ ਚੜਾ ਦਿੰਦੇ ਨੇ, ਕਦੀ ਲਾਹ ਦਿੰਦੇ ਨੇ, ਸੁਰ ਤਾਲ ਵਿੱਚ ਕਰਦੇ ਨੇ। ਜੋੜੀ ਤਾਲ ਵਿੱਚ ਨਾ ਹੋਵੇ ਵਜਾਉਣ ਤੇ ਸੁਣਨ ਵਾਲੇ ਦਾ ਆਨੰਦ ਨਹੀਂ। ਸਰੰਗੀ, ਰਬਾਬ, ਸਰੰਦਾ ਕੋਈ ਵੀ ਸਾਜ ਅਗਰ ਤਾਲ ਵਿੱਚ ਹੈ, ਸੁਰ ਵਿੱਚ ਹੈ, ਤੇ ਉਹਦੇ ਵਿੱਚੋਂ ਰਾਗ ਦਾ ਜਨਮ ਹੁੰਦਾ ਹੈ, ਗਾਉਣ ਵਾਲੇ ਵਜਾਉਣ ਵਾਲੇ ਸੁਣਨ ਵਾਲੇ ਦਾ ਆਨੰਦ ਬਣਦਾ ਹੈ। ਤੇ ਜੇ ਉਹ ਸਾਜ ਸੁਰ ਤਾਲ ਵਿੱਚ ਹੀ ਨਹੀਂ ਤੇ ਨਾ ਵਜਾਉਣ ਵਾਲੇ ਦਾ ਆਨੰਦ ਤੇ ਨਾ ਸ਼ਰੋਤੇ ਦਾ ਆਨੰਦ, ਸੁਣਨ ਵਾਲੇ ਦਾ ਆਨੰਦ। ਆਏ ਸਨ ਬੇਤਾਲੇ ਜਗਤ ਨੂੰ ਤਾਲ ਕਰਨ ਵਾਸਤੇ, ਬੇਸੁਰੇ ਜਗਤ ਨੂੰ ਸੁਰ ਵਿੱਚ ਕਰਨ ਲਈ, ਤੇ ਲੋਕਾਂ ਨੇ ਕਿਹਾ ਬੇਤਾਲਾ। ਕੋਈ ਆਖੇ ਪੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਪਿਆ ਦਵਾਨਾ, ਸ਼ਾਹ ਕਾ ਨਾਨਕ ਬਉਰਾਨਾ। ਪਾਤਸ਼ਾਹ ਦੀ ਬਾਣੀ ਦੇ ਅੰਦਰ ਆ ਬਚਨ ਆਉਂਦੇ ਨੇ। ਕੋਈ ਮਸਤਾਨਾ ਕਹਿੰਦਾ ਹੈ, ਕੋਈ ਦਵਾਨਾ ਕਹਿੰਦਾ ਹੈ, ਕੋਈ ਬੇਤਾਲਾ ਕਹਿੰਦਾ ਹੈ, ਕੋਈ ਪੂਤਨਾ ਕਹਿੰਦਾ ਹੈ, ਕੋਈ ਦਸਤਗੀਰ ਵਰਗੇ ਇੱਟਾਂ ਵੱਟੇ ਮਾਰਨ ਲਈ ਆ ਜਾਂਦੇ ਨੇ। ਪਰ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਕਿਸੇ ਦੇ ਵਿਰੋਧ ਦੇ ਅੰਦਰ ਇੱਕ ਕੌੜਾ ਫਿੱਕਾ ਬੋਲ ਨਿਕਲਦਾ ਕਿਸੇ ਨੇ ਨਹੀਂ ਸੁਣਿਆ। ਇੱਟਾਂ ਵੱਟੇ ਮਾਰਨ ਵਾਲਿਓ, ਤੁਹਾਡੀ ਕੁੱਲ ਨਾਸ ਹੋ ਜਾਏ। ਇਹ ਬਚਨ ਪਾਤਸ਼ਾਹ ਨੇ ਨਹੀਂ ਕਹਿ। ਜਿਹੜੇ ਮੈਨੂੰ ਮੰਦਾ ਬੋਲ ਰਹੇ ਹੋ, ਲੋਕ ਤੁਹਾਨੂੰ ਮੰਦਾ ਬੋਲਣ, ਇਹ ਬੋਲ ਨਹੀਂ ਕਹਿ। ਜਿਨ੍ਹਾਂ ਨੇ ਮੰਦਾ ਬੋਲਿਆ, ਪਾਤਸ਼ਾਹ ਉਲਟਾ ਉਹਨਾਂ ਦਾ ਭਲਾ ਕਰਦੇ ਰਹੇ। ਤੇ ਮੈਂ ਤੇ ਇਤਿਹਾਸ ਦੇ ਪੰਨੇ ਪੜ ਕੇ ਇੱਕ ਵਾਰੀ ਹੈਰਾਨ ਹੋਇਆ। ਭਾਈ ਸਾਹਿਬ, ਭਾਈ ਮਰਦਾਨਾ ਜੀ ਕਰ ਦਿੰਦੇ ਨੇ ਪ੍ਰਸ਼ਨ। ਉਹ ਕਹਿ ਦਿੰਦੇ ਨੇ, ਬਾਬਾ ਅਸੀਂ ਇਹਨਾਂ ਲੋਕਾਂ ਦਾ ਭਲਾ ਕਰ ਰਹੇ ਹਾਂ, ਆਪਣਾ ਘਰ ਛੱਡਿਆ, ਪਰਿਵਾਰ ਛੱਡਿਆ, ਧੀਆਂ ਪੁੱਤਰ ਛੱਡੇ, ਬੱਚੇ ਛੱਡੇ, ਗੁਰੂ ਨਾਨਕ ਸਾਹਿਬ ਵੀ ਗ੍ਰਿਸ਼ਤੀ ਤੇ ਭਾਈ ਮਰਦਾਨਾ ਸਾਹਿਬ ਵੀ ਗ੍ਰਿਸ਼ਤੀ, ਉਹਨਾਂ ਦੇ ਵੀ ਦੋ ਸਾਹਿਬਜ਼ਾਦੇ ਨੇ, ਭਾਈ ਰਜਾਦਾ ਜੀ ਤੇ ਭਾਈ ਸਜਾਦਾ ਜੀ। ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਨੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਆਖਿਆ ਆਪਾਂ ਘਰ ਬਾਰ ਛੱਡਿਆ, ਮਾਂ ਬਾਪ ਛੱਡੇ, ਧੀਆਂ ਪੁੱਤਰ ਛੱਡੇ, ਆਏ ਆ ਇਹਨਾਂ ਦਾ ਭਲਾ ਕਰਨ ਲਈ, ਇਹ ਉਲਟਾ ਸਾਨੂੰ ਮੰਦਾ ਬੋਲਦੇ ਨੇ, ਉਲਟਾ ਸਾਨੂੰ ਗਾਲੀ ਗਲੋਚ ਕਰਦੇ ਨੇ। ਮੁਸ਼ਕਰਾਉਂਦਿਆਂ ਹੋਇਆਂ ਕਹਿਣ ਲੱਗੇ ਮਰਦਾਨਿਆ, ਜਦੋਂ ਕੋਈ ਪਾਗਲ ਬੰਦੇ ਦਾ ਵੈਦ ਜਾਂ ਡਾਕਟਰ ਇਲਾਜ ਕਰਦਾ ਹੈ ਨਾ, ਤੇ ਉਹ ਪਾਗਲ ਡਾਕਟਰ ਨੂੰ ਵੈਦ ਨੂੰ ਮੰਦਾ ਹੀ ਬੋਲਦਾ, ਕਿਉਂਕਿ ਹੋਇਆ ਜੋ ਪਾਗਲ ਸਮਝਦਾਰ ਤੇ ਹੋਇਆ ਨਾ। ਅਗਰ ਸਮਝਦਾਰ ਦਾ ਇਲਾਜ ਹੋਵੇ, ਸਮਝਦਾਰ ਤੇ ਕਰੇਗਾ ਧੰਨਵਾਦ। ਜਿਹੜਾ ਬੰਦਾ ਸੂਝ ਸਿਆਣਪ ਰੱਖਣ ਵਾਲਾ, ਉਹ ਤੇ ਕਹੇਗਾ ਤੁਹਾਡਾ ਸ਼ੁਕਰਾਨਾ ਹੈ, ਤੁਸੀਂ ਇਹ ਚੰਗਾ ਉਪਦੇਸ਼ ਮੇਰੀ ਝੋਲੀ ਵਿੱਚ ਪਾਇਆ। ਪਰ ਜਿਹੜਾ ਅਤੀ ਮੂੜ, ਅਤੀ ਪਾਗਲ ਹੈ, ਉਹ ਮਾਰਨ ਵਾਸਤੇ ਆਏਗਾ, ਇਹਨੇ ਸੱਚ ਦੀ ਗੱਲ ਕੀਤੀ ਕਿਉਂ ਹੈ। ਉਹ ਹਥਿਆਰ ਚੁੱਕ ਕੇ ਆ ਜਾਏਗਾ, ਇਹਦਾ ਗਲਾ ਬੰਦ ਕਰੋ, ਇਹਦਾ ਬੋਲਣਾ ਬੰਦ ਕਰੋ। ਗੁਰੂ ਨਾਨਕ ਸਾਹਿਬ ਜੀ ਨਾਲ ਇਸ ਤਰ੍ਹਾਂ ਹੁੰਦਾ ਰਿਹਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ, ਜਦੋਂ ਕੋਈ ਵੈਦ ਪਾਗਲ ਦਾ ਇਲਾਜ ਕਰਨ ਲਈ ਜਾਂਦਾ ਹੈ ਤੇ ਉਹ ਮੰਦਾ ਹੀ ਬੋਲਦਾ, ਉਸ ਵੈਦ ਤੇ ਕਦੀ ਕਦੀ ਉਹ ਹੱਥੀ ਵੀ ਪੈ ਜਾਂਦਾ, ਤੇ ਵੈਦ ਆਪਣਾ ਗੁਣ ਨਾ ਛੱਡੇ, ਉਹ ਤਾਂ ਹੀ ਚੰਗਾ ਵੈਦ ਹੈ, ਉਹ ਤਾਂ ਹੀ ਸੁਗੜ ਤੇ ਸੁਜਾਨ ਵੈਦ ਹੈ। ਤੇ ਜੇ ਉਸ ਪਾਗਲ ਦਾ ਇਲਾਜ ਕਰਦਾ ਕਰਦਾ ਆਪਣੇ ਗੁਣ ਨੂੰ ਹੀ ਗਵਾ ਪਵੇ ਤੇ ਫਿਰ ਉਹ ਵੈਦ ਕਾਹਦਾ ਹੋਇਆ। ਲੋਕ ਕਹਿਣਗੇ ਉਹ ਤੇ ਹੈ ਪਾਗਲ, ਪਰ ਤੂੰ ਤੇ ਵੈਦ ਹੈ ਨਾ, ਤੇਰੇ ਕੋਲ ਤੇ ਗੁਣ ਹੈ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਇੱਕ ਬੇਨਤੀ ਮੈਂ ਇਸ ਸੰਬੰਧ ਦੇ ਅੰਦਰ ਹੋਰ ਵੀ ਕਰਦਾ ਚੱਲਾਂ। ਦਰਵੇਸ਼ ਲਿਬਾਸ ਪਾ ਕੇ ਬਣਨਾ ਬੜਾ ਸੌਖਾ ਹੈ, ਬਾਹਰੋਂ ਬਣਨਾ, ਇਹਨੂੰ ਮੈਂ ਦੂਜੇ ਲਫ਼ਜ਼ਾਂ ਦੇ ਰਾਹੀਂ ਬਿਆਨ ਕਰਾਂ। ਲਿਬਾਸ ਪਾ ਕੇ ਦਰਵੇਸ਼ ਅਖਵਾਉਣਾ ਲੋਕਾਂ ਦੇ ਕੋਲੋਂ ਬੜਾ ਆਸਾਨ ਹੈ, ਤੇ ਅੰਦਰੋਂ ਮਨ ਕਰਕੇ ਦਰਵੇਸ਼ ਬਣ ਜਾਣਾ ਓਨਾ ਹੀ ਕਠਿਨ ਹੈ, ਓਨਾ ਹੀ ਮਹਾਨ ਹੈ। ਜਿੰਨਾ ਜਲਦੀ ਤਨ ਧਰਮ ਦੀ ਦੁਨੀਆਂ ਵਿੱਚ ਚਲਾ ਜਾਂਦਾ ਨਾ, ਓਨੀ ਜਲਦੀ ਮਨ ਧਰਮ ਦੀ ਦੁਨੀਆਂ ਵਿੱਚ ਨਹੀਂ ਜਾਂਦਾ। ਤੇ ਜਿਹਦਾ ਮਨ ਧਰਮੀ ਬਣੇ ਹੀ ਨਾ, ਮਨ ਧਰਮ ਨੂੰ ਕਬੂਲ ਕਰੇ ਹੀ ਨਾ, ਮਨ ਧਰਮ ਦੇ ਨੇਮ ਨੁਕਤੇ ਅਪਣਾਵੇ ਨਾ, ਉਹ ਬਾਹਰੋਂ ਕਿਸ ਤਰ੍ਹਾਂ ਦਾ ਪਹਿਰਾਵਾ ਬਣਾਈ ਰੱਖੇ, ਕੁਝ ਅਖਵਾਈ ਜਾਵੇ, ਉਹ ਕਾਹਦਾ ਦਰਵੇਸ਼ ਹੋਇਆ। ਹਾਂ, ਲੋਕ ਤੈਨੂੰ ਲੱਖ ਸਲਾਮਾਂ ਕਰਨ, ਪਰ ਖੁਦਾਵੰਦ ਕਰੀਮ ਦੇ ਘਰ ਦੇ ਅੰਦਰ ਪ੍ਰਵਾਨ ਨਹੀਂ ਪਏਗਾ। ਕਿਉਂ? ਕਿਉਂਕਿ ਗੁਰੂ ਤੇਰੇ ਅੰਦਰ ਦਾ ਸੁਧਾਰ ਮੰਗਦੇ ਨੇ, ਗੁਰੂ ਤੇਰੇ ਮਨ ਦਾ ਸੁਧਾਰ ਮੰਗਦੇ ਨੇ, ਤੇ ਮਨ ਦਾ ਸੁਧਾਰ ਕਰਨ ਲਈ ਗੁਰਬਾਣੀ ਦਾ ਉਪਦੇਸ਼ ਹੈ। ਅਗਾਂ ਭਗਤ ਜੀ ਕਹਿਣ ਲੱਗੇ, ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆਂ ਪੱਤ। ਮੈਂ ਵੇਖਿਆ ਲੋਕ ਚੱਲ ਰਹੇ ਨੇ ਆਮ ਦੁਨੀਆਂਦਾਰਾਂ ਵਾਂਗ। ਕਿਵੇਂ ਚੱਲ ਰਹੇ ਨੇ ਦੁਨੀਆਂਦਾਰਾਂ ਵਾਂਗ? ਇਹ ਤੇ ਬੇਨਤੀ ਮੈਂ ਕਰ ਹੀ ਚੁੱਕਾ ਨਾ ਕਿ ਬਾਹਰੋਂ ਦਰਵੇਸ਼ ਨੇ ਚੱਲਣਾ ਹੀ ਦੁਨੀਆਂ ਵਾਂਗ ਹੈ। ਬਾਹਰੋਂ ਦਰਵੇਸ਼ ਸੱਚਾ ਹੋਵੇ ਜੋ ਗ੍ਰਿਸਤੀ ਹੋਵੇ, ਬਾਹਰੋਂ ਦਰਵੇਸ਼ ਸੱਚਾ ਹੋਵੇ ਜੋ ਧੀਆਂ ਪੁੱਤਰਾਂ ਦਾ ਪਿਤਾ ਹੋਵੇ, ਬਾਹਰੋਂ ਦਰਵੇਸ਼ ਹੋਵੇ ਜਿਹਦੇ ਘਰ ਦੇ ਅੰਦਰ ਪਤਨੀ ਹੋਵੇ, ਬਾਹਰੋਂ ਦਰਵੇਸ਼ ਉਹ ਹੈ ਜੋ ਆਪਣੇ ਮਹਿਲ ਮਾੜੀਆਂ ਦੇ ਅੰਦਰ ਰਸਦਾ ਵਸਦਾ ਹੋਵੇ। ਪਰ ਉਹ ਦਰਵੇਸ਼ ਕੇਵਲ ਬਾਹਰ ਬਾਹਰ ਦਾ, ਅੰਦਰੋਂ ਦਰਵੇਸ਼ ਉਹ ਹੈ ਜੋ ਸੱਚ ਦੇ ਨਾਲ ਜੁੜਿਆ ਹੋਵੇ, ਬੁਰਾਈਆਂ ਤੋਂ ਬਚਿਆ ਹੋਵੇ, ਗੁਣਾਂ ਦੀ ਮਾਲਾ ਪਰੋ ਕੇ ਆਪਣੇ ਮਨ ਦੇ ਅੰਦਰ ਵਸਾਈ ਹੋਵੇ, ਅੰਦਰੋਂ ਦਰਵੇਸ਼ ਉਹ। ਚੱਲਾਂ ਦੁਨੀਆਂ ਪੱਤ, ਬਾਹਰੋਂ ਤੇ ਚੱਲਣਾ ਹੈ ਦੁਨੀਆਂਦਾਰਾਂ ਵਾਂਗ, ਅੰਦਰੋਂ ਵੱਖਰੇ ਹੋ ਕੇ ਚੱਲਣਾ ਹੈ, ਅੰਦਰੋਂ ਦੁਨੀਆਂਦਾਰਾਂ ਵਾਂਗ ਨਹੀਂ ਚੱਲਣਾ। ਅੰਦਰ ਦੁਨੀਆਂ ਚੁਗਲੀ ਨਿੰਦਾ ਈਰਸ਼ਾ ਦੀ ਭਰੀ ਹੈ, ਪਰ ਦਰਵੇਸ਼ ਦੇ ਅੰਦਰ ਨਾ ਚੁਗਲੀ ਨਾ ਨਿੰਦਾ ਨਾ ਈਰਸ਼ਾ ਹੋਵੇ। ਅੰਦਰੋਂ ਦੁਨੀਆਂ ਦੇ ਅੰਦਰ ਖੋਟ ਹੈ, ਪਰ ਦਰਵੇਸ਼ ਦੇ ਅੰਦਰ ਕੋਈ ਖੋਟ ਨਾ ਹੋਵੇ। ਅੰਦਰੋਂ ਦੁਨੀਆਂ ਦੇ ਅੰਦਰ ਅਗਰ ਮਨ ਕਰਕੇ ਵੇਖੀਏ ਨਾ ਆਮ ਦੁਨੀਆਂ ਨੂੰ, ਤੇ ਦੁਨੀਆਂ ਦੇ ਅੰਦਰ ਕੋਈ ਆਪਣਾ ਹੈ ਕੋਈ ਬੇਗਾਨਾ ਹੈ, ਜਿਹੜੇ ਆਪਣੇ ਨੇ ਉਹਨਾਂ ਨੂੰ ਪਿਆਰ, ਜਿਹੜੇ ਬੇਗਾਨੇ ਨੇ ਉਹਨਾਂ ਤੋਂ ਨਫ਼ਰਤ। ਪਰ ਜਿਹੜਾ ਦਰਵੇਸ਼ ਹੈ ਉਹਦੀ ਦੁਨੀਆਂ ਦੇ ਅੰਦਰ ਸਾਰੇ ਆਪਣੇ ਨੇ, ਉਹਦੇ ਵਾਸਤੇ ਕੋਈ ਬੇਗਾਨਾ ਨਹੀਂ ਹੈ, ਉਹਦੇ ਵਾਸਤੇ ਸਾਰੇ ਹੀ ਆਪਣੇ ਨੇ। ਉਹਦੇ ਮਨ ਦੇ ਅੰਦਰ ਸਾਰਿਆਂ ਵਾਸਤੇ ਜਗ੍ਹਾ ਹੋਵੇ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਯਹੂਦੀ ਨਹੀਂ, ਕੋਈ ਬੋਧੀ ਨਹੀਂ, ਕੋਈ ਪਾਰਸੀ ਨਹੀਂ। ਤੇ ਜਿਹੜਾ ਬੜੀ ਸੋਚ ਨੂੰ ਸੀਮਿਤ ਕਰਕੇ ਚੱਲ ਰਿਹਾ ਹੈ, ਬੜੇ ਛੋਟੇ ਦਾਇਰੇ ਵਿੱਚ ਚੱਲ ਰਿਹਾ ਹੈ, ਖਿਮਾ ਚਾਹਾਂਗਾ, ਉਹ ਸੱਚਾ ਦਰਵੇਸ਼ ਜਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਉਸ ਤਰ੍ਹਾਂ ਦਾ ਦਰਵੇਸ਼ ਨਹੀਂ ਹੋਏਗਾ। ਜੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਾਰਿਆਂ ਲਈ ਸਾਂਝਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਤੇ ਰੱਬ ਦੇ ਸੱਚੇ ਦਰਵੇਸ਼ ਦਾ ਉਪਦੇਸ਼ ਵੀ ਚੋਂ ਵਰਨਾ ਲਈ ਸਾਂਝਾ ਹੈ। ਉਹਦੇ ਨਿਗਾਹ ਦੇ ਅੰਦਰ ਕੋਈ ਬੇਗਾਨਾ ਕੋਈ ਆਪਣਾ ਨਹੀਂ, ਕੋਈ ਇਲਾਕੇ ਦੀ ਨਫ਼ਰਤ ਨਹੀਂ, ਕੋਈ ਆਪਣੀ ਜਥੇਬੰਦੀ ਦੀ ਨਫ਼ਰਤ ਨਹੀਂ, ਫਿਰ ਉਹਦੇ ਲਈ ਵੀ ਸਾਰੇ ਬਰਾਬਰ ਨੇ। ਭਗਤ ਜੀ ਕਹਿਣ ਲੱਗੇ, ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਕੱਤ। ਇਹ ਜਿਹੜੀ ਬੁਰਾਈਆਂ ਦੀ ਪੋਟਲੀ ਆਮ ਲੋਕ ਸਿਰ ਦੇ ਉੱਤੇ ਰੱਖ ਕੇ ਚੱਲ ਰਹੇ ਨੇ, ਇਹਨੂੰ ਛੱਡ ਕੇ ਦਰਵੇਸ਼ ਬਣਿਆ ਜਾ ਸਕਦਾ? ਇਹ ਜਿਹੜੀ ਬੁਰਾਈਆਂ ਦੀ ਗੰਢ, ਬੁਰਾਈਆਂ ਦੀ ਪੰਡ ਲੈ ਕੇ ਅਸੀਂ ਸਿਰ ਦੇ ਉੱਤੇ ਚੱਲ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹੋ ਗੁਰਬਾਣੀ ਵਿੱਚੋਂ, ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਧਰੇ ਵੀ ਇੱਕ ਬਾਣੀ ਦੇ ਅੱਖਰ ਦੇ ਅੰਦਰ ਇਹ ਸੰਦੇਸ਼ ਨਹੀਂ ਫਰਮਾਇਆ ਕਿ ਤੂੰ ਸੰਗਤ ਕਰਿਆ ਕਰ, ਤੇਰੀ ਚਮੜੀ ਦਾ ਰੰਗ ਬਦਲ ਕੇ ਨਾ ਚਿੱਟਾ ਹੋ ਜਾਏਗਾ। ਤੂੰ ਸੰਗਤ ਕਰਿਆ ਕਰ, ਬਾਣੀ ਪੜ੍ਹਿਆ ਕਰ, ਨਿਤਨੇਮ ਕਰਿਆ ਕਰ, ਜਾਂ ਗੁਰਮਤ ਦੇ ਅਸੂਲਾਂ ਨੂੰ ਮੰਨਿਆ ਕਰ, ਤੇ ਤੇਰੇ ਨਕਸ਼ੋ ਨਿਗਾਰ ਜਿਹੜੇ ਕਰੂਪ ਨੇ ਉਹ ਸਰੂਪ ਬਣ ਜਾਣਗੇ, ਤੇਰਾ ਕੱਦ ਵੱਧ ਕੇ ਲੰਮਾ ਹੋ ਜਾਏਗਾ, ਤੂੰ ਸੁਨੱਖਾ ਬਣ ਜਾਏਗਾ। ਕਿਧਰੇ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦਾ ਬਚਨ ਆਇਆ? ਜਦੋਂ ਵੀ ਆਇਆ ਉਦੋਂ ਮਨ ਦੇ ਸੰਬੰਧ ਵਿੱਚ ਬਚਨ ਆਇਆ, ਸੰਗਤ ਕਰੇਗਾ ਮਨ ਬਦਲੇਗਾ, ਬਾਣੀ ਨੂੰ ਪੜ੍ਹੇ ਵਿਚਾਰੇਗਾ ਮਨ ਬਦਲੇਗਾ, ਬਾਣੀ ਦੇ ਆਸਰੇ ਚੱਲੇਗਾ ਮਨ ਨੂੰ ਰਸ ਮਿਲੇਗਾ। ਗੱਲ ਹੀ ਗੁਰਬਾਣੀ ਦੇ ਅੰਦਰ ਪਿਆਰੇ ਉਹ ਮਨ ਦੀ ਚੱਲਦੀ ਹੈ। ਤੇ ਦਰਵੇਸ਼ ਉਹ ਹੈ ਜੋ ਅੰਦਰੋਂ ਬਾਣੀ ਦੇ ਨਾਲ ਜੁੜਿਆ ਅੰਦਰੋਂ। ਫਿਰ ਅਖੀਰ ਤੇ ਮੈਂ ਇੱਕ ਬੇਨਤੀ ਹੋਰ ਵੀ ਕਰਦਾ ਚੱਲਾਂ, ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਐਨਕ ਤੇ ਹੈ ਨਹੀਂ ਕਿ ਜੋ ਅੱਖਾਂ ਦੇ ਉੱਤੇ ਲਾਈਏ ਤੇ ਜਿਹੜਾ ਸਾਡੇ ਸਾਹਮਣੇ ਖੜਾ ਹੈ ਉਹ ਨਜ਼ਰਾਂ ਤੱਕ ਲੈਣ ਕੇ ਸੱਚਾ ਹੈ ਜਾਂ ਝੂਠਾ ਹੈ। ਸਾਡੀ ਆਪਣੀ ਇਤਨੀ ਤੌਫੀਕ ਨਹੀਂ, ਅੱਖਾਂ ਦੇ ਅੰਦਰ ਇੰਨੀ ਬਰੀਕ ਬੀਨੀ ਨਹੀਂ, ਪਰ ਜੇ ਆਪਣੀ ਸਮਝ ਨਹੀਂ ਤੇ ਸਮਝ ਦੇਣ ਵਾਲੇ ਗੁਰੂ ਨੂੰ ਪੁੱਛਣਾ ਤੇ ਕੋਈ ਮਿਹਣਾ ਨਹੀਂ ਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਚਾਰ ਅੱਖਰ ਬਾਣੀ ਦੇ ਉਸ ਕਸਵੱਟੀ ਨੂੰ ਉਸ ਬੰਦੇ ਦੇ ਉੱਤੇ ਲਾ ਕੇ ਪਰਖ ਲਿਆ ਕਰੋ ਕਿ ਇਹ ਸੱਚਾ ਹੈ ਜਾਂ ਝੂਠਾ ਹੈ, ਇਹਦਾ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਏਗਾ, ਆਪਣੇ ਆਪ ਮਿਲ ਜਾਏਗਾ। ਜੇ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਦੀ ਕਸਵੱਟੀ ਦੇ ਨਾਲ ਲਾ ਕੇ ਪਰਖੋਗੇ। ਕਿਉਂ ਪਰਖਣ ਦੀ ਲੋੜ ਹੈ? ਕਿਉਂਕਿ ਸੁਨਿਆਰਾ ਸੋਨੇ ਨੂੰ ਹੱਥ ਦੇ ਅੰਦਰ ਪਕੜਦਿਆਂ ਹੀ ਉਹ ਅੰਦਾਜ਼ਾ ਤੇ ਲਾ ਲੈਂਦਾ ਹੈ ਕਿ ਸੋਨਾ ਅਸਲੀ ਹੈ ਜਾਂ ਸੋਨਾ ਨਕਲੀ ਹੈ। ਪਰ ਆਪਣੀ ਉਹਦੇ ਕੋਲ ਇੱਕ ਹੁੰਦੀ ਹੈ ਪਰਖ, ਇੱਕ ਹੁੰਦਾ ਹੈ ਪੱਥਰ ਦਾ ਨਿੱਕਾ ਜਿਹਾ ਵੱਟਾ ਜਿਹਨੂੰ ਉਹ ਕਸਵੱਟੀ ਕਹਿ ਦਿੰਦੇ ਨੇ। ਉਹ ਆਮ ਪੱਥਰਾਂ ਵਰਗਾ ਪੱਥਰ ਨਹੀਂ, ਥੋੜਾ ਖਾਸ ਪੱਥਰ ਹੁੰਦਾ ਪੱਥਰ ਹੀ ਹੈ। ਸੋਨੇ ਨੂੰ ਉਹਦੇ ਉੱਤੇ ਕਸਾਉਂਦੇ ਨੇ, ਉਹਦੇ ਰੰਗ ਨੂੰ ਵੇਖ ਕੇ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਅਸਲੀ ਸੋਨਾ ਹੈ ਜਾਂ ਨਕਲੀ ਸੋਨਾ ਹੈ। ਪਿਆਰਿਓ, ਜੇ ਖੁਦ ਨਾ ਸਮਝ ਪਵੇ, ਅਸਲ ਤੇ ਨਕਲ ਦੀ ਪਹਿਚਾਣ ਕਰਨ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਉਹਨੂੰ ਲਾ ਕੇ ਵੇਖ ਲਿਆ ਕਰੋ। ਇਹ ਬੰਦਾ ਸੱਚਾ ਹੈ ਤਾਂ ਸਮਝ ਪੈ ਜਾਏਗੀ, ਜਵਾਬ ਆ ਜਾਏਗਾ, ਤੇ ਜੇ ਝੂਠਾ ਹੈ ਤਾਂ ਸਮਝ ਪੈ ਜਾਏਗੀ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ ਆਪ ਸੰਗਤ ਦੇ ਸਾਹਮਣੇ, ਜਿੰਨਿਆਂ ਦੇ ਕੋਲ ਕੋਈ ਕਲਾ ਹੈ, ਕੋਈ ਗੁਣ ਹੈ, ਕੋਈ ਰਿੱਧੀ ਹੈ, ਕੋਈ ਸਿੱਧੀ ਹੈ, ਕੁਛ ਵੀ ਕਿਸੇ ਦੇ ਪਾਸ ਹੈ, ਉਹ ਸਾਰੇ ਸਤਿਕਾਰ ਯੋਗ ਨੇ, ਮੁਬਾਰਕ ਨੇ। ਪਰ ਜਿੱਥੋਂ ਇਹ ਸਾਰੇ ਗੁਣ ਸਾਨੂੰ ਮਿਲ ਰਹੇ ਨੇ ਉਹਦਾ ਨਾਂ ਹੈ ਨਿਰੰਕਾਰ, ਉਹਦਾ ਨਾਂ ਹੈ ਪਰਮਾਤਮਾ। ਜਿਸ ਦੀ ਝੋਲੀ ਦੇ ਅੰਦਰ ਵੀ ਜੋ ਕਿਸੇ ਨੂੰ ਦਾਤ ਮਿਲੀ, ਉਹ ਮਿਲੀ ਕਿੱਥੋਂ? ਇਹ ਨਿਰੰਕਾਰ ਦੇ ਕੋਲੋਂ। ਹੁਣ ਜਿੰਨਾ ਪਾਣੀ ਝੀਲਾਂ ਦੇ ਅੰਦਰ, ਤਲਾਬਾਂ ਦੇ ਅੰਦਰ, ਛੱਪੜੀਆਂ ਦੇ ਅੰਦਰ, ਸਰੋਵਰਾਂ ਦੇ ਅੰਦਰ, ਨਦੀਆਂ ਦੇ ਅੰਦਰ, ਦਰਿਆਵਾਂ ਦੇ ਅੰਦਰ ਆਪ ਵੇਖ ਰਹੇ ਹੋ, ਵਿਦਵਾਨਾਂ ਨੇ ਪਾਣੀ ਦਾ ਮਰਕਜ਼, ਪਾਣੀ ਦਾ ਕੇਂਦਰ ਸਾਗਰ ਨੂੰ ਮੰਨਿਆ ਹੈ। ਔਰ ਪਾਣੀ ਸਾਗਰ ਦਾ ਹੀ ਹੈ, ਭਾਵੇਂ ਉਹ ਛੱਪੜਾਂ ਦੇ ਅੰਦਰ ਹੈ, ਤਲਾਬਾਂ ਸਰੋਵਰਾਂ ਦੇ ਅੰਦਰ ਹੈ, ਝੀਲਾਂ ਦੇ ਅੰਦਰ ਹੈ ਜਾਂ ਦਰਿਆਵਾਂ ਦੇ ਅੰਦਰ ਹੈ, ਪਾਣੀ ਦਾ ਮਰਕਜ਼ ਸਾਗਰ ਹੈ, ਸਾਗਰ ਦਾ ਹੀ ਪਾਣੀ ਸਾਰਿਆਂ ਦੇ ਅੰਦਰ ਹੈ। ਕਿਸੇ ਦੇ ਕੋਲ ਕੋਈ ਤਾਕਤ, ਕੋਈ ਰਿੱਧੀ, ਕੋਈ ਸਿੱਧੀ, ਕੋਈ ਗੁਣ ਹੈ ਤੇ ਉਹ ਗੁਣ ਸਾਰੇ ਦੇ ਸਾਰੇ ਪਰਮਾਤਮਾ ਕੋਲੋਂ ਹੀ ਆਏ ਨੇ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਦਸੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿੱਧਾ ਪਰਮਾਤਮਾ ਦੇ ਨਾਲ ਜੋੜਿਆ, ਸਿੱਧਾ ਪਰਮਾਤਮਾ ਦੇ ਨਾਲ। ਮੁਬਾਰਕ ਨੇ ਉਹ ਛੱਪੜੀਆਂ ਜਿਨ੍ਹਾਂ ਦੇ ਕੋਲ ਪਾਣੀ ਹੈ, ਪਰ ਸਾਡਾ ਛੱਪੜੀਆਂ ਦੇ ਨਾਲ ਸੰਬੰਧ ਨਹੀਂ, ਸਾਗਰ ਦੇ ਨਾਲ ਸੰਬੰਧ ਹੈ। ਮੁਬਾਰਕ ਨੇ ਉਹ ਨਦੀਆਂ, ਮੁਬਾਰਕ ਨੇ ਉਹ ਦਰਿਆ ਜਿਨ੍ਹਾਂ ਦੇ ਕੋਲ ਪਾਣੀ ਹੈ, ਉਹ ਸਤਿਕਾਰ ਯੋਗ ਨੇ। ਚਲੋ ਉਹਨਾਂ ਦਾ ਪਾਣੀ ਫਸਲਾਂ ਨੂੰ ਹਰਿਆ ਭਰਿਆ ਕਰਦਾ ਹੈ, ਲੋਕਾਂ ਦੀ ਪਿਆਸ ਬੁਝਾਉਂਦਾ ਹੈ, ਮੁਬਾਰਕ ਨੇ। ਪਰ ਜਿੱਥੋਂ ਉਸ ਦਰਿਆ ਨੂੰ ਪਾਣੀ ਮਿਲ ਰਿਹਾ ਹੈ ਉਹਦਾ ਸ਼ੁਕਰੀਆ ਅਦਾ ਕਰਨਾ ਕਦੀ ਨਾ ਭੁੱਲੋ, ਔਰ ਉਹਨੂੰ ਹੀ ਆਪਣਾ ਮੁਰਸ਼ਦ ਮੰਨੋ, ਉਹਦੇ ਨਾਲ ਹੀ ਜੁੜੋ। ਤੁਹਾਡੀ ਸ਼ਰਧਾ ਨੂੰ ਕਦੀ ਚਕਣਾ ਚੂਰ ਹੋਣਾ ਹੀ ਨਹੀਂ ਪਏਗਾ, ਤੁਹਾਡੀ ਸ਼ਰਧਾ ਕਦੀ ਟੁੱਟੇਗੀ ਨਹੀਂ। ਅਧੂਰਿਆਂ ਦੇ ਨਾਲ ਜੁੜ ਕੇ ਸ਼ਰਧਾ ਟੁੱਟ ਜਾਂਦੀ ਹੈ, ਪੂਰਿਆਂ ਦੇ ਨਾਲ ਜੁੜ ਕੇ ਕਦੀ ਸ਼ਰਧਾ ਟੁੱਟਦੀ ਨਹੀਂ। ਤੇ ਸਾਡੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲੋਂ ਵੱਡਾ ਕੋਈ ਨਹੀਂ, ਇਹਨਾਂ ਨਾਲੋਂ ਪੂਰਾ ਵੀ ਕੋਈ ਨਹੀਂ। ਭਗਤ ਫਰੀਦ ਸਾਹਿਬ ਜੀ ਦੇ ਇਹ ਮਾਂ ਵਾਕ ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕਰ ਰਿਹਾ ਸਾਂ।
1: ਹਸਤ ਅਲੰਬਨ ਦੇਹੋ ਪ੍ਰਭ ਕਰਤੋ ਉਦਰ ਗੋਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਇਆਲ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਕਿਜਨਾ ਬੂਜੈ ਕਿਜਨਾ ਸੂਜੈ ਦੁਨੀਆ ਗੁਜੀ ਭਾ ਸਾਈ ਮੇਰਾ ਚੰਗਾ ਕੀਤਾ ਨਾਹੀ ਤਾਂ ਹਮ ਵੀ ਦਜਾ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੇ

जे जाना शोह नंडड़ा ता थोड़ा मान करे वाहे गुरु जी का खालसा वाहे गुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निघी गोदा आनंद पा रहे सब माई भाई सतसंगी श्रोते जनों चल रही लड़ीवार कथा भगत फरीद साहब जी दे सलोकां विचों आप रोज रोज सरवण करदे आ रहे। मन बिरतियां एकागर करो भगत जी दे इस सलोक नूं आधार बना के मैं कुछ बेनतियां आप संगत दे सन्मुख रखण दा निमाणा यतन कर रहा। भगत जी कहिंदे ने किज ना बूझै कोई गल समझ विच आ ही नहीं रही, किज ना सूझै कोई समझ विच नहीं आ रही, को राह कोई खेड़ा कोई किधर जावा किधर ना जावा एक गल पकड़ विच ध्यान विच नहीं आ रही। पुछया भगत जी क्यों, कह लगे जदों मैं दुनिया नूं नेड़े हो के वेखिया ते दुनिया मैनूं जल्दी बलदी ते सड़दी नजर पई। भाई साहब भाई गुरदास साहब जी ने भी इस गल की पुष्टि की और गुरु नानक पातशाह महाराज जी का जीवन बिरतांत लिखते वकत भाई गुरदास साहब भी कहिंदे ने, कहिंदे ने बाबा देखे ध्यान तर जलती सब पृथ्वी दे साई। तो की जदों गुरु नानक पातशाह महाराज जी सुल्तानपुरों भाई मरदाना साहब नूं नाल लेके निकले ने तो की चार चफेरे उदों अग बल रही सी। ए उस अग दा जिक्र नहीं जो बाहरी अगन है, ए उस अग दा जिक्र कर रहे ने हजूर जो अंदरूनी अगन है। आरंभ दे अंदर मैं एक होर भी बेनती करदा चला, विद्वाना ने अग नूं मन्या है चार तरह दी। नंबर एक दे उत्ते दावा अगन, जिस अग्नि दे नाल भोजन बनता है, जिहड़ी अग्नि कारखानियां दे अंदर मोटर कारां दे अंदर इंजनां दे अंदर फैक्ट्रियां दे अंदर ते जंगलां दे अंदर लगदी है, इस अग नूं विद्वाना ने नाम दिता दावा अगन। नंबर दो दे उत्ते बड़वा अगन, किधरे किधरे समुंदर दे पानी दे अंदर तेल मिलिया होवे ते उस तेल दे कारण लग जाए अग, उस समुद्री अग नूं विद्वाना ने नां दे दिता बड़वा अगन। नंबर तीन दे उत्ते आकाशी अगन, जिन्हों आपां बिजली दी चमक कह लईए या बदलां दी रगड़ाहट कह लईए, आकाश दे अंदरों दिसण वाली चमकण वाली उस अग नूं नां दे दिता विद्वान सजना ने आकाशी अगन। ते नंबर चार जठर अगन, जो साडे मेदे दी तपश मेदे दी गर्मी वादा काटा खादा पीता कौड़ा फिका सारे दा सारा जिथे जाके हजम हो जांदा है भसम हो जांदा है, ओ अंदर दी अग्नि तंदूर वांग साड़ के जो राख बना देंदी है उस अगन नू नां दिता गया जठरागन, जठर दी अगन। इस तो अलावा कुछ अग्नियां साडे मन दे नाल संबंध रखदियां ने, जिवें काम दी अग्नि मन दे नाल संबंध रखदी है, क्रोध दी अग्नि मन दे नाल संबंध रखदी है, तृष्णा दी अग्नि मन दे नाल संबंध रखदी है, हौमे दी अग्नि मन दे नाल संबंध रखदी है, ते ठीक दूसरे पासे ब्रह्म अग्नि ओह वी साडे मन दे नाल ही संबंध रखदी है। हुण मैं होर एक बेनती करदा चलां, अग दा सुभा है साड़ना, अग दा सुभा है उहदे कोल जो भी आ जाए उहनू बर्बाद करना, उहदी असलीयत नूं मिटाउणा, उहनू ठीक सलामत ना रहण देना, इह अग दा सुभा है। भावें अग उह बाहर दी होवे ते भावें उह अग अंदर दी होवे, जे भोजन खाता पीता जठरागन अगल दे कोल पहुंच जांदा है ते उह भोजन नूं राख बना देंदी है। दे जे दावा अगन दे पास लकड़ां
ਟਨਾਂ ਦੇ ਹਿਸਾਬ ਨਾਲ ਪਾਈ ਜਾਓ। ਸਾਰੇ ਯੂਪੀ ਸੀਪੀ ਦੇ ਜੰਗਲ ਵੱਢ ਵੱਢ ਕੇ ਉਸ ਅਗਨ ਦੇ ਅੰਦਰ ਪਾ ਦੋ, ਦਾਵਾ ਅਗਨ ਦੇ ਅੰਦਰ, ਤੇ ਉਹ ਅਗਨ ਸਾਰੀ ਲੱਕੜੀ ਦਾ ਰੂਪ ਬਦਲ ਕੇ ਉਹਨੂੰ ਕੋਲੇ ਬਣਾ ਦਿੰਦੀ ਹੈ, ਕਾਲੇ ਰੰਗ ਦੀ ਰਾਖ ਬਣਨ ਦੇ ਉੱਤੇ ਉਹਨੂੰ ਮਜਬੂਰ ਕਰ ਦਿੰਦੀ ਹੈ, ਦਾਵਾ ਅਗਨ। ਹੁਣ ਜਿਹੜੀ ਸਾਡੇ ਮਨ ਦੇ ਅੰਦਰ ਅੱਗ ਬਲਦੀ ਹੈ, ਕਾਮ ਕ੍ਰੋਧ ਲੋਭ ਮੋਹ ਹਉਮੈ, ਜਿਹੜੀ ਮਨ ਦੇ ਅੰਦਰ ਅੱਗ ਬਲਦੀ ਹੈ, ਤੋ ਹੁਣ ਅੰਦਰ ਬਲਦੀ ਹੋਵੇ ਅੱਗ, ਤੇ ਫਿਰ ਬੰਦੇ ਨੂੰ ਪੁੱਛੀਏ ਵੀ ਤੇਰੇ ਕੋਲ ਸ਼ਾਂਤੀ ਹੈ ਜਾਂ ਨਹੀਂ। ਸ਼ਾਂਤੀ ਦਾ ਉੱਥੇ ਕੀ ਮਤਲਬ ਹੋਇਆ ਜਿੱਥੇ ਅੱਗ ਬਲਦੀ ਹੈ? ਕਿਸੇ ਦੇ ਘਰ ਦੇ ਅੰਦਰ ਅੱਗ ਲੱਗੀ ਹੋਵੇ, ਉਹ ਦੌੜ ਕੇ ਘਰ ਨੂੰ ਛੱਡ ਕੇ ਬਾਹਰ ਗਲੀ ਵੱਲ ਨੂੰ ਆਏ, ਤੇ ਗਲੀ ਦੇ ਅੰਦਰ ਖਲੋ ਕੇ ਕੋਈ ਉਹਨੂੰ ਇਹ ਸੰਦੇਸ਼ ਦੇ ਵੀ ਜੇ ਘਰ ਦੇ ਅੰਦਰ ਅੱਗ ਲੱਗੀ ਹੈ ਤੇ ਲੱਗੀ ਰਹਿੰਦੇ, ਤੂੰ ਤੇ ਆਰਾਮ ਦੇ ਨਾਲ ਘਰ ਦੇ ਵਿੱਚ ਜਾ ਕੇ ਸੌ। ਉਹ ਸੰਦੇਸ਼ ਦੇਣ ਵਾਲੇ ਨੂੰ ਪਾਗਲ ਹੀ ਕਹੇਗਾ ਨਾ, ਉਹ ਕਹੇਗਾ ਘਰ ਵਿੱਚ ਅੱਗ ਹੈ ਤੇ ਮੇਰੇ ਸੌਣ ਦੀਆਂ ਗੱਲਾਂ ਕਰ ਰਿਹਾ, ਮੈਂ ਸ਼ਾਂਤੀ ਦੇ ਨਾਲ ਸਵਾਂ ਕਿਵੇਂ ਕਿਉਂਕਿ ਘਰ ਦੇ ਅੰਦਰ ਅੱਗ। ਇਹਦਾ ਮਤਲਬ ਜਿੱਥੇ ਅੱਗ ਹੁੰਦੀ ਹੈ ਉੱਥੇ ਸ਼ਾਂਤੀ ਦਾ ਕੋਈ ਮਤਲਬ ਨਹੀਂ ਹੈ, ਭਾਵੇਂ ਉਹ ਅੱਗ ਬਾਹਰ ਦੀ ਹੈ ਤੇ ਭਾਵੇਂ ਉਹ ਅੱਗ ਅੰਦਰ ਦੀ ਹੈ। ਫਿਰ ਮੈਂ ਇੱਕ ਹੋਰ ਬੇਨਤੀ ਕਰਾਂ, ਅਗਨੀ ਅਗਰ ਕਿਸੇ ਸੀਮਾ ਦੇ ਅੰਦਰ ਤਰਤੀਬ ਦੇ ਅੰਦਰ ਜਲਦੀ ਬਲਦੀ ਰਹਿ ਤੇ ਅਗਨੀ ਸਵਾਰਦੀ ਵੀ ਬੜਾ ਕੁਛ ਹੈ। ਅਗਰ ਅਗਨੀ ਬੇਤਰਤੀਬੀ ਹੋ ਕੇ ਜੀਵਨ ਦੇ ਅੰਦਰ ਪ੍ਰਵੇਸ਼ ਕਰ ਜਾਏ ਤੇ ਇਸੇ ਅਗਨੀ ਦੇ ਕੋਲੋਂ ਵਿਗੜਦਾ ਹੋਇਆ ਵੀ ਬੜਾ ਕੁਛ ਨਜ਼ਰ ਪੈਂਦਾ ਹੈ। ਕਿੰਨੀ ਅੱਗ ਹਰ ਘਰ ਦੇ ਅੰਦਰ ਬਲ ਰਹੀ ਹੈ, ਚੁੱਲ੍ਹੇ ਬਲ ਰਹੇ ਨੇ ਗੈਸ ਤੇ ਅੱਗ ਦੇ ਨਾਲ, ਰੇਲਾਂ ਮੋਟਰਾਂ ਪਲੇਨ ਕਾਰਾਂ ਸਾਰਾ ਕੁਛ ਚੱਲ ਰਿਹਾ ਅਗਨੀ ਦੇ ਨਾਲ, ਕਾਰਖਾਨੇ ਫੈਕਟਰੀਆਂ ਚੱਲ ਰਹੀਆਂ ਨੇ ਅਗਨੀ ਦੇ ਨਾਲ, ਪਰ ਉਹ ਅਗਨੀ ਇੱਕ ਸੀਮਾ ਦੇ ਅੰਦਰ ਬੱਝੀ ਹੋਈ ਚੱਲਦੀ ਹੈ, ਇੱਕ ਘੇਰਾਬੰਦੀ ਦੇ ਅੰਦਰ ਚੱਲਦੀ ਹੈ। ਅਗਰ ਉਸ ਅਗਨੀ ਵਿੱਚੋਂ ਇੱਕ ਛੋਟੀ ਜਿਹੀ ਅੱਗ ਦੀ ਚਿੰਗਾਰੀ ਉੱਠੇ ਤੇ ਉੱਠ ਕੇ ਕਾਰਖਾਨੇ ਦੇ ਅੰਦਰ ਪ੍ਰਵੇਸ਼ ਕਰ ਜਾਏ ਸੀਮਾ ਨੂੰ ਪਾਰ ਕਰਕੇ, ਤੇ ਇੱਕ ਚਿੰਗਾਰੀ ਹੀ ਬੜੀ ਹੈ ਪੂਰੇ ਕਾਰਖਾਨੇ ਨੂੰ ਸਾੜ ਕੇ ਸਵਾਹ ਕਰਨ ਲਈ, ਇੱਕ ਚਿੰਗਾਰੀ ਬੜੀ ਹੈ, ਬਹੁਤ ਜ਼ਿਆਦੀ ਅੱਗ ਦੀ ਲੋੜ ਨਹੀਂ ਹੈ, ਬਹੁਤ ਜ਼ਿਆਦੀ ਅੱਗ ਦੀ ਲੋੜ ਨਹੀਂ ਹੈ। ਘਰ ਦੇ ਅੰਦਰ ਗੈਸ ਤੋਂ ਬਾਹਰ ਅਗਨੀ ਨਿਕਲੇ, ਕਿਸੇ ਕੱਪੜੇ ਨੂੰ ਲੱਗ ਜਾਏ ਜਾਂ ਕਾਰਪੈਟ ਨੂੰ ਲੱਗ ਜਾਏ ਤੇ ਥੋੜੀ ਜਿਹੀ ਅਗਨੀ ਬਾਹਰ ਆਈ ਹੋਈ ਹੀ ਪੂਰੇ ਘਰ ਦਾ ਰੂਪ ਬਦਲਣ ਵਾਸਤੇ ਕਾਰਗਰ ਹੈ, ਬਹੁਤੀ ਅਗਨੀ ਦੀ ਲੋੜ ਨਹੀਂ। ਤੋ ਖੈਰ ਜੋ ਮੈਂ ਅਰਜ਼ ਕਰ ਰਿਹਾ ਸਾਂ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਮੈਂ ਦੁਨੀਆਂ ਨੂੰ ਸੜਦੀ ਬਲਦੀ ਨੂੰ ਵੇਖਿਆ, ਤੇ ਉਧਰ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਘਰੋਂ ਨਿਕਲੇ ਤੇ ਨਿਕਲੇ ਤਾਂ ਜਲਤੀ ਸਾਹਿਬ ਪ੍ਰਿਥਵੀ ਦਿਸ ਆਈ, ਉਹਨਾਂ ਨੂੰ ਸੜਦੀ ਬਲਦੀ ਪ੍ਰਿਥਵੀ ਨਜ਼ਰ ਆਈ। ਇਧਰ ਭਗਤ ਜੀ ਕਹਿਣ ਲੱਗੇ ਕਿ ਦੁਨੀਆਂ ਗੁੱਜੀ ਭਾ, ਮੁਲਤਾਨੀ ਭਾਸ਼ਾ ਦਾ ਲਫ਼ਜ਼ ਏ ਭਾ, ਭਾ ਕਹਿੰਦੇ ਨੇ ਅੱਗ ਨੂੰ। ਮੁਲਤਾਨੀ ਜੋ ਲਹਿੰਦੇ ਪੰਜਾਬ ਦੇ ਅੰਦਰ ਇਲਾਕਾ ਰਹਿ ਗਿਆ ਚੰਗ ਮੁਲਤਾਨ ਦਾ, ਉਸ ਭਾਸ਼ਾ ਦਾ ਲਫ਼ਜ਼ ਏ। ਤੋ ਖੈਰ ਹੁਣ ਦੁਨੀਆਂ ਕੇਸ ਅਗਨੀ ਦੇ ਨਾਲ ਭਲਾ ਜਲ ਰਹੀ ਹੈ, ਆਪਣੇ ਆਪਣੇ ਮਨ ਦੇ ਅੰਦਰ ਧਿਆਨ ਮਾਰ ਕੇ ਵੇਖੋ, ਤੁਹਾਨੂੰ ਆਪਣੇ ਆਪ ਇਸ ਗੱਲ ਦਾ ਜਵਾਬ ਮਿਲਣਾ ਸ਼ੁਰੂ ਹੋਏਗਾ, ਮੇਰੇ ਅੰਦਰ ਅਗਨੀ ਹੈ ਜਾਂ ਮੇਰੇ ਅੰਦਰ ਸ਼ਾਂਤੀ ਹੈ। ਨਜ਼ਰੇ ਪਏਗਾ ਅੰਦਰ ਕਾਮ ਦੀ ਅਗਨ, ਤੇ ਅਗਨ ਵੀ ਬਹੁਤ ਜ਼ਿਆਦੇ। ਮੈਂ ਇੱਕ ਬੇਨਤੀ ਕੀਤੀ ਸੀ ਕਿ ਜੇ ਅੱਗ ਬਲਦੀ ਰਹੇ ਤੇ ਬਲਦੀ ਰਹੇ ਇੱਕ ਸੀਮਾ ਦੇ ਅੰਦਰ, ਤੇ ਅੱਗ ਵਿਗਾੜਦੀ ਕੁਝ ਨਹੀਂ ਹੈ। ਅੱਗ ਸੀਮਾ ਤੋਂ ਬਾਹਰ ਹੋ ਜਾਏ ਤੇ ਅੱਗ ਦੇ ਕੋਲੋਂ ਨੁਕਸਾਨ ਤਾਂ ਹੀ ਹੈ, ਸੀਮਾ ਦੇ ਅੰਦਰ ਰਹਿ ਕੇ ਉਹ ਸਵਾਰਦੀ ਹੈ, ਵਿਗਾੜਦੀ ਕੁਝ ਨਹੀਂ। ਕਾਮ ਅਗਰ ਇੱਕ ਦਾਇਰੇ ਦੇ ਅੰਦਰ ਸੀਮਾ ਦੇ ਅੰਦਰ ਰਹਿ ਕੇ ਚੱਲਦਾ ਹੈ ਤੇ ਕਾਮ ਪ੍ਰਕਿਰਤੀ ਦੇ ਵਾਧੇ ਵਾਸਤੇ ਪਰਿਪੂਰਨ ਪ੍ਰਮਾਤਮਾ ਨੇ ਇੱਕ ਸਾਧਨ ਬਣਾਇਆ ਕਾਮ। ਅਗਰ ਇਹ ਕਾਮ ਬੇਤਰਤੀਬਾ ਹੋ ਕੇ ਮਨ ਦੇ ਅੰਦਰ ਦਿਲੋ ਦਿਮਾਗ ਦੇ ਅੰਦਰ ਪ੍ਰਵੇਸ਼ ਕਰਦਾ, ਇਹਦੇ ਨਾਲ ਹੀ ਜੀਵਨ ਤਬਾਹ ਹੋ ਜਾਂਦਾ, ਭ੍ਰਿਸ਼ਟ ਹੋ ਜਾਂਦਾ, ਇਹ ਅੰਦਰ ਦੀ ਸ਼ਾਂਤੀ ਨੂੰ ਚੁਰਾ ਕੇ ਲੈ ਜਾਂਦਾ, ਦਿਨ ਦਾ ਆਰਾਮ ਬਰਬਾਦ ਕਰਦਾ, ਰਾਤ ਦੀ ਨੀਂਦਰਾ ਬਰਬਾਦ ਕਰਦਾ, ਬੰਦੇ ਦਾ ਸੁੱਖ ਆਰਾਮ ਬਰਬਾਦ ਕਰਦਾ, ਸ਼ੁਭ ਗੁਣਾਂ ਨੂੰ ਬਰਬਾਦ ਕਰਦਾ। ਪੜ੍ਹੀ ਸੁਣੀ ਬਾਣੀ, ਪੜ੍ਹਿਆ ਸੁਣਿਆ ਕੀਰਤਨ ਕਥਾ, ਇਹਦਾ ਰਸ ਆਉਣ ਹੀ ਨਹੀਂ ਦਿੰਦਾ। ਕਿਉਂ? ਕਿਉਂਕਿ ਜਿੰਨਾ ਚਾਹੀਦਾ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਸਾਡੇ ਮਨ ਦੇ ਅੰਦਰ ਰਹਿੰਦਾ, ਉਹਦੇ ਨਾਲੋਂ ਕਈ ਗੁਣਾ ਵੱਧ ਇਹਦੀ ਮਾਲਾ ਚੱਲ ਰਹੀ ਹੈ। ਤੋ ਖੈਰ ਕ੍ਰੋਧ ਸੀਮਾ ਤੋਂ ਵਧਿਆ ਹੋਇਆ ਨਜ਼ਰ ਪੈ ਰਿਹਾ ਹੈ, ਔਰ ਕ੍ਰੋਧ ਦੇ ਨਾਲ ਮਨੁੱਖਤਾ ਜਲਦੀ ਬਲਦੀ ਝੁਲਸਦੀ ਹੋਈ ਨਜ਼ਰ ਪੈ ਰਹੀ ਹੈ।
ਇਹੀ ਹਾਲ ਕਾਮ ਦਾ, ਇਸ ਤਰ੍ਹਾਂ ਹੀ ਕ੍ਰੋਧ, ਇਸ ਤਰ੍ਹਾਂ ਹੀ ਨਿੰਦਾ, ਇਸ ਤਰ੍ਹਾਂ ਹੀ ਚੁਗਲੀ, ਇਸ ਤਰ੍ਹਾਂ ਹੀ ਬਾਕੀ ਦੇ ਸਾਰੇ ਗੁਣਾਂ ਨੇ। ਭਗਤ ਜੀ ਕਹਿਣ ਲੱਗੇ, ਮੈਂ ਨੇੜੇ ਹੋ ਕੇ ਵੇਖਿਆ ਤੇ ਦੁਨੀਆਂ ਮੈਨੂੰ ਸੜਦੀ ਨਜ਼ਰ ਪਈ। ਚਲੋ ਮੈਂ ਇੱਕ ਬੇਨਤੀ ਹੋਰ ਵੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾ। ਪ੍ਰਕਿਰਤੀ ਦੇ ਅੰਦਰ ਆਪ ਧਿਆਨ ਦੇ ਕੇ ਵੇਖੋ, ਸੂਰਜ ਦੀ ਗਰਦਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ। ਸੂਰਜ ਦੇ ਕਾਰਨ 6 ਰੁੱਤਾਂ ਨੂੰ ਜਨਮ ਮਿਲਿਆ। 2-2 ਮਹੀਨੇ ਦੀ ਰੁੱਤ ਮੰਨੀ ਹੈ ਵਿਦਵਾਨਾਂ ਨੇ, ਤੇ ਰੁੱਤਾਂ ਨੂੰ ਗਿਣਤੀ ਦੇ ਅੰਦਰ ਲੈ ਲਿਆ ਗਿਆ। ਇਹਨਾਂ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਗਏ। ਗਿਣਤੀ ਦੇ ਅੰਦਰ 6 ਰੁੱਤਾਂ, ਕਦੀ ਗਰਮੀ ਆ ਜਾਂਦੀ ਹੈ, ਕਦੀ ਸਰਦੀ ਆ ਜਾਂਦੀ ਹੈ, ਕਦੀ ਪਤਝੜ ਆ ਜਾਂਦੀ ਹੈ, ਕਦੀ ਬਸੰਤ ਆ ਜਾਂਦੀ ਹੈ। ਇਸ ਤਰ੍ਹਾਂ 6 ਰੁੱਤਾਂ ਸਮੇਂ ਸਮੇਂ ਅਨੁਸਾਰ ਬਦਲਦੀਆਂ ਨੇ, ਤੇ ਬਦਲਦੀਆਂ ਨੇ ਸੂਰਜ ਦੇ ਕਾਰਨ। ਇਹਨਾਂ 6 ਰੁੱਤਾਂ ਵਿੱਚੋਂ ਇੱਕ ਰੁੱਤ ਹੈ ਗਰਮੀ ਦੀ ਰੁੱਤ, ਇੱਕ ਬਹਾਰ ਹੈ ਗਰਮੀ ਦੀ ਬਹਾਰ। ਜਦ ਬਹੁਤ ਜ਼ਿਆਦਾ ਗਰਮੀ ਵੱਧ ਜਾਏ, ਹੱਦੋਂ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋਏ, ਉਦੋਂ ਪਸ਼ੂ ਪਰਿੰਦੇ ਵਿਲਕਦੇ ਹੋਏ, ਦੁਖੀ ਹੁੰਦੇ ਹੋਏ ਤੁਹਾਨੂੰ ਨਜ਼ਰ ਪੈਣਗੇ, ਪਸ਼ੂ ਵੀ ਤੇ ਪਰਿੰਦੇ ਵੀ। ਮਨੁੱਖ ਵੀ ਉਦੋਂ ਤੜਫਦਾ ਹੋਇਆ, ਝੁਲਸਦਾ ਹੋਇਆ ਨਜ਼ਰ ਪਏਗਾ। ਔਰ ਜਿਹੜੇ ਜਿਹੜੇ ਇਲਾਕਿਆਂ ਦੇ ਅੰਦਰ ਬਹੁਤ ਜ਼ਿਆਦਾ ਤਪਸ਼ ਵੱਧ ਜਾਂਦੀ ਹੈ, ਗਰਮੀ ਪੈਂਦੀ ਹੈ, ਹੇਠਾਂ ਪਥਰੀਲੇ ਪਹਾੜ ਨੇ, ਪੱਕੀ ਜ਼ਮੀਨ ਹੈ, ਉੱਪਰੋਂ ਸੂਰਜ ਦੀ ਤਪਸ਼ ਪੈ ਰਹੀ ਹੈ, ਜਿਸ ਤਰ੍ਹਾਂ ਸਾਊਥ ਸਾਈਡ ਤੇ ਨਿਕਲ ਜਾਓ ਗੁਜਰਾਤ ਦੇ ਅੰਦਰ, ਗਰਮੀ ਦੇ ਦਿਨਾਂ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਔਰ ਪਹਾੜ ਵੀ ਖੁਸ਼ਕ ਨੇ, ਪਹਾੜ ਵੀ ਉੱਥੇ ਪਾਣੀ ਤੋਂ ਬਗੈਰ ਨੇ। ਸਭ ਲੋਕਾਂ ਦਾ ਰੰਗ ਉਹਨਾਂ ਦਿਨਾਂ ਦੇ ਅੰਦਰ ਚਮੜੀ ਦਾ ਰੰਗ ਬਦਲ ਜਾਂਦਾ ਹੈ, ਕਾਲਾ ਹੋ ਜਾਂਦਾ ਹੈ, ਲੋਕ ਵਿਆਕੁਲ ਹੋ ਜਾਂਦੇ ਨੇ, ਤੜਫਦੇ ਹੋਏ ਨਜ਼ਰ ਪੈਂਦੇ ਨੇ, ਰੁੱਖ ਕੁਮਲਾ ਜਾਂਦੇ ਨੇ, ਫੁੱਲ ਫਲ ਇਹਨਾਂ ਸਾਰਿਆਂ ਦਾ ਚਿਹਰਾ ਮੁਰਝਾਇਆ ਹੋਇਆ ਆਪ ਵੇਖ ਸਕਦੇ ਹੋ, ਵਧੀ ਹੋਈ ਗਰਮੀ ਦੇ ਕਾਰਨ। ਤੇ ਕਦੀ ਕਦੀ ਤੇ ਵੀ ਸੁਣਨ ਪੜਨ ਲਈ ਮਿਲਦਾ ਹੈ ਵੀ ਗਰਮੀ ਦੇ ਕਾਰਨ ਇੰਨੀਆਂ ਮੌਤਾਂ ਹੀ ਹੋ ਗਈਆਂ ਗਰਮੀ ਦੇ ਕਾਰਨ। ਇਹ ਪ੍ਰਕਿਰਤੀ ਦੀਆਂ ਰੁੱਤਾਂ ਵਿੱਚੋਂ ਇੱਕ ਰੁੱਤ ਹੈ, ਔਰ ਮੈਂ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ ਕਰ ਰਿਹਾ। ਇਸ ਤੋਂ ਅੱਗੇ ਹੋਰ ਚੱਲੋ ਇੱਕ ਉਦਾਹਰਣ ਮੈਂ ਹੋਰ ਅਰਜ ਕਰਦਾ ਚੱਲਾਂ, ਜੋ ਮੈਂ ਅਰਜ ਕਰਨੀ ਹੈ ਉਹ ਅਖੀਰ ਵਿੱਚ ਜਾ ਕੇ। ਪ੍ਰਕਿਰਤੀ ਦੇ ਅੰਦਰ ਜਿੰਨੀਆਂ ਜੜੀਆਂ ਬੂਟੀਆਂ ਵਣਸਪਤੀਆਂ ਨੇ, ਉਹਨਾਂ ਸਾਰੀ ਵਣਸਪਤੀ ਦਾ, ਜੜੀਆਂ ਬੂਟੀਆਂ ਦਾ ਸੁਭਾਅ ਅੱਡ ਅੱਡ ਹੈ। ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਨਰਮ ਤੇ ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਗਰਮ। ਜਿਵੇਂ ਅਦਰਕ ਹੈ, ਵੱਡੀ ਇਲਾਚੀ ਹੈ, ਸੁੰਡ ਹੈ, ਜਵੈਣ ਹੈ, ਇਹ ਤਸੀਰ ਕਰਕੇ ਬੜੇ ਗਰਮ ਨੇ। ਠੀਕ ਦੂਸਰੇ ਪਾਸੇ ਗਾਜਰ ਹੈ, ਮੂਲੀ ਹੈ, ਸਲਗਮ ਹੈ, ਧਨੀਆ ਹੈ, ਸੁਭਾਅ ਕਰਕੇ ਬੜੇ ਨਰਮ ਨੇ, ਸੀਤ ਨੇ, ਬਿਲਕੁਲ ਠੰਡੇ ਨੇ। ਤੇ ਸੁਭਾਅ ਦਿੱਤਾ ਕਿਨੇ? ਪਰਮਾਤਮਾ ਨੇ, ਬੰਦੇ ਨੇ। ਤੇ ਨਾ ਇਹਨਾਂ ਵਿੱਚ ਸ਼ੀਤਲਤਾ ਪਾਈ ਤੇ ਨਾ ਇਹਨਾਂ ਦੀ ਤਸੀਰ ਗਰਮੀ ਕੀਤੀ, ਪਰਮਾਤਮਾ ਇਹਨਾਂ ਦਾ ਸੁਭਾਅ ਬਣਾ ਰਿਹਾ। ਤੀਸਰੀ ਉਦਾਹਰਣ ਪਸ਼ੂਆਂ ਨੂੰ ਵੇਖੋ, ਤੇ ਪਸ਼ੂ ਵੀ ਸੁਭਾਅ ਕਰਕੇ ਕਈ ਬੜੇ ਗਰਮ ਨਜ਼ਰ ਪੈਂਦੇ ਨੇ, ਤੇ ਸੁਭਾਅ ਕਰਕੇ ਕਈ ਬੜੇ ਨਰਮ ਸੀਤਲ ਠੰਡੇ ਨਜ਼ਰ ਪੈਂਦੇ ਨੇ। ਸੁਭਾਅ ਕਰਕੇ ਕਈ ਅਤਿ ਗਰਮ ਨਜ਼ਰ ਪੈਂਦੇ ਨੇ, ਕਈ ਸੁਭਾਅ ਕਰਕੇ ਨਰਮ ਨਜ਼ਰ ਪੈਂਦੇ ਨੇ। ਠੀਕ ਇਸ ਤਰ੍ਹਾਂ ਮਨੁੱਖੀ ਦੁਨੀਆਂ ਵਿੱਚ ਆਓ ਤੇ ਮਨੁੱਖ ਦੀ ਦੁਨੀਆਂ ਦੇ ਅੰਦਰ ਵੀ ਕਈ ਅਤਿ ਸ਼ਾਂਤ ਸਹਿਜ ਸੀਤਲਤਾ ਦੇ ਵਿੱਚ ਖੜੇ ਨਜ਼ਰ ਪੈਂਦੇ ਨੇ, ਤੇ ਕਈ ਆਪਣੀ ਅਗਨੀ ਦੇ ਅੰਦਰ ਆਪ ਹੀ ਸੜਦੇ ਹੋਏ ਨਜ਼ਰ ਪੈਂਦੇ ਨੇ। ਕਈਆਂ ਨੂੰ ਕਿਸੇ ਦੂਸਰੇ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਅਗਨੀ ਦੇ ਅੰਦਰ ਆਪ ਹੀ ਸੜ ਰਹੇ ਹੁੰਦੇ ਨੇ। ਕੋਈ ਕਾਮ ਦੀ ਅੱਗ ਦੇ ਅੰਦਰ, ਕੋਈ ਕ੍ਰੋਧ ਦੀ ਅੱਗ ਦੇ ਅੰਦਰ, ਕੋਈ ਨਿੰਦਾ ਦੀ ਅੱਗ ਦੇ ਅੰਦਰ, ਕੋਈ ਹੰਕਾਰ ਦੀ ਅੱਗ ਦੇ ਅੰਦਰ, ਉਹ ਆਪਣੀ ਅੱਗ ਦੇ ਅੰਦਰ ਆਪ ਹੀ ਸੜੀ ਜਾਂਦਾ, ਆਪ ਹੀ ਝੁਲਸੀ ਜਾਂਦਾ। ਫਿਰ ਜਿੰਨੇ ਔਗਣ ਨੇ, ਉਹਨਾਂ ਸਾਰਿਆਂ ਔਗਣਾਂ ਦਾ ਮੁਤਾਲਿਆ ਕਰਕੇ ਵੇਖੋ, ਉਹਨਾਂ ਔਗਣਾਂ ਦੀ ਖੋਜ ਬੀਨ ਕਰੋ, ਹਰ ਇੱਕ ਔਗਣ ਨੂੰ ਆਪਣੇ ਧਿਆਨ ਵਿੱਚ ਲਿਆਓ, ਤੇ ਤੁਹਾਨੂੰ ਇੱਕ ਇੱਕ ਔਗਣ ਦਾ ਜਿਹੜਾ ਸੁਭਾਅ ਦਿਸੇਗਾ ਨਾ, ਉਹ ਗਰਮ ਹੀ ਦਿਸੇਗਾ। ਕ੍ਰੋਧ ਦਾ ਸੁਭਾਅ ਵੇਖ ਲਓ, ਅਤਿ ਗਰਮ, ਚਿਹਰੇ ਦਾ ਰੰਗ ਬਦਲ ਦਿੰਦਾ ਹੈ, ਨੇਤਰਾਂ ਦਾ ਰੰਗ ਬਦਲ ਦਿੰਦਾ ਹੈ। ਕਾਮ ਦਾ ਸੁਭਾਅ ਅਤਿ ਗਰਮ, ਚਿਹਰੇ ਤੇ ਨਜ਼ਰਾਂ ਨੂੰ ਇਹ ਬਦਲਣ ਦੇ ਉੱਤੇ ਮਜਬੂਰ ਕਰਦਾ ਹੈ। ਹੰਕਾਰ ਦਾ ਸੁਭਾਅ, ਨਿੰਦਾ ਦਾ ਸੁਭਾਅ, ਚੁਗਲੀ ਦਾ ਸੁਭਾਅ, ਮੁੱਕਦੀ ਗੱਲ, ਜਿੰਨੇ ਵੀ ਔਗਣ ਨੇ, ਜਿੰਨੀਆਂ ਵੀ ਬੁਰਾਈਆਂ ਨੇ, ਇਹਨਾਂ ਦੀ ਤਸੀਰ ਬੜੀ ਗਰਮ ਹੈ, ਇਹਨਾਂ ਦਾ ਸੁਭਾਅ ਬੜਾ ਗਰਮ ਹੈ। ਤੇ ਹੁਣ ਦੂਜੇ ਪਾਸੇ ਚਲੇ ਜਾਓ, ਜਿੰਨੇ ਗੁਣ ਨੇ, ਸ਼ਾਂਤੀ ਹੈ, ਸਹਿਜ ਹੈ, ਦਇਆ ਹੈ, ਧਰਮ ਹੈ, ਸਕੂਨ ਹੈ, ਪਰਉਪਕਾਰ ਹੈ, ਜਿੰਨੇ ਗੁਣ ਨੇ, ਇਹਨਾਂ ਗੁਣਾਂ ਦੀ ਲਿਸਟ ਬਣਾਓ,
एक एक गुण का मुतालिया करो तुहानू सारिया गुणा का सुभा अति शीतल अति ठंडा नजर पेगा। हुण मैं मूल रूप विच दोहरा दिया, जिन्ने औगण ने सुभा करके गर्म ते जिन्ने गुण ने ओ सारे सुभा करके शीतल ने, सुभा करके ठंडे ने। हुण ए गुण औगण रहिंदे किथे ने? साडे मन दे अंदर। पदार्थ साडे शरीर नाल संबंध रखदा है। ए जो दिसन वालियां चीजां ने, ए दिसन वाले शरीर दे नाल रिलेटिड ने, संबंधित ने, पर औगण मन दे नाल संबंधित ने, ते गुण भी मन दे नाल संबंधित ने। औगण भी मन विच हुंदे ने ते गुण भी मन विच हुंदे ने। कोई बंदा तुहाडे सामने खड़ा होवे, उहदे कद गुत नूं वेख के, नक्शो निगार नूं वेख के, चमड़ी दा रंग वेख के, तुसीं इह अंदाजा नहीं ला पाओगे कि इह बंदा औगणां दा पुतला है या इहदे अंदर कोई गुण भी है। ना ही इह कह पाओगे कि इह गुणां दा मुजस्मा है ते औगण इहदे विच नहीं है। औगण ते गुण उदों ही नजर पैंदे ने जदों आप उहदे बिलकुल नेड़े होवोगे, ਉਹਨੂੰ ਨੇੜੇ ਹੋ ਕੇ ਜਾਣੋਗੇ ਤੇ ਆਪ ਕਹਿ ਦਿੰਦੇ ਹੋ ਫਲਾਣਾ ਬੰਦਾ ਦਿਸਦਾ ਚੰਗਾ ਸੀ ਨਿਕਲਿਆ ਬੁਰਾ ਹੈ, ਫਲਾਣਾ ਬੰਦਾ ਦਿਸਦਾ ਬੁਰਾ ਸੀ ਪਰ ਨਿਕਲਿਆ ਬੜਾ ਭਲਾ ਹੈ, ਨਿਕਲਿਆ ਬੜਾ ਚੰਗਾ ਹੈ। ਤੋ ਖੈਰ ਗੁਣ ਤੇ ਔਗਣ ਸਾਡੇ ਮਨ ਦਾ ਸਰਮਾਇਆ ਹੈ, ਮਨ ਦੇ ਅੰਦਰ ਰਹਿੰਦੇ ਨੇ। ਹੁਣ ਜਿਸ ਮਨ ਦੇ ਅੰਦਰ ਔਗਣ ਵੱਧ ਗਏ ਉਸ ਮਨ ਦੇ ਅੰਦਰ ਤਪਸ਼ ਵੱਧ ਜਾਏਗੀ, ਉਸ ਮਨ ਦੇ ਅੰਦਰ ਅੱਗ ਵੱਧ ਜਾਏਗੀ। ਜਿਹੜੀਆਂ ਮੈਂ ਪਿੱਛੇ ਦੋ ਚਾਰ ਉਦਾਹਰਣਾਂ ਦਿੱਤੀਆਂ ਤਾਂ ਕਿ ਮੇਰੀ ਕੀਤੀ ਹੋਈ ਬੇਨਤੀ ਤੁਹਾਡੀ ਪਕੜ ਵਿੱਚ ਆ ਜਾਏ। ਜਿੰਨੇ ਔਗਣ ਨੇ ਸੁਭਾ ਕਰਕੇ ਨੇ ਗਰਮ, ਤੇ ਹੁਣ ਜਿਸ ਮਨ ਦੇ ਅੰਦਰ ਔਗਣ ਆਣ ਕੇ ਵਸਣਗੇ, ਔਗਣ ਟਿਕਣਗੇ, ਉੱਥੇ ਗਰਮੀ ਨਹੀਂ ਹੋਏਗੀ ਤੇ ਹੋਰ ਹੋਏਗਾ ਕਿ? ਮਨੁੱਖ ਕਹਿ ਤੇ ਦਿੰਦਾ ਜੀ ਮੈਂ ਪਾਠ ਬੜਾ ਕਰਦਾ, ਮੈਂ ਆਹ ਕੁਝ ਬੜਾ ਕਰਦਾ, ਮੇਰੇ ਅੰਦਰ ਸ਼ੀਤਲਤਾ ਨਹੀਂ ਆਉਂਦੀ। ਪਾਠ ਕਰਨ ਦੇ ਨਾਲ ਨਾਲੇ ਵੀ ਤੇ ਵੇਖ ਤੇਰੇ ਅੰਦਰ ਜਿਹੜੇ ਔਗਣ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਯਤਨ ਕਰਦਾ ਹੈ ਜਾਂ ਨਹੀਂ ਕਰਦਾ? ਔਗਣਾਂ ਨੂੰ ਤੇ ਰੋਜ਼ ਆਵਾਜ਼ ਦੇ ਕੇ ਬੁਲਾ ਰਿਹਾ। ਔਗਣ ਕਰੋਧ ਮਨ ਵਿੱਚ, ਨਿੰਦਾ ਮਨ ਵਿੱਚ, ਚੁਗਲੀ ਮਨ ਵਿੱਚ, ਕਾਮ ਮਨ ਵਿੱਚ, ਦੁਨੀਆਂ ਭਰ ਦੇ ਗੁਣਾਂ ਉਹਨਾਂ ਨੂੰ ਰੋਜ਼ ਰੋਜ਼ ਆਪਣੇ ਅੰਦਰ ਸੰਭਾਲਦਾ ਹੈ ਤੇ ਉਹਨਾਂ ਨੇ ਆਪਣਾ ਚਮਤਕਾਰ ਤੇ ਵਿਖਾਉਣਾ ਹੀ ਵਿਖਾਉਣਾ, ਉਹਨਾਂ ਨੇ ਆਪਣਾ ਰੰਗ ਤੇ ਛੱਡਣਾ ਹੀ ਛੱਡਣਾ। ਹਰ ਔਗਣ ਦਾ ਸੁਭਾਅ ਗਰਮ ਹੈ ਤੇ ਜਿਸ ਮਨ ਦੇ ਅੰਦਰ ਟਿਕਦੇ ਨੇ ਉਹ ਮਨ ਵੀ ਫਿਰ ਗਰਮ ਹੀ ਨਜ਼ਰ ਆਉਂਦਾ ਹੈ। ਉਹ ਬਲਦਾ ਹੋਇਆ, ਸੜਦਾ ਹੋਇਆ, ਕੁਰਚਦਾ ਹੋਇਆ, ਝੁਲਸਦਾ ਹੋਇਆ ਤੇ ਉਥੋਂ ਦੁੱਖਾਂ ਦਾ ਧੂੰਆਂ ਉੱਠਦਾ ਹੋਇਆ ਆਮ ਨਜ਼ਰ ਪੈਂਦਾ ਹੈ, ਕਿਉਂਕਿ ਉੱਥੇ ਅੱਗ ਬਲਦੀ ਹੈ ਤੇ ਅੱਗ ਦੀ ਨਿਸ਼ਾਨੀ ਕੀ ਹੈ? ਧੂੰਆਂ ਕੱਢਦੀ ਹੈ ਥੋੜਾ ਬਹੁਤ। ਜਿਸ ਮਨ ਦੇ ਅੰਦਰ ਗੁਣ ਨੇ ਉਸ ਮਨ ਦੇ ਅੰਦਰ ਬੜੀ ਸ਼ਾਂਤੀ ਹੈ, ਸਹਿਜ ਹੈ, ਸ਼ਾਂਤੀ ਹੈ, ਸਕੂਨ ਹੈ, ਦਇਆ ਹੈ, ਧਰਮ ਹੈ, ਪਰਉਪਕਾਰ ਹੈ, ਇਹ ਸਾਰੇ ਗੁਣ ਨੇ। ਤੇ ਜਿਹਦੇ ਮਨ ਦੇ ਅੰਦਰ ਇਹ ਸਾਰੇ ਗੁਣ ਆ ਕੇ ਬਹਿ ਜਾਣ, ਮਨ ਦੇ ਅੰਦਰ ਇਹ ਗੁਣ ਵਸ ਜਾਣ, ਉਹ ਮਨ ਬੜਾ ਸਹਿਜ, ਸ਼ਾਂਤੀ ਤੇ ਸਕੂਨ ਦੇ ਅੰਦਰ ਨਜ਼ਰ ਪੈਂਦਾ ਹੈ। ਉਮੀਦ ਹੈ ਮੇਰੀ ਬੇਨਤੀ ਆਪ ਪਕੜ ਕਰ ਚੁੱਕੇ ਹੋਵੋਗੇ। ਇਹ ਹੁਣ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਅੰਦਰੋਂ ਸ਼ਾਂਤ ਰਹਿਣਾ ਜਾਂ ਤੁਸੀਂ ਅੰਦਰੋਂ ਅਸ਼ਾਂਤ ਰਹਿਣਾ, ਤੁਹਾਡੀ ਮਰਜ਼ੀ, ਫੈਸਲਾ ਤੁਹਾਡੇ ਹੱਥ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਰਾਹ ਸਾਨੂੰ ਦੋਵੇਂ ਵਿਖਾ ਦਿੱਤੇ ਨੇ। ਇਹ ਰਾਹ ਹੈ ਜਿਹਦੇ ਤੇ ਚੱਲੇਗਾ ਸ਼ਾਂਤੀ ਬਣੇਗੀ, ਇਹ ਰਾਹ ਹੈ ਜਿਹਦੇ ਉੱਤੇ ਚੱਲੇਗਾ ਤੇ ਸ਼ਾਂਤੀ ਬਣੇਗੀ। ਹੁਣ ਬੰਦਾ ਇਹ ਕਵੇ ਕਿ ਮੇਰੇ ਅੰਦਰ ਸ਼ਾਂਤੀ ਨਹੀਂ, ਉਧਰੋਂ ਅੱਗ ਬਾਲੀ ਜਾਏ, ਅੱਗ ਦੇ ਅੰਦਰ ਹੋਰ ਲੱਕੜਾਂ ਪਾਈ ਜਾਏ ਤੇ ਕਵੇ ਜੀ ਘਰ ਦੇ ਅੰਦਰ ਧੂੰਆਂ ਉੱਠ ਰਿਹਾ, ਉਹ ਬੰਦ ਨਹੀਂ ਹੁੰਦਾ? ਅੱਗ ਬੰਦ ਕਰੇਗਾ ਧੂੰਆਂ ਬੰਦ ਹੋ ਜਾਏਗਾ, ਅੱਗ ਬੰਦ ਕਰੇਗਾ ਤੇ ਗਰਮੀ ਬੰਦ ਹੋ ਜਾਏਗੀ, ਤਪਸ਼ ਬੰਦ ਹੋ ਜਾਏਗੀ। ਪਾਣੀ ਨੇੜੇ ਤੇੜੇ ਨਹੀਂ, ਸ਼ੀਤਲਤਾ ਨੇੜੇ ਤੇੜੇ ਨਹੀਂ, ਗੁਣਾਂ ਦਾ ਸਰਮਾਇਆ ਨੇੜੇ ਤੇੜੇ ਨਹੀਂ ਤੇ ਫਿਰ ਅੰਦਰ ਅਸ਼ਾਂਤੀ ਰਹੇਗਾ, ਅੰਦਰ ਤਪਦਾ ਹੀ ਰਹੇਗਾ। ਇਹੀ ਕਾਰਨ ਹੈ ਕਿ ਗੁਰਬਾਣੀ ਨੂੰ ਧਿਆਨ ਦੇ ਕੇ ਪੜ੍ਹੋ ਤੇ ਗੁਰਬਾਣੀ ਨੇ ਇਹ ਬਚਨ ਐਲਾਨੀਆਂ ਡੰਕੇ ਦੀ ਚੋਟ ਦੇ ਉੱਤੇ ਕਹਿ ਦਿੱਤਾ ਕਿ ਅਗਨ ਸਾਗਰ ਬੁੱਢਤ ਸੰਸਾਰਾ, ਆਖਿਆ ਮਨੁੱਖ ਅੱਗ ਦੇ ਸਾਗਰ ਦੇ ਅੰਦਰ ਡੁੱਬਦਾ ਹੋਇਆ ਮੈਨੂੰ ਨਜ਼ਰ ਪੈ ਰਿਹਾ। ਇੱਕ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਪਹਾ ਬੁਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਕਹਿਣ ਲੱਗੇ ਅੱਗ ਬਲ ਰਹੀ ਸੀ ਪਰ ਬੁੱਝ ਗਈ, ਪਰ ਪੁੱਛਿਆ ਕਿਵੇਂ ਬੁੱਝ ਗਈ? ਆਖਿਆ ਰਖੰਦੜੋ ਪ੍ਰਭ ਆਪ,
खुदावंद करीम दी किरपा दे नाल जिन उपाई मेद ने पुछया जे तू भी अपने अंदर दी अग नू बुझाउणा चाहुंदा है ते जिन्हें प्रकृति कायनात कुदरत नू जन्म दिता जिन्हें उपाया नानक सो प्रभ जाप उदे गुणा दा जाप करना शुरू कर उदे गुणा नू अपने अंदर वसाउणा शुरू कर तेरे अंदर दी अग भी बुझ जाएगी। बलदी हुई अग जदों भी बुझेगी ना उदों जल दे नाल औकड़ा दी अग जदों भी बुझदी है उदों गुणा दे निर्मल जल दे नाल। एक मैं बोल गुरबाणी विचो आप संगतां दे सन्मुख होर रखना चाहवांगा। हजूर कहिंदे ने चंदन चंद ना शरद रुत मूल ना मिटे काम। संस्कृत भाषा दा लफज है काम और हिंदी भाषा दे अंदर भी ए लफज अक्सर वर्तों विच आउंदा है। एही लफज काम दा अखरी अर्थ हुंदा है पित निकलने जिन्हों आपां पंजाबी विच कह देने आ ना कि शरीर दे उत्ते गर्मी दा साड़ निकलिया निक्के निक्के दाने पंजाबी विच कह दीदा है पित निकली। इनू हिंदी ते संस्कृत विच कह देंदे ने काम निकलिया मतलब पिंडे शरीर दे उत्ते काम निकलिया गर्मी दा साड़ निकलिया। ते काम कदी सर्दी दी रुत दे अंदर नहीं निकलदा। काम जदों में निकलदा है गर्मी दे कारण निकलदा है गर्मी दी बहार विच निकलदा है ते निकलदा गर्मी दे कारण है। चलो जे किधरे पहली गल सर्दी विच बनदा नहीं जे बन जाए ते फिर शरीर दी वधी हुई गर्मी दे कारण। हुण सतगुरु कहिंदे ने कि चंदन नूं रगड़ के चंदन तसीर करके ना बड़ा ठंडा हुंदा है। आ जिहड़ा पंडित वीर पत्थर दे उत्ते चंदन नूं रगड़दे ने रगड़ के फिर मथे दे उत्ते लेप करदे ने इहदा पुराने समें दे अंदर भाव इक्को ही हुंदा सी कि सिर ठंडा रहे दिमाग ठंडा रहे चंदन दा लेप मथे दे उत्ते करो मस्तक ठंडा रहे शीतल रहे इहदा दूसरा कोई भाव नहीं सी। सहजे सहजे ओ चंदन दा लेप धर्म दे नाल ब्राह्मणां ने जोड़ दिता। खैर उन्हां दा काम है उन्हां नूं मुबारक मैं ते केवल उदाहरण तुहाडे सामने रखनी है। अज तुसी मत्थे ते वेखो तीन लंबियां तारियां दा तिलक ओ चंदन दा तिलक चंदन तसीर करके बड़ा ठंडा है। चंदन नूं रगड़िया जाए चंदन दा लेप बनाया जाए ते ओ लेप पूरे शरीर दे उत्ते कीता जाए ते उस चंदन दे लेप दे नाल शरीर दा काम शरीर दी गर्मी मुक जांदी है खत्म हो जांदी है। और सतगुरु कह रहे ने गुरु ग्रंथ साहिब जी कहिंदे ने चंदन नंबर एक दे उत्ते चंदन नंबर दो दे उत्ते चंद्रमा दियां ठंडियां ठंडियां किरणां उहदे नाल भी शरीर दे काम नूं आराम मिलदा है। चंदन चंद नंबर तीन दे उत्ते ना शरद रुत ते जे शरीर दे उत्ते निकलिया होवे काम बहार आ जाए सर्दी दी गर्मी चली जाए सर्दी आ जाए ते शरीर दा साड़ शरीर दी गर्मी तां मुक जांदी काम दा रोग तां खत्म हो जांदा है। पर जे काम मन दे अंदर होए गर्मी मन दे अंदर वधी होवे ते वधी होवे औगणा दे कारण ना ओ देश बदलन दे नाल मन दा काम मिटदा है। आप देश बदल के वेख ही चुके हो ना हिंदुस्तान नूं छड्या कनेडा दे वासी बने इंग्लैंड दे वासी बने अमेरिका दे अंदर चले गए यूरोप दे वसनीक बन गए देश बदलिया ही है ना। देश बदलन तो बाद ए तुहानूं तजर्बा हो ही चुका है ना कि देश बदलन दे नाल मन दा विचार नहीं बदलिया मन दी सोच नहीं बदली। अगर मन ईर्षालू इंडिया दे अंदर से ते अज वी मन ईर्षालू साडे पास ही इत्थे आण के कोई ईर्षा घट गई मैं ते घरां दे घर तबाह हुंदे वेख रिहा ईर्षा दी अग्नि दे अंदर। जे किसी दे कोल होमे पंजाब विच सी ते कि इत्थे आण के कनेडा विच आउण तों बाद उहदी होमे दा रोग मुक गया जे ओ कामी सी ते कि इत्थे आण के उहदा काम दा रोग खत्म हो गया। मेरी कहन तों गरज कि देश बदलन तों बाद मन दी गर्मी मन दा सुभा मन दे औगण जांदे नहीं है ओ नाल ही रहिंदे ने। देश बदलन दे नाल फर्क किन्नू पिया है तुहाडे शरीर नूं उत्थे पतले कपड़े इत्थे पारे कपड़े फर्क शरीर नूं पिया ठंड लगी शरीर नूं लगी मन ते ठंडा होया नहीं। मन उसे तरह ही काम क्रोध लोह मोह चुगली निंदा हंकार दी अग दे अंदर तड़फदा होया कुरजदा ते कलपदा होया उत्थे सी उही मन साडे कोल अज मन नूं कोई फर्क नहीं पिया ना ते देश बदलन करके
ना भोजन बदलन करके साडा अंदर ठंडा हुंदा है। भोजन बदलन करके भी शरीर की गर्मी जांदी है और शरीर नूं ठंडक महसूस हुंदी है। भोजन बदलन दे कारण, भोजन बदलन दे नाल मन नूं ते कोई ठंडक ना मिले। कदी इंडिया दे अंदर जवार बाजरा कोदरा खांदे सन साडे बजुर्गवान, अज तो 100 साल पिछे चले जाओ, खान लई इन्ना कुछ बंदे दे पास नहीं सी। अज ओदी जगह ते 36 तरह दे पदार्थ खान वास्ते तुहाडे कोल ने। की भोजन बदलन दे नाल मन दे औगण बदल गए ने, मन दे विचार बदल गए ने, मानसिक तल दे उत्ते तुसी सुखी हो गए हो भोजन बदलन दे नाल। देश बदलिया सुख तां नहीं, भोजन बदलिया सुख तां नहीं, कपड़े बदले ने सुख तां नहीं। पाशा कहन लगे चंदन चंदन नूं लेप कर लो पिंडे दे उत्ते, मन दा सुख तां नहीं। चंद्रमा दी चाननी दे अंदर रात भर बैठे रहो, मन तां ठंडा नहीं हुंदा, शरीर ठंडा होएगा, क्योंकि काम गर्मी तपश चली गई है मन दे अंदर। ते फिर जदों बंदा हार गया अक गया अपने औगणा दी गर्मी तो, ते फिर इन्हें करदास कीती पातशाह जेड़ा काम जेड़ी गर्मी मेरे मन दे अंदर बह गई, गर्मी मन विच चली गई, उस गर्मी नूं मिटाउण वास्ते कोई इलाज है? ते पातशाह ने ना अगो इलाज बयान किया। हुण जेड़ी पंक्ति गुरु बाबे ने बख्शी, सतगुरु ने कही, इन्हां बोलां नूं तुसीं अपने जिहन नशीन करन दा अवश्य यतन करियो, अंदर वसाउण दा यतन करियो। जिन्हों ठेठ पंजाबी दे अंदर कह दईदा ना, मेरी गल नूं पल्ले बनना, इन्हूं अपने मन दे अंदर टकाउण दा यतन करियो। पुछिया सतगुरु नूं कि अंदर दा रोग मिटे किवें, ते ऐलानिया कह रहे ने शीतल थीवै। फिर मैं अर्ज करा लहिंदा पंजाब जो पाकिस्तान दे अंदर रह चुका है, ओदे अंदर एक इलाका है चंग मुल्तान दा, उस पाशा दा उथों दे इलाके दा गुरबाणी दे अंदर किधरे किधरे थोड़ा जा रंग मिलदा है। जिवें आ पा लफज है, ये चंग मुल्तान इलाके दा लफज है। तो हुण इत्थे भी कह रहे ने शीतल थीवै, थीवै मैंने हो जाना, ते थीवै लफज भी चंग मुल्तानी पाशा दा है। कहन लगे शीतल थीवै नानका जपंदड़ो हर नाम। जे अपने अंदर नूं शीतल करना चाहना है, ठंडा करना चाहना है, ते कहन लगे इको ही राह है, रब जी दे गुणा दा जाप करना शुरू कर, रब जी दे गुणा नूं अंदर वसाउणा शुरू कर, रब जी नूं चितवणा शुरू कर, परमात्मा दी याद दी तेरे अंदर माला चलनी शुरू होवे। रोग अंदर है, माला तेरे हाथ वे चलदी है, अंदर दा रोग की मिटे? रोग तेरे अंदर है, अंदर तेरा किधरे होर चलदा है, माला तेरी किधरे होर चलदी? माला हाथ दी चले ना चले दे नाल लम्मा फर्क नहीं पैना, पर तेरे मन दे अंदर परमात्मा दे गुणा दी माला अवश्य चले, तेरे मन दे अंदर परमात्मा दी याद अवश्य चले। जो मन दे अंदर गुरु बाबे दी बाणी चलेगी, गुणा नूं आप अंदरो अंदरी चितवोगे, याद करोगे, ते याद करके वेखना उन्हां गुणा नूं याद करन करके तुहाडे मन दी तपश मन दी गर्मी सारे दी सारी उतर दी नजर आएगी। हजूर कहन लगे शीतल थीवै नानका जपंदड़ो हर नाम। अमृत बाणी हर हर तेरी सुन सुन होवै परमगत मेरी। अमृत बाणी नूं सुनो, इहदे गुणा नूं अपने अंदर वसाउण दा यतन करो, अंदर दी तपश बुझ जाएगी, अंदरों शांति अवश्य मिलेगी। अज दा महावाक भगत फरीद साहब जी दे सलोक नूं जिन्नू आधार बना के मैं बेनतियां कर रहा। भगत जी कहिंदे ने किज ना बूझे किज ना सूझे, कोई गल समझ विच आ ही नहीं रही, क्यों नहीं समझ विच आ रही? कहन लगे दुनिया गुजी पा, दुनिया गुजी हुई छिपी हुई अग दे अंदर सड़दी बलदी नजर पै रही, गुजी अग दे अंदर। हुण जे अग झुलसदी होवे, अंदरों अंदरी अग बलदी होवे, उस अग दे उत्ते आप बहुत सारियां लकड़ां लिया के ढेर रख दियो, ते हेठां अग बलदी होवे पर मध्यम जी छोटी जी अग बलदी होवे, उत्ते आप लकड़ां दा ढेर जमा कर दियो, अग ते इकरां लग जाएगी तुहानूं कि बंद हो गई, अग दा रूप रंग दिसना बंद होया, पर ओ जेड़ी अंदर एक चिंगारी बल रही है ना, बिल्कुल दीवे दी लो जिन्नी अग बल रही है,
ਉਹਨੇ ਮਣਾ ਮੂਹੀ ਲੱਕੜਾਂ ਨੂੰ ਸਾੜ ਕੇ ਤਬਾਹ ਕਰਕੇ ਵੱਡੇ ਵੱਡੇ ਭਾਂਬੜ ਦਾ ਰੂਪ ਬਣ ਕੇ ਮਚਣਾ ਸ਼ੁਰੂ ਕਰ ਦੇਣਾ, ਜਿਹੜੀ ਅੰਦਰ ਇੱਕ ਚਿੰਗਾਰੀ ਬਲ ਰਹੀ ਹੈ। ਅਸੀਂ ਉਪਰੋਂ ਉਪਰੋਂ ਲੇਪ ਕਰਨ ਦਾ ਯਤਨ ਕਰਨੇ ਆ ਉਪਰੋਂ ਉਪਰੋਂ, ਤੇ ਲੇਪ ਕਰਨ ਦਾ ਸਾਡੇ ਕੋਲ ਚਾਰਾ ਕੀ ਹੈ ਜੀ, ਪੱਗ ਇਸ ਤਰ੍ਹਾਂ ਦੀ ਬੰਨ ਲਓ, ਇਹਦਾ ਰੰਗ ਇਸ ਤਰ੍ਹਾਂ ਦਾ ਕਰ ਲਓ, ਬੰਨਣ ਦਾ ਤਰੀਕਾ ਚੇਂਜ ਕਰ ਲਓ, ਗਲ ਵਿੱਚ ਮਾਲਾ ਪਾ ਲਓ, ਚੋਲਾ ਲੰਮਾ ਕਰ ਲਓ, ਚੋਲੇ ਦਾ ਰੰਗ ਇਸ ਤਰ੍ਹਾਂ ਦਾ ਕਰ ਲਓ, ਇਹਦੇ ਨਾਲ ਅੰਦਰ ਦੀ ਅੱਗ ਬੁਝ ਜਾਏਗੀ। ਗੁਰਬਾਣੀ ਨੂੰ ਆਪ ਪੜਨ ਸੁਣਨ ਵਾਲੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਬੈਠੇ ਹੋ, ਮੈਂ ਖਿਮਾ ਮੰਗ ਲਵਾਂ, ਕਿਸੇ ਵੀਰ ਭੈਣ ਨੂੰ ਕੋਈ ਇਸ ਤਰ੍ਹਾਂ ਦਾ ਬਚਨ ਮਿਲਿਆ ਹੋਵੇ ਕਿ ਚੋਲੇ ਦਾ ਰੰਗ ਚਿੱਟਾ ਪਾਉਣ ਦੇ ਨਾਲ ਮਨ ਚਿੱਟਾ ਹੋ ਜਾਂਦਾ ਹੈ, ਤੇ ਮੈਨੂੰ ਦੱਸਣ ਦੀ ਕਿਰਪਾ ਜ਼ਰੂਰ ਕਰਿਓ। ਕਿਸੇ ਨੂੰ ਇਸ ਤਰ੍ਹਾਂ ਦਾ ਬਚਨ ਮਿਲਿਆ ਹੋਵੇ ਕਿ ਜੇ ਪੱਗ ਫਲਾਣੇ ਦੇ ਰੰਗ ਦੀ ਬੰਨੋਗੇ ਤੇ ਮਨ ਦਾ ਰੰਗ ਬਦਲ ਜਾਏਗਾ, ਤੇ ਮੇਰੇ ਉੱਤੇ ਰਹਿਮ ਕਰਿਓ, ਮੈਨੂੰ ਉਹ ਬਚਨ ਜ਼ਰੂਰ ਸੁਣਾਇਓ। ਕਿੱਥੇ ਲਿਖਿਆ, ਮੈਂ ਤੇ ਅਜੇ ਤੱਕ ਪੜਿਆ ਨਹੀਂ, ਕਿ ਕੱਪੜੇ ਨੂੰ ਬਦਲਣ ਦੇ ਨਾਲ ਮਨ ਦਾ ਰੰਗ ਬਦਲ ਜਾਂਦਾ। ਜਿਸ ਤੌਰ ਤਰੀਕੇ ਦੇ ਨਾਲ ਅੰਦਰ ਦੀ ਅਗਨ ਨੇ ਬੁਝਣਾ ਹੈ, ਉਹ ਤਰੀਕਾ ਅਪਣਾਉਂਦੇ ਨੇ, ਜਿਸ ਤਰੀਕੇ ਦੇ ਨਾਲ ਅੰਦਰ ਨੇ ਸ਼ਾਂਤ ਹੋਣਾ ਨਹੀਂ, ਉਹ ਤਰੀਕਾ ਅਪਣਾ ਰਹੇ ਹਾਂ। ਤੇ ਫਿਰ ਜਿੰਨੇ ਅਗਨ ਬਜਾਉਣੀ ਹੈ, ਤੀਨ ਦੁਨੀ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਉਹਨਾਂ ਦੇ ਉੱਤੇ ਵਿਸ਼ਵਾਸ ਟਿਕਾਉਂਦੇ ਨਹੀਂ, ਭਾਵਨਾ ਰੱਖਦੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੌੜਦੇ ਆ, ਕਦੀ ਕਿਸੇ ਦੇ ਕੋਲ, ਕਦੀ ਕਿਸੇ ਦੇ ਕੋਲ, 700 ਅਸੀਂ ਗੁਰੂ ਬਣਾ ਲਏ ਨੇ, ਤੇ ਫਿਰ ਕਹਿੰਦੇ ਹਾਂ ਜੀ ਜੀਵਨ ਦੇ ਅੰਦਰ ਸ਼ਾਂਤੀ ਨਹੀਂ, ਪਰਿਵਾਰ ਬਿਖਰਦਾ ਜਾ ਰਿਹਾ, ਪਰਿਵਾਰ ਟੁੱਟਦਾ ਜਾ ਰਿਹਾ। ਜਿਹੜਾ ਸ਼ਾਂਤੀ ਦਾ ਸਰੋਤ ਹੈ, ਸ਼ਾਂਤੀ ਦਾ ਮੁੱਢ ਹੈ, ਉਹਦੇ ਉੱਤੇ ਵਿਸ਼ਵਾਸ ਤੇ ਬਣਾਓ, ਸ਼ਾਂਤੀ ਮਿਲਦੀ ਹੈ ਜਾਂ ਨਹੀਂ ਮਿਲਦੀ। ਭਗਤ ਜੀ ਕਹਿਣ ਲੱਗੇ, ਦੁਨੀਆਂ ਗੁੱਝੀ ਪਾ, ਦੁਨੀਆਂ ਗੁੱਝੀ ਹੋਈ, ਛਿਪੀ ਹੋਈ ਪਾ ਦੇ ਅੰਦਰ, ਅੱਗ ਦੇ ਅੰਦਰ ਬਲਦੀ ਹੋਈ, ਸੜਦੀ ਹੋਈ ਨਜ਼ਰ ਪੈ ਰਹੀ। ਕਹਿਣ ਲੱਗੇ, ਸਾਈਂ ਮੇਰੇ ਚੰਗਾ ਕੀਤਾ, ਹੇ ਮੇਰੇ ਸਾਈਂ ਜੀ, ਮੇਰੇ ਰੱਬ ਜੀ, ਅੱਲਾਹ ਤਾਲਾ ਜੀ, ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ। ਤੇ ਪੁੱਛਿਆ, ਭਗਤ ਫਰੀਦ ਸਾਹਿਬ ਜੀ ਕਿਉਂ ਉਹਦਾ ਸ਼ੁਕਰਾਨਾ ਕਰ ਰਹੇ ਹੋ? ਕਹਿਣ ਲੱਗੇ, ਉਹਨੇ ਮੇਰੇ ਵਾਸਤੇ ਨਾ ਇੰਤਜ਼ਾਮ ਬੜਾ ਚੰਗਾ ਕੀਤਾ ਹੈ, ਪ੍ਰਬੰਧ ਬੜਾ ਚੰਗਾ ਕੀਤਾ ਹੈ, ਸਾਈਂ ਮੇਰੇ ਚੰਗਾ ਕੀਤਾ, ਨਾਹੀਂ ਤਾਂ ਹਮ ਭੀ ਦੱਜਾਂ ਆਹੇ, ਨਹੀਂ ਤੇ ਮੈਂ ਵੀ ਦੁਨੀਆਂ ਵਾਂਗ ਇਸ ਅੱਗ ਦੇ ਅੰਦਰ ਸੜ ਜਾਣਾ ਸੀ। ਤੋ ਜਿਹੜਾ ਸਾਈਂ ਜੀ ਨੇ ਪ੍ਰਬੰਧ ਕੀਤਾ ਹੈ, ਸਾਈਂ ਦਾ ਮਤਲਬ ਪਰਮਾਤਮਾ, ਜਿਹੜਾ ਸਾਈਂ ਜੀ ਨੇ ਪ੍ਰਬੰਧ ਕੀਤਾ ਹੈ, ਕੀ ਉਹ ਕਿਸੇ ਇੱਕ ਬੰਦੇ ਲਈ ਕੀਤਾ ਹੈ? ਬਈ ਫਰੀਦ ਸਾਹਿਬ ਲਈ ਉਹ ਪ੍ਰਬੰਧ ਕੀਤਾ ਹੈ ਤੇ ਤੁਹਾਡੇ ਲਈ ਨਹੀਂ ਹੈ, ਜਾਂ ਸਿੱਖਾਂ ਲਈ ਉਹ ਪ੍ਰਬੰਧ ਹੈ ਤੇ ਹਿੰਦੂਆਂ ਲਈ ਨਹੀਂ ਹੈ, ਜਾਂ ਹਿੰਦੂਆਂ ਲਈ ਉਹ ਪ੍ਰਬੰਧ ਹੈ ਤੇ ਮੁਸਲਮਾਨਾਂ, ਯਹੂਦੀਆਂ, ਪਾਰਸੀਆਂ, ਬੋਧੀਆਂ, ਜੈਨੀਆਂ ਲਈ ਨਹੀਂ, ਕਿ ਇਸ ਤਰ੍ਹਾਂ ਦਾ ਪ੍ਰਬੰਧ ਹੈ? ਤੇ ਜੇ ਇਸ ਤਰ੍ਹਾਂ ਦਾ ਪ੍ਰਬੰਧ ਹੈ, ਤੇ ਫਿਰ ਉਸ ਰੱਬ ਨੂੰ ਰੱਬ ਕਹਿਣ ਦੀ ਲੋੜ ਵੀ ਕੀ ਹੈ, ਜਿਹੜਾ ਸਾਡੇ ਵਾਂਗ ਹੀ ਦੀਵਾਰਾਂ ਦੇ ਅੰਦਰ ਤੇ ਘੇਰੇ ਬੰਦੀਆਂ ਦੇ ਅੰਦਰ ਬੰਦ ਹੈ, ਫਿਰ ਉਹਨੂੰ ਰੱਬ ਅਮੋਲਕ ਤੇ ਬੇਅੰਤ ਕਹਿਣ ਦੀ ਕੀ ਲੋੜ ਹੈ? ਹਕੀਕਤ ਹੈ, ਪ੍ਰਬੰਧ ਪਰਮਾਤਮਾ ਦਾ ਕੀਤਾ ਉਹਨੇ ਸਾਰਿਆਂ ਲਈ, ਕੋਈ ਉਸ ਪ੍ਰਬੰਧ ਨੂੰ ਅਪਣਾ ਲੈਂਦਾ ਹੈ ਉਹ ਬਚ ਜਾਂਦਾ ਹੈ, ਤੇ ਜਿਹੜਾ ਉਸ ਪ੍ਰਬੰਧ ਨੂੰ ਨਹੀਂ ਅਪਣਾਉਂਦਾ ਉਹ ਨਹੀਂ ਬਚਦਾ। ਇਹਦੀ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਰੋਡ ਦੇ ਉੱਤੇ ਚੱਲਣ ਦਾ ਪ੍ਰਬੰਧ ਹੈ, ਤੁਸੀਂ ਸੜਕ ਦੇ ਉੱਤੇ, ਰੋਡ ਦੇ ਉੱਤੇ ਚੱਲਣਾ ਹੈ, ਤੇ ਰਾਜਨੀਤੀ ਦਾ ਪ੍ਰਬੰਧ ਬਣਾਇਆ ਹੈ ਨਾ, ਵੀ ਇਸ ਰੋਡ ਤੇ ਚੱਲਣਾ ਹੈ ਤੇ 60 ਦੀ ਸਪੀਡ ਤੇ ਚੱਲਣਾ ਹੈ, ਜਾਂ 70 ਦੀ ਸਪੀਡ ਤੇ ਚੱਲਣਾ ਹੈ। ਇਹ ਪ੍ਰਬੰਧ ਬਣਾਇਆ ਹੈ ਨਾ ਕਿ ਰੈਡ ਲਾਈਟ ਆਏਗੀ ਤੈਨੂੰ ਰੁਕਣਾ ਪੈਣਾ ਹੈ, ਗ੍ਰੀਨ ਹੋਏਗੀ ਤਾਂ ਚੱਲਣਾ ਹੈ, ਇਹ ਪ੍ਰਬੰਧ ਬਣਾਇਆ ਹੈ। ਤੇ ਜੇ ਆਪ ਇਸ ਪ੍ਰਬੰਧ ਨੂੰ ਫੋਲੋ ਕਰੋ, ਪ੍ਰਬੰਧ ਨੂੰ ਮੰਨੋ, ਤਾਂ ਤੇ ਭਾਵੇਂ ਹਜ਼ਾਰਾਂ ਮੀਲ ਦੂਰ ਕਾਰ ਡਰਾਈਵ ਕਰਦੇ ਕਰਦੇ ਪਹੁੰਚ ਜਾਓ, ਕੋਈ ਕਠਿਨਾਈ ਤੁਹਾਡਾ ਰਾਹ ਰੋਕੇਗੀ ਨਹੀਂ, ਕੋਈ ਦੁੱਖ ਰਾਹ ਦੇ ਅੰਦਰ ਬਣੇਗਾ ਹੀ ਨਹੀਂ। ਤੇ ਜੇ ਪ੍ਰਬੰਧ ਨੂੰ ਤੋੜੋ, ਬਈ ਲਾਈਟ ਗ੍ਰੀਨ ਹੈ ਜਾਂ ਰੈਡ ਹੈ ਤੇ ਮੈਂ ਰੁਕਣਾ ਨਹੀਂ, ਮੈਂ 100 ਦੀ ਸਪੀਡ ਤੇ ਜਾਣਾ ਹੀ ਜਾਣਾ ਹੈ, ਇੱਕ ਚੌਂਕ ਇੱਕ ਰਾਊਂਡ ਅਬਾਊਟ ਵੀ ਪਾਰ ਨਹੀਂ ਕਰ ਸਕੋਗੇ, ਦੁਰਘਟਨਾ ਗ੍ਰਸਤ ਹੋ ਜਾਓਗੇ, ਐਕਸੀਡੈਂਟ ਦੀ ਲਪੇਟ ਵਿੱਚ ਆ ਜਾਓਗੇ। ਕਿਉਂ ਆ ਜਾਓਗੇ? ਕਿਉਂਕਿ ਪ੍ਰਬੰਧ ਨੂੰ ਤੋੜਿਆ। ਅਗਰ ਸਪੀਡ 100 ਦੀ ਜਗ੍ਹਾ ਤੇ 200 ਤੇ ਜਾ ਰਹੇ ਹੋ ਤੇ ਤੁਹਾਨੂੰ ਕੋਈ ਚੱਲਣ ਨਹੀਂ ਦੇਗਾ, ਨਾਲ ਦੀ ਨਾਲ ਰੋਕ ਲੈਣਗੇ, ਕਿਉਂਕਿ ਪ੍ਰਬੰਧ ਨੂੰ ਤੋੜਿਆ। ਕੁਛ ਪ੍ਰਬੰਧ ਰਾਜਨੀਤੀ ਨੇ ਬਣਾਏ ਨੇ, ਉਹਨਾਂ ਨੂੰ ਅਸੀਂ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਵੀ ਕਬੂਲ ਕਰਨੇ ਆ। ਕੁਛ ਪ੍ਰਬੰਧ ਸਾਡੇ ਮਨ ਦੀ ਸਫਾਈ ਲਈ, ਮਨ ਦੀ ਸੁਗੜਤਾ ਲਈ, ਮਨ ਦੀ ਸ਼ਾਂਤੀ ਲਈ, ਮਨ ਨੂੰ ਤਰਤੀਬ ਕਰਨ ਦੇ ਲਈ ਕੁਝ ਪ੍ਰਬੰਧ ਘੜੇ ਨੇ, ਤਿਆਰ ਕੀਤੇ ਨੇ ਗੁਰੂ ਸਾਹਿਬਾਨਾਂ ਨੇ।
ਤੇ ਜਿਹੜੇ ਪ੍ਰਬੰਧ ਗੁਰੂ ਸਾਹਿਬਾਨਾਂ ਨੇ ਬਣਾਏ ਨੇ ਉਹਨਾਂ ਪ੍ਰਬੰਧਾਂ ਨੂੰ ਅਸੀਂ ਤੋੜ ਕੇ ਉਲੰਘਣ ਦਾ ਯਤਨ ਕਰਦੇ ਹਾਂ। ਤੇ ਪ੍ਰਬੰਧ ਕੋਈ ਵੀ ਤੋੜੋਗੇ ਪਿਆਰਿਓ ਬੇਚੈਨੀ ਬਣੇਗੀ, ਚੈਨ ਦਾ ਜਨਮ ਨਹੀਂ ਹੋਏਗਾ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਸਾਈ ਮੇਰਾ ਚੰਗਾ ਕੀਤਾ। ਹੇ ਸਾਈ ਜੀ, ਕੀਤਾ ਏ ਤੂੰ ਚੰਗਾ, ਪਰ ਕਰੀਏ ਕਿ ਤੇਰੇ ਚੰਗੇ ਕੀਤੇ ਨੂੰ ਸਾਰੇ ਚੰਗਾ ਮੰਨਦੇ ਤੇ ਨਹੀਂ ਨਾ। ਜੇ ਤੇਰੇ ਸਾਰੇ ਚੰਗੇ ਕੀਤੇ ਨੂੰ ਚੰਗਾ ਮੰਨ ਲੈਣ, ਫਿਰ ਤੇ ਸ਼ਾਂਤੀ ਸ਼ਾਂਤੀ ਘਰਾਂ ਵਿਚ ਬਣ ਜਾਏ। ਤੂੰ ਭਾਵੇਂ ਲੱਖ ਸਰਬ ਗੁਣ ਸੰਪਨ ਏ, ਸਰਬ ਕਲਾ ਸਮਰੱਥ ਹੈ, ਪਰ ਲੋਕਾਂ ਨੂੰ ਧਾਗਿਆਂ ਦੇ ਉੱਤੇ, ਤਵੀਤਾਂ ਦੇ ਉੱਤੇ, ਟੂਣਿਆਂ ਦੇ ਉੱਤੇ, ਟੰਜਰਾਂ ਦੇ ਉੱਤੇ, ਦੇਹਧਾਰੀਆਂ ਦੇ ਉੱਤੇ, ਪਖੰਡੀਆਂ ਦੇ ਉੱਤੇ ਜਿੰਨਾ ਭਰੋਸਾ ਹੈ, ਹੇ ਪ੍ਰਬੰਧ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ, ਤੇਰੇ ਉੱਤੇ ਇੰਨਾ ਭਰੋਸਾ ਨਹੀਂ ਹੈ। ਤੇ ਜਿੰਨਾ ਭਰੋਸਾ ਤੇਰੇ ਤੇ ਕੋਈ

0: ਰਸਤੇ ਨੂੰ ਅਖਤਿਆਰ ਕਰੇ ਨਾ, ਰਸਤੇ ਦੇ ਉੱਤੇ ਚੱਲੇ ਨਾ, ਤੇ ਦੂਰ ਖਲੋ ਕੇ ਕਹੀ ਜਾਵੇ ਜੀ ਇਸ ਰਾਹ ਦੇ ਉੱਤੇ ਚੱਲਣ ਤੋਂ ਬਾਅਦ ਤੇ ਕੁਛ ਨਹੀਂ ਮਿਲਣਾ, ਇਹ ਤੇ ਉਹਦੀ ਅਗਿਆਨਤਾ ਹੈ ਨਾ, ਇਹ ਤੇ ਉਹਦਾ ਬੋਲਣਾ ਨਰੋਲ ਝੂਠ ਹੀ ਬੋਲਣਾ ਹੈ ਨਾ। ਤੁਸੀਂ ਕੋਈ 2-4-6 ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜੀਵਨ ਬਤੀਤ ਕਰਕੇ ਵੇਖੋ, ਪਰ ਗੁਰੂ ਦੇ ਅਨੁਸਾਰ ਆਪਣੀ ਮਰਜ਼ੀ ਦੇ ਨਾਲ ਨਹੀਂ, ਤੇ ਫਿਰ ਆਣ ਕੇ ਗੱਲ ਕਰਿਓ ਕਿ ਕੁਝ ਮਨ ਦੇ ਅੰਦਰ ਸ਼ਾਂਤੀ ਬਣਦੀ ਹੈ ਜਾਂ ਨਹੀਂ ਬਣਦੀ। ਚੱਲਣਾ ਹੈ ਆਪਣੀ ਮਰਜ਼ੀ ਦੇ ਨਾਲ, ਡਾਕਟਰ ਦੀ ਦਿੱਤੀ ਦਵਾਈ ਵੀ ਖਾਈ ਜਾਣੀ ਹੈ, ਤੇ ਡਾਕਟਰ ਨੇ ਕਹਿਣਾ ਹੈ ਕਿ ਆਲੂ ਚਾਵਲ ਨਹੀਂ ਖਾਣੇ, ਜਿੰਨੇ ਦਿਨ ਦਵਾਈ ਖਾ ਰਿਹਾ ਹੈ ਰੋਗ ਨਹੀਂ ਜਾਂਦਾ, ਉਨੇ ਦਿਨ ਤੇਰੇ ਲਈ ਪਰਹੇਜ ਹੈ, ਨਾ ਤੂੰ ਆਲੂ ਤੇ ਨਾ ਤੂੰ ਚਾਵਲ ਖਾਣੇ ਨੇ, ਚੌਲ ਵੀ ਨਹੀਂ ਖਾਣੇ, ਆਲੂ ਵੀ ਨਹੀਂ ਖਾਣੇ। ਉਧਰੋਂ ਦਵਾਈ ਖਾਈ ਜਾਵੇ ਤੇ ਉਧਰੋਂ 3 ਟਾਈਮ ਹੀ ਆਲੂ 3 ਟਾਈਮ ਹੀ ਚੌਲ ਖਾਈ ਜਾਏ ਤੇ ਫਿਰ ਇਹ ਬਿਮਾਰੀ ਤੋਂ ਬਚੇਗਾ ਕਿਵੇਂ? ਜਿੰਨਾ ਜ਼ਰੂਰੀ ਇਲਾਜ ਕਰਨਾ ਹੈ ਓਨੀ ਜ਼ਰੂਰੀ ਨਾਲ ਪਰਹੇਜ ਰੱਖਣਾ ਹੈ। ਤੋ ਸਾਈ ਜੀ ਨੇ ਜਿਹੜਾ ਸਾਡੇ ਭਲੇ ਲਈ ਪ੍ਰਬੰਧ ਕੀਤਾ ਹੈ, ਇਸ ਪ੍ਰਬੰਧ ਨੂੰ ਕਬੂਲ ਕਰਨ ਕਰਕੇ ਮਨ ਦੇ ਅੰਦਰ ਸ਼ਾਂਤੀ ਬਣੇਗੀ, ਵਰਨਾ ਨਹੀਂ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਮੈਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕੀਤਾ। ਸਤਿਗੁਰੂ ਜੀ ਰਹਿਮ ਕਰਨ, ਸਮੂਹ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ, ਤਮਾਮ ਹੋਈਆਂ ਭੁੱਲਾਂ ਖਾਮੀਆਂ ਲਈ ਦਾਸ ਖਿਮਾ ਦਾ ਜਾਚਕ ਹੈ।
1: ਹੇ ਪ੍ਰਾਣ ਨਾਥ ਗੋਬਿੰਦ ਕਿਰਪਾ ਨਿਧਾਨ ਜਗਦ ਗੁਰੂ, ਹੇ ਸੰਸਾਰ ਤਾਪ ਹਰਨਹਿ

ਇਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧੁਵੇ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੇ

सिरनीमा कर दे फरीदा जे तू अकल लतीफ़।

0: एक वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पवित्र अते निकी गोदा आनंद पा रहे सब माई भाई सत्संगी जनों मन बिरतियां एकागर करके बहन अते सुनन दी कृपालता करियो। आप सरवण करदे आ रहे हो रोज सवेर दे वकत भगत फरीद साहब जी दी बाणी विचों लड़ीवार विचार लड़ीवार कथा। अज जो श्लोक आप संगतां दे सन्मुख पढ़ के सुनाए गए, पहला श्लोक है फरीदा जे जाना तिल थोड़े संभल बुक भरे, कि जे मैं जानदा हुंदा कि तिल थोड़े ने ते जल्दी जल्दी बुक भर भर के दूसरे पासे रखन दे नाल सुटन दे नाल इन्होंने जल्दी खत्म हो जाना है, ते मैं बड़ा सोच विचार के संभल संभल के कदम पुटदा बुक भरदा ताकि मेरे भांडे विचों तिल मुक दे ना। हकीकत यह है फरीद जी जिधर इशारा कर रहे ने कि मनुख नू जदों अपने सवासां दी कीमत समझ विच आउंदी है कि मेरे सवास अमोलक ने, ते जिहड़े सवास इह अज तों पहिलां लै चुका है जिन्ने सवास गुजार चुका है उन्हां पिछलियां बीतियां होयां सवासां दे अंदर इह वेखदा है कि मैं कमाया की ते गवाया की, ते नजर इह आउंदा है कि गवाया सब कुछ है ते कमाया कुछ भी नहीं। समझ ये आउंदी है कि सवास गवाई गवाए ने, इन्हां सवासां दे नाल मैं कोई चंगा वणज वपार कीता हुंदा, रब जी दे गुणां दा संग्रह कीता हुंदा, वाहिगुरु मंत्र दा जाप कीता हुंदा, ये कुछ ते नजर आ नहीं रहा, ते सवास सारे गवाए हुए गुम हुए राख दे ढेर दे अंदर पाए हुए नजर पै रहे। पिछले बीते समय दे उत्ते तौबा कर रहे ने, उपदेश ते सानू ही दे रहे ना भगत फरीद साहब, आप ते उस महासागर परमात्मा दे अंदर मिल के अपेद हो ही चुके ने, साडे लई उपदेश है पिछले बीते हुए समय दे अंदर जो गुनाह हुए जो सवास संभाल ना पाया उन्हां वास्ते पश्चाताप कर, उन्हां गुनाहां दे उत्ते तौबा कर, ते अगों वास्ते अपने मार्ग नूं सवारन दा आप यतन कर, अगों वास्ते रहिंदे सवासां दी संभाल करन दा यतन कर। जिस तरह धन तुहाडी जेब दे अंदर है तुहाडा अपना ही कमाया होया धन तुहाडे पास है, हुण मर्जी भी तुहाडी है कि उस धन दे नाल बाजार विचों जाके तुसी अति कौड़ी चीज खरीद के लयो, ते तुहाडी मर्जी भावे अति मिठा पदार्थ बाजार दे अंदर जाके खरीद के लयो। एको ही मार्केट दे अंदर जान लेवा पदार्थ मिलदे ने ते जान देवा पदार्थ मिलदे ने, जो तंदुरुस्ती देण वाले ने पदार्थ ओ चीजां वस्तां मिल जांदियां ने बाजार विचों, ते जो रोकी बनाउन वालियां ने चीजां वस्तुआं ओ भी मिल जांदियां ने बाजार विचों। शहद खरीद के लियाउणा है, मिश्री खरीद के लियाउणी है, कोई होर मिठास खरीद के लियाउणी है, तुहाडी मर्जी है, पैसा तुहाडा है, सोच तुहाडी है। अगर कौड़ा तुम्मा खरीद के लियाउणा है ते तां वी सोच तुहाडी है, पैसा वी तुहाडा है, मर्जी तुहाडी है, क्योंकि सवासां दा सरमाया तुहानू खुदावंद करीम परमात्मा ने दे दिता है। इस धन दे नाल खर्च करके तुसी वैस्या द्वारे जा सकदे हो, पब्बां क्लबां दे अंदर धन नूं खर्च करके जा सकदे हो, इसी धन दे नाल जुवारी बन सकदे हो, इसी धन दे नाल अयाशी बदमाशी दे अड्डे कायम कर सकदे हो धन दे नाल, ते इसे ही धन दे नाल आपां ਗੁਰਦੁਆਰੇ ਦੇ ਅੰਦਰ ਮੰਦਰ ਮਸਜਿਦ ਦੇ ਅੰਦਰ ਧਰਮ ਸਥਾਨਾਂ ਦੇ ਉੱਤੇ ਲਿਆ ਕੇ ਇਸੇ ਧਨ ਦੇ ਨਾਲ ਲੰਗਰ ਵੀ ਚਲਾ ਸਕਣੇ। ਇਸ ਧਨ ਨੂੰ ਜੋ ਤੁਹਾਡੀ ਜੇਬ ਦੇ ਅੰਦਰ ਏ ਤੁਹਾਡੀ ਮਰਜ਼ੀ ਹੈ ਉਹਨੂੰ ਸਹੀ ਪਾਸੇ ਖਰਚਣਾ ਹੈ ਉਹ ਖਰਚਿਆ ਜਾਏਗਾ, ਗਲਤ ਪਾਸੇ ਖਰਚਣਾ ਹੈ ਉਹ ਖਰਚਿਆ ਜਾਏਗਾ। ਧਨ ਦਾ ਤੇ ਕੋਈ ਉਜ਼ਰ ਮਾਮਲਾ ਹੀ ਨਹੀਂ, ਧਨ ਦਾ ਤੇ ਕੋਈ ਅੱਗੋਂ ਬੋਲ ਬੁਲਾਵਾ ਹੀ ਨਹੀਂ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਗੁਰਦੁਆਰੇ ਦੇ ਅੰਦਰ ਤੇ ਮੈਂ ਗੁਰਦੁਆਰੇ ਵਿੱਚ ਖਰਚ ਹੋਣਾ ਨਹੀਂ, ਜਾਂ ਧਨ ਤੇ ਕਦੀ ਇਹ ਨਹੀਂ ਕਹਿੰਦਾ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਪੱਬ ਦੇ ਅੰਦਰ ਤੇ ਮੈਂ ਪੱਬ ਦੇ ਅੰਦਰ ਖਰਚ ਹੋਣਾ ਨਹੀਂ, ਤੂੰ ਆਪਣਾ ਜ਼ੋਰ ਲਾ ਤੇ ਮੈਂ ਆਪਣਾ ਜ਼ੋਰ ਲਾਉਣਾ, ਧਨ ਤੇ ਇਸ ਤਰ੍ਹਾਂ ਨਹੀਂ ਕਹਿੰਦਾ। ਧਨ ਕਮਾਇਆ ਹੋਇਆ ਆਇਆ ਤੁਹਾਡੀ ਜੇਬ ਦੇ ਅੰਦਰ, ਹੁਣ ਅੱਗੋਂ ਤੁਹਾਡੀ ਸੋਚ ਦੇ ਮੁਤਾਬਕ ਉਸ ਧਨ ਨੇ ਵਰਤੋਂ ਵਿੱਚ ਆਉਣਾ, ਉਹਨੂੰ ਗਲਤ ਪਾਸੇ ਵਰਤੋ ਉਹਨੂੰ ਸਹੀ ਪਾਸੇ ਵਰਤੋ, ਇਹ ਤੁਹਾਡੀ ਸਮਝ। ਮੈਂ ਇੱਕ ਬੇਨਤੀ ਹੋਰ ਵੀ ਚਲੋ ਕਰਦਾ ਚੱਲਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇੱਕ ਅਰਦਾਸ ਕਰਨ ਦਾ ਬਲ, ਅਰਦਾਸ ਕਰਨ ਦਾ ਤਰੀਕਾ ਪਾਤਸ਼ਾਹ ਨੇ ਸਾਡੀ ਝੋਲੀ ਦੇ ਅੰਦਰ ਪਾਇਆ। ਕਹਿਣ ਲੱਗੇ, ਸਾ ਮਤ ਦੀਜੈ ਦਿਆਲ ਪ੍ਰਭ, ਹੇ ਮੇਰੇ ਮਾਲਕ ਦਇਆ ਦੇ ਸਾਗਰ ਸਤਿਗੁਰੂ ਜੀ, ਮੈਂ ਤੇਰੇ ਦਰ ਦਾ ਜਾਚਕ, ਤੇਰੇ ਘਰ ਦਾ ਮੰਗਤਾ ਬਣ ਕੇ ਮੈਂ ਤੇਰੇ ਕੋਲ ਆਇਆ, ਤੇ ਹੁਣ ਜਿਹਦੇ ਕੋਲ ਹੱਥ ਫੈਲਾ ਕੇ ਮੰਗੋ। ਅਗਲਾ ਪੁੱਛਦਾ ਹੈ ਨਾ ਕਿ ਤੇਰੀ ਮੰਗ ਕੀ, ਕੋਈ ਮੰਗਤਾ ਤੁਹਾਡਾ ਦਰਵਾਜ਼ਾ ਨੋ ਕਰੇ, ਤੁਹਾਡੀ ਡੋਰ ਖੜਕਾਏ, ਤੁਸੀਂ ਪੁੱਛੋਗੇ ਨਾ ਤੇਰੀ ਮੰਗ ਕੀ, ਕੱਪੜਾ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਧਨ ਚਾਹੀਦਾ ਹੈ, ਜੁੱਤੀ ਚਾਹੀਦੀ, ਤੇਰੀ ਮੰਗ ਕੀ ਹੈ, ਕੋਈ ਮੰਗਤਾ ਆ ਜਾਏ। ਹੁਣ ਜਦ ਇਹ ਬੋਲ ਬੋਲੇ ਕਿ ਸਾਮਤ ਦੀਜੈ ਦਿਆਲ ਪ੍ਰਭ ਜੇ ਤੁਮੈਂ ਅਰਾਧਾ, ਸਤਿਗੁਰੂ ਮੈਂ ਇੱਕ ਅਰਦਾਸ ਲੈ ਕੇ ਆਇਆ ਤੇਰੇ ਦਰ ਦੇ ਉੱਤੇ, ਤੇ ਜਿਹਦੇ ਚਰਨਾਂ ਵਿੱਚ ਅਰਦਾਸ ਲੈ ਕੇ ਗਏ ਉਹਨੇ ਅੱਗੋਂ ਪੁੱਛਿਆ, ਆਉਣ ਵਾਲਿਆ ਤੇਰੀ ਅਰਦਾਸ ਕੀ ਹੈ, ਤੇਰੀ ਮੰਗ ਕੀ ਹੈ, ਤੇ ਆਖਿਆ ਸਾ ਮਤ, ਮਤ ਮੈਨੇ ਅਕਲ, ਹੇ ਮੇਰੇ ਦਿਆਲੂ ਸਵਾਮੀ ਜੀ, ਮੇਰੀ ਝੋਲੀ ਦੇ ਅੰਦਰ ਉਹ ਅਕਲ ਪਾਓ। ਕਿਹੜੀ ਅਕਲ? ਜਿੱਤ ਤੁਮੈਂ ਅਰਾਧਾ, ਜਿਹੜੀ ਅਕਲ ਦੇ ਨਾਲ ਮੈਂ ਤੇਰੇ ਨਾਲ ਜੁੜਿਆ ਰਵਾਂ, ਤੈਨੂੰ ਅਰਾਧਦਾ ਰਵਾਂ। ਇੱਥੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਸਾਡੇ ਸਰੀਰ ਦੇ ਜਿੰਨੇ ਅੰਗ ਨੇ ਉਹ ਸਾਰੇ ਸਾਡੇ ਮਨ ਦੇ ਕਹਿ ਚੱਲਦੇ ਨੇ। ਮਨ ਕਹਿੰਦਾ ਅੱਖਾਂ ਨੂੰ ਇੱਧਰ ਵੇਖਣਾ ਤੇ ਅੱਖਾਂ ਉੱਧਰ ਵੇਖਦੀਆਂ ਨੇ ਦੂਜੇ ਪਾਸੇ ਨਹੀਂ। ਮਨ ਕਹਿੰਦਾ ਅੱਖਾਂ ਨੂੰ ਉੱਤੇ ਵੇਖਣਾ ਤੇ ਅੱਖਾਂ ਉੱਤੇ ਵੇਖਦੀਆਂ ਨੇ, ਥੱਲੇ ਨਹੀਂ ਵੇਖਦੀਆਂ। ਮਨ ਕਹਿੰਦਾ ਹੱਥਾਂ ਨੂੰ ਕਿ ਇਸ ਤਰ੍ਹਾਂ ਹਿੱਲਣਾ ਤੇ ਹੱਥ ਉਸ ਤਰ੍ਹਾਂ ਹੀ ਹਿੱਲਣਾ ਸ਼ੁਰੂ ਕਰ ਦਿੰਦੇ ਨੇ, ਇਸ਼ਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਤਰ੍ਹਾਂ ਮਨ ਦਾ ਵਿਚਾਰ ਬਣਦਾ। ਆਪ ਪੜ੍ਹੇ ਲਿਖੇ ਦੇਸ਼ ਦੇ ਵਾਸੀ ਹੋ, ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਮਨ ਕਹਿੰਦਾ ਹੈ ਪੈਰਾਂ ਨੂੰ ਇਸ ਮਾਰਗ ਦੇ ਉੱਤੇ ਚੱਲਣਾ ਹੈ, ਤੇ ਪੈਰ ਅੱਗੋਂ ਕੋਈ ਉਕਤੀ ਯੁਕਤੀ ਅਪੀਲ ਦਲੀਲ ਬਿਆਨ ਨਹੀਂ ਕਰਦੇ, ਪੈਰ ਉਸੇ ਮਾਰਗ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਮੈਂ ਪੈਰੀ ਚੱਲ ਕੇ ਪੱਬ ਵਿੱਚ ਜਾਣਾ ਹੈ, ਤੇ ਪੈਰ ਤੁਹਾਡੇ ਸਾਰੇ ਸਰੀਰ ਨੂੰ ਲੈ ਕੇ ਪੱਬ ਤੱਕ ਪਹੁੰਚਾ ਦੇਣਗੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਪੱਬ ਵਿੱਚ ਨਹੀਂ ਜਾਣਾ, ਅੱਜ ਮੈਂ ਮੰਦਿਰ ਗੁਰਦੁਆਰੇ ਵਿੱਚ ਜਾਣਾ ਹੈ, ਮਸਜਿਦ ਵਿੱਚ ਜਾਣਾ ਹੈ, ਤੇ ਤੁਹਾਡੇ ਦੋ ਪੈਰ ਤੁਹਾਡੇ ਸਾਰੇ ਸਰੀਰ ਦਾ ਵਜ਼ਨ ਚੁੱਕਦੇ ਚੁੱਕਦੇ ਤੁਰਦੇ ਤੁਰਦੇ ਉਹ ਤੁਹਾਨੂੰ ਗੁਰਦੁਆਰੇ ਲਿਆ ਕੇ ਖੜਾ ਕਰ ਦੇਣਗੇ। ਤੁਹਾਡਾ ਮਨ ਕਵੇ ਕਿ ਅੱਜ ਮੈਂ ਲੰਗਰ ਵਿੱਚ ਸੇਵਾ ਕਰਨੀ ਹੈ, ਤੇ ਤੁਹਾਡੇ ਹੱਥ ਭਾਂਡੇ ਸਾਫ਼ ਕਰਨਾ ਸ਼ੁਰੂ ਕਰ ਦੇਣਗੇ, ਤੁਹਾਡੇ ਹੱਥ ਲੰਗਰ ਵਰਤਾਉਣਾ ਸ਼ੁਰੂ ਕਰ ਦੇਣਗੇ, ਤੇ ਵਰਤਾਉਂਦਿਆਂ ਵਰਤਾਉਂਦਿਆਂ ਮਨ ਢੇਰੀ ਢਾ ਦੇਵੇ, ਮਨ ਕਹਿ ਦੇਵੇ ਕਿ ਹੁਣ ਨਹੀਂ ਵਰਤਾਉਣਾ, ਤੇ ਉੱਥੇ ਇਹ ਹੱਥ ਵੀ ਬੰਦ ਹੋ ਜਾਂਦੇ ਨੇ, ਵਰਤਾਉਣਾ ਬੰਦ ਕਰ ਦਿੰਦੇ ਨੇ। ਮੇਰੇ ਕਹਿਣ ਤੋਂ ਗਰਜ, ਸਾਡੇ ਜਿੰਨੇ ਸਰੀਰ ਦੇ ਅੰਗ ਨੇ ਉਹਨਾਂ ਸਾਰਿਆਂ ਅੰਗਾਂ ਦੇ ਉੱਤੇ ਹੁਕਮ ਚੱਲਦਾ ਹੈ ਸਾਡੇ ਮਨ ਦਾ। ਮਨ ਪੈਰਾਂ ਨੂੰ ਜਿੱਧਰ ਇਸ਼ਾਰਾ ਕਰਦਾ ਹੈ ਪੈਰ ਤੁਰਦੇ ਨੇ, ਜਿਸ ਤਰ੍ਹਾਂ ਹੱਥਾਂ ਨੂੰ ਇਸ਼ਾਰਾ ਕਰਦਾ ਹੈ ਹੱਥ ਕਰਦੇ ਨੇ, ਜਿਸ ਤਰ੍ਹਾਂ ਮਨ ਅੱਖਾਂ ਨੂੰ ਕਹਿੰਦਾ ਹੈ ਅੱਖਾਂ ਉਸ ਤਰ੍ਹਾਂ ਵੇਖਦੀਆਂ ਨੇ, ਜੋ ਮਨ ਦੀ ਮਰਜ਼ੀ ਹੁੰਦੀ ਹੈ ਕੰਨ ਨੂੰ ਸੁਣਦੇ ਨੇ, ਦੂਜਾ ਬੋਲ ਕੰਨ ਨਹੀਂ ਸੁਣਦੇ, ਮਨ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਨੇ। ਪਰ ਜੇ ਸਾਡੇ ਸਾਰੇ ਸਰੀਰ ਦੇ ਅੰਗ ਚੱਲਦੇ ਨੇ ਸਾਡੇ ਮਨ ਦੀ ਗੁਲਾਮੀ ਅੰਦਰ, ਮਨ ਦੇ ਹੁਕਮ ਅੰਦਰ, ਤੇ ਖਿਆਲ ਕਰਿਓ ਮਨ ਵੀ ਸਾਡਾ ਆਜ਼ਾਦ ਨਹੀਂ ਹੈ। ਸਾਡਾ ਮਨ ਕੰਮ ਕਰਦਾ ਹੈ ਸਾਡੀ ਬੁੱਧ ਦੇ ਮੁਤਾਬਕ। ਜਿਸ ਮਨੁੱਖ ਦੇ ਕੋਲ ਬੁੱਧ ਚੰਗੀ ਹੋਵੇ, ਸਮਝ ਚੰਗੀ ਹੋਵੇ, ਉਹਦੇ ਮਨ ਦੇ ਅੰਦਰੋਂ ਬਣਨ ਵਾਲੇ ਵਿਚਾਰ ਚੰਗੇ ਬਣਨਗੇ। ਜਿਹਦੇ ਵਿਚਾਰ ਚੰਗੇ ਬਣ ਗਏ ਉਹਦੇ ਸਰੀਰ ਦੇ ਨਾਲ ਜਿਹੜੇ ਕਰਮ ਹੋਣਗੇ ਉਹ ਚੰਗੇ ਹੀ ਹੋਣਗੇ। ਮੈਂ ਫੇਰ ਬੇਨਤੀ ਕਰਾਂ, ਪੜ੍ਹੇ ਲਿਖੇ ਦੇਸ਼ ਦੇ ਵਾਸੀ ਉਹ ਬੇਨਤੀ ਨੂੰ ਸਮਝਿਓ, ਅਗਰ ਮਤ ਚੰਗੀ ਹੈ, ਮਨ ਦੇ ਫੁਰਨੇ ਮਨ ਦੇ ਵਿਚਾਰ ਚੰਗੇ ਬਣਨਗੇ, ਸ਼ੁੱਧ ਬਣਨਗੇ, ਤੇ ਜੇ ਮਨ ਦੇ ਵਿਚਾਰ ਹੀ ਸ਼ੁੱਧ ਬਣ ਗਏ ਨੇ ਤੇ ਸਰੀਰ ਭਾਵੇਂ ਥੱਕਿਆ ਵੀ ਹੋਵੇ ਤਾਂ ਵੀ ਇਹ ਸ਼ੁੱਧ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਅਗਰ ਮਤ ਦੇ ਅੰਦਰ ਖੋਟ ਹੈ, ਮਤ ਹੀ ਸਹੀ ਨਹੀਂ ਹੈ, ਤੇ ਜਿਹੜੇ ਮਨ ਦੇ ਅੰਦਰੋਂ ਫੁਰਨੇ ਬਣ ਰਹੇ ਨੇ, ਵਿਚਾਰ ਉੱਠ ਰਹੇ ਨੇ, ਉਹ ਵੀ ਸਹੀ ਨਹੀਂ ਉੱਠਣਗੇ, ਕਿਉਂਕਿ ਮਤ ਹੀ ਸ਼ੁੱਧ ਨਹੀਂ ਹੈ, ਮਤ ਦੇ ਅੰਦਰ ਖੋਟ ਹੈ। ਅਗਰ ਗਿਆਨ ਸ਼ੁੱਧ ਨਹੀਂ ਤੇ ਕਹਿਣਾ ਪਏਗਾ ਮਨ ਦੇ ਅੰਦਰੋਂ ਬਣਨ ਵਾਲੇ ਉੱਠਣ ਵਾਲੇ ਵਿਚਾਰ ਵੀ ਫਿਰ ਸ਼ੁੱਧ ਨਹੀਂ ਉੱਠਦੇ, ਤੇ ਜਦ ਵਿਚਾਰ ਹੀ ਮੈਲੇ ਨੇ ਤੇ ਤਨ ਦੇ ਨਾਲ ਕਰਮ ਵੀ ਤੇ ਫਿਰ ਮੈਲੇ ਹੀ ਹੋਣਗੇ ਨਾ। ਪਹਿਲਾਂ ਵਿਚਾਰ ਹੀ ਬਣਦਾ ਨਾ ਕਿ ਮੈਂ ਇਹਦਾ ਬੁਰਾ ਕਰਦਿਆਂ, ਪਹਿਲਾਂ ਵਿਚਾਰ ਬਣਦਾ ਉਹਦਾ ਬੁਰਾ ਬਾਅਦ ਵਿੱਚ ਹੁੰਦਾ, ਪਹਿਲਾਂ ਵਿਚਾਰ ਬਣਦਾ ਮੈਂ ਇਹਦੇ ਰਾਹ ਦੇ ਅੰਦਰ ਕੰਡੇ ਬਿਖੇਰਦਿਆਂ, ਕੰਡੇ ਹੱਥਾਂ ਦੇ ਨਾਲ ਬਾਅਦ ਵਿੱਚ ਬਖੇਰੇ ਜਾਂਦੇ ਨੇ, ਪਹਿਲਾਂ ਵਿਚਾਰ ਹੀ ਬਣਦਾ ਮੈਂ ਇਹਦੇ ਰਾਹ ਦੇ ਵਿੱਚੋਂ ਕੰਡੇ ਚੁੱਕ ਕੇ ਸਾਫ਼ ਕਰਦਿਆਂ ਤੇ ਬਾਅਦ ਵਿੱਚ ਆਪ ਕੰਡੇ ਚੁੱਕ ਕੇ ਉਹ ਰਾਹ ਸਾਫ਼ ਕਰਨਾ ਸ਼ੁਰੂ ਕਰ ਦਿੰਦੇ। ਵਿਚਾਰ ਹੀ ਬਣਦਾ ਮੈਂ ਇਹਦਾ ਭਲਾ ਕਰਾਂ ਤੇ ਆਪ ਭਲਾ ਕਰਨਾ ਸ਼ੁਰੂ ਕਰ ਦਿੰਦੇ ਹੋ। ਵਿਚਾਰ ਬਣ ਜਾਂਦਾ ਨਹੀਂ ਇਹਦਾ ਭਲਾ ਨਹੀਂ ਇਹਦਾ ਬੁਰਾ ਹੀ ਕਰਨਾ ਚਾਹੀਦਾ ਤੇ ਆਪ ਉਹਦਾ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਹੋ। ਗੱਲ ਚੱਲਦੀ ਹੈ ਸਾਡੇ ਮਨ ਦੇ ਵਿਚਾਰਾਂ ਤੋਂ, ਤੇ ਮਨ ਦੇ ਵਿਚਾਰ ਬਣਦੇ ਨੇ ਸਾਡੀ ਬੁੱਧ ਦੇ ਮੁਤਾਬਕ, ਸਾਡੀ ਅਕਲ ਦੇ ਮੁਤਾਬਕ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੱਲ ਮੂਲ ਤੋਂ ਲੈ ਕੇ ਮੁੱਢ ਤੋਂ ਆਰੰਭ ਕੀਤੀ, ਮੰਗ ਕੀਤੀ ਗੁਰੂ ਕੋਲੋਂ, ਤੇ ਮੰਗ ਕੀ ਕੀਤੀ? ਆਖਿਆ ਸਾ ਮਤ ਦੀਜੈ ਦਿਆਲ ਪ੍ਰਭ, ਹੇ ਦਇਆ ਦੇ ਸਾਗਰ ਮੇਰੇ ਉੱਤੇ ਇੱਕ ਰਹਿਮ ਕਰ, ਤੇ ਰਹਿਮ ਇਹ ਕਰ ਮੈਨੂੰ ਚੰਗੀ ਮਤ ਦੇ। ਚੰਗੀ ਮਤ ਬਣੇਗੀ, ਮਨ ਦਾ ਵਿਚਾਰ ਚੰਗਾ ਬਣੇਗਾ, ਮਨ ਦਾ ਵਿਚਾਰ ਚੰਗਾ ਬਣੇਗਾ, ਕਰਮ ਚੰਗੇ ਬਣਨਗੇ। ਕਰਮ ਚੰਗੇ ਕਰੋਗੇ ਤੇ ਜਿਹਨੂੰ ਅਸੀਂ ਮੱਥੇ ਦੇ ਉੱਤੇ ਹੱਥ ਮਾਰ ਮਾਰ ਕੇ ਦੋਸ਼ ਦਿੰਦੇ ਹਾਂ, ਕੋਸਨੇ ਆ ਮੇਰੀ ਕਿਸਮਤ ਚੰਗੀ ਨਹੀਂ, ਉਹ ਕਰਮਾਂ ਤੋਂ ਹੀ ਬਣਦੀ ਹੈ, ਤੇ ਕਰਮ ਚੰਗੇ ਹੋਣਗੇ ਕਿਸਮਤ ਵੀ ਚੰਗੀ ਬਣ ਜਾਏਗੀ। ਤੂੰ ਮੰਗਿਆ ਕੀ ਇਹ ਸਾਮਤ ਦੀਜੈ ਦਿਆਲ ਪ੍ਰਭ, ਜੇ ਤੂੰ ਮੈਂ ਅਰਾਧਾਂ ਸਤਿਗੁਰੂ ਮੇਰੀ ਝੋਲੀ ਦੇ ਅੰਦਰ ਉਹ ਮਤ ਪਾ ਜਿਸ ਮਤ ਦੇ ਨਾਲ ਮੈਂ ਤੇਰੀ ਅਰਾਧਨਾ ਕਰਨੀ ਸ਼ੁਰੂ ਕਰ ਦਵਾਂ, ਤੇਰੇ ਨਾਲ ਮੈਂ ਜੁੜਨਾ ਸ਼ੁਰੂ ਕਰ ਦਵਾਂ। ਤੋ ਹੁਣ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਤਿਲ ਥੋੜੇ, ਜੇ ਸਮਝ ਆ ਜਾਏ ਕਿ ਮੇਰੇ ਸਵਾਸ ਥੋੜੇ ਨੇ ਔਰ ਗਿਣਤੀ ਮਿਣਤੀ ਦੇ ਨੇ, ਮਰਜ਼ੀ ਦੇ ਨਾਲ ਇਹਨਾਂ ਨੂੰ ਮੈਂ ਵਧਾ ਨਹੀਂ ਸਕਦਾ, ਮਰਜ਼ੀ ਦੇ ਨਾਲ ਮੈਂ ਇਹਨਾਂ ਨੂੰ ਘਟਾ ਨਹੀਂ ਸਕਦਾ, ਸੰਭਲ ਫਿਰ ਸੰਭਾਲ ਸੰਭਾਲ ਕੇ ਆਪਣੇ ਸਵਾਸਾਂ ਨੂੰ ਵਰਤਣਾ ਸ਼ੁਰੂ ਕਰਦਾ ਹੈ ਸੰਭਾਲ ਕੇ। ਜਾਂ ਤੇ ਸਵਾਸਾਂ ਦੀ ਸਮਝ ਨਾ ਹੋਵੇ ਤਾਂ ਇਹਨੂੰ ਅਜਾਈ ਰੋਲ ਦਿੰਦਾ ਹੈ, ਮਿੱਟੀ ਦੇ ਅੰਦਰ ਰਾਖ ਦੇ ਅੰਦਰ ਰੋਲ ਦਿੰਦਾ ਹੈ ਜੇ ਇਹਨੂੰ ਸਮਝ ਨਾ ਹੋਵੇ। ਮੈਂ ਪੜਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ, ਪਰ ਬਾ ਕਮਾਲ ਬਚਨ, ਬੜਾ ਕੀਮਤੀ ਬਚਨ। ਕਹਿਣ ਲੱਗੇ ਮੈਂ ਇੱਕ ਵਾਰੀ ਵੇਖਿਆ ਕਿ ਇੱਕ ਖੇਡ ਤਮਾਸ਼ਾ ਕਰਨ ਵਾਲਾ ਮਦਾਰੀ, ਜਿਹੜਾ ਬਾਂਦਰਾਂ ਨੂੰ ਨਚਾ ਨਚਾ ਕੇ ਬਾਂਦਰਾਂ ਦੇ ਨਾਲ ਲੋਕਾਂ ਦਾ ਮਨ ਬਹਿਲਾਉਂਦਾ, ਲੋਕਾਂ ਨੂੰ ਮਨੋਰੰਜਨ ਦਾ ਸਾਧਨ ਪੇਸ਼ ਕਰਦਾ ਹੈ। ਕਹਿੰਦਾ ਇੱਕ ਵਾਰੀ ਉਹ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈ ਗਿਆ, ਬਾਂਦਰ ਨੂੰ ਨਚਾਇਆ, ਬਾਂਦਰ ਨੇ ਲੋਕਾਂ ਦਾ ਮਨ ਖੁਸ਼ ਕੀਤਾ, ਲੋਕਾਂ ਨੇ ਹੱਥਾਂ ਵਿੱਚ ਪੈਸੇ ਲੈ ਲਏ, ਆਪ ਉਹ ਲੋਕਾਂ ਕੋਲੋਂ ਪੈਸੇ ਫੜਨੇ ਸ਼ੁਰੂ ਕਰਦਾ ਹੈ, ਤੇ ਉਹਦੇ ਗਲ ਵਿੱਚ ਸੀ ਇੱਕ ਛੋਟੀ ਜਿਹੀ ਮਾਲਾ, ਤੇ ਮਾਲਾ ਸੀ ਬਣੀ ਹੋਈ ਸੋਨੇ ਦੀ। ਚਲੋ ਮਿਲ ਗਈ ਹੋਏਗੀ, ਕਿਸੇ ਨੇ ਦੇ ਦਿੱਤੀ ਹੋਏਗੀ ਜਾਂ ਬਣਾ ਲਈ ਹੋਏਗੀ, ਵੈਸੇ ਗਰੀਬ ਕੋਲ ਸੋਨੇ ਦੀ ਮਾਲਾ ਦਾ ਕੋਈ ਤੁੱਕ ਤੇ ਨਹੀਂ ਬਣਦਾ, ਕੋਈ ਮਤਲਬ ਤੇ ਨਹੀਂ, ਪਰ ਚਲੋ ਕਿਸੇ ਨੇ ਦੇ ਹੀ ਦਿੱਤੀ ਖੁਸ਼ ਹੋ ਕੇ, ਜਾਂ ਉਹਨੇ ਆਪ ਬਣਾ ਹੀ ਲਈ ਜਾਂ ਪਿਤਾ ਪੁਰਖੀ ਮਿਲ ਗਈ। ਉਹਦੇ ਕੋਲ ਸੀ ਇੱਕ ਮਾਲਾ, ਉਹਨੇ ਉਹ ਮਾਲਾ ਲਾ ਕੇ ਨਾ 2 ਮਿੰਟ ਵਾਸਤੇ ਬਾਂਦਰ ਦੇ ਗਲ ਵਿੱਚ ਪਾ ਦਿੱਤੀ, ਤੇ ਪਾ ਇਸ ਕਰਕੇ ਦਿੱਤੀ ਕਿ ਬਾਂਦਰ ਮੇਰੀ ਰੋਜੀ ਰੋਟੀ ਦਾ ਵਸੀਲਾ ਹੈ, ਬਾਂਦਰ ਨਾਚ ਨਾ ਕਰੇ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇ, ਬਾਂਦਰ ਮੇਰੇ ਕਹਿ ਨਾ ਲੱਗੇ ਤੇ ਮੈਂ ਖੇਡ ਤਮਾਸ਼ਾ ਨਾ ਕਰ ਸਕਾਂ, ਮੇਰਾ ਜੀਵਨ ਚੱਲੇ ਤੇ ਕਿਵੇਂ ਚੱਲੇ। 2 ਮਿੰਟ ਵਾਸਤੇ ਉਹ ਮਾਲਾ ਬਾਂਦਰ ਦੇ ਗਲ ਵਿੱਚ ਪਾਈ, ਤੇ ਹੁਣ ਬਾਂਦਰ ਕੀ ਜਾਣੇ ਸੋਨਾ ਕੀ ਹੁੰਦਾ ਹੈ, ਹੀਰੇ ਕੀ ਹੁੰਦੇ ਨੇ, ਚਾਂਦੀ ਕੀ ਹੁੰਦੀ, ਇਹਦੀ ਕਦਰੋ ਕੀਮਤ ਤੇ ਤੁਹਾਡੇ ਜੀਵਨ ਵਿੱਚ ਹੈ ਨਾ, ਬਾਂਦਰ ਦੇ ਜੀਵਨ ਵਿੱਚ ਨਹੀਂ ਨਾ। ਆਪ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈਸੇ ਫੜ ਰਿਹਾ, ਤੇ ਬਾਂਦਰ ਨੇ ਕੀ ਕੀਤਾ, ਮਾਲਾ ਦਾ ਧਾਗਾ ਖਿੱਚਿਆ, सूत तोड़िया मणका मणका करके ओनू मिट्टी दे अंदर बखेर दिता। भाई गुरदास साहब किधरे खड़े सन, उन्हां ने वेख्या कि बांदर ने सोने की कदर नहीं पाई, कलम लई कागज लिया ते एक बोल सानू उपदेश करन वास्ते भाई गुरदास साहब जी ने लिख दिता। कहन लगे रतन मणि गल बांदर है कि हकीम ना जाने, रतना दी जड़ी माला बांदर दे गल विच सी पर बांदर की जाने उहदी कीमत की। सोना भावे कीमती है पर जिन्हों समझ है उहदे वास्ते कीमती है, जिन्हों नहीं समझ उहदे वास्ते उह मिट्टी दे बराबर है। तुहानू समझ है तुहाडे लई सोना कीमती है, मनुख दे जीवन दे अंदर सोने दी समझ है, मनुख सोने दी संभाल करदा है। सोने नू या सजावट दे रूप विच या किधरे लोकरां दे अंदर रखदा है, खुले आम घरां दे अंदर सोना पिया टेबल दे उत्ते दीवार दे नाल लटकदा होया तस्वीरां दी तरह सोना नजर नहीं पैंदा। लोहा आम मिलदा है, कीमत बड़ी थोड़ी है, सोना खुले आम इस तरह पिया नहीं मिलदा, ना सुनियारियां दी दुकानां दे उत्ते ते ना साडियां घरां दे अंदर। तो खैर क्योंकि सोने की कीमत सानू पता है, सोने की कीमत का ज्ञान है, पर पशु नू सोने की कीमत का नहीं पता। पशु नू पैरां दे हेठ लताड़दा है, पैरां दे हेठ कुचलदा है, उत्ते पैर रखदा है ते अगे निकल जांदा। चलो मैं एक बेनती होर आप संगतां दे सन्मुख रखदा चला, जिन्नी दुनिया की करंसी है, चाहे वह पाउंड है, डालर है, रुपया है, यूरो है, बाकी दे तमाम नोट करंसी ने, उदी समझ मनुखी जीवन विच ते है। हुण मनुख दे पास करंसी होवे ते उहनू संभालदा है, मनुख दे पास धन होवे उहनू संभालदा है, ते तुसी पंड बन के डालरां दी किसे पशु दी खुरली दे अंदर पाओ ते पशु की जाने डालर की होंदे ने। पशु ते उहनां डालरां पौंडां नू वी पैरां दे हेठ लताड़ेगा। हां उहनां ही डालरां पौंडां दे नाल कोई हरे रंग दा चारा खरीद के पशु दी खुरली विच पाओ, उहदे सामने रखो ते पशु नू खाना शुरू करेगा, वी प्यार दे नाल। पशु दा मन खुश होएगा, खाएगा प्यार दे नाल। पशु नू समझ चारे दी है, चारे दी संभाल है। मनुख नू समझ करंसी नोटां दी है, इहदी संभाल है। पशु नू करंसी दी संभाल है। हुण मैं अपने असली मुद्दे नू तुहाडे सामने अरज करां। जिस मनुख नू धर्म दे मार्ग दे उत्ते चलदियां चलदियां अपने सवासां दी समझ पै गई, उह ते सवासां दी करेगा संभाल ते खिमा करियो। जिन्हू ना समझ पे वह पशुआं वांग इन्हां सवासां नू अजाई रोलेगा। भावे पाउंड किन्ना कीमती, 80 रुपये का एक पाउंड है, पर पशु दे सामने पाओ ते पशु उहनू पैरां दे हेठ रोल देगा। भावे दिनार 200 रुपये विकदा होए पर पशु दे सामने पाओ ते उह पैरां दे हेठ रोल देगा। भावे डालर 50 रुपये रेट ते विकदा होए पर पशु ते उहनू पैरां दे हेठ ही कुचलेगा ना। पशु के जाने की कीमत की। जिस मनुख नू समझ आ गई कि सवास कीमती ने, उते अपने एक एक सवास दी संभाल करता है। भगत जी कहिंदे ने संभल बुक भरी, उस सवासां दे बुक भर भर के कूड़ेदान दे अंदर नहीं पाउंदा, बड़ा सोच के संभल के उस सवासां नू खर्च करता है। ते जिन्हू समझ नहीं आई उस सवासां दे बुक भर भर के कदी काम दी बिन दे अंदर, कदी क्रोध दी लाट दे अंदर, कदी ईर्षा दे अंदर, कदी निंदा दे अंदर, कदी चुगली दे अंदर, वो अपने सब सवासां नू इस तरह ही मिट्टी दे नाल मिला के मिट्टी बना के रख देंदा है। क्यों? क्योंकि उहनू समझ नहीं है। मनुखी ने ना एक नू समझ आ गई वो रब दे मार्ग दे उत्ते चलना शुरू करदा है, दूजे नू समझ नहीं आई वो रुलना शुरू करदा है, बर्बाद करने शुरू कर देंदा है। धन तुहाडी जेब दे अंदर है, धन नूं वरतना तुहाडी मर्जी है, सवास तुहाडे ने, सवास नूं वरतना भी तुहाडी मर्जी है। तुहाडी मर्जी है सवासां नूं कूड़े दान विच पा दो, बिन विच पा दो, गार विच बैग दे अंदर इन्हां नूं पाओ, ते तुहाडी मर्जी इन्हां दे नाल कोई चंगा वणज वपार कर लो। सवासां दे नाल ही वाहिगुरू परमात्मा दे नाल जुड़िया जा सकदा है, सवासां तों बगैर ते नहीं। सवासां दे नाल ही कामी बनिया जांदा है, करोधी बनिया जांदा है, निंदक बनिया जांदा है। जिस दिन सवास मुक जन, कदी किसी ने कहा है कि फलाने दे सवास मुक गए ते सवास मुकन तो बाद फिर भगती दे मुकाम दे अंदर कामयाब होया, नहीं, जीवन अंदर भगती दा मुकाम मिलदा है सवास मुकन तो बाद नहीं। कदी तुसी सुने कि फलाने बंदे नू मरिया ते हो गए ने 4 साल, पर वो बड़ा अपराध कमा रहा है, पाप कमा रहा है, गुनाह कर रहा है। जेड़ा मरी गया सवास ही मुक है, उन कुछ करन जोगा रहा ही नहीं, क्योंकि करना सवासा नाल है। अज सवास तुहाडे कोल ने, तुहाडी मर्जी है, तुहाडी सोच दे मुताबिक इन्हां ने वरतों विच आउणा है। इन्हां नूं चंगे पासे वरत लो, इन्हां नूं मंदे पासे वरत लो, इन्हां नूं परमात्मा दी याद विच वरत लो, भावे इन्हां नूं निंदा चुगली ईर्षा दे विच वरत लो। सवासा ने कोई इतराज नहीं करना कि मैनूं चंगे पासे क्यों वरतना है, मैनूं मंदे पासे क्यों वरतना है। एक बेनती उदाहरण वजों मैं होर करदा चलना। तुसीं खरीद के लियाओ कार, ते कार लियांदी खरीद के तुसीं $1,00,000 दी महंगे पा दी कार खरीद के लियांदी, कार नूं चलाउणा है तुसीं, ते हुण कार ने ते मना नहीं ना करना कि मैं वैसिया द्वारे नहीं जाना, मैं ते केवल गुरुद्वारे जाना है। कार ने यह भी नहीं कहना कि मैं गुरुद्वारे नहीं जाना ते मैं केवल पब क्लब दे अंदर जाना है। उन्हूं ड्राइव करन वाले तुसीं हो, चलाउण करन वाले तुसीं हो, अपने सवासां दी गड्डी नूं चलाउण वाले प्यारियो तुसीं हो। तुहाडी मर्जी है, इन्हां सवासां दे नाल चंगा कर लो, इन्हां सवासां दे नाल मंदा कर लो। तुहाडी मर्जी इन्हां सवासां दे नाल अमृत खरीद लो, तुहाडी मर्जी इन्हां सवासां नूं दे के ते सवासां दे बदले जहर खरीद लो, यह मर्जी तुहाडी है। भगत फरीद साहब जी कहन लगे, जे जाना तिल थोड़े सवास थोड़े ने, जे बंदे नूं समझ आ जाए ते संभल बुक भरी, बड़ा संभल संभल के कदम फूक फूक के रखदा है, फिर सवासां नूं अजाई गवांदा नहीं है, इन्हां दी संभाल करदा है। अगली पंक्ति विच होर बचन किया, कहन लगे, जे जाना शहो, शहो मैंने पति, शहो मैंने परमात्मा। कहन लगे, जे जाना शहो नंडड़ा, ते नंडड़ा किन्नूं कहिंदे ने, जिहड़ा छोटा जिहा बाल होवे। जे मैं जानदा कि मेरा परमात्मा बाल सुभाव वाला है, बाल बुद्ध वाला है, छोटे बच्चे वर्गा सुभाव रखदा है, ता थोड़ा माण करें ते मैं भी अपने गुण कर्म दे उत्ते कदी हंकार ना करदा। मैं अपने कर्म धर्म संस्कारां नूं वेख के हंकारी ना बनदा, माण ना करदा। जे मैनूं पता लग जांदा कि परमात्मा हंकारी नूं पसंद नहीं करदा। धन गुरु ग्रंथ साहिब पातशाह ने एक बचन कहा है गुरबाणी दे अंदर, कहन लगे, पायो बाल बुद्ध सुख रे। पर कह रहे ने गुरु ग्रंथ साहिब जी, बड़ी हैरानगी हुई सतगुरु, बाल दी ते बुद्ध ही बड़ी अचेत जी हुंदी, बाल अवस्था दे अंदर ते ना एक बाल सुतंत्र बोल सकदा है। बच्चे दे दोष मन्ने ने विद्वाना ने चार, बच्चा सुतंत्र बोल नहीं सकदा, बच्चा सुतंत्र दान नहीं दे सकदा, बच्चा सुतंत्र आजाद होके किसी देश कौम दी रहनुमाई करनी चाहे ते नहीं कर सकदा, और बच्चा बिरद ज्ञानी भी नहीं होंदा, मेरा मतलब अंदरों सूझवान ते सियाना भी नहीं होंदा। पर ये दोष आम मनुखता दे अंदर आए दुंदे ने, आम मनुखी बालां दे उते दोष लागू हुंदे ने। जे गुरु साहिबाना नूं अपने पैमाने दे अंदर लिया के खड़े करांगे ते फिर साडे मन दे अंदर दुबधा बन जाएगी, क्योंकि गुरु हरकृष्ण पातशाह महाराज जी नूं जे तको ते गुरु हरकृष्ण साहब जी की उम्र केवल 5.25 साल दी, जदों ओह गुरु नानक साहब जी की गुरगद्दी का भार अपने कंधियां दे उत्ते मोढ़ियां दे उत्ते संभालना शुरू कर देंदे ने। ਇਹ ਨੁਕਤਾ ਉਹਨਾਂ ਦੇ ਉੱਤੇ ਨਹੀਂ ਟੁੱਕਦਾ, ਉਹ ਮੁਕੰਮਲ ਨੇ, ਉਹ ਬਿਰਧ ਗਿਆਨੀ ਨੇ, ਉਹ ਰਹਿਨੁਮਾਈ ਕਰ ਰਹੇ ਨੇ। ਆਮ ਮਨੁੱਖ ਦੇ ਬੱਚੇ ਦੇ ਅੰਦਰ ਇਹ ਚਾਰ ਦੋਸ਼ ਹੁੰਦੇ ਨੇ, ਉਹ ਬਿਰਧ ਗਿਆਨੀ ਨਹੀਂ ਹੁੰਦਾ, ਦੇਸ਼ ਕੌਮ ਦੀ ਰਹਿਨੁਮਾਈ ਕਰਨ ਦੇ ਯੋਗ ਨਹੀਂ ਹੁੰਦਾ, ਉਹ ਦਾਨ ਦੇਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ, ਉਹ ਬੋਲ ਬੋਲਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ, ਪਾਇਓ ਬਾਲ ਬੁੱਧ ਸੁਖ ਰੇ। ਜੇ ਬੱਚੇ ਦੇ ਅੰਦਰ ਇਹ ਚਾਰ ਦੋਸ਼ ਨੇ ਨਾ, ਤੇ ਬੱਚੇ ਦੇ ਅੰਦਰ ਗੁਣ ਵੀ ਬੜੇ ਜ਼ਿਆਦੇ ਨੇ। ਹੁਣ ਆਪ ਪੁੱਛੋ ਗੁਣ ਕਿਹੜੇ ਕਿਹੜੇ ਨੇ। ਇੱਕ ਬੱਚੇ ਨੂੰ ਨੇੜੇ ਹੋ ਕੇ ਵੇਖੋ ਤੇ ਬੱਚਾ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਤੁਹਾਨੂੰ ਮਿਲੇਗਾ। ਬਹੁਤ ਛੋਟੇ ਬੱਚੇ ਨਾ, ਜਿਹੜੇ 2-4-5 ਸਾਲ ਦੀ ਉਮਰ ਹੋਵੇ, ਬੱਚੇ ਨੂੰ ਵੇਖੋ, ਬੱਚਾ ਜੋ ਅੰਦਰੋਂ ਹੈ ਉਹੀ ਬੱਚਾ ਬਾਹਰੋਂ ਹੈ। ਇੱਕ ਜਵਾਨ ਤੇ ਇੱਕ ਬਿਰਧ ਬਾਬੇ ਨੂੰ ਵੇਖਿਓ, ਖਿਮਾ ਕਰਿਓ, ਇੱਕ ਜਵਾਨ ਤੇ ਇੱਕ ਬਿਰਧ ਨੂੰ ਵੇਖੋ, ਉਹਦੀ ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਉਹਦਾ ਅੰਦਰ ਕੁਝ ਹੋਰ ਕਹਿੰਦਾ ਹੈ। ਕਿਸੇ ਨੇ ਬਣਾਇਆ ਹੋਵੇ ਚੰਗਾ ਮਕਾਨ, ਕਿਸੇ ਨੇ ਅੱਜ ਓਪਨਿੰਗ ਕੀਤੀ ਹੋਵੇ ਆਪਣੇ ਚੰਗੇ ਆਫਿਸ ਦੀ, ਆਪਣੀ ਫੈਕਟਰੀ ਦੀ, ਕਾਰਖਾਨੇ ਦੀ, ਤੇ ਸ਼ਰੀਕੇ ਭਾਈਚਾਰੇ ਵਾਲਿਆਂ ਨੂੰ ਉਹਨੇ ਬੁਲਾਇਆ ਹੋਵੇ ਕਿ ਅੱਜ ਮੈਂ ਫੈਕਟਰੀ ਦਾ ਮਹੂਰਤ ਕਰਨਾ ਹੈ, ਮੇਰੀ ਓਪਨਿੰਗ ਹੈ, ਤੁਸੀਂ ਮੇਰੇ ਕੋਲ ਆਇਓ, ਮੈਂ ਆਪਣਾ ਘਰ ਬਣਾਇਆ ਹੈ, ਅੱਜ ਘਰ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਆਉਣਾ ਹੈ, ਤੁਸੀਂ ਵੀ ਆਇਓ। ਹੁਣ ਜਿਹੜੇ ਆਮ ਲੋਕ ਨੇ ਉਹ ਚੰਗਾ ਘਰ ਵੇਖਦੇ ਨੇ, ਚੰਗਾ ਕਾਰੋਬਾਰ ਵੇਖਦੇ ਨੇ, ਮਨ ਦੇ ਅੰਦਰ ਬੜੀ ਈਰਸ਼ਾ, ਮਨ ਦੇ ਅੰਦਰ ਬੜਾ ਸਾੜਾ, ਇਹਦਾ ਚੰਗਾ ਕਾਰੋਬਾਰ ਕਿਉਂ ਬਣ ਗਿਆ, ਮੇਰਾ ਕਿਉਂ ਨਹੀਂ ਬਣਿਆ, ਇਹਦਾ ਚੰਗਾ ਘਰ ਕਿਉਂ ਬਣ ਗਿਆ ਤੇ ਮੇਰਾ ਬਣਿਆ ਕਿਉਂ ਨਹੀਂ। ਮਨ ਦੇ ਅੰਦਰ ਤੇ ਈਰਸ਼ਾ ਹੈ ਸ਼ਰੀਕੇ ਭਾਈਚਾਰੇ ਨੂੰ ਲੈ ਕੇ ਜਾਂ ਘਟੀਆ ਸੋਚ ਨੂੰ ਲੈ ਕੇ, ਪਰ ਜ਼ੁਬਾਨ ਤੋਂ ਵਧਾਈ ਵੀ ਦੇ ਰਿਹਾ ਹੈ ਵੀ ਘਰ ਬਣਾਇਆ ਬੜਾ ਵਧੀਆ ਬਣਾਇਆ, ਵੀ ਸੱਜਣਾ ਮੇਰੇ ਵੱਲੋਂ ਤੈਨੂੰ ਵਧਾਈ, ਤੇ ਬੁੱਲੀਆਂ ਤੋਂ ਝੂਠੀ ਮੁਸਕਰਾਹਟ ਵੀ ਪੇਸ਼ ਕਰਦਾ, ਝੂਠਾ ਹਾਸਾ ਵੀ ਹੱਸਦਾ ਹੈ ਤੇ ਝੂਠੇ ਬੋਲ ਵੀ ਬੋਲਦਾ ਹੈ। ਇੱਥੇ ਆਣ ਕੇ ਜ਼ੁਬਾਨ ਤੇ ਮਨ ਦੋਵਾਂ ਦਾ ਫਰਕ ਪੈ ਗਿਆ ਨਾ, ਅੰਦਰ ਤੇ ਬਾਹਰ ਦਾ ਫਰਕ ਪੈ ਗਿਆ ਨਾ। ਅੰਦਰ ਕਹਿੰਦਾ ਇਹ ਨਹੀਂ ਸੀ ਹੋਣਾ ਚਾਹੀਦਾ, ਜ਼ੁਬਾਨ ਕਹਿੰਦੀ ਇਹ ਤੈਨੂੰ ਵਧਾਈ ਹੈ, ਦੋਵਾਂ ਦਾ ਫਰਕ ਹੈ। ਕਿਸੇ ਦਾ ਨੁਕਸਾਨ ਹੋ ਜਾਏ ਆਪ ਚਲੇ ਜਾਂਦੇ ਹੋ ਸੋਗ ਜਿਤਾਉਣ ਵਾਸਤੇ, ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਹੈ, ਮਨ ਇਹ ਕਹਿੰਦਾ ਹੈ ਕਿ ਚੰਗਾ ਹੀ ਹੋਇਆ, ਇਹਦਾ ਨੁਕਸਾਨ ਹੋਣਾ ਚਾਹੀਦਾ ਸੀ, ਮਨ ਕਹਿੰਦਾ ਨੁਕਸਾਨ ਹੋਣਾ ਚਾਹੀਦਾ ਸੀ, ਤੇ ਜ਼ੁਬਾਨ ਬੋਲ ਕੇ ਕਹਿ ਰਹੀ ਹੈ ਵੀ ਤੇਰਾ ਨੁਕਸਾਨ ਹੋਇਆ, ਬੜਾ ਮਾੜਾ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਅੰਦਰ ਤੇ ਬਾਹਰ ਦਾ ਫਰਕ ਹੈ ਨਾ, ਪਰ ਇਹ ਫਰਕ ਜਵਾਨੀ ਦੇ ਕੋਲ ਹੈ, ਇਹ ਫਰਕ ਬੁਢਾਪੇ ਦੇ ਕੋਲ ਹੈ, ਇਹ ਫਰਕ ਬੱਚੇ ਦੇ ਕੋਲ ਨਹੀਂ ਹੁੰਦਾ। ਬੱਚਾ ਜੋ ਅੰਦਰੋਂ ਹੈ, ਬੱਚਾ ਉਹੀ ਕੁਝ ਬਾਹਰੋਂ ਹੈ। ਜਿਤਨਾ ਸਮਾਂ ਉਹਨੂੰ ਇੱਕ ਜਵਾਨ ਤੇ ਬੁਢਾਪੇ ਵਾਲੀ ਰਾਜਨੀਤੀ ਦਾ ਪੇ ਚਾਹ ਨਾ ਜਾਣ, ਇਹ ਤਮਾਮ ਤਰ੍ਹਾਂ ਦੀ ਮੈਲ ਉਹਦੇ ਅੰਦਰ ਚਲੀ ਨਾ ਜਾਏ, ਬੱਚਾ ਉਹਨਾਂ ਸਮਾਂ ਰੱਬ ਵਰਗਾ ਹੀ ਹੁੰਦਾ ਹੈ, ਅੰਦਰ ਤੇ ਬਾਹਰ ਉਹਦਾ ਬਰਾਬਰ ਹੁੰਦਾ ਹੈ। ਇੱਕ ਛੋਟਾ ਬਾਲ ਹੋਵੇ, ਬਾਹਰੋਂ ਕੋਈ ਆਣ ਕੇ ਦਰਵਾਜ਼ਾ ਖੜਕਾਏ ਦਰਵਾਜ਼ਾ, ਤੇ ਬੱਚਾ ਛੋਟਾ ਹੋਵੇ ਅਜੇ, ਤੇ ਪਿਤਾ ਕਹਿ ਦੇਵੇ ਕਿ ਬੇਟਾ ਬਾਹਰ ਵੇਖੋ ਸਾਡੀ ਡੋਰ ਨੌਕ ਹੋਈ, ਇਹ ਦਰਵਾਜ਼ਾ ਕਿਸੇ ਨੇ ਖੜਕਾਇਆ ਹੈ, ਇਹ ਕੌਣ ਹੈ? ਤੇ ਹੁਣ ਉਹ ਬੱਚਾ ਅੰਦਰ ਆਣ ਕੇ ਦੱਸੇ ਕਿ ਪਿਤਾ ਜੀ ਫਲਾਣੇ ਫਲਾਣੇ ਅੰਕਲ ਜਿਹੜੇ ਤੁਹਾਡੇ ਨਾਲ ਅੱਗੇ ਵੀ ਆਉਂਦੇ ਹੁੰਦੇ ਨੇ ਦਰਵਾਜ਼ੇ ਤੇ, ਉਹ ਖੜੇ ਨੇ। ਤੇ ਪਿਤਾ ਉਹਨੂੰ ਨਾ ਮਿਲਣਾ ਚਾਹੁੰਦਾ ਹੋਵੇ ਜਾਂ ਉਹਦਾ ਕੁਝ ਲੈਣਾ ਦੇਣਾ ਬਾਕੀ ਹੋਵੇ, ਉਹਨੂੰ ਮਿਲਣ ਦੀ ਵਿਚਾਰ ਨਹੀਂ ਬਣੇ, ਤੇ ਪਿਤਾ ਅੰਦਰ ਹੌਲੀ ਆਵਾਜ਼ ਵਿੱਚ ਕਹੇਗਾ ਬੇਟਾ ਜਾ ਅੰਕਲ ਨੂੰ ਕਹਿ ਕਿ ਮੇਰੇ ਪਿਤਾ ਜੀ ਘਰ ਵਿੱਚ ਨਹੀਂ। ਤੇ ਹੁਣ ਬੱਚਾ ਹੂ ਬਹੂ ਬੋਲੀ ਬੋਲਦਾ ਜਾ ਕੇ, ਅੰਕਲ ਜੀ ਮੇਰੇ ਪਿਤਾ ਜੀ ਕਹਿੰਦੇ ਨੇ ਪਿਤਾ ਜੀ ਘਰ ਵਿੱਚ ਨਹੀਂ ਹੈ, ਮੇਰੇ ਡੈਡੀ ਕਹਿੰਦੇ ਨੇ ਡੈਡੀ ਘਰ ਵਿੱਚ ਨਹੀਂ ਹੈ। ਕਿਉਂਕਿ ਬੱਚੇ ਨੂੰ ਗੱਲ ਵਧਾਉਣੀ ਵੀ ਨਹੀਂ ਆਉਂਦੀ ਤੇ ਬੱਚੇ ਨੂੰ ਗੱਲ ਘਟਾਉਣੀ ਵੀ ਨਹੀਂ ਆਉਂਦੀ। ਇਹ ਰਾਜਨੀਤੀ, ਇਹ ਦਲ ਦਲ, ਇਹ ਪਖੰਡ, ਖਿਮਾ ਕਰਿਓ ਬੋਲ, ਕੁਝ ਇਸ ਤਰ੍ਹਾਂ ਦੇ ਨੇ, ਇਹ ਜਵਾਨੀ ਵਿੱਚ ਮਿਲਦੇ ਨੇ, ਇਹ ਬੁਢਾਪੇ ਵਿੱਚ ਮਿਲਦੇ ਨੇ। ਅੰਦਰ ਕੁਝ ਹੋਰ ਹੁੰਦਾ ਹੈ, ਬਾਹਰ ਕੁਝ ਹੋਰ ਹੁੰਦਾ ਹੈ, ਪਰ ਬੱਚੇ ਦੇ ਕੋਲ ਅੰਦਰ ਤੇ ਬਾਹਰ ਬਰਾਬਰ ਹੁੰਦਾ ਹੈ, ਜੋ ਅੰਦਰ ਹੈ ਉਹ ਬਾਹਰ ਹੈ। ਦੂਸਰੀ ਬੇਨਤੀ, ਇੱਕ ਜਵਾਨ ਦੇ ਚਿਹਰੇ ਨੂੰ ਤੱਕੋ, ਉਹਦੇ ਚਿਹਰੇ ਦੇ ਉੱਤੇ ਗਮਗੀਨਤਾ ਦੇ ਚਿੰਨ੍ਹ ਤੁਹਾਨੂੰ ਨਜ਼ਰ ਪੈਣਗੇ, ਅਫਸੋਸ ਦੇ ਚਿੰਨ੍ਹ, ਪਛਤਾਵੇ ਦੇ ਚਿੰਨ੍ਹ, ਗਮਗੀਨਤਾ ਦੀਆਂ ਨਿਸ਼ਾਨੀਆਂ। ਇਹ ਇੱਕ ਜਵਾਨ ਤੇ ਬੁਢਾਪੇ ਦੇ ਅੰਦਰ ਪਹੁੰਚ ਚੁੱਕੇ ਮਨੁੱਖ ਦੇ ਚਿਹਰੇ ਦੇ ਉੱਤੋਂ ਖਾਸ ਨਜ਼ਰ ਪੈਂਦੀਆਂ ਨੇ। ਇੱਕ ਬੱਚੇ ਨੂੰ ਤੱਕੋ, ਉਹ ਬੱਚਾ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਕੋਈ ਗਮੀ ਦਾ ਚਿੰਨ੍ਹ ਬੱਚੇ ਦੇ ਚਿਹਰੇ ਤੇ ਨਹੀਂ, ਕੋਈ ਪਛਤਾਵਾ ਬੱਚੇ ਦੇ ਚਿਹਰੇ ਦੇ ਉੱਤੇ ਨਹੀਂ, ਕੋਈ ਅਫਸੋਸ ਨਹੀਂ, ਚਿਹਰਾ ਕੁਮਲਾਇਆ ਨਹੀਂ, ਚਿਹਰਾ ਮੁਰਝਾਇਆ ਨਹੀਂ, ਚਿਹਰਾ ਉਤਰਿਆ ਨਹੀਂ, ਕਿਉਂਕਿ ਬੱਚੇ ਦੇ ਅੰਦਰ ਇਹ ਅਜੇ ਬੁਰਾਈ ਹੈ ਹੀ ਨਹੀਂ, ਜਿਹੜੀ ਜਵਾਨੀ ਤੇ ਬੁਢਾਪੇ ਵਿੱਚ ਹੁੰਦੀ ਬੱਚੇ ਦੇ ਅੰਦਰ ਨਹੀਂ ਹੈ। ਇਸ ਤੋਂ ਅੱਗੇ ਹੋਰ ਚੱਲੋ, ਇੱਕ ਬੱਚੇ ਦੀ ਮਾਂ ਪਿਤਾ ਬੜੇ ਗਰੀਬ ਹੋਣ ਤੇ ਬੱਚੇ ਨੂੰ ਗਰੀਬੀ ਦਾ ਅਹਿਸਾਸ ਕਰਕੇ ਹੀਨ ਭਾਵਨਾ ਨਹੀਂ ਆਉਂਦੀ, ਬੱਚੇ ਨੂੰ ਅਜੇ ਨਹੀਂ ਪਤਾ ਕਿ ਗਰੀਬੀ ਕੀ ਹੁੰਦੀ, ਤੇ ਇੱਕ ਬੱਚੇ ਦੀ ਮਾਂ ਤੇ ਪਿਤਾ ਬੜੇ ਅਮੀਰ ਹੋਣ ਤੇ ਬੱਚੇ ਦੇ ਮਨ ਦੇ ਵਿੱਚ ਹੰਕਾਰ ਵੀ ਨਹੀਂ ਹੁੰਦਾ ਕਿ ਪਿਤਾ ਬੜਾ ਅਮੀਰ ਹੈ, ਪਿਤਾ ਬੜਾ ਵੱਡਾ ਹੈ, ਪਿਤਾ ਬੜਾ ਕਾਰੋਬਾਰੀ ਹੈ, ਮਾਂ ਮੇਰੀ ਬੜੀ ਅਮੀਰ ਹੈ, ਇਸ ਬੱਚੇ ਨੂੰ ਹੰਕਾਰ ਵੀ ਨਹੀਂ ਤੇ ਜਿਹਦੇ ਵਿੱਚ ਵਾਸ਼ਨਾ ਨਹੀਂ, ਜਿਹੜਾ ਅੰਦਰੋਂ ਬਾਹਰੋਂ ਇੱਕ ਹੈ, ਜਿਹਦੇ ਕੋਲ ਪਛਤਾਵਾ ਨਹੀਂ, ਗਮੀ ਨਹੀਂ, ਕੋਈ ਚਿਹਰੇ ਦੇ ਉੱਤੇ ਅਫਸੋਸ ਦਾ ਚਿੰਨ੍ਹ ਨਹੀਂ, ਉਹ ਫਿਰ ਭਗਤ ਹੀ ਹੋਇਆ ਨਾ। ਇਹ ਸਾਰੇ ਗੁਣ ਭਗਤ ਵਿੱਚ ਹੁੰਦੇ ਨੇ, ਇਹ ਸਾਰੇ ਗੁਣ ਬੱਚੇ ਵਿੱਚ ਹੁੰਦੇ ਨੇ। ਕਿਸੇ ਵਕਤ ਮੈਂ ਖੁੱਲ ਕੇ ਅਰਜ਼ ਕਰਾਂਗਾ, ਅੱਜ ਕੇਵਲ ਇਸ਼ਾਰੇ ਵਜੋਂ ਬੇਨਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰੇ। ਹੁਣ ਜਿਹੜੇ ਵੀਰ ਤੇ ਭੈਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਹਾਜ਼ਰ ਹੋਣਾ, ਮੇਰੀ ਇੱਕ ਬੇਨਤੀ ਨੂੰ ਬੜੇ ਧਿਆਨ ਦੇ ਨਾਲ ਜਿਹਨ ਨਸ਼ੀਨ ਕਰਨ ਦਾ ਯਤਨ ਕਰ ਲਿਓ। ਜਿੰਨੇ ਕੰਮ ਨੇ, ਕਿਸੇ ਨੇ ਦੁਕਾਨਦਾਰੀ ਕਰਨੀ ਹੋਵੇ ਤੇ ਬਾਲ ਬੁੱਧ ਨਹੀਂ ਚਾਹੀਦੀ, ਜਵਾਨ ਬੁੱਧ ਚਾਹੀਦੀ ਹੈ ਤੇ ਜਾਂ ਬੁਢਾਪੇ ਵਾਲੀ ਬੁੱਧ ਚਾਹੀਦੀ, ਕਿਉਂਕਿ ਬੁਢਾਪੇ ਤੱਕ ਪਹੁੰਚਦਿਆਂ ਤਜਰਬਾ ਬੜਾ ਇਕੱਠਾ ਹੋ ਜਾਂਦਾ ਹੈ। ਜਵਾਨੀ ਦੇ ਅੰਦਰ ਸੂਝ ਸਮਝ ਬੜੀ ਹੁੰਦੀ ਹੈ, ਸਰੀਰ ਦੇ ਅੰਦਰ ਬਲ ਤਾਕਤ ਬੜੀ ਹੁੰਦੀ ਹੈ। ਇੱਕ ਸਫਲ ਦੁਕਾਨਦਾਰ ਜਾਂ ਜਵਾਨ ਮਿਲੇਗਾ ਜਾਂ ਬੁਢਾਪੇ ਦੇ ਅੰਦਰ ਮਿਲੇਗਾ। ਅਗਰ ਸਫਲ ਵਪਾਰੀ ਬਣਨਾ ਹੈ, ਕਾਰੋਬਾਰੀ ਬਣਨਾ ਹੈ ਤੇ ਬੁੱਧ ਚਾਹੀਦੀ ਹੈ ਜਵਾਨੀ ਦੀ, ਬੁੱਧ ਚਾਹੀਦੀ ਹੈ ਬੁਢਾਪੇ ਦੀ। ਅਗਰ ਕਿਸੇ ਨੇ ਡਾਕਟਰ ਬਣਨਾ ਹੈ, ਵੈਦ ਬਣਨਾ ਹੈ, ਹਕੀਮ ਬਣਨਾ ਹੈ ਤਾਂ ਬੁੱਧ ਚਾਹੀਦੀ ਹੈ ਜਵਾਨੀ ਦੀ, ਬੁੱਧ ਚਾਹੀਦੀ ਹੈ ਬੁਢਾਪੇ ਦੀ। ਬਾਲ ਬੁੱਧ ਕੰਮ ਉੱਥੇ ਨਹੀਂ ਦੇਗੀ, ਬਾਲ ਬੁੱਧ ਕਾਰੋਬਾਰ ਦੇ ਅੰਦਰ ਕੰਮ ਨਹੀਂ ਦੇਗੀ। ਇੱਕ ਬੱਚੇ ਨੇ ਡਾਕਟਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਗਿਆਨੀ ਵਿਗਿਆਨੀ ਬਣਨਾ ਹੈ, ਉੱਥੇ ਵੀ ਬਾਲ ਬੁੱਧ ਕੰਮ ਨਹੀਂ ਦੇਗੀ। ਉੱਥੇ ਵੀ ਬੁੱਧ ਚਾਹੀਦੀ ਹੈ ਜਵਾਨੀ ਵਾਲੀ, ਬੁੱਧ ਚਾਹੀਦੀ ਹੈ ਬੁਢਾਪੇ ਵਾਲੀ। ਦੁਨੀਆਂ ਦੇ ਜਿੰਨੇ ਐਂਗਲ ਨੇ, ਦੁਨੀਆਂ ਦੇ ਅੰਦਰ ਜਿੰਨੇ ਰਾਹ ਨੇ, ਕਿਉਂਕਿ ਜੀਵਨ ਸਾਡਾ ਬਹੁ ਪੱਖੀ ਹੈ ਤੇ ਜਿੰਨਿਆਂ ਪੱਖਾਂ ਤੋਂ ਆਪ ਵਿਚਾਰ ਕਰਕੇ ਵੇਖੋਗੇ ਹਰ ਰਾਹ ਦੇ ਉੱਤੇ ਬੁੱਧ ਸਾਨੂੰ ਕੰਮ ਦੇਗੀ ਜਵਾਨੀ ਵਾਲੀ, ਬੁੱਧ ਕੰਮ ਦੇਗੀ ਬੁਢਾਪੇ ਵਾਲੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣ ਲੱਗਿਆ ਨਾ ਜਵਾਨੀ ਵਾਲੀ ਬੁੱਧ ਕੰਮ ਦਿੰਦੀ ਹੈ ਤੇ ਨਾ ਬੁਢਾਪੇ ਵਾਲੀ ਬੁੱਧ ਕੰਮ ਦਿੰਦੀ ਹੈ। ਇੱਥੇ ਕਿਹੜੀ ਬੁੱਧ ਕੰਮ ਦਿੰਦੀ ਹੈ? ਬਾਲ ਬੁੱਧ। ਤਾਂ ਹੀ ਤੇ ਕਹਿ ਰਹੇ ਨਾ ਪਾਇਓ ਬਾਲ ਬੁੱਧ ਸੁਖ ਰੇ। ਬਾਲ ਬੁੱਧ ਦੇ ਅੰਦਰ ਇਹ ਵਿਸ਼ੇਸ਼ਤਾ ਹੈ ਕਿ ਬੱਚੇ ਦੇ ਕੋਲ ਵਾਸ਼ਨਾ ਦਾ ਭਰਿਆ ਹੋਇਆ ਮਨ ਨਹੀਂ ਹੁੰਦਾ। ਬੱਚੇ ਦੇ ਮਨ ਦੇ ਅੰਦਰ ਕਾਮ ਨਹੀਂ, ਕ੍ਰੋਧ ਨਹੀਂ, ਨਿੰਦਾ ਨਹੀਂ, ਚੁਗਲੀ ਨਹੀਂ, ਈਰਸ਼ਾ ਨਹੀਂ, ਬਖੀਲੀ ਨਹੀਂ, ਕੁਝ ਵੀ ਬੱਚੇ ਦੇ ਪਾਸ ਨਹੀਂ। ਪਾਇਓ ਬਾਲ ਬੁੱਧ ਸੁਖ ਰੇ। ਇਹ ਸਾਰੇ ਔਗਣ, ਸਾਰੀਆਂ ਬੁਰਾਈਆਂ, ਸਾਰਾ ਕੂੜਾ ਕਰਕਟ ਇੱਕ ਜਵਾਨ ਦੇ ਕੋਲ ਵੀ ਹੁੰਦਾ ਹੈ ਤੇ ਬੁੱਢੇ ਦੇ ਕੋਲ ਵੀ ਹੁੰਦਾ ਹੈ, ਖਿਮਾ ਚਾਹਾਂਗਾ। ਪਰ ਬਾਲ ਦੇ ਕੋਲ ਵਾਸ਼ਨਾ ਦਾ ਭਰਿਆ ਮਨ ਨਹੀਂ ਹੁੰਦਾ, ਕਿਸੇ ਤਰ੍ਹਾਂ ਦੀ ਵਾਸ਼ਨਾ ਉਹਦੇ ਮਨ ਦੇ ਅੰਦਰ ਨਹੀਂ। ਜੀਸਸ ਨੂੰ ਕਿਸੇ ਨੇ ਪ੍ਰਸ਼ਨ ਕੀਤਾ ਸੀ ਕਿ ਜੀਸਸ ਮੈਂ ਮਿਲਣਾ ਚਾਹੁੰਦਾ ਰੱਬ ਨੂੰ, ਤੂੰ ਹੈ ਗੌੜ ਦਾ ਪੈਗਾਮ ਦੇਣ ਵਾਲਾ, ਰੱਬ ਦਾ ਸੰਦੇਸ਼ ਵੰਡਣ ਵਾਲਾ, ਤੇ ਮੈਂ ਤੇਰੇ ਕੋਲੋਂ ਪ੍ਰਸ਼ਨ ਕਰਕੇ ਪੁੱਛ ਕਰਦਾ ਕਿ ਰੱਬ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਿਆ ਜਾ ਸਕਦਾ। ਕਹਿੰਦੇ ਨੇ ਕਿ ਜੀਸਸ 2 ਮਿੰਟ ਵਾਸਤੇ ਨਾ ਚੁੱਪ ਰਿਹਾ, ਉਹਨੇ ਆਪਣੀਆਂ ਨਜ਼ਰਾਂ ਨੂੰ 4 ਚੁਫੇਰੇ ਦੌੜਾਇਆ ਪਰ ਜਵਾਬ ਨਾ ਦਿੱਤਾ। ਸਵਾਲ ਕਰਤਾ ਕਹਿੰਦਾ ਮੇਰਾ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ, ਇਹਦਾ ਜਵਾਬ ਦੇਰੀ ਕਿਉਂ ਲੱਗੇ? ਸੋਚ ਰਹੇ ਹੋ ਜਵਾਬ ਆਉਂਦਾ ਨਹੀਂ? ਉਹ ਕਹਿੰਦਾ ਨਹੀਂ, ਮੈਂ ਜਵਾਬ ਲੱਭ ਰਿਹਾ। ਉਹਨੇ ਕਿਹਾ ਜਵਾਬ ਲੱਭ ਰਿਹਾ? ਕਿੱਥੋਂ ਲੱਭ ਰਿਹਾ? ਤੇਰੇ ਹੱਥ ਦੇ ਅੰਦਰ ਕੋਈ ਗ੍ਰੰਥ ਨਹੀਂ, ਕੋਈ ਤੇਰੇ ਹੱਥ ਦੇ ਅੰਦਰ ਸ਼ਾਸਤਰ ਨਹੀਂ, ਕੋਈ ਕਿਤਾਬ ਨਹੀਂ, ਲੱਭ ਕਿੱਥੋਂ ਰਿਹਾ ਹੈ? ਉਹਨੇ ਆਖਿਆ ਲੱਭ ਜਾਏਗਾ, ਤੈਨੂੰ ਦੱਸ ਦਿਆਂਗਾ ਕਿੱਥੋਂ ਲੱਭ ਰਿਹਾ। 4 ਚੁਫੇਰੇ ਨਜ਼ਰਾਂ ਨੂੰ ਘੁਮਾਇਆ, ਇੱਕ ਔਰਤ ਨੇ ਆਪਣੀ ਗੋਦ ਦੇ ਅੰਦਰ ਛੋਟੀ ਉਮਰ ਦਾ ਬਾਲ ਚੁੱਕਿਆ ਸੀ, ਬਾਲ ਨਿਆਣਾ ਬੱਚਾ, ਤੇ ਜੀਸਸ ਬੋਲ ਪਿਆ, ਕਹਿਣ ਲੱਗਾ ਸੱਜਣਾ ਤੇਰਾ ਜਵਾਬ ਮੈਨੂੰ ਮਿਲ ਗਿਆ। ਉਹ ਕਹਿਣ ਲੱਗਾ ਕਿਸ ਤਰ੍ਹਾਂ? ਕਹਿਣ ਲੱਗਾ ਉਹ ਜਿਹੜਾ ਛੋਟਾ ਜਿਹਾ ਬੱਚਾ ਮਾਂ ਦੀ ਗੋਦ ਦੇ ਅੰਦਰ ਹੈ ਨਾ, ਉਸ ਤਰ੍ਹਾਂ ਦਾ ਬਣ ਜਾ ਜੇ ਪਰਮਾਤਮਾ ਨੂੰ ਮਿਲਣਾ। ਤੇ ਸਵਾਲ ਕਰਤਾ ਨੇ ਦੂਜਾ ਸਵਾਲ ਕਰ ਦਿੱਤਾ। ਉਹ ਕਹਿਣ ਲੱਗਾ ਜੀਸਸ ਮੈਂ ਸਵਾਲ ਕੀਤਾ ਸੀ ਪਰਮਾਤਮਾ ਨੂੰ ਮਿਲਣਾ ਹੈ, ਕਿਵੇਂ ਮਿਲਾਂ? ਤੂੰ ਅੱਗੋਂ ਜਵਾਬ ਦਿੱਤਾ ਹੈ ਬੱਚੇ ਵਰਗਾ ਬਣ ਜਾ ਤੇ ਖਿਆਲ ਕਰ, ਬੱਚੇ ਦਾ ਕੱਦ ਹੈ ਜੇ 2 ਫੁੱਟ ਦਾ, ਮੇਰਾ ਕੱਦ ਹੈ 6 ਫੁੱਟ ਦਾ, ਤੇ ਮੈਂ ਬੱਚੇ ਵਰਗਾ ਬਣਾ ਤੇ ਬਣਾ ਕਿਵੇਂ? ਆਪਣੇ ਆਪ ਨੂੰ ਇੰਨਾ ਛੋਟਾ ਕਰਾਂ, ਤਨ ਕਰਕੇ ਕਿਵੇਂ ਕਰਾਂ? ਤੇ ਕਹਿੰਦੇ ਨੇ ਫਿਰ ਜਵਾਬ ਆਇਆ ਤਨ ਛੋਟਾ ਕਰਨ ਦੀ ਲੋੜ ਨਹੀਂ, ਮਨ ਆਪਣਾ ਕਰ ਉਸ ਬੱਚੇ ਵਰਗਾ, ਜਿਵੇਂ ਵਾਸ਼ਨਾ ਤੋਂ ਰਹਿਤ, ਕੋਈ ਨਿੰਦਾ, ਕੋਈ ਚੁਗਲੀ, ਕੋਈ ਈਰਸ਼ਾ, ਕੋਈ ਬੁਰਾਈ ਬੱਚੇ ਵਿੱਚ ਨਹੀਂ, ਤੂੰ ਹੀ ਆਪਣੇ ਆਪ ਨੂੰ ਅੰਦਰੋਂ ਇਸ ਤਰ੍ਹਾਂ ਦਾ ਬਣਾ। ਤਨ ਛੋਟਾ ਕਰਨ ਦੀ ਲੋੜ ਨਹੀਂ, ਮਨ ਨੂੰ ਉਸ ਤਰ੍ਹਾਂ ਦਾ ਬਣਾ ਜਿਵੇਂ ਇੱਕ ਪਵਿੱਤਰ ਜਿਹਾ ਮਨ ਇੱਕ ਬੱਚੇ ਦੇ ਕੋਲ ਹੁੰਦਾ। ਤੇ ਮੈਂ ਤੇ ਡਾਕਟਰ ਇਕਬਾਲ ਦੇ ਬੋਲ ਪੜ੍ਹ ਕੇ ਹੈਰਾਨ ਹੋਇਆ। ਡਾਕਟਰ ਇਕਬਾਲ ਸਾਹਿਬ ਕਹਿੰਦੇ ਨੇ ਕਿ ਕਿਸੀ ਬੱਚੇ ਕੇ ਤਬੱਸਮ ਮੇਂ ਉਤਰ ਜਾਓ, ਤਬੱਸਮ ਕਹਿੰਦੇ ਨੇ ਬੁਲੀਆਂ ਦੀ ਮੁਸ਼ਕਰਾਹਟ। ਉਹ ਕਹਿੰਦਾ ਕਿਸੀ ਬੱਚੇ ਕੇ ਤਬੱਸਮ ਮੇਂ ਉਤਰ ਜਾਓ, तो शायद समझ पाओ कि खुदा कैसा होता है। कहिंदा है जे खुदा नूं समझना है ना ते किसे बच्चे दे तबस्सम दे अंदर गुलियां दी मुस्कुराहट दे अंदर उतर जाओ। बच्चे वर्गा मन बनाउणा भगतां नूं आया है। भगत किसे जात दे ने, किसे मजहब दे ने, किसे कौम दे ने, किसे धरती ते उहनां दा जन्म होया। आपां विचार करने आ भई इह नामदेव साहिब नूं मैं नहीं मनना, इह ते महाराष्ट्र दे अंदर पैदा होए ने। ਆਪਾਂ ਇਹ ਤੇ ਕਦੀ ਨਹੀਂ ਨਾ ਕਿਹਾ ਕਿ ਰਵਿਦਾਸ ਸਾਹਿਬ ਨੂੰ ਮੈਂ ਨਹੀਂ ਮੰਨਣਾ ਕਿਉਂਕਿ ਇਹ ਤੇ ਬਨਾਰਸ ਦੇ ਵਸਨੀਕ ਨੇ। ਕਬੀਰ ਸਾਹਿਬ ਨੂੰ ਮੈਂ ਮੱਥਾ ਕਿਉਂ ਟੇਕਾਂ, ਇਹ ਤੇ ਬਨਾਰਸ ਦੇ ਵਾਸੀ ਨੇ। ਫਰੀਦ ਸਾਹਿਬ ਨੂੰ ਮੈਂ ਮੱਥਾ ਕਿਉਂ ਟੇਕਾਂ, ਕਿਤੇ ਪਾਕਿਸਤਾਨ ਦੇ ਰਹਿਣ ਵਾਲੇ ਸੂਫੀ ਸੰਤਾਂ ਦੇ ਅੰਦਰੋਂ ਪੈਦਾ ਹੋਣ ਵਾਲੇ ਮੁਲਤਾਨ ਦੇ ਅੰਦਰ ਜੰਮੇ ਪਲੇ ਵੱਡੇ ਹੋਏ, ਮੈਂ ਇਹਨਾਂ ਨੂੰ ਨਮਸਕਾਰ ਕਿਉਂ ਕਰਾਂ। ਇੱਕ ਭਗਤ ਪਿਆਰਾ ਲੱਗਦਾ ਹੈ ਤੇ ਸਭ ਨੂੰ ਪਿਆਰਾ ਲੱਗਦਾ ਹੈ। ਹਰ ਦਾਨੇ ਸਿਆਣੇ ਮਨੁੱਖ ਨੂੰ ਭਗਤ ਚੰਗਾ ਲੱਗਦਾ ਹੈ। ਕਿਉਂ? ਭਗਤ ਦੇ ਅੰਦਰ ਉਹ ਸਾਰੇ ਗੁਣ ਹੁੰਦੇ ਨੇ ਜਿਹੜੇ ਗੁਣ ਇੱਕ ਬੱਚੇ ਦੇ ਅੰਦਰ ਹੁੰਦੇ ਨੇ। ਹੁਣ ਜਿੰਨੇ ਆਪ ਬੈਠੇ ਹੋ, ਹਰ ਸੂਝਵਾਨ ਮਾਈ ਭਾਈ ਦੇ ਮਨ ਨੂੰ ਇੱਕ ਬੱਚੇ ਦੀ ਮੁਸਕਰਾਹਟ ਆਪਣੇ ਵੱਲ ਖਿੱਚਦੀ ਹੈ। ਉਹ ਬੱਚਾ ਕਾਲੇ ਦਾ ਹੋਵੇ, ਗੋਰੇ ਦਾ ਹੋਵੇ, ਹਿੰਦੂ ਦਾ ਹੋਵੇ, ਸਿੱਖ ਦਾ ਹੋਵੇ, ਮੁਸਲਮਾਨ ਦਾ ਹੋਵੇ, ਬੱਚਾ ਮੁਸਕਰਾਉਂਦਾ ਸਭ ਨੂੰ ਚੰਗਾ ਲੱਗਦਾ ਹੈ। ਬੱਚੇ ਦੀ ਮੁਸਕਰਾਹਟ ਸਭ ਨੂੰ ਆਪਣੇ ਵੱਲ ਪ੍ਰੇਰਦੀ ਹੈ, ਖਿੱਚਦੀ ਹੈ। ਕਿਉਂ ਪ੍ਰੇਰਦੀ ਹੈ? ਬੱਚੇ ਦੇ ਅੰਦਰ ਵੀ ਉਹ ਗੁਣ ਨੇ ਤੇ ਭਗਤ ਦੇ ਅੰਦਰ ਵੀ ਉਹ ਗੁਣ ਨੇ। ਮੈਂ ਫਿਰ ਬੇਨਤੀ ਕਰਾਂ, ਇਸ ਵਿਸ਼ੇ ਤੇ ਕਿਸੇ ਵਕਤ ਖੁੱਲ ਕੇ ਬੇਨਤੀ ਕਰਾਂਗਾ। ਹਜ਼ੂਰ ਕਹਿਣ ਲੱਗੇ ਪਾਇਓ ਬਾਲ ਬੁੱਧ ਸੁਖ ਰਹਿ। ਹੁਣ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਵੀ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਭਗਤ ਜੀ ਕਹਿੰਦੇ ਨੇ ਕਹੋ ਕਬੀਰ ਭਗਤ ਘਰ ਆਇਆ। ਅਗਲਾ ਬਚਨ ਕਹਿਣ ਲੱਗੇ ਭੋਲੇ ਪਾਏ। ਭੋਲੇ ਪਨ ਦੇ ਅੰਦਰ, ਭੋਲੇ ਸੁਭਾਅ ਦੇ ਅੰਦਰ ਭੋਲੇ ਪਾਏ ਮਿਲੇ ਰਘੁਰਾਇਆ। ਕਹਿਣ ਲੱਗੇ ਭੋਲੇ ਪਨ ਦੇ ਅੰਦਰ ਪਰਮਾਤਮਾ ਮਿਲਦਾ ਹੈ ਚਲਾਕ ਬੁੱਧ ਦੇ ਨਾਲ ਨਹੀਂ। ਤੇ ਜੇ ਚਲਾਕ ਬੁੱਧ ਦੇ ਨਾਲ ਨਹੀਂ ਮਿਲਦਾ ਤੇ ਤਾਂ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਫਰਮਾ ਦਿੱਤਾ ਹੈ ਨਾ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਤਾਂ ਹੀ ਤੇ ਗੱਲ ਕਹੀ ਨਾ, ਤਾਂ ਹੀ ਬਚਨ ਕਿਹਾ ਕਿ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈਆਂ ਚਲਾਕੀਆਂ ਨੂੰ ਛੱਡ ਇਸ ਤਰ੍ਹਾਂ ਖੁਦਾ ਨਹੀਂ ਮਿਲਣਾ। ਮਿਲੇਗਾ ਕਿਵੇਂ? ਪਾਇਓ ਬਾਲ ਬੁੱਧ ਸੁਖ ਰੇ। ਇੱਕ ਬੇਨਤੀ ਮੈਂ ਤੁਹਾਡੇ ਸਾਹਮਣੇ ਇਸੇ ਸੰਬੰਧ ਵਿੱਚ ਹੋਰ ਰੱਖਣੀ ਚਾਹਾਂਗਾ। ਸਜਾਤੀ ਮੇਲ ਤੇ ਵਜਾਤੀ ਮੇਲ, ਇਹ ਮੇਲ ਹੁੰਦੇ ਨੇ ਦੋ ਤਰ੍ਹਾਂ ਦੇ। ਸਜਾਤੀ ਮੇਲ ਜਿਹਦੀ ਜਾਤ ਰਲਦੀ ਹੋਵੇ, ਅਜੇ ਨਤੀਜਾ ਨਾ ਲਿਓ, ਗੱਲ ਮੈਂ ਅੱਗੇ ਖੋਲਾਂਗਾ। ਵਿਜਾਤੀ ਮੇਲ ਜਿਹਦੀ ਜਾਤ ਨਾ ਰਲਦੀ ਹੋਵੇ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ। ਪਾਣੀ ਤੇ ਪਾਣੀ, ਪਾਣੀ ਇੱਕ ਨਦੀ ਦਾ, ਇੱਕ ਦਰਿਆ ਦਾ ਤੇ ਦੂਜਾ ਪਾਣੀ ਜਿਹਦੇ ਵਿੱਚ ਮਿਲਣਾ ਹੈ ਸਾਗਰ ਦਾ, ਇਹਨਾਂ ਦੋਵਾਂ ਦੀ ਜਾਤ ਰਲਦੀ ਹੈ ਨਾ, ਇਹਨੂੰ ਕਹਿ ਦਿੰਦੇ ਨੇ ਸਜਾਤੀ ਮੇਲ। ਅਸਰਾ ਅਸਲਾ ਰਲਦਾ ਹੋਵੇ, ਗੁਣ ਰਲਦੇ ਹੋਣ, ਸੁਭਾਅ ਰਲਦਾ ਹੋਵੇ, ਜਾਤ ਰਲਦੀ ਹੋਵੇ, ਇਹਨੂੰ ਵਿਦਵਾਨਾਂ ਨੇ ਨਾਂ ਦਿੱਤਾ ਹੈ ਸਜਾਤੀ ਮੇਲ। ਜਿੱਥੇ ਗੁਣਾ ਕਰਕੇ ਬਰਾਬਰਤਾ ਹੋਵੇ, ਗੁਣ ਮੇਲ ਖਾਂਦੇ ਨੇ, ਸੁਭਾਅ ਮੇਲ ਖਾਂਦਾ ਹੈ, ਉਹਨੂੰ ਸਜਾਤੀ ਮੇਲ। ਤੇ ਜਿੱਥੇ ਗੁਣ ਮੇਲ ਨਹੀਂ ਖਾਂਦੇ, ਗੁਣਾਂ ਦੇ ਅੰਦਰ ਮਤਭੇਦ ਹੈ, ਵਿਚਾਰਾਂ ਦੇ ਅੰਦਰ ਟਕਰਾਹਟ ਹੈ, ਉਹਨੂੰ ਕਹਿ ਦਿੰਦੇ ਨੇ ਵਿਜਾਤੀ ਮੇਲ, ਜਾਤ ਤੋਂ ਬਾਹਰ ਦਾ ਮੇਲ। ਜੇ ਪਾਣੀ ਦੇ ਅੰਦਰ ਪਾਣੀ ਸੁੱਟੋ, ਪਾਣੀ ਪਾਣੀ ਦੇ ਅੰਦਰ ਮਿਲ ਜਾਂਦਾ ਹੈ, ਤੇ ਜੇ ਪਾਣੀ ਦੇ ਅੰਦਰ ਲੋਹਾ ਸੁੱਟੋ ਤੇ ਕੀ ਲੋਹਾ ਪਾਣੀ ਵਿੱਚ ਮਿਲ ਜਾਂਦਾ ਹੈ? ਪਾਣੀ ਦੇ ਅੰਦਰ ਪੱਥਰ ਸੁੱਟੋ ਤੋ ਕੀ ਪੱਥਰ ਪਾਣੀ ਦੇ ਅੰਦਰ ਮਿਲ ਜਾਂਦਾ ਹੈ? ਇਹ ਵਿਜਾਤੀ ਮੇਲ ਹੈ। ਅਗਰ ਰੱਬ ਨੂੰ ਮਿਲਣਾ ਹੈ ਤੇ ਰੱਬ ਵਰਗੇ ਬਣ ਕੇ ਮਿਲਿਆ ਜਾਏਗਾ। ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਹੁੰਦਾ। ਅਗਰ ਪਰਮਾਤਮਾ ਨੂੰ ਮਿਲਣਾ ਹੈ ਤੇ ਪਰਮਾਤਮਾ ਵਰਗੇ ਗੁਣ ਆਪਣੇ ਅੰਦਰ ਪੈਦਾ ਕਰਨੇ ਪੈਣਗੇ, ਮੇਲ ਤਾਂ ਹੋਏਗਾ। ਨਾਨਕ ਲੀਨ ਪਇਓ ਗੋਬਿੰਦ ਸਿਓ, ਪਰ ਕਿਵੇਂ? ਜਿਉਂ ਪਾਣੀ ਸੰਗ ਪਾਣੀ, ਪਾਣੀ ਬਣ ਕੇ ਪਾਣੀ ਵਿੱਚ ਮਿਲਿਆ ਜਾਏਗਾ, ਪੱਥਰ ਬਣ ਕੇ ਪਾਣੀ ਵਿੱਚ ਨਹੀਂ ਮਿਲਿਆ ਜਾਣਾ। ਆਪਣੇ ਜੀਵਨ ਨੂੰ ਪੜੋ, ਕਿਧਰੇ ਪਾਣੀ ਵਰਗਾ ਹੈ ਜਾਂ ਪੱਥਰ ਵਰਗਾ ਹੈ? ਕਿਸੇ ਨੂੰ ਚੋਟ ਤੇ ਨਹੀਂ ਪਹੁੰਚਾ ਰਿਹਾ? ਬੋਲ ਪੱਥਰ ਵਰਗੇ, ਵੇਖਣਾ ਪੱਥਰ ਵਰਗਾ, ਹਿਰਦਾ ਪੱਥਰ ਵਰਗਾ, ਤੇ ਮਿਲਣਾ ਚਾਹੁੰਦੇ ਹਾਂ ਰੱਬ ਨੂੰ, ਕਿਵੇਂ ਮਿਲੇ? ਅੰਦਰ ਇੰਨਾ ਕਠੋਰ ਬੱਜਰ ਪੱਥਰ ਵਰਗਾ, ਤੇ ਫਿਰ ਕਹਿੰਦੇ ਆ ਜੀ ਸ਼ਾਂਤੀ ਤੇ ਕੋਈ ਨੀ ਮਿਲਦੀ, ਰੱਬ ਮਿਲਦਾ ਤੇ ਹੈ ਨੀ। 20-20 ਸਾਲ ਹੋ ਗਏ ਨੇ ਗੁਰਦੁਆਰੇ ਆਉਂਦਿਆਂ, ਕੋਈ ਗੱਲ ਬਣੀ ਤੇ ਨਹੀਂ। ਤਾਂ ਨਹੀਂ ਬਣ ਰਹੀ ਕਿਉਂਕਿ ਕੇਵਲ ਆ ਰਹੇ ਹਾਂ, ਗੁਣਾਂ ਨੂੰ ਅਪਣਾ ਨਹੀਂ। जिन्ना समा गुणा नूं अपनाओगे नहीं उन्ना समा मेल होना कोई नहीं। खैर भगत फरीद साहब जी कहन लगे कि जे जाना शहो नंडड़ा ओ मेरा परमात्मा शहो बाल वर्गा है, नंडड़ा मैंने छोटे बाल वर्गा है, ते मैं उस परमात्मा वर्गा अपने आप नू बना लेंदा जीवन दे अंदर चलद्या चलद्या रहिंद्या रहिंद्या। एक बचन फरीद साहब जी एक कह रहे ने ते तां कह रहे ने ताके साडा मेल उस परिपूर्ण परमात्मा दे नाल हो जाए। अगला बचन कहन लगे जे जाना लड़ छिजना पीड़ी पाई गंड, जे मैं जानदा कि बुराइयां दे कारण विकारां गुनाहां दे कारण परमात्मा नालों मेरी विथ पै जानी है, परमात्मा नालों मेरी दूरी हो जानी है, लड़ छिजना लड़ मैंने पल्ला छिजना मैंने छुट जाना, मेरा पल्ला रब जी दे हथों छुट जाना, ते पीड़ी पाई गंड पीड़ी मैंने पक्की मैं अपने पल्ले दी रब जी दे पल्ले दे नाल गंड पा देंदा ते पीड़ी पा देंदा। जद भी गुरु ग्रंथ साहिब जी दी हजूरी दे अंदर बची बचे दा आनंद कारज हुंदा है ते पल्ला फड़ाया जांदा है वर दे हथ दे अंदर, वरदा पल्ला फड़ाया जांदा है सुहागन दे हथ दे अंदर, पल्ला फड़ के लावां हुंदियां ने ना चार लावां गुरु ग्रंथ साहिब जी दी हजूरी विच परिक्रमा करदे ने, दुल्हा दुल्हन उठ के लड़की लड़का उठ के लड़की ने पल्ला फड़िया हुंदा है, ते जे ओ पल्ला फड़े ना जां पल्ला छड्डदा है ते फिर कादा आनंद कारज, फिर ते कागजी विआह है ना, फिर आनंद कारज कादा होया। इस तरह ही जे परमात्मा दे देश पहुंचना चाहुंदे हो, परमात्मा वर्गे बनना चाहुंदे हो, ते ओदे पल्ले दे नाल अपने पल्ले दी गंढ घुट के बननी पैगी। क्यों घुट के बननी पैगी? क्योंकि भीड़ भड़का बड़ा है, ते भीड़ दे अंदर किधरे मेरी गंढ परमात्मा दे पल्ले नालों खुल ना जाए भीड़ दे कारण। ते भीड़ कादी है? आम लोकां दी भीड़, धक्के मारन वालियां दी भीड़। एक पासे काम अपनी फौज लेके चल रहा है गंढ नूं खोलण वास्ते यतन करदा है, दूजे पासे क्रोध अपनी सेना लेके चलदा है ते बची हुई गंढ नूं ओह खोलण दा यतन करदा है, तीसरे पासे निंदा है हंकार है मोह है लोभ है, ये सारे गुनाह अपनी अपनी फौज लेके तैयार खड़े ने, ते खड़े किस वास्ते ने? तुहाडी जिहड़ी गंढ बची है ना रब जी दे पल्ले दे नाल उस गंढ नूं खोलण वास्ते। ते खिमा करियो जिहड़े तुसीं धर्म दे राह ते चलण वाले हो ना, धर्म दे मार्ग ते तुहानूं खास ध्यान रख के चलना पैणा। अगर तुसीं ध्यान ना रखिया ते किधरे भी चलदियां चलदियां काम दी लपेट विच आ के गंढ अपनी खोल पाओगे, किधरे क्रोध तुहाडी गंढ नूं खोल देगा, किधरे हंकार किधरे मोह किधरे लोभ किधरे निंदा किधरे चुगली, ये सारे इस ताक दे अंदर ने कि कदों इहदा गंढ नालों ध्यान हटे, जिहड़ी पीटी करके गंढ बद्धी है उहदे नालों इहदा ध्यान परां हटे ते असीं इहदी गंढ नूं खोल दईए, इहनां दोवां दे अंदर दूरी पैदा कर दईए, पति ते पत्नी दे अंदर, परमात्मा ते आत्मा दे अंदर असीं ना दूरी बना के रख दईए। हुण दूसरी बेनती, आपां अक्सर एक गल कहिंदे आ और पंजाबी दे अंदर ठेठ भाषा विच इह गल आम वरतों विच आउंदी, बई जे मैनूं पता हुंदा बई मेरा इत्थे आउण तों बाद नुकसान ही होणा है ते मैं इत्थे कदी आउंदा ही ना, कहिंदे आ ना बई जे पता हुंदा, जे मैनूं पता हुंदा कि आ चीज खाण दे नाल मेरे तन दे अंदर रोग वधना है ते इह पदार्थ मैं भुल के मूंह तक लै के जांदा ही ना, इह कहिंदे ना जे पता हुंदा, जे पता हुंदा भी ऐस मार्ग ते चलन तो बाद अज एक्सीडेंट होना है ते मैं इस रोड दे उत्ते कदी निकलदा ही ना, जे पता हुंदा कि बोस दे सामने ए कुछ बोलन तो बाद रोजी रोटी बंद होनी है ते मैं कदी गला उच्चा करके बोलदा ही ना, ये कहने ना भी जे पता हुंदा, ये ना कहना पै कि जे मैनू पता हुंदा। गुरु ग्रंथ साहिब जी ने बाणी रच के साडी झोली दे अंदर पाई तेरी जे नूं खत्म करन वास्ते, तेनू ए बहाना ना मिले कि तू ए कहीं ना कि जे मैनू पता हुंदा। सतगुरु जी बयान कर रहे ने इस तरह हुंदा है तेरी गंढ नूं खोल देंगे ते सारे दे सारे औगण, तू ए ना कहे कि जे पता हुंदा, सतगुरु पता दस रहे ने ते पता बोलदियां पता सुनदियां पते नूं जानदियां ज्ञान दियां गल्लां करदियां। ਪੜ੍ਹਦਿਆਂ ਗਿਆਨ ਦੀਆਂ ਗੱਲਾਂ ਸੁਣਦਿਆਂ ਗਿਆਨ ਨੂੰ ਪੜ੍ਹਦਿਆਂ ਪੜਾਉਂਦਿਆਂ ਫਿਰ ਵੀ ਬੰਦਾ ਗਹਿਰੀ ਖੱਡ ਵਿਕਾਰਾਂ ਦੀ ਖੱਡ ਦੇ ਅੰਦਰ ਆਪਣਾ ਆਪਾ ਡੇਗ ਕੇ ਨਸ਼ਟ ਕਰ ਹੀ ਲੈਂਦਾ ਹੈ। ਕਿਉਂ ਕਰ ਲੈਂਦਾ? ਹਾਲਾਂ ਇਹਨੂੰ ਪਤਾ ਵੀ ਹੈ। ਤੇ ਕਬੀਰ ਸਾਹਿਬ ਨੇ ਤੇ ਐਲਾਨੀਆਂ ਕਹਿ ਦਿੱਤਾ, ਉਹ ਕਹਿੰਦੇ ਨੇ ਮਨ ਜਾਣਤ ਸਭ ਪਾਤ ਜਾਣਤ ਹੀ ਔਗਣ ਕਰੇ। ਇਹ ਨਹੀਂ ਕਹਿ ਸਕਦਾ ਮੈਨੂੰ ਪਤਾ ਨਹੀਂ ਹੈ, ਪਤਾ ਤੈਨੂੰ ਹੈ ਤੂੰ ਜਾਣ ਕੇ ਔਗਣ ਕਰਦਾ। ਭਗਤ ਕਬੀਰ ਜੀ ਇਸ ਤਰ੍ਹਾਂ ਕਹਿੰਦੇ, ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਵੇ ਪਰੇ। ਕਹਿਣ ਲੱਗੇ ਉਹ ਬੰਦਾ ਖੂਹ ਵਿੱਚ ਡਿੱਗ ਪੈ ਜਿਹਦੇ ਦੋ ਨੇਤਰਾਂ ਵਿੱਚ ਵੇਖਣ ਵਾਲੀ ਜੋਤ ਨਹੀਂ, ਜਿਹਨੂੰ ਆਪਾਂ ਨੇਤਰਹੀਣ ਕਹਿ ਦਈਏ, ਅੰਨਾ ਕਹਿ ਦਈਏ। ਅੰਨਾ ਚੱਲਦਾ ਚੱਲਦਾ ਖੂਹ ਵਿੱਚ ਡਿੱਗ ਪੈ, ਲੋਕ ਹਮਦਰਦੀ ਕਰਨਗੇ। ਕਿਉਂ ਕਰਨਗੇ? ਵੀ ਇਹ ਵਿਚਾਰਾ ਨੇਤਰਾਂ ਤੋਂ ਬਗੈਰ ਹੈ, ਨੇਤਰਹੀਣ ਹੈ, ਇਹਨੂੰ ਦਿਸਦਾ ਨਹੀਂ, ਤਾਂ ਖੂਹ ਦੇ ਅੰਦਰ ਜਾ ਕੇ ਡਿੱਗਾ ਹੈ। ਤੇ ਜੇ ਨੇਤਰ ਵੀ ਕੰਮ ਕਰਦੇ ਹੋਣ, ਹੋਵੇ ਵੀ ਦਿਨ ਦਾ ਪ੍ਰਕਾਸ਼ ਰਾਤ ਦਾ ਹਨੇਰਾ ਹੋਵੇ ਤੇ ਕੋਲ ਚਾਨਣੇ ਦਾ ਇੰਤਜ਼ਾਮ ਹੋਵੇ, ਲਾਲਟਨ ਹੱਥ ਵਿੱਚ ਹੋਵੇ, ਤੇ ਫੇਰ ਵੀ ਖੂਹ ਵਿੱਚ ਡਿੱਗ ਪਵੇ ਤੇ ਫਿਰ ਤੇ ਲੋਕ ਹਮਦਰਦੀ ਨਹੀਂ ਨਾ ਕਰਨਗੇ, ਫਿਰ ਗਾਲਾਂ ਹੀ ਕੱਢਣਗੇ ਨਾ। ਵੇਖ ਕੇ ਨਹੀਂ ਚੱਲਿਆ ਜਾਂਦਾ, ਮੋਟੇ ਮੋਟੇ ਅੱਖਾਂ ਲੈ ਕੇ ਚੱਲ ਰਿਹਾ ਹੈ, ਇਹਨਾਂ ਨੇਤਰਾਂ ਤੋਂ ਕੰਮ ਲੈ, ਵੇਖ ਕੇ ਚੱਲ। ਭਗਤ ਜੀ ਕਹਿਣ ਲੱਗੇ, ਤੈਨੂੰ ਦਿਸਦਾ ਹੈ, ਤੂੰ ਜਾਣਦਾ ਹੈ, ਹੱਥ ਦੀਪ ਹੱਥ ਦੇ ਅੰਦਰ ਚਾਨਣਾ ਹੈ, ਦੀਵਾ ਹੈ, ਫਿਰ ਵੀ ਖੂਹ ਦੇ ਅੰਦਰ ਡਿੱਗ ਰਿਹਾ, ਗਲਤੀ ਤੇਰੀ ਹੈ। ਗੁਰੂ ਨੂੰ ਦੋਸ਼ ਨਾ ਦੇ ਕੇ ਸਤਿਗੁਰੂ ਤੂੰ ਕਿਰਪਾ ਨਹੀਂ ਕੀਤੀ, ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਤੂੰ ਕਿਰਪਾ ਲੈਣ ਦੇ ਯੋਗ ਆਪ ਬਾਣੀ ਨਹੀਂ ਰਿਹਾ। ਗੁਰੂ ਨੇ ਕਿਰਪਾ ਕੀਤੀ ਤੁਹਾਨੂੰ ਜਨਮ ਦਿੱਤਾ ਹੈ ਨਾ, ਗੁਰੂ ਨੇ ਕਿਰਪਾ ਕੀਤੀ ਹੈ ਤੇ ਤੁਹਾਨੂੰ ਗੁਰਦੁਆਰੇ ਆਉਣ ਦਾ ਸਮਾਂ ਬਖਸ਼ਿਆ ਹੈ ਨਾ, ਹੁਣ ਕੁਝ ਆਪ ਵੀ ਤੇ ਕਰਨਾ ਚਾਹੀਦਾ। ਕੋਈ ਬੰਦਾ ਪਰੋਸ ਕੇ ਭੋਜਨ ਤੁਹਾਡੇ ਥਾਲ ਦੇ ਅੰਦਰ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਵੇ, ਚਲੋ ਮੰਨ ਲਓ ਕਿ ਕੋਈ ਬੁਰਕੀ ਬਣਾ ਕੇ ਤੁਹਾਡੇ ਮੂੰਹ ਵਿੱਚ ਵੀ ਪਾ ਦਵੇ, ਖਾਣਾ ਤੇ ਤੁਹਾਨੂੰ ਹੀ ਪੈਣਾ ਨਾ, ਅੰਦਰ ਲੈ ਕੇ ਤੇ ਤੁਹਾਨੂੰ ਹੀ ਜਾਣਾ ਪੈਣਾ ਨਾ, ਕੁਛ ਤੇ ਕਰਨਾ ਹੀ ਪੈਣਾ। ਜਿਹੜੇ ਨਹੀਂ ਕਰਦੇ ਉਹਨਾਂ ਦੀ ਉਂਗਲੀ ਸਿੱਧੀ ਉੱਠਦੀ ਹੈ ਜੀ, ਗੁਰੂ ਨੇ ਕਿਰਪਾ ਨਹੀਂ ਕੀਤੀ। ਗੁਰੂ ਦੀ ਕਿਹੜੀ ਕਿਰਪਾ ਮੰਗ ਰਹੇ ਹੋ? ਮਨੁੱਖਾ ਜਨਮ ਤੁਹਾਨੂੰ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੂ ਦਿੱਤੇ ਨੇ, ਤੇ ਗੁਰੂ ਦੀ ਕਦਰੋ ਕੀਮਤ ਨੂੰ ਨਾ ਜਾਣੋ ਤੇ ਦੋਸ਼ ਗੁਰੂ ਦਾ ਨਹੀਂ, ਦੋਸ਼ ਸਾਡਾ ਆਪਣਾ ਹੈ। ਖੈਰ ਭਗਤ ਜੀ ਕਹਿੰਦੇ ਨੇ, ਜੇ ਜਾਣਾ ਲੜ ਛਿੱਜਣਾ, ਜੇ ਮੈਂ ਜਾਣਦਾ ਹੁੰਦਾ ਕਿ ਵਿਕਾਰਾਂ ਦੇ ਨਾਲ ਮੇਰਾ ਲੜ ਛਿੱਜ ਜਾਣਾ ਹੈ, ਬਣੀ ਹੋਈ ਗੰਢ ਖੁੱਲ ਜਾਣੀ ਹੈ, ਪੀਟੀ ਪਾਈ ਗੰਢ, ਗੰਢ ਨੂੰ ਮੈਂ ਹੋਰ ਘੁੱਟ ਕੇ ਬੰਨਦਾ ਤੇ ਉਸ ਗੰਢ ਦਾ ਧਿਆਨ ਰੱਖਦਾ, ਇਸ ਗੰਢ ਨੂੰ ਕੋਈ ਕਾਮ ਕ੍ਰੋਧ ਲੋਭ ਮੋਹ ਖੁੱਲਣ ਦਾ ਯਤਨ ਤੇ ਨਹੀਂ ਕਰ ਰਿਹਾ। ਪੀਟੀ ਪਾਈ ਗੰਢ ਤੈ ਜੇਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ। ਹੇ ਮੇਰੇ ਸਾਈਂ ਵਾਹਿਗੁਰੂ ਨਿਰੰਕਾਰ ਪ੍ਰਮਾਤਮਾ ਜੀ, ਮੈਂ ਸਾਰਾ ਜਗਤ ਨਾ ਹੰਡ ਕੇ ਵੇਖ ਲਿਆ, ਹੰਡ ਮੈਨੇ ਚੱਲ ਕੇ, ਹੰਡ ਮੈਨੇ ਤੁਰ ਫਿਰ ਕੇ ਵਿਚਰ ਕੇ, ਮੈਂ ਸਾਰੀ ਦੁਨੀਆਂ ਘੁੰਮ ਫਿਰ ਕੇ ਵੇਖ ਲਈ, ਤੇਰੇ ਵਰਗਾ ਨਾ ਤੇ ਕੋਈ ਦਿਆਲੂ ਮਿਲਿਆ ਤੇ ਨਾ ਕਿਰਪਾਲੂ ਮਿਲਿਆ, ਨਾ ਤੇਰੇ ਵਰਗਾ ਕੋਈ ਮਦਦਗਾਰ ਮਿਲਿਆ, ਨਾ ਤੇਰੇ ਵਰਗਾ ਕੋਈ ਰੱਖਿਅਕ ਮਿਲਿਆ, ਨਾ ਤੇਰੇ ਵਰਗਾ ਕੋਈ ਰਿਜ਼ਕ ਦਾਤਾ ਮਿਲਿਆ, ਰੋਜੀ ਦਹਿੰਦ ਮਿਲਿਆ, ਤੇਰੇ ਵਰਗਾ ਕੋਈ ਸੱਜਣ ਨਹੀਂ ਮਿਲਿਆ। ਸਭ ਜਗ ਡਿੱਠਾ ਹੰਡ, ਭਗਤ ਜੀ ਕਹਿੰਦੇ ਨੇ, ਗੱਲੀ ਸੋ ਸੱਜਣ ਵੀ ਇੱਕ ਢੁੰਡੇਂਦੀ, ਨਾ ਲਾਹਾਂ ਤੁਖਾਂ ਜਿਉਂ ਮਲੀ। ਗੱਲੀ ਬਾਤੀ ਹੌਂਸਲਾ ਦੇਣ ਵਾਲੇ, ਮਲਮ ਪੱਟੀ ਕਰਨ ਵਾਲੇ ਵੀ ਸੱਜਣ ਮਿਲਦੇ ਨੇ, ਪਰ ਉਸ ਰੋਹ ਨੂੰ ਮਟਾਉਣ ਵਾਲਾ, ਦਰਦ ਤੋਂ ਰਾਹਤ ਦੇਣ ਵਾਲਾ ਤੇ ਭਗਤ ਜੀ ਕਹਿੰਦੇ ਨੇ ਕੋਈ ਬਿਰਲਾ ਬਿਰਲਾ ਹੀ ਮਿਲਦਾ ਹੈ। ਕਬੀਰ ਸਾਹਿਬ ਵੀ ਕਹਿੰਦੇ ਨੇ, ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਮੰਦਲ ਮੈਨੇ ਕੰਧਾ ਮੋਢਾ, ਮੰਦਲ ਕੰਧ ਚੜਾਏ, ਕੰਧ ਮੈਨੇ ਕੰਧਾ, ਮੰਦਲ ਮੈਨੇ ਢੋਲ। ਕਹਿਣ ਲੱਗੇ, ਮੈਂ ਢੋਲ ਆਪਣੇ ਕੰਧੇ ਦੇ ਉੱਤੇ ਰੱਖ ਕੇ ਵਜਾ ਕੇ ਦੁਨੀਆਂ ਨੂੰ ਘੁੰਮ ਫਿਰ ਕੇ ਵੇਖਿਆ, ਮੰਦਲ ਕੰਧ ਚੜਾਏ, ਕੰਧੇ ਦੇ ਉੱਤੇ ਮੰਦਲ ਰੱਖ ਕੇ, ਕੰਧੇ ਦੇ ਉੱਤੇ ਢੋਲ ਰੱਖ ਕੇ, ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ। ਕਹਿਣ ਲੱਗੇ, ਕੋਈ ਕਿਸੇ ਦਾ ਨਹੀਂ, ਮੈਂ ਠੋਕ ਵਜਾ ਕੇ ਵੇਖ ਲਿਆ, ਪਰਖ ਪੜਤਾਲ ਕਰਕੇ ਵੇਖ ਲਿਆ। ਆਖਿਆ, ਤੈ ਜੇਵੜ ਮੈਂ ਨਾਹੇ ਕੋ, ਤੇਰੇ ਵਰਗਾ ਸਾਈ ਜੀ ਰੱਬ ਜੀ ਕੋਈ ਵੀ ਨਹੀਂ ਹੈ, ਨਾਹੇ ਕੋ ਦੁਨੀਆਂ ਦੇ ਅੰਦਰ ਤੇਰਾ ਸਾਨੀ ਕੋਈ ਨਹੀਂ, ਸਭ ਜਗ ਡਿੱਠਾ ਹੰਡ, ਤੇ ਇਹ ਗੱਲ ਮੈਂ ਸਾਰੇ ਜਗਤ ਨੂੰ ਹੰਡਣ ਤੋਂ ਫਿਰਨ ਤੋਂ ਵਿਚਰਨ ਤੋਂ ਬਾਅਦ ਕਹਿ ਰਿਹਾ, ਤਜਰਬਾ ਕਰਨ ਤੋਂ ਬਾਅਦ ਕਹਿ ਰਿਹਾ। ਹੁਣ ਇਹ ਮਰਜ਼ੀ ਸਾਡੀ ਹੈ कि जिस खुदावंद करीम वास्ते भगत जी कह रहे ने तै जेवड़ मैं नाहे को उदे नाल जुड़े रहना है या उन्हू छड़ के किधरे सजे खब्बे पटकना है, ये मर्जी तुहाडी है। भगत फरीद साहब ते उस दीन दयाल दियां कथा कहानियां कर करके साडी झोली दे अंदर उपदेश पा रहे ने। तो ये दो श्लोक जिन्हां नू आधार बना के कुछ बेनतियां करन दा निमाणा यतन कीता गया, सतगुरु गुरु ग्रंथ साहिब जी कृपा करन, जिन्ने माई भाई श्रोते गुरु की गोद दा आनंद लै रहे हो सबना दे मना अंदर सतगुरु गुरमत ज्ञान दी बख्शिश करन, अग्ञानता वाला हनेरा दूर करन, तमाम
1: हे प्राण नाथ गोविंद कृपा निदान जगद गुरु, हे संसार ताप हरण करुणा मैं सब दुख हरू, हे शरण जोग दयाल दीना नाथ मया करू, शरीर स्वस्थ खीन समय सिमरंत नानक राम दमोदर माधुवै, वाहे गुरु साहिब जीओ फरीदा जे तू अकल लतीफ़,

ਹਰੀਦਾ ਜੋ ਤੈਂ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁੰਮ ਆਪਣ ਡੈ ਕਰ ਜਾਈਏ ਪੈਰ ਤਿਨਾਂ ਦੇ ਚੁੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਸ਼ਰੋਤੇ ਜਣੋ, ਆਪ ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਮਨ ਬਿਰਤੀਆਂ ਇਕਾਗਰ ਕਰੋ, ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਮੈਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕਰਾਂ। ਭਗਤ ਜੀ ਦਾ ਪਹਿਲਾ ਸਲੋਕ ਜੋ ਅੱਜ ਪੜ੍ਹ ਕੇ ਸੁਣਾਏ ਗਏ, ਫਰੀਦਾ ਜੇ ਤੂੰ ਅਕਲ ਲਤੀਫ਼, ਲਤੀਫ਼ ਕਹਿੰਦੇ ਨੇ ਅਕਲ ਵਾਲਾ, ਲਤੀਫ਼ ਕਹਿੰਦੇ ਨੇ ਅਕਲ ਯਾਫਤਾ, ਗਿਆਨ ਵਾਲਾ, ਸੂਝਵਾਨ ਬੰਦਾ। ਜੇ ਤੂੰ ਅਕਲ ਲਤੀਫ਼ ਕਾਲੇ ਲਿਖ ਨਾ ਲੇਖ, ਕਹਿਣ ਲੱਗੇ ਜੇ ਤੂੰ ਇਹ ਕਬੂਲ ਕਰ ਰਿਹਾ ਹੈ ਕਿ ਮੈਂ ਸਮਝਦਾਰ ਹਾਂ ਤੇ ਫਿਰ ਆਪਣੇ ਵਾਸਤੇ ਕਾਲੇ ਲੇਖ ਕਿਉਂ ਲਿਖ ਰਿਹਾ, ਆਪਣੇ ਵਾਸਤੇ ਕਾਲਖ ਇਕੱਠੀ ਕਿਉਂ ਕਰ ਰਿਹਾ, ਕਿਸੇ ਦੂਸਰੇ ਨੂੰ ਬਚਾਉਣਾ ਤੇ ਨੰਬਰ 2 ਦੀ ਗੱਲ ਉਸ

ਆਣ ਪ੍ਰਭਤਾ ਦੂਜੇ ਨੂੰ ਵੱਧ ਨਾ ਮਿਲ ਜਾਏ। ਪਰ ਜਿੱਥੇ ਅਕਲ ਦੀ ਗੱਲ ਆਉਂਦੀ ਹੈ ਉੱਥੇ ਇਹ ਆਪਣੀ ਅਕਲ ਦੇ ਉੱਤੇ ਸੰਤੁਸ਼ਟ ਹੈ, ਨਾ ਆਪਣੇ ਧਨ ਦੇ ਉੱਤੇ ਸੰਤੁਸ਼ਟ ਹੈ, ਨਾ ਆਪਣੇ ਰੂਪ ਰੰਗ ਦੇ ਉੱਤੇ ਸੰਤੁਸ਼ਟੀ ਹੈ, ਨਾ ਆਪਣੇ ਕੁਟੁੰਬ ਕਬੀਲੇ ਤੇ ਪਰਿਵਾਰ ਦੇ ਉੱਤੇ ਸੰਤੁਸ਼ਟੀ ਹੈ। ਬੱਚੇ ਕਹਿੰਦੇ ਨੇ ਦੂਸਰਿਆਂ ਦੇ ਮਾਂ ਬਾਪ ਚੰਗੇ ਨੇ, ਸਾਡੇ ਮਾਂ ਬਾਪ ਚੰਗੇ ਨੇ, ਤੇ ਮਾਂ ਬਾਪ ਨੂੰ ਪੁੱਛੋ ਕਹਿੰਦੇ ਨੇ ਦੂਜਿਆਂ ਦੇ ਬੱਚੇ ਚੰਗੇ ਨੇ, ਸਾਡੇ ਬੱਚੇ ਚੰਗੇ ਨੇ। ਮਾਂ ਬਾਪ ਦੀ ਸੰਤੁਸ਼ਟੀ ਬੱਚਿਆਂ ਤੇ ਨਹੀਂ ਤੇ ਬੱਚਿਆਂ ਦੀ ਸੰਤੁਸ਼ਟੀ ਮਾਂ ਬਾਪ ਦੇ ਉੱਤੇ ਨਹੀਂ। ਖਿਮਾ ਚਾਹਾਂਗਾ, ਪਤਨੀ ਦੀ ਸੰਤੁਸ਼ਟੀ ਪਤੀ ਦੇ ਉੱਤੇ ਨਹੀਂ ਹੈ ਤੇ ਪਤੀ ਦੀ ਸੰਤੁਸ਼ਟੀ ਪਤਨੀ ਦੇ ਉੱਤੇ ਨਹੀਂ ਹੈ, ਸੰਤੋਖੀ ਤੇ ਦੋਵੇਂ ਹੀ ਨਹੀਂ। ਹਰ ਗੱਲ ਦੇ ਅੰਦਰ ਬੰਦਾ ਐ ਸੰਤੋਸ਼ ਨਜ਼ਰ ਪੈਂਦਾ ਹੈ, ਸੰਤੋਖ ਇਹਦੇ ਕੋਲ ਨਹੀਂ। ਪਰ ਜਿੱਥੇ ਅਕਲ ਦੀ ਗੱਲ ਆਉਂਦੀ ਹੈ ਨਾ ਉੱਥੇ ਆਪਣੀ ਅਕਲ ਦੇ ਉੱਤੇ ਸੰਤੁਸ਼ਟ ਹੈ, ਉੱਥੇ ਨਹੀਂ ਕਬੂਲਦਾ ਕਿ ਮੇਰੀ ਅਕਲ ਛੋਟੀ ਹੈ ਤੇ ਦੂਜੇ ਦੀ ਅਕਲ ਸਿਆਣੀ। ਚਲੋ ਕਿਸੇ ਮਨੁੱਖ ਦੀ ਅਕਲ ਨੂੰ ਕਬੂਲ ਕਰੋ ਜਾਂ ਨਾ ਕਰੋ, ਕੰਮ ਚੱਲ ਜਾਏਗਾ, ਨਾ ਵੀ ਕਰੋ ਕੋਈ ਗੱਲ ਨਹੀਂ। ਬੰਦਾ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਤ ਨੂੰ ਵੀ ਛੋਟਿਆ ਹੀ ਮੰਨਦਾ ਹੈ ਤੇ ਆਪਣੀ ਮਤ ਨੂੰ ਵੱਡਾ ਮੰਨਦਾ ਹੈ। ਅਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਮਤ ਦੇ ਉੱਤੇ ਸੰਤੁਸ਼ਟ ਹੋਵੇ ਤੇ ਫਿਰ ਉਸ ਮਤ ਨੂੰ ਕਬੂਲ ਨਾ ਕਰ ਲਵੇ, ਫਿਰ ਤੇ ਕਬੂਲ ਕਰਨ ਲੱਗਿਆ ਦੇਰੀ ਨਹੀਂ। ਅਗਰ ਆਪ ਸੰਤੁਸ਼ਟ ਹੋ ਗਏ ਹੋ ਕਿ ਸਤਿਗੁਰੂ ਤੁਹਾਡਾ ਗਿਆਨ ਵੱਡਾ ਹੈ, ਮੇਰਾ ਗਿਆਨ ਛੋਟਾ ਹੈ, ਫਿਰ ਤੇ ਗੁਰੂ ਦੇ ਗਿਆਨ ਨੂੰ ਕਬੂਲਣ ਲੱਗਿਆ ਦੇਰੀ ਲੱਗੇਗੀ ਨਹੀਂ। ਅੜਚਣ ਕਿਸ ਗੱਲ ਦੀ ਬਣਦੀ ਹੈ ਕਿ ਜਿਸ ਤਰ੍ਹਾਂ ਮੈਂ ਆਪਣੇ ਜੀਵਨ ਦੇ ਅੰਦਰ ਚੱਲ ਰਿਹਾ, ਮੈਂ ਠੀਕ ਹੀ ਚੱਲ ਰਿਹਾ, ਇਹ ਠੀਕ ਹੈ, ਕਥਾ ਚੱਲਦੀ ਹੈ, ਕੀਰਤਨ ਚੱਲਦਾ ਹੈ, ਗੁਰੂ ਕੇ ਕੀਰਤਨੀਏ ਦੋ ਦੋ ਘੰਟੇ ਬਹਿ ਕੇ ਕੀਰਤਨ ਕਰਦੇ ਨੇ, ਕਥਾ ਵਾਲੇ ਕਥਾ ਕਰਦੇ ਨੇ, ਪਰ ਇਹਨਾਂ ਨੂੰ ਕਹੀ ਜਾਣ ਦਿਓ, ਕੀਰਤਨ ਕਰੀ ਜਾਣ ਦਿਓ, ਮੈਂ ਥੋੜਾ ਇਹਨਾਂ ਦੀ ਗੱਲ ਨੂੰ ਮੰਨਣਾ। ਬੰਦਾ ਚੱਲਦਾ ਹੈ ਧਰਮ ਦੇ ਮਾਰਗ ਦੇ ਉੱਤੇ, ਪਰ ਧਰਮ ਦੇ ਅਨੁਸਾਰ ਨਹੀਂ ਚੱਲਦਾ, ਆਪਣੇ ਅਨੁਸਾਰ ਚੱਲਦਾ ਹੈ, ਆਪਣੀ ਮਰਜ਼ੀ ਦੇ ਨਾਲ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਜਿੰਨੇ ਕੁ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਚੰਗੇ ਲੱਗ ਜਾਂਦੇ ਨੇ ਓਨੇ ਕੁ ਅਸੀਂ ਅਪਣਾ ਲੈਂਦੇ ਹਾਂ, ਤੇ ਜਿੱਥੇ ਸਾਡੀ ਅਕਲ ਜਵਾਬ ਦੇ ਦਿੰਦੀ ਹੈ ਨਾ ਕਿ ਨਹੀਂ ਇਹ ਬਚਨ ਮੰਨਣ ਦੇ ਯੋਗ ਨਹੀਂ, ਜ਼ੁਬਾਨੋਂ ਕਹੋ ਭਾਵੇਂ ਨਾ ਕਹੋ ਉਹਨੂੰ ਤੁਸੀਂ ਕਬੂਲ ਨਹੀਂ ਕਰਦੇ, ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀ ਮਰਜ਼ੀ ਦੇ ਸਿੱਖ ਹਾਂ, ਗੁਰੂ ਦੀ ਮਰਜ਼ੀ ਦੇ ਸਿੱਖ ਨਹੀਂ ਹਾਂ। ਅਸੀਂ ਗੁਰੂ ਦੇ ਅਨੁਸਾਰ ਨਹੀਂ ਚੱਲਦੇ, ਆਪਣੇ ਅਨੁਸਾਰ ਚੱਲਦੇ ਹਾਂ। ਜਿਸ ਦਿਨ ਸਾਡੀ ਅਕਲ ਕੰਮ ਕਰ ਜਾਂਦੀ ਹੈ ਕਿ ਨਸ਼ਾ ਮਾੜਾ ਹੈ, ਅਸੀਂ ਛੱਡ ਦਿੰਦੇ ਹਾਂ ਤੇ ਮੁੱਢ ਕਦੀਮਾਂ ਤੋਂ ਲੈ ਕੇ ਸਤਿਗੁਰੂ ਦੇ ਬਚਨ ਸੁਣਦੇ ਆ ਰਹੇ ਹਾਂ, ਨਸ਼ਾ ਮਾੜਾ ਹੈ, ਨਸ਼ਾ ਮਾੜਾ ਹੈ, ਨਹੀਂ ਛੱਡਦੇ। ਇਹਦਾ ਮਤਲਬ ਇਹ ਹੋਇਆ ਕਿ ਆਪਣੀ ਅਕਲ ਦੇ ਨਾਲ ਹੀ ਛੱਡਿਆ ਨਾ ਜੋ ਕੁਝ ਛੱਡਿਆ। ਆਪਣੀ ਅਕਲ ਲੱਖ ਵਾਰ ਕਹਿ ਗੁਨਾਹਾਂ ਦੀ ਖੱਡ ਦੇ ਅੰਦਰ ਡਿੱਗੇ, ਡਿੱਗਣ ਲਈ ਤਿਆਰ ਆ, ਤੇ ਗੁਰੂ ਦੀ ਅਕਲ ਗੁਨਾਹਾਂ ਦੀ ਖੱਡ ਵਿੱਚੋਂ ਰੋਜ਼ ਰੋਜ਼ ਖਿੱਚ ਕੇ ਬਾਹਰ ਲਿਆਉਂਦੀ ਹੈ, ਇਸ ਚਿੱਕੜ ਤੇ ਦਲਦਲ ਵਿੱਚੋਂ ਨਿਕਲਣ ਵਾਸਤੇ ਤਿਆਰ ਹੀ ਨਹੀਂ। ਚਲੋ ਖੈਰ, ਮਨੁੱਖ ਆਪਣੀ ਅਕਲ ਦੇ ਉੱਤੇ ਸੰਤੋਖ ਰੱਖਦਾ ਹੈ, ਸੰਤੁਸ਼ਟ ਨਜ਼ਰ ਆਉਂਦਾ ਹੈ, ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ, ਮੇਰਾ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਿ ਤੂੰ ਸੰਤੁਸ਼ਟ ਨਾ ਹੋ, ਪਰ ਜੇ ਤੂੰ ਅਕਲ ਯਾਫਤਾ ਹੈ, ਅਕਲ ਵਾਲਾ ਹੈ, ਸੂਝਵਾਨ ਹੈ ਤੇ ਕਹਿ ਵੀ ਰਿਹਾ ਕਿ ਮੈਂ ਦੂਜਿਆਂ ਨਾਲੋਂ ਸਿਆਣਾ, ਤੇ ਫਿਰ ਆਪਣੇ ਮਨ ਦਾ ਪੱਲਾ ਸੰਕੋਚ ਕੇ ਕਿਉਂ ਨਹੀਂ ਰੱਖਦਾ? ਕਾਮ ਦੇ ਚਿੱਕੜ ਦੇ ਨਾਲ, ਕ੍ਰੋਧ ਦੇ ਨਾਲ, ਨਿੰਦਾ ਦੇ ਨਾਲ, ਹੰਕਾਰ ਦੇ ਨਾਲ, ਬੁਰਾਈਆਂ ਦੇ ਨਾਲ ਤੇਰਾ ਅੰਦਰ ਭਰਿਆ ਨਜ਼ਰ ਆਉਂਦਾ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਅੱਜ ਦੇ ਦੌਰ ਵਿੱਚੋਂ ਗੁਜ਼ਰਦਿਆਂ ਇੱਕ ਗੱਲ ਬੜਾ ਜ਼ੋਰ ਫੜਦੀ ਜਾ ਰਹੀ ਹੈ, ਤੇ ਉਹ ਇਹ ਗੱਲ ਹੈ ਕਿ ਗੁਰੂ ਦੀ ਲੋੜ ਨਹੀਂ ਹੈ, ਗੁਰੂ ਵਾਲਾ ਬਣਨ ਦੀ ਲੋੜ ਨਹੀਂ ਹੈ, ਗੁਰੂ ਨੂੰ ਅਪਣਾਉਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਗੁਰੂ ਗੁਰੂ ਜਪਣ ਦੀ ਲੋੜ ਨਹੀਂ। ਤੇ ਪੁੱਛੀਏ ਵੀ ਲੋੜ ਕਾਹਦੀ? ਉਹ ਕਹਿੰਦੇ ਨੇ ਬਸ ਆਪਣਾ ਮਨ ਸਾਫ਼ ਹੋਣਾ ਚਾਹੀਦਾ। ਇਹ ਗੱਲ ਠੀਕ ਹੈ, ਕਬੂਲ ਕਰਦੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ। ਇਸੇ ਗੱਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਜ਼ੋਰ ਦੇ ਰਹੇ ਨੇ ਕਿ ਮਨ ਸਾਫ਼ ਕਰਨ ਵਾਸਤੇ ਆ, ਮੈਂ ਤੇਰੀ ਝੋਲੀ ਦੇ ਅੰਦਰ ਕੋਈ ਜੁਗਤੀਆਂ ਪਾਵਾਂ, ਤੈਨੂੰ ਤੌਰ ਤਰੀਕੇ ਦੱਸਾਂ। ਪਰ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਚਾਰ ਚਾਰ ਡਿਗਰੀਆਂ ਵੀ ਤੁਹਾਡੀ ਜੇਬ ਦੇ ਅੰਦਰ ਨੇ, ਪੜ੍ਹੇ ਲਿਖੇ ਹੋ, ਤੇ ਫਿਰ ਮਨ ਸਾਫ਼ ਕਰ ਕਿਉਂ ਨਹੀਂ ਲਿਆ? ਇਹ ਕਬੂਲ ਕਰਦੇ ਹੋ ਮਨ ਸਾਫ਼ ਹੋਣਾ ਚਾਹੀਦਾ, ਪਰ ਮਨ ਸਾਫ਼ ਮੇਰਾ ਪ੍ਰਸ਼ਨ ਹੈ, ਕਰ ਕਿਉਂ ਨਹੀਂ ਲਿਆ? ਐਸ ਸਦੀ ਨੂੰ ਪੜ੍ਹੇ ਲਿਖੇ ਲੋਕਾਂ ਦੀ ਸਦੀ ਕਹਿੰਦੇ ਨੇ, ਜਿਹੜੇ ਤੁਸੀਂ ਚਾਰ ਸਰੀਰ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸੁਣਿਓ। ਆ ਜਿਹੜੀ ਸਦੀ ਹੁਣ ਜਾ ਰਹੀ ਹੈ ਇਹਨੂੰ ਗਿਆਨ ਯਾਪਤਾ ਸਦੀ ਕਹਿੰਦੇ ਨੇ, ਇਹਨੂੰ ਅਕਲ ਲਤੀਫ਼ ਸਦੀ ਕਹਿੰਦੇ ਨੇ, ਅਕਲ ਵਾਲੀ ਸਦੀ, ਪੜ੍ਹਿਆ ਲਿਖਿਆ ਦੀ ਸਦੀ। ਔਰ ਹੈ ਵੀ ਸੱਚ

0: अनपढ़ ते दुनिया दे अंदर खोज पाल करके तुहानू लभना पेगा। सब पढ़े ने, ए गल वखरी है, कोई चार पढ़िया, कोई अठ पढ़िया, कोई दस पढ़िया, कोई चार अखर घट पढ़िया, कोई चार अखर वध पढ़िया, पढ़े सारे ने, अपने अपने गुजारे मात्र कम चला रहे ने। तो मैरिज कर रहा सा ज्ञान दी सदी, ते ज्ञान दी सदी दे अंदर दूसरे पासे ध्यान दे के वेखो, जेड़े पुराने साडे बुजुर्ग वार ने उन्हां नूं पुछ के वेखो, इस सदी दे अंदर काम सिर दे उते चढ़ के नाच कर रहा है, ते है ज्ञान दी सदी, ते ज्ञान दीआं गल्लां ए कर रहे हां कि मन साफ होना चाहीदा, ते काम दी दलदल दिन भर रात साडे मन दे अंदर रहिंदी, काम साडे सिर चढ़ के बोलदा नजर आ रहा है, गली गली दे अंदर द्वार द्वार दे उते काम दी किरड़ा शरेआम नजर पैंदी है, लोभ इन्ना बढ़ चुका है कि उस लोभ दे अंदर परिवार बिखरदे ते टुटदे हुए नजर पै रहे ने, पति पत्नी टुट रहे ने, भाई भाई टुट रहे ने, पिता पुत्र टुट रहे ने, घर दी चार दुवारी एक नहीं रह गई, मन मुटाव है, बोल बाणी नहीं, ते दूसरे पासे कह रहे हैं जी मन साफ होना चाहिए, गुरु दी की लोड़ है। मैं फिर याद करा रहा कि मन साफ होना चाहिए है, ये गल ते दुरुस्त है, पर तुसी करदे क्यों नहीं, जे समझ भी है ते फिर करदे क्यों नहीं, ये भी कहिंदे गुरु दी लोड़ नहीं, ते फिर अपने आप करके विखाओ। लोग भी शिखर ते चल रहा है इस सदी दे अंदर, पाप अपराध अयाशी बदमाशी गुंडागर्दी कतलू गारत ये सब को चल रहा है, ते मैं खिमा पहला मांग लवा, मेरा मतलब ये नहीं है कि दुनिया अनपढ़ा दी चाहिए, पढ़े लिखे लोग नहीं चाहिए, मेरा मतलब ये नहीं है, पर मैं ये गल जरूर कहनी चाहवांगा कि अनपढ़ बंदा पाप करन लगा संकोच करता है, ते पढ़िया लिखिया बंदा संकोच नहीं करता। कदी किसी अनपढ़ बंदे ने पुराने समय दे अंदर कोई कतल करना हुंदा सी ना, ते वो 100 बार सोचदा सी, ते फिर कतल किन्ना करदा सी, 1 जां 2 कतल, पढ़िया लिखिया दी दुनिया दे अंदर एक बटन दबाओ ते हजारां लोग कतल हो जांदे ने। हिटलर अनपढ़ ते नहीं सी, पढ़िया लिखिया है 2.5 करोड़ बंदे दा कातल है, माउसे तुंग पढ़िया लिखिया है 3 करोड़ बंदियां दा कातल है, चाइना दे अंदर माउसे तुंग, औरंगजेब अनपढ़ ते नहीं है, पढ़िया लिखिया है। जो मैं अर्ज करनी चाहुंदा सा, पढ़ाई दे नाल बनिया कि असी गुनाह कर लैंदे आ, उन्हां गुनाहां दे उत्ते अपनी पढ़ाई दे नाल तालीम दे नाल पर्दा पाउण दी जाच भी सिख लैंदे आ, गुनाह करके गुनाह नूं ढकण दी सानूं जाच आ गई, गुनाहां तों बचण दी जाच नहीं आई। और ये ऐलानिया बोल मैं स्टेज तों कह सकदा, अगर गुनाहां तों बचण दी जुगत हुंदी ते कोई दुनिया दे अंदर पढ़िया लिखिया सज्जन ते कम से कम गुनाहगारी ना मिलदा, पर जिन्ने गुनाहगारी मिल रहे ने पुत्र तकरीबन तालीम याफ्ता ही मिल रहे ने, पढ़े लिखे मिल रहे ने। अज दा विशा कुछ इस तरह दा है, क्यों मिल रहे ने, क्योंकि जो ज्ञान साडे पास है इस ज्ञान दे नाल सजनों जीवन बदलदा नहीं है, केवल चलदा है, परिवार चलदा है, अपना पेट चलदा है, जो दुनिया दे कारोबार विहार प्यार वो चलदा है, रोजी रिजक चलदा है, पर इहदे नाल जीवन बदलदा नहीं है। और जे जीवन बदलदा हुंदा ते जिन्ने डॉक्टर ने वो सारे गुनाहगारी ना हुंदे, कोई किसे बच्चे दी किडनी ना कटदा ना वेचदा, कोई किसे दा जान बुझ के ऑपरेशन ना करदा केवल पैसे बटोरन ले, ते हिंदुस्तान दे अंदर ते इस तरह भी वेख्या मरे बंदे नूं ऑक्सीजन ला छड्दे ने और 4 पैर रख छड्दे ने केवल पैसे इकट्ठे करन ले, ते पुछिए ते 4-4 डिग्रियां उहनां दे नां दे नाल लिखियां मिलदियां ने, लंबियां लंबियां डिग्रियां लंबे लंबे लकम मिलदे ने। तो खैर, जो ज्ञान बारमुखी साडे पास है इस ज्ञान दे नाल साडी रोजी चलदी है, साडी रोटी चलदी है, साडे बच्चियां दा निर्वाह हुंदा है, इस ज्ञान दे नाल सजणों जीवन बदलदा नहीं है। जीवन नूं बदलण लई ज्ञान मिलेगा गुरु कोलों, ते गुरु ए गल कह रहे ने कि आ मेरे कोलों ज्ञान लै, मैं तैनूं अंदरों सवार के अंदरों बदल के रख दिया। भगत रविदास साहब, नामदेव साहब, कबीर साहब, तन्ना साहब, बाकी दे समूह भगत जन, जे उन्हां दा बाहरी तौर दे उत्ते जीवन आप पढ़ो, उन्हां दे जीवन दा मुतालिया करो, उन्हां भगतां नूं ना ते किसे मंदर दे अंदर बह के पाठ पूजा करन दा हक साडे समाज ने दिता, मंदर विचों बल्कि उन्हां लोकां नूं धक्के पैंदे रहे। रविदास साहब, नामदेव साहब, कबीर साहब किन्ने मंदरां दीआं दलहेजां दे उत्ते चढ़न दिता, ਨਾ ਉਹਨਾਂ ਨੂੰ ਕਿਸੇ ਸਕੂਲ ਮਦਰਸੇ ਦੇ ਅੰਦਰ ਜਾਣ ਦਾ ਸਮਾਂ ਨਸੀਬ ਹੋਇਆ ਔਰ ਨਾ ਉਹਨਾਂ ਨੂੰ ਕਿਸੇ ਨੇ ਜਾਣ ਦਿੱਤਾ। ਉਹਨਾਂ ਦਾ ਬਾਹਰੀ ਜੀਵਨ ਵਿਚਾਰ ਕੇ ਵੇਖੋ, ਕਿਸੇ ਕਾਲਜ ਦੇ ਨਾਲ, ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਸੰਬੰਧ ਨਹੀਂ ਮਿਲਦਾ, ਕਿਸੇ ਡਿਗਰੀ ਦੇ ਨਾਲ ਸੰਬੰਧ ਨਹੀਂ ਮਿਲਦਾ। ਪਰ ਕਮਾਲ ਦੀ ਗੱਲ ਇਹ, ਇੰਨੇ ਕੁਝ ਬਚਨ ਉਹਨਾਂ ਨੇ ਆਪਣੇ ਅੰਦਰੋਂ ਕੱਢੇ ਤੇ ਸਾਡੀ ਝੋਲੀ ਵਿੱਚ ਪਾਏ, ਜਿਹੜੇ ਬਚਨ ਜੀਵਨ ਨੂੰ ਸਵਾਰਨ ਵਾਸਤੇ ਕਾਰਗਰ ਨੇ, ਜੀਵਨ ਨੂੰ ਸਵਾਰਨ ਵਾਸਤੇ ਮਦਦਗਾਰ ਨੇ। ਕਾਰਨ ਕੀ ਹੈ? ਉਹਨਾਂ ਨੇ ਆਪਣੇ ਅੰਦਰ ਉਹ ਗਿਆਨ ਵਸਾਇਆ ਜਿਸ ਗਿਆਨ ਦੇ ਨਾਲ ਮਨ ਸਮਰਦਾ ਹੈ, ਮਨ ਤਰਤੀਬ ਵਿੱਚ ਆਉਂਦਾ ਹੈ, ਸੁਰਤਾਲ ਵਿੱਚ ਆਉਂਦਾ ਹੈ। ਅਸੀਂ ਉਹ ਗਿਆਨ ਪਾ ਰਹੇ ਹਾਂ ਜਿਹਦੇ ਨਾਲ ਜੀਵਨ ਚੱਲਦਾ ਹੈ ਤੇ ਜੀਵਨ ਬਦਲਦਾ ਨਹੀਂ ਹੈ। ਹੁਣ ਅਗਲੀ ਬੇਨਤੀ, ਮੇਰਾ ਇਹ ਦੋਸ਼ ਨਹੀਂ ਹੈ ਕਿ ਦੁਨੀਆ ਅਨਪੜ੍ਹਾਂ ਦੀ ਚਾਹੀਦੀ ਹੈ, ਪੜ੍ਹਿਆ ਲਿਖਿਆ ਨਹੀਂ ਚਾਹੀਦਾ। ਦੋਸ਼ ਇਸ ਗੱਲ ਦਾ ਹੈ ਕਿ ਪੜ੍ਹਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧਨਾ ਮਾਰੀ, ਪੜ੍ਹ ਕੇ ਤੂੰ ਗੁਨਾਹ ਦੇ ਸਾਗਰ ਦੇ ਅੰਦਰ ਡੁੱਬਦਾ ਨਜ਼ਰ ਕਿਉਂ ਪੈ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਹੀ ਕਹਿ ਦਿੱਤਾ ਕਿ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਕਹਿਣ ਲੱਗੇ ਲੱਭ ਵੀ ਤੇਰਾ ਕਾਬੂ ਵਿੱਚ ਨਹੀਂ, ਲੋਭ ਵੀ ਕਾਬੂ ਵਿੱਚ ਨਹੀਂ, ਅਹੰਕਾਰ ਕਾਬੂ ਵਿੱਚ ਨਹੀਂ, ਬੁਰਾਈਆਂ ਕਾਬੂ ਵਿੱਚ ਨਹੀਂ, ਡਿਗਰੀਆਂ ਸਿਰ ਦੇ ਉੱਤੇ ਚੁੱਕੀ ਫਿਰਦਾ, ਕੀ ਬਣੇਗਾ ਉਹਨਾਂ ਡਿਗਰੀਆਂ ਦਾ? ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਤੋ ਫਿਰ ਪੰਜਾਬੀ ਦੀ ਠੇਠ ਭਾਸ਼ਾ ਦੇ ਅੰਦਰ, ਦੇਹਾਤ ਦੇ ਅੰਦਰ ਇੱਕ ਬਜ਼ੁਰਗ ਵਾਰਾ ਨੇ ਕਹਾਵਤ ਬਣਾਈ, ਪੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ। ਉਹ ਸੋਨੇ ਦਾ ਕੀ ਕਰੀਏ ਜਿਹੜਾ ਕੰਨਾਂ ਨੂੰ ਨਾਲ ਨਾਲ ਖਾਈ ਜਾਏ? ਉਸ ਗਿਆਨ ਦਾ ਕੀ ਕਰੀਏ ਜਿਹੜਾ ਗਿਆਨ ਰੋਜ਼ ਰੋਜ਼ ਕਾਮ ਵੀ ਵਧਾ ਰਿਹਾ ਹੈ, ਕ੍ਰੋਧ ਵੀ ਵਧਾ ਰਿਹਾ ਹੈ, ਨਿੰਦਾ ਵੀ ਵਧਾ ਰਿਹਾ ਹੈ, ਅਯਾਛੀ ਵੀ ਵਧਾ ਰਿਹਾ ਹੈ, ਚਲਾਕੀ ਵੀ ਵਧਾ ਰਿਹਾ ਹੈ, ਦੁਨੀਆਂ ਮਕਾਰੀ ਦੇ ਨਾਲ ਭਰਦੀ ਜਾ ਰਹੀ ਹੈ, ਤੇ ਫਿਰ ਜਿਸ ਦੇਸ਼ ਦੇ ਅੰਦਰ ਜਾਈਦਾ ਉਥੋਂ ਦੇ ਦੋਸ਼ ਉਥੇ ਜਾ ਕੇ ਸਮਝ ਵਿੱਚ ਆਉਂਦੇ ਨੇ। ਦੂਰੋਂ ਦੂਰੋਂ ਲੱਗਦਾ ਹੈ ਫਲਾਣਾ ਦੇਸ਼ ਤੇ ਬੜਾ ਸੁਖੀ ਹੈ, ਮੈਂ ਵੇਖਿਆ ਨਾ ਕੋਈ ਇੰਡੀਆ ਦੇ ਅੰਦਰ ਸੁਖੀ ਹੈ, ਨਾ ਕੋਈ ਇੱਥੇ ਸੁਖੀ। ਉੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ, ਇੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ। ਉੱਥੇ ਵੀ ਗੁਨਾਹ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਇੱਥੇ ਵੀ ਗੁਨਾਹ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਕੋਈ ਛੁੱਟਦੇ ਨਹੀਂ ਗਏ। ਸਾਰਾ ਸਾਰਾ ਦਿਨ ਬੰਦਾ ਚੁਗਲੀ ਕਰਦਾ ਥੱਕਦਾ ਨਹੀਂ, ਨਿੰਦਾ ਕਰਦਾ ਰੁਕਦਾ ਨਹੀਂ, ਵਿਕਾਰਾਂ ਦੇ ਅੰਦਰ ਮਸਤ ਰਹਿੰਦਾ ਹੈ। ਦੇਸ਼ ਭਾਵੇਂ ਕੋਈ ਹੋਵੇ, ਕੀ ਫਰਕ ਪੈਂਦਾ ਉਹਦੇ ਨਾਲ? ਤੋ ਮੈਨੂੰ ਇੱਕ ਕਿਸੇ ਅਦੀਬ ਦਾ ਲਿਖਿਆ ਹੋਇਆ ਬੋਲ ਧਿਆਨ ਵਿੱਚ ਆਉਂਦਾ ਹੈ। ਉਹ ਕਹਿੰਦਾ ਹੈ ਕਿ ਅਕਲ ਬਾਰੀਕ ਹੋਈ ਜਾਂਦੀ ਹੈ, ਬੰਦੇ ਦੀ ਅਕਲ ਦਿਨ ਪਰ ਰਾਤ ਬਰੀਕ ਹੁੰਦੀ ਤੁਰੀ ਜਾ ਰਹੀ ਹੈ। ਬਰੀਕੀਆਂ ਨੂੰ ਖੁੱਲਣਾ, ਸਮਾਜਿਕ ਬਰੀਕੀਆਂ ਨੂੰ ਖੁੱਲਣਾ ਇਹ ਮਨੁੱਖੀ ਅਕਲ ਦੇ ਪਾਸ ਹੈ। ਅਕਲ ਬਾਰੀਕ ਹੋਈ ਜਾਂਦੀ ਹੈ, ਰੂਹ ਤਾਰੀਕ ਹੋਈ ਜਾਂਦੀ ਹੈ। ਤਾਰੀਕ ਦਾ ਮਤਲਬ ਹੁੰਦਾ ਹੈ ਹਨੇਰਾ, ਅੰਦਰ ਹਨੇਰਾ ਵੱਧਦਾ ਜਾ ਰਿਹਾ ਤੇ ਬਾਹਰੋਂ ਚਾਨਣਾ ਵੱਧਦਾ ਜਾ ਰਿਹਾ। ਬਾਹਰੋਂ ਗਿਆਨ ਸਾਡਾ ਚੰਦਰਮਾ ਦੇ ਉੱਤੇ ਜਾ ਕੇ ਝੰਡੇ ਚੁਲਾ ਆਇਆ, ਅੰਦਰ ਸਾਡੇ ਮੱਸਿਆ ਦੀ ਕਾਲੀ ਬੋਲੀ ਕੋਪਾ, ਰਾਤ ਏ ਹਨੇਰੀ ਰਾਤ ਏ। ਇੱਕ ਹੋਰ ਬੋਲ ਮੇਰੇ ਸਾਹਮਣੇ ਆ ਜਾਂਦਾ ਹੈ, ਉਹ ਅਦੀਬ ਕਹਿੰਦਾ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਜਿਹਨੋ ਮੈਂ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਅਗਰ ਸੜਕਾਂ ਨੂੰ ਵੇਖੀਏ ਤੇ ਰਾਤ ਬਿਲਕੁਲ ਦਿਨ ਦੇ ਬਰਾਬਰ ਨਜ਼ਰ ਪੈ ਰਹੀ ਹੈ, ਰੋਸ਼ਨੀ ਔਰ ਚੁਗਿਰਦੇ ਦੇ ਅੰਦਰ ਰੋਸ਼ਨੀ। ਅਗਰ ਜਿਹਨੀ ਤੌਰ ਦੇ ਉੱਤੇ ਮਨੁੱਖ ਨੂੰ ਨੇੜੇ ਹੋ ਕੇ ਵੇਖੀਏ ਤੇ ਕਾਲੀ ਬੋਲੀ ਮੱਸਿਆ ਦੀ ਰਾਤ ਕੋਪ ਹਨੇਰਾ ਨਜ਼ਰ ਪੈ ਰਿਹਾ, ਜਿਹਨੋ ਮੈਂ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਭਗਤ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ ਕਿ ਕੰਨ ਮੁਸੱਲਾ, ਕਹਿਣ ਲੱਗੇ ਤੇਰੇ ਕੰਧੇ ਦੇ ਉੱਤੇ ਮੈਂ ਮੁਸੱਲਾ ਰੱਖਿਆ ਵੇਖਿਆ। ਮੁਸੱਲਾ ਮੁਸਲਮਾਨ ਉਸ ਕੱਪੜੇ ਨੂੰ ਕਹਿ ਦਿੰਦੇ ਨੇ ਜਿਸ ਕੱਪੜੇ ਨੂੰ ਹੇਠਾਂ ਵਛਾ ਕੇ ਉਹ ਪੰਜ ਵਕਤ ਨਮਾਜ਼ ਪੜ੍ਹਦੇ ਨੇ। ਉਹ ਕੱਪੜਾ ਉਹ ਨਮਾਜ਼ ਪੜ੍ਹਨ ਲਈ ਰੱਖਿਆ ਜਾਂਦਾ, ਦੂਜਿਆਂ ਕੰਮਾਂ ਲਈ ਨਹੀਂ। ਉਹਨੂੰ ਮੋਢੇ ਦੇ ਉੱਤੇ ਚੁੱਕੇ ਰੱਖ ਲੈਂਦੇ ਨੇ, ਉਹਦਾ ਨਾਮ ਮੁਸੱਲਾ ਹੈ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ। ਆਖਿਆ ਕੰਨ ਮੈਨੇ ਕੰਧਾ, ਕੰਨ ਮੁਸੱਲਾ ਸੂਫ ਗਲ, ਕਾਲੇ ਰੰਗ ਦਾ ਚੋਲਾ ਵੀ ਗਿੱਟਿਆਂ ਤੱਕ, ਤੇਰੇ ਜਾਮੇ ਨੂੰ ਮੈਂ ਵੇਖ ਰਿਹਾ, ਤੇਰਾ ਲਿਬਾਸ ਚੋਲਾ ਗਿੱਟਿਆਂ ਤੱਕ ਲੰਮਾ ਵੇਖ ਰਿਹਾ। ਸੂਫੀ ਸੰਤ ਨੇ ਨਾ ਜਿਹੜੇ ਉਹ ਕਾਲੇ ਰੰਗ ਦਾ ਚੋਲਾ ਪਾਉਂਦੇ ਨੇ ਜ਼ਿਆਦਾਤਰ। ਆਖਿਆ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜ ਵਾਤ, ਵਾਤ ਮੈਨੇ ਵਾਕ, ਵਾਕ ਮੈਨੇ ਬੋਲ, ਜਿਹੜੀ ਜ਼ੁਬਾਨ ਦੇ ਬੋਲ ਬੋਲਦਾ ਬੋਲ ਵੀ ਤੇਰੇ ਬੜੇ ਮਿੱਠੇ ਮਿੱਠੇ ਨੇ। पर ए सारियां चीजां हुंदिया सुंदिया जदों मैं तेरे अंदर वेखदा ते कहिंदे ने दिल काती, तेरा दिल कैंची दा काम कर रहा है, कैंची दा काती मैंने कैंची, ते कैंची कपड़े नूं कटना ही जानदी है, सवारना नहीं जानदी। सुई धागा कपड़े नूं पोशाक बनाउंदा है, पेंट बनाउंदा है, पजामा बनाउंदा है, कुर्ता बनाउंदा है, कुछ कुछ होर बनाउंदा है, सुई ते धागा दोवें मिलके। पर कैंची दे कोल बनाउणा नहीं, कैंची दे कोल टौणा है। कैंची कपड़े नूं केवल कतरदी है, कपड़े नूं पोशाक दा रूप नहीं देंदी। इह गल वखरी है कि कैंची दी अपनी जगह है ते सुई धागे दी अपनी जगह है, इह गल वखरी है। कैंची वांग तू अपने दिल दे नाल लोकां नूं कट्टण दा यतन कर रहा है। सोच तेरी है मैं दूजे दा कारोबार कट दिया, दूजे दी इज्जत कट दिया, दूजे दा नाम कट दिया, ते कटना कैंची दा काम है। दूजे दा नाम मेरे नालों अगे क्यों जा रहा है, मैं नाम कट दिया। दूजे दा कारोबार मेरे नालों अगे क्यों जा रहा है, मैं वो कारोबार कट दिया। दूसरे का धन बहुता क्यों है, वह कट दिया। दूसरे का परिवार इतफाक दे अंदर क्यों है, मैं परिवार नूं कट दिया। कुछ बंदे इस तरह के होंदे ने, किसी के परिवार विचों एक बार निकलते ने ते उन्हां दे निकलन दे नाल परिवार बिखर जाते ने, परिवार टुट जाते ने। कुछ इस तरह के होंदे ने, परिवार विच उन्हां दे पैर पैंदे ने ते परिवार जुड़ना शुरू कर देंदे ने। कुछ जोड़न का काम करते ने, कुछ तोड़न का काम करते ने। भगत फरीद साहब जी कहिंदे ने दिल काती गुड़ वात, मुंह दे बोल ने गुड़ वर्गे मिठे, दिल तेरा कैंची दी तरह चलदा रहिंदा है दिन पर रात। कहन लगे बाहर दिसे चानना, दिल अंधियारी रात। बाहर तेरे चानना है और अंदर कोप हनेरा है, बाहर वाकई चानना है। जिहड़ी जगह ते असीं बहना है, ऑफिस दे अंदर काम करना है, रोडां दे उत्ते चलना है, घर बार दे अंदर साडे सौण बहन दा हर टिकाणा, उत्थे असीं चानने दा इंतजाम कर लिया है, प्रकाश रवे इंतजाम कर लिया है। जिथे बिठाउणा चाहुंदे आ दीन दुनी दे मालक परिपूर्ण परमात्मा नूं, अंदर ध्यान मार के वेखो कोप हनेरा। फिर मैं एक होर बेनती करदा चला, अगर कोई साढ़े घर के अंदर मेहमान आवे ते आवे भी उचेचे तौर ते, ते उस मेहमान की आमद दे अंदर आप अपने घर नूं सवारोगे जां घर नूं बगाड़ोगे, इहदा जवाब अपने कोलों ही लिओ। घर नूं सवारोगे जां घर नूं बगाड़ोगे, उस दिन घर की उचेची सफाई होएगी या उस दिन घर के अंदर बाहर का सारा कूड़ा करकट कट्ठा करके ते लिया के बैड ते सोफे ते नेड़े तेड़े ढेर लाओगे, सवारोगे ना घर नूं बगाड़ोगे ते नहीं। मेहमान बना रहे हैं धन श्री गुरु ग्रंथ साहिब जी नूं, मेहमान बना रहे हैं परिपूर्ण निरंकार नूं, ते जिथे उन्हूं बिठाउणा है वह जगह साफ ही नहीं है, उत्थे मैल ही मैल चाल सफेरे। एक पासे अग बल रही है काम दी ते क्रोध दी, दूजे पासे निंदा है, चुगली है, गंदगी है, बुराइयां ने, दुनिया भर का कूड़ा करकट, इतराज कर रहे हैं रब जी तू आउंदा ही नहीं, सुनिया सी एक बारी अरजोई करिए तू आ जाना, तू ते आउंदा ही नहीं। खैर अपने विषय दे नाल जुड़ो, ये जो ज्ञान साडे कोल है ये कारगर है, निंदन योग नहीं, पर इस ज्ञान दे नाल चलदा है जीवन। जिहड़ा ज्ञान मिलदा है गुरु कोलों उहदे नाल जीवन बदल जांदा है, इहदे नाल चलदा है ते गुरु मत दे नाल जीवन बदल जांदा है। एक बेनती मैं कह के इस तो बाद अगे चलां। मनुख दी अकल विचों अयाची बदमाशी दे टिकाणियां ने जन्म लिया है, मनुख दे ज्ञान विचों जुवे दे अड्डियां ने कसीनो घर ने जन्म लए ने, मनुखी सोच विचों। पशुआं ने ते नहीं ना आण के साडे जीवन विच सारा कुछ कायम कीता, मनुखी सोच विचों ही वैसिया द्वारा द्वारिया ने जन्म लिया, जिन्हें टिकाने ने बुराई दे विचारी दे मनुखी सोच विचों इन्हां दा जन्म होया है ना, मनुखी मत करके इन्हां दा जन्म होया है ना। हुण इस तरह कह लो जिन्ने गुणा ने उन्हां सारिया गुनाहां दा जन्म कित्थों हुंदा नजर आ रहा है, मनुखी सोच विचों, मनुख दी मत विचों। जिस दिन किसी मनुख दे कोल धन श्री गुरु ग्रंथ साहिब पातशाह दी मत आ जांदी है, उहदे अंदरों एक एक करके सारियां बुराइयां बाहर निकल जांदियां ने, अंदर कोई बुराई रहिंदी ने ना, वह जुआरी रहिंदा है ना, वह व्यभिचारी रहिंदा है ना, वह कामी रहिंदा है ना, वह लोभी रहिंदा है ना, वह निंदक रहिंदा है ना, वह ईर्ष्यालू रहिंदा है ना, वह अंदरों बुरा रहिंदा है। ते जिहदे अंदर कोई बुराई ना होवे वह नरोल रब वर्गा बन जांदा है। रब दे अंदर कोई बुराई नहीं ते जिस बंदे दे अंदर बुराई नहीं उस परमात्मा रूपी सागर दे अंदर समाउन दे योग बन जाता है। एक बेनती मैं होर करा, अगे भगत फरीद साहब जी दे सलोकां विच आप सरवण करोगे, भगत जी कहिंदे ने रब नूं मिलन वाले सारे यतन पर यतन छड दे। पर बड़ी हैरानगी, भगत जी दुनिया भर दे पैगंबर रैबरी अवतारी पुरशां दा इस गल दे उत्ते जोर है परमात्मा नूं मिलन दा यतन कर। तुसीं कह रहे हो परमात्मा नूं मिलन दे सारे यतन छड, तो फिर करिए के अगर परमात्मा नूं मिलन दे यतन छड दईए तो साडा प्रश्न है फिर इस दे इवज इस दे बदले असीं की करिए जीवन दे अंदर। भगत जी कहिंदे ने आप सवार है, मैं मिलिया सुख होए। तू अपने आप नूं सवारन दा यतन कर। जिस दिन तू अपने अंदरों अपने आप नूं कंप्लीट सवार लेगा, मुकम्मल तौर ते सवार लेगा। इस तरह ते है नहीं कि रब ने वीजा लेके आना है, पता नहीं उन्हों इमीग्रेशन वाले वीजा देंगे नहीं देंगे, एंट्री मिलेगी नहीं मिलेगी, इस तरह का तो कोई मैटर है नहीं। रब ने दूरों भी नहीं आना, वो है तेरे अंदर। फर्क केवल इन्ना है कि बंदा अपने आप नूं सवारन वल ध्यान देंदा नहीं, ध्यान इहदा सारा ही बाहर मुखी हुंदा है, अंतर मुखी इहदा ध्यान ही नहीं है। ते जे अपने आप नूं सवारन दा इहदा यतन है ते फिर खिमा करो, बारों बारों यतन है, अंदर नूं सवारन दा यतन नहीं है। भगत जी कहिंदे ने जे तू अकल लतीफ काले लिखना लेख, अपने वास्ते कम से कम कालक ते इकट्ठी ना कर, काले लेख ते ना लिख, काले कर्म ते ना कर। जिन्ने गुनाह ने उन्हां नूं दूजे रूप दे अंदर कह दिता है काले कर्म, कालिया कर्मां नूं कह दिता काले लेख, आखिया काले लेख अपने लिए तैयार ना कर, काले कर्म ना कर। जे तू वाकई अकल वाला बंदा अपने ज्ञान दे नाल, मैं फिर बेनती कर रहा, जेड़ा ज्ञान अज मनुख दी झोली विच है, इहदी खोपड़ी दे अंदर जेड़े चार अखर ज्ञान दे मौजूद ने, उस ज्ञान दे नाल इहने बाहरों अपने आप नूं बड़ा सवारिया। इहदी कार साफ, इहदे कपड़े साफ, इहदा तन साफ, इहदा घर साफ, इहदा ऑफिस साफ, इहदियां गलियां साफ, रोड़ां साफ, जिथे जिथे चलना बहना इहदा हुंदा है उह सारियां ही थावां साफ ने, हर जगह उह मुकम्मल तौर दे उत्ते साफ नजर आउंदी, नेड़े तेड़े किधरे गदगी नहीं बाहरों। पर अंदर जिथे परमात्मा नूं वसाउणा चाहुंदा है उत्थे है ही गंदगी, गंदगी दे सवाए कुछ है ही नहीं। इस तरह कह लो तन नूं सवारन दी जाच आ गई है, मन नूं सवारन दी जाच नहीं आई। बाहरों घर सवारन दी जाच आ गई है, अंदरला घर सवारन दी जाच नहीं आई। बाहरों दुनियादारी नूं सवारना है ये समझ आ गई है, अपने अंदर नूं सवारना है ये समझ उकी नहीं। और ये समझ कित्थों मिलेगी? धन गुरु ग्रंथ साहिब जी दे चरणां विचों। तो कह रहे ने गरीब नवाज भगत फरीद साहब जी के फरीदा जे तू अकल लतीफ काले लिखना लेख, कह लगे काले लेख ना लिख, कह लगे आपन डे गिरीवान मैं, गिरीवान कहिंदे ने बुकल, पंजाबी विच कह दी दे ना अपनी बुकल विच ध्यान दे, अपने वल ध्यान दे, कई कहावतां ने अपनी पीढ़ी हेठ सोटा मार। भगत जी कहिंदे ने आपन डे गिरीवान, अपनी बुकल दे अंदर अपने मन दे अंदर झाती मार के वेख, सिर नीवा कर देख, सिर उच्चा रखोगे दूजे दी बुकल नजर आएगी अपनी नहीं, सिर नीवा करोगे ते तां मैनू मेरी झोली दिसेगी वरना नहीं दिसेगी। बड़ी सादी जी उदाहरण है, अगर अपना दामन अपनी झोली वेखनी होवे कि झोली विच की है, नजरां दूर तो हटा के अपनी झोली वाल नीमियां करनियां पैणगियां, अपने वल करनियां पैणगियां। बंदा नजर नूं हमेशा उच्ची चुक के रखदा है, दूजियां दी झोली तकदा है, दूजियां दे लेख तकदा है, दूजियां दे गुनाह तकदा है कि दुनिया बड़ी गुनाहगारी, अपने वल नहीं वेखदा कि उन्हां गुनाहां दे अंदर किधरे मैं ते नहीं शामिल, उस कतार दे अंदर किधरे मैं ते नहीं खड़ा। ਇਹ ਤੇ ਕਹੀ ਜਾਂਦਾ ਹੈ ਕਿ ਦੁਨੀਆਂ ਦੇ ਅੰਦਰ ਬੇਈਮਾਨੀ ਬੜੀ ਵੱਧ ਗਈ, ਆਪਣੇ ਵੱਲ ਧਿਆਨ ਨਹੀਂ ਦਿੰਦਾ ਕਿ ਬੇਈਮਾਨੀ ਕਿਧਰੇ ਮੈਂ ਤੇ ਨਹੀਂ ਕਰ ਰਿਹਾ। ਇਹ ਤੇ ਕਹੀ ਜਾ ਰਿਹਾ ਕਿ ਲੋਕ ਹਰਾਮ ਖਾਈ ਜਾ ਰਹੇ ਨੇ, ਹੱਕ ਖਾਈ ਜਾ ਰਹੇ ਨੇ, ਦੂਜੇ ਦਾ ਖਾਈ ਜਾ ਰਹੇ ਨੇ, ਆਪਣੇ ਵੱਲ ਵੀ ਤੇ ਵੇਖ, ਇਹ ਕੰਮ ਕਿਧਰੇ ਤੂੰ ਤੇ ਨਹੀਂ ਕਰ ਰਿਹਾ, ਆਪਣਾ ਆਪਾ ਵੀ ਤੇ ਬਚਾ ਕੇ ਰੱਖਣਾ ਹੈ। ਲੋਕਾਂ ਨੂੰ ਵੇਖਦਾ ਹੈ ਤੇ ਲੋਕਾਂ ਦੇ ਗੁਨਾਹ ਦਿਸਦੇ ਨੇ, ਲੋਕਾਂ ਵਾਸਤੇ ਗੱਲ ਕਰ ਦਿੰਦਾ, ਲੋਕ ਬੜੇ ਦੁਰਾਚਾਰੀ ਨੇ, ਲੋਕ ਬੜੇ ਵਿਭਚਾਰੀ ਨੇ, ਲੋਕ ਬੜੇ ਕੁਕਰਮੀ ਨੇ, ਲੋਕਾਂ ਦੇ ਅੰਦਰ ਬੜਾ ਪਾਪ ਵੱਧ ਗਿਆ, ਬੜਾ ਅਤਿਆਚਾਰ ਵੱਧ ਗਿਆ, ਇਹ ਸਭ ਚੀਜ਼ਾਂ ਤੇਰੇ ਵਿੱਚ ਮੌਜੂਦ ਨੇ ਜਾਂ ਨਹੀਂ, ਇਹ ਤੂੰ ਆਪਣੇ ਵੱਲ ਧਿਆਨ ਕਰਕੇ ਵੇਖ, ਤੈਨੂੰ ਸਮਝ ਆ ਜਾਵੇ ਕਿ ਬੁਰਾਈਆਂ ਅੰਦਰ ਨੇ ਜਾਂ ਬੁਰਾਈਆਂ ਬਾਹਰ ਨੇ, ਬੁਰਾਈ ਹੈ ਜਾਂ ਬੁਰਾਈ ਤੋਂ ਤੂੰ ਨਿਰਲੇਪ ਹੈ, ਬਚ ਗਿਆ। ਤੋ ਖੈਰ, ਜੇ ਤੂੰ ਪੜ੍ਹਨਾ ਹੈ ਤੇ ਆਪਣੇ ਆਪ ਨੂੰ ਪੜ੍ਹ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਇਹ ਮਨ ਗਿਰਹੀ ਕਿ ਇਹ ਮਨ ਉਦਾਸੀ। ਆਪਣੇ ਮਨ ਨੂੰ ਪੜ੍ਹ, ਵੇਖ ਕੇ ਤੇਰਾ ਮਨ ਗ੍ਰਿਸ ਦੇ ਅੰਦਰ ਜਾਂ ਗ੍ਰਿਸ ਦੇ ਅੰਦਰ ਰਹਿੰਦਾ ਹੋਇਆ ਉਪਰਾਮ ਹੈ। ਇਹ ਮਨ ਤੇਰਾ ਮੈਲ ਦੇ ਅੰਦਰ ਹੈ ਜਾਂ ਮੈਲ ਤੋਂ ਬਾਹਰ ਹੈ। ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਹਨਾਂ ਤਮਾਮ ਗੱਲਾਂ ਦਾ ਵਿਚਾਰ ਕਰ, ਪਰ ਹੁਣ ਵਿਚਾਰ ਉਹੀ ਕਰੇਗਾ ਨਾ ਜਿਹੜਾ ਆਪਣੇ ਵੱਲ ਧਿਆਨ ਲਾਏਗਾ, ਦੂਜਾ ਵਿਚਾਰ ਕਰੇ ਕਿਉਂ। ਭਗਤ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖੇਗਾ ਤੇ ਤੈਨੂੰ ਆਪਣੇ ਅੰਦਰ ਨਜ਼ਰ ਪੈਣਗੇ ਗੁਨਾਹ, ਤੇ ਗੁਨਾਹ ਇਹ ਵੇਖਣੇ ਚਾਹੁੰਦਾ ਨਹੀਂ। ਹਾਂ, ਵੇਖਣੇ ਚਾਹੁੰਦਾ ਹੈ, ਪਰ ਲੋਕਾਂ ਦੇ ਆਪਣੇ ਗੁਨਾਹ ਉਹਨਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦਾ। ਮੈਂ ਤੇ ਬੜੀ ਵਾਰ ਹੈਰਾਨ ਹੁੰਦਾ, ਆਪਣੇ ਅੰਦਰ 98 ਦੋਸ਼ ਹੋਣ ਨਾ 98 ਦੋਸ਼, ਉਹਨਾਂ 98 ਗੁਨਾਹਾਂ ਦੇ ਉੱਤੇ, ਆਪਣਿਆਂ ਗੁਨਾਹਾਂ ਦੇ ਉੱਤੇ ਤੇ ਪਰਦਾ ਬਣਾ ਕੇ ਰੱਖਣਾ ਚਾਹੁੰਦਾ ਕਿ ਮੇਰੇ ਕਿਸੇ ਇੱਕ ਗੁਨਾਹ ਦੇ ਉੱਤੋਂ ਪਰਦਾ ਹਟੇ ਨਾ, ਮੇਰੀ ਇਮੇਜ, ਮੇਰੀ ਤਸਵੀਰ ਲੋਕਾਂ ਦੇ ਸਾਹਮਣੇ ਧੁੰਦਲੀ ਨਾ ਬਣੇ। ਤੇ ਕਿਸੇ ਦੂਜੇ ਦੇ ਅੰਦਰ 98 ਗੁਣ ਹੋਣ ਤੇ ਮੰਨ ਲਓ 2 ਗੁਨਾਹ ਨੇ, 2 ਹੀ ਦੋਸ਼ ਨੇ, ਉਹ ਦੂਜੇ ਦੇ 2 ਦੋਸ਼ ਵੀ ਇਹ ਵੇਖ ਕੇ ਛੱਜ ਦੇ ਅੰਦਰ ਪਾ ਕੇ ਉਹਨਾਂ ਨੂੰ ਛੱਟਣ ਦਾ ਯਤਨ ਕਰਦਾ, ਉਹਨਾਂ ਨੂੰ ਭੰਡਣ ਦਾ ਯਤਨ ਕਰਦਾ। ਉਹ ਜੀ ਵੇਖਿਆ ਫਲਾਣਾ ਰੋਜ਼ ਗੁਰਦੁਆਰੇ ਜਾਂਦਾ ਹੈ, ਉਹਦੇ ਅੰਦਰ ਤੇ ਆਹ ਦੋਸ਼ ਹੈ, ਤੂੰ ਵੀ ਤੇ ਰੋਜ਼ ਗੁਰਦੁਆਰੇ ਆਉਂਦਾ, ਤੂੰ ਆਪਣੇ ਵੱਲ ਵੇਖਿਆ ਮੇਰੇ ਵਿੱਚ ਕੀ ਦੋਸ਼ ਹੈ। ਉਹ ਜੀ ਫਲਾਣੇ ਨੂੰ ਤੇ ਉੱਥੇ ਜਾ ਕੇ ਬਹਿਣ ਦੀ ਜਾਂਚ ਨਹੀਂ, ਫਲਾਣਾ ਤੇ ਲੰਗਰ ਖਾਣ ਵਾਸਤੇ ਜਾਂਦਾ, ਫਲਾਣਾ ਤੇ ਇਸ ਕਰਕੇ ਜਾਂਦਾ। ਤੂੰ ਆਪਣੇ ਵੱਲ ਵੇਖ ਕੇ ਤੂੰ ਕੀ ਕਰਨ ਜਾਂਦਾ ਹੈ, ਔਰ ਤੈਨੂੰ ਜਾ ਕੇ ਕੀ ਮਿਲਿਆ, ਤੇ ਜੇ ਨਾ ਜਾਏ ਤੇ ਤੇਰਾ ਘੱਟ ਕੀ ਜਾਂਦਾ, ਮਿਲਦਾ ਤੈਨੂੰ ਕੀ, ਤੂੰ ਆਪਣੇ ਵੱਲ ਵੇਖ। ਭਗਤ ਜੀ ਤਾਂ ਹੀ ਯਾਦ ਕਰਵਾ ਰਹੇ ਨੇ, ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਕਹਿਣ ਲੱਗੇ ਆਪਣੇ ਵੱਲ ਧਿਆਨ ਦੇ ਕੇ ਵੇਖ, ਤੂੰ ਕਿੱਥੇ ਖੜਾ ਹੈ। ਆਪ ਖੜਾ ਹੈ ਗੰਦਗੀ ਦੇ ਅੰਦਰ ਤੇ ਗੱਲਾਂ ਲੋਕਾਂ ਨੂੰ ਕਰ ਰਹੇ, ਆਪ ਖੜਾ ਹੈ ਬੁਰਾਈ ਦੇ ਅੰਦਰ ਤੇ ਬੁਰਾਈ ਲੋਕਾਂ ਦੀ ਜ਼ੁਬਾਨ ਦੇ ਨਾਲ ਫਰੋਲਣ ਦਾ ਯਤਨ ਕਰ ਰਹੇ। ਕਹਿਣ ਲੱਗੇ ਸਿਰ ਨੀਵਾਂ ਕਰ ਦੇਖ। ਅਗਲੇ ਸਲੋਕ ਦੇ ਅੰਦਰ ਭਗਤ ਜੀ ਦਾ ਉਪਦੇਸ਼, ਕਹਿਣ ਲੱਗੇ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਕੁੰਮ। ਇਸ ਸਲੋਕ ਦੇ ਅੰਦਰ ਬੜਾ ਗਹਿਰਾ ਰਾਜ ਹੈ, ਰਹੱਸ ਹੈ। ਕਹਿਣ ਲੱਗੇ ਜੋ ਤੇਰੇ ਨਾਲ ਵਿਰੋਧਤਾ ਕਰਨ ਦਾ ਯਤਨ ਕਰਦੇ ਨੇ, ਤੇਰਾ ਮੰਦਾ ਚਿਤਵਦੇ ਨੇ, ਮੰਦਾ ਕਰਦੇ ਨੇ, ਰਾਹ ਰੋਕਦੇ ਨੇ, ਤੈਨੂੰ ਜਾਣ ਕਰਕੇ, ਧਨ ਕਰਕੇ, ਇੱਜ਼ਤ ਕਰਕੇ ਬਰਬਾਦ ਕਰਨਾ ਲੋਚਦੇ ਨੇ, ਉਹਨਾਂ ਵਾਸਤੇ ਤੂੰ ਮਾੜਾ ਨਾ ਸੋਚ। ਤਿੰਨਾ ਨਾ ਮਾਰੇ ਕੁੰਮ, ਉਹਨਾਂ ਨੂੰ ਪਰਤ ਕੇ ਮਾਰਨਾ, ਪਰਤ ਕੇ ਮਾਰਨ ਦਾ ਮਤਲਬ ਹੈ ਤੂੰ ਬਦਲਾ ਨਾ ਲੈ। ਜੇ ਚੰਦੂ ਜਹਾਂਗੀਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗਰਮ ਤਵੀ ਦੇ ਉੱਤੇ ਬਿਠਾਉਂਦੇ ਨੇ ਤੇ ਬਦਲੇ ਦੀ ਅਗਨ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਜ਼ੁਬਾਨ ਚੋਂ ਕੋਈ ਕੌੜਾ ਫਿੱਕਾ ਤੱਤਾ ਬੋਲ ਤੇ ਨਹੀਂ ਕੱਢਿਆ, ਕੋਈ ਗਰਮ ਬੋਲ ਤੇ ਨਹੀਂ ਬੋਲਿਆ। ਕਿਉਂ ਨਹੀਂ ਬੋਲਿਆ? ਕਿਉਂਕਿ ਅੰਦਰ ਬਦਲੇ ਦੀ ਭਾਵਨਾ ਹੀ ਨਹੀਂ ਹੈ। ਬੋਲਿਆ ਇਹ ਹੈ ਕਿ ਨਿਰੰਕਾਰ ਸਭ ਦਾ ਭਲਾ ਕਰੇ, ਬੋਲਿਆ ਇਹ ਹੈ ਕਿ ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਨਹੀਂ ਕਿਹਾ ਕਿ ਚੰਦੂ ਤੇ ਜਹਾਂਗੀਰ ਤੇਰਾ ਕੋਈ ਧੀ ਪੁੱਤਰ ਬੱਚਾ ਨਾ ਰਹਿ, ਤੇਰੀ ਕੁੱਲ ਨਾ ਰਹਿ, ਤੂੰ ਹੁਣੇ ਖਤਮ ਹੋ ਜਾਏ, ਇਹ ਗੱਲ ਤੇ ਨਹੀਂ ਗਈ। ਗੁਰੂ ਘਰ ਦੇ ਅੰਦਰ ਬਦਲੇ ਦੀ ਭਾਵਨਾ ਹੈ ਹੀ ਨਹੀਂ ਹੈ। ਹਾਂ, ਕਿਸੇ ਨੂੰ ਸੁਧਾਰਨ ਵਾਸਤੇ ਤਲਵਾਰ ਜ਼ਰੂਰ ਚੁੱਕੀ ਗਈ ਹੈ, ਪਰ ਬਦਲੇ ਵਾਸਤੇ ਨਹੀਂ। ਮੈਂ ਜ਼ਫਰਨਾਮੇ ਦੇ ਬੋਲ ਪੜ੍ਹ ਕੇ ਬੜਾ ਹੀ ਹੈਰਾਨ ਹੋਇਆ। ਚਾਰੇ ਪੁੱਤਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਿਤਾ ਜੀ ਪਹਿਲਾਂ ਸ਼ਹੀਦੀ ਪਾ ਚੁੱਕੇ ਨੇ, ਅਨੰਦਪੁਰ ਬਣਿਆ ਬਣਾਇਆ ਆਪਣਾ ਘਰ ਛੱਡਣਾ ਪਿਆ, ਤੇ ਜ਼ਫਰਨਾਮਾ ਸਾਰਾ ਕੁਝ ਹੋਣ ਬੀਤਣ ਤੋਂ ਬਾਅਦ ਲਿਖਦੇ ਨੇ, ਚਮਕੌਰ ਦੀ ਜੰਗ ਤੋਂ ਬਾਅਦ ਅਗਾਂਹ ਜਾ ਕੇ ਦੀਨਾ ਕਾਂਗੜ ਨਗਰ ਵਿੱਚ ਬਹਿ ਕੇ, ਤੇ ਜ਼ਫਰਨਾਮੇ ਵਿੱਚ ਲਿਖ ਰਹੇ ਨੇ, ਔਰੰਗਜ਼ੇਬ ਜੇ ਤੂੰ ਅਜੇ ਵੀ ਆਪਣੇ ਗੁਨਾਹਾਂ ਤੋਂ ਤੌਬਾ ਕਰੇ, ਅੱਗੋਂ ਵਾਸਤੇ ਆਪਣੇ ਮਨ ਨੂੰ ਸਹੀ ਕਰੇ ਤੇ ਮੈਂ ਅੱਜ ਵੀ ਤੈਨੂੰ ਖੁਦਾ ਦਾ ਪਾਕ ਰਸਤਾ ਬਿਆਨ ਕਰਨ ਵਾਸਤੇ ਦੱਸਣ ਲਈ ਤਿਆਰ ਹਾਂ। ਇਹਨੂੰ ਕਹਿੰਦੇ ਨੇ ਬਦਲੇ ਦੀ ਭਾਵਨਾ ਨੇ। ਇਹ ਨਹੀਂ ਮੇਰੇ ਤੂੰ ਚਾਰ ਪੁੱਤਰ ਖਤਮ ਕੀਤੇ ਨੇ ਮਾਰੇ ਨੇ ਤੇ ਮੈਂ ਤੇਰਾ ਇੱਕ ਰਹਿ ਨਹੀਂ ਦੇਣਾ। ਆਖਿਆ ਜੇ ਤੂੰ ਅੱਜ ਵੀ ਤੌਬਾ ਕਰੇ ਤੇ ਮੈਂ ਤੈਨੂੰ ਪਰਮਾਤਮਾ ਦੇ ਪਾਕ ਪਵਿੱਤਰ ਰਸਤੇ ਦੇ ਉੱਤੇ ਤੋਰਨ ਵਾਸਤੇ ਉਪਦੇਸ਼ ਕਰਨ ਲਈ ਤਿਆਰ ਹਾਂ। ਕਹਿਣ ਲੱਗੇ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਕੌਮ। ਦੂਜੇ ਪਾਸੇ ਸਾਡਾ ਹਾਲ ਕੀ, ਸਾਨੂੰ ਮਾਮੂਲੀ ਜੀ ਕੋਈ ਗੱਲ ਕਹਿ ਦੇਣਾ ਵੇ, ਮਾਮੂਲੀ ਜੀ ਨਾਮ ਮਾਤਰ, ਉਹ ਸਾਨੂੰ ਮਰਦੇ ਦਮ ਤੱਕ ਚੇਤਾ ਰਹਿੰਦੀ। ਮਰਦੇ ਦਮ ਤੱਕ ਇਹਨੇ ਫਲਾਣੇ ਵਕਤ ਮੈਨੂੰ ਇਹ ਬੋਲ ਬੋਲੇ ਸਨ। ਆ ਜਿਹੜੇ ਘਰਾਂ ਦੇ ਕਲੇਸ਼ ਨੇ ਕਿੱਥੋਂ ਜਾ ਰਹੇ ਨੇ, ਇੱਥੋਂ ਤੇ ਵੱਧਦੇ ਨਜ਼ਰ ਆ ਰਹੇ ਨੇ। ਪਤਨੀ ਬੋਲ ਪਤੀ ਦਾ ਨਹੀਂ ਸਹਾਰਦੀ ਤੇ ਪਤੀ ਬੋਲ ਪਤਨੀ ਦਾ ਨਹੀਂ ਸਹਾਰਦੇ। ਸ਼ਰੀਕਾ ਬਰਾਦਰੀ ਭਾਈਚਾਰਾ ਆਪਸ ਦੇ ਅੰਦਰ ਇਸ ਤਰ੍ਹਾਂ ਖਹਿ ਖਹਿ ਕੇ ਮਰਦੇ ਨਜ਼ਰ ਆ ਰਹੇ ਨੇ। ਖਿਮਾ ਚਾਹਾਂਗਾ ਬੋਲ ਕੁਝ ਇਸ ਤਰ੍ਹਾਂ ਦੇ ਨੇ ਜਿਵੇਂ ਬਾਂਸ ਦੇ ਜੰਗਲ ਦੇ ਅੰਦਰ ਅੱਗ ਲੱਗ ਜਾਏ ਨਾ, ਤੇ ਉਹ ਅੱਗ ਲੱਗਦੀ ਪਤਾ ਕਿਵੇਂ, ਜਦ ਗਰਮੀ ਹੁੰਦੀ ਏ ਬਾਂਸ ਸੁੱਕੇ ਹੁੰਦੇ ਨੇ ਆਪਸ ਦੇ ਅੰਦਰ ਹਵਾ ਦੇ ਨਾਲ ਉਹ ਖਿੰਦੇ ਨੇ ਤੇ ਖਹਿ ਖਹਿ ਕੇ ਉਹਨਾਂ ਜੰਗਲਾਂ ਨੂੰ ਅੱਗ ਲੱਗਦੀ ਏ, ਉਹਦਾ ਨਤੀਜਾ ਇਹ ਨਿਕਲਦਾ ਸਾਰੇ ਉਹਦੇ ਅੰਦਰ ਜਲ ਕੇ ਰਾਖ ਬਣ ਜਾਂਦੇ ਨੇ। ਮੈਂ ਘਰਾਂ ਦੇ ਘਰ ਰਾਖ ਹੁੰਦੇ ਵੇਖ ਰਿਹਾ, ਔਰ ਕਿਉਂ ਹੁੰਦੇ ਵੇਖ ਰਿਹਾ, ਕਿਉਂਕਿ ਜੈਲਸੀ ਕਾਰਨ, ਆਪਣੇ ਗੁਨਾਹਾਂ ਦੀ ਰਗੜਾ ਹਟ ਕਾਰਨ। ਕਹਿਣ ਲੱਗੇ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ। ਜੇ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਪਾਤਸ਼ਾਹ ਇਹਦਾ ਭਲਾ ਕਰ, ਇਹ ਜਿਹੜਾ ਗੁਨਾਹ ਦੇ ਮਾਰਗ ਤੇ ਚੱਲ ਰਿਹਾ ਮੇਰਾ ਬੁਰਾ ਕਰ ਰਿਹਾ, ਇਹਦਾ ਬੁਰਾ ਮੈਂ ਤੇਰੇ ਕੋਲੋਂ ਨਹੀਂ ਮੰਗਦਾ, ਤੂੰ ਕਰ ਇਹਦਾ ਭਲਾ, ਕਦੀ ਨਾ ਕਦੀ ਉਹ ਬੰਦਾ ਰਾਹ ਦੇ ਉੱਤੇ ਆ ਹੀ ਜਾਏਗਾ। ਚਲੋ ਉਹ ਆਵੇ ਨਾ ਆਵੇ ਜਿਹਦੇ ਅੱਗੇ ਅਰਦਾਸ ਕਰ ਰਹੇ ਹੋ, ਜਿਹਨੇ ਸਭ ਕੁਝ ਦੇ ਕੇ ਨਵਾਜਣਾ, ਉਹ ਤੇ ਜਾਣਦਾ ਹੈ ਨਾ ਤੁਹਾਨੂੰ ਕਿ ਅੰਦਰੋਂ ਅਸੀਂ ਬੁਰਾਈ ਸੋਚ ਰਹੇ ਹਾਂ ਜਾਂ ਭਲਿਆਈ ਸੋਚ ਰਹੇ, ਉਹ ਤੇ ਜਾਣਦਾ ਹੀ ਹੈ ਨਾ, ਉਹਦੇ ਕੋਲੋਂ ਤੇ ਕੋਈ ਪਰਦਾ ਨਹੀਂ ਨਾ। ਤੇ ਬੰਦੇ ਨੇ ਦੇਣਾ ਨਹੀਂ ਹੈ, ਦੇਣਾ ਜਦੋਂ ਪਰਮਾਤਮਾ ਨੇ ਦੇਣਾ, ਬਹਾਨਾ ਉਹ ਕੋਈ ਬਣਾ ਲਵੇ ਦੇਣ ਦਾ। ਅਰਦਾਸ ਇਹ ਹੋਵੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਹੁਣ ਸਰਬੱਤ ਦੇ ਅੰਦਰ ਦੁਸ਼ਮਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਸੱਜਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਆਪਣੇ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਬੇਗਾਨੇ ਵੀ ਆਉਂਦੇ ਨੇ। ਕਹਿੰਦੇ ਨੇ ਤਿੰਨਾਂ ਨਾ ਮਾਰੇ ਘੁੰਮ, ਆਪਣ ਡੈ ਘਰ ਜਾਈਏ। ਆਪਣੇ ਨਿੱਜ ਘਰ ਦੇ ਅੰਦਰ, ਅੰਤਰ ਆਤਮੇ ਦੇ ਅੰਦਰ, ਪਾਰ ਬ੍ਰਹਮ ਦੇ ਚਰਨਾਂ ਦੇ ਅੰਦਰ ਟਿਕਿਆ ਜਾ ਸਕਦਾ ਹੈ। ਪੈਰ ਤਿੰਨਾਂ ਦੇ ਚੁੰਮ, ਪੈਰ ਚੁੰਮਣ ਦਾ ਮਤਲਬ ਹੈ ਉਹਨਾਂ ਦਾ ਵੀ ਭਲਾ ਮੰਗ, ਉਹਨਾਂ ਦੇ ਕੋਲ ਵੀ ਨਿਰਮਾਨਤਾ ਵਿੱਚ ਰਹਿ, ਉਹਨਾਂ ਦਾ ਵੀ ਭਲਾ ਹੀ ਕਰ, ਭਲਾ ਹੀ ਮੰਗ। ਇੱਕ ਛੋਟੇ ਜਿਹੇ ਪਠਾਨਾਂ ਦੇ ਬੱਚੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਾਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਤੀਰ ਅੰਦਾਜ਼ ਬਣਾਇਆ ਔਰ ਬੜਾ ਵੱਡਾ ਬਣਾਇਆ, ਉਹਨੂੰ ਨੇਜਾ ਪਾਲਾ ਬੰਦੂਕ ਸਭ ਕੁਝ ਚਲਾਉਣਾ ਸਿਖਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਘੋੜ ਸਵਾਰੀ ਬਾ ਕਮਾਲ ਉਹਨੂੰ ਸਿਖਾਈ, ਉਹ ਹੋਇਆ ਜਵਾਨ, ਕੇਵਲ ਇਸ਼ਾਰਤਨ ਬੇਨਤੀ। ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਟਕਰਾਉਣ ਵਾਸਤੇ ਸਾਹਮਣੇ ਆਣ ਕੇ ਡਟ ਜਾਂਦਾ ਹੈ ਮੈਦਾਨ ਦੇ ਅੰਦਰ, ਜੰਗ ਲੜਦਿਆਂ ਲੜਦਿਆਂ ਪਾਤਸ਼ਾਹ ਦੇ ਸਾਹਮਣੇ ਮੁਕਾਬਲਾ ਕਰਨ ਲਈ ਆ ਜਾਂਦਾ ਹੈ। ਤੇ ਸਤਿਗੁਰੂ ਕਹਿਣ ਲੱਗੇ ਪੈਂਦੇ ਖਾਂ ਵਾਰ ਕਰ, ਤੈਨੂੰ ਮੈਂ ਪਹਿਲ ਦੇ ਰਿਹਾ ਤੂੰ ਵਾਰ ਕਰ। ਹੁਣ ਪੈਂਦੇ ਖਾਂ ਨੇ ਵਾਰ ਵੀ ਕਰ ਦਿੱਤਾ, ਇਹ ਨਹੀਂ ਸੋਚਿਆ ਕਿ ਇਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਇਸ ਯੋਗ ਬਣਾਇਆ, ਵਾਰ ਵੀ ਕਰ ਦਿੱਤਾ। ਪਾਤਸ਼ਾਹ ਨੇ ਵਾਰ ਕੀਤਾ ਤੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ। ਤੇ ਜਦ ਜ਼ਮੀਨ ਦੇ ਉੱਤੇ ਡਿੱਗਾ ਪਿਆ ਪੈਂਦੇ ਖਾਨ, ਜੇ ਪਾਤਸ਼ਾਹ ਨੂੰ ਮਾਰਨਾ ਚਾਹੁੰਦੇ ਦੂਜੀ ਤਲਵਾਰ ਦੇ ਨਾਲ ਉੱਥੇ ਮਾਰ ਸਕਦੇ ਸਨ, ਪਰ ਉਹ ਜ਼ਖਮੀ ਹੋਇਆ ਪਿਆ ਤੜਫਦਾ ਜ਼ਮੀਨ ਦੇ ਉੱਤੇ ਪਾਤਸ਼ਾਹ ਨੂੰ ਨਜ਼ਰ ਪੈਂਦਾ, ਗਰਮੀ ਹੈ, ਢਾਲ ਦੇ ਨਾਲ ਉਹਦੇ ਮੂੰਹ ਦੇ ਉੱਤੇ ਛਾਂ ਕਰਕੇ ਤੇ ਕਹਿਣ ਲੱਗੇ ਪੈਂਦੇ ਖਾਂ ਕਲਮਾ ਪੜ, ਖੁਦਾ ਦੇ ਚਰਨਾਂ ਵਿੱਚ ਜਾਣ ਦਾ ਵੇਲਾ ਹੈ। ਅੰਤਕਾਲ ਨਾਰਾਇਣ ਸਿਮਰੈ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਆਖਿਆ ਕਿ ਜੇ ਕੋਈ ਅੰਤਲੇ ਪਲ ਦੇ ਅੰਦਰ ਜਾ ਕੇ ਵੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਯਾਦ ਕਰੇ ਤੇ ਉਹ ਖੁਦਾ ਦੇ ਚਰਨਾਂ ਦਾ ਅੰਦਰ ਬਹਿਣ ਦਾ ਭਾਗੀਦਾਰ ਬਣ ਸਕਦਾ, ਤੂੰ ਖੁਦਾ ਨੂੰ ਯਾਦ ਕਰ। ਤੇ ਪੈਂਦੇ ਖਾਂ ਕਹਿਣ ਲੱਗਾ ਸਤਿਗੁਰੂ ਮੇਰੇ ਵਾਸਤੇ ਹੁਣ ਤੁਹਾਡਾ ਦਰਸ਼ਨ, ਤੁਹਾਡੀ ਤਲਵਾਰ ਹੀ ਕਲਮਾ ਹੈ, ਹੁਣ ਮੈਂ ਕਲਮਾ ਕੀ ਪੜਾ। ਚਲੋ ਉਹਨੇ ਆਪਣੀ ਭੁੱਲ ਮੰਨ ਲਈ, ਗੱਲ ਵੱਖਰੀ ਹੈ, ਪਰ ਸਤਿਗੁਰੂ ਨੇ ਤੇ ਉਹਨੂੰ ਵੈਰ ਜਾਂ ਵਿਰੋਧ ਦੀ ਭਾਵਨਾ ਦੇ ਨਾਲ ਇਹ ਨਹੀਂ ਕਿਹਾ ਕਿ ਤੂੰ ਆਇਆ ਸੈ ਮੇਰੇ ਤੇ ਵਾਰ ਕਰਨ, ਚਾਰ ਗਾਲਾਂ ਦਿੱਤੀਆਂ ਹੋਣ, ਕੌੜੇ ਬੋਲ ਬੋਲੇ ਹੋਣ, ਟੁਕੜੇ ਟੁਕੜੇ ਕੀਤੇ ਹੋਣ, ਨਹੀਂ। मरते दम भी अगर बैरी नूं उपदेश करना आउंदा है ते एक केवल धन गुरु नानक साहब जी दे घर नूं आउंदा है, गुरु साहिबाना नूं आउंदा है। बंदा ते बंदे दा इन्ना वैरी है, कोर वैरी है, खह खह के आपस दे अंदर सड़दे बलदे नजर पै रहे हैं। ऐसी भगत फरीद साहब जी दे पाक पवित्र बचन जिन्हां बचना नूं आधार बना के कुछ बेनतियां आप संगत दे सन्मुख रखन दा निमाना यतन किया गया।
1: जो आवत शरण ठाकुर प्रभ तुमरी तिस राखो हो किरपा तार, जन नानक शरण तुम्हारी हर जियो राखो हो लाज मुरार।

ਵਾਹਿਗੁਰੂ ਸਾਹਿਬ ਜੀਓ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉਂ ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ

इच्छा रहया दूर, देख फरीता ज्योतिया

इच्छा रहे आ दूर। वाहिगुरु जी का खालसा, वाहिगुरु जी की फतेह। परम सत्कार योग, मेहरबान सतगुरु, तन तन श्री गुरु ग्रंथ साहिब पातशाह महाराज जी दी पवित्र अते निघी गोदा आनंद माण रहे सब माई भाई सतसंगी जनों, मन बिरतियां एकागर करके गुरु दरबार विच बैन अते सुनन दी कृपालता करियो। एक नुकता हमेशा ध्यान दे अंदर रखन योग है, एक वक्त दे अंदर एक कम करन दी अपने आप नू आदत पाओ। ऐस वक्त तुसी ना ते दुकान उते हो, ना ऑफिस दे अंदर हो, ना अपनी कोई होर किरत विरत कम धंधा ही कर रहे हो। शरीर करके इस वक्त कोई होर कम धंधा करना भी चाहो ते कर भी नहीं पाओगे, क्योंकि शरीर ते गुरु दरबार विच है। तो फिर जे शरीर गुरु दरबार विच है ते फिर इस तरह का सुभा बनाओ कि उन्ना समा मन भी गुरु दरबार विच ही रहे। इस वक्त अगर मन करके तुसी ऑफिस वे चले गए, दुकान ते चले गए, किरत विरत वे चले गए, ओ भी नहीं होएगी ते जो इथे हो रहा है ओ भी पल्ले नहीं पएगा, ओदा भी लाभ पूरा पूरा नहीं मिलेगा। जितना समा गुरु दरबार दे अंदर तन हाजर रहे यतन करना चाहिदा है, उन्ना समा नाल लगदा मन नूं भी बिठाउंदा। कोई काम विगड़दा होवे उठ के जा सकते हैं, तन करके भी चलो, मन करके भी उथे रही है, पर जिन्ना समा इथे हां इथे ही रहने की कृपा करियो। चल रही लड़ी वार कथा विचार भगत फरीद साहब जी दे सलोकां विचों आप रोज सवेर दे वक्त सुनदे आ रहे हो। अज जो दो सलोक बाबा फरीद साहब जी दे आप संगतां दे सन्मुख पढ़े गए, पहला श्लोक है फरीदा जां तो खट्टन वेल तां तूं रत्ता दुनी स्यों। कहन लगे जेड़ा खट्टी खट्टन दा वेला सी, खट्टन मैंने कमाऊं, वेल मैंने वकत, जेड़ा खट्टी खट्टन दा वकत सी, लाभ कमाऊं दा वकत सी, तां तूं रत्ता दुनी स्यों। उस वकत ते तू इधर ध्यान ना दिता ते दुनियादारी दे तंदे दे अंदर उलझिया रहा। कहन लगे ध्यान ना दिता। एक बेनती मैं होर भी करा, उम्र दे तकाजे दे नाल हर काम करन दा अपना अपना साडे समाज दे अंदर विहार प्यार बनिया है। उम्र दे तकाजे दे नाल बचपन दे अंदर साडी जिम्मेवारी स्कूल दे अंदर जाके चार अखरां दी तालीम लैनी है ते बच्चा स्कूल दे अंदर चला जांदा है। जवानी दे अंदर किरत विरत धंधा करना ते बंदा कर रहा है। बुढ़ापे दे अंदर चाहिदा है कि चलो जो हुण कमाया है आराम दे नाल उनू बह के भोगे भी, तियां पुत्रां दे अंदर बह के आराम दे नाल चल पाए, और इस तरह होना भी चाहिदा है। परमात्मा सब दियां लोड़ां पूरियां भी करे। अर्ज मैं यह करनी चाहुंदा सां कि बचपन दा समा पढ़ाई वास्ते तलीम वास्ते बकायदा नियुक्त है। ते जे बंदा ये गल कहे कि बचपन ते मैं अचेत पुणे दे अंदर गवा लवां, बच्चे नू स्कूल की तोरना है, बच्चा रोंदा है, बच्चे दा मन नहीं करदा, इनू स्कूल ना तोरीए, जेड़े मां बाप बच्चियां दे उते इस तरह की दया कर जांदे ने उन्हां दे बच्चे उन्हां नू सारी उम्र वास्ते कदी बख्शदे नहीं। जदों बच्चे वड्डे होणगे बख्शणगे नहीं। अगर तुसी जवाब वजो ये गल कहो कि बेटा उदो तू रोंदा बड़ा सी, तेनू तां स्कूल विच नहीं तोरिया, उदो तेनू रोज रोज स्कूल विच लालच दे के जिद करके भेजना पैंदा सी, तू जाके राजी नहीं सी हुंदा, रोंदा बड़ा सी, असी सोचिया कि चलो तेनू स्कूल विच ना ही तोरीए, शायद ये घटना तेरे लिए दुखदाई होवे, दुख वाली होवे। ते बच्चा अगों परतवा जवाब यही देगा कि मैं बेसमझ सी, मैनू समझ नहीं सी,
मैं सी उस वक्त न्याणा, मां बाप नू ए गल कहेगा तुसी ते न्याणे नहीं सी ना, तुहानू ते पता सी ना मेरी उमर ए पढ़ाई करन दी ते मैनू पढ़ाया क्यों ने, मेरी उमर ए स्कूल दे अंदर जान दी ते मैनू भेजिया क्यों ने। ठीक है मैं रोंदा सा, मेरा रोना तुसी वेख लेना सी, मैनू चिड़क दे के लोरी दे के किसी भी ढंग दे नाल तोर दे, मेरा पला इसे अंदर ही सी। जो बच्चा जीवन दे अंदर बालपन दे समय नू अजाई गवा लैंदा है खेडां दे अंदर या सौं के अचेत पुणे दे अंदर अपने ओ समय नू बर्बाद करदा है, ओ जवानी दे दौर विच पहुंच के ना ते सफल इंसान ही बनदा है, ना डॉक्टर ना टीचर ना साइंटिस्ट ते ना चंगी जॉब दा ओनू आसरा ही मिलदा है। क्यों नहीं मिलता? क्योंकि जॉब मिलनी है अगे आड़ के, ओदा बेस बनाउन वास्ते है बालपन दा समा, ते जिस मकान दी बुनियाद ही नहीं, जिदा बेस ही नहीं, वह मकान खड़ा के सासरे दे उत्ते होवे। असीं इह ते चाहुंदे आं कि पक्के महल साडे उसरन, पर इह नहीं चाहुंदे कि उहदियां बुनियादां वी पक्कियां बनाईयां जाण। इक बेनती मैं करदा चला, पक्कियां बुनियादां दे सहारे पक्के गगन नूं गोसा देण वाले मकान उसारे जांदे ने। जिन्हां मकानां दीआं बुनियादां रेते दे नाल भरीआं ने, कच्चीआं ने, उन्हां बुनियादां दे सहारे पक्कीआं इमारतां उसरदीआं वी नहीं, पक्कीआं इमारतां खड़ीआं वी नहीं हुंदीआं। बेस बनाउण दा इक समां हुंदा है। अगर किसी ने पढ़ लिख के वकील बनना है ते उहनूं बड़े लंबे समय तों पढ़ाई दे अंदर रह के किताबां दे नाल मगजमारी करके अपना बेस कायम करना पैंदा है, मैं आउण वाले कल नूं वकील बनना है, उहनूं अपना आधार पक्का बनाउणा पैंदा है, ते जिहदा आधार कोई नहीं ओह वकील वी पक्का कोई नहीं। दूसरी बेनती, जिसने डॉक्टर बनना है ओहदे पिछे भी बड़ी साधना बड़ी मेहनत, दिन भर रात दा जागना, मां बाप दा पैसा अपना समा सब कुछ खर्च करके तां किधरे एक दिन जाके ओह डॉक्टर या साइंटिस्ट दी डिग्री पा लैंदा है। एक होर बेनती उदाहरण वजो मैं करदा चला, तुहाडे सामने गुरु के कीर्तनीए बह के कीर्तन करदे ने, उहनां दा गला ते बाजे दी सुर इह दोवें बड़े तालमेल विच हुंदे ने, ते जे गला किसे होर पासे नूं बोले ते बाजे दी सुर हारमोनीयम दी सुर दूजे पासे नूं बोले, ते ना गाउण वाले दा आनंद है ते ना सुनन वाले श्रोते दा आनंद है। सुर दे अंदर खुब के गाउणा पैंदा है, पर उस सुर दे नाल गले नूं मिलाउण वास्ते उहनां दी मेहनत वेखो उहदे पिछोकड़ विच किन्नी खड़ी है। ਇਹ ਨਹੀਂ ਕਿ ਪਹਿਲੇ ਦਿਨ ਆਣ ਕੇ ਕਿਸੇ ਨੇ ਦੱਸਿਆ ਕਿ ਇਹ ਵਾਜੇ ਦੀਆਂ ਸੁਰਾਂ ਨੇ, ਇਹਦੇ ਉੱਤੇ ਹੱਥ ਰੱਖ ਆਵਾਜ਼ਾਂ ਆਵਾਜ਼ ਕੱਢੇਗਾ ਤੇ ਤੂੰ ਨਾਲ ਕਹਿ ਦੇਣਾ ਸਾ ਰੇ ਗਾ ਮਾ ਪਾ ਧਾ ਨੀ ਸਾ, ਤੂੰ ਇਹ ਸੁਰਾਂ ਬੋਲਣੀਆਂ ਸ਼ੁਰੂ ਕਰ ਦੇਣੀਆਂ ਨੇ, ਸਰਗਮਾਂ ਕਹਿਣੀਆਂ ਸ਼ੁਰੂ ਕਰ ਦੇਣੀਆਂ ਨੇ। ਇੱਕ ਦਿਨ ਇੱਕ ਸਰਗਮ ਨੂੰ ਬੋਲਣ ਦੇ ਨਾਲ ਜਾਂ ਉਹਦੇ ਉੱਤੇ ਉਂਗਲ ਰੱਖਣ ਦੇ ਨਾਲ ਬੰਦਾ ਮੁਕਾਮ ਤੇ ਨਹੀਂ ਪਹੁੰਚਦਾ। ਪਤਾ ਨਹੀਂ ਇੱਕ ਹੀ ਸੁਰ ਨੂੰ ਹਜ਼ਾਰ ਹਜ਼ਾਰ ਵਾਰਾਂ, ਇਸ ਤੋਂ ਵੀ ਜ਼ਿਆਦਾ ਜ਼ਿਆਦਾ ਵਾਰ ਗਲੇ ਵਿੱਚੋਂ ਬਾਹਰ ਕੱਢਣਾ ਪਿਆ, ਬੋਲਣਾ ਪਿਆ, ਉਹਦੇ ਨਾਲ ਗਲਾ ਜਾ ਕੇ ਤਾਂ ਮੈਚ ਕਰਦਾ ਹੈ, ਗਲਾ ਜਾ ਕੇ ਉਹਦੇ ਨਾਲ ਤਾਂ ਮੇਲ ਖਾਂਦਾ ਹੈ, ਵਰਨਾ ਸੁਰ ਹੋਰ ਕੁਝ ਕਹਿੰਦੀ ਹੈ ਤੇ ਗਲਾ ਹੋਰ ਕੁਝ ਕਹਿੰਦਾ ਹੈ। ਤੁਹਾਡੇ ਕੋਲ ਆਵਾਜ਼ ਭਾਵੇਂ ਕਿੰਨੀ ਵੀ ਚੰਗੀ ਹੋਵੇ, ਪਰ ਜਿੰਨਾ ਸਮਾਂ ਉਸ ਆਵਾਜ਼ ਨੂੰ ਤਰਾਸ਼ਿਆ ਨਾ ਜਾਏ, ਉਹ ਚੰਗੀ ਆਵਾਜ਼ ਵੀ ਭੱਦੀ ਲੱਗਦੀ ਹੈ। ਤੇ ਆਵਾਜ਼ ਦੇ ਅੰਦਰ ਖਰਾਸ਼ ਹੋਵੇ, ਆਵਾਜ਼ ਕਿਸ ਤਰ੍ਹਾਂ ਦੀ ਹੋਵੇ, ਪਰ ਮਿਹਨਤ ਕਰ ਕਰਕੇ ਉਸ ਆਵਾਜ਼ ਨੂੰ ਤਰਾਸ਼ਿਆ ਜਾਏ, ਆਵਾਜ਼ ਨੂੰ ਸਵਾਰਿਆ ਜਾਏ, ਗਲਾ ਬਿਲਕੁਲ ਸਮਰ ਜਾਏ, ਤੇ ਉਹ ਸਮਰਿਆ ਹੋਇਆ ਗਲਾ ਵੀ ਮਿੱਠਾ ਲੱਗਦਾ ਹੈ, ਭਾਵੇਂ ਉਹ ਗਾਉਣ ਦੇ ਯੋਗ ਨਾ ਵੀ ਹੋਵੇ, ਮਿਹਨਤ ਉਹਨੂੰ ਸਵਾਰ ਕੇ ਰੱਖ ਦਿੰਦੀ ਹੈ। ਮੇਰੇ ਕਹਿਣ ਤੋਂ ਮਤਲਬ ਹੈ ਮਿਹਨਤ ਬੇਕਾਰ ਗਲੇ ਨੂੰ ਵੀ ਸਵਾਰ ਕੇ ਰੱਖ ਦਿੰਦੀ ਹੈ, ਮਿਹਨਤ ਮਾੜੇ ਮਨੁੱਖ ਨੂੰ ਵੀ ਮਹਾਨ ਬਣਾ ਦਿੰਦੀ ਹੈ। ਮੇਰਾ ਪ੍ਰਸ਼ਨ ਤੁਹਾਡੇ ਉੱਤੇ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਵਾਰਨ ਵਾਸਤੇ ਕਿੰਨੀ ਮਿਹਨਤ ਕਰ ਰਹੇ ਹੋ, ਔਰ ਇਹਦਾ ਜਵਾਬ ਤੁਸੀਂ ਮੈਨੂੰ ਨਾ ਦਿਓ, ਆਪਣੇ ਆਪ ਨੂੰ ਹੀ ਦੇਣਾ ਹੈ। ਪ੍ਰਸ਼ਨ ਮੈਂ ਤੁਹਾਡੇ ਸਾਹਮਣੇ ਕਰ ਦਿੱਤਾ ਹੈ, ਤੁਸੀਂ ਆਪਣੇ ਮਨ ਨੂੰ ਸਵਾਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ, ਕਿੰਨੀ ਕੁ ਮਿਹਨਤ ਕਰ ਰਹੇ ਹੋ। ਮੈਂ ਫੇਰ ਬੇਨਤੀ ਕਰਾਂ, ਅਤੀ ਬੇਕਾਰ ਗਾਉਣ ਦੇ ਯੋਗ ਜੋ ਗਲਾ ਨਹੀਂ, ਮਿਹਨਤ ਕਰਕੇ ਉਹ ਗਲਾ ਮਿੱਠਾ ਬਣ ਜਾਂਦਾ ਹੈ, ਸੁਰੀਲਾ ਬਣ ਜਾਂਦਾ ਹੈ। ਤੁਸੀਂ ਆਪਣੇ ਮਨ ਨੂੰ ਤਰਤੀਬ ਸੁਰ ਤਾਲ ਦੇ ਅੰਦਰ ਕਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ? ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਜਿਹੜਾ ਯਤਨ ਕਰਨ ਦਾ ਸਮਾਂ ਸੀ ਉਦੋਂ ਯਤਨ ਕੀਤਾ ਨਹੀਂ,
फल झोली विच पिया नहीं ते जद फाली झोली विच नहीं आया ते फिर बंदा रोंदा बड़ा है जी दूजे नूं दातां मिल रहियां ने ते मैनूं मिल क्यों नहीं रही। दूजे दा दामन भरिया नजर आ रहा है ते मेरा खाली क्यों नजर आ रहा। भगती दे मार्ग दे उत्ते चलन वास्ते भी इस तरह समा है ते समा केड़ा है ना बालपन ना जवानी ते ना बुढ़ापा इन्हां तिन्हां विचों एक निर्धारित समा नहीं है कि भगती करन वास्ते केवल बुढ़ापा है ते जवानी दे अंदर जे रब दे राह दे उत्ते चल पै ते शायद रिएक्शन ना हो जाए रब अगों काली ना पै जाए भी तू जवानी विच चलदा आ रहा मेरे राह दे उत्ते क्यों आ रहा इह ते बड़ा ठोस अपराध कर रहा। परमात्मा दे नाल जुड़न वास्ते कोई भी समा मुकर्रर नहीं है। जुड़ जाए कोई बालपन दे अंदर जुड़ सकदा है कोई जवानी दे अंदर जुड़ सकदा है कोई बुढ़ापे दे अंदर। गुरबाणी नूं पुछो कि गुरबाणी दा हुक्म की है ते सतगुरु ए कहिंदे ने कि भजो गोबिंद भूल मत जाहो मानस जन्म का एही लाहो। उन्हां नहीं कहा कि बालपन विच जप या ना जप जवानी विच ना जप बुढ़ापे विच जापे नहीं किया। पर असी दुनियादारा ने असी आम दुनिया वाले लोकां ने बुढ़ापे दा समा रब लई मिथ लिया है। असी कहने बालपन ते निकल जांदा है चेत पुणे दे अंदर जवानी निकल जांदी अपने कारोबार धंधे करदिआं विशे विकारां दे अंदर गुनाह करदिआं करदिआं दुनिया भर दे पाप अपराध कमाउंदिआं ते चलो बुढ़े होवांगे ते रुसे होए रब दा उलामा भी ला लवांगे रब नूं भी मना लवांगे बुढ़ापे दे अंदर। और ये मेरा निजी तजर्बा है मैं जिन्हां देशां दे अंदर गया देश विदेश दे अंदर बहुत देशां दा मेरा भ्रमण है मैं जिस भी गुरुद्वारा साहब दे अंदर गया तकरीबन तकरीबन सवेरे शाम जिहड़ी संगत मिलदी है ना उह बजुर्गां दी मिलदी है बुढ़ापे दे अंदर आउण वालियां दी मिलदी है। कारण की है कि जवानी विच ते रब चेते आया ने ते बुढ़ापे दे अंदर हुण आए ने ते खिमा करियो जिहड़ा बुढ़ापे दे अंदर भी आ रहे आ उह आउण वांग नहीं आ रहे उह भी अपनी मर्जी दे नाल ही आ रहे। मुबारक है उन्हां जवान भैणां नूं जवान वीरां नूं जिहड़े जवानी दे अंदर मंदर मस्जिद या गुरुद्वारे दा राह नपना शुरू कर दिंदे ने उन्हां नूं मेरे वल्लों वधाई। तवरज मैं इह कर रिहा सां कि परमात्मा दे नाल जुड़न वास्ते कोई समा मुकर्रर नहीं है। परमात्मा दे नाल बचपन तों लैके जुड़ना मनुख वास्ते चंगा रहिंदा है योग रहिंदा है पर बालपन दे अंदर तां जुड़िया जांदा है जे घर विच्चों सूझ समझ चंगी मिले घर दा माहौल घर दा वातावरण चंगा मिले बालपन विच ते बंदा तां जुड़दा है। जवानी विच कोई विरला विरला भागां वाला या ते कर्म बड़े चंगे होण ते या उहनूं कोई भागां दे नाल संगत चंगी मिल गई तां उहनूं गुरुद्वारा मंदर मस्जिद दिखाई दे जांदा है जवानी दे अंदर। भगत फरीद साहब जी कहिंदे ने जां तो खट्टन वेल जीवन सी खट्टी खट्टन दा वेला ते खट्टी खट्टी नहीं जेड़ा वेला सी पढ़न दा तू पढ़िया नहीं ते जद जवानी दे अंदर ओही बच्चा पहुंचदा है जिन्हें पढ़ाई नहीं कीती ते जवानी दे अंदर उहनूं बड़ा पछतावा करना पैंदा है क्यों क्योंकि बालपन उहने सौं के गवाया है बालपन उहने खिडौणियां दे नाल खेड के गवाया ते जिन्ने बालपन खड़ौणियां दे नाल खेड के गवाया है उन्हों जवानी दे अंदर हाथी मलने पैंदे ने पछताउणा ही पैंदा है सिर तुन तुन के पछताउणा पैंदा है क्यों क्योंकि समा बर्बाद होया है। आप सूझवान सतसंगी गुरु दरबार की रौनक वधा रहे हो एक बेनती मैं होर करदा चला पछतावा हमेशा ही बीते हुए समय विचों जन्म लैंदा है पछतावा ना ते वर्तमान विचों ते ना भविख विचों पछतावा ना प्रेजेंट विचों ते ना फ्यूचर विचों जन्म लैंदा है पछतावे दा जन्म जदों वी हुंदा है पास्ट विचों हुंदा है बीते काल विचों हुंदा है ते हुण जद ओही बच्चा चलदा चलदा बनिया जवान जवानी दीआं दलहेजां ते कदम आए ते बाकी सारे दे सारे जवान कोई डॉक्टर कोई खोजी कोई वैद कोई टीचर कोई चंगी जॉब ते जिहड़ा खिडौणियां दे नाल खेडदा रहा उह पशु चराउण जोगा ही रह गया ਉਹ ਖਾਲੀ ਰਹਿ ਗਿਆ ਤੇ ਬੜਾ ਪਛਤਾਵਾ ਹੋਇਆ ਕਿ ਬਾਲਪਨ ਦਾ ਸਮਾਂ ਗਵਾਇਆ ਕਿਉਂ। ਠੀਕ ਇਸ ਤਰ੍ਹਾਂ ਹੀ ਭਗਤੀ ਮਾਰਗ ਦੇ ਅੰਦਰ ਜੋ ਬੰਦਾ ਜੀਵਨ ਪਾ ਕੇ ਨਹੀਂ ਚੱਲਿਆ ਜੀਵਨ ਨੂੰ ਉਹਨੇ ਸਫਲ ਕਰਨ ਦਾ ਯਤਨ ਨਹੀਂ ਕੀਤਾ
ਉਹਨੂੰ ਵੀ ਇੱਕ ਜ਼ਿੰਦਗੀ ਦੇ ਮੋੜ ਦੇ ਉੱਤੇ ਆਣ ਕੇ ਪਛਤਾਤਾਪ ਕਰਨਾ ਪੈਂਦਾ ਹੈ ਤੇ ਉਹ ਮੋੜ ਹੈ ਜਦ ਮੌਤ ਵਾਲੀ ਘਟਨਾ ਘਟਣੀ ਸ਼ੁਰੂ ਹੁੰਦੀ ਹੈ। ਜਦ ਮੌਤ ਸਾਹਮਣੇ ਆਉਂਦੀ ਹੈ, ਦਿਸਦਾ ਹੈ ਕਿ ਹੁਣ ਮੈਨੂੰ ਜਾਣਾ ਪੈਣਾ ਹੈ, ਜਾਣਾ ਮੇਰੀ ਮਜਬੂਰੀ ਹੈ, ਉਸ ਵਕਤ ਫਿਰ ਉਹ ਹਾਥੀ ਮਲਦਾ ਰਹਿ ਜਾਂਦਾ ਹੈ, ਪਛਤਾਤਾਪ ਹੀ ਕਰਦਾ ਰਹਿ ਜਾਂਦਾ ਹੈ ਤੇ ਪੁੱਛੀਏ ਵੀ ਹੁਣ ਪਛਤਾ ਕਿਉਂ ਰਿਹਾ। ਉਹ ਕਹਿੰਦਾ ਵੀ ਸਾਰੀ ਉਮਰ ਗਵਾਈ ਗਵਾਈ ਹੈ, ਇਹਦੇ ਅੰਦਰ ਕਮਾਇਆ ਕੁਝ ਵੀ ਨਹੀਂ। ਪਿਆਰਿਓ, ਆਪਣੇ ਬੀਤੇ ਕੱਲ ਦੇ ਅੰਦਰ ਝਾਤੀ ਮਾਰ ਕੇ ਵੇਖੋ, ਜਿਸ ਮਨੁੱਖ ਨੇ ਆਪਣੇ ਕੱਲ ਨੂੰ ਸਵਾਰਿਆ ਹੈ ਉਹਦਾ ਅੱਜ ਭਲਾ ਹੈ ਤੇ ਜਿਹਨੇ ਕੱਲ ਨੂੰ ਵਿਗਾੜਿਆ ਸੀ ਉਹਦਾ ਅੱਜ ਭਲਾ ਨਹੀਂ ਹੈ। ਦੁਨੀਆਂ ਦੇ ਅੰਕੜੇ ਇਸ ਤਰ੍ਹਾਂ ਹੀ ਕਹਿੰਦੇ ਨੇ। ਬੁਨਿਆਦ ਪੱਕੀ ਹੋਵੇ, ਮਕਾਨ ਪੱਕੇ ਉਸਰਦੇ ਨੇ, ਕੱਚੀਆਂ ਬੁਨਿਆਦਾਂ ਦੇ ਸਹਾਰੇ ਦੇ ਉੱਤੇ ਪੱਕੀਆਂ ਇਮਾਰਤਾਂ ਖੜੀਆਂ ਨਹੀਂ ਹੁੰਦੀਆਂ। ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਮੈਂ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਦੇ ਰਿਹਾ, ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਇੱਕ ਦਿਨ ਮੁਕਰਰ ਹੋਵੇ ਵੀ ਫਲਾਣੇ ਦਿਨ ਦੋ ਟੀਮਾਂ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਔਰ ਫਲਾਣੇ ਫਲਾਣੇ ਗਰਾਊਂਡ ਦੇ ਅੰਦਰ ਫਲਾਣੇ ਫਲਾਣੇ ਦੰਗਲ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਪਹਿਲਵਾਨਾਂ ਵਾਂਗੂ। ਇੱਕ ਮਨੁੱਖ ਨੇ ਕਦੀ ਸਰੀਰ ਨੂੰ ਗਰਮ ਕੀਤਾ ਹੀ ਨਹੀਂ, ਕੋਈ ਐਕਸਰਸਾਈਜ਼ ਨਹੀਂ ਕੀਤੀ, ਕੋਈ ਕੋਲ ਕੁਸ਼ਤੀ ਦੇ ਤਾਪ ਸਿੱਖੇ ਹੀ ਨਹੀਂ, ਖੁਰਾਕ ਖਾਧੀ ਨਹੀਂ, ਸਰੀਰ ਬਣਾਇਆ ਹੀ ਨਹੀਂ ਤੇ ਜਿਹੜਾ ਕੁਸ਼ਤੀ ਦਾ ਦਿਨ ਹੁੰਦਾ ਹੈ ਉਸ ਦਿਨ ਜਾ ਕੇ ਉਹ ਦੰਗਲ ਦੇ ਅੰਦਰ ਸ਼ਰਮਸ਼ਾਰੀ ਹੋਏਗਾ। ਕਿਉਂ ਹੋਏਗਾ? ਕਿਉਂਕਿ ਸਿੱਖਣ ਦੇ ਸਮੇਂ ਉਹ ਸੁੱਤਾ ਰਿਹਾ ਤੇ ਲੜਨ ਦੇ ਸਮੇਂ ਮੈਦਾਨ ਦੇ ਅੰਦਰ ਉਹਦੇ ਪੱਲੇ ਕੇਵਲ ਸ਼ਰਮ ਪਈ। ਤੇ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ, ਜਿਹੜੇ ਪਹਿਲਾਂ ਖੁਰਾਕ ਖਾਂਦੇ ਰਹੇ, ਐਕਸਰਸਾਈਜ਼ ਕਰਦੇ ਰਹੇ, ਉਸਤਾਦਾਂ ਕੋਲੋਂ ਦਾ ਪੇ ਸਿੱਖਦੇ ਰਹੇ, ਸਰੀਰ ਨੂੰ ਉਹਨਾਂ ਨੇ ਸੁਸਤ ਨਾ ਪੈਣ ਦਿੱਤਾ, ਉਹਨਾਂ ਨੂੰ ਉਸ ਦਿਨ ਜਿੱਤ ਮਿਲੀ ਤੇ ਜੇਤੂ ਨੂੰ ਵਧਾਈਆਂ ਮਿਲੀਆਂ, ਜਿੱਤ ਦਾ ਝੰਡਾ ਉਹਦੇ ਹੱਥ ਵਿੱਚ ਆਇਆ, ਸੋਨੇ ਦੇ ਤਗਮੇ ਉਹਦੇ ਗਲ ਵਿੱਚ ਆਏ ਤੇ ਜਿਹੜਾ ਸੁੱਤਾ ਰਿਹਾ ਬੇਹੋਸ਼ੀ ਦੇ ਅੰਦਰ ਉਹ ਵੇਖੀ ਜਾਏਗੀ, ਜਿਹੜਾ ਦਿਨ ਆਏਗਾ ਉਸ ਦਿਨ ਘੁੱਲ ਲਵਾਂਗੇ, ਉਹਨਾਂ ਦੇ ਪੱਲੇ ਕੇਵਲ ਪਛਤਾਵਾ ਰਿਹਾ। ਅਗਰ ਮਨੁੱਖ ਆਪਣਾ ਸਾਰਾ ਜੀਵਨ ਅਜਾਈ ਗਵਾ ਲਵੇ, ਕੋਈ ਗੁਣਵਾਨ ਨਾ ਬਣੇ, ਕੋਈ ਪਰਮਾਤਮਾ ਦੇ ਰਾਹ ਤੇ ਨਾ ਚੱਲੇ, ਕਦੀ ਇਹਦੇ ਮੂੰਹ ਵਿੱਚੋਂ ਭੁੱਲ ਕੇ ਵਾਹਿਗੁਰੂ ਲਫ਼ਜ਼ ਬਾਹਰ ਨਾ ਨਿਕਲੇ, ਕੋਈ ਬਾਣੀ ਨਾ ਪੜ੍ਹੇ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਬਣਾਏ ਨਾ, ਜੀਵਨ ਭਰ ਕਰਦਾ ਰਹੇ ਬੁਰਾਈਆਂ, ਗੁਰਬਾਣੀ ਦੇ ਅਨੁਸਾਰ ਚੱਲੇ ਨਾ, ਤੇ ਮੈਂ ਫੇਰ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹਨ ਨਾਲੋਂ ਗੁਰਬਾਣੀ ਨੂੰ ਮੰਨ ਕੇ ਵੇਖੋ ਆਨੰਦ ਜੀਵਨ ਦੇ ਅੰਦਰ ਕਿੰਨਾ ਬਣਦਾ। ਗੁਰਬਾਣੀ ਨੂੰ ਪੜ੍ਹੋ, ਜਿੰਨੀ ਵੱਧ ਤੋਂ ਵੱਧ ਪੜ੍ਹੀ ਜਾਂਦੀ ਹੈ, ਪਰ ਪੜ੍ਹ ਕੇ ਛੱਡੋ ਨਾ ਕਿ ਜ਼ੁਬਾਨ ਨੇ ਪੜ੍ਹੀਏ ਤੇ ਕਹਾਣੀ ਖਤਮ ਹੋ ਗਈ। ਗੁਰਬਾਣੀ ਦਾ ਜੋ ਹੁਕਮ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਢਾਲਣ ਦਾ ਯਤਨ ਕਰੋ, ਢਾਲਣ ਦਾ, ਤੇ ਜਿਸ ਦਿਨ ਗੁਰਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਢਾਲੋਗੇ ਆਨੰਦ ਉਸ ਦਿਨ ਹੀ ਬਣੇਗਾ, ਉਸ ਤੋਂ ਪਹਿਲਾਂ ਨਹੀਂ ਬਣੇਗਾ। ਜੇ ਗੁਰਬਾਣੀ ਕਹਿ ਰਹੀ ਹੈ ਨਿੰਦਾ ਨਹੀਂ ਕਰਨੀ ਤੇ ਫਿਰ ਉਜਰ ਮਾਮਲੇ ਦੀ ਗੁੰਜਾਇਸ਼ ਕਿੱਥੇ ਹੈ? ਫਿਰ ਨਿੰਦਾ ਕਰਨੀ ਛੱਡ ਦੇ। ਅਗਰ ਸਤਿਗੁਰੂ ਕਹਿ ਰਹੇ ਨੇ ਚੁਗਲੀ ਮਾੜੀ ਹੈ ਤੇ ਫਿਰ ਚੁਗਲੀ ਕਰਨਾ ਤਿਆਗ ਦੇ। ਅਗਰ ਸਤਿਗੁਰੂ ਇਹ ਕਹਿ ਰਹੇ ਨੇ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਕਿ ਪਰਾਏ ਧਨ ਨੂੰ ਲੁੱਟ ਲੁੱਟ ਕੇ ਆਪਣੇ ਘਰ ਦੇ ਅੰਦਰ ਲਿਆਉਣਾ ਛੱਡ, ਠੱਗੀਆਂ ਠੋਰੀਆਂ ਦੇ ਜਾਲ ਵਿਛਾਉਣੇ ਛੱਡ ਤੇ ਫਿਰ ਇਹ ਕੰਮ ਕਰਨੇ ਤਿਆਗ ਦੋ, ਇਹਦੇ ਅੰਦਰ ਤੁਹਾਡਾ ਜੀਵਨ ਸਫਲ ਰਹੇਗਾ। ਤੁਹਾਡੇ ਮਨ ਦੇ ਅੰਦਰ ਚੈਨ, ਸਕੂਨ, ਸ਼ਾਂਤੀ, ਸਹਿਜ, ਇਹ ਸਭ ਕੁਝ ਬਣੇਗਾ। ਅਸੀਂ ਗੁਨਾਹ ਕਰਨੇ ਛੱਡਦੇ ਨਹੀਂ ਆ ਤੇ $5 ਜੇਬ ਵਿੱਚੋਂ ਕੱਢ ਕੇ ਗ੍ਰੰਥੀ ਸਿੰਘ ਦੀ ਤਲੀ ਤੇ ਰੱਖ ਕੇ ਭਾਈ ਸਾਹਿਬ ਅਰਦਾਸ ਕਰੋ, ਮੇਰੇ ਜੀਵਨ ਵਿੱਚ ਬੇਚੈਨੀ ਬੜੀ ਹੈ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਆ ਜਾਏ। ਹੁਣ ਨੀਂਦ ਤੈਨੂੰ ਆਵੇ ਕਿਵੇਂ? ਦੁਨੀਆਂ ਭਰ ਦੇ ਗੁਨਾਹ ਕਮਾ ਰਿਹਾ ਤੇ $5 ਦੇ ਆਸਰੇ ਤੂੰ ਰਾਤ ਦੀ ਨੀਂਦ ਮੰਗ ਰਿਹਾ, $5 ਦੇ ਅੰਦਰ ਤੇ ਹੋਟਲ ਦਾ ਕਮਰਾ ਨਹੀਂ ਮਿਲਦਾ, ਤੈਨੂੰ ਨੀਂਦ ਕਿੱਥੋਂ ਮਿਲ ਜਾਏ? ਤੂੰ ਚਾਹੁੰਦਾ ਹੈ ਕਿ ਮੈਂ ਮਾਇਆ ਦੇ ਕੇ ਸੁੱਖ ਖਰੀਦ ਲਵਾਂ ਤੇ ਸਤਿਗੁਰੂ ਕਹਿੰਦੇ ਨੇ ਮਾਇਆ ਦੇ ਕੇ ਸੁੱਖ ਮਿਲਦਾ ਨਹੀਂ, ਉਹ ਜਦੋਂ ਮਿਲਦਾ ਹੈ ਗੁਣਾਂ ਦੇ ਇਵਜ਼ ਮਿਲਦਾ ਹੈ, ਗੁਣਾਂ ਦੇ ਬਦਲੇ ਵਿੱਚ ਮਿਲਦਾ ਹੈ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਦਾ ਜਿਹੜਾ ਸਲੋਕ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ, ਉਹ ਕਹਿੰਦੇ ਨੇ ਫਰੀਦਾ, ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਗੁਰਬਾਣੀ ਦਾ ਇੱਕ ਵਚਨ ਮੇਰੇ ਸਾਹਮਣੇ ਹੋਰ ਆਉਂਦਾ ਹੈ। ਪਾਤਸ਼ਾਹ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਸ਼ਟ ਆਪਣਾ ਕੀਓ। ਹੁਣ 12 ਤੇ 20 ਇਹਨਾਂ ਨੂੰ ਜਮ੍ਹਾਂ ਕਰੋ, ਕਿੰਨੇ ਬਣ ਗਏ? 32
ਕਹਿਣ ਲੱਗੇ 12 ਬਰਸ ਬਾਲਪਣ ਬੀਤੇ, 12 ਸਾਲ ਉਮਰ ਦੇ ਤੇਰੇ ਬੀਤ ਗਏ ਨਿਆਣੀ ਉਮਰ ਦੇ ਅੰਦਰ, ਬਾਲਪਣ ਦੀ ਬਹਾਰ ਦੇ ਅੰਦਰ, ਬਚਪਨੇ ਦੇ ਅੰਦਰ। ਉਸ ਤੋਂ ਬਾਅਦ ਅਗਲੇ 20 ਸਾਲ ਉਹ ਬੀਤ ਗਏ ਤੇਰੇ ਨਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਮੌਜ ਬਹਾਰਾਂ ਦੇ ਅੰਦਰ। ਰੱਬ ਨੂੰ ਤੂੰ ਟਿਚਕਰਾਂ ਕਰਦਾ ਰਿਹਾ, ਮਜ਼ਾਕ ਕਰਦਾ ਰਿਹਾ, ਤਨਸ ਭਰੇ ਬੋਲ ਕਹਿੰਦਾ ਰਿਹਾ। ਕਹਿਣ ਲੱਗੇ 20 ਬਰਸ ਕਛ ਤਪ ਨਾ ਕੀਓ, ਇਹ ਬਣ ਗਏ 32 ਸਾਲ। ਇਸ ਤੋਂ ਬਾਅਦ ਅਗਲਾ 30 ਸਾਲ ਦਾ ਸਮਾਂ। ਕਹਿਣ ਲੱਗੇ 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਅਗਲੇ 30 ਸਾਲ ਹੋਰ ਬੀਤੇ ਤੇ ਬੀਤੇ ਇਸ ਤਰ੍ਹਾਂ ਹੀ, ਵਿਕਾਰਾਂ ਦੇ ਅੰਦਰ, ਗੁਨਾਹਾਂ ਦੇ ਅੰਦਰ, ਹੇਰਾ ਫੇਰੀ ਦੇ ਅੰਦਰ, ਚੁਗਲੀ ਨਿੰਦਾ ਦੇ ਅੰਦਰ। ਤੇ ਕਹਿਣ ਲੱਗੇ ਉਮਰ ਹੋ ਗਈ 62 ਸਾਲ, ਤੇ 62 ਸਾਲ ਦੇ ਅੰਦਰ ਬੁਢਾਪਾ ਆ ਹੀ ਜਾਂਦਾ। 12 ਤੇ 20 32 ਤੇ ਅਗਲੇ 30 ਇਹਦੇ ਵਿੱਚ ਜਮ੍ਹਾਂ ਕਰੋ, ਬਣ ਗਏ 62। 62 ਸਾਲ ਦੇ ਅੰਦਰ ਪਹੁੰਚਦਿਆਂ ਪਹੁੰਚਦਿਆਂ ਤੇ ਸਰੀਰ ਨੂੰ ਬੁਢਾਪੇ ਦਾ ਰੋਗ ਘੇਰ ਹੀ ਲੈਂਦਾ ਹੈ। ਤੇ ਕਹਿਣ ਲੱਗੇ ਫਿਰ ਪਛਤਾਨਾ ਬਿਰਧ ਪਇਓ। ਬੁਢਾਪੇ ਦੇ ਅੰਦਰ ਆਣ ਕੇ ਵੇਖਿਆ ਕਿ ਜਿਨ੍ਹਾਂ ਵਾਸਤੇ ਮੈਂ ਹੇਰਾ ਫੇਰੀਆਂ ਕਰਦਾ ਰਿਹਾ ਉਹ ਤੇ ਮੇਰੀ ਪਰਵਾਹ ਕਰਨੀ ਛੱਡ ਗਏ ਨੇ। ਜਿਨ੍ਹਾਂ ਵਾਸਤੇ ਮੈਂ ਲੋਕਾਂ ਦੇ ਘਰ ਉਜਾੜ ਕੇ, ਆਪਣਾ ਘਰ ਬਣਾ ਕੇ, ਆਪਣੇ ਬੱਚਿਆਂ ਲਈ ਖੜੇ ਕਰਦਾ ਰਿਹਾ, ਉਹਨਾਂ ਬੱਚਿਆਂ ਨੇ ਉਸੇ ਘਰ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਤੇ ਕੌਂਸਲ ਦਾ ਘਰ ਲੈ ਕੇ ਬਾਹਰ ਜਾ ਕੇ ਰਹਿਣਾ ਪਿਆ। ਉਹਨਾਂ ਬੱਚਿਆਂ ਨੇ ਸਲੂਕ ਇਹ ਕੀਤਾ, ਜਿਨ੍ਹਾਂ ਵਾਸਤੇ ਤੂੰ ਲੋਕਾਂ ਦੇ ਘਰ ਬਰਬਾਦ ਕਰਦਾ ਰਿਹਾ, ਹੇਰਾ ਫੇਰੀ ਕਰਦਾ ਰਿਹਾ, ਦੂਜੇ ਦੇ ਨਾਲ ਧੋਖਾ ਧੜੀ ਕਰਦਾ ਰਿਹਾ, ਉਹਨਾਂ ਨੇ ਕੋਈ ਪਰਵਾਹ ਨਾ ਕੀਤੀ। ਕਾਸ਼ ਤੂੰ ਸ਼ੁੱਧ ਕਮਾਈ ਕੀਤੀ ਹੁੰਦੀ ਤੇ ਬੱਚੇ ਤੇਰਾ ਧਿਆਨ ਰੱਖਦੇ। ਪਰਮਾਤਮਾ ਕੋਈ ਸ਼ਕਤੀ ਹੈ, ਪਰਮਾਤਮਾ ਬੁਝਾਰਤ ਨਹੀਂ ਕਿ ਪਰਮਾਤਮਾ ਰੂਪੀ ਇੱਕ ਹਊਆ ਹੈ। ਪਰਮਾਤਮਾ ਬੁਝਾਰਤ ਹੈ ਪਰ ਪਰਮਾਤਮਾ ਹੈ ਨਹੀਂ। ਅਗਰ ਤੂੰ ਕਰਦਾ ਸਹੀ ਢੰਗ ਦੇ ਨਾਲ ਆਪਣੇ ਬੱਚਿਆਂ ਦਾ ਲਾਲਣ ਪਾਲਣ ਤੇ ਉਹ ਹੀ ਬੱਚੇ ਤੇਰੇ ਕਦਰਦਾਨ ਬਣਦੇ, ਤੇਰੀ ਕੀਮਤ ਪਾਉਂਦੇ ਵੀ ਸਾਡੇ ਬਾਪੂ ਨੇ ਕੋਈ ਹੇਰਾ ਫੇਰੀ ਦੀ ਕਮਾਈ ਸਾਡੇ ਮੂੰਹ ਵਿੱਚ ਨਹੀਂ ਪਾਈ, ਕੋਈ ਜ਼ਹਿਰ ਸਾਡੇ ਮੂੰਹ ਵਿੱਚ ਨਹੀਂ ਪਾਇਆ। ਤੂੰ ਬੱਚਿਆਂ ਦੇ ਮੂੰਹ ਵਿੱਚ ਜ਼ਹਿਰ ਪਾਇਆ ਤੇ ਉਸ ਜ਼ਹਿਰ ਦਾ ਅਸਰ ਇਹ ਹੋਇਆ ਕਿ ਬੱਚੇ ਹੁਣ ਤੇਰੀ ਪਰਵਾਹ ਕਰਨੀ ਛੱਡ ਗਏ ਨੇ, ਬੱਚੇ ਤੈਨੂੰ ਬੁਲਾਉਣਾ ਛੱਡ ਗਏ ਨੇ। ਖਿਮਾ ਮੰਗ ਲਵਾਂ, ਮੈਂ ਬੁਢਾਪੇ ਨੂੰ ਦੇਸ਼ ਵਿਦੇਸ਼ ਦੇ ਅੰਦਰ ਬਹੁਤਿਆਂ ਥਾਵਾਂ ਦੇ ਉੱਤੇ ਰੁਲਦਾ ਵੇਖਿਆ, ਰੁਲਦਾ ਦੁਰਗਤੀ ਹੁੰਦੀ ਵੇਖੀ ਹੈ ਬੁਢਾਪੇ ਦੀ। ਮਾਂ ਬੇਸ਼ੱਕ ਰੋਂਦੀ ਕਲਪਦੀ ਹੈ, ਕੋਈ ਨੇੜੇ ਆਣ ਕੇ ਮਾਂ ਦੀ ਖਬਰ ਸਾਰ ਲੈਣ ਵਾਸਤੇ ਤਿਆਰ ਨਹੀਂ। ਪਿਤਾ ਭਾਵੇਂ $1 ਤੋਂ ਮੁਥਾਜ ਹੋਵੇ ਤੇ ਪਿਤਾ ਦੀ ਹਥੇਲੀ ਦੇ ਉੱਤੇ ਕੋਈ ਰੱਖਣ ਲਈ ਤਿਆਰ ਨਹੀਂ। ਤੇ ਫਿਰ ਇਹ ਕਿਉਂ ਹੋਇਆ?

ਵਾ ਕੀਤੀ ਨਾ, ਖੇਤ ਵੱਲ ਚੱਕਰ ਮਾਰਿਆ ਹੀ ਨਾ। ਕਾਂ, ਚਿੜੀਆਂ, ਕਬੂਤਰ, ਬਾਕੀ ਦੇ ਪਰਿੰਦੇ ਉਹ ਆਉਂਦੇ ਰਹਿ, ਜ਼ਮੀਨ ਦੇ ਅੰਦਰ ਮਿਲਿਆ ਹੋਇਆ ਬੀਜ ਚੁਗਦੇ ਰਹਿ। ਇੱਕ ਇੱਕ ਦਾਣਾ ਚੁੱਕਦਿਆਂ ਚੁੱਕਦਿਆਂ ਉਹਨਾਂ ਨੇ ਪੂਰਾ ਖੇਤ ਖਾਲੀ ਕਰ ਦਿੱਤਾ। ਚਾਰ ਮਹੀਨੇ ਬਾਅਦ ਜ਼ਿਮੀਂਦਾਰ ਨੇ ਖੇਤ ਵੱਲ ਚੱਕਰ ਮਾਰਿਆ, ਵੀ ਵੇਖ ਕੇ ਆਵਾਂ ਮੇਰੀ ਫਸਲ ਉੱਗ ਕੇ ਕਿੱਡੀ ਕਿੱਡੀ ਹੋ ਗਈ, ਹਰੇ ਰੰਗ ਦੀ ਲਹਿਲਾਉਂਦੀ ਕਿਵੇਂ ਦੀ ਨਜ਼ਰ ਆ ਰਹੀ। ਵੇਖਿਆ ਫਸਲ ਉੱਗੀ ਨਹੀਂ। ਕਿਉਂ ਨਹੀਂ ਉੱਗੀ? ਕਿਉਂਕਿ ਬੀਜ ਹੀ ਨਹੀਂ ਰਿਹਾ ਤੇ ਉੱਗੇ ਕੇ। ਕਵੀ ਤੁਲਸੀ ਜੀ ਲਿਖਦੇ ਨੇ, ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗ ਗਈ ਖੇਤ। ਚਿੜੀਆਂ ਨੂੰ ਉਡਾਉਣ ਦਾ ਵੇਲਾ ਸੀ, ਉਡਾਇਆ ਨਹੀਂ, ਸੁੱਤਾ ਰਿਹਾ ਹੈ, ਤੇ ਹੁਣ ਤੇਰੇ ਪੱਲੇ ਕੀ ਪਿਆ? ਕੇਵਲ ਪਛਤਾਵਾ। ਤੇ ਪਛਤਾਵਾ ਕਿਉਂ ਪਿਆ? ਕਿਉਂਕਿ ਤੂੰ ਉਹ ਵਕਤ ਨਹੀਂ ਸੰਭਾਲਿਆ। ਅਗਰ ਵਕਤ ਨੂੰ ਸੰਭਾਲਿਆ ਹੁੰਦਾ ਤੇ ਪਛਚਾਤਾਪ ਨਾ ਕਰਨਾ ਪੈਂਦਾ। ਤੂੰ ਵਕਤ ਨੂੰ ਗਵਾਇਆ ਹੈ, ਤੇ ਗਵਾਚਾ ਹੋਇਆ ਵਕਤ ਪਿਆਰੇ ਉਹ ਬਰਬਾਦ ਕਰਕੇ ਰੱਖ ਦਿੰਦਾ, ਕਿਸੇ ਨੂੰ ਸਵਾਰਦਾ ਨਹੀਂ, ਸਮਾਂ ਕਿਸੇ ਦੀ ਲਿਆਜ ਨਹੀਂ ਕਰਦਾ। ਸਮੇਂ ਨੇ ਬੜੇ ਬੜੇ ਚੰਗੇ ਮਹਾਨ ਪੁਰਸ਼ਾਂ ਨੂੰ ਜਨਮ ਦਿੱਤਾ ਤੇ ਉਹਨਾਂ ਨੂੰ ਸਮਾਂ ਮਟਾ ਕੇ ਵੀ ਰੱਖ ਦਿੰਦਾ। ਸਮੇਂ ਦੀ ਗਰਦਿਸ਼ ਦੇ ਨਾਲ, ਸਮੇਂ ਦੀ ਚਾਲ ਦੇ ਨਾਲ ਇੱਕ ਪਾਸਿਓਂ ਬਣਦੇ ਨਜ਼ਰ ਆ ਰਹੇ ਨੇ, ਦੂਜੇ ਪਾਸਿਓਂ ਮਿਟਦੇ ਨਜ਼ਰ ਆ ਰਹੇ ਨੇ। ਸਮੇਂ ਨੂੰ ਗਵਾਓ ਨਾ, ਸਮੇਂ ਨੂੰ ਸੰਭਾਲੋ। ਜਿਹੜਾ ਅੱਜ ਦਾ ਦਿਨ ਹੈ, ਇਹ ਮੁੜ ਕੇ ਸਾਡੇ ਜੀਵਨ ਵਿੱਚ ਨਹੀਂ ਆਉਣਾ। ਇਸ ਸਾਲ, ਇਸ ਮਹੀਨੇ ਦੀ ਇਹ ਤਰੀਕ ਦੁਬਾਰਾ ਸਾਡੇ ਜੀਵਨ ਵਿੱਚ ਨਹੀਂ ਆਉਣੀ। ਅਗਲੇ ਸਾਲ ਦੀ ਤਰੀਕ ਆਏਗੀ, ਇਸ ਸਾਲ ਦੀ ਨਹੀਂ। ਇਹ ਜਿਹੜਾ ਵਕਤ ਆਇਆ ਹੈ, ਇਸ ਵਕਤ ਨੂੰ ਸੰਭਾਲੋ, ਇਸ ਵਕਤ ਨੂੰ ਬਰਬਾਦ ਨਾ ਕਰੋ, ਇਹਨੂੰ ਕੂੜੇ ਦਾਨ ਦੇ ਅੰਦਰ ਨਾ ਪਾਓ, ਇਹਨੂੰ ਰਾਖ ਨਾ ਕਰੋ, ਇਹਨੂੰ ਸੰਭਾਲੋ। ਮੈਂ ਇੱਕ ਛੋਟੀ ਜਿਹੀ ਦਾਸਤਾਨ ਪੜ੍ਹੀ, ਬਿਲਕੁਲ ਛੋਟੀ। ਇੱਕ ਲੱਕੜਹਾਰਾ, ਲੱਕੜਾਂ ਵੱਢਣ ਵਾਲਾ ਰਹਿੰਦਾ ਸੀ ਕਿਧਰੇ ਜੰਗਲ ਦੇ ਅੰਦਰ, ਤੇ ਜੰਗਲ ਦੇ ਅੰਦਰ ਲੱਕੜਾਂ ਲੁੱਕੜਾਂ ਕੱਟ ਕਟਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਲੱਕੜਾਂ ਵੇਚ ਆਉਣੀਆਂ, ਆਪਣਾ ਪੇਟ, ਆਪਣੇ ਬੱਚਿਆਂ ਦਾ ਪੇਟ ਉਹਨੇ ਚਲਾਉਣਾ, ਗੁਜ਼ਾਰਾ ਇਸ ਤਰ੍ਹਾਂ ਕਰਨਾ। ਇੱਕ ਦਿਨ ਚੱਲਦਾ ਚੱਲਦਾ ਕਿਧਰੇ ਉਸ ਰਿਆਸਤ ਦਾ ਰਾਜਾ ਜੰਗਲ ਦੇ ਅੰਦਰ ਪਹੁੰਚ ਜਾਂਦਾ ਤੇ ਸ਼ਿਕਾਰ ਖੇਡਦਾ ਖੇਡਦਾ ਨਿਕਲਿਆ ਜੰਗਲ ਦੇ ਅੰਦਰ। ਜਿਹੜੇ 2, 4, 5, 10, 20 ਸਿਪਾਹੀ ਨਾਲ ਸਨ, ਉਹ ਜੰਗਲ ਦੇ ਅੰਦਰ ਰਾਹ ਭੁੱਲ ਗਏ ਤੇ ਰਾਜਾ ਸ਼ਿਕਾਰ ਦੇ ਅੰਦਰ ਨਿਕਲਦਾ ਨਿਕਲਦਾ ਦੂਰ ਤੱਕ ਨਿਕਲ ਗਿਆ। ਰਾਜਾ ਵੀ ਰਾਹ ਭੁੱਲ ਗਿਆ। ਕਹਾਣੀ ਬਣਾਈ ਇਹ ਭਾਵੇਂ ਕਾਲਪਨਿਕ ਹੈ, ਪਰ ਇਹਦੇ ਵਿੱਚੋਂ ਇਸ਼ਾਰਾ ਬੜਾ ਚੰਗਾ ਮਿਲਦਾ ਹੈ, ਸੇਧ ਬੜੀ ਚੰਗੀ ਮਿਲਦੀ। ਆਖਰ ਉਹ ਰਾਜਾ ਹਾਰ ਕੇ, ਅੱਕ ਥੱਕ ਕੇ ਜੰਗਲ ਦੇ ਅੰਦਰ ਇੱਕ ਝੁੱਗੀ ਸੀ, ਉਸ ਝੁੱਗੀ ਦੇ ਪਾਸ ਪਹੁੰਚ ਗਿਆ ਤੇ ਉਹ ਕੁਟੀਆ ਸੀ ਲੱਕੜ ਵੱਢਣ ਵਾਲੇ ਦੀ, ਲੱਕੜਹਾਰੇ ਦੀ। ਉੱਥੇ ਪਹੁੰਚ ਗਿਆ, ਲੱਕੜਹਾਰੇ ਨੇ ਪਾਣੀ ਪਿਆਇਆ, ਲੱਕੜਹਾਰੇ ਨੇ ਭੋਜਨ ਪ੍ਰਸ਼ਾਦਾ ਛਕਾਇਆ। ਉਹ ਕਹਿਣ ਲੱਗਾ, ਮੈਂ ਆ ਰਾਜਾ। ਉਹ ਕਹਿਣ ਲੱਗਾ, ਰਾਜਾ ਹੋਵੇ ਖੁਸ਼ ਹੋਵੇ, ਇਸ ਵਕਤ ਤੇ ਮੇਰੇ ਦਰ ਦਾ ਤੂੰ ਮੰਗਤਾ ਹੈ, ਤੇ ਛੇ ਭੋਜਨ ਛਕਣਾ ਹੈ ਛਕ, ਇਸ ਵਕਤ ਤੂੰ ਮੰਗਤਾ ਹੈ, ਰਾਜਾ ਹੋਵੇਗਾ ਆਪਣੀ ਰਿਆਸਤ ਦੇ ਅੰਦਰ। ਖੈਰ 2-4 ਖਰੀਆਂ ਖਰੀਆਂ ਗੱਲਾਂ ਕੀਤੀਆਂ, ਰਾਜਾ ਖੁਸ਼ ਹੋਇਆ ਤੇ ਰਾਜਾ ਉਹਨੂੰ ਕਹਿਣ ਲੱਗਾ, ਸੱਜਣਾ ਮੇਰਾ ਅਤਾ ਪਤਾ ਆ ਹੈ, ਮੇਰਾ ਨਾਮ ਆ ਹੈ, ਜਦ ਵੀ ਕਿਧਰੇ ਜੀਵਨ ਦੇ ਅੰਦਰ ਮੇਰੀ ਲੋੜ ਤੈਨੂੰ ਮਹਿਸੂਸ ਹੋਵੇ, ਤੇਰੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ, ਮੇਰੇ ਕੋਲ ਆ ਜਾਵੀਂ, ਮੈਂ ਜਿਤਨੇ ਜੋਗਾ ਹਾਂ ਤੇਰੀ ਮਦਦ ਅਵੱਛ ਕਰਾਂਗਾ। ਕਹਿੰਦੇ ਨੇ ਕਿ ਮੀਂਹ ਬਹੁਤ ਪਿਆ, ਲੱਕੜਾਂ ਵੱਢਣ ਵਾਲੇ ਨੇ ਲੱਕੜਾਂ ਵੱਢਣੀਆਂ ਬੰਦ ਕਰ ਦਿੱਤੀਆਂ, ਲੱਕੜਾਂ ਗਿੱਲੀਆਂ ਸਨ। ਉਹ ਚੱਲਦਾ ਚੱਲਦਾ ਰਾਜ ਦੁਆਰ ਪਹੁੰਚ ਗਿਆ। ਉਹਨੇ ਸੋਚਿਆ ਵੀ ਰਾਜਾ ਕਹਿੰਦਾ ਸੀ ਮੇਰੇ ਕੋਲ ਆਈ, ਮੈਂ ਤੇਰੀ ਲੋੜ ਪੂਰੀ ਕਰਾਂਗਾ, ਤੇ ਚਲੋ ਜਾ ਕੇ ਵੇਖਦੇ ਹਾਂ ਉਹ ਆਪਣੇ ਵਚਨ ਦੀ ਪਾਲਣਾ ਕਰਦਾ ਹੈ ਜਾਂ ਨਹੀਂ ਕਰਦਾ। ਚੱਲਦਾ ਚੱਲਦਾ ਰਾਜ ਦੁਆਰੇ ਪਹੁੰਚ ਗਿਆ, ਦਰਬਾਨਾ ਨੇ ਅੰਦਰ ਨਾ ਜਾਣ ਦਿੱਤਾ। ਖੈਰ ਉਹਨੇ ਦੱਸਿਆ ਕਿ ਜਾਓ ਰਾਜੇ ਨੂੰ ਕਹੋ ਕਿ ਫਲਾਣੇ ਫਲਾਣੇ ਜੰਗਲ ਦੇ ਵਿੱਚੋਂ ਇੱਕ ਲੱਕੜਾਂ ਵੱਢਣ ਵਾਲਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਰਾਜਾ ਆ ਪਾਇਆ, ਉਹਨੂੰ ਲੈ ਕੇ ਅੰਦਰ ਚਲਾ ਗਿਆ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸਾਂ। ਰਾਜੇ ਨੇ ਉਹਨੂੰ ਇੱਕ ਬਾਗ ਦਿੱਤਾ, ਬਾਗ, ਤੇ ਉਹ ਬਾਗ ਸੀ ਚੰਦਨ ਦਾ। ਚੰਦਨ ਦੀ ਲੱਕੜ ਬੜੀ ਮਹਿੰਗੀ, ਤੇ ਤੁਹਾਡੇ ਗਿਆਤ ਲਈ ਮੈਂ ਅਰਜ਼ ਕਰਦਾ ਹੀ ਚੱਲਾਂ, ਵਿਚਕਾਰ ਜ਼ਿਕਰ ਆ ਗਿਆ, ਪੂਰੇ ਵਰਲਡ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ ਚੰਦਨ ਦੀ ਲੱਕੜ ਕਿਸੇ ਜੰਗਲ ਵਿੱਚ ਨਹੀਂ ਮਿਲਦੀ, ਅਗਰ ਮਿਲਦੀ ਹੈ ਤੇ ਇੱਕ ਹਿੰਦੁਸਤਾਨ ਦੇ ਅੰਦਰ ਕਰਨਾਟਕਾ ਦੇ ਜੰਗਲ ਦੇ ਅੰਦਰ, ਉਸ ਤੋਂ ਬਗੈਰ ਪੂਰੇ ਵਰਲਡ ਦੇ ਅੰਦਰ ਕਿਧਰੇ ਚੰਦਨ ਨਹੀਂ ਮਿਲਦਾ। ਚੰਦਨ ਨੂੰ ਉਗਾਉਣ ਦਾ ਬੜਾ ਯਤਨ ਕੀਤਾ ਗਿਆ ਵਿਦੇਸ਼ਾਂ ਵੱਲੋਂ, ਪਰ ਚੰਦਨ ਦੀ ਲੱਕੜ ਰੱਬ ਵੱਲੋਂ ਕੀ ਹੁਕਮ ਹੈ, ਉਹ ਕਿਧਰੇ ਉੱਗੀ ਨਹੀਂ, ਪੈਦਾ ਹੋਈ ਨਹੀਂ, ਚੰਦਨ ਵਧਿਆ ਫੁੱਲਿਆ ਹੀ ਨਹੀਂ, ਕਰਨਾਟਕਾ ਅੰਦਰ ਮਿਲਦਾ। ਅਗਰ ਕੇਸਰ ਲੱਭਣ ਵਾਸਤੇ ਜਾਓ ਨਾ, ਜਾਂ ਸਪੇਨ ਵਿੱਚ ਮਿਲਦਾ।

0: ਜਾਂ ਜੰਮੂ ਕਸ਼ਮੀਰ ਵਿੱਚ ਮਿਲਦਾ, ਬਾਕੀ ਥਾਵਾਂ ਦੇ ਉੱਤੇ ਨਹੀਂ ਮਿਲਦਾ। ਉਸ ਰਾਜੇ ਨੇ ਚੰਦਨ ਦਾ ਬਾਗ ਹਵਾਲੇ ਕੀਤਾ, ਲੈ ਵੀ ਸੱਜਣਾ ਤੂੰ ਇਹ ਲੱਕੜਾਂ ਵੱਢਣ ਦਾ ਕੰਮ ਕਰਦਾ, ਮੈਂ ਤੈਨੂੰ ਦੇਣਾ ਚੰਦਨ ਦਾ ਬਾਗ। ਚੰਦਨ ਦੀ ਲੱਕੜ ਹੁੰਦੀ ਇਹ ਬੜੀ ਮਹਿੰਗੀ, ਤੂੰ ਥੋੜੀ ਥੋੜੀ ਵੱਢ ਕੇ ਤੇ ਮਹਿੰਗੇ ਭਾਅ ਦੇ ਅੰਦਰ ਵੇਚ ਕੇ ਆਪਣਾ ਮਹਿਲ ਬਣਾ, ਆਰਾਮ ਪੂਰਵਕ ਆਪਣੀ ਜ਼ਿੰਦਗੀ ਦੇ ਠਾਠ ਬਾਠ ਹੰਡਾ, ਤੈਨੂੰ ਕੋਲੇ ਵੇਚਣ ਦੀ ਲੋੜ ਨਾ ਪਏ। ਆਮ ਜੰਗਲ ਦੀਆਂ ਲੱਕੜਾਂ ਵੱਢ ਵੱਢ ਕੇ ਤੈਨੂੰ ਗੁਜ਼ਾਰਾ ਕਰਨ ਦੀ ਲੋੜ ਨਾ ਪਏ। ਤੇ ਹੁਣ ਲੱਕੜਾਂ ਵੱਢਣ ਵਾਲਾ ਤੇ ਬਣਾਉਣੇ ਜਾਣਦਾ ਸੀ ਕੋਲੇ, ਉਹ ਕੀ ਜਾਣੇ ਕਿ ਚੰਦਨ ਕੀ ਹੁੰਦਾ। ਉਹ ਕੋਲੇ ਬਣਾਉਣਾ ਜਾਣਦਾ ਸੀ, ਕੋਲੇ ਬਣਾ ਬਣਾ ਕੇ ਲੱਕੜਾਂ ਵੇਚ ਦਿੰਦਾ ਸੀ, ਸ਼ਹਿਰ ਦੇ ਅੰਦਰ ਕੋਲੇ ਵੇਚ ਦਿੰਦਾ ਸੀ। ਉਹਨੇ ਚੰਦਨ ਦੇ ਰੁੱਖ ਵੀ ਵੱਢਣੇ ਸ਼ੁਰੂ ਕੀਤੇ ਤੇ ਚੰਦਨ ਦੇ ਰੁੱਖਾਂ ਨੂੰ ਵੀ ਵੱਢ ਕੇ ਉਹਨੇ ਕੋਲੇ ਬਣਾਉਣੇ ਸ਼ੁਰੂ ਕੀਤੇ ਤੇ ਕੋਲੇ ਬਣਾ ਕੇ ਉਹਨੇ ਚੰਦਨ ਦੇ ਬਾਜ਼ਾਰ ਦੇ ਅੰਦਰ ਵੇਚੇ। ਦੋ ਚਾਰ ਮਹੀਨੇ ਸੌਖੇ ਲੰਘ ਗਏ, ਜੰਗਲ ਮੁੱਕ ਗਿਆ ਤੇ ਫਿਰ ਰਾਜੇ ਦੇ ਦਰਬਾਰ ਤੇ ਜਾ ਖੜਾ ਹੋਇਆ, ਕਹਿਣ ਲੱਗਾ ਤੇਰਾ ਦਿੱਤਾ ਬਾਗ ਤੇ ਮੁੱਕ ਗਿਆ ਤੇ ਮੈਂ ਫਿਰ ਗਰੀਬ ਦਾ ਗਰੀਬ, ਮੈਂ ਮੁਫਲਸ ਦਾ ਮੁਫਲਸ। ਰਾਜਾ ਕਹਿਣ ਲੱਗਾ ਉਹਦੇ ਤੂੰ ਕਮਾਇਆ ਕੀ? ਕਹਿਣ ਲੱਗਾ ਕਮਾਉਣਾ ਕੀ ਸੀ, ਇਸ ਭਾਗ ਕੋੜੇ ਵੇਖਦੇ ਨੇ ਤੇ ਕੋੜਿਆਂ ਦਾ ਜਿੰਨਾ ਕੁ ਮੁੱਲ ਹੋਣਾ ਸੀ ਮੈਂ ਦੋ ਵਕਤ ਦਾ ਆਟਾ ਦਾਲ ਲੈ ਆਉਂਦਾ ਸਾਂ, ਪਰਿਵਾਰ ਨੂੰ ਖਵਾ ਦਿੰਦਾ ਸਾਂ, ਹੋਰ ਉਹਦੇ ਤੋਂ ਬਣਨਾ ਕੀ ਸੀ? ਕਹਿੰਦੇ ਨੇ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਕਿ ਹੈ ਸੀ ਉਹ ਚੰਦਨ ਦਾ ਬਾਗ ਤੇ ਤੂੰ ਬੇਸਮਝੀ ਦੇ ਕਾਰਨ ਉਸ ਚੰਦਨ ਦੇ ਵੀ ਕੋਲੇ ਬਣਾ ਕੇ ਰੱਖ ਦਿੱਤੇ ਨੇ ਬੇਸਮਝੀ ਦੇ ਕਾਰਨ। ਪਿਆਰਿਓ, ਇਹ ਜਿਹੜੇ ਸਾਡੇ ਸਵਾਸ ਨੇ ਨਾ, ਇਹ ਚੰਦਨ ਨਾਲੋਂ ਜ਼ਿਆਦਾ ਕੀਮਤੀ ਨੇ, ਇਹ ਚੰਦਨ ਨਾਲੋਂ ਵੱਧ ਕੀਮਤ ਰੱਖਦੇ ਨੇ, ਪਰ ਅਸੀਂ ਆਪਣੀ ਬੇਸਮਝੀ ਦੇ ਕਾਰਨ ਇਹਨਾਂ ਅਮੋਲਕ ਸਵਾਸਾਂ ਨੂੰ ਅਸੀਂ ਕੋਲੇ ਬਣਾ ਰਹੇ ਹਾਂ, ਰੋਜ਼ ਰੋਜ਼ ਬਣਾ ਰਹੇ ਹਾਂ, ਕਦੀ ਕਾਮ ਦੀ ਅੱਗ ਦੇ ਅੰਦਰ ਪਾ ਕੇ, ਕਦੀ ਕ੍ਰੋਧ ਦੇ ਅੰਦਰ, ਕਦੀ ਨਿੰਦਾ ਦੇ ਅੰਦਰ, ਕਦੀ ਚੁਗਲੀ ਦੇ ਅੰਦਰ, ਇਹਨਾਂ ਨੂੰ ਸਾੜ ਰਹੇ ਹਾਂ, ਬਰਬਾਦ ਕਰ ਰਹੇ ਹਾਂ ਤੇ ਬਣਾ ਰਹੇ ਹਾਂ ਇਹਦੇ ਕੋਲੇ, ਤੇ ਕੋਲੇ ਬਣਾਉਣ ਵਾਲੇ ਨੂੰ ਅਖੀਰੀ ਪਛਤਾਉਣਾ ਹੀ ਪੈਂਦਾ ਹੈ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਕਹਿਣ ਲੱਗੇ ਉਸ ਵਕਤ ਤੇ ਤੂੰ ਦੁਨੀਆਂ ਦੇ ਅੰਦਰ ਮਸਤ ਰਿਹਾ ਜਦੋਂ ਖੱਟੀ ਖੱਟਣ ਦਾ ਵੇਲਾ ਸੀ। ਹੁਣ ਇੱਕ ਵਚਨ ਮੈਂ ਤੁਹਾਡੇ ਸਾਹਮਣੇ ਭਾਈ ਗੁਰਦਾਸ ਸਾਹਿਬ ਜੀ ਦਾ ਵੀ ਰੱਖਦਾ ਚੱਲਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਘਰ ਲਾਗੈ ਆਗ, ਜਾ ਕੂਆ ਖੋਦਿਓ ਚਾਹੇ, ਕਾਰਜਨ ਅਸਿੱਧ ਹੋਏ ਰੋਏ ਪਛੁਤਾਈਏ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਘਰ ਦੇ ਅੰਦਰ ਅੱਗ ਲੱਗ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਘਰ ਲੱਕੜੀ ਦੇ ਬਣੇ, ਘਰ ਦੇ ਅੰਦਰ ਸਾਜੋ ਸਮਾਨ ਹੈ, ਅੱਗ ਨਾ ਲੱਗ ਜਾਏ ਤੇ ਘਰ ਦੇ ਅੰਦਰ ਪਾਣੀ ਦਾ ਇੰਤਜ਼ਾਮ ਹੁੰਦਾ ਹੈ, ਤੇ ਇਹ ਨਹੀਂ ਕਿ ਇੰਤਜ਼ਾਮ ਅੱਗ ਲੱਗਣ ਤੇ ਕਰਨਾ, ਇੰਤਜ਼ਾਮ ਪਹਿਲਾਂ ਕਰਨਾ ਪੈਂਦਾ। ਇੱਥੇ ਇਹਨਾਂ ਦੇਸ਼ਾਂ ਦੇ ਅੰਦਰ ਤੇ ਇੱਕ ਇੱਕ ਰੂਮ ਦੇ ਅੰਦਰ ਪਾਣੀ ਦੇ ਪੁਆਇੰਟ ਦਿੱਤੇ ਹੋਏ ਮਿਲਦੇ ਨੇ, ਪਾਣੀ ਦੀਆਂ ਪਾਈਪਾਂ ਗਈਆਂ ਹੋਈਆਂ ਮਿਲਦੀਆਂ ਨੇ ਕਿ ਕਿਧਰੇ ਅੱਗ ਵਾਲਾ ਹਾਦਸਾ ਵਾਪਰੇ ਤੇ ਆਪਣੇ ਆਪ ਪਾਣੀ ਚੱਲਣਾ ਸ਼ੁਰੂ ਹੋ ਜਾਏ, ਅੱਗ ਬੁਝਣੀ ਸ਼ੁਰੂ ਹੋ ਜਾਏ। ਇੰਤਜ਼ਾਮ ਕੀਤਾ ਹੈ ਨਾ, ਇਹ ਤੇ ਨਹੀਂ ਕਿ ਉਧਰੋਂ ਅੱਗ ਲੱਗੇ ਤੇ ਉਧਰੋਂ ਫੇਰ ਕਹੋ ਜੀ ਹੁਣ ਪਾਈਪਾਂ ਪਾਓ, ਹੁਣ ਪਾਣੀ ਪਾਓ, ਉਹ ਤੇ ਫਿਰ ਗੱਲ ਨਾ ਬਣੀ। ਭਾਈ ਸਾਹਿਬ ਕਹਿੰਦੇ ਨੇ ਕਿ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਪਹਿਲਾਂ ਤਾਂ ਕਿ ਘਰ ਨੂੰ ਅੱਗ ਨਾ ਲੱਗੇ। ਜੈਸੇ ਘਰ ਲਾਗੇ ਆਗ, ਤੇ ਜੇ ਘਰ ਨੂੰ ਲੱਗ ਜਾਏ ਅੱਗ, ਕੋਈ ਉਸ ਵਕਤ ਸੁੱਤਾ ਸੁੱਤਾ ਜਾਗੇ, ਜਾਗ ਕੂਆਂ ਖੋਦਿਓ ਚਾਹੇ, ਤੇ ਜਾ ਕੇ ਉਹ ਬੱਚਿਆਂ ਨੂੰ ਆਵਾਜ਼ ਮਾਰੇ ਲਿਆਓ ਬਈ ਕਈਆਂ ਲਿਆਓ, ਖੂਹ ਪੁੱਟੀਏ ਤੇ ਖੂਹ ਪੁੱਟ ਕੇ ਪਾਣੀ ਕੱਢੀਏ ਤੇ ਫਿਰ ਘਰ ਦੀ ਅੱਗ ਬਜਾਈਏ। ਕਹਿਣ ਲੱਗੇ ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਉਹ ਕਾਰਜ ਸਿੱਧ ਹੋਣ ਵਾਲਾ ਨਹੀਂ, ਘਰ ਜਲ ਜਾਏਗਾ, ਰਾਖ ਬਣ ਜਾਏਗਾ, ਪੱਲੇ ਰੋਣਾ ਰਹਿ ਜਾਏਗਾ ਤੇ ਪੱਲੇ ਪਛਤਾਵਾ ਰਹਿ ਜਾਏਗਾ। ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਇੱਕ ਉਦਾਹਰਣ। ਦੂਸਰੀ ਉਦਾਹਰਣ ਨੰਬਰ 2 ਦੇ ਉੱਤੇ ਭਾਈ ਗੁਰਦਾਸ ਸਾਹਿਬ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਬੀਰ ਵਿਦਿਆ, ਅਨੱਥਾ ਯਤਨ ਜੈਤ ਪਦਵੀ ਨਾ ਪਾਈਏ। ਕਹਿਣ ਲੱਗੇ ਜਿਵੇਂ ਕੋਈ ਲੜਾਈ ਦੇ ਮੈਦਾਨ ਦੇ ਅੰਦਰ ਜਾ ਕੇ ਤੇ ਫਿਰ ਗੱਲ ਕਰੇ ਵੀ ਹੁਣ ਮੈਂ ਤੀਰ ਚਲਾਉਣਾ ਹੈ ਜਾ ਸਿੱਖ ਲਵਾਂ, ਹੁਣ ਮੈਂ ਤਲਵਾਰ ਚਲਾਉਣੀ ਹੈ ਜਾ ਸਿੱਖ ਲਵਾਂ, ਮੈਂ ਘੋੜ ਸਵਾਰੀ ਕਰਨੀ ਹੈ ਤੇ ਇਹ ਜਾ ਸਿੱਖ ਲਵਾਂ, ਮੈਂ ਬਾਕੀ ਸ਼ਸਤਰ ਵਿਦਿਆ ਦੇ ਦਾਅ ਪੇਚ ਜਾਣ ਲਵਾਂ। ਕਹਿਣ ਲੱਗੇ ਅਨੱਥਾ ਉਦਮ, ਕਹਿਣ ਲੱਗੇ ਇਹ ਤੇਰਾ ਕੀਤਾ ਹੋਇਆ ਉਦਮ ਅਨਰਥ ਹੈ, ਇਹ ਤੇਰਾ ਕੀਤਾ ਹੋਇਆ ਉਦਮ ਵਿਅਰਥ ਹੈ, ਜੈਤ ਪਦਵੀ ਨਾ ਪਾਈਏ, ਹੁਣ ਤੇ ਮੈਦਾਨ ਦੇ ਜੰਗ ਦੇ ਅੰਦਰ ਤੇਰੇ ਪੱਲੇ ਹਾਰ ਹੀ ਰਹਿ ਗਈ, ਜਿੱਤ ਨਹੀਂ, ਤੇ ਜਿੱਤ ਦੀ ਪਦਵੀ ਤੈਨੂੰ ਮਿਲੇਗੀ ਨਹੀਂ। तीसरी उदाहरण, दो उदाहरणा हो गई ना, पहली घर के अंदर अग लग जाए तो खूह उठ के बुझानी चाहिए ते नहीं बुझाई जाती। तीसरा लड़ाई दे जंग दे अंदर मैदान दे अंदर जाके जे शस्त्र विद्या सिख के लड़ाई जितनी चाहिए ते सिखी नहीं जाती। हुण नंबर तीन दे उते उदाहरण, कहन लगे जैसे निस सोवत संगाती चल जात पाछे पोर पयो पार बांध कहो कत जाइए। कहन लगे जिमे रात नू यात्रु किसे धर्मशाला दे अंदर आण के आराम करन वास्ते सौ गए ते सारे अमृत वेला होया, जागे इशनान पान कीता, अपने अपने समान दी संभाल कीती, उन्होंने चाले पाए ते चल पाए ते एक रिया सुता ते जदों ओ सुता रिया सूरज चढ़ आया, दूसरे बहुत अगे निकल गए ते ओ पिछे जिहड़ा सुता रिया सी उन्हूं पछताउणा पिया, ओ पिछे दा पिछे रह गया, उन्हां दे नाल मिल ना पाया। तीन उदाहरणा दे के कहन लगे तैसे माया तंद अंध अवध बिहाए जाए अंतकाल कैसे हर नाम लिव लाई है। कहन लगे तैसे माया तंद अंध, तिवें बंदे दी सारी उम्र माया दे तंदियां दे अंदर निकल जांदी है। मैं खुल के विस्तार सहित किसे दिन बेनती करांगा कि माया किंडे किन्नू ने, इकले तन दा नाम माया नहीं। अज केवल इशारे वजों इन्नी बेनती करदिआं कि साढ़े ते सतगुरु दे दरम्यान जो चीज साढ़े ध्यान नूं रोक लवे उस हर चीज दा नाम माया है। फिर बेनती करदिआं जो जीव ते परमात्मा दे दरम्यान दलदल बन जाए, बंधन बन जाए, रुकावट बन जाए, जिथे भी तुहाडा ध्यान रुक जाए उस हर चीज दा नाम ही माया है। ਇਹ ਹੁਣ ਗਿਆਨ ਵੀ ਮਾਇਆ, ਧਨ ਵੀ ਮਾਇਆ, ਤਨ ਵੀ ਮਾਇਆ, ਪਰਿਵਾਰ ਵੀ ਮਾਇਆ, ਗਿਆਨ ਵੀ ਮਾਇਆ। ਕਿਸੇ ਵਕਤ ਮੈਂ ਖੁੱਲ ਕੇ ਬੇਨਤੀ ਕਰਾਂਗਾ। ਤੋ ਖੈਰ ਭਾਈ ਸਾਹਿਬ ਕਹਿੰਦੇ ਨੇ ਸਾਰੀ ਉਮਰ ਇਹਦੀ ਨਿਕਲ ਗਈ ਇਸ ਤਰ੍ਹਾਂ ਹੀ ਮਾਇਆ ਦੇ ਧੰਦ ਦੇ ਅੰਦਰ, ਪੈਸੇ ਮਾਇਆ ਧੰਦ ਅੰਧ, ਤੇ ਉਮਰ ਇਹਨੇ ਗੁਜ਼ਾਰੀ ਅੰਨਿਆਂ ਹੋ ਕੇ, ਵੇਖ ਕੇ ਨਹੀਂ ਗੁਜ਼ਾਰੀ, ਵੇਖ ਕੇ ਪੈਰ ਨਹੀਂ ਰੱਖੇ, ਅੰਨੇ ਰੂਪ ਦੇ ਅੰਦਰ ਪੈਰ ਰੱਖਦਾ ਰਿਹਾ, ਅੰਤਲਾ ਸਮਾਂ ਆਇਆ ਤੇ ਅੰਤਲੇ ਸਮੇਂ ਨੂੰ ਪਛਤਾਉਣਾ ਵੀ ਪਿਆ, ਰੋਣਾ ਵੀ ਪਿਆ, ਤੇ ਹੁਣ ਇਹ ਉਦਮ ਕਰੇ ਕਿ ਹੁਣ ਮੈਂ ਰੱਬ ਜੀ ਦਾ ਨਾਮ ਜਪ ਕੇ ਰੱਬ ਜੀ ਨੂੰ ਖੁਸ਼ ਕਰ ਲਵਾਂ, ਤੇ ਕਹਿਣ ਲੱਗੇ ਹੁਣ ਸਮਾਂ ਬੀਤ ਗਿਆ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਗੁਰਬਾਣੀ ਵਿੱਚੋਂ ਹੀ ਕਰਦਾ ਚੱਲਾਂ। ਹਜ਼ੂਰ ਦਾ ਬਚਨ ਇਹ ਕਹਿਣ ਲੱਗੇ ਜੇ ਕੋ ਡੂਬੈ ਫਿਰ ਹੋਵੇ ਸਾਰ। ਜੇ ਇੱਕ ਬੰਦਾ ਨੌਜਵਾਨ ਦਰਿਆ ਦੇ ਕਿਨਾਰੇ ਦੇ ਉੱਤੇ ਖੜਾ ਹੋਵੇ ਤੇ ਦਰਿਆ ਹੋਵੇ ਬੜਾ ਡੂੰਘਾ, ਦਰਿਆ ਦਾ ਚੱਲਦਾ ਹੋਇਆ ਪਾਣੀ ਦਾ ਵੇਗ ਹੋਵੇ ਬੜਾ ਤਿੱਖਾ, ਤੇ ਉਸ ਦਰਿਆ ਦੇ ਕਿਨਾਰੇ ਦੇ ਉੱਤੇ ਖੜੇ ਹੋਣ ਵਾਲੇ ਜਵਾਨ ਬੰਦੇ ਨੂੰ, ਜਵਾਨ ਮਨੁੱਖ ਨੂੰ ਮਾਂ ਵਾਸਤੇ ਪਾਏ ਕਿ ਬੇਟਾ ਮੇਰੀ ਉਮਰ ਹੈ 90 ਸਾਲ ਤੇ ਮੈਂ 90 ਸਾਲ ਦੀ ਉਮਰ ਦਾ ਤਜਰਬਾ ਤੈਨੂੰ ਫ੍ਰੀ ਖਾਤੇ ਦੇਣਾ ਚਾਹੁੰਦੀ ਹਾਂ। ਬੇਟਾ ਇਸ ਦਰਿਆ ਨੇ ਬੜੇ ਬੜਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਇਹ ਦਰਿਆ ਦਾ ਪਾਣੀ ਬੜਾ ਡੂੰਘਾ ਹੈ, ਦਰਿਆ ਦਾ ਵੇਗ ਬੜਾ ਤਿੱਖਾ ਹੈ, ਤੇ ਬੇਟਾ ਕਦੀ ਵੀ ਭੁੱਲ ਕੇ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਉਤਰਨ ਦਾ ਯਤਨ ਨਾ ਕਰੇ, ਇਹ ਆਪਣੀ ਲਪੇਟ ਵਿੱਚ ਲੈ ਲਏਗਾ, ਤੈਨੂੰ ਖਤਮ ਕਰ ਦੇਗਾ, ਯਾਦ ਰੱਖੀ। ਤੇ ਜਵਾਨੀ ਇੱਕ ਇਸ ਤਰ੍ਹਾਂ ਦੇ ਜੋਸ਼ ਦਾ ਨਾਂ ਹੈ ਕਿ ਜਵਾਨੀ ਕਿਸੇ ਦਾ ਉਪਦੇਸ਼, ਕਿਸੇ ਦਾ ਸੰਦੇਸ਼ ਸੁਣਨ ਵਾਸਤੇ ਤਿਆਰ ਹੁੰਦੀ ਨਹੀਂ। ਜਵਾਨੀ ਨੰਬਰ ਇੱਕ ਦੇ ਉੱਤੇ ਆਪਣੇ ਆਪ ਨੂੰ ਰੱਖਦੀ, ਬਾਕੀ ਸਾਰਿਆਂ ਨੂੰ ਪਿੱਛੇ। ਇਸ ਜਵਾਨ ਮਨੁੱਖ ਨੇ ਮਾਂ ਨੂੰ ਇਹ ਕਹਿ ਕੇ ਚੁੱਪ ਕਰਾਇਆ, ਮਾਂ ਤੂੰ ਇਹ 90 ਸਾਲ ਦੀ, ਤੇਰੀਆਂ ਵਿਚਾਰਾਂ ਵੀ ਬੁੱਢੀਆਂ, ਤੂੰ ਆਪ ਵੀ ਬੁੱਢੀ, ਤੇ ਤੇਰੀਆਂ ਵਿਚਾਰਾਂ ਨੂੰ ਇਸ ਯੁੱਗ ਵਿੱਚ ਥਾਂ ਕਿੱਥੇ, ਮੈਂ ਜਾਣਨਾ ਕਿ ਕੀ ਕਰਨਾ ਕੀ ਨਹੀਂ ਕਰਨਾ। ਮਾਂ ਚੁੱਪ ਹੋ ਗਈ। ਪਿਤਾ ਆਇਆ ਤੇ ਪਿਤਾ ਨੇ ਬੜਾ ਵਾਸਤਾ ਪਾਇਆ, ਬੇਟਾ ਕਿਧਰੇ ਧੁੱਪ ਦੇ ਅੰਦਰ ਬਹਿ ਕੇ, ਕਿਧਰੇ ਧੁੱਪ ਦੇ ਅੰਦਰ ਬਹਿ ਕੇ ਮੇਰੇ ਵਾਲ ਚਿੱਟੇ ਨਹੀਂ ਹੋਏ। ਇਸ ਤਰ੍ਹਾਂ ਨਹੀਂ ਹੈ ਕਿ ਮੇਰੀ ਦਾੜੀ ਦੇ ਵਾਲ ਭੂਰੇ ਹੋ ਗਏ, ਚਿੱਟੇ ਹੋ ਗਏ, ਪਰ ਧੁੱਪ ਦੇ ਅੰਦਰ ਬਹਿ ਕੇ ਚਿੱਟੇ ਹੋ ਗਏ ਨੇ। ਇਸ ਤਰ੍ਹਾਂ ਨਹੀਂ ਬੇਟਾ, ਮੇਰੀ ਉਮਰ ਭਰ ਦਾ ਤਜਰਬਾ ਹੈ, ਮੈਂ ਤੈਨੂੰ ਆਪਣਾ ਤਜਰਬਾ ਦੇਣਾ ਚਾਹੁੰਦਾ, ਤੇਰੇ ਨਾਲ ਸਾਂਝਿਆਂ ਕਰਨਾ ਚਾਹੁੰਦਾ। ਮੇਰੀਆਂ ਅੱਖਾਂ ਦੇ ਸਾਹਮਣੇ ਇਸ ਦਰਿਆ ਨੇ ਬੜਿਆਂ ਬੜਿਆਂ ਨੂੰ ਆਪਣੀ ਆਗੋਸ਼ ਦੇ ਅੰਦਰ ਛਿਪਾ ਲਿਆ, ਉਹਦੀਆਂ ਲਹਿਰਾਂ ਦੇ ਅੰਦਰ ਬੰਦਾ ਛਿਪਿਆ ਤੇ ਬਾਹਰ ਨਹੀਂ ਨਿਕਲਿਆ। ਤੇ ਬੇਟਾ ਮੈਂ ਵੀ ਤੈਨੂੰ ਤੇਰੀ ਮਾਂ ਵਾਲਾ ਵਾਸਤਾ ਦੇ ਰਿਹਾ ਕਿ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਨਾ ਉਤਰੇ, ਡੁੱਬ ਜਾਏਗਾ, इस दरिया दे अंदर पैर ना पाए। ते जवान बच्चे ने पिता दी भी ना सुनी, उन्हें आखिया पिता जी तुसी भी 100 साल दे, तुसी आप भी बुढ़े और तुसी आप भी बुढ़े ते नाल लगदा तुहाडे विचार भी बुढ़े, तुहाडे जीरण कमजोर विचारां नूं अज दे युग दे अंदर किधरे भी थां नहीं। पिता दी भी ना मन्नी, गुरु ने भी वास्ता पाया कि इस दरिया ने पता नहीं किन्या किन्या नूं निगल लिया, खा लिया इस दरिया ने। तेरे तो पहला मैं बड़िया नूं होका दे दे के कहा है कि डुब जाएगा, बचन का यतन कर डुब जाएगा। गुरु बेड़ी का आसरा लै, पर जिन्हां ने मेरी आवाज नहीं सुनी वह दरिया के अंदर डुब गए, जिन्हां ने आवाज नहीं सुनी वह खत्म हो गए। ना इन्हें मां की सुनी, ना इन्हें पिता की सुनी, ते ना इन्हें गुरु की आवाज सुनी। आखिर बेड़ी तो बगैर दरिया के अंदर इन्हें पैर पाया, बेड़ी तो बगैर उतरना शुरू कर दिता। बेड़ी तो बगैर दरिया के अंदर उतरे है, ते उतरदिया सार ही समझ आ गई कि जो मां ने कहा सी वह सच है, जो पिता ने कहा सी ठीक है, जो गुरु ने गल सुनाई सी वह बिल्कुल नरोल हकीकत है। ਇਹ ਗੱਲ ਪੱਲੇ ਪੈ ਗਈ, ਇਹ ਗੱਲ ਸਮਝ ਵਿੱਚ ਆ ਗਈ ਕਿ ਜੋ ਪਾਤਸ਼ਾਹ ਨੇ ਕਿਹਾ ਸੀ ਨਾ ਉਹ ਠੀਕ ਹੈ। ਤੇ ਫਿਰ ਅਖੀਰਲੇ ਵਕਤ ਪਛਤਾਉਂਦਾ ਹੈ, ਆਵਾਜ਼ ਦਿੰਦਾ ਹੈ ਮਾਂ ਹੁਣ ਮੈਨੂੰ ਬਚਾ। ਤੇ ਮਾਂ ਨੇ ਕਿਹਾ ਬੇਟਾ ਭੁੱਖੀ ਪਿਆਸੀ ਰਹਿ ਕੇ ਮੈਂ ਆਪਣੇ ਜਿਸਮ ਦਾ ਜੂਸ ਦੁੱਧ ਰੂਪ ਵਿੱਚ ਤੇਰੇ ਮੂੰਹ ਵਿੱਚ ਪਾ ਸਕਦੀ ਸਾਂ, ਉਹ ਪਾਉਂਦੀ ਰਹੀ। ਜਿੱਥੇ ਡੁੱਬ ਰਿਹਾ ਇੱਥੋਂ ਬਚਾਉਣਾ ਮੇਰੇ ਵੱਸ ਵਿੱਚ ਨਹੀਂ ਹੈ। ਪਿਤਾ ਨੂੰ ਆਵਾਜ਼ ਦਿੱਤੀ, ਪਿਤਾ ਜੀ ਤੁਸੀਂ ਬਚਾਓ। ਤੇ ਪਿਤਾ ਨੇ ਵੀ ਕਿਹਾ ਬੇਟਾ ਜਦੋਂ ਮੈਂ ਤੈਨੂੰ ਕਹਿੰਦਾ ਸਾਂ ਤੂੰ ਸੁਣਦਾ ਨਹੀਂ ਸੈ, ਅੱਜ ਤੂੰ ਡੁੱਬ ਰਿਹਾ ਪਰ ਇੱਥੇ ਆਣ ਕੇ ਮੈਂ ਤੇਰਾ ਮਦਦਗਾਰ ਬਣਾ, ਇਹ ਗੱਲ ਮੇਰੇ ਵੱਸ ਵਿੱਚ ਵੀ ਨਹੀਂ। ਇਹਨੇ ਵਾਸਤਾ ਪਾਇਆ, ਤਰਲਾ ਲਿਆ, ਪਾਤਸ਼ਾਹ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਮੈਨੂੰ ਬਚਾਓ। ਤੇ ਸਤਿਗੁਰੂ ਨੇ ਕਿਹਾ ਸੱਜਣਾ ਨਿਰੰਕਾਰ ਦਾ ਬਣਿਆ ਹੋਇਆ ਅਟਲ ਅਸੂਲ ਮੈਂ ਵੀ ਤੋੜਨਾ ਨਹੀਂ ਚਾਹੁੰਦਾ। ਮੈਂ 100 ਸਾਲ ਤੈਨੂੰ ਬਚਾਉਣ ਵਾਸਤੇ ਹੀ ਆਵਾਜ਼ਾਂ ਦਿੰਦਾ ਰਿਹਾ ਕਿ ਬਚ ਡੁੱਬ ਜਾਏਗਾ, ਬਚ ਡੁੱਬ ਜਾਏਗਾ, ਤੂੰ ਮੇਰੀ ਇੱਕ ਵਾਰ ਨਹੀਂ ਸੁਣੀ। ਅੱਜ ਤੂੰ ਆਪਣੇ ਕਰਮਾਂ ਦੇ ਇਵਜ ਡੁੱਬੇਗਾ, ਅੱਜ ਤੈਨੂੰ ਬਚਾਉਣਾ ਨਹੀਂ ਕਿਉਂਕਿ ਤੇਰੇ ਕਰਮ ਤੈਨੂੰ ਡੋਬ ਰਹੇ ਨੇ, ਤੇਰਾ ਭਾਰ ਤੈਨੂੰ ਡੋਬ ਰਿਹਾ। ਤੋ ਜ਼ਿੰਦਗੀ ਦੇ ਅੰਦਰ ਜਿਹੜਾ ਵੇਲਾ ਖੱਟੀ ਖੱਟਣ ਦਾ ਹੈ, ਉਸ ਵੇਲੇ ਬੇਹੋਸ਼ੀ ਦੇ ਅੰਦਰ ਰਹਿ ਕੇ ਉਹ ਜੀਵਨ ਨੂੰ ਬਰਬਾਦ ਨਾ ਕਰੋ, ਗੁਜ਼ਾਰੋ ਨਾ। ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ, ਉਦੋਂ ਤੇ ਤੇਰਾ ਮਨ ਰੱਤਿਆ ਰਿਹਾ, ਰੰਗਿਆ ਰਿਹਾ ਦੁਨੀਆਦਾਰੀ ਦੇ ਨਾਲ। ਕਹਿਣ ਲੱਗੇ ਮਰਗ ਸਵਾਈ ਨਹੀਂ, ਸਹਿਜੇ ਸਹਿਜੇ ਮੌਤ ਦੀ ਨੀਂਹ ਭਰਦੀ ਗਈ, ਮੌਤ ਨੇੜੇ ਨੇੜੇ ਆਉਂਦੀ ਗਈ। ਤੇ ਜਿਸ ਦਿਨ ਮੌਤ ਨੇੜੇ ਆ ਗਈ, ਜਾਂ ਭਰਿਆ ਤਾਂ ਲੱਦਿਆ, ਨੀਂਹ ਭਰੀ ਗਈ, ਤੈਨੂੰ ਲੱਦਣਾ ਪਿਆ, ਮਤਲਬ ਜਾਣਾ ਪਿਆ, ਮੌਤ ਦਾ ਪਲ ਆਇਆ, ਤੈਨੂੰ ਪਛਤਾਤਾਪ ਕਰਦੇ ਹੋਏ ਨੂੰ ਇਥੋਂ ਰੁਖਸਤ ਹੋਣਾ ਪਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੇ ਸ਼ਰੋਤੇ ਮਾਈ ਭਾਈ ਆਪ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਸਭਨਾਂ ਦੇ ਮਨਾਂ ਦੇ ਅੰਦਰ ਸਤਿਗੁਰੂ ਜੀ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਤੇ ਹਾਂ ਬੁਲਾਰੇ ਹਾਂ ਜੋ ਕੁਝ ਹਾਂ ਇਸ ਵਿਚਕਾਰਲੇ ਸਮੇਂ ਦੇ ਅੰਦਰ ਜਦ ਜਨਮ ਹੋਇਆ ਤੇ ਜਨਮ ਦੇ ਨਾਲ ਕੇਵਲ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ ਹੋਰ ਕੁਝ ਵੀ ਨਹੀਂ। ਕਦੀ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਡਾਕਟਰ ਦੇ ਘਰ ਦੇ ਅੰਦਰ ਬੱਚੇ ਦਾ ਜਨਮ ਹੋਇਆ ਹੈ ਤੇ ਜਨਮ ਲੈਂਦਿਆਂ ਸਾਰ ਉਹ ਵੀ ਡਾਕਟਰ ਹੈ। ਜਨਮ ਲੈਂਦਿਆਂ ਸਾਰ ਬਸ ਉਹ ਇੱਕ ਬੱਚਾ ਹੈ, ਡਾਕਟਰ ਨਹੀਂ ਹੈ। ਕਦੀ ਇਹ ਗੱਲ ਸੁਣਨ ਵਿੱਚ ਨਹੀਂ ਆਈ ਕਿ ਇੱਕ ਵਿਗਿਆਨੀ ਸਾਇੰਟਿਸਟ ਦੇ ਗ੍ਰਹਿ ਵਿਖੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਤੇ ਉਹ ਬੱਚਾ ਜਨਮ ਤੋਂ ਲੈ ਕੇ ਹੀ ਸਾਇੰਟਿਸਟ ਹੈ, ਵਿਗਿਆਨੀ ਹੈ। ਜਨਮ ਤੋਂ ਲੈ ਕੇ ਬੱਚਾ ਵਿਗਿਆਨੀ ਨਹੀਂ, ਕੇਵਲ ਬੱਚਾ ਹੈ। ਇੱਕ ਟੀਚਰ ਮਾਂ, ਟੀਚਰ ਪਿਤਾ, ਇਸ ਤਰ੍ਹਾਂ ਦੇ ਮਾਂ ਬਾਪ ਦੇ ਘਰ ਦੇ ਅੰਦਰ ਜਨਮ ਲੈ ਕੇ ਆਉਣ ਵਾਲਾ ਬੱਚਾ ਜਨਮ ਤੋਂ ਟੀਚਰ ਨਹੀਂ, ਉਹ ਬਸ ਕੇਵਲ ਮਨੁੱਖੀ ਬੱਚਾ ਹੈ। ਜਨਮ ਦੇ ਨਾਲ ਉਹ ਕਾਰੋਬਾਰੀ ਵੀ ਨਹੀਂ, ਜਨਮ ਦੇ ਨਾਲ ਉਹ ਵਪਾਰੀ ਵੀ ਨਹੀਂ, ਜਨਮ ਦੇ ਨਾਲ ਉਹ ਪੜਿਆ ਲਿਖਿਆ ਵੀ ਨਹੀਂ, ਜਨਮ ਦੇ ਨਾਲ ਉਹ ਕੁਝ ਵੀ ਨਹੀਂ। ਜੋ ਕੁਝ ਬਣੇ ਉਹ ਜਨਮ ਤੋਂ ਬਾਅਦ, ਜੋ ਕੁਝ ਬਣੇ ਉਹ ਮੌਤ ਤੋਂ ਪਹਿਲਾਂ, ਇਸ ਵਿਚਕਾਰਲੇ ਸਮੇਂ ਦੇ ਅੰਦਰ। ਇਹਨੂੰ ਮੈਂ ਇਸ ਤਰ੍ਹਾਂ ਬੇਨਤੀ ਕਰਾਂ ਕਿ ਮਾਂ ਦੇ ਗਰਭ ਦੇ ਅੰਦਰੋਂ ਜਦ ਬੱਚੇ ਦਾ ਜਨਮ ਹੁੰਦਾ ਹੈ ਤੇ ਇੱਕ ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ। ਅਣਘੜਿਆ ਪੱਥਰ ਆਪ 2-4-5 ਕਿਲੋ ਦਾ, ਇੱਕ ਮਾਨੇ ਕਵਾਂਟਲ ਦਾ ਪੱਥਰ ਚੁੱਕੋ ਅਣਘੜਿਆ ਪੱਥਰ, ਤੇ ਉਸ ਅਣਘੜੇ ਹੋਏ ਪੱਥਰ ਨੂੰ ਬਾਜ਼ਾਰ ਦੇ ਅੰਦਰ ਵੇਚਣ ਵਾਸਤੇ ਨਿਕਲ ਜਾਓ ਤੇ ਬਾਜ਼ਾਰ ਦੇ ਅੰਦਰ ਅਣਘੜੇ ਪੱਥਰ ਦੀ ਕੌਣ ਕੀਮਤ ਹੈਗਾ। ਬੜੇ ਪੱਥਰ ਦੁਨੀਆਂ ਦੇ ਅੰਦਰ ਰੁਲਦੇ ਨੇ, ਪਹਾੜਾਂ ਦੇ ਪਹਾੜ ਪਏ ਨੇ, ਸੜਕਾਂ ਦੇ ਕਿਨਾਰੇ ਮੀਲ ਪੱਥਰ ਨੇ, ਕੌਣ ਉਹਦੀ ਕੀਮਤ ਚੁਕਾਏਗਾ ਜੋ ਪੱਥਰ ਘੜਿਆ ਨਹੀਂ। ਪਰ ਉਹੀ ਪੱਥਰ ਜਦ ਇੱਕ ਸਿਆਣੇ ਕਾਰੀਗਰ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਉਹ ਪੱਥਰ ਤਰਾਸ਼ਿਆ ਜਾਂਦਾ ਹੈ, ਪੱਥਰ ਘੜਿਆ ਜਾਂਦਾ ਹੈ, ਤੇ ਫਿਰ ਉਹਨੂੰ ਬਾਜ਼ਾਰ ਦੇ ਅੰਦਰ ਲੈ ਕੇ ਜਾਓ, ਫਿਰ ਉਹਦੀ ਕੀਮਤ ਦੇਣ ਵਾਲੇ ਸੈਂਕੜੇ ਮਿਲ ਜਾਣਗੇ। ਅਣਘੜੇ ਪੱਥਰ ਦੀ ਕੀਮਤ ਨਹੀਂ ਪੈਂਦੀ, ਘੜੇ ਹੋਏ ਪੱਥਰ ਦੀ ਕੀਮਤ ਪੈਂਦੀ। ਉਹੀ ਅਣਘੜਿਆ ਪੱਥਰ ਇੱਕ ਤਸਵੀਰ ਬਣ ਜਾਏ, ਤਸਵੀਰ ਦੇ ਉੱਤੇ ਚੰਗੇ ਚੰਗੇ ਰੰਗ ਉਡੇਲ ਦਿੱਤੇ ਜਾਣ, ਭਰ ਦਿੱਤੇ ਜਾਣ, ਤੇ ਉਹ ਮਨ ਮੋਹਣੀ ਤਸਵੀਰ ਦੇ ਗਾਹਕ ਤੇ ਮਾਰਕੀਟ ਦੇ ਅੰਦਰ ਬੜੇ ਨੇ। ਪਰ ਅਣਘੜਿਆ ਵਿਗੜਿਆ ਤਿਗੜਿਆ ਪੱਥਰ, ਇਸ ਤਰ੍ਹਾਂ ਦੇ ਪੱਥਰ ਦੇ ਗਾਹਕ ਕੌਣ ਨੇ? ਮਾਂ ਦੇ ਗਰਭ ਵਿੱਚੋਂ ਜਦ ਵੀ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ। ਉਸ ਤੋਂ ਬਾਅਦ ਮਾਂ ਬਾਪ ਦੀ ਸੰਗਤ, ਮਾਂ ਬਾਪ ਦਾ ਘਰ ਦਾ ਬਣਾਇਆ ਹੋਇਆ ਮਾਹੌਲ, ਇਸ ਤਰ੍ਹਾਂ ਬੱਚੇ ਦੇ ਸੰਸਕਾਰ ਕਰਮ ਧਰਮ ਬਣਨੇ ਆਰੰਭ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਬੱਚੇ ਨੂੰ ਜਿਹੜੀ ਜਿਹੜੀ ਸੰਗਤ ਮਿਲਦੀ ਹੈ, ਜਿਸ ਤਰ੍ਹਾਂ ਦੀ ਸੰਗਤ ਮਿਲਦੀ ਹੈ, ਉਹ ਆਪਣੇ ਮਨ ਨੂੰ ਤਿਵੇਂ ਦਾ ਘੜਨਾ ਸ਼ੁਰੂ ਕਰ ਦਿੰਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਲੋਹੇ ਨੂੰ ਜਦ ਵੀ ਕੋਈ ਮੋੜ ਤੋੜ ਕੇ, ਹਥੌੜੇ ਦੀਆਂ ਚੋਟਾਂ ਮਾਰ ਕੇ, ਸੱਟਾਂ ਮਾਰ ਕੇ ਕੁਝ ਬਣਾਉਂਦਾ ਹੈ, ਪਰ ਲੋਹਾ ਗਰਮ ਹੋਵੇ, ਲੋਹਾ ਉਸ ਤਰ੍ਹਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ, ਪਰ ਗਰਮ ਹੋਵੇ, ਠੰਡਾ ਨਹੀਂ। ਗਰਮ ਲੋਹਾ ਵੈਸੇ ਹੀ ਆਪਣੇ ਆਪ ਨੂੰ ਢਲਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਉਹਦੇ ਮਾਲਕ ਦੀ ਮਰਜ਼ੀ ਹੁੰਦੀ ਹੈ, ਬਣਾਉਣ ਵਾਲੇ ਦੀ ਮਰਜ਼ੀ ਹੁੰਦੀ ਹੈ। ਮਨ ਵੀ ਸਾਡਾ ਇਸ ਤਰ੍ਹਾਂ ਦਾ ਹੈ, ਇਹਨੂੰ ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਆਪ ਲੈ ਕੇ ਚਲੇ ਜਾਓ, ਮਨ ਵੀ ਤਿਵੇਂ ਤਿਵੇਂ ਢਲਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਜੁਆਰੀਆਂ ਦੀ ਸੰਗਤ ਦੇ ਅੰਦਰ ਲੈ ਜਾਓ, ਉਹਨਾਂ ਦਾ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਚੋਰਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਉਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਲੈ ਕੇ ਆ ਜਾਓ ਤੇ ਸਹਿਜੇ ਸਹਿਜੇ ਇਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹ ਮਨ ਆਪਣੇ ਆਪ ਨੂੰ ਤਿਵੇਂ ਹੀ ਮੋੜ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਤਰ੍ਹਾਂ ਦੀ ਇਹਨੂੰ ਸੰਗਤ ਮਿਲਦੀ, ਜਿਸ ਤਰ੍ਹਾਂ ਦਾ ਇਹਨੂੰ ਤਰਾਸ਼ਣ ਤੇ ਸਵਾਰਨ ਵਾਲਾ ਮਿਲਦਾ, ਜਿਸ ਤਰ੍ਹਾਂ ਦਾ ਕਾਰੀਗਰ ਹੈ, ਕਾਰੀਗਰ ਦੀ ਮਰਜ਼ੀ, ਉਹਨੇ ਪੱਥਰ ਨੂੰ ਘੜ ਕੇ ਸ੍ਰੀ ਰਾਮ ਦੀ ਮੂਰਤੀ ਬਣਾਉਣੀ ਹੈ, ਸ੍ਰੀ ਕ੍ਰਿਸ਼ਨ ਦੀ ਮੂਰਤੀ ਬਣਾਉਣੀ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮੂਰਤੀ ਬਣਾਉਣੀ ਹੈ, ਜਾਂ ਕਿਸੇ ਯੋਧੇ ਸੂਰਮੇ ਦੀ ਮੂਰਤੀ ਬਣਾਉਣੀ ਹੈ। ਪੱਥਰ ਇਨਕਾਰੀ ਨਹੀਂ ਹੁੰਦਾ ਕਿ ਤੂੰ ਮੈਨੂੰ ਇਹ ਮੂਰਤ ਦਾ ਰੂਪ ਦੇਣਾ ਚਾਹੁੰਦਾ ਹੈ ਤੇ ਮੈਂ ਇਹ ਮੂਰਤ ਬਣਨ ਲਈ ਤਿਆਰ ਨਹੀਂ ਹਾਂ। ਪੱਥਰ ਕਦੇ ਇਨਕਾਰੀ ਨਹੀਂ ਹੁੰਦਾ, ਕਰਨ ਵਾਲੇ ਦੀ ਮਰਜ਼ੀ ਉਹਨੂੰ ਮੂਰਤੀ ਬਣਾ ਕੇ ਕੋਈ ਵੀ ਨਾਮ ਉਹਨੂੰ ਦੇ ਦੇਵੇ, ਕਰਨ ਵਾਲੇ ਦੀ ਮਰਜ਼ੀ। ਮਨ ਹਰ ਵਕਤ ਮੁੜਨ ਲਈ ਤਿਆਰ ਹੈ, ਪਰ ਇਹਨੂੰ ਘੜਦੀ ਕੌਣ ਹੈ? ਸੰਗਤ, ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਇਹ ਮਨ ਜਿਸ ਤਰ੍ਹਾਂ ਦੇ ਹੱਥਾਂ ਦੇ ਅੰਦਰ ਛੱਡ ਦਿਓ, ਮਨ ਤਿਵੇਂ ਆਪਣੇ ਆਪ ਨੂੰ ਮੋੜਨਾ ਸ਼ੁਰੂ ਕਰ ਦਿੰਦਾ, ਤਿਵੇਂ ਦਾ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ।
तो महाराज यह कर रहा सा कि जन्म तो पहला असी कुछ नहीं सी, और यह गल मैं आम मनुखी लेवल दे उत्ते कर रहा गुरु साहबाना नूं छड़ के, क्योंकि गुरु साहबाना वास्ते भट्टा ने अपनी रसना दे नाल एक बचन किया है कि तैं जन्मत गुरमत ब्रह्म पछाणियो। हे गुरु अर्जन देव साहब जी, तुसी जन्म तो लैके पार ब्रह्म परमेश्वर दी जानकारी रखण वाले हो, उन्हां नूं इस दायरे विचों बाहर करके आम मनुखी तल दी मैं गल कर रहा, जन्म तो लैके कुछ नहीं सी, मौत तो बाद कुछ बनन दा यतन नहीं है, इस विचकारले समय दे अंदर तुसी अपने आप नूं सवारना है, ते विचकारले समय दे अंदर अपने आप नूं बिगाड़ लो, समा तां बीतदा जांदा है, अपने आप नूं सवार लो, समा तां बीतदा जांदा है, इह समा रुकदा नहीं है। अज दे महावाक दे अंदर भगत फरीद साहब जी कह रहे ने, जन्म तेरी शुरुआत, मौत तेरे जीवन दी लीला दा अंत, इन्हां दोवां दे विचकार हुण तूं वेख के कित्थे खड़ा है। भगत जी कहन लगे, तू वेख जो थिया के हुण कित्थे खड़ा है, हुण तेरे शरीर दे उत्ते केड़ी बहार है, ते छे समझ ना आवे। ते भगत जी कहन लगे, तेरी दाढ़ी दा रंग पूर हो गया, पूर दा मतलब चिट्टा होया, ते चिट्टे दा मतलब मौत नेड़े नेड़े आउंदी नजर पै रही है। तुहाडे विच कई भैणां वीर मनोविग्यानी होणगे, इक मैं मुखसर बेनती तुहाडे सामने रखदा चला, जवानी दा रंग इन्हां वालां दा काला रंग, और ये मनुख ने नहीं बनाया कि चलो जवानी दे अंदर रंग काला कर दिने, बुढ़ापे दे अंदर चिट्टा कर दिने, मनुख दी काड नहीं है, मनुख ने नहीं बनाया, ये प्रकृति दा अटल नियम है, परमात्मा दा ये ना बदलन वाला दस्तूर है, नियम है, जवानी दा रंग काला, वालां दा, केसां दा, और बुढ़ापे दा रंग चिट्टा। हुण जद इन्हां वालां दा रंग बदल के चिट्टा होना शुरू हुंदा है, और निता प्रति सफेदी दे अंदर आने शुरू होंदे ने, बंदे नूं ना सफेद रंग पसंद है अपने वालां दे उत्ते, ते ना ए जिस आरजा दी निशानी है वह आरजा ही पसंद है, क्योंकि बुढ़ापे दी निशानी है चिट्टे वाल, ना बुढ़ापा पसंद है, ते जद बुढ़ापा ही पसंद नहीं, ते फिर मैं बुढ़ापे दीआं निशानियां नूं अपने कोल क्यों रखा। मनोविग्यानी सज्जन कहिंदे ने, जद इहनूं बुढ़ापा पसंद नहीं हुंदा, ते मन दीआं तरंगां, मन दीआं वेव जिस तरह कहिंदीआं ने कि बुढ़ापे दी निशानी कोल ना रहे, इहनां नूं बदल, इहनां दा रंग बदल, इन्हां नूं रोज रोज बदल बदल के बंदा काला करदा है, पर कमाल दी गल है जिहड़े नवें वाल उगदे ने, जड़ां निकलदियां ने, फिर चिट्टियां ही निकलदियां ने, इन्हां नूं रोज रोज तुसीं रंग नूं बदलना शुरू करदे हो, पर ए रोज रोज अपना असली रंग विखाउंदे ने, और बंदे दे लक्षण, बहना उठना, मूंह दीआं चरूड़ियां, इहदे अंगां दी ताकत, इहदे शरीर दीआं निशानियां ही बयान कर देंदियां ने कि हुण तू बुढ़ा हो गया, कबूल कर कि मैं बुढ़ा हो गया। ते फिर एक बेनती मैं होर भी करदा चला, तकरीबन तकरीबन बहुते अंकड़े दुनिया दे अंदर इस तरह ने, किसी की उम्र पुछो ना भी उम्र किन्नी है, 80 साल वाला घटा के कहेगा उम्र ते मेरी 70 साल, 70 वाला होर घटा के कहेगा उम्र 50 साल, 50 वाला घटा के कहेगा उम्र 30 साल, क्योंकि मैनू कोई बुढ़ा कवे ना, बापू जी कहे ना, सारे भाई कह के बुलाऊं, जवान ही रवा, क्योंकि मन अजे वासना दा भरिया है, ना ते चेहरे तो नजर आवे कि ए बुढ़ा हो गया, ते ना मेरी उम्र तो समझ लगे कि बुढ़ा हो गया, कोई गुनाह कर लवांगा ते लोग कह देंगे कोई गल नहीं, जवान है, जवानी दे अंदर गुनाह हुंदे ही ने, अगर दाढ़ी चिट्टी होई ते लोग मेरी निशानी नूं वेख के मेरे सामने मेड़ा देंगे, एक गल कहेंगे दाढ़ी चिट्टी हो गई हुण ते गुनाह करन लगा, कोई संकोच कर, दाढ़ी चिट्टी हो गई, एक कोई कह ही ना कि दाढ़ी चिट्टी हो गई, इहनूं रोज रोज काला करना शुरू कर दिओ। दूसरी बेनती जो मैं कर रहा सा, उम्र घटा के बयान करना, मनोविग्यानी कहिंदे ने कि इहदी मंग जवानी है, मंग बुढ़ापा नहीं है, ते पैना जिन्नी देर तक 60 साल दीआं ना हो जाण उन्ना समा 35 दे उत्ते ही अटक जांदियां ने, 35 तो अगे जांदियां ही नहीं, 35 तो बाद सीधा फिर 60-65, क्योंकि हुण कबूल ही करना पैना है, गिट्टे गोडे चलदे नहीं, बाहवां अंदर जोर नहीं, हुण ते कबूल करना ही पैना है कि उम्र 60 साल हो गई है, वरना 35 तो अगे ने। तो भगत जी कहन लगे कि दाढ़ी हुई पूर,
ਕਹਿਣ ਲੱਗੇ ਤੇਰੀ ਦਾੜੀ ਦਾ ਰੰਗ ਬਦਲ ਗਿਆ, ਮਤਲਬ ਤੇਰੇ ਉੱਤੇ ਬੁਢਾਪਾ ਆ ਗਿਆ। ਤੇ ਬੁਢਾਪੇ ਦੀਆਂ ਕੁਝ ਨਿਸ਼ਾਨੀਆਂ ਨੇ। ਹੁਣ ਕਿਵੇਂ ਪਤਾ ਲੱਗੇ ਕਿ ਬੁਢਾਪਾ ਆ ਗਿਆ? ਅਗਰ ਇੱਕ ਬੁੱਢੇ ਮਨੁੱਖ ਨੂੰ ਕਹੀਏ ਕਿ ਬਾਪੂ ਜੀ ਤੁਸੀਂ ਬੁੱਢੇ ਹੋ ਗਏ ਹੋ, ਉਹ ਕਹਿ ਦਵੇ ਕਿ ਮੈਂ ਬੁੱਢਾ ਨਹੀਂ ਆ। ਤੇ ਬੁਢਾਪੇ ਦੀਆਂ ਆਪਣੀਆਂ ਇੱਕ ਨਿਸ਼ਾਨੀਆਂ ਨੇ, ਉਹ ਨਿਸ਼ਾਨੀਆਂ ਬਿਆਨ ਕਰ ਦਿੰਦੀਆਂ ਨੇ ਇਹ ਬੁੱਢਾ ਹੋ ਗਿਆ। ਉਹ ਨਿਸ਼ਾਨੀਆਂ ਗੁਰਬਾਣੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਨ ਕੀਤੀਆਂ ਨੇ। ਬੜੇ ਧਿਆਨ ਨਾਲ ਉਹਨਾਂ ਨਿਸ਼ਾਨੀਆਂ ਨੂੰ ਸਮਝ ਲੈਣਾ। ਪਾਤਸ਼ਾਹ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕੱਠੇ ਦਾ ਮਤਲਬ ਕੱਸ ਗਿਆ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਮੂੰਹ ਕੱਸ ਜਾਂਦਾ ਹੈ। ਪਰ ਬੜੀ ਹੈਰਾਨਗੀ ਹੁੰਦੀ ਹੈ ਪਾਤਸ਼ਾਹ, ਸਾਡੇ ਸਾਹਮਣੇ ਸਾਡੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਨੇ, ਬਜ਼ੁਰਗ ਵਾਰ ਹੁੰਦੇ ਨੇ, ਵੇਖ ਰਹੇ ਇਹਨਾਂ ਦੇ ਮੂੰਹ ਕੱਸੇ ਤੇ ਨਹੀਂ ਹੈ। ਪਰ ਜਦ ਬਹੁਤ ਗਹਿਰਾਈ ਦੇ ਅੰਦਰ ਜਾ ਕੇ ਗੁਰਬਾਣੀ ਦੇ ਅਰਥ ਭੇਦ ਨੂੰ ਸਮਝਣ ਦਾ ਯਤਨ ਕਰੋਗੇ ਤੇ ਸਮਝ ਆ ਜਾਏਗੀ ਕਿ ਵਾਕਿਆ ਮੂੰਹ ਕੱਸਿਆ ਹੈ। ਸਾਡੇ ਮੂੰਹ ਦੇ ਪਾਸ ਕੀ? ਇੱਕ ਦੰਦ ਤੇ ਦੂਸਰੀ ਜ਼ੁਬਾਨ, ਇਹ ਦੋ ਹੀ ਚੀਜ਼ਾਂ ਨੇ ਨਾ ਮੂੰਹ ਦੇ ਅੰਦਰ। ਜਿਹੜੇ ਦੰਦ ਜਵਾਨੀ ਦੇ ਅੰਦਰ ਲੋਹੇ ਵਰਗੀਆਂ ਸਖਤ ਚੀਜ਼ਾਂ ਨੂੰ ਚਬਾਉਣਾ ਜਾਣਦੇ ਸਨ, ਬੁਢਾਪੇ ਦੇ ਅੰਦਰ ਕੂਲੇ ਤੋਂ ਕੂਲਾ, ਨਰਮ ਤੋਂ ਨਰਮ ਰੋਟੀ ਦਾ ਟੁਕੜਾ ਉਹਨੂੰ ਵੀ ਪਕੋਲ ਪਕੋਲ ਕੇ ਖਾਣਾ ਪੈ ਰਿਹਾ, ਦੰਦ ਕੱਸ ਗਏ। ਪਾਤਸ਼ਾਹ ਕਹਿਣ ਲੱਗੇ ਮੂੰਹ ਕੱਠਾ। ਜਿਹੜੀ ਜ਼ੁਬਾਨ ਜਵਾਨੀ ਦੀ ਬਹਾਰ ਦੇ ਅੰਦਰ ਕੈਂਚੀ ਵਾਂਗ ਚੱਲਦੀ ਸੀ, ਕਦੀ ਰੁਕਦੀ ਨਹੀਂ ਸੀ, ਬੁਢਾਪੇ ਦੇ ਅੰਦਰ ਇਸ ਤਰ੍ਹਾਂ ਇਹ ਜ਼ੁਬਾਨ ਬੋਲਦੀ ਏ, ਰੁਕ ਰੁਕ ਕੇ ਅਜਕਾ ਲੈ ਕੇ ਬੋਲਦੀ ਏ, ਜਿਵੇਂ ਸੱਤਵੇਂ ਪਤਾਲ ਵਿੱਚੋਂ ਆਵਾਜ਼ ਆ ਰਹੀ ਹੈ। ਜ਼ੁਬਾਨ ਵੀ ਕੱਸ ਗਏ, ਮੂੰਹ ਕੱਠਾ, ਜ਼ੁਬਾਨ ਏ ਮੂੰਹ ਦੇ ਕੋਲੇ ਬੋਲਣਾ ਬੰਦ ਕਰ ਗਈ, ਇਹ ਕੱਸ ਗਈ। ਦੰਦ ਨੇ ਮੂੰਹ ਦੇ ਕੋਲੇ ਖਾਣਾ ਬੰਦ ਕਰ ਗਏ, ਚਬਾਉਣਾ ਬੰਦ ਕਰ ਗਏ, ਦੰਦ ਕੱਸ ਗਏ। ਜਵਾਨੀ ਦੇ ਅੰਦਰ ਗਲਾ ਬਿਨਾਂ ਰੁਕਣ ਤੋਂ ਬੜਾ ਉੱਚੀ ਬੋਲਦਾ ਹੈ, ਬੁਢਾਪੇ ਦੇ ਅੰਦਰ ਇਸ ਗਲੇ ਦੇ ਅੰਦਰ ਗਾਚੀ ਭਰਿਆ ਰਹਿੰਦਾ ਹੈ, ਬੋਲਦਾ ਹੀ ਨਹੀਂ ਹੈ। ਬੁਢਾਪੇ ਦੇ ਅੰਦਰ ਗਲਾ ਵੀ ਕੱਸ ਗਿਆ। ਪਾਤਸ਼ਾਹ ਦੇ ਬਚਨ ਪੜ੍ਹ ਕੇ ਮੈਂ ਹੈਰਾਨ ਹੋਇਆ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪੈਨੰਦਿਆਂ ਸਭ ਅੰਗ, ਤੇ ਪਹਿਣਦਿਆਂ ਪਹਿਣਦਿਆਂ ਨਾ ਤੇਰੇ ਸਾਰੇ ਅੰਗ ਵੀ ਕੱਸ ਗਏ। ਬੁਢਾਪੇ ਦੀਆਂ ਨਿਸ਼ਾਨੀਆਂ ਅੰਗ ਕੱਸ ਗਏ। ਇਹ ਅੱਖਾਂ ਜੋ ਦੂਰ ਦੂਰ ਤੱਕ ਵੇਖਦੀਆਂ ਸਨ, ਬਿਨਾਂ ਐਨਕ ਤੋਂ ਮੀਲਾਂ ਦੂਰ ਤੱਕ ਵੇਖਦੀਆਂ ਸਨ, ਬੁਢਾਪਾ ਕੀ ਆਇਆ? ਇਹ ਅੱਖਾਂ ਕਸੀਆਂ ਨਜ਼ਰ ਆਈਆਂ। ਇਹ ਦੋਵੇਂ ਦੀਆਂ ਦੋਵੇਂ ਅੱਖਾਂ ਨੇ ਵੇਖਣਾ ਬੰਦ ਕੀਤਾ ਤੇ ਕਹਿਣਾ ਪਏਗਾ ਅੱਖਾਂ ਕੱਸ ਗਈਆਂ। ਇਹ ਕੰਨ ਜਵਾਨੀ ਦੇ ਅੰਦਰ ਬਰੀਕ ਤੋਂ ਬਰੀਕ ਗੱਲ ਦੂਸਰੇ ਦੀ ਕਈ ਸੁਣ ਲੈਂਦੇ ਸਨ, ਇਹ ਹੁਣ ਬੁਢਾਪਾ ਕੀ ਆਇਆ? ਕੰਨਾਂ ਦੀ ਸਰੋਤ ਸ਼ਕਤੀ ਵੀ ਕਮਜ਼ੋਰ ਹੋ ਗਈ ਤੇ ਕਹਿਣਾ ਪਏਗਾ ਨਾ ਫਿਰ ਕੰਨ ਵੀ ਕੱਸ ਗਏ। ਜਿਨ੍ਹਾਂ ਦੋ ਬਾਹਾਂ ਦੇ ਨਾਲ, ਦੋ ਹੱਥਾਂ ਦੇ ਨਾਲ ਕੁਸ਼ਤੀਆਂ ਖੇਡਦਾ ਰਿਹਾ, ਘੋਲ ਕਬੱਡੀਆਂ ਕਰਦਾ ਰਿਹਾ, ਹੋਰ ਉਸ ਤੋਂ ਬਾਅਦ ਤਗਮੇ ਜਿੱਤਦਾ ਰਿਹਾ, ਸੋਨ ਤਗਮੇ, ਜਿੱਤ ਦੇ ਝੰਡੇ ਆਪਣੇ ਹੱਥ ਦੇ ਅੰਦਰ ਮੈਦਾਨ ਦੇ ਅੰਦਰ ਚਲਾਉਂਦਾ ਰਿਹਾ, ਬੁਢਾਪਾ ਆਇਆ ਤੇ ਬੁਢਾਪੇ ਦੇ ਅੰਦਰ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋਏ, ਇਹਨਾਂ ਦੀ ਸਤਿਆ ਚਲੀ ਗਈ। ਇਸ ਹੱਥ ਦੇ ਅੰਦਰ ਪਾਣੀ ਵਾਲਾ ਗਲਾਸ ਫੜਿਆ ਹੋਵੇ ਤੇ ਉਹ ਗਲਾਸ ਵੀ ਹਿੱਲਦਾ ਹੈ ਤੇ ਹੱਥ ਵੀ ਕੰਬਦਾ ਹੈ, ਕਹਿਣਾ ਪਏਗਾ ਨਾ ਹੱਥ ਵੀ ਕੱਸ ਗਏ। ਤੇ ਕਸੀਆਂ ਹੋਈਆਂ ਦੋ ਲੱਤਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਨੇ ਆਪਣੀ ਰਸਨਾ ਦੇ ਨਾਲ ਆਪਣਿਆਂ ਸਲੋਕਾਂ ਵਿੱਚ ਹੀ ਕਰ ਦਿੱਤਾ। ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀ ਏ, ਜੰਗ ਮੈਨੇ ਲੱਤ। ਕਹਿਣ ਲੱਗੇ ਨਿੱਕੀਆਂ ਨਿੱਕੀਆਂ ਦੋ ਜੰਗਾਂ ਦੇ ਨਾਲ, ਦੋ ਲੱਤਾਂ ਦੇ ਨਾਲ ਇੰਨੀ ਨਿੱਕੀ ਜੰਗੀ ਏ, ਥਲ ਡੂੰਗਰ ਪਵਿਓਮ। ਥਲ ਡੂੰਗਰ ਕਹਿੰਦੇ ਨੇ ਉਹ ਰਸਤਾ ਜਿਹੜਾ ਸਾਫ਼ ਨਾ ਹੋਵੇ, ਜਿਸ ਰਸਤੇ ਦੇ ਅੰਦਰ ਕਿਧਰੇ ਉਤਰਾਈ ਆ ਜਾਂਦੀ ਏ, ਕਿਧਰੇ ਚੜਾਈ ਆ ਜਾਂਦੀ ਏ, ਚੱਲਣ ਦੇ ਯੋਗ ਪੱਧਰਾ ਸਾਫ਼ ਰਾਹ ਨਹੀਂ ਹੈ। ਕਹਿਣ ਲੱਗੇ ਮੈਂ ਇਹਨਾਂ ਦੋ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਟੇਢਾ ਮੇਢਾ ਪਹਾੜੀ ਰਸਤਾ, ਉਤਰਾਈਆਂ ਚੜਾਈਆਂ ਵਾਲਾ ਰਸਤਾ ਮੈਂ ਇਹਨਾਂ ਦੋ ਲੱਤਾਂ ਦੇ ਨਾਲ ਸਰ ਕਰਦਾ ਰਿਹਾ, ਇਸ ਤਰ੍ਹਾਂ ਦੇ ਰਸਤੇ ਤੇ ਚੱਲਦਾ ਰਿਹਾ। ਪਰ ਫਰੀਦ ਜੀ ਕਹਿਣਾ ਕੀ ਚਾਹੁੰਦੇ ਹੋ? ਕਹਿਣ ਲੱਗੇ ਅੱਜ ਫਰੀਦਾ ਕੁਜੜਾ ਸੈ ਕੋਹਾਂ ਥੀਓਮ। ਕਹਿਣ ਲੱਗੇ ਪਾਣੀ ਵਾਲਾ ਕੁਜਾ, ਪਾਣੀ ਵਾਲਾ ਬਰਤਨ, ਜਿਸ ਬਰਤਨ ਦੇ ਅੰਦਰ ਪਾਣੀ ਹੈ, ਉਹ ਹੈ ਤਾਂ ਮੇਰੇ ਬਿਸਤਰ ਦੇ ਬਿਲਕੁਲ ਨੇੜੇ, ਪਰ ਲੱਤਾਂ ਦੇ ਅੰਦਰ ਇੰਨੀ ਸਮਰੱਥਾ ਨਹੀਂ। ਆਪਣੇ ਬਿਸਤਰ ਤੋਂ ਉੱਠਾਂ, ਉਸ ਪਾਣੀ ਵਾਲੇ ਬਰਤਨ ਵਿੱਚੋਂ ਪਾਣੀ ਪਾ ਕੇ ਆਪਣੀ ਲੱਗੀ ਹੋਈ ਪਿਆਸ ਨੂੰ ਬੁਝਾ ਲਵਾਂ। ਕਹਿਣ ਲੱਗੇ ਲੱਤਾਂ ਦੇ ਅੰਦਰ ਇੰਨੀ ਸਤਿਆ ਹੀ ਨਹੀਂ ਰਹਿ ਗਈ, ਤਾਕਤ ਹੀ ਨਹੀਂ ਰਹਿ ਗਈ।
इनी निकी जंगिये थल डूंगर पव्योम पर खेन लगे अज फरीदा कूजड़ा सह कोहा थी ओम है ता मेरे नेड़े पर मेरे वास्ते इस तरह जिवे सौ को मेरे तो दूर हुंदा है सौ मील मेरे तो दूर हुंदा है वैसे को मील तो वड्डा है पर मैं आम सादी भाषा वरतों विच लिया रहा ताकि सब दी समझ विच आ जाए नौजवानों नूं को दा पता ही नहीं होना बहुतियां नूं खास करके जिहड़े इत्थों दे बौरन ने ता मैं लफज वरतिया कि अज ओ पानी वाला भांडा मैनू इस तरह महसूस हुंदा है जिवें सौ मील की दूरी उत्ते है पर है बिस्तर दे बिलकुल नेड़े बुढ़ापे दियां निशानियां ने भगत फरीद साहब जी कहन लगे थाके नैन अखां वेख वेख के थक गई श्रवण सुन थाके कन सुन सुन के थक गए थाके नैन श्रवण सुन थाके थाकी सुंदर काया ए तेरा सुंदर शरीर चल चल के बोल बोल के कर करके वेख वेख के दौड़ फिर करके थक गया गुरबाणी दा वचन है थाके नैन श्रवण सुन थाके थाकी सुंदर काया जरा हाक दी सब मत थाकी एक न था कसमाया जरा जरा मैंने बुढ़ापा गुरबाणी ने बुढ़ापे नूं एक रोग बयान किया है रोग बुढ़ापा अपने आप दे अंदर ही रोग है गुरबाणी दा एक बचन है कि जब लग जरा रोग नहीं आया जरा मैंने बुढ़ापा कहन लगे जिन्ना समा बुढ़ापे दा रोग तेरे ते नहीं आया जब लग जरा रोग नहीं आया जब लग काल ग्रसी नहीं काया जब लग बिकल पई नहीं बाणी भजले रे मन सारंग पानी हे मेरे मना परमात्मा नूं उन्ना समा जपन दा यतन कर भजले रे मन सारंग पानी त्यागा एक प्रश्न कर दिता तनज भरिया प्रश्न कहन लगे अबना भजस भजस कब पाई हुण ते तू रब नूं नहीं जपदा रब दे राह ते चलदा नहीं चलेगा कदों अपना भजस भजस कब पाई आवे अंत ना भजया जाई कहन लगे अंतला पालाएगा ते फिर जपना भी चाहेगा जपया जाएगा नहीं बहना भी चाहेगा बह पाएगा नहीं गुरुद्वारे आना भी चाहेगा आ सकेगा नहीं नित नेम बाणी दा जाप करना चाहेगा कर सकेगा नहीं किसे दा भला करना चाहेगा हथां दे नाल नहीं कर सकेगा सेवा करना चाहेगा नहीं कर सकेगा क्योंकि शरीर थक गया जरा हाक दी बुढ़ापे ने आन के ना आवाज दे दिती के सजना तैयार हो मैं आ गया तू लख दवाइयां खा लख एक्सरसाइज कर लख कुचले खा शरीर तेरा बिल्कुल नरोई हड्डी वाला होवे अरोग होवे सब कुछ हुंदिया सुंदिया भी बुढ़ापा इना ताकतवारे आण के बह जांदा है मैनू एक अदीब दे दो बोल चेते विच आए वो कहिंदा है दो लफजों में पोशीदा मेरी कहानी है पोशीदा कहिंदे ने लुकी हुई फारसी दा लफज है पोशीदा लुकी हुई कहिंदा है दो लफजां दे अंदर मेरे जीवन दी कथा लुकी पई है वो अदीब कहिंदा है दो लफजों में पोशीदा मेरी कहानी है एक लफज बुढ़ापा है दूजा लफज जवानी है इस आलमे फानी की क्या बात करूं अंजाम बुढ़ापा है आगाज जवानी है आगाज मैंने शुरुआत शुरुआत तो बाद अगे उदा अंजाम उदा फल कहन लगे अंजाम बुढ़ापा है आगाज जवानी है ये आलम फानी भी खूब है सौ दिन का बुढ़ापा है दो दिन की जवानी है ये चार दिन की बहार है सजनों इन्हें टिकना तुहाडे कोल नहीं इस जवानी नूं सवारना चाहो सवार लो ते बिगाड़ना चाहो बिगाड़ लो ये तुहाडा अपना फैसला है तुहाडी अपनी जवानी अपना जीवन तुहाडा अपना फैसला पर भगत जी कहिंदे ने फरीदा देख फरीदा जो थिया दाड़ी हुई पूर कहन लगे तेरी दाड़ी पूर हो गई तो बुढ़ा हो गया अगो नेड़ा आया अगा नेड़े नेड़े आ रहा है मौत नेड़े नेड़े आ रही है हुण इत्थे मैं अद्धा मिनट फिर तुहाडा लेना चाहवांगा असी एक एक कदम चलदे चलदे रोज मौत वल नूं जा रहे हां मौत वल नूं मौत तो भज के दूर नहीं जा रहे मौत वल नूं जा रहे हां रोज मौत वल नूं अपने शरीर नूं बड़े ध्यान दे नाल वेखो साडे विचों रोज ही कुछ ना कुछ मरदा होया सानूं नजर पैंदा है
कदी अखां दी रोशनी मर जांदी है, कदी कन्नां दी स्रोत शक्ति मर जांदी है, कदी मेदे दी पाचन किरिया मर जांदी है, कदी दंद मर जांदे ने, कदी गला मर जांदा है, कदी किडनियां मर जांदियां ने, कदी हार्ट ब्रेन मर जांदा है। मरण दा मतलब जो वापस नहीं आउंदा, ये मरदियां मरदियां सहजे सहजे गिटे गोडियां दा बल मर जांदा है। बड़े बड़े जवान पहलवान मायूस हो जाते ने, मुथाज हो जाते ने, क्योंकि शरीर की ताकत मर गई है। मरदियां मरदियां पल पल कदम कदम करदियां करदियां वह मुकाम आ जाता है जब मरण वाला बाकी कुछ बचता ही नहीं है। मौत जिस दिन आउंदी है मरण वाला बाकी कुछ रह नहीं जाता, सब कुछ मर चुका है, सब कुछ मर चुका है। उस वक्त बंदे नूं आउंदी है होश कि मैं कुछ किया नहीं। ते मैनू फिर एक उर्दू दे शायर दा बोल चेते विच आउंदा है, वो कहिंदा है जब किश्ती सलामत थी, कहिंदा है जदों तेरे जीवन दी बेड़ी बिल्कुल साबत सी, बिल्कुल सलामत सी, जब किश्ती सलामत थी मंजिल की तमन्ना किसको थी, अब किश्ती पे ऐसी शिकस्ता मंजिल की तमन्ना कौन करे। वो कहिंदा है जदों तेरी किश्ती सी सलामत उदो ते तू मंजिल वाल जान दा ध्यान कीता ही ना कि मेरी मंजिल कोई है, कोई परमात्मा रूपी चीज है, मैं उनू पाउना है, मैं उदे नाल जुड़ना है, उदे राह ते चलना है। मंजिल की तमन्ना किसको थी, अब किश्ती पे ऐसी शिकस्ता, हुण तेरी किश्ती हो गई है कमजोर, किश्ती हो गई है पुरानी, कबीर बेड़ा जर्जरा फूटे शेक हजार, हुण ते हजारां सुराख बन गए ने तेरी बेड़ी दे अंदर। बेड़ा जर्जरा, जर्जरा कहिंदे ने पुराने ते कमजोर नूं, शिकस्ता भी कहिंदे ने जिहड़ी पुरानी ते कमजोर बेड़ी होवे। आख्या कबीर बेड़ा जर्जरा फूटे शेक हजार, हरवे हरवे तिर गए डूबे जिन सिर पार। एक ते बंदे दा अपना वजन होवे बहुता, उत्ते पत्थरां दी माला इन्ने पाई होवे गल विच, वजन होवे दे सिर ते, तरना आउंदा ना होवे, सहारा देण वाला कोई नेड़े तेड़े होवे ना, इस तरह दा बंदा दरिया विच डुब्बेगा ही ना। बचन दा ते कोई उपाय ही नहीं, ना तैरन दी जाच, ना कोई सहारा, ना कोई बेड़ी, शरीर दा वजन भारा ते उत्तों सिर दे उत्ते पंड बन के रखी पत्थरां दी, हरवे हरवे। जिन्हां ने पापा अपराधां दा बोझ मौत आउण तों पहलां पहलां अपने उत्तों ला के पासे कर दिता है, अपने आप नूं हौलियां कर लिया है, बंधना तों मुक्त कर लिया है मौत आउण तों पहलां पहलां, कबीर साहब कहिंदे ने ओह ते जाणगे तार, पवजल की ए दुखां दा सागर, ओह ते तर जाणगे ते डूबे जिन सिर पार, जिन्हां दे सिर ते भार बड़ा है, रूह दे उत्ते भार बड़ा है, ते भार कादा है कीते होए गुनाहां दा, अपराधां दा, पापां दा। ओह डुब्बणगे, वच डुब्बणगे, उहनां नूं तारण वाला कौन है। तो खैर एक जगह दे उत्ते भगत भीखण साहब जी दे बोल मैं पढ़ के बड़ा हैरान होया। भगत फरीद साहब जी दी बाणी दी व्याख्या मैं बाणी विचों ही तुहाडे सामने रख रहा। भगत जी कहिंदे ने, भगत भीखण जी, नैनो नीर बहि तन खीना पै केस दुधवानी, नैनो नैनो मैंने अखां, नैनो नीर बहि, बुढ़ापे दी निशानी मैं तुहाडे सामने अर्ज कर रहा सन। जवानी दे अंदर ए अखां हिरन वर्गियां अखां, सब तो सुंदर अखां हिरन दियां मन्नियां गईयां ने। अखां दी गल करन वालियां विद्वानां ने ए कहा कि मृग नैन सब तो सुंदर हुंदे ने। जवानी दे अंदर अपने अखां दे नाल लोकां नूं अपने बस विच करन दा यतन करदा सी, अखां दे नाल मोह लैंदा सी। अखां सुंदर बड़ियां सन, डेले मोटे सन, दिख चंगी सी, पर बुढ़ापा की आया, दवाई दारू करदिया करदिया अपने आप ही इन्हां विचों पानी वगना शुरू हुंदा, पानी दिने भी वगी जांदा, पानी रात भी वगी जांदा, इन्हां दी सुंदरता चली गई, किधरे उडारी भर के दूर जाके बह गई। कहन लगे नैनो नीर बहि तन खीना, खीना मैंने कमजोर, ते तेरा तन सारे दा सारा कमजोर होया, ना जवानी वाली सुंदरता चेहरे ते रही, ना जवानी वाला बल शरीर विच रहा। कहन लगे नैनो नीर बहि तन खीना पै केस दुधवानी, इन्हां दा रंग बदल के चिट्टा दुध वर्गा होया, पै केस दुधवानी, रूदा कंठ शब्द नहीं उचरे, अब क्या करे पुराने।
ਗਲਾ ਤੇਰਾ ਬੋਲਣ ਤੋਂ ਜਵਾਬ ਦੇ ਗਿਆ, ਜ਼ੁਬਾਨ ਤੇਰੀ ਬੋਲਦੀ ਨਹੀਂ, ਬੈਠਾ ਜਾਂਦਾ ਨਹੀਂ, ਚੱਲਿਆ ਜਾਂਦਾ ਨਹੀਂ, ਤੇ ਹੁਣ ਰੱਬ ਦੀ ਆਸ ਕਰੇਵੀ ਕਿਵੇਂ? ਹੁਣ ਤੇ ਵੇਲਾ ਵਿਆਹ ਚੁੱਕਾ ਹੈ, ਬੀਤ ਚੁੱਕਾ ਹੈ। ਖੈਰ ਫਿਰ ਵੀ ਜੇ ਤੂੰ ਮਨ ਕਰਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰੇ ਬੁਢਾਪੇ ਦੇ ਅੰਦਰ, ਤੇ ਰੱਬ ਫੇਰ ਵੀ ਬੌੜੀ ਕਰੇਗਾ, ਰੱਬ ਫੇਰ ਵੀ ਆਣ ਕੇ ਤੇਰੀ ਸਾਰ ਲਏਗਾ, ਖਬਰ ਲਏਗਾ। ਪਰ ਅਸੀਂ ਤਾਂ ਨਾ ਜਵਾਨੀ ਦੇ ਅੰਦਰ ਨਾ ਬੁਢਾਪੇ ਦੇ ਅੰਦਰ, ਜਿਹੜੇ ਤੁਹਾਡੇ ਵਿੱਚੋਂ ਰੱਬੀ ਪੈਂਡੇ ਦੇ ਰਾਹੀ ਬਣ ਕੇ ਚੱਲ ਰਹੇ ਨੇ, ਉਹਨਾਂ ਨੂੰ ਕਰੋੜ ਕਰੋੜ ਵਾਰ ਨਮਸਕਾਰ ਵੀ ਤੇ ਉਹਨਾਂ ਨੂੰ ਵਧਾਈ ਵੀ। ਚੱਲ ਤੁਸੀਂ ਰਹੇ ਹੋ, ਫਾਇਦਾ ਤੁਹਾਡਾ ਹੈ, ਪਰ ਵਧਾਈ ਤੁਹਾਨੂੰ ਗੁਰੂ ਘਰ ਵੱਲੋਂ ਮਿਲੇਗੀ। ਕਿਉਂ? ਕਿਉਂਕਿ ਤੁਸੀਂ ਚੱਲ ਤੇ ਰਹੇ ਹੋ ਨਾ। ਉਹਨਾਂ ਦਾ ਕੀ ਕਰੋਗੇ ਜਿਹੜੇ ਤੁਰੇ ਹੀ ਨਹੀਂ? ਉਹਨਾਂ ਦਾ ਕੀ ਕਰੋਗੇ ਜਿਹੜੇ ਚੱਲੇ ਹੀ ਨਹੀਂ ਹੈ? ਫਿਰ ਬੰਦਾ ਬੁਢਾਪੇ ਦੇ ਅੰਦਰ ਜਾ ਕੇ ਪਛਤਾਉਂਦਾ ਬੜਾ ਹੈ, ਤੇ ਪਛਤਾਉਂਦਾ ਹੋਇਆ ਨਾ ਫਿਰ ਇੱਕ ਗੱਲ ਕਹਿੰਦਾ, ਰੱਬ ਜੀ ਜੇ ਮੈਨੂੰ ਤੂੰ ਥੋੜਾ ਜਿਹਾ ਸਮਾਂ ਹੋਰ ਦੇਵੇਂ ਤੇ ਮੈਂ ਤੈਨੂੰ ਜਾਪ ਹੀ ਲਵਾਂ, ਥੋੜਾ ਜਿਹਾ ਸਮਾਂ ਤੂੰ ਹੋਰ ਦੇਵੇਂ। ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਇੱਕ ਬਚਨ ਮੈਂ ਹੋਰ ਤੁਹਾਡੇ ਸਾਹਮਣੇ ਰੱਖਾਂ। ਭਗਤ ਜੀ ਕਹਿੰਦੇ ਨੇ, ਅਮਲ ਸਿਰਾਨੂੰ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ, ਸਿਤਾਬ ਮੈਨੇ ਜਲਦੀ, ਚਲੋ ਸਿਤਾਬ ਦੀਬਾਨ ਬੁਲਾਇਆ, ਦੀਬਾਨ ਮੈਨੇ ਕਚਹਿਰੀ, ਇੱਕ ਲਾਏ ਦੀਬਾਨ, ਪੜ੍ਹਦੇ ਹੋ ਨਾ ਰੋਜ਼ ਜਪਜੀ ਸਾਹਿਬ ਦੇ ਅੰਦਰ, ਚਲੋ ਸਿਤਾਬ ਦੀਬਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਤੇ ਬੰਦੇ ਦਾ ਸੁਭਾਅ ਹੈ ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ, ਕਿਉਂਕਿ ਸੁਭਾਅ ਹੀ ਬਣ ਗਿਆ ਰਿਸ਼ਵਤ ਖਾਣਾ ਤੇ ਰਿਸ਼ਵਤ ਦੇਣਾ। ਇਹਨੇ ਮੌਤ ਦੇ ਸਾਹਮਣੇ ਵੀ ਹੱਥ ਜੋੜ ਕੇ ਆਪਣੀ ਅਰਦਾਸ ਰੱਖ ਦਿੱਤੀ, ਬੇਨਤੀ ਕਰ ਦਿੱਤੀ, ਮੌਤ ਰਾਣੀ ਮੇਰੀ ਤੇਰੇ ਸਾਹਮਣੇ ਇੱਕ ਅਰਜੋਈ ਹੈ, ਇੱਕ ਜੋਦੜੀ ਹੈ, ਤੇ ਅਰਜੋਈ ਮੇਰੀ ਇਹ ਹੈ, ਕਰੂੰ ਅਰਦਾਸ ਗਾਂਵ ਕਿਚ ਬਾਕੀ, ਮੈਂ ਤੇਰੇ ਸਾਹਮਣੇ ਇੱਕ ਅਰਦਾਸ ਕਰਦਾ, ਮੌਤ ਰਾਣੀ ਮੇਰਾ ਕੁਛ ਪਿੰਡਾਂ ਦਾ ਲੈਣਾ ਦੇਣਾ ਉਗਰਾਈ ਕਰਨਾ ਵਿਆਰ ਪਿਆਰ ਅਜੇ ਬਾਕੀ ਹੈ, ਕਰੂੰ ਅਰਦਾਸ ਗਾਮ ਗਾਮ ਮੈਨੇ ਪਿੰਡ ਗਾਮ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ, ਇਹ ਮੈਂ ਤੇਰੇ ਨਾਲ ਵਾਇਦਾ ਕਰਦਾ, ਅੱਜ ਦੀ ਰਾਤ ਮੈਨੂੰ ਰਹਿਣ ਦੇ, ਮੈਂ ਅੱਜ ਦੀ ਰਾਤ ਸਾਰਾ ਲੇਖਾ ਜੋਖਾ ਮੁਕਾ ਲਵਾਂਗਾ। ਇਹ ਜਿਹੜੇ ਮੈਂ ਬੋਲ ਤੁਹਾਡੇ ਸਾਹਮਣੇ ਰੱਖ ਰਿਹਾ ਬਾਣੀ ਦੇ ਬਚਨ ਨੇ, ਭਗਤ ਫਰੀਦ ਕਬੀਰ ਸਾਹਿਬ ਦੇ। ਆਖਿਆ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ, ਤੇ ਰਿਸ਼ਵਤ ਦੇਣੀ ਚਾਹੁੰਦਾ ਹੈ, ਕਿਛ ਵੀ ਖਰਚ ਤੁਮਾਰਾ ਸਾਰੋ, ਜਿਹੜੀ ਮੈਂ ਅੱਜ ਉਗਰਾਈ ਕਰਾਂਗਾ ਨਾ ਪਿੰਡਾਂ ਦਾ ਲੈਣਾ ਦੇਣਾ ਵਿਆਰ ਪਿਆਰ ਵਹੀ ਖਾਤੀਆਂ ਨੂੰ ਖਾਤਿਆਂ ਨੂੰ ਵੇਖਣਾ ਹੈ, ਉਗਰਾਈ ਕਰਨੀ ਹੈ, ਜੋ ਮੈਂ ਉਗਰਾਵਾਂਗਾ ਉਹਦੇ ਵਿੱਚੋਂ ਕੁਝ ਮੈਂ ਖਰਚ ਚਾਹ ਪਾਣੀ ਦਾ ਤੇਰੇ ਲਈ ਵੀ ਰੱਖ ਦਿਆਂਗਾ। ਭਗਤ ਜੀ ਕਹਿਣ ਲੱਗੇ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਵਾਜ ਸਰਾਏ ਗੁਜ਼ਾਰੋ, ਤੇ ਸਵੇਰ ਦੀ ਨਮਾਜ਼ ਮੈਂ ਤੇਰੇ ਨਾਲ ਰਾਹ ਦੇ ਵਿੱਚ ਪੜਾਂਗਾ, ਅੱਜ ਦੀ ਰਾਤ ਰਹਿੰਦੇ। ਮੈਨੂੰ ਫਿਰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਇਆ, ਉਹ ਕਹਿੰਦਾ, ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ, ਮਨ ਕੀ ਮਸ਼ੀਨਰੀ ਨੇ ਕਾਮ ਕਰਨਾ ਸਿੱਖਾ, ਜਬ ਪੁਰਜੇ ਪੁਰਜੇ ਮੈਂ ਜੰਗ ਆਇਆ। ਉਹ ਕਹਿੰਦਾ, ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ, ਜਦ ਵਕਤ ਰਿਹਾ ਨਹੀਂ ਫਿਰ ਵਕਤ ਮੰਗਦਾ ਹੈ, ਜਦ ਵਕਤ ਅਤਿ ਨੇੜੇ ਆ ਗਿਆ ਤੰਗ ਆ ਗਿਆ ਮਿਲਣਾ ਨਹੀਂ ਫਿਰ ਇਹ ਵਕਤ ਮੰਗਦਾ ਹੈ, ਵਕਤ ਹੈ ਵਕਤ ਦੀ ਸੰਭਾਲ ਨਹੀਂ, ਵਕਤ ਬੀਤ ਗਿਆ ਹੈ ਤੇ ਵਕਤ ਮੰਗਦਾ ਹੈ, ਵਕਤ ਮੈਨੇ ਸਮਾਂ, ਸਮਾਂ ਕੋਲ ਏ, ਸਮੇਂ ਦੀ ਕਦਰੋ ਕੀਮਤ ਨਹੀਂ, ਸਮੇਂ ਦੀ ਸੰਭਾਲ ਨਹੀਂ, ਸਮਾਂ ਹੱਥੋਂ ਨਿਕਲ ਗਿਆ ਤੇ ਫਿਰ ਮੰਗਦਾ ਅਰਦਾਸ ਕਰ ਕਰਕੇ ਕੁਝ ਸਮਾਂ ਦੇ ਤਾਂ ਕਿ ਮੈਂ ਆਪਣਾ ਆਪਾ ਸਵਾਰ ਲਵਾਂ, ਮੇਰੀ ਨਾ ਮੰਨੋ ਕਿਸੇ ਬੁਲਾਰੇ ਦੀ ਨਾ ਮੰਨੋ, ਜਿਹਦੀ ਗੋਦ ਵਿੱਚ ਬੈਠੇ ਹੋ ਉਹਦੀ ਤੇ ਮੰਨਣੀ ਪੈ ਗਈ ਨਾ, ਉਹਦਾ ਬੋਲ ਤੇ ਝੂਠਾ ਨਹੀਂ ਨਾ, ਮੇਰਾ ਤੇ ਗਿਆਨ ਅਧੂਰਾ, ਮੇਰੀ ਕੋਈ ਦਲੀਲ ਅਧੂਰੀ, ਮੇਰੀ ਦਿੱਤੀ ਉਦਾਹਰਣ ਨੂੰ ਕੋਈ ਦੂਜਾ ਕਾਟ ਕਰ ਸਕਦਾ, ਪਰ ਬਾਣੀ ਤੇ ਅਧੂਰੀ ਨਹੀਂ ਨਾ, ਤੇ ਬਾਣੀ ਦੇ ਬਚਨ ਹੀ ਮੰਨ ਲਓ, ਮੇਰੇ ਨਾ ਮੰਨੋ ਬਾਣੀ ਦੇ ਹੀ ਮੰਨ ਲਓ। ਉਦੋਂ ਵਕਤ ਮੰਗਦਾ ਹੈ ਜਦੋਂ ਵਕਤ ਮੁੱਕ ਜਾਂਦਾ ਹੈ, ਤੇ ਜਦ ਵਕਤ ਹੁੰਦਾ ਹੈ ਉਦੋਂ ਵਕਤ ਨੂੰ ਰੋਲਦਾ ਹੈ, ਮਿੱਟੀ ਦੇ ਅੰਦਰ ਰੋਲਦਾ ਹੈ, ਇਹ ਕੂੜੇ ਦੇ ਭਾਅ ਵਕਤ ਨੂੰ ਗਵਾਉਂਦਾ ਹੈ, ਵਕਤ ਨੂੰ ਸੰਭਾਲਦਾ ਹੀ ਨਹੀਂ। ਖਿਮਾ ਚਾਹਾਂਗਾ, ਮੈਂ ਸਾਰਾ ਸਾਰਾ ਦਿਨ ਚੁਗਲੀ ਨਿੰਦਾ ਈਰਸ਼ਾ ਕਰਦਿਆਂ ਲੋਕਾਂ ਨੂੰ ਵੇਖਿਆ ਹੈ, ਜਿੱਥੇ ਚਾਰ ਵੀਰ ਚਾਰ ਭੈਣਾਂ ਇਕੱਠੀਆਂ ਹੋ ਕੇ ਬੈਠੀਆਂ ਹੋਣ, ਉਹਨਾਂ ਦੇ ਕੋਲ ਖਲੋ ਜਾਓ, ਦਖਲ ਅੰਦਾਜ਼ ਨਾ ਕਰੋ, ਬਿਲਕੁਲ ਭੋਲੇ ਬਣ ਕੇ ਉਹਨਾਂ ਦੇ ਨੇੜੇ ਬਹਿ ਕੇ ਗੱਲਾਂ ਬਾਤਾਂ ਸੁਣੋ,
कोई रब की चर्चा नहीं चलती, कोई रब वाल ध्यान नहीं, सारा दिन किसी ना किसी नूं केंद्र बिंदु बना के उहदी मिट्टी कुट्टी जांदी, फलाने की नूह इस तरह, फलाने की धी इस तरह, फलाने का कारोबार इस तरह, फलाना आप इस तरह, तू अपने वल वेख के तू किधर नूं जा रहा है। भगत फरीद साहब जी तेनू चेता करवा रहे ने कि दाड़ी हुई पूर, तेरी दाड़ी का रंग बदल गया है। कहन लगे दाड़ी हुई पूर, अगू नेड़ा आया अगला पासा, मौत तेरे नेड़े नेड़े आ रही, तू मौत नू पलाउंदा यतन कर रहे हैं, सतगुरु मौत याद करवाउंदा यतन कर रहे हैं, तू मौत नू त्यागन दा यतन करना है, मौत तो भजन दा यतन करदा है। ते फरीद साहब कहन लगे भज के जाएगा किथे, ने भजिया जान नहीं देना, किथे जाएगा, केड़ा टिकाणा, केड़ा महल है जिस महल दे अंदर मौत प्रवेश ना कर दी होवे। हां एक दर है, जे आप उथे पहुंच बना लो ते जगह मैं दस देना, जाना तुहाडा काम है। रब जी दे घर दे अंदर कदी मौत प्रवेश नहीं होई, अज तक मौत नहीं गई। जो रब जी दे महल विच प्रवेश कर जांदा है, वह वार वार मरदा नहीं ते वार वार जमदा भी नहीं, उथे मौत नहीं जांदी, उथों दूर रहिंदी, बाकी सब थावां ते आउंदी है। कहन लगे अगों नेड़ा आया पिछा रहा दूर, पिछा मतलब जन्म वाला दिन, वह दूर रह गया, मौत नेड़े है। मैं पिछलिया दिनों के अंदर अर्ज गुजारी सी, भावे 90 साल पहला जन्म होया है, पर जन्म अज भी मनाउंदा है, अज भी अरदास करदा है जन्म होया है। मौत भावे 90 सकिंटा नूं आण के दरवाजा खड़का दे, मौत नूं पलाउंदा यतन करदा है। मौत सही ढंग दे नाल कन्ना विच लफज पै जाए ते अंदर कंब जांदा है, नहीं नहीं नहीं अजे ते मेरी मरण की सलाह नहीं है, मौत तो नठन दा यतन करदा है। अगला श्लोक भगत फरीद साहब जी दा, कहन लगे देख फरीदा जेथिया, कहन लगे मैं होर तेरे जीवन दा तजर्बा तेरे सामने रखा। भगत फरीद साहब कहिंदे, कहन लगे जो होया जो बीतिया ते तेरे जीवन विच मैं ओही तेनू याद करवा रहा अपने कोलों कुछ ने। भगत जी की, कहन लगे सक्कर हुई विस, मिठा शक्कर विस बन गई, विस मैंने जहर बन गई, शक्कर हुई विस। एक बेनती करा, शक्कर विस किवें बनदी, मिठा ते मिठा ही है ना, और विस विस ही है, जहर जहर है, अमृत अमृत है। शरीर तुहाडा तुहाडे पास होवे, पर ए शरीर तुहाडा बहुत कुछ कमा कमा के भंडार जमा भी कर चुका है, तन दौलत पदार्थ दे अंबार लगे पै रहे, पर शरीर तुहाडा वर्तन दी समर्था विच नहीं है। उन्हां पदार्थां नूं तन दौलत नूं वर्तना चाहुंदा है, वर्तन दे योग नहीं है, वो सगों दुख दा कारण बन जांदे ने, सामने पै रोज रोज दुखी करदे ने। इन्हां नूं मैं कमाया सी वरतांगा, पर हुण शरीर जवाब दे गया, वरतां किवें। खाण दा अजे चा बाकी है, खाण दी चाहना तमन्ना बाकी है, पर करिए कि मेदा जवाब दे गया ते उह विस वर्गे लगदे ने, उह सगों दुखदाई लगदे ने। एक गरीब दे कोल है नहीं, चलो होर गल है, एक दे कोल भंडार भरे पए ने, पर उहनू खाण दा हुक्म नहीं, उह फिर दुख दा कारण ही बन गया ना, दुख दा ही बायस बन गया ना। कोल पदार्थ होण पर खाण दा हुक्म ना होवे, कोल लम्मे चौड़े पदार्थां दे अंबार होण कपड़ा होवे, पर चमड़ी दा रोग कोई इस तरह दा होवे, कपड़ा हंडाउण दा हुक्म ना होवे, ते फिर वो कपड़ा भी वैसी बन गया ना। महल माड़ियां सब कुछ कोल है, पर अंदर वसण दा हुक्म नहीं है, फिर वो वैसी बन गया ना। जिन्हां तियां पुत्रां वास्ते तू जफर जाल के खोई जाल पा के 20-20 घंटे कम करदा रहा, उन्हां नूं तूं एक महल बना के तैयार करके दिता, उन्होंने तेनू बुढ़ापे दे अंदर धक्के मार के बाहर कढ़िया, वह महल तेरे लिए वैसी बन गया ना। उन्हूं वेख वेख के अखां भर आउंदियां ने कि बनाया है, एक एक किट याद आउंदी है मैं इस तरह बनाया, एक एक रोज चेते आउंदा, एक एक दिन चेते आउंदा, मैंने जफर जाले ने यह कुछ बनाउण लई ते अज उथे रहना मेरे वास्ते हुक्म नहीं, वह फिर वैसी बन गया ना, जहर ही बन गया ना। भगत जी कहन लगे सक्कर होई विस, साई बाजो अपने वेदन कही है किस, वेदन मैंने पीड़ा। कहन लगे हुण तेरी वेदन तेरी पीड़ा जे सुन सकदा है ते साई सुन सकदा है, रब परमात्मा इहदे तों बगैर, निरंकार रब जी तों बगैर तेरी पीड़ा तेरी वेदन सुनन वाला भी कोई नहीं।
ਕਿਉਂਕਿ ਵੇਦਨ ਸੁਣਨੀ ਸੀ ਧੀਆਂ ਪੁੱਤਰਾਂ ਨੇ ਤੇ ਧੀਆਂ ਪੁੱਤਰਾਂ ਨੇ ਤੇ ਘਰੋਂ ਬਾਹਰ ਕੱਢਿਆ ਤੇ ਵੇਦਨ ਸੁਣੇ ਕੌਣ? ਵੇਦਨ ਸੁਣਨੀ ਸੀ ਭਾਈਆਂ ਨੇ ਤੇ ਭਾਈ ਤੇਰੇ ਨਾਲ ਸਹਿਮਤ ਨਹੀਂ ਹੈ, ਭਾਈ ਧੱਕੇ ਮਾਰ ਕੇ ਬਾਹਰ ਕੱਢ ਰਹੇ ਨੇ ਤੇ ਵੇਦਨ ਸੁਣੇ ਕੌਣ? ਵੇਦਨ ਸੁਣਨੀ ਸੀ ਪਤਨੀ ਨੇ ਜਾਂ ਪਤੀ ਨੇ ਤੇ ਪਤਨੀ ਧੱਕੇ ਮਾਰ ਕੇ ਪਤੀ ਨੂੰ ਬਾਹਰ ਕੱਢ ਰਹੀ ਹੈ, ਪਤੀ ਧੱਕੇ ਮਾਰ ਕੇ ਪਤਨੀ ਨੂੰ ਬਾਹਰ ਕੱਢ ਰਹੇ, ਵੇਦਨ ਸੁਣੇ ਕੌਣ? ਪਿਆਰਿਓ, ਜਦ ਵੀ ਕਿਧਰੇ ਬਿਰਥਾ ਤੁਹਾਡੇ ਮਨ ਦੇ ਅੰਦਰ, ਪੀੜਾ ਮਨ ਦੇ ਅੰਦਰ ਭਰ ਜਾਏ ਤੇ ਲੋਕਾਂ ਦੇ ਸਾਹਮਣੇ ਆਪਣੀ ਵੇਦਨ ਕਰਨ ਦੀ ਬਜਾਏ ਸਾਈਂ ਜੀ ਦੇ ਸਾਹਮਣੇ ਦੁੱਖੜੇ ਨੂੰ ਬਿਆਨ ਕਰੋ। ਪਾਤਸ਼ਾਹ ਦਾ ਇੱਕ ਹੁਕਮ ਏ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿਣ ਲੱਗੇ ਲੋਕਾਂ ਦੇ ਸਾਹਮਣੇ ਰੋਣਾ ਰੋਣ ਦੀ ਬਜਾਏ ਗੁਰ ਪੈ ਅਰਦਾਸ ਕਰ। ਗੁਰੂ ਸੁਣਨਾ ਵੀ ਜਾਣਦਾ ਹੈ ਤੇ ਸੱਚ ਜਾਣੀ ਗੁਰੂ ਮਟਾਉਣਾ ਵੀ ਜਾਣਦਾ, ਤੇਰੇ ਦੁੱਖ ਦਲਿੱਦਰ ਨੂੰ ਘਟਾਉਣਾ ਵੀ ਜਾਣਦਾ। ਭਗਤ ਜੀ ਕਹਿਣ ਲੱਗੇ ਹਾਲਾਤ ਤੇਰੀ ਸਜਣਾ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਤੇਰੇ ਵਾਸਤੇ ਮਿੱਠੇ ਪਦਾਰਥ ਵੀ ਜ਼ਹਿਰ ਦੇ ਧੁੱਲ ਬਣ ਗਏ, ਸ਼ੱਕਰ ਹੋਈ ਵਿਸ। ਸਾਈਂ ਬਾਜੋ ਆਪਣੇ ਦੁਨੀਆਂ ਦੇ ਅੰਦਰ ਤੇਰੀ ਪੀੜਾ ਤੇਰੀ ਵੇਦਨ ਨੂੰ ਸੁਣਨ ਵਾਲਾ ਤੇਰਾ ਆਪਣਾ ਕੋਈ ਰਿਹਾ ਨਹੀਂ, ਤੇ ਹੁਣ ਕੌਣ ਹੈ ਤੇਰਾ ਆਪਣਾ ਜਿਹਦੇ ਕੋਲੋਂ ਜਨਮ ਲੈ ਕੇ ਮ੍ਰਿਤ ਮੰਡਲ ਦੇ ਕੋਲ ਆਇਆ ਸੀ? ਸਤਨਾਮ ਸ੍ਰੀ ਵਾਹਿਗੁਰੂ ਤੇਰਾ ਆਪਣਾ ਹੈ। ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸ। ਕਹਿਣ ਲੱਗੇ ਸਾਈਂ ਜੀ ਤੋਂ ਬਗੈਰ, ਰੱਬ ਜੀ ਤੋਂ ਬਗੈਰ ਹੁਣ ਆਪਣੀ ਵੇਦਨ ਬਿਆਨ ਵੀ ਕਰੇ ਤੇ ਕਰੇ ਵੀ ਕਿੰਨਾ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾ, ਕੋਕ ਹੁੰਦੀ ਏ ਸੀਤਲ, ਸੀਤਲ ਮੈਨੇ ਠੰਡੀ, ਪਰ ਠੰਡੀ ਕੋਕ ਨੂੰ ਬਾਹਰ ਰੱਖ ਦਿਓ ਤੇ ਸਮਾਂ ਪਾ ਕੇ ਨਾ ਉਹ ਬਦਲ ਜਾਂਦੀ ਹੈ। ਠੰਡੀ ਕੋਕ ਆਪਣਾ ਸੁਭਾਅ ਬਦਲ ਜਾਂਦੀ ਏ, ਉਹਦੀ ਠੰਡ ਚਲੀ ਜਾਂਦੀ ਏ, ਸਹਿਜੇ ਸਹਿਜੇ ਉਹ ਗਰਮ ਹੋਣੀ ਸ਼ੁਰੂ ਹੋ ਜਾਂਦੀ। ਜਿੰਨਾ ਸਮਾਂ ਬਾਹਰ ਰਹੇਗੀ ਠੰਡ ਤੋਂ, ਫਰਿੱਜ ਤੋਂ ਬਾਹਰ ਰਹੇਗੀ, ਗਰਮ

0: ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਪੜ੍ਹਿਆ, ਉਹਨਾਂ ਨੇ ਬੜੇ ਆਲਮਾਨਾ ਢੰਗ ਦੇ ਨਾਲ ਇੱਕ ਬੋਲ ਕਿਹਾ, ਕਹਿਣ ਲੱਗੇ ਕਿ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਦਾ ਵੇ। ਕਹਿਣ ਲੱਗੇ ਅੰਨਾ ਹੋਇਆ ਦਿਸਣਾ ਬੰਦ ਹੋਇਆ, ਬੋਲਾ ਹੋਇਆ ਸੁਣਨਾ ਬੰਦ ਹੋਇਆ, ਪਿੰਗਲਾ ਹੋਇਆ ਚੱਲਣਾ ਬੰਦ ਹੋਇਆ। ਅੰਨਾ ਬੋਲਾ ਪਿੰਗਲਾ ਤਨ ਥੱਕਾ, ਤਨ ਤੇ ਤੇਰਾ ਗਿਆ ਹੈ ਥੱਕ, ਮਨ ਦਹਿ ਦਿਸਦਾ ਵੇ, ਮਨ ਅਜੇ ਵੀ ਕਾਲੇ ਕਾਂ ਵਾਂਗ ਦਸਾਂ ਦਿਸ਼ਾਵਾਂ ਨੂੰ ਦੌੜਦਾ ਹੈ। ਇਹ ਹੁਣ ਤੁਸੀਂ ਆਪਣੇ ਉੱਤੇ ਅਜਮਾ ਕੇ ਵੇਖੋ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਉਹ ਝੂਠ ਕਹਿ ਰਹੇ ਨੇ ਜਾਂ ਸੱਚ ਕਹਿ ਰਹੇ ਨੇ। ਤੇ ਜਦੋਂ ਆਪਣੇ ਜੀਵਨ ਵਿੱਚ ਇਹ ਬਚਨ ਨੂੰ ਘਟਾ ਕੇ ਵੇਖੋਗੇ, ਨਜ਼ਰ ਆ ਜਾਏਗਾ ਭਾਈ ਸਾਹਿਬ ਜੋ ਕਹਿ ਰਹੇ ਨੇ ਹਕੀਕਤ ਹੀ ਕਹਿ ਰਹੇ ਨੇ, ਸੱਚਾਈ ਬਿਆਨ ਕਰ ਰਹੇ ਨੇ, ਝੂਠ ਨਹੀਂ। ਖੈਰ, ਭਗਤ ਫਰੀਦ ਸਾਹਿਬ ਜੀ ਦਾ ਅਗਲਾ ਬਚਨ ਮੈਂ ਇੱਕ ਹੋਰ ਇਸ ਸਲੋਕ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਕਹਿਣ ਲੱਗੇ ਫਰੀਦਾ ਅੱਖੀ ਦੇਖ ਪਤੀਨੀਆਂ, ਪਤੀਨੀਆਂ ਦਾ ਮਤਲਬ ਹੁੰਦਾ ਹੈ ਥੱਕ ਜਾਣਾ, ਪਤਲੀਆਂ ਹੋ ਜਾਣਾ, ਕਮਜ਼ੋਰ ਹੋ ਜਾਣਾ। ਅੱਖਾਂ ਵੇਖ ਵੇਖ ਕੇ ਥੱਕ ਗਈਆਂ ਨੇ, ਕਮਜ਼ੋਰ ਹੋ ਗਈਆਂ ਨੇ, ਪਤਲੀਆਂ ਪੈ ਗਈਆਂ ਨੇ। ਸੁਣ ਸੁਣ ਰੀਨੇ ਕੰਨ, ਤੇ ਸੁਣ ਸੁਣ ਕੇ ਤੇਰੇ ਕੰਨ ਵੀ ਕਮਜ਼ੋਰ ਪੈ ਗਏ, ਉਹ ਵੀ ਘਸ ਗਏ। ਮੈਂ ਇੱਕ ਹੋਰ ਕਬੀਰ ਸਾਹਿਬ ਜੀ ਦਾ ਬਚਨ ਇਸ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖਾਂ। ਕਬੀਰ ਸਾਹਿਬ ਕਹਿੰਦੇ ਨੇ, ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਹਿਣ ਲੱਗੇ ਰਾਮ ਤੋਂ ਚੇਤਿਆ ਨੀ, ਜਰਾ ਤੇਰੇ ਕੋਲ ਪਹੁੰਚ ਗਿਆ, ਬੁਢਾਪਾ ਤੇਰੇ ਕੋਲ ਪਹੁੰਚ ਗਿਆ। ਅਗਾਂਹ ਕਹਿੰਦੇ ਨੇ, ਲਾਗੀ ਮੰਦਰ ਦੁਆਰ ਤੇ ਅਵਕਿਆ ਨਿਕਸਿਓ ਜਾਏ। ਕਹਿਣ ਲੱਗੇ ਦੁਆਰ, ਦੁਆਰ ਮੈਨੇ ਦਰਵਾਜ਼ਾ, ਮੰਦਰ ਮੈਨੇ ਘਰ, ਮੰਦਰ ਦੇ ਦਰਵਾਜ਼ੇ ਉੱਤੇ, ਘਰ ਦੇ ਦਰਵਾਜ਼ੇ ਦੇ ਉੱਤੇ ਲੱਗ ਜਾਏ ਅੱਗ, ਤੇ ਉਸ ਦਰਵਾਜ਼ੇ ਵਿੱਚੋਂ ਹੀ ਤੇ ਸਭ ਕੁਝ ਬਾਹਰ ਕੱਢਣਾ ਸੀ, ਹੁਣ ਬਾਹਰ ਕੱਢੇਗਾ ਕਿੱਥੋਂ ਦੀ? ਆਪ ਨਿਕਲਣਾ ਦਰਵਾਜ਼ੇ ਵਿੱਚੋਂ, ਦਰਵਾਜ਼ੇ ਦੇ ਭਾਂਬੜ ਬਲ ਰਹਿਣ। ਜੇ ਸਮਾਨ ਕੱਢਣਾ ਸੀ ਦਰਵਾਜ਼ੇ ਵਿੱਚੋਂ, ਤੇ ਦਰਵਾਜ਼ੇ ਤੇ ਅੱਗ ਬਲਦੀ ਨਜ਼ਰ ਆ ਰਹੀ। ਕਹਿਣ ਲੱਗੇ ਹੁਣ ਕਰੇਗਾ ਕੀ, ਹੁਣ ਬਾਹਰ ਕੱਢੇਗਾ ਕੀ? ਬੁਢਾਪੇ ਦੇ ਅੰਦਰ ਆਣ ਕੇ ਇਹਦੇ ਤਮਾਮ ਦਰਵਾਜ਼ਿਆਂ ਨੂੰ ਅੱਗ ਲੱਗੀ ਹੋਈ ਅਜੇ ਵੀ ਨਜ਼ਰ ਪੈਂਦੀ ਹੈ। ਅੱਖਾਂ ਦੇ ਵੇਖਣ ਦੀ ਤਮੰਨਾ ਬਾਕੀ, ਕੰਨਾਂ ਦੇ ਸੁਣਨ ਦੀ ਅਜੇ ਚਾਹਤ ਬਾਕੀ ਹੈ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਜੇ ਖਾਣ ਦੀ ਮੰਗ ਹੈ, ਜੀਵਨ ਦੀ ਮੰਗ ਹੈ, ਪਰ ਅਜੇ ਵੀ ਰੱਬ ਵਾਲੇ ਦਾ ਧਿਆਨ ਨਹੀਂ ਹੈ, ਅਜੇ ਵੀ ਪਰਿਪੂਰਨ ਪਰਮਾਤਮਾ ਚੇਤੇ ਵਿੱਚ ਨਹੀਂ ਹੈ। ਕਹਿਣ ਲੱਗੇ ਅੱਖੀ ਦੇਖ ਪਤੀਨੀਆਂ, ਸੁਣ ਸੁਣ ਰੀਨੇ ਕੰਨ, ਸ਼ਾਖ ਪਕੰਦੀ ਆਇਆ। ਜਿਵੇਂ ਟਹਿਣੀ ਦੇ ਨਾਲ ਲੱਗਾ ਹੋਇਆ ਫਲ ਪੱਕਦਾ ਪੱਕਦਾ, ਪੱਤੇ ਪੱਕਦੇ ਪੱਕਦੇ, ਬੁੱਢੇ ਹੁੰਦੇ ਹੁੰਦੇ ਆਪਣਾ ਰੰਗ ਬਦਲ ਜਾਂਦੇ ਨੇ। ਫਲ ਵੀ ਪੱਕ ਕੇ ਰੰਗ ਬਦਲਾ ਲੈਂਦਾ ਹੈ, ਤੇ ਪੱਤੇ ਵੀ ਰੰਗ ਬਦਲ ਦਿੰਦੇ ਨੇ। ਹੋਰ ਕਰੇਂਦੀ ਵੰਨ, ਕਹਿਣ ਲੱਗੇ ਮੈਂ ਤੇਰੇ ਜੀਵਨ ਨੂੰ ਵੇਖਿਆ, ਤੇਰਾ ਜੀਵਨ ਵੀ ਪੱਕ ਗਿਆ ਹੈ, ਤੇਰੇ ਜੀਵਨ ਦਾ ਰੰਗ ਢੰਗ ਵੀ ਹੋਰ ਦਾ ਹੋਰ ਬਣ ਗਿਆ, ਤੇਰੇ ਜੀਵਨ ਦਾ ਰੰਗ ਢੰਗ ਵੀ ਬਦਲ ਗਿਆ, ਤੇ ਬਦਲਿਆ ਕੀ ਹੈ, ਤੇਰੇ ਸਰੀਰ ਦੀ ਬਹਾਰ ਬਸੰਤ ਵਾਲੀ ਚਲੀ ਗਈ, ਤੇਰੇ ਜੀਵਨ ਦੇ ਅੰਦਰ ਪੱਤੇ ਝਾੜਨ ਵਾਲੀ ਬਹਾਰ ਆਣ ਕੇ ਬਹਿ ਗਈ। ਇਹ ਜੀਵਨ ਜੋ ਮਿਲਿਆ ਹੈ, ਇਹਦੇ ਅੰਦਰ ਕੁਝ ਨਾ ਕੁਝ ਬਣਨ ਦਾ ਅਵੱਛ ਯਤਨ ਕਰੋ, ਤੇ ਬਣਨਾ ਤੁਸੀਂ ਕਿਸੇ ਲਈ ਨਹੀਂ, ਆਪਣੇ ਲਈ ਬਣਨਾ, ਆਪਣੇ ਵਾਸਤੇ ਬਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਤੁਹਾਡੇ ਸਾਹਮਣੇ ਰੱਖਣ ਦਾ ਮੈਂ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਰਹਿਮਤ ਕਰਨ, ਜਿਤਨੇ ਸ਼ਰੋਤੇ ਮਾਈ ਭਾਈ ਗੁਰੂ ਦਰਬਾਰ ਦੇ ਅੰਦਰ ਸੁਭਾਏ ਮਾਣ ਹੋ, ਸਭਨਾਂ ਦੇ ਮਨਾਂ ਵਿੱਚ ਸਤਿਗੁਰੂ ਜੀ ਗੁਰਮਤਿ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ, ਔਰ ਅਗਿਆਨਤਾ ਦਾ ਹਨੇਰਾ ਸਮੂਹ ਮਨਾਂ ਵਿੱਚੋਂ ਦੂਰ ਕਰਨ ਦੀ ਕਿਰਪਾ ਕਰਨ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਫਰੀਦਾ ਕਾਲੀ ਜਿਨੀ ਨਾ ਰਾਵਿਆ,

ਮਹਿਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਅਪਣਾ ਲਾਇਆ ਪਿਰਮ ਨਾ ਲਗੇ ਜੇ ਲੋਚੈ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ ਕਚਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੁਵੇ ਬਹਿਠ ਫਰੀਦਾ ਕੁ ਕਹਿੰਦਿਆਂ ਚਾਂ ਕਹਿੰਦਿਆਂ

आया सेकित फेर चित फरीदा कुकेंदिया जागेंदिया मती देंदिया नित जो शैतान वंजाया से कित फेर चित वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र ते निगी गोता आनंद पा रहे सब माई भाई सतसंगी जनों आप रोज सवेर दे समय लड़ीवार कथा सरवण करदे आ रहे हो। सत्कार योग भगत फरीद साहब जी दे सलोकां विचों अज जो आप संगत दे सन्मुख सलोक पढ़ के सुनाए गए उन्हां विचों पहला सलोक भगत फरीद साहब जी दी रचना द्वारा उचरिया होया फरीदा काली जिनी ना रावया तौली रावे कोई। काला ते तौला तौले दा मतलब चिट्टा इन्ना दो रंगा दा जिक्र भगत फरीद साहब जी पहली पंक्ति दे अंदर ही कर रहे ने। वालां दा रंग काला होना यह जवानी दी निशानी है ते वालां दा रंग तौला हो जाना चिट्टा हो जाना यह बुढ़ापे दी निशानी है। बुनियादां भरिया ही ना होन बुनियादां बुनाईया ही ना होन बगैर बुनियादा दे अगर इमारत नूं खड़ा करना चाहिए तो इमारत खड़ी नहीं होएगी। अगर किसी ने जमीन दे अंदर किसी सब्जी दा फल दा फसल दा बीज बीजिया ही नहीं ते बगैर बीज बीजन तो वह फल की तमन्ना करे तो उहदी तमन्ना करनी ही गलत है। बगैर दवारां तों कोई छत खड़ी करनी चाहे ते दवारां तों बगैर छत खड़ी नहीं हुंदी। बगैर बीज बीजन तों कोई फल दी लालसा रखे तमन्ना रखे उहदी चोली दे अंदर फल नहीं पैंदा। बगैर शुभ कर्म करन दे अगर कोई ये चाहे कि मेरे मन नूं शांति मिल जाए सुकून मिल जाए सहज बन जाए घर दे अंदर सुख बन जाए वो भी नहीं बनता। सुख नूं प्राप्त करना एक वड्डी ते महान दात है। शांति हृदय दे अंदर बन जाना एक उपलब्धि एक मंजिल दी प्राप्ति है। पर खिमा चाहवांगा ये वेखो कि उस सुख दी प्राप्ति शांति दी प्राप्ति वास्ते मैं कर्म की कीता है। अगर कर्म ही नहीं है ते मंजिल ते बहुत वड्डी दी मंग कर रहे हैं वो मंजिल मिले किवें। शांति बड़ी वड्डी दी मंग कर रहे हैं वो शांति बने किवें। अगर बुनियादा ही नहीं है बीज ही नहीं है ते फिर शांति जीवन दे अंदर बने किवें। भगत जी कहन लगे काली काली दा मतलब काले रंग दे अंदर ते काले रंग दा मतलब जवानी दे पैर दे अंदर क्योंकि जवानी दी निशानी है वालां दा रंग काला स्याह काला। कहन लगे जिस मनुख ने जवानी नूं बर्बाद कीता है उदा जीवन सारे दा सारा तकरीबन बर्बाद हो ही जांदा है क्योंकि जे आप ध्यान देके वेखोगे ते जवानी दे अंदर तकरीबन तकरीबन गुनाह हुंदे नजर पै रहे ने ते जवानी दे अंदर ही दूसरे पासे गुण हुंदे नजर पै रहे ने। ठीक है दुनिया दे अंदर कुछ बच्चे भी गुनाहगारी हुंदे ने कुछ बुजुर्ग भी गुनाहगारी हुंदे ने कुछ बच्चे भी बड़े महान हुंदे ने कुछ बुजुर्ग भी बड़े महान हुंदे ने पर सारी एवरेज कड्डो अगर आंकड़े कड के सामने लियाओ ते जवानी ही ज्यादा गुनाहां वाले ते जवानी ही ज्यादी गुणा वाले। कतलो गारत दे अड्डे बने
ਅਯਾਸ਼ੀ ਬਦਮਾਸ਼ੀ ਦੇ ਟਿਕਾਣੇ ਬਣੇ, ਵੈਸਿਆ ਦੁਬਾਰੇ ਬਣੇ, ਜੂਏ ਦੇ ਅੱਡੇ ਕਾਇਮ ਹੋਏ। ਇਹ ਨਾ ਤੇ ਬੱਚਿਆਂ ਨੇ ਬਣਾਏ ਨੇ ਤੇ ਨਾ ਬਹੁਤ ਜ਼ਿਆਦਾ ਬਿਰਧ ਹੋਇਆ ਮਨੁੱਖ ਨਾ ਉਹਨਾਂ ਨੇ ਬਣਾਏ ਨੇ। ਜਿਸ ਮਨੁੱਖ ਕੋਲੋਂ ਚੱਲਿਆ ਨਹੀਂ ਜਾ ਰਿਹਾ, ਗਿੱਟਿਆ ਗੋਡਿਆਂ ਵਿਚ ਬਲ ਨਹੀਂ, ਹੱਥਾਂ ਵਿਚ ਕਰਨ ਦੀ ਸਮਰੱਥਾ ਨਹੀਂ, ਉਹ ਕੀ ਵੈਸਿਆ ਦਾ ਟਿਕਾਣਾ ਬਣਾਏਗਾ? ਉਹ ਕੀ ਜੂਏ ਦਾ ਅੱਡਾ ਕਾਇਮ ਕਰੇਗਾ? ਕੀ ਅਯਾਸ਼ੀ ਤੇ ਬਦਮਾਸ਼ੀ ਦੇ ਘਰਾਂ ਨੂੰ ਉਹ ਜਨਮ ਦੇਗਾ? ਇਹ ਜਿੰਨੇ ਗੁਨਾਹ ਦੇ ਅੱਡੇ ਨੇ ਉਹ ਬਣਾਏ ਕਿੰਨੇ ਨੇ? ਜਵਾਨ ਮਨੁੱਖ ਨੇ। ਹੁਣ ਠੀਕ ਦੂਸਰੇ ਪਾਸੇ ਚਲੇ ਜਾਓ, ਜਿੰਨੇ ਸ਼ਹੀਦ ਹੋਣ ਵਾਲਿਆਂ ਦੀਆਂ ਕਤਾਰਾਂ ਨੇ, ਤਕਰੀਬਨ ਉਹ ਜਵਾਨ ਮਨੁੱਖਾਂ ਦਾ ਬਹੁਤਾ ਨੰਬਰ ਹੈ। ਜਵਾਨ ਮਨੁੱਖਾਂ ਦੀ ਬਹੁਤੀ ਵੱਡੀ ਕਤਾਰ ਹੈ, ਲੰਬੀ ਕਤਾਰ ਹੈ। ਜਿੰਨੇ ਧਰਮ ਦੇ ਕਰਮ ਨੇ, ਪਰਉਪਕਾਰ ਹੈ, ਭਲਾ ਹੈ, ਪ੍ਰਭੂ ਦਾ ਚਿੰਤਨ ਕਰਨਾ ਹੈ, ਰੱਬ ਦੇ ਨਾਲ ਜੁੜਨਾ ਹੈ, ਲੋਕਾਂ ਦੀ ਸੇਵਾ ਵਿਚ ਮਗਨ ਰਹਿਣਾ ਹੈ, ਭਾਈ ਕਨਈਆ ਜੀ ਵਾਂਗ, ਉਹ ਵੀ ਤਕਰੀਬਨ ਜਵਾਨੀ ਦੇ ਅੰਦਰ। ਅਗਰ ਕੋਈ ਗੁਨਾਹ ਕਰ ਰਿਹਾ ਹੈ ਜਵਾਨੀ ਦੇ ਅੰਦਰ, ਮੂਲ ਰੂਪ ਵਿਚ ਇਸ ਤਰ੍ਹਾਂ ਹੀ ਕਹਿ ਲਓ, ਮੇਰਾ ਮਤਲਬ ਇਹ ਨਹੀਂ ਕਿ ਬਚਪਨ ਵਿਚ ਗੁਨਾਹ ਨਹੀਂ ਹੁੰਦਾ ਜਾਂ ਬੁਢਾਪੇ ਵਿਚ ਗੁਨਾਹ ਨਹੀਂ ਹੁੰਦਾ, ਮੈਂ ਐਵਰੇਜ ਦੀ ਗੱਲ ਕਰ ਰਿਹਾ, ਪਰਸੈਂਟੇਜ ਅੰਕੜੇ ਵੇਖੋ। ਜਵਾਨੀ ਗੁਨਾਹਾਂ ਦੇ ਨਾਲ ਭਰੀ ਨਜ਼ਰ ਆ ਰਹੀ ਹੈ। ਅੰਕੜੇ ਵੇਖੋ, ਜਵਾਨੀ ਦੇ ਦੌਰ ਵਿੱਚੋਂ ਹੀ ਮਨੁੱਖ ਗੁਜ਼ਰਦਿਆਂ ਅਗਰ ਇਸ ਜਵਾਨੀ ਦੇ ਵੇਗ ਨੂੰ ਰੁੱਖ ਦੇ ਦੇ, ਜਵਾਨੀ ਦੇ ਵੇਗ ਨੂੰ ਬਦਲਦਾ ਤੇ ਜਵਾਨੀ ਇਹਦੇ ਸਿੱਧੇ ਮਾਰਗ ਦੇ ਉੱਤੇ ਲੈ ਕੇ ਇਹਨੂੰ ਤੁਰ ਪੈਂਦੀ ਹੈ। ਤਾਂ ਹੁਣ ਮੈਂ ਇਸ ਤਰ੍ਹਾਂ ਕਹਾਂ ਕਿ ਜਵਾਨੀ ਜਿਹਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਕਰ ਰਹੇ ਨੇ, ਕਾਲੀ ਜਿੰਨੀ ਨਾ ਰਾਵਿਓ। ਕਹਿਣ ਲੱਗੇ, ਵਾਲਾਂ ਦਾ ਰੰਗ ਕਾਲਾ ਸੀ, ਜਵਾਨੀ ਦੀ ਬਹਾਰ ਸੀ, ਉਸ ਵਕਤ ਤੇ ਤੂੰ ਆਪਣੇ ਜੀਵਨ ਨੂੰ ਸਲਾਮਤ ਰੱਖਣ ਵਾਸਤੇ ਬੁਨਿਆਦ ਬਣਾਈ ਨੇ। ਮਨ ਦੇ ਅੰਦਰ ਸ਼ਾਂਤੀ ਬਣੇ, ਸਹਿਜ ਬਣੇ, ਸਕੂਨ ਬਣੇ, ਇਹ ਇੰਤਜ਼ਾਮ ਤੂੰ ਕੀਤਾ ਹੀ ਨਹੀਂ ਹੈ। ਤੇ ਜਦ ਬੁਨਿਆਦਾ ਹੀ ਨਹੀਂ ਤੇ ਹੁਣ ਉਹ ਫਲ ਵੀ ਕਿਵੇਂ ਮਿਲੇ ਜਿਹਦੀ ਮੰਗ ਕਰ ਰਿਹਾ, ਉਹ ਫਲ ਵੀ ਕਿਵੇਂ ਮਿਲੇ? ਮੈਂ ਸਾਂਝੇ ਤੌਰ ਤੇ ਅਰਜ਼ ਕਰ ਰਿਹਾ। ਕਾਲੀ ਜਿੰਨੀ ਨਾ ਰਾਵਿਓ, ਜਵਾਨੀ ਦੇ ਅੰਦਰ ਮਨੁੱਖ ਦਾ ਤਕਰੀਬਨ ਸੁਭਾਅ ਬਦਲ ਜਾਂਦਾ ਹੈ। ਬਾਲਪਨ ਦਾ ਜਿਹੜਾ ਸੁਭਾਅ ਹੈ ਉਹ ਭੋਲਾ ਸੁਭਾਅ ਹੈ, ਔਰ ਹਰ ਬੱਚੇ ਦਾ ਸੁਭਾਅ ਭੋਲਾ ਹੁੰਦਾ ਹੈ, ਇੱਕ ਦਾ ਨਹੀਂ। ਹਰ ਬੱਚੇ ਦਾ ਸੁਭਾਅ ਅਤਿ ਕੋਮਲ ਹੁੰਦਾ ਹੈ, ਭੋਲਾ ਹੁੰਦਾ ਹੈ ਤੇ ਵਾਸ਼ਨਾ ਤੋਂ ਰਹਿਤ ਹੁੰਦਾ ਹੈ। ਕਿਸੇ ਬੱਚੇ ਦੇ ਕੋਲ ਕੋਈ ਕਾਮ ਕ੍ਰੋਧ ਦੀ ਵਾਸ਼ਨਾ ਨਹੀਂ ਹੁੰਦੀ, ਕਿਸੇ ਬੱਚੇ ਦੇ ਕੋਲ ਨਿੰਦਾ ਤੇ ਚੁਗਲੀ ਨਹੀਂ ਹੁੰਦੀ। ਬਾਲਪਨ ਵਾਲਾ ਸੁਭਾਅ ਜਵਾਨੀ ਦੇ ਅੰਦਰ ਤਕਰੀਬਨ ਆਣ ਕੇ ਬਦਲ ਜਾਂਦਾ ਹੈ। ਆਪ ਜਿਤਨੇ ਸੂਝਵਾਨ ਪ੍ਰੇਮੀ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਜਵਾਨੀ ਵਾਲਾ ਸੁਭਾਅ ਬੁਢਾਪੇ ਦੇ ਅੰਦਰ ਜਾ ਕੇ ਬਦਲਦਿਆਂ ਬੜੀ ਦੇਰ ਲੱਗਦੀ ਹੈ। ਬਾਲਪਨ ਵਾਲਾ ਸੁਭਾਅ ਕੁਦਰਤ ਦੇ ਬਣਾਏ ਅਟਲ ਨਿਯਮ ਦੇ ਮੁਤਾਬਕ, ਪਰਮਾਤਮਾ ਦੀ ਨੇਤ ਦੇ ਮੁਤਾਬਕ ਜਵਾਨੀ ਦੇ ਅੰਦਰ ਆਣ ਕੇ ਬਦਲ ਜਾਂਦਾ ਹੈ। ਕਿਸੇ ਬੱਚੇ ਦੇ ਪਾਸ ਉਹ ਸੁਭਾਅ ਨਹੀਂ ਰਹਿੰਦਾ ਜੋ ਬਹੁਤ ਛੋਟੀ ਆਰਜ਼ਾ ਬਾਲਪਨ ਦੇ ਅੰਦਰ ਸੀ, ਜਵਾਨੀ ਦੇ ਅੰਦਰ ਉਹ ਸੁਭਾਅ ਨਹੀਂ ਰਹਿੰਦਾ। ਜਵਾਨੀ ਦੇ ਅੰਦਰ ਕਿਸੇ ਦਾ ਮਨ ਵਾਸ਼ਨਾ ਵੱਲ ਜ਼ਿਆਦਾ ਪ੍ਰੇਰਿਆ ਜਾਂਦਾ ਹੈ, ਕਿਸੇ ਦਾ ਨਹੀਂ ਪ੍ਰੇਰਿਆ ਜਾਂਦਾ। ਬਾਲਪਨ ਦੇ ਅੰਦਰ ਕੋਈ ਵੀ ਗੁਨਾਹ ਨਹੀਂ, ਨਾ ਹੰਕਾਰ, ਨਾ ਨਿੰਦਾ, ਨਾ ਚੁਗਲੀ, ਨਾ ਈਰਸ਼ਾ, ਨਾ ਬਖੀਲੀ। ਪਰ ਜਵਾਨੀ ਆਈ ਕੋਈ ਨਿੰਦਕ ਬਣ ਜਾਂਦਾ ਹੈ, ਕੋਈ ਚੁਗਲਖੋਰ ਬਣ ਜਾਂਦਾ ਹੈ, ਕੋਈ ਬੜਾ ਹੰਕਾਰੀ ਬਣ ਜਾਂਦਾ ਹੈ, ਅੱਖਾਂ ਦੇ ਰਾਹੀਂ ਵੇਖਦਾ ਹੈ ਤੇ ਤਾਂ ਵੀ ਪੱਥਰ ਵਰਗੀਆਂ ਕਠੋਰ ਅੱਖਾਂ ਦੇ ਰਾਹੀਂ, ਬੜਾ ਹੰਕਾਰ। ਕੋਈ ਸੋਚਦਾ ਹੈ, ਬੋਲਦਾ ਹੈ, ਚੱਲਦਾ ਹੈ ਤੇ ਕਾਮ ਦੇ ਰਾਹ ਦੇ ਉੱਤੇ ਚੱਲਦਾ ਹੈ, ਦੂਸਰਾ ਰਸਤਾ ਉਹਨੂੰ ਕੋਈ ਨਜ਼ਰ ਆਉਂਦਾ ਹੀ ਨਹੀਂ। ਪਰ ਜਵਾਨੀ ਦੇ ਅੰਦਰ ਕੋਈ ਵਿਰਲਾ ਇਸ ਤਰ੍ਹਾਂ ਦਾ ਵੀ ਹੁੰਦਾ ਹੈ, ਬਾਲਪਨ ਵਿੱਚ ਅਗਰ ਭਗਤੀ ਦੇ ਮਾਰਗ ਤੇ ਨਹੀਂ ਸੀ ਚੱਲਿਆ ਤੇ ਜਵਾਨੀ ਦੇ ਅੰਦਰ ਉਹਦਾ ਪਰਮਾਤਮਾ ਦੇ ਮਾਰਗ ਦੇ ਨਾਲ ਵੀ ਪ੍ਰੇਮ ਬਣ ਜਾਂਦਾ ਹੈ, ਕੋਈ ਵਿਰਲਾ ਕਿਸੇ ਵਿਰਲੇ ਗੁਰਮੁਖ ਪ੍ਰੇਮੀ ਦਾ ਸੁਭਾਅ ਇਸ ਤਰ੍ਹਾਂ ਬਦਲਦਾ ਹੈ। ਬਾਲਪਨ ਵਾਲਾ ਸੁਭਾਅ ਜਵਾਨੀ ਵਿੱਚ ਆਣ ਕੇ ਬਦਲ ਜਾਂਦਾ ਹੈ ਤੇ ਫਿਰ ਜਵਾਨੀ ਦੇ ਅੰਦਰ ਉਹ ਸੁਭਾਅ ਪੱਕਦਾ ਹੈ ਤੇ ਜਿਹੜਾ ਸੁਭਾਅ ਬੰਦੇ ਦਾ ਪੱਕ ਜਾਏ ਉਹ ਫਿਰ ਮਰਦੇ ਦਮ ਤੱਕ ਨਾਲ ਹੀ ਰਹਿੰਦਾ ਹੈ, ਉਹ ਬਦਲਦਾ ਨਹੀਂ ਹੈ। ਕਿਸੇ ਵਿਰਲੇ ਗੁਰਮੁਖ ਦਾ ਸੁਭਾਅ ਬਦਲਦਾ ਹੈ, ਵਰਨਾ ਨਹੀਂ ਬਦਲਦਾ। ਇਹਨੂੰ ਮੈਂ ਜਰਾ ਕੁ ਖੋਲਣਾ ਚਾਹਾਂਗਾ, ਧਿਆਨ ਦੇ ਕੇ ਸਮਝਣ ਦੀ ਕਿਰਪਾ ਕਰ ਲਿਓ। ਜਿਵੇਂ ਹਵਾ ਦਾ ਝੋਂਕਾ ਆਉਂਦਾ ਹੈ ਤੇ ਸਰੀਰ ਨੂੰ ਛੂਹ ਕੇ ਅੱਗੇ ਨਿਕਲ ਜਾਂਦਾ ਹੈ, ਹਵਾ ਸਾਡੇ ਪਾਸ ਰੁਕਦੀ ਤੇ ਨਹੀਂ ਨਾ, ਇਸ ਤਰ੍ਹਾਂ ਹੀ ਮਨ ਦੇ ਅੰਦਰ ਬੁਰੀਆਂ ਵਿਚਾਰਾਂ ਜਨਮ ਲੈਂਦੀਆਂ ਨੇ, ਮਨ ਨੂੰ ਛੂਹ ਕੇ ਅੱਗੇ ਨਿਕਲ ਜਾਂਦੀਆਂ ਨੇ। ਅੱਜ ਕਾਮ ਦਾ ਵਿਚਾਰ ਆਇਆ ਪਰ ਟਿਕਿਆ ਨਹੀਂ, ਛੂਹ ਕੇ ਅੱਗੇ ਨਿਕਲ ਗਿਆ। ਉਹ
काम सुभा नहीं बनेगा। जेड़ा मंदा विचार, मैला विचार, बड़ा ही गंदला विचार पैदा होया सी, पर लम्मा समा मन ने उहदी पकड़ नहीं कीती, मन दे अंदरों विचार टिकिया नहीं, अगे निकल गया, वह भुल गया, वह कदी भी विचार सुभा दा रूप नहीं बनता। पर जो विचार आया आउण तों बाद मन दे अंदर टिक गया, मन ने उस विचार नूं छड्डिया ही नहीं, उही विचार मैला विचार अगे जाके सुभा बन जांदा है। ये विचार भावे चंगा होवे भावे मंदा होवे, विचार आउंदे ने मन विचों निकल जांदे ने, भावे वह चंगे विचार ने भावे वह मंदे विचार ने, वह मनुख का सुभाव नहीं बनते, सुभाव का अंग नहीं बनते। विचार आ रहे ने, मन ने पकड़ कर लिए, मन के अंदर वह विचार टिक गए ने, ते हुण वह विचार जो टिक गए ने अगे गए नहीं, उन्हां विचारां नूं मन दिने भी रात भी लगातार माला बना के जपदा है, उन्हां विचारां दी गल करदा है, विचारां नूं अंदर चितवदा है, विचारां नूं मुड़ मुड़ के दोहराउंदा है, वह विचार अंदर टिक गए, ते जिहड़े विचार अंदर टिक गए उही मनुख दा सुभाव बन गए। जे किसी का सुभाव काम ही बनिया है ना, तो प्रथम काम के विचार सुने ने या काम के संबंध विच विचार बने ने, वह विचार बने ने निकल गए ने, इहदा कामुक सुभाव नहीं बनेगा। वह विचार आए ने टिक गए ने, मनुख का सुभाव काम ही बन जाता है, काम बिरती वाला बन जाता है। होर की कारण, यही तो कारण है। लोभ के संबंध विच सुनिया है, लोभ का विचार बनिया है, वह विचार निकल गया, सुभाव बनिया ही नहीं है। पर वह विचार आया अंदर आण के टिक गया, टिकन तो बाद फिर वह सुभाव का रूप बन जाता है। जवानी दे अंदर मनुख का जिस तरह का सुभाव पक जाए, उन्हों फिर बुढ़ापे दे अंदर जाके बदलना बड़ा मुश्किल हो जाता है, उन्हों बदलना बड़ा कठिन हो जाता है। अंदर इतना कूड़ा करकट भर जाता है, उन्हों साफ करन लग्या मनुख आप ही डर खाना शुरू कर देता है, आप ही अपने आप तो डरना शुरू हो जाता है। फिर मैं अक्सर एक बेनती करया करदा कि मनुख दे अंदर इन्ना कूड़ा करकट, इन्ने मलीन विचार, इन्नी गंदगी भरी है, अगर ए अपनी बुकल दे अंदर, अपने गिरवान दे अंदर, अपनियां निगाहां दे नाल तकना शुरू करदा है, इन्हों अपने आप तो नफरत होनी शुरू हो जाएगी। हुण तुसीं दूसरियां तो नफरत करदे हो, ते जे पुछिए भी क्यों कर रहे हो नफरत, मनुख मनुख दे नाल ईर्षा दी अगन दे अंदर खह खह के मारी रहा है ना, ये दूसरे दे नाल नफरत कर ही रहा है ना, ते जे इहनूं पुछिए भी तेरी नफरत दा कारण, ते मैं बड़े बड़े दाने सूझवान बंदियां दी जुबानों ये गल सुनी है, वह कहिंदे ने जी वह मनुख ते मंदा बड़ा है। बई की मंदा है, उहदे हथ मंदे ने, पैर मंदे ने, की मंदा है, मूंह मत्था मंदा है, चमड़ी दा रंग मंदा है, मंदा क्यों है? वह कहिंदा है जी उहदियां गल्लां बातां बड़ियां मंदियां ने, उहदे कोल औगण बड़े ने, भावे हुंदे अपने कोल भी ने, पर बंदा वेखदा दूजे दे, वह कहिंदा है जी उहदे कोल औगण बड़े ने। बे नफरत क्यों कर रहे हैं? औगणा कारण, वैसे नफरत दा एक कारण नहीं, बड़े कारण ने। बहुती नफरत ते बंदा दूसरे नूं अगे वधदियां वेख के करी जा रहा है कि मेरे तो अगे क्यों जांदा है। खैर, मैं एक एंगल तो केवल तुहाडे सामने इशारा करना चाहुंदा, दूसरे दे गुनाहां नूं वेख के बंदा नफरत करदा है, ते जे ओही गुनाह अपने विच नजर आ जाण ते फिर अपने तो भी नफरत करेगा। नफरत मैल तो है, ते मैल अपने विच दिस जाए फिर ये मैल नूं धोण दा यतन करेगा, मैल अंदर टिकी क्यों है, मैल नूं धोण दा यतन करेगा। अजे दूसरे दे अंदर मैल दिसदी है, अपने अंदर मैल नहीं दिसदी। जवानी दा दौर आया ते पूरी कायनात दे अंदर, पूरी दुनिया दे अंदर, ते मैं ये भी कह दिया बेचिदक होके कि हर धर्म दे अंदर, चाहे वह यहूदी ने, पारसी ने, बोधी ने, जैनी ने, हिंदू ने, सिख ने, मुसलमान ने, हर धर्म दे अंदर बच्चा गुनाह नहीं करता, बहुत बिरध हो चुका मनुख गुनाह नहीं करता, भावे गुनाहां दा भरिया मन उहदे कोल हुंदा है पर गुनाह नहीं करता, क्योंकि करन वास्ते शरीर चाहिदा है, ते इक बुढ़े बाबे दा शरीर जवाब दे जांदा है गुनाह करे किवें। ना एक बच्चा गुनाह करता है, ना एक बहुत कमजोर ते बिरध बाबा गुनाह करता है, गुनाह कौन करता है जेड़ा विचकार खड़ा है, ते दोवां दे विचकार बचदी है जवानी।
ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਾਲੀ ਜਿੰਨੀ ਨਾ ਰਾਵਿਓ, ਦੋਵਾਂ ਦੇ ਵਿਚਕਾਰ ਬਚਦੀ ਏ ਜਵਾਨੀ। ਹਰ ਧਰਮ ਦੇ ਅੰਦਰ ਧਿਆਨ ਦੇ ਕੇ ਵੇਖੋ, ਜਿੰਨਾ ਜਵਾਨੀ ਦੇ ਕੋਲੋਂ ਖੂਨ ਵਗਿਆ, ਇੰਨਾ ਖੂਨ ਨਾ ਬਚਪਨੇ ਨੇ ਵਗਾਇਆ ਤੇ ਨਾ ਬੁਢਾਪੇ ਨੇ ਵਗਾਇਆ। ਜਿੰਨੇ ਗੁਨਾਹਾਂ ਦੇ ਅੱਡੇ ਜਵਾਨੀ ਨੇ ਕਾਇਮ ਕੀਤੇ ਨੇ, ਨਾ ਬਾਲਪਨ ਨੇ ਕੀਤੇ ਨੇ, ਨਾ ਬਜ਼ੁਰਗੀ ਨੇ ਕੀਤੇ ਨੇ। ਪਰ ਇਹ ਜਵਾਨੀ ਨੇ ਗੁਨਾਹਾਂ ਦੇ ਟਿਕਾਣੇ ਕਿਉਂ ਬਣਾਏ? ਕਿਉਂਕਿ ਜਵਾਨੀ ਦੇ ਅੰਦਰ ਮਸਜਿਦ ਵਿੱਚੋਂ ਆ ਰਹੀ ਆਵਾਜ਼ ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੀ ਏ, ਉਸ ਆਵਾਜ਼ ਦੀ ਬੰਦਾ ਪਕੜ ਕਰਦਾ ਹੀ ਨਹੀਂ, ਤੇ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਕੁਰਾਨ ਦੀਆਂ ਆਇਤਾਂ ਨੂੰ ਪੜ੍ਹਦਾ ਸੁਣਦਾ ਹੀ ਨਹੀਂ, ਤੇ ਕੁਰਾਨ ਵਰਗਾ ਸੁਭਾਅ ਜਵਾਨੀ ਦੇ ਅੰਦਰ ਬਣੇ ਵੀ ਕਿਵੇਂ? ਜਵਾਨੀ ਦੇ ਅੰਦਰ ਗੀਤਾ ਦੇ ਸਲੋਕ ਆਉਂਦੇ ਨੇ, ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੇ ਨੇ, ਜਿਵੇਂ ਹਵਾ ਆਉਂਦੀ ਏ ਛੂ ਕੇ ਅੱਗੇ ਨਿਕਲ ਜਾਂਦੀ ਏ। ਜਵਾਨੀ ਦੇ ਅੰਦਰ ਮੰਦਰ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਏ, ਮਨ ਉਸ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਉਸ ਤਰ੍ਹਾਂ ਦਾ ਸੁਭਾਅ ਗੀਤਾ ਵਰਗਾ ਬਣਾਉਂਦਾ ਹੀ ਨਹੀਂ। ਇੱਕ ਹਿੰਦੂ ਵੀਰ ਤੇ ਆਪਣੇ ਸੁਭਾਅ ਦੇ ਮੁਤਾਬਕ ਚੱਲਦਾ, ਗੀਤਾ ਦੇ ਮੁਤਾਬਕ ਚੱਲਦਾ ਨਹੀਂ, ਤੇ ਜਦ ਗੀਤਾ ਦੇ ਮੁਤਾਬਕ ਚੱਲਦਾ ਨਹੀਂ ਤੇ ਗੁਨਾਹ ਦੇ ਅੱਡੇ ਬਣਾਏਗਾ। ਹੁਣ ਮੈਂ ਆਪਣੀ ਗੱਲ ਕਰਾਂ, ਜਵਾਨੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦਾ ਤੇ ਹੈ, ਕੀਰਤਨ ਦੇ ਰੂਪ ਕਥਾ ਦੇ ਰੂਪ ਦੇ ਅੰਦਰ ਬਾਣੀ ਨੂੰ ਸੁਣਦਾ ਤੇ ਹੈ, ਪਰ ਉਸ ਬਾਣੀ ਦੀ ਆਵਾਜ਼ ਨੂੰ ਸੁਣ ਕੇ ਆਪਣੇ ਪਾਸ ਰੱਖਦਾ ਨਹੀਂ ਹੈ, ਮਨ ਸੁਣਦਾ ਨਾਲੋਂ ਨਾਲ ਛੱਡੀ ਜਾਂਦਾ। ਇੱਥੇ ਸੁਣਦੇ ਹੋ, ਖਿਮਾ ਚਾਹਾਂਗਾ ਝੋਲੀ ਝਾੜ ਕੇ ਨਿਕਲ ਜਾਂਦੇ ਹੋ। ਅਗਰ ਕੁਝ ਨਾ ਕੁਝ ਸੰਭਾਲਦੇ ਹੋ, ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੁਝ ਸੰਭਾਲਿਆ, ਉਹਨਾਂ ਦੇ ਜੀਵਨ ਦੇ ਅੰਦਰ ਆਪ ਰੋਸ਼ਨੀ ਪੈਦਾ ਹੁੰਦੀ, ਸ਼ਰੇਆਮ ਵੇਖ ਸਕਦੇ ਹੋ, ਖੁੱਲੇਆਮ ਵੇਖ ਸਕਦੇ ਹੋ। ਕਾਰਨ ਕੀ ਹੈ ਕਿ 20-20 ਸਾਲ ਤੋਂ ਲਗਾਤਾਰ ਲੜੀਵਾਰ ਕਥਾ ਸੁਣ ਰਹੇ ਹਾਂ, ਕਥਾ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਜੀਵਨ ਬਦਲਦਾ ਨਹੀਂ, ਕੇਵਲ ਹਵਾ ਦੇ ਵਾਂਗ ਉਹ ਵਿਚਾਰ ਕੋਲ ਆਉਂਦੇ ਨੇ, ਅੱਗੇ ਨਿਕਲ ਜਾਂਦੇ ਨੇ, ਉਹਨਾਂ ਨੂੰ ਸੰਭਾਲਦੇ ਨਹੀਂ, ਗੁਰਬਾਣੀ ਦੇ ਵਿਚਾਰਾਂ ਦੇ ਨਾਲ ਸੁਭਾਅ ਮੇਲ ਨਹੀਂ ਖਾਂਦਾ, ਤੇ ਫਿਰ ਉਸ ਤਰ੍ਹਾਂ ਦੇ ਕਰਮ ਕਿਵੇਂ ਕਰਾਂਗੇ? ਸੁਭਾਅ ਤੇ ਆਪਣਾ ਰੱਖ ਰਹੇ ਹਾਂ, ਸੁਣ ਬਾਣੀ ਰਹੇ ਹਾਂ, ਬਾਣੀ ਦੇ ਮੁਤਾਬਕ ਤੇ ਆਪਣੇ ਆਪ ਨੂੰ ਬਦਲਣ ਦਾ ਯਤਨ ਨਹੀਂ ਕਰ ਰਹੇ। ਤੋ ਖੈਰ ਮੈਂ ਅਰਜ ਕਰ ਰਿਹਾ ਸਾਂ, ਜਵਾਨੀ ਦੇ ਅੰਦਰ ਮਨੁੱਖ ਦੇ ਪਾਸ ਜੋਸ਼ ਬੜਾ ਹੁੰਦਾ ਹੈ, ਹੋਸ਼ ਵਾਲੀ ਆਖੇ ਦੇ ਕੋਲ ਉੱਕਾ ਵੀ ਨਹੀਂ ਹੁੰਦੀ, ਜੋਸ਼ ਬੜਾ ਹੁੰਦਾ ਹੈ ਤੇ ਹੋਸ਼ ਹੁੰਦੀ ਨਹੀਂ। ਅਗਰ ਜਵਾਨੀ ਦੇ ਕੋਲ ਜੋਸ਼ ਹੈ, ਹੋਸ਼ ਨਾ ਹੋਵੇ ਤੇ ਜਵਾਨੀ ਬਰਬਾਦ ਕਰਦੀ ਹੈ। ਜਵਾਨੀ ਨੂੰ ਹੋਸ਼ ਦੀ ਅੱਖ ਮਿਲ ਜਾਏ ਤੇ ਜਵਾਨੀ ਸਵਾਰਦੀ ਬੜਾ ਕੁਝ ਹੈ, ਇਸੇ ਜਵਾਨੀ ਦੇ ਨਾਲ ਸਮਰਦਾ ਬੜਾ ਕੁਝ ਹੈ। ਜਵਾਨੀ ਹੜ੍ਹ ਦੇ ਪਾਣੀ ਦਾ ਨਾਂ ਹੈ, ਅਗਰ ਪਾਣੀ ਨੂੰ ਤਰਤੀਬ ਮਿਲ ਜਾਏ, ਨਦੀ ਦੇ ਦੋ ਕਿਨਾਰੇ ਮਿਲ ਜਾਣ ਪਾਣੀ ਨੂੰ, ਤੇ ਉਹ ਪਾਣੀ ਹਜ਼ਾਰਾਂ ਮੀਲ ਦੂਰ ਲਿਜਾ ਕੇ ਉਸ ਪਾਣੀ ਤੋਂ ਲਾਭ ਉਠਾਇਆ ਜਾ ਸਕਦਾ ਹੈ। ਅਗਰ ਉਸ ਪਾਣੀ ਨੂੰ ਦੋ ਕਿਨਾਰੇ ਮਿਲ ਜਾਣ, ਨਦੀ ਦੇ ਕਿਨਾਰੇ, ਤੇ ਪਾਣੀ ਬੜੀ ਦੂਰ ਦੁਰਾਡੇ ਜਾ ਕੇ ਦੂਸਰੇ ਨੂੰ ਲਾਭ ਦੇ ਸਕਦਾ ਹੈ। ਅਗਰ ਉਹ ਪਾਣੀ ਨੂੰ ਕਿਨਾਰੇ ਨਾ ਮਿਲਣ ਜਾਂ ਕਿਨਾਰਿਆਂ ਤੋਂ ਬਾਹਰ ਉੱਠ ਕੇ ਵਗਣਾ ਸ਼ੁਰੂ ਹੋਵੇ ਤੇ ਉਸ ਪਾਣੀ ਦੇ ਨਾਲ ਵਿਨਾਸ਼ ਵੀ ਬੜਾ ਹੁੰਦਾ ਹੈ, ਉਸ ਪਾਣੀ ਦੇ ਨਾਲ ਨੁਕਸਾਨ ਵੀ ਬੜਾ ਹੁੰਦਾ ਹੈ। ਹੈ ਤਾਂ ਪਾਣੀ, ਪਾਣੀ ਜੀਵਨ ਦੇ ਰਿਹਾ, ਪਾਣੀ ਮੌਤ ਦੇ ਰਿਹਾ। ਉਹ ਪਾਣੀ ਜੀਵਨ ਦੇ ਰਿਹਾ ਜੋ ਸੀਮਾ ਵਿੱਚ ਚੱਲ ਰਿਹਾ, ਹੱਦਬੰਦੀ ਕਿਨਾਰਿਆਂ ਵਿੱਚ ਚੱਲ ਰਿਹਾ, ਉਹ ਪਾਣੀ ਮੌਤ ਦੇ ਰਿਹਾ ਜੋ ਕਿਨਾਰਿਆਂ ਤੋਂ ਬਗੈਰ ਚੱਲ ਰਿਹਾ। ਉਹਨੂੰ ਹੀ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਨਾ ਕਿ ਹੜ੍ਹ ਆ ਗਿਆ, ਤੇ ਹੜ੍ਹ ਕੀ ਹੁੰਦਾ? ਪਾਣੀ ਹੁੰਦਾ, ਹੋਰ ਕੀ ਹੁੰਦਾ? ਡੱਗ ਤੇ ਹੁੰਦੀ ਨਹੀਂ, ਪਾਣੀ ਹੁੰਦਾ। ਔਰ ਪਾਣੀ ਬਰਬਾਦੀ ਕਰੀ ਜਾਂਦਾ, ਫਸਲਾਂ ਤਬਾਹ, ਫੁੱਲਾਂ ਨੂੰ ਤਬਾਹ, ਫਲਾਂ ਨੂੰ ਤਬਾਹ, ਵਨਸਪਤੀ ਰੁੱਖਾਂ ਨੂੰ ਪੁੱਟ ਪੁੱਟ ਕੇ ਉਲਟਿਆਂ ਕਰੀ ਜਾ ਰਿਹਾ ਹੈ, ਮਕਾਨਾਂ ਨੂੰ ਢਾਈ ਜਾ ਰਿਹਾ ਹੈ, ਪਸ਼ੂ ਪਰਿੰਦੇ ਮਰਦੇ ਨਜ਼ਰ ਆਉਂਦੇ ਨੇ, ਮਨੁੱਖ ਮਰਦੇ ਤੇ ਰੁੜਦੇ ਨਜ਼ਰ ਆਉਂਦੇ ਨੇ। ਕਿਉਂ? ਇਹ ਵੀ ਪਾਣੀ ਹੈ ਜਿਹਦੇ ਕੋਲੋਂ ਕੱਲ ਤੱਕ ਜੀਵਨ ਮਿਲ ਰਿਹਾ ਸੀ, ਪਰ ਸੀਮਾ ਵਿੱਚ ਇਹ ਵੀ ਪਾਣੀ ਹੈ ਜਿਹਦੇ ਕੋਲੋਂ ਨੁਕਸਾਨ ਮਿਲ ਰਿਹਾ ਹੈ, ਕਿਉਂਕਿ ਅਸੀਮ ਵਗ ਰਿਹਾ ਹੈ। ਅਗਰ ਜਵਾਨੀ ਨੂੰ ਕਿਨਾਰਾ ਮਿਲ ਜਾਏ ਗੁਰਮਤ ਦਾ, ਜਵਾਨੀ ਕਿਨਾਰਿਆਂ ਦੇ ਵਿੱਚ ਵਗਣੀ ਸ਼ੁਰੂ ਕਰ ਦੇ ਤੇ ਗੁਰਮਤ ਦੇ ਕਿਨਾਰਿਆਂ ਵਿੱਚ, ਤੇ ਜਵਾਨੀ ਦੇ ਨਾਲ ਸਮਰੇਗਾ ਬੜਾ ਕੁਛ। ਅਗਰ ਜਵਾਨੀ ਨੂੰ ਗੁਰੂ ਮਰਿਆਦਾ ਦਾ ਕਿਨਾਰਾ ਮਿਲੇ ਨਾ, ਇਹਨੂੰ ਗੁਰਮਤ ਦੇ ਦੋ ਕੰਡੇ ਮਿਲਣ ਹੀ ਨਾ, ਜਵਾਨੀ ਚੱਲੇ ਅੱਖਾਂ ਬੰਦ ਕਰਕੇ, ਤੇ ਇਸ ਜਵਾਨੀ ਕੋਲੋਂ ਫਿਰ ਕੋਈ ਲਾਭ ਨਾ ਸਮਾਜ ਨੂੰ ਤੇ ਨਾ ਇਹਨੂੰ, ਇਹਦੇ ਕੋਲੋਂ ਨੁਕਸਾਨ ਹੀ ਨੁਕਸਾਨ, ਇਹਦੇ ਕੋਲੋਂ ਘਾਟਾ ਹੀ ਘਾਟਾ, ਫਿਰ ਇਹਦੇ ਨਾਲ ਸੰਵਰਨਾ ਕੁਝ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਗਲ,
ਤੇ ਦੂਸਰੇ ਪਾਸੇ ਸਿਆਣਾ। ਹੁਣ ਪਾਗਲ ਤੇ ਸਿਆਣਾ ਇਹਨਾਂ ਦੋਵਾਂ ਨੂੰ ਬੜੇ ਧਿਆਨ ਦੇ ਨਾਲ ਪੈਰਲਰ ਬਿਠਾ ਕੇ ਸਾਹਮਣੇ ਬਿਠਾ ਕੇ ਵੇਖੋ, ਦੋਵਾਂ ਦੇ ਸਰੀਰਕ ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ ਹੈ। ਦੋ ਹੀ ਹੱਥ ਪਾਗਲ ਦੇ ਕੋਲ ਨੇ, ਦੋ ਹੱਥ ਹੀ ਸਿਆਣੇ ਦੇ ਕੋਲ ਨੇ। ਦੋ ਹੀ ਪੈਰ ਪਾਗਲ ਦੇ ਕੋਲ ਨੇ, ਦੋ ਹੀ ਪੈਰ ਸਿਆਣੇ ਦੇ ਕੋਲ ਨੇ। ਦੋ ਹੀ ਅੱਖਾਂ ਪਾਗਲ ਦੀਆਂ ਨੇ ਤੇ ਦੋ ਹੀ ਅੱਖਾਂ ਸਮਝਦਾਰ ਦੀਆਂ ਨੇ। ਦੋ ਹੀ ਕੰਨ ਪਾਗਲ ਦੇ ਕੋਲ ਨੇ, ਦੋ ਹੀ ਕੰਨ ਸਮਝਦਾਰ ਦੇ ਕੋਲ ਨੇ। ਦੋਵਾਂ ਦੇ ਸਰੀਰਕ ਅੰਗਾਂ ਦੇ ਅੰਦਰ, ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ। ਕੱਦ ਕਾਠ ਦਾ ਫਰਕ ਹੋਣਾ ਇਹ ਤੇ ਕੁਦਰਤ ਦਾ ਨੇਮ ਹੈ, ਉਹਨੇ ਇੱਕ ਜੈਸਾ ਕਿਸੇ ਨੂੰ ਬਣਾਇਆ ਹੀ ਨਹੀਂ ਹੈ। ਸੁਭਾਅ ਦਾ ਫਰਕ ਹੈ, ਆਵਾਜ਼ ਦਾ ਫਰਕ ਹੈ, ਕੱਦ ਕਾਠ ਦਾ ਫਰਕ ਹੈ, ਨਕਸ਼ੋ ਨਿਗਾਰ ਦਾ ਫਰਕ ਹੈ, ਪਰ ਅੰਗਾਂ ਦਾ ਫਰਕ ਨਹੀਂ ਹੈ। ਪਰ ਇੱਕ ਨੂੰ ਆਪ ਕਹਿ ਰਹੇ ਹੋ ਇਹ ਬੜਾ ਪਾਗਲ ਹੈ, ਦੂਜੇ ਨੂੰ ਕਹਿ ਰਹੇ ਹੋ ਬੜਾ ਸਮਝਦਾਰ ਹੈ। ਹੁਣ ਕਿਉਂ ਕਹਿ ਰਹੇ ਹੋ? ਕਿ ਉਹਦੇ ਸਰੀਰ ਦੀ ਬਣਤਰ ਜਾਂ ਅੰਗਾਂ ਨੂੰ ਵੇਖ ਕੇ? ਹੋ ਸਕਦਾ ਸਮਝਦਾਰ ਮਨੁੱਖ ਨਾਲੋਂ ਪਾਗਲ ਦਾ ਸਰੀਰ ਉੱਚਾ ਲੰਮਾ ਹੋਵੇ, ਸੁੰਦਰ ਸੁਨੱਖਾ ਹੋਵੇ, ਪਰ ਆਪ ਕਹਿ ਰਹੇ ਹੋ ਪਾਗਲ ਹੈ, ਇਹ ਮਨੁੱਖ ਪਾਗਲ ਹੈ। ਕਿਉਂ ਪਾਗਲ ਹੈ? ਬਾਕੀ ਸਭ ਕੁਝ ਇਹਦੇ ਕੋਲ ਹੈ, ਪਰ ਅਗਰ ਨਹੀਂ ਹੈ ਤੇ ਦਿਮਾਗੀ ਤਵਾਜ਼ਨ ਇਹਦੇ ਕੋਲ ਨਹੀਂ ਹੈ। ਇਹਨੂੰ ਸੀਮਾ ਦੇ ਅੰਦਰ ਚੱਲਣ ਦੀ ਜਾਚ ਨਹੀਂ ਹੈ। ਇਹ ਤਾਕਤ, ਦਿਮਾਗੀ ਤਾਕਤ ਜੋ ਸੀਮਾ ਦੇ ਅੰਦਰ ਚਲਾਉਂਦੀ ਸੀ, ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਸ਼ਰੀਕੇ ਭਾਈਚਾਰੇ ਬਰਾਦਰੀ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਮੰਦਰ ਮਸਜਿਦ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਜੋ ਦਿਮਾਗੀ ਤਾਕਤ ਇਹਦੇ ਕੋਲ ਸੀ, ਜਿਹਨੂੰ ਵਰਤ ਕੇ ਬੰਦਾ ਸਮਝਦਾਰੀ ਦੇ ਨਾਲ ਬਹਿੰਦਾ, ਉੱਠਦਾ, ਖਾਂਦਾ, ਪੀਂਦਾ, ਚੱਲਦਾ, ਉਹ ਤਾਕਤ ਇਹਦੀ ਖਤਮ ਹੋ ਗਈ। ਦਿਮਾਗੀ ਤਵਾਜ਼ਨ ਇਹਦਾ ਕਾਇਮ ਨਾ ਰਿਹਾ, ਉਹ ਚਲਾ ਗਿਆ ਤੇ ਆਪ ਲੋਕਾਂ ਨੇ ਕਹਿ ਦਿੱਤਾ ਇਹ ਪਾਗਲ ਹੈ। ਪਾਗਲ ਦੇ ਖਾਣ ਦੀ ਤਰਤੀਬ ਨਹੀਂ ਹੈ। ਖਾਂਦਾ ਖਾਂਦਾ ਆਪਣੇ ਮੂੰਹ ਮੱਥੇ ਦੇ ਉੱਤੇ ਹੀ, ਆਪਣੇ ਭੋਜਨ ਦੇ ਨਾਲ ਮੂੰਹ ਮੱਥੇ ਦੇ ਉੱਤੇ ਰਾਲਾਂ ਨੂੰ ਲਾ ਲੈਂਦਾ। ਖਾਂਦਾ ਹੈ ਤੇ ਬੇਤਰਤੀਬੀ ਦੇ ਨਾਲ ਖਾਂਦਾ ਖਾਂਦਾ ਕੱਪੜੇ ਭਰ ਲੈਂਦਾ। ਪਾਗਲ ਦੇ ਖਾਣ ਵਿੱਚ ਤਰਤੀਬ ਨਹੀਂ, ਪਰ ਸਮਝਦਾਰ ਦੇ ਖਾਣ ਵਿੱਚ ਬੜੀ ਤਰਤੀਬ ਹੈ। ਪਾਗਲ ਦੇ ਬੋਲਣ ਵਿੱਚ ਤਰਤੀਬ ਨਹੀਂ ਹੈ, ਉਹ ਆਪੇ ਉੱਤਰ ਕਰੀ ਜਾ ਰਿਹਾ, ਆਪੇ ਪ੍ਰਸ਼ਨ ਕਰੀ ਜਾ ਰਿਹਾ, ਬੋਲੀ ਜਾ ਰਿਹਾ, ਸਾਰਾ ਸਾਰਾ ਦਿਨ ਬੋਲੀ ਜਾ ਰਿਹਾ, ਪਰ ਬੋਲਣ ਦਾ ਕੋਈ ਨਿਸ਼ਾਨਾ ਹੀ ਨਹੀਂ ਹੈ, ਬੋਲਣ ਦਾ ਕੋਈ ਟਾਰਗੇਟ ਹੀ ਨਹੀਂ ਹੈ। ਬੋਲ ਰਿਹਾ ਹੈ ਪਰ ਫਜ਼ੂਲ ਬੋਲ ਰਿਹਾ। ਪਰ ਸਮਝਦਾਰ ਬੰਦਾ ਉਹੀ ਹੈ ਜੋ ਵਕਤ ਦੀ ਨਜ਼ਾਕਤ ਨੂੰ ਵੇਖ ਕੇ ਬੋਲਦਾ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਸਮਝਦਾਰ ਉਹ ਹੈ ਜਿੱਥੇ ਬੋਲਣ ਦੀ ਲੋੜ ਹੈ ਬੋਲਦਾ, ਨਹੀਂ ਬੋਲਣ ਦੀ ਲੋੜ ਤੇ ਖਾਮੋਸ਼ ਰਹਿ ਜਾਂਦਾ ਹੈ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਸਮਝਦਾਰ ਦੀ ਖਾਮੋਸ਼ੀ ਪਾਗਲ ਦੇ ਬੋਲਣ ਨਾਲੋਂ ਹਜ਼ਾਰ ਗੁਣਾ ਅੱਗੇ ਹੈ। ਇੱਕ ਸਮਝਦਾਰ ਬੰਦੇ ਦੀ ਚੁੱਪ ਪਾਗਲ ਦੇ ਬੋਲਣ ਨਾਲੋਂ ਕਈ ਗੁਣਾ ਅੱਗੇ ਖੜੀ ਹੈ। ਤੋ ਖੈਰ, ਪਾਗਲ ਆਪੇ ਬੋਲ ਰਿਹਾ ਹੈ, ਪ੍ਰਸ਼ਨ ਕਰਦਾ ਹੈ, ਆਪੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਈ ਜਾ ਰਿਹਾ, ਬੋਲਣ ਵਿੱਚ ਤਰਤੀਬ ਨੇ। ਪਰ ਸਿਆਣਾ ਮਨੁੱਖ ਤੇ ਇਸ ਤਰ੍ਹਾਂ ਨਹੀਂ ਬੋਲਦਾ। ਕੋਈ ਪ੍ਰਸ਼ਨ ਕਰਨ ਵਾਲਾ ਦੂਜਾ ਹੈ, ਉੱਤਰ ਉਹ ਆਪ ਦੇ ਰਿਹਾ। ਚਲੋ ਹੋਰ ਅੱਗੇ ਚਲੋ। ਇੱਕ ਸਮਝਦਾਰ ਬੰਦਾ ਜਦੋਂ ਵੀ ਚੱਲਦਾ ਹੈ, ਉਹ ਆਪਣੀ ਮੰਜ਼ਿਲ ਮਿੱਥ ਕੇ ਚੱਲਦਾ ਹੈ। ਆਪ ਘਰੋਂ ਚੱਲੇ ਹੋ ਤੇ ਮੰਜ਼ਿਲ ਮਿੱਥ ਕੇ ਚੱਲੇ ਹੋ ਨਾ, ਕਿ ਮੈਂ ਦੁਕਾਨ ਤੇ ਜਾਣਾ ਹੈ, ਮੈਂ ਗੁਰਦੁਆਰੇ ਜਾਣਾ ਹੈ, ਮੈਂ ਆਫਿਸ ਵਿੱਚ ਜਾਣਾ ਹੈ, ਮੈਂ ਫਲਾਣੇ ਨੂੰ ਮਿਲਣ ਵਾਸਤੇ ਜਾਣਾ ਹੈ। ਤੁਸੀਂ ਨਿਸ਼ਾਨਾ ਲੈ ਕੇ ਚੱਲਦੇ ਹੋ, ਬਿਨਾਂ ਨਿਸ਼ਾਨੇ ਤੋਂ ਨਹੀਂ ਚੱਲਦੇ, ਜਿਹੜਾ ਸਮਝਦਾਰ ਹੈ। ਪਰ ਜਿਹੜਾ ਪਾਗਲ ਹੈ, ਉਹਨੂੰ ਵੇਖੋ, 100 ਕਦਮ ਇੱਧਰ ਨੂੰ ਤੁਰਿਆ ਜਾ ਰਿਹਾ ਹੈ, 100 ਕਦਮ ਵਾਪਸ ਨੂੰ ਆ ਰਿਹਾ ਹੈ, ਕੋਈ ਚੱਲਣ ਦਾ ਨਿਸ਼ਾਨਾ ਨਹੀਂ ਹੈ, ਕੋਈ ਮੰਜ਼ਿਲ ਨਹੀਂ ਹੈ, ਚੱਲ ਰਿਹਾ ਹੈ ਪਰ ਬੇਤਰਤੀਬਾ, ਖਾ ਰਿਹਾ ਹੈ ਬੇਤਰਤੀਬਾ, ਬੋਲ ਰਿਹਾ ਹੈ ਬੇਤਰਤੀਬਾ, ਤੇ ਪਾਗਲ ਆਪਣੇ ਆਪ ਹੀ ਹੱਸਦਾ ਨਜ਼ਰ ਆਉਂਦਾ ਹੈ, ਆਪਣੇ ਆਪ ਹੀ ਰੋਂਦਾ ਨਜ਼ਰ ਆਉਂਦਾ, ਕੋਈ ਦੂਜਾ ਰਵਾਉਣ ਵਾਲਾ ਨਹੀਂ, ਹਸਾਉਣ ਵਾਲਾ ਨਹੀਂ। ਪਰ ਸਮਝਦਾਰ ਆਪਣੇ ਆਪ ਹੱਸਦਾ ਰੋਂਦਾ ਨਜ਼ਰ ਨਹੀਂ ਆਉਂਦਾ। ਤੋ ਖੈਰ, ਜੋ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਸਮਝਦਾਰ ਮਨੁੱਖ ਇਸ ਤਰ੍ਹਾਂ ਹੱਸਦਾ ਤੇ ਰੋਂਦਾ ਨਜ਼ਰ ਨਹੀਂ ਪੈਂਦਾ। ਸਮਝਦਾਰ ਉਹ ਹੈ ਜਿਹਦੇ ਜੀਵਨ ਵਿੱਚ ਤਰਤੀਬ, ਤੇ ਬੇਸਮਝ ਉਹ ਹੈ ਜਿਹਦੇ ਜੀਵਨ ਵਿੱਚ ਤਰਤੀਬ ਕੋਈ ਨਹੀਂ। ਚਲੋ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੋਰ ਅਰਜ ਕਰਾਂ। ਬਨਸਪਤੀ ਹੁੰਦੀ ਹੈ ਬਾਗ ਦੇ ਅੰਦਰ, ਬਨਸਪਤੀ ਹੀ ਹੁੰਦੀ ਹੈ ਦੂਸਰੇ ਪਾਸੇ ਜੰਗਲ ਦੇ ਅੰਦਰ। ਰੁੱਖ ਹੀ ਹੁੰਦੇ ਨੇ ਨਾ ਜੰਗਲ ਦੇ ਅੰਦਰ, ਤੇ ਰੁੱਖ ਹੀ ਹੁੰਦੇ ਨੇ ਬਾਗ ਦੇ ਅੰਦਰ। ਪਰ ਬਾਗ ਦੇ ਅੰਦਰ ਆਪ ਉਚੇਚੇ ਜਾ ਕੇ ਸੈਰ ਸਪਾਟਾ ਕਰਦੇ ਹੋ, ਬਾਗ ਦੇ ਅੰਦਰ ਉਚੇਚਾ ਜਾ ਕੇ ਸੈਰ ਕਰਨ ਲਈ ਜਾਂਦੇ ਹੋ, ਪਰ ਜੰਗਲ ਦੇ ਅੰਦਰ ਜਾਣ ਤੋਂ ਸਾਰਿਆਂ ਦਾ ਦਿਲ ਘਬਰਾਉਂਦਾ, ਜੰਗਲ ਦੇ ਅੰਦਰ ਨਹੀਂ ਜਾਂਦੇ, ਕਿਉਂਕਿ ਜੰਗਲ ਦੇ ਅੰਦਰ ਬੇਤਰਤੀਬੇ ਰੁੱਖ ਉੱਗੇ ਨੇ,
ਪਤਾ ਨਹੀਂ ਇਹ ਕੋਈ ਚੱਲਣ ਲਈ ਰਸਤਾ ਨਹੀਂ, ਇਹ ਕਿਧਰੇ ਝਾੜੀ ਏ, ਕਿਧਰੇ ਕੰਡੇ ਨੇ, ਕਿਧਰੇ ਦੂਸਰੇ ਰੁੱਖ ਨੇ, ਰਸਤਾ ਨਹੀਂ, ਬੇਤਰਤੀਬੇ ਰੁੱਖ ਨੇ। ਪਰ ਬਾਗ ਨੂੰ ਇੱਕ ਮਾਲੀ ਦੇ ਹੱਥਾਂ ਨੇ ਸਵਾਰਿਆ, ਉੱਥੇ ਤਰਤੀਬ ਦੇ ਕੇ ਬੂਟਿਆਂ ਨੂੰ ਉਗਾਇਆ ਗਿਆ ਹੈ। ਫਰਕ ਇੰਨਾ ਹੀ ਹੈ, ਅਗਰ ਕੋਈ ਆਪਣੇ ਜੀਵਨ ਨੂੰ ਬਾਗ ਵਰਗਾ ਬਣਾ ਲੈ ਤੇ ਇਸ ਬਾਗ ਦੇ ਅੰਦਰ ਸਤਿਗੁਰੂ ਆਪ ਸੈਰ ਕਰਨ ਲਈ ਆ ਜਾਂਦੇ ਨੇ ਆਪ। ਅਗਰ ਕੋਈ ਆਪਣੇ ਜੀਵਨ ਨੂੰ ਜੰਗਲ ਵਰਗਾ ਬਣਾ ਲੈ ਤੇ ਜੰਗਲ ਤੋਂ ਸਾਰੇ ਭੈ ਖਾਂਦੇ ਨੇ, ਕੋਈ ਵੀ ਇੱਥੇ ਨਹੀਂ ਆਉਂਦਾ, ਨਾ ਇੱਥੇ ਪਾਤਸ਼ਾਹ ਆਉਂਦੇ ਨੇ, ਨਾ ਕੋਈ ਆਮ ਗੁਣ ਆਉਂਦਾ, ਇੱਥੇ ਟਿਕਦਾ ਹੀ ਨਹੀਂ। ਜੀਵਨ ਨੂੰ ਜੰਗਲ ਬਣਾਉਣਾ ਹੈ, ਜੀਵਨ ਨੂੰ ਬਾਗ ਬਣਾਉਣਾ ਹੈ, ਇਹਦੇ ਵਾਸਤੇ ਸਭ ਤੋਂ ਚੰਗਾ ਵਕਤ ਸਾਡੇ ਕੋਲ ਜਵਾਨੀ ਦਾ ਪੈਰ ਹੈ, ਸਭ ਤੋਂ ਚੰਗਾ ਵਕਤ। ਇਸ ਤਰ੍ਹਾਂ ਨਹੀਂ ਹੈ ਕਿ ਜਵਾਨੀ ਤੋਂ ਬਗੈਰ ਬੁਢਾਪੇ ਦੇ ਅੰਦਰ ਜਾਂ ਬਾਲਪਨ ਦੇ ਅੰਦਰ ਰੱਬ ਜੀ ਦੇ ਨਾਲ ਸਾਂਝ ਬਣਾਈ ਨਹੀਂ ਜਾ ਸਕਦੀ। ਪਰ ਮੈਰਜ ਇਹ ਕਰ ਰਿਹਾ, ਸਭ ਤੋਂ ਚੰਗਾ ਪੈਰ ਜਵਾਨੀ ਦਾ ਹੈ। ਜਵਾਨੀ ਚੱਲ ਰਹੀ ਹੈ, ਇਹਨੂੰ ਇੱਕ ਵੇਗ ਹੀ ਦੇਣਾ ਹੈ, ਇਹਨੂੰ ਬੰਦ ਨਹੀਂ ਕਰਨਾ, ਰੋਕਣਾ ਨਹੀਂ, ਇੱਕ ਵੇਗ ਦੇਣਾ, ਇੱਕ ਦਿਸ਼ਾ ਦੇਣੀ। ਅਗਰ ਇਸ ਜਵਾਨੀ ਨੂੰ ਇੱਕ ਦਿਸ਼ਾ ਮਿਲ ਗਈ, ਮੋੜ ਮਿਲ ਗਿਆ, ਤੇ ਜਵਾਨੀ ਤੁਹਾਨੂੰ ਲੈ ਕੇ ਚਲੀ ਜਾਏਗੀ ਨਿਰੰਕਾਰ ਦੇ ਘਰ ਤੱਕ। ਜਵਾਨੀ ਨੂੰ ਦਿਸ਼ਾ ਨਾ ਮਿਲੀ, ਇਹਨੂੰ ਇੱਕ ਰਸਤਾ ਨਾ ਮਿਲਿਆ, ਤੇ ਜਵਾਨੀ ਡੇਗ ਦੇਗੀ ਕਿਸੇ ਡੂੰਘੀ ਖੱਡ ਦੇ ਅੰਦਰ, ਪਾਪ ਅਪਰਾਧ ਗੁਨਾਹਗਾਰ ਦੀ ਖੱਡ ਦੇ ਅੰਦਰ ਇਹ ਜਵਾਨੀ ਤੁਹਾਨੂੰ ਡੇਗ ਦੇਗੀ, ਬਰਬਾਦ ਕਰ ਦੇਗੀ, ਅਗਰ ਇਸ ਜਵਾਨੀ ਨੂੰ ਰਸਤਾ ਨਾ ਮਿਲਿਆ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ, ਕਾਲੀ ਜਿੰਨੀ ਨਾ ਰਾਵਿਆ, ਜਦ ਜਵਾਨੀ ਦਾ ਸਮਾਂ ਸੀ ਤੇ ਇਹਨੇ ਪਰਮਾਤਮਾ ਨੂੰ ਰਾਵਿਆ ਹੀ ਨਹੀਂ, ਪਰਮਾਤਮਾ ਨੂੰ ਜਪਿਆ ਹੀ ਨਹੀਂ, ਪਰਮਾਤਮਾ ਦੇ ਨਾਲ ਸਾਂਝ ਬਣਾਈ ਨਹੀਂ, ਪਰਮਾਤਮਾ ਦੀ ਕਦਰੋ ਕੀਮਤ ਨੂੰ ਜਾਣਿਆ ਹੀ ਨਹੀਂ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮਨੁੱਖ ਨੇ ਰਾਖਵਾਂ ਸਮਾਂ ਰੱਖ ਲਿਆ ਪਰਮਾਤਮਾ ਦੇ ਨਾਲ ਮਿਲਣ ਵਾਸਤੇ। ਇਹ ਕਹਿੰਦਾ ਹੈ ਜਵਾਨੀ ਹੈ ਗੁਨਾਹ ਕਰਨ ਲਈ, ਜਵਾਨੀ ਹੈ ਕੇਵਲ ਆਪਣੇ ਦੁਨਿਆਵੀ ਧੰਦੇ ਕਰਨ ਲਈ, ਕੰਮ ਕਾਜ ਕਰਨ ਲਈ। ਬੁਢਾਪਾ ਆਏਗਾ ਤੇ ਬੁਢਾਪੇ ਦੇ ਅੰਦਰ ਵੇਖੀ ਜਾਏਗੀ, ਰੁੱਸੇ ਰੱਬ ਦਾ ਉਲਾਮਾ ਲਾ ਲਵਾਂਗੇ ਬੁਢਾਪੇ ਦੇ ਅੰਦਰ ਜਾ ਕੇ। ਅਕਸਰ ਇਸ ਤਰ੍ਹਾਂ ਕਹਿੰਦਾ, ਅਜੇ ਜਵਾਨ ਆ, ਅਜੇ ਮੇਰੇ ਕੰਮ ਕਾਰ ਕਰਨ ਵਾਲੇ ਬਾਕੀ ਨੇ, ਮੇਰਾ ਕਾਰੋਬਾਰ ਕਰਨਾ, ਮੇਰੇ ਧੀਆਂ ਪੁੱਤਰਾਂ ਦਾ ਵਿਆਹ ਕਾਰਜ ਕਰਨਾ, ਸਾਰੇ ਤੇ ਫਰਜ਼ ਬਾਕੀ ਨੇ, ਇਹ ਕੰਮ ਜਾਂ ਵਿਹਲਿਆਂ ਦਾ ਹੈ ਤੇ ਜਾਂ ਬੁਢਾਪੇ ਦਾ ਹੈ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਚਲੋ ਬੁਢਾਪੇ ਵਿੱਚ ਆਏ ਹੋ, ਪਰ ਫੇਰ ਹੀ ਗੁਰੂ ਦੇ ਮੁਤਾਬਕ ਚੱਲ ਕੇ ਇੱਥੇ ਆ ਜਾਓ। ਫਿਰ ਵੀ ਬੰਦਾ ਆਪਣੀ ਮਰਜ਼ੀ ਨੂੰ ਨਾਲ ਲੈ ਕੇ ਆਉਂਦਾ ਕਿ ਜਿਤਨੇ ਬਜ਼ੁਰਗ ਵਾਰ ਗੁਰਦੁਆਰੇ ਵਿੱਚ ਆਉਂਦੇ ਨੇ, ਮੰਦਰ ਮਸਜਿਦ ਵਿੱਚ ਜਾਂਦੇ ਨੇ, ਉਹ ਕੋਈ ਗੁਰੂ ਦੀ ਮਤ ਦੇ ਅਨੁਸਾਰ ਜਾ ਰਹੇ ਨੇ, ਤੇ ਜੇ ਜਾ ਰਹੇ ਨੇ ਤੇ ਫਿਰ ਕੋਈ ਬੁੱਢਾ ਗੁਨਾਹਗਾਰੀ ਨਹੀਂ ਚਾਹੀਦਾ, ਖਿਮਾ ਮੰਗ ਲਵਾਂ, ਬੜੇ ਗੁਨਾਹਗਾਰੀ ਮਿਲਦੇ ਨੇ। ਕਦੀ ਕਦੀ ਬਜ਼ੁਰਗ ਬੋਲਦਾ ਹੈ ਤਾਂ ਗੱਲ ਇਸ ਤਰ੍ਹਾਂ ਦੀ ਕਰਦਾ ਜਿਵੇਂ ਮਹਾਂ ਬਚਕਾਨਾ ਹੋਵੇ, ਬੱਚਿਆਂ ਵਾਲੀ ਗੱਲ ਹੁੰਦੀ ਹੈ। ਕਾਰਨ ਕੀ ਹੈ? ਅਜੇ ਵੀ ਆਪਣੀ ਮਰਜ਼ੀ ਦੇ ਮੁਤਾਬਕ ਆ ਰਿਹਾ, ਬਣੇ ਸੁਭਾਅ ਦੇ ਮੁਤਾਬਕ ਆ ਰਿਹਾ। ਕਾਰਜ ਤੇ ਸਾਰੇ ਪੂਰੇ ਹੋ ਗਏ ਨੇ, ਫਰਜ਼ ਤੇ ਅਦਾ ਹੋ ਗਏ ਨੇ, ਪਰ ਆ ਆਪਣੀ ਮਰਜ਼ੀ ਦੇ ਮੁਤਾਬਕ ਹੀ ਰਿਹਾ ਹੈ, ਗੁਰੂ ਦੀ ਮਰਜ਼ੀ ਦੇ ਮੁਤਾਬਕ ਅਜੇ ਆਉਣ ਦੀ ਜਾਂਚ ਇਹਨੂੰ ਨਹੀਂ ਆਈ। ਤੋ ਕਹਿ ਰਹੇ ਨੇ, ਕਾਲੀ ਜਿੰਨੀ ਨਾ ਰਾਵਿਆ, ਵਾਲ ਕਾਲੇ ਸਨ, ਜਵਾਨੀ ਦਾ ਸਮਾਂ ਸੀ, ਪਰਮਾਤਮਾ ਨੂੰ ਰਾਵਿਆ ਨੇ, ਪਰਮਾਤਮਾ ਚੇਤੇ ਆਏ ਨੇ। ਚੇਤੇ ਕੀ ਆਇਆ? ਧਨ ਧਰਮ ਚੇਤੇ ਆਇਆ ਹੀ ਨੇ, ਪਰਿਵਾਰ ਚੇਤੇ ਆਇਆ, ਨਿਰੰਕਾਰ ਚੇਤੇ ਆਇਆ ਹੀ ਨੇ। ਜਵਾਨੀ ਦੇ ਅੰਦਰ ਬੰਦਾ ਦੂਰ ਭੱਜਣ ਦਾ ਯਤਨ ਕਰਦਾ, ਪਰ ਭੱਜ ਕੇ ਜਾਏਗਾ ਕਿੱਥੇ? ਜਦ ਅੱਗੋਂ ਅਜਗਰ ਵਾਂਗ ਦੁੱਖ ਮੂੰਹ ਫੈਲਾ ਕੇ ਸਾਹਮਣੇ ਆ ਜਾਂਦੇ ਨੇ, ਫਿਰ ਤੈਨੂੰ ਵਾਪਸ ਆਉਣਾ ਪੈਂਦਾ, ਇੱਥੇ ਆਣ ਕੇ ਨੱਕ ਗੋਡਾ ਰਗੜਨਾ ਪੈਂਦਾ, ਕਿਉਂਕਿ ਅੱਗੇ ਦੁੱਖ ਖੜੇ ਨੇ ਦੀਵਾਰ ਬਣ ਕੇ, ਉਹਨਾਂ ਨੂੰ ਲੰਘ ਕੇ ਪਾਰ ਜਾਣਾ ਆਪਣੇ ਵੱਸ ਵਿੱਚ ਨਹੀਂ ਹੈ। ਫਿਰ ਚੇਤਾ ਆ ਜਾਂਦਾ ਕਿ ਰੱਬ ਵੀ ਕੋਈ ਚੀਜ਼ ਹੈ, ਵਰਨਾ ਰੱਬ ਨੂੰ ਇਹ ਹਵਾ ਹੀ ਮੰਨਦਾ, ਰੱਬ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਕਹਿਣ ਲੱਗੇ, ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਵਾਲਾਂ ਦਾ ਰੰਗ ਚਿੱਟਾ ਹੋਇਆ। ਤੇ ਕਹਿਣ ਲੱਗੇ, ਮੈਂ ਵੇਖਿਆ ਧੌਲੀ ਰਾਵੈ, ਰਾਵੈ ਮੈਨੇ ਮਿਲਣਾ। ਕਹਿਣ ਲੱਗੇ, ਕੋਏ, ਕੋਈ ਵਿਰਲਾ ਵਿਰਲਾ ਬਜ਼ੁਰਗ ਹੀ ਇਸ ਰਾਹ ਦੇ ਉੱਤੇ ਚੱਲ ਰਿਹਾ। ਹੁਣ ਜਿਤਨੇ ਬਜ਼ੁਰਗ ਹੋ, ਮੈਂ ਤੁਹਾਡੇ ਉੱਤੇ ਇੱਕ ਪ੍ਰਸ਼ਨ ਕਰਨਾ ਚਾਹੁੰਦਾ, ਉਸ ਤੋਂ ਪਹਿਲਾਂ ਖਿਮਾ ਮੰਗ ਲਵਾਂ। ਕੀ ਆਪ ਰੱਬ ਦੀ ਪਿਆਸ ਲੈ ਕੇ ਗੁਰਦੁਆਰੇ ਆ ਰਹੇ ਹੋ ਜਾਂ ਸਮਾਂ ਪਾਸ ਕਰਨ ਲਈ ਗੁਰਦੁਆਰੇ ਆ ਰਹੇ ਹੋ? ਘਰ ਦੇ ਅੰਦਰ ਸਮਾਂ ਪਾਸ ਨਹੀਂ ਹੁੰਦਾ, ਗੁਰਦੁਆਰੇ ਸਮਾਂ ਪਾਸ ਹੋ ਜਾਏਗਾ। ਅਗਰ ਸਮਾਂ ਪਾਸ ਕਰਨ ਲਈ ਆਏ ਹੋ ਤੇ ਸਮਾਂ ਪਾਸ ਹੀ ਹੋਏਗਾ, ਇੱਥੋਂ ਮਿਲੇਗਾ ਕੁਝ ਨਹੀਂ, ਖਿਮਾ ਕਰਿਓ। ਅਗਰ ਆਪ ਇਹ ਲਕਸ਼ ਲੈ ਕੇ, ਮਨੋਰਥ ਲੈ ਕੇ ਆਏ ਹੋ ਕਿ ਗੁਰੂ ਨੂੰ ਮਿਲਣਾ ਮੇਰਾ ਫਰਜ਼ ਹੈ,
मनुख का एक कर्तव्य है ते चलो जवानी बीत गई है ते मैं बुढ़ापे दे अंदर उनु रिजा लवा उनु पा लवा फिर तुहानू करोड़ वार नमस्कार ते तुहाडा आउणा भी मुबारक। पर मैं वेख्या है समय पास हुंदा है। फिर जितने को बुजुर्ग चल के गुरुद्वारे आउंदे ने उन्हां दी गिनती ते बड़ी थोड़ी। घरां दे अंदर बुजुर्ग वार है ते बड़े पर मैं उन्हां बुजुर्गां नूं वेख्या है अजे भी विषयां विकारां दे अंदर मस्त अजे भी विषयां विकारां दे अंदर। जे किसे जवान ते प्रश्न करिए भई गुरु वाला बन अमृत छक गुरबाणी दे नाल जुड़ बाणी पढ़िया कर ओ कहिंदा है जी कारज करन वाले बाकी ने ए कम बुढ़ापे विच। ते जे बुजुर्ग ते सवाल करिए भी हुण तू अमृत क्यों नहीं छकदा ते आप जवाब दो कि हुण अड़चन किस गल दी है। बुजुर्ग मतावां बुजुर्ग वार जे तुहाडे विचों अजे भी कोई गुरु वाला नहीं बनदा ते हुण अड़चन किस गल दी है। हुण ते कोई अड़चन नहीं है। फिर एक बेनती मैं होर करदा चला। मेरे उत्ते कल एक बुजुर्गा ने प्रश्न किया सी इस वक्त भी ओह संगत दे अंदर सुभाए मान ने कल शामा नूं मेरे उत्ते उन्होंने प्रश्न किया सी अमृत छकन की तमन्ना है पर परिवार मेरे नाल सहमत नहीं है। मैं उचेचे तौर ते बेनती करदा चला तन सांझे तौर दे उत्ते सारिआं नूं लाभ देंदा है पर धर्म इस तरह नहीं है। इत्थे मैं गल नूं थोड़ा खोलदा चला तन परिवार दे अंदर आ रहा है पर एक मैंबर दे जरिए आ रहा है। मन लो तन कमा के लिया रहा है पिता उस तन कमाए दे नाल सारे परिवार दे मैंबरां नूं लाभ मिल रहा है। तन दे नाल भोजन बनिया सारे खा रहे ने तन दे नाल कपड़ा आया सारे हंडा रहे ने तन दे नाल मकान बनिया सारे उस मकान विच रह रहे ने पर कमाया ते सारे ने नहीं कमाया एक ने। उस तन दे नाल होर तरह तरह दे पदार्थ घर विच साजो समान घर विच लियांदा गया ते उहदा लाभ सारे परिवार दे मैंबरां नूं मिलिया। तन है सांझा कमाउंदा है एक लाभ मिलदा है सारिआं नूं। धर्म इस तरह का मसला नहीं है। धर्म व्यक्तिगत है। धर्म जिन्हें कमाउणा है उन्हूं लाभ है जिन्हें नहीं कमाउणा वह कल्पदा होया कुरजदा होया नजर पैंदा है। धर्म अगर मां कमा रही है ते मां शांत है पिता कल्पदा नजर पै रहा है। अगर पिता कमा रहे है ते पिता खामोश है शांत है ते मां कल्पदी नजर पै रही। फिर इहदियां मेरे कोल उदाहरणां ने। इक्को ही घर दी चार दुआरी दे अंदर दो प्यो पुत्र वस रहे ने। पिता का नां है हरनाकश पुत्र का नां है भगत प्रहलाद। पिता कल्पदा नजर आ रहा है बड़ा हंकारी है ते पुत्र बड़ा शांति का पुंज नजर आ रहा है शांति की तस्वीर नजर आ रहा। इक्को ही घर दे अंदर दो भाई वड्डे हुंदे ने जन्म लैंदे ने पलदे ने खेडदे ने। एक दा नां है बाबा पिरथी चंद दूजे दा नां है गुरु अर्जन देव साहब। पिरथी चंद कल्पदा कुरजदा नजर पैंदा है ते गुरु अर्जन देव साहब बिलकुल शांत नजर पैंदे ने। धर्म निजी मसला है। इनू जिन्हें कमाउणा है उनू लाभ देंदा है जिन्हें नहीं कमाउणा ओ अंदरों कल्पदा कुरजदा नजर पैंदा है। ये मत सोचो कि मेरा परिवार मैं सारे वाली बेनती तां कर रहा मैनू उन्हां कोलों बड़ी चंगी सेध मिल गई। ये मत सोचो कि मेरा परिवार मेरे नाल सहमत नहीं ते मैं सराह दे उत्ते चला ही ना। मैनू यह दसो परिवार सहमत किहदा होया। किसी भगत का जिक्र करो कि जिहदा परिवार उहदे नाल सहमत होके चलिया होवे ते उह तां भगती दे मार्ग दे उत्ते चलिया होवे। किसी का भी परिवार किसी नाल सहमत नहीं होया। जुबान कहन लग्या कंबदी है। गुरु नानक देव पातशाह महाराज जी दे घर दे अंदर विरोधता दा बूटा बन के पैदा होया है बाबा श्री चंद। गुरु नानक साहब जी ने जेड़ा पंथ चलाया है बाबा श्री चंद ने अपना नवा पंथ चलाया है उदासी मत ते चलाया गुरु नानक साहब जी दे नाल पंथ खड़ा करके। हुण ये विरोधता नहीं ते होर की है। बाबा पिरथी चंद विरोधता कर रहे ने। गुरु अंगद देव साहब जी दे दोवें साहिबजादे विरोधता कर रहे ने। किदी किदी गल इतिहास दियां पन्नियां तों लोगे विरोधता कर रहे ने। कबीर साहब दा जीवन पढ़ के वेखो मां विरोधता दे उत्ते खड़ी है। मां ही कह रही एक दो मंदिर एक दो बाट कहिंदी दो जांदे ने मंदिर विच बह जांदे ने मंदिर मैंने घर दोवे दे कोल बैठे हुंदे ने ते दो बाट बाट मैंने राह दे अंदर तुरे जा रहे ने। दो जा रहे ने दो आ रहे ने। कबीर दा ते सारा दिन काम ही है तनना बुनना तजो है कबीर। इन्हें तनना बुनना ही छड़ दिता है। ते फिर कबीर साहब की मां विरोधता करदी करदी ए भी कहिंदी है
ਹਮਕੋ ਸੱਥਰ ਉਣਕੋ ਖਾਟ, ਇੱਕ ਦੋ ਮੰਦਰ ਇੱਕ ਦੋ ਬਾਟ, ਹਮਕੋ ਸੱਥਰ ਉਣਕੋ ਖਾਟ। ਸਾਨੂੰ ਸੌਣ ਵਾਸਤੇ ਜ਼ਮੀਨ ਤੇ ਕਹਿੰਦਾ, ਜ਼ਮੀਨ ਤੇ ਸੌ, ਤੇ ਜਿਹੜੀਆਂ ਦੋ ਚਾਰ ਪਾਈਆਂ ਘਰ ਦੇ ਅੰਦਰ ਨੇ, ਖਾਟ ਮੈਨੇ ਮੰਜੀ, ਜਿਹੜੀਆਂ ਦੋ ਮੰਜੀਆਂ ਘਰ ਦੇ ਅੰਦਰ ਨੇ, ਉਹ ਇਹਨਾਂ ਨੂੰ ਦੇ ਦਿੰਦਾ ਜਿਹੜੇ ਦੇ ਸੰਗੀ ਸਾਥੀ ਆਉਂਦੇ ਨੇ। ਕਬੀਰ ਦੀ ਮਾਂ ਕਬੀਰ ਨਾਲ ਸਹਿਮਤ ਹੈ। ਕਿਹਦੀ ਮਾਂ? ਕਿਸੇ ਭਗਤ ਦੀ ਮਾਂ, ਗੁਰੂ ਸਾਹਿਬਾਨਾਂ ਦਾ ਪਰਿਵਾਰ ਜਾਂ ਭਗਤ ਜਣਾ ਦਾ ਪਰਿਵਾਰ ਕਿਸੇ ਨਾਲ ਸਹਿਮਤ ਨਹੀਂ ਹੈ। ਕੁਛ ਸਹਿਮਤ ਨੇ, ਬਹੁਤੇ ਸਹਿਮਤ ਨਹੀਂ ਹੈ। ਅਗਰ ਇਹ ਵੇਖੋਗੇ ਪਰਿਵਾਰ ਸਹਿਮਤ ਹੋਵੇ ਤੇ ਪਰਿਵਾਰ ਸਹਿਮਤ ਹੋਏਗਾ, ਇਹ ਨਹੀਂ ਰੱਬੀ ਪੈਂਡੇ ਦੇ ਉੱਤੇ ਆਪ ਚੱਲ ਸਕੋਗੇ। ਨੇ ਅੰਮ੍ਰਿਤ ਛਕਣ ਦਾ ਵਿਚਾਰ ਹੈ ਛਕ ਲਓ, ਗੁਰੂ ਗੁਰੂ ਜਪਣ ਦਾ ਵਿਚਾਰ ਹੈ ਜਪ ਲਓ। ਇਹ ਕਹੋ ਕਿ ਸਾਗਰ ਦੀਆਂ ਲਹਿਰਾਂ ਖਾਮੋਸ਼ ਹੋ ਜਾਣ ਤੇ ਮੈਂ ਆਪਣੀ ਬੇੜੀ ਨੂੰ ਫੇਰ ਤੋਰਾਂਗਾ। ਸਾਗਰ ਦੀਆਂ ਲਹਿਰਾਂ ਪਿਆਰੇ ਉਹ ਕਦੀ ਖਾਮੋਸ਼ ਹੁੰਦੀਆਂ ਹੀ ਨਹੀਂ ਹੈ। ਇੱਕ ਲਹਿਰ ਮਿਟਦੀ ਨਜ਼ਰ ਆ ਰਹੀ ਹੈ, ਨਾਲ ਦੂਸਰੀ ਬਣਦੀ ਵੀ ਨਜ਼ਰ ਪੈ ਰਹੀ ਹੈ। ਤੇ ਜੇ ਕੋਈ ਮਲਾਹ ਇਹ ਗੱਲ ਕਹੇ ਵੀ ਸਾਗਰ ਦੀਆਂ ਲਹਿਰਾਂ ਸ਼ਾਂਤ ਹੋ ਜਾਣ ਤੇ ਮੈਂ ਫੇਰ ਬੇੜੀ ਚਲਾਵਾਂਗਾ, ਸਾਗਰ ਦੀਆਂ ਲਹਿਰਾਂ ਤੇ ਅੱਜ ਤੱਕ ਨਾ ਸ਼ਾਂਤ ਹੋਈਆਂ ਨੇ ਨਾ ਇਹਨਾਂ ਨੇ ਹੋਣਾ। ਪਰਿਵਾਰ ਕਦੀ ਕਿਸੇ ਦਾ ਸਹਿਮਤ ਨਾ ਹੋਇਆ ਤੇ ਨਾ ਹੋਏਗਾ। ਤੁਸੀਂ ਖੁਦ ਵੇਖਣਾ ਹੈ ਕਿ ਮੈਂ ਧਰਮ ਦੇ ਪੈਂਡੇ ਚੱਲਣਾ ਹੈ ਜਾਂ ਨਹੀਂ ਚੱਲਣਾ। ਤੋ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਤੌਲੀ ਰਾਵੇ ਕੋਏ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਬਜ਼ੁਰਗ, ਤੌਲਿਆਂ ਵਾਲਾਂ ਦਾ ਮਾਲਕ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਹੀ ਖੁਦਾ ਤੇਰੀ ਭੁੱਖ ਤੇ ਪਿਆਸ ਨੂੰ ਲੈ ਕੇ ਤੇਰੇ ਕੋਲ ਆ ਰਿਹਾ, ਵਰਨਾ ਸਮਾਂ ਪਾਸ ਕਰਨ ਲਈ ਆਉਂਦੇ ਨੇ। ਖਿਮਾ ਚਾਹਾਂਗਾ, ਸਮਾਂ ਪਾਸ ਕਰਨ ਲਈ ਆਉਂਦੇ ਨੇ। ਕੋਈ ਵਿਰਲਾ ਵਿਰਲਾ ਤੇਰੀ ਤੜਪ, ਤੇਰੀ ਚਾਹਤ ਲੈ ਕੇ ਗੁਰਦੁਆਰੇ ਆਉਂਦਾ। ਅਗਰ ਪਰਮਾਤਮਾ ਦੀ ਭੁੱਖ ਲੈ ਕੇ ਆ ਰਹੇ ਹੋ ਤੇ ਹੁਣ ਇੱਕ ਜੁੱਟ ਹੋ ਕੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ। ਤੌਲੀ ਰਾਵੇ ਕੋਏ, ਅੱਗੇ ਕਹਿੰਦੇ ਨੇ ਕਰ ਸਾਈ ਸਿਉ ਪਿਰਹੜੀ। ਪਿਰਹੜੀ ਦਾ ਮਤਲਬ ਹੁੰਦਾ ਹੈ ਪ੍ਰੇਮ। ਕਹਿਣ ਲੱਗੇ ਆਪਣੇ ਸਾਈ ਜੀ ਦੇ ਨਾਲ ਪ੍ਰੇਮ ਕਰ, ਪਰਮਾਤਮਾ ਦੇ ਨਾਲ ਪ੍ਰੇਮ ਕਰ। ਰੰਗ ਨਵੇਲਾ ਹੋਏ ਤੇਰੇ ਜੀਵਨ ਦੇ ਅੰਦਰ ਬਹਾਰ ਹੀ ਨਵੀਂ ਬਣ ਜਾਏਗੀ, ਰੰਗ ਹੀ ਨਵਾਂ ਬਣ ਜਾਏਗਾ, ਜੀਵਨ ਦੇ ਅੰਦਰ ਆਨੰਦ ਹੀ ਨਵਾਂ ਬਣ ਜਾਏਗਾ। ਪਰ ਕਦ ਬਣ ਜਾਏਗਾ? ਜਦ ਸਾਈ ਜੀ ਦੇ ਨਾਲ, ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਬਣੇਗੀ, ਤੇਰਾ ਪ੍ਰੇਮ ਬਣੇਗਾ। ਇੱਥੇ ਇੱਕ ਬੇਨਤੀ ਮੈਂ ਆਪ ਸੰਗਤ ਦੇ ਸਾਹਮਣੇ ਕਰਦਾ ਚੱਲਾ। ਇੱਕ ਨਿਤਨੇਮ ਕਰਨ ਵਾਲੇ ਦਾ ਮਨ, ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਮੇਰੀ ਮੁਕੰਮਲ ਬੇਨਤੀ ਨੂੰ ਸੁਣਨ ਤੋਂ ਬਾਅਦ ਨਤੀਜੇ ਦੇ ਉੱਤੇ ਤਾਂ ਪਹੁੰਚਿਓ। ਇੱਕ ਨਿਤਨੇਮ ਕਰਨ ਵਾਲੇ ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਤੇ ਜਦ ਕੋਈ ਨਿਤਨੇਮੀ ਨਿਤਨੇਮ ਕਰਦਾ ਹੈ, ਜ਼ਰੂਰੀ ਤੇ ਨਹੀਂ ਕਿ ਜਿੰਨਾ ਸਮਾਂ ਨਿਤਨੇਮ ਚੱਲਦਾ ਹੈ ਮਨ ਪਵਿੱਤਰ ਹੀ ਹੁੰਦਾ ਹੈ, ਮਨ ਦੇ ਅੰਦਰ ਕੋਈ ਮੈਲ ਆਉਂਦੀ ਨਹੀਂ, ਮਨ ਕਿਧਰੇ ਦੌੜਦਾ ਹੀ ਨਹੀਂ, ਮਨ ਦੇ ਅੰਦਰ ਮੈਲ ਬਣ ਜਾਂਦੀ ਹੈ। ਪੜ੍ਹ ਰਿਹਾ ਜਪਜੀ ਸਾਹਿਬ, ਪੜ੍ਹ ਰਿਹਾ ਸੁਖਮਣੀ ਸਾਹਿਬ, ਹੱਥਾਂ ਵਿੱਚ ਗੁਟਕਾ, ਨਜ਼ਰਾਂ ਟਿਕੀਆਂ ਨੇ ਬਾਣੀ ਦੇ ਉੱਤੇ, ਜ਼ੁਬਾਨ ਬਾਣੀ ਦਾ ਅਲਾਪ ਕਰ ਰਹੀ ਹੈ, ਬਾਣੀ ਨੂੰ ਜਪਦੀ ਹੈ, ਮਨ ਦੇ ਅੰਦਰ ਕੋਈ ਮੈਲ ਦੀ ਧਾਰਾ ਚੱਲਦੀ ਹੈ, ਮਨ ਦੇ ਅੰਦਰ ਕੋਈ ਮੈਲੇ ਵਿਚਾਰ ਚੱਲਦੇ ਨੇ। ਤੋ ਮੂਲ ਰੂਪ ਵਿੱਚ ਕਹਿ ਲਓ ਕਿ ਨਿਤਨੇਮੀ ਦਾ ਮਨ ਨਿਤਨੇਮ ਕਰਦਿਆਂ ਮੈਲਾ ਹੁੰਦਾ ਹੈ। ਜਿਤਨੇ ਆਪ ਨੇਮੀ ਪ੍ਰੇਮੀ ਹੋ, ਸਾਰੇ ਗੁਰਬਾਣੀ ਦਾ ਪਾਠ ਪਠਨ ਕਰਦੇ ਹੋ, ਰੌਲਾ ਵੀ ਲਾਉਂਦੇ ਹੋ, ਗੁਰੂ ਕੀ ਤਾਬਿਆ ਬਹਿ ਕੇ ਪਾਠ ਕਰਦਿਆਂ ਵੀ ਪਾਠੀ ਦਾ ਮਨ ਮੈਲਾ ਹੁੰਦਾ ਹੈ। ਖਿਮਾ ਚਾਹਾਂਗਾ, ਮੈਂ ਉਦਾਹਰਣ ਬਣਾ ਕੇ ਅਰਜ਼ ਕਰਨੀ ਚਾਹੁੰਦਾ, ਪਾਠ ਕਰਦਿਆਂ ਪਾਠੀ ਦੇ ਮਨ ਵਿੱਚ ਮੈਲ ਆ ਸਕਦੀ ਹੈ, ਸੇਵਾ ਕਰਦਿਆਂ ਸੇਵਾਦਾਰ ਦੇ ਮਨ ਵਿੱਚ ਮੈਲ ਆ ਸਕਦੀ ਹੈ। ਮੈਂ ਆਪਣੀ ਗੱਲ ਕਰਾਂ, ਕਥਾ ਕਰਦਿਆਂ ਕਰਦਿਆਂ, ਕਥਾ ਵਖਿਆਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ, ਕੀਰਤਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ। ਪਰ ਜਿਸ ਵਕਤ ਆਪ ਗੁਰੂ ਦੇ ਨਾਲ ਪ੍ਰੇਮ ਕਰ ਰਹੇ ਹੋ, ਉਸ ਇੱਕ ਪਲ ਨੂੰ ਨੋਟ ਕਰਕੇ ਵੇਖਣਾ, ਉਦੋਂ ਮਨ ਦੇ ਅੰਦਰ ਮੈਲ ਨਹੀਂ ਹੁੰਦੇ। ਹੁਣ ਇਸ ਤਰ੍ਹਾਂ ਕਹਿ ਲਓ, ਪਾਠੀ ਦਾ ਮਨ, ਨਿਤਨੇਮੀ ਦਾ ਮਨ, ਸੇਵਾਦਾਰ ਦਾ ਮਨ ਨਿਰਮਲ ਹੋ ਸਕਦਾ ਹੈ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਉਹਨਾਂ ਦੇ ਮਨ ਦੇ ਅੰਦਰ ਮੈਲ ਆ ਸਕਦੀ, ਇੱਥੇ ਮੈਲ ਨਹੀਂ ਹੁੰਦੀ ਪ੍ਰੇਮੀ ਦੇ ਮਨ ਦੇ ਅੰਦਰ। ਜਦੋਂ ਤੁਹਾਡੇ ਮਨ ਦੇ ਅੰਦਰ ਕਿਧਰੇ ਸਤਿਗੁਰੂ ਜੀ ਦੇ ਸੰਬੰਧ ਵਿੱਚ ਪ੍ਰੇਮ ਦਾ ਵਿਚਾਰ ਚੱਲੇ, ਪ੍ਰੇਮ ਦੀ ਨਿਰਮਲ ਧਾਰਾ ਚੱਲੇ, ਤੇ ਫਿਰ ਉਹਨਾਂ ਪਲਾਂ ਨੂੰ ਨੋਟ ਕਰਕੇ ਵੇਖਿਓ, ਮਨ ਦੇ ਅੰਦਰ ਨਾ ਕੋਈ ਵਾਸ਼ਨਾ, ਨਾ ਕਾਮ, ਨਾ ਕ੍ਰੋਧ, ਨਾ ਨਿੰਦਾ, ਨਾ ਚੁਗਲੀ। ਪ੍ਰੇਮ ਇਤਨਾ ਬਲਵਾਨ ਹੈ ਕਿ ਜਦ ਉਹ ਮਨ ਵਿੱਚ ਆਣ ਕੇ ਵੱਸਦਾ ਤੇ ਉਹ ਸਾਰਿਆਂ ਨੂੰ ਇੱਥੋਂ ਦੁੜਾ ਕੇ ਬਾਹਰ ਕਰ ਦਿੰਦਾ ਹੈ, ਆਪ ਹੀ ਉੱਥੇ ਰਹਿੰਦਾ। ਪਰ ਸ਼ਰਤ ਇਹ ਹੈ ਕਿ ਪ੍ਰੇਮ ਮੁਕੰਮਲ ਤੌਰ ਤੇ ਆਉਣਾ ਚਾਹੀਦਾ।
ਇਹਨੇ ਕਿ ਚਲੋ ਮਾੜਾ ਜਿਹਾ ਵਿਚਾਰ ਆਇਆ ਨਿਕਲ ਗਿਆ, ਪ੍ਰੇਮ ਮੁਕੰਮਲ ਤੌਰ ਤੇ ਬਣਨਾ ਚਾਹੀਦਾ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਰ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ। ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਸਾਈ ਜੀ ਦਾ ਪਿਆਰ ਹੈ ਜਾਂ ਔਗਣਾ ਦਾ ਪਿਆਰ ਹੈ। ਅਗਰ ਇਹ ਆਪਣੇ ਉੱਤੇ ਪ੍ਰਸ਼ਨ ਕਰੋ ਕਿ ਮੇਰਾ ਪਿਆਰ ਔਗਣਾ ਦੇ ਨਾਲ ਹੈ ਜਾਂ ਪ੍ਰਮਾਤਮਾ ਦੇ ਨਾਲ ਹੈ, ਤੇ ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਕਿ ਔਗਣਾ ਦੇ ਨਾਲ ਹੈ ਜਾਂ ਪ੍ਰਮਾਤਮਾ ਦੇ ਨਾਲ ਹੈ। ਔਗਣ ਬੜੇ ਨੇ ਪਰ ਖਿਮਾ ਚਾਹਾਂਗਾ, ਔਗਣ ਔਗਣ ਲੱਗਦੇ ਨਹੀਂ ਤਾਂ ਔਗਣਾ ਦੇ ਉੱਤੇ ਖੜੇ ਆ, ਔਗਣ ਔਗਣ ਲੱਗਦੇ ਨੇ। ਮੈਰਿਜ ਕਰ ਰਿਹਾ ਸਨਾ ਕਿ ਇੱਕ ਪਾਗਲ ਤੇ ਇੱਕ ਸਮਝਦਾਰ। ਜਿਹੜਾ ਪਾਗਲ ਹੁੰਦਾ ਹੈ ਉਹ ਰੂੜੀ ਦੇ ਕੂੜੇ ਕਰਕਟ ਦੇ ਮਲ ਮੂਤਰ ਦੇ ਢੇਰ ਦੇ ਉੱਤੇ ਬਹਿ ਸਕਦਾ ਹੈ, ਜਿਹੜਾ ਪਾਗਲ ਹੁੰਦਾ ਹੈ। ਜਿਹੜਾ ਪਾਗਲ ਹੁੰਦਾ ਹੈ ਉਹ ਮਲ ਮੂਤਰ ਦੇ ਕੋਲ ਖਲੋ ਕੇ ਗੀਤ ਵੀ ਗਾ ਸਕਦਾ, ਉਹਨੂੰ ਆਪ ਉੱਥੇ ਖਲੋਤੇ ਨੂੰ ਗੰਦਗੀ ਤੇ ਖਲੋਤੇ ਨੂੰ ਹੱਸਦਿਆਂ ਵੇਖ ਵੀ ਸਕਦੇ ਹੋ, ਉੱਥੇ ਬਹਿ ਕੇ ਖਾ ਵੀ ਸਕਦਾ, ਉੱਥੇ ਬਹਿ ਕੇ ਲੰਮਾ ਸਮਾਂ ਬਤੀਤ ਵੀ ਕਰ ਸਕਦਾ, ਦਿਨ ਗੁਜ਼ਾਰ ਸਕਦਾ ਹੈ। ਪਰ ਜਿਹੜਾ ਪਾਗਲ ਹੈ, ਪਰ ਸਮਝਦਾਰ ਉਸੇ ਮਲ ਮੂਤਰ ਦੇ ਢੇਰ ਕੋਲੋਂ ਨਿਕਲਦਾ ਤੇ ਨੱਕ ਦੇ ਉੱਤੇ ਰੁਮਾਲ ਰੱਖ ਕੇ ਨਿਕਲਦਾ। ਉੱਥੇ ਖਲੋਣਾ ਤੇ ਬੜੀ ਦੂਰ ਦੀ ਗੱਲ, ਨੱਕ ਨੂੰ ਦਬਾ ਕੇ ਨਿਕਲਦਾ। ਉੱਥੇ ਖਲੋ ਕੇ ਗਾਉਣਾ, ਖਲੋ ਕੇ ਹੱਸਣਾ, ਉੱਥੇ ਖਲੋ ਕੇ ਖਾਣਾ, ਇਹ ਤੇ ਬੜੀ ਅੱਗੇ ਦੀ ਗੱਲ। ਉਹ ਚਾਹੁੰਦਾ ਹੈ ਕਿ ਮੈਂ ਨੱਕ ਨੂੰ ਦਬਾ ਕੇ ਨਿਕਲਾਂ, ਇੱਥੋਂ ਦੀ ਬਦਬੋ ਦੁਰਗੰਧੀ ਮੇਰੇ ਤੱਕ ਨਾ ਆਵੇ, ਨੱਕ ਨੂੰ ਦਬਾ ਕੇ ਨਿਕਲਦਾ। ਪਰ ਪੁੱਛੀਏ ਵੀ ਕਿਉਂ? ਇੱਕ ਤੇ ਬਹਿ ਕੇ ਉੱਥੇ ਆਨੰਦ ਮਗਨ ਨਜ਼ਰ ਆ ਰਿਹਾ ਹੈ, ਤੂੰ ਨੱਕ ਦਬਾ ਕੇ ਨਿਕਲ ਰਿਹਾ ਹੈ ਕਿਉਂ? ਬੰਦਾ ਇਹ ਕਹੇਗਾ ਨਾ ਕਿ ਉਹ ਪਾਗਲ ਏ ਤੇ ਮੈਂ ਅਜੇ ਪਾਗਲ ਨਹੀਂ ਹਾਂ, ਮੈਂ ਸਿਆਣਾ, ਮੈਂ ਸਮਝਦਾਰ ਹਾਂ। ਫਿਰ ਮੈਂ ਖਿਮਾ ਮੰਗ ਲਵਾਂ, ਧਰਮ ਦੀ ਦੁਨੀਆਂ ਦੇ ਅੰਦਰ ਜੋ ਬੰਦਾ ਪਾਗਲ ਹੈ ਉਹ ਔਗਣਾ ਦੇ ਕੂੜ ਉੱਤੇ ਢੇਰ ਉੱਤੇ ਖਲੋਤਾ ਨਜ਼ਰ ਪੈਂਦਾ ਹੈ, ਤੇ ਜੋ ਸਮਝਦਾਰ ਹੈ ਉਹਨੂੰ ਸਮਝ ਆ ਜਾਂਦੀ ਇਹ ਬਦਬੋ ਹੈ, ਉਹ ਇੱਥੋਂ ਬਚਣ ਦਾ ਯਤਨ ਕਰਦਾ ਹੈ, ਇਹ ਦੁਰਗੰਧ ਹੈ ਇੱਥੋਂ ਬਚਣ ਦਾ ਯਤਨ ਕਰਦਾ। ਇੱਕ ਸੂਫੀ ਫਕੀਰ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਿਸੇ ਰਾਜੇ ਦੇ ਨਿਯੋਤੇ ਦੇ ਉੱਤੇ, ਰਾਜੇ ਦੇ ਬੁਲਾਵੇ ਦੇ ਉੱਤੇ ਚਲਾ ਗਿਆ ਰਾਜ ਮਹਿਲ ਦੇ ਅੰਦਰ, ਤੇ ਰਾਜੇ ਨੇ ਉਸ ਫਕੀਰ ਸਾਈਂ ਦੇ ਰਹਿਣ ਵਾਸਤੇ ਉਚੇਚਾ ਮਹਿਲਾਂ ਦੇ ਅੰਦਰ ਇੰਤਜ਼ਾਮ ਕਰਵਾਇਆ, ਉਹਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ, ਸੁਗੰਧੀਆਂ ਦੇ ਛਿੜਕਾਵ ਕੀਤੇ, ਫੁੱਲਾਂ ਦੀਆਂ ਮਾਲਾ ਲਟਕਾਈਆਂ, ਚੰਦਨ ਦੀ ਲੱਕੜੀ ਅੰਦਰ ਲਿਆ ਕੇ ਰੱਖੀ, ਸੁਗੰਧੀ ਚੱਲਦੀ ਰਹਿ, ਇਤਰ ਫਲੇਲ ਆਦਿ ਦਾ ਛਿੜਕਾਵ ਕੀਤਾ। ਪਰ ਇੱਕ ਰਾਤ ਉਹ ਫਕੀਰ ਉੱਥੇ ਰਹਿੰਦਾ ਹੈ, ਸਵੇਰ ਸਾਰ ਹੁੰਦਿਆਂ ਸਾਰ ਰਾਜੇ ਨੂੰ ਕਹਿਣ ਲੱਗਾ, ਰਾਜਨ ਮੈਂ ਤੇਰੇ ਮਹਿਲਾਂ ਵਿੱਚ ਰਹਿਣਾ ਨਹੀਂ ਹੈ, ਮੈਨੂੰ ਜਾਣ ਦੀ ਆਗਿਆ ਦੇ, ਮੈਂ ਜਾਣਾ ਚਾਹੁੰਦਾ। ਉਹ ਕਹਿੰਦਾ, ਬਾਬਾ ਆਇਆ ਸੈ ਮੇਰੇ ਨਾਲ ਵਾਅਦਾ ਕਰਕੇ, ਮੈਂ 3 ਦਿਨ ਲਗਾਤਾਰ ਤੇਰੇ ਪਾਸ ਤੇਰੇ ਮਹਿਲਾਂ ਵਿੱਚ ਰਵਾਂਗਾ, ਪਰ ਅਜੇ ਤੇ 1 ਰਾਤ ਗਈ, ਹੁਣੇ ਜਾਣ ਦੀ ਤਿਆਰੀ ਕਿਉਂ? ਮੇਰੇ ਪ੍ਰਬੰਧ ਵਿੱਚ ਕਿਧਰੇ ਕੋਈ ਕਮੀ ਨਜ਼ਰ ਆਈ? ਸੇਵਾਦਾਰਾਂ ਨੇ ਸੇਵਾ ਕਰਨ ਵਿੱਚ ਕੋਈ ਕਸਰ ਛੱਡੀ? ਜਾਂ ਜਿੱਥੇ ਆਪ ਟਿਕੇ ਹੋ ਉਸ ਜਗ੍ਹਾ ਦੇ ਉੱਤੇ ਕੋਈ ਸਾਫ਼ ਸਫਾਈ ਨਹੀਂ, ਇੰਤਜ਼ਾਮ ਸ਼ੁੱਧ ਨਹੀਂ? ਆਖਿਰ ਕਿਉਂ ਜਾਣਾ ਚਾਹੁੰਦੇ ਹੋ? ਕੋਈ ਕਾਰਨ ਤੇ ਹੋਏਗਾ ਨਾ। ਜਦ ਤੁਹਾਡਾ ਮੇਰਾ ਵਾਅਦਾ ਸੀ ਮੈਂ 3 ਦਿਨ ਟਿਕਾਂਗਾ, ਦੂਸਰੇ ਦਿਨ ਹੀ ਜਾਣ ਦੀ ਗੱਲ ਕਰ ਰਹੇ ਹੋ, ਪ੍ਰਸ਼ਨ ਮੇਰਾ ਹੈ, ਉੱਤਰ ਆਪ ਫਰਮਾਓ, ਕਿਉਂ ਜਾਣ ਦੀ ਤਿਆਰੀ ਕੀਤੀ? ਉਹ ਹੁਣ ਫਕੀਰ ਆਪਣੇ ਢੰਗ ਦੇ ਨਾਲ ਜਵਾਬ ਦਿੰਦਾ ਹੈ। ਉਹ ਕਹਿੰਦਾ, ਰਾਜਨ ਤੇਰੇ ਮਹਿਲਾਂ ਦੇ ਅੰਦਰੋਂ ਬਦਬੋ ਬੜੀ ਆ ਰਹੀ ਹੈ, ਤੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ। ਤੇ ਹੁਣ ਉਹ ਰਾਜਾ ਹੱਸਦਾ ਸਾਰਿਆਂ ਅਮੀਰਾਂ ਵਜ਼ੀਰਾਂ ਨੂੰ, ਰਾਣੀਆਂ ਨੂੰ, ਨੌਕਰਾਂ ਚਾਕਰਾਂ ਨੂੰ ਆਵਾਜ਼ ਦੇ ਕੇ ਕੋਲ ਬੁਲਾ ਲੈਂਦਾ। ਉਹ ਕਹਿਣ ਲੱਗਾ, ਫਕੀਰ ਸਾਈਂ ਕਹਿੰਦੇ ਨੇ ਮੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ, ਤੁਸੀਂ ਵੀ ਸਾਰੇ ਸੂਝਵਾਨ ਹੋ, ਤੁਸੀਂ ਵੇਖੋ ਮੇਰੇ ਮਹਿਲਾਂ ਦੇ ਅੰਦਰ ਵਾਕਈ ਦੁਰਗੰਧ ਹੈ। ਚਲੇ ਗਏ ਸਾਰੇ ਇਕੱਠੇ ਹੋ ਕੇ ਉਸ ਸਾਈਂ ਜੀ ਦੇ ਰਹਿਣ ਵਾਲੀ ਜਗ੍ਹਾ ਦੇ ਪਾਸ, ਜਾ ਕੇ ਵੇਖੇ ਸੁਗੰਧੀਆਂ ਹੀ ਬੜੀਆਂ ਨੇ, ਬਲਕਿ ਚੰਦਨ ਦੀ ਲੱਕੜੀ ਵੀ ਏ, ਫੁੱਲਾਂ ਦੀਆਂ ਮਾਲਾਵਾਂ ਨੇ, ਇਤਰ ਫਲੇਲ ਏ, ਤਰ੍ਹਾਂ ਤਰ੍ਹਾਂ ਦੇ ਛਿੜਕਾਵ ਨੇ। ਉਹ ਕਹਿਣ ਲੱਗਾ, ਫਕੀਰ ਕੋਈ ਬਹਾਨਾ ਹੋਰ ਲਾਓ ਜੋ ਚੱਲ ਸਕੇ, ਇਹ ਸਾਰੇ ਵੇਖ ਰਹੇ ਨੇ, ਜਾਣ ਰਹੇ ਨੇ, ਨਾਸਕਾਵੇਂ ਇਹਨਾਂ ਦੀਆਂ ਕੰਮ ਕਰਦੀਆਂ ਨੇ, ਸਭ ਨੂੰ ਪਤਾ ਏ ਕਿ ਖੁਸ਼ਬੋ ਸੁਗੰਧ ਬੜੀ ਏ, ਦੁਰਗੰਧੀ ਦਾ ਤੇ ਨਾਮੋ ਨਿਸ਼ਾਨ ਨਹੀਂ। ਇਹ ਫਕੀਰ ਕਹਿਣ ਲੱਗਾ, ਰਾਜਨ ਮੇਰੇ ਨਾਲ ਬਾਹਰ ਚੱਲ, ਫਿਰ ਮੈਂ ਜਵਾਬ ਦਿਆਂਗਾ, ਮੇਰੇ ਨਾਲ ਬਾਹਰ ਚੱਲ। ਹੁਣ ਫਕੀਰ ਰਾਜੇ ਨੂੰ ਨਾਲ ਲੈ ਕੇ ਬਾਹਰ ਚਲਾ ਜਾਂਦਾ ਹੈ ਆਬਾਦੀ ਤੋਂ ਬਾਹਰ। 2-4-5 ਨੌਕਰ ਚਾਕਰ ਵੀ ਨੇ,
ਰਾਜਾ ਵਾਰ ਵਾਰ ਪ੍ਰਸ਼ਨ ਕਰਦਾ ਹੈ, ਬਾਬਾ ਜੋ ਮੇਰਾ ਪ੍ਰਸ਼ਨ ਸੀ ਮਹਿਲਾਂ ਵਿਚ ਦੁਰਗੰਧੀ ਨਹੀਂ, ਤੂੰ ਕਹਿੰਦਾ ਜਵਾਬ ਦਿਆਂਗਾ ਬਾਹਰ ਜਾ ਕੇ। ਕਿੱਥੇ ਬਾਹਰ ਜਾਣਾ ਹੈ, ਹੋਰ ਕਿਧਰੇ ਬਾਹਰ ਜਾਣਾ? ਮੇਰੇ ਸਵਾਲ ਦਾ ਜਵਾਬ ਅਗਰ ਤੇਰੇ ਕੋਲ ਨਹੀਂ, ਤੂੰ ਜੰਗਲ ਦਾ ਸਹਾਰਾ ਲੈ ਕੇ ਨੱਠਣਾ ਹੀ ਚਾਹੁੰਦਾ ਹੈ, ਤੇ ਮੈਂ ਤੈਨੂੰ ਜਾਣ ਵਾਸਤੇ ਵੈਸੇ ਹੀ ਕਹਿ ਦਿੰਦਾ, ਮੈਨੂੰ ਕਿਉਂ ਬਾਹਰ ਲੈ ਕੇ ਜਾ ਰਿਹਾ? ਉਹ ਕਹਿਣ ਲੱਗਾ ਨਹੀਂ, ਤੇਰਾ ਜਵਾਬ ਨੇੜੇ ਹੀ ਆਉਣ ਵਾਲਾ ਹੈ। ਉਸ ਰਾਜੇ ਨੂੰ ਲੈ ਕੇ ਚਲਦਾ ਚਲਦਾ ਪਹੁੰਚ ਜਾਂਦਾ ਹੈ ਉਸ ਜਗ੍ਹਾ ਤੇ ਜਿੱਥੇ ਪਸ਼ੂਆਂ ਦੀ ਚਮੜੀ ਉਤਾਰੀ ਜਾ ਰਹੀ ਹੈ, ਮੁਰਦੇ ਪਸ਼ੂਆਂ ਦਾ ਚਮ ਲਾਇਆ ਜਾ ਰਿਹਾ ਹੈ, ਉਸ ਜਗ੍ਹਾ ਤੇ ਲੈ ਕੇ ਚਲਾ ਜਾਂਦਾ ਹੈ। ਫਕੀਰ ਸਾਈਂ ਕਹਿਣ ਲੱਗਾ, ਰਾਜਾ ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਇੱਥੇ ਖੜਾ ਹੋ ਮੇਰੇ ਨਾਲ 2-4-5 ਮਿੰਟ ਖੜਾ ਹੋ। ਉਹ ਕਹਿੰਦਾ ਕਿਉਂ ਖੜਾ ਹੋਇਆ? ਇੱਥੇ ਤੇ ਦੁਰਗੰਧ ਬੜੀ ਹੈ, ਬਦਬੋ ਬੜੀ ਹੈ, ਇੱਕ ਮਿੰਟ ਵੀ ਖਲੋਣਾ ਇੱਥੇ ਦੁਸ਼ਤਰ ਲੱਗਦਾ ਹੈ, ਇੱਕ ਮਿੰਟ ਵੀ ਖਲਾਣਾ ਭਾਰਾ ਲੱਗਦਾ ਹੈ। ਤੂੰ ਕਹਿੰਦਾ 10 ਮਿੰਟ ਖਲੋ, ਆਖਰ ਮੈਂ ਰਾਜਾ, ਇੱਥੇ ਦੁਰਗੰਧ ਬੜੀ ਹੈ। ਹੁਣ ਜਿਹੜੇ ਪਸ਼ੂਆਂ ਦਾ ਚਮੜਾ ਲਾ ਰਹੇ ਸਨ, ਉਸ ਫਕੀਰ ਬਾਬੇ ਨੇ ਉਹਨਾਂ ਚਮੜੇ ਲਾਉਣ ਵਾਲਿਆਂ ਨੂੰ ਆਵਾਜ਼ ਦਿੱਤੀ, ਆਖਿਆ ਸੱਜਣੋ 2 ਮਿੰਟ ਸਾਡੇ ਕੋਲ ਆਵੋ। ਹੁਣ ਰਾਜਾ ਸੀ, ਰਾਜੇ ਨੂੰ ਵੇਖ ਕੇ ਸਾਰੇ ਦੇ ਸਾਰੇ ਕੋਲ ਆ ਗਏ। ਫਕੀਰ ਬਾਬਾ ਪੁੱਛਦਾ ਹੈ ਵੀ ਚਮੜੀ ਲਾ ਰਹੇ ਹੋ ਪਸ਼ੂਆਂ ਦੀ, ਤੁਹਾਨੂੰ ਦੁਰਗੰਧ ਨਹੀਂ ਆਉਂਦੀ? ਉਹ ਕਹਿਣ ਲੱਗੇ ਜੀ ਆਉਂਦੀ ਹੁੰਦੀ ਸੀ ਪਹਿਲਾਂ, ਇਹ ਚਮੜੀ ਲਾਉਂਦਿਆਂ ਲਾਉਂਦਿਆਂ ਦੁਰਗੰਧ ਲੈਂਦਿਆਂ ਲੈਂਦਿਆਂ ਸਾਡਾ ਅੰਦਰ ਇਹਦੇ ਨਾਲ ਸਹਿਮਤ ਹੋ ਗਿਆ, ਨਾਸਕਾਵਾਂ ਕੰਮ ਕਰਨੀਆਂ ਹੀ ਛੱਡ ਗਈਆਂ ਨੇ, ਦੁਰਗੰਧ ਲੱਗਦੀ ਨਹੀਂ ਹੈ। ਫਕੀਰ ਕਹਿਣ ਲੱਗਾ, ਰਾਜਾ ਤੇਰੇ ਕੋਲ ਨੇ ਔਗਣ ਬੜੇ, ਤੇਰੇ ਮਹਿਲਾਂ ਦੇ ਅੰਦਰ ਔਗਣਾਂ ਦੀ ਬਦਬੋ ਜੋ ਮੈਨੂੰ ਤੇ ਉੱਥੇ ਜਾ ਕੇ ਮਹਿਸੂਸ ਹੋਈ, ਪਰ ਤੂੰ ਔਗਣਾਂ ਦੇ ਅੰਦਰ ਰਹਿਣਾ, ਤੈਨੂੰ ਮਹਿਸੂਸ ਹੋਣ ਦਾ ਵਿਚਾਰ ਹੀ ਅੰਦਰੋਂ ਮਾਰ ਬੈਠਾ, ਖਤਮ ਹੋ ਗਿਆ, ਤੈਨੂੰ ਮਹਿਸੂਸ ਹੁੰਦੀ ਨਹੀਂ ਹੈ, ਔਗਣਾਂ ਦੀ ਬਦਬੋ ਹੈ ਤੇਰੇ ਮਹਿਲਾਂ ਦੇ ਅੰਦਰ ਬੜੀ। ਸਮਝ ਆਈ ਕਿ ਬਾਬਾ ਜੋ ਕਹਿਣਾ ਚਾਹੁੰਦੇ ਨੇ ਉਹ ਗੱਲ ਕੁਝ ਹੋਰ ਹੈ, ਬਾਹਰਲੀ ਗੰਦਗੀ ਦੀ ਗੱਲ ਨਹੀਂ ਹੈ। ਸੱਚਮੁੱਚ ਉਹ ਮਨੁੱਖ ਔਗਣਾਂ ਦੇ ਨਾਲ, ਦੁਰਗੰਧੀ ਦੇ ਨਾਲ ਭਰਿਆ ਹੈ, ਜਿਸ ਮਨੁੱਖ ਨੇ ਆਪਣੀ ਜਵਾਨੀ ਨੂੰ ਸਵਾਰਿਆ ਨਹੀਂ ਹੈ, ਜਵਾਨੀ ਨੂੰ ਸ਼ਿੰਗਾਰਿਆ ਨਹੀਂ ਹੈ, ਗੁਨਾਹ ਕਰਦਾ ਹੈ ਤੇ ਗੁਨਾਹ ਕਰਨ ਤੋਂ ਬਾਅਦ ਗੁਨਾਹਾਂ ਨੂੰ ਗੁਨਾਹ ਕਹਿਣ ਵਾਸਤੇ ਫਿਰ ਉਹ ਰਾਜੀ ਵੀ ਨਹੀਂ ਹੈ, ਤਿਆਰ ਵੀ ਨਹੀਂ ਹੈ। ਤੋ ਕਹਿ ਰਹੇ ਨੇ ਭਗਤ ਜੀ ਕਿ ਕਰ ਸਾਈਂ ਸਿਓ ਪਿਰਹੜੇ, ਰੱਬ ਜੀ ਦੇ ਨਾਲ ਪ੍ਰੇਮ ਕਰ, ਗੁਨਾਹ ਚਲੇ ਜਾਣ, ਗੁਣ ਅੰਦਰ ਵਸ ਜਾਣ, ਦੁਰਗੰਧੀ ਚਲੀ ਜਾਏ, ਪਾਗਲਪਨ ਚਲਾ ਜਾਏ ਤੇ ਸੂਝ ਸਮਝ ਤੇਰੇ ਅੰਦਰ ਆਣ ਕੇ ਟਿਕਾਣਾ ਕਰ ਲੈ। ਕਹਿਣ ਲੱਗੇ ਰੰਗ ਨਵੇਲਾ ਹੋਏ। ਅਗਲਾ ਬਚਨ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਿਲਾ ਤੀਜਾ। ਫਰੀਦਾ ਲਫ਼ਜ਼ ਉਹਨਾਂ ਨੇ ਵੀ ਫਰੀਦ ਹੀ ਵਰਤਿਆ ਹੈ, ਪਰ ਇਹ ਬਚਨ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ। ਇਹ ਬਚਨ ਕਿਉਂ ਵਰਤਣਾ ਪਿਆ? ਕਿਉਂਕਿ ਫਰੀਦ ਜੀ ਜਿੰਨੀ ਡੂੰਘਾਈ ਗਹਿਰਾਈ ਵਿੱਚ ਜਾ ਕੇ ਆਪਣੇ ਬਚਨ ਕਹਿ ਰਹੇ ਨੇ, ਇਤਨੀ ਗਹਿਰਾਈ ਵਿੱਚ ਜਾਣਾ ਆਮ ਬੰਦੇ ਦੀ ਸਮਰੱਥਾ ਨਹੀਂ ਹੈ, ਵਸ ਵਿੱਚ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਉਸ ਸਲੋਕ ਨੂੰ ਥੋੜਾ ਜਿਹਾ ਸਰਲ ਕਰਕੇ ਆਮ ਲੋਕਾਂ ਦੇ ਸਾਹਮਣੇ ਬਿਆਨ ਕਰ ਰਹੇ ਨੇ। ਫਰੀਦ ਸਾਹਿਬ ਜੀ ਦੇ ਸਲੋਕ ਦੇ ਅੰਦਰ ਕੋਈ ਕਮੀ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ ਕਿ ਉਹ ਅਧੂਰਾ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਉਹਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ ਨੇ, ਇਸ ਤਰ੍ਹਾਂ ਨਹੀਂ। ਬਹੁਤ ਗਹਿਰਾ ਹੈ, ਰਾਜ ਦਾ ਭਰਿਆ ਹੋਇਆ, ਰਹੱਸ ਦਾ ਭਰਿਆ ਹੋਇਆ ਫਰੀਦ ਸਾਹਿਬ ਦਾ ਬਚਨ ਹੈ। ਆਮ ਲੋਕ ਸੁਣ ਕੇ ਉਸ ਬਚਨ ਨੂੰ ਕਿਧਰੇ ਭਰਮ ਭੁਲੇਖੇ ਦੇ ਚੱਕਰ ਵਿੱਚ ਨਾ ਪੈ ਜਾਣ। ਗੁਰੂ ਅਮਰਦਾਸ ਸਾਹਿਬ ਜੀ ਨੇ ਅੱਗੇ ਆਪਣਾ ਸਲੋਕ ਨਾਲ ਲੱਗਦਾ ਲਿਖ ਦਿੱਤਾ, ਕਹਿਣ ਲੱਗੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਰੱਬ ਕਾਲਿਆਂ ਵਿੱਚ ਵੀ ਮਿਲ ਜਾਂਦਾ ਹੈ ਤੇ ਧੌਲਿਆਂ ਵਿੱਚ ਵੀ ਮਿਲ ਜਾਂਦਾ ਹੈ, ਜਵਾਨੀ ਵਿੱਚ ਵੀ ਮਿਲ ਜਾਂਦਾ ਹੈ ਤੇ ਬੁਢਾਪੇ ਵਿੱਚ ਵੀ ਮਿਲ ਜਾਂਦਾ ਹੈ। ਰੱਬ ਨੂੰ ਮਿਲਣ ਵਾਸਤੇ ਕੋਈ ਸਮਾਂ ਨਿਯੁਕਤ ਨਹੀਂ, ਇਹ ਨਹੀਂ ਕਿ ਬਾਲਪਨ ਵਿੱਚ ਮਿਲਦਾ ਨਹੀਂ, ਜਵਾਨੀ ਵਿੱਚ ਮਿਲਦਾ ਹੈ ਜਾਂ ਜਵਾਨੀ ਵਿੱਚ ਨਹੀਂ ਮਿਲਦਾ ਤੇ ਬੁਢਾਪੇ ਵਿੱਚ ਮਿਲਦਾ ਹੈ, ਔਰ ਇੰਨੇ ਤੋਂ ਲੈ ਕੇ ਇੰਨੇ ਸਾਲਾਂ ਦੇ ਦਰਮਿਆਨ ਮਿਲਦਾ ਹੈ, ਜਾਂ ਸਵੇਰੇ ਉੱਠਣ ਵਾਲਿਆਂ ਨੂੰ ਮਿਲਦਾ ਹੈ ਤੇ ਦੁਪਹਿਰੇ ਨਾਮ ਜਪਣ ਵਾਲਿਆਂ ਨੂੰ ਨਹੀਂ ਮਿਲਦਾ, ਜਾਂ ਦੁਪਹਿਰੇ ਆਉਣ ਵਾਲਿਆਂ ਨੂੰ ਮਿਲਦਾ ਹੈ ਤੇ ਸ਼ਾਮ ਨੂੰ ਗੁਰਦੁਆਰੇ ਮੰਦਰ ਮਸਜਿਦ ਜਾਣ ਵਾਲਿਆਂ ਨੂੰ ਨਹੀਂ ਮਿਲਦਾ, ਸਮਾਂ ਨਿਰਧਾਰਿਤ ਨਹੀਂ। ਕਹਿਣ ਲੱਗੇ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਪਰ ਜੇ ਕੋਈ ਉਸ ਸਾਹਿਬ ਨੂੰ ਆਪਣੇ ਚਿੱਤ ਦੇ ਅੰਦਰ ਟਿਕਾ ਲਵੇ, ਆਪਣੇ ਚਿੱਤ ਦੇ ਅੰਦਰ ਵਸਾ ਲਵੇ। ਹੁਣ ਫੇਰ ਇੱਕ ਬੇਨਤੀ ਕਰਾਂ, ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਆਪ ਆਪਣੇ ਆਪਣੇ ਚਿੱਤ ਦਾ ਮੁਤਾਲਿਆ ਕਰੋ, ਚਿੱਤ ਦੀ ਖੋਜ ਬੀਨ ਕਰੋ, ਸਾਡੇ ਚਿੱਤ ਦੇ ਅੰਦਰ ਚੱਲਦਾ ਕੀ ਹੈ, ਚਿੱਤ ਸਾਡਾ ਇਹਦੇ ਅੰਦਰ ਆਖਰ ਕੁਝ ਨਾ ਕੁਝ ਚੱਲਦਾ,
ਪਰ ਨਜ਼ਰ ਤੁਹਾਨੂੰ ਪੈਣਾ ਹੈ ਕਿ ਕੀ ਚੱਲਦਾ। ਮੈਂ ਫਿਰ ਇੱਕ ਬੇਨਤੀ ਕਰਾਂ, ਬਾਹਰੋਂ ਅਗਰ ਵੇਖੀਏ ਤੇ ਜਿਤਨੇ ਆਪ ਸਤ ਸੰਗੀ ਹੋ ਇਹਨਾਂ ਦੇ ਬਹਿਣ ਦਾ ਤਲ ਬਰਾਬਰ ਹੈ, ਤਕਰੀਬਨ ਤਕਰੀਬਨ ਬਹਿਣ ਦਾ ਅੰਦਾਜ਼ ਵੀ ਬਰਾਬਰ, ਇੱਕ ਜਗ੍ਹਾ ਇੱਕ ਦਰਬਾਰ ਇੱਕ ਟਿਕਾਣਾ ਇੱਕੋ ਗੁਰੂ ਦੀ ਹਜ਼ੂਰੀ, ਇੱਥੇ ਸਾਰੇ ਬੈਠੇ ਹੋ ਨਾ ਜਿੰਨੇ ਵੀਰ ਭੈਣਾਂ ਰਲ ਕੇ ਬੈਠੇ ਹੋ। ਪਰ ਮਨ ਦਾ ਤਲ ਇੱਕ ਨਹੀਂ ਹੈ, ਸਰੀਰ ਦਾ ਤਲ ਸਾਰਿਆਂ ਦਾ ਇਸ ਵਕਤ ਇੱਕ ਹੈ, ਜਗ੍ਹਾ ਇੱਕ ਹੈ, ਮਨ ਜਿਹੜੀ ਜਿਹੜੀ ਜਗ੍ਹਾ ਤੇ ਉਹ ਸਾਰਿਆਂ ਦੀ ਵੱਖਰੀ ਵੱਖਰੀ ਹੈ। ਹੁਣ ਸਾਂਝੇ ਤੌਰ ਤੇ ਕਿਵੇਂ ਕਹਿ ਦਈਏ ਕਿ ਸਾਰਿਆਂ ਦੇ ਚਿੱਤ ਦੇ ਅੰਦਰ ਪਰਮਾਤਮਾ ਦਾ ਚਿੰਤਨ ਹੈ ਜਾਂ ਸਾਰਿਆਂ ਦੇ ਚਿੱਤ ਦੇ ਅੰਦਰ ਕੋਈ ਸ਼ੈਤਾਨ ਚੱਲਦਾ ਜਾਂ ਭਗਵਾਨ ਚੱਲਦਾ, ਕਿਵੇਂ ਕਹੀ? ਚਿੱਤ ਦੇ ਅੰਦਰ ਕੀ ਚੱਲਦਾ ਇਹਦੀ ਸਮਝ ਤੁਹਾਨੂੰ ਹੈ ਤੇ ਜਾਂ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ? ਤੁਹਾਡੇ ਚਿੱਤ ਦੇ ਅੰਦਰ ਇਸ ਵਕਤ ਕੀ ਮਾਲਾ ਚੱਲਦੀ ਹੈ? ਕਾਮ ਵੀ ਚੱਲ ਸਕਦਾ ਹੈ, ਤੁਹਾਡੇ ਚਿੱਤ ਦੇ ਅੰਦਰ ਕ੍ਰੋਧ ਵੀ ਚੱਲਦਾ ਹੋ ਸਕਦਾ ਹੈ, ਨਿੰਦਾ ਚੁਗਲੀ ਈਰਸ਼ਾ ਬਖੀਲੀ ਠੱਗੀ ਠੋਰੀ, ਪਤਾ ਨੀ ਕਿਹੜੇ ਕਿਹੜੇ ਵਿਚਾਰ ਮੰਦੇ ਚੱਲਦੇ ਨੇ ਤੇ ਕਿਹੜੇ ਕਿਹੜੇ ਵਿਚਾਰ ਚੰਗੇ ਚੱਲਦੇ ਨੇ। ਇਹ ਤੇ ਤੁਹਾਨੂੰ ਪਤਾ ਹੈ ਨਾ ਕਿ ਤੁਹਾਡੇ ਚਿੱਤ ਦੇ ਅੰਦਰ ਮਾਲਾ ਵਿਚਾਰਾਂ ਦੀ ਜਿਹੜੀ ਚੱਲ ਰਹੀ ਉਹ ਕਿਸ ਤਰ੍ਹਾਂ ਦੀ ਚੱਲ ਰਹੀ, ਉਲਟੀ ਚੱਲਦੀ ਹੈ ਜਾਂ ਸਿੱਧੀ ਚੱਲਦੀ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਕਹਿਣ ਲੱਗੇ ਗੱਲ ਤੇਰੇ ਸਰੀਰ ਦੀ ਨਹੀਂ ਹੈ ਕਿ ਸਰੀਰ ਗੁਰਦੁਆਰੇ ਵਿੱਚ ਹੈ, ਸਰੀਰ ਮੰਦਰ ਮਸਜਿਦ ਵਿੱਚ ਹੈ, ਗੱਲ ਤੇਰੇ ਚਿੱਤ ਦੀ ਹੈ ਕਿ ਚਿੱਤ ਤੇਰਾ ਕਿੱਥੇ ਹੈ। ਤੇ ਹੁਣ ਇਹ ਖਿਆਲ ਤੁਹਾਨੂੰ ਰੱਖਣਾ ਪਏਗਾ, ਸਾਡਾ ਸਾਰਾ ਜ਼ੋਰ ਬਾਹਰੋਂ ਪਹਿਰਾਵੇ ਦੇ ਉੱਤੇ ਲੱਗਦਾ ਹੈ, ਬਾਹਰਲੇ ਭੇਖ ਦੇ ਉੱਤੇ ਲੱਗਦਾ ਹੈ, ਬਾਹਰ ਦੇ ਵਿਖਾਵੇ ਦੇ ਉੱਤੇ ਲੱਗਦਾ ਹੈ, ਖਿਮਾ ਚਾਹਾਂਗਾ ਚਿੱਤ ਦੇ ਉੱਤੇ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਜੋ ਮੈਂ ਬਾਹਰੋਂ ਬਣਾਂਗਾ ਉਹ ਲੋਕਾਂ ਨੇ ਵੇਖਣਾ ਹੈ ਤੇ ਚਿੱਤ ਕਿਹੜਾ ਕਿਸੇ ਨੂੰ ਨਜ਼ਰ ਆਉਂਦਾ ਹੈ? ਚਿੱਤ ਤੇ ਮੇਰੇ ਅੰਦਰ ਦੀ ਖੇਡ, ਚਿੱਤ ਵੱਲ ਧਿਆਨ ਹੀ ਨਹੀਂ ਹੈ। ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਦਾ ਹੈ ਉਹਨਾਂ ਦਾ ਚਿੱਤ ਸਮਰਿਆ ਹੋਇਆ ਮਿਲਦਾ ਵੀ ਹੈ, ਉਹਨਾਂ ਨੇ ਆਪਣੇ ਆਪ ਨੂੰ ਅੰਦਰੋਂ ਸਵਾਰਿਆ ਹੈ, ਚਿੱਤ ਦੇ ਅੰਦਰ ਚੇਤਾ ਕਰਦੇ ਨੇ। ਤੇ ਕਿਹਨੂੰ ਕਰਦੇ ਨੇ? ਗੁਣਾਂ ਨੂੰ ਕਰਦੇ ਨੇ ਜਾਂ ਗੁਣ ਦੇਣ ਵਾਲੇ ਪਰਮਾਤਮਾ ਨੂੰ ਕਰਦੇ ਨੇ? ਤੁਸੀਂ ਨਹੀਂ ਕਹਿ ਸਕਦੇ ਕਿ ਇਹ ਬੰਦਾ ਆਪਣੇ ਚਿੱਤ ਦੇ ਅੰਦਰ ਬੜੇ ਮਾੜੇ ਵਿਚਾਰ ਜਾਂ ਬੜੇ ਚੰਗੇ ਵਿਚਾਰ ਚਲਾ ਰਿਹਾ, ਨਹੀਂ ਕਹਿ ਸਕਦੇ ਬਾਹਰੋਂ ਵੇਖ ਕੇ, ਇਹ ਉਹਨੂੰ ਪਤਾ ਹੈ। ਤੇ ਹਜ਼ੂਰ ਕਹਿ ਰਹੇ ਨੇ ਜੇ ਕੋ ਚਿੱਤ ਕਰੇ, ਪਰਮਾਤਮਾ ਦਾ ਸੰਬੰਧ ਆਪਣੇ ਚਿੱਤ ਦੇ ਨਾਲ ਬਣਾ। ਬਾਹਰੋਂ ਬਾਹਰੋਂ ਸੰਬੰਧ ਬਣਿਆ ਤੇ ਨਜ਼ਰ ਆ ਰਿਹਾ ਹੈ, ਹੱਥ ਵਿੱਚ ਗੁਟਕਾ ਹੈ, ਸਾਰਿਆਂ ਨੂੰ ਦਿਸ ਰਿਹਾ, ਗੁਟਕਾ ਫੜ ਕੇ ਪਾਠ ਕਰਦਾ, ਸਾਰਿਆਂ ਨੂੰ ਦਿਸਦਾ, ਨੇਤਰ ਬੰਦ ਕਰਕੇ ਬਹਿ ਕੇ ਸੁਣ ਰਿਹਾ, ਪਰ ਤੇਰਾ ਚਿੱਤ ਤੇ ਕਿਸੇ ਨੂੰ ਦਿਸਦਾ ਨਹੀਂ। ਆਪਣੇ ਚਿੱਤ ਨੂੰ ਆਪ ਵੇਖ ਕੇ ਉਹ ਜਿਸ ਗੁਟਕੇ ਤੋਂ ਅੱਖਾਂ ਬਾਣੀ ਪੜ ਰਹੀਆਂ ਨੇ ਉਹਦੇ ਵਿੱਚ ਹੈ ਜਾਂ ਨਹੀਂ। ਅੱਖਾਂ ਬੰਦ ਤੇ ਕੀਤੀਆਂ ਨੇ, ਕੀ ਮੇਰਾ ਚਿੱਤ ਕਥਾ ਵਿੱਚ ਕੀਰਤਨ ਵਿੱਚ ਹੈ ਜਾਂ ਨਹੀਂ ਹੈ? ਕਹਿਣ ਲੱਗੇ ਜੇ ਕੋ ਚਿੱਤ ਕਰੇ, ਭਗਾ ਕਹਿੰਦੇ ਨੇ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੈ ਸਭ ਕੋਇ। ਸਭ ਕੁਝ ਕਰਨ ਕਰਾਉਣ ਤੋਂ ਬਾਅਦ ਸ਼ੁਭ ਕਰਮ ਵੀ ਬੰਦਾ ਕਰਦਾ ਰਹੇ, ਚਿੱਤ ਕਰਕੇ ਪ੍ਰਮਾਤਮਾ ਦਾ ਚਿੰਤਨ ਵੀ ਕਰਦਾ ਰਹੇ, ਚਿੱਤ ਦੇ ਅੰਦਰ ਉਹਦੇ ਸ਼ੁਭ ਵਿਚਾਰਾਂ ਦੀ ਗੁਣਾਂ ਦੀ ਮਾਲਾ ਨੂੰ ਚਲਾਉਂਦਾ ਰਹੇ, ਇਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਕਹਿਣ ਲੱਗੇ ਇੱਕ ਅਰਦਾਸ ਕਰਨੀ ਕਦੀ ਵੀ ਨਾ ਭੁੱਲੇ। ਪਾਤਸ਼ਾਹ ਕਿਹੜੀ ਅਰਦਾਸ? ਇਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਵੀ ਤੂੰ ਇਹ ਹੀ ਕਹਿੰਦੇ ਰਹਿਣਾ ਹੈ ਕਿ ਹੇ ਨਿਰੰਕਾਰ ਮੇਰੇ ਯਤਨ ਮੇਰੇ ਪ੍ਰਯਤਨ ਨੂੰ ਫਲ ਤਾਂ ਲੱਗੇਗਾ ਜੇ ਤੂੰ ਆਪਣੀ ਕਿਰਪਾ ਵਿੱਚ ਮਲਾਏਗਾ। ਇਕੱਲਾ ਕਰਮ ਮੰਜ਼ਿਲ ਤੱਕ ਲੈ ਕੇ ਨਹੀਂ ਜਾਂਦਾ, ਉਹਦੇ ਕਰਮ ਦੀ ਨਾਲ ਬੜੀ ਜ਼ਰੂਰਤ ਹੈ, ਉਹਦੀ ਕਿਰਪਾ ਦੀ ਨਾਲ ਬੜੀ ਜ਼ਰੂਰਤ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਕੋਤ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ। ਭਗਤ ਫਰੀਦ ਸਾਹਿਬ ਜੀ ਦੇ ਜੋ ਸਲੋਕ ਅੱਜ ਆਪ ਸੰਗਤਾਂ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ, ਉਹਨਾਂ ਸਲੋਕਾਂ ਵਿੱਚੋਂ ਪਹਿਲਾ ਸਲੋਕ ਫਰੀਦਾ ਕੋ ਕਹਿੰਦਿਆਂ ਚਾ ਗੈਂਦਿਆਂ ਮਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ। ਭਗਤ ਜੀ ਕਹਿਣ ਲੱਗੇ, ਜਿਸ ਦੇ ਚਿੱਤ ਦੇ ਅੰਦਰ ਦਿਨ ਭਰ ਰਾਤ ਲਗਾਤਾਰ ਸ਼ੈਤਾਨ ਹੀ ਵਸਦਾ ਹੈ, ਬੁਰਾਈ ਵਸਦੀ ਹੈ, ਉਹਨੂੰ ਮਤਾਂ ਦੇਣ ਵਾਲੇ ਲੱਖ ਮਿਲਣ ਪਰ ਉਹ ਕਿਸੇ ਦੀ ਮਤ ਲੈਂਦਾ ਕਦੋਂ ਹੈ। ਉਹਨੂੰ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਕੋਈ ਲੱਖ ਵਾਰੀ ਇੱਕ ਗੱਲ ਕਹਿ ਕਿ ਇਸ ਰਸਤੇ ਦੇ ਉੱਤੇ ਨਾ ਚੱਲ, ਇਹ ਬੁਰਾ ਰਸਤਾ ਹੈ, ਇਸ ਰਸਤੇ ਦੇ ਉੱਤੇ ਚੱਲਦਾ ਚੱਲਦਾ ਠੱਗਿਆ ਜਾਏਗਾ, ਪਰ ਉਹ ਕਿਸੇ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ ਹੈ, ਉਹ ਕਿਸੇ ਦੀ ਗੱਲ ਨੂੰ ਮੰਨਦਾ ਹੀ ਨਹੀਂ ਹੈ, ਤਰਜੀਹ ਦਿੰਦਾ ਹੀ ਨਹੀਂ ਹੈ। ਸ਼ੈਤਾਨੀਅਤ ਦਾ ਇਤਨਾ ਵੱਡਾ ਜ਼ੋਰ ਮਨ ਦੇ ਅੰਦਰ, ਸ਼ੈਤਾਨੀਅਤ ਦੀ ਇਤਨੀ ਵੱਡੀ ਲਹਿਰ ਮਨ ਦੇ ਅੰਦਰ ਚੱਲਦੀ ਕਿ ਉਹ ਨਾ ਮਾਂ ਨਾ ਪਿਤਾ ਨਾ ਕਿਸੇ ਉਪਦੇਸ਼ਕ ਤੇ ਨਾ ਗੁਰੂ ਦੇ ਬੋਲ ਨੂੰ ਸੁਣ ਕੇ ਮੰਨਣ ਵਾਸਤੇ ਤਿਆਰ ਹੈ। ਕੂਕ ਤੇ ਰਹੇ ਨੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ, ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਜਾਗ ਰੇ ਮਨ ਜਾਗਣ ਹਾਰੇ, ਗੁਰਬਾਣੀ ਕਹਿ ਰਹੀ ਹੈ ਨਾ ਜਾਗ ਰੇ ਮਨ ਜਾਗਣ ਹਾਰੇ, ਪਰ ਇਹ ਜਾਗਣ ਦਾ ਨਾਂ ਲੈਂਦਾ ਕਦੋਂ ਹੈ। ਕੂਕ ਕੂਕ ਕੇ ਕਹਿ ਰਹੇ ਨੇ ਸਤਿਗੁਰੂ ਕਿ ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਆ। ਪਰ ਕੀ ਅਸੀਂ ਇਸ ਗੱਲ ਨੂੰ ਸਤਿਗੁਰੂ ਦੀ ਆਵਾਜ਼ ਨੂੰ ਸੁਣ ਕੇ ਮੰਨ ਲਿਆ, ਸਾਡਾ ਮਨ ਇਸ ਪਾਸੇ ਨੂੰ ਮੁੜ ਤੁਰਿਆ। ਸਤਿਗੁਰੂ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਵੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਸਰਬ ਸੁਖਾਂ ਹਰ ਹਰ ਗੁਣ ਗਾਏ। ਤੋ ਕੀ ਸਾਡੇ ਮਨ ਨੇ ਸਤਿਗੁਰੂ ਦੀ ਇਸ ਆਵਾਜ਼ ਨੂੰ ਸੁਣ ਲਿਆ। ਪੁਕਾਰ ਪੁਕਾਰ ਕੇ ਹਜ਼ੂਰ ਕਹਿ ਰਹੇ ਨੇ ਨਰ ਅਚੇਤ ਪਾਪ ਤੇ ਡਰ ਰੇ, ਤੇ ਗੁਰੂ ਕਹਿ ਰਹੇ ਨੇ ਨਰ ਅਚੇਤ, ਇਹ ਬੇਹੋਸ਼ੀ ਦੇ ਅੰਦਰ ਚੱਲਣ ਵਾਲੇ ਮਨੁੱਖ ਪਾਪ ਤੇ ਡਰ ਰੇ, ਪਾਪ ਕਰਨ ਲੱਗਾ ਸੰਕੋਚ ਕਰ, ਪੈ ਖਾ ਨਾ ਕਰ। ਤੋ ਕੀ ਸਾਡੇ ਮਨ ਨੇ ਇਹ ਆਵਾਜ਼ ਸੁਣ ਲਈ। ਜਦ ਬੰਦੇ ਦੇ ਮਨ ਦੇ ਅੰਦਰ ਸ਼ੈਤਾਨੀਅਤ ਚੱਲਦੀ ਹੋਵੇ, ਕੋਈ ਵੀ ਸ਼ੈਤਾਨੀ ਦਾ ਵੇਗ ਚੱਲਦਾ ਹੋਵੇ, ਕਾਮ ਕ੍ਰੋਧ ਲੋਭ ਮੋਹ ਨਿੰਦਾ ਚੁਗਲੇ, ਤੇ ਬੰਦੇ ਨੂੰ ਉਹੀ ਕੁਝ ਹੀ ਪਿਆਰਾ ਲੱਗਦਾ ਹੈ। ਜਦ ਉਹਨੂੰ ਅਸੀਂ ਪਿਆਰ ਕਰ ਲੈਂਦੇ ਹਾਂ ਤੇ ਫਿਰ ਉਹਨੂੰ ਛੱਡਣ ਦਾ ਤੇ ਸਵਾਲ ਨਹੀਂ ਪੈਦਾ ਹੁੰਦਾ, ਕਿਉਂਕਿ ਅਸੀਂ ਪਿਆਰ ਕਰ ਲਿਆ ਹੈ ਬੁਰਾਈ ਦੇ ਨਾਲ। ਤੇ ਜਦ ਬੁਰਾਈ ਦੇ ਨਾਲ ਪਿਆਰ ਬਣ ਗਿਆ ਹੈ ਤੇ ਹੁਣ ਫਿਰ ਬੁਰਾਈ ਨੂੰ ਛੱਡਾਂਗੇ ਕਿਉਂ? ਮਨ ਉਹਨੂੰ ਕਦੀ ਵਾਸਤੇ ਵੀ ਛੱਡਣ ਵਾਸਤੇ ਰਾਜ਼ੀ ਨਹੀਂ ਹੁੰਦਾ ਜਿਹਦੇ ਨਾਲ ਇਹ ਪਿਆਰ ਦੀ ਗੰਢ ਪਾ ਲਵੇ, ਤੇ ਉਹਨੂੰ ਕਦੀ ਆਪਣਾ ਬਣਾਉਣ ਵਾਸਤੇ ਤਿਆਰ ਨਹੀਂ ਹੁੰਦਾ ਜਿਹਨੂੰ ਮਨ ਪਿਆਰ ਨਾ ਕਰੇ, ਮਨ ਪ੍ਰਵਾਨ ਨਾ ਕਰੇ। ਨਿਰੰਕਾਰ ਦੇ ਸੰਬੰਧ ਵਿੱਚ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੇ ਅੰਦਰ ਕਥਾ ਕਹਾਣੀਆਂ ਚੱਲਦੀਆਂ ਨੇ, ਮਨ ਨਿਰੰਕਾਰ ਦੇ ਰਾਹ ਦੇ ਉੱਤੇ ਨਹੀਂ ਤੁਰਦਾ। ਕਿਉਂ ਨਹੀਂ ਤੁਰਦਾ? ਕਿਉਂਕਿ ਮਨ ਅਜੇ ਗੁਰਬਾਣੀ ਦੇ ਬਚਨਾਂ ਦੇ ਨਾਲ ਨਿਰੰਕਾਰ ਦੇ ਨਾਲ ਪਿਆਰ ਬਣਾਇਆ ਹੀ ਨਹੀਂ ਹੈ। ਮਨ ਇਸ ਰਾਹ ਦੇ ਉੱਤੇ ਤਾਂ ਨਹੀਂ ਤੁਰਦਾ ਕਿਉਂਕਿ ਮਨ ਨੇ ਅਜੇ ਤੱਕ ਮੰਨਿਆ ਨਹੀਂ ਹੈ। ਮਨ ਦੀ ਪਿਆਰ ਵਾਲੀ ਤੰਦ, ਪਿਆਰ ਵਾਲੀ ਗੰਢ ਅਜੇ ਬੱਝੀ ਨਹੀਂ ਹੈ। ਤੋ ਜਿਸ ਦੇ ਨਾਲ मन प्यार कर लेंदा है, ओनू हर हालत दे अंदर अपना बनाउना चाहुंदा है, जिदे नाल प्यार ना करे ओनू छड्ड देंदा है, ए मन दा सुभाव है ओनू छड्ड देंदा है। अगर परमात्मा दे नाल मन दी सांझ बनदी नजर नहीं आ रही कथा कीर्तन करन तो बाद या सुनन तो बाद, ते ए कहना पएगा कि मन परवान नहीं करदा कि निरंकार तू है, मन परवान नहीं करदा कि निरंकार तू सर्व व्यापक है, तू सुख दा दाता है, तू नेड़े तो नेड़े है। मन जे नहीं मनदा, मन्या होएगा साडी जुबान ने, सुनिया होएगा कन्ना ने, मन ने नहीं मन्या। गुरबाणी दे अंदर एक वचन इस तरह भी आउंदा है, पातशाह कहिंदे ने पाप बुरा पापी को प्यारा है, ता पाप बुरा पर पातशाह कहिंदे ने करिए कि पापी नू प्यारा बड़ा लगदा है, ते हुण पाप जिस पापी नू प्यारा लगदा है वो प्यारी चीज नू छड्डेगा कदों? प्यारी चीज नू ते घुट के मन हथ पा के पकड़ लैंदा है, छड्डदा नहीं। पाप बुरा पापी को प्यारा, गलतियां प्यारियां लगदियां ने, मुड़ मुड़ के बंदा ओही गलतियां दोहरा रहा है। इस तरह ते नहीं कि अज गलती कीती है कल नहीं करदा, एक गलती नू हजारां बार दोहरा रहा है, क्योंकि वह गलतियां प्यारियां लगदियां। गुरबाणी दे बचन प्यारे नहीं लगदे, दोहराउण तों गुरेज कर जांदा है, ते जिन्हों प्यारे लगदे ने वह मुड़ मुड़ के गुरबाणी दे बचनां नू भी दोहराउंदा है। एक ही गुना साडे जीवन दे अंदर कई कई वार हो चुका है, इहदा कारण की है? असीं तौबा भी कर लैने आ, दो हाथ जोड़ के खिमा भी मंग लैने आ, एक वार मुआफी, कल गुना नहीं करांगा, पातशाह अज बख्शो कल भुल नहीं करांगा, पर कल आउंदा है ते ओही भुल फेर हो जांदी। अज अखां नू वार वार रोकिया, अखां ने बुरे पासे नहीं वेखना, कल नू फेर वेख रही हैं, अगले दिन फेर वेखणगे। इस सिलसिला लगातार जारी रहिंदा है, क्योंकि मन जिधर वेखदा है ओनू प्यार बड़ा करदा है, ते जिन्नू प्यार करदा है ओनू मन वार वार सुनना भी चाहुंदा है, मन वार वार बोलना भी चाहुंदा है, मन वार वार वेखना भी चाहुंदा है जिन्हू प्यार करदा, ते जिन्हू प्यार नहीं करदा ओनू ना ये सुन के राजी है, ना बोल के राजी है, ना ओनू वेख के राजी है, क्योंकि प्यार नहीं। पाप दे नाल अगर प्यार है तो पाप मुड़ मुड़ के आंदा है, परमात्मा दे नाल प्यार है ते परमात्मा दी याद भी मुड़ मुड़ के आंदी है, दोबारा दोबारा आंदी है। तो अज दे समाहा वाक दे अंदर भगत फरीद साहब जी कहन लगे, फरीदा कुकेंदियां कूकदियां चागेंदियां उची उची पुकारदियां, कहन लगे मत्ती देंदियां नित नीता प्रति मत दी गल सुनाई है, नीता प्रति किसे नू उपदेश देई है, कहन लगे जो शैतान वंजाया, जिन्ना दे मन दे अंदर आण के शैतानी वस गई है, शैतान ने जिन्ना नू खजल खवार कीता है, से कित फेरे चित, वो अपने चित नू रब वल फेरदे ही नहीं है, रब वल मोड़दे ही नहीं है। कथा कहानियां करनियां सुननियां आसान ने, पर चित नू परमात्मा दी तरफ मोड़ लेना यही कठिन है, और यही महान है, यही साधना है। कहन लगे से कित फेरे चित, साडा चित मुड़ मुड़ के बुराई वल नू जांदा है, क्योंकि बुराई दे नाल साडा ताल मेल बनदा है, इधर लियाउणा पैंदा है जबरदस्ती, क्योंकि इधर तालमेल बनदा नहीं है। काम दे नाल तालमेल बनदा है, मन काम दी गल नू सुणदा भी है, काम बोलदा भी है, काम वेखदा भी है, काम लिखदा भी है, काम सोचदा भी है, क्योंकि उहदे नाल तालमेल बड़ा है। इस तों अगे लोभ, फिर इस तों अगे मोह, फिर हंकार, फिर निंदा, फिर चुगली, फिर तमाम बुराइयां, इन्हां नू अगर मन मुड़ मुड़ के कर रहा है तो यही कहना पेगा कि चित दे अंदर माला बन के चल रहे ने, इन्हां दा तालमेल साडे मन दे नाल है, ते जिहदे नाल साडे मन दा तालमेल बन जाए ओनू सुणदियां बोलदियां लिखदियां मन उकताउंदा भी नहीं है, मन दुखी भी नहीं हुंदा, ते जिथे तालमेल ना बने उथे मन बहन तो गुरेज करदा है, दुखी हो जांदा है। कदी कदी मैं वेख्या संगत दे अंदर बैठदियां ਇਵੇਂ ਲੱਗਦਾ ਹੈ ਜਿਵੇਂ ਸਮਾਂ ਬੜਾ ਭਾਰਾ ਹੋ ਗਿਆ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਮਾਂ ਬੱਜਰ ਵਰਗਾ ਹੋ ਗਿਆ, ਸਮਾਂ ਪਾਸ ਹੋ ਹੀ ਨਹੀਂ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਕਥਾ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ, ਕੀਰਤਨ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ ਤੇ ਜਿਹਦਾ ਤਾਲਮੇਲ ਗੁਰਬਾਣੀ ਦੇ ਬਚਨਾਂ ਦੇ ਨਾਲ ਬਣ ਗਿਆ, ਗੁਰਬਾਣੀ ਦੇ ਬਚਨ ਸੁਣਦਾ ਰਹਿੰਦਾ ਸੁਣਾਉਂਦਾ ਰਹਿੰਦਾ, ਉਹਨੂੰ ਇਹ ਪਤਾ ਹੀ ਨਹੀਂ ਰਹਿੰਦਾ ਕਿ ਘੜੀ ਦੀ ਸੂਈ ਆਪਣੇ ਟਿਕਾਣੇ ਦੇ ਉੱਤੇ ਪਹੁੰਚ ਕਦੋਂ ਗਈ ਹੈ, ਕਿੰਨਾ ਸਮਾਂ ਬੀਤ ਗਿਆ ਨਹੀਂ ਯਾਦ ਵਿੱਚ ਰਹਿੰਦਾ। ਜਦ ਤਾਲਮੇਲ ਬਣਦਾ ਮਨ ਖੁਸ਼ ਹੁੰਦਾ ਉਸੇ ਕਥਾ ਕਹਾਣੀ ਨੂੰ ਸੁਣ ਕੇ, ਤਾਲਮੇਲ ਨਹੀਂ ਬਣਦਾ ਇਹਨੂੰ ਜ਼ਬਰਦਸਤੀ ਬਿਠਾ ਕੇ ਸੁਣਾਉਣਾ ਪੈ ਰਿਹਾ, ਬੜਾ ਦੁਖੀ ਹੁੰਦਾ, ਬਾਹਰ ਨੂੰ ਭੱਜਣਾ ਚਾਹੁੰਦਾ, ਨਿਕਲਣਾ ਚਾਹੁੰਦਾ ਹੈ ਕਿ ਮੈਂ ਨਾ ਬੈਠਾਂ, ਦੌੜਦਾ ਹੈ ਤੇ ਫਿਰ ਵਾਰ ਵਾਰ ਦੌੜਦਾ। ਕਹਿਣ ਲੱਗੇ ਕਿ ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੈ ਚਿੱਤ, ਜਿਨ੍ਹਾਂ ਦੇ ਮਨ ਦੇ ਅੰਦਰ ਹੈ ਹੀ ਸ਼ੈਤਾਨੀਅਤ, ਦਿਨੇ ਸ਼ੈਤਾਨੀਅਤ, ਰਾਤ ਸ਼ੈਤਾਨੀਅਤ, ਲਗਾਤਾਰ ਸ਼ੈਤਾਨੀ ਸੋਚਣੀ, ਸ਼ੈਤਾਨੀ ਕਰਨੀ, ਸ਼ੈਤਾਨ ਵਰਗਾ ਜੀਵਨ ਬਣਾ ਕੇ ਰੱਖਣਾ, ਕਹਿਣ ਲੱਗੇ ਉਹ ਆਪਣਾ ਚਿੱਤ ਪਰਮਾਤਮਾ ਵੱਲ ਕਦੋਂ ਮੋੜਦੇ ਨੇ, ਸੇ ਕਿਤ ਫੇਰੈ ਚਿੱਤ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਦਾ ਦੂਸਰਾ ਫੁਰਮਾਨ, ਕਹਿਣ ਲੱਗੇ ਫਰੀਦਾ ਥੀਓ ਥੀਓ ਮੈਨੇ ਹੋ ਜਾਣਾ, ਫਰੀਦਾ ਥੀਓ ਪਵਾਹੀ ਦੱਬ, ਪਵਾਹੀ ਮੈਨੇ ਪਿਆ, ਪਿਆ ਮੈਨੇ ਸੜਕ, ਸੜਕ ਮੈਨੇ ਰਸਤਾ, ਦੱਬ ਜਿਹੜਾ ਕੱਚਿਆਂ ਰਾਹਾਂ ਦੇ ਉੱਤੇ ਘਾਹ ਉੱਗਿਆ ਹੁੰਦਾ ਹੈ, ਕੁਸ਼ਾ ਉੱਗੀ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਅੰਦਰ, ਠੇਠ ਪੰਜਾਬੀ ਦੇ ਅੰਦਰ ਦੱਬ ਕਹਿ ਦਿੰਦੇ ਹਾਂ। ਭਗਤ ਜੀ ਕਹਿਣ ਲੱਗੇ ਥੀਓ, ਕਹਿਣ ਲੱਗੇ ਹੋ ਜਾ, ਤੇ ਭਗਤ ਜੀ ਕੀ ਹੋ ਜਾਈਏ, ਕਹਿਣ ਲੱਗੇ ਰਸਤੇ ਦੀ ਪਵਾਹੀ ਦੀ ਦੱਬ ਬਣ ਜਾ, ਜੋ ਪੈਰਾਂ ਦੇ ਹੇਠ ਲਤਾੜੀ ਜਾਂਦੀ ਹੈ ਦੱਬ ਬਣ ਜਾ। ਭਗਤ ਜੀ ਇਸ ਤਰ੍ਹਾਂ ਕਹਿ ਕਿਉਂ ਰਹੇ ਨੇ, ਕਿਉਂਕਿ ਬੁਰਾਈਆਂ ਦੇ ਸਾਹਮਣੇ ਆਕੜ ਕੇ ਤੁਰਾਂਗੇ ਇਹਨਾਂ ਦੇ ਨਾਲ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਆਪਾਂ ਲੜਨਾ ਵੀ ਚਾਹਾਂਗੇ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਤਾਂ ਫਿਰ ਨਿਰਮਾਣ ਹੋ ਤੇ ਨਿਰਮਾਣ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ, ਗੁਰੂ ਕਿਰਪਾ ਦੇ ਨਾਲ ਤੋ ਫਿਰ ਇਹਨਾਂ ਦੇ ਸਾਹਮਣੇ ਛਾਤੀ ਤਾਣ ਕੇ ਤੁਰ ਵੀ ਸਕੇਗਾ, ਲੜ ਵੀ ਸਕੇਗਾ ਤੇ ਜਿੱਤ ਵੀ ਪਾ ਸਕੇਗਾ। ਪਰ ਗੁਰੂ ਕਿਰਪਾ ਪਾਉਣ ਵਾਸਤੇ ਤੈਨੂੰ ਕੋਈ ਯਤਨ ਕਰਨਾ ਪਏਗਾ, ਗੁਰੂ ਕਿਰਪਾ ਨੂੰ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਉਪਾਅ ਕਰਨਾ ਪਏਗਾ, ਤੇ ਉਹ ਉਪਾਅ ਕੀ ਹੈ, ਨਿਰਮਾਣ ਹੋਣਾ। ਜੋ ਨਿਰਮਾਣ ਬਣ ਕੇ ਗੁਰੂ ਦਰ ਤੇ ਆਉਂਦਾ ਹੈ ਉਹਦੀ ਝੋਲੀ ਵਿੱਚ ਸਤਿਗੁਰੂ ਸਭ ਦਾਤਾਂ ਪਾ ਕੇ ਉਹਨੂੰ ਨਵਾਜ ਦਿੰਦੇ ਨੇ, ਤੇ ਜੋ ਹੰਕਾਰ ਲੈ ਕੇ ਇੱਥੇ ਆਉਂਦਾ ਹੈ ਉਹ ਵਾਂਝਾ ਹੀ ਰਹਿ ਜਾਂਦਾ ਹੈ, ਖਾਲੀ ਰਹਿ ਜਾਂਦਾ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮੁਬਾਰਕ ਹੈ ਤੁਸੀਂ ਅਮੀਰ ਹੋ, ਤੁਸੀਂ ਜੱਜ ਹੋ, ਤੁਸੀਂ ਡਾਕਟਰ ਹੋ, ਤੁਸੀਂ ਸਾਇੰਟਿਸਟ ਹੋ, ਕਾਰੋਬਾਰੀ ਹੋ, ਪੂਰਾ ਟੋਰਾਂਟੋ ਸ਼ਹਿਰ ਤੁਹਾਡੀ ਮਲਕੀਅਤ ਹੈ, ਤੁਸੀਂ ਕਿੰਨੇ ਵੀ ਮਹਾਨ ਹੋ, ਪਰ ਜਦੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ ਹੈ ਉਦੋਂ ਆਪਣਾ ਇਹ ਸਾਰਾ ਹੰਕਾਰ ਗੁਰਦੁਆਰੇ ਦੇ ਮੁੱਖ ਦੁਆਰ ਤੋਂ ਬਾਹਰ ਛੱਡ ਕੇ ਆਇਆ ਕਰੋ। ਇੱਥੇ ਅਤੀ ਨਿਰਮਾਣ ਹੋ ਕੇ, ਬਿਲਕੁਲ ਨਿਮਾਣੇ ਨਿਤਾਣੇ ਬਣ ਕੇ ਆਉਣ ਦੇ ਅੰਦਰ ਲਾਭ ਹੈ। ਇੱਥੇ ਰਹਿਮਤ ਦੇ ਬੱਦਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਦਾ ਮੀਂਹ ਵਰਸਾਉਂਦੇ ਰਹਿੰਦੇ ਨੇ, ਤੇ ਬੜੀ ਚੰਗੀ ਤਰ੍ਹਾਂ ਆਪ ਸਭ ਨੂੰ ਇਸ ਚੀਜ਼ ਦਾ ਗਿਆਨ ਹੈ ਕਿ ਜਦ ਉੱਪਰੋਂ ਬੱਦਲਾਂ ਦੀਆਂ ਕਣੀਆਂ ਵਰਸਦੀਆਂ ਨੇ, ਬਰਸਾਤ ਪੈਂਦੀ ਹੈ, ਪਾਣੀ ਉੱਚਿਆਂ ਟਿੱਬਿਆਂ ਤੋਂ ਰਿੜ ਕੇ ਨੀਵੀਆਂ ਥਾਵਾਂ ਦੇ ਉੱਤੇ ਆਣ ਕੇ ਖਲੋ ਜਾਂਦਾ। ਜਿਹੜੀ ਨੀਵੀਂ ਥਾਂ ਹੈ ਪਾਣੀ ਦੇ ਨਾਲ ਭਰੀ ਦਿਸਦੀ ਹੈ, ਤੇ ਜਿਹੜਾ ਉੱਚਾ ਟਿੱਬਾ ਹੈ ਬਰਸਾਤ ਹੁੰਦੀ ਹੈ, ਉਹ ਰਹਿੰਦਾ ਫਿਰ ਖਾਲੀ ਦਾ ਖਾਲੀ, ਉਹ ਬਰਸਾਤ ਨੂੰ ਸੰਭਾਲਦਾ ਨਹੀਂ ਹੈ, ਪਾਣੀ ਉੱਥੇ ਰੁਕਦਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਦ ਵੀ ਆਉਣਾ ਹੈ ਅਤਿ ਨਿਰਮਾਨਤਾ ਲੈ ਕੇ, ਅਤਿ ਨਿਰਮਾਨਤਾ ਹਿਰਦੇ ਦੀ ਗਰੀਬੀ ਲੈ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਮੈਂ ਪੜਿਆ ਤੇ ਭਾਈ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੁਝ ਕੁਝ ਜੀਵਨ ਦੇ ਕੌਤਕ ਬਿਆਨ ਕੀਤੇ, ਮੈਂ ਉਹਨਾਂ ਕੌਤਕਾਂ ਨੂੰ ਪੜ ਕੇ ਬੜਾ ਹੈਰਾਨ ਹੋਇਆ। ਭਾਈ ਸਾਹਿਬ ਇੱਕ ਜਗ੍ਹਾ ਤੇ ਲਿਖਦੇ ਨੇ ਕਿ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ, ਕਹਿਣ ਲੱਗੇ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਏ। ਬਖਸ਼ਿਸ਼ ਦਾ ਦਰ ਇਹ ਗੁਰੂ ਨਾਨਕ ਤੋਂ ਪਹਿਲਾਂ ਪਾਇਆ ਹੈ, ਕੱਲ ਨਾ ਬਾਅਦ ਵਿੱਚ ਕੱਲਦਾ ਰਿਹਾ। ਪਰ ਮੈਂ ਹੈਰਾਨ ਹੋਇਆ ਕਿ ਕੱਲ ਨਾ ਕੱਲ ਨਹੀਂ ਪੈਂਦੀ ਹੈ ਤਾਂ ਕਿ ਬਖਸ਼ਿਸ਼ ਮਿਲ ਜਾਵੇ, ਤੇ ਜੇ ਬਖਸ਼ਿਸ਼ ਮਿਲ ਗਈ ਤੇ ਫਿਰ ਘਾਲਣਾ ਦੀ ਲੋੜ ਬਚਦੀ ਕਿੱਥੇ। ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਮੁਕਾਮ ਮਿਲ ਜਾਏ, ਤੇ ਜੇ ਮੁਕਾਮ ਮਿਲ ਗਿਆ ਫਿਰ ਤੇ ਮਿਹਨਤ ਦੀ ਲੋੜ ਨਹੀਂ। मुकाम ते पहुंचन वास्ते ते मेहनत दी लोड़ है। एक बच्चा पढ़ रहा है, दिन पर रात एक करके पढ़ रहा है, मां बाप दा पैसा खर्च करता है, अपना समा वो खर्च करता है ताकि मैं डॉक्टर बन जावा। ते जे डॉक्टर बनी गया है ते फिर करना दी लोड़ किथे रहेगी, किताबां दे नाल मगजमारी करन दी लोड़ किथे बचदी। आप चलदे चलदे गुरुद्वारे पहुंच ही गए हो, बाहर चल रही ठंडी हवा पै रही बरसात, इहदे तो तुहाडा बचाव हो ही गया है, तो हुण इत्थे आण के चलन दी लोड़ किथे रह गई। इत्थे आण के ते टिक के बहना है, इस तरह ते नहीं कि हाल दे अंदर हुण कदम दर कदम टहलदे रहीए चलदे रही, इत्थे आण के ते बहना है। मतलब मेरा मेहनत पहला करनी पैंदी है, मंजिल बाद विच मिलदी है। बीज पहला बीजना पैंदा है, फल बाद विच मिलदा है। दीवारां पहला खड़ियां करनियां पैंदियां ने, छत बाद विच पैंदी है। कर्म पहला करना पैंदा है, किस्मत बाद विच बनदी है। और कर्म तो ही किस्मत बनदी है, किसे वक्त मैं अर्ज गुजारांगा, कर्म तो ही किस्मत बनदी है। भाई गुरदास साहब ने बड़ा अजीब जे तरीके दे नाल सतगुरु दे संबंध विच ये गल कह दिती, पहलो बाबे पाया बख्शदार। पहला बाबे ने, बाबा इशारा कर रहे ने गुरु नानक साहब जी वाल, पहला बाबे ने निरंकार दा दर पाया है, बख्शिश दा दर उन्हां नूं मिलिया है। पिछों दे फिर काल कमाई बाद विच ओह कलना कल दे रहे, मेहनत करदे रहे, ते कहन लगे रेत अक आहार कर रोड़ां दी गुर करी विछाई। इस गल नूं जरा समझण दी कृपा कर लियो, बख्शिश दा मिल जाना काफी नहीं, उन्हूं संभाल के रखण दी जाच भी होनी चाहीदी है। धन दा कमा लेना या धन दा जेब विच आ जाना, धन दा मिल जाना काफी नहीं, धन नूं संभालण दी जाच भी होनी चाहीदी है। अगर आप $500 रोज दा कमा रहे हो उदाहरण वजो, ते $500 ही घर आउण तों पहलां पहलां रस्ते दे अंदर कैसीनो दे अंदर जाके जुए दे अड्डे ते जाके 500 दा 500 उजाड़ आउंदे हो, ते फिर तुहाडे कमाए दा अर्थ की होया। अगर 500 ही रस्ते विच बर्बाद कर आउंदे हो, लुटा आउंदे हो, ते कमाई दा फिर मैना की, कमाई दा अर्थ की? फिर सारा दिन शरीर तोड़ के मेहनत करन दा अर्थ की होया? ना कीती कीती दे बराबर हो गई, कीती ना कीती दे बराबर हो गई। हजूर गुरु नानक देव पातशाह महाराज जी नूं बख्शिश ते मिल गई है निरंकार कोल, और बहुत वड्डी मिल गई है, बख्शिश सब तो वधीक मिल गई। उस बख्शिश नूं संभालना किवें है, उह साडे वास्ते कलना काल दे रहे कि बख्शिश नूं संभालना पैंदा है निर्माण बन के, अति गरीब बन के, अति नीवा हो के, पिछों दे फिर काल कमाई। अगर भांडा ही कोल नहीं है तो बख्शिश रहेगी कित्थे, संभालांगे कित्थे, भांडा ते कोल होना चाहिदा है ना। तो बख्शिश नूं संभालन वास्ते पातशाह मेहनत मशक्कत ते निर्माणता दे दौर विचों दी निकलदे रहे। गरीबी परमात्मा दी बख्शिश नूं संभालन वास्ते बर्तन है, ते बाहर दी गरीबी नहीं अंदर दी गरीबी। मैं साफ लफ्जां विच अर्ज करां निम्रता, निम्रता रब जी दी बख्शिश नूं संभालण वास्ते भांडे दा काम करदी है। बख्शिश रोज रोज हुंदी जाए, निर्माण बंदा बने ना, बख्शिश आउंदी जाएगी, चली जाएगी, टिकेगी नहीं, क्योंकि टिके किथे, टिकण वास्ते बख्शिश नूं कोई जगह ही नहीं मिल रही। भांडा चाहिदा सी, भांडा निर्माणता दा, उह भांडा ते पास है नहीं, टिके किथे। तो खैर इस तरह भी जिक्र आउंदा है कि पीर दस्तगीर दी जदों मुलाकात होई साहिब गुरु नानक देव पातशाह महाराज जी दे नाल, तो पीर दस्तगीर गुरु नानक साहब जी तो बड़ा मुतासर हुंदा है, बड़ा प्रभावित हुंदा है। तो अखीर विच आके पीर दस्तगीर एक प्रश्न कर देंदा है हजूर दे सामने, कह देंदा है, ए नानक तपा जी, मैं तुहाडे उते बड़ा खुश होया। लम्मी चौड़ी दास्तान है, मैं अखीर दे पॉइंट दे उत्ते पहुंच के अर्ज करना चाहुंदा। पीर दस्तगीर कहिंदा है, नानक तपा जी, मैं तुहाडे उत्ते मेहरबान हां, मैं तुहाडे उत्ते बड़ा खुश हां, मंगो, की मंगना चाहुंदे हो? पातशाह कहन लगे, कोई कसर बाकी नहीं तो फिर मंगिए की? कोई कमी दिसदी होवे ते मंग तां ही बनदी है ना, अगर कमी नहीं, कोई लोड़ नहीं, ते मंग पैदा हुंदा ते कोई कारण नहीं। जितनिया साड़िया मंगा बनदिया ने, वो लोड़ा नू वेख के, अधूरेपन नू वेख के, कमी नू वेख के, पूरे मनुख दी की मंग होएगी? कुछ भी नहीं, मंग ते अधूरे दी हुंदी। आख्या पीर जी परमात्मा दा दिता होया बहुत कुछ मेरे दमन दे अंदर है, कुछ लोड ही नहीं है, बहुत कुछ दे के निरंकार ने नवाजे है। दूजी बार फिर कह दिता पीर दस्तगीर ने, नानक जी कुछ ते मंगो, मैं देना चाहना कुछ ते मंगो। पातशाह कहन लगे कुछ भी तमन्ना बाकी नहीं है, लोड ही बाकी नहीं है। पीर हैरान होके कहन लगा नानक तपा जी मेरे कोल ते लोग रोज रोज आउंदे ने, इबादत करदे ने, अरदास करदे ने, हाथ जोड़दे ने, नक गोडे रगड़दे ने, तरले मिन्नतां करदे ने, कुछ सानू दिओ, असीं उन्हां नू जल्दी करके कुछ देंदे नहीं आ, मैं आप देना चाहना तुसी कुछ लेंदे नहीं। किस तरह दे तुसी मनुख, मैं देना चाहना तुसी झोली नहीं फैला रहे, कुछ लेना ही नहीं चाहते। तीसरी बार मैं तुहानू फिर कह रहा मेरे कोलों कुछ मंगो, मैनू दे के खुशी होएगी। किसे नू दे के खुशी होंदी है हमेशा ही चंगिया पुरशा नू, ये भी ख्याल करियो। किसे दे खो के कारोबार खोना, जान खो लेना, इज्जत खो लेनी, किसे नू बर्बाद करके खुशी होंदी है बदबख्त बंदे नू, जेड़ा खोटा बंदा है। किसे नू दे के खुशी होंदी है ताने पुख्ता मजाज ते तजर्बेकार सजना, किसे नू दे के बड़ी खुशी होंदी है। कहिंदा मैं देना चाहना तुसी झोली क्यों नहीं फैला रहे, कुछ मंग क्यों नहीं कर रहे। हुण गुरु नानक देव पातशाह तीसरी बार कहिंदे ने अच्छा पीर जी जे देना ही चाहुंदे हो ते फिर निम्रता दिओ, मैनू गरीबी लैके दिओ। इतिहास दे पन्ने कहिंदे ने कि पीर दस्तगीर नेत्र बंद करके अल्लाह ताला खुदावन दे चरणा विच अपनी सुरत नूं जोड़दे ने। इतिहास दे पन्ने इस तरह कहिंदे ने, तो मंग करदे ने हे खुदा मैनू कुछ गरीबी चाहीदी है, मेरे कोल अज नानक तपा जी आए ने, गरीबी मैं उन्हां दी झोली विच पाउणी चाहुंदा, गरीबी मैं उन्हां नूं देनी चाहुंदा। आवाज आउंदी है पीर दस्तगीर, सारी गरीबी दा मालक नानक पहला तो ही है, मेरे कोल कुछ भी बाकी नहीं, सारी गरीबी दा मालक नानक पहला तो है। इतनी गरीबी हुंदिया होया इतनी निर्माणता कोल है ते गुरु नानक देव पातशाह महाराज जी जगत जलंधे नूं ठारन वास्ते तुर पैंदे ने। बड़े बड़े कठिनाइयां दा पत्थर मनुखां दा सामना करना पैंदा है, लोकां कोलों दुर बोल सुनने पैंदे ने, इट्टां वट्टे खाने पैंदे ने, पर सतगुरु कौड़ा फिक्का बोल क्यों नहीं बोलदे, उस गरीबी दे कारण, निर्माणता दे कारण। ठीक दूसरे पासे असी गरीब अंदरों नहीं आ, अंदर साडा हंकारी है, अंदर साडा अपने आप नूं बहुत वड्डा समझदा है। साडे सामने आण के कोई मामूली जिहा तत्ता बोल बोलदा है, गर्म बचन बोलदा है, ते मामूली साडे अंदर दी अग लट लट करके बलनी शुरू हो जांदी है। मामूली जिहा कोई कौड़ी अख करके माड़ा जिहा साडे वल वेख लवे ना, ते साडी अख दे अंदर सूर दा बाल आ जांदा है, उहदे नाल चार गुणा अखियां नूं कौड़ियां कर लैंदा है। कोई मामूली जिहा कौड़ा फिक्का बोल बोलदा है ते साडी जुबान दे जिहड़े बोल निकलने शुरू होंदे ने उहदे नाल चार गुणा ज्यादा कौड़े। कारण की है, अंदर गरीबी ते है नहीं, ते गरीबी नहीं ते फिर अपने विषय दे नाल जुड़ो परमात्मा दी बख्शिश नहीं, बख्शिश नूं संभालोगे किवें गरीबी दे नाल। तो भगत फरीद साहब जी कहन लगे थियो पवाही दब, पवाही मैंने पहया रस्ता, कहन लगे हो जा ते की हो जाना है, दब हो जा, घा बन जा, कच्चे मार्ग दा कच्चे रस्ते दा घास बन, दब बन, थियो पवाही दब। भगत फरीद साहब जद इना जोर दे के कहन के तेनू घा वर्गा बन जाना चाहिदा है, दब वर्गा बन जाना चाहिदा है, ते फिर प्रश्न ते कर सकने आ ना कि भगत फरीद जी क्यों किस लई कह रहे हो कि दब वर्गा बन जा। कहन लगे जे साई लोड़ है सब, साई मैंने परमात्मा लोड़ मैंने लभना चाहना है, ते सब मैंने सारिया विचों। कहन लगे जे साई दा दीदार करना चाहना है ते ओ भी जरे जरे विचों सारिया विचों, ते फिर अति निर्माण होना पेगा दब वर्गा। जे साई लोड़ है सब, साई है ता सब दे अंदर, पर साडी इक अड़चन है सानू सब दे अंदर नजर आउंदा नहीं है। साई है सब दे अंदर, पर साडी मुश्किल ये ना सानू अपने विच दिसदा है ते ना बेगाने विच दिसदा है, दूसरा सानू हमेशा काफर ही दिसदा है, दूसरा सानू हमेशा बुरा ही दिसदा है, ते जे चंगा दिसदा है ते अपना आपा ही दिसदा है, जद के चंगा आपा अपना आपा बनाया भी नहीं है। मैं अक्सर एक बेनती करया करदा और थोड़ा जे एकागर होके समझन दी कृपा करियो। बंदा अपने आप तो संतुष्ट है, परमात्मा तो संतुष्ट नहीं है। जो मेरे पास है मैं उदे तो संतुष्ट हाँ, जो मेरी अकल है अपनी अकल तो संतुष्ट है, अपनिया बुराइया के उत्ते संतोख है, बुराइया ते संतुष्ट है। अगर ऐ संतुष्टि बन जाए कि मैं अधूरा हाँ, फिर ते ये अपने आप नू पूरा करन दा यतन करेगा ना, जे समझ आ जाए कि मैं अधूरा हाँ। पर अपने अधूरे पण दे उत्ते नू संतुष्टि आ गई है, अपने अधूरे पण नू दूर करन दा यतन तां नहीं करदा। अगर ये समझ आ जाए कि मैं बुरा हाँ, ते फिर ते बुराई नू छड़ के चंगियाई दे राह दे उत्ते चल पैगा। पर ए अपनी बुराई दे उत्ते सहमत हो गया, बुराई दे उत्ते संतुष्ट हो गया, अपनिया बुराइया दे उत्ते भी संतुष्ट है, ते कमाल दी गल है रब दीआं चंगियाइयां दे उत्ते भी संतुष्ट नहीं है। रब रोज दे रहा है, निता प्रति दे रहा है, असी उहनू मनदे आ नहीं मनदे उह तां वी दे रहा है, ते निता प्रति पल पल देना उहदा सुभाअ है, उह अपने सुभाअ नू पाल रहा है, पर असी फिर भी संतुष्ट नहीं है। तू मेरे गवांडी नू ज्यादा दे दिता है, मैनू घट क्यों? तू दूसरे नू ज्यादा दिता है, मैनू थोड़ा क्यों? मैं इतना पाठ पूजा करने वाला हाँ, नितनेमी हाँ, मेरा दामन अजे भी खाली है, पर क्यों? प्रश्न करने हैं वार वार क्यों? खिमा चाहवांगा, अपने अपने मन दे अंदर चाती मार के वेखो, जदों भी मन इत्थे आउंदा है शिकवे नाल लेके आउंदा है, मैनू ए नहीं मिलिया, मैनू ए नहीं मिलिया, मैनू मिल जाना चाहिदा सी। ते शिकवा पता कदों बनदा है? मैं किसे वकत खुल के इस विषय दे उत्ते आप संगतां दी सेवा करांगा, पर इशारतन बेनती, शिकवा इतराज पता कदों बनदा है? जद मन विचों आवाज आए कि मेरी झोली ते बड़ी वड्डी है, पर ए देण वालिया तू झोली विच पा कुछ क्यों नहीं रहा? झोली मेरी खाली पई है, तेरे ना देण दे कारण मेरी झोली बड़ी चंगी है। साध्यां लफ्जां विच बिने करां, मेरे कर्म ते बड़े महान ने, पर तू मैनू मेरे कर्मां दे विच दे की रहा है? कर्म मेरे बड़े महान ने, मेरे कर्मां दे बदले तू मेरी झोली विच पा की रहा है? इतराज बनेगा। तो जद बंदे नू अपनी बुराई दे उत्ते संतुष्टि ना बने, माने कहे कि तू बड़ा खोटा है, तू बड़ा नीच है, तू बड़ा बुरा है, तू बड़ा व्यभिचारी है, बड़ा कामी है, तो फिर ते इतराज बनन दा कोई कारण ही नहीं, मतलब बनदा ही नहीं। तो खैर, भगत फरीद साहब जी कहन लगे, थियो थियो मैंने हो जा, थियो पवाही दब। ते पुछया, भगत जी क्यों इना जोर दे के कह रहे हो कि दब वर्गा बन जा, रस्ते दे कच्चे रस्ते दे कास वर्गा बन जा? कहन लगे, जे साई लोड़ है सब, जे परमात्मा नू साई नू सारिया दे अंदर वेखना चाहना है, लभ लेना चाहना है, ते कहन लगे फिर दब वर्गा बन जा, अति निर्माण। एक बेनती मैं इत्थे होर करदा चला, जिस साई दा बाबा फरीद साहब जी साडे सामने जिक्र कर रहे ने, ओ साई वाकई जरे जरे दे अंदर समाया है। इस तरह नहीं है कि शमान दे अंदर कोई वखरा सचखंड है ते परमात्मा उस सचखंड दे विच रहिंदा है। इस तरह नहीं है कि ओ साई हजूर साहब दा मालक है या अमृतसर साहब रहिंदा है ते तुहाडे कोल नहीं रहिंदा, या ओ साई कल्ला मक्के दा वासी है ते इस कायनात विच नहीं है, जां ओ साईं बनारस दा वसनीक है पर इत्थे नहीं है। गुरबाणी पढ़दिआं पढ़दिआं, आप सारे गुरबाणी दे रोज दे श्रोते हो, गुरबाणी पढ़दिआं पढ़दिआं मैनूं कदी भी इस तरह दा कोई संकेत नहीं मिलिया जिस बचन दे अंदर पातशाह ने इह गल कही होवे कि परमात्मा सतवें शमान दा मालक है, परमात्मा तुहाडे तों बहुत दूर रहिंदा है। गुरबाणी नूं जदों भी पुछोगे कि रब जी कित्थे रहिंदे ने, ते गुरबाणी रब दा एड्रेस, रब दा अता पता इस तरह ही बयान करदी है, घट घट मैं हर जू बसै संतन कहो पुकार। गुरबाणी इस तरह ही कहिंदी है, जल थल, जल थल महियल, जलां दे अंदर थलां दे अंदर, ते महियल कहिंदे ने स्पेस दे अंदर। जल थल महियल पूरिया स्वामी सिरजन हार, अनिक पांत हुए पसरिया नानक एक अंकार। गुरबाणी ते उस परिपूर्ण परमात्मा दा पता इस तरह बयान कर दी। होर बेनती करां, ਬੰਦਾ ਇੱਕ ਵਕਤ ਦੇ ਅੰਦਰ ਕੇਵਲ ਇੱਕ ਜਗ੍ਹਾ ਦੇ ਉੱਤੇ ਹੋ ਸਕਦਾ ਹੈ, ਬਹੁਤੀਆਂ ਥਾਵਾਂ ਦੇ ਉੱਤੇ ਹੋਣਾ ਇਹਦੇ ਵਸ ਵਿੱਚ ਵੀ ਨਹੀਂ, ਕੇਵਲ ਇੱਕ ਜਗ੍ਹਾ ਦੇ ਉੱਤੇ। ਇਸ ਵਕਤ ਆਪ ਗੁਰਦੁਆਰੇ ਵਿੱਚ ਹੋ, ਦੁਕਾਨ ਤੇ ਨਹੀਂ ਹੋ। ਦੁਕਾਨ ਤੇ ਹੁੰਦੇ ਹੋ ਤੇ ਗੁਰਦੁਆਰੇ ਵਿੱਚ ਨਹੀਂ ਹੁੰਦੇ। ਇਸ ਵਕਤ ਆਪ ਗੁਰਦੁਆਰੇ ਹੋ, ਆਪਣੇ ਘਰ ਵਿੱਚ ਨਹੀਂ ਹੋ, ਤੇ ਜਦ ਘਰ ਵਿੱਚ ਹੁੰਦੇ ਹੋ ਉਦੋਂ ਦੂਸਰੀ ਕਿਸੇ ਥਾਂ ਤੇ ਵੀ ਨਹੀਂ ਹੁੰਦੇ। ਇੱਕ ਬੰਦਾ ਇੱਕ ਵਕਤ ਦੇ ਅੰਦਰ ਕੇਵਲ ਇੱਕ ਥਾਂ ਤੇ ਹੋ ਸਕਦਾ ਹੈ, ਬਹੁਤੀਆਂ ਥਾਵਾਂ ਦੇ ਉੱਤੇ ਹੋਣਾ ਇਹਦੀ ਸਮਰੱਥਾ ਵਿੱਚ ਹੀ ਨਹੀਂ, ਇਹਦੇ ਅਖਤਿਆਰ ਹੀ ਨਹੀਂ ਹੈ। ਪਰਮਾਤਮਾ ਜਿਸ ਸਾਈਂ ਜੀ ਦੇ ਸੰਬੰਧ ਵਿੱਚ ਫਰੀਦ ਸਾਹਿਬ ਜੀ ਜ਼ਿਕਰ ਕਰ ਰਹੇ ਨੇ, ਉਹ ਪਰਮਾਤਮਾ ਇੱਕੋ ਹੀ ਵਕਤ ਦੇ ਅੰਦਰ ਹੁੰਦਾ ਹੈ ਤੇ ਜਰੇ ਜਰੇ ਵਿੱਚ ਹੁੰਦਾ ਹੈ, ਥਾਂ ਥਾਂ ਦੇ ਉੱਤੇ ਹੁੰਦਾ ਹੈ। ਉਹ ਗੁਰਦੁਆਰੇ ਦੇ ਅੰਦਰ ਵੀ ਹੈ, ਗੁਰਦੁਆਰੇ ਦੇ ਬਾਹਰ ਵੀ ਹੈ। ਉਹ ਮੰਦਰ ਮਸਜਿਦ ਦੇ ਅੰਦਰ ਵੀ ਹੈ ਤੇ ਮੰਦਰ ਮਸਜਿਦ ਦੇ ਬਾਹਰ ਵੀ ਹੈ। ਤੋ ਫਿਰ ਕਿਉਂ ਕਿਹਾ ਜਾਂਦਾ ਹੈ ਕਿ ਗੁਰਦੁਆਰਾ ਹੈ, ਇਹ ਮੰਦਰ ਹੈ, ਇਹ ਮਸਜਿਦ ਹੈ, ਇਹ ਰੱਬ ਦਾ ਘਰ ਹੈ, ਕਿਉਂ ਕਿਹਾ ਜਾਂਦਾ ਹੈ? ਉਹਦਾ ਮਤਲਬ ਇਹ ਹੈ ਕਿ ਇੱਥੇ ਆਣ ਕੇ ਉਸ ਸਾਈਂ ਨੂੰ ਵੇਖਣਾ ਕਿਵੇਂ ਹੈ, ਸਾਈਂ ਨਾਲ ਜੁੜਨਾ ਕਿਵੇਂ ਹੈ, ਉਹਦੇ ਮਾਰਗ ਤੇ ਚੱਲਣਾ ਕਿਵੇਂ ਹੈ, ਇਹ ਸਾਈਂ ਜੀ ਦੇ ਨਾਲ ਜੋੜਨ ਵਾਸਤੇ ਧਰਮਸ਼ਾਲਾ ਹੈ। ਤੇ ਧਰਮਸ਼ਾਲਾ ਉਹਨੂੰ ਕਿਹਾ ਜਾਂਦਾ ਹੈ ਜਿੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਣ। ਬਹੁਤ ਪੁਰਾਣਾ ਇਤਿਹਾਸ, ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਲਫ਼ਜ਼ ਗੁਰਦੁਆਰਾ ਪੁਰਾਣੇ ਇਤਿਹਾਸ ਦੇ ਅੰਦਰ ਨਹੀਂ ਆਉਂਦਾ। ਔਰ ਹਕੀਕਤ ਹੈ, ਇਤਿਹਾਸ ਦੇ ਪੰਨੇ ਖੋਲ ਕੇ ਵੇਖ ਲਓ, ਗੁਰਦੁਆਰਾ ਲਫ਼ਜ਼ ਬਹੁਤ ਪੁਰਾਣੇ ਇਤਿਹਾਸ ਦੀਆਂ ਪੰਨਿਆਂ ਦੇ ਉੱਤੇ ਨਹੀਂ ਮਿਲਦਾ। ਲਫ਼ਜ਼ ਕੀ ਮਿਲਦਾ ਹੈ? ਧਰਮਸ਼ਾਲਾ। ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਜਨਮ ਸਾਖੀਆਂ ਨੇ, ਚਾਰ ਜਨਮ ਸਾਖੀਆਂ, ਚਾਰਾਂ ਨੂੰ ਪੜ੍ਹੋ, ਚਾਰਾਂ ਜਨਮ ਸਾਖੀਆਂ ਦੇ ਅੰਦਰ ਤੁਹਾਨੂੰ ਗੁਰਦੁਆਰਾ ਲਫ਼ਜ਼ ਨਹੀਂ ਮਿਲੇਗਾ। ਕੀ ਮਿਲੇਗਾ? ਧਰਮਸ਼ਾਲਾ। ਸਤਿਗੁਰੂ ਇੱਥੇ ਗਏ, ਸੰਗਤ ਪ੍ਰਭਾਵਿਤ ਹੋਈ, ਗੁਰੂ ਨੇ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਇੱਥੋਂ ਛੱਡ ਕੇ ਅਗਲੀ ਜਗ੍ਹਾ ਤੇ ਗਏ, ਉੱਥੋਂ ਦੇ ਲੋਕਾਂ ਨੂੰ ਫਿਰ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਲਫ਼ਜ਼ ਕੀ ਮਿਲੇਗਾ? ਧਰਮਸ਼ਾਲਾ। ਬੜਾ ਦਰੁਸਤ ਲਫ਼ਜ਼ ਸੀ। ਲਫ਼ਜ਼ ਗੁਰਦੁਆਰਾ ਵੀ ਨਿੰਦਣ ਯੋਗ ਨਹੀਂ ਹੈ। ਗੁਰੂ ਨੂੰ ਮਿਲਣ ਵਾਸਤੇ ਦੁਆਰ ਹੈ, ਦੁਆਰਾ ਮੈਨੇ ਦਰਵਾਜ਼ਾ, ਇਹ ਰਸਤਾ ਹੈ। ਫਿਰ ਮੈਂ ਇਸ ਵਿਸ਼ੇ ਤੇ ਵੀ ਕਿਸੇ ਵਕਤ ਬੇਨਤੀ ਕਰਾਂਗਾ। ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਪੜਿਆ ਜਾਂਦਾ ਹੈ, ਧਰਮ ਪੜਾਇਆ ਜਾਂਦਾ ਹੈ, ਧਰਮ ਦੀ ਚਰਚਾ ਹੁੰਦੀ ਹੈ, ਧਰਮ ਦੇ ਮਾਰਗ ਨੂੰ ਫੋਲੋ ਕਿਵੇਂ ਕਰਨਾ ਹੈ ਇਹ ਸਮਝਿਆ ਤੇ ਸਮਝਾਇਆ ਜਾਂਦਾ ਹੈ। ਉਹ ਸਾਈਂ ਜੋ ਜਰੇ ਜਰੇ ਵਿੱਚ ਹੈ ਉਹਦੇ ਤੱਕ ਪਹੁੰਚ ਬਣੇ ਕਿਵੇਂ? ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਤਬ ਜੇ ਸਾਈਂ ਲੋੜੈ ਸਭ। ਕਹਿਣ ਲੱਗੇ ਜੇ ਸਾਰਿਆਂ ਦੇ ਅੰਦਰ ਸਾਈਂ ਨੂੰ ਲੋੜਨਾ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਇੱਕ ਛਿੱਜੇ ਹੈ। ਕਈ ਬੰਦੇ ਰਸਤੇ ਦੀ ਦੱਬ ਨੂੰ ਕੱਟਦੇ ਨੇ, ਛਿੱਜੇ, ਕਈ ਤੋੜਦੇ ਨੇ, ਕਈ ਉਹਨੂੰ ਕੱਟਦੇ ਨੇ, ਕਈ ਪੈਰਾਂ ਥੱਲੇ ਲਤਾੜਦੇ ਨੇ। ਇੱਕ ਛਿੱਜੇ, ਕਈ ਉਹਨੂੰ ਕੱਟਦੇ ਨੇ, ਬੀਆ, ਬੀਆ ਮੈਨੇ ਦੂਜਾ ਲਤਾੜੀਆਂ, ਪੈਰਾਂ ਦੇ ਹੇਠ ਕੁਚਲ ਕੇ ਲਤਾੜ ਕੇ ਅੱਗੇ ਨਿਕਲਦਾ ਹੈ। ਆਪ ਫਰੀਦ ਸਾਹਿਬ, ਕਬੀਰ ਸਾਹਿਬ ਦੇ ਸਲੋਕਾਂ ਨੂੰ ਬੜੇ ਧਿਆਨ ਪੂਰਵਕ ਪੜ੍ਹਦੇ ਸੁਣਦੇ ਹੋ। ਖਾਸ ਕਰਕੇ ਮੈਂ ਵੇਖਿਆ ਕਿ ਫਰੀਦ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਜੀ ਸੁਣੀਏ, ਕਬੀਰ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਸੁਣੀਏ, ਪਰ ਇਹਨਾਂ ਦਾ ਅਰਥ ਵੀ ਤੇ ਸਮਝ ਵਿੱਚ ਹੋਵੇ। ਫਰੀਦ ਸਾਹਿਬ ਕਹਿ ਕੀ ਰਹੇ ਨੇ? ਕਹਿਣ ਲੱਗੇ, ਉਸ ਰਸਤੇ ਦੇ ਘਾਹ ਨੂੰ, ਰਸਤੇ ਦੀ ਦੱਬ ਨੂੰ ਇੱਕ ਛਿੱਜੇ ਕਈ ਕੱਟ ਰਹੇ ਨੇ ਤੇ ਕਈ ਉਹਨੂੰ ਲਤਾੜ ਰਹੇ ਨੇ। ਉਸ ਦੱਬ ਵਰਗਾ ਆਪਣੇ ਆਪ ਨੂੰ ਬਣਾ, ਅਤੀ ਨਿਰਮਾਣ ਬਣ, ਮਤਲਬ ਲੋਕਾਂ ਦੇ ਪੈਰਾਂ ਦੀ ਖਾਕ ਬਣ। ਖਾਕ ਬਣਨਾ, ਪਰ ਪੈਰਾਂ ਦੀ ਖਾਕ ਬਣਨਾ, ਕਿਸੇ ਦੇ ਸਿਰ ਦੀ ਖਾਕ ਨਾ ਬਣਨਾ। ਖਾਕ ਉੱਡ ਕੇ ਕਦੀ ਕਦੀ ਸਿਰ ਵਿੱਚ ਪੈ ਜਾਂਦੀ ਹੈ ਤੇ ਜਿਹੜੀ ਖਾਕ ਸਿਰ ਵਿੱਚ ਪੈ ਜਾਂਦੀ ਹੈ ਉਹਨੂੰ ਉਤਾਰਨਾ ਪੈਂਦਾ ਹੈ। ਖਾਕ ਤੇ ਬਣੋ, ਮਿੱਟੀ ਤੇ ਬਣੋ, ਪਰ ਕਿਸੇ ਦੇ ਸਿਰ ਦੀ ਮਿੱਟੀ ਨਹੀਂ, ਪੈਰਾਂ ਦੀ ਮਿੱਟੀ ਬਣੋ, ਚਰਨ ਧੂੜ ਬਣੋ, ਇਸ ਤਰ੍ਹਾਂ ਦੇ ਬਣੋ। ਮੈਂ ਕਸੂਫੀ ਸੰਦੇ ਬੋਲ ਪੜ ਕੇ ਹੈਰਾਨ ਹੋਇਆ। ਉਹ ਕਹਿੰਦਾ ਹੈ, ਅੱਜ ਰਾਹਾ ਚਨਾਰ ਕੇ ਸਲਾਮਤ ਨਾ ਕੁਨਦ, ਅੱਜ ਰਾਹਾ ਚੁਨਾਰ ਕੇ ਸਲਾਮਤ ਨਾ ਕੁਨਦ। ਉਹ ਕਹਿੰਦਾ ਹੈ, ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ ਕਿ ਤੇਰੇ ਪੈਰਾਂ ਦੇ ਨਾਲ ਖਾਕ ਉੱਡੇ ਨਾ ਤੇ ਕਿਸੇ ਦੇ ਸਿਰ ਦੀ ਖਾਕ ਉਹ ਬਣੇ ਨਾ। ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ, ਤੇਰੇ ਚੱਲਣ ਦਾ ਪਤਾ ਵੀ ਨਾ ਲੱਗੇ ਕਿ ਤੂੰ ਚੱਲ ਰਿਹਾ ਹੈ। ਕਈ ਲੋਕ ਜੀਵਨ ਦੇ ਰਸਤੇ ਦੇ ਉੱਤੇ ਚੱਲਦੇ ਨੇ ਪਰ ਉਹ ਬੜੇ ਆਰਾਮ ਪੂਰਵਕ ਚੱਲਦੇ ਨੇ, ਪਤਾ ਵੀ ਨਹੀਂ ਚੱਲਦਾ ਕਿ ਚੱਲ ਰਹੇ ਨੇ। ਪਰ ਕਈ ਚੱਲਦੇ ਨੇ ਬੜੇ ਢੋਲ ਢਮੱਕੇ ਦੇ ਨਾਲ, ਸ਼ੋਰ ਸ਼ਰਾਬੇ ਦੇ ਨਾਲ, ਪਤਾ ਲੱਗ ਜਾਏ ਕਿ ਕੋਈ ਆ ਰਿਹਾ ਹੈ, ਕੋਈ ਰਸਤੇ ਦੇ ਉੱਤੇ ਚੱਲ ਰਿਹਾ ਹੈ। जीवन दे अंदर पाठ पूजा करो, रब जी नूं याद करो, पर किसे नूं पता भी ना लगे कि तुसी की करके आए हो, की कर रहे हो, तुहाडे अंदर केड़े गुण ने। पर ए चलना की होया कि एक बंदे दे उत्ते परोपकार कीता ते 100 बंदे नूं राह रोक रोक के समझाया कि अज मैं फलाने दा भला कर दिता, अज मैं फलाने नूं ए दान दे दिता है, अज मैं फलाने दा ए कार्य सवार दिता है। पाठ पूजा करना दोष नहीं है, अमृत वेले जागना गुना नहीं है, पर जे तू जागया है ते हुण गुरुद्वारे दे अंदर आण के ए हंकार जताउण दी की लोड़ है कि मैं ते रोज 3 बजे जाग जाना, ते मैं पहला नितनेम करदा, फिर मैं ए करदा, फिर मैं ए करदा, इह कहण दी लोड़ की? राह दे उत्ते चल, पर इस तरह चल के दूसरे नूं पता ना लगे। लोकां नूं पता लाउण वास्ते तू नहीं चलना, जिन्हों पता लाउण वास्ते चलना है वह तेनों जानदा है तू किस तरह चल रहे है, किस तरह नहीं चल रहा, वह जानदा, उहदा नां अंतरजामी है, वह सर्वगुण संपन्न ते सर्व कला समर्थ है, वह साडे नेड़े है, साडे तो दूर नहीं है, उहनूं पता है असी किस तरह चल रहे हैं। पर असी चलदे थोड़ा हाँ ते रौला रप्पा बहुता पाउने हां, जी मैं ते इह गुण भी कमा रहा, मैं इस तरह भी कर रहा, मैं इस तरह भी कर रहा, कादा चलना होया है? खाक उड़ा के लोकां दे सिर विच ही पा रहे हैं ते अपने सिर विच पा रहे हैं हंकार दी खाक। अज राह चुनार के सलामत ना कुणक, बखलक चुना ही के क्यामत ना कुणत। इस तरह जीवन दे रस्ते ते चल के किसे घर नूं जलाउण वास्ते चंगारी ना बन। इस सूफी संत दे बोल मैनू बड़े प्रभावित कर रहे ने। कहिंदा है कि जीवन दे अंदर चल पर शीतल बन के चल, चंगारी बन के ना चल। साची वेखण विच आया है कि कई बंदे इस तरह दे हुंदे ने, वो किसे दे घर विचों गुजर जान ते चंगारियां सुट दे जांदे ने, घर नूं दुफेड़ कर देंदे ने, घर नूं पाड़ देंदे ने, घर नूं इतफाक दे अंदर बज्जा रहण देंदे ने। कुछ बंदे हुंदे ने जिथों दी गुजरदे ने उत्थे अग बरसाउंदे जांदे ने, पति ते पत्नी विचों गुजरे ने दोवां विच कलेश पैदा कर गए ने, मां ते धी विचों गुजरे ने कलेश पैदा कर गए ने, परिवार विचों गुजरे ने कलेश छड गए ने, अग मचा के चले गए ने। पर कुछ इस तरह दे भी गुजरदे ने, उह जिथों दी गुजर रहे ने उह सिर जोड़न दा काम करदे ने, पति ते पत्नी दे विछोड़े नूं दूर करन दा यतन कर रहे ने, मिलाप हो जाए। कोई गल नहीं, जीवन है, जीवन दे अंदर मनुख गलतियां करदा रहिंदा है, पर उस गलती नूं भुला देण कारण ही घर जुड़दे ने, याद रखण दे नाल ते घर टुटदे ने। कुछ इस तरह दे ने तोड़न दा काम करदे ने, घरां नूं साड़न दा काम करदे ने, कुछ इस तरह दे ने जोड़न दा काम करदे ने। ਉਹ ਅਦੀਬ ਕਹਿੰਦਾ ਹੈ ਇਸ ਤਰ੍ਹਾਂ ਦਾ ਕੰਮ ਕਰ ਕਿ ਤੂੰ ਚੰਗਾਰੀ ਦਾ ਕੰਮ ਨਾ ਕਰੇ ਬਲਕਿ ਸੀਤਲ ਲਹਿਰ ਦਾ ਤੇ ਠੰਡੇ ਪਾਣੀ ਦਾ ਕੰਮ ਕਰੇ। ਤੀਸਰੀ ਪੰਕਤੀ ਵਿੱਚ ਜੋ ਫਰਮਾਇਆ ਉਹ ਕਹਿਣ ਲੱਗਾ ਕਿ ਦਰ ਮਸਜਿਦ ਗਰ ਰਵੀ ਕਿ ਚੂਨਾ ਜੋ ਕੇ ਤੁਰਾ। ਉਹ ਕਹਿਣ ਲੱਗਾ ਕਦੀ ਤੈਨੂੰ ਮੰਦਰ ਜਾਂ ਮਸਜਿਦ ਦੇ ਅੰਦਰ ਜਾਣ ਦਾ ਸਮਾਂ ਮਿਲੇ। दर मस्जिद कर रवि के चूना जाओ के तुरा। कदी तू मंदिर विच आ जाए, कदी तू मस्जिद विच आ जाए, गुरुद्वारे आ जाए, ते कहन लगा पिछे हटके बह। पिछे हटके बहन दा मतलब ए नहीं कि पिछली दीवार दे नाल जाके ढोल आ के बह लो। पिछे हटके बह के इमामत ना कुणद, कोई तेनू चुक के इथों दा मुखिया ना बना दवे, कोई तेनू चुक के इथों दा आगू ना बना दवे। अगर संगत विच आया है ते संगत दे पिछे हटके बह। पिछे हटके बहन दा मतलब है चरण तूड़ बन के बह, इन्हां दा आगू बनन दी ना सोच। पर अज दे दौर विचों निकलदिआं आगू बनन वास्ते तलवारां भी चलदियां ने, गोलियां भी चलदियां ने, इलैक्शन भी हुंदे ने, शोर शराबा भी हुंदा है, पग्गां भी उतरदियां ने, ते है कि सेवा करनी है। सेवा नहीं, अंदर नरोल राजनीति है, बस लिबास सेवा दा है। जिहड़ा उत्ते लबास से वखावा है वह सेवा दा है, अंदर सेवा नहीं है। सेवा करनी हो फिर तलवार चुकन की की लोड़ है? अगर एक ए कर रहा है तू दूजी कर ले, जरूरी है तू यही सेवा करनी है? वो कहिंदा है कि अगर मंदिर मस्जिद गुरुद्वारे वे चला जाए ते संगत दे चरणा दी खाक बन के जा, उथे आगू बनन वास्ते विचार लेके ना जा। भगत फरीद साहब जी कहन लगे थियो पवाही दब जे साई लोड़े सब एक छिजे दब नू कई तोड़ रहे ने बिया लताड़िए कह लगे ता साई दे दरबारी है। अगर इस तरह का जीवन बना लवे तो कह लगे साई दे दर दे अंदर ता प्रवेश मिलेगी वरना नहीं मिलेगी ता साई दे दरबारी है। मैं पंचदशी दे अंदर ना एक निकी जी कहानी पढ़ी भावे कथा काल्पनिक है ते भावे कथा सच्ची है। कदी कदी काल्पनिक कहानियां दा इशारा सच्चाई दी तरफ बड़ा चंगा मिल जांदा है। काल्पनिक उहनू कहिंदे ने जिहड़े मन दी कल्पना होवे हकीकत विच ओह होया नहीं पर मन दी कल्पना विच ओह कहानी तैयार हो गई है। मैनू नहीं पता है कहानी काल्पनिक है या सच्चाई है पर इहदा इशारा जिहड़ा है ओह सच दी तरफ जरूर जांदा है। कोई मनुख बंदगी दे राह दे उत्ते चल रहा सी पंचदशी दे अंदर एक कथा लिखी कि फरिश्ते प्रगट होए उन्हों कुछ देन वास्ते और उन्हों आन के एक प्रश्न करदे ने असीं तेरे ते बड़े परेशान हां तैनूं कुछ देना चाहुंदे हां। पुछिया की देन वास्ते आए हो की देना चाहुंदे हो। उन्हां फरिश्तियां ने कहा जितने पागल मनुख ने दुनिया दे अंदर तो जिहदे उत्ते भी हथ रखेगा ਉਹਦਾ ਪਾਗਲਪਨ ਠੀਕ ਹੋ ਜਾਏਗਾ ਉਹ ਸਿਆਣਾ ਬਣ ਜਾਏਗਾ ਸਮਝਦਾਰ ਹੋ ਜਾਏਗਾ ਤੇਰੇ ਹੱਥ ਰੱਖਣ ਦੇ ਨਾਲ। ਜਿਤਨੇ ਕਰੂਪ ਨੇ ਦੁਨੀਆਂ ਦੇ ਅੰਦਰ ਤੂੰ ਕਿਸੇ ਕਰੂਪ ਦੇ ਸਿਰ ਦੇ ਉੱਤੇ ਹੱਥ ਰੱਖੇਗਾ ਉਹ ਸੁੰਦਰ ਸੁਗੜ ਸਰੂਪ ਬਣ ਜਾਏਗਾ। ਅਗਰ ਕੋਈ ਅਪਾਹਿਜ ਹੈ ਤੋ ਅੰਗ ਦੇ ਉੱਤੇ ਹੱਥ ਰੱਖੇਗਾ ਉਹਦੇ ਅੰਗ ਸਲਾਮਤ ਹੋ ਜਾਣਗੇ। ਅਗਰ ਕੋਈ ਬਿਮਾਰ ਹੈ ਤੇ ਉਸ ਬਿਮਾਰ ਦੇ ਸਿਰ ਦੇ ਉੱਤੇ ਹੱਥ ਰੱਖਣ ਦੇ ਨਾਲ ਉਹਨੂੰ ਤੰਦਰੁਸਤੀ ਮਿਲ ਜਾਏਗੀ। ਦੋ ਚਾਰ ਪੰਜ ਗੱਲਾਂ ਹੋਰ ਇਸ ਤਰ੍ਹਾਂ ਦੀਆਂ ਸੁਣਾਈਆਂ। ਕਹਿਣ ਲੱਗੇ ਉਹ ਬੰਦਗੀ ਕਰਨ ਵਾਲਾ ਭਲਾ ਪੁਰਸ਼ ਹੱਥ ਜੋੜ ਕੇ ਖੜਾ ਹੋਇਆ। ਉਹ ਕਹਿਣ ਲੱਗਾ ਫਰਿਸ਼ਤਿਓ ਤੁਸੀਂ ਜੋ ਕੁਝ ਮੈਨੂੰ ਦੇਣ ਵਾਸਤੇ ਆਏ ਹੋ ਮੈਂ ਲੈਣ ਵਾਸਤੇ ਤਿਆਰ ਨਹੀਂ ਹਾਂ। ਮੈਂ ਕੁਝ ਪ੍ਰਵਾਨ ਕਰਦਾ ਹੀ ਨਹੀਂ ਹਾਂ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਦਾਤਾਂ ਦੇ ਕੇ ਮੈਨੂੰ ਨਵਾਜੋ। ਪੁੱਛਿਆ ਕਿਉਂ ਤੂੰ ਨਹੀਂ ਚਾਹੁੰਦਾ ਕਿ ਦੁਨੀਆਂ ਦੇ ਅੰਦਰੋਂ ਪਾਗਲਪਣ ਮੁੱਕ ਜਾਏ ਤੇ ਸੂਝਵਾਨ ਸਿਆਣੇ ਬੰਦੇ ਪੈਦਾ ਹੋਣ। ਤੂੰ ਇਹ ਨਹੀਂ ਚਾਹੁੰਦਾ ਕਿ ਸੁੰਦਰਤਾ ਬਣੇ ਕਰੂਪਤਾ ਮਿਟ ਜਾਏ। ਕੀ ਤੂੰ ਇਹ ਚਾਹੁੰਦਾ ਹੈ ਕਿ ਦੁਨੀਆਂ ਰੋਗ ਤੇ ਸੋਗ ਦੇ ਨਾਲ ਭਰੀ ਰਹੇ। ਤੂੰ ਚਾਹੁੰਦਾ ਨਹੀਂ ਕਿ ਦੁਨੀਆਂ ਦੇ ਰੋਗ ਖਤਮ ਹੋ ਜਾਣ। ਉਹ ਕਹਿੰਦਾ ਮੈਂ ਸਭ ਕੁਝ ਚਾਹੁੰਦਾ ਕਿ ਦੁਨੀਆਂ ਦੇ ਰੋਗ ਮੁੱਕ ਜਾਣ ਦੁਨੀਆਂ ਦੀਆਂ ਬੁਰਾਈਆਂ ਚਲੀਆਂ ਜਾਣ ਦੁਨੀਆਂ ਦੇ ਅੰਦਰੋਂ ਕਰੂਪਤਾ ਮੁੱਕ ਜਾਏ ਪਾਗਲਪਣ ਚਲਾ ਜਾਏ ਮੈਂ ਚਾਹੁੰਦਾ। ਪਰ ਜਿਸ ਤਰ੍ਹਾਂ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ। ਤੁਸੀਂ ਇਹ ਕਹਿ ਰਹੇ ਹੋ ਜਿਹਦੇ ਸਿਰ ਤੇ ਹੱਥ ਰੱਖੇਗਾ ਉਹ ਠੀਕ ਹੋਏਗਾ। ਅਗਰ ਤੁਸੀਂ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਇਹ ਦੇ ਕੇ ਜਾਓ ਕਿ ਮੈਂ ਜਿੱਥੋਂ ਦੀ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋ ਜਾਏ ਪਰ ਮੈਨੂੰ ਸਮਝ ਵੀ ਨਾ ਪਵੇ ਮੈਨੂੰ ਪਤਾ ਵੀ ਨਾ ਲੱਗੇ ਕਿ ਭਲਾ ਕਿਹਦਾ ਹੋਇਆ। ਅਗਰ ਯਾਦ ਵਿੱਚ ਰਹੇਗਾ ਮੈਂ ਇਹਦੇ ਸਿਰ ਤੇ ਹੱਥ ਰੱਖ ਕੇ ਭਲਾ ਕੀਤਾ ਹੈ ਤਾਂ ਫਿਰ ਮੇਰੇ ਅੰਦਰ ਹੰਕਾਰ ਬਣ ਜਾਏਗਾ। ਭਲਾ ਕਰਨਾ ਚਾਹੁੰਦਾ ਪਰ ਮੈਨੂੰ ਯਾਦ ਵੀ ਨਾ ਰਹੇ ਮੈਂ ਭਲਾ ਕੀਤਾ ਕਿਹਦਾ ਹੈ। ਮੈਂ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋਣਾ ਸ਼ੁਰੂ ਹੋ ਜਾਏ। ਇਹ ਹਕੀਕਤ ਹੈ ਸੱਚਾਈ ਹੈ। ਇਸ ਤਰ੍ਹਾਂ ਆਪਣੇ ਜੀਵਨ ਸਫ਼ਰ ਦੇ ਅੰਦਰ ਚੱਲ ਕੇ ਜਦ ਤੋਂ ਚੱਲੇ ਤੇ ਲੋਕਾਂ ਦਾ ਭਲਾ ਕਰਦਾ ਚੱਲੇ। ਲੜਾਈ ਝਗੜੇ ਕਲੇ ਕਲੇਸ਼ ਈਰਖਾ ਦਵੈਸ਼ ਇਹ ਜਿਹੜੀ ਅੱਗ ਹੈ ਇਹਦੀ ਲੋੜ ਹੈ ਕਿਤੇ ਤੇ ਫਿਰ ਇਸ ਅੱਗ ਦੇ ਨਾਲ ਤੂੰ ਆਪ ਵੀ ਤੇ ਸੜ ਰਿਹਾ। ਅੱਗ ਪਹਿਲਾਂ ਹੱਥ ਦੇ ਅੰਦਰ ਫੜੇਗਾ ਤਾਂ ਹੀ ਦੂਜੇ ਨੂੰ ਸਾੜੇਗਾ ਨਾ। ਆਪਣੇ ਹੱਥ ਦੇ ਅੰਦਰ ਅੱਗ ਲੈ ਕੇ ਤਾਂ ਹੀ ਕਿਸੇ ਦੂਜੇ ਦੇ ਘਰ ਨੂੰ ਅੱਗ ਲਾਏਗਾ। ਤੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਹੱਥ ਦੇ ਅੰਦਰ ਫੜੀ ਹੋਈ ਚੰਗਾਰੀ ਆਪਣੇ ਆਪ ਨੂੰ ਹੀ ਲੱਗ ਜਾਂਦੀ ਹੈ ਆਪਣੇ ਆਪ ਨੂੰ ਹੀ ਉਹਦੇ ਅੰਦਰ ਸੜਨਾ ਪੈਂਦਾ। ਪਰਹੇਜ਼ ਕਰੇ ਨਾ ਤਮਾਮ ਬੁਰਾਈਆਂ ਤੋਂ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਤਾਂ ਸਾਈ ਦੇ ਦਰ ਵਾੜੀਆਂ ਕਹਿਣ ਲੱਗੇ ਤਾਂ ਸਾਈ ਜੀ ਦੇ ਘਰ ਦੇ ਅੰਦਰ ਪ੍ਰਵੇਸ਼ ਕਰ ਸਕੇਗਾ ਵਰਨਾ ਨਹੀਂ। ਮੈਨੂੰ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਬਚਨ ਚੇਤੇ ਵਿੱਚ ਆਇਆ। ਕਬੀਰ ਸਾਹਿਬ ਕਹਿੰਦੇ ਨੇ ਹਰ ਹੈ ਖਾਂਡ ਖਾਂਡ ਮੈਨੇ ਚੀਨੀ ਮਿੱਠਾ। ਕਬੀਰ ਹਰ ਹੈ ਖਾਂਡ ਕਹਿਣ ਲੱਗੇ ਹਰੀ ਹੈ ਖੰਡ ਹਰੀ ਹੈ ਮਿੱਠਾ ਹਰੀ ਹੈ ਚੀਨੀ ਹਰੀ ਹੈ ਮਿਸ਼ਰੀ। ਹਰ ਹੈ ਖਾਂਡ ਰੇਤ ਮੈਂ ਬਿਖਰੀ ਪਰ ਇਹ ਜਿਹੜੀ ਖੰਡ ਹੈ ਨਾ ਰੇਤੇ ਦੇ ਅੰਦਰ ਮਿਲੀ ਪਈ ਹੈ। ਕਬੀਰ ਸਾਹਿਬ ਦਾ ਵਿਚਾਰ ਕਹਿਣ ਲੱਗੇ ਹਰੀ ਪਰਮਾਤਮਾ ਮਿਸ਼ਰੀ ਹੈ ਚੀਨੀ ਹੈ ਪਰ ਮਿਲੀ ਕਿੱਥੇ ਹੈ ਰੇਤ ਦੇ ਅੰਦਰ। ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ। ਕਹਿਣ ਲੱਗੇ ਜੇ ਹੁਣ ਰੇਤੇ ਦੇ ਅੰਦਰ ਚੀਨੀ ਮਿਲੀ ਹੋਵੇ, ਨਿੱਕੇ ਨਿੱਕੇ ਦਾਣੇ ਖੰਡ ਦੇ ਮਿਲੇ ਹੋਣ, ਤੇ ਹਾਥੀ ਨੂੰ ਕਹੀਏ ਵੀ ਇਹ ਖੰਡ ਚੁਣ ਕੇ ਖਾ, ਤੇ ਹਾਥੀ ਦੀ ਸੁੰਡ ਹੀ ਬੜੀ ਵੱਡੀ, ਹਾਥੀ ਦੀ ਸੁੰਡ ਵਿੱਚੋਂ ਨਿਕਲਣ ਵਾਲੀ ਫੁੰਕਾਰ ਹੀ ਬੜੀ ਜ਼ਬਰਦਸਤ ਹੈ, ਉਹ ਤੇ ਉਡਾ ਕੇ ਧਰ ਦੇਗਾ ਚੁਣੇਗਾ ਕੇ, ਤੇ ਹਾਥੀ ਕੋਲੋਂ ਚੁਣੀ ਜਾਣੀ ਵੀ ਨਹੀਂ, ਕਿਉਂਕਿ ਅੱਖਾਂ ਬੜੀਆਂ ਉੱਚੀਆਂ ਨੇ ਤੇ ਮੂੰਹ ਬੜਾ ਵੱਡਾ ਹੈ, ਬਰੀਕੀ ਦੇ ਨਾਲ ਚੁਣੀ ਜਾਣੀ ਬਹੁਤ ਵੱਡੇਪਣ ਦੇ ਨਾਲ। ਹਾਥੀ ਚੁਣੀ ਨਾ ਜਾਈ, ਕਹੇ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋ ਕੇ ਖਾਈ। ਕਹਿਣ ਲੱਗੇ ਅਗਰ ਤੈਨੂੰ ਗੁਰੂ ਕੋਲ ਜਾਂਦਿਆਂ ਜਾਂਦਿਆਂ ਸਮਝ ਮਿਲ ਜਾਏ ਕਿ ਹਰੀ ਰੂਪੀ ਖੰਡ ਨੂੰ ਰੇਤ ਵਿੱਚੋਂ ਵੱਖਰਿਆਂ ਕਿਵੇਂ ਕਰਨਾ ਹੈ, ਤੇ ਤੂੰ ਇਹ ਖੰਡ ਚੁਣ ਵੀ ਸਕਦਾ ਹੈ ਤੇ ਖਾ ਵੀ ਸਕਦਾ ਹੈ, ਕਿਸ ਤਰ੍ਹਾਂ ਕੀਟੀ ਹੋਏ ਕਹਿ, ਕੀਟੀ ਮੈਨੇ ਚੀਂਟੀ, ਚੀਂਟੀ ਮੈਨੇ ਕੀੜੀ, ਕੀੜੀ ਬਣ ਕੇ ਖਾ ਸਕਣਾ। ਕੀੜੀ ਨੂੰ ਤੇ ਕੋਈ ਦਿੱਕਤ ਨਹੀਂ ਹੈ ਖੰਡ ਦੇ ਦਾਣੇ ਖਾਣ ਲੱਗਿਆਂ ਰੇਤ ਵਿੱਚੋਂ, ਪਰ ਹਾਥੀ ਨੂੰ ਦਿੱਕਤ ਹੈ ਕਿਉਂਕਿ ਹਾਥੀ ਦਾ ਮੂੰਹ ਬੜਾ ਵੱਡਾ ਹੈ, ਆਕਾਰ ਬੜਾ ਵੱਡਾ ਹੈ। ਕਹਿਣ ਲੱਗੇ ਕੀਟੀ ਹੋਏ ਕਹਿ ਖਾਈ। ਇੱਥੇ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਬਚਨ ਉਹ ਮੈਂ ਫਿਰ ਤੁਹਾਡੇ ਸਾਹਮਣੇ ਰੱਖ ਰਿਹਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਤਾਂ ਸਾਈਂ ਦੇ ਦਰ ਵਾੜੀ ਹੈ। ਅਗਰ ਸਾਈਂ ਦੇ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਸਾਈਂ ਜੀ ਦੇ ਨਾਲ ਮਿਲਣਾ ਚਾਹੁੰਦਾ ਹੈ, ਤੇ ਅਤਿ ਨਿਰਮਾਣ ਬਣ ਕੇ ਰਹਿ, ਨਿਰਮਾਣ ਬਣ ਕੇ। ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਦਾਸਤਾਨ ਕਹਿ ਕੇ ਮੈਂ ਅੱਗੇ ਚੱਲਾਂ। ਗੁਰੂ ਅਮਰਦਾਸ ਸਾਹਿਬ ਜਦ ਗੁਰੂ ਬਣ ਕੇ ਜਗਤ ਦੇ ਸਾਹਮਣੇ ਪ੍ਰਗਟ ਹੁੰਦੇ ਨੇ, ਗੁਰੂ ਬਣ ਕੇ, ਉਸ ਵਕਤ ਬਾਬਾ ਬੁੱਢਾ ਸਾਹਿਬ ਵੀ ਕੋਲ ਨੇ, ਕਿਉਂਕਿ ਬਾਬਾ ਬੁੱਢਾ ਜੀ ਗੁਰੂ ਘਰ ਦੇ ਅੰਦਰ ਆ ਜਾਂਦੇ ਨੇ 13 ਸਾਲ ਦੀ ਉਮਰ ਦੇ ਅੰਦਰ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ 13 ਸਾਲ ਦੀ ਉਮਰ ਦੇ ਅੰਦਰ ਬਾਬਾ ਬੁੱਢਾ ਸਾਹਿਬ ਹੀ ਗੁਰਗੱਦੀ ਦੀ ਅਰਦਾਸ ਕਰਦੇ ਰਹੇ ਨੇ, ਰਸਮ ਨਿਭਾਉਂਦੇ ਰਹੇ ਨੇ 6 ਗੁਰੂਆਂ ਤੱਕ। ਗੁਰੂ ਅਮਰਦਾਸ ਸਾਹਿਬ ਜੀ ਨੂੰ ਲੋਕ ਕਹਿੰਦੇ ਸਨ ਅਮਰੂ ਨਿਥਾਵਾਂ, ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਦੇ ਉੱਤੇ ਰੁਲਣ ਵਾਲਾ, ਨਾ ਆਪ ਸੌਂਦਾ ਨਾ ਸਾਨੂੰ ਸੌਣ ਦਿੰਦਾ, ਅਮਰੂ ਨਿਥਾਵਾਂ। ਅੱਜ ਉਹ ਅਮਰੂ ਨਿਥਾਵੇਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤਨ ਤਨ ਸ੍ਰੀ ਗੁਰੂ ਅਮਰਦਾਸ ਨਿਥਾਵਿਆਂ ਦੇ ਥਾਂ ਬਣਾ ਕੇ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ। ਨਿਮਾਣਿਆਂ ਦੇ ਨਿਮਾਣ ਬਣ ਗਏ, ਨਿਥਾਵਿਆਂ ਦੇ ਥਾਣ ਬਣ ਗਏ, ਨਿਤਾਣਿਆਂ ਦੇ ਤਾਣ ਬਣ ਗਏ, ਨਿਉਟਿਆਂ ਦੀ ਓਟ ਬਣ ਗਏ, ਨਿਆਸਰਿਆਂ ਦੇ ਆਸਰੇ ਬਣ ਗਏ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਦ ਪਹਿਲੀ ਵਾਰ ਗੁਰਗੱਦੀ ਦੇ ਉੱਤੇ ਸੁਭਾਏ ਮਾਣ ਹੁੰਦੇ ਨੇ ਤੇ ਬਾਬਾ ਬੁੱਢਾ ਜੀ ਕੋਲ ਖੜੇ ਨੇ, ਵੇਖਿਆ ਕੀ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਤੌਣ, ਉਹਨਾਂ ਦਾ ਸੀਸ ਨੀਵਾਂ ਹੀ ਹੁੰਦਾ ਜਾ ਰਿਹਾ। ਗੁਰੂ ਅੰਗਦ ਦੇਵ ਸਤਿਗੁਰੂ ਬਚਨਾਂ ਦੀ ਵਰਖਾ ਕਰ ਰਹੇ ਨੇ, ਅਮਰਦਾਸ ਲੋਕ ਤੈਨੂੰ ਕਹਿੰਦੇ ਸਨ ਅਮਰੂ ਨਿਥਾਵਾਂ, ਅੱਜ ਮੈਂ ਤੈਨੂੰ ਨਿਥਾਵਿਆਂ ਦਾ ਥਾਂ ਬਣਾ ਦਿੱਤਾ ਹੈ। ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਤੇ ਰੁਲਣ ਵਾਲਾ, ਅੱਜ ਮੈਂ ਰੁਲਣ ਵਾਲਿਆਂ ਦੀ ਸੰਭਾਲ ਕਰਨ ਵਾਲਾ ਤੈਨੂੰ ਬਣਾ ਦਿੱਤਾ ਹੈ, ਨਿਆਸਰਿਆਂ ਦਾ ਆਸਰਾ ਬਣਾ ਦਿੱਤਾ ਹੈ, ਨਿਉਟਿਆਂ ਦੀ ਓਟ ਬਣਾ ਦਿੱਤਾ ਹੈ। ਬੜੀ ਕਿਰਪਾ ਕਰ ਰਹੇ ਨੇ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸਿਰ ਨੀਵਾਂ ਹੁੰਦਾ ਜਾ ਰਿਹਾ, ਪੈਰੋ ਪੈਰ ਨੀਵਾਂ ਹੁੰਦਾ ਜਾ ਰਿਹਾ। ਕੋਲ ਖੜੇ ਨੇ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਨੇ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਜਦ ਆਪ ਇੱਥੇ ਆਉਂਦੇ ਸੀ ਲੋਕ ਤੁਹਾਨੂੰ ਦੁਰਬੋਲ ਬੋਲਦੇ ਸਨ, ਤੁਸੀਂ ਨਿਰਮਾਨਤਾ ਦੇ ਅੰਦਰ ਰਹਿ ਕੇ ਗਰੀਬੀ ਨੂੰ ਅਪਣਾ ਕੇ ਸਿਰ ਨੀਵਾਂ ਕਰਕੇ ਚੱਲਦੇ ਰਹੇ, ਲੋਕਾਂ ਦੀਆਂ ਗੱਲਾਂ ਨਾ ਸੁਣੀਆਂ, ਚਲੋ ਗੱਲ ਸਮਝ ਵਿੱਚ ਆਉਂਦੀ ਹੈ ਕਿ ਰੱਬ ਦੀ ਕਿਰਪਾ ਮਿਲਦੀ ਇਸ ਤਰ੍ਹਾਂ, ਪਰ ਅੱਜ ਤੇ ਸਤਿਗੁਰੂ ਤੁਹਾਡੇ ਤੇ ਬੜੀ ਵੱਡੀ ਮਿਹਰਬਾਨੀ ਕਰ ਰਹੇ ਨੇ, ਤੁਹਾਡੇ ਉੱਤੇ ਤਰੁੱਠ ਪਏ, ਤੁਹਾਨੂੰ ਆਪਣੇ ਵਰਗਾ ਬਣਾਇਆ, ਗੁਰੂ ਨਾਨਕ ਦੀ ਗੱਦੀ ਦਾ ਤੀਸਰਾ ਮਾਲਕ ਬਣਾਇਆ, ਅੱਜ ਵੀ ਸਿਰ ਨੀਵਾਂ ਹੈ, ਅੱਜ ਤੇ ਫਕਰ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ, ਇੱਕ ਮਾਨ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ ਕਿ ਮੇਰੀ ਮਿਹਨਤ ਨੂੰ ਰੰਗ ਲੱਗਾ, ਮੇਰੀ ਸੇਵਾ ਮੇਰੀ ਕਲਨਾ ਨੂੰ ਫਲ ਮਿਲ ਗਿਆ, ਅੱਜ ਤੇ ਸਿਰ ਉੱਚਾ ਕਰੋ। ਸਤਿਕਾਰਯੋਗ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਜਾਣਦੇ ਹੋ ਕਿ ਰੁੱਖ ਦੀ ਜਿਹੜੀ ਟਹਿਣੀ ਨੂੰ ਜਿੰਨਾ ਜ਼ਿਆਦਾ ਫਲ ਲੱਗਦਾ ਹੈ ਉਹ ਓਨਾ ਹੀ ਜ਼ਿਆਦਾ ਝੁੱਕ ਕੇ ਜ਼ਮੀਨ ਵੱਲ ਨੂੰ ਆ ਜਾਂਦੀ ਹੈ, ਤੇ ਜਿਹੜੀ ਰੁੱਖ ਦੀ ਟਹਿਣੀ ਨੂੰ ਫਲ ਲੱਗੇ ਨਾ ਉਹ ਸਿੱਧੀ ਖੜੀ ਰਹਿੰਦੀ ਹੈ। ਇੰਨਾ ਫਲ ਲੱਗਾ ਹੈ, ਇੰਨਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਮੇਰੇ ਤੇ ਤਰੁੱਠੇ ਨੇ ਤੇ ਮੇਰਾ ਸਿਰ ਝੁਕੇਗਾ ਹੀ ਨਾ, ਕਿਉਂਕਿ ਫਲ ਬਹੁਤਾ ਲੱਗ ਗਿਆ, ਬੜੀ ਕਿਰਪਾ ਮੇਰੇ ਤੇ ਹੋਈ, ਤਾਂ ਕਰਕੇ ਮੇਰਾ ਸਿਰ ਨੀਵਾ ਹੈ। ਦੂਸਰੇ ਪਾਸੇ ਸਾਨੂੰ ਥੋੜਾ ਜਿਹਾ ਫਲ ਲੱਗਦਾ ਹੈ ਤੇ ਸਾਡਾ ਸਿਰ ਉੱਠਣਾ ਸ਼ੁਰੂ ਹੋ ਜਾਂਦਾ ਹੈ। ਧਨ ਨਹੀਂ ਸੀ, ਸਿਰ ਨੀਵਾਂ ਨਜ਼ਰ ਆਉਂਦਾ ਹੈ, ਧਨ ਕੋਲ ਆ ਗਿਆ, ਸਿਰ ਖੜਾ ਨਜ਼ਰ ਆਉਂਦਾ ਹੈ, ਉੱਚਾ ਹੋ ਜਾਂਦਾ ਹੈ, ਗੁਰੂ ਦੇ ਸਾਹਮਣੇ ਵੀ ਚੁੱਕਣ ਤੋਂ ਗੁਰੇਜ ਕਰਦਾ ਹੈ। ਝੋਲੀ ਖਾਲੀ ਸੀ ਤੇ ਸਿਰ ਨੀਵਾਂ ਦਿਸਦਾ ਹੈ, ਝੋਲੀ ਭਰ ਗਈ ਹੈ ਤੇ ਸਿਰ ਖੜਾ ਕਰ ਲੈਂਦਾ ਹੈ। ਮੇਰੇ ਵਰਗਾ ਦੁਨੀਆਂ ਦੇ ਵਿੱਚ ਕੌਣ ਹੈ? ਕੋਈ ਗੁਣ, ਕੋਈ ਕਲਾ, ਕੋਈ ਤਾਲੀਮ ਜਦ ਨਹੀਂ ਤੇ ਸਿਰ ਨੀਵਾਂ ਕਰਦਾ ਹੈ, ਜਦ ਸਭ ਕੁਝ ਆ ਜਾਂਦਾ ਹੈ ਤੇ ਫਿਰ ਸਿਰ ਉੱਚਾ ਕਰਕੇ ਚੱਲ ਰਿਹਾ, ਮੇਰੇ ਬਰਾਬਰ ਦਾ ਦੁਨੀਆਂ ਵਿੱਚ ਹੈ ਕੌਣ, ਮੇਰੇ ਵਰਗਾ ਦੂਸਰਾ ਹੈ ਕੌਣ? ਤੋ ਭਗਤ ਫਰੀਦ ਸਾਹਿਬ ਜੀ ਦੇ ਇਹ ਸਲੋਕ, ਇਸ ਤੋਂ ਅਗਲਾ ਸਲੋਕ ਜੋ ਭਗਤ ਫਰੀਦ ਸਾਹਿਬ ਜੀ ਦੀ ਬਖਸ਼ਿਸ਼, ਕਹਿਣ ਲੱਗਾ ਫਰੀਦਾ ਖਾਕ ਨਾ ਨਿੰਦੀ ਹੈ, ਪੈਰਾਂ ਦੇ ਥੱਲੇ ਜੋ ਖਾਕ ਹੈ ਭਗਤ ਜੀ ਕਹਿੰਦੇ ਨੇ ਉਹਨੂੰ ਨਾ ਨਿੰਦ, ਖਾਕੂ ਜੇੜ ਨਾ ਕੋਏ, ਉਸ ਖਾਕ ਵਰਗਾ ਮਿੱਟੀ ਵਰਗਾ ਕੋਈ ਵੀ ਨਹੀਂ ਹੈ, ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ, ਜਿਉਂਦਿਆਂ ਤੇਰੇ ਹੇਠ ਰਹਿੰਦੀ ਹੈ, ਮਰਨ ਤੋਂ ਬਾਅਦ ਉਹ ਤੇਰੇ ਉੱਤੇ ਆ ਜਾਂਦੀ ਹੈ। ਜੋ ਮਨੁੱਖ ਨਿਰਮਾਨਤਾ ਵਿੱਚ ਚੱਲਦਾ ਹੈ ਉਹ ਬੇਸ਼ੱਕ ਲੋਕਾਂ ਦੇ ਪੈਰਾਂ ਦੀ ਖਾਕ ਬਣ ਕੇ ਚੱਲਦਾ ਹੈ, ਗਰੀਬ ਬਣ ਕੇ ਚੱਲਦਾ ਹੈ, ਪਰ ਜਦ ਉਹਨੂੰ ਫਲ ਮਿਲਦਾ ਹੈ ਤੇ ਉਹ ਸਾਰਿਆਂ ਤੋਂ ਉੱਚਾ ਚਲਾ ਜਾਂਦਾ ਹੈ, ਉੱਚਾ ਉੱਠ ਜਾਂਦਾ ਹੈ, ਸਾਰਿਆਂ ਤੋਂ ਉੱਚਾ। ਇਸ ਤਰ੍ਹਾਂ ਹੀ ਭਗਤਾਂ ਦੇ ਜੀਵਨ ਵਿੱਚ ਹੋਇਆ, ਇਸ ਤਰ੍ਹਾਂ ਹੀ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਹੋਇਆ, ਜੋ ਨੀਵੇਂ ਬਣ ਕੇ ਚੱਲੇ ਨੇ ਉਹ ਉੱਚੇ ਹੋ ਗਏ, ਤੇ ਜੋ ਉੱਚੇ ਬਣ ਕੇ ਚੱਲਣ ਦਾ ਯਤਨ ਕਰਦੇ ਰਹੇ ਉਹ ਨੀਵੇਂ ਦੇ ਨੀਵੇਂ ਹੀ ਰਹੇ। ਆਪਸ ਕਹੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਤਰ੍ਹਾਂ ਵੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਹੁਕਮ ਫਰਮਾ ਰਹੇ ਨੇ, ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ, ਉਹਨੂੰ ਐਵੇਂ ਸਮਝ ਲੋ ਸਭ ਤੇ ਉੱਚਾ, ਤੇ ਜਿਹੜਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਉਹ ਉੱਚਾ ਵੀ ਨਹੀਂ ਹੁੰਦਾ, ਉਹ ਬਲਕੇ ਨੀਵਾਂ ਹੀ ਰਹਿ ਜਾਂਦਾ ਹੈ ਔਰ ਸਦਾ ਵਾਸਤੇ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ।
1: ਵਾਹਿਗੁਰੂ ਸਾਹਿਬ ਜੀਓ, ਫਰੀਦਾ ਰਾਤੀ ਵੱਡੀਆਂ, ਦੁੱਖ ਦੁੱਖ ਉੱਠਣ ਪਾਸ, ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ੍ਹਾਂ ਵਿਦਾਨੀ

ਦਿਆਲੇ ਦੀ ਰਾਤ ਮੁਕਦੀ ਨਹੀਂ। ਇਹ ਉਦਾਹਰਣ ਦੇ ਕੇ ਭਗਤ ਜੀ ਅੱਗੇ ਅਸਲੀ ਮੁੱਦੇ ਨੂੰ ਬਿਆਨ ਕਰ ਰਹੇ। ਕਹਿਣ ਲੱਗੇ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਉਹਨਾਂ ਦੇ ਜੀਵਨ ਦੇ ਤ੍ਰਿਗਕਾਰ, ਜੀਵਨ ਦੇ ਫਿਟਕਾਰ, ਜਿਹੜੇ ਜੀਵਨ ਰੂਪੀ ਰਾਤ ਦੇ ਅੰਦਰ ਇੱਕ ਪਰਮਾਤਮਾ ਨੂੰ ਛੱਡ ਕੇ ਤੇ ਆਸ ਹੋਰ ਕਿਸੇ ਦੀ ਰੱਖਦੇ ਨੇ। ਕਹਿਣਾ ਭਗਤ ਜੀ ਇਹ ਚਾਹੁੰਦੇ ਨੇ ਕਿ ਤ੍ਰਿਗ ਤਿਨਾਂ ਦਾ ਜੀਵਿਆ ਉਹਨਾਂ ਦਾ ਜੀਵਨਾ ਵਿਕਾਰ, ਜਿਹੜੇ ਪਰਮਾਤਮਾ ਤੋਂ ਆਸ ਹਟਾ ਕੇ ਤੇ ਬੰਦੇ ਦੇ ਨਾਲ ਆਪਣੀ ਆਸ ਜੋੜ ਲੈਂਦੇ ਨੇ। ਜੀਵਨ ਦੇਣ ਵਾਲਾ ਪਰਮਾਤਮਾ ਕੋਈ ਬੰਦਾ ਜੀਵਨ ਦੇਣ ਵਾਲਾ ਨਹੀਂ ਹੈ। ਮ੍ਰਿਤ ਮੰਡਲ ਦੇ ਅੰਦਰ ਜਨਮ ਦੇ ਕੇ ਤੋਰਿਆ ਨਿਰੰਕਾਰ ਨੇ। ਤੋ ਸਾਡੇ ਆਉਣ ਤੋਂ ਪਹਿਲਾਂ ਸਾਡੀ ਰੋਜੀ ਦਾ ਇੰਤਜ਼ਾਮ ਕੀਤਾ ਹੈ ਨਿਰੰਕਾਰ ਨੇ। ਆਏ ਨਹੀਂ ਸਾਂ, ਬਹੁਤ ਛੋਟੇ ਸਾਂ ਜਨਮ ਲੈ ਕੇ ਆਏ, ਕਮਾ ਨਹੀਂ ਸਾਂ ਸਕਦੇ, ਬਣਾ ਵੀ ਨਹੀਂ ਸਾਂ ਸਕਦੇ, ਖਾ ਵੀ ਨਹੀਂ ਸਾਂ ਸਕਦੇ ਤੇ ਖਾਧਾ ਹੋਇਆ ਭਾਰਾ ਭੋਜਨ ਪਚਾ ਵੀ ਨਹੀਂ ਸਾਂ ਸਕਦੇ। ਤੋ ਜਦ ਬਹੁਤ ਛੋਟੇ ਸਾਂ, ਪਰਮਾਤਮਾ ਨੇ ਸਾਡੀ ਗਜ਼ਾ, ਸਾਡੀ ਖੁਰਾਕ ਉਸ ਤਰ੍ਹਾਂ ਦੀ ਬਣਾ ਦਿੱਤੀ। ਬਹੁਤ ਛੋਟੇ ਬੱਚੇ ਨੂੰ ਭਾਰਾ ਭੋਜਨ ਨਹੀਂ ਪਚਦਾ, ਤੋ ਕੀ ਚੱਲੇਗਾ? ਮਾਂ ਦਾ ਦੁੱਧ ਚੱਲੇਗਾ। ਤੋ ਮਾਂ ਦਿਆਂ ਅਸਥਨਾਂ ਦੇ ਅੰਦਰ ਦੁੱਧ ਕਦੋਂ ਆਇਆ? ਜਦ ਬਾਲ ਦਾ ਜਨਮ ਹੋਇਆ, ਉਸ ਤੋਂ ਪਹਿਲਾਂ ਨਹੀਂ। ਪਰਮਾਤਮਾ ਜਿਸ ਨੇ ਜਨਮ ਦੇ ਕੇ ਤੋਰਿਆ, ਜਨਮ ਤੋਂ ਪਹਿਲਾਂ ਉਹਨੇ ਸਾਡਾ ਖੁਰਾਕ ਦਾ ਇੰਤਜ਼ਾਮ ਕੀਤਾ, ਇਹਨੂੰ ਭੋਜਨ ਕਿਸ ਤਰ੍ਹਾਂ ਦਾ ਚਾਹੀਦਾ ਹੈ। ਪਾਛੇ ਪਹਿਲੇ ਬਣੀ ਪ੍ਰਾਲਬਧ, ਪਾਛੇ ਬਣਾ ਸਰੀਰ। ਪ੍ਰਾਲਬਧ ਪਹਿਲਾਂ ਬਣ ਗਈ, ਭੋਜਨ ਪਹਿਲਾਂ ਬਣਿਆ ਤੇ ਸਰੀਰ ਹੋਂਦ ਵਿੱਚ ਬਾਅਦ ਵਿੱਚ ਆਇਆ ਹੈ। ਤੋ ਜਿਸ ਪਰਮਾਤਮਾ ਨੇ ਸ਼ੁਰੂ ਤੋਂ ਦੇ ਕੇ ਆਪਣਾ ਸੁਭਾਅ ਦੇਣ ਵਾਲਾ ਪਾਲਿਆ ਹੈ ਔਰ ਦੇਈ ਜਾ ਰਿਹਾ ਹੈ, ਅਸੀਂ ਇਨਕਾਰੀ ਹਾਂ ਤਾਂ ਦੇਈ ਜਾ ਰਿਹਾ ਹੈ, ਉਹਨੂੰ ਮੰਨਦੇ ਹਾਂ ਤਾਂ ਦੇਈ ਜਾ ਰਿਹਾ ਹੈ, ਨਮਸਕਾਰ ਕਰਦੇ ਹਾਂ ਤਾਂ ਦੇ ਰਿਹਾ, ਨਹੀਂ ਕਰਦੇ ਤਾਂ ਵੀ ਦੇ ਰਿਹਾ। ਬੜੇ ਬੜੇ ਲੋਕ ਆਸਤਿਕ ਨੇ, ਆਸਥਾ ਰੱਖਣ ਵਾਲੇ ਨੇ, ਦੇ ਰਿਹਾ ਹੈ। ਬੜੇ ਬੜੇ ਲੋਕ ਨਾਸਤਿਕ ਨੇ, ਇਨਕਾਰੀ ਨੇ, ਉਹਨਾਂ ਨੂੰ ਵੀ ਦੇ ਰਿਹਾ ਹੈ। ਬਗਾਵਤ ਦਾ ਵਿਗੜ ਵਜਾਉਣ ਵਾਲਿਆਂ ਦੀ ਗਿਣਤੀ ਕੋਈ ਥੋੜੀ ਨਹੀਂ ਹੈ, ਬਹੁਤ ਵੱਡੀ ਹੈ। ਜਿਹੜੇ ਇਨਕਾਰੀ ਨੇ, ਪਰਮਾਤਮਾ ਨਹੀਂ ਹੈ। ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿੱਚ ਬੰਦ ਹੈ, ਹਕੀਕਤ ਵਿੱਚ ਰੱਬ ਤੋਂ ਨਹੀਂ ਹੈ। ਜਿਹੜੇ ਇਸ ਤਰ੍ਹਾਂ ਕਹਿਣ ਵਾਲੇ ਨੇ, ਪਰਮਾਤਮਾ ਦੀ ਵਿਸ਼ਾਲ ਦਿਲੀ ਵੇਖੋ, ਪਰਮਾਤਮਾ ਉਹਨਾਂ ਨੂੰ ਵੀ ਦੇ ਰਿਹਾ ਹੈ, ਉਹ ਆਪਣੇ ਸੁਭਾਵ ਦੇ ਮੁਤਾਬਕ। ਤੋ ਜੋ ਪਰਮਾਤਮਾ ਇਸ ਤਰ੍ਹਾਂ ਦਾ ਦਿਆਲੂ ਹੋਵੇ, ਉਹਦੇ ਨਾਲੋਂ ਆਸ ਹਟਾ ਕੇ, ਆਸ ਇੱਕ ਆਮ ਬੰਦੇ ਦੇ ਨਾਲ ਜੋੜ ਲਈ ਜਾਏ ਕਿ ਮੇਰੇ ਰਿਜ਼ਕ ਦਾਤਾ ਇਹ, ਮੇਰਾ ਕਾਰੋਬਾਰ ਚਲਾਏਗਾ ਇਹ, ਮੇਰੇ ਘਰ ਦੇ ਅੰਦਰ ਸੰਤਾਨ ਦਾ ਜਨਮ ਹੋਏਗਾ ਇਹਦੀ ਰਹਿਮ ਦੇ ਨਾਲ, ਇਹਦੀ ਬਖਸ਼ਿਸ਼ ਦੇ ਨਾਲ, ਭਗਤ ਜੀ ਕਹਿਣ ਲੱਗੇ ਇਹ ਗਲਤ ਹੈ। ਤਿਗ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ, ਵਿਡਾਣੀ ਮੈਨੇ ਬੇਗਾਨੀ, ਵਿਡਾਣੀ ਆਸ, ਜਿਨ੍ਹਾਂ ਨੂੰ ਆਸ ਬੇਗਾਨੀ ਹੈ। ਹਕੀਕਤ ਇਹ ਹੈ ਕਿ ਬੰਦਾ ਬੰਦੇ ਤੋਂ ਪ੍ਰਭਾਵਿਤ ਹੈ, ਕਿਉਂਕਿ ਬੰਦਾ ਸਾਹਮਣੇ ਦਿਸਦਾ ਹੈ, ਬੰਦਾ ਨਜ਼ਰ ਆਉਂਦਾ ਹੈ। ਜੋ ਦੇ ਰਿਹਾ ਹੈ ਉਹ ਮਗਰ ਹੈ, ਜੋ ਦੇਣ ਵਾਲਾ ਹੈ ਉਹ ਨਜ਼ਰ ਨਹੀਂ ਆ ਰਿਹਾ, ਜਿਹਦੇ ਜ਼ਰੀਏ ਦੇ ਰਿਹਾ ਹੈ ਉਹ ਨਜ਼ਰ ਆ ਰਿਹਾ ਹੈ। ਜਿਹਨੂੰ ਪਰਮਾਤਮਾ ਨੇ ਸਾਧਨ ਬਣਾਇਆ ਉਹ ਦਿਸਦਾ ਹੈ, ਦੇਣ ਵਾਲਾ ਨਹੀਂ ਦਿਸ ਰਿਹਾ। ਉਹਦਾ ਨਾ ਹੀ ਅਦ੍ਰਿਸ਼, ਉਹਦਾ ਨਾ ਹੀ ਨਿਰੰਕਾਰ, ਜਿਹਦਾ ਕੋਈ ਇੱਕ ਆਕਾਰ ਨਹੀਂ ਹੈ। ਦੇਂਦਾ ਪਰਮਾਤਮਾ ਹੈ, ਇਹ ਗੱਲ ਵੱਖਰੀ ਹੈ ਕਿ ਉਹ ਵਿਚਕਾਰ ਬਹਾਨਾ ਕੋਈ ਵੀ ਖੜਾ ਕਰ ਲਵੇ, ਬਹਾਨਾ ਕੋਈ ਵੀ ਬਣਾ ਲਵੇ। ਜੋ ਬਹਾਨਾ ਹੈ ਉਹ ਦਿਸਦਾ ਹੈ, ਜੋ ਦਾਤਾਰ ਹੈ ਉਹ ਇਹਨਾਂ ਅੱਖਾਂ ਦੇ ਨਾਲ ਦਿਸਿਆ ਨਹੀਂ, ਬਹਾਨਾ ਨਜ਼ਰ ਆਇਆ ਤੇ ਬੰਦਾ ਬਹਾਨੇ ਤੋਂ ਪ੍ਰਭਾਵਿਤ ਹੋਇਆ, ਬੰਦੇ ਤੋਂ ਪ੍ਰਭਾਵਿਤ ਹੋਇਆ। ਬੰਦੇ ਦੀ ਗੱਲ ਕਰਦਾ, ਬੰਦੇ ਤੋਂ ਪ੍ਰਭਾਵਿਤ ਹੈ, ਬੰਦੇ ਦਾ ਧੰਨਵਾਦ ਕਰਦਾ ਹੈ, ਬੰਦੇ ਦੀ ਗੱਲ ਕਰਦਾ, ਤੇ ਫਿਰ ਬੰਦਾ ਵੀ ਇਸ ਤਰ੍ਹਾਂ ਹੀ ਗੱਲ ਕਰਦਾ। ਅਗਰ ਤੇਰੀ ਬਾਂਹ ਮੈਂ ਨਾ ਫੜਦਾ ਤੇ ਪਤਾ ਨਹੀਂ ਤੇਰਾ ਹਾਲ ਕੀ ਹੁੰਦਾ। ਤੂੰ ਜਿਸ ਵਕਤ ਕੈਨੇਡਾ ਦੇ ਅੰਦਰ ਆਇਆ ਸੀ, ਜੇਬ ਖਾਲੀ ਲੈ ਕੇ ਆਇਆ ਸੀ, ਅਗਰ ਆਏ ਹੋਏ ਦੀ ਸੰਭਾਲ ਮੈਂ ਨਾ ਕਰਦਾ, ਤੇਰੀ ਬਾਂਹ ਮੈਂ ਨਾ ਫੜਦਾ, ਕੰਮ ਤੇ ਮੈਂ ਨਾ ਲਵਾਉਂਦਾ, ਤੇ ਖਬਰੇ ਤੇਰਾ ਹਸ਼ਰ ਕੀ ਹੁੰਦਾ। ਬੰਦਾ ਵੀ ਆਪਣੀ ਗੱਲ ਕਰਦਾ ਹੈ, ਕਿਉਂਕਿ ਬਹਾਨਾ ਬਣਿਆ ਹੈ। ਜਿਹਨੇ ਬਹਾਨਾ ਬਣਾਇਆ ਉਹਦੀ ਗੱਲ ਕਰਦਾ ਹੀ ਨਹੀਂ ਹੈ। ਬਹਾਨਾ ਬਣਾਉਣ ਵਾਲਾ ਪਰਮਾਤਮਾ ਹੈ, ਦੇਣ ਵਾਲਾ ਪਰਮਾਤਮਾ ਹੈ। ਦੇ ਉਹ ਕਿਸੇ ਵੀ ਜ਼ਰੀਏ ਦੇਵੇ, ਤੇਰੇ

ਜ਼ਰੀਏ ਦੇਵੇ, ਮੇਰੇ ਜ਼ਰੀਏ ਦੇਵੇ, ਕਿਸੇ ਦੂਸਰੇ ਦੇ ਜ਼ਰੀਏ ਦੇਵੇ। ਇੱਥੇ ਇੱਕ ਮੈਂ ਛੋਟੀ ਜਿਹੀ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਣੀ ਬੰਦੇ ਨੇ ਨਹੀਂ ਬਣਾਇਆ, ਪਾਣੀ ਬਣਾਇਆ ਹੈ ਪਰਮਾਤਮਾ ਨੇ। ਅਸੀਂ ਜਾਣਦੇ ਹਾਂ ਜ਼ਮੀਨ ਦੇ ਹੇਠਾਂ ਪਾਣੀ ਹੈ। ਹੁਣ ਜ਼ਮੀਨ ਦੇ ਹੇਠਾਂ ਬੋਰ ਕਰਕੇ ਜਿਸ ਮੋਟਰ ਪੰਪ ਦੇ ਨਾਲ, ਯੰਤਰ ਦੇ ਨਾਲ ਪਾਣੀ ਜ਼ਮੀਨ ਦੇ ਥੱਲਿਓਂ ਕੱਢਿਆ ਗਿਆ, ਉਸ ਮੋਟਰ ਦੀ, ਉਸ ਪੰਪ ਦੀ ਸਾਡੀ ਜ਼ੁਬਾਨ ਦੇ ਉੱਤੇ ਮਹਿਮਾ ਵਾਰ ਵਾਰ ਆਉਂਦੀ ਹੈ। ਇਹ ਪੰਪ ਬੜਾ ਚੰਗਾ ਹੈ, ਪਿਛਲੇ 20 ਸਾਲ ਤੋਂ ਲਗਾਤਾਰ ਚੱਲ ਰਿਹਾ, ਕਦੀ ਖਰਾਬ ਹੀ ਨਹੀਂ ਹੋਇਆ। ਮੋਟਰ ਬੜੀ ਚੰਗੀ ਹੈ, ਪਿਛਲੇ 30 ਸਾਲ ਤੋਂ ਚੱਲ ਰਹੀ ਹੈ, ਕਦੀ ਖਰਾਬ ਨਹੀਂ ਹੋਈ। ਮੋਟਰ ਦਾ ਨਾਮ, ਉਹ ਬਣਾਉਣ ਵਾਲੀ ਕੰਪਨੀ ਦਾ ਨਾਮ ਉਹ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਵਾਰ ਵਾਰ ਆਉਂਦਾ ਹੈ, ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਪਰ ਪੰਪ ਜਾਂ ਮੋਟਰ ਕੀ ਕਰਦੇ ਅਗਰ ਪਰਮਾਤਮਾ ਥੱਲੇ ਪਾਣੀ ਬਣਾਉਂਦਾ ਹੀ ਨਾ। ਪੰਪ ਪਾਣੀ ਬਣਾ ਕੇ ਨਹੀਂ ਸਾਨੂੰ ਦੇ ਰਿਹਾ, ਬਣੇ ਬਣਾਏ ਪਾਣੀ ਨੂੰ ਇਕੱਠਾ ਕਰਕੇ ਬਸ ਸਾਡੇ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ। ਪਾਣੀ ਬਣਾ ਨਹੀਂ ਰਹੇ, ਬਣਾਉਣ ਵਾਲਾ ਕੋਈ ਹੋਰ ਹੈ, ਇਹ ਪਾਣੀ ਪਹੁੰਚਾਉਣ ਦਾ ਇੱਕ ਜ਼ਰੀਆ ਹੈ, ਪਾਣੀ ਪਹੁੰਚਾਉਣ ਦਾ ਇੱਕ ਸਾਧਨ ਹੈ। ਤੋ ਹੁਣ ਜੋ ਸਾਧਨ ਹੈ, ਸਾਧਨ ਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਆਉਂਦਾ ਵੀ ਵਾਰ ਵਾਰ ਵਾਰ ਵਾਰ ਆਉਂਦਾ ਹੈ। ਇਹ ਸਾਧਨ ਬੜਾ ਚੰਗਾ ਹੈ, ਮੋਟਰ ਬੜੀ ਚੰਗੀ ਹੈ, ਪੰਪ ਬੜਾ ਚੰਗਾ ਹੈ, ਇਹਦੇ ਕਾਰੀਗਰ ਬਣਾਉਣ ਵਾਲੇ ਬੜੇ ਇਮਾਨਦਾਰ ਨੇ। ਪਰ ਕਮਾਲ ਦੀ ਗੱਲ ਹੈ, ਜਿਹਨੇ ਪਾਣੀ ਬਣਾਇਆ ਹੈ, ਕਦੀ ਉਹਦਾ ਵੀ ਤੇ ਧੰਨਵਾਦ ਕਰੋ, ਕਦੀ ਉਹਨੂੰ ਵੀ ਤੇ ਦੋ ਬੋਲ ਪਿਆਰ ਦੇ ਬੋਲੋ ਕਿ ਨਿਰੰਕਾਰ ਤੇਰਾ ਵੀ ਧੰਨਵਾਦ ਹੈ, ਤੂੰ ਪਾਣੀ ਬਣਾਉਂਦਾ ਹੀ ਨਾ, ਤੂੰ ਇਹ ਮੋਟਰ ਪੰਪ ਇਹ ਕਰਦੇ ਵੀ ਕੇ। ਦੂਸਰੀ ਉਦਾਹਰਣ ਮੈਂ ਇੱਕ ਹੋਰ ਅਰਜ ਕਰਦਾ ਚੱਲਾਂ। ਸਾਡੇ ਘਰਾਂ ਦੇ ਅੰਦਰ ਸੱਜੇ ਖੱਬੇ ਚਾਰ ਸ਼ਫੇਰੇ ਪੱਖੇ, ਕੂਲਰ ਤੇ ਏਸੀ ਲੱਗੇ ਹੋਏ ਸਾਨੂੰ ਮਿਲਦੇ ਨੇ। ਹੁਣ ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ। ਆਪ ਸੂਝਵਾਨ ਪੜ੍ਹੇ ਲਿਖੇ ਸਤਸੰਗੀ ਸ਼ੋਭਾ ਪਾ ਰਹੇ ਹੋ, ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਬਣੀ ਬਣਾਈ ਹਵਾ ਨੂੰ ਇਕੱਠਿਆਂ ਕਰਕੇ ਤੁਹਾਡੇ ਕੋਲ ਪਹੁੰਚਾਉਣ ਦਾ ਯਤਨ ਕਰਦਾ ਹੈ, ਪਹੁੰਚਾਉਂਦਾ ਹੈ, ਹਵਾ ਨੂੰ ਬਣਾਉਂਦਾ ਨਹੀਂ, ਬਣੀ ਬਣਾਈ ਹਵਾ ਨੂੰ ਇਕੱਤਰ ਕਰਦਾ, ਇਕੱਠੀ ਕਰਦਾ ਹੈ ਤੇ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾ ਦਿੰਦਾ। ਹੁਣ ਜਿਸ ਕਾਰੀਗਰ ਨੇ, ਜਿਸ ਕੰਪਨੀ ਨੇ ਪੱਖਾ ਬਣਾਇਆ ਹੈ, ਉਹਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਵਾਰ ਵਾਰ ਆਉਂਦਾ ਹੈ। ਔਰ ਇਹ ਵੀ ਕਹਿੰਦੇ, ਪੱਖਾ, ਇਹ ਏਸੀ ਪਿਛਲੇ ਇੰਨੇ ਸਾਲਾਂ ਤੋਂ ਸਾਡੇ ਘਰ ਦੇ ਅੰਦਰ ਚੱਲ ਰਹੇ ਨੇ, ਕਦੀ ਖਰਾਬ ਨਹੀਂ ਹੋਏ, ਉਹਨਾਂ ਦਾ ਨਾਮ ਵਾਰ ਵਾਰ ਆਉਂਦਾ ਹੈ। ਪਰ ਪਿਆਰਿਓ, ਜਿਹਨੇ ਹਵਾ ਬਣਾਈ ਹੈ, ਕਦੀ ਆਪਣੇ ਲਬਾਂ ਦੇ ਉੱਤੇ ਉਹਦਾ ਨਾਮ ਵੀ ਤੇ ਲਿਆਓ, ਪਰਮਾਤਮਾ ਤੂੰ ਹਵਾ ਬਣਾਉਂਦਾ ਹੀ ਨਾ ਤੇ ਇਹ ਪੱਖਾ ਕਰਦਾ ਵੀ ਕੀ, ਇਹ ਕੂਲਰ ਹਵਾ ਦਿੰਦੇ ਹੀ ਕਿੱਥੋਂ, ਇਹ ਏਸੀ ਸਾਡੇ ਤੱਕ ਹਵਾ ਪਹੁੰਚਾਉਂਦੇ ਕਿਵੇਂ ਅਗਰ ਤੂੰ ਹਵਾ ਬਣਾਉਂਦਾ ਹੀ ਨਾ। ਦੇਣ ਵਾਲਾ ਪਰਮਾਤਮਾ ਹੈ, ਬਹਾਨਾ ਵਿਚਕਾਰ ਪਰਮਾਤਮਾ ਕਿਸੇ ਨੂੰ ਵੀ ਖੜਾ ਕਰ ਲਵੇ, ਜੋ ਵਿਚਕਾਰ ਸਾਧਨ ਹੈ ਉਹ ਬੰਦਾ ਹੈ। ਸਾਡਾ ਬੰਦੇ ਤੋਂ ਮਨ ਪ੍ਰਭਾਵਿਤ ਹੈ ਕਿਉਂਕਿ ਬੰਦਾ ਦਿਸਦਾ ਹੈ, ਅਸੀਂ ਸਾਰੀ ਦਾਤ ਬੰਦੇ ਨੂੰ ਦਿੰਦੇ ਹਾਂ, ਪਰਮਾਤਮਾ ਨੂੰ ਛੱਡ ਦਿੰਦੇ ਹਾਂ, ਧੰਨਵਾਦ ਬੰਦੇ ਦਾ ਕਰਦੇ ਹਾਂ, ਪਰਮਾਤਮਾ ਦਾ ਨਹੀਂ ਕਰਦੇ, ਕਿਉਂਕਿ ਪ੍ਰਭਾਵਿਤ ਹੀ ਸਾਡਾ ਮਨ ਮਨੁੱਖ ਤੋਂ ਹੈ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਕਰਦਾ ਚੱਲਾਂ। ਬੰਦੇ ਦੇ ਪਾਸ ਜੋ ਕੁਛ ਵੀ ਹੈ ਉਹ ਸੀਮਾ ਦੇ ਅੰਦਰ ਹੈ, ਅਸੀਮ ਗੁਣ ਬੰਦੇ ਦੇ ਕੋਲ ਨਹੀਂ ਹੈ, ਅਸੀਮ ਭੰਡਾਰ ਦਾ ਮਾਲਕ ਬੰਦਾ ਨਹੀਂ ਹੈ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ। ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਸੀਮਾ ਦੇ ਅੰਦਰ ਹੈ, ਗੁਣ ਹੈ ਤੇ ਸੀਮਾ ਦੇ ਅੰਦਰ ਹੈ, ਅਸੀਮ ਗੁਣਾਂ ਦਾ ਮਾਲਕ ਬੰਦਾ ਨਹੀਂ ਹੈ। ਅਗਰ ਕਲਾ ਹੈ ਤੇ ਉਹ ਵੀ ਸੀਮਾ ਦੇ ਅੰਦਰ ਹੈ, ਅਸੀਮ ਕਲਾ ਦਾ ਮਾਲਕ ਬੰਦਾ ਨਹੀਂ ਹੈ, ਸਭ ਕੁਝ ਬਣਾਉਣਾ ਇਹਦੇ ਵਸ ਵਿੱਚ ਨਹੀਂ ਹੈ। ਅਗਰ ਇਹ ਗਾਇਕ ਹੈ, ਲੇਖਕ ਹੈ, ਬੁਲਾਰਾ ਹੈ, ਕੁਝ ਵੀ ਹੈ, ਇਹਦੀ ਝੋਲੀ ਦੇ ਅੰਦਰ ਜੋ ਵੀ ਦਾਤਾ ਨੇ ਉਹ ਥੋੜੀਆਂ ਸੀਮਾ ਦੇ ਅੰਦਰ ਨੇ, ਅਸੀਮ ਭੰਡਾਰ ਦਾ ਮਾਲਕ ਇਹ ਨਹੀਂ ਹੈ। ਧਨ ਹੈ ਤਾਂ ਇਹਦੇ ਪਾਸ ਬੜਾ ਥੋੜਾ ਹੈ, ਅਸੀਮ ਖਜ਼ਾਨਿਆਂ ਦਾ ਮਾਲਕ ਨਹੀਂ ਹੈ। ਫਿਰ ਇੱਕ ਬੇਨਤੀ ਹੋਰ ਵੀ ਕਰਾਂ। ਫਿਰ ਬੰਦਾ ਇੱਕ ਐਂਗਲ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ, ਮੈਂ ਪੂਰਾ ਵਾਂ, ਹਾਲਾਂਕਿ ਪੂਰਾ ਹੁੰਦਾ ਨਹੀਂ। ਚਲੋ ਮੰਨ ਲਓ ਗੁਜ਼ਾਰੇ ਵਾਸਤੇ ਇਹ ਗੁਣ ਇਹਦੇ ਕੋਲ ਹੈ, ਇੱਕ ਐਂਗਲ ਤੋਂ ਥੋੜਾ ਜਿਹਾ ਇਹਦੇ ਕੋਲ ਗੁਣ ਹੁੰਦਾ ਹੈ, ਦੂਸਰੇ ਐਂਗਲ ਤੋਂ ਓਨਾ ਹੀ ਅਧੂਰਾ ਹੁੰਦਾ ਹੈ, ਜ਼ੀਰੋ ਹੁੰਦਾ ਹੈ।
ਇੱਕ ਪਾਸੇ ਇਹਦੇ ਕੋਲ ਤਾਲੀਮ ਹੁੰਦੀ ਏ, ਬੋਲਣਾ ਜਾਣਦਾ ਹੈ, ਲਿਖਣ ਤੋਂ ਅਧੂਰਾ ਹੈ। ਲਿਖਣਾ ਜਾਣਦਾ ਹੈ, ਗਾਉਣ ਤੋਂ ਅਧੂਰਾ ਹੈ। ਗਾਉਣਾ ਜਾਣਦਾ ਹੈ, ਨੱਚਣ ਤੋਂ ਅਧੂਰਾ ਹੈ। ਨੱਚਣਾ ਜਾਣਦਾ ਹੈ, ਮੁਸ਼ਵਰੀ ਤੋਂ ਅਧੂਰਾ ਹੈ, ਚਿੱਤਰਕਾਰੀ ਤੋਂ ਅਧੂਰਾ ਹੈ। ਸਰਬ ਗੁਣ ਸੰਪੰਨ ਪਰਮਾਤਮਾ ਹੈ, ਬੰਦਾ ਨਹੀਂ ਹੈ। ਬੰਦੇ ਦੇ ਕੋਲ ਇੱਕ ਗੁਣ ਹੁੰਦਾ ਹੈ, ਚਿੱਤਰਕਾਰ ਹੈ, ਸਿੰਗਰ ਨਹੀਂ। ਸਿੰਗਰਕਾਰ ਹੈ ਤੋ ਲੇਖਕ ਨਹੀਂ, ਅਗਰ ਲੇਖਕ ਹੈ ਤੇ ਫਿਰ ਹੋਰ ਕਿਸੇ ਐਂਗਲ ਤੋਂ ਅਧੂਰਾਪਨ। ਇਹਦੇ ਕੋਲ ਗੁਣ ਹੈ ਧਨ ਨਹੀਂ, ਧਨ ਹੈ ਗੁਣ ਨਹੀਂ। ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਵੇਖੋ, ਬਹੁ ਪੱਖੀ ਜੀਵਨ ਹੈ। ਅਸੀਂ ਇੱਕ ਪੱਖ ਤੋਂ ਥੋੜਾ ਜਿਹਾ ਦੂਜੇ ਨਾਲੋਂ ਅੱਗੇ ਹੁੰਦੇ ਹਾਂ, ਦੂਸਰੇ ਪੱਖ ਤੋਂ ਓਨਾ ਹੀ ਪਿੱਛੇ ਹੁੰਦੇ ਹਾਂ, ਓਨਾ ਹੀ ਅਧੂਰੇ ਹੁੰਦੇ ਹਾਂ ਦੂਸਰੇ ਐਂਗਲ ਤੋਂ, ਦੂਸਰੇ ਪੱਖ ਤੋਂ। ਤੋ ਮੈਂ ਅਰਜ਼ ਕਰ ਰਿਹਾ ਸਾਂ, ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਅਧੂਰਾ ਹੈ, ਸੀਮਾ ਦੇ ਅੰਦਰ ਹੈ। ਤੋ ਹੁਣ ਜਿਹਦੇ ਪਾਸ ਆਪ ਹੀ ਪੂਰਾ ਨਹੀਂ, ਉਹਦੇ ਕੋਲ ਜਾ ਕੇ ਮੰਗੋਗੇ, ਉਹ ਸਾਡੀ ਝੋਲੀ ਦੇ ਅੰਦਰ ਪਾ ਵੀ ਕੀ ਸਕਦਾ ਹੈ? ਕੀ ਪਾਏਗਾ ਜੋ ਆਪ ਹੀ ਅਧੂਰਾ ਹੈ? ਜੋ ਆਪ ਹੀ ਭੁੱਖਾ ਹੈ ਉਹ ਸਾਨੂੰ ਰਜਾਏਗਾ ਵੀ ਕੀ? ਜਿਹਦੇ ਕੋਲ ਆਪਣੇ ਕੋਲ ਹੀ ਗੁਣ ਬੜਾ ਥੋੜਾ ਹੈ, ਉਹ ਅਸੀਮ ਗੁਣਾਂ ਦਾ ਮਾਲਕ ਸਾਨੂੰ ਬਣਾਉਣਾ ਚਾਹੇ ਕਿਵੇਂ ਬਣਾਏਗਾ? ਜਿਹਨੂੰ ਆਪ ਹੀ ਤਾਲੀਮ ਦੇ ਚਾਰ ਅੱਖਰ ਆਉਂਦੇ ਨੇ, ਉਹਦੇ ਕੋਲ ਬਹੁਗੇ ਚਾਰ ਹੀ ਆਉਣਗੇ, ਪੰਜਵਾਂ ਨਹੀਂ ਆਏਗਾ। ਕਿਉਂਕਿ ਜੋ ਪੜਿਆ ਹੈ ਪੜਾ ਪਾਏਗਾ, ਇਸ ਤੋਂ ਅੱਗੇ ਪੜਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਜਾਣਿਆ ਉਹ ਜਨਾ ਪਾਏਗਾ, ਇਸ ਤੋਂ ਅੱਗੇ ਜਨਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਵੇਖਿਆ ਵਿਖਾ ਪਾਏਗਾ, ਇਸ ਤੋਂ ਅੱਗੇ ਵਿਖਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਬੋਲਿਆ ਲਿਖਿਆ ਉਤਨਾ ਕੁਝ ਸਮਝਾ ਪਾਏਗਾ, ਇਸ ਤੋਂ ਅੱਗੇ ਬੋਲਣਾ ਜਾਂ ਲਿਖਣਾ ਉਹਦੇ ਵੱਸ ਵਿੱਚ ਨਹੀਂ ਹੈ। ਮੈਂ ਅਕਸਰ ਕਹਿਣਾ ਹੁੰਦਾ ਕਿ ਜੋ ਅਸੀਂ ਪਰਮਾਤਮਾ ਦੇ ਬੋਲ ਬੋਲ ਰਹੇ ਹਾਂ, ਇਹ ਸੀਮਾ ਦੇ ਅੰਦਰ ਬੋਲਣੇ, ਗੁਰਬਾਣੀ ਅਸੀਮ ਹੈ। ਜੋ ਅਸੀਂ ਬੋਲ ਬੋਲ ਰਹੇ ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਲਈ, ਉਹ ਸੀਮਾ ਦੇ ਅੰਦਰ ਨੇ। ਮੇਰੀਆਂ ਦਿੱਤੀਆਂ ਹੋਈਆਂ ਦਲੀਲਾਂ ਨੂੰ ਕੋਈ ਦੂਸਰਾ ਝੂਠਾ ਸਾਬਤ ਕਰ ਸਕਦਾ ਹੈ, ਦੂਸਰੇ ਦੀਆਂ ਦਲੀਲਾਂ ਨੂੰ ਕੋਈ ਤੀਸਰਾ ਝੂਠੀ ਸਾਬਤ ਕਰ ਸਕਦਾ ਹੈ। ਕਿਉਂ? ਕਿਉਂਕਿ ਬੰਦਾ ਅਧੂਰਾ ਹੈ ਤੇ ਅਧੂਰੇ ਬੰਦੇ ਦੀਆਂ ਉਦਾਹਰਣਾਂ, ਅਧੂਰੇ ਬੰਦੇ ਦੀਆਂ ਦਲੀਲਾਂ ਉਹ ਵੀ ਅਧੂਰੀਆਂ ਹੀ ਹੋਣਗੀਆਂ। ਪਰਮਾਤਮਾ ਦੀ ਬਾਣੀ ਸੰਪਨ ਹੈ, ਸਰਬਗੁਣ ਪੂਰਨ ਹੈ, ਇਹਦੇ ਅੰਦਰ ਕੋਈ ਅਧੂਰਾਪਨ ਨਹੀਂ ਹੈ। ਪਰਮਾਤਮਾ ਆਪ ਵੀ ਸੰਪੂਰਨ ਹੈ। ਤੋ ਆਸ ਕਿਸ ਦੀ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ? ਭਰੋਸਾ ਕਿਸ ਤੇ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ? ਬੰਦਾ ਬਹੁਤ ਵਾਰ ਬੰਦੇ ਨੂੰ ਦੇ ਦਿੰਦਾ ਹੈ ਤੇ ਦੇ ਕੇ ਫਿਰ ਪਛਤਾਉਂਦਾ ਬੜਾ ਹੈ। ਜਦ ਉਹ ਬੰਦਾ ਇਹਦਾ ਅਹਿਸਾਨ ਨਾ ਜਿਤਾਏ, ਇਹਨੂੰ ਰਾਮ ਸਲਾਮ ਨਾ ਕਰੇ, ਮਿੱਠੀ ਬਾਣੀ ਇਹਦੇ ਨਾਲ ਨਾ ਬੋਲੇ, ਜਾਂ ਇਹਦੀ ਵਰਤੋਂ ਕੰਮ ਵਿੱਚ ਕਿਧਰੇ ਨਾ ਆਏ, ਤੇ ਬੰਦਾ ਬੜਾ ਪਛਤਾਉਂਦਾ, ਇਹਨੂੰ ਮੈਂ ਕਿਉਂ ਦਿੱਤਾ, ਇਹਦੀ ਮੈਂ ਮਦਦ ਕਿਉਂ ਕੀਤੀ? ਪਰਮਾਤਮਾ ਪਛਤਾਉਂਦਾ ਨਹੀਂ ਹੈ। ਫਿਰ ਬੰਦਾ ਦੇ ਕੇ ਅਹਿਸਾਨ ਦੀ ਪੰਡ ਸਿਰ ਦੇ ਉੱਤੇ ਰੱਖ ਦਿੰਦਾ ਹੈ, ਔਰ ਉਹ ਅਹਿਸਾਨ ਪੁੱਤਰਾਂ ਪੋਤਰਿਆਂ ਤੱਕ ਨਿਭਦਾ ਹੈ। ਮੈਂ ਤੁਹਾਡੇ ਪਿਤਾ ਦੀ ਬਾਂਹ ਫੜੀ ਸੀ, ਮੈਂ ਤੁਹਾਡੇ ਦਾਦੇ ਦੀ ਬਾਂਹ ਫੜੀ ਸੀ, ਮੈਂ ਮਦਦ ਕੀਤੀ ਸੀ। ਪਰਮਾਤਮਾ ਅਹਿਸਾਨ ਵੀ ਨਹੀਂ ਜਿਤਾਉਂਦਾ, ਦਿੰਦਾ ਹੈ ਤੇ ਅਹਿਸਾਨ ਵੀ ਨਹੀਂ। ਫਿਰ ਬੰਦੇ ਦਾ ਸੁਭਾਅ ਹੈ, ਇਹ ਦਿੰਦਾ ਹੈ, ਦਿੰਦਾ ਹੈ ਨਾਲ ਵਿਆਜ ਮੰਗਦਾ ਹੈ। ਪਰਮਾਤਮਾ ਮੂਲ ਵੀ ਨਹੀਂ ਮੰਗਦਾ। ਪਰਮਾਤਮਾ ਨਹੀਂ ਮੰਗਦਾ ਕਿ ਮੈਨੂੰ ਮੂਲ ਚਾਹੀਦਾ, ਤੇਰੇ ਕੋਲੋਂ ਵਿਆਜ ਚਾਹੀਦਾ, ਨਹੀਂ ਮੰਗਦਾ। ਉਹ ਦੇ ਰਿਹਾ ਹੈ ਆਪਣੇ ਸੁਭਾਅ ਦੇ ਮੁਤਾਬਕ, ਦੇਣਾ ਉਹਦਾ ਸੁਭਾਅ ਹੈ, ਝੋਲੀ ਵਿੱਚ ਪਾਈ ਜਾ ਰਿਹਾ। ਉਸਦੇ ਦਿੱਤੀਆਂ ਦਾਤਾਂ ਦੇ ਇਵਜ, ਦਿੱਤੀਆਂ ਦਾਤਾਂ ਦੇ ਬਦਲੇ ਆਪਾਂ ਮੁੱਲ ਚੁਕਾਉਣਾ ਪਾਵਾਂਗੇ, ਕੀ ਚੁਕਾਵਾਂਗੇ? ਕੋਈ ਅੱਖਾਂ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਜ਼ੁਬਾਨ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਸਰੀਰ ਦੀ ਤੰਦਰੁਸਤੀ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਪੈਸੇ ਦੇ ਨਾਲ ਦਵਾਈਆਂ ਮਿਲਣਗੀਆਂ, ਪਰ ਖਿਮਾ ਚਾਹਾਂਗਾ, ਤੰਦਰੁਸਤੀ ਨਹੀਂ ਮਿਲੇਗੀ। ਤੰਦਰੁਸਤੀ ਪਰਮਾਤਮਾ ਦੀ ਦੇਣ ਹੈ। ਅਗਰ ਤੰਦਰੁਸਤੀ ਪੈਸੇ ਦੇ ਨਾਲ ਮਿਲਦੀ ਹੈ ਤੇ ਕੋਈ ਵੀ ਤਨਾੜ ਪੁਰਸ਼ ਕਦੀ ਰੋਗੀ ਨਾ ਬਣਦਾ। ਔਰ ਵੇਖਿਆ ਹੈ ਜਿਵੇਂ ਜਿਵੇਂ ਧਨ ਵੱਧਦਾ ਹੈ, ਆਲਸ ਵੱਧਦਾ ਹੈ, ਦਲਿੱਦਰ ਵੱਧਦਾ ਹੈ, ਰੋਗ ਵੱਧਦਾ ਹੈ, ਸਰਾਣੇ ਗੋਲੀਆਂ ਪਈਆਂ ਹੁੰਦੀਆਂ ਨੇ, ਗੋਲੀਆਂ ਦੇ ਫੱਕੇ ਮਾਰ ਕੇ ਸੌਣਾ ਪੈਂਦਾ ਹੈ, ਗੋਲੀਆਂ ਖਾਂਦਿਆਂ ਉੱਠਣਾ ਪੈਂਦਾ। ਅਗਰ ਧਨ ਦੇ ਨਾਲ ਤੰਦਰੁਸਤੀ ਮਿਲ ਜਾਂਦੀ ਤਾਂ ਕੋਈ ਵੀ ਧਨੀ ਪੁਰਸ਼ ਨਾ ਰੋਗੀ ਹੁੰਦਾ ਤੇ ਨਾ ਸੋਗੀ ਹੁੰਦਾ, ਕੋਈ ਡਿਪਰੈਸ਼ਨ ਵਿੱਚ ਨਾ ਜਾਂਦਾ। ਇਹ ਪਰਮਾਤਮਾ ਦੀ ਦਾਤ ਹੈ। ਤੋ ਮੈਂ ਅਰਜ਼ ਕਰ ਰਿਹਾ ਸਾਂ,
परमात्मा अमोलक दाता दा असीम दाता दा मालक है, देंदा है ना एहसान जताउंदा है ना व्याज मंगदा है। करना की है उस दे इवज बस शुकराना ही ते करना है। धन्नवाद दे दो बोली ते कहने ने कि परमात्मा तेरा शुकर है। ओ धन्नवाद कहन वास्ते ये कथा कीर्तन मंदिर मस्जिद अदारे खड़े किते गए। तेनू रब दा धन्नवाद करन दी जाच आ जाए, रब दे उते आस टकाउन दी जाच आ जाए। दाता रब है, कोई दूसरा नहीं। तू रब नू दाता मन लवे। सारी कथा कीर्तन दा भाव यही है, होर की है। पर मनुख रब नू दाता नहीं मनदा, बंदे नू दाता मनदा है। अक्सर मैं सुनिया है मैनू ते फलाने दी कृपा दे नाले दात मिल गई, मैनू ते फलाने दी कृपा दे नाले दात मिल गई। परमात्मा दा नाम पिछे रख देंदे ने, बंदे दा नाम पहला ले आंदे ने। बंदे नू दात पहला दे देंदे ने, रब नू दात देनी भुल जांदे ने। तो मैं गुरबाणी दा एक वचन तुहाडे सामने रखदा चला। हजूर कहिंदे ने हर जीओ तेरी दाती राजा। परमात्मा तू दाता देवे बंदा तां ही रजदा है। बंदे दे दित्तियां ते बंदा रजेगा नहीं। लोहे दे नाल मिलके लोहा ही रहा जा सकदा है, सोना ते नहीं बनिया जा सकदा। जो आप लोहा है वह तुहानू सोना बनाउणा भी चाहे किवें बनाए, लोहा लोहा ही बनाएगा। लोहे दे नाल मिलके लोहे वर्गे ही बनोगे। आख्या हर जियो तेरी दाती राजा, मानस बपरा क्या सलाही क्या तिसका मोहताजा। मोहताज मैंने गुलाम, मैं बंदे दी सिफत की करा ते बंदे दा गुलाम की बना। जद मैनू ए समझ आ गई कि तू देन वाला है ते फिर मैं गुलाम ही तेरा ही बनागा। समझ आ गई कि सर्ब गुण संपन्न तू है तो फिर मैं नमस्कार तेनू करा, बंदे नू क्यों करा। ठीक है, धन्नवाद है उस बंदे दा जो साडी रोजी दा जरिया बनया है, उहदा भी धन्नवाद है। पर सारा धन्नवाद परमात्मा दा जिन्ने ओ बहाना बना लिया है। ठीक है, जिस मोटर कार दे उते सवार होके तुसी दूर जांदे हो, सफर नू तय करदे हो, उस मोटर कार नू भी तेल पानी चाहिदा है, साफ सफाई चाहीदी है, कार दी संभाल चाहीदी है। पर एक ख्याल करियो, कार घर नहीं हुंदी। कार भावे $2,00,000 की खरीद लो, कार हमेशा बाहर ही खड़ी होगी, उन्हें अपने ड्राइंग रूम के अंदर अपने नाल लेके नहीं जा सकोगे। कार का काम है मंजिल तक पहुंचाना, कार है बहाना। बहाने की संभाल जरूरी है, बहाने का धन्नवाद है। पर जिसनू मिलन वास्ते जा रहे हो असली धन्नवाद ते उहदा है जो निरंकार है। बंदा बंदे नू दात देंदा है। तो खैर, एक अदीब दा बोल मेरे सामने आउंदा है। ओ कहिंदा है, तारे मौला पे एक ही सिजदा काफी, वो भी दूर से। फिर बेनती करा, तारे मौला पे एक ही सिजदा काफी, वो भी दूर से। ओ कहिंदा है, दूरों रब दे दर ते कवारी सिजदा कर लो ना, कवारी अरदास कर दो, ओना ही बड़ा है, ओने नाल ही सुन लेंदा है। ठीक दूसरे पासे, दारे इंसान पे 100 बार दस्तक देनी पड़ती है। दारे मौला पे एक ही सिजदा काफी, वो भी दूर से। दारे इंसान पे 100 बार दस्तक देनी पड़ती है। बंदे दा दरवाजा 100 बार खड़काउणा पैंदा है तां वो मदद करने वास्ते राजी हुंदा है। परमात्मा दा दरवाजा एक बार खड़काया ही काफी है, एक बार मंगना उतना ही काफी है। मंगना दोष नहीं है, बेनती करदा चला, मंगना गुनाह नहीं है। दुनियावी दाता मंगो या धार्मिक गुणा नू मंगो, अध्यात्मिक रस्ते दे गुण मंगो, दाता मंगो या दुनियावी पदार्थां नू मंगो, मंगना कोई दोष नहीं है। पर एक ख्याल रखो कि मैं मंग किस पास हो रहा, किदे कोलो मैं मंग कर रहा। अगर मंग बंदे कोलो मंगोगे ते पाशा कहिंदे ने जे दूजे पासों मंगिए तां लाज मराइए, फिर ते लाज आउणी चाहीदी है। जे रब नूं छड्ड के बंदे कोलो मंग रहे हो, मंगो पर परमात्मा कोलो मंगो। भगतां ने मंगिया है और दिल खोल के मंगिया। मैं भगत धन्ना साहिब जी दे बचन पढ़े। भगत जी कहिंदे ने, गोपाल तेरा आरता। आरता दा मतलब हुंदा है सवाली, आरता दा मतलब हुंदा है दुखिया।
आरती दा आरती वाले शब्द दे नाल दूर नेड़े दा भी वास्ता नहीं, कॉन्सेप्ट रलदा ही नहीं, सब्जेक्ट रलदा ही नहीं। दूरों नेड़ों भी घुमा के वेखोगे ना तां वी आरती वाले शब्द दे नाल आरती वाले दा गुणा तकसीम करके भी कोई संबंध नहीं बनता, पर लफज इको जे ने। असि लफजा नू वेख के आरती वाले शब्द दे नाल ही चुक के आरती वाला मिला दिता, जद आरती करदे ने विच ही आरती वाला शब्द पढ़ देंदे ने, तो जद के दूर दा भी वास्ता नहीं। खरे मेरा विशा ने सी बेनती विचकार आ गई, अर्ज मैं कर रहा सा गोपाल तेरा आरता हे धरती दे मालिक परमात्मा, मैं तेरा सवाली तेरे दर दा मंगता बन के तेरे कोल आया। भगत धन्ना जी कह रहे ने तेरा आरता, आरता मैंने सवाली, आरता मैंने दुखियार, मैं एक सवाली गोपाल जी तेरे दर ते आया। और मैं सुनिया है तेरे संबंध विच के जो जन तुमरी भगत करंते तिनके काज सवारता। मैं सुनिया है कि जो तेरे राह ते चलदा है तो उन्हां दे सारे काज सवारने शुरू कर देना। मैं तेरे संबंध विच सुनिया है ते सुन के आया कि जो तेरे मार्ग वल नूं वधदे ने तो उन्हां दी बांह आप पकड़ लेना, मददगार तो आप बन जाना। मैं भी तेरे मार्ग दे उत्ते चलन दा यतन कर रहा। भगत धन्ना जी कहिंदे ने मैं तेरे मार्ग दे उत्ते चल रहा और तेरे ही दर ते आया सलाम लेके, तेरे दर ते आया अपनी मंग लेके। दाल सीधा मांगो कियो हमरा खुशी करे नित जियो। मैनू दाल भी चाहिदी है, मैनू सीधा भी चाहिए, आटा भी चाहिए, मेरे मन की खुशी बनी रहे, मैं आराम पूर्वक तेरे रंग दे अंदर रंगया रवा, मैनू दुनियावी दातां भी चाहिदियां ने। बल्कि कबीर साहब ते भी कहिंदे ने भूखे भगत ना कीजे यह माला अपनी लीजे, अपनी माला फड़ मेरे तो नहीं यह पकड़ी जांदी। अगर पेट विच रोटी नहीं तो मैं बंदगी की करा, भोजन भी चाहिदा है, दुनियावी दातां दी मैनू लोड़ है, क्योंकि शरीर मेरा मायावी है, शरीर मेरा दुनियादारी दा हिस्सा है। तो जद मैं जन्म लेके मायावी जगत विच आया हां ते माया मेरी लोड़ है, कहन लगे मैनू चाहिए। खैर मैं इस तो अगे चला। दाल सीधा मांगो कियो हमरा खुशी करे नित जियो। कहन लगे पनिया शादन नीका, नीका मैंने चंगा, पनिया मैंने पैर दे अंदर पाया जान वाला जोड़ा, पैरां दी जुत्ती उन्हों कह दिता पनिया, शादन मैंने कपड़ा। धन्ना जी कहिंदे ने पनिया पैर दी जुत्ती चाहिए और कपड़ा चाहिए, पर ऐ परमात्मा कन्न देख के मेरी अरदास नूं सुन, मैनू नीका चाहिए, नीका मैंने चंगा, ये नहीं के फटी पुरानी जुत्ती मेरे मत्थे मारे ते फटिया पुराना कपड़ा दमे नहीं चलेगा। कहन लगे पनिया शादन, पनिया मैंने जुत्ती, शादन मैंने कपड़ा, पनिया शादन नीका दोवे चीजा मेरी लोड़ ने, मेरा लोभ नहीं है मेरी लोड़ है, ते मैं अपनी लोड़ नू मुख रख के तेरे कोलों मंग रहा, पर ख्याल करी देन वालिया मैनू नीका चाहिदा है, चंगा चाहिदा है, कमजोर नहीं चाहिदा। क्यों नीका चाहिदा? मैं तेरा भगत हां, मैं मुफलसी दे अंदर नहीं रहना चाहुंदा, मैं राजा जोगी हां। फिर अगा कहिंदे ने अनाज मंगो सत सींका। तुहाडे विचों जिहड़े जिमीदार धंधे दे नाल संबंध रखदे ने ओह मेरी बेनती नूं ज्यादा पकड़ कर सकणगे। जद खेत दे अंदर एक वार हल चलाया जाए ना ते उहनूं कह देंदे ने जिमीदार पाशा दे अंदर एक सीं लाई गई, खेत एक वार वाया एक सीं लाई गई। हुण जितनी ज्यादी वार खेत नूं वाहोगे ते वाहुण तों बाद बीज बीजोगे उन्नी चंगी फसल होएगी, मिट्टी बारीक बन जाएगी, फसल नुगन दे अंदर मदद करेगी। भगत जी जिमीदार ने कहन लगे अनाज मंगो सत सींका, सत वार खेत नू वाया होवे, चंगी तरह फसल पैदा कीता होवे, दाना मैनू ओ चाहिदा, अनाज मैनू उस तरह दा चाहिदा, मरे दाने वाला अनाज नहीं चाहिदा कि चलो जिहड़ी रही कोई कणक है सुकी सड़ी कणक है ओ तन्ने दे मत्थे मारा नहीं चाहिदी। अनाज मंगो सत सींका, अनाज चाहिदा है ते चंगा चाहिदा है। फिर अगा कहिंदे ने गऊ भैंस मंगो लावेरी, एक गऊ भी चाहिदी है ते मझ भी चाहिदी है,
पर परमात्मा ख्याल करें केवल मैं उस गऊ ते मझ नूं पठे पाउण जोगा ही ना रवां, चारा खवाउण जोगा ही ना रवां। लवेरी ते ठेठ पंजाबी दे अंदर लवेरी मैं लवेरी गऊ किन्नू कहिंदे ने जिहड़ी दुध देण वाली होवे, जिहड़ी दुध देना बंद कर जे उहनूं कह दिंदे ने तोकड़। मैनूं तोकड़ गऊ नहीं चाहीदी, मैनूं तोकड़ मझ भी नहीं चाहीदी, पठे मैं पाउंदा रवां, दुध कोई होर पीवे इह सौदा मैनूं पसंद ही नहीं है। कहन लगे गऊ भैंस मंगो लवेरी, लवेरी चाहीदी दुध देण वाली चाहीदी। ਇਹ ਕੁਝ ਮੰਗ ਕੇ ਅੱਗੇ ਇੱਕ ਹੋਰ ਮੰਗ ਰੱਖ ਦਿੱਤੀ। ਕਹਿਣ ਲੱਗੇ ਇੱਕ ਤਾਜ਼ਨ ਤੁਰੀ ਚੰਗੇਰੀ, ਗੁਰਬਾਣੀ ਦੇ ਬਚਨ ਨੇ ਭਗਤ ਧੰਨਾ ਸਾਹਿਬ ਜੀ ਦੇ। ਕਹਿਣ ਲੱਗੇ ਇੱਕ ਮੈਨੂੰ ਘੋੜੀ ਵੀ ਚਾਹੀਦੀ, ਤੁਰੀ ਮੈਨੇ ਘੋੜੀ, ਤੇ ਪਰਮਾਤਮਾ ਘੋੜੀ ਉਹ ਨਹੀਂ ਜਿਹੜੀ ਲੰਗੜਾ ਕੇ ਚੱਲਦੀ ਹੋਵੇ, ਕਮਜ਼ੋਰ ਹੋਵੇ, ਕਿਧਰੇ ਛਾਲ ਮਾਰ ਕੇ ਟੱਪਣਾ ਪਏ, ਟੱਪਣਾ ਪਾਏ, ਪਾਣੀ ਵਿੱਚੋਂ ਤੈਰਨਾ ਪਏ, ਤੈਰਨਾ ਪਾਏ, ਦੌੜਨਾ ਪਏ, ਉਸ ਤਰ੍ਹਾਂ ਦੀ ਨਹੀਂ। ਚੰਗੇਰੀ ਚੰਗੀ ਚਾਹੀਦੀ ਹੈ, ਮੈਨੂੰ ਗਊ ਚਾਹੀਦੀ ਹੈ, ਮੈਨੂੰ ਮੱਝ ਚਾਹੀਦੀ ਹੈ, ਚੰਗੀ ਚਾਹੀਦੀ ਹੈ, ਮੈਨੂੰ ਘੋੜੀ ਚਾਹੀਦੀ ਹੈ, ਚੰਗੀ ਚਾਹੀਦੀ ਹੈ। ਚਲੋ ਸਮਾਂ ਘੋੜੀਆਂ ਘੋੜਿਆਂ ਦਾ ਸੀ, ਮੰਗ ਘੋੜੀ ਦੀ ਕਰ ਲਈ, ਸਫ਼ਰ ਕਰਨ ਵਾਸਤੇ ਸਵਾਰੀ ਲਈ। ਸਮਾਂ ਕਾਰ ਦਾ ਹੈ, ਮੰਗ ਕਾਰ ਦੀ ਕਰ ਲਓ। ਅਨਾਜ ਦਾਲ ਆਟਾ ਦੁੱਧ ਘਿਓ ਮੱਖਣ ਤੇ ਸਭ ਦੀ ਮੰਗ ਇਹਨਾਂ ਸਭ ਨੂੰ ਚਾਹੀਦਾ ਹੈ। ਮੇਰਾ ਮਤਲਬ ਇਹ ਦੁਨਿਆਵੀ ਦਾਤਾਂ ਸਾਡੀ ਲੋੜ ਨੇ, ਸਾਨੂੰ ਚਾਹੀਦੀਆਂ ਨੇ, ਮੰਗਣਾ ਕੋਈ ਗੁਨਾਹ ਨਹੀਂ। ਪਰ ਇੱਕ ਖਿਆਲ ਕਰੋ, ਜਦ ਵੀ ਕੁਛ ਮੰਗੋ ਉਹਦੇ ਨਾਲ ਪਰਮਾਤਮਾ ਨੂੰ ਜ਼ਰੂਰ ਮੰਗੋ। ਪਰਮਾਤਮਾ ਘਰ ਤੇ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਕਿ ਘਰ ਮੇਰਾ ਲੋਭ ਹੈ, ਘਰ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ, ਪਰ ਘਰ ਮੈਨੂੰ ਇਸ ਤਰ੍ਹਾਂ ਦਾ ਦੇਈ ਉਸ ਘਰ ਦੇ ਅੰਦਰ ਰਹਿ ਕੇ ਮੈਂ ਆਪਣੇ ਅੰਦਰਲੇ ਘਰ ਵਿੱਚੋਂ ਤੈਨੂੰ ਬਾਹਰ ਨਾ ਕੱਢ ਦਿਆਂ। ਇਹ ਨਾ ਹੋਵੇ ਕਿ ਮੈਂ ਬਾਹਰੋਂ ਸੀਸ ਮਹਿਲ ਵਿੱਚ ਪ੍ਰਵੇਸ਼ ਕਰ ਜਾਵਾਂ ਤੇ ਆਪਣੇ ਮਨ ਦੇ ਘਰ ਵਿੱਚੋਂ ਤੈਨੂੰ ਬਾਹਰ ਕਰ ਦਿਆਂ, ਤੇਰੀ ਯਾਦ ਹੀ ਨਾ ਰਵੇ। ਜਿਹੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਤੈਨੂੰ ਮੈਂ ਅੰਦਰ ਧਿਆਉਂਦਾ ਰਵਾਂ, ਯਾਦ ਕਰਦਾ ਰਵਾਂ, ਘਰ ਚਾਹੀਦਾ ਹੈ, ਕੱਪੜਾ ਭੋਜਨ ਚਾਹੀਦਾ ਹੈ, ਪਰ ਨਾਲ ਲੱਗਦਾ ਤੂੰ ਹੀ ਚਾਹੀਦਾ, ਤੇਰੀ ਯਾਦ ਵੀ ਚਾਹੀਦੀ ਹੈ। ਮੈਨੂੰ ਗਊ ਮੱਝ ਤੇ ਘੋੜੀ ਚਾਹੀਦੀ ਹੈ, ਪਰਮਾਤਮਾ ਤੂੰ ਵੀ ਚਾਹੀਦਾ ਹੈ, ਤੇਰੀ ਯਾਦ ਦੀ ਮਾਲਾ ਮੇਰੇ ਅੰਦਰੋਂ ਟੁੱਟੇ ਨਾ, ਮਨ ਦੇ ਹੱਥ ਵਿੱਚੋਂ ਤੇਰੇ ਯਾਦ ਦੀ ਮਾਲਾ ਖਿਸਕੇ ਨਾ, ਤੇਰੀ ਯਾਦ ਅੰਦਰ ਚੱਲਦੀ ਰਹੇ, ਲਗਾਤਾਰ ਚੱਲਦੀ ਰਹੇ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜ਼ਨ ਤੁਰੀ ਚੰਗੇਰੀ। ਇਹ ਸਭ ਕੁਝ ਮੰਗਣ ਤੋਂ ਬਾਅਦ, ਹੁਣ ਘਰ ਦਾ ਸਾਜੋ ਸਮਾਨ ਤੇ ਸਾਰਾ ਹੀ ਮੰਗ ਲਿਆ, ਆਟਾ ਮੰਗ ਲਿਆ, ਦਾਲ ਮੰਗ ਲਈ, ਘਿਓ ਮੰਗ ਲਿਆ, ਮੱਝ ਮੰਗ ਲਈ, ਗਊ ਮੰਗ ਲਈ, ਘੋੜੀ ਮੰਗ ਲਈ ਹੈ। ਤੋ ਹੁਣ ਅਕਸਰ ਕਹਿੰਦੇ ਨੇ ਕਿ ਘਰ ਨੂੰ ਸੰਭਾਲਣ ਵਾਸਤੇ ਔਰਤ ਵੀ ਚਾਹੀਦੀ ਹੈ, ਔਰ ਪੰਜਾਬੀ ਠੇਠ ਭਾਸ਼ਾ ਦੇ ਅੰਦਰ ਕਹਿ ਦਿੰਦੇ ਨੇ ਕਿ ਔਰਤ ਸੂਈ ਦੇ ਨਾਲ ਘਰ ਬਣਾ ਲੈਂਦੀ ਹੈ। ਘਰ ਦੀ ਸੰਭਾਲ ਦੇ ਅੰਦਰ, ਘਰ ਦੇ ਬਣਾਉਣ ਦੇ ਅੰਦਰ ਔਰਤ ਦਾ ਬਹੁਤ ਵੱਡਾ ਹੱਥ ਹੈ, ਛੋਟਾ ਹੱਥ ਨਹੀਂ ਹੈ, ਬਹੁਤ ਵੱਡਾ ਹੱਥ ਹੈ। ਗ੍ਰਿਸਤੀ ਮਾਰਗ ਦਾ ਬਰਾਬਰ ਦਾ ਹਿੱਸਾ ਹੈ ਔਰਤ। ਭਗਤ ਧੰਨਾ ਜੀ ਨੇ ਰੱਬ ਕੋਲੋਂ ਔਰਤ ਵੀ ਮੰਗ ਲਈ। ਕਹਿਣ ਲੱਗੇ ਘਰ ਕੀ ਗੀਹਨ, ਗੀਹਨ ਮੈਨੇ ਘਰ ਵਾਲੀ, ਘਰ ਕੀ ਗੀਹਨ ਚੰਗੀ, ਤੇ ਕਹਿਣ ਲੱਗੇ ਰੱਬ ਜੀ ਚਾਹੀਦੀ ਵੀ ਚੰਗੀ ਹੈ। ਇੱਥੇ ਇੱਕ ਖਿਆਲ ਕਰਿਓ, ਚੰਗੀ ਤੇ ਸੁੰਦਰ ਇਹਨਾਂ ਦੋਹਾਂ ਲਫ਼ਜ਼ਾਂ ਦੇ ਅੰਦਰ ਜ਼ਰਾ ਕੁ ਫਰਕ ਹੈ। ਸਾਡੀ ਮੰਗ ਹੁੰਦੀ ਹੈ ਸੁੰਦਰਤਾ ਦੀ, ਭਗਤ ਧੰਨਾ ਜੀ ਸੁੰਦਰਤਾ ਦੀ ਮੰਗ ਨਹੀਂ ਕਰ ਰਹੇ, ਭਗਤ ਧੰਨਾ ਜੀ ਚੰਗੀ ਦੀ ਮੰਗ ਕਰ ਰਹੇ। ਚੰਗੀ ਦਾ ਮਤਲਬ ਜਿਹਦੇ ਲੱਛਣ ਚੰਗੇ ਨੇ, ਸੁਭਾਅ ਚੰਗਾ ਹੈ, ਮਾਨਸਿਕ ਮੰਡਲ ਚੰਗਾ ਹੈ, ਵਿਚਾਰ ਚੰਗੇ ਨੇ, ਜਿਹਨੂੰ ਜਿਗਰ ਚੰਗਾ ਹੈ। ਕਹਿਣ ਲੱਗੇ ਠੀਕ ਹੈ, ਪਰਮਾਤਮਾ ਘਰ ਵਾਲੀ ਚਾਹੀਦੀ ਹੈ, ਜੀਵਨ ਦਾ ਸਾਥੀ ਚਾਹੀਦਾ ਹੈ, ਪਰ ਚੰਗੇ ਲੱਛਣਾਂ ਵਾਲਾ ਚਾਹੀਦਾ ਹੈ, ਚੰਗੇ ਸੁਭਾਅ ਵਾਲਾ ਚਾਹੀਦਾ ਹੈ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੇ। ਇਹ ਸਭ ਦਾਤਾਂ ਮੈਂ ਧੰਨਾ ਤੇਰੇ ਕੋਲੋਂ ਲੈਣੀਆਂ ਚਾਹੁੰਦਾ, ਮੰਗ ਕੇ ਲੈਣੀਆਂ ਚਾਹੁੰਦਾ, ਮੰਗ ਕਰ ਰਹੇ ਨੇ। ਰੱਬ ਕੋਲੋਂ ਮੰਗਣਾ ਗੁਨਾਹ ਨਹੀਂ ਹੈ, ਰੱਬ ਜੀ ਦੇ ਕੋਲੋਂ ਮੰਗਣਾ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਕਰੋ, ਜਦੋਂ ਵੀ ਮੰਗ ਮੰਗੋ ਉਦੋਂ ਪਰਮਾਤਮਾ ਨੂੰ ਜ਼ਰੂਰ ਮੰਗੋ। ਹੁਣ ਇੱਕ ਬੇਨਤੀ ਕਹਿ ਕੇ ਮੈਂ ਇਸ ਤੋਂ ਬਾਅਦ ਸਲੋਕ ਦੇ ਅਖਰੀਅਰ ਤੁਹਾਡੇ ਸਾਹਮਣੇ ਰੱਖਾਂ। ਆਪ ਸਵੇਰੇ ਵੀ ਗੁਰਦੁਆਰੇ ਆਉਂਦੇ ਹੋ, ਦੁਪਹਿਰੇ ਆਓ, ਸ਼ਾਮੀ ਆਓ, ਕੱਲ ਆਓ, ਪਰਸੋਂ ਆਓ, ਜਿਸ ਵਕਤ ਆਉਂਦੇ ਹੋ, ਅਰਦਾਸ ਦੀ ਨਵੀਂ ਲਿਸਟ ਬਣਾ ਕੇ ਅਸੀਂ ਆਪਣੇ ਮਨ ਵਿੱਚ ਲੈ ਕੇ ਆਉਂਦੇ ਹਾਂ।
ਨਵੀਆਂ ਨਵੀਆਂ ਸੂਚੀਆਂ ਨਵੀਆਂ ਲਿਸਟਾਂ ਮਨ ਤਿਆਰ ਕਰਦਾ ਹੈ ਔਰ ਉਹ ਲਿਸਟ ਲੈ ਕੇ ਅਸੀਂ ਗੁਰਦੁਆਰੇ ਆਉਂਦੇ ਹਾਂ ਅੱਜ ਇਹ ਅਰਦਾਸ ਕਰਨੀ ਹੈ ਅੱਜ ਇਹ ਅਰਦਾਸ ਕਰਨੀ ਕਰਦੇ ਵੀ ਹਾਂ ਤੇ ਮੈਂ ਵਾਰ ਵਾਰ ਕਹਿ ਰਿਹਾ ਕਰਨਾ ਦੋਸ਼ ਨਹੀਂ ਹੈ ਕਰਨਾ ਗੁਨਾਹ ਨਹੀਂ ਹੈ ਪਰ ਉਸ ਲਿਸਟ ਦੇ ਅੰਦਰ ਇਹ ਵੇਖੋ ਕਿ ਸਾਰਾ ਕੁਛ ਲਿਸਟ ਦੇ ਅੰਦਰ ਸੰਸਾਰ ਹੀ ਮੰਗ ਰਹੇ ਹਾਂ ਜਾਂ ਕਿਧਰੇ ਨਿਰੰਕਾਰ ਵੀ ਮੰਗਿਆ ਹੈ ਲਿਸਟ ਦੇ ਅੰਦਰ ਪਦਾਰਥ ਹੀ ਮੰਗ ਰਹੇ ਹਾਂ ਜਾਂ ਪਰਮਾਤਮਾ ਵੀ ਮੰਗਿਆ ਹੈ ਸਾਡੀਆਂ ਸਾਰੀਆਂ ਲਿਸਟਾਂ ਪਦਾਰਥ ਦੀਆਂ ਹੁੰਦੀਆਂ ਨੇ ਪਰਮਾਤਮਾ ਉਹਦੇ ਵਿੱਚ ਸ਼ਾਮਲ ਨਹੀਂ ਹੁੰਦਾ ਸਾਡੀ ਸਾਰੀ ਲਿਸਟ ਦੇ ਅੰਦਰ ਮਨ ਦੀ ਬਣੀ ਸੂਚੀ ਦੇ ਅੰਦਰ ਸੰਸਾਰ ਹੁੰਦਾ ਹੈ ਨਿਰੰਕਾਰ ਨਹੀਂ ਹੁੰਦਾ ਸੰਸਾਰੀ ਜੀਵ ਹਾਂ ਸੰਸਾਰ ਸਾਡੀ ਲੋੜ ਹੈ ਮੰਗਣਾ ਦੋਸ਼ ਨਹੀਂ ਪਰ ਧਰਮ ਵੀ ਤੇ ਸਾਡੀ ਲੋੜ ਹੈ ਨਿਰੰਕਾਰ ਵੀ ਤੇ ਸਾਡੀ ਲੋੜ ਹੈ ਨਿਰੰਕਾਰ ਨੂੰ ਕਿਉਂ ਨਹੀਂ ਮੰਗਦੇ ਪਰਮਾਤਮਾ ਧਨ ਵੀ ਚਾਹੀਦਾ ਹੈ ਪਰ ਧਰਮ ਵੀ ਚਾਹੀਦਾ ਹੈ ਪਰਿਵਾਰ ਵੀ ਚਾਹੀਦਾ ਹੈ ਪਰ ਨਿਰੰਕਾਰ ਵੀ ਚਾਹੀਦਾ ਹੈ ਪਦਾਰਥ ਵੀ ਚਾਹੀਦਾ ਹੈ ਪਰਮਾਤਮਾ ਵੀ ਚਾਹੀਦਾ ਹੈ ਤੇਰੇ ਤੋਂ ਬਗੈਰ ਵੀ ਗੁਜ਼ਾਰਾ ਨਹੀਂ ਪਦਾਰਥ ਤੋਂ ਬਗੈਰ ਵੀ ਗੁਜ਼ਾਰਾ ਨਹੀਂ ਸਰੀਰ ਚੱਲੇਗਾ ਮੇਰਾ ਆਮ ਦੁਨਿਆਵੀ ਚੀਜ਼ਾਂ ਦੇ ਨਾਲ ਮਨ ਮੇਰਾ ਸਮਰੇਗਾ ਚੱਲੇਗਾ ਤੇਰੀ ਰਹਿਮਤ ਤੇ ਤੇਰੇ ਗੁਣਾਂ ਦੇ ਨਾਲ ਤੋ ਅੱਜ ਦੇ ਸਲੋਕ ਦੇ ਅੰਦਰ ਭਗਤ ਜੀ ਕਹਿੰਦੇ ਨੇ ਫਰੀਦਾ ਰਾਤੀ ਵੱਡੀਆਂ ਸਿਆਲੇ ਦੀ ਬਹਾਰ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ ਦਿਨ ਛੋਟੇ ਨੇ ਉਸ ਰਾਤ ਦੇ ਅੰਦਰ ਧੁੱਖ ਧੁੱਖ ਉੱਠਣ ਪਾਸ ਲੰਮੇ ਪਿਆ ਪਿਆ ਪਾਸੇ ਦੁਖਣੇ ਸ਼ੁਰੂ ਹੋ ਗਏ ਧੁੱਖ ਧੁੱਖ ਦਾ ਮਤਲਬ ਦੁਖਣੇ ਸ਼ੁਰੂ ਹੋ ਗਏ ਤੇ ਕੀ ਪਾਸ ਪਾਸੇ ਦੁਖਣੇ ਸ਼ੁਰੂ ਹੋਏ ਕਹਿਣ ਲੱਗੇ ਜਿਵੇਂ ਰਾਤ ਸਿਆਲੇ ਦੀ ਰਾਤ ਮੁੱਕਣ ਵਿੱਚ ਨਹੀਂ ਆਉਂਦੀ ਉਹਨਾਂ ਮਨੁੱਖਾਂ ਦਾ ਜੀਵਨ ਵੀ ਇਸ ਤਰ੍ਹਾਂ ਹੀ ਭਾਰਾ ਹੋ ਜਾਂਦਾ ਹੈ ਦੁੱਬਰ ਹੋ ਜਾਂਦਾ ਹੈ ਦੁਖਦਾਈ ਹੋ ਜਾਂਦਾ ਹੈ ਜੋ ਇੱਕ ਰੱਬ ਦੀ ਆਸ ਲਾ ਕੇ ਤੇ ਬੰਦੇ ਨੂੰ ਆਪਣਾ ਸਹਾਰਾ ਮੰਨ ਕੇ ਬਹਿ ਜਾਂਦੇ ਨੇ ਤ੍ਰਿਕ ਤਿੰਨਾਂ ਦਾ ਜੀਵ ਆ ਜਿਨ੍ਹਾਂ ਵਿੜਾਣੀ ਆਸ ਜਿਨ੍ਹਾਂ ਨੇ ਬੰਦੇ ਨੂੰ ਆਸ ਬਣਾਇਆ ਭਰੋਸਾ ਬਣਾਇਆ ਤੇ ਜਿਹਦੀ ਆਸ ਬਣਾਉਣੀ ਸੀ ਉਹਨੂੰ ਛੱਡ ਦਿੱਤਾ ਮੈਂ ਹੈਰਾਨ ਹੁੰਦਾ ਕਿ ਜਾਂ ਤੇ ਸਾਨੂੰ ਬਾਣੀ ਦੀ ਸਮਝ ਨਹੀਂ ਹੈ ਤੇ ਜਾਂ ਅਸੀਂ ਜਾਣ ਬੁੱਝ ਕੇ ਬਾਣੀ ਨੂੰ ਮੰਨਦੇ ਨਹੀਂ ਹਾਂ ਜਦ ਇਹ ਲਾਨੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਤੇ ਅਸੀਂ ਦਾਤਾ ਫਿਰ ਬੰਦੇ ਨੂੰ ਕਿਉਂ ਬਣਾ ਕੇ ਰੱਖ ਦਿੰਦੇ ਹਾਂ ਇਹ ਬੰਦਾ ਦਾਤਾ ਹੈ ਠੀਕ ਹੈ ਉਹ ਸਾਰੀਆਂ ਛਪੜੀਆਂ ਮੁਬਾਰਕ ਨੇ ਜਿਨ੍ਹਾਂ ਦੇ ਅੰਦਰ ਪਾਣੀ ਖਲੋਤਾ ਮਿਲਦਾ ਹੈ ਉਹ ਸਾਰੇ ਤਲਾਬ ਮੁਬਾਰਕ ਨੇ ਨਦੀਆਂ ਮੁਬਾਰਕ ਨੇ ਦਰਿਆ ਭਲੇ ਨੇ ਝੀਲਾਂ ਸਰੋਵਰ ਤਲਾਬ ਚੰਗੇ ਨੇ ਜਿਨ੍ਹਾਂ ਵਿੱਚ ਪਾਣੀ ਹੈ ਪਰ ਪਾਣੀ ਆਇਆ ਕਿੱਥੋਂ ਆਇਆ ਤੇ ਸਾਰਾ ਪਾਣੀ ਸਾਗਰ ਕੋਲੋਂ ਹੈ ਨਾ ਸਾਗਰ ਹੀ ਪਾਣੀ ਦਾ ਮਰਕਜ਼ ਹੈ ਸਾਗਰ ਹੀ ਪਾਣੀ ਦਾ ਕੇਂਦਰ ਹੈ ਉਹ ਪਾਣੀ ਭਾਵੇਂ ਨਦੀਆਂ ਵਿੱਚ ਵਗ ਰਿਹਾ ਹੈ ਤਾਂ ਸਾਗਰ ਦਾ ਹੈ ਭਾਵੇਂ ਤਲਾਬਾਂ ਟੋਭਿਆਂ ਦੇ ਅੰਦਰ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ ਭਾਵੇਂ ਆਮ ਛਪੜੀਆਂ ਵਿੱਚ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ ਤੁਹਾਨੂੰ ਸਤਿਗੁਰੂ ਸਾਗਰ ਦੇ ਨਾਲ ਜੋੜ ਰਹੇ ਨੇ ਛਪੜੀਆਂ ਤਲਾਬਾਂ ਦੇ ਨਾਲ ਨੇ ਪਰ ਅਸੀਂ ਛਪੜੀਆਂ ਦੇ ਨਾਲ ਜੁੜਨੇ ਆ ਸਾਗਰ ਵੱਲ ਜਾਂਦੇ ਹੀ ਨਹੀਂ ਆ ਸਾਗਰ ਤੋਂ ਡਰ ਲੱਗਦਾ ਹੈ ਸਾਗਰ ਦਾ ਭਰੋਸਾ ਬਣਾਉਂਦੇ ਨਹੀਂ ਆ ਕਿਸੇ ਛਪੜੀ ਦੇ ਅੰਦਰ ਦੋ ਘੁੱਟਾਂ ਪਾਣੀ ਹੈ ਉੱਥੇ ਸਭ ਕੁਝ ਆਪਣੀ ਮੰਜ਼ਿਲ ਮੰਨ ਕੇ ਉਹਨੂੰ ਨਮਸਕਾਰ ਕਰਨੀ ਸ਼ੁਰੂ ਕਰ ਦਿੰਦੇ ਆ ਜਿੱਥੋਂ ਪਾਣੀ ਉਹਨੂੰ ਮਿਲਿਆ ਉਹਦੇ ਨਾਲ ਤੁਸੀਂ ਆਪਣੀ ਸਾਂਝ ਕਿਉਂ ਨਹੀਂ ਬਣਾ ਰਹੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਿਰੰਕਾਰ ਦੇ ਨਾਲ ਜੋੜਿਆ ਬੰਦੇ ਦੇ ਨਾਲ ਨਹੀਂ ਪਰ ਸਾਡਾ ਭਰੋਸਾ ਸਾਡਾ ਵਿਸ਼ਵਾਸ ਜਿੰਨਾ ਬੰਦੇ ਦੇ ਉੱਤੇ ਹੈ ਉਹਨਾਂ ਨਿਰੰਕਾਰ ਦੇ ਉੱਤੇ ਟਿਕਦਾ ਹੀ ਨਹੀਂ ਹੈ ਤੋ ਕਹਿਣ ਲੱਗੇ ਤਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ ਜਿਨ੍ਹਾਂ ਦੀ ਆਸ ਬੰਦੇ ਦੇ ਉੱਤੇ ਉਹਨਾਂ ਦਾ ਜੀਵਨ ਕੋਈ ਚੰਗਾ ਜੀਵਨ ਨਹੀਂ ਹੈ ਤੋ ਹੁਣ ਮੈਂ ਇਹ ਬੋਲ ਨਹੀਂ ਸੀ ਬੋਲ ਸਕਦਾ ਅਗਰ ਗੁਰਬਾਣੀ ਦੇ ਬਚਨ ਨਾ ਹੁੰਦੇ ਭਗਤ ਜੀ ਕਹਿਣ ਲੱਗੇ ਤਿਗ ਤੇ ਤਿਗ ਦਾ ਮਤਲਬ ਹੈ ਤ੍ਰਿਗਕਾਰ ਤ੍ਰਿਗਕਾਰ ਦਾ ਮਤਲਬ ਹੁੰਦਾ ਹੈ ਲਾਹਨਤ ਹੈ ਫਿਟਕਾਰ ਹੈ ਉਸ ਜੀਵਨ ਦੇ ਜੋ ਜੀਵਨ ਦੇਣ ਵਾਲੇ ਦੀ ਆਸ ਛੱਡ ਕੇ ਤੇ ਬੰਦੇ ਨੂੰ ਆਸ ਬਣਾ ਕੇ ਬਹਿ ਜਾਂਦੇ ਨੇ ਕਹਿਣ ਲੱਗੇ ਉਹਦਾ ਜੀਵਨ ਤ੍ਰਿਗਕਾਰ ਹੈ ਲਾਹਨਤ ਦੇ ਯੋਗ ਹੈ ਇਸ ਤੋਂ ਅਗਲਾ ਸਲੋਕ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ ਜੋ ਮੇਰੇ ਪਾਸ ਹੈ ਮੈਂ ਆਪਣੇ ਮਿੱਤਰਾਂ ਤੋਂ ਲੁਕਾ ਕੇ ਉਹਨੂੰ ਕਿਵੇਂ ਰੱਖਾਂ ਜੋ ਮੇਰੇ ਪਾਸ ਹੈ ਤੇ ਫਿਰ ਖਾਸ ਕਰਕੇ ਗੁਰੂ ਮਿੱਤਰ ਤੋਂ ਕਿਵੇਂ ਲੁਕਾ ਕੇ ਰੱਖਾਂ ਦੇਣ ਵਾਲਾ ਵੀ ਤੇ ਗੁਰੂ ਮਿੱਤਰ ਹੈ ਜੋ ਮੇਰੇ ਪਾਸ ਹੈ ਉਹ ਲੁਕਾਇਆ ਨਹੀਂ ਜਾ ਸਕਦਾ ਧੰਨ ਗੁਰੂ ਦੇਣ ਵਾਲਾ ਹੈ
गुण निरंकार ही बख्शन वाला है। कोई कला है तां निरंकार दे, सोहपन है तां निरंकार दा। जितना मी तेरी चोली दे अंदर साजो समान दाता नियामता नजर आ रही ने, दे के नवाजन वाला कौन है निरंकार। तो निरंकार मित्र तो फिर मैं परता रखा मी किरा। आखिया जे कोई मेरी दिली सांझ रखन वाले रब्बी पेंडे चलन वाले होर मित्र होन, उन्हां कोलों भी मैं अपना आपा छुपावांगा ने, सामने उन्हां दे रख देंगा अपने आप नूं खुली किताब दी तरह। हेड़ा जले मजीठ ज्यों उपर अंगारा, जे मैं अपने रब्बी पेंडे पैन वालिया मित्रां तो कुछ छुपा के रखदा, ते फरीद साहब कहन लगे मेरा मास सड़दा है। हेड़ा हेड़ा मैंने मास, बाबा फरीद साहब जी दे सलोक आप बड़े ध्यान नाल पढ़दे सुनदे हो, इहदे अखरी अर्थ याद करी जाना। हेड़ा हेड़े दा मैना मास, आखिया मेरे शरीर दा मास सड़दा है, मतलब मैं कुरजदा, मैं दुखी होना, मैं कलपना। अंगार दे उत्ते प्या होया मेरा मास चुलसदा है, पुजदा सड़दा है, जे मैं रब्बी राह ते चलन वालिया मित्रां तो अपना अंदर छपा के रखदा, कुछ भी पर्दा नहीं है, खास करके उन्हां तो जेड़े रब जी दे राह दे उत्ते चलन वाले ने। फरीदा जे मैं होंदा वारिया मित्तां आईड़ियां, पर मित्र ठग ना होन, मित्र सही होन, मित्र ओ ना होन के जुबानों कहिंदे होन तू ते मैं भाई भाई, ते पता उदों ही लगे जदों भाई भाई दी जेब कट के भाई भाई दा घर खाली करके चला जाए। मित्र चोर ना होवे, मित्र अयाश ना होवे, मित्र बदमाश ना होवे, मित्र दी अख दे अंदर मैल ना होवे, मित्र इस करके ना बनिया होवे। खुले जे बोल मैं तुहाडे सामने अर्ज करना चाहुंना, खिमा चाहवांगा, किसी धी भैन दे उत्ते अख रखण वाला मित्र ना होवे। किसी दे घर जाए ते अगले दी घर दे इज्जत दे उत्ते अख टका लवे, कादा मित्र है? इहदे नालों वड्डा दुश्मन ही कोई नहीं। इह ते बुकल दा दुश्मन है, नेड़े दा दुश्मन है, जिहड़ा दुश्मन है शरेआम खड़ा है, उहदे तो बचा कर लोगे, पता है इह दुश्मन है। पर जिहड़ा भाई दी पोशाक पा के चल रहा है, मित्र दी पोशाक पा के चल रहा है, अंदरों दुश्मनी कर रहा है, इस तरह के दुश्मना कोलों अपना आपा बचा के रखना बड़ा जरूरी है, ते बचा हुंदा भी बड़ा मुश्किल है। क्यों मुश्किल हुंदा है? क्योंकि वह कहिंदे ने तू ते मैं भाई भाई धर्म दे भरा, अंदरों निगाह खोटी हुंदी, अंदरों दाती दे नाल जड़ां वड्डन दी करदे ने। तो खैर रब्बी पेंडे पैन वाले रब दे प्यारे मित्र ते सतगुरु मित्र तो मैं अपना आपा किवें छपावां? अगर मैं छपाउणा ते फिर मेरा मास इस तरह ही सड़दा है जिवें अंगार दे उत्ते पई होई कोई चीज सड़दी है। एक सलोक दे अखरी अर्थ मैं होर तुहाडे सामने रखदा चलां। कहन लगे फरीदा लोड़े दाक बिजूरियां। पंजाब दे अंदर एक इलाका रह गए बिजौर दा इलाका, तुहाडे विचों बजुर्गवार शायद मेरी बेनती नूं समझ पाउण, बिजौर दा इलाका। बिजौर दे अंदर ज्यादातर पठान लोग रहिंदे ने, और बिजौर दे इलाके दे अंदर दाखां छोटियां हुंदियां ने, अंगूर हुंदे ने छोटे हुंदे ने पर मिठे बड़े हुंदे ने, बिजौर दे अंगूर मशहूर बड़े ने। फरीद जी कहन लगे फरीदा लोड़ै, लोड़ै दा मतलब तेरी लोचा है, तेरी मंग है, ते मंग की है दाख बिजूरियां, बिजौर दे छोटे छोटे अंगूर दाखां खान लई मिलन, पर कर की रहा है किकर बीजै जट, खेतां दे अंदर की बीज रहे हैं किकरां दे बीज। तो हुण बीज किकर दा है, ते किकर दे बीज तो जिहड़ा बूटा बनना है वह किकर दा ही बनना है ना। उस बूटे नूं जिहड़े फुल लगने ने किकर दे लगने ने, उस बूटे नूं जिहड़ा फल लगना है वह कंडियां वाला लगना है, ते वह कंडे चुभणे भी तेरे पैर विच ने, किसी दूसरे दे पैर विच ने। ख्याल करियो जो कर्म असी कर रहे हां वह साडी ही झोली विच आउणे ने फल बन के, दुख का रूप या सुख का रूप बन के। गार्डन बाग दे अंदर बूटे ते लाए सन दादे ने, पर उन्हां दा फल खांदे रहे पिता। बाग लाया सी पिता ने, बूटे लाए ने पिता ने, फल खांदे रहे पुत्र पोतरे दोतरे अगे। बीज दा कोई ये फल कोई दूसरा खा सकदा है बाहरी दुनिया दे अंदर। अध्यात्मिक जगत दे अंदर धर्म दी दुनिया दे अंदर जो तुसी बीजे है वह तुहानू ही वढ़ना पैना है, तुहानू ही खाना पैना है,
इस तरह नहीं है बीजोगे तुसी ते फल तुहाडे पुत्रा नूं मिलेगा तुहानू ही मिलेगा। ये गल वखरी है कि जब बंदा बीज बीजदा है सोच के नहीं बीजदा, अखां बंद करके बीजदा है। जदों भी ये कर्म करदा है ना नेत्र बंद करके करदा है। देखी जाएगी दुनिया सारी इस राह ते चल रही है, इस तरह दी बीज बीज रही है, ते मैं उल्टे राह ते क्यों चला, दूसरे राह ते क्यों चला। ये दुनिया दी चलदी रीत नूं वेख के कर्म करदा है गलत, कर्म करदा है अखां बंद करके, तो सारी दुनिया दे अंदर डिप्रेशन भी ते समाया होया आप वेख ही रहे हो ना, दुख दा फल खांदिया भी ते सारिया नूं वेख ही रहे हो ना। घर सीस मैल वर्गे ने पर दुखां दा धुआं घरां दीआं चिमनियां विचों उठदा नजर आ रहा। लग्जरी कारां चार चार घरां दे अंदर खलोतियां ने, डिप्रेशन दे मरीज नजर आ रहे ने। धन दी कमी नहीं, घर दी कमी नहीं, ज्ञान दी कमी नहीं, ते खिमा करियो दुख दी भी कमी नहीं। कोई दुख मिटिया नहीं है, ना इत्थे आण के मिटिया है, ना इंडिया विच मिटिया सी। इत्थों अगे चले जाओ अमेरिका चले जाओ, मिटना उत्थे भी नहीं है। इत्थों पिछे चले जाओ इंग्लैंड चले जाओ, मिटना उत्थे भी नहीं है। यह जद भी मिटदा है मानसिक मंडल नूं बदलन तो बाद मिटदा है। शुभ कर्म करो ताकि दुख दा फल झोली विच ना आवे। भगत जी कहन लगे बीज दा है किकरां दे बीज, ते किकरां दे बीज बीज के मंग करदा है मैनूं दाखा मिल जाण, किवें मिलण। कोई किकर दा बीज बीज के लंगर चला दवे, अखंड पाठ करवा दवे, अरदास करवा लवे कि इन्हां मेरियां किकरां नूं अंगूर लग जाण। दुनिया दा दस्तूर ए नहीं, ते रब दा दस्तूर भी ए नहीं। ना साडा दस्तूर है ते ना परमात्मा दा दस्तूर है। जो कर्म कर रहे हो तुहानूं भुगतने पैणगे, खाने पैणगे। बड़ा संकोच करके सोच समझ के कर्म करो ताकि फल खांदिया पछताउणा ना पवे। किकर बीजै जट हंडै उन्न कताइंदा पैंदा लोड़ै पट। चाहुंदा यह है कि पट दे कपड़े पावा, पट मैंने रेशम, रेशम दे कपड़े पावा, पर उन्न लेके फिर रहा है, उन्न कतदा फिर रहा है, उन्न बीजदा है, उन्न हंडा रहा है, उन्न तेरे कोल है। चाहुंदा यह है कि मैं रेशम बना लवा, उन्न दी किवें बने। तो जो कर्म करना है ध्यान दे के करो, परमात्मा दे उत्ते आस रख के करो। परमात्मा तो आस नूं थिड़कण ना दिओ। बंदे दी आस रखोगे अधूरे रहोगे, बंदे दी आस रखोगे दुखी रहोगे। परमात्मा दी आस रखोगे परमात्मा दुखां नूं मिटा देंदा है। बंदा दुख नूं मिटाउण दी समर्था रखदा ही नहीं है। फिर परमात्मा कोई एहसान नहीं विखाउंदा, बंदा एहसान विखाउंदा है। कर्म करो अखां खोल के, पर परमात्मा दे उत्ते टेक ते भरोसा रख। भगत फरीद साहब जी दे नाल तीन श्लोकां नूं आधार बना के कुछ बेनतियां करन दा निमाना यतन कीता गया। सतगुरु जी रहम करन, सब दे मना दे अंदर गुरमत ज्ञान दी बख्शिश करन, अग्ञानता दा हनेरा दूर करन। तमाम होईयां भुल्लां लई दास खिमां दा जाचक है। सतनाम श्री वाहे गुरु साहिब जीओ। फरीदा गलिए चिकड़ दूर घर,

जाए मिला तिन्ना सजना टुटो नहीं ने हो पिजो सिजो कंबली अल्लाह वरसौ में हो। जाए मिला तिन्ना सजना टुटो नहीं ने हो। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी जनों, आप लड़ीवार कथा सरवण कर रहे हो भगत फरीद साहब जी दी बाणी विचों। भगत फरीद साहब जी दे दो श्लोक आप संगतां दे सन्मुख पढ़ के सुनाए गए और ये दोवें श्लोक बड़े डूंगे ने, बड़े रहस्यमयी ने। अगर उपरों उपरों अर्थ करोगे ते मन दुबदा दे अंदर अवच जाएगा। गहराई दे अंदर जाके मुतालिया करोगे ना दोवां श्लोकां दा ते गल स्पष्ट हो जाएगी भगत जी कहना की चाहुंदे ने। पहला श्लोक है फरीदा गलिए चिकड़। एक एक अखर बड़ा रहस्यमयी है। कहन लगे गलिया दे अंदर चिकड़ है। आरंभ विच मैं एक बेनती होर करदा चला, गुरबाणी नू एक्सप्लेन करन वाला, गुरबाणी दे अर्थ भेद खोलन वाला, उहदे विच हजार ऊण ताइयां हो सकदियां ने। गुरबाणी दा श्रोता उहदे विच वी अनेक खामियां हो सकदियां ने। मैं इस तरह अरज करा कि सानू गुरबाणी दे अर्थ ना करने आउण गल वखरी है। ਤੁਹਾਡੇ ਵਿੱਚੋਂ ਕਿਸੇ ਸ਼ਰੋਤੇ ਦੀ ਪਕੜ ਵਿੱਚ ਬਾਣੀ ਨਾ ਆਵੇ ਇਹ ਵੀ ਗੱਲ ਵੱਖਰੀ ਹੈ, ਪਰ ਬਾਣੀ ਹੈ ਨਰੋਲ ਸੱਚ ਦਾ ਖਜ਼ਾਨਾ। ਬਾਣੀ ਦੇ ਸੰਬੰਧ ਵਿੱਚ ਮਨ ਦੇ ਅੰਦਰ ਇਹ ਸ਼ੰਕਾ ਪੈਦਾ ਕਦੀ ਨਹੀਂ ਕਰਨਾ ਕਿ ਗੁਰਬਾਣੀ ਦਾ ਕੋਈ ਵਾਕ ਅਧੂਰਾ ਹੈ, ਕੋਈ ਬਚਨ ਅਧੂਰਾ ਹੈ। ਹਾਂ, ਉਹ ਬਚਨ ਸਾਡੀ ਪਕੜ ਵਿੱਚ ਨਹੀਂ ਆ ਰਿਹਾ, ਇਹ ਗੱਲ ਹੈ। ਉਥੋਂ ਤੱਕ ਸਾਡੀ ਸਮਝ ਦੀ ਉਡਾਰੀ, ਸਮਝ ਦੀ ਪਰਵਾਜ਼ ਨਹੀਂ ਜਾ ਸਕੀ, ਇਹ ਗੱਲ ਹੈ। ਆਰੰਭ ਵਿੱਚ ਹੀ ਹਜ਼ੂਰ ਕਹਿ ਰਹੇ ਨੇ, ਆਦਿ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੋਸੀ ਪੀਹੀ ਸੱਚ। ਪਰਮਾਤਮਾ ਸੱਚਾ ਹੈ, ਇਹ ਪਰਮਾਤਮਾ ਦੀ ਬਾਣੀ ਵੀ ਸੱਚੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਇਹ ਬੇਨਤੀ ਕਰਨ ਦੀ ਮੈਨੂੰ ਲੋੜ ਕਿਉਂ ਪਈ? ਇੱਕ ਪਾਸੇ ਅਸੀਂ ਮੰਨ ਰਹੇ ਹਾਂ ਕਿ ਗੁਰਬਾਣੀ ਨਰੋਲ ਸੱਚ ਦਾ ਖਜ਼ਾਨਾ ਹੈ। ਇਹ ਪੱਖਾ ਚੱਲਦਾ, ਬੰਦ ਕਰ ਦਿਓ, ਕੀ ਹੈ ਆਵਾਜ਼ ਜੀ ਆਉਂਦੀ ਕੋਈ? ਇੱਕ ਪਾਸੇ ਅਸੀਂ ਮੰਨ ਰਹੇ ਹਾਂ ਕਿ ਗੁਰਬਾਣੀ ਨਰੋਲ ਸੱਚ ਦਾ ਖਜ਼ਾਨਾ ਹੈ, ਦੂਸਰੇ ਪਾਸੇ ਭਗਤ ਫਰੀਦ ਸਾਹਿਬ ਜੀ ਦਾ ਇਹ ਸਲੋਕ ਸੁਣੋ, ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ, ਗਲੀਆਂ ਦੇ ਅੰਦਰ ਚਿੱਕੜ। ਪਰ ਅੱਜ ਦੇਸ਼ ਵਿਦੇਸ਼ ਦੇ ਅੰਦਰ ਵਿਚਰ ਕੇ ਵੇਖ ਰਹੇ ਹਾਂ, ਜਿਨ੍ਹਾਂ ਗਲੀਆਂ ਦੇ ਅੰਦਰ ਚਿੱਕੜ ਹੈ ਉਹ ਬਿਲਕੁਲ ਗਿਣਤੀ ਦੇ ਅੰਦਰ ਆਉਣ ਵਾਲੀਆਂ ਗਲੀਆਂ ਨੇ, ਔਰ ਜਿਨ੍ਹਾਂ ਵਿੱਚ ਚਿੱਕੜ ਨਹੀਂ ਉਹ ਹਰ ਪਿੰਡ ਸ਼ਹਿਰ ਦੀਆਂ ਗਲੀਆਂ ਸਾਫ਼ ਨੇ। ਸ਼ਹਿਰਾਂ ਦੀਆਂ ਗਲੀਆਂ ਦੇ ਅੰਦਰ ਚਿੱਕੜ ਨਹੀਂ, ਪਿੰਡ ਦੀਆਂ ਗਲੀਆਂ ਦੇ ਅੰਦਰ ਤਕਰੀਬਨ ਚਿੱਕੜ ਨਹੀਂ, ਆਪ ਵੇਖ ਹੀ ਰਹੇ ਹੋ। ਤੋ ਕੀ ਕਹਾਂਗੇ ਕਿ ਭਗਤ ਫਰੀਦ ਸਾਹਿਬ ਜੀ ਦੇ ਬੋਲ ਝੂਠੇ ਪੈ ਗਏ? ਨਹੀਂ, ਬੜੇ ਗੌਰ ਨਾਲ ਇਹਨਾਂ ਬਚਨਾਂ ਨੂੰ ਸਮਝਣ ਦੀ ਕਿਰਪਾ ਕਰਿਓ। ਰਸਤੇ ਦੋ ਨੇ, ਇੱਕ ਰਸਤੇ ਦੇ ਉੱਤੇ ਚੱਲਦਾ ਹੈ ਸਾਡਾ ਤਨ, ਦੂਸਰੇ ਰਸਤੇ ਦੇ ਉੱਤੇ ਚੱਲਦਾ ਹੈ ਸਾਡਾ ਮਨ। ਜਿਸ ਰਸਤੇ, ਜਿਸ ਗਲੀ, ਜਿਸ ਰੋਡ, ਜਿਸ ਬਾਜ਼ਾਰ ਦੇ ਉੱਤੋਂ ਤੁਰ ਕੇ ਸਾਡਾ ਤਨ ਆਉਣਾ ਹੈ, ਉਹ ਰਸਤੇ ਤੇ ਅੱਜ ਬਿਲਕੁਲ ਸਾਫ਼ ਨੇ, ਕੋਈ ਚਿੱਕੜ ਨਹੀਂ ਹੈ। ਪਰ ਜਿੰਨਿਆਂ ਰਸਤਿਆਂ ਦੇ ਵਿੱਚੋਂ ਦੀ ਹੋ ਕੇ ਸਾਡੇ ਧਿਆਨ ਨੇ ਨਿਕਲ ਕੇ ਪਰਮਾਤਮਾ ਦੇ ਨਾਲ ਜੁੜਨਾ ਹੈ, ਉਹਨਾਂ ਗਲੀਆਂ ਦੇ ਅੰਦਰ ਚਿੱਕੜ ਭਰਪੂਰ ਹੈ, ਉੱਥੇ ਚਿੱਕੜ ਦੀ ਸਫਾਈ ਨਹੀਂ ਹੈ। ਫਿਰ ਬੇਨਤੀ ਕਰਾਂ, ਇੱਕ ਦਰ ਹੈ, ਦੂਜਾ ਘਰ ਹੈ। ਜਿੱਥੇ ਆਪ ਬੈਠੇ ਹੋ ਇਹਦਾ ਨਾਂ ਹੈ ਦਰ,
ਇਹਨੂੰ ਆਪਾਂ ਅਕਸਰ ਕਹਿ ਦਿੰਦੇ ਹਾਂ ਗੁਰਦੁਆਰਾ। ਪਰ ਪਿਛਲਿਆਂ ਦਿਨਾਂ ਦੇ ਅੰਦਰ ਮੈਂ ਇੱਕ ਅਰਜ਼ ਗੁਜ਼ਾਰੀ ਸੀ, ਇਹਨੂੰ ਪੁਰਾਣੇ ਸਮੇਂ ਦੇ ਅੰਦਰ ਗੁਰਦੁਆਰਾ ਵੀ ਨਹੀਂ ਸੀ ਕਹਿੰਦੇ, ਨਵਾਂ ਲਫ਼ਜ਼ ਹੈ ਗੁਰਦੁਆਰਾ। ਪੁਰਾਣੇ ਸਮੇਂ ਵਿੱਚ ਕਹਿੰਦੇ ਸਨ ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਂਦੇ ਨੇ, ਸਿਖਾਏ ਜਾਂਦੇ ਨੇ, ਜਿੱਥੇ ਬਹਿ ਕੇ ਆਮ ਦੁਨਿਆਵੀ ਵਿਦਿਆ ਤਾਲੀਮ ਲਈ ਦਿੱਤੀ ਜਾ ਸਕੇ। ਹਿੰਦੀ ਦੇ ਅੰਦਰ ਉਹਨੂੰ ਕਹਿ ਦਿੰਦੇ ਨੇ ਪਾਠਸ਼ਾਲਾ, ਜਿੱਥੇ ਸਕੂਲ ਦੇ ਅੰਦਰ ਬਹਿ ਕੇ ਕੋਈ ਵਿਦਿਆਰਥੀ ਪੜ੍ਹਦੇ ਪੜਾਉਂਦੇ ਨੇ। ਪਾਠਸ਼ਾਲਾ ਜਿੱਥੇ ਬਹਿ ਕੇ ਧਰਮ ਸਿੱਖਿਆ ਸਿਖਾਇਆ ਜਾਂਦਾ ਹੈ ਉਹਦਾ ਨਾਂ ਧਰਮਸ਼ਾਲਾ। ਚਲੋ ਖੈਰ, ਨਾਮ ਪ੍ਰਚਲਿਤ ਹੋਇਆ ਗੁਰਦੁਆਰਾ। ਤੇ ਦੁਆਰ ਕਿਹਨੂੰ ਕਹਿੰਦੇ ਨੇ? ਦਰਵਾਜ਼ੇ। ਦੁਆਰ ਦਾ ਮਤਲਬ ਕੀ ਹੈ? ਦਰਵਾਜ਼ਾ। ਇਹਨੂੰ ਗੁਰੂ ਦਰ ਕਹਿ ਲਈਏ, ਗੁਰਦੁਆਰਾ ਕਹਿ ਲਈਏ, ਦੁਆਰੇ ਦਾ ਮਤਲਬ ਦਰਵਾਜ਼ਾ। ਜੇ ਇਹ ਗੁਰੂ ਨੂੰ ਮਿਲਣ ਵਾਸਤੇ ਦਰਵਾਜ਼ਾ ਹੈ ਤੇ ਫਿਰ ਸਵਾਲ ਪੈਦਾ ਹੁੰਦਾ ਹੈ ਘਰ ਕਿਹੜਾ ਹੈ? ਜੇ ਇਹ ਗੁਰੂ ਦਾ ਦਰ ਹੈ ਤੇ ਫਿਰ ਘਰ ਕਿਹੜਾ ਹੈ? ਹਕੀਕਤ ਹੈ ਕਿ ਇਹ ਗੁਰਦੁਆਰਾ ਹੀ ਹੈ, ਇਹ ਗੁਰੂ ਨੂੰ ਮਿਲਣ ਵਾਸਤੇ ਇੱਕ ਦਰ ਹੈ। ਦਰ ਮੀਨ ਦਰਵਾਜ਼ਾ, ਦਰਵਾਜ਼ੇ ਵਿੱਚੋਂ ਦੀ ਨਿਕਲ ਕੇ ਹੀ ਅੱਗੇ ਜਾਇਆ ਜਾਣਾ ਹੈ। ਔਰ ਦਰਵਾਜ਼ੇ ਤੋਂ ਨਿਕਲ ਕੇ ਜਿੱਥੇ ਅੱਗੇ ਜਾਣਾ ਹੈ ਉਹ ਹੁੰਦਾ ਹੈ ਘਰ, ਤੇ ਘਰ ਹੈ ਸਾਡਾ ਸ਼ਬਦ ਗੁਰੂ। ਆਉਣਾ ਹੈ ਦਰਵਾਜ਼ੇ ਤੇ ਇਸ ਕਰਕੇ ਕਿ ਜੋ ਘਰ ਦਾ ਮਾਲਕ ਹੈ ਉਹਦੀ ਸਮਝ ਲੱਗ ਜਾਏ, ਜੋ ਘਰ ਦਾ ਮਾਲਕ ਹੈ ਉਹਦੇ ਨਾਲ ਜੁੜਨਾ ਕਿਵੇਂ ਹੈ ਸਮਝ ਮਿਲ ਜਾਏ, ਉਸ ਰਾਹ ਦੇ ਉੱਤੇ ਚੱਲਣਾ ਕਿਵੇਂ ਹੈ ਸਮਝ ਮਿਲ ਜਾਏ। ਘਰ ਹੈ ਸ਼ਬਦ, ਦਰ ਹੈ ਜਿੱਥੇ ਅਸੀਂ ਜੁੜੇ ਬੈਠੇ ਹਾਂ। ਇਸ ਦਰ ਤੱਕ ਚੱਲ ਕੇ ਤੁਹਾਡਾ ਤਨ ਪਹੁੰਚਿਆ। ਮੈਂ ਬੇਨਤੀ ਕਰ ਰਿਹਾ ਸਾਂ, ਰਸਤੇ ਦੋ ਨੇ, ਇੱਥੋਂ ਤੱਕ ਤੁਹਾਡੇ ਤਨ ਦੀ ਸਮਰੱਥਾ ਹੈ, ਉਹ ਤੁਹਾਨੂੰ ਲੈ ਕੇ ਆ ਚੁੱਕਾ ਹੈ ਇਸ ਦਰ ਤੱਕ। ਪਰ ਇੱਥੋਂ ਅੱਗੇ ਘਰ ਤੱਕ ਚੱਲ ਕੇ ਜਾਣਾ ਉਹ ਸਾਡੇ ਤਨ ਦੇ ਵਸ ਵਿੱਚ ਨਹੀਂ, ਉਹ ਸਾਡੇ ਮਨ ਦੇ ਵਸ ਵਿੱਚ ਹੈ। ਦੂਸਰਾ ਰਸਤਾ ਜੋ ਸ਼ਬਦ ਦੇ ਨਾਲ ਅਸੀਂ ਸੁਰਤ ਨੂੰ ਜੋੜਨਾ ਹੈ। ਹੁਣ ਸੁਰਤ ਨੇ ਜਿਸ ਮਾਰਗ ਦੇ ਉੱਤੇ ਚੱਲ ਕੇ ਜਾਣਾ ਹੈ ਸ਼ਬਦ ਤੱਕ, ਸ਼ਬਦ ਨੇ ਸੁਰਤ ਦੇ ਨਾਲ ਜੁੜਨਾ ਹੈ, ਸ਼ਬਦ ਹੈ ਘਰ, ਉੱਥੇ ਚੱਲਣਾ ਹੈ ਸੁਰਤ ਨੇ। ਤੇ ਜਿਸ ਮਾਰਗ ਦੇ ਉੱਤੇ ਸੁਰਤ ਨੇ ਚੱਲਣਾ ਹੈ ਉਸ ਮਾਰਗ ਦਾ ਜ਼ਿਕਰ ਕਰ ਰਹੇ ਨੇ ਭਗਤ ਫਰੀਦ ਸਾਹਿਬ ਜੀ। ਉਹਨਾਂ ਗਲੀਆਂ ਦੇ ਅੰਦਰ ਚਿੱਕੜ ਬੜਾ ਹੈ, ਉਹਨਾਂ ਰਾਹਾਂ ਦੇ ਅੰਦਰ ਬੜਾ ਚਿੱਕੜ ਹੈ। ਜਿਨ੍ਹਾਂ ਰਾਹਾਂ ਦੇ ਉੱਤੇ ਸਾਡਾ ਤਨ ਚੱਲਦਾ ਹੈ, ਚੱਲ ਕੇ ਦਰ ਤੱਕ ਆਉਂਦਾ ਹੈ, ਉਹ ਰਾਹ ਤੇ ਅੱਜ ਬਿਲਕੁਲ ਸਾਫ ਸੁਥਰੇ ਨਜ਼ਰ ਆ ਰਹੇ ਨੇ, ਕੋਈ ਚਿੱਕੜ ਕੋਈ ਮੈਲ ਨਜ਼ਰ ਨਹੀਂ ਆਉਂਦੀ। ਜਿਨ੍ਹਾਂ ਗਲੀਆਂ ਵਿੱਚੋਂ ਸਾਡੇ ਧਿਆਨ ਨੇ ਇਕੱਠਾ ਹੋ ਕੇ ਆਪਣੇ ਆਪ ਨੂੰ ਸੰਭਾਲ ਕੇ ਸ਼ਬਦ ਦੇ ਨਾਲ ਜੁੜਨਾ ਹੈ, ਉਹਨਾਂ ਰਾਹਾਂ ਦੇ ਉੱਤੇ ਚਿੱਕੜ ਬੜਾ ਹੈ। ਹੁਣ ਤੁਹਾਡੇ ਵਿੱਚੋਂ ਜਿਹੜੇ ਥੋੜਾ ਜਿਹਾ ਕੋਈ ਅਭਿਆਸੀ ਸੱਜਣ ਨੇ ਉਹਨਾਂ ਨੂੰ ਜ਼ਿਆਦਾ ਮੇਰੀ ਬੇਨਤੀ ਦੀ ਪਕੜ ਆਏਗੀ। ਜਦ ਵੀ ਤੁਸੀਂ ਕਿਧਰੇ ਵਾਹਿਗੁਰੂ ਵਾਹਿਗੁਰੂ ਬੋਲਦੇ ਹੋ, ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰਦੇ ਹੋ, ਉਹ ਚਿੱਕੜ ਤੁਹਾਡੇ ਸਾਹਮਣੇ ਚਟਾਨ ਦੀ ਤਰ੍ਹਾਂ ਆਣ ਕੇ ਖੜਾ ਹੋ ਜਾਂਦਾ ਹੈ। ਉਹੀ ਚਿੱਕੜ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣ ਕਰਕੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਬੋਲ ਰਹੇ ਹੋ, ਆਪਣੇ ਧਿਆਨ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹੋ, ਪਰ ਵਿਚਕਾਰ ਕਦੀ ਕਾਮ ਦਾ ਚਿੱਕੜ ਆਣ ਕੇ ਰੁਕ ਜਾਂਦਾ ਹੈ, ਕਦੀ ਕ੍ਰੋਧ ਆਣ ਕੇ ਸਾਹਮਣੇ ਠਹਿਰ ਜਾਂਦਾ ਹੈ, ਕਦੀ ਨਿੰਦਾ, ਕਦੀ ਈਰਸ਼ਾ, ਕਦੀ ਦੁਸ਼ਮਣੀ, ਕਦੀ ਵਕੀਲੀ, ਕਦੀ ਹੋਰ ਹੋਰ ਬੁਰਾਈਆਂ, ਇਹ ਤੇ ਸਾਰਾ ਚਿੱਕੜ ਹੈ। ਫਿਰ ਉਹ ਗਲੀਆਂ ਕਿਹੜੀਆਂ ਨੇ? ਸਾਰੇ ਦੇ ਸਾਰੇ ਇੰਦਰੇ। ਅੱਖਾਂ ਦਾ ਆਪਣਾ ਚਿੱਕੜ ਹੈ, ਕੰਨਾਂ ਦਾ ਆਪਣਾ ਚਿੱਕੜ ਹੈ, ਔਰ ਇਸ ਤਰ੍ਹਾਂ ਹੀ ਨਾਸਕਾਵਾਂ ਦਾ ਆਪਣਾ ਚਿੱਕੜ ਹੈ, ਗੁਪਤ ਇੰਦਰਿਆਂ ਦਾ ਆਪਣਾ ਚਿੱਕੜ ਹੈ। ਹਰ ਇੰਦਰਾ ਇੱਕ ਗਲੀ ਦੀ ਤਰ੍ਹਾਂ ਹੈ, ਇਹਨਾਂ ਨੇ ਚਿੱਕੜ ਬਣਾਇਆ ਜੋ ਮਨ ਨੂੰ ਸ਼ਬਦ ਦੇ ਨਾਲ ਜੁੜਨ ਵਿੱਚ ਬਾਧਾ ਖੜੀ ਕਰਦੇ ਨੇ, ਸੁਰਤ ਨੂੰ ਸ਼ਬਦ ਤੱਕ ਪਹੁੰਚਣ ਨਹੀਂ ਦਿੰਦੇ। ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ। ਦੇਖੋ ਇੱਕ ਇੱਕ ਬਚਨ ਡੂੰਘਾ ਹੈ। ਕਹਿਣ ਲੱਗੇ ਦੂਰ ਘਰ। ਇਹ ਜਿਹੜਾ ਮੈਂ ਸਲੋਕ ਤੁਹਾਡੇ ਸਾਹਮਣੇ ਪੜ੍ਹ ਰਿਹਾ, ਇਹ ਸਲੋਕ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਅੰਦਰ 24 ਨੰਬਰ ਵਾਲਾ ਸਲੋਕ। ਇਸ ਤੋਂ ਪਿੱਛੇ 19 ਨੰਬਰ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਨੇ ਕਾਫੀ ਬਚਨ ਕਿਹਾ। ਕਹਿਣ ਲੱਗੇ ਕਿ ਫਰੀਦਾ ਜੰਗਲ ਜੰਗਲ ਕਿਆ ਭਮ ਹੈ, ਵਨ ਕੰਡਾ ਮੋੜ ਹੈ, ਵਸੀ ਰੱਬ ਹਿਆਲੀਏ। ਹਿਆਲੀਏ ਦਾ ਮਤਲਬ ਹਿਰਦਾ। ਜੰਗਲ ਕਿਆ ਢੂੰਡੇ? ਕਹਿਣ ਲੱਗੇ ਰੱਬ ਤੇਰੇ ਅੰਦਰ ਵਸਦਾ ਹੈ, ਤੂੰ ਜੰਗਲਾਂ ਦੇ ਵਿੱਚ ਲੱਭਣ ਦਾ ਯਤਨ ਕਰਦਾ, ਪਰਮਾਤਮਾ ਤੇਰੇ ਅੰਦਰ ਹੈ। ਪਰ ਇਸ 24 ਨੰਬਰ ਸਲੋਕ ਦੇ ਅੰਦਰ ਕਹਿ ਰਹੇ ਨੇ ਦੂਰ ਘਰ।
ਹੁਣ ਜੇ ਦੋਵਾਂ ਸਲੋਕਾਂ ਨੂੰ ਪੈਰਲਰ ਰੱਖੋ, ਦੋਵਾਂ ਸਲੋਕਾਂ ਨੂੰ ਸਾਹਮਣੇ ਬਰਾਬਰ ਬਰਾਬਰ ਬਿਠਾ ਕੇ ਪੜ੍ਹੋ ਤੇ ਆਮ ਮਨ ਦੇ ਅੰਦਰ ਦੁਬਧਾ ਬਣ ਜਾਏਗੀ ਕਿ ਇੱਕ ਸਲੋਕ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਪਰਮਾਤਮਾ ਹਿਰਦੇ ਵਿੱਚ ਵੱਸਦਾ, ਇੱਕ ਸਲੋਕ ਵਿੱਚ ਕਹਿ ਰਹੇ ਨੇ ਦੂਰ ਕਰ, ਦੁਬਧਾ ਬਣ ਜਾਏਗੀ ਨਾ ਮਨ ਦੇ ਅੰਦਰ। ਇੱਕ ਵਿੱਚ ਕਹਿ ਰਹੇ ਨੇ ਘਰ ਬੜਾ ਦੂਰ ਹੈ ਰੱਬ ਦਾ, ਇੱਕ ਵਿੱਚ ਕਹਿ ਰਹੇ ਨੇ ਰੱਬ ਤੇਰੇ ਅੰਦਰ ਹੈ, ਪਰ ਦੁਬਧਾ ਨਹੀਂ ਹੈ। ਗੁਰਬਾਣੀ ਦੇ ਅਰਥ ਗਹਿਰਾਈ ਦੇ ਅੰਦਰ ਉਤਰਨ ਤੋਂ ਬਾਅਦ ਹੀ ਸਮਝ ਵਿੱਚ ਪੈਂਦੇ ਨੇ, ਉਪਰੋਂ ਉਪਰੋਂ ਅਰਥ ਕਰੋਗੇ ਗੱਲ ਪੱਲੇ ਨਹੀਂ ਪਏਗੀ। ਸਾਗਰ ਦੇ ਕਿਨਾਰੇ ਕਿਨਾਰੇ ਆਪ ਚੱਲਦੇ ਜਾਓ, ਘੋਗੇ ਸਿੱਪੀਆਂ ਰੇਤਾ ਇਸ ਤਰ੍ਹਾਂ ਸਭ ਕੁਝ ਮਿਲ ਜਾਏਗਾ, ਕੰਕਰ ਪੱਥਰ ਮਿਲ ਜਾਣਗੇ, ਪਰ ਸਾਗਰ ਦੀ ਆਗੋਸ਼ ਦੇ ਅੰਦਰ ਬਹੁਤ ਡੂੰਘਾ ਉਤਰ ਜਾਣ ਤੋਂ ਬਾਅਦ ਹੀਰੇ ਮਿਲਦੇ ਨੇ, ਬਾਹਰ ਕਿਨਾਰਿਆਂ ਦੇ ਉੱਤੇ ਕਦੀ ਹੀਰੇ ਨਹੀਂ ਆਉਂਦੇ। ਹੀਰਿਆਂ ਨੂੰ ਲੱਭਣ ਵਾਸਤੇ ਸਾਗਰ ਦੀ ਡੂੰਘਾਈ ਵਿੱਚ ਜਾਣਾ ਹੀ ਪੈਂਦਾ ਹੈ, ਗਹਿਰਾਈ ਦੇ ਅੰਦਰ ਟੁੱਬੀ ਲਾਉਣੀ ਪੈਂਦੀ ਹੈ। ਤੋ ਖੈਰ ਕਹਿ ਰਹੇ ਨੇ ਗਲੀਆਂ ਦੇ ਅੰਦਰ ਚਿੱਕੜ ਹੈ, ਰੱਬ ਦਾ ਘਰ ਬੜਾ ਦੂਰ ਹੈ। ਹੁਣ ਇਹ ਚਿੱਕੜ ਕਰਕੇ ਹੀ ਪਰਮਾਤਮਾ ਦਾ ਘਰ ਸਾਨੂੰ ਦੂਰ ਮਹਿਸੂਸ ਹੋ ਰਿਹਾ ਹੈ ਅੰਦਰ, ਪਰ ਅੰਦਰ ਹੁੰਦਾ ਹੋਇਆ ਵੀ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਬਹੁਤ ਦੂਰ ਹੈ। ਕਿਉਂ ਦੂਰ ਹੈ? ਕਿਉਂਕਿ ਚਿੱਕੜ ਦੀ ਦੀਵਾਰ ਬਣਦੀ ਬਣਦੀ ਇੰਨੀ ਤਾਕਤਵਰ ਦੀਵਾਰ ਬਣ ਗਈ ਹੈ ਕਿ ਉਹ ਮੈਲ ਦੇ ਪਾਰ ਕੌਣ ਵੱਸਦਾ ਹੈ? ਸਾਨੂੰ ਧਿਆਨ ਵਿੱਚ ਇਹ ਗੱਲ ਆਉਂਦੀ ਵੀ ਨਹੀਂ ਤੇ ਨਜ਼ਰਾਂ ਉਹਨੂੰ ਤੱਕਦੀਆਂ ਵੀ ਨਹੀਂ। ਉਸ ਮੈਲ ਦੀ ਬਣੀ ਹੋਈ ਦੀਵਾਰ ਦੇ ਪਾਰ ਕੌਣ ਹੈ? ਇਹ ਗੱਲ ਸਾਡੀਆਂ ਨਜ਼ਰਾਂ ਦੀ ਪਕੜ ਵਿੱਚ ਆਉਂਦੀ ਨਹੀਂ। ਕਿਉਂ ਨਹੀਂ ਆਉਂਦੀ? ਕਿਉਂਕਿ ਰਸਤੇ ਵਿੱਚ ਦੀਵਾਰ ਹੈ, ਔਰ ਦੀਵਾਰ ਕਿਸ ਚੀਜ਼ ਦੀ ਹੈ? ਮੈਲ ਦੀ ਬਣੀ ਹੋਈ ਦੀਵਾਰ। ਤਾਂ ਕਰਕੇ ਪਰਮਾਤਮਾ ਦਾ ਘਰ ਦੂਰ ਲੱਗਦਾ। ਜਿਤਨੀ ਜਿਤਨੀ ਮੈਲ ਹਿਰਦੇ ਵਿੱਚੋਂ ਹਟਦੀ ਜਾਏ ਤਿਵੇਂ ਤਿਵੇਂ ਪਰਮਾਤਮਾ ਨੇੜੇ ਮਹਿਸੂਸ ਹੋਣਾ ਸ਼ੁਰੂ ਕਰ ਦਿੰਦਾ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਐਲਾਨੀਆਂ ਕਹਿ ਸਕਦਾ ਹੈ ਪਰਮਾਤਮਾ ਹੈ ਨਹੀਂ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਕਹਿ ਸਕਦਾ ਹੈ ਪਰਮਾਤਮਾ ਬੜੀ ਦੂਰ ਹੈ। ਹਿਰਦੇ ਦੀ ਮੈਲ ਤੁਸੀਂ ਹਟਾਉਣੀ ਸ਼ੁਰੂ ਕਰ ਦਿੱਤੀ ਹੈ, ਮਨ ਦੀ ਮੈਲ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋਏਗਾ ਪਰਮਾਤਮਾ ਦੇ ਮੈਂ ਨੇੜੇ ਜਾ ਰਿਹਾ, ਪਰਮਾਤਮਾ ਮੇਰੇ ਨੇੜੇ ਆ ਰਿਹਾ। ਪਰਮਾਤਮਾ ਦੀ ਨੇੜਤਾ ਤੁਹਾਨੂੰ ਖੁਦ ਨੂੰ ਮਹਿਸੂਸ ਹੋਣੀ ਸ਼ੁਰੂ ਹੋਏਗੀ। ਫਿਰ ਮੈਂ ਇੱਕ ਬੇਨਤੀ ਆਪਣੀ ਵਿਚਾਰ ਲੜੀ ਨੂੰ ਵਿਚਕਾਰ ਰੋਕ ਕੇ ਹੋਰ ਅਰਜ਼ ਕਰਦਾ ਚੱਲਾਂ। ਆਪ ਜੋ ਰੋਜ਼ ਰੋਜ਼ ਗੁਰੂ ਦੁਆਰੇ ਆਉਣ ਵਾਲੇ ਹੋ, ਤੁਹਾਡੇ ਮਨ ਦੇ ਉੱਤੋਂ ਮੈਲ ਉਤਰਦੀ ਹੈ, ਭਾਵੇਂ ਮੈਲ ਦਾ ਇੱਕ ਜ਼ਰਾ ਉਤਰਦਾ ਹੈ, ਭਾਵੇਂ ਮੈਲ ਦੇ ਚਾਰ ਕਣ ਉਤਰਦੇ ਨੇ, ਮੈਲ ਅਵੱਛ ਉਤਰਦੀ ਹੈ, ਪਰ ਆਪ ਤਾਲੀਮ ਯਾਫਤਾ ਦੇਸ਼ ਦੇ ਵਾਸੀ ਹੋ। ਅੱਜ ਦਾ ਮਨੁੱਖ ਤਰਕਵਾਦੀ ਬਹੁਤ ਹੈ। ਹੁਣ ਤਰਕ ਵਿੱਚੋਂ ਸਵਾਲ ਪੈਦਾ ਹੋਏਗਾ ਕਿ ਜੇ ਹਕੀਕਤ ਹੈ ਕਿ ਮੈਲ ਉਤਰਦੀ ਹੈ, ਤਾਂ ਫਿਰ ਮੈਂ 20 ਸਾਲ ਤੋਂ ਲਗਾਤਾਰ ਗੁਰਦੁਆਰੇ ਆ ਰਿਹਾ, ਮੇਰੀ ਮੈਲ ਕਿਉਂ ਨਹੀਂ ਉਤਰੀ? ਮੈਨੂੰ ਰਸ ਗੁਰਬਾਣੀ ਦਾ ਕਿਉਂ ਨਹੀਂ ਆਇਆ? ਮੈਨੂੰ ਆਨੰਦ ਦੀ ਮੰਜ਼ਿਲ ਕਿਉਂ ਨਹੀਂ ਮਿਲੀ? ਪਰਮਾਤਮਾ ਮੈਨੂੰ ਨੇੜੇ ਮਹਿਸੂਸ ਕਿਉਂ ਨਹੀਂ ਹੋਇਆ? ਆਪ ਆਉਂਦੇ ਹੋ, ਮੈਲ ਤੁਹਾਡੀ ਕਥਾ ਕੀਰਤਨ ਸੁਣਨ ਕਰਨ ਤੋਂ ਬਾਅਦ ਉਤਰਦੀ ਹੈ, ਉਤਰਦੀ ਮਹਿਸੂਸ ਕਿਉਂ ਨਹੀਂ ਹੁੰਦੀ? ਕਿਉਂਕਿ ਬਾਹਰ ਜਾਂਦੇ ਹੋ ਤੇ ਇਹ ਮਨ ਦਾ ਕੱਪੜਾ ਫੇਰ ਚੁੱਕ ਕੇ ਚਿੱਕੜ ਦੇ ਅੰਦਰ ਲਬਰੇਜ ਕਰ ਲੈਂਦੇ ਹੋ, ਭਰ ਲੈਂਦੇ ਹੋ, ਉਹਨੂੰ ਸੰਭਾਲਦੇ ਨੇ। ਮੈਲ ਉਤਰਦੀ ਤੇ ਤਾਂ ਹੀ ਨਜ਼ਰ ਪਏਗੀ ਨਾ ਕਿ ਜੇ ਥੋੜੀ ਮੈਲ ਅੱਜ ਉਤਰੀ ਏ, ਅੱਗੋਂ ਇਹਨੂੰ ਸੰਭਾਲੋ, ਮੈਲ ਉੱਪਰ ਚੜੇ ਨਾ, ਥੋੜੀ ਮੈਲ ਕੱਲ ਉਤਰੇਗੀ। ਇਸ ਤਰ੍ਹਾਂ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਏਗਾ ਕਿ ਮੇਰੇ ਮਨ ਦਾ ਕੱਪੜਾ ਕੁਛ ਉਜਲਾ ਹੋ ਗਿਆ, ਕੁਝ ਸਾਫ਼ ਹੋ ਗਿਆ, ਅਗਰ ਇਹਨੂੰ ਸੰਭਾਲੋਗੇ। ਅਗਰ ਇਹਨੂੰ ਸੰਭਾਲਿਆ ਨਾ, ਥੋੜੀ ਮੈਲ ਉਤਰਦੀ ਏ, ਬਾਹਰ ਜਾ ਕੇ ਬਹੁਤੀ ਰੋਜ਼ ਰੋਜ਼ ਚੜਾ ਲੈਂਦੇ ਆ, ਉਹੀ ਚੁਗਲੀ, ਉਹੀ ਨਿੰਦਾ, ਉਹੀ ਕਾਮ, ਉਹੀ ਕ੍ਰੋਧ, ਉਹੀ ਚੁਗਲੀ, ਇਹ ਮੈਲ ਹੀ ਹੈ, ਉਹ ਮੈਲ ਫੇਰ ਚੜਾ ਲੈਂਦੇ ਆ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਗੁਰਦੁਆਰੇ ਜਾਣ ਦਾ ਲਾਭ ਤੇ ਕੋਈ ਨਹੀਂ ਹੋਇਆ, ਮੈਲ ਉਤਰੀ ਤੇ ਨਹੀਂ। ਉਤਰਦੀ ਹੈ ਪਰ ਅੱਗੋਂ ਤੁਸੀਂ ਆਪਣੇ ਮਨ ਦੇ ਕੱਪੜੇ ਨੂੰ ਸੰਭਾਲ ਨਹੀਂ ਰਹੇ। ਤੋ ਖੈਰ, ਜਦ ਹਿਰਦੇ ਦੇ ਅੰਦਰ ਮੈਲ ਬਹੁਤ ਜ਼ਿਆਦੀ ਹੈ, ਇਸ ਤਰ੍ਹਾਂ ਮਹਿਸੂਸ ਹੋਏਗਾ ਪਰਮਾਤਮਾ ਦੂਰ ਹੈ। ਅਗਰ ਮੈਲ ਉਤਰ ਗਈ ਹੈ, ਮਹਿਸੂਸ ਇਸ ਤਰ੍ਹਾਂ ਹੋਏਗਾ ਪਰਮਾਤਮਾ ਨੇੜੇ ਹੈ। ਮੈਂ ਇੱਕ ਦੋ ਉਦਾਹਰਣਾਂ ਆਪ ਸੰਗਤ ਦੇ ਸਨਮੁਖ ਅਰਜ਼ ਕਰਦਾ ਚੱਲਾਂ। ਮੈਲ ਦਾ ਤੇ ਹਨੇਰੇ ਦਾ, ਇਹਨਾਂ ਦੋਵਾਂ ਦਾ ਸੁਭਾਅ ਮੇਲ ਖਾਂਦਾ ਹੈ, ਮੈਲ ਦਾ ਤੇ ਹਨੇਰੇ ਦਾ ਸੁਭਾਅ। ਹਨੇਰਾ ਵੀ ਜਦੋਂ ਆਪਣੀ ਕਾਲੇ ਰੰਗ ਦੀ ਚਾਦਰ ਲੈ ਕੇ ਆਉਂਦਾ ਹੈ ਤੇ ਹਨੇਰਾ ਆਪਣੀ ਉਹ ਚਾਦਰ ਸਾਰਿਆਂ ਦੇ ਉੱਤੇ ਪਾ ਦਿੰਦਾ ਹੈ, ਉਸ ਹਨੇਰੇ ਦੇ ਅੰਦਰ ਨਾ
ਪਹਾੜਾਂ ਦੀ ਉਚਾਈ ਨਜ਼ਰ ਆਉਂਦੀ ਹੈ, ਨਾ ਸਾਗਰ ਦੀਆਂ ਬਣਦੀਆਂ ਮਿਟਦੀਆਂ ਲਹਿਰਾਂ ਦਿਸਦੀਆਂ ਨੇ, ਨਾ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਨਜ਼ਰ ਆਉਂਦੀ ਹੈ, ਨਾ ਬਨਸਪਤੀ ਦੇ ਫੁੱਲਾਂ ਦੀ ਰੰਗੀਨੀ ਬਹਾਰ ਸੁੰਦਰਤਾ ਹਨੇਰੇ ਵਿੱਚ ਇਹ ਵੀ ਨਜ਼ਰ ਨਹੀਂ ਆਉਂਦੀ। ਮੁੱਕਦੀ ਗੱਲ ਕਿ ਹਨੇਰਾ ਜਦੋਂ ਆਉਂਦਾ ਹੈ ਉਹ ਆਪਣਾ ਆਪਾ ਹੀ ਅੱਗੇ ਰੱਖਦਾ ਹੈ, ਆਪਣਾ ਆਪਾ ਹੀ ਵਿਖਾਉਂਦਾ ਹੈ, ਉਹ ਸਾਰਿਆਂ ਦੇ ਉੱਤੇ ਪਰਦਾ ਬਣਾ ਦਿੰਦਾ ਹੈ, ਸਾਰਿਆਂ ਦੀ ਸੁੰਦਰਤਾ ਨੂੰ ਉਚਾਈ ਨੂੰ ਛੁਪਾ ਦਿੰਦਾ ਹੈ, ਕਿਸੇ ਨੂੰ ਦਿਸਣ ਦਿੰਦਾ ਹੀ ਨਹੀਂ। ਹਨੇਰੇ ਦਾ ਇਹ ਸੁਭਾਅ ਹੈ ਔਰ ਮਹਿਲ ਦਾ ਵੀ ਇਹ ਸੁਭਾਅ ਹੈ। ਮਹਿਲ ਤੁਹਾਡੇ ਚੰਦ ਵਰਗੇ ਸੁੰਦਰ ਮੁਖੜੇ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਕਾਫੀ ਜ਼ਿਆਦਾ ਜੰਮ ਜਾਏ, ਚਿਹਰੇ ਦੀ ਰੌਣਕ ਚਿਹਰੇ ਦੀ ਸੁੰਦਰਤਾ ਨੂੰ ਅਲੋਪ ਕਰਕੇ ਰੱਖ ਦਿੰਦੀ ਹੈ ਜੰਮੀ ਹੋਈ ਮਹਿਲ। ਮਹਿਲ ਇਸ ਬਿਲਕੁਲ ਚਿੱਟੇ ਰੰਗ ਦੇ ਕੱਪੜੇ ਦੇ ਉੱਤੇ ਜੰਮ ਜਾਏ ਤੇ ਇਹਦੀ ਕੱਪੜੇ ਦੀ ਚਮਕ ਦਮਕ ਸੁੰਦਰਤਾ ਸਭ ਕੁਝ ਛਿਪ ਜਾਏਗੀ, ਨਜ਼ਰ ਕੇਵਲ ਕੀ ਆਏਗਾ, ਮਹਿਲ ਹੀ ਨਜ਼ਰ ਆਏਗੀ, ਹੋਰ ਕੁਝ ਵੀ ਨਹੀਂ।

ਦਾ ਕਾਰਨ ਕੀ ਹੈ? ਮੈਲ, ਮੈਲ ਕਾਰਨ ਹੋਰ ਕੁਝ ਵੀ ਨਹੀਂ। ਬਜ਼ੁਰਗ ਵਾਰ ਆਪ ਸੰਗਤ ਦੇ ਅੰਦਰ ਸ਼ੋਭਾ ਪਾ ਰਹੇ ਹੋ। ਪੁਰਾਣੇ ਸਮੇਂ ਦੇ ਅੰਦਰ ਘਰਾਂ ਵਿੱਚ ਬਿਜਲੀ ਦਾ ਪ੍ਰਬੰਧ, ਲਾਈਟ ਦਾ ਇੰਤਜ਼ਾਮ ਨਹੀਂ ਸੀ ਹੁੰਦਾ, ਖਾਸ ਕਰਕੇ ਇੰਡੀਆ ਦੇ ਅੰਦਰ ਲਾਈਟ ਦਾ ਇੰਤਜ਼ਾਮ ਨਹੀਂ ਸੀ। ਤੋ ਘਰਾਂ ਦੇ ਅੰਦਰ ਕੀ ਹੁੰਦਾ ਸੀ, ਪ੍ਰਕਾਸ਼ ਕਰਨ ਵਾਸਤੇ ਦੀਵਾ ਜਾਂ ਲਾਲਟੈਨ ਜਗਾਈ ਜਾਂਦੀ ਸੀ। ਹੁਣ ਲਾਲਟੈਨ ਦੀ ਬੱਤੀ ਦੇ ਉੱਤੇ ਇੱਕ ਸ਼ੀਸ਼ਾ, ਇੱਕ ਗਲਾਸ ਰੱਖਿਆ ਜਾਂਦਾ ਸੀ। ਤੇ ਗਲਾਸ ਕਿਉਂ ਰੱਖਿਆ ਜਾਂਦਾ? ਤਾਂ ਕਿ ਚੁਗਿਰਦੇ ਤੋਂ ਪੈਣ ਵਾਲੀ ਜਿਹੜੀ ਹਵਾ ਹੈ ਉਹ ਜਗਦੀ ਹੋਈ ਲਾਲਟੈਨ ਨੂੰ ਬੁਝਾਏ ਨਾ, ਬੰਦ ਨਾ ਕਰੇ। ਤੋ ਹੁਣ ਉਸ ਬੱਤੀ ਵਿੱਚੋਂ ਨਿਕਲਣ ਵਾਲੀ ਕਾਰਕ ਕਾਲਖ, ਜਿਹੜੀ ਬੱਤੀ ਤੁਹਾਨੂੰ ਪ੍ਰਕਾਸ਼ ਦੇ ਰਹੀ ਹੈ, ਉਹ ਨਾਲ ਕਾਰਬਨ ਛੱਡ ਰਹੀ ਹੈ, ਕਾਲਖ ਛੱਡ ਰਹੀ ਹੈ। ਉਹ ਕਾਲਖ, ਉਹ ਕਾਰਬਨ ਨਿਕਲਦਾ ਨਿਕਲਦਾ ਉਸ ਗਲਾਸ ਦੇ ਉੱਤੇ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਗਲਾਸ, ਕੱਚ ਦਾ ਗਲਾਸ ਬੱਤੀ ਦੇ ਉੱਤੇ ਹੈ। ਉਹ ਕਾਰਬਨ ਜੰਮਦਾ ਜੰਮਦਾ ਜਦ ਬਹੁਤ ਤਾਦਾਦ ਦੇ ਅੰਦਰ ਜੰਮ ਜਾਂਦਾ ਹੈ, ਤੋ ਪ੍ਰਕਾਸ਼ ਮਦਮ ਪੈਣਾ ਸ਼ੁਰੂ ਹੋ ਜਾਂਦਾ ਹੈ, ਪ੍ਰਕਾਸ਼ ਬਿਲਕੁਲ ਘੱਟ ਜਾਂਦਾ ਹੈ। ਤੇ ਫਿਰ ਸਿਆਣੀਆਂ ਮਾਤਾਵਾਂ ਕੀ ਕਰਦੀਆਂ ਸਨ, ਉਹ ਗਲਾਸ ਨੂੰ ਲਾਉਣਾ, ਲਾ ਕੇ ਉਹਨੂੰ ਕੱਪੜੇ ਦੇ ਨਾਲ ਸਾਫ਼ ਕਰਨਾ, ਸਾਫ਼ ਕਰਕੇ ਬੱਤੀ ਦੇ ਉੱਤੇ ਰੱਖਣਾ। ਤੋ ਜਦ ਗਲਾਸ ਸਾਫ਼ ਕਰਕੇ ਬੱਤੀ ਦੇ ਉੱਤੇ ਰੱਖਦੇ ਸਨ, ਪਹਿਲਾਂ ਨਾਲੋਂ 10 ਗੁਣਾ ਚਾਨਣਾ ਵੱਧ ਜਾਂਦਾ ਸੀ। ਹੁਣ ਕਾਰਨ ਕੀ? ਚਾਨਣਾ ਮਦਮ ਪਿਆ ਕਾਲਖ ਦੇ ਕਾਰਨ, ਚਾਨਣਾ ਬਹੁਤ ਵੱਧ ਗਿਆ ਕਾਲਖ ਨਾ ਰਹਿਣ ਦੇ ਕਾਰਨ। ਸਾਡੇ ਮਨ ਦੇ ਚਾਰ ਚੁਫੇਰੇ ਇਸ ਤਰ੍ਹਾਂ ਕਾਰਬਨ ਜੰਮਿਆ ਹੈ, ਸਾਡੇ ਮਨ ਦੇ ਚਾਰ ਚੁਫੇਰੇ ਕਾਲਖ ਜੰਮੇ ਹੈ। ਤੇ ਕਾਲਖ ਕਿੱਥੋਂ ਆਈ? ਸਾਡੇ ਇਹਨਾਂ ਇੰਦਰੀਆਂ ਦੇ ਰਾਹੀਂ, ਜੋ ਅਸੀਂ ਸਾਰਾ ਦਿਨ ਅੱਖਾਂ ਦੇ ਰਾਹੀਂ ਵੇਖ ਰਹੇ ਹਾਂ, ਮੈਲ ਸਾਡੇ ਅੰਦਰ ਚਲੀ ਜਾਂਦੀ ਹੈ। ਅੱਖਾਂ ਦੇ ਰਾਹੀਂ ਅਸੀਂ ਪੂਰੀ ਕਾਇਨਾਤ ਵਿੱਚੋਂ ਕੋਈ ਕਾਦਰ ਨੂੰ ਤੇ ਵੇਖ ਨਹੀਂ ਰਹੇ, ਵੇਖ ਕੀ ਰਹੇ ਹਾਂ, ਦੂਜੇ ਦਾ ਕਾਰੋਬਾਰ ਵੇਖ ਰਹੇ ਹਾਂ, ਮਨ ਵਿੱਚ ਈਰਸ਼ਾ ਦੀ ਮੈਲ ਚਲੀ ਜਾਂਦੀ। ਦੂਜੇ ਦਾ ਚੰਗਾ ਰੂਪ ਵੇਖ ਰਹੇ ਹਾਂ, ਮਨ ਦੇ ਅੰਦਰ ਈਰਸ਼ਾ ਦੀ ਮੈਲ ਚਲੀ ਜਾਂਦੀ। ਧਰਮ ਦੀ ਦੁਨੀਆਂ ਦੇ ਅੰਦਰ ਵੀ ਬੰਦਾ ਮੈਲ ਤੋਂ ਨਹੀਂ ਬਚਿਆ, ਦੂਸਰੇ ਨੂੰ ਵੇਖਦਾ ਹੈ, ਅੱਛਾ ਇਹਦਾ ਪਹਿਰਾਵਾ ਮੇਰੀ ਜਮਾਤ ਦੇ ਨਾਲ ਨਹੀਂ ਮਿਲਦਾ, ਉਹਦੇ ਨਾਲ ਈਰਸ਼ਾ ਬਣ ਜਾਂਦੀ, ਮਨ ਵਿੱਚ ਮੈਲ ਚਲੀ ਜਾਂਦੀ। ਇਹ ਮੇਰੀ ਸੰਸਥਾ ਤਾਂ ਲੱਗਦਾ ਨਹੀਂ ਹੈ, ਉਹਨੂੰ ਵੇਖ ਕੇ ਈਰਸ਼ਾ ਬਣ ਗਈ, ਮਨ ਦੇ ਅੰਦਰ ਮੈਲ ਚਲੀ ਗਈ। ਤੋ ਖੈਰ, ਇਹਨਾਂ ਅੱਖਾਂ ਦੇ ਰਾਹੀਂ ਮੈਲ ਮਨ ਦੇ ਅੰਦਰ ਜੰਮਦੀ ਜੰਮਦੀ ਇੱਕ ਪਰਤ ਦੀ ਤਰ੍ਹਾਂ, ਦੀਵਾਰ ਦੀ ਤਰ੍ਹਾਂ ਗੂੜੀ ਬਣ ਗਏ। ਫਿਰ ਕੰਨਾਂ ਦੇ ਰਾਹੀਂ ਜੋ ਸਾਰਾ ਦਿਨ ਅਸਲੀਲ ਬੋਲ ਸੁਣਨੇ ਨੇ, ਚੁਗਲੀ ਦੇ ਬੋਲ, ਨਿੰਦਾ ਦੇ ਬੋਲ, ਕਾਮੁਕ ਬੋਲ, ਇਸ ਤਰ੍ਹਾਂ ਦੇ ਬੋਲ, ਉਹ ਬੋਲ ਵੀ ਤੇ ਅੰਦਰ ਜਾ ਕੇ ਕਾਲਖ ਦਾ ਹੀ ਕੰਮ ਕਰ ਰਹੇ ਨੇ, ਉਹਨਾਂ ਨੇ ਕੋਈ ਮਨ ਨੂੰ ਪਵਿੱਤਰ ਤੇ ਨਹੀਂ ਕਰਨਾ। ਕੁਝ ਮੈਲ ਕੰਨਾਂ ਦੇ ਰਾਹੀਂ ਜਾ ਰਹੀ ਹੈ, ਕੁਝ ਮੈਲ ਜ਼ੁਬਾਨ ਦੇ ਰਾਹੀਂ ਜਾ ਰਹੀ ਹੈ। ਔਰ ਸਿਆਣੇ ਸੱਜਣ ਇਸ ਤਰ੍ਹਾਂ ਕਹਿੰਦੇ, ਤਕਰੀਬਨ 90% ਜਿਹੜੀ ਅੰਦਰ ਮੈਲ ਜਾ ਰਹੀ ਉਹ ਅੱਖਾਂ ਦੇ ਰਾਹੀਂ ਜਾ ਰਹੀ ਹੈ, 90% ਵਿਦਵਾਨ ਸੱਜਣ ਇਸ ਤਰ੍ਹਾਂ ਕਹਿੰਦੇ ਨੇ। ਤੋ ਖੈਰ, ਮੈਲ ਜੰਮਦੀ ਜੰਮਦੀ ਮਨ ਦੇ ਚੁਗਿਰਦੇ, ਮਨ ਦੇ ਚਾਰ ਚੁਫੇਰੇ ਬਹੁਤ ਜ਼ਿਆਦੀ ਮੈਲ ਜੰਮ ਗਏ। ਉਹਦੇ ਅੰਦਰ ਹੈ ਪ੍ਰਮਾਤਮਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅੰਦਰ ਹੈ ਪ੍ਰਮਾਤਮਾ, ਪਰਮਾਤਮਾ ਦੀ ਜੋਤ ਤੇ ਜਗ ਰਹੀ ਹੈ, ਪਰ ਚਾਰ ਚੁਫੇਰੇ ਮੈਲ ਬੜੀ ਜੰਮ ਗਈ ਹੈ। ਹੁਣ ਜਦੋਂ ਅਸੀਂ ਬਾਹਰੋਂ ਵੇਖਦੇ ਹਾਂ ਤੇ ਸਾਨੂੰ ਮੈਲ ਦਿਸਦੀ ਹੈ, ਅੰਦਰ ਵਸਦਾ ਹੋਇਆ ਪਰਮਾਤਮਾ ਨਹੀਂ ਦਿਸਦਾ, ਤੋ ਨਹੀਂ ਦਿਸਦਾ, ਅਸੀਂ ਐਲਾਨੀਆਂ ਬੇਝਿਜਕ ਇੱਕ ਗੱਲ ਕਹਿ ਦਿੰਦੇ ਹਾਂ, ਪਰਮਾਤਮਾ ਹੈ ਨਹੀਂ। ਅਗਰ ਹੈ ਤੇ ਫਿਰ ਉਹ ਕਿਧਰੇ ਸਪੇਸ ਦੇ ਅੰਦਰ ਉੱਤੇ ਸੱਚਖੰਡ ਬਣਾ ਕੇ ਰਹਿੰਦਾ ਹੋਵੇਗਾ, ਸਾਡੇ ਅੰਦਰ ਨਹੀਂ ਹੈ। ਫਿਰ ਉਹ ਕਿਸੇ ਹੋਰ ਦੇਸ਼ ਦਾ ਵਾਸੀ ਹੋਵੇਗਾ, ਸਾਡੇ ਅੰਦਰ ਤੋਂ ਕਮ ਸੇ ਕਮ ਨਹੀਂ ਹੈ, ਪਰਮਾਤਮਾ ਅੰਦਰ ਹੈ। ਇਹੀ ਕਾਰਨ ਹੈ ਭਗਤ ਫਰੀਦ ਸਾਹਿਬ ਜੀ ਨੇ ਐਲਾਨੀਆ ਇੱਕ ਗੱਲ ਕਹੀ ਹੈ, ਉਹ ਕਹਿਣ ਲੱਗੇ, ਤੂੰ ਰੱਬ ਨੂੰ ਮਿਲਣ ਦੇ ਸਾਰੇ ਯਤਨ ਪ੍ਰਯਤਨ ਛੱਡ ਦੇ, ਰੱਬ ਨੂੰ ਮਿਲਣ ਦੇ ਸਾਰੇ ਵਿਉਂ ਤਰੀਕੇ ਜੁਗਤੀਆਂ ਛੱਡ। ਤੋ ਪੁੱਛਿਆ, ਭਗਤ ਜੀ ਕਰੀਏ ਕਿ? ਕਹਿਣ ਲੱਗੇ, ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਜਿਸ ਦਿਨ ਤੂੰ ਆਪਣੇ ਆਪ ਨੂੰ ਸਵਾਰੇਗਾ, ਤੈਨੂੰ ਅੰਦਰੋਂ ਹੀ ਤੇਰਾ ਖੁਦਾ ਨਜ਼ਰ ਆਏਗਾ। ਆਪਣੇ ਆਪ ਨੂੰ ਮੈਲਾ ਰੱਖੇਗਾ, ਪਰਮਾਤਮਾ ਦੂਰ ਲੱਗੇਗਾ, ਪਵਿੱਤਰ ਕਰ ਲਏਗਾ, ਪਰਮਾਤਮਾ ਨੇੜੇ ਲੱਗੇਗਾ। ਅਗਰ ਕੋਈ ਕਹਿ ਰਿਹਾ ਹੈ ਪਰਮਾਤਮਾ ਬਹੁਤ ਦੂਰ ਹੈ, ਤੋ ਖਿਮਾ ਚਾਹਾਂਗਾ, ਇਕੱਲੇ ਇਕੱਲੇ ਮਨੁੱਖ ਦੇ ਮੂੰਹ ਦੇ ਉੱਤੇ ਗੱਲ ਕਹਿਣੀ ਕਿ ਤੇਰਾ ਹਿਰਦਾ ਮੈਲਾ ਹੈ, ਇਹ ਗੱਲ ਕਾਬਲੇ ਬਰਦਾਸ਼ਤ ਨਹੀਂ ਹੈ। ਸਾਂਝੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਹੈ ਮਨ ਮੈਲਾ ਹੈ, ਅਤੀ ਮੈਲਾ ਹੈ, ਰੱਬ ਦੂਰ ਲੱਗਦਾ ਹੈ। ਮਿਲਦੇ ਨੇ ਪ੍ਰੇਮੀ,
ਕਹਿੰਦੇ ਨੇ ਪ੍ਰਮਾਤਮਾ ਦਿਸਦਾ ਤੇ ਨਹੀਂ, ਪ੍ਰਮਾਤਮਾ

ਨੇੜੇ ਲੱਗਦਾ ਤੇ ਨਹੀਂ ਹੈ। ਇਕੱਲੇ ਨੂੰ ਕਹਿਣਾ ਕਿ ਮਨ ਮੈਲਾ ਹੈ ਥੋੜਾ ਮੁਸ਼ਕਲ ਹੈ। ਸਾਂਝੇ ਤੌਰ ਤੇ ਅਰਜ਼ ਕਰਾਂ, ਮਨ ਬੜਾ ਮੈਲਾ ਹੈ, ਬੜਾ ਕਾਲਾ ਹੈ। ਅਗਰ ਮਨ ਦੇ ਅੰਦਰ ਥੋੜੀ ਵੀ ਕਾਲਖ ਹਟੀ ਹੈ ਤਾਂ ਪਰਮਾਤਮਾ ਸਭ ਤੋਂ ਪਹਿਲਾਂ ਤੁਹਾਨੂੰ ਅੰਦਰ ਹੀ ਦਿਸੇਗਾ, ਕਿਉਂਕਿ ਮੈਲ ਕਿੱਥੇ ਹੈ? ਅੰਦਰ। ਪਰਮਾਤਮਾ ਕਿੱਥੇ ਹੈ? ਅੰਦਰ। ਅੰਦਰੋਂ ਮੈਲ ਨੂੰ ਹਟਾਓਗੇ, ਪਰਮਾਤਮਾ ਅੰਦਰ ਦਿਸੇਗਾ, ਉਸ ਤੋਂ ਬਾਅਦ ਵਿੱਚ ਬਾਹਰ ਸੰਸਾਰ ਦੇ ਅੰਦਰ ਦਿਸੇਗਾ। ਮੈਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗੇ, ਮਾਤ ਪਿਤਾ ਸੁੱਤ ਬੰਧਪ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਨਿਰੰਕਾਰ ਮਿਲਿਆ ਹੈ ਤੂੰ, ਪਰ ਮਿਲਿਆ ਮੈਨੂੰ ਬਚਪਨ ਦੇ ਅੰਦਰ ਮਾਂ ਦੇ ਰੂਪ ਵਿੱਚ। ਜਦ ਬਹੁਤ ਛੋਟਾ ਸੀ, ਆਪਣੀ ਮੈਂ ਸਾਰ ਸੰਭਾਲ ਕਰਨੀ ਨਹੀਂ ਸੀ ਜਾਣਦਾ, ਭੋਜਨ ਕਮਾਉਣਾ ਵੀ ਮੇਰੇ ਵੱਸ ਵਿੱਚ ਨਹੀਂ ਸੀ, ਬਣਾਉਣਾ ਵੀ ਮੇਰੇ ਵੱਸ ਵਿੱਚ ਨਹੀਂ ਸੀ, ਬਹੁਤ ਛੋਟਾ ਸੀ। ਮੈਨੂੰ ਤੂੰ ਹੀ ਮਿਲਿਆ ਮਦਦਗਾਰ ਬਣ ਕੇ, ਪਰ ਮਿਲਿਆ ਮਾਂ ਦੇ ਰੂਪ ਵਿੱਚ। ਮਾਂ ਉਂਗਲੀ ਪਕੜ ਕੇ ਰਸਤੇ ਦੇ ਉੱਤੇ ਤੁਰਨ ਦੀ ਚਾਲ ਸਿਖਾਈ, ਮੇਰੇ ਬਚਪਨੇ ਦੇ ਸ਼ੌਂਕ ਪੂਰੇ ਕਰਨ ਦਾ ਯਤਨ ਕੀਤਾ। ਮਿਲਿਆ ਤੂੰ, ਪਰ ਮਿਲਿਆ ਪਿਤਾ ਦੇ ਰੂਪ ਵਿੱਚ। ਮਾਤ ਪਿਤਾ, ਪਰਮਾਤਮਾ ਨੂੰ ਪਿਤਾ ਕਹਿ ਲੈਣਾ ਗੱਲ ਸਮਝ ਵਿੱਚ ਆਉਂਦੀ, ਪਰਮਾਤਮਾ ਨੂੰ ਪਤੀ ਕਹਿ ਲੈਣਾ ਗੱਲ ਸਮਝ ਵਿੱਚ ਆਉਂਦੀ, ਪਰ ਗੁਰੂ ਅਰਜਨ ਦੇਵ ਕਹਿ ਰਹੇ ਨੇ ਤੂੰ ਪੁੱਤਰ ਵੀ ਮੇਰਾ ਤੋਂ ਹੀ ਹੈ। ਜਦ ਮੈਂ ਬਹੁਤ ਬਿਰਧ ਹੋਇਆ, ਮੈਂ ਬਹੁਤ ਬੁੱਢਾ ਹੋਇਆ, ਬੁਢਾਪੇ ਦੇ ਅੰਦਰ ਮੇਰਾ ਸਹਾਰਾ ਬਣਿਆ ਤੂੰ ਪੁੱਤਰ ਦੇ ਰੂਪ ਵਿੱਚ, ਸਹਾਰਾ ਬਣਿਆ ਪੋਤਰੇ ਦੇ ਰੂਪ ਵਿੱਚ, ਪਰ ਇਹ ਨਿਰੰਕਾਰ ਤੋਂ ਬਣਿਆ। ਮਾਤ ਪਿਤਾ ਸੁੱਤ, ਸੁੱਤ ਦਾ ਮਤਲਬ ਹੈ ਪੁੱਤਰ, ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਵੈਸੇ ਸੁੱਤ, ਪਰ ਸੁੱਤ ਦਾ ਆਖਰੀ ਅਰਥ ਹੁੰਦਾ ਹੈ ਪੁੱਤਰ। ਕਹਿਣ ਲੱਗੇ, ਮਾਤ ਪਿਤਾ ਸੁੱਤ ਬੰਧਪ, ਅਗਰ ਕੋਈ ਰਿਸ਼ਤੇਦਾਰ ਮਦਦ ਕਰ ਰਿਹਾ ਹੈ ਤੇ ਸਤਿਗੁਰੂ ਕਹਿਣ ਲੱਗੇ ਮੈਂ ਰਿਸ਼ਤੇਦਾਰ ਨੂੰ ਦਾਤ ਬਾਅਦ ਵਿੱਚ ਦਿਆਂਗਾ, ਪਹਿਲਾਂ ਦਾਤ ਮੈਂ ਤੈਨੂੰ ਦਿਆਂਗਾ, ਕਿਉਂਕਿ ਬਹਾਨਾ ਬਣਾਉਣ ਵਾਲਾ ਤੂੰ ਹੈ, ਰਿਸ਼ਤੇਦਾਰ ਦੇ ਜ਼ਰੀਏ ਮਦਦ ਕਰਨ ਵਾਲਾ ਤੂੰ ਹੈ, ਭਾਈ ਭਾਈ ਦੇ ਰੂਪ ਵਿੱਚ ਮਿਲਿਆ ਤੂੰ ਮਿਲਿਆ। ਨਾਨਕ ਹੋਵਾ ਪਾਰ ਬ੍ਰਹਮ ਸਹਾਈ, ਸਹਾਈ ਦਾ ਮਤਲਬ ਮਦਦਗਾਰ, ਤੂੰ ਹੀ ਮੈਨੂੰ ਮਿਲਿਆ। ਤੂੰ ਹੁਣ ਉਹ ਪਰਮਾਤਮਾ ਸਭ ਤੋਂ ਪਹਿਲਾਂ ਦਿਸਦਾ ਹੈ ਆਪਣੇ ਅੰਦਰ ਮਨ ਵਿੱਚ, ਬਾਅਦ ਵਿੱਚ ਗੱਲ ਆਉਂਦੀ ਹੈ ਸੰਸਾਰ ਦੀ, ਸੰਸਾਰ ਵਿੱਚ ਬਾਅਦ ਵਿੱਚ ਦਿਸਦਾ ਹੈ। ਜਿਸ ਨੂੰ ਆਪਣੇ ਵਿੱਚ ਨਹੀਂ ਦਿਸਿਆ, ਖਿਮਾ ਚਾਹਾਂਗਾ, ਉਹਨੂੰ ਪਰਿਵਾਰ ਵਿੱਚ ਵੀ ਨਹੀਂ ਦਿਸਿਆ। ਜੋ ਪਤਨੀ ਦੇ ਨਾਲ ਕਲੇਸ਼ ਪੈਦਾ ਕਰਕੇ ਰੱਖਦਾ ਹੈ, ਉਹਨੂੰ ਪਤਨੀ ਦੇ ਅੰਦਰ ਪਰਮਾਤਮਾ ਨਹੀਂ ਦਿਸਿਆ ਤਾਂ ਹੀ ਹੈ ਨਾ। ਜੋ ਪਤਨੀ ਪਤੀ ਦੇ ਨਾਲ ਕਲੇਸ਼ ਪੈਦਾ ਕਰਕੇ ਰੱਖਦੀ ਹੈ, ਉਹਨੂੰ ਪਤੀ ਦੇ ਅੰਦਰ ਪਰਮਾਤਮਾ ਨਹੀਂ ਦਿਸਿਆ ਤਾਂ ਹੀ ਹੈ ਨਾ। ਜੋ ਨੌਜਵਾਨ ਮਾਂ ਬਾਪ ਨੂੰ, ਬੁੱਢੇ ਮਾਂ ਬਾਪ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ, ਮਾਂ ਬਾਪ ਦੇ ਅੰਦਰ ਰੱਬ ਨਹੀਂ ਦਿਸਿਆ ਤਾਂ ਹੀ ਹੈ ਨਾ। ਤੇ ਜੋ ਮਾਂ ਬਾਪ ਬੱਚਿਆਂ ਦੇ ਨਾਲ ਦਗਾ ਕਮਾਉਂਦੇ ਨੇ, ਧੋਖਾ ਕਰਦੇ ਨੇ, ਉਸ ਮਾਂ ਬਾਪ ਨੂੰ ਬੱਚੇ ਦੇ ਅੰਦਰ ਰੱਬ ਨਹੀਂ ਦਿਸਿਆ ਤਾਂ ਹੀ ਹੈ ਨਾ। ਨਾ ਸਾਰੇ ਬੱਚੇ ਮਾੜੇ ਨੇ, ਨਾ ਸਾਰੇ ਮਾਂ ਬਾਪ ਹੀ ਮਾੜੇ ਨੇ। ਕੁਝ ਬੱਚਿਆਂ ਦਾ ਦੋਸ਼ ਹੈ, ਕੁਝ ਬਜ਼ੁਰਗਾਂ ਦਾ ਦੋਸ਼ ਹੈ, ਔਰ ਦੁਨੀਆਂ ਦੇ ਅੰਦਰ ਵਿਚਰ ਕੇ ਮੈਂ ਵੇਖਿਆ, ਕੁਝ ਬਜ਼ੁਰਗਾਂ ਦਾ ਦੋਸ਼ ਹੈ, ਕੁਝ ਬੱਚਿਆਂ ਦਾ ਦੋਸ਼ ਹੈ। ਤੋ ਖੈਰ, ਜਿਸ ਨੂੰ ਆਪਣੇ ਵਿੱਚ ਨਜ਼ਰ ਨਹੀਂ ਆਇਆ, ਉਹਨੂੰ ਆਪਣੇ ਪਰਿਵਾਰ ਵਿੱਚ ਵੀ ਨਹੀਂ ਦਿਸਿਆ, ਤੇ ਜਿਹਨੂੰ ਪਰਿਵਾਰ ਵਿੱਚ ਨਹੀਂ ਦਿਸਿਆ, ਉਹ ਲੱਖ ਵਾਰ ਘਰ ਬਾਰ ਛੱਡ ਕੇ ਕਿਧਰੇ ਬਾਹਰ ਗੁਫਾਵਾਂ ਵਿੱਚ ਚਲਾ ਜਾਏ, ਪਹਾੜਾਂ ਵਿੱਚ ਚਲਾ ਜਾਏ, ਜੀ ਮੈਂ ਬੰਦਗੀ ਕਰਨੀ ਹੈ, ਮੈਂ ਰੱਬ ਦਾ ਨਾਂ ਲੈਣਾ, ਉੱਥੋਂ ਵੀ ਨਹੀਂ ਦਿਸੇਗਾ। ਸ਼ੁਰੂਆਤ ਆਪਣੇ ਤੋਂ ਨਹੀਂ, ਆਪਣੇ ਤੋਂ, ਕਿਉਂਕਿ ਉਹ ਅੰਦਰ ਵੱਸਦਾ ਹੈ, ਉਹ ਬਾਹਰ ਹੈ ਹੀ ਨਹੀਂ ਹੈ। ਕਾਹੀ ਰੇਬਣ ਖੋਜਣ ਜਾਈ, ਸਰਬਨ ਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ ਅੰਦਰ ਹੈ। ਹੁਣ ਮੈਂ ਇੱਕ ਬਚਨ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਅਗਰ ਤੇਰੇ ਅੰਦਰੋਂ ਮੈਲ ਦੀ ਪਰਤ ਟੁੱਟ ਗਈ, ਮੈਲ ਦੀ ਦੀਵਾਰ ਹਟ ਗਈ, ਪਰਮਾਤਮਾ ਰੂਪੀ ਯਾਰ ਦਿਸਿਆ ਪਰ ਤੈਨੂੰ ਅੰਦਰ ਦਿਸਿਆ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਦਿਲ ਅਗਰ ਦਾਨਾ ਬਵਦ, ਦਾਨੇ ਦਾ ਮਤਲਬ ਹੁੰਦਾ ਹੈ ਸਿਆਣਾ, ਆਪਾਂ ਠੇਠ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਬੰਦਾ ਬੜਾ ਦਾਨਾ ਹੈ, ਦਾਨੇ ਦਾ ਮਤਲਬ ਸਮਝਦਾਰ, ਇਹ ਲਫ਼ਜ਼ ਵੈਸੇ ਫਾਰਸੀ ਦਾ ਹੈ। ਕੁਝ ਫਾਰਸੀ ਦੇ ਲਫ਼ਜ਼ ਸਾਡੇ ਧਰਮ ਦੇ ਅੰਦਰ ਜਾਂ ਪੰਜਾਬੀ ਭਾਸ਼ਾ ਦੇ ਅੰਦਰ ਬਹੁਤ ਸਤਿਕਾਰੇ ਗਏ, ਉਹਨਾਂ ਨੂੰ ਖਾਸ ਜਗ੍ਹਾ ਮਿਲ ਗਈ। ਸ਼ਹੀਦ ਲਫ਼ਜ਼ ਪ੍ਰਸੀਅਨ ਭਾਸ਼ਾ ਦਾ ਹੈ, ਪਰ ਪੰਜਾਬੀ ਦੇ ਅੰਦਰ ਇਹਦੀ ਬੜੀ ਮਹਾਨਤਾ ਹੈ, ਵਿਸ਼ੇਸ਼ ਥਾਂ ਹੈ। ਪਰ ਰੋਜ਼ ਰੋਜ਼ ਆਪਾਂ ਕਰਨੇ ਆ ਅਰਦਾਸ, ਅਰਦਾਸ ਲਫ਼ਜ਼ ਗੁਰਮੁਖੀ ਦਾ ਤੇ ਨਹੀਂ, ਪੰਜਾਬੀ ਦਾ ਤੇ ਨਹੀਂ, ਅਰਦਾਸ ਫਾਰਸੀ ਦਾ ਲਫ਼ਜ਼ ਹੈ, ਵਿਸ਼ੇਸ਼ ਥਾਂ ਇਹਨੂੰ ਮਿਲ ਗਈ ਹੈ ਪੰਜਾਬੀ ਦੇ ਅੰਦਰ।
चलो मैं होर गल करा जो साडा नां रखिया साडा नां भी फारसी भाषा विचों लैके रखिया गया है साडा नां रखिया खालसा रखिया साडे पिता श्री गुरु गोबिंद सिंह पातशाह ने नां रखिया खालसा हुण खालसा दे अखरी अर्थ असी करने आ कि जिहड़ा अंदरों प्योर होवे ਇਹ ਅਖਰੀ ਅਰਥ ਭਾਵੇਂ ਨਿੰਦਣ ਯੋਗ ਨਹੀਂ ਹੈ ਖੰਡਨ ਯੋਗ ਨਹੀਂ ਹੈ ਪਰ ਜੇ ਸਹੀ ਅਰਥ ਲੱਭਣੇ ਹੋਣ ਖਾਲਸਾ ਦੇ ਤੇ ਫਿਰ ਉਸ ਭਾਸ਼ਾ ਦੇ ਦਾਇਰੇ ਵਿੱਚ ਖਲੋ ਕੇ ਤਾਂ ਹੀ ਲੱਭੇ ਜਾਣਗੇ ਵਰਨਾ ਨਹੀਂ ਉਸ ਭਾਸ਼ਾ ਦੇ ਦਾਇਰੇ ਵਿੱਚ ਜਾਣਾ ਪਏਗਾ ਲਫ਼ਜ਼ ਹੈ ਫਾਰਸੀ ਦਾ ਤੇ ਫਾਰਸੀ ਦੇ ਅੰਦਰ ਖਾਲਸਾ ਉਹਨੂੰ ਕਹਿੰਦੇ ਨੇ ਜਿਹੜੀ ਜਾਇਦਾਦ ਜਿਹੜੀ ਸੰਪਤੀ ਸੈਂਟਰ ਗੌਰਮੈਂਟ ਦੀ ਮਲਕੀਅਤ ਹੈ ਜਿਹੜੀ ਸੈਂਟਰ ਗੌਰਮੈਂਟ ਦੀ ਆਪਣੀ ਜਾਇਦਾਦ ਹੈ ਉਹਨੂੰ ਕਹਿ ਦਿੱਤਾ ਜਾਂਦਾ ਹੈ ਖਾਲਸਾ ਜੋ ਸਟੇਟ ਸਰਕਾਰ ਦੀ ਸੰਪਤੀ ਜਾਇਦਾਦ ਹੈ ਉਹਨੂੰ ਖਾਲਸਾ ਨਹੀਂ ਜੋ ਸੈਂਟਰ ਦੀ ਮਲਕੀਅਤ ਹੈ ਸੈਂਟਰ ਦੀ ਸੰਪਤੀ ਹੈ ਹੁਣ ਗੁਰੂ ਗੋਬਿੰਦ ਸਿੰਘ ਨੇ ਨਾਮ ਖਾਲਸਾ ਦਿੱਤਾ ਤੂੰ ਪਰਮਾਤਮਾ ਦਾ ਹੈ ਹੁਣ ਸਭ ਤੋਂ ਵੱਡੀ ਸੈਂਟਰ ਸਰਕਾਰ ਤੇ ਪਰਮਾਤਮਾ ਹੀ ਹੈ ਨਾ ਆਖਿਆ ਤੂੰ ਪਰਮਾਤਮਾ ਦਾ ਹੈ ਮੈਂ ਤੇਰਾ ਸਿੱਧਾ ਸੰਬੰਧ ਬਣਾ ਰਿਹਾ ਨਿਰੰਕਾਰ ਦੇ ਨਾਲ ਕਿਸੇ ਵਿਚਕਾਰ ਤੈਨੂੰ ਵਿਚੋਲੇ ਦੀ ਲੋੜ ਨਹੀਂ ਸਿੱਧਾ ਸੰਬੰਧ ਨਿਰੰਕਾਰ ਨਾਲ ਇਹ ਤੇ ਸਾਡੀ ਅਗਿਆਨਤਾ ਹੈ ਅਸੀਂ 500-500 ਵਿਚੋਲੇ ਵਿੱਚ ਪਾ ਲੈਨੇ ਆ ਨਾ ਉਹ ਵਿਚੋਲੇ ਪੂਰੇ ਹੁੰਦੇ ਨੇ ਨਾ ਸਾਨੂੰ ਪੂਰਨਤਾ ਮਿਲਦੀ ਹੈ ਤੁਹਾਨੂੰ ਸਤਿਗੁਰੂ ਨੇ ਖਾਲਸਾ ਬਣਾਇਆ ਤੁਸੀਂ ਜਾਣ ਕੇ ਸੱਜੇ ਖੱਬੇ ਭਟਕਣ ਦਾ ਯਤਨ ਕਰਦੇ ਹੋ ਖੈਰ ਇਹ ਤੇ ਗੱਲ ਵਿਚਕਾਰ ਆ ਗਈ ਅਰਜ ਮੈਂ ਕਰ ਰਿਹਾ ਸਾਂ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਦਿਲ ਅਗਰ ਦਾਨਾ ਬਵਦ ਦਾਨਾ ਕਹਿੰਦੇ ਨੇ ਅੰਦਰੋਂ ਸਿਆਣਾ ਆਉਣਾ ਗੱਲਾਂ ਬਾਤਾਂ ਦੇ ਨਾਲ ਸਿਆਣਪ ਜ਼ਾਹਰ ਕਰਨੀ ਇੱਕ ਹੋਰ ਅਰਥ ਰੱਖਦੀ ਹੈ ਹਕੀਕਤ ਵਿੱਚ ਸਿਆਣਾ ਹੋ ਜਾਣਾ ਇੱਕ ਹੋਰ ਮਾਇਨੇ ਰੱਖਦਾ ਹੈ ਗੱਲੀ ਬਾਤੀ ਤੇ ਜਿਹਦੇ ਕੋਲ ਵੀ ਖੜੇ ਹੋਈਏ ਉਹ ਧਰਮ ਦੀਆਂ ਬਰੀਕ ਤੋਂ ਬਰੀਕ ਦਲੀਲਾਂ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਜਿਵੇਂ ਸਭ ਤੋਂ ਵੱਡਾ ਧਾਰਮਿਕ ਪੁਰਸ਼ ਹੀ ਇਹ ਹੈ ਧਰਮ ਦੇ ਰਾਹ ਦੇ ਉੱਤੇ ਚੱਲਣ ਵਾਲਾ ਹੀ ਹੈ ਪਰ ਕਰਮ ਦੀ ਚਾਲ ਵੇਖੀਏ ਤੇ ਕਰਮਾਂ ਦੀ ਚਾਲ ਬੜੀ ਮੈਲੀ ਹੈ ਉਹਨੂੰ ਬਾਹਰੋਂ ਵੇਖੀਏ ਨਾ ਉਹ ਬਾਹਰੋਂ ਗੁਰੂ ਦੇ ਨਾਲ ਜੁੜਿਆ ਨਾ ਅੰਦਰੋਂ ਗੁਰੂ ਦੇ ਨਾਲ ਜੁੜਿਆ ਪਰ ਧਰਮ ਦੀ ਦਲੀਲ ਬੜੀ ਦੇਊ ਕਿਉਂਕਿ ਚਾਰ ਅੱਖਰ ਤਾਲੀਮ ਦੇ ਕੋਲ ਨੇ ਤਾਲੀਮ ਦੇ ਨਾਲ ਵਿਦਿਆ ਦੇ ਨਾਲ ਦਲੀਲ ਦੇਣੀ ਆ ਜਾਂਦੀ ਹੈ ਤਾਲੀਮ ਦੇ ਨਾਲ ਧਰਮ ਨਹੀਂ ਆਉਂਦਾ ਧਰਮ ਨੂੰ ਅਪਣਾਉਣਾ ਇਹਦੇ ਵਾਸਤੇ ਤਾਲੀਮ ਦੀ ਲੋੜ ਨਹੀਂ ਹੈ ਇਹਦੇ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਣਪੜਿਆ ਪਰਮਗਤ ਪਾਵੈ ਇਹ ਨਹੀਂ ਸਤਿਗੁਰੂ ਨੇ ਕਿਹਾ ਕਿ ਜੇ PhD ਕੀਤੀ ਹੈ ਤੇ ਤਾਂ ਧਰਮ ਦਾ ਪਾਂਧੀ ਬਣੇਗਾ ਵਰਨਾ ਨਹੀਂ ਬਣੇਗਾ ਜੇ ਡਾਕਟਰ ਇੰਜੀਨੀਅਰ ਬਣਿਆ ਹੈ ਤੇ ਤਾਂ ਧਰਮੀ ਬਣ ਸਕੇਗਾ ਵਰਨਾ ਨਹੀਂ ਇਹ ਤਾਲੀਮ ਸਾਡਾ ਬਾਹਰੀ ਜੀਵਨ ਚਲਾਉਂਦੀ ਹੈ ਗੁਰੂ ਦੀ ਤਾਲੀਮ ਸਾਨੂੰ ਅੰਦਰੋਂ ਚੇਂਜ ਕਰਦੀ ਹੈ ਅੰਦਰੋਂ ਬਦਲਾਉਂਦੀ ਹੈ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਅੰਦਰੋਂ ਸਿਆਣਾ ਹੋਵੇ ਦਿਲ ਅਗਰ ਦਾਨਾ ਬਵਦ ਗੱਲੀ ਬਾਤੀ ਸਿਆਣਾ ਨਾ ਹੋਵੇ ਗੱਲੇ ਬਾਤੀ ਧਰਮ ਦੀਆਂ ਗੱਲਾਂ ਪੇਸ਼ ਕਰਨੀਆਂ ਨਾ ਜਾਣਦਾ ਹੋਵੇ ਹਕੀਕਤ ਵਿੱਚ ਉਹਨੂੰ ਅੰਦਰੋਂ ਰੱਬ ਜੀ ਦੇ ਬਾਰੇ ਸਮਝ ਹੋਵੇ ਹਕੀਕਤ ਵਿੱਚ ਗਿਆਨੀ ਨਹੀਂ ਉਹੀ ਹੈ ਕਹਿਣ ਲੱਗੇ ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ ਕਹਿਣ ਲੱਗੇ ਤੇਰਾ ਯਾਰ ਮਤਲਬ ਪਰਮਾਤਮਾ ਤੈਨੂੰ ਅੰਦਰ ਵਸਦਾ ਰਸਦਾ ਨਜ਼ਰ ਪਏਗਾ ਅਗਰ ਤੂੰ ਅੰਦਰੋਂ ਸਿਆਣਾ ਬਣੇ ਅੰਦਰੋਂ ਮੈਲ ਦੀ ਪਰਤ ਨੂੰ ਤੋੜ ਕੇ ਬਾਹਰ ਕਰਨ ਦਾ ਯਤਨ ਕਰੇ ਹੁਣ ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ ਚਸਮ ਗਰ ਬੀਨਾ ਬਵਦ ਹਰ ਤਰਫ ਯਾਰ ਹਸਤ ਕਹਿਣ ਲੱਗੇ ਤੇਰੇ ਨੇਤਰਾਂ ਦਾ ਰੋਗ ਅਗਰ ਮੁੱਕ ਜਾਏ ਨੇਤਰਾਂ ਦਾ ਦਾਰੂ ਤੈਨੂੰ ਕਿਧਰੋਂ ਮਿਲ ਜਾਏ ਰੋਗ ਚਲਾ ਜਾਏ ਨੇਤਰਾਂ ਨੂੰ ਵੇਖਣ ਦੀ ਤੌਫੀਕ ਮਿਲ ਜਾਏ ਤੇ ਕਹਿਣ ਲੱਗੇ ਫਿਰ ਚਾਰ ਚੁਫੇਰੇ ਉਹੀ ਪਰਮਾਤਮਾ ਦਿਸੇਗਾ ਜੋ ਸਰਵ ਪ੍ਰਥਮ ਤੈਨੂੰ ਤੇਰੇ ਅੰਦਰ ਦਿਸਿਆ ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ ਚਸਮ ਕਰ ਬੀਨਾ ਬਵਦ ਹਰ ਤਰਫ ਯਾਰ ਹਸਤ ਕਹਿਣ ਲੱਗੇ ਚਾਰ ਚੁਫੇਰੇ ਯਾਰ ਦਿਸੇਗਾ ਪਰਮਾਤਮਾ ਨਜ਼ਰ ਆਏਗਾ ਪਰ ਸ਼ਰਤ ਇਹ ਹੈ ਕਿ ਅੱਖਾਂ ਦੇ ਅੰਦਰ ਰੋਗ ਨਾ ਹੋਵੇ ਸੂਰਜ ਚਮਕਦਾ ਹੈ ਲੱਖ ਵਾਰ ਚਮਕੇ ਜੇ ਅੱਖਾਂ ਵਿੱਚ ਵੇਖਣ ਵਾਲੀ ਜੋਤ ਹੀ ਨਹੀਂ ਹੈ ਸੂਰਜ ਦਾ ਚਮਕਣਾ ਕੀ ਕਰੇਗਾ ਸੂਰਜ ਨੂੰ ਵੇਖਣ ਲਈ ਤੁਹਾਡੇ ਨੇਤਰ ਵੀ ਤੇ ਖੁੱਲੇ ਹੋਣੇ ਚਾਹੀਦੇ ਨੇ ਨੇਤਰਾਂ ਦੇ ਅੰਦਰ ਵੇਖਣ ਵਾਲੀ ਜੋਤ ਵੀ ਤੇ ਹੋਣੀ ਚਾਹੀਦੀ ਹੈ ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿਣ ਲੱਗੇ ਫਰੀਦਾ ਗਲੀਏ ਚਿੱਕੜ ਤੇਰੇ ਅੰਦਰ ਮੈਲ ਬੜੀ ਹੈ ਚਿੱਕੜ ਬੜਾ ਹੈ ਅੰਦਰ ਦੀਆਂ ਗਲੀਆਂ ਭਰੀਆਂ ਪਈਆਂ ਨੇ ਚਿੱਕੜ ਦੇ ਨਾਲ ਔਰ ਇਹ ਜਵਾਬ ਆਪਣੇ ਪਾਸੋਂ ਆਪ ਮੰਗੋ ਆਪਣੇ ਮਨ ਦੀ ਕਿਤਾਬ ਖੋਲ ਕੇ ਵੇਖੋ
ਵੇਖੋ ਕਿ ਪਵਿੱਤਰਤਾ ਕਿੰਨੀ ਹੈ ਤੇ ਮੈਲ ਕਿੰਨੀ ਹੈ। ਇੱਕ ਦਿਨ ਦੇ ਅੰਦਰ ਜ਼ੁਬਾਨ ਕਿੰਨੀ ਵਾਰ ਬੋਲੀ ਹੈ ਤੇ ਜ਼ੁਬਾਨ ਨੇ ਸ਼ੁੱਧ ਕਿੰਨੀ ਵਾਰ ਬੋਲਿਆ ਤੇ ਅਸ਼ੁੱਧ ਕਿੰਨਾ ਬੋਲਿਆ, ਚੁਗਲੀ ਨਿੰਦਾ ਕਿੰਨੀ ਵਾਰ ਬੋਲੀ, ਕਾਮੁਕ ਲੋਭ ਦੇ ਬੋਲ ਕਿੰਨੀ ਵਾਰ ਬੋਲੇ ਨੇ। ਇੱਕ ਦਿਨ ਦੇ ਅੰਦਰ ਅੱਖਾਂ ਕਈ ਵਾਰ ਵੇਖਦੀਆਂ ਨੇ, ਕਿਸੇ ਨੂੰ ਵੇਖ ਕੇ ਈਰਸ਼ਾ ਦਵੈਸ਼ ਕਿੰਨੀ ਵਾਰ ਬਣੀ ਤੇ ਕਿਸੇ ਵਿੱਚੋਂ ਰੱਬ ਮਹਿਸੂਸ ਹੋਇਆ ਕਿੰਨੀ ਵਾਰ ਹੋਇਆ, ਕਿੰਨੀ ਵਾਰ ਵੇਖਿਆ। ਕੰਨ ਕੀ ਸੁਣਨਾ ਪਸੰਦ ਕਰਦੇ ਨੇ, ਆਪਣੇ ਜੀਵਨ ਦੀ ਡਾਇਰੀ ਨੋਟ ਕਰੋ, ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਕਿ ਅੰਦਰ ਮੈਲ ਹੈ ਜਾਂ ਅੰਦਰ ਪਵਿੱਤਰਤਾ ਹੈ। ਭਗਤ ਜੀ ਕਹਿਣ ਲੱਗੇ, ਮੈਂ ਦੁਨੀਆਂ ਦੀ ਤਸਵੀਰ ਨੇੜੇ ਹੋ ਕੇ ਵੇਖੀ ਹੈ ਤੇ ਕੀ ਨਜ਼ਰ ਆਇਆ, ਗਲੀਏ ਚਿੱਕੜ, ਗਲੀਆਂ ਦੇ ਅੰਦਰ ਚਿੱਕੜ ਹੋਣ ਕਾਰਨ ਦੂਰ ਘਰ, ਪਰਮਾਤਮਾ ਦਾ ਘਰ ਦੂਰ ਨਜ਼ਰ ਆਇਆ। ਮਨੁੱਖ ਨੇ ਕਹਿ ਦਿੱਤਾ ਨੇੜੇ ਤੇੜੇ ਹੈ ਹੀ ਨਹੀਂ, ਬੜੀ ਦੂਰ ਹੈ। ਦੂਰ ਘਰ ਨਾਲ ਪਿਆਰੇ ਨੇ ਹੋ, ਕਹਿਣ ਲੱਗੇ ਮੇਰਾ ਪਿਆਰ ਮੇਰੇ ਪਰਮਾਤਮਾ ਦੇ ਨਾਲ ਹੈ। ਕਹਿਣ ਲੱਗੇ ਅੰਦਰ ਚਿੱਕੜ ਹੈ, ਘਰ ਲੱਗਦਾ ਹੈ ਪਰਮਾਤਮਾ ਦਾ ਦੂਰ, ਪਰ ਜਿਹਦਾ ਘਰ ਦੂਰ ਲੱਗਦਾ ਉਹਦੇ ਨਾਲ ਮੇਰਾ ਪਿਆਰ ਹੈ। ਹੁਣ ਜਿਵੇਂ ਜਿਵੇਂ ਪਿਆਰ ਪੱਕਦਾ ਜਾਏਗਾ, ਚਿੱਕੜ ਹਟਦਾ ਜਾਏਗਾ, ਘਰ ਨੇੜੇ ਲੱਗਣਾ ਸ਼ੁਰੂ ਹੋ ਜਾਏਗਾ। ਕਹਿਣ ਲੱਗੇ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ। ਜਦ ਮੈਂ ਸੁਰਤ ਨੂੰ ਚਲਾਉਣਾ, ਜਦ ਮੈਂ ਸੁਰਤ ਦੇ ਮਾਰਗ ਦੇ ਉੱਤੇ ਚੱਲਦਾ ਤੇ ਇਸ ਚਿੱਕੜ ਦੇ ਨਾਲ ਮੇਰੀ ਕੰਬਲੀ ਲਬਰੇਜ਼ ਹੋ ਜਾਂਦੀ ਹੈ, ਭਰ ਜਾਂਦੀ ਹੈ। ਜਦ ਤੁਸੀਂ ਸੁਰਤ ਕਰਕੇ ਪਰਮਾਤਮਾ ਦੇ ਨਾਲ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰਦੇ ਹੋ, ਤੁਹਾਡੀ ਸੁਰਤ ਨੂੰ ਤੋੜਨ ਵਾਲੇ ਕਈ ਸਾਧਨ ਰਾਹ ਵਿੱਚ ਮਿਲਣਗੇ। ਕਾਮ ਸੁਰਤ ਨੂੰ ਤੋੜੇਗਾ, ਕੋਈ ਵੀ ਤੁਹਾਡੇ ਨੇੜੇ ਤੇੜੇ ਨਹੀਂ ਹੈ, ਤੁਹਾਡੇ ਕਲਪਨਾ ਦੇ ਅੰਦਰ ਹੀ ਬਹੁਤ ਕੁਝ ਹਲਚਲੀ ਮੱਚੀ ਹੋਈ ਤੁਹਾਨੂੰ ਨਜ਼ਰ ਆ ਜਾਏਗੀ, ਤੁਹਾਡੀ ਕਲਪਨਾ ਦੇ ਅੰਦਰ। ਨੇੜੇ ਤੁਹਾਡੇ ਕੋਈ ਵੀ ਨਹੀਂ ਹੈ, ਅੱਖਾਂ ਬੰਦ ਨੇ, ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਕਹਿ ਰਹੇ ਹੋ, ਪਰ ਤੁਹਾਡੀ ਕਲਪਨਾ ਦਾ ਚਿੱਕੜ ਤੁਹਾਡੇ ਸਾਹਮਣੇ ਆ ਜਾਏਗਾ। ਕਦੀ ਉਹ ਕਾਮ ਦੇ ਰੂਪ ਵਿੱਚ, ਕਦੀ ਕ੍ਰੋਧ ਦੇ ਰੂਪ ਵਿੱਚ, ਕਦੀ ਈਰਸ਼ਾ ਦੇ ਰੂਪ ਵਿੱਚ, ਕਦੀ ਨਿੰਦਾ ਚੁਗਲੀ ਦੇ ਰੂਪ ਵਿੱਚ। ਅਗਰ ਇਹ ਚਿੱਕੜ ਹੋਵੇ ਹੀ ਨਾ, ਤਾਂ ਫਿਰ ਤੇ ਸੁਰਤ ਸ਼ਬਦ ਦੇ ਨਾਲ ਬੜੀ ਜਲਦੀ ਜੁੜ ਜਾਏਗੀ, ਬੜੀ ਜਲਦੀ ਜੁੜ ਜਾਏਗੀ, ਫਿਰ ਪਰਮਾਤਮਾ ਨੂੰ ਵੀ ਜਲਦੀ ਪਾਇਆ ਜਾ ਸਕੇਗਾ। ਪਰਮਾਤਮਾ ਮਿਲ ਜਾਂਦਾ ਹੈ, ਪਰ ਪਹਿਲਾਂ ਆਪਣੇ ਚਿੱਕੜ ਨੂੰ ਪਾਸੇ ਕਰਨਾ ਪੈਂਦਾ ਹੈ, ਤਾਂ ਆਪਣੇ ਚਿੱਕੜ ਨੂੰ ਹਟਾਉਣਾ ਪੈਂਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਚਿੱਕੜ ਬਣਦਾ ਵੀ ਪਾਣੀ ਦੇ ਨਾਲ ਹੈ ਤੇ ਚਿੱਕੜ ਨੂੰ ਧੋਤਾ ਵੀ ਪਾਣੀ ਦੇ ਨਾਲ ਹੀ ਜਾਂਦਾ ਹੈ। ਅਗਰ ਮਿੱਟੀ ਨੂੰ ਤੇ ਪਾਣੀ ਨੂੰ ਮਿਲਾ ਦਿਓ, ਚਿੱਕੜ ਬਣ ਜਾਏਗਾ, ਉਹ ਚਿੱਕੜ ਰਸਤੇ ਦੇ ਉੱਤੇ ਜੰਮ ਜਾਏ, ਚਿੱਕੜ ਕੱਪੜੇ ਦੇ ਉੱਤੇ ਜੰਮ ਜਾਏ, ਚਿੱਕੜ ਸਰੀਰ ਦੇ ਉੱਤੇ ਜੰਮ ਜਾਏ, ਪਾਣੀ ਤੇ ਮਿੱਟੀ ਕਾਰਨ ਜੰਮਿਆ ਨਾ। ਇਕੱਲੇ ਪਾਣੀ ਨੂੰ ਵਰਤੋਂ ਵਿੱਚ ਲਿਆਓ ਤੇ ਚਿੱਕੜ ਉਤਰਦਾ ਹੋਇਆ ਵੀ ਨਜ਼ਰ ਪੈ ਜਾਏਗਾ। ਮਰਜ਼ੀ ਤੁਹਾਡੀ, ਇਸ ਪਾਣੀ ਦੇ ਨਾਲ ਚਿੱਕੜ ਬਣਾਉਣਾ, ਪਾਣੀ ਦੇ ਨਾਲ ਚਿੱਕੜ ਨੂੰ ਧੋਣਾ ਹੈ। ਕਹਿਣ ਲੱਗੇ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੇ ਕੰਬਲੇ। ਜਿਵੇਂ ਜਿਵੇਂ ਮੈਂ ਚੱਲਣ ਦਾ ਯਤਨ ਕਰਨਾ, ਸੁਰਤ ਨੂੰ ਜੋੜਨ ਦਾ ਯਤਨ ਕਰਦਾ ਸ਼ਬਦ ਦੇ ਨਾਲ, ਮੇਰੀ ਕੰਬਲੀ ਭਿੱਜ ਜਾਂਦੀ ਹੈ, ਮਨ ਰੂਪੀ ਕੰਬਲੀ ਭਿੱਜ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਪਰ ਇੱਕ ਮੈਂ ਬੇਨਤੀ ਕਰਾਂ, ਬਾਣੀ ਵਿੱਚ ਨਹੀਂ ਹੈ, ਮਨ ਦੁਬਦਾ ਵਿੱਚ ਨਾ ਚਲਾ ਜਾਏ, ਬਾਣੀ ਦਾ ਬਚਨ ਉਹ ਨਹੀਂ ਹੈ। ਕਬੀਰ ਪੰਥੀਆਂ ਦੇ ਪਾਸ ਇੱਕ ਬਹੁਤ ਵੱਡਾ ਕਬੀਰ ਸਾਹਿਬ ਦਾ ਗ੍ਰੰਥ ਹੈ, ਇਹ ਬਚਨ ਉਹਦੇ ਵਿੱਚ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਬੜੇ ਯਤਨ ਸੇ ਓਡੀ ਕੰਬਲੀਆ, ਬੜਾ ਲੰਮਾ ਸਮਾਂ ਭਟਕਣ ਤੋਂ ਬਾਅਦ, ਜੂਨਾ ਵਿੱਚ ਚੱਲਣ ਤੋਂ ਬਾਅਦ, ਚੱਕਰ ਕੱਟਣ ਤੋਂ ਬਾਅਦ, ਤਾਂ ਕਿਧਰੇ ਜਾ ਕੇ ਮਨੁੱਖਾ ਦੇਹ ਹੀ ਮਿਲੇ। ਔਰ ਇਹ ਬਚਨ ਗੁਰਬਾਣੀ ਦੇ ਨੇ, ਏਤੇ ਕਰ ਹਮ ਬਹੁਤ ਬਸਾਏ, ਤਬ ਹਮ ਰਾਮ ਗਰਭ ਹੋਏ ਆਏ, ਬਚਨੇ ਵੀ ਕਬੀਰ ਸਾਹਿਬ ਦੇ ਨੇ। ਕਹਿਣ ਲੱਗੇ, ਬੜੇ ਯਤਨ ਸੇ ਓਡੀ ਕੰਬਲੀਆ, ਬੜੀ ਮੁਸ਼ਕਲ ਦੇ ਨਾਲ ਇਹ ਮਨੁੱਖਾ ਦੇਹੀ ਨੂੰ ਪਾਇਆ, ਜਿਉਂ ਕਿ ਤਿਉਂ ਦਰ ਲੀਨ ਕਮਲਿਆ, ਬੜੇ ਯਤਨ ਦੇ ਨਾਲ ਮੈਨੂੰ ਜਿਉਂ ਦੀ ਤਿਉਂ ਚਿੱਟੀ ਰੱਖ ਪਾਇਆ, ਇਹਨੂੰ ਮੈਂ ਲਿਬੜਨ ਨਹੀਂ ਦਿੱਤਾ, ਚਿੱਕੜ ਦੇ ਅੰਦਰ ਭਰਨ ਨਹੀਂ ਦਿੱਤਾ। ਬੜੇ ਯਤਨ ਸੇ ਓਡੀ ਕੰਬਲੀਆ, ਜਿਉਂ ਕਿ ਤਿਉਂ, ਜਿਵੇਂ ਦੀ ਕੰਬਲੀ ਮਿਲੀ ਸੀ ਚਿੱਟੀ, ਜਿਉਂ ਕਿ ਤਿਉਂ ਦਰ ਲੀਨ ਕਮਲਿਆ, ਮੈਨੂੰ ਧਰ ਲਿਆ ਹੈ, ਰੱਖ ਲਿਆ ਹੈ ਆਪਣੇ ਪਾਸ, ਜਿਉਂ ਦੀ ਤਿਉਂ, ਮਤਲਬ ਚਿੱਟੀ ਦੀ ਚਿੱਟੀ, ਕਾਲੀ ਨਹੀਂ ਆਉਣ ਦਿੱਤਾ। ਜਿਹਦੀ ਮਨ ਵਾਲੀ ਕੰਬਲੀ ਚਿੱਟੀ ਰਹਿ, ਉਹ ਪਵਿੱਤਰ ਹੈ, ਪਰਮਾਤਮਾ ਦੇ ਚਰਨਾਂ ਵਿੱਚ ਬਹਿਣ ਦੀ ਜਗ੍ਹਾ ਬਣ ਜਾਂਦੀ ਹੈ। ਜਿਹਦੀ ਕੰਬਲੀ ਚਿੱਕੜ ਦੇ ਨਾਲ ਭਰ ਜਾਏ, ਉਹ ਜੋਨਾਂ ਦੇ ਚੱਕਰ ਦੇ ਅੰਦਰ ਭਟਕਦਾ ਨਜ਼ਰ ਪੈਂਦਾ ਹੈ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋਂ,
अगर मैं चलदा नहीं हां तो परमात्मा नहीं मिलता, प्यार टुटदा है चलदा।

0: ਤੇ ਕੰਬਲੀ ਭਿੱਜਦੀ ਏ, ਹੁਣ ਕਰਾਂਗੀ ਦੁਬਦਾ ਬਣ ਗਈ। ਚੱਲਦਾ ਹਾਂ ਤੇ ਮੁਸ਼ਕਲ ਬੜੀ ਏ, ਚੱਲਦਾ ਹਾਂ ਕਠਿਨਾਈ ਬੜੀ ਏ, ਚੱਲਦਾ ਏ ਤੇ ਇਸ ਤਰ੍ਹਾਂ ਲੱਗਦਾ ਚਟਾਨ ਦੇ ਵਿੱਚੋਂ ਰਸਤਾ ਬਣਾ ਕੇ ਅੱਗੇ ਗੁਜ਼ਰਨਾ ਪੈਣਾ ਹੈ, ਬੜਾ ਕਠਿਨਾਈ ਵਾਲਾ ਮਾਰਗ ਨਜ਼ਰ ਪੈ ਰਿਹਾ, ਨਹੀਂ ਚੱਲਦਾ ਤੇ ਪ੍ਰਮਾਤਮਾ ਨਹੀਂ ਮਿਲਦਾ, ਹੁਣ ਕਰਾਂਗੇ। ਅਗਲੇ ਸਲੋਕ ਵਿੱਚ ਕਹਿੰਦੇ ਨੇ ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੋ ਮੇਹ। ਕਹਿਣ ਲੱਗੇ ਠੀਕ ਹੈ ਅੱਲਾਹ, ਇਹ ਚਿੱਕੜ ਬਣਾਇਆ ਵੀ ਤੇ ਤੂੰ ਹੈ, ਮੇਰੀ ਕੰਬਲੀ ਭਿੱਜਦੀ ਰਹੇ, ਇਹ ਚਿੱਕੜ ਦੇ ਅੰਦਰ ਭਰਦੀ ਜਾਏ, ਮੀਂਹ ਵਰਸਦਾ ਜਾਏ, ਮੀਂਹ ਦੇ ਨਾਲ ਚਿੱਕੜ ਹੁੰਦਾ ਜਾਏ, ਚਿੱਕੜ ਬਣਾਉਣ ਵਾਲਾ ਵੀ ਤੂੰ ਹੈ, ਮੈਨੂੰ ਆਪਣੇ ਨਾਲ ਮਿਲਾਉਣ ਵਾਲਾ ਵੀ ਤੂੰ ਹੈ, ਇਹ ਤੇਰੀ ਰਹਿਮਤ ਦੇ ਨਾਲ ਹੀ ਤੇ ਮੀਂਹ ਵਰਸ ਰਿਹਾ, ਤੇਰੇ ਹੁਕਮ ਤੋਂ ਬਾਹਰ ਤੇ ਨਹੀਂ ਵਰਸ ਰਿਹਾ। ਅਗਰ ਮੈਨੂੰ ਕਾਮ ਸਤਾਉਂਦਾ ਹੈ, ਕ੍ਰੋਧ ਸਤਾਉਂਦਾ ਹੈ, ਚੁਗਲੀ ਨਿੰਦਾ ਸਤਾਉਂਦੀ ਹੈ, ਤੋ ਆਖਿਆ ਚਿੱਕੜ ਵੀ ਤੇਰਾ ਬਣਾਇਆ, ਮੈਂ ਵੀ ਤੈਨੂੰ ਮਿਲਣਾ ਹੈ, ਮੈਂ ਚਿੱਕੜ ਦੀ ਪਰਵਾਹ ਨਾ ਕਰਦਾ ਹੋਇਆ ਧਿਆਨ ਤੇਰੇ ਵੱਲ ਰੱਖ ਰਿਹਾ, ਤੂੰ ਕਿਰਪਾ ਕਰ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਨਿਰੰਕਾਰ ਬਚਾਉਣਾ ਵੀ ਤੂੰ ਹੈ, ਭਿੱਜੋ ਸਿੱਜੋ ਕੰਬਲੀ, ਕੰਬਲੀ ਭਿੱਜਦੀ ਜਾ ਰਹੀ ਹੈ ਕੋਈ ਗੱਲ ਨਹੀਂ, ਬਰਸਾਤ ਪੈਂਦੀ ਜਾ ਰਹੀ ਹੈ ਕੋਈ ਗੱਲ ਨਹੀਂ, ਚੱਲਦਾ ਜਾਵਾ ਆਖਰ ਚੱਲਦਾ ਚੱਲਦਾ ਕਦੀ ਤੇ ਚਿੱਕੜ ਤੋਂ ਬਾਹਰ ਹੋਵਾਂਗਾ ਹੀ ਨਾ। ਅੱਲੋ ਵਰਸੋ ਮੇਹੋ, ਕਹਿਣ ਲੱਗੇ ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾ ਹੀ ਨੇਹੋ। ਮੈਂ ਜਾ ਕੇ ਆਪਣੇ ਸੱਜਣ ਨੂੰ ਰੱਬ ਜੀ ਨੂੰ ਮਿਲ ਪਵਾਂ, ਮੇਰਾ ਪਿਆਰ ਸਲਾਮਤ ਰਹੇ, ਨੇ ਮੇਰਾ ਟੁੱਟੇ ਨਾ, ਪ੍ਰੇਮ ਮੇਰੇ ਦੇ ਅੰਦਰ ਵਿਘਨ ਪੈ ਨਾ, ਇਸ ਚਿੱਕੜ ਵਿੱਚੋਂ ਦੀ ਗੁਜ਼ਰ ਗੁਜ਼ਰ ਕੇ ਤਾਂ ਹੀ ਚਿੱਕੜ ਤੋਂ ਰਹਿਤ ਪ੍ਰਮਾਤਮਾ ਮਿਲਦਾ, ਵਰਨਾ ਨਹੀਂ। ਕੋਈ ਇਹ ਆਖੇ ਕਿ ਚਿੱਕੜ ਵਿੱਚੋਂ ਨਾ ਗੁਜ਼ਰਨਾ ਪਏ, ਹੋ ਨਹੀਂ ਸਕਦਾ, ਗੁਜ਼ਰਨਾ ਤੇ ਪਏਗਾ। ਕਿਵਾਂ ਚਾਹਾਂਗਾ ਬੋਲ, ਕੁਝ ਇਸ ਤਰ੍ਹਾਂ ਦੇ ਨੇ, ਪ੍ਰਸੂਤ ਦੀ ਪੀੜਾ ਵਿੱਚੋਂ ਗੁਜ਼ਰਨ ਤੋਂ ਬਾਅਦ ਹੀ ਬੱਚੇ ਦਾ ਮੂੰਹ ਵੇਖਿਆ ਜਾਂਦਾ, ਵਰਨਾ ਨਹੀਂ। ਇਸ ਚਿੱਕੜ ਦੇ ਤੌਰ ਦੀ ਪੀੜਾ ਵਿੱਚੋਂ ਨਿਕਲਣ ਤੋਂ ਬਾਅਦ ਹੀ ਪ੍ਰਮਾਤਮਾ ਦਾ ਮੂੰਹ ਦਿਸਦਾ, ਵਰਨਾ ਨਹੀਂ। ਬੜਾ ਭਿਆਨਕ ਚਿੱਕੜ ਹੈ, ਬੜੀ ਗੂੜੀ ਮੈਲ ਹੈ। ਗੂੜੀ ਮੈਲ ਹਟ ਜਾਂਦੀ ਹੈ ਜਦੋਂ ਆਪ ਤੁਰੇ ਜਾ ਰਹੇ ਹੋ, ਚਲੋ ਇੱਕ ਕਦਮ ਚੱਲ ਰਹੇ ਹੋ, ਦੋ ਕਦਮ ਚੱਲ ਰਹੇ ਹੋ, ਚੱਲਦੇ ਰਹੇ ਹੋ। ਜਿਹੜਾ ਢੇਰੀ ਢਾ ਕੇ ਬਹਿ ਗਿਆ ਕਿ ਰੱਬ ਦਾ ਘਰ ਬੜਾ ਦੂਰ ਹੈ, ਮੇਰੇ ਤੋਂ ਚੱਲਿਆ ਨਹੀਂ ਜਾਣਾ, ਚਿੱਕੜ ਬੜਾ ਦੂਰ ਹੈ, ਉਹ ਨਾ ਚੱਲ ਪਾਏਗਾ ਨਾ ਪਹੁੰਚ ਪਾਏਗਾ। ਉਸ ਬਹਿਣ ਵਾਲੇ ਨਾਲੋਂ ਕਰੋੜ ਗੁਣਾ ਉਹ ਚੰਗਾ ਹੈ, ਚੱਲ ਰਿਹਾ ਹੈ, ਭਾਵੇਂ ਰੋਜ਼ ਇੱਕ ਹੀ ਕਦਮ ਚੱਲ ਰਿਹਾ ਹੈ, ਦੋ ਹੀ ਕਦਮ ਚੱਲ ਰਿਹਾ ਹੈ, ਮੈਲ ਨੂੰ ਹਟਾ ਤੇ ਰਿਹਾ ਹੈ, ਹੌਸਲਾ ਉਹਨੇ ਡਿੱਗਿਆ ਤੇ ਨਹੀਂ। ਤੋ ਇਹ ਸੀ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਮੈਂ ਭੁਲਾਵਾ ਪਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਮੈਂ ਭੁਲਾਵਾ ਪਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਸ਼ਕਰ ਖੰਡ ਨੀਵਾਤ ਗੁੜ,

ਤਰਬੂਜ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ ਆਪ ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਸਰਵਣ ਕਰਦੇ ਆ ਰਹੇ ਹੋ। ਮਨ ਬਿਰਤੀਆਂ ਇਕਾਗਰ ਕਰੋ, ਇਸ ਸਲੋਕ ਨੂੰ ਆਧਾਰ ਬਣਾ ਕੇ ਕੁਛ ਸਮਝਣ ਤੇ ਸਮਝਾਉਣ ਦਾ ਯਤਨ ਕਰੀਏ। ਫਰੀਦ ਸਾਹਿਬ ਜੀ ਦਾ ਫੁਰਮਾਨ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਕਹਿਣ ਲੱਗੇ ਮਨੁੱਖ ਇਸ ਭਰਮ ਵਿੱਚ ਤੇ ਰਹਿੰਦਾ ਹੈ ਕਿ ਬਾਹਰੋਂ ਮੇਰੇ ਸਿਰ ਦੇ ਉੱਤੇ ਬੱਝੀ ਹੋਈ ਪੱਗ ਮੈਲੀ ਨਾ ਹੋਵੇ। ਹਕੀਕਤ ਹੈ ਕਿ ਮਨੁੱਖ ਨੂੰ ਜਿਤਨੀ ਖਬਰ ਬਾਹਰ ਦੀ ਹੈ ਉਨਾ ਹੀ ਅੰਦਰ ਦੀ ਤਰਫੋਂ ਅਣਜਾਣ ਹੈ। ਬਾਹਰ ਦੇ ਬਾਰੇ ਸਮਝ ਆ ਗਈ ਹੈ, ਅੰਦਰ ਦੇ ਬਾਰੇ ਸਮਝ ਨਹੀਂ ਆਈ, ਅਗਰ ਆਈ ਹੈ ਤੇ ਬਹੁਤ ਥੋੜੀ ਆਈ। ਇਹੀ ਕਾਰਨ ਹੈ ਜਿੰਨਾ ਸਾਫ ਸਫਾਈ ਦਾ ਧਿਆਨ ਬਾਹਰ ਹੈ ਉਨੀ ਸਫਾਈ ਦਾ ਧਿਆਨ ਅੰਦਰ ਨਹੀਂ ਹੈ। ਤਨ ਸਾਫ ਹੋਣਾ ਚਾਹੀਦਾ ਹੈ, ਸਭ ਦੀ ਤਮੰਨਾ ਹੈ। ਮਨ ਸਾਫ ਹੋਣਾ ਚਾਹੀਦਾ, ਕਿਸੇ ਵਿਰਲੇ ਵਿਰਲੇ ਦੀ ਲੋਚਾ ਹੈ, ਸਭ ਦੀ ਤਮੰਨਾ ਇਹ ਨਹੀਂ ਹੈ। ਉਸ ਤੋਂ ਬਾਅਦ ਤਨ ਦੇ ਕੱਪੜੇ, ਘਰ ਬਾਰ, ਮੋਟਰ ਕਾਰ, ਹਰ ਜਗ੍ਹਾ ਜੋ ਸਰੀਰ ਦੇ ਬਹਿਣ ਉੱਠਣ ਦੇ ਕੰਮ ਆਉਂਦੀ ਹੈ ਉਹ ਸਾਫ ਸੁਥਰੀ ਚਾਹੀਦੀ ਹੈ। ਇੱਥੇ ਸਭ ਨੂੰ ਪਤਾ ਹੈ, ਪਰ ਜਿੱਥੇ ਦੀਨ ਦਿਆਲ ਨਿਰੰਕਾਰ ਨੂੰ ਵਸਦਾ ਰਸਦਾ ਵੇਖਣਾ ਚਾਹੁੰਦੇ ਹਾਂ, ਮਨ ਸਾਫ ਚਾਹੀਦਾ। ਇਹ ਕਿਸੇ ਵਿਰਲੇ ਵਿਰਲੇ ਨੂੰ ਪਤਾ ਹੈ, ਸਭ ਨੂੰ ਨਹੀਂ ਪਤਾ। ਤੋ ਇਸ ਤਰ੍ਹਾਂ ਕਹਿ ਲਈਏ ਕਿ ਲੋਕ ਬਾਹਰ ਮੁਖੀ ਜੀਵਨ ਗੁਜ਼ਾਰ ਰਹੇ ਨੇ, ਅੰਤਰਮੁਖੀ ਜੀਵਨ ਨਹੀਂ ਗੁਜ਼ਾਰ ਰਹੇ। ਜਦ ਵੀ ਕੋਈ ਰੱਬ ਜੀ ਦੇ ਰਾਹ ਦੇ ਉੱਤੇ ਆਪਣੇ ਕਦਮ ਰੱਖ ਕੇ ਚੱਲਣਾ ਸ਼ੁਰੂ ਕਰਦਾ ਹੈ, ਉਹਦਾ ਧਿਆਨ ਬਾਹਰੋਂ ਹਟ ਕੇ ਆਪਣੇ ਅੰਦਰ ਵੱਲ ਜਾਣਾ ਸ਼ੁਰੂ ਹੁੰਦਾ ਹੈ। ਤੋ ਜਦ ਧਿਆਨ ਅੰਤਰਮੁਖੀ ਹੁੰਦਾ ਹੈ, ਸਮਝ ਆਉਂਦੀ ਹੈ ਅੰਦਰ ਬਹੁਤ ਕੂੜਾ ਕਰਕਟ ਮੈਲ ਹੀ ਮੈਲ ਪਈ ਹੈ, ਤੋ ਆਪਣੀ ਮੈਲ ਨੂੰ ਵੇਖ ਕੇ ਬੰਦਾ ਆਪ ਹੀ ਬੇਚੈਨ ਹੋ ਜਾਂਦਾ ਹੈ ਕਿ ਇਤਨੀ ਸਾਰੀ ਮੈਲ। ਆਪਣੀ ਮੈਲ ਨੂੰ ਵੇਖ ਕੇ ਆਪਣੇ ਆਪ ਤੋਂ ਆਪ ਹੀ ਨਫ਼ਰਤ ਕਰ ਬੈਠਦਾ ਹੈ, ਇਤਨੀ ਸਾਰੀ ਮੈਲ ਤੇ ਉਹ ਵੀ ਮੇਰੇ ਅੰਦਰ। ਮੈਂ ਤੇ ਸਮਝਦਾ ਸਾਂ ਨਹੀਂ ਹੈ, ਪਰ ਬਹੁਤ ਜ਼ਿਆਦੀ ਹੈ, ਬਹੁਤ ਜ਼ਿਆਦੀ। ਤੋ ਖੈਰ, ਈਸਾਈ ਜਗਤ ਦੇ ਅੰਦਰ ਈਸਾਈ ਜਗਤ ਦੇ ਬਾਨੀ ਹਜ਼ਰਤ ਈਸ਼ਾ ਜੀ, ਉਹਨਾਂ ਨੇ ਰੱਬ ਤੋਂ ਬਾਅਦ ਨੰਬਰ 2 ਦੇ ਉੱਤੇ ਸਫਾਈ ਨੂੰ ਹੀ ਦਰਜਾ ਦਿੱਤਾ ਹੈ। ਹਜ਼ਰਤ ਈਸ਼ਾ ਜੀ ਕਿਹਾ ਕਰਦੇ ਸਨ ਕਿ ਪਰਮਾਤਮਾ ਤੋਂ ਬਾਅਦ ਅਗਰ ਕੋਈ ਸਾਡਾ ਕਰਨਾ ਕਰਮ ਧਰਮ ਫਰਜ਼ ਬਣਦਾ ਹੈ, ਤਾਂ ਉਹ ਇਹ ਹੈ ਕਿ ਬਾਹਰ ਵੀ ਸਫਾਈ ਹੋਵੇ ਤੇ ਅੰਦਰ ਵੀ ਸਫਾਈ ਹੋਵੇ। ਚਲੋ, ਅੰਦਰ ਦੀ ਸਫਾਈ ਦੇ ਸੰਬੰਧ ਵਿੱਚ ਹਰ ਪੈਗੰਬਰ ਨੇ, ਅਵਤਾਰੀ ਤੇ ਰਹਿਬਰੀ ਪੁਰਸ਼ ਨੇ ਜ਼ੋਰਦਾਰ ਬਚਨਾਂ ਵਿੱਚ ਕਿਹਾ ਹੈ ਕਿ ਮਨ ਪਵਿੱਤਰ ਚਾਹੀਦਾ, ਸਾਫ ਚਾਹੀਦਾ। ਪਰ ਹਜ਼ਰਤ ਈਸ਼ਾ ਦੀ ਬਾਹਰ ਦੀ ਸਫਾਈ ਦੇ ਉੱਤੇ ਵੀ ਬੜਾ ਜ਼ੋਰ ਦਿੰਦੇ ਨੇ ਤੇ ਅੰਦਰ ਦੀ ਸਫਾਈ ਦੇ ਉੱਤੇ ਵੀ ਬੜਾ ਜ਼ੋਰ ਦਿੰਦੇ ਨੇ। ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਲੈ ਕੇ ਮੈਲ ਆਪਣੇ ਬਾਹਰ ਵੀ ਵੇਖਦਾ ਆ ਰਿਹਾ ਹੈ ਤੇ ਮੈਲ ਆਪਣੇ ਅੰਦਰ ਵੀ ਵੇਖਦਾ ਆ ਰਿਹਾ ਹੈ। ਤੇ ਫਿਰ ਬਾਹਰ ਦੀ ਮੈਲ ਦੇ ਸੰਬੰਧ ਵਿੱਚ ਇਹਦੀ ਕੋਈ ਜਾਣਕਾਰੀ ਹੈ, ਇਹਨੂੰ ਕੁਝ ਗਿਆਨ ਹੈ, ਤੇ ਬਾਹਰ ਦੀ ਮੈਲ ਨੂੰ ਧੋਣ ਦੇ ਇਹ ਸਾਧਨ ਲੱਭਦਾ ਰਿਹਾ, ਸਾਧਨਾਂ ਦੀ ਖੋਜਬੀਨ ਕਰਦਾ ਰਿਹਾ ਤੇ ਬਾਹਰ ਦੀ ਮੈਲ ਨੂੰ ਹਟਾਉਣ ਦਾ ਯਤਨ ਵੀ ਕਰਦਾ ਰਿਹਾ। ਉਹ ਮੈਲ ਚਾਹੇ ਤਨ ਦੇ ਉੱਤੇ ਜਾਂ ਫਿਰ ਤਨ ਦੇ ਉੱਤੇ ਪਏ ਹੋਏ ਕੱਪੜਿਆਂ ਦੇ ਉੱਤੇ, ਉਸ ਮੈਲ ਨੂੰ ਧੋਣ ਦੇ ਸਾਧਨ ਜੁਟਾਉਂਦਾ ਰਿਹਾ, ਸਾਧਨ ਲੱਭਦਾ ਰਿਹਾ। ਮੈਲ ਹਟਾਉਣਾ ਇਹਦਾ ਲਕਸ਼ ਹੈ। ਸਾਧਨ ਬਦਲਦੇ ਰਹੇ ਨੇ, ਹੁਣ ਵੀ ਬਦਲ ਰਹੇ ਨੇ, ਬਦਲਦੇ ਰਹਿਣਗੇ। ਸਾਧਨ ਦੇ ਨਾਲ ਫਰਕ ਨਹੀਂ ਪੈਂਦਾ, ਗੱਲ ਤੇ ਇਹ ਹੈ ਕਿ ਅੰਦਰ ਮੈਲ ਨਾ ਰਹੇ, ਕੱਪੜੇ ਦੇ ਉੱਤੇ ਮੈਲ ਨਾ ਰਹੇ। ਇੱਕ ਬੇਨਤੀ ਮੈਂ ਵੀ ਕਰਦਾ ਚੱਲਾਂ, ਬਾਹਰ ਦੀ ਮੈਲ ਜੋ ਸਾਡੇ ਸਰੀਰ ਜਾਂ ਸਰੀਰ ਤੇ ਪਾਏ ਹੋਏ ਕੱਪੜਿਆਂ ਦੇ ਉੱਤੇ ਜਾਂ ਸੱਜੇ ਖੱਬੇ ਮੈਲ ਦਿਸਦੀ ਹੈ, ਇਹ ਗਰਦੋ ਗੁਬਾਰ ਮਿੱਟੀ ਘੱਟੇ ਦੇ ਕਾਰਨ ਹੈ। ਬਾਹਰ ਦੀ ਮੈਲ ਗਰਦੋ ਗੁਬਾਰ ਮਿੱਟੀ ਦੇ ਕਾਰਨ ਹੈ ਤੇ ਅੰਦਰ ਦੀ ਮੈਲ ਬੁਰਾ
लिखना, बुरा बोलना, बुरा सुनना, बुरा सोचना इस दे कारण है। जो अंदर मैल बनती है वो बुरा वेखण बोलन सोचन करके बनती है। जो बार मैल बनती है वो मिट्टी कट्टा हनेरी तूफान गर्दो गुबार इहदे कारण मैल बनती है। बार दी मैल अंदर नहीं जाती है और अंदर दी मैल ये साडे इंद्रियां दे राही बदल बदल के बार आउंदी रहिंदी है। तन गुरु नानक देव पातशाह महाराज जी की पवित्र बाणी है, कह लगे भरिए हथ पैर तन देहे पानी तोते उतरसके है। ये बाहर दी मैल है, अगर हथ पैर भर जाते ने तो पानी नू वरतों विच लै आओ मैल उतर जाएगी, साबण नू वरतों विच लै आओ मैल उतर जाएगी। भरिए हथ पैर तन देहे पानी तोते पानी दे नाल तो लो उतरस खेहे लगी हुई मैल उतर जाएगी चली जाएगी। मूत पलीती कपड़ होए देसा गुण लईए उह तोए, अगर कपड़े भी किधरे चिकड़ लवरेज हो गए ने ते कह लगे साबुन दी वरतों करन दे नाल ओ भी उजले हो जाएंगे साफ हो जाएंगे। पर किसी ने प्रश्न किया साहब जी अंदर दी मैल नूं धोण वास्ते केड़ी सरफ ते केड़ा साबण ते केड़ा पानी वरतों विच लियाईए मैल अंदर चली जाए, ते अंदर दी मैल नूं बाहर कढ़ना होवे धोना होवे तो फिर प्रश्न साडा ए धुपेगी किवें। हजूर कहिंदे ने कि परिये मत पापा कै संग उह धोपै नावें कै रंग। गुरबाणी दे अंदर लफज जिहड़ा आया ना वह पाप आया अपराध नहीं आया। इस जगह दे उत्ते इस तरह नहीं है कि अपराध लफज आया नहीं, पर इस जगह दे उत्ते कहन लगे भरिए मत पापा कै संग, क्योंकि पाप बीज है ते अपराध उस बीज तो वधन फुलन वाला दिसन वाला बूटा है। पाप जड़ है ते उस पाप दी जड़ दे सहारे दे उत्ते जिहड़ा पनपन वाला है वह अपराध नाम का बूटा है। इस तरह कह लो पाप अंदर हुंदा है ते अपराध बाहर हुंदा है, भावे दोवे गुणा दोवे दोष दोवे तरह की मैल है, पर पाप मन दे नाल संबंध रखता है ते अपराध तन दे नाल संबंध रखता है। जो तुहाडे अंदर माड़ी सोच चल रही है बुरी सोच चल रही है कामुक सोच क्रोध निंदा चुगली ईर्षा तरह तरह दियां बुरियां विचारां जो चल रही ने उदा नाम पाप है। उस पाप तो अगे आन के जेड़े बुरे कर्म करने असी शुरू कर देने उदा नाम अपराध है। अपराध नू डर हुंदा है हथ कड़ी दा कानून दा समाज दा, पर पाप नू ते भी डर नहीं है क्योंकि पाप तक किसी की निगाह जांदी नहीं है। पाप ते किधरे मंदिर मस्जिद के अंदर बह के भी किया जा सकता है। खिमा चाहवांगा की सोच रहे हो तुसी इस वक्त मन दे अंदर कोई दूसरा ते नहीं जानता, बिल्कुल तुहाडी बगल दे अंदर तुहाडे नाल बैठा होया दूसरा प्रेमी दूजा सत्संगी नहीं जानता तुहाडे मन दे अंदर की विचारां दी तारा चल रही है। पर तुहाडे तन नूं ते आपां वेख ही रहे हैं, सारे एक दूजे नूं वेख ही रहे हो कि तन आराम पूर्वक बैठा है मन भी बैठा है नहीं बैठा है ते तुहानूं पता है या सतगुरु नूं पता है। तो पाप ना कानून दी पकड़ विच आउंदा है ना समाज दी पकड़ विच आउंदा है, अगर आउंदा है ते धर्म दी पकड़ विच आउंदा है निरंकार दी पकड़ विच आउंदा है। निरंकार जानदे ने अंदरों असी मैले हां अंदरों असी पवित्र हां निरंकार जानदे ने। दूसरे जो भी फैसला लेंदे ने वह साडे बाहर मुखी जीवन नूं वेख के फैसला लेंदे ने। साडा बहना उठना चंगा है तुरना फिरना चंगा है बोल बाणी चंगी है, लोग कह देंदे ने गुरमुख है, पर मैं गुरमुख हां मनमुख हां यह मैनू खुद नू पता है ते या सतगुरु साहब जी नू पता है गुरु ग्रंथ साहब जी नू पता है। खैर मैं एक बेनती करदे चला, डॉक्टर इकबाल ते इस तरह भी कहिंदे ने कि एक ही चेहरे पे हजार चेहरे बना लेते हैं लोग, यही चेहरा गुरुद्वारे दे अंदर कुछ होर दिसदा है, यही चेहरा दुकान दे उत्ते किसी होर रंग विच दिसदा है, यही चेहरा किधरे कारोबार दे अंदर होर रंग पकड़ के अपने उत्ते जमाया होया दिसदा है,
ਇਹੀ ਚਿਹਰਾ ਮਾਂ ਦੇ ਸਾਹਮਣੇ ਹੋ ਰਹੇ, ਪਤਨੀ ਦੇ ਸਾਹਮਣੇ ਹੋ ਰਹੇ, ਧੀ ਦੇ ਸਾਹਮਣੇ ਹੋ ਰਹੇ, ਸਮਾਜ ਦੇ ਸਾਹਮਣੇ ਹੋ ਰਹੇ ਤੇ ਗੁਰਦੁਆਰੇ ਦੇ ਅੰਦਰ ਹੋ ਰਹੇ। ਗਿਰਕਟ ਆਪਣੇ ਰੰਗ ਬਦਲਦਾ ਹੈ, ਮਨੁੱਖ ਆਪਣੇ ਚਿਹਰੇ ਦੇ ਮਖੌਟੇ ਬਦਲਦਾ ਹੈ ਤੇ ਮਖੌਟੇ ਬਦਲਣ ਦੀ ਇਹਨੂੰ ਬੜੀ ਚੰਗੀ ਤਰ੍ਹਾਂ ਜਾਂਚ ਹੈ। ਮਖੌਟੇ ਕਿਵੇਂ ਬਦਲਣੇ ਨੇ? ਕਿਧਰੇ ਗਮੀ ਵਾਲੀ ਜਗ੍ਹਾ ਤੇ ਚਲਾ ਗਿਆ ਹੈ, ਕਿਧਰੇ ਅਫਸੋਸ ਕਰਨ ਵਾਸਤੇ ਕਿਸੇ ਦੇ ਘਰ ਵਿੱਚ ਜਾਣਾ ਪਿਆ ਹੈ, ਉੱਥੇ ਕੋਈ ਸੋਗ ਸਮਾਚਾਰ ਹੈ। ਇਹਦੇ ਅੰਦਰ ਭਾਵੇਂ ਗਮੀ ਨਹੀਂ ਪਰ ਚਿਹਰੇ ਦੇ ਉੱਤੇ ਬਨਾਵਟੀ ਗਮੀ ਦਾ ਮਖੌਟਾ ਪਾਉਣਾ ਇਹਨੂੰ ਆਉਂਦਾ ਹੈ ਕਿ ਬਨਾਵਟੀ ਗਮੀ ਚਿਹਰੇ ਦੇ ਉੱਤੇ ਕਿਵੇਂ ਲਿਆਈਦੀ ਹੈ। ਕਿਧਰੇ ਖੁਸ਼ੀ ਵਾਲੀ ਜਗ੍ਹਾ ਤੇ ਚਲਾ ਗਿਆ ਹੈ, ਕਿਸੇ ਦੇ ਵਿਆਹ ਦੇ ਅੰਦਰ, ਕਿਸੇ ਦੇ ਬੱਚੇ ਦੇ ਜਨਮ ਦਿਨ ਦੇ ਅੰਦਰ, ਕਿਸੇ ਦੇ ਕਾਰੋਬਾਰ ਦੀ ਓਪਨਿੰਗ ਦੇ ਅੰਦਰ ਚਲਾ ਗਿਆ ਹੈ। ਅੰਦਰ ਭਾਵੇਂ ਜੈਲਸੀ ਹੈ, ਅੰਦਰ ਭਾਵੇਂ ਈਰਸ਼ਾ ਹੈ ਪਰ ਬਨਾਵਟੀ ਖੁਸ਼ੀ ਦਾ ਮਖੌਟਾ ਬਣਾ ਕੇ ਉਹਨਾਂ ਨੂੰ ਵਧਾਈ ਦੇਣ ਦੀ ਇਹਨੂੰ ਬੜੀ ਚੰਗੀ ਤਰ੍ਹਾਂ ਆਦਤ ਤੇ ਕੁਸ਼ਲ ਹੈ। ਇਹ ਜਾਣਦਾ ਹੈ ਕਿ ਖੁਸ਼ੀ ਦਾ ਮਖੌਟਾ ਕਦੋਂ ਪਾਉਣਾ ਹੈ ਤੇ ਕਮੀ ਦਾ ਮਖੌਟਾ ਕਦੋਂ ਪਾਉਣਾ ਹੈ। ਖੈਰ ਇਹ ਮੇਰਾ ਵਿਸ਼ਾ ਨਹੀਂ ਸੀ। ਅੰਦਰ ਜੋ ਬੁਰਾਈ ਹੈ ਉਹਦਾ ਨਾਂ ਪਾਪ, ਜੋ ਬਾਹਰ ਬੁਰਾਈ ਪ੍ਰਗਟ ਹੋ ਕੇ ਆ ਜਾਂਦੀ ਹੈ ਉਹਦਾ ਨਾਂ ਅਪਰਾਧ। ਬਸ ਇੱਕ ਨੁਕਤਾ ਯਾਦ ਰੱਖੋ, ਅਪਰਾਧ ਬਾਹਰ ਹੁੰਦਾ ਹੈ ਤੇ ਪਾਪ ਹਮੇਸ਼ਾ ਅੰਦਰ ਹੁੰਦਾ ਹੈ। ਹੁਣ ਅਪਰਾਧ ਤਾਂ ਹੀ ਬਣਦਾ ਹੈ ਨਾ ਜੇ ਪਾਪ ਅੰਦਰ ਹੋਵੇ, ਤੇ ਜੇ ਪਾਪ ਹੀ ਅੰਦਰ ਨਾ ਰਹਿ ਤੇ ਅਪਰਾਧ ਨੂੰ ਪਣਪਣ ਵਾਸਤੇ ਸਮਾਂ ਮਿਲੇਗਾ ਹੀ ਨਹੀਂ, ਅਪਰਾਧ ਬਣੇਗਾ ਕਿੱਥੇ? ਅਗਰ ਜ਼ਮੀਨ ਵਿੱਚ ਤੁਸੀਂ ਬੀਜ ਅੰਬਾਂ ਦਾ ਬੀਜਿਆ ਹੀ ਨਹੀਂ, ਅੰਬ ਦੀ ਗੁਠਲੀ ਬੀਜੀ ਨਹੀਂ ਤੇ ਅੰਬ ਦਾ ਬੂਟਾ ਪੈਦਾ ਵੀ ਕਿਵੇਂ ਹੋਏਗਾ? ਜ਼ਮੀਨ ਦੇ ਅੰਦਰ ਇੱਕ ਜ਼ਿਮੀਂਦਾਰ ਜਿਸ ਤਰ੍ਹਾਂ ਦੀ ਫਸਲ ਦਾ ਬੀਜ ਬੀਜਦਾ ਹੈ ਉਸ ਤਰ੍ਹਾਂ ਦੇ ਤੇ ਬੂਟੇ ਪੈਦਾ ਹੁੰਦੇ ਨੇ ਦੂਜੇ ਤੇ ਨਹੀਂ। ਅਗਰ ਬੀਜ ਹੀ ਨਹੀਂ ਤਾਂ ਫਿਰ ਬੂਟਾ ਵੀ ਨਹੀਂ, ਪਾਪ ਨਹੀਂ ਤੇ ਕਹਿਣਾ ਪਏਗਾ ਦੁਨੀਆਂ ਦੇ ਅੰਦਰ ਅਪਰਾਧ ਵੀ ਨਹੀਂ ਦਿਸੇਗਾ। ਤੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੱਲ ਜੜ ਤੋਂ ਫੜਦੇ ਨੇ, ਮੁੱਢ ਤੋਂ, ਉੱਪਰੋਂ ਉੱਪਰੋਂ ਰੁੱਖ ਦੀਆਂ ਇੱਕ ਦੋ ਟਹਿਣੀਆਂ ਕੱਟਦੇ ਹੀ ਹੈ, ਉਹਦੇ ਨਾਲ ਦੁਨੀਆਂ ਦੇ ਅਪਰਾਧ, ਪਾਪ, ਕਤਲੋ ਗਾਰਤ, ਗੁੰਡਾਗਰਦੀ ਇਹ ਮਿਟਣੇ ਤੇ ਨਹੀਂ ਹੈ। ਰੁੱਖ ਦੀਆਂ ਜੜਾਂ ਅਗਰ ਜ਼ਮੀਨ ਵਿੱਚ ਲੱਗੀਆਂ ਨੇ ਉੱਪਰੋਂ ਉੱਪਰੋਂ ਪੱਤੇ ਝਾੜ ਦਿਓ, ਪੱਤੇ ਨਵੇਂ ਆ ਜਾਂਦੇ ਨੇ, ਫੁੱਲ ਤੋੜ ਲੈਂਦੇ ਹੋ ਫੁੱਲ ਨਵੇਂ ਆ ਜਾਂਦੇ ਨੇ, ਫਲ ਤੋੜ ਕੇ ਖਾ ਲੈਂਦੇ ਹੋ ਫਲ ਫੇਰ ਸਮਾਂ ਪਾ ਕੇ ਨਵੇਂ ਆ ਜਾਂਦੇ ਨੇ, ਟਹਿਣੀਆਂ ਨੂੰ ਆਪ ਕੱਟ ਦਿੰਦੇ ਹੋ, ਦੋ ਟਹਿਣੀਆਂ ਕੱਟਦੇ ਹੋ, ਦੋ ਦੂਸਰੀ ਸ਼ਾਖਾ ਦੇ ਉੱਤੇ ਦੂਸਰੇ ਟਹਿਣੇ ਦੇ ਉੱਤੇ ਨਵੀਆਂ ਸ਼ਾਖਾਵਾਂ ਜਨਮ ਲੈ ਲੈਂਦੀਆਂ, ਇੱਕ ਟਹਿਣੀ ਨੂੰ ਕੱਟ ਰਹੇ ਹੋ ਦੂਜੀ ਨਵੀਂ ਜਨਮ ਲੈ ਰਹੀ ਹੈ। ਇਹ ਸਭ ਕੁਝ ਕਿਉਂ ਹੈ? ਕਿਉਂਕਿ ਅਜੇ ਜੜ ਮੌਜੂਦ ਹੈ। ਅਗਰ ਜੜ ਨਾ ਰਹਿ ਗਏ ਤੇ ਨਾ ਰੁੱਖ ਦੇ ਉੱਤੇ ਪੱਤੇ ਆਉਣਗੇ, ਨਾ ਫੁੱਲ ਆਉਣਗੇ, ਨਾ ਫਲ ਆਉਣਗੇ, ਨਾ ਦੁਬਾਰਾ ਹਰਿਆਲੀ ਆਏਗੀ। ਤੋ ਗੁਰੂ ਨਾਨਕ ਦੇਵ ਸਾਹਿਬ ਜੀ ਗੱਲ ਜੜ ਤੋਂ ਆਰੰਭ ਕਰਦੇ ਨੇ, ਕਹਿਣ ਲੱਗੇ ਭਰੀਏ ਮਤ ਪਾਪਾਂ ਕੈ ਸੰਗ। ਅੰਦਰ ਕਿਵੇਂ ਭਰਦਾ ਹੈ? ਪਾਪ ਦੇ ਨਾਲ। ਕਹਿਣ ਲੱਗੇ ਭਰੀਏ ਮਤ ਪਾਪਾਂ ਕੈ ਸੰਗ। ਹੁਣ ਅੰਦਰ ਦੀ ਮੈਲ ਨੂੰ ਧੋਣ ਵਾਸਤੇ ਨਾ ਤੇ ਕੋਈ ਸਾਬਣ, ਨਾ ਕੋਈ ਸਰਫ, ਨਾ ਕੋਈ ਹੋਰ ਲਿਕਵਡ, ਨਾ ਕੋਈ ਪਾਣੀ ਨਹੀਂ ਧੁੱਪੇਗੀ। ਹੁਣ ਮੈਲ ਧੁੱਪੇਗੀ ਕਿਵੇਂ? ਪੁੱਛਿਆ ਹਜ਼ੂਰ ਫਿਰ ਇਹ ਮੈਲ ਜਾਵੇ ਕਿਵੇਂ? ਕਹਿਣ ਲੱਗੇ ਉਹ ਧੁੱਪੈ ਨਾਵੇਂ ਕਹਿ ਰੰਗ। ਧੁੱਪ ਜਾਏਗੀ, ਮਾਯੂਸੀ ਦੀ ਲੋੜ ਨਹੀਂ ਹੈ। ਪਰ ਜਿਸ ਸਾਬਣ ਜਾਂ ਨਿਰਮਲ ਜਲ ਨੂੰ ਵਰਤੋਂ ਵਿੱਚ ਲਿਆਉਣ ਤੋਂ ਬਾਅਦ ਉਹ ਮੈਲ ਜਾਣੀ ਹੈ, ਉਹਦਾ ਨਾਂ ਹੈ ਪਰਮਾਤਮਾ ਦੇ ਗੁਣ, ਪਰਮਾਤਮਾ ਦਾ ਚਿੰਤਨ। ਉਹ ਧੁੱਪੈ ਨਾਵੇਂ ਕਹਿ ਰੰਗ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਸੁਖਮਣੀ ਸਾਹਿਬ ਦੀ ਪਾਕ ਬਾਣੀ ਨੂੰ ਆਪ ਉਚੇਚੇ ਤੌਰ ਤੇ ਪਿਆਰ ਸਹਿਤ ਪੜ੍ਹਦੇ, ਜਪਦੇ, ਸੁਣਦੇ ਵੇਖਿਆ ਜਾਂਦਾ ਹੈ। ਸੁਖਮਣੀ ਸਾਹਿਬ ਦੇ ਅੰਦਰ ਹਜ਼ੂਰ ਦਾ ਪ੍ਰਮਾਣ ਸੋਚ ਕਰੇ ਦਿਨਸ ਅਰ ਰਾਤ। ਇਹਨੂੰ ਲਫ਼ਜ਼ ਨੂੰ ਸੋਚ ਨਹੀਂ ਪੜਨਾ, ਸੋਚ ਦਾ ਮਤਲਬ ਹੈ ਸੋਚਣਾ, ਸੋਚ ਦਾ ਮਤਲਬ ਹੈ ਵਿਚਾਰਨਾ। ਸੋਚ, ਸੋਚ ਦਾ ਮਤਲਬ ਹੈ ਜਿਵੇਂ ਆਪਾਂ ਕਹਿੰਦੇ ਹਾਂ ਮੈਂ ਤਨ ਪਵਿੱਤਰ ਰੱਖਣਾ ਹੈ, ਤਨ ਸੁੱਚਾ ਰੱਖਣਾ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਕਹਿਣ ਲੱਗੇ ਦਿਨ ਭਰ ਰਾਤ ਬਾਹਰੋਂ ਸੁੱਚਾ ਹੋਣ ਦਾ ਯਤਨ ਕਰਦਾ ਰਹੇ, ਬਿੰਦ ਬਿੰਦ ਹੱਥ ਧੋਂਦਾ ਰਹੇ, ਬਾਹਰੋਂ ਤੂੰ ਬਿਲਕੁਲ ਪਵਿੱਤਰਤਾ ਰੱਖਣ ਵਿੱਚ ਕਾਮਯਾਬ ਦਿਸੇ, ਪਰ ਕਹਿਣ ਲੱਗੇ ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਮਨ ਨੂੰ ਕੀ ਅਸਰ ਪਏਗਾ? ਠੀਕ ਹੈ, ਲੋਕਾਂ ਦੇ ਸਾਹਮਣੇ ਇੰਨੀ ਕੁ ਤੇਰੀ ਇਮੇਜ ਬਣ ਜਾਏਗੀ, ਬੜਾ ਪਵਿੱਤਰ ਹੈ, ਬੜਾ ਸੁੱਚਾ ਰਹਿ ਕੇ ਚੱਲ ਰਿਹਾ, ਇਹ ਬਿਲਕੁਲ ਵੀ ਝੂਠ ਦੇ ਨੇੜੇ ਤੇੜੇ ਨਹੀਂ ਜਾਂਦਾ, ਬ੍ਰਾਹਮਣ ਵਾਂਗ ਬੜੀ ਸੁੱਚਤਾ ਹੈ, ਬੜੀ ਪਵਿੱਤਰਤਾ ਹੈ। ਪਰ ਤੇਰੀ ਉਸ ਸੁੱਚਤਾ ਦਾ ਮੁੱਲ ਤਾਂ ਹੀ ਪੈਂਦਾ ਹੈ ਜੇ ਮਨ ਸੁੱਚਾ ਹੋਵੇ।
अगर मन सुचा नहीं तो फिर इस बारी पवित्रता दा ते बारी सोच दा कोई मैना नहीं, कोई अर्थ नहीं है। मेरा मतलब ये नहीं है कि आप गुरु ग्रंथ साहिब जी दी ताबिया विच बहना चाहो ते लिबड़े तिबड़े आन के बह जाओ, तन साफ नहीं चाहिदा, ये मेरा मतलब नहीं है। जिहड़ी विखावे दी वाधू सोचे मैं ओहदी गल कर रहा, जिहड़ी पखंड दे अंदर लेके चली जांदी ओहदी गल कर रहा। हुणे आप श्री आसा जी दी वार दा कीर्तन सुन के हटे हो, पातशाह एक सलोक दे अंदर कह रहे सन गुरु नानक देव पातशाह के देके चौंका कड़ी कार, उपर आए बैठे कुड़ियार, मत पिटे वे मत पिटे, एहो अन्न असाडा फिटे, तन फिटे फेड करेन, मन झूठे चुली प्रेन। अखीर दे उते केंद ने कहो नानक सच त्याईए, सुच होवे ता सच पाई है। हुण एक बेनती मैं होर करा, जे कोई तुहाडे ते प्रश्न करे भी तुहाडा गुरु उत्ते ते गल करदे ने भी चौंका देना, गोबर दे नाल लेप करना, कार कढ़नी, लकड़ियां धो के बालनियां, ये पवित्रता इहदा खंडन कर रहे ने, ते अखीरली पंक्ति विच जाके कह रहे ने सुच होवे ता सच पाई है, तो फिर गल विरोधी लगेगी ना, भी अखीरली पंक्ति विच कह रहे ने सुच होएगी ते ता सच मिलेगा। पर प्यारियो एदा थोड़ा जिहा विश्राम दा ही परम है, विश्राम देना तुहानू आ गया ते अर्थ अपने आप साफ हो जाएगा। हजूर कहिंदे ने कहो नानक सच त्याईए, सुच होवे ता, सुच हुंदी ता है सच पाईए, सुच बनदी ता है जे सच मिल जाए, सुच होवे ता सुच बनदी है अंदर दी, सच पाईए जे सच दे गुणा नू अपने हृदय विच वसा लवे। ते असीं की पढ़ के निकल जाने, सुच होवे ता सच पाईए। असीं एक विश्राम दे कारण अर्थां दे अंदर जमीन शमान दा फर्क खड़ा कर देने, सुच होवे ता सच पाईए। एक जगह ते मैनू गुरबाणी दा बोल होर भी चेते आउंदा है, पातशाह कहिंदे ने अंतर मैल गल, मैं मन दी मैल ते तन दी मैल दी तुहाडे सामने रख रहा, क्योंकि फरीद साहब जी दा हुक्म अज इस तरह दा आया है। कहन लगे फरीदा मैं भुलावा पग दा मत मैली हो जाए, मैं ते पग दे भरम विच रहा कि मैली ना होवे, मत मैली हो जाए, गहला रूह ना जाने कि सिर भी मिट्टी खाए, वे सिर भी मिट्टी ने खा जाना, मैं ते सिर ते बद्दी पग दा ही बड़ा ध्यान रखे, मन मैला हो जांदा है, इहदा ध्यान किसे नूं है, तन मैला ना होवे इहदा ध्यान सानूं सारियां नूं है। भगत कबीर साहब जी कहिंदे ने अंतर मैल जे तीर्थ नावै तिस बैकुंठ ना जाना, गुरबाणी दे बचन ने और कबीर साहब दी रचना दे बचन ने। हुण इन्हां बचनां नूं सुनन तो बाद जे बंदे दे मन दा परम ना जाए ते फिर ते खिमा चाहवांगा, महा अग्ञानता दे हनेरे विच ही खड़ा है, फिर ते इनो ना गुरु दी आवाज सुनदी है ते ना किसे दूसरे दी। कह रहे ने अंतर मैल, अंदर तेरे होवे मैल, अंतर मैल जे तीर्थ नावै ते नौंदा फिरे 68 तीर्थां दे उते, अंतर मैल जे तीर्थ नावै तिस बैकुंठ ना जाना। कहन लगे इस तरह कम करन दे नाल मनुख नू बैकुंठ ताम नहीं मिलदा, परमात्मा दे चरण नहीं मिलदे। तिस बैकुंठ ना जाना, लोक पतीने कशु ना होवे नाही राम एयाना, लोक पतीने, पतीने मैंने पतीज जाना, पतीज मैंने विश्वास करना, लोक तेनू चंगा कहन, इस गल दे नाल कबीर साहब कहिंदे ने फर्क नहीं पैना। लोक पतीने तू लोकां दे सामने विखावे दी सोच रखे, कहन लगे दे नाल फर्क नहीं पैना। क्यों नहीं पैना? कहन लगे नाही राम एयाना, परमात्मा न्याणा नहीं है कि जो तेनू अंदरों जानदा नहीं, वो सुगण सियाणा है, वो तेनू अंदरों जानदा है। लोक विचारे वेखणगे तेनू बाहरों बाहरों तू बड़ी सोच रख रहे हैं, पर गुरु तेनू बाहरों घट वेखणगे, अंदरों तेनू ज्यादा वेखणगे। लोक पतीने कशु ना होवे नाही राम एयाना, अगा इसे ही शब्द दे अंदर चलदे चलदे कहिंदे ने जल के मज्जन, मज्जन मैंने इशनान, जल के मज्जन जेगत होवे नित नित मेंढक नावै, जैसे मेंढक तैसे ओए नर, फिर जूनी आवे।
ਜਿਵੇਂ ਡੱਡੂ ਨਹਾਉਂਦਾ ਹੈ ਪਾਣੀ ਦੇ ਅੰਦਰ ਤੇ ਉਹਦੀ ਮੁਕਤੀ ਨਹੀਂ ਹੁੰਦੀ। ਕਹਿਣ ਲੱਗੇ ਬਸ ਇਸ਼ਨਾਨ ਤੇਰਾ ਡੱਡੂ ਦੇ ਬਰਾਬਰ ਹੀ, ਇਸ ਤੋਂ ਵੱਧ ਨਹੀਂ। ਅਗਰ ਮਨ ਦੇ ਅੰਦਰ ਰੱਬੀ ਗੁਣ ਨਹੀਂ ਗਏ, ਮਨ ਬਾਣੀ ਦੇ ਨਾਲ ਨਹੀਂ ਜੁੜਿਆ, ਮਨ ਦੇ ਅੰਦਰ ਮੈਲ ਹੀ ਰਹੀ, ਜੈਲਸੀ ਹੈ, ਈਰਸ਼ਾ ਹੈ, ਕਪਟ ਹੈ, ਮਕਾਰੀ ਹੈ, ਚਲਾਕੀ ਹੈ, ਧੋਖਾ ਧੜੀ ਹੈ, ਦੂਜੇ ਦਾ ਹੱਕ ਮਾਰਨਾ ਛੱਡਿਆ ਨਹੀਂ, ਨਿੰਦਾ ਕਰਨੀ ਛੱਡੀ ਨਹੀਂ, ਸਾਰਾ ਦਿਨ ਚੁਗਲੀ ਜ਼ੁਬਾਨ ਤੇ ਰਹਿੰਦੀ ਏ, ਵੇਖਣਾ ਮਾੜਾ, ਸੋਚਣਾ ਮਾੜਾ, ਕਹਿਣ ਲੱਗੇ ਫਿਰ ਤੇ ਤੇਰਾ ਇਸ਼ਨਾਨ ਮੇਂਢਕ ਦੇ ਬਰਾਬਰ ਹੀ ਹੈ, ਡੱਡੂ ਦੇ ਬਰਾਬਰ ਹੈ, ਉਸ ਤੋਂ ਵੱਧ ਕੁਝ ਨਹੀਂ ਹੈ। ਜੈਸੇ ਮੇਂਢਕ ਤੈਸੇ ਓਏ ਨਰ, ਓਏ ਮੈਨੇ ਉਹ ਨਰ ਮੈਨੇ ਮਨੁੱਖ, ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਕੀ ਫਰਕ ਪੈਂਦਾ ਹੈ। ਇੱਕ ਗੁਰਬਾਣੀ ਦਾ ਬਚਨ ਮੈਂ ਤੁਹਾਡੇ ਸਾਹਮਣੇ ਹੋਰ ਵੀ ਰੱਖਦਾ ਚੱਲਾਂ। ਹਜ਼ੂਰ ਕਹਿੰਦੇ ਨੇ ਹਿਰਦੈ ਕਪਟ, ਕਪਟ ਦਾ ਨਾਮ ਹੀ ਤੇ ਮੈਲ ਹੀ ਹੈ ਨਾ, ਤੇ ਮੈਲ ਦਾ ਦੂਜਾ ਨਾਂ ਕਪਟ। ਕਹਿਣ ਲੱਗੇ ਹਿਰਦੈ ਕਪਟ, ਹਿਰਦਾ ਤੇਰਾ ਭਰਿਆ ਹੋਵੇ ਕਪਟ ਦੇ ਨਾਲ, ਹਿਰਦਾ ਭਰਿਆ ਹੋਵੇ ਬੁਰਾਈ ਦੇ ਨਾਲ, ਹਿਰਦੇ ਦੇ ਅੰਦਰ ਮੈਲ ਹੀ ਮੈਲ ਹੋਵੇ, ਹਿਰਦੈ ਕਪਟ। ਮੁੱਖ ਗਿਆਨੀ ਤੇ ਮੇਰੇ ਵਾਂਗ ਮੂੰਹ ਦੇ ਵਿੱਚੋਂ ਚੰਗੀਆਂ ਚੰਗੀਆਂ ਗੱਲਾਂ ਕਰਦਾ ਹੋਵੇ, ਬਖਸ਼ਿਆ ਤੇ ਬਾਣੀ ਨੇ ਕਿਸੇ ਨੂੰ ਨਹੀਂ ਹੈ। ਇਹਨੇ ਕਿ ਜੋ ਮੂੰਹ ਦੀ ਗੱਲ ਕਰਨੀ ਜਾਣਦਾ ਹੈ ਉਹਦਾ ਹਿਰਦਾ ਪਵਿੱਤਰ ਹੋਏਗਾ। ਮੈਂ ਤੇ ਆਪਣੇ ਉੱਤੇ ਗੱਲ ਪਹਿਲਾਂ ਲਾਉਣਾ ਹੁੰਦਾ ਕਿ ਜੋ ਮੂੰਹ ਦੀ ਗੱਲ ਹੈ ਉਹ ਹੋਰ ਹੈ, ਜੋ ਤੁਹਾਡੇ ਅੰਦਰ ਦੀ ਗੱਲ ਹੈ ਉਹ ਹੋਰ ਹੈ। ਅੰਦਰ ਕੀ ਬੋਲਦਾ ਹੈ ਹਕੀਕਤ ਹੋਵੇ, ਸਾਡਾ ਅੰਦਰ ਕਿੱਥੇ ਖੜਾ ਹੈ ਅਸਲੀਅਤ ਹੋਵੇ, ਤੇ ਸਤਿਗੁਰੂ ਸਾਡੇ ਅੰਦਰ ਨੂੰ ਪਵਿੱਤਰ ਕਰਨਾ ਚਾਹੁੰਦੇ ਨੇ। ਕਹਿੰਦੇ ਨੇ ਹਿਰਦੈ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਲੋਵਸ ਪਾਣੀ। ਕਹਿਣ ਲੱਗੇ ਇਹ ਝੂਠ ਮਾਰਨ ਵਾਲਿਆ ਪਾਣੀ ਨੂੰ ਕਿਉਂ ਬਲੋ ਰਿਹਾ ਹੈ, ਪਾਣੀ ਦੇ ਅੰਦਰ ਮਦਾਨੀ ਕਿਉਂ ਪਾ ਕੇ ਰਿੜਕ ਰਿਹਾ ਹੈ। ਤੇ ਅਕਸਰ ਕਹਿ ਦਿੰਦੇ ਨੇ ਕਿ ਪਾਣੀ ਦੇ ਅੰਦਰ ਮਦਾਨੀ ਪਾਇਆ ਤੈਨੂੰ ਮਿਲਣਾ ਕੀ ਹੈ, ਦੁੱਧ ਦੇ ਅੰਦਰ ਮਦਾਨੀ ਪਾ ਲਵੇ ਤੇ ਮੱਖਣ ਮਿਲ ਜਾਏਗਾ, ਪਾਣੀ ਵਿੱਚ ਮਦਾਨੀ ਪਾ ਕੇ ਰਿੜਕੀ ਜਾ, ਚਾਰ ਘੰਟੇ ਬਹਿ ਕੇ ਰਿੜਕੀ ਜਾ, ਕਿੱਥੋਂ ਮੱਖਣ ਨਿਕਲੇਗਾ ਪਾਣੀ ਵਿੱਚੋਂ। ਹਿਰਦੈ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮੰਜ ਸਕਾਉਣ ਗੁਣਾ, ਜੋ ਘੱਟ ਪੀਤਰ ਹੈ ਮਿਲਣਾ ਮਲਣਾ। ਕਹਿਣ ਲੱਗੇ ਕਾਇਆ ਮੰਜਸ, ਕਾਇਆ ਨੂੰ ਬੜਾ ਮਾਂਜੀ ਜਾ ਰਿਹਾ ਹੈ, ਧੋਈ ਜਾ ਰਿਹਾ ਹੈ, ਪਵਿੱਤਰ ਕਰੀ ਜਾ ਰਿਹਾ ਹੈ, ਕੌਣ ਗੁਣਾ। ਕਹਿਣ ਲੱਗੇ ਇਹਦਾ ਕੀ ਗੁਣ ਹੈ, ਕੀ ਅਰਥ ਹੈ, ਜੋ ਘੱਟ ਪੀਤਰ ਹੈ ਮਲਣਾ। ਜੇ ਤੇਰੇ ਅੰਦਰ ਮੈਲ ਹੈ ਤੇ ਤੇਰੀ ਕਾਇਆ ਨੂੰ ਸਵਾਰਨ ਦਾ ਅਰਥ ਕੀ ਹੋਇਆ। ਮੈਂ ਫਿਰ ਦੁਬਾਰਾ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਆਉਣਾ ਹੈ, ਗਿੱਟੇ ਗੋਡੇ ਧੋ ਕੇ ਹੀ ਆਉਣਾ ਚਾਹੀਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਣਾ ਹੈ, ਇਸ਼ਨਾਨ ਪਾਉਣ, ਤਨ ਦੇ ਕੱਪੜੇ ਸਾਫ ਹੀ ਹੋਣੇ ਚਾਹੀਦੇ ਨੇ। ਪਰ ਮੈਂ ਇਸ ਤਰ੍ਹਾਂ ਵੀ ਵੇਖਿਆ ਹੈ ਕਿ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਇਤਨੀ ਛੂਆ ਛੂਤ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਕਿਸੇ ਦੇ ਨੇੜੇ ਨਹੀਂ ਖਲੋਣਾ। ਜੋ ਮੇਰੇ ਮੂੰਹ ਵਿੱਚੋਂ ਸਾਹ ਨਿਕਲ ਰਿਹਾ ਹੈ ਉਹ ਕਿਸੇ ਦੂਸਰੇ ਦੇ ਅੰਦਰ ਜਾ ਰਿਹਾ ਹੈ, ਜੋ ਦੂਸਰੇ ਦੇ ਅੰਦਰੋਂ ਸਾਹ ਨਿਕਲ ਰਿਹਾ ਹੈ ਉਹ ਮੇਰੇ ਅੰਦਰ ਆ ਰਿਹਾ ਹੈ। ਕਿੱਥੋਂ ਤੁਸੀਂ ਇਤਨੀ ਵੱਡੀ ਸੁੱਚਤਾ ਰੱਖ ਲੋਗੇ। ਸੁੱਚ ਰੱਖਣੀ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਹੁਕਮ ਤਾਂ ਲਾਇਆ ਸੀ ਤਾਂ ਕਿ ਜਿਹੜੀਆਂ ਛੂਤ ਦੀਆਂ ਬਿਮਾਰੀਆਂ ਨੇ ਇੱਕ ਦੂਜੇ ਦੇ ਨਾਲ ਬਹਿ ਕੇ ਖਾਣ ਤੋਂ ਬਾਅਦ ਇੱਧਰ ਉੱਧਰ ਚਲੀਆਂ ਜਾਂਦੀਆਂ ਨੇ। ਇੱਕ ਥਾਲੀ ਦੇ ਅੰਦਰ ਬਹਿ ਕੇ ਦੂਸਰੇ ਦੇ ਨਾਲ ਖਾਓਗੇ, ਅਗਰ ਇੱਕ ਮਰੀਜ਼ ਹੈ ਤੇ ਉਹ ਮਰੀਜ਼ ਤੰਦਰੁਸਤ ਨੂੰ ਵੀ ਮਰੀਜ਼ ਕਰ ਦੇਗਾ, ਛੂਤ ਦੀਆਂ ਬਿਮਾਰੀਆਂ ਚਲੀਆਂ ਜਾਣੀਆਂ। ਅੱਜ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਜਿਹਨੂੰ ਛੂਤ ਦੀ ਬਿਮਾਰੀ ਹੈ ਉਹਦੇ ਨਾਲ ਬਹਿ ਕੇ ਨਾ ਖਾਓ। ਡਾਕਟਰ ਵੀ ਅੱਜ ਇੱਕ ਨੂੰ ਸਿਰਿੰਜ ਵਰਤੋਂ ਵਿੱਚ ਲਿਆ ਕੇ ਇੰਜੈਕਸ਼ਨ ਦੇ ਕੇ ਦੂਜੇ ਨੂੰ ਉਹ ਸਿਰਿੰਜ ਨਹੀਂ ਵਰਤਦੇ। ਕਿਉਂ ਨਹੀਂ ਵਰਤਦੇ? ਬਿਮਾਰੀ ਉਹਦੇ ਸਰੀਰ ਵਿੱਚੋਂ ਨਿਕਲ ਕੇ ਦੂਸਰੇ ਦੇ ਸਰੀਰ ਦੇ ਅੰਦਰ ਨਾ ਚਲੀ ਜਾਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੜੇ ਦੂਰ ਅੰਦੇਸ਼ੀ ਸਨ। ਅੱਜ ਹਰ ਸਿਗਰਟ ਦੀ ਡੱਬੀ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਨੂੰ ਬਾ ਹੁਕਮ ਰੋਕ ਦਿੱਤਾ ਗਿਆ ਕਿ ਤੂੰ ਤੰਬਾਕੂ ਸੇਵਨ ਨਹੀਂ ਕਰਨਾ। ਕਾਰਨ ਸੀ ਉਹਦਾ। ਅੱਜ ਹਰ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਸਿਹਤ ਲਈ ਹਾਨੀਕਾਰਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਾਕ ਬਾਣੀ ਨੇ ਸਾਨੂੰ ਹੁਕਮ ਲਾ ਕੇ ਰੋਕ ਦਿੱਤਾ ਤੂੰ ਇਸ ਪਾਸੇ ਨਹੀਂ ਜਾਣਾ। ਖਿਮਾ ਚਾਹਾਂਗਾ, ਬੋਲ ਮੇਰੇ ਕੁਝ ਖੁੱਲੇ ਨੇ। ਅੱਜ ਥਾਂ ਥਾਂ ਦੇ ਉੱਤੇ ਮੀਡੀਏ ਦੇ ਅੰਦਰ ਰੌਲਾ ਹੈ ਕਿ ਏਡਜ਼ ਦੀ ਬਿਮਾਰੀ ਦਾ ਇਲਾਜ ਕੇਵਲ ਪਰਹੇਜ਼ ਹੈ,
पर धन श्री गुरु नानक देव पातशाह ने पा हुक्म रोक दिता कि बस संघ एक ही शरीर का चाहिए, बहुत शरीर का नहीं चाहिए, ताकि तू तन करके भी तंदुरुस्त रहे, तन करके भी रोगी ना बने, तन करके तंदुरुस्त रहे, इस तरह के नियम बनाए, मन करके तंदुरुस्त रहे, गुरबाणी तेरी चोली विच पाई, गुरबाणी दे नाल जुड़। पर साडा सारा जोर बाहरी सोच दे उत्ते लग जांदा है, अंदर सोच बनदी है नहीं बनदी है, इस पासे साडा ध्यान जांदा ही नहीं। ते मैं ते होर भी कई बारी हैरान हुंदा, एक गुरु ग्रंथ साहिब जी दे कोल जाना है ते इशनान करके जाओ, पर दूसरा गुरु ग्रंथ साहिब की गुरु ग्रंथ साहिब नहीं है, दूजे दे कोल जाना है ते कोई परवाह नहीं, भावे कोई तीन दिन का नाता है नहीं नाता, ओदे कोल रौल लाउन जाना है ते कोई बंदिश नहीं है, एक दे कोल रौल लाउन जाना है ते इशनान करना लाजमी है। कम से कम मर्यादा ते एक बना लो, या ते कहो करके जाना है, या को सवेर दा कीता काफी है, या को हर रौल ते करना काफी, एक मर्यादा ते एक घर दी कायम कर लो। एक घर दे अंदर भी एक मर्यादा नहीं, एक गुरुद्वारे दे अंदर भी एक मर्यादा नहीं है, खिमा जावांगा। तो खैर गल मैं मैल दी कर रहा सां, तन दी मैल नालों मन दी मैल हजार गुणा बदतर है, मन दी मैल हजार गुणा बुरी है तन दी मैल नालों, मन दी मैल अति बुरी है, निरंकार दे घर दे अंदर प्रवेश करन ही नहीं देंदी। अगर किसी के तन के उत्ते पाए हुए कपड़े कालख दे नाल भरे होन, मिट्टी कटे दे नाल चिकड़ दे नाल भरे होन, या उदा तन चिकड़ दे नाल भरिया होवे, कि आप उनू कुट के गलवकड़ी दे अंदर लैके मिलदे हो, अगला चिकड़ दे विचों निकल के आया होवे तो की कुट के गलवकड़ी दे अंदर लैके उनू आप मिलदे हो, मिलना चाहुंदे हो, पर ये कहिंदे हो कि पहला सजना इशनान पान कर, अपने तन दे कपड़े उतार, तन दे कपड़े बदल, तन दे कपड़े साफ कर, तन साफ कर, ते तां उनू आपां अपनी गलवकड़ी विच लैके मान देने उस तो पहला ने। जे तन मैला है ते असी अपनी गलवकड़ी विच नहीं लैंदे, ऐलानिया कह देना चाहुंना, जे मन मैला है ते श्री गुरु ग्रंथ साहिब जी दी गलवकड़ी दे विच भी नहीं आ पाओगे। गुरु ने वेखना है तेरा मन उज्जल है या नहीं है, पवित्र है या नहीं है। तन मैले वाले नूं असी कोल नहीं बहन देंदे, मन मैले वाले नूं सतगुरु कोल किवें बिठाउणगे, सतगुरु दी गड़वकड़ी दा निग किवें पा सकेगा जिहदा मन ही मैला है। चलो मैं होर एक बेनती उदाहरण वजों करदा चला, दुनिया दे अंदर मां वास्ते सब तो अमोलक दात अमोलक चीज मां दे गर्भ विचों जन्म लैण वाला बच्चा है। बच्चा बालपन दी उम्र दे अंदर अपनी अनजानता दे कारण अपने ही मल मूत्र दे नाल अपने तन दे कपड़े नूं भर लवे ते मां दीआं अखां वेख लैण कि बच्चे दे तन दे कपड़े लबरेज हो गए ने, भर गए ने बच्चे दे मैले दे नाल। तो हुण मां लिबड़े तिबड़े बच्चे नूं इकदम चुक के अपनी छाती दा निक नहीं देंदी, पहला मां की काम करदी है, बच्चे नूं चुकदी है, उनू इशनान पान करवाउंदी है, तन दे कपड़े ला देंदी है, बदल देंदी है, दूजे कपड़े पवा के उनू साफ करके ते तां मां अपनी छाती दा निक देंदी है, उस तो पहला नहीं। हुण मन भी इस तरह ही, अगर मन भी लिबड़िया तिबड़िया है, मन मैला कुचैला है, ते गुरु दी छाती दा निक किवें पाओगे, मन पवित्र करोगे ते गुरु चरणा दे अंदर बहन दी जगह मिलेगी वरना नहीं। तनासरी राग दे अंदर श्री गुरु नानक देव पातशाह दा एक बचन आंदा है, कहन लगे दाग दोष लगे हुए कपड़िया दे उत्ते दाग, ते मन दे उत्ते दाग का दे लगदे ने मैलियां कर्मां दे, मन दे उत्ते दाग का दे लगदे ने मैलियां सोचां दे। हजूर गुरु नानक साहब जी कहिंदे ने दाग दोष मुंह चलिया लाए, तेरे मुंह दे उत्ते बड़े दाग लगे ने, दोष ने अपराध ने पाप ने, तेरा मुंह कालख दे नाल भरिया है, कलंकित है। कह लगे दरगह बैसन नाही जाए, जाए दा अर्थ है जगह। कह लगे सच दे घर दे अंदर बहन वास्ते तेनू जगह नहीं मिलेगी, दरगह बैसन बैसन मैंने बहना ना ही जाए, जगह नहीं मिलेगी, उत्थे आउणा है ते पूरा पवित्र होके आ, अधूरापन नहीं चाहिदा।
जितना समा मनुखी मन दे अंदर पूरी पवित्रता नहीं आ जाती उतना समा खुदा दे अंदर लीन नहीं हो सकता, दूर ही रहिंदा, इहनू वार वार चांस मिलता रहेगा, जन्म मिलता रहेगा। जितना समा अपने आप नूं पवित्र नहीं कर ले उन्ना समा परमात्मा दे चरणां विच बहन दा समा नहीं मिलेगा। एक बेनती मैं इस संबंध दे अंदर होर भी करदा चलां, साढ़े तन दे उत्ते जिहड़े पाए हुए कपड़े ने वह कपड़े मैले हो जाण, शरीर विचों निकलन वाली मैल या बाहरी गर्दो गुबार दे कारण तन दे कपड़े मैले होए, वह कपड़े असीं ला के पत्नी दे अगे सुट देने आ, धो के साफ करके मैनू दे। अगर पत्नी नहीं है मां दे अगे भैण दे अगे धी दे अगे या किसी दूसरे दे अगे कपड़े रख देने, कपड़े मेरे ने धोण दा काम तू कर। बाहरी दुनिया दे अंदर यह दस्तूर चलदा है कपड़े किसे दे ने उन्हां नूं साफ कोई दूसरा कर रहा है, धो कोई दूसरा रहा है। धर्म की दुनिया के अंदर मन के कपड़े नूं धोण वास्ते यह दस्तूर भी नहीं है, यह मन का कपड़ा मैला किया है, तुसी आप इनू धोना भी पैना है तुहानू अपने आप में। यह मन का कपड़ा इस तरह का नहीं है कि इनू लाओ तो ला के किसी लौंडरी ते ले जाओ कि उत्थों मन धोवा के वापस ले आइए, कोई लौंडरी इस तरह की नहीं है। मन का कपड़ा इस तरह भी नहीं है कि इनू लाओ तो ला के मां भैन धी दे अगे रख दो कि कपड़े तू साफ कर। मन तुहाडा है, मैला तुसी कीता है, धोना भी तुहानू आप ही पएगा। हाँ एक गल जरूर है, तुसी अपने मन नू धोण वास्ते यतन करो थोड़ा ते धन गुरु ग्रंथ साहिब जी तुहाडे ते रहमत करनगे बहुत ज्यादा, पर जे हिम्मत करोगे मन नू साफ करन दी तां, ते जे हिम्मत ही ना करो ते फिर गुरु दी रहमत तो भी वांझे रह जावांगे। आप ही इनू धोना पैना है, आप ही असीं इनू मैला कीता है। कुछ नुकते ने जो मैं तुहाडे चरणां विच बयान करन दा यतन कर रहा, इन्हां नू हिरदे दे अंदर वसाउण दा जरूर यतन करियो। जदों कोई अपने घर दा कूड़ा करकट इकट्ठा करके झाड़ू पोचा करके घर दे अंदरों कागज मिट्टी कट्टा इकट्ठा करके लफाफे विच पा के वो तुहाडे घर दे दरवाजे दे अगे रख जाण तो तुसी बर्दाश्त कर लोगे? दूसरे दे घर दा कूड़ा करकट पाया है उन्हें बैग दे अंदर, वो बैग सुट के चला गया एन तुहाडे दरवाजे दे अगे जिथों तुसी अंदर आना है या बाहर निकलना है, बिल्कुल मेन डोर दे सामने रख के बर्दाश्त नहीं होएगा। गरीब तो गरीब भी बर्दाश्त नहीं करेगा। मन की सफाई करनी है तो इस तरह का ध्यान रखना पेगा। दूसरा कोई मेरे मन के घर के अंदर कूड़ा करकट सुटन का यतन तो नहीं कर रहा, कोई दूसरा मेरे कन्ना के अंदर चुगली सुटन का यतन कर रहा है, तो परहेज करो भी कूड़ा तेरा है तू मेरे मन में सुटन का यतन क्यों कर रहा है। अगर कोई तुहाडे कन्नां विच निंदा दे बोल काम दे बोल बुराई दे भरे बोल पा रहा है ते गुरेज करो परहेज करो, उन्हों कहो भई अपना कूड़ा करकट अपनी बुराई अपने पास रख, तू अपने घर का कूड़ा मेरिया कन्नां दे राही मेरे मन दे घर विच सुटन दा यतन क्यों कर रहा है। कूड़ा दूजे दा हुंदा है, सानू मन दी समझ नहीं, असी दूसरे का कूड़ा चोली फैला के प्रवान करी जाने हैं। जे कोई दूसरा चुगली करता है दूजे की असी हां विच हां मिलाने हैं, कोई निंदा करता है हां विच हां मिलाने हैं, ते बड़ा खुश होके दूजे की निंदा ते चुगली दे अंदर हिस्सा लेने हैं, बड़ा खुश होके निम्मा निम्मा हसदे हुए भी नजर पैने हैं दूसरे की चुगली सुन के दूसरे की निंदा सुन के, पर ये नहीं जानते कि जो सुन रहे हो जो सुना रहे हो इन्हें ही तुहाडे जीवन की रुकावट बन जाना है, इन्हें जीवन के अंदर दीवार का काम करना, इन्हें तुहानू पार लगन नहीं देना। प्यारे इन्हां नुकतियां नू अपने जीवन के अंदर अपनाओ अगर जीवन नू रोशन करना चाहते हो। गुरबाणी का फरमान है, मन मैले सब किस मैला तन धोते मन हच्छा ना होए। कहन लगे तेरा मन मैला है ते एवें समझ लै कि सारा कुछ ही मैला है, तन नूं धोण दे नाल तेरा मन हच्छा नहीं होना। कबीर साहब बैठे सन,
खड्डी दे उत्ते कपड़े बुन रहे सन। कपड़े बुनना कबीर साहब जी दी करेत है, कबीर साहब जी दा काम है, धंधा है। कपड़े बुन रहे ने खड्डी दे उत्ते बह के। निकलिया एक बिलकुल सुच दे नाल जुड़िया होया, बारी सुच दे नाल पखंड दे नाल जुड़िया होया कोलों ब्रह्म।

ਨੇ ਪੱਗ ਓਏ ਹਰ ਕੇ ਸੰਤਨਾ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਮਸ਼ਹੂਰ ਨੇ, ਬਨਾਰਸ ਦੇ ਸੰਤ ਮਸ਼ਹੂਰ ਨਹੀਂ ਹੈ, ਠੱਗ ਮਸ਼ਹੂਰ ਨੇ। ਨਿਕਲੇ ਕੋਲੋਂ ਤਨਜ ਭਰੇ ਬੋਲਾਂ ਦੇ ਅੰਦਰ ਗੱਲ ਕਹਿ ਦਿੱਤੀ। ਕਹਿਣ ਲੱਗਾ ਜਿਸ ਬੰਦੇ ਨੂੰ ਭੋਜਨ ਛਕਣ ਦਾ ਨਹੀਂ ਪਤਾ ਕਿ ਕਿੱਥੇ ਬਹਿ ਕੇ ਖਾਣਾ, ਉਹਦਾ ਜੀਵਨ ਕਿੰਨਾ ਕੁ ਸੁੱਚਾ ਹੋਏਗਾ, ਉਹਦਾ ਜੀਵਨ ਕਿੰਨਾ ਕੁ ਪਵਿੱਤਰ ਹੋਏਗਾ। ਕਬੀਰ ਸਾਹਿਬ ਜੀ ਆਖਰ ਬੋਲ ਪਏ, ਕਹਿਣ ਲੱਗੇ ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗੇ। ਆਮਹਿ ਜੂਠੇ ਚਾਹੇ ਪੇ ਜੂਠੇ, ਜੂਠੇ ਹੈ ਮਰੇ ਅਭਾਗੇ। ਕਹਿਣ ਲੱਗੇ ਮਾਂ ਜੂਠੀ ਪਿਤਾ ਜੂਠਾ, ਉਹਨਾਂ ਦੀ ਔਲਾਦ ਉਹਨਾਂ ਦੇ ਗਰਭ ਵਿੱਚੋਂ ਜਨਮ ਲੈਣ ਵਾਲੀ ਉਹ ਵੀ ਜੂਠੀ। ਆ ਰਹੇ ਨੇ ਜੂਠ ਦੇ ਨਾਲ ਭਰੇ, ਜਾ ਰਹੇ ਨੇ ਜੂਠ ਦੇ ਨਾਲ ਭਰੇ, ਆਉਣ ਜਾਣ ਦਾ ਇਹ ਸਿਲਸਿਲਾ ਮੁੱਕਿਆ ਹੀ ਨਹੀਂ। ਕਹੋ ਪੰਡਿਤ ਸੂਚਾ ਕਵਨ ਠਾਓ, ਠਾਓ ਮੈਨੇ ਜਗ੍ਹਾ। ਪੰਡਿਤ ਜੀ ਦੱਸਦੇ ਤੇ ਜਾਓ ਕਿ ਸੁੱਚੀ ਜਗ੍ਹਾ ਕਿਹੜੀ। ਕਹੋ ਪੰਡਿਤ ਸੂਚਾ ਕਵਨ ਠਾਓ, ਜਹਾਂ ਬਹਿ ਸੋ ਭੋਜਨ ਖਾਓ, ਜਿੱਥੇ ਬਹਿ ਕੇ ਮੈਂ ਭੋਜਨ ਖਾਵਾਂ, ਇਹ ਦੱਸਦਾ ਤੇ ਜਾ ਕਿ ਉਹ ਜਗ੍ਹਾ ਕਿਹੜੀ ਏ। ਮਨ ਨੂੰ ਪਵਿੱਤਰ ਕਰਨ ਦੇ ਨਾਲ ਨਿਰੰਕਾਰ ਦੀ ਹਜ਼ੂਰੀ ਦੇ ਅੰਦਰ ਪ੍ਰਵੇਸ਼ਗੀ ਮਿਲ ਜਾਂਦੀ ਏ। ਤਨ ਨੂੰ ਪਵਿੱਤਰ ਰੱਖੋ ਜ਼ਰੂਰ, ਪਰ ਸਾਰਾ ਜ਼ੋਰ ਤਨ ਦੇ ਉੱਤੇ ਨਾ ਦਿਓ, ਸਾਰਾ ਜ਼ੋਰ ਮਨ ਦੇ ਉੱਤੇ ਦਿਓ। ਮਨ ਦੀ ਸਫਾਈ ਵੱਲ ਧਿਆਨ ਦਿਓ ਤਾਂ ਕਿ ਮਨ ਕਰਕੇ ਹਜ਼ੂਰ ਦੀ ਹਜ਼ੂਰੀ ਦੇ ਅੰਦਰ ਪ੍ਰਵਾਨ ਹੋ ਜਾਈਏ। ਪੰਡਿਤ ਨਿਹਾਲ ਸਿੰਘ ਜੀ ਬਹੁਤ ਆਲਾ ਕਵਿਤਾ ਨੂੰ ਜਨਮ ਦਿੰਦੇ ਨੇ। ਉਹਨਾਂ ਨੇ ਮਹਿਲ ਦੇ ਸੰਬੰਧ ਵਿੱਚ ਇੱਕ ਬੋਲ ਲਿਖਿਆ ਹੈ। ਉਹ ਕਹਿੰਦੇ ਨੇ ਇੱਕ ਮਨੁੱਖ ਵਿਆਹਿਆ ਗਿਆ, ਉਹਦੇ ਘਰ ਵਾਲੀ ਦਾ ਨਾਂ ਸੀ ਚੰਦਰਮੁਖੀ। ਪੁਰਾਣੇ ਸਮੇਂ ਦੇ ਅੰਦਰ ਸਰੀਰ ਦੇ ਲੱਛਣਾਂ ਨੂੰ ਵੇਖ ਕੇ, ਸੁਹੱਪਣ ਨੂੰ ਵੇਖ ਕੇ, ਨਕਸ਼ੋ ਨਿਗਾਰ ਨੂੰ ਵੇਖ ਕੇ ਨਾਮ ਦੇ ਦਿਆ ਕਰਦੇ ਸਨ ਚੰਦਰਮੁਖੀ। ਨਾਮ ਸੀ ਚੰਦਰਮੁਖੀ ਤੇ ਪਤੀ ਚੰਦਰਮੁਖੀ ਦੀ ਸ਼ੋਭਾ ਕਰਦਾ, ਥੱਕਦਾ ਨਹੀਂ ਸੀ। ਚੰਦਰਮੁਖੀ ਦੇ ਚਿਹਰੇ ਨੂੰ ਵੇਖ ਵੇਖ ਕੇ ਆਨੰਦ ਪਾਉਂਦਾ ਸੀ ਤੇ ਇਹ ਗੱਲ ਕਹਿੰਦਾ ਸੀ, ਚੰਦਰਮੁਖੀ ਮੈਨੂੰ ਲੱਗਦਾ ਤੇਰੇ ਵਰਗਾ ਸੁੰਦਰ ਮਨੁੱਖ ਦੁਨੀਆਂ ਦੇ ਅੰਦਰ ਦੂਸਰਾ ਨਹੀਂ ਹੈ। ਪੰਡਿਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਚੰਦਰਮੁਖੀ ਦੇ ਨੱਕ ਵਿੱਚੋਂ ਮੈਲ ਨਿਕਲੇ। ਉਹਨੇ ਹੱਥ ਦੇ ਨਾਲ ਨੱਕ ਦੀ ਮੈਲ ਨੂੰ ਸਾਫ ਕੀਤਾ, ਪਰ ਥੋੜੀ ਜਿਹੀ ਮੈਲ ਉਹਦੇ ਚਿਹਰੇ ਦੇ ਉੱਤੇ, ਉਹਦੀ ਗੱਲ ਦੇ ਉੱਤੇ ਲੱਗ ਗਈ, ਥੋੜੀ ਜਿਹੀ ਮੈਲ। ਉਹਦੇ ਪਤੀ ਨੇ ਗਲਾਨੀ ਕੀਤੀ, ਨਫ਼ਰਤ ਕੀਤੀ ਉਸ ਮੈਲ ਨੂੰ ਵੇਖ ਕੇ। ਤੇ ਮੈਰਿਜ ਕਰਦਾ ਰਹਿੰਦਾ ਅਕਸਰ ਹੀ ਕਿ ਨਫ਼ਰਤ ਹੁੰਦੀ ਮੈਲ ਤੋਂ ਹੈ। ਜੇ ਦੂਜੇ ਦੀ ਮੈਲ ਦਿਸ ਰਹੀ ਹੈ ਦੂਜੇ ਤੋਂ ਨਫ਼ਰਤ ਹੈ, ਜੇ ਆਪਣੀ ਮੈਲ ਨਜ਼ਰ ਆ ਜਾਏ ਤੇ ਆਪਣੇ ਤੋਂ ਵੀ ਨਫ਼ਰਤ ਹੈ। ਦੂਜੇ ਤੋਂ ਨਫ਼ਰਤ ਕਰਦੇ ਹੋ ਜੇ ਕੋਈ ਤੁਹਾਨੂੰ ਪੁੱਛੇ ਵੀ ਕਿਉਂ, ਆਪਾਂ ਅਕਸਰ ਕਹਿ ਦਿੰਦੇ ਹਾਂ ਇਹ ਬੜਾ ਬੁਰਾ ਮਨੁੱਖ ਹੈ, ਵੀ ਕੀ ਬੁਰਾ ਹੈ, ਉਹਦੇ ਹੱਥ ਪੈਰ ਬੁਰੇ ਨੇ, ਚਿਹਨ ਚੱਕਰ ਬੁਰੇ ਨੇ, ਕੀ ਬੁਰਾ ਹੈ। ਆਪਾਂ ਕਹਿ ਦਿੰਦੇ ਹਾਂ ਨਹੀਂ ਉਹਦਾ ਸੁਭਾਅ ਚੰਗਾ ਨਹੀਂ ਹੈ, ਸੁਭਾਅ ਬੜਾ ਬੁਰਾ ਹੈ, ਇਹਦੀ ਸੋਚ ਬੁਰੀ, ਇਹਦਾ ਵੇਖਣਾ ਬੁਰਾ, ਇਹਦਾ ਚੱਲਣਾ ਬੁਰਾ, ਇਹਦਾ ਖਾਣਾ ਬੁਰਾ, ਇਹਦਾ ਮਾਨਸਿਕ ਮੰਡਲ ਬੁਰਾ। ਦੂਸਰੇ ਦੀ ਬੁਰਾਈ ਤੋਂ ਨਫ਼ਰਤ ਹੈ ਤੇ ਜੇ ਉਹੀ ਬੁਰਾਈ ਆਪਣੇ ਵਿੱਚ ਦਿਸ ਪਏ ਤਾਂ ਕੀ ਆਪਣੇ ਨਾਲ ਪਿਆਰ ਕਰੋਗੇ। ਪਰ ਸ਼ਰਤ ਇਹ ਹੈ ਕਿ ਜੇ ਦਿਸ ਜਾਏ, ਪਰ ਦਿਸਦੀ ਦੂਸਰੇ ਦੀ ਬੁਰਾਈ ਹੈ, ਆਪਣੀ ਬੁਰਾਈ ਬੰਦੇ ਨੂੰ ਦਿਸਦੀ ਨਹੀਂ ਹੈ। ਆਪਣੇ ਵੇਖਦਾ ਹੈ ਜਦੋਂ ਵੀ ਗੁਣ ਵੇਖਦਾ ਹੈ, ਦੂਸਰੇ ਦੀ ਜਦੋਂ ਵੀ ਵੇਖਦਾ ਹੈ ਬੁਰਾਈ ਵੇਖਦਾ ਹੈ, ਔਗਣ ਵੇਖਦਾ ਹੈ। ਤੋ ਪਤੀ ਕਹਿਣ ਲੱਗਾ ਚੰਦਰਮੁਖੀ ਪਹਿਲਾਂ ਚਿਹਰੇ ਦੀ ਮੈਲ ਸਾਫ਼ ਕਰ, ਤੇਰਾ ਚਿਹਰਾ ਵੇਖਣ ਦੇ ਯੋਗ ਨਹੀਂ ਹੈ। ਪਤੀ ਦੇਵ ਰੋਜ਼ ਕਹਿੰਦੇ ਸੀ ਮੇਰੇ ਨਾਲੋਂ ਸੁੰਦਰ ਕੋਈ ਦੂਜਾ ਨਹੀਂ, ਅੱਜ ਕੀ ਹੋਇਆ। ਪਤੀ ਕਹਿਣ ਲੱਗਾ ਚਿਹਰੇ ਨੂੰ ਜਾ ਕੇ ਸਾਫ਼ ਕਰ, ਤੇਰੇ ਚਿਹਰੇ ਦੇ ਉੱਤੇ ਨੱਕ ਵਿੱਚੋਂ ਨਿਕਲੀ ਹੋਈ ਮੈਲ ਜੰਮ ਗਈ ਹੈ। ਤੋ ਨਿਹਾਲ ਸਿੰਘ ਜੀ ਲਿਖਦੇ ਨੇ, ਹੇ ਮਲ ਮੂਤ ਕਸੂਤ ਸਬੈ ਪੁਨ ਔਰ ਸਲੇਖਣ ਬਾਂਜਨ ਭਾਰੀ, ਨਾਕ ਕੀ ਮੈਲ ਜਬੈ ਨਿਕਸੈ ਕਰ ਨਾਹੇ ਸੰਭਾਰ ਸੋ ਪੋਚ ਉਤਾਰੀ। ਕਰਦੇ ਨਾਲ ਮੈਲ ਕਰ ਮੈਨੇ ਹੱਥ, ਕਰਦੇ ਨਾਲ ਮੈਲ ਸਾਫ਼ ਕੀਤੀ ਹੈ, ਪਰ ਕਿਧਰੇ ਚਿਹਰੇ ਦੇ ਉੱਤੇ ਲੱਗੀ ਰਹਿ ਗਈ ਹੈ। ਆਖਿਆ ਕਰ ਨਾਹੇ ਸੰਭਾਰ ਸੋ ਪੋਚ ਉਤਾਰੀ, ਤੋ ਮੁਖ ਚੰਦਰ ਕਹਿ ਜੇ ਕੋ ਤਬ ਨਾਹੇ ਨਿਹਾਰ ਸਕੈ ਵੋ ਨਾਰੀ। ਤੇ ਅਖੀਰ ਦੇ ਉੱਤੇ ਪੰਡਿਤ ਜੀ ਨੇ ਆਪਣੇ ਵੱਲੋਂ ਸੰਦੇਸ਼ ਦਿੱਤਾ, ਕਹਿਣ ਲੱਗੇ ਭਿੱਖ ਰੰਚਕ ਭਿੱਖ ਮੈਨੇ ਵੇਖ ਕੇ, ਰੰਚਕ ਮੈਨੇ ਥੋੜੀ ਜਿਹੀ ਭਿੱਖ ਰੰਚਕ ਮੈਲ ਗਿਲਾਨ ਕਰੇ, ਸੱਠ ਮੈਨੇ ਮੂਰਖ ਸੱਠ ਜਾਣਤ ਨਾਹੀ ਅਹੇ ਕੇ ਸਾਰੀ। ਹੇ ਮੂਰਖ ਮਨੁੱਖ ਜਾਣਦਾ ਨਹੀਂ ਹੈ ਕਿ ਤੇਰੇ ਅੰਦਰ ਇਸ ਤਰ੍ਹਾਂ ਦੀ ਮੈਲ ਹੀ ਮੈਲ ਭਰੀ।

0: ਪਈ ਹੈ। ਤੇਰੇ ਨੌ ਦੁਆਰਿਆਂ ਵਿੱਚੋਂ ਮੈਲ ਹੀ ਬਾਹਰ ਆ ਰਹੀ ਹੈ। ਜਿਤਨੇ ਨੌ ਦੁਆਰਿਆਂ ਦੇ ਨਾਲ ਧਿਆਨ ਜੋੜ ਕੇ ਵੇਖੋ, ਅੰਦਰ ਦੀ ਮੈਲ ਬਾਹਰ ਆ ਰਹੀ ਹੈ, ਪਰ ਉਹ ਸਰੀਰਕ ਮੈਲ ਹੈ। ਮਨ ਦੀ ਮੈਲ ਨਿਰੰਕਾਰ ਨੂੰ ਪ੍ਰਵਾਨ ਨਹੀਂ ਤੇ ਤਨ ਦੀ ਮੈਲ ਸਾਨੂੰ ਪ੍ਰਵਾਨ ਨਹੀਂ। ਅਸੀਂ ਚਾਹੁੰਦੇ ਹਾਂ ਤਨ ਸਾਫ਼ ਹੋਵੇ, ਨਿਰੰਕਾਰ ਚਾਹੁੰਦੇ ਨੇ ਮਨ ਸਾਫ਼ ਹੋਵੇ। ਤੋ ਅੱਜ ਦੇ ਇਸ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਦਾ ਪ੍ਰਮਾਣ, ਕਹਿਣ ਲੱਗੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮੈਂ ਇਸ ਭਰਮ ਵਿੱਚ ਰਿਹਾ ਕਿ ਪੱਗ ਮੈਲੀ ਨਾ ਹੋਵੇ। ਮਨ ਮੈਲਾ ਹੋਵੇ ਕੋਈ ਡਰ ਨਹੀਂ, ਪੱਗ ਮੈਲੀ ਨਾ ਹੋਵੇ। ਮਤ ਮੈਲੀ ਹੋਏ ਜਾਏ, ਬੜਾ ਧਿਆਨ ਰੱਖੇ ਤਨ ਦੇ ਪਾਏ ਹੋਏ ਕੱਪੜੇ ਮੈਲੇ ਨਾ ਹੋਣ, ਪਗੜੀ ਮੈਲੀ ਨਾ ਹੋਵੇ। ਗੈਲਾ ਰੂਹ ਨਾ ਜਾਣੀ ਕਿ ਸਿਰ ਭੀ ਮਿੱਟੀ ਖਾਏ, ਨਹੀਂ ਜਾਣਦਾ ਕਿ ਜਿਸ ਮੈਲ ਤੋਂ ਮਿੱਟੀ ਤੋਂ ਪਰਹੇਜ਼ ਕਰ ਰਿਹਾ ਹੈ, ਇੱਕ ਦਿਨ ਇਹ ਮਿੱਟੀ ਤੇਰੇ ਉੱਤੇ ਆ ਜਾਣੀ। ਮਿੱਟੀ ਪਈ ਹੈ ਤੋਲਵੀਂ, ਕੋਈ ਨਾ ਹੋ ਸੀ ਮਿੱਤ, ਮਿੱਟੀ ਤੇਰੇ ਉੱਤੇ ਆ ਜਾਏਗੀ, ਸਿਰ ਨੂੰ ਵੀ ਨਿਕਲ ਜਾਏਗੀ, ਖਾ ਜਾਏਗੀ। ਤੋ ਮੈਲ ਤਨ ਦੀ ਉਹ ਵੀ ਬੁਰੀ, ਮੈਲ ਮਨ ਦੀ ਉਹ ਵੀ ਬੁਰੀ। ਤਨ ਵੀ ਸਾਫ ਚਾਹੀਦਾ, ਪਰ ਤਨ ਮੈਲਾ ਵੀ ਹੋਵੇ ਕੰਮ ਚੱਲ ਜਾਂਦਾ ਹੈ, ਪਰ ਮਨ ਮੈਲਾ ਹੋਵੇ ਤੇ ਕੰਮ ਨਹੀਂ ਚੱਲਦਾ। ਤਨ ਸਾਫ ਕਿਵੇਂ ਰੱਖਣਾ ਹੈ? ਪੂਰੀ ਕਾਇਨਾਤ ਨੂੰ ਸਮਝ ਆ ਗਈ ਹੈ। ਮਨ ਸਾਫ ਕਿਵੇਂ ਰੱਖਣਾ ਹੈ? ਇਹ ਸਮਝ ਕੇਵਲ ਵਿਰਲਿਆਂ ਵਿਰਲਿਆਂ ਨੂੰ, ਹਜ਼ਾਰਾਂ ਵਿੱਚੋਂ ਵਿਰਲਿਆਂ ਨੂੰ ਮਿਲੀ। ਕੋਈ ਵਿਰਲਾ ਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਲਾ ਮਨ ਦਾ ਪਰਹੇਜ਼ਗਾਰ ਹੈ, ਤਨ ਦੇ ਪਰਹੇਜ਼ਗਾਰ ਸਾਰੇ ਹੀ ਆ। ਰਸਤੇ ਦੇ ਅੰਦਰ ਮਿੱਟੀ ਘੱਟਾ ਹੋਵੇ, ਚਿੱਕੜ ਹੋਵੇ, ਪਾਣੀ ਹੋਵੇ, ਅਸੀਂ ਸਿੱਧਾ ਤੁਰ ਕੇ ਨਹੀਂ ਨਿਕਲਦੇ, ਰਸਤਾ ਬੁਲਾ ਕੇ ਨਿਕਲ ਜਾਂਦੇ ਹਾਂ। ਕਿਉਂ? ਸਾਹਮਣੇ ਤੇ ਚਿੱਕੜ ਹੈ। ਸਾਹਮਣੇ ਚਿੱਕੜ ਹੋਵੇ, ਚੁਗਲੀ ਹੋਵੇ, ਨਿੰਦਾ ਹੋਵੇ, ਈਰਸ਼ਾ ਹੋਵੇ, ਦਵੈਚ ਹੋਵੇ, ਅਸੀਂ ਮਨ ਨੂੰ ਉਹਦੇ ਵਿੱਚੋਂ ਗੁਜ਼ਾਰਦੇ ਹਾਂ, ਨਹੀਂ ਪਰਹੇਜ਼ ਕਰਦੇ ਕਿ ਇੱਥੋਂ ਨਿਕਲਣ ਕਰਕੇ ਮਨ ਵੀ ਮੈਲਾ ਹੋਏਗਾ। ਕਬੀਰ ਸਾਹਿਬ ਤਾਂ ਹੀ ਤੇ ਚੇਤਾਵਨੀ ਦਿੰਦੇ ਨੇ ਕਿ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਪਾਪ। ਮਨ ਨੂੰ ਲੈ ਕੇ ਇੱਧਰ ਜਾਏਗਾ ਸਾਕਤ ਦੇ ਸੰਗ ਦੇ ਅੰਦਰ, ਤੇ ਮਨ ਤੇਰਾ ਅਵੱਛ ਮੈਲਾ ਹੋਏਗਾ। ਭਗਤ ਫਰੀਦ ਸਾਹਿਬ ਜੀ ਦੇ ਇਸ ਬਚਨ ਨੂੰ ਆਧਾਰ ਬਣਾ ਕੇ ਕੁਛ ਕਹਿਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਦ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੁੱਪੜੀ, ਘਣੇ ਸਹਿਣਗੇ ਦੁੱਖ।

रुखी सुखी खाए कै ठंडा पानी पियो। फरीदा देख पराई चौपड़ी ना तरसाए जीओ। वाहिगुरु जी का खालसा वाहिगुरु जी की फतेह। परम सत्कार योग मेहरवान सतगुरु धन धन श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सतसंगी जनों, आप चल रही लड़ीवार कथा सरवण करदे आ रहे हो। सत्कार योग भगत फरीद साहब जी दे सलोकां विचों तीन सलोक आप संगत दे सन्मुख पढ़ के सुनाए गए। पहला सलोक फरीदा शक्कर खंड निवात गुड़ माखियो मांझा दुध। सबे वस्तु मिठिया रब न पूजन तुद। गिनती विच भगत फरीद जी कुछ मिठिया चीजा नू लै रहे ने। नंबर एक दे उते शक्कर, नंबर दो दे उते खंड, नंबर तीन दे उते निवात। ते निवात कहिंदे ने मिसरी नू। मैं अर्ज कीती सी कि सब तो पहला मिसरी मिश्र देश दे अंदर बननी शुरू हुई। इनू ताई मिसरी कहा जाता है क्योंकि मिश्र दे अंदर ये सब तो पहला बननी शुरू हुई कुजे दी मिसरी। भगत जी कहन लगे शक्कर खंड मिश्री गुड़ माखियो। माखियो दा मतलब शहद, मांझा मझां दा दुध। कहन लगे सारियां वस्तुआं मिठियां ने पर जे रबी रस दे मुकाबले दे उते इन्हां विचों कोई भी उदाहरण बनाईए ते ओ रब जी दी तोहीन होएगी। जे ये कहिए कि रब जी दे नाल जुड़न तो बाद जेड़ा रस मिलदा है मिठास मिलदी है ओ शक्कर वर्गी है तां रबी गुणा दी रब जी दे नाम दी तोहीन है। जे कहिए ओ खंड ते मिश्री वर्गी है ते तां वी खंड ते मिश्री दी मिठास परमात्मा दी मिठास नालों बहुत थले है परमात्मा दी तोहीन होएगी। अगा कहन लगे ना उदी मिठास दे बराबर माखियो ना मजदा दुध कुछ भी उदी उदाहरण नहीं है। ओ अपनी उदाहरण केवल आप है। अगर दुनिया दे अंदर आप कोही नूर हीरे दी उदाहरण लियानी चाहो ऐस जगत दुनिया दे अंदर जिथे आपां वस रहे हां ते कोही नूर हीरे दी एग्जाम्पल दुनिया विच दूसरी नहीं। उहदे वर्गा हीरा ही दूजा नहीं ते उहदे उदाहरण कौन कोई बने। कोही नूर अपनी उदाहरण आप है। इस तो अगे होर चलो चंदन दा रुख दुनिया दे अंदर केवल एक ही जगह दे उत्ते पैदा हुंदा है हिंदुस्तान दे अंदर कर्नाटका स्टेट विच। ते चंदन अपनी उदाहरण आप है। चंदन वर्गा कोई भी दूसरा वनस्पति दा बूटा नहीं है। किन्नू कहोगे कि एदी समेल एदी सुगंध एदी मिठास एदी तासीर चंदन वर्गी। कोई भी बूटा उस तरह दा असरदायक नहीं जिवें चंदन दा बूटा है। चंदन अपनी उदाहरण आप है। समुंदर अपनी उदाहरण आप है। जे समुंदर दी गहराई दा जिक्र करना होवे ते की कहोगा की कहोगे समुंदर किहदे वर्गा डूंगा। चलो जे आम गहरी खड्ड दा गहरे तालाब दा गहरी झील दा जिक्र करना होवे असी कह दिन्ने ए चीज गहरी है समुंदर वर्गी चीज गहरी है सागर वर्गे। ते जे सागर नू बयान करना होवे ते उदाहरण की दोगे। सागर अपनी उदाहरण आप है। हिमालया पर्वत अपनी उदाहरण आप है। आकाश अपनी उदाहरण आप है। इहदे वर्गा कोई दूजा नहीं।
परमात्मा अपनी उदाहरण आप है, परमात्मा वर्गा कोई दूजा नहीं। कित्थों उदाहरण लब के लियाईए कि परमात्मा इन्ना उच्चा है। अगर ये कह दिए कि परमात्मा हिमालय पर्वत वर्गा उच्चा है तो फिर हिमालय पर्वत की एक सीमा है। हिमालय पर्वत ते आए दिन कोई ना कोई विज्ञानी दे कदम टिके होंदे ने हिमालय पर्वत दे उते। हिमालय पर्वत नू कोई चल के सर कर लैंदा है तो फिर ते परमात्मा भी बहुत छोटा होया अगर एक हिमालय पर्वत वर्गा है। जे ये गल कहो कि परमात्मा सागर वांग डूंगा है तो सागर दी गहराई सीमा दे अंदर है। मैं अक्सर एक बेनती करिया करदा कि जो मापन विच जो तोलन विच ते जो गिनन विच आ रहे उनू बेअंत कहण दी लोड़ नहीं है। जो मापिया जा सकदा है बेअंत नहीं है। वो इस तरह नहीं कि उहदा पारावार नहीं। जो गिनिया जा सकता है वह बहुत वड्डा नहीं, गिनती दे अंदर है। जो मिनिया तोलिया जा सकता है वह भी बहुत वड्डा नहीं, मिनती दे अंदर, पैमाने दे अंदर, तोल दे अंदर है। परमात्मा ना गिनती विच है ना मिनती विच है, माप तोल विच नहीं, ते ना परमात्मा होर किसी पैमाने दे अंदर ही कैद हुंदा है। परमात्मा गिनती मिनती तोल पैमानिया तो बाहर है। तो हुण ए कहना परमात्मा समुंदर वर्गा डूंगा है, परमात्मा दी तोहीन होएगी। परमात्मा पहाड़ वर्गा उच्चा है, परमात्मा दी तोहीन होएगी। गुरु ग्रंथ साहिब पातशाह ने एक बचन जरूर फरमाया है। वो कहन लगे एवड ऊंचा होवे कोए तिस ऊंचे को जाने सोए। परमात्मा तेरी उदाहरण नहीं है। हां कोई तेरे नाल जुड़दा जुड़दा चलदा चलदा तेरे वर्गी ऊंचाई नू पा लवे ते कह सकने आ कि वह तेरी रमज नू तेरे विस्तार नू जान पावे। पर जिन्हां ने जानिया है ओही ते कह रहे ने कि तू बेअंत है। गुरु साहिबान ही ते कह रहे ने कि तू बेअंत है। भगत जानी ते कह रहे ने कि तू बेअंत है। तो मैरिज कर रहे सा परमात्मा दे उत्ते दुनियावी कोई भी उदाहरण लागू हुंदी नहीं। परमात्मा दे बराबर किस चीज नू खड़ी करोगे? कहोगे परमात्मा समुंदर वर्गा डूंगा है ते सब तो ज्यादा डूंगा अटलांटिक ओशन है। और वह किन्ना है? 39,000 फुट डूंगा। इस तो वध डूंगा नहीं। हिंद महासागर 39,000 फुट डूंगा है, इस तो ज्यादा नहीं। तो की फिर परमात्मा 39,000 फुट दे उत्ते जाके खत्म हो जाता है? परमात्मा इत्थे मुक जाता है? उदाहरण जदों भी दित्ती जांदी है उदों उहदी दित्ती जांदी है जिहड़ा अगे खड़ा होवे। जे ते बुराई दी उदाहरण देनी है ते बुरा मनुख जिहनूं कह रहे हां उहदे नालों अगे खड़ा होवे, उदाहरण उहदी। ते जे चंगियाई दी उदाहरण देनी है ते चंगेपण दे अंदर भी जिहड़ा अगे खड़ा होवे, उदाहरण उहदी। आप अपने बच्चिआं नूं जदों तालीम दी विद्या दी उदाहरण देंदे हो ते कदी इस तरह उदाहरण दिती है कि बेटा साडे पड़ोसियां दा बच्चा या साडे रिश्तेदारां विचों फलाना बच्चा लगातार एक क्लास दे अंदर 5 साल ला के तां अगे सरकिया है, तां अगे होया, 5 वार इको क्लास दे अंदर फेल होया। उहदी उदाहरण तुसी बनाओगे? बल्कि उहदी उदाहरण बनाओगे जो 1 साल दे अंदर 2-2 क्लासां करदा रहा है, जो बड़ी जल्दी डिग्री नूं पाउण वास्ते पहुंच बना चुका है, उदाहरण ओदी बनाओगे। पढ़ाई दे अंदर उदाहरण ओदी जो चलदा चलदा बहुत जल्दी मुकाम दे उत्ते पहुंचिया ते पूरी तरह कामयाब होया। अगर आप अपने बच्चियां नूं कारोबार दी उदाहरण दिओ, एक दुकानदार एक व्यापारी अपने बच्चियां नूं कारोबार दी उदाहरण दवे तो की कदी उहदी उदाहरण बनाई है? जिहड़ा बंदा अपनियां कमजोरियां दे कारण कारोबार विचों फेल हो चुका है उहदी उदाहरण बनाओगे? जो कारोबार नूं आरंभ करदा है जीरो तो पर उह चांदी दिनां दे अंदर कारोबार दा हीरो बन जांदा है, कारोबार दे अंदर बहुत बुलंदियां नूं छू लैंदा है। आप उदाहरण उहनूं बनाओगे, बेटा कारोबारी बनना है ते फलाने वांग चलिया सी कोल कुछ नहीं, अज सब कुछ कोल है। पढ़ाई करनी है ते फलाने वांग फलाना डॉक्टर बन गया, फलाना साइंटिस्ट बन गया, ए बन गया, ओ बन गया। उदाहरण ओदी बनाओगे। ठीक इस तरह
धर्म के राह दे उत्ते मैनू समझ नहीं आउंदी कि जदों भी किसी दे नाल धर्म की चर्चा आरंभ करिए ना ओ उस बंदे नूं उदाहरण बना के पेश करदा है जिहड़ा धर्म की दुनिया के अंदर बिलकुल नखित ते डिगा चकना चूर होया बंदा है। किसी नूं कहिए बई अमृत पान करना चाहिए है, ਉਹ ਕਹਿੰਦਾ ਹਾਂ ਵੇਖੇ ਨੇ ਗਾਤਰੇ ਕਿਰਪਾਨ ਪਾ ਕੇ ਪੱਬਾਂ ਕਲੱਬਾਂ ਦੇ ਅੰਦਰ ਰੁਲਦਿਆਂ ਨੂੰ ਕਈਆਂ ਨੂੰ ਵੇਖਿਆ ਜੋ ਅੰਮ੍ਰਿਤਧਾਰੀ ਬਣ ਕੇ ਬੁਲੰਦੀ ਦੇ ਉੱਤੇ ਪਹੁੰਚ ਚੁੱਕੇ ਨੇ ਉਹਦੀ ਉਦਾਹਰਣ ਨਹੀਂ ਬਣਾਈ, ਵੇਖਣ ਵਾਲੇ ਨੇ ਉਦਾਹਰਣ ਕਿਹਨੂੰ ਬਣਾਇਆ ਜੋ ਡਿੱਗ ਚੁੱਕਾ ਹੈ। ਦੁਨੀਆਂ ਦੇ ਅੰਦਰ ਉਹਨੂੰ ਉਦਾਹਰਣ ਬਣਾ ਰਹੇ ਹਾਂ ਜੋ ਚੜ੍ਹ ਰਿਹਾ ਕਾਮਯਾਬੀ ਦੀ ਮੰਜ਼ਿਲ ਨੂੰ, ਧਰਮ ਦੇ ਅੰਦਰ ਆਪਾਂ ਉਸ ਬੰਦੇ ਨੂੰ ਉਦਾਹਰਣ ਬਣਾ ਰਹੇ ਹਾਂ ਜੋ ਡਿੱਗ ਰਿਹਾ ਤੇ ਡਿੱਗਦਾ ਡਿੱਗਦਾ ਬਿਲਕੁਲ ਚਕਨਾ ਚੂਰ ਹੋ ਗਿਆ, ਉਦਾਹਰਣ ਉਹਨੂੰ ਬਣਾ ਰਹੇ। ਕੀ ਧਰਮ ਦੇ ਅੰਦਰ ਕੋਈ ਵੀ ਬੰਦਾ ਤੁਹਾਨੂੰ ਸਕਸੈਸ ਹੁੰਦਾ ਨਜ਼ਰ ਨਹੀਂ ਆ ਰਿਹਾ, ਕਾਮਯਾਬੀ ਵੱਲ ਨੂੰ ਵੱਧਦਾ ਨਜ਼ਰ ਨਹੀਂ ਆ ਰਿਹਾ? ਠੀਕ ਹੈ, ਇਸ ਗੱਲ ਦੇ ਅੰਦਰ ਰੰਚਕ ਮਾਤਰ ਝੂਠ ਨਹੀਂ ਕਿ ਧਰਮ ਦੀ ਦੁਨੀਆਂ ਦੇ ਅੰਦਰ ਪਖੰਡ ਹੱਦੋਂ ਜ਼ਿਆਦਾ ਛਾ ਗਿਆ, ਥੋੜਾ ਨਹੀਂ ਬਹੁਤ ਜ਼ਿਆਦਾ ਛਾ ਗਿਆ। ਬਾਹਰੋਂ ਕੁਝ ਹੋਰ ਦਿਸਦੇ ਨੇ, ਅੰਦਰੋਂ ਕੁਝ ਹੋਰ ਹੁੰਦੇ ਨੇ, ਪਖੰਡ ਜ਼ੋਰ ਫੜਦਾ ਜਾ ਰਿਹਾ। ਉਹ ਬੰਦੇ ਧਰਮ ਨੂੰ ਢਾ ਲਾਉਣ ਦਾ ਕੰਮ ਕਰ ਰਹੇ ਨੇ। ਕਿਉਂ ਕੰਮ ਕਰ ਰਹੇ ਨੇ? ਕਿਉਂਕਿ ਤੁਸੀਂ ਜੁੜਦੇ ਉਹਨਾਂ ਦੇ ਪਹਿਰਾਵੇ ਨੂੰ, ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਵੇਖ ਕੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸਿੱਧਾ ਜੁੜਦੇ ਨੇ। ਉਹ ਬੰਦੇ ਜਦ ਤੁਹਾਨੂੰ ਕਿਸੇ ਪਾਪ ਅਪਰਾਧ ਦੀ ਖੱਡ ਵਿੱਚ ਡਿੱਗੇ ਹੋਏ ਮਿਲਦੇ ਨੇ ਤੇ ਤੁਸੀਂ ਸੋਚ ਲੈਂਦੇ ਹੋ ਧਰਮ ਹੁੰਦਾ ਹੀ ਇਸ ਤਰ੍ਹਾਂ ਦਾ, ਧਰਮੀ ਸਾਰੇ ਹੁੰਦੇ ਹੀ ਇਸ ਤਰ੍ਹਾਂ ਦੇ ਨੇ। ਬਹੁਤ ਪਖੰਡ ਸ਼ਿਖਰ ਦੇ ਉੱਤੇ ਹੈ, ਪਰ ਫਿਰ ਵੀ ਕੋਈ ਨਾ ਕੋਈ ਬੰਦਾ ਤੁਹਾਨੂੰ ਬਿਲਕੁਲ ਨੇਕ ਨੀਤੀ ਦੇ ਨਾਲ ਚੱਲਦਾ ਹੋਇਆ ਤੇ ਧਰਮ ਦੇ ਅੰਦਰ ਕਾਮਯਾਬ ਹੁੰਦਾ ਹੋਇਆ ਅਵੱਛ ਨਜ਼ਰ ਪਏਗਾ। ਪਰ ਜਿਹੜੇ ਧਰਮ ਦਾ ਲਿਬਾਸ ਪਾ ਕੇ ਪਖੰਡੀ ਬਣ ਗਏ ਨੇ, ਉਹਨਾਂ ਵਾਸਤੇ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਉਂਦਾ ਹੈ। ਇੱਕ ਅਦੀਬ ਇਸ ਤਰ੍ਹਾਂ ਕਹਿੰਦਾ ਹੈ ਕਿ ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਕਿ ਜਿਸ ਖੁਦਾ ਕੇ ਬੰਦੇ ਐਸੇ ਹੈ ਵੋ ਖੁਦਾ ਕੈਸਾ ਹੋਗਾ। ਆਮ ਲੋਕਾਂ ਨੂੰ ਅਸੀਂ ਵੇਖਣੇ ਆ, ਉਹ ਬਾਹਰੋਂ ਕੁਝ ਹੋਰ ਨੇ, ਪਹਿਰਾਵੇ ਕਰਕੇ ਦਿਸਦੇ ਨੇ ਕਿ ਬੜੇ ਚੰਗੇ ਨੇ, ਪਰ ਪਹਿਰਾਵੇ ਦੇ ਅੰਦਰ ਉਦੋਂ ਹੀ ਸਮਝ ਆਉਂਦੀ ਕਿ ਜਦੋਂ ਰਾਵਣ ਨਿਕਲ ਆਉਂਦਾ ਪਹਿਰਾਵੇ ਵਿੱਚੋਂ, ਸਮਝ ਉਦੋਂ ਆਉਂਦੀ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਖਰੇ ਮੇਰਾ ਵਿਸ਼ਾ ਨਹੀਂ, ਗੱਲ ਵਿਚਕਾਰ ਆ ਗਈ। ਅਰਜ ਮੈਂ ਇਹ ਕਰ ਰਿਹਾ ਸਾਂ ਕਿ ਜੇ ਕਿਸੇ ਬਹੁਤ ਗਹਿਰੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਸਮੁੰਦਰ ਵਰਗੀ, ਜੇ ਉੱਚੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਪਹਾੜ ਵਰਗੀ, ਜੇ ਕਿਸੇ ਦਾ ਮੁੱਖ ਬੜਾ ਸੁੰਦਰ ਹੋਵੇ ਤੇ ਉਹਨੂੰ ਉਦਾਹਰਨ ਦੇਣੀ ਹੋਵੇ ਵੀ ਇਹਦਾ ਮੂੰਹ ਇੰਨਾ ਸੁੰਦਰ, ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ ਹੁੰਦਾ ਹੈ, ਕਿਉਂਕਿ ਸੋਹਣਿਆਂ ਦਾ ਸਿਰਤਾਜ ਚੰਦਰਮਾ ਨੂੰ ਬਿਆਨ ਕੀਤਾ ਗਿਆ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਪੜ੍ਹ ਕੇ ਹੈਰਾਨ ਹੋਇਆ, ਕਹਿਣ ਲੱਗੇ ਲੋਕੋ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੀ ਤੁਲਨਾ ਚੰਦਰਮਾ ਦੇ ਨਾਲ ਕਰ ਰਹੇ ਹੋ ਨਾ, ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰ ਰਹੇ ਹੋ। ਹੁਣ ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੋਵੇ ਤਾਂ ਕੀ ਕਹੀਏ ਕਿ ਗੁਰੂ ਗੋਬਿੰਦ ਸਿੰਘ ਆਮ ਰਾਜਨੀਤੀ ਲੀਡਰ ਸੀ? ਕੀ ਕਹੀਏ ਗੁਰੂ ਗੋਬਿੰਦ ਸਿੰਘ ਆਮ ਕੋਈ ਮਾਮੂਲੀ ਜਿਹਾ ਸੰਤ ਸੀ, ਮਾਮੂਲੀ ਜਿਹਾ ਸਿਪਾਹੀ ਸੀ? ਨਹੀਂ, ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੈ ਤੇ ਕੋਈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਲੱਭਣਾ ਪਏਗਾ, ਵੱਡਾ ਲੱਭ ਕੇ ਉਦਾਹਰਣ ਦੇਣੀ ਪਏਗੀ ਗੁਰੂ ਗੋਬਿੰਦ ਸਿੰਘ ਫਲਾਣੇ ਵਰਗਾ ਹੈ। ਤੋ ਜਦ ਦੁਨੀਆਂ ਵਿੱਚ ਕੋਈ ਵੱਡਾ ਮਿਲਦਾ ਨਹੀਂ ਤੋ ਫਿਰ ਕਹਿ ਦੇਈਦਾ ਹੈ ਗੁਰੂ ਗੋਬਿੰਦ ਸਿੰਘ ਤੂੰ ਪ੍ਰਮਾਤਮਾ ਵਰਗਾ ਹੈ, ਕਿਉਂਕਿ ਪ੍ਰਮਾਤਮਾ ਵੱਡਾ ਹੈ, ਸਭ ਤੋਂ ਵੱਡਾ ਹੈ, ਤੂੰ ਨਿਰੰਕਾਰ ਵਰਗਾ ਹੈ। ਅਸੀਂ ਅਕਸਰ ਇੱਕ ਗੱਲ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨਿਰੰਕਾਰ ਦੀ ਜੋਤ ਸਨ, ਨਿਰੰਕਾਰ ਵਰਗੇ ਨੇ, ਕਿਉਂਕਿ ਨਿਰੰਕਾਰ ਵੱਡਾ ਹੈ। ਕਦੀ ਕਿਸੇ ਨੇ ਉਦਾਹਰਣ ਇਹ ਦਿੱਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਲਾਣੇ ਅਵਤਾਰ ਵਰਗੇ, ਫਲਾਣੇ ਪੈਗੰਬਰ ਵਰਗੇ ਵੱਡੇ ਨੇ, ਤੋ ਕਿਸ ਵੱਡੇ ਨੇ, ਕਿਸ ਦੇ ਵਰਗੇ ਵੱਡੇ ਨੇ ਜੋ ਉਹਨਾਂ ਤੋਂ ਅੱਗੇ ਖੜਾ ਹੈ? ਤੇ ਅੱਗੇ ਗੁਰੂ ਨਾਨਕ ਸਾਹਿਬ ਜੀ ਤੋਂ ਕੇਵਲ ਨਿਰੰਕਾਰ ਹੈ, ਹੋਰ ਕੋਈ ਅੱਗੇ ਹੈ ਨਹੀਂ। ਤੋ ਉਦਾਹਰਣ ਦੇਣੀ ਪਈ ਨਿਰੰਕਾਰ ਦੀ। ਅਰਜ ਮੈਂ ਇਹ ਕਰ ਰਿਹਾ ਸਾਂ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਜਿਹੜੇ ਕਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੁੰਦਰ ਮੁਖੜੇ ਦੀ ਤੁਲਨਾ ਦਿੰਦੇ ਨੇ ਚੰਦਰਮਾ ਦੇ ਨਾਲ, ਉਹ ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰਦੇ ਨੇ। ਫਿਰ ਪੁੱਛਿਆ ਗਿਆ ਭਾਈ ਨੰਦ ਲਾਲ ਸਾਹਿਬ, ਤੁਸੀਂ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ ਹੋ,
पहली कतार दे अंदर बह के लिखण वाले बोलन वाले कवि हो। तुसीं गुरु गोबिंद सिंह पातशाह दे मुखड़े दे संबंध विच कुछ कहना चाहोगे? भाई साहब कहिंदे ने बदरा दरपेश रुखत शर्मिंदा अस्त। बदरा बदरा मैंने चंद्रमा कहन लगे बदरा दरपेश रुखत शर्मिंदा अस्त। लोको तुसी उदाहरण देंदे हो कि गुरु गोबिंद सिंह दा मुखड़ा इन्ना सुंदर जिवें चंद्रमा, ते मैं ए कहना कि चंद्रमा गुरु गोबिंद सिंह पातशाह दे सामने आण के शर्मिंदा पै जांदा है। भाई नंद लाल साहब जी की अपनी सोच अपने विचार अपने ख्याल की उची प्रवास कहिंदे ने मैं ए कहना कि चंद्रमा गुरु गोबिंद सिंह पातशाह दे मुखड़े दे सामने आण के शर्मिंदा पै जांदा है। ते हुण चंद्रमा नूं रोशनी कित्थों मिल रही है? सूरज कोलों। जिवें पाणी दा केंद्र सागर है, पाणी सरोवरां विच होवे, पाणी झीलां विच होवे, पाणी नदियां विच होवे, पाणी तलाबां विच होवे, जिथे भी पाणी है पाणी दा मरकज पाणी दा केंद्र केवल ते केवल समुंदर है। रोशनी जिथे भी है, चाहे वह ट्यूबां विच है, बल्बां विच है, या तारे चमक रहे ने, चंद्रमा चमक रहा है, रोशनी जिथे भी है सूरज दी रोशनी है। ते अगली पंक्ति विच भाई नंद लाल साहब जी कहिंदे ने खुर्शीद जहां हम बंदा अस्त। खुर्शीद फारसी विच खुर्शीद कह देंदे ने सूरज नूं। पहली पंक्ति विच कहिंदे ने बदरा दरपेश रुख शर्मिंदा अस्त, चंद्रमा तेरे सामने आण के शर्मिंदा पै जांदा है। ए गुरु गोबिंद सिंह चंद्रमा तेरे सामने आण के शर्मिंदा हो जांदा है। अगा कहिंदे ने चंद्रमा नूं जिथों प्रकाश मिल रहा है सूरज, ओ जिहड़ा सूरज है जहान नूं प्रकाश देण वाला खुर्शीद जहां हम बंदा अस्त। ए गुरु गोबिंद सिंह तेरा त्यो भी बंदा, बंदे दा मतलब गुलाम, तेरे सरूप दा ओ भी गुलाम है, तेरी सुंदरता दा ओ भी गुलाम है। तो भाई नंद लाल साहब जी नूं नहीं प्रवान होया कि गुरु गोबिंद सिंह पातशाह दी उदाहरण दित्ती जाए ते दित्ती जाए चंद्रमा दे अंदर। भाई नंद लाल साहब कहिंदे ने चंद्रमा दे अंदर दाग है, पर तेरे अंदर कोई दाग ही नहीं। गुरु गोबिंद सिंह तू पूरा निर्मल है, तेरे अंदर कोई दाग नहीं। एक मैं होर बेनती करदा चला क्योंकि अज दे सलोक दे अंदर उदाहरणा ने, ते मैं तां एक कुछ उदाहरणा अपने वल्लों तुहाडे चरणा विच रखण दा यतन कर रहा हां। क्योंकि अज दे सलोक विच भगत जी कहिंदे ने सक्कर खंड निवात गुड़ माखियो मांझा दुध सबे वस्तु मिठियां रब न पूजन दुध। ये सारियां चीजां अपनी जगह ते मिठियां ने, पर रब जी तेरे बराबर इन्हां विचों कोई भी नहीं है, तेरे नेड़े तेड़े कोई भी पूजन वाली नहीं है, तेरे बराबर कोई भी नहीं। तां मैं उदाहरणा दे रहा, अगर किसे दे गले दे अंदर मिठास बड़ी होवे, बोल बाणी बड़ी मिठी होवे, आप दो गल्लां कहिंदे हो इहदी आवाज है मिश्री वर्गी, इहदा मतलब मिश्री मिठी हुंदी, इहदी आवाज है कोयल वर्गी, ते कोयल जदों बोलदी है उदों मन नूं खिच पाउंदी है, मोह लैंदी है। कोयल दा बोलना, कोयल दा तराने गाउणा, कोयल दी आवाज मना नूं धू पाउंदी है। पर किसे दा गला खराब होवे, बोली उहदी कन्नां नूं सुखावे ना, उहदी बोली कौड़ी होवे, बोली फिक्की होवे, ते बोल होवे भी दुरुस्त ना, तुसीं उहदे बोल वास्ते कह दिंदे हो इहदा बोल कां वर्गा। हुण कां ते कोयल दोवां दा रंग ढंग ते इक्को जिहा, पैरां तों सिर तक कोयल दा जामा काला है, ते पैरां तों सिर तक कां दा जामा काला है, और तकरीबन तकरीबन दोवां दी शक्लो सूरत आपस दे अंदर मेल खांदी है। कोयल ते कां तकरीबन मेल खांदे ने, आकार वजन इक्को जिहा हुंदा है तकरीबन, पर एडा वड्डा अंतर के कोयल नूं सुनना पसंद करदे हो ते कां नूं बनेरे ते बह के बोले ते उड़ाउणा पसंद करदे हो। कुरखत बंदे नूं कह देदा है बोली कामरगी, ते बहुत मिठास वाली बोली आप सुनो ते कह देंदे हो बोली कोयल वर्गी। उदाहरण है ना, इहदा मतलब कोयल दी बोली बहुत मिठी है ते कां दी बोली बहुत कुरखत है, सुनन दे योग नहीं है। उदाहरण सी तुहाडे घर दे अंदर इन्हां बल्बां दा ट्यूबां दा लैंप दा प्रकाश होवे, ते प्रकाश होवे बड़ा ज्यादा,
ਤੁਸੀਂ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਕਿ ਮੇਰੇ ਲੈਂਪ ਦਾ ਪ੍ਰਕਾਸ਼ ਇਸ ਤਰ੍ਹਾਂ ਜਿਵੇਂ ਸੂਰਜ ਦਾ ਪ੍ਰਕਾਸ਼। ਇਹਦਾ ਮਤਲਬ ਲੈਂਪ ਨਾਲੋਂ ਸੂਰਜ ਵੱਡਾ ਹੈ, ਲੈਂਪ ਛੋਟਾ ਹੈ, ਸੂਰਜ ਵੱਡਾ ਹੈ। ਤੁਹਾਡੀ ਜੇਬ ਦੇ ਅੰਦਰ ਹੋਵੇ ਚਾਕੂ, ਚਾਕੂ ਦੀ ਧਾਰ ਹੋਵੇ ਬੜੀ ਤਿੱਖੀ, ਤੇ ਕੋਈ ਕਵੇ ਵੀ ਬੜੀ ਤਿੱਖੀ ਧਾਰ ਕਰਕੇ ਇਹਨੂੰ ਜੇਬ ਦੇ ਅੰਦਰ ਪਾਇਆ, ਕਿਉਂ? ਤੁਸੀਂ ਮਾਣ ਕਰਦੇ ਹੋਏ ਕਹਿ ਦਿੰਦੇ ਹੋ ਮੇਰੇ ਚਾਕੂ ਦੀ ਧਾਰ ਤਲਵਾਰ ਵਰਗੀ। ਇਹਦਾ ਮਤਲਬ ਤਲਵਾਰ ਵੱਡੀ ਹੈ, ਤਲਵਾਰ ਦੀ ਧਾਰ ਇਹਦੇ ਨਾਲੋਂ ਵੀ ਤਿੱਖੀ ਹੈ। ਕਿਸੇ ਦੇ ਦੰਦ ਹੋਣ ਬੜੇ ਚਿੱਟੇ, ਕੇਵਲ ਮੈਂ ਉਦਾਹਰਣਾਂ ਬਣਾ ਰਿਹਾ, ਗੁਰਬਾਣੀ ਦਾ ਅਸਲ ਮੁੱਦਾ ਤੁਹਾਡੇ ਸਾਹਮਣੇ ਬਾਅਦ ਵਿੱਚ ਰੱਖਾਂਗਾ। ਕਿਸੇ ਦੇ ਦੰਦ ਹੋਣ ਬੜੇ ਚਿੱਟੇ ਤੇ ਤੁਸੀਂ ਉਦਾਹਰਣ ਪੇਸ਼ ਕਰ ਦਿੰਦੇ ਹੋ ਇਹਦੇ ਦੰਦ ਇਸ ਤਰ੍ਹਾਂ ਨੇ ਜਿਵੇਂ ਮੋਤੀ ਹੁੰਦੇ ਨੇ, ਤੇ ਹੁਣ ਇਹਦਾ ਮਤਲਬ ਇਹੀ ਹੋਇਆ ਨਾ ਕਿ ਮੋਤੀ ਦੰਦਾਂ ਨਾਲੋਂ ਅੱਗੇ ਨੇ, ਮੋਤੀ ਦੰਦਾਂ ਨਾਲੋਂ ਜ਼ਿਆਦਾ ਚਿੱਟੇ ਨੇ। ਕੋਈ ਬਹੁਤ ਸਾਹਸ ਵਾਲਾ ਬੰਦਾ ਹੋਵੇ, ਬੜਾ ਬਹਾਦਰ ਹੋਵੇ, ਤੁਸੀਂ ਉਹਨੂੰ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਇਹ ਤੇ ਸ਼ੇਰ ਹੈ ਜਾਂ ਸ਼ੇਰ ਵਰਗਾ ਹੈ। ਹੁਣ ਉਹ ਸ਼ੇਰ ਹੈ ਨਹੀਂ, ਸ਼ੇਰ ਵਰਗਾ ਸਾਹਸ ਉਹਦੇ ਕੋਲ ਹੈ। ਬੰਦਾ ਤੇ ਬੰਦਾ ਹੈ, ਬੰਦੇ ਵਰਗੇ ਅੰਗ ਪ੍ਰਤੰਗ ਉਹਦੇ ਕੋਲ ਨੇ, ਦੋ ਹੀ ਲੱਤਾਂ ਨੇ, ਦੋ ਹੀ ਬਾਹਾਂ ਨੇ, ਸ਼ੇਰ ਵਰਗਾ ਵਜ਼ਨ ਨਹੀਂ, ਸ਼ੇਰ ਵਰਗਾ ਉਹਦਾ ਸਰੀਰ ਨਹੀਂ, ਬਣਤਰ ਨਹੀਂ। ਪਰ ਤੁਸੀਂ ਕਹਿ ਦਿੰਦੇ ਹੋ ਇਹ ਸ਼ੇਰ ਹੈ। ਕਿਉਂ ਕਹਿ ਰਹੇ ਹੋ? ਕਿਉਂਕਿ ਸਾਹਸ ਇਹਦੇ ਕੋਲ ਬੜਾ ਅੱਗੇ ਹੈ, ਤੇ ਸਾਹਸ ਦੇ ਅੰਦਰ, ਹੌਸਲੇ ਦੇ ਅੰਦਰ ਸ਼ੇਰ ਸਭ ਤੋਂ ਅੱਗੇ ਮੰਨਿਆ ਗਿਆ। ਕੋਈ ਬੜਾ ਨਿਮਾਣਾ ਹੋਵੇ, ਹਲੀਮੀ ਨੂੰ ਪਾਲਣ ਵਾਲਾ ਹੋਵੇ, ਹਲੀਮੀ ਦੇ ਅੰਦਰ ਰਹਿਣ ਵਾਲਾ ਹੋਵੇ, ਤੁਸੀਂ ਉਸ ਬੰਦੇ ਨੂੰ ਕਹਿ ਦਿੰਦੇ ਹੋ ਇਹ ਬੰਦਾ ਨਿਰਾ ਗਊ ਹੈ। ਤੇ ਹੁਣ ਉਹ ਗਊ ਤੇ ਨਹੀਂ ਹੁੰਦਾ, ਸਰੀਰ ਕਰਕੇ ਤੇ ਗਊ ਨਹੀਂ ਹੈ, ਉਹ ਸੁਭਾਅ ਕਰਕੇ ਗਊ ਹੈ, ਹਲੀਮੀ ਕਰਕੇ ਗਊ ਹੈ। ਕਿਉਂਕਿ ਹਲੀਮੀ ਦੇ ਅੰਦਰ ਗਊ ਆਪਣਾ ਰਾਜ ਸਥਾਪਿਤ ਕਰਕੇ ਬਹਿ ਗਈ। ਕੋਈ ਬਹੁਤ ਮੋਟਾ ਹੋਵੇ, ਤੁਸੀਂ ਅਕਸਰ ਕਹਿ ਦਿੰਦੇ ਹੋ ਹਾਥੀ ਵਰਗਾ, ਬੜਾ ਪਤਲਾ ਹੋਵੇ ਕਹਿ ਦਿੰਦੇ ਹੋ ਤਿਨਕੇ ਵਰਗਾ, ਪਾਣੀ ਵਰਗਾ, ਇਹਦਾ ਮਨ ਨਿਰਮਲ ਹੈ। ਕਬੀਰ ਸਾਹਿਬ ਵੀ ਕਹਿੰਦੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਹੁਣ ਜ਼ਰੂਰੀ ਨਹੀਂ ਕਿ ਗੰਗਾ ਦਾ ਪਾਣੀ ਨਿਰਮਲ ਹੈ, ਪਾਣੀ ਸਾਰਾ ਨਿਰਮਲ ਹੈ। ਕਹਿਣ ਲੱਗੇ ਪਾਣੀ ਵਰਗਾ ਨਿਰਮਲ ਮਨ ਮੇਰਾ ਬਣ ਗਿਆ, ਤੋ ਇਹਦਾ ਮਤਲਬ ਪਾਣੀ ਅਤਿ ਨਿਰਮਲ ਹੁੰਦਾ। ਕੋਈ ਹਵਾ ਵਾਂਗ ਤੇਜ ਦੌੜੇ, ਘੋੜਾ ਤੇ ਆਪ ਕਹਿ ਦਿੰਦੇ ਹੋ ਘੋੜਾ ਤੇਜ ਦੌੜ ਰਿਹਾ, ਹਵਾ ਵਾਂਗ ਹੌਲੀ ਚੱਲ ਰਿਹਾ, ਜੂੰ ਦੀ ਚਾਲ। ਸੂਰਜ ਦੀਆਂ ਕਿਰਨਾਂ ਇੰਨੀਆਂ ਤਿੱਖੀਆਂ ਨੇ, ਇਸ ਤਰ੍ਹਾਂ ਚੁੱਭ ਰਹੀਆਂ ਨੇ ਜਿਵੇਂ ਸਰੀਰ ਦੇ ਉੱਤੇ ਸੂਈਆਂ ਚੁੱਭਦੀਆਂ ਨੇ। ਹੁਣ ਮੈਂ ਗੁਰਬਾਣੀ ਵਿੱਚੋਂ ਕੁਝ ਉਦਾਹਰਣਾਂ ਤੁਹਾਡੇ ਸਾਹਮਣੇ ਲਿਆਵਾਂ, ਇਹ ਤੇ ਆਮ ਦੁਨਿਆਵੀ ਉਦਾਹਰਣਾਂ, ਹੁਣ ਗੁਰਬਾਣੀ ਵਿੱਚੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ, ਤੇ ਦਿੱਤੀ ਬੰਦੇ ਨੂੰ, ਤੇ ਬੰਦੇ ਨੂੰ ਸਮਝਾਉਣ ਵਾਸਤੇ ਉਦਾਹਰਣ ਜੋ ਉਹਨਾਂ ਨੂੰ ਵਰਤੋਂ ਵਿੱਚ ਲਿਆਉਣੀ ਪਈ, ਉਹ ਜਿਹੜੀ ਜੂਨ ਪਿੱਛੇ ਰਹਿ ਚੁੱਕੀ ਹੈ ਨਾ, ਪਿਛਲੀ ਜੂਨ ਵਿੱਚੋਂ ਉਦਾਹਰਣ ਬਣਾ ਕੇ ਸਮਝਾਇਆ ਸਾਨੂੰ ਗਿਆ। ਕਹਿਣ ਲੱਗੇ ਸਵਾਮੀ ਕੋ ਗ੍ਰਹਿ, ਗ੍ਰਹਿ ਮੈਨੇ ਘਰ, ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਸਵਾਮੀ ਮੈਨੇ ਮਾਲਕ, ਕਹਿਣ ਲੱਗੇ ਮਾਲਕ ਨੇ ਬਾਜ਼ਾਰ ਵਿੱਚੋਂ ਕੁੱਤਾ ਖਰੀਦ ਕੇ ਆਪਣੇ ਘਰ ਲੈ ਆਂਦਾ, ਕੁੱਤੇ ਦੀ ਲਾਲਣਾ ਪਾਲਣਾ ਕੀਤੀ, ਕੁੱਤਾ ਵੱਡਾ ਹੋਇਆ, ਕੁੱਤੇ ਨੇ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕੀਤਾ। ਹੁਣ ਉਹਦਾ ਸਵਾਮੀ ਉਹਨੂੰ ਭੁੱਖਾ ਰੱਖਦਾ ਹੈ, ਤੇ ਕੁੱਤਾ ਉਹਦਾ ਦਰ ਤਾਂ ਨਹੀਂ ਛੱਡਦਾ, ਸਵਾਮੀ ਉਹਨੂੰ ਚੰਗਾ ਰਜਮਾ ਭੋਜਨ ਦਿੰਦਾ ਹੈ, ਤੇ ਕੁੱਤਾ ਦਰ ਤਾਂ ਨਹੀਂ ਛੱਡਦਾ। ਕੁੱਤੇ ਦੀ ਵਫਾਦਾਰੀ ਦੀ ਉਦਾਹਰਣ ਦਿੱਤੀ, ਇਹਦਾ ਮਤਲਬ ਇਹ ਹੋਇਆ, ਸਾਫ਼ ਜ਼ਾਹਰ ਹੁੰਦਾ ਹੈ ਕਿ ਬੰਦਾ ਇੰਨਾ ਵਫ਼ਾਦਾਰ ਨਹੀਂ ਜਿੰਨਾ ਕੁੱਤਾ ਵਫ਼ਾਦਾਰ ਹੈ। ਅਗਰ ਕੁੱਤਾ ਵਫ਼ਾਦਾਰ ਥੋੜਾ ਹੁੰਦਾ ਤੇ ਬੰਦਾ ਵਫ਼ਾਦਾਰ ਜ਼ਿਆਦਾ ਹੁੰਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੁੱਤੇ ਦੀ ਉਦਾਹਰਣ ਕਦੇ ਵੀ ਨਾ ਦਿੰਦੇ। ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕੁੱਤੇ ਦੀ ਵਫ਼ਾਦਾਰੀ ਆਪਣੇ ਆਪ ਦੇ ਅੰਦਰ ਇੱਕ ਖਾਸ ਅਰਥ ਰੱਖਦੀ ਹੈ, ਖਾਸ ਮਹਿਣਾ ਰੱਖਦੀ ਹੈ। ਸਮਝਾਇਆ ਜਾ ਰਿਹਾ ਹੈ 84 ਦੇ ਸਰਦਾਰ ਨੂੰ, ਸਮਝਾਇਆ ਜਾ ਰਿਹਾ ਮਨੁੱਖ ਨੂੰ, ਤੇ ਕਮਾਲ ਦੀ ਗੱਲ ਇਹ ਸਮਝਾਇਆ ਜਾ ਰਿਹਾ ਕੁੱਤੇ ਦੀ ਉਦਾਹਰਣ ਦੇ ਕੇ। ਕਹਿਣ ਲੱਗੇ ਜਿਵੇਂ ਸਵਾਮੀ ਦਾ ਦਰ ਕੁੱਤਾ ਨਹੀਂ ਛੱਡਦਾ, ਤੂੰ ਵੀ ਆਪਣੇ ਸਵਾਮੀ ਦਾ ਦਰ ਨਾ ਛੱਡ। ਪਰ ਖਿਮਾ ਚਾਹਾਂਗਾ, ਅਸੀਂ ਸਵਾਮੀ ਦੇ ਦਰ ਨੂੰ ਫੜਦੇ ਨਹੀਂ ਹਾਂ, ਸਾਨੂੰ ਸਵਾਮੀ ਦੇ ਦਰ ਦੀ ਸਹੀ ਪਹਿਚਾਣ ਹੀ ਨਹੀਂ ਹੈ।
ਅਸੀਂ ਤੋੜਨੇ ਆ ਸੱਜੇ ਖੱਬੇ ਧਾਗਾ ਤਵੀਤ ਟੂਣਾ ਟੰਜਰ ਜਾਂ ਬੰਦਿਆਂ ਦੇ ਉੱਤੇ ਸਾਡਾ ਭਰੋਸਾ ਹੈ, ਫਲਾਣੇ ਬੰਦੇ ਕੋਲੋਂ ਜਾ ਕੇ ਕੋਈ ਜੰਤਰ ਮੰਤਰ ਲਈਏ, ਫਲਾਣੇ ਕੋਲੋਂ ਪਾਠ ਪੂਜਾ ਕਰਵਾਈਏ, ਸ਼ਾਇਦ ਮੇਰੇ ਜੀਵਨ ਵਿੱਚ ਲਾਭ ਹੋ ਜਾਏ। ਅਸੀਂ ਬੰਦਿਆਂ ਦੇ ਦਰ ਦੇ ਉੱਤੇ ਝੁਕਨੇ ਆ, ਸਵਾਮੀ ਦੇ ਦਰ ਦੇ ਉੱਤੇ ਝੁਕਣਾ ਸਹੀ ਢੰਗ ਦੇ ਅੰਦਰ ਸਾਨੂੰ ਆਇਆ ਹੀ ਨਹੀਂ। ਮੈਂ ਇੱਕ ਬੇਨਤੀ ਗੁਜ਼ਾਰੀ ਸੀ ਕਿ ਤਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ ਵੋ ਵੀ ਦੂਰ ਸੇ, ਪਰਮਾਤਮਾ ਦੇ ਦਰ ਤੇ ਇੱਕ ਵਾਰੀ ਸਿਜਦਾ ਕਰ ਲੋ ਓਨਾ ਹੀ ਬੜਾ ਹੈ, ਤੇ ਭਾਵੇਂ ਦੂਰੋਂ ਹੀ ਕਰ ਲੋ। ਵੋ ਵੀ ਦੂਰ ਸੇ ਦਾਰੇ ਇਨਸਾਨ ਪੇ ਸੌ ਬਾਰ ਦਸਤਕ ਦੇਣੀ ਪੜਤੀ ਹੈ। ਇਨਸਾਨ ਦਾ ਦਰ ਸੌ ਵਾਰੀ ਜਾ ਕੇ ਖੜਕਾਓਗੇ, ਤਰਲੇ ਮਿੰਨਤਾਂ ਕਰੋਗੇ, ਉਹ ਤਾਂ ਤੁਹਾਡੀ ਗੱਲ ਸੁਣੇਗਾ। ਤੇ ਸਵਾਮੀ ਦਾ ਦਰ ਇੱਕ ਵਾਰੀ ਆਣ ਕੇ ਖੜਕਾ ਲਓ, ਸਵਾਮੀ ਗੱਲ ਸੁਣਨ ਲਈ ਤਿਆਰ ਹੈ। ਪਰ ਜੇ ਤੁਸੀਂ ਸੁਣਾਉਣ ਵਾਲੇ ਬਣ ਕੇ ਆਇਓ ਤਾਂ, ਤੇ ਜੇ ਰਾਜਨੀਤੀ ਚਲਾਕੀ ਲੈ ਕੇ ਆਇਓ ਫੇਰ ਨਹੀਂ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਜੇ ਚਤੁਰਾਈ ਲੈ ਕੇ ਆਇਓ ਫੇਰ ਨਹੀਂ ਕਿ ਚਲੋ ਚੱਲਦੇ ਚੱਲਦੇ ਨਿਕਲਦੇ ਨਿਕਲਦੇ ਗੁਰਦੁਆਰੇ ਵੀ ਅਰਦਾਸ ਕਰ ਲੈਣੇ, ਅੱਗੇ ਮੰਦਰ ਆਏਗਾ ਉੱਥੇ ਵੀ ਕਰ ਲਵਾਂਗੇ, ਮਸਜਿਦ ਆਏਗੀ ਉੱਥੇ ਵੀ ਕਰ ਲਵਾਂਗੇ, ਫਿਰ ਫਲਾਣੇ ਡੇਰੇ ਤੇ ਜਾ ਕੇ ਵੀ ਕਰ ਲਵਾਂਗੇ, ਫਲਾਣੇ ਕੋਲੋਂ ਤਵੀਜ ਵੀ ਲੈ ਲਵਾਂਗੇ, ਫਲਾਣੇ ਕੋਲੋਂ ਧਾਗਾ ਬੰਨ ਕੇ ਵੀ ਲੈ ਕੇ ਵੀ ਡੌਲੇ ਦੇ ਨਾਲ ਬੰਨ ਲਵਾਂਗੇ, ਫਿਰ ਨਹੀਂ। ਪੂਰੀ ਇਮਾਨਦਾਰੀ ਚਾਹੀਦੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਉਦਾਹਰਨ ਦੇ ਰਹੇ ਨੇ ਤੇ ਦੇ ਰਹੇ ਨੇ ਕੁੱਤੇ ਦੀ। ਕੁੱਤਾ ਮਾਲਕ ਦਾ ਦਰ ਨਹੀਂ ਛੱਡਦਾ, ਖਿਮਾ ਚਾਹਵਾਂਗਾ ਅਸੀਂ ਛੱਡ ਦਿੰਦੇ ਹਾਂ। ਸਾਡੇ ਉੱਤੇ ਮਾਮੂਲੀ ਜੀ ਮੁਸੀਬਤ ਆ ਜਾਏ ਨਾ, ਬਿਲਕੁਲ ਨਾਮ ਮਾਤਰ, ਤੇ ਅਸੀਂ ਗੁਰੂ ਦੇ ਨਾਲ ਮਨ ਹੀ ਮਨ ਕਰਕੇ ਲੜਨਾ ਸ਼ੁਰੂ ਕਰ ਦਿੰਦੇ ਹਾਂ, ਪਾਤਸ਼ਾਹ ਮੈਂ ਸਵੇਰੇ ਵੀ ਤੇਰੇ ਕੋਲ ਆਉਣਾ, ਸ਼ਾਮੀ ਵੀ ਤੇਰੇ ਕੋਲ ਆਉਣਾ, ਇਹ ਮੁਸੀਬਤ ਮੇਰੇ ਵਾਸਤੇ ਹੀ ਰੱਖੀ ਸੀ, ਇਹ ਔਕੜ ਮੇਰੇ ਰਾਹ ਵਿੱਚ ਹੀ ਆਉਣੀ ਸੀ। ਅਸੀਂ ਉਸੇ ਵਕਤ ਸ਼ਿਕਵਾ ਗਿਲਾ ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬੰਦੇ ਦੇ ਉੱਤੇ ਸਾਡਾ ਭਰੋਸਾ ਜ਼ਿਆਦਾ ਹੈ, ਸਵਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਥੋੜਾ ਹੈ। ਕੁੱਤੇ ਨੂੰ ਭੁੱਖਾ ਰੱਖੇ, ਕੁੱਤੇ ਨੂੰ ਰਜਵਾਂ ਰੱਖੇ, ਮਾਲਕ ਨੂੰ ਚੇਤੇ ਵਿੱਚ ਰਹਿ ਕਿ ਇਹਨੂੰ ਰੋਟੀ ਦੁੱਧ ਦੇਣਾ ਹੈ, ਤੇ ਤਾਂ ਕੁੱਤਾ ਦਰ ਤੇ ਰਹਿੰਦਾ ਹੈ। ਕਿਸੇ ਮਜਬੂਰੀ ਦੇ ਕਾਰਨ, ਕੰਮ ਕਾਜ ਦੇ ਕਾਰਨ ਮਾਲਕ ਦੇ ਧਿਆਨ ਵਿੱਚੋਂ ਗੱਲ ਨਿਕਲ ਗਈ ਕਿ ਕੁੱਤੇ ਨੂੰ ਦੁੱਧ ਪਾਉਣਾ ਸੀ, ਨਹੀਂ ਪਾਇਆ, ਤੇ ਕੁੱਤਾ ਦਰ ਛੱਡ ਕੇ ਕਿਧਰੇ ਜਾਂਦਾ ਨਹੀਂ। ਸਾਨੂੰ ਦਾਤ ਮਿਲ ਜਾਏ ਤੇ ਅਸੀਂ ਸਵਾਮੀ ਦੇ ਦਰਦੇ ਹਾਂ, ਨਹੀਂ ਦਾਤ ਮਿਲੀ ਤੇ ਅਸੀਂ ਦੂਜਾ ਦਰ ਲੱਭ ਲੈਨੇ, ਤੇ ਵਫਾਦਾਰੀ ਸਾਡੀ ਹੋਈ ਕਿ ਵਫਾਦਾਰੀ ਕੁੱਤੇ ਦੀ ਹੋਈ। ਸਾਨੂੰ ਦਾਤ ਮਿਲਦੀ ਰਹਿੰਦੀ, ਅਸੀਂ ਸਿੱਖ ਹਾਂ, ਦਾਤ ਨਾ ਮਿਲੇ ਤੇ ਅਸੀਂ ਦੂਜੇ ਦਰ ਖੜਕਾਉਣੇ ਸ਼ੁਰੂ ਕਰ ਦਿੰਦੇ ਹਾਂ ਤੁਹਾਡੇ ਕੋਲੋਂ ਦਾਤ ਮਿਲ ਜਾਏ। ਕਦੀ ਕੁੱਤਾ ਤੁਹਾਡੇ ਦਰਵਾਜ਼ੇ ਨੂੰ ਛੱਡ ਕੇ ਦੂਜਿਆਂ ਘਰਾਂ ਦੇ ਅੰਦਰ ਮੂੰਹ ਮਾਰੀ ਕਰਦਾ, ਜਾ ਕੇ ਉਹ ਇਸ ਤਰ੍ਹਾਂ ਬੈਠਦਾ ਜਿਵੇਂ ਤੁਹਾਡੇ ਘਰ ਵਿੱਚ ਬੈਠਦਾ। ਕੁੱਤਾ ਦੋ ਦਿਨ ਦਾ ਭੁੱਖਾ ਹੋਵੇ, ਤੁਸੀਂ ਕੁੱਤੇ ਨੂੰ ਕੁਝ ਨਾ ਪਾਓ, ਜਦ ਵੀ ਬਾਹਰੋਂ ਘਰ ਆਓਗੇ ਕੁੱਤਾ ਤੁਹਾਡੇ ਕਦਮ ਚੁੰਮਣੇ ਸ਼ੁਰੂ ਕਰ ਦਿੰਦਾ, ਕਿਉਂਕਿ ਤੁਸੀਂ ਸਵਾਮੀ ਜੋ ਹੋਏ ਤੇ ਕੁੱਤੇ ਨੂੰ ਇਸ ਗੱਲ ਦੀ ਸਮਝ ਹੈ ਕਿ ਤੁਸੀਂ ਸਵਾਮੀ ਹੋ। ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੂੰ ਸਵਾਮੀ ਹੈ। ਜੇ ਸਮਝ ਹੋਵੇ ਤੇ ਫਿਰ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਜਾਂਗੇ, ਆਮ ਬੰਦੇ ਦੇ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਬਣ ਕੇ ਰਵਾਂਗੇ, ਆਮ ਕਿਸੇ ਮਨੁੱਖ ਦੇ ਨੇ। ਕੁੱਤੇ ਦੀ ਵਫਾਦਾਰੀ ਦੀ ਉਦਾਹਰਣ ਹੈ, ਤੇ ਕੁੱਤੇ ਦਾ ਇੱਕ ਸੁਭਾਅ ਹੋਰ ਹੈ, ਉਹ ਵੀ ਗੁਰਬਾਣੀ ਦੇ ਅੰਦਰ ਆਇਆ ਹੈ, ਪਰ ਉਹ ਸੁਭਾਅ ਬੁਰਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੀ ਚੰਗੀ ਗੱਲ ਹੈ ਉਹਨੂੰ ਵੀ ਸਾਹਮਣੇ ਲਿਆਂਦਾ ਹੈ, ਤੇ ਜਿਹੜੀ ਮੰਦੀ ਗੱਲ ਹੈ ਉਹਨੂੰ ਵੀ ਸਾਹਮਣੇ ਲਿਆਂਦਾ ਹੈ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੁੱਤੇ ਦੀ ਉਦਾਹਰਣ ਦੇ ਰਹੇ ਨੇ, ਚਾਕੀ ਚਾਟੈ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ, ਚਾਕੀ ਚਾਟੈ ਚੂਣ ਖਾਹੇ ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਕੁੱਤਾ ਲਾਲਚੀ ਵੀ ਹੈ, ਕੁੱਤਾ ਲੋਭੀ ਵੀ ਹੈ, ਤੇ ਜਦ ਕੋਈ ਬੰਦਾ ਬਹੁਤ ਜ਼ਿਆਦਾ ਆਪਣੇ ਲੋਭ ਨੂੰ ਵਧਾ ਲਵੇ ਤੇ ਉਹਨੂੰ ਵੀ ਸਤਿਗੁਰੂ ਕੁੱਤੇ ਦੇ ਨਾਲ ਤੁਲਨਾ ਦੇ ਦਿੰਦੇ ਨੇ। ਕਹਿਣ ਲੱਗੇ ਕੁੱਤੇ ਦਾ ਦੂਜਾ ਸੁਭਾਅ ਇਹ ਹੈ ਕਿ ਜੇ ਆਟੇ ਵਾਲੀ ਚੱਕੀ ਚੱਲਦੀ ਏ, ਕੋਲ ਕੋਲ ਆਟਾ ਡਿੱਗਾ ਹੋਵੇ, ਪਾਤਸ਼ਾਹ ਉਦਾਹਰਨ ਦੇ ਰਹੇ ਨੇ, ਉਹ ਕੁੱਤਾ ਆਟੇ ਨੂੰ ਚੱਟ ਲੈਂਦਾ ਹੈ। ਜਿਹੜਾ ਚੱਕੀ ਸਾਫ ਕਰਨ ਵਾਲਾ ਕੱਪੜਾ ਚੀਥਰਾ ਹੈ, ਕੁੱਤਾ ਉਹਨੂੰ ਵੀ ਖਿੱਚੀ ਫਿਰਦਾ ਹੈ। ਚਾਕੀ ਚਾਟੈ ਚੂਣ ਖਾਹੇ, ਚੱਕੀ ਵੀ ਚੱਟ ਲਈ, ਚੂਣ ਵੀ ਖਾ ਲਿਆ, ਚੂਣ ਮੈਨੇ ਆਟਾ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਇਹਦੇ ਸਾਫ ਕਰਨ ਵਾਲੇ ਕੱਪੜੇ ਨੂੰ ਕਿੱਧਰ ਖਿੱਚੀ ਫਿਰਨਾ ਹੈ। ਅਕਸਰ ਕਹਿ ਦਿੰਦੇ ਨੇ ਕਿ ਕੁੱਤੇ ਦੀ ਹੱਡੀ ਵਾਲਾ ਸਵਾਦ, ਸੁੱਕੀ ਹੱਡੀ ਨੂੰ ਫੜ ਕੇ ਕੁੱਤਾ ਆਪਣੇ ਮੂੰਹ ਵਿੱਚ ਪਾ ਲੈਂਦਾ ਹੈ, ਉਹਨੂੰ ਚਬਾਉਂਦਾ ਹੈ ਲੋਭ ਦੇ ਵੱਸ ਹੋ ਕੇ।
ਉਹ ਹੱਡੀ ਚੁਭ ਕੇ ਕੁੱਤੇ ਦੇ ਮੂੰਹ ਵਿੱਚੋਂ ਖੂਨ ਆਪਣਾ ਹੀ ਨਿਕਲਦਾ ਹੈ ਤੇ ਕੁੱਤਾ ਉਹ ਖੂਨ ਦਾ ਸਵਾਦ ਲੈਂਦਾ ਲੈਂਦਾ ਹੈ। ਸੋਚੀ ਜਾਂਦਾ ਹੈ ਕਿ ਸ਼ਾਇਦ ਸਵਾਦ ਹੱਡੀ ਦਾ ਆ ਰਿਹਾ, ਹੱਡੀ ਦਾ ਸਵਾਦ ਨਹੀਂ ਤੇਰੇ ਆਪਣੇ ਮੂੰਹ ਦਾ ਸਵਾਦ ਹੈ, ਮੂੰਹ ਵਿੱਚੋਂ ਨਿਕਲੇ ਖੂਨ ਦਾ ਸਵਾਦ ਹੈ। ਤੋ ਖੈਰ ਮੈਂ ਬੇਨਤੀ ਇਹ ਕਰ ਰਿਹਾ ਸਾਂ ਕਿ ਉਦਾਹਰਨਾਂ ਪਾਤਸ਼ਾਹ ਦੇ ਰਹੇ ਨੇ ਸਾਨੂੰ ਸਮਝਾਉਣ ਵਾਸਤੇ। ਕਹਿਣ ਲੱਗੇ ਗਰੀਬ ਨਵਾਜ਼ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਾਂਜਾ ਦੁੱਧ। ਸ਼ੱਕਰ ਖੰਡ ਨਿਵਾਤ ਮਿਸ਼ਰੀ ਗੁੜ ਮਾਖੀਓ ਸ਼ਹਿਦ ਮੱਝ ਦਾ ਦੁੱਧ ਸਾਰੀਆਂ ਹੀ ਵਸਤੂਆਂ ਚੰਗੀਆਂ ਨੇ ਮਿੱਠੀਆਂ ਨੇ, ਪਰ ਜੇ ਕਹੀਏ ਕਿ ਇਹਨਾਂ ਵਿੱਚੋਂ ਕਿਸੇ ਇੱਕ ਦਾ ਰਸ ਰੱਬੀ ਰਸ ਵਰਗਾ ਹੈ ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਇਹ ਰੱਬ ਦੀ ਤੋਹੀਨ ਹੋਏਗੀ। ਰੱਬ ਦੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਰਸ ਨਹੀਂ ਅੱਪੜਦਾ, ਰੱਬ ਦੇ ਬਰਾਬਰ ਕੋਈ ਵੀ ਰਸ ਇਹਨਾਂ ਵਿੱਚੋਂ ਨਹੀਂ ਪਹੁੰਚਦਾ। ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਅਗਲਾ ਸਲੋਕ ਵੀ ਭਗਤ ਫਰੀਦ ਸਾਹਿਬ ਜੀ ਦਾ ਹੈ, ਪਰ ਰਹੱਸਮਈ ਸਲੋਕ ਹੈ। ਅਗਲੇ ਸਲੋਕ ਨੂੰ ਵੀ ਧਿਆਨ ਦੇ ਕੇ ਉਚੇਚੇ ਤੌਰ ਦੇ ਉੱਤੇ ਸਮਝਣਾ ਪਏਗਾ। ਅਗਾਂ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਨ ਮੇਰੀ ਭੁੱਖ। ਇਹਨੂੰ ਲਾਵਨ ਨਹੀਂ ਪੜਨਾ, ਅਗਰ ਲੱਲੇ ਦੇ ਪੈਰ ਹੇਠ ਅੱਧਾ ਹਾਹਾ ਲਾਓਗੇ ਬਣ ਜਾਏਗਾ ਲਾਵਨ, ਤੇ ਲਾਵਨ ਦਾ ਅਰਥ ਹੋਏਗਾ ਲਾ ਦੇਣ ਵਾਲੀ ਚੀਜ਼, ਮਤਲਬ ਇਹ ਲਾ ਦਿੰਦੀ ਹੈ। ਇਹ ਬੜਾ ਸਰਲ ਲਾਵਨ, ਲਾਵਨ ਦਾ ਆਖਰੀ ਅਰਥ ਹੁੰਦਾ ਹੈ ਸਬਜ਼ੀ ਸਾਗ ਭਾਜੀ ਲਾਜਮਾ ਜੋ ਆਪ ਰੋਟੀ ਦੇ ਨਾਲ ਲਾ ਕੇ ਖਾਂਦੇ ਹੋ ਲਾਵਨ। ਔਰ ਕਿਸੇ ਪੰਜਾਬੀ ਦੇ ਕੋਸ਼ ਦੇ ਅੰਦਰ ਇਹਦੇ ਅਰਥ ਜਾ ਕੇ ਪੜ੍ਹ ਲਓ, ਲਾਵਨ ਦਾ ਆਖਰੀ ਅਰਥ ਇਹ ਹੀ ਮਿਲੇਗਾ, ਸਬਜ਼ੀ ਸਾਗ ਭਾਜੀ ਲਾਜਮਾ ਜਿਹਦੇ ਨਾਲ ਭੋਜਨ ਲਾ ਲਾ ਕੇ ਖਾਧਾ ਜਾਂਦਾ ਹੈ। ਹੁਣ ਸਾਖੀਆਂ ਸੁਣੀਆਂ ਪੜ੍ਹੀਆਂ ਬਚਪਨ ਤੋਂ ਲੈ ਕੇ ਕਿ ਫਰੀਦ ਸਾਹਿਬ 12 ਸਾਲ ਜੰਗਲ ਦੇ ਅੰਦਰ ਫਿਰਦੇ ਰਹੇ, ਫਰੀਦ ਸਾਹਿਬ ਭੁੱਖ ਦੇ ਸਤਾਏ ਘਰੋਂ ਨਿਕਲੇ, ਉਹਨਾਂ ਨੇ ਗਲੇ ਵਿੱਚ ਇੱਕ ਲੱਕੜ ਦੀ ਰੋਟੀ ਬਣ ਲਈ, ਜਦੋਂ ਭੁੱਖ ਲੱਗਦੀ ਸੀ ਤੇ ਉਹ ਲੱਕੜ ਦੀ ਰੋਟੀ ਨੂੰ ਚੱਕ ਮਾਰ ਲੈਂਦੇ ਸਨ। ਇੱਕ ਗੱਲ ਨੂੰ ਆਪਣੇ ਜਿਹਨ ਦੇ ਅੰਦਰ ਵਸਾ ਲਓ ਕਿ ਗੁਰਬਾਣੀ ਦਾ ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਆਸ਼ਾ ਇੱਕੋ ਹੀ ਹੈ, ਬਾਣੀ ਦਾ ਕਨਸੈਪਟ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਅਮਰਦਾਸ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਰਾਮਦਾਸ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਕੁਝ ਹੋਰ ਕਹਿ ਰਹੇ ਨੇ, ਜਾਂ ਭਗਤ ਫਰੀਦ ਸਾਹਿਬ ਕੁਝ ਹੋਰ ਕਹਿੰਦੇ ਨੇ ਤੇ ਕਬੀਰ ਸਾਹਿਬ ਕੁਝ ਹੋਰ ਕਹਿੰਦੇ ਨੇ। ਉਹਨਾਂ ਸਾਰਿਆਂ ਦਾ ਨੁਕਤਾ ਨਿਗਾਹ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ, ਜੋ ਕਹਿ ਰਹੇ ਨੇ ਇੱਕ ਦੇ ਸੰਬੰਧ ਵਿੱਚ ਕਹਿ ਰਹੇ ਨੇ ਔਰ ਹਕੀਕਤ ਕਹਿ ਰਹੇ ਨੇ। ਗੁਰਬਾਣੀ ਦੇ ਅੰਦਰ ਵਾਰ ਵਾਰ ਇਸ ਤਰ੍ਹਾਂ ਦੇ ਬਚਨ ਆਉਂਦੇ ਨੇ ਕਿ ਅੰਨੈ, ਅੰਨੈ ਦਾ ਮਤਲਬ ਅਨਾਜ ਅੰਨ, ਅੰਨੈ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਗੁਰਬਾਣੀ ਦਾ ਫੈਸਲਾ ਹੈ ਅੰਨੈ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਸਰੀਰ ਨੂੰ ਚਲਾਏ ਮਾਣ ਰੱਖਣ ਲਈ, ਸਰੀਰ ਨੂੰ ਜਿੰਦਾ ਰੱਖਣ ਲਈ ਅੰਨ ਚਾਹੀਦਾ ਹੈ ਔਰ ਇਹ ਵਿਉਂਤਬੰਦੀ, ਇਹ ਸਿਧਾਂਤ, ਇਹ ਨਿਯਮ ਰੱਬ ਨੇ ਬਣਾਇਆ, ਬੰਦੇ ਨੇ ਨਹੀਂ ਬਣਾਇਆ। ਅਗਰ ਬੰਦੇ ਨੇ ਬਣਾਇਆ ਹੁੰਦਾ ਤੇ ਰੋਟੀ ਤੋਂ ਬਗੈਰ ਕੰਮ ਚੱਲ ਸਕਦਾ ਸੀ, ਬੰਦੇ ਨੇ ਨਹੀਂ ਬਣਾਇਆ। ਬਲਕਿ ਇਸ ਤਰ੍ਹਾਂ ਹੁੰਦਾ ਹੈ ਪੇਟ ਵਿੱਚ ਰੋਟੀ ਨਹੀਂ ਤਾਂ ਫਿਰ ਸਰੀਰ ਦੀ ਜਾਨ ਹੀ ਨਿਕਲਣ ਵਰਗੀ ਸਮਝੋ ਹੋ ਜਾਂਦੀ ਹੈ, ਨਕਾਰਾ ਜਿਹਾ ਹੋ ਜਾਂਦਾ ਹੈ, ਥੱਕਿਆ ਹਾਰਿਆ ਜਿਹਾ ਹੋ ਜਾਂਦਾ ਹੈ। ਰੋਟੀ ਖਾਣ ਤੋਂ ਬਾਅਦ ਫਿਰ ਤਰੋ ਤਾਜ਼ਾ ਹੋ ਜਾਂਦਾ ਹੈ, ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਪਹਿਲਾਂ ਵਰਗਾ। ਪੰਜਾਬੀ ਦੇ ਬਜ਼ੁਰਗਾਂ ਨੇ ਕਹਾਵਤ ਵੀ ਪੈਦਾ ਕਰ ਦਿੱਤੀ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਮਹਾਰਾਜ ਇਹ ਕਰ ਰਿਹਾ ਸਾਂ ਕਿ ਸਰੀਰ ਨੂੰ ਜਿੰਦਾ ਰੱਖਣ ਲਈ ਰੋਟੀ ਚਾਹੀਦੀ ਹੈ, ਰੂਹ ਨੂੰ ਜਿੰਦਾ ਰੱਖਣ ਲਈ ਰੱਬੀ ਗੁਣ ਚਾਹੀਦੇ ਨੇ, ਮਨ ਨੂੰ ਤਾਜ਼ਾ ਰੱਖਣ ਲਈ, ਮਨ ਨੂੰ ਪਰਮਾਤਮਾ ਦੇ ਰਾਹ ਤੇ ਚੱਲਦਾ ਰੱਖਣ ਲਈ ਪਰਮਾਤਮਾ ਦੇ ਗੁਣ ਚਾਹੀਦੇ ਨੇ, ਸਰੀਰ ਨੂੰ ਜਿੰਦਾ ਰੱਖਣ ਲਈ ਭੋਜਨ ਚਾਹੀਦਾ। ਇਸ ਤਰ੍ਹਾਂ ਕਹਿ ਲਓ ਭੋਜਨ ਦੀ ਲੋੜ ਹੈ ਤੇ ਭਜਨ ਦੀ ਲੋੜ ਹੈ, ਦੋਵਾਂ ਚੀਜ਼ਾਂ ਦੀ ਲੋੜ ਹੈ ਤੇ ਬਰਾਬਰ ਲੋੜ ਹੈ। ਔਰ ਭੋਜਨ ਗੁਰੂ ਸਾਹਿਬਾਨ ਵੀ ਕਰਦੇ ਰਹੇ, ਭੋਜਨ ਭਗਤ ਜਨ ਵੀ ਕਰਦੇ ਰਹੇ ਤੇ ਭਗਤ ਫਰੀਦ ਸਾਹਿਬ ਜੀ ਨੇ ਭੋਜਨ ਛੱਡਿਆ ਕਿਉਂ? ਜੇ ਭਗਤ ਫਰੀਦ ਸਾਹਿਬ ਜੀ ਭੋਜਨ ਛੱਡ ਰਹੇ ਨੇ ਇਹਦਾ ਮਤਲਬ ਨਿਰੰਕਾਰ ਦੇ ਸਿਧਾਂਤ ਦੇ ਵਿਰੋਧ ਵਿੱਚ ਜਾ ਰਹੇ ਨੇ ਤੇ ਜਿਹੜਾ ਨਿਰੰਕਾਰ ਦੇ ਵਿਰੋਧ ਵਿੱਚ ਜਾ ਰਿਹਾ ਉਹਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਾਣੀ ਦੇ ਅੰਦਰ ਜਗ੍ਹਾ ਕਿਉਂ ਦੇਣੀ ਸੀ? ਆਪਣੀ ਬਾਣੀ ਦੇ ਬਰਾਬਰ ਭਗਤ ਫਰੀਦ ਸਾਹਿਬ ਦੀ ਬਾਣੀ ਨੂੰ ਲਿਆ
क्यों लिया? क्योंकि भगत फरीद साहब की बाणी विचों भी ओही आशा मिल रहा है जो मेरे बोलां विचों सिख जगत नूं या पैरोकारां नूं मिलेगा। कबीर साहब नूं पढ़ो ते कबीर साहब का बचन भी इस तरह ही आंदा है कि रोटी छड़ना गुनाह है। कहन लगे रोटी छड़ के वरत रखने, चलो मैं एक बेनती होर करदा ही चला। वरत अज भी डॉक्टर वैद लोग कहिंदे ने कि कदी कदी हफ्ते महीने दे अंदर एक दिन भुखा रह जाना उचित है, योग है, उहदे नाल शरीर क्रिया ठीक रहिंदी, पाचन क्रिया ठीक रहिंदी। वरत रखन दा भाव ते असीं कदी कदी अपने आप नूं भुखा रख लिया कर तां कि शरीरक प्रणाली शरीरक क्रिया ठीक ढंग दे नाल चलदी रहे। उस वरत नूं चुक के जोड़ दिता गया धर्म दे नाल। चलो जो रखदे ने ओह रखन, पर सिख नूं ते पातशाह ने मना कीता है। हरका सिमरन छाड़ कै अहोई राखै नार गद ही होय कै औतरै पार सहै मन चार छोड़ै अन्न करै पखंड नाओ सुहागन नाओ रंड। हुण गुरबाणी कह रही है, मैं ते नहीं कह रहा। ते जे नाराज होना है ते गुरबाणी ते होयो, मेरे ते होयो भी ना। मैं ते ज्यों दे त्यों बचन तुहाडे सामने रख रहा। छोड़ै अन्न करै पखंड, जे अन्न छड़ के फरीद साहब पखंडी कर रहे ने ते फिर फरीद साहब दी बाणी इस बाणी दे बराबर बहन दे योग किवें बन गए? गल कुछ होर है, असीं समझ कुछ होर लैने आ। भगत जी कहन लगे कि रोटी मेरी काठ के, रुखी मिसी रोटी है मेरी काठ वर्गे। मतलब मैं दूसरियां दी चोपड़ी वेख के अपने आप नूं तरसा नहीं रहा, दूजे दा हक मार के मैं चोपड़ी खान दी लालसा रखदा नहीं कि दूजे नूं उजाड़ के दूजे दे मुंह विचों खो के ते मैं अपने मुंह विच चोपड़िया प्रशादा पावां, चंगा प्रशादा पावां। मैनू रुखी मिसी मिल जाए मैं उसे नूं प्रवान करदा। रोटी मेरी काट के, लकड़ वर्गी सुकी रोटी खा के मैं खुश हां। कहन लगे लावन मेरी भुख, उहदे नाल लाजमा नाम ही होवे, लावन नाम ही होवे, मैं भुख नूं ही लावन दी जगह दे उत्ते वरत लैना, भुख नूं ही लाजमी दी जगह दे उत्ते वरत लैना। एक बेनती मैं होर करदा चला। एक बंदे दा पेट भरिया है ते भरिया भी गले तक है, भोजन खाधा है ते खाधा है, उहने पेट भर के रज के खाधा है। उहदे सामने चंगे तो चंगा भोजन परोस के थाल दे अंदर तुसीं रखदे हो, उस भोजन नूं वेख के रजे पेट वाला छत्ती सवाल करेगा, इहदे अंदर नमक घट है, इहदे अंदर मिर्च ज्यादा है, इह प्रशादा ठीक नहीं, दही ठीक नहीं, सलाह ठीक नहीं। उहदे तरह तरह के सवाल पैदा होणगे, कारण अंदर भुख नहीं है। एक बंदे नूं 10 दिन तो प्रशादा नसीब होया ही नहीं, रोटी मिली नहीं, ते 10वें दिन रुखा मिसा प्रशादा जाके उहदियां हत्थां ते रख दिओ, ਉਹ ਰੁੱਖਾ ਮਿੱਸਾ ਭੋਜਨ ਖਾ ਕੇ ਜੋ ਰਸ ਪੈਦਾ ਕਰ ਲੈਂਦਾ ਹੈ, ਉਹ ਰੱਜੇ ਮਨੁੱਖ ਨੂੰ 36 ਤਰ੍ਹਾਂ ਦਾ ਭੋਜਨ ਖਾ ਕੇ ਰਸ ਨਹੀਂ ਮਿਲਦਾ। ਕਿਉਂ? ਕਿਉਂਕਿ ਉਹਦੇ ਅੰਦਰ ਭੁੱਖ ਬੜੀ ਹੈ ਤੇ ਉਹਦੇ ਅੰਦਰ ਪ੍ਰਸ਼ਾਦੇ ਦੀ ਭੁੱਖ ਨਹੀਂ ਹੈ, ਉਹ ਰੱਜਿਆ ਬੜਾ ਹੈ। ਇੱਕ ਬੰਦੇ ਦੇ ਘਰ ਦੇ ਅੰਦਰ 5 ਪੁੱਤਰਾਂ ਨੇ ਜਨਮ ਲਿਆ ਹੈ, 6ਵੇਂ ਪੁੱਤਰ ਨੇ ਫਿਰ ਜਨਮ ਲਿਆ ਤੇ 6ਵੇਂ ਪੁੱਤਰ ਦੇ ਜਨਮ ਦੇ ਨਾਲ ਉਹਨੂੰ ਕੋਈ ਬਹੁਤ ਵੱਡੀ ਖੁਸ਼ੀ ਨਹੀਂ ਮਿਲੀ। ਪੁੱਤਰ ਪੁੱਤਰ ਹੈ, ਪਰ 6ਵਾਂ ਪੁੱਤਰ ਪੈਦਾ ਹੁੰਦਾ ਹੈ ਤੇ ਬਹੁਤ ਵੱਡੀ ਖੁਸ਼ੀ ਮਨ ਵਿੱਚ ਪੈਦਾ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਪੁੱਤਰ ਦੀ ਔਲਾਦ ਦੀ ਭੁੱਖ ਨਹੀਂ ਹੈ। ਇੱਕ ਦੇ ਘਰ ਦੇ ਅੰਦਰ ਪੁੱਤਰ ਹੈ ਹੀ ਨਹੀਂ, ਉਹਨੇ ਪਤਾ ਨਹੀਂ ਕਿੰਨੇ ਪਾਠ ਕੀਤੇ ਨੇ, ਕਿੰਨੀ ਵਾਰ ਨਮਸਕਾਰਾਂ ਕੀਤੀਆਂ ਨੇ, ਕਿਹੜੇ ਖੂਹੀ ਜਾਲ ਪਾਏ ਨੇ, ਕਿੱਥੇ ਕਿੱਥੇ ਨੱਕ ਗੋਡਾ ਰਗੜਿਆ। ਅੱਧੀ ਉਮਰ ਬੀਤ ਜਾਣ ਤੋਂ ਬਾਅਦ ਕਿਧਰੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਤੇ ਇੱਕ ਪੁੱਤਰ ਦਾ ਜਨਮ ਜਾਂ ਪੁੱਤਰੀ ਦਾ ਜਨਮ ਪਾ ਕੇ ਜੋ ਔਲਾਦ ਦੇ ਭੁੱਖੇ ਬੰਦੇ ਨੂੰ ਰਸ ਮਿਲਦਾ, ਉਹ ਔਲਾਦ ਵੱਲੋਂ ਰੱਜੇ ਬੰਦੇ ਨੂੰ ਰਸ ਨਹੀਂ ਮਿਲਦਾ। ਇੱਕ ਬੰਦਾ ਹੈ ਤਨ ਕਰਕੇ ਨੰਗਾ, ਉਹਨੂੰ ਆਪ ਬਿਲਕੁਲ ਹਕੀਕਤ ਵਿੱਚ ਨੰਗਾ ਹੋਵੇ, ਮਤਲਬ ਮੁਫਲਸ ਹੋਵੇ, ਗਰੀਬ ਹੋਵੇ, ਉਹਨੂੰ ਆਪ ਸਾਦਾ ਮੁਰਾਦਾ ਖੱਦਰ ਦਾ ਕੱਪੜਾ ਜਾ ਕੇ ਪੇਟ ਕਰੋ, ਲੈ ਵੀ ਆਪਣੇ ਤਨ ਦੇ ਉੱਤੇ ਹੰਡਾ ਨੰਗੇਜ ਢੱਕ, ਗਰਮੀ ਸਰਦੀ ਤੋਂ ਬਚਾ ਕਰ। ਉਹ ਖੱਦਰ ਦੀ ਪੁਸ਼ਾਕ ਵਿੱਚੋਂ ਜੋ ਰਸ ਲੈ ਲਏਗਾ। ਇੱਕ ਬੰਦੇ ਦੀਆਂ ਘਰ ਦੇ ਅੰਦਰ ਅਲਮਾਰੀਆਂ ਰੇਸ਼ਮ ਦੇ ਨਾਲ ਭਰੀਆਂ ਪਈਆਂ ਨੇ, ਉਹਨੂੰ ਉਹ ਰਸ ਰੇਸ਼ਮ ਪਾ ਕੇ ਨਹੀਂ ਮਿਲਦਾ। ਜੋ ਗਰੀਬ ਨੂੰ ਖੱਦਰ ਵਿੱਚੋਂ ਰਸ ਮਿਲਦਾ, ਅਮੀਰ ਨੂੰ ਰੇਸ਼ਮ ਪਾ ਕੇ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਉੱਧਰ ਕੱਪੜੇ ਦੀ ਭੁੱਖ ਕੋਈ ਨਹੀਂ ਹੈ, ਇੱਧਰ ਕੱਪੜੇ ਦੀ ਭੁੱਖ ਬੜੀ ਹੈ।
गल मैं भुख दी कर रहा सी, इधर भुख बड़ी है उधर भुख कोई नहीं। एक बंदे ने पानी पी पी के अपने आप नया पिया है, ओनू शरबत पीन वास्ते कोक जूस पीन वास्ते पेट करो, ओ नहीं पिएगा। एक दो कुट्टा पी के छड़ देगा, आप जिद करोगे नहीं पिएगा, क्योंकि अंदर भुख नहीं है, मंग नहीं है। एक बंदे नू तीन दिन तो पानी दी कुट नसीब हुई नहीं, ते ओनू आप जाके पानी दियो, कोई सवाल नहीं करेगा पानी खूह दा है, पानी नलके दा है, पानी तालाब दा है, पानी नदी दा है, पानी फिल्टर होया है नहीं होया, पानी नू किदे किदे हाथ लगे ने कोई सवाल नहीं करेगा, पानी झूठा है पानी सुचा है कोई प्रश्न नहीं करेगा। शर्त ए है कि पानी दी मंग ओदे अंदर होए, पानी दी प्यासा ओदे अंदर होए। जद बंदा अंदरों भुखा हुंदा है ओनू दात विचों रस मिलता है, ते जद अंदर रज्या हुंदा है दात विचों रस नहीं मिलता। हुण मैं इहदी एक उदाहरण तुहाडे सामने होर अर्ज करदा चलां। तुसी सारा दिन काम कर करके मेहनत कर करके थक चुके हो और पेट दे अंदर भुख भी बड़ी, पंजाबी विच कहिंदे ने चूहे कुद रहे ने, पेट दे अंदर भुख भी बड़ी, आप प्रशादा छकण वास्ते बैठ जाओ, भोजन दी पहली बुरकी विचों जो तुहानू स्वाद मिलेगा, भोजन ओही तुहाडे थाल दे अंदर है, पर सहजे सहजे पेट दे अंदर भोजन जांदा रहा, पेट भरदा रहा, जद भोजन दे अखीरले टुकड़े नू मूंह विच पाओगे ते ओ रस नहीं मिलेगा जो पहले टुकड़े विचों मिलिया सी। कारण की है, जद पहला टुकड़ा मुख विच पाया सी अंदर भुख बड़ी सी, जद अखीरला टुकड़ा मुख विच पाया ते अंदर दी भुख शांत हो गई है, अंदर दी भुख मर गई है, अंदर दी भुख मिट गई है। ते फिर मैं नाल लगदी एक बेनती होर करदा ही चला, इस तरह दे विचार चल रहे ने, परमात्मा दे संबंध विच अंदर प्यास पैदा करो, अंदर भुख पैदा करो। अंदर भुख ते प्यास पैदा कर लो, जुबान विचों वाहिगुरु कह लो, ओ भी तुहानू जोड़ देगा, मूल मंत्र कह लो ओ भी जोड़ देगा, गुरबाणी दा कोई शब्द कह लो ओ जोड़ देगा, ना भी कहो वैसे चेते विच परमात्मा आ जाए ते आप जुड़ जाओगे। अगर अंदर भुख नहीं अंदर प्यास नहीं, तीन तीन घंटे बह के जो मर्जी जपी जाओ करी जाओ कुछ नहीं बनेगा। खिमा चाहवांगा बोल समझने कुछ औखे ने, पर समझन दा यतन करियो। बहुत ज्यादा जपिया भुख प्यास श्रद्धा विश्वास भरोसे तो बगैर लाभकारी घट हुंदा है। भरोसा विश्वास बना के भुख नू जन्म दे के एक बारी जुबान चो वाहिगुरु कह लो, शुकराने दे नाल अपने आप नू भर के, ते एक बार दा बोलिया होया वाहिगुरु, इस तरह होएगा जिवें तुहाडे अंदर रस दी घुट लै के चला गया, एक बार दा बोलिया होया वाहिगुरु। तो फरीद साहब कहिंदे ने, लावन मेरी भुख, मेरे अंदर भुख बड़ी है, और भुख किस गल दी, परमात्मा दे मलाप दी भुख है। कहन लगे मैं लोकां दे कारोबार नू वेख के अपने अंदर जैलसी पैदा नहीं करदा, मैं लोकां दी चौपड़ी रोटी वेख के अपने मन नू तरसौंदा नहीं हां, जो मेरी झोली विच सतगुरु दे रहे ने मैं ओनू पा के देण वाले दा सत शुकर करदा, ओदा मैं शुकराना करदा। मैं ए अफसोस नहीं करदा कि मेरी झोली दे अंदर रुखा मिस्सा क्यों ते दूजे दी झोली दे अंदर बहुता ते चंगा ताजा क्यों, मैं शिकवा नहीं करदा। कहन लगे लावन मेरी भुख ही सब्जी बन जांदी है, रुखा मिस्सा प्रशादा होवे ओ मैं छक लेना। भगत फरीद साहब ग्रिस्ती ने, भगत फरीद साहब जी दे छे बच्चे ने, जिन्हां विचों चार लड़के ने दो लड़कियां ने, ते भगत फरीद साहब जी नूं पता है कि ग्रिस्त दी जिम्मेवारी की है ते इन्हूं नभाउणा किवें है। ਉਹ ਆਪਣੇ ਕਾਰੋਬਾਰ ਨੂੰ ਜਾਂ ਗ੍ਰਿਸਤ ਨੂੰ ਮਾੜਾ ਕਹਿ ਕੇ ਜੰਗਲਾਂ ਵੇਲਿਆਂ ਦੇ ਅੰਦਰ ਕਾਇਰ ਬਣ ਕੇ ਦੌੜਨ ਵਾਲਿਆਂ ਵਿੱਚੋਂ ਨਹੀਂ ਸਨ ਕਿ ਚਲੋ ਘਰ ਦੇ ਬੱਚਿਆਂ ਨੂੰ ਭੁੱਖੇ ਤੇ ਰੋਂਦੇ ਵਿਲਕਦੇ ਛੱਡ ਦਿਓ ਤੇ ਬਾਹਰ ਜਾ ਕੇ ਆਪ ਹਲਵੇ ਮੰਡੇ ਦੇ ਨਾਲ ਆਪਣਾ ਪੇਟ ਭਰ ਕੇ ਸੌ ਜਾਓ। ਭਗਤ ਫਰੀਦ ਸਾਹਿਬ ਆਮ ਨਹੀਂ ਹੈ, ਭਗਤ ਫਰੀਦ ਸਾਹਿਬ ਰੱਬ ਜੀ ਦੇ ਅੰਦਰ ਅਭੇਦ ਹੋਏ ਪੁਰਸ਼ ਨੇ। ਜੋ ਅਭੇਦ ਹੋਇਆ ਮੁਕੰਮਲ ਨਹੀਂ, ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਗ੍ਹਾ ਮਿਲੀ ਨਹੀਂ। ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਦੁਨਿਆਵੀ ਫਰਜ਼ਾਂ ਨੂੰ ਕਿਵੇਂ ਨਿਭਾਉਣਾ ਹੈ ਔਰ ਧਾਰਮਿਕ ਰਾਹ ਦੇ ਉੱਤੇ ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਕਿਵੇਂ ਚੱਲਣਾ ਹੈ। ਇਸ ਤਰ੍ਹਾਂ ਕਹਿ ਲਓ ਭਗਤ ਫਰੀਦ ਸਾਹਿਬ ਰਾਜਾ ਵੀ ਨੇ, ਜੋਗੀ ਵੀ ਨੇ। ਭਗਤ ਫਰੀਦ ਸਾਹਿਬ ਤਿਆਗੀ ਨੇ, ਪਰ ਮਨ ਦੇ ਤਿਆਗੀ ਨੇ, ਬਾਹਰ ਦੇ ਤਿਆਗੀ ਨਹੀਂ ਹੈ।
ਬਾਹਰੋਂ ਉਹਨਾਂ ਦੇ ਕੋਲ ਪਤਨੀ ਹੈ, 6 ਬੱਚੇ ਨੇ, ਮਾਇਆ ਧਾਰੀ ਨੇ, ਬਾਹਰ ਦੇ ਤਿਆਗੀ ਨਹੀਂ ਹੈ ਤੇ ਗੁਰਬਾਣੀ ਬਾਹਰ ਦੇ ਤਿਆਗੀ ਬਣਾਉਂਦੀ ਵੀ ਨਹੀਂ ਹੈ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸੀਸ ਮਹਿਲਾਂ ਵਿੱਚ ਕਿਉਂ ਰਹਿੰਦੇ ਹੋ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਪੁੱਤਰ ਪਤਨੀ ਧੀਆਂ ਦੇ ਅੰਦਰ ਕਿਉਂ ਰਹਿੰਦੇ ਹੋ। ਅੰਦਰੋਂ ਤਿਆਗੀ ਬਣਨਾ ਹੈ, ਗੁਰਬਾਣੀ ਅੰਦਰੋਂ ਕੁਝ ਛਡਾਉਣਾ ਚਾਹੁੰਦੀ ਹੈ ਤੇ ਅੰਦਰ ਗੁਣ ਵਸਾਉਣਾ ਚਾਹੁੰਦੀ ਹੈ। ਬਾਹਰ ਦੇ ਤਿਆਗੀ ਗੁਰਬਾਣੀ ਬਣਾਉਂਦੀ ਵੀ ਨਹੀਂ ਹੈ। ਬਾਹਰੋਂ ਘਰ ਬਾਰ ਨੂੰ ਛੱਡ ਦੇਣਾ ਤੇ ਘਰ ਦੀ ਜਗ੍ਹਾ ਦੇ ਉੱਤੇ ਜਾ ਕੇ ਆਸ਼ਰਮ ਬਣਾਉਣੇ ਸ਼ੁਰੂ ਕਰਦੇ ਨੇ। ਬਾਹਰੋਂ ਧੀਆਂ ਪੁੱਤਰਾਂ ਨੂੰ ਛੱਡਣਾ ਤੇ ਧੀਆਂ ਪੁੱਤਰਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਚੇਲੇ ਚਪਟੇ ਪਾਲਣੇ ਸ਼ੁਰੂ ਕਰਦੇ ਨੇ, ਗੁਰਬਾਣੀ ਇਹ ਫੈਸਲਾ ਸੁਣਾਉਂਦੀ ਨਹੀਂ ਹੈ। ਤੋ ਫਰੀਦ ਸਾਹਿਬ ਕਹਿ ਰਹੇ ਨੇ ਲਾਵਣ ਮੇਰੀ ਭੁੱਖ, ਹੁਣ ਅਗਾਂਹ ਕਹਿ ਰਹੇ ਨੇ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਪਰਾਇਆ ਹੱਕ ਮਾਰ ਮਾਰ ਕੇ ਚੋਪੜੀ ਖਾਧੀ, ਚੰਗਾ ਚੋਖਾ ਖਾਧਾ। ਭਗਤ ਜੀ ਕਹਿਣ ਲੱਗੇ 4 ਦਿਨ ਉਹਨਾਂ ਨੇ ਜ਼ਿੰਦਗੀ ਦੇ ਪਰਾਇਆ ਹੱਕ ਮਾਰ ਕੇ ਚੰਗਾ ਹੰਡਾਇਆ, ਚੰਗਾ ਪਾਇਆ, ਚੰਗਾ ਖਾਧਾ, ਪਰ ਕਹਿਣਗੇ ਉਹੀ ਦੁੱਖ ਦਾ ਬਾਇਸ ਬਣ ਗਿਆ, ਕਾਰਨ ਵੀ ਦੁੱਖ ਦਾ ਉਹੀ ਬਣੇ। ਪਰਾਇਆ ਹੱਕ ਖਾਣਾ ਕਹਿਣ ਲੱਗੇ ਦੁੱਖ ਦਾ ਕਾਰਨ ਬਣ ਗਿਆ, ਘਣੇ ਸਹਿਣਗੇ ਦੁੱਖ। ਔਰ ਪਹਿਲੇ ਸਲੋਕ ਨੂੰ ਅਗਲੇ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਫੇਰ ਖੋਲ ਰਹੇ ਨੇ। ਅਗਰ ਗੁਰਬਾਣੀ ਨੂੰ ਧਿਆਨ ਦੇ ਕੇ ਸੁਣੋ ਪੜੋ ਨਾ ਤੇ ਗੁਰਬਾਣੀ ਆਪਣੇ ਅਰਥ ਆਪੇ ਹੀ ਕਰ ਦਿੰਦੀ ਹੈ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਆਪਣੇ ਅੰਦਰ ਦੇ ਹਾਵ ਭਾਵ ਨੂੰ ਖੁੱਲਿਆਂ ਬੋਲਾਂ ਵਿੱਚ ਪੇਸ਼ ਕਰਦੇ ਨੇ। ਕਹਿੰਦੇ ਨੇ ਰੁੱਖੀ ਸੁੱਖੀ ਖਾਏ ਕੇ, ਹੁਣ ਲੱਗਣਗੇ ਨਾ ਤੁਹਾਨੂੰ ਦੋਵੇਂ ਸਲੋਕ ਵਿਰੋਧੀ। ਪਹਿਲੇ ਵਿੱਚ ਕਹਿ ਰਹੇ ਨੇ ਰੋਟੀ ਮੇਰੀ ਕਾਠਕੀ, ਤੇ ਜੇ ਕਾਠਕੀ ਏ ਆਪ ਕਾਠਕੀ ਖਾਂਦੇ ਨੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਵਾਸਤੇ ਉਪਦੇਸ਼ ਕਿਉਂ ਕਰ ਰਹੇ ਨੇ, ਸਾਨੂੰ ਵੀ ਕਾਠ ਦੀ ਖਾਣ ਵਾਸਤੇ ਉਪਦੇਸ਼ ਕਰਨ। ਗੁਰੂ ਸਾਹਿਬਾਨਾਂ ਨੇ ਜੋ ਆਪ ਕੀਤਾ ਉਹ ਕਰਨ ਲਈ ਉਪਦੇਸ਼ ਦਿੰਦੇ ਨੇ, ਜੋ ਆਪ ਨਹੀਂ ਕੀਤਾ ਉਹ ਕਰਨ ਲਈ ਉਪਦੇਸ਼ ਦਿੰਦੇ ਵੀ ਨਹੀਂ ਹੈ। ਅਗਰ ਫਰੀਦ ਸਾਹਿਬ ਲੱਕੜ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਲਈ ਕਿਉਂ ਕਹਿ ਰਹੇ ਨੇ, ਕਿਉਂ ਪ੍ਰੇਰਣਾ ਦੇ ਰਹੇ ਨੇ? ਸਾਨੂੰ ਵੀ ਕਹਿ ਦਿੰਦੇ ਤੁਸੀਂ ਵੀ ਕਾਠ ਦੀ ਖਾਓ, ਭਰੋਸਾ ਰੱਖੋ, ਵਿਸ਼ਵਾਸ ਰੱਖੋ, ਰੱਬੀ ਗੁਣ ਗਾਓ ਤੇ ਤੁਹਾਡਾ ਵੀ ਮੋਰਚਾ ਫਤਿਹ ਹੋ ਜਾਏਗਾ। ਨਹੀਂ, ਅਗਲੇ ਸਲੋਕ ਵਿੱਚ ਗੱਲ ਖੋਲ ਰਹੇ ਨੇ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਕਹਿਣ ਲੱਗੇ ਪਾਣੀ ਪੀ ਛੱਡਿਆ ਕਰ, ਰੁੱਖੀ ਸੁੱਕੀ ਮਿਹਨਤ ਦੀ, ਸੁੱਚੀ ਕਿਰਤ ਦੀ, ਹੱਕ ਹਕੂਕ ਦੀ ਜੋ ਤੈਨੂੰ ਮਿਲ ਜਾਏ ਉਹ ਖਾ। ਚੋਪੜੀ ਮਿਲ ਜਾਏ ਤਾਂ ਇਤਰਾਜ ਨਹੀਂ, ਰੁੱਖੀ ਮਿਲ ਜਾਏ ਤਾਂ ਇਤਰਾਜ ਨਹੀਂ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ, ਪਰਾਇਆਂ ਦੀ ਚੋਪੜੀ ਵੇਖ ਕੇ, ਚੰਗੀ ਵੇਖ ਕੇ, ਚੰਗਾ ਕਾਰੋਬਾਰ ਵੇਖ ਕੇ, ਚੰਗਾ ਭੋਜਨ ਕੱਪੜਾ ਵੇਖ ਕੇ ਨਾ ਤਰਸਾਏ ਜੀਓ। ਕਹਿਣ ਲੱਗੇ ਆਪਣੇ ਆਪ ਨੂੰ ਤਰਸਾ ਨਾ। ਫਿਰ ਬੇਨਤੀ ਕਰਾਂ, ਗੁਰਬਾਣੀ ਦੇ ਅਖਰੀ ਅਰਥ ਉਪਰੋਂ ਉਪਰੋਂ ਲਓ ਤੇ ਮਨ ਵਿੱਚ ਬੜੀ ਵਾਰ ਦੁਬਦਾ ਬਣ ਜਾਏਗੀ। ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਗੁਰਬਾਣੀ ਦੇ ਰਤਨ ਲੱਭਣ ਦਾ ਯਤਨ ਕਰੋ। ਮੈਂ ਇੰਗਲੈਂਡ ਸੀ, ਮੇਰੇ ਉੱਤੇ 2 ਚੰਗੇ ਵੈਲ ਐਜੂਕੇਟਿਡ ਮਨੁੱਖਾਂ ਨੇ ਪ੍ਰਸ਼ਨ ਕੀਤਾ, ਪੜ੍ਹੇ ਲਿਖੇ ਸੱਜਣਾਂ ਨੇ ਪ੍ਰਸ਼ਨ ਕੀਤਾ, ਗਿਆਨੀ ਜੀ ਤੁਸੀਂ ਬਾਹਾਂ ਖੜੀਆਂ ਕਰ ਕਰਕੇ ਸਟੇਜ ਦੇ ਉੱਤੇ ਬਹੁਤ ਵਾਰ ਕਹਿੰਦੇ ਹੋ ਗੁਰਬਾਣੀ ਝੂਠੀ ਨਹੀਂ, ਗੁਰਬਾਣੀ ਸੱਚੀ ਹੈ, ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ, ਪਰ ਅੱਜ ਦੇ ਵਿਗਿਆਨ ਨੇ ਬਾਣੀ ਨੂੰ ਝੂਠੀ ਸਾਬਤ ਕਰ ਦਿੱਤਾ। ਮੈਂ ਕਿਹਾ ਵੀ ਕਿਹੜਾ ਬਚਨ ਗੁਰਬਾਣੀ ਦਾ ਤੁਹਾਨੂੰ ਇਸ ਤਰ੍ਹਾਂ ਲੱਗਾ ਹੈ ਕਿ ਜੋ ਸਾਇੰਟੀਫਿਕ ਢੰਗ ਦੇ ਨਾਲ ਸਹੀ ਨਾ ਹੋਵੇ, ਵਿਗਿਆਨਿਕ ਢੰਗ ਦੇ ਨਾਲ ਉਹ ਖਰਾ ਨਾ ਹੋਵੇ ਤੇ ਤੁਹਾਨੂੰ ਉਹਦੇ ਵਿੱਚ ਝੂਠ ਦਿਸਦਾ ਹੋਵੇ? ਕਿਹੜਾ ਬੋਲ ਇਸ ਤਰ੍ਹਾਂ ਦਾ? ਉਹਨਾਂ ਨੇ 2 ਪੰਕਤੀਆਂ ਬੋਲੀਆਂ। ਕਹਿਣ ਲੱਗੇ ਗੁਰਬਾਣੀ ਕਹਿੰਦੀ ਹੈ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ 10 ਕਾਲ ਸਵਾਰੇ। ਵੀ ਪਸ਼ੂ ਮਰਦਾ ਹੈ ਤੇ ਬੜੇ ਕੰਮਾਂ ਨੂੰ ਸਵਾਰਦਾ ਹੈ, ਤੇ ਨਰੂ ਮਰਦਾ ਹੈ, ਮਨੁੱਖ ਮਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ। ਕਹਿਣ ਲੱਗੇ ਗੱਲ ਗੁਰਬਾਣੀ ਵਿੱਚ ਆਉਂਦੀ ਹੈ ਨਾ? ਮੈਂ ਕਿਹਾ ਜੀ ਜ਼ਰੂਰ ਆਉਂਦੀ ਹੈ। ਕਹਿਣ ਲੱਗੇ ਫਿਰ ਅੱਜ ਅਗਰ ਮਰਨ ਤੋਂ ਪਹਿਲਾਂ ਮਨੁੱਖ ਲਿਖਤੀ ਰੂਪ ਵਿੱਚ ਇਹ ਗੱਲ ਕਹਿ ਜਾਵੇ ਕਿ ਮੇਰੀਆਂ ਅੱਖਾਂ ਕੱਢ ਕੇ ਦਾਨ ਕੀਤੀਆਂ ਜਾਣ ਤੇ ਅੱਖਾਂ ਕੰਮ ਆ ਜਾਂਦੀਆਂ ਨੇ, 4 ਘੰਟੇ ਦੇ ਅੰਦਰ ਅੰਦਰ ਅੱਖਾਂ ਕੱਢ ਲਈਆਂ ਜਾਣ ਤੇ ਉਹ ਵਰਤੋਂ ਵਿੱਚ ਆ ਜਾਂਦੀਆਂ ਨੇ, ਫਿਰ ਗੁਰਬਾਣੀ ਝੂਠੀ ਹੋ ਗਈ ਨਾ? ਜਦ ਬੰਦੇ ਦੇ ਅੰਗ ਕੱਢ ਕੇ ਵਰਤੋਂ ਵਿੱਚ ਆ ਸਕਦੇ ਨੇ, ਕਿਡਨੀ ਵਰਤੋਂ ਵਿੱਚ, ਅੱਖ ਵਰਤੋਂ ਵਿੱਚ, ਤੇ ਗੁਰਬਾਣੀ ਕਹਿੰਦੀ ਨਰੂ ਮਰੇ ਨਰ ਕਾਮ ਨਾ ਆਵੇ। ਹੁਣ ਉਪਰੋਂ ਉਪਰੋਂ ਵੱਖਰੇ ਅਰਥ ਲਓਗੇ ਤੇ ਹੀ ਬਣਨਗੇ, ਪਰ ਭੁਲੇਖਾ ਖਾ ਜਾਓਗੇ। ਪਰ ਜਦ ਜਾਓਗੇ ਗਹਿਰਾਈ ਵਿੱਚ ਤੇ ਗੁਰਬਾਣੀ ਦੀ ਸੂਝ ਪਏਗੀ, ਗੁਰਬਾਣੀ ਕਹਿੰਦੀ ਕੀ ਹੈ। ਫਿਰ ਮੈਂ ਦੁਬਾਰਾ ਦੁਹਰਾ ਰਿਹਾ, ਨਰੂ ਮਰੇ ਬੰਦੇ ਦੇ ਅੰਦਰੋਂ
जद बंदापन मरदा है, इंसान दे अंदरों जद इंसानियत मरदी है, एक किसे काम दा नहीं है। नरू मरे नर काम नावे। ते फिर गुरबाणी गुरबाणी नू खोल दी, उधर गुरु अर्जन देव साहब जी कह रहे ने करतूत पशु की मानस जात, ओ पशु वाली करतूत तेरे अंदरों मर जाए, तू बंदे दी जात विच है, बंदा बन, बंदे बंदगी इख्तियार, तेरे अंदरों पशु कुना मर जावे। नरू मरे तेरे अंदरों मनुखता मरदी है, तू किसे काम दा नहीं। पशु मरे तेरे अंदरों पशु सुभा पशु बिरती मरदी है, ते तां तू किसे काम दा है, उस तरह नहीं। मैनू एक अदीब दा बोल चेते विच आउंदा है, ओ कहिंदा है रोशनी इंसान की गुम हो गई कहां, शाये आदमी के है मगर आदमी कहां। कहिंदा आदमी विचों आदमीयत मरी हुई नजर पै रही, इंसान विचों इंसानियत मरी नजर पै रही, शाये आदमी के है मगर आदमी कहां। ते गुरु अर्जन देव साहब जी कहिंदे ने करतूत पशु की, तेरा कर्म तेरी करतूत तेरा सुभाव पशु वाला है, मानस जात जात तेरी मनुख वाली है, इनू छड़ेंगा ते गल बनेगी वरना नहीं। पशु पुणे नूं पशु सुभा नूं पशु बिरती नूं अंदरों मारना है धर्म दे राह दे उत्ते, तां चल पाओगे वरना नहीं। तो अपने विषय नाल जुड़ो, भगत फरीद साहब जी कहिंदे ने कि दूसरे दा चंगा कारोबार वेख के, भोजन मकान कपड़ा कार अडंबर वेख के, अपने मन नूं ना ते ईरशालू बना ते ना अपने मन नूं तरसा के मेरे कोल नहीं है। तू कर्म करना है, कर्म करना तेरा फर्ज है, तेरे कर्म नूं

0: ਰਾਹੀਂ ਬਾਹਰ ਚਲਾ ਜਾਂਦਾ ਹੈ। ਭੋਜਨ ਖਾਣਾ ਤੁਹਾਡੇ ਵਸ ਵਿਚ ਹੈ, ਖੂਨ ਬਣਾਉਣਾ ਤੁਹਾਡੇ ਵਸ ਵਿਚ ਨਹੀਂ ਹੈ। ਪਰਮਾਤਮਾ ਦੇ ਰਾਹ ਦੇ ਉੱਤੇ ਚੱਲਣਾ, ਚੰਗੇ ਕਰਮ ਕਰਨੇ, ਉਹਦਾ ਚਿੰਤਨ ਕਰਨਾ, ਉਹਦਾ ਜਾਪ ਕਰਨਾ, ਇਹ ਸਾਡੇ ਵਸ ਵਿਚ ਹੈ। ਉਹ ਤਰੁੱਟ ਕੇ ਉਹ ਰਸ ਕਦੋਂ ਬਣਾਉਂਦਾ ਹੈ, ਮਨ ਕਦੋਂ ਟਕਾਉਂਦਾ ਹੈ, ਇਹ ਉਹਦੀ ਖੇਡ ਉਹਦੇ ਵਸ ਵਿਚ ਹੈ। ਆਪਾਂ ਆਪਣਾ ਕਰਮ ਕਰਦੇ ਚੱਲੀਏ, ਉਹਦੀ ਗੱਲ ਉਹਦੇ ਉੱਤੇ ਰਹਿੰਦੀ ਹੈ। ਉਹ ਕਦੋਂ ਸਾਡੇ ਤੇ ਮਿਹਰਬਾਨ ਹੋਏਗਾ, ਕਦੋਂ ਮਨ ਦੌੜਦਾ ਹੋਇਆ ਟਿਕ ਜਾਏਗਾ, ਇਹ ਪਰਮਾਤਮਾ ਦੀ ਰਹਿਮਤ ਦੇ ਨਾਲ ਹੋਏਗਾ। ਤੋ ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਜੋ ਮੈਂ ਆਪ ਸੰਗਤ ਦੇ ਸਨਮੁਖ ਬੇਨਤੀਆਂ ਕਰ ਰਿਹਾ ਸਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੇ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਰੋਸ਼ਨੀ ਬਖਸ਼ਣ।
1: ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋਂ ਡੋਹਾਗਣੀ ਤੁਮ ਕਿਉਂ ਰਹਿਣ ਬਿਹਾਏ, ਸਹੁਰੇ ਢੋਈ ਨਾ ਲਹਿ ਪਈਏ ਨਾਹੀ ਥਾਉ, ਫਿਰ ਵਤੜੀ ਨਾ ਪੁੱਛਈ

ਜਿੰਦਾ ਰੱਖੇ ਤਾਂ ਭਲਾ ਹੈ, ਤੂੰ ਮੈਨੂੰ ਮਾਰ ਦੇਵੇਂ ਮੇਰਾ ਤਾਂ ਵੀ ਕੋਈ ਇਤਰਾਜ਼ ਨਹੀਂ। ਉੱਥੇ ਆਪਣੇ ਆਪ ਨੂੰ ਗੋਲਾ ਤੇ ਪਰਮਾਤਮਾ ਨੂੰ ਮਾਲਕ ਮੰਨ ਰਹੇ ਨੇ। ਸੂਫੀ ਸੰਤਾਂ ਨੇ ਤਕਰੀਬਨ ਪਰਮਾਤਮਾ ਨੂੰ ਮਹਿਬੂਬ ਜਾਣਿਆ ਔਰ ਆਪਣੇ ਆਪ ਨੂੰ ਮਹਿਬੂਬਾ ਦੀ ਜਗ੍ਹਾ ਦੇ ਉੱਤੇ ਮੰਨਿਆ ਹੈ। ਤਕਰੀਬਨ ਸੂਫੀ ਸੰਤਾਂ ਦਾ ਕਿਰਦਾਰ ਇਸ ਤਰ੍ਹਾਂ ਦਾ ਹੈ, ਪਰਮਾਤਮਾ ਨੂੰ ਮਹਿਬੂਬ ਮੰਨਦੇ ਨੇ, ਆਪਣੇ ਆਪ ਨੂੰ ਮਹਿਬੂਬਾ ਮੰਨਦੇ ਨੇ। ਤੋ ਜਦ ਪਰਮਾਤਮਾ ਮਹਿਬੂਬ ਹੈ ਤੋ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੀ ਵਰਤੋਂ ਵਿੱਚ ਲਿਆਉਣੇ ਪੈਣਗੇ। ਭਗਤ ਫਰੀਦ ਸਾਹਿਬ ਜੀ ਨੇ ਲਫ਼ਜ਼ ਬਿਆਨ ਕੀਤੇ, ਅੱਜ ਨ ਸੁੱਤੀ ਕੰਤ ਸਿਉਂ। ਕੰਤ ਮੈਨੇ ਪਰਮਾਤਮਾ, ਕੰਤ ਦਾ ਆਖਰੀ ਅਰਥ ਵੈਸੇ ਹੁੰਦਾ ਹੈ ਪਤੀ, ਤੇ ਸਾਡਾ ਪਤੀ ਕੌਣ ਹੈ? ਪਰਮਾਤਮਾ। ਅੱਜ ਮੈਂ ਪਤੀ ਪਰਮਾਤਮਾ ਦਾ ਮਲਾਪ ਨਹੀਂ ਜਾਣਿਆ, ਪਤੀ ਪਰਮਾਤਮਾ ਦੇ ਨੇੜੇ ਨਹੀਂ ਹੋ ਸਕੇ। ਜੀਵ ਇਸਤਰੀ ਪਰਮਾਤਮਾ ਦੇ ਸੰਬੰਧ ਵਿੱਚ ਕਹਿ ਰਹੀ ਹੈ, ਅੱਜ ਮੈਂ ਪਰਮਾਤਮਾ ਦੀ ਨੇੜਤਾ ਨੂੰ ਮਨ ਕਰਕੇ ਨਹੀਂ ਪਾ ਸਕੇ। ਤੇ ਪਰਮਾਤਮਾ ਦੇ ਨੇੜੇ ਤਨ ਤੇ ਹੁੰਦਾ ਨਹੀਂ, ਹੁੰਦਾ ਤੇ ਮਨ। ਪਰਮਾਤਮਾ ਦੇ ਮਲਾਪ ਦਾ ਆਨੰਦ ਮਨ ਨੂੰ ਮਿਲਣਾ ਹੈ। ਮਨ ਹੀ ਪਰਮਾਤਮਾ ਪਤੀ ਦੀ ਛੇਜ ਦੇ ਉੱਤੇ ਜਾਏਗਾ, ਤਨ ਦਾ ਜਾਣਾ ਹੀ ਬੜਾ ਮੁਸ਼ਕਲ। ਤਨ ਕਿਵੇਂ ਲੈ ਕੇ ਜਾਓਗੇ? ਤਨ ਨੇ ਤੇ ਮਰ ਵੀ ਜਾਣਾ ਹੈ, ਮੁੱਕ ਵੀ ਜਾਣਾ ਹੈ, ਤਨ ਬਿਰਧ ਵੀ ਹੋ ਜਾਂਦਾ ਹੈ, ਤਨ ਸੜ ਵੀ ਜਾਂਦਾ ਹੈ, ਤਨ ਭਸਮ ਵੀ ਹੋ ਜਾਂਦਾ। ਜਾਣਾ ਮਨ ਨੇ ਹੈ ਪਰਮਾਤਮਾ ਦੇ ਦਰ ਦੇ ਉੱਤੇ। ਅੱਜ ਮੇਰਾ ਮਨ ਪਰਮਾਤਮਾ ਦੇ ਨਾਲ ਨਹੀਂ ਜੁੜ ਪਾਇਆ। ਜੋੜਦਾ ਸਮੇਂ ਰੋਜ਼ ਰੋਜ਼ ਸੁਬਹਾ ਤੋਂ ਸ਼ਾਮ ਤੱਕ ਪਰਮਾਤਮਾ ਦੇ ਨਾਲ, ਅੱਲਾ ਦੇ ਨਾਲ ਆਪਣੇ ਮਨ ਨੂੰ। ਅੱਜ ਕਿਸੇ ਕਾਰਨ ਦੇ ਕਰਕੇ ਮੇਰਾ ਮਨ ਪਰਮਾਤਮਾ ਦੇ ਨਾਲ ਨਹੀਂ ਜੁੜਿਆ। ਮੈਂ ਪਰਮਾਤਮਾ ਦੇ ਨਾਲ ਸੌ ਨਹੀਂ ਸਕਿਆ। ਸੌਣ ਦਾ ਮਤਲਬ ਹੈ ਮਿਲਣਾ। ਅੰਗ ਮੁੜੇ ਮੁੜ ਜਾਏ, ਮੇਰੇ ਸਾਰੇ ਸਰੀਰ ਦੇ ਅੰਦਰ ਬੇਚੈਨੀ ਹੈ, ਮਨ ਦੇ ਅੰਦਰ ਬੇਚੈਨੀ ਹੈ। ਤੇ ਬੇਚੈਨੀ ਕਿੱਥੇ ਬਣਦੀ ਹੈ? ਮਨ ਦੇ ਅੰਦਰ। ਮਿਲਾਪ ਦਾ ਰਸ ਕਿੱਥੇ ਬਣਦਾ ਹੈ? ਮਨ ਦੇ ਅੰਦਰ। ਮਿਲਣ ਵਾਲਾ ਕੌਣ ਹੈ? ਮਨ। ਅੱਜ ਮੇਰੇ ਮਨ ਦੇ ਅੰਦਰ ਬੇਚੈਨੀ ਹੈ। ਬੇਚੈਨੀ ਕਿਸ ਗੱਲ ਦੀ ਹੈ? ਕਿਉਂਕਿ ਜੋ ਪਰਮਾਤਮਾ ਰੋਜ਼ ਰੋਜ਼ ਮਿਲਦਾ ਸੀ, ਉਹਨੂੰ ਮਿਲਣ ਕਰਕੇ ਕੋਈ ਨਾ ਕੋਈ ਨਵਾਂ ਰਸ ਜੀਵਨ ਦੇ ਅੰਦਰ ਰੋਜ਼ ਬਣਦਾ ਸੀ, ਨਵਾਂ ਰਸ ਰੋਜ਼ ਪੈਦਾ ਹੁੰਦਾ ਸੀ। ਅੱਜ ਪਰਮਾਤਮਾ ਦਾ ਮਿਲਾਪ ਵੀ ਨਹੀਂ ਹੋ ਸਕਿਆ। ਕਿਸੇ ਕਾਰਨ ਮੈਂ ਪਰਮਾਤਮਾ ਨੂੰ ਆਰਾਧ ਨਹੀਂ ਸਕਿਆ। ਅੱਜ ਉਹ ਰਸ ਵੀ ਨਹੀਂ ਬਣਿਆ, ਤੇ ਰਸ ਨਹੀਂ ਬਣਿਆ ਤੇ ਮਨ ਦੇ ਅੰਦਰ ਚਿੜਚਿੜਾਪਨ ਤੇ ਕ੍ਰੋਧ ਦਾ ਜਨਮ ਹੋਇਆ। ਤੁਹਾਡੇ ਵਿੱਚੋਂ ਜਿਹੜੇ ਕੁਝ ਪ੍ਰੇਮੀ ਰੋਜ਼ ਅੰਮ੍ਰਿਤ ਵੇਲੇ ਜਾਗਣ ਵਾਲੇ ਨੇ, ਨਿਤਨੇਮ ਕਰਨ ਵਾਲੇ ਨੇ, ਜਾਂ ਕੁਝ ਸੱਜਣ ਅਭਿਆਸੀ ਨੇ, ਉਹਨਾਂ ਨੂੰ ਮੇਰੀ ਬੇਨਤੀ ਦੀ ਪਕੜ ਜ਼ਿਆਦਾ ਆਏਗੀ। ਕਿਸੇ ਮਜਬੂਰੀ ਦੇ ਕਾਰਨ ਕਿਸੇ ਦਿਨ ਅੰਮ੍ਰਿਤ ਵੇਲੇ ਨਾ ਜਾਗ ਸਕਣ, ਜਾਂ ਕਿਸੇ ਮਜਬੂਰੀ ਦੇ ਕਾਰਨ, ਕੰਮ ਕਾਰ ਦੇ ਕਾਰਨ, ਜਾਂ ਸਰੀਰ ਠੀਕ ਨਾ ਹੋਵੇ ਇਸ ਕਾਰਨ ਉਹ ਨਿਤਨੇਮ ਨਾ ਕਰ ਸਕਣ, ਜਾਂ ਕੋਈ ਥੋੜਾ ਸਮਾਂ ਬਹਿ ਕੇ ਪਰਮਾਤਮਾ ਦੇ ਨਾਲ ਸੁਰਤ ਨੂੰ ਨਾ ਜੋੜ ਸਕਣ। ਸਾਰਾ ਦਿਨ ਉਹਨਾਂ ਦਾ ਇਸ ਤਰ੍ਹਾਂ ਬੀਤਦਾ ਹੈ ਜਿਵੇਂ ਕੋਈ ਬੜੀ ਕੀਮਤੀ ਚੀਜ਼ ਜੇਬ ਦੇ ਅੰਦਰੋਂ ਨਿਕਲ ਕੇ ਤੇ ਗੁੰਮ ਹੋ ਗਈ ਹੈ। ਸਾਰਾ ਦਿਨ ਉਹਨਾਂ ਦਾ ਚਿੜਚਿੜੇਪਣ ਦੇ ਅੰਦਰ, ਕ੍ਰੋਧ ਦੇ ਅੰਦਰ ਰਹਿੰਦਾ ਹੈ। ਸਾਰਾ ਦਿਨ ਬੇਚੈਨੀ ਵਿੱਚ ਬੀਤਦਾ ਹੈ। ਕਿਉਂ? ਕਿਉਂਕਿ ਜੋ ਰਸ ਰੋਜ਼ ਰੋਜ਼ ਮਿਲਦਾ ਸੀ ਉਹ ਰਸ ਅੱਜ ਨਹੀਂ ਮਿਲਿਆ। ਰੋਜ਼ ਅੰਮ੍ਰਿਤ ਵੇਲੇ ਜਾਗਦਾ ਸੀ, ਅੱਜ ਜਾਗਿਆ ਨਹੀਂ ਗਿਆ। ਰੋਜ਼ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਦਾ ਸੀ, ਅੱਜ ਕੀਤਾ ਨਹੀਂ ਗਿਆ। ਰੋਜ਼ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਤਹੱਈਆ ਕਰਦਾ ਸੀ, ਅੱਜ ਨਹੀਂ ਜੋੜ ਸਕਿਆ। ਤੋ ਜੋ ਰੋਜ਼ ਰੋਜ਼ ਖੁਰਾਕ ਖਾਣ ਦੀ ਮਨ ਨੂੰ ਆਦਤ ਪੈ ਜਾਏ, ਉਹ ਕਿਸੇ ਦਿਨ ਖੁਰਾਕ ਨਾ ਮਿਲੇ ਤੇ ਮਨ ਫਿਰ ਰੋਏਗਾ, ਮਨ ਕਲਪੇਗਾ ਕਿ ਅੱਜ ਉਹ ਖੁਰਾਕ ਦਿੱਤੀ ਕਿਉਂ ਨਹੀਂ। ਅੱਜ ਉਹ ਭੋਜਨ ਜੋ ਰੋਜ਼ ਰੋਜ਼ ਮਿਲਦਾ ਸੀ, ਅੱਜ ਉਹ ਭੋਜਨ ਕਿੱਥੇ ਗਿਆ, ਕਿਉਂ ਨਹੀਂ ਮਿਲਿਆ? ਮਨ ਇਸ ਤਰ੍ਹਾਂ ਬੇਚੈਨ ਹੋ ਜਾਂਦਾ ਹੈ। ਔਰ ਇਸ ਮੇਰੀ ਬੇਨਤੀ ਦੀ ਸਮਝ ਸਾਰਿਆਂ ਨੂੰ ਤੇ ਨਹੀਂ ਪਏਗੀ। ਆਪ ਜਿਤਨੇ ਹੋ ਉਹਨਾਂ ਨੂੰ ਸਮਝ ਪਏਗੀ ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਨਾਮ ਦਾ ਰਸ ਦੇਣ ਦਾ ਆਦੀ ਬਣਾ ਲਿਆ ਹੈ, ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰਸ ਦੇਣ ਦੀ ਆਦਤ ਪਾ ਲਈ ਹੈ, ਉਹਨਾਂ ਨੂੰ ਮੇਰੀ ਬੇਨਤੀ ਦੀ ਸਮਝ ਜ਼ਿਆਦਾ ਆਏਗੀ। ਵੈਸੇ ਵੀ ਜੀਵਨ ਜਿਹੜਾ ਸਾਡਾ ਚੱਲਦਾ ਹੈ, ਉਹ ਚੱਲਦਾ ਹੀ ਰਸ ਦਾ ਬੱਝਾ ਹੋਇਆ ਹੈ। ਇਹ ਜਿਹੜਾ ਸ਼ਬਦ ਹੈ, ਸ਼ਬਦ ਦੇ ਅੰਦਰ ਰਸ ਦਾ ਹੀ ਜ਼ਿਕਰ ਹੈ ਕਿ ਅੱਜ ਕੰਤ ਮਿਲਿਆ ਨਹੀਂ ਤੇ ਰਸ ਨਹੀਂ ਮਿਲਿਆ ਤੇ ਮੇਰੇ ਅੰਗ ਟੁੱਟ ਰਹੇ ਨੇ, ਮਨ ਮੇਰਾ ਬੇਚੈਨ ਹੈ, ਮਨ ਵਿੱਚ ਚਿੜਚਿੜਾਪਨ ਹੈ,
ਤੇ ਮੈਂ ਉਹਨਾਂ ਦੁਹਾਗਣਾਂ ਨੂੰ ਪੁੱਛਦਾ ਜਿਨ੍ਹਾਂ ਨੇ ਕਦੀ ਕੰਤ ਦੇ ਨਾਲ ਬਹਿਣ ਦੀ ਜਾਚ ਸਿੱਖੀ ਨਹੀਂ, ਕੰਤ ਦੇ ਮਲਾਪ ਦਾ ਰਸ ਪਾਇਆ ਹੀ ਨਹੀਂ, ਕਿ ਤੁਹਾਡੀ ਜੀਵਨ ਰੂਪੀ ਰਾਤ ਕਿਸ ਤਰ੍ਹਾਂ ਬੀਤਦੀ। ਤੁਮ ਕਿਉਂ ਰਹਿਣ ਬਿਹਾਏ ਰਹਿਣ ਮੈਨੇ ਰਾਤ, ਤੇ ਗੁਰਬਾਣੀ ਨੂੰ ਧਿਆਨ ਦੇ ਕੇ ਪੜੋ, ਜੀਵਨ ਸਾਰਾ ਹੀ ਇੱਕ ਰਾਤ ਹੈ। ਹਜ਼ੂਰ ਦਾ ਫਰਮਾਨ, ਏਕ ਰਹਿਣ ਕੇ ਪਾਹੁਣ ਤੁਮ ਆਏ ਪਾਹੁਣ ਮੈਨੇ ਪਰਾਉਣੇ। ਕਹਿਣ ਲੱਗੇ, ਇੱਕ ਰਾਤ ਦਾ ਪਰਾਉਣਾ ਬਣ ਕੇ ਆਇਆ ਹੈ, ਬਹੁ ਜੁਗ ਆਸ ਬੰਦਾ ਹੈ, ਤੇ ਲੰਮੀਆਂ ਜੁਗਾਂ ਜੁਗਾਂਤਰਾਂ ਦੀਆਂ ਆਸਾਂ ਲਾ ਕੇ ਬਹਿ ਗਿਆ, ਆਇਆ ਹੈ ਕੇਵਲ ਇੱਕ ਰਾਤ ਵਾਸਤੇ। ਏਕ ਰਹਿਣ ਕੇ ਪਾਹੁਣ ਤੁਮ ਆਏ। ਤੋ ਅਰਜ਼ ਮੈਂ ਕਰ ਰਿਹਾ ਸਾਂ, ਸਾਡਾ ਜੀਵਨ ਚੱਲਦਾ ਹੈ ਰਸ ਦੇ ਆਸਰੇ, ਔਰ ਉਹ ਰਸ ਸਾਨੂੰ ਮਿਲਦਾ ਹੈ ਮਾਂ ਕੋਲੋਂ, ਰਸ ਮਿਲਦਾ ਹੈ ਪਿਤਾ ਦੇ ਪਾਸੋਂ, ਰਸ ਮਿਲ ਜਾਂਦਾ ਹੈ ਅੱਗੇ ਚੱਲ ਕੇ ਪਤਨੀ ਕੋਲੋਂ, ਪਤੀ ਕੋਲੋਂ, ਧੀਆਂ ਕੋਲੋਂ, ਪੁੱਤਰਾਂ ਕੋਲੋਂ, ਕੁਝ ਰਸ ਸਾਨੂੰ ਕੱਪੜੇ ਕੋਲੋਂ, ਕੁਝ ਰਸ ਸਾਨੂੰ ਭੋਜਨ ਪਾਸੋਂ, ਤੇ ਕੁਝ ਰਸ ਸਾਨੂੰ ਬਾਕੀ ਦੇ ਸਮੂਹ ਪਦਾਰਥਾਂ ਕੋਲੋਂ। ਪਦਾਰਥਾਂ ਕੋਲੋਂ, ਪਰਿਵਾਰ ਕੋਲੋਂ ਮਨੁੱਖੀ ਜੀਵਨ ਦੇ ਅੰਦਰ ਰਸ ਬਣਦਾ ਹੈ ਤੇ ਰੋਜ਼ ਬਣਦਾ ਹੈ। ਹੁਣ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਮਾਂ ਵੀ ਨਾ ਰਹਿ, ਪਿਤਾ ਵੀ ਨਾ ਰਹਿ, ਪਤਨੀ ਵੀ ਨਾ ਰਹਿ, ਪਤੀ ਵੀ ਨਾ ਰਹਿ, ਧੀਆਂ ਪੁੱਤਰ ਵੀ ਕਿਨਾਰਾ ਕਰ ਜਾਣ, ਤੇ ਪਦਾਰਥਾਂ ਵੱਲੋਂ ਵੀ ਬਿਲਕੁਲ ਨਗਨ ਹੋ ਜਾਏ, ਮੁਫਲਸ ਹੋ ਜਾਏ, ਅਤਿ ਗਰੀਬ ਬਣ ਜਾਏ, ਪਦਾਰਥ ਵੀ ਨਾ ਰਹਿਣ, ਧਨ ਦੌਲਤ ਵੀ ਨਾ ਰਹਿ, ਸਰੀਰ ਦੀ ਤੰਦਰੁਸਤੀ ਵੀ ਨਾ ਰਹਿ, ਇਸ ਤਰ੍ਹਾਂ ਦੇ ਮਨੁੱਖ ਦਾ ਜੀਵਨ ਬੇਰਸਾ ਹੁੰਦਾ ਹੈ, ਬੇਰਸਾ, ਕਿਉਂਕਿ ਜੀਵਨ ਚੱਲਣਾ ਹੈ ਕਿਸੇ ਰਸ ਦੇ ਆਸਰੇ ਤੇ। ਰਸ ਮਿਲਦਾ ਹੈ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ, ਰਸ ਮਿਲਦਾ ਹੈ ਸਾਨੂੰ ਪਰਿਵਾਰ ਵਿੱਚੋਂ, ਰਸ ਮਿਲਦਾ ਹੈ ਪਦਾਰਥ ਵਿੱਚੋਂ। ਹੁਣ ਪਰਿਵਾਰ ਵੀ ਕਿਨਾਰਾ ਕਰਕੇ ਚਲਾ ਗਿਆ, ਪਦਾਰਥ ਵੀ ਕੋਲ ਨਹੀਂ ਰਹਿ, ਤੇ ਸਰੀਰ ਦੀ ਤੰਦਰੁਸਤੀ ਵੀ ਨਹੀਂ ਰਹੀ, ਤੋ ਕਹਿਣਾ ਪਏਗਾ ਨਾ ਜੀਵਨ ਬੇਰਸ ਹੈ। ਇਸ ਤਰ੍ਹਾਂ ਦਾ ਮਨੁੱਖ ਹਾਰ ਕੇ ਕਦੀ ਕਦੀ ਇੱਕ ਫੈਸਲਾ ਲੈ ਲੈਂਦਾ ਹੈ ਕਿ ਜਦ ਮੇਰੇ ਕੋਲ ਹੁਣ ਰਸ ਹੀ ਨਹੀਂ, ਤੋ ਹੁਣ ਮੈਂ ਜੀਵਨ ਨੂੰ ਰੱਖ ਕੇ ਕਰਨਾ ਵੀ ਕੀ ਹੈ, ਜੀਵਨ ਦੀ ਲੀਲਾ ਨੂੰ ਖਤਮ ਕਰ ਦਈ ਹੈ। ਤੋ ਇਸ ਤਰ੍ਹਾਂ ਦਾ ਮਨੁੱਖ ਫੈਸਲਾ ਲੈਂਦਾ ਹੈ ਕਿ ਅਬ ਤੋ ਘਬਰਾ ਕੇ ਕਹਿਤੇ ਹੈ ਕਿ ਮਰ ਜਾਏਂਗੇ ਹਮ, ਮਰ ਕਰ ਬਿਨਾ ਚੈਨ ਆਇਆ ਤੋ ਕਿਧਰ ਜਾਏਂਗੇ ਹਮ। ਉਹ ਕਹਿੰਦਾ ਹੈ ਕਿ ਹੁਣ ਆਪਣੇ ਆਪ ਦੀ ਹੱਤਿਆ ਕਰ ਲਈ ਹੈ, ਆਤਮ ਹਥਿਆਰਾ ਬਣ ਜਾਣਾ ਚਾਹੀਦਾ, ਆਪਣੇ ਜੀਵਨ ਦੀ ਲੀਲਾ ਆਪਣੇ ਹੱਥਾਂ ਦੇ ਨਾਲ ਸਮਾਪਤ ਕਰ ਲੈਣੀ ਯੋਗ ਹੈ। ਪੁੱਛੀਏ ਕਿਉਂ? ਉਹ ਕਹਿੰਦਾ ਜਦ ਜੀਵਨ ਦੇ ਅੰਦਰ ਰਸ ਹੀ ਨਹੀਂ, ਤੋ ਜੀਵਨ ਰੱਖ ਕੇ ਕਰਨਾ ਵੀ ਕੀ ਹੈ, ਮਾਂ ਵੀ ਨਹੀਂ ਹੈ, ਪਤਨੀ ਵੀ ਨਹੀਂ ਹੈ, ਭੈਣ ਵੀ ਨਹੀਂ ਹੈ, ਭਾਈ ਵੀ ਨਹੀਂ ਹੈ, ਤੰਦਰੁਸਤੀ ਵੀ ਨਹੀਂ ਹੈ, ਤੇ ਫਿਰ ਉਸ ਤੋਂ ਬਾਅਦ ਪਦਾਰਥ ਵੀ ਨਹੀਂ ਹੈ, ਕੁਝ ਵੀ ਤੇ ਕੋਲ ਨਹੀਂ। ਤੋ ਜਦ ਕੁਛ ਵੀ ਪਾਸ ਨਹੀਂ, ਤੋ ਹੁਣ ਜੀਵਨ ਨੂੰ ਵੀ ਪਾਸ ਰੱਖ ਕੇ ਕੀ ਕਰਨਾ ਹੈ, ਇਹਨੂੰ ਖਤਮ ਕਰ ਲਈਏ ਤਾਂ ਕਿ ਦੁੱਖਾਂ ਤੋਂ ਛੁਟਕਾਰਾ ਹੋ ਜਾਏ। ਪਰ ਬੜਾ ਵੱਡਾ ਇੱਕ ਭਰਮ ਹੈ, ਅਗਰ ਆਤਮ ਹੱਤਿਆ ਕਰਨ ਦੇ ਨਾਲ ਜਾਂ ਮਰ ਜਾਣ ਦੇ ਨਾਲ ਦੁੱਖਾਂ ਤੋਂ ਛੁਟਕਾਰਾ ਹੁੰਦਾ, ਤੋ ਫਿਰ ਜੋ ਜਨਮ ਲੈਂਦਿਆਂ ਸਾਰ ਕੁਝ ਬੱਚੇ ਅਪਾਹੀ ਜਨਮ ਲੈਂਦੇ ਨੇ, ਲੂਲੇ ਲੰਗੜੇ ਜਨਮ ਲੈਂਦੇ ਨੇ, ਨੇਤਰਹੀਣ ਜਨਮ ਲੈਂਦੇ ਨੇ, ਕਮਲੇ ਜਨਮ ਲੈਂਦੇ ਨੇ, ਫਿਰ ਇਹ ਜਨਮ ਕਿਉਂ ਲੈ ਰਹੇ ਨੇ? ਆਖਰ ਕਿਸੇ ਨਾ ਕਿਸੇ ਕਰਮ ਦਾ ਫਲ ਹੀ ਤੇ ਇਹਨਾਂ ਨੂੰ ਮਿਲ ਰਿਹਾ, ਕਿਸੇ ਕਰਮ ਦੇ ਫਲ ਕਾਰਨ ਹੀ ਤੇ ਲੂਲੇ ਲੰਗੜੇ ਅਪਾਹੀ ਜਨੇਤਰਹੀਨ ਜਾਂ ਬਾਂਵਰੇ ਜਨਮ ਲੈਂਦੇ ਨੇ। ਮਰਨ ਤੋਂ ਬਾਅਦ ਦੁੱਖਾਂ ਦਾ ਛੁਟਕਾਰਾ ਨਹੀਂ ਹੈ, ਦੁੱਖਾਂ ਦਾ ਛੁਟਕਾਰਾ ਕਰਨ ਵਾਸਤੇ ਸਾਨੂੰ ਮਿਲਿਆ ਹੈ ਜੀਵਨ। ਜੋ ਮਰਦੇ ਦਮ ਤੱਕ ਦੁਖੀ ਰਿਹਾ, ਦੁੱਖ ਦੇ ਵਿੱਚ ਜੀਵਨ ਚਲਾਉਂਦਾ ਰਿਹਾ, ਮਰਨ ਤੋਂ ਬਾਅਦ ਇਕਦਮ ਦੁੱਖ ਕਿਵੇਂ ਮੁੱਕੇਗਾ? ਅਗਰ ਮਰਨ ਤੋਂ ਬਾਅਦ ਦੁੱਖ ਮੁੱਕ ਜਾਂਦਾ ਹੈ, ਫਿਰ ਤੇ ਕਿਸੇ ਪਾਠ ਪੂਜਾ ਕਥਾ ਕੀਰਤਨ ਭਜਨ ਬੰਦਗੀ ਦੀ ਲੋੜ ਵੀ ਕੀ ਹੈ? ਕਿਉਂਕਿ ਮਰਨਾ ਵੀ ਸਾਰਿਆਂ ਨੇ, ਤੇ ਦੁੱਖ ਵੀ ਸਾਰਿਆਂ ਦਾ ਗਲੋਂ ਲੈ ਜਾਣਾ ਹੈ, ਮੁੱਕ ਜਾਣਾ, ਫਿਰ ਲੋੜ ਕੀ ਹੈ ਤਮਾਮ ਚੰਗੇ ਕਰਮ ਕਰਨ ਦੀ, ਪਾਠ ਪੂਜਾ ਭਗਤੀ ਦੇ ਰਾਹ ਤੇ ਚੱਲਣ ਦੀ ਫਿਰ ਕੀ ਲੋੜ ਹੈ? ਤੋ ਖੈਰ ਮੈਂ ਅਰਜ਼ ਕਰ ਰਿਹਾ ਸਾਂ, ਮਨੁੱਖ ਦਾ ਜੀਵਨ ਚੱਲ ਰਿਹਾ ਹੈ ਕਿਸੇ ਨਾ ਕਿਸੇ ਰਸ ਦਾ ਬੱਝਾ ਹੋਇਆ। ਹੁਣ ਦੂਸਰੀ ਬੇਨਤੀ, ਰਸ ਭਾਵੇਂ ਸੰਸਾਰੀ ਹੋਵੇ ਤੇ ਰਸ ਭਾਵੇਂ ਨਿਰੰਕਾਰੀ ਹੋਵੇ, ਬੜੇ ਧਿਆਨ ਨਾਲ ਮੇਰੀ ਇਸ ਬੇਨਤੀ ਨੂੰ ਸਮਝਣ ਦੀ ਕਿਰਪਾ ਕਰ ਲਿਓ। ਬੇਸ਼ੱਕ ਰਸ ਦੁਨਿਆਵੀ ਹੈ ਤੇ ਬੇਸ਼ੱਕ ਰਸ ਧਰਮ ਦੀ ਦੁਨੀਆਂ ਦੇ ਉੱਤੇ ਚੱਲਦਿਆਂ ਚੱਲਦਿਆਂ ਮਿਲਿਆ ਹੈ। ਰਸ ਰੱਬੀ ਹੈ ਜਾਂ ਰਸ ਸੰਸਾਰੀ ਹੈ, ਆਮ ਦੁਨੀਆਂ ਵਿੱਚੋਂ ਮਿਲਿਆ।
रस दी समझ ओनू ही हुंदी है जिन्हें रस नू जानिया है, जिन्हें रस नू चखिया है। जिन्हें रस नू चखिया नहीं ओनू रस दी समझ पाएगी भी कि आप गुरुद्वारे आए हो, गुरुद्वारे दे अंदर चंगे चंगे खान वास्ते पदार्थ बन गए, लड्डू मठियाई जलेब बन गए, पकौड़े बन गए, दाल सब्जी बन गई, प्रशादा पूरियां बन गए, बड़ा कुछ बनिया। तुसीं इह प्रशादा छकिया तुहानू समझ पई कि प्रशादा स्वाद सी जां नहीं स्वाद सी। प्रशादे दा आनंद बड़ा लिया। तुसीं हुण घर दे अंदर जाके अपने परिवार दे बाकी मैंबरां नू लंगर विच्चों मिले हुए रस दे बारे समझाउणा चाहो कि अज दा लंगर बड़ा रस वाला सी, बड़ा स्वाद वाला सी। तो कि ए दो लफज परिवार दे सामने बोलन करके परिवार नू लंगर दा रस मिल जाएगा, या लफजां दे विच लंगर दा रस परोस के परिवार तक पहुंचाया जा सकदा है इन्हां लफजां दे अंदर। चलो मैं एक होर बेनती करा, खादा तुसी है रस नू तुसी जानदे हो, जिन्हें सुनिया है उन्हों रस दे बारे समझ नहीं पई। हां वो सुन के गुरुद्वारे आ जाए लंगर छक लै ते उन्हों समझ पै सकदी कला सुनन दे नाल नहीं। रब नू जिन्हें जानिया है रब दे नाल जुड़न दा रस उन्हों ही मिलिया है, उन्हें चखिया है, उन्हें जानिया है। हां ये ठीक है कि जिन्हां ने रस नू चखिया है वह सानू सुना रहे ने कि रब जी दे नाल मिलन दा रस इस तरह दा हुंदा है। उन्हां कोलों सुन के असी रबी रस नू पाउण दा यतन प्रयतन कर लईए ते असी भी जान लवांगे रस इस तरह दा हुंदा है। सुन के कहानी खत्म कर दईए रस नहीं मिलेगा, सुनन तो बाद रस मिलदा हुंदा ते दुनिया सारी सुन रही है, हजारां दी गिनती दे अंदर श्रोते ने, पर जीवन बेरस ही नजर आ रहा है, रस भरपूर नजर नहीं आ रहा। घरां दे अंदर बेरसी, अपने मन दे अंदर बेरसी, परिवारां दे अंदर बेरसी। एक घर दे सी समेल दी चार दवारी दे अंदर रह के भी कोई आनंद मगर नजर नहीं आउंदा, बेरसा जीवन बतीत कर रहे ने सब लोग विरलियां विरलियां नू छड़ के। कारण कारण ये कि परमात्मा दा रस जानिया ही नहीं। खैर होर मैं बेनती कर रहा सां, भगतां दे जीवन दे अंदर एक इस तरह दा मूड आउंदा है, भगतां दे जीवन दे अंदर एक इस तरह दा मूड आया जिस मूड दे उते आके भगत खामोश हो गए, एवें कह लो बिल्कुल चुप धारण कर गए। ते साडी दुनिया दा दस्तूर यह है कि दो जने आपस दे अंदर बोलदे होण, उत्तर प्रश्न करदे होण, सवाल जवाब करदे होण, दोवां विचों एक बोली जाए दूजा चुप कर जाए ते साडी दुनिया दा मनना है जिहड़ा चुप कर गया इहनू कासे दा पता नहीं होना, जवाब देण जोगा मटीरियल नहीं होना, ते जां इहनू कुछ ज्ञान नहीं जो खामोश है जो जवाब नहीं दे रहा। आम दुनिया ही सोचदी अगर यह सच्चा हुंदा ते अगों बोलदा ना, जवाब देंदा ना। भगतां दे जीवन दे अंदर एक इस तरह दा मोड आया जिथे जाके भगत बिलकुल हार गए। मैं लफज ना वर्तन योग वर्त रहा, भगत हार गए दुनियादारी दे तौर दे उते, भगत चुप कर गए। है ते भगत जेतू पर दुनिया दे सामने उन्हां नू चुप करन ते मजबूर होना पिया। सारा बनारस एक सुर दे अंदर प्रश्न करदा है कि कबीर साहब, रविदास साहब, जे तुसीं रब जी दे नाल अपने मन नू जोड़ के रस नू पा चुके हो, तुसीं कह भी रहे हो कि परमात्मा है, परमात्मा दा रस है और वो रस असीं जानिया भी है, पर साडा प्रश्न है जे तुसीं रस नू जानिया ते फिर बयान करो रस हुंदा किवें दा। ते कल दे सलोक विच आपने सुनिया सी किवें बयान करिए, की कहिए कि वह रस शहद वर्गा है, रस मिश्री वर्गा है, रस गुड़ वर्गा है, रस दुध वर्गा है, किस वर्गा रस है? परमात्मा दे रस दी ते कोई उदाहरण नहीं, वो अपनी उदाहरण आप है। भगत कबीर साहब जी दे उते प्रश्न होया कि बोलो रस पाया है ते दसो, बोल के दसो रस किस तरह दा है। ते हुण भगत जी उन्हां लोकां दे सामने चुप हो जांदे ने। अखीरी लोकां वल्लों बोशार करके प्रश्न आ रहे ने, तड़ा तड़ प्रश्न आ रहे ने, ते कबीर साहब अखीरी बोले ने, कहन लगे कहो कबीर गुंगे गुड़ खाया पूछे ते क्या कहिए। कहन लगे सजनों
अगर एक गुंगे मनुख नूं आप मठियाई खाण वास्ते दिओ, चंगा स्वादला भोजन खाण वास्ते पेश करो, ते भोजन खवान तो बाद उहदे उत्ते प्रश्न करो भी बोल के दस इहदा रस किस तरह दा है। हुण उस भोजन दा रस गुंगे नूं आया ते है, ते आया भी जरूर, इहदे विच कोई शक नहीं, क्योंकि गुंगे दे चेहरे दे उत्ते जिहड़े खुशी दे चिन्ह प्रगट होए, उन्हां चिन्हां तों समझ आ रही है, निशानियां तों समझ आ रही है इहनूं भोजन दा रस मिलिया है। पर जे आप चाहो कि गुंगा मनुख जुबान दे नाल बोल के बयान करे कि रस किस तरह दा हुंदा है, ते गुंगे दे बस विच नहीं है। रब जी दे राह दे उत्ते चलदिआं चलदिआं जद कोई रब्बी रस दे नाल भरदा है, ते सच जानिया जे उहदे पास उस रस नूं पेश करन लग्गिआं लफज रहिंदे नहीं है। अगर वह रस लफजां विच पेश हो जांदा है ते फिर उहने रस नूं पाया ही नहीं है। मैं उदाहरण दित्ती सी लफजां दे अंदर ते खाधे हुए भोजन दा रस परोस के तुसीं दूजे दे सामने पेश करना चाहो नहीं हुंदा। आप किधरे दूर दराडे सैर सपाटा करन वास्ते चले जांदे हो, पिकनिक ते चले जांदे हो, कोई चंगी थां वेखदे हो, रमणीक जगह वेखदे हो, समुंदर दा किनारा है, सवेर दा समा है, घा दे उत्ते त्रेल पई नजर आ रही है, लहरां बणदियां मिटदियां नजर आ रहियां ने, सूरज दियां किरणां सुनहरी रंग दियां बड़ा मनमोहना जिहा दृश पैदा कर रहियां ने, इह सारा रस घूमण फिरन दा सूबा दा नजारा तुहानूं मिलिआ है, ओ नजारा लफजां दे राहीं परोस के आप अपने किसे सज्जन मित्र दे सामने बयान करना चाहो तो कि सज्जन नूं लफजां दे राहीं ओ नजारा दिस जाए। जो रस तुसीं पाया है ओ रस तुहाडे सुनन वाले श्रोते नूं आ जाएगा, नहीं मिलेगा। आम दुनियावी चीजां दा रस लफजां दे राहीं परोसिया नहीं जांदा, परमात्मा दा रस ते बिल्कुल ही नहीं परोसिया जांदा। परमात्मा जानन दा विशा है, परमात्मा नूं जिन्ने थोड़ा बहुत जानिया है उन्हें रस नूं मानिया है, जिन्ने नहीं जानिया उहदे अंदर एक प्रश्न ही पैदा हुंदा रहिंदा है, परमात्मा भी नहीं, परमात्मा दा रस भी नहीं। ये कहावतां ने, ये गल्लां ने, परमात्मा ग्रंथां दे सलोकां विच बंदे, परमात्मा नामी कोई चीज नहीं है। उहदे अंदर इस तरह के वलवले चलते ने, इस तरह के उत्तर प्रश्न उधेड़ गुण उहदे अंदर चलदे है। तो मैं अर्ज कर रहा सन लफजां दे भांडे विच परमात्मा दे रस नूं परोस के किसे दे सामने पेश करना बड़ा मुश्किल है। अगर परमात्मा ही एक लफजां दे बर्तन विच परोसिया जांदा है ते फिर परमात्मा साडे भांडे तों वड्डा नहीं है, साडे बर्तन तों वड्डा नहीं है। जो चीज मेरे भांडे विच आ गई उह भांडे तों वड्डी नहीं है, जो चीज मेरी खोपड़ी विच आ गई मेरी खोपड़ी तों वड्डी नहीं है, जो मेरे लफजां दे बोलन विच आ गया वह मेरे लफजां तो वड्डा किस तरह होया, जो मेरे समझन विच आ गया मेरी समझ तो वड्डा वह किस तरह होया, जो मेरे बोलन विच आ गया मेरे बोलां तो वड्डा वह किस तरह होया। परमात्मा बेअंत है, ना वह खोपड़ी दे प्याले विच आउंदा है मुकम्मल तौर ते समझ विच आउंदा है, ते ना उहदे मिलाप दा रस ही लफजां दे भांडे विच परोसिया जांदा है, उहदा रस भी बर्तन विच आउंदा नहीं है, समाउंदा नहीं है, परमात्मा बेअंती रह जांदा है। असीं उहनूं भांडे दे अंदर परोसण दा यतन करदे हां पर वेखदे हां कि बहुत सारा बर्तन तों बाहर ही पिया है, बेअंत पिया है, था पिया है। गुंगे मनुख दे कोल जुबान ते हुंदी है पर गुंगे मनुख दी जुबान दे कोल इह समर्था नहीं हुंदी कि उह लफजां दे उधेड़ गुण कर सके, लफजां नूं जन्म दे सके और लफजां दे राहीं किसे नूं कुछ समझा सके। परमात्मा दे राह दे उत्ते चलदा चलदा मनुख एक अवस्था दे अंदर पहुंच के गुंगे वाली हालात विच हो जांदा है। लोग पुछदे ने रब दे मिलाप दा रस ते उहदे कोल परोसण दा कोई जरिया नहीं हुंदा, किवें पेश करे कि रस इस तरह दा है, लोग कह देंदे ने पागल है। इस तरह ही कबीर साहब दे नाल होया है, लोगों ने पुछया है कि बयान कर रस किस तरह दा है, ते कबीर साहब कहिंदे ने कहो कबीर गुंगे गुड़ खाया पूछे ते क्या कही है, ते लोगों ने ताड़ी मार दी झूठ बोलदा है पागल है, लोग कहें कबीर बौराना, सारिया लोगों ने एक सुर होके कह दिता है कबीर बौरा है, कबीर पागल है, कबीर बौराना। पर कबीर साहब कहिंदे ने कबीर का मरम
राम पहचाना। कबीर दे असली भेद नूं ते उहदा राम जानदा है, परमात्मा जानदा है। इह लोक की जानन कि मैनूं रस मिलिया है ते किस तरह दा मिलिया। गुरबाणी दे अंदर एक होर भी बचन आउंदा है, जे हौं जाना आखां नाही कहना कथन ना जाए। जे मैं जान भी जावां परमात्मा तू इस तरह दा है ते आख्या नहीं जांदा। जे हौं जाना आखां नाही कहना कथन ना जाए। तू मेरे कहन दे अंदर मेरे कथन दे अंदर आउंदा ही कदों है। जे मैं जान भी लेना कि परमात्मा तू इस तरह दा है, मेरे कहन कथन दे अंदर आउंदा ही कदों है। अज दा इह सलोक भगत फरीद साहब जी ने जो बख्शिया कि अज न सुती कंत स्यों अंग मुड़े मुड़ जाए। अज मैं परमात्मा दे नाल अपनी आत्मा नूं मिला नहीं सकिया। अज मैं मन नूं रब जी दे नेड़े कर नहीं सकिया। मैनूं जो रस रोज रोज कंत परमात्मा दे नाल मिलन तो बाद मिलदा सी, सुरत नूं शब्द दे नाल जोड़न तो बाद मिलदा सी, अज ओह रस नहीं मिलिया। भगत फरीद साहब जी दे सलोक दा सेंट्रल आइडिया केंद्री भाव इस तरह है। एक होर भी बेनती करदा चला, कदों महान रस मिलदा है जदों छोटे रस वलीन हो जांदे ने, चले जांदे ने। या फिर इस तरह कह लो कि छोटे रस मिलदिया वड्डा रस मिलदिया छोटे रस अपने आप चले जांदे ने। बालपन दे अंदर हर बच्चा खड़ौणियां दे नाल खेडदा है, गुड़िया पटोलिया दे नाल खेड़िया जांदा है। पर जद ओ बाल बालपन दी उम्र नूं छड के जवानी दीआं दलहीजां दे उत्ते आण के खड़ा हुंदा है तो की उदों वी उहनूं खड़ौणियां दी लोड़ पैंदी? सियाणप वधन दे नाल, उम्र दा तकाजा वधन दे नाल खड़ौणे अपने आप छुट जांदे ने, उहनां नूं छड्डण दी लोड़ नहीं पैंदी। अध्यात्मिक दुनिया दे अंदर, धर्म दे राह दे अंदर जिवें जिवें कोई वड्डा ते उचेरा रस मिलदा है, दुनियावी रस अपने आप छुटने शुरू हो जांदे ने, मदम पैने शुरू हो जांदे ने। अगर कोई कामी है, क्रोधी है, निंदक है, लोभी है, तरह तरह दे बुराई दे रस दे नाल भरिया है ते उह इह गल कहिंदा है कि मैं रब्बी रस नूं वी पा लिया है, बिल्कुल कोरा झूठ बयान कर रहा है। या ते रब्बी रस है ते या फिर बुराइयां दा रस है। जिथे रब्बी रस आ जांदा है उथे बुराइयां दे रस नूं रहण वास्ते जगह मिलदी कदों है? इह ते अपने आप चले जांदे ने। इस तरह बेनती करां कि जे समझ होवे जो मेरे हाथ दे अंदर चीज फड़ी है इह कौडियां ने, इह भी समझ होवे जो मेरे सामने चमक दे रहा है इह कोही नूर हीरा है। कोई नूर हीरा हाथ दे अंदर आउंदिया कौडियां नूं छड्डदिया देर नहीं लगदी, अपने आप उह छुट जांदियां ने। वड्डी चीज दे मिलदिया छोटी चीज अपने आप छुट जांदी है, उहनूं छड्डण दी लोड़ नहीं पैंदी। पर इह समझ होवे कि इह वड्डी है ते इह छोटी है, इन्नी परख जरूर होवे, इन्नी समझ जरूर होवे। वड्डी लग्जरी कार दे मिलदिया छोटी कार अपने आप चली जांदी है, सीस महल दे मिलदिया ही छोटा घर अपने आप चला जांदा है, चंगा कपड़ा मिलदिया ही खद्दर अपने आप चला जांदा है, चंगा भोजन मिलदिया ही सादा भोजन जवार बाजरा अपने आप चला जांदा है। पर समझ होवे कि इन्हां दोवां विचों चंगा केड़ा है, इन्हां दोवां विचों म्यार नीवा केड़ा है, हौला केड़ा है। महान दे मिलदिया ही छोटा अपने आप वलीन हो जांदा है, चला जांदा है। अगर साडे मन दे अंदर काम क्रोध लोभ मोह निंदा चुगली दा रस है ते पूरी तरह भरिया है ते खिमा चाहवांगा फिर रब्बी रस नूं अजे नहीं पाया। जिस दिन रब्बी रस दीआं बूंदां मिलणगीआं इह अपने आप ही जाने शुरू हो जाणगे, छुटने शुरू हो जाणगे। इहनां नूं कहण दी लोड़ नहीं कि तुसीं चले जाओ, छड्डण दी लोड़ नहीं, अपने आप छुट जाणगे। पर शर्त इह है कि इहनां दी जगह दे उत्ते कोई ना कोई दूसरा आउणा चाहीदा है, और आउणा चाहीदा है महान, आउणा चाहीदा है वड्डा, तां इह रस छुटणगे। गरीब नवाज की बाणी का एक बचन मैं तुहाडे सामने रखदा चला। पातशाह कहिंदे ने रस सोइना रस रूपा कामन रस परमल की वास, रस कोड़े रस शेजा मंदर रस मीठा रस मास। कहन लगे रस सोइना, तू ते सोने नूं अपने शरीर दे उत्ते पा के इथों वी रस लै रहे, कड़ा पाया है मोटा लोकां नूं विखा रहे, कांटे पाए ने मोटे लोकां नूं विखा रहे, शिंगार तकरीबन तकरीबन लोकां नूं विखाउण वास्ते रह गया।
ਖਿਮਾ ਚਾਹਾਂਗਾ ਸ਼ਿੰਗਾਰ ਲੋਕਾਂ ਦੀ ਨੁਮਾਇਸ਼ ਵਾਸਤੇ ਰਹਿ ਗਏ। ਸ਼ਿੰਗਾਰ ਹੁੰਦਾ ਸੀ ਕੇਵਲ ਪਤੀ ਦੀ ਖੁਸ਼ੀ ਵਾਸਤੇ, ਪਰ ਅੱਜ ਲੋਕਾਂ ਦੀ ਨੁਮਾਇਸ਼ ਵਾਸਤੇ, ਪਤੀ ਦੀ ਖੁਸ਼ੀ ਵਾਸਤੇ ਨਹੀਂ। ਖਿਮਾ ਚਾਹਾਂਗਾ ਬੋਲ ਮੇਰੇ ਕੁਝ ਇਸ ਤਰ੍ਹਾਂ ਦੇ ਨੇ। ਜੋ ਤੂੰ ਸੋਨਾ ਆਪਣੇ ਤਨ ਦੇ ਉੱਤੇ ਗਹਿਣਿਆਂ ਦੇ ਰੂਪ ਵਿੱਚ ਹੰਡਾ ਕੇ ਰਸ ਲੈ ਰਿਹਾ, ਸੋਨੇ ਵਿੱਚੋਂ ਤੈਨੂੰ ਰਸ ਮਿਲ ਰਿਹਾ, ਰੂਪਾ ਚਾਂਦੀ ਵਿੱਚੋਂ ਰਸ ਮਿਲ ਰਿਹਾ, ਕਾਮਨ ਕਾਮਨ ਮੈਨੇ ਔਰਤ, ਔਰਤ ਵਿੱਚੋਂ ਰਸ ਮਿਲ ਰਿਹਾ, ਰਸ ਰੂਪਾ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ। ਤੂੰ ਤੇ ਇੱਥੋਂ ਵੀ ਰਸ ਲੈ ਰਿਹਾ ਕਿ ਥੋੜਾ ਜਿਹਾ ਪਰਫਿਊਮ ਮਹਿੰਗਾ ਲੈ ਕੇ ਆਪਣੇ ਤਨ ਦੇ ਕੱਪੜਿਆਂ ਦੇ ਉੱਤੇ ਲਾ ਲਿਆ ਤੇ ਇਹਦੇ ਅੰਦਰ ਹੀ ਫੁੱਲੀ ਜਾ ਰਿਹਾ, ਅਹੰਕਾਰ ਕਰੀ ਜਾ ਰਿਹਾ। ਪਰਮਲ ਕੀ ਵਾਸ ਕਿਹਨੂੰ ਕਹਿੰਦੇ ਨੇ? ਸੁਗੰਧੀ ਨੂੰ, ਚੰਦਨ ਦੀ ਮਹਿਕ ਨੂੰ। ਅਗਰ ਤੂੰ ਮਹਿਕ ਦਾ ਛੁੜਕਾਅ ਕਰ ਲਿਆ, ਤੂੰ ਇੰਨੇ ਦੇ ਅੰਦਰ ਹੀ ਆਪਣੇ ਆਪ ਨੂੰ ਵੱਡਾ ਸਮਝ ਰਿਹਾ, ਦੂਜੇ ਨੂੰ ਛੋਟਾ ਸਮਝੀ ਜਾ ਰਿਹਾ। ਰਸ ਪਰਮਲ ਕੀ ਵਾਸ, ਰਸ ਘੋੜੇ, ਕਾਰਾਂ ਚੰਗੀਆਂ ਤੇਰੇ ਕੋਲ ਨੇ, ਘੋੜੇ ਚੰਗੇ ਤੇਰੇ ਕੋਲ ਨੇ, ਰਸ ਸ਼ੇਜਾ ਮੰਦਰ, ਮੰਦਰ ਘਰ ਵੀ ਚੰਗਾ ਤੇਰੇ ਕੋਲ ਹੈ ਤੇ ਘਰ ਦੇ ਅੰਦਰ ਸ਼ੇਜ ਵੀ ਮਖਮਲੀ ਤੇਰੇ ਕੋਲ ਹੈ। ਆਖਿਆ ਰਸ ਘੋੜੇ ਰਸ ਛੇਜਾ ਮੰਦਰ ਰਸ ਮੀਠਾ ਰਸ ਮਾਸ, ਇਹ ਸਾਰੇ ਰਸ ਤੇਰੇ ਕੋਲ ਨੇ। ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਦਸ ਪਰਮਾਤਮਾ ਦੇ ਨਾਮ ਦਾ ਰਸ ਤੇਰੇ ਅੰਦਰ ਨਿਵਾਸ ਕਰੇ ਕਿੱਥੇ, ਟਿਕੇ ਕਿੱਥੇ? ਜਿੱਥੇ ਟਿਕਣਾ ਸੀ ਉਹ ਜਗ੍ਹਾ ਤੂੰ ਖਾਲੀ ਕੀਤੀ ਨਹੀਂ। ਭਰੇ ਹੋਏ ਬਰਤਨ ਦੇ ਅੰਦਰ ਕਿਸੇ ਨੂੰ ਕਹੀਏ ਹੋਰ ਪਦਾਰਥ ਪਾ, ਹੋਰ ਭਰ, ਕਿਵੇਂ ਭਰੇਗਾ? ਤੁਹਾਡੀ ਥਾਲੀ ਭੋਜਨ ਦੇ ਨਾਲ ਪਹਿਲਾਂ ਹੀ ਭਰੀ ਪਈ ਏ, ਉਪਰੋਂ ਹੋਰ ਕਹੋ ਕੇ ਇਹਦੇ ਵਿੱਚ ਪਾਈ ਆ, ਕਿੱਥੇ ਅਗਲਾ ਪਾਵੇਗਾ? ਅਗਰ ਪਾਏਗਾ ਤੇ ਬਾਹਰ ਡੁੱਲੇਗਾ, ਅੰਦਰ ਸਮਾਉਣ ਦੀ ਤੇ ਜਗ੍ਹਾ ਹੈ ਨੀ, ਅੰਦਰ ਟਿਕਣ ਦੀ ਤੇ ਜਗ੍ਹਾ ਹੈ ਨੀ। ਇੰਨੇ ਰਸ ਤੇਰੇ ਅੰਦਰ ਨੇ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਪਹਿਲਾਂ ਆਪਣੇ ਅੰਦਰੋਂ ਥੋੜਾ ਜਿਹਾ ਇਹਨਾਂ ਰਸਾਂ ਨੂੰ ਵਲੀਨ ਕਰ, ਇਧਰੋਂ ਨਾਲ ਨਾਲ ਰੱਬੀ ਰਸ ਨੂੰ ਲਿਆਉਣ ਦਾ ਯਤਨ ਕਰ। ਇੱਕ ਦਿਨ ਆਏਗਾ ਇਹ ਸਾਰੇ ਰਸ ਚਲੇ ਜਾਣਗੇ, ਪਰਮਾਤਮਾ ਦਾ ਰਸ ਤੇਰੇ ਅੰਦਰ ਟਿਕ ਜਾਏਗਾ। ਦੂਸਰੀ ਬੇਨਤੀ ਮੈਂ ਇੱਕ ਸੰਗਤ ਦੇ ਸਾਹਮਣੇ ਹੋਰ ਕਰਦਾ ਚੱਲਾਂ। ਲੰਗਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਬਣੇ ਹੁੰਦੇ ਨੇ, ਲੱਡੂ ਜਲੇ ਮਠਿਆਈਆਂ। ਮਿੱਠੇ ਦੀ ਗੱਲ ਮੈਂ ਕਰਨੀ ਉਚੇਚੀ ਮਿੱਠੇ ਦੀ। ਆਪ ਆਪਣਾ ਪਾਤਰ ਲੈ ਕੇ ਹੱਥਾਂ ਦੇ ਅੰਦਰ ਥਾਲ ਲੈ ਕੇ ਅੱਗੇ ਅੱਗੇ ਵੱਧਦੇ ਤੁਰੇ ਜਾਂਦੇ ਹੋ। ਲੰਗਰ ਵਰਤਾਉਣ ਵਾਲਾ, ਲੰਗਰ ਪਾਉਣ ਵਾਲਾ ਤੁਹਾਡੇ ਪਾਤਰ ਦੇ ਅੰਦਰ, ਤੁਹਾਡੇ ਬਰਤਨ ਵਿੱਚ ਭੋਜਨ ਪਾਈ ਜਾ ਰਿਹਾ। ਜਿਹੜੀ ਚੀਜ਼ ਖਾਣ ਵਾਸਤੇ ਤੁਹਾਡਾ ਮਨ ਤੇ ਲਲਚਾ ਰਿਹਾ, ਪਰ ਨਾਲ ਇਹ ਵੀ ਆਵਾਜ਼ ਆ ਰਹੀ ਹੈ ਕਿ ਇਹ ਪਦਾਰਥ ਖਾਣ ਦੇ ਨਾਲ ਤੇਰੀ ਸ਼ੂਗਰ ਵੱਧ ਜਾਏਗੀ, ਤੇਰੇ ਤਨ ਦਾ ਰੋਗ ਵੱਧ ਜਾਏਗਾ। ਬੇਸ਼ੱਕ ਮਨ ਚਾਹੁੰਦਾ ਹੈ ਕਿ ਇਹ ਚੀਜ਼ ਮੈਂ ਖਾ ਲਵਾਂ, ਪਰ ਆਪਣੀ ਬਿਮਾਰੀ ਵੱਲ ਧਿਆਨ ਕਰਕੇ ਤੁਸੀਂ ਉਹ ਚੀਜ਼ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਪਰਹੇਜ਼ ਕਰ ਦਿੰਦੇ ਹੋ। ਜਲੇ ਪਏ ਨੇ, ਵਰਤਾਉਣ ਵਾਲਾ ਤੁਹਾਨੂੰ ਦੇਣਾ ਚਾਹੁੰਦਾ ਹੈ, ਤੁਹਾਡੇ ਮਨ ਦੀ ਆਵਾਜ਼ ਵੀ ਹੈ ਕਿ ਖਾ ਲੈਣੇ ਚਾਹੀਦੇ ਨੇ, ਪਰ ਜਿਵੇਂ ਧਿਆਨ ਆਉਂਦਾ ਹੈ ਬਿਮਾਰੀ ਵੱਧ ਜਾਏਗੀ, ਸ਼ੂਗਰ ਵੱਧ ਜਾਏਗੀ, ਤੁਸੀਂ ਥਾਲ ਪਿੱਛੇ ਕਰ ਲੈਂਦੇ ਹੋ, ਨਹੀਂ ਲੈਂਦੇ। ਜੋ ਰਸ ਤੁਹਾਡੇ ਸਰੀਰ ਨੂੰ ਮਾਫਕ ਨਹੀਂ, ਉਹ ਤੁਸੀਂ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਨਹੀਂ ਲੈਂਦੇ। ਬਸ ਇਹੀ ਦਸਤੂਰ ਮਨ ਦੀ ਦੁਨੀਆਂ ਵਿੱਚ ਹੈ। ਇੰਨਾ ਹੀ ਧਿਆਨ ਮਨ ਦੀ ਦੁਨੀਆਂ ਵਿੱਚ ਰੱਖਣਾ ਹੈ ਕਿ ਜੋ ਰਸ ਤੁਹਾਡੇ ਮਨ ਨੂੰ ਚੰਚਲ ਬਣਾਉਂਦਾ ਹੈ, ਮਨ ਨੂੰ ਮੈਲਾ ਕਰਦਾ ਹੈ, ਉਹਨੂੰ ਲੈਣਾ ਛੱਡ ਦਿਓ। ਬਸ ਇੰਨਾ ਹੀ ਧਿਆਨ ਰੱਖਣਾ ਹੈ। ਅਗਰ ਚੁਗਲੀ ਕੰਨਾਂ ਦੇ ਰਾਹੀਂ ਕੋਈ ਤੁਹਾਡੇ ਅੰਦਰ ਪਾ ਰਿਹਾ ਹੈ, ਤਾਂ ਲੈਣੀ ਬੰਦ ਕਰ ਦਿਓ, ਮਨ ਇਹਦੇ ਨਾਲ ਚੰਚਲ ਹੋਏਗਾ, ਮੈਲਾ ਹੋਏਗਾ। ਅਗਰ ਨਿੰਦਾ ਤੁਹਾਡੇ ਕੋਲ ਕੋਈ ਬਹਿ ਕੇ ਕਰ ਰਿਹਾ ਹੈ, ਤੇ ਤੁਹਾਨੂੰ ਇਹ ਸਮਝ ਹੋਵੇ ਕਿ ਨਿੰਦਾ ਦੇ ਨਾਲ ਮਨ ਮੈਲਾ ਹੁੰਦਾ ਹੈ, ਆਪ ਨਿੰਦਾ ਕਰਨੀ ਤੇ ਨਿੰਦਾ ਸੁਣਨੀ ਛੱਡ ਦਿਓਗੇ, ਤੇ ਜੇ ਸਮਝ ਨਹੀਂ ਤੇ ਫਿਰ ਖਾਈ ਜਾਓਗੇ। ਕਦੀ ਕਦੀ ਲੰਗਰ ਦੇ ਅੰਦਰ ਪਾਗਲ ਮਨੁੱਖ ਵੀ ਆ ਜਾਂਦੇ ਨੇ, ਕਦੀ ਕਦੀ, ਤੇ ਪਾਗਲ ਮਨੁੱਖ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕੀ ਖਾਣ ਦੇ ਨਾਲ ਮੇਰਾ ਰੋਗ ਵੱਧ ਜਾਣਾ ਹੈ, ਕੀ ਖਾਣ ਦੇ ਨਾਲ ਰੋਗ ਘਟਣਾ ਹੈ। ਮਸਤਾਨੇ ਅੱਧ ਕਮਲੇ ਲੋਕ ਕਦੀ ਕਦੀ ਲੰਗਰ ਵਿੱਚ ਮਿਲਦੇ ਨੇ, ਉਹ ਆਪਣੀ ਥਾਲੀ ਨੱਕੋ ਨੱਕ ਭਰਾ ਲੈਂਦੇ ਨੇ, ਔਰ ਭਰਾ ਵੀ ਹਰ ਪਦਾਰਥ ਦੇ ਨਾਲ ਲੈਂਦੇ ਨੇ। ਭਾਵੇਂ ਉਹ ਖਾਣ ਦੇ ਨਾਲ ਉਹਨਾਂ ਦਾ ਰੋਗ ਵੱਧ ਹੀ ਜਾਣਾ ਹੈ, ਪਰ ਉਹਨਾਂ ਨੂੰ ਸਮਝ ਨਹੀਂ, ਉਹ ਖਾਈ ਜਾ ਰਹੇ ਨੇ। ਧਰਮ ਦੀ ਦੁਨੀਆਂ ਦੇ ਅੰਦਰ ਉਹ ਮਨੁੱਖ ਹਕੀਕਤ ਵਿੱਚ ਪਾਗਲ ਹੈ ਜਿਹਨੂੰ ਇਹ ਨਹੀਂ ਪਤਾ ਕਿ ਕਿਹੜੇ ਰਸ ਦੇ ਨਾਲ ਮਨ ਟਿਕਦਾ ਹੈ ਤੇ ਕਿਹੜੇ ਰਸ ਦੇ ਨਾਲ ਮਨ ਚੰਚਲ ਹੁੰਦਾ ਹੈ। ਅਗਰ ਇੰਨੀ ਸਮਝ ਆ ਜਾਏ ਨਾ ਕਿ ਇਸ ਰਸ ਦੇ ਨਾਲ
मन विच खराबी बनदी, मन विच खरूद बनदा है, मन चंचल हुंदा है, मन बीमार हुंदा है, रोगी बनदा है। आप नहीं लोगे ये रस लैण दे नाल मन टिकदा है, शांति बनदी है, सहज बनदा है, सुकून बनदा है। आप ओ रस लोगे ते ज्यादा तो ज्यादा लोगे। होर बेनती करा सारे रस अपनी अपनी जगह दे उते ठीक ने। रस मना नू प्रभावित करदे ने, काम दा रस मन नू प्रभावित करदा है, निंदा चुगली दा रस मन नू प्रभावित करदा है। पर अर्ज मैं वार वार ओही कर रहा, तुहानू समझ होवे कि केड़ा रस मेरे मन वास्ते ठीक है ते केड़ा रस मेरे मन वास्ते ठीक नहीं है। गुरबाणी दा एक फैसला होर मैं तुहाडे सामने रखदा चला। पाशा कहिंदे ने आन रसा, आन मैंने बहुते सारे दूजे गुरबाणी नू छड़ के दूजे आन आन रसा जेते तै चाखे निमख ना त्रिश्ना तेरी लाथे। पढ़दे हो ना बाणी दे अंदर, गुरबाणी तो बगैर परमात्मा दे चिंतन तो बगैर जिन्ने भी रस तू होर लै ने आन रसा जेते तै चाखे। पाशा कहन लगे निमख ना त्रिश्ना तेरी लाखे लाथे, हर रस का तू चाखे साद। कहन लगे हरी परमात्मा दे रस दा भी स्वाद जान, हर रस का तू चाखे साद, चाखत ही होए रहे बिस्माद। अमृत रसना पियो प्यारी एह रस राती होए त्रिपतारी। कहन लगे अमृत रस नू लै ते लै अपनी जुबान दे नाल, जुबान दे नाल जपना शुरू कर ते फिर उस तो बाद मन नू खीवा कर इस रस दे नाल। एक बेनती मैं उचेचे तौर ते आप संगतां दे सन्मुख होर रखनी चाहवांगा, वो ए है कि जदों आप भोजन छकदे हो उदों नाल दी नाल तुहानू भोजन दे रस दी समझ पै जांदी है। पहला टुकड़ा पहली बुरकी मुख विच पाई ते तुहाडी जुबान रस दी परख करके दस देंदी इहदा रस कौड़ा है, रस मिठा है, रस खट्टा है, रस लूणा है, रस चटपटा है, रस नमकीना है। तुहाडी जुबान परख कर देंदी इस भोजन दा रस किवें है। इस तरह ते नहीं है ना कि भोजन खाओ अज ते रस बनेगा आउण वाले कल नूं, या भोजन खाओ अज ते रस बनेगा एक हफ्ते बाद, वीक बाद, महीने बाद, साल बाद। इस तरह का नियम ते नहीं है, यह दस्तूर ते नहीं। धर्म की दुनिया के अंदर भी यही दस्तूर है। यह मत सोचो कि मैं बाणी का जाप कर रहा मैनू अज रस नहीं मिले इहदा रस कल नू बन जाएगा, नहीं बनेगा। जो हुण करद्या करद्या रस नहीं आया उहदा कल नू भी रस नहीं बनेगा। गुरबाणी का चिंतन भजन करद्या करद्या रस नालों नाल पैदा हुंदा है, नालों नाल उस वक्त। ते जे नालों नाल रस नहीं बनिया उस खादे भोजन का रस कल नू भी नहीं बनेगा। साडा मन इस भरम के अंदर है हुण करी चलो इहदा लाभ अगले जन्म मिलेगा। शुरुआत अज तो है, अगर अज पदार्थ का रस नहीं मिलिया कल नू किवें मिलेगा। तुसीं हुण बुरकी मूंह विच पाई है रस हुणे जुबान विचों हुण वैगरू कढो, रस नालों नाल मिलना चाहीदा है। नहीं मिलिया ते समझ लो भोजन सही ढंग दे नाल खादा नहीं गया। जपजी साहब हुण जपिया है, हुण पढ़िया है, इहदा रस हुणे ही बनना चाहीदा है नालों नाल ही। इस भुलेखे विच ना रहो कि मेरा काम पढ़ना है ते रस बनेगा आउण वाले कल नूं, हुणे रस नाल नाल बनेगा। अगर नहीं बनिया तो फिर सही ढंग दे नाल जाप होया नहीं है, सही ढंग दे नाल भजन कीता नहीं गया। अगर रस होने नहीं बनिया फिर मैं दोबारा उचेचे तौर ते बेनती कर रहा, भोजन खाओ रस नालों नाल बनदा है, भजन करो रस नालों नाल बनदा है। कीर्तन आप अज सुन रहे हो ते अज दे सुने हुए कीर्तन दा रस की कल नू जाके मिलेगा। कथा तुसी ऐस वक्त बह के दरबार विच सुन रहे हो ते की हुण दी कीती कथा दा रस आउण वाले तीन दिन बाद बनेगा। अगर तुहानू रस कथा विचों आ रहा है ते हुणे आ रहा है, नहीं आ रहा ते इहदा रस कल भी नहीं आएगा। अगर कीर्तन सुनदिया सुनदिया हुण रस नहीं बनिया कल नू नहीं बनेगा। बाणी पढ़द्या पढ़द्या हुण रस नहीं बनिया कल नहीं बनेगा। भजन बंदगी करद्या करद्या रस बनना चाहीदा है नालों नाल, नहीं बनिया ते फिर कदी भी नहीं बनेगा। अगर भोजन पक्का होवे, थाल दे अंदर परोसिया होवे, परपिया होवे साडे तों दूर, ते उस भोजन दा रस जुबान नू नहीं मिलदा,
ਭਾਵੇਂ ਉਹ ਭੋਜਨ ਕਿੰਨਾ ਸਵਾਦਲਾ ਹੋਵੇ, ਕਿੰਨਾ ਚੰਗਾ ਹੋਵੇ, ਪਰ ਥਾਲ ਵਿੱਚ ਪਰੋਸਿਆ ਹੈ, ਦੂਰ ਪਿਆ ਹੈ, ਉਹਦਾ ਰਸ ਤੁਹਾਨੂੰ ਕੀ ਸਮਝ ਆਈ ਕਿ ਭੋਜਨ ਖੱਟਾ ਹੈ, ਭੋਜਨ ਮਿੱਠਾ ਹੈ, ਭੋਜਨ ਕੌੜਾ ਹੈ, ਨਹੀਂ ਜਾਣ ਪਾਏ ਉਹਦਾ ਰਸ ਕੀ। ਭਜਨ ਵੀ ਅਗਰ ਮਨ ਤੋਂ ਦੂਰ ਰਿਹਾ, ਗੁਰਬਾਣੀ ਮਨ ਤੋਂ ਦੂਰ ਰਹੀ, ਕਥਾ ਮਨ ਤੋਂ ਦੂਰ ਰਹੀ, ਕੀਰਤਨ ਮਨ ਤੋਂ ਦੂਰ ਰਿਹਾ, ਤੇ ਦੂਰ ਪੈ ਭੋਜਨ ਦਾ ਰਸ ਵੀ ਨਹੀਂ ਮਿਲਦਾ, ਦੂਰ ਪੈ ਭਜਨ ਦਾ ਰਸ ਵੀ ਨਹੀਂ ਮਿਲਦਾ। ਦੁਬਾਰਾ ਮੈਂ ਇਹਨਾਂ ਲਫ਼ਜ਼ਾਂ ਨੂੰ ਦੁਹਰਾ ਦਿਆਂ, ਭੋਜਨ ਜ਼ੁਬਾਨ ਤੋਂ, ਭੋਜਨ ਮੁੱਖ ਤੋਂ ਦੂਰ ਹੈ, ਉਹ ਭੋਜਨ ਸਾਡਾ ਕੁਝ ਸਵਾਰੇਗਾ ਨਹੀਂ ਜਿਹੜਾ ਬਾਹਰ ਪਿਆ ਹੈ, ਉਹਦਾ ਰਸ ਬਣੇਗਾ ਵੀ ਨਹੀਂ। ਜੋ ਗੁਰਬਾਣੀ ਉਪਦੇਸ਼ ਸਾਡੇ ਮਨ ਦੇ ਬਾਹਰ ਬਾਹਰ ਹੈ, ਮਨ ਵਿੱਚ ਗਿਆਨ ਹੈ, ਨਾ ਮਨ ਨੂੰ ਤ੍ਰਿਪਤ ਕਰੇਗਾ, ਨਾ ਰਜਾਏਗਾ, ਨਾ ਉਹਦਾ ਰਸ ਬਣੇਗਾ, ਜੋ ਮਨ ਤੋਂ ਬਾਹਰ ਬਾਹਰ ਹੈ। ਤੋ ਬੇਨਤੀ ਕਰਦਾ ਚੱਲਾਂ, ਭਗਤ ਫਰੀਦ ਸਾਹਿਬ ਕਹਿੰਦੇ ਨੇ, ਅੱਜ ਨਾ ਸੁੱਤੀ ਕੰਤ ਸਿਓ, ਅੱਜ ਮੈਂ ਆਪਣੇ ਕੰਤ, ਕੰਤ ਮੈਨੇ ਪਤੀ, ਪਤੀ ਮੈਨੇ ਪਰਮਾਤਮਾ, ਪਤੀ ਪਰਮਾਤਮਾ ਦੇ ਮਲਾਪ ਦਾ ਰਸ ਨਹੀਂ ਜਾਣ ਪਾਇਆ। ਕੁਝ ਸਤਸੰਗੀ ਨਵੇਂ ਆਏ, ਗੱਲ ਨੂੰ ਮੈਂ ਦੁਬਾਰਾ ਦੁਹਰਾ ਰਿਹਾ, ਸੂਫੀ ਸੰਤ ਤਕਰੀਬਨ ਪਰਮਾਤਮਾ ਨੂੰ ਮਹਿਬੂਬ ਮੰਨਦੇ ਨੇ, ਆਪਣੇ ਆਪ ਨੂੰ ਮਹਿਬੂਬਾ ਮੰਨਦੇ ਨੇ, ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਵਰਤਣੇ ਪੈਣਗੇ। ਜੇ ਪਰਮਾਤਮਾ ਪ੍ਰੇਮੀ ਹੈ, ਆਪਣੇ ਆਪ ਨੂੰ ਪ੍ਰੇਮਿਕਾ ਦੀ ਜਗ੍ਹਾ ਦੇ ਉੱਤੇ ਮੰਨਿਆ ਗਿਆ, ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਪਰੋਣੇ ਪੈਣਗੇ। ਭਗਤ ਜੀ ਕਹਿਣ ਲੱਗੇ, ਮੈਂ ਆਪਣੇ ਕੰਤ ਪਰਮਾਤਮਾ ਦੇ ਨਾਲ ਮਿਲਣ ਦਾ ਰਸ ਅੱਜ ਨਹੀਂ ਮਾਣ ਪਾਇਆ, ਅੰਗ ਮੁੜੇ ਮੁੜ ਜਾਏ, ਮੇਰਾ ਸਾਰਾ ਦਿਨ ਮਨ ਬੇਚੈਨੀ ਵਿੱਚ ਰਿਹਾ, ਚਿੜਚਿੜਾਪਣ ਰਿਹਾ, ਕ੍ਰੋਧ ਵਾਰ ਵਾਰ ਮਨ ਵਿੱਚੋਂ ਜਨਮ ਲੈਂਦਾ ਰਿਹਾ, ਕਿਉਂਕਿ ਜੋ ਰਸ ਰੋਜ਼ ਰੋਜ਼ ਮਿਲਦਾ ਸੀ, ਅੱਜ ਉਹ ਰਸ ਨਹੀਂ ਮਿਲਿਆ। ਤੇ ਜਿਹੜੇ ਰੋਜ਼ ਰੋਜ਼ ਦੇ ਅਭਿਆਸੀ ਨੇ, ਉਹਨਾਂ ਨੂੰ ਮੇਰੀ ਬੇਨਤੀ ਦੀ ਪਕੜ ਜ਼ਿਆਦਾ ਆਏਗੀ। ਵਾਕਈ ਮਨ ਖਿਜਿਆ ਰਹਿੰਦਾ ਹੈ ਅਗਰ ਕਿਸੇ ਦਿਨ ਮਜਬੂਰੀ ਦੇ ਕਾਰਨ ਗੁਰਦੁਆਰੇ ਨਾ ਆ ਸਕੋ। ਰੋਜ਼ ਆਉਣ ਵਾਲੇ ਇੱਕ ਦਿਨ ਨਾ ਆ ਸਕਣ, ਮਨ ਖਿਜਿਆ ਰਹਿੰਦਾ। ਰੋਜ਼ ਸੁਣਨ ਵਾਲੇ ਇੱਕ ਦਿਨ ਨਾ ਆ ਸਕਣ, ਮਨ ਵਿੱਚ ਕ੍ਰੋਧ ਬਣਦਾ ਰਹਿੰਦਾ, ਚਿੜਚਿੜਾਪਣ ਰਹਿੰਦਾ। ਇਸ ਤਰ੍ਹਾਂ ਰਹਿੰਦਾ ਜਿਵੇਂ ਕੋਈ ਕੀਮਤੀ ਪਦਾਰਥ ਅੱਜ ਮੇਰੇ ਕੋਲੋਂ ਗਵਾਚ ਗਿਆ ਹੋਵੇ, ਕੋਈ ਵਸਤ ਗੁੰਮ ਹੋਈ ਹੋਵੇ। ਕਹਿਣ ਲੱਗੇ, ਜਾਏ ਪੁੱਛੋ ਦੋਹਾਗਣੀ, ਤੁਮ ਕਿਉਂ ਰਹਿਣ ਬਿਹਾਏ। ਮੈਂ ਉਹਨਾਂ ਦੋਹਾਗਣਾਂ ਨੂੰ, ਸਾਖਤਾਂ ਨੂੰ, ਮਨਮੁੱਖਾਂ ਨੂੰ ਪੁੱਛਦਾ ਕਿ ਤੁਹਾਡੀ ਜੀਵਨ ਰੂਪੀ ਰਾਤ ਕਿਵੇਂ ਗੁਜ਼ਰਦੀ, ਜਿਨ੍ਹਾਂ ਨੇ ਕਦੀ ਰੱਬ ਨੂੰ ਚੇਤੇ ਕੀਤਾ ਹੀ ਨਹੀਂ, ਭੁੱਲ ਕੇ ਜ਼ੁਬਾਨ ਦੇ ਉੱਤੇ ਵਾਹਿਗੁਰੂ ਜਾਪ ਲਿਆਂਦਾ ਹੀ ਨਹੀਂ, ਪਰਮਾਤਮਾ ਦੇ ਗੁਣਾਂ ਦਾ ਜਾਪ ਕੀਤਾ ਹੀ ਨਹੀਂ, ਉਹਨਾਂ ਦੀ ਜੀਵਨ ਦੀ ਰਾਤ ਕਿਵੇਂ ਗੁਜ਼ਰਦੀ ਹੈ? ਭਾਰੀ ਗੁਜ਼ਰਦੀ ਹੈ, ਬੇਚੈਨੀ ਵਿੱਚ ਗੁਜ਼ਰਦੀ ਹੈ। ਇੱਕ ਤੰਦਰੁਸਤ ਮਨੁੱਖ ਤੇ ਇੱਕ ਬਿਮਾਰ ਮਨੁੱਖ, ਇਹਨਾਂ ਦੋਵਾਂ ਦੀ ਰਾਤ ਦੇ ਅੰਦਰ ਵੱਡਾ ਅੰਤਰ ਹੈ। ਬਿਮਾਰ ਸਾਰੀ ਰਾਤ ਕਰਵਟਾਂ ਬਦਲਦਾ ਰਹਿੰਦਾ ਹੈ, ਹੌਕੇ ਭਰਦਾ ਰਹਿੰਦਾ ਹੈ, ਜਾਗਦਾ ਰਹਿੰਦਾ ਹੈ, ਬੇਚੈਨੀ ਵਿੱਚ ਰਹਿੰਦਾ ਹੈ, ਤੇ ਤੰਦਰੁਸਤ ਲੰਮੀਆਂ ਤਾਣ ਕੇ ਕੂਕ ਨੀਂਦਰਾ ਵਿੱਚ ਸੁੱਤਾ ਮਗਨ ਨਜ਼ਰ ਆਉਂਦਾ ਹੈ। ਇੰਨਾ ਹੀ ਫਰਕ ਹੈ ਇੱਕ ਗੁਰਮੁਖ ਦੀ ਰਾਤ ਤੇ ਇੱਕ ਮਨਮੁਖ ਦੀ ਰਾਤ ਦੇ ਅੰਦਰ। ਰਾਤ ਜੀਵਨ ਹੈ, ਪੂਰਾ ਜੀਵਨ ਇੱਕ ਰਾਤ ਹੈ, ਏਕ ਰਹਿਣ ਕੇ ਪਾਹੁਣ ਤੋਂ ਮਿਆਏ, ਪੂਰਾ ਜੀਵਨ ਰਾਤ ਹੈ। ਕਈਆਂ ਦਾ ਜੀਵਨ ਬੀਤਦਾ ਹੈ ਤੇ ਬੀਤਦਾ ਹੈ ਹੌਕੇ ਪਰਦਿਆਂ, ਝੋਰਿਆਂ ਦੇ ਅੰਦਰ, ਕਲੇ ਕਲੇਸ਼ ਦੇ ਅੰਦਰ, ਮਨ ਮੁਟਾਵ ਦੇ ਅੰਦਰ। ਪਦਾਰਥ ਬੜਾ ਹੈ ਪਰ ਮਨ ਮੁਟਾਵ ਵੀ ਬੜਾ ਹੈ। ਸੁੱਖ ਦੇਣ ਵਾਲੇ ਸਾਧਨ ਪਦਾਰਥ ਤੇ ਬੜੇ ਨੇ, ਲਗਜ਼ਰੀ ਕਾਰਾਂ ਤੇ ਕੋਲ ਨੇ, ਸੀਸ ਮਹਿਲ ਤੇ ਕੋਲ ਹੈ, ਕੱਪੜਾ ਵੀ ਬੜਾ ਹੈ, ਭੋਜਨ ਵੀ ਬੜਾ ਹੈ, ਧਨ ਦੌਲਤ ਪਦਾਰਥ ਵੀ ਬੜਾ ਹੈ, ਪਰ ਨਾਲ ਦੁੱਖ ਵੀ ਬੜਾ ਹੈ। ਜੀਵਨ ਦੀ ਰਾਤ ਬੀਤਦੀ ਏ ਦੁੱਖ ਦੀ ਪੰਡ ਚੁੱਕ ਏ, ਤੇ ਕਈਆਂ ਦੀ ਜੀਵਨ ਦੀ ਰਾਤ ਬੀਤਦੀ ਏ ਬੜੇ ਆਨੰਦ ਦੇ ਅੰਦਰ। ਭਾਵੇਂ ਉਹਨਾਂ ਦਾ ਘਰ ਛੋਟਾ ਹੈ, ਕਾਰ ਛੋਟੀ ਏ, ਪਦਾਰਥ ਥੋੜਾ ਹੈ, ਪਰ ਆਨੰਦਿਤ ਬੜੇ ਨੇ, ਬੜੇ ਆਨੰਦ ਦੇ ਅੰਦਰ ਨੇ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਆਨੰਦ ਦੇ ਸੰਬੰਧ ਵਿੱਚ ਸੁਣਿਆ ਤੇ ਹੈ ਕਿ ਆਨੰਦ ਹੁੰਦਾ ਹੈ, ਪਰ ਆਨੰਦ ਨੂੰ ਜਾਣਿਆ ਕਿੰਨਿਆਂ ਨੇ ਹੈ? ਇਹਦਾ ਜਵਾਬ ਤੁਸੀਂ ਆਪਣੇ ਕੋਲੋਂ ਆਪ ਮੰਗੋ ਕਿ ਆਨੰਦ ਨੂੰ ਜਾਣਿਆ ਕਿੰਨਿਆਂ ਨੇ। ਬਚਪਨ ਦੇ ਅੰਦਰ ਅਸੀਂ ਖਿਡੌਣਿਆਂ ਵਿੱਚੋਂ ਆਨੰਦ ਲੱਭਣ ਦੀ ਕੋਸ਼ਿਸ਼ ਕਰਦੇ ਰਹੇ, ਖਿਡੌਣੇ ਮਿਲ ਗਏ ਪਰ ਖਿਡੌਣਿਆਂ ਵਿੱਚੋਂ ਆਨੰਦ ਨਾ ਮਿਲਿਆ। ਮਾਂ ਬਾਪ ਖਿਡੌਣੇ ਬਦਲ ਬਦਲ ਕੇ ਦਿੰਦੇ ਰਹੇ, ਕਿਸੇ ਖਿਡੌਣੇ ਵਿੱਚੋਂ ਵੀ ਆਨੰਦ ਨਾ ਬਣਿਆ। ਸਿੱਝੇ ਸਿੱਝੇ ਬਾਲਪਣ ਪਿੱਛੇ ਰਹਿ ਗਿਆ ਤੇ ਜਵਾਨੀ ਅੱਗੇ ਆ ਗਈ, ਜਵਾਨੀ ਦੀਆਂ ਦਲਹੇਜ਼ਾਂ ਤੇ ਕਦਮ ਆ ਗਏ। ਜਵਾਨੀ ਦੇ ਅੰਦਰ ਮਨ ਵਿੱਚੋਂ ਇੱਕ ਆਵਾਜ਼ ਪੈਦਾ ਹੋਈ, ਪਤਨੀ ਮਿਲ ਜਾਏ ਤੇ ਸ਼ਾਇਦ ਆਨੰਦ ਮਿਲ ਜਾਏ, ਪਤੀ ਮਿਲ ਜਾਏ ਤੇ ਸ਼ਾਇਦ ਆਨੰਦ ਮਿਲ ਜਾਏ। ਜਵਾਨੀ ਦੇ ਅੰਦਰ ਪਤਨੀ ਮਿਲ ਗਈ ਪਰ ਆਨੰਦ ਨਾ ਮਿਲਿਆ,
पति भी मिल गया, आनंद नहीं मिलिया। मन फिर हवा की तरह जे गुब्बारे होंगे ने, तो गुब्बारे की परत बड़ी पतली होंगी, इस तरह बिल्कुल कमजोर गुब्बारे मन तैयार कर करके सानू देंदा रहता है, दलीलों के अंदर उलझाई रखता है, अगे अगे दौड़ाई रखता है। मन ने फिर एक आवाज दी कि आनंद ता बनेगा जे तेरे घर के अंदर एक दो बच्चों का जन्म हो, घर के अंदर दो तिया का दो पुत्रां का जन्म होया, चार पांच छे बच्चों का जन्म होया, ते आनंद का जन्म ता भी ना होया। मैं झूठ बयानी नहीं कर रहा, तुसी सारे इस गल तो जाणो कि विआह कराउण तो बाद आनंद बन जांदा है, तिया पुत्रां नूं जन्म देण तो बाद किसे दे जीवन विच आनंद बणिआ। मैं ते कुरज दे कलपदे होयां नूं मिलिआ, कोई हजारां विचों इक आनंद भरपूर मिलदा है। चलो फिर मन की वासना अगे चली गई, मन ने कहा कि हुण इह बच्चिआं नूं जन्म दिता है, इन्हां दी लालना पालना करना भी मेरा फर्ज है, इन्हां दी लालना पालना कर लेंगा ते शायद जीवन दे अंदर आनंद बन जाएगा। बच्चिआं नूं पालना पोसना शुरू किया, पढ़ाउणा लिखाउणा शुरू किया, सोचिआ कि चलो इन्हां दे कारज कर लवां, इन्हां दे विआह कारज कर लवां ते शायद जीवन दे अंदर आनंद बन जाए। बच्चे पढ़ लिख के डिग्री वाले बन गए, डिग्री होल्डर बन गए, कोई साइंटिस्ट बनिया, कोई डॉक्टर बनिया, कोई वकील बनिया, कोई जज बनिया, बच्चे च पढ़ लिख गए, पर जीवन के अंदर आनंद अजे भी नहीं। बल्कि की होया, वो जिहड़ी कल्पना सी वो नाल नाल चलदी चलदी डिप्रैशन का रूप धारण कर गए, कले कलेश डिप्रैशन की बीमारी बन गए, इनू हिंदी के अंदर फोबिया भी कह देंदे ने, फोबिया की बीमारी बन गई। तो खैर जो मैं बेनती कर रहा सा, बच्चों के विआह हो गए, आनंद ता ना बने। हुण सारी कारज तेरे फतेह ने, तिया व्याहियां गई, नौवां घर विच आ गई, पुत्र व्याहे गए परनाए गए, आप बजुर्ग वार जितने शोभा पा रहे हो, पहला मैं तुहाडे तो खिमा मंग लवां, बाद विच ईमानदारी दे नाल अपने आप नूं पुछो कि तुहाडे जीवन के अंदर आनंद बन गया। 100 साल का बिरध बाबा मरण की शेज दे उत्ते होवे ते कन विच जाके प्रश्न करो, बाबा ईमानदारी दे नाल दस के जाई कि आनंद लेके जा रहे हैं या दुख लेके जा रहे हैं। हजारां विचों एक दा जवाब आएगा, आनंद लेके जा रहे हैं। मरण दा मैनू कोई इतराज नहीं है, मैं जीवन गुजारा है, लालसा मेरी बाकी नहीं है, बाकी सब दी तमन्ना होगी नहीं है, अजे ते जीवन होर चाहिदा सी, वेख्या ही की, वेखण दे दिन होण आए सन, सारी उम्र ते करदे ही रहे, वेखना ते हुण सी। तो जीवन पूरे दा पूरा बीत जांदा है, ना बालपन दे अंदर, ना जवानी दे अंदर, ना बुढ़ापे दे अंदर आनंद बनदा है। हुण मैं जिहड़ी बेनती करनी चाहुंदा, आनंद नूं प्राप्त करन वास्ते कोई एक उम्र नहीं है, ए नहीं है कि बालपन दे अंदर जिवें खिडौने मिलने ने, जवानी विच नहीं, जवानी विच ही विआह कारज हुंदा है, बालपन विच नहीं या बुढ़ापे विच नहीं। बुढ़ापे विच ही नौवां ते तीआं दो त्रिआं पोतरिआं वाला बनदा है, बालपन विच नहीं। इह ते होया ना उम्र दा तकाजा कि किहड़ा काम किस उम्र दे अंदर होना है, उम्र दे लिहाज नाल होना है, पर आनंद उम्र दे लिहाज नाल नहीं मिलदा। आनंद मिल जाए ते किसे नूं बालपन विच मिल जाए, मिल जाए किसे नूं जवानी विच मिल जाए, मिल जाए बुढ़ापे विच मिल जाए, ते ना मिले ते तिन्ने पैरे दे बीत जांदे ने, आनंद नूं मिलदा ही नहीं है, ना बालपन दे अंदर, ना जवानी दे अंदर, ते ना बुढ़ापे दे अंदर। भगत फरीद साहब जी कहिंदे ने, जाए पुछो दोहागनी, मैं उन्हां दोहागना नूं पुछदा प्रश्न करके, तुम क्यों रहण बिहाए, तुहाडे जीवन दी रात किस तरह बीती है, दुब्बर रात पारी रात किस तरह बीती, तुसी पूरे जीवन दे अंदर कदे वाहिगुरु मंत्र दा जाप कीता ही नहीं, ते जद पूरा जीवन बीत गया, कदी आप चौपाई पढ़ी नहीं, सुखमणी साहब दे नाल जुड़िया नहीं, पंज बाणियां दा नेम नभाया नहीं, वाहिगुरु मंत्र जुबान ते लियांदा ही नहीं, कदी मंदिर मस्जिद गुरुद्वारे आया ही नहीं, ते दुनिया दा दस्तूर वेख्या है, जद उह मरदा है डेड बाडी नूं चुक के, फिर उहदे कोल ग्रंथी सिंह नूं कह देंदे ने, बा हुकम ज्ञानी जी, इहदे कोल बह के ना हुण लगातार तुसी सुखमणी साहब दा जाप करना है। पूरा जीवन आप मिलिया सी सुखमणी दा जाप जपन लई,
पूरे जीवन दे अंदर ते पता नहीं के सुखमणी की होंदी है ते मरण तो बाद हुण ग्रंथी सिंह दी सुखमणी इहनू पार करेगी। पूरे जीवन दे अंदर आप ते भुल के कदी इहने जुबान ते वाहिगुरु मंत्र दा जाप लियांदा नहीं ते मर गया ते हुण उहदे कोल बह के वाहिगुरु वाहिगुरु करो जी, उह इहनू पार करेगा। हुण दूसरे दा कीता इहनू पार करेगा।